ਜਿਹੜੇ ਨਵੇਂ ਸੱਜਣ ਨੇ ਉਹ ਪਲੀਜ਼ ਨੋਟ ਕਰ ਲੈਣ ਕਿ 0049 ਜਿਹੜਾ ਮੇਰੀ ਫੇਸਬੁੱਕ ਦੇ ਉੱਤੇ ਮੇਰਾ ਨੰਬਰ ਪਿਆ ਹੁੰਦਾ, ਜਦੋਂ ਵੀ ਮੈਂ ਕੋਈ ਪਾਉਣਾ ਵਾ ਆਪਣਾ, ਮਤਲਬ ਕਿ ਵੀ ਸੈਟਰਡੇ ਆਹ ਪ੍ਰੋਗਰਾਮ ਹੋਏਗਾ, ਉਹੋ ਹੀ ਨੰਬਰ ਸਾਡੇ ਸਟੂਡੀਓ ਦਾ ਨੰਬਰ 0049-171-4869-514 ਜੀ। ਤੇ ਸਾਡੇ ਇੱਥੇ ਮੀਲਹਾਈਮ ਦੇ ਵਿੱਚ ਇੱਕ ਬਹੁਤ ਪੁਰਾਣੀ ਆਟੋ ਵਰਕ ਸਟੈਡ ਹੈ, ਫਰੀਡਮ ਸਟਰਾਸੇ 106 ਦੇ ਵਿੱਚ। ਤੁਹਾਡੀ ਕਾਰ ਜਿਹੜੀ ਹੈ ਕਿਸੇ ਵੀ ਕੰਪਨੀ ਦੀ ਹੋਵੇ, ਟ੍ਰਬਲ ਉਹਨੂੰ ਕੋਈ ਵੀ ਹੋਵੇ, ਤੁਸੀਂ ਜਾਓ, ਸਿੱਕੇ ਬੰਦ ਕੰਮ ਕਰਨਗੇ, ਵਾਜਬ ਪੈਸੇ ਤੁਹਾਡੇ ਕੋਲ ਲੈਣਗੇ। ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ 10% ਤੁਹਾਨੂੰ ਲੈਸ ਕਰ ਦਿੱਤਾ ਜਾਏਗਾ। ਦੋਸਤੋ, ਅਗਰ ਤੁਸੀਂ ਵੀ ਆਪਣੇ ਕਾਰੋਬਾਰ ਦੀ ਕੋਈ ਐਡਵਰਟਾਈਜ਼ਮੈਂਟ ਕਰਾਉਣਾ ਚਾਹੁੰਦੇ ਹੋ, ਤਾਂ ਅਸੀਂ ਕੋਈ ਕਸਰ ਨਹੀਂ ਛੱਡਾਂਗੇ ਐਡਵਰਟਾਈਜ਼ਮੈਂਟ ਕਰਨ ਦੇ ਵਿੱਚ। ਤੁਹਾਡੇ ਪਰਿਵਾਰ ਵਿੱਚ ਕੋਈ ਖੁਸ਼ੀ ਹੈ, ਕੋਈ ਗਮੀ ਹੈ, ਸਾਡੇ ਨਾਲ ਸਾਂਝੀ ਕਰੋ। ਖੁਸ਼ੀਆਂ ਵੱਧਦੀਆਂ ਨੇ, ਗਮ ਘੱਟਦਾ ਸਾਂਝਾ ਕਰਨ ਦੇ ਨਾਲ। ਤੁਹਾਡੇ ਬੱਚੇ ਨੇ ਕੋਈ ਮਾਰਕਾ ਮਾਰਿਆ, ਜਾਂ ਕੋਈ ਵੀ ਕਿਸੇ ਕਿਸਮ ਦੀ ਘਰ ਵਿੱਚ ਖੁਸ਼ੀ ਹੈ, ਸਾਡੇ ਨਾਲ ਜ਼ਰੂਰ ਸਾਂਝੀ ਕਰੋ। ਅਸੀਂ ਉਹਨੂੰ ਉਹਦੀ ਖੁਸ਼ੀ ਜਿਹੜੀ ਹੈ ਔਨ ਏਅਰ ਸਾਰੀ ਦੁਨੀਆ ਨਾਲ ਸਾਂਝੀ ਕਰਾਂਗੇ। ਤੇ ਗੱਲ ਇਸ ਤਰ੍ਹਾਂ ਜੀ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਜੀ ਇੱਕ ਨਾ ਗਾਣਾ ਸੁਣਾਉਣਾ, ਤੇ ਉਹ ਗਾਣਾ ਅਸੀਂ ਬਲਬੀਰ ਸਿੰਘ ਖਾਲਸਾ ਜੀ ਤੁਹਾਡੇ ਨਾਂ ਕਰ ਰਹੇ ਹਾਂ, ਠੀਕ ਹੈ ਜੀ? ਤੇ ਆ ਲਓ ਜੀ, ਆਨੰਦ ਮਾਣੋ ਗਾਣੇ ਦਾ ਸਾਰੇ ਜੀ।

ਗਾਣਾ ਜੀ ਗਾ ਰਹੇ ਨੇ ਆਸਾ ਸਿੰਘ ਮਸਤਾਨਾ ਜੀ ਹੁਣੀ ਕੁੰਡਲਾਂ ਤੋਂ ਪੁੱਛ ਗੋਰੀਏ। ਬਹੁਤ ਖੂਬਸੂਰਤ ਗਾਣਾ, ਵੇਖ ਲਓ ਪੁਰਾਣੇ ਗਾਣਿਆਂ ਚ ਕਿੰਨਾ ਦਮ ਹੈ, ਆਵਾਜ਼ ਵਿੱਚ, ਗੱਲਾਂ ਬਾਤਾਂ, ਡਾਇਲਾਗ ਦੇ ਵਿੱਚ, ਸਕ੍ਰਿਪਟ ਜਿਹੜੀ ਉਹ ਲਿਖਦੇ ਨੇ, ਜਿਹੜੇ ਲਾਇਰੈਕਸ ਜਿਹੜੇ ਨੇ ਕਿੰਨੇ ਖੂਬ ਨੇ, ਗੌਰ ਵਾਲੇ ਕਿੰਨੇ ਸਾਦੇ ਤੇ ਕਿੰਨੀਆਂ ਸੋਹਣੀਆਂ ਆਵਾਜ਼ਾਂ ਨੇ। ਲਓ ਜੀ ਇੰਜਾਏ ਕਰੋ।

ਵਾਹ ਜੀ ਵਾਹ, ਵਾਹ, ਬਹੁਤ ਖੂਬਸੂਰਤ ਗਾਣਾ, ਵੰਡਰਫੁਲ ਆਵਾਜ਼। ਸੋ ਇਹ ਸਨ ਜੀ ਆਸਾ ਸਿੰਘ ਮਸਤਾਨਾ ਜੀ ਹੁਣੀ। ਤੇ ਦੋਸਤੋ, ਮੈਂ ਹੁਣ ਤੁਹਾਨੂੰ ਇੱਕ ਆਪਣੀ ਰਚਨਾ ਸੁਣਾਵਾਂਗਾ, ਤੇ ਹੁਣ ਤੁਸੀਂ ਮਿਸ ਕਾਲ ਮਾਰ ਸਕਦੇ ਹੋ, ਰਚਨਾ ਤੋਂ ਬਾਅਦ ਮੈਂ ਤੁਹਾਡੇ ਕੋਲ ਹਾਜ਼ਰ ਹੋ ਜਾਵਾਂਗਾ।

ਗੱਲ ਇਸ ਤਰ੍ਹਾਂ ਜੀ, ਮੈਂ ਇੱਕ ਕਾਲ ਕਰਨ ਲੱਗਾ ਵਾਂ ਪਾਕਿਸਤਾਨ ਤੇ, ਅਗਰ ਉਹ ਘਰ ਹੀ ਹੋਣਗੇ ਤੇ ਉਹਨਾਂ ਨਾਲ, ਹਾਂਜੀ ਤੇ ਆ ਲਓ ਉਹਨਾਂ ਨੂੰ ਕਾਲ ਕਰ ਲੈਂਦੇ ਹਾਂ ਜੇ ਅੱਗੇ ਪਿੱਛੇ ਹੋ ਗਏ, ਇੱਕ ਵਾਰੀ ਫਿਰ ਬਾਅਦ ਚ ਟਰਾਈ ਮਾਰ ਲਾਂਗੇ। ਤੇ ਬਈ ਉਹਨਾਂ ਦੇ ਚੱਲ ਕੋਈ ਨੀ, ਹੋ ਸਕਦਾ ਥੋੜਾ ਜਿਹਾ ਕੋਈ ਬੰਦਾ ਅੱਗੇ ਪਿੱਛੇ ਹੋ ਜਾਂਦਾ, ਮੈਂ ਉਨੀ ਦੇਰ ਤੁਹਾਡੇ ਨਾਲ ਇੱਕ ਗੱਲਬਾਤ ਕਰਨਾ। ਉਹ ਆਣ ਕੇ ਕੋਈ ਬੰਦਾ ਬਾਥਰੂਮ ਹੀ ਜਾਂਦਾ, ਕੋਈ ਇੱਧਰ ਉੱਧਰ, ਠੀਕ ਹੈ ਕੋਈ ਨੀ ਉਹਨਾਂ ਦੀ ਕਾਲ। ਦੋਸਤੋ ਗੱਲ ਇੱਦਾਂ, ਕਿੱਦਾਂ ਹੈ ਗੱਲ, ਆ ਟਰੰਪ ਸਾਹਿਬ ਹੋਣੀ ਇਹਨਾਂ ਨੂੰ ਸਾਰਾ ਮੁਲਕ ਜਿਹੜਾ ਨਾ ਉਹ ਇਹਨਾਂ ਦੀ ਹੱਕ ਚ ਤੇ ਨਹੀਂ, ਸਵਾਲ ਹੀ ਪੈਦਾ ਨਹੀਂ ਹੁੰਦਾ ਇਹੋ ਜਿਹੇ ਬੰਦੇ ਦੇ ਹੱਕ ਚ ਕੌਣ ਹੋਣ ਲੱਗਾ। ਤਕਰੀਬਨ ਤਕਰੀਬਨ ਸਾਰੀ ਦੁਨੀਆ ਵੱਲੋਂ ਇਹਨੂੰ ਲਾਹਨਤਾਂ ਪਹੁੰਚ ਰਹੀਆਂ ਨੇ। ਇਹ ਬੰਦਾ ਜਿਹੜਾ ਨਾ ਦੁਨੀਆ ਵੱਲੋਂ ਤੇ ਲਾਹਨਤਾਂ ਆ ਹੀ ਰਹੀਆਂ ਨੇ। ਲਓ ਜੀ ਬਾਅਦ ਚ ਗੱਲਬਾਤ ਕਰਾਂਗੇ, ਪਹਿਲਾਂ ਇਹਨਾਂ ਨਾਲ ਕਾਲ ਕਰ ਲਈਏ, ਇਹਨਾਂ ਨਾਲ ਗੱਲਬਾਤ ਕਰ ਲਈਏ। ਇਹਨਾਂ ਨੇ ਮਿਸ ਕਾਲ ਮਾਰੀ, ਚਲੋ ਜਰਾ ਮੈਂ ਪਹਿਲਾਂ ਗੱਲ ਹੀ ਕਰ ਲਾਂ। ਛੋਟੀ ਜਿਹੀ ਗੱਲ ਹੈ ਕਿ ਜਾਂ ਇਹਨਾਂ ਦੀ ਕਾਲ ਲੈ ਲੈਂਦੇ ਹਾਂ, ਇਸ ਤਰ੍ਹਾਂ ਕਰਦੇ ਹਾਂ, ਇਹ ਗੱਲਬਾਤ ਤੁਹਾਡੇ ਨਾਲ ਮੈਂ ਬਾਅਦ ਚ ਕਰ ਲਾਂਗਾ, ਠੀਕ ਹੈ ਜੀ। ਇਹ ਆ ਲਓ ਮੈਂ ਇਹਨਾਂ ਨੂੰ ਕਾਲ ਕਰ ਦਿੱਤੀ।

0: ਬੁਲਾਉਂਦੀ ਹੁਣ ਮੈਨੂੰ ਕਾਲ ਕਰਕੇ ਉਹ ਪਤਾ ਨਹੀਂ ਕਿਉਂ ਨਹੀਂ ਚੁੱਕ ਰਹੇ। ਕਦੀ ਕਦੀ ਉੱਧਰ ਨੈੱਟ ਦੀ ਪ੍ਰੋਬਲਮ ਵੀ ਹੋ ਜਾਂਦੀ ਹੈ ਜਾਂ ਹੁਣ ਉਹਨਾਂ ਦੀ ਫੇਰ ਕਾਲ ਆਏਗੀ ਨਾ ਤਾਂ ਫੇਰ ਚੁੱਕਦੇ ਆ ਤੇ ਮੈਂ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨੀ ਸ਼ੁਰੂ ਕਰਦਾ ਫਿਰ। ਹਾਂਜੀ, ਟਰੰਪ ਸਾਹਿਬ ਜਿਹੜੇ ਨੇ ਇਹ ਮਤਲਬ ਕਿ ਇਹਨਾਂ ਨੂੰ ਇਹਨਾਂ ਦੀ ਨੁਕਤਾਚੀਨੀ ਸਾਰੀ ਦੁਨੀਆਂ ਵਿੱਚ ਹੋ ਰਹੀ ਹੈ। ਜਿਹੜੇ ਇਹਨਾਂ ਦੇ ਲੱਛਣ ਨੇ, ਜਿਹੜੀ ਇਹਨਾਂ ਦੀ ਭਾਸ਼ਾ ਹੈ ਔਰ ਜਿਹੜੀ ਇਹਨਾਂ ਦੀ ਸਟ੍ਰੈਟਜੀ ਹੈ, ਗੱਲ ਇੱਦਾਂ ਹੈ ਭਈ ਘਰ ਵਿੱਚ ਵੀ ਇਹਨਾਂ ਦਾ ਬੜਾ ਵਿਰੋਧ ਹੋ ਰਿਹਾ। ਇਹਨਾਂ ਦੀ ਜਸਟਿਸ ਡਿਪਾਰਟਮੈਂਟ ਨੇ, ਨਿਆਂ ਪਾਲਿਕਾ ਨੇ ਵੀ ਇਹਨਾਂ ਦੇ ਅਗੇਂਸਟ ਕਈ ਕੁਛ ਫਤਵੇ ਦਿੱਤੇ ਨੇ, ਪਾਰਲੀਮੈਂਟ ਚ ਵੀ ਹੋਏ ਨੇ। ਪਰ ਦੁਨੀਆਂ ਦੀ ਸਭ ਤੋਂ ਤਕੜੀ ਪੋਜੀਸ਼ਨ, ਪਾਵਰਫੁਲ ਪੋਜੀਸ਼ਨ ਜਿਹੜੀ ਆ ਅਮਰੀਕਾ ਦੇ ਰਾਸ਼ਟਰਪਤੀ ਕੋਲ ਹੁੰਦੀ ਹੈ। ਇਹ ਇੰਨੀ ਵਿਰੋਧਤਾ ਦੇ ਬਾਵਜੂਦ ਵੀ ਇਹਦੇ ਕੋਲ ਪਾਵਰਾਂ ਹੁੰਦੀਆਂ। ਅਖਤਰ ਸਾਹਿਬ, ਸਲਾਮ ਅਲੈਕੁਮ। ਉਹਨਾਂ ਵੱਲੋਂ ਆਵਾਜ਼ ਨਹੀਂ ਆ ਰਹੀ, ਕੀ ਚੱਕਰ ਹੈ? ਅਖਤਰ ਸਾਹਿਬ, ਤੁਹਾਡੇ ਸ਼ਾਇਦ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਪਰ ਤੁਹਾਡੀ ਆਵਾਜ਼ ਮੇਰੇ ਤੱਕ।
1: ਅਸਲਾਮ ਅਲੈਕੁਮ।
0: ਵਾਲੇਕੁਮ ਸਲਾਮ ਜੀ, ਹੁਣ ਆ ਗਈ ਹੈ ਆਵਾਜ਼ ਤੁਹਾਡੀ। ਕੀ ਹਾਲ ਚਾਲ ਹੈ ਸਰ ਤੁਹਾਡਾ?
1: ਠੀਕ, ਸ਼ੁਕਰ
0: ਅਲਹਮਦੁਲਿਲਾਹ। ਵੈਦਰ ਕਿੱਦਾਂ ਹੈ ਅੱਜ ਪਾਕਿਸਤਾਨ ਵਿੱਚ?
1: ਬਸ ਐਵੇਂ ਵਿਹਲੇ ਵਿਹਲੇ, ਟਾਵੇਂ ਟਾਵੇਂ ਬਦਲ ਜਾ ਫਿਰਦੇ ਆ ਜੀ।
0: ਅੱਛਾ ਅੱਛਾ, ਮਤਲਬ ਕਿ ਤੇ ਉਸ ਤਰ੍ਹਾਂ ਗਰਮੀ ਹੈ ਨਾ ਕਿ ਜਾਂ ਨਾ ਗਰਮੀ ਨਾ ਠੰਡ, ਮੀਡੀਅਮ ਜਿਹਾ ਵੈਦਰ ਹੈ?
1: ਹਾਂਜੀ ਹਾਂਜੀ, ਗਰਮੀ ਵੀ ਤਕਰੀਬਨ ਕਹਿ ਲਓ ਕਿ 30 ਤੋਂ ਉੱਤੇ ਹੀ ਹੈ ਟੈਂਪਰੇਚਰ।
0: ਤੇ ਫਿਰ ਗਰਮੀ ਹੋਈ ਜੇ 30 ਤੋਂ ਉੱਪਰ ਹੈ ਤੇ ਥੋੜੀ ਠੀਕ ਹੈ ਵਧੀਆ। ਸਾਡੇ ਤੇ 30 ਤੱਕ ਜਿਹੜਾ, ਜਦੋਂ ਇੱਥੇ 30 ਦਾ ਟੈਂਪਰੇਚਰ ਆ ਹੋਏ ਨਾ ਅਖਤਰ ਸਾਹਿਬ, ਇੱਥੇ ਐਕਸਟ੍ਰੀਮ ਗਰਮੀ ਹੋ ਜਾਂਦੀ ਹੈ। ਸਾਡੇ 30 ਤੋਂ ਉੱਪਰ ਹੋਇਆ ਨੀ ਤੇ ਜ਼ਿਆਦਾ ਗਰਮੀ ਹੋਣ ਲੱਗ ਪੈਂਦੀ ਹੈ ਯੂਰਪ ਦੇ ਵਿੱਚ, ਲੇਕਿਨ ਸਾਡਾ ਤਕਰੀਬਨ 24-25-26-28 ਇੰਨਾ ਕੁ ਰਹਿੰਦਾ ਤੇ ਜੂਨ ਜੁਲਾਈ ਚ ਅੱਗੇ ਜਾ ਕੇ ਫਿਰ 30 ਤੋਂ ਵੀ ਕਦੀ ਕਦੀ ਤਾਂ ਨਿਕਲ ਜਾਂਦਾ, 40 ਤੱਕ ਵੀ ਪਹੁੰਚ ਜਾਂਦਾ ਹੁੰਦਾ। ਤੇ ਲੋਕ ਫਿਰ ਖੁਸ਼ੀ ਚ ਲੁੱਡੀਆਂ ਪਾਉਂਦੇ ਨੇ ਜੀ, ਓਪਨ ਕਾਰਾਂ ਚ ਬਹਿ ਕੇ, ਹਾਂ, ਸੈਰਾਂ ਵਾਸਤੇ ਸਮੁੰਦਰਾਂ ਤੇ ਇਧਰ ਉਧਰ ਬਹੁਤ ਖੁਸ਼ ਹੁੰਦੇ ਨੇ ਕਿਉਂਕਿ 3-4 ਮਹੀਨੇ ਤੇ ਗਰਮੀ ਹੁੰਦੀ ਹੈ ਯੂਰਪ ਦੇ ਵਿੱਚ।
1: ਹਾਂਜੀ ਹਾਂਜੀ, ਬਾਕੀ ਤੇ ਸਾਰਾ ਠੰਡ ਹੀ ਹੁੰਦੀ ਹੈ।
0: ਬਹੁਤ ਇੰਜਾਏ ਕਰਦੇ ਨੇ ਲੋਕ, ਬਹੁਤ ਇੰਜਾਏ ਕਰਦੇ ਨੇ, ਖੁਸ਼ ਹਰ ਇੱਕ ਦੇ ਚਿਹਰੇ ਤੇ ਖੁਸ਼ੀ ਹੋਵੇਗੀ। ਹਾਂਜੀ, ਤੇ ਹੁਣ ਸਾਡੇ ਤੇ 9 ਮਹੀਨੇ ਗਰਮੀ ਰਹਿਣੀ ਹੈ ਤੇ ਅਸੀਂ ਤੇ ਗਰਮੀ ਤੋਂ ਭੱਜਣਾ ਹੀ ਹੈ।
1: ਹਾਂ ਬਿਲਕੁਲ ਜੀ ਬਿਲਕੁਲ, ਸਾਨੂੰ ਤੇ ਗਰਮੀ ਚੰਗੀ ਕਦੋਂ ਲੱਗਣੀ
0: ਹੈ? 9 ਮਹੀਨੇ ਗਰਮੀ, ਉੱਤੋਂ ਬਿਜਲੀ ਦੀ ਵੀ ਪ੍ਰੋਬਲਮ ਆ ਜਾਏ ਤੇ ਫਿਰ ਤੇ ਮਗਲ। ਅੱਛਾ ਅੱਛਾ, ਤੇ ਅੱਜ ਅਖਤਰ ਸਾਹਿਬ ਕੀ ਸੁਣਾਓਗੇ ਤੁਸੀਂ ਸਾਨੂੰ, ਕਿਹੋ ਜਿਹੀ ਗੱਲਬਾਤ ਕਰੋਗੇ ਸਾਡੇ ਨਾਲ ਤੁਸੀਂ?
1: ਸਰ ਆਪਾਂ ਪੰਜਾਬੀ ਆ ਸਾਰੇ ਤੇ ਇੱਕ ਪਹਿਲੇ ਮੈਂ ਸ਼ੁਰੂ ਇੱਥੋਂ ਕਰਨਾ ਕਿ ਪਹਿਲੇ ਤਾਂ ਸਾਰੇ ਸੱਜਣ ਮਿੱਤਰ ਬੇਲੀ ਜਿੰਨੇ ਵੀ ਆ ਪੂਰੀ ਦੁਨੀਆਂ ਦੇ ਵਿੱਚ ਪੰਜਾਬੀਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਬਹੁਤ ਸਲਾਮ ਅਦਾਬ ਹੱਸਦੇ ਵਾਸਤੇ ਰਹਿਣ
0: ਜੀ। ਉਹਨਾਂ ਵੱਲੋਂ ਆਪ ਜੀ ਨੂੰ ਵੀ ਵਾਲੇਕੁਮ ਸਲਾਮ ਸਾਰਿਆਂ ਵੱਲੋਂ
1: ਮਿਹਰਬਾਨੀ ਜੀ। ਸਾਡਾ ਮਾਣ ਤਰਾਣ ਪੰਜਾਬੀ,
0: ਵਾਹ,
1: ਰੱਬ ਨੇ ਕੀਤੀ ਦਾਨ ਪੰਜਾਬੀ,
0: ਵਾਹ ਜੀ ਵਾਹ, ਵਾਹ ਜੀ ਵਾਹ, ਜਿਉਂਦੇ ਰਹੋ।
1: ਨਾ ਉਚਾਰ ਕਿਧਰੇ, ਰੜੀਅਲ ਸਾਫ ਮੈਦਾਨ ਪੰਜਾਬੀ,
0: ਵਾਹ,
1: ਅਦਬ ਅਦਾਬ ਦੀ ਮਿੱਠੜੀ ਬੋਲੀ
0: ਜੀ,
1: ਸਾਡੀ ਇਹ ਪਹਿਚਾਨ ਪੰਜਾਬੀ,
0: ਵਾਹ,
1: ਵਾਰਸ ਬੁੱਲੇ ਸ਼ਾਹ ਨੇ ਸਾਡੇ ਸਿਰ ਤੇ ਦਿੱਤੀ ਤਾਣ ਪੰਜਾਬੀ,
0: ਵਾਹ ਵਾਹ ਵਾਹ ਵਾਹ,
1: ਦੁੱਧ ਮੱਖਣ ਤੇ ਸ਼ਹਿਦ ਤੋਂ ਮਿੱਠੇ,
0: ਵਾਹ,
1: ਸਾਰੇ ਹਿਣ ਅਖਾਣ ਪੰਜਾਬੀ,
0: ਕਿਆ ਬਾਤ ਹੈ ਜੀ,
1: ਮਾਂ ਬੋਲੀ ਦੀ ਇੱਜ਼ਤ ਵਾਤੇ, ਵਾਰਨ ਆਪਣੀ ਜਾਨ ਪੰਜਾਬੀ, ਮੁੱਕ ਦੀ ਗੱਲ ਮੁਕਾ ਦੇ ਅਖਤਰ,
0: ਵਾਹ,
1: ਅੱਲਾ ਦਾ ਅਹਿਸਾਨ ਪੰਜਾਬੀ,
0: ਅੱਲਾ
1: ਦਾ ਅਹਿਸਾਨ ਪੰਜਾਬੀ,
0: ਜਿਉਂਦੇ ਵਸਦੇ ਰਹੋ, ਜਿਉਂਦੇ ਵਸਦੇ, ਕਿਆ ਬਾਤ ਹੈ, ਬਹੁਤ ਸੋਹਣਾ
1: ਜੀ। ਪੰਜਾਬੀਆਂ ਨਾਲ ਵੀ ਤੇ ਪੰਜਾਬੀ ਜ਼ਬਾਨ ਨਾਲ ਵੀ
0: ਜੀ,
1: ਇਹਦੇ ਨਾਲ ਇਹਨਾਂ ਦੋਨਾਂ ਨਾਲ ਇੰਨਾ ਕੁ ਪਿਆਰ ਆ ਕਿ ਉਰਦੂ ਬੋਲ ਵੀ ਸਕਦੇ ਆ, ਲਿਖ ਵੀ ਸਕਦੇ ਆ
0: ਜੀ,
1: ਲੇਕਿਨ ਜਿਹੜੀ ਚਾਸ ਹੁੰਦੀ ਨਾ ਜੀ ਪੰਜਾਬੀ ਚ
0: ਜੀ,
1: ਚਾਚੇ ਨੂੰ ਚਾਚਾ ਕਹੀਏ ਤਾਂ ਮਜ਼ਾ ਆਉਂਦਾ, ਤਾਏ ਨੂੰ ਤਾਇਆ ਕਹੀਏ ਤਾਂ ਮਜ਼ਾ ਆਉਂਦਾ।
0: ਬਿਲਕੁਲ,
1: ਜੇ ਇਹਨਾਂ ਦੋਨਾਂ ਨੂੰ ਆਪਾਂ ਅੰਕਲ ਕਹੀ ਜਾਈਏ ਤੇ ਫੇਰ ਤਾਂ ਕੁਛ ਨੀ ਨਾ ਪਤਾ ਹੀ ਨੀ ਲੱਗਦਾ ਵੀ
0: ਜਿਹੜਾ ਅੰਕਲ ਹੈ ਜੀ, ਇਹਦੇ ਚ ਸਾਰੇ ਹੀ ਰਿਸ਼ਤੇ ਆ ਜਾਂਦੇ ਨੇ, ਚਾਚੇ ਤਾਏ ਮਾਸੜ ਫੁੱਫੜ ਫਲਾਨ ਢੀਂਗ ਜੋ ਵੀ ਹਰ ਇੱਕ ਨੂੰ ਅੰਕਲ,
1: ਹਾਂਜੀ ਹਾਂਜੀ,
0: ਤੇ ਆਂਟੀ ਹਰ ਇੱਕ ਨੂੰ ਕਹੀ ਜਾਂਦੇ ਆ ਅਸੀਂ।
1: ਤਿੰਨ ਲਫ਼ਜ਼ ਆ ਜਿਹੜੇ, ਇੱਕ ਕਜ਼ਨ ਦਾ ਹੋ ਗਿਆ ਤੇ ਇੱਕ ਆਂਟੀ ਦਾ ਹੋ ਗਿਆ ਤੇ ਇੱਕ ਅੰਕਲ ਦਾ ਹੋ ਗਿਆ, ਇਹ ਤਿੰਨ ਲਫ਼ਜ਼ਾਂ ਨੇ ਸਾਡੀ ਜ਼ਬਾਨ ਨੂੰ ਵੈਸੇ ਗੋਲ ਮਟੋਲ ਜਿਹਾ ਕਰਤਾ।
0: ਪਰ ਜਿਹੜੇ ਜਿਸ ਤਰ੍ਹਾਂ ਚਲੋ ਦੂਸਰੀਆਂ, ਅਸੀਂ ਤੇ ਹਰ ਇੱਕ ਭਾਸ਼ਾ ਨੂੰ ਪਿਆਰ ਕਰਦੇ ਹਾਂ, ਹਰ ਇੱਕ ਭਾਸ਼ਾ ਦੀ ਰਿਸਪੈਕਟ ਕਰਦੇ ਹਾਂ,
1: ਬਿਲਕੁਲ,
0: ਪਰ ਹਰ ਭਾਸ਼ਾ ਅਸੀਂ ਬੋਲ ਸਕਦੇ ਹਾਂ ਜਿਹੜੀਆਂ ਸਾਡੇ ਖੇਤਰ ਚ ਬੋਲੀਆਂ ਜਾਂਦੀਆਂ ਨੇ ਸਾਰੀਆਂ, ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਇਹ ਜਿਹੜੀਆਂ ਚਾਰ ਪੰਜ ਭਾਸ਼ਾਵਾਂ ਨੇ। ਪਰ ਜੋ ਜੀ ਲੋਕ ਕਹੇ ਸੁਣੇ ਜਾਂਦੇ ਨੇ ਕਿ ਪੰਜਾਬੀ ਜਿਹੜੀ ਹੈ ਇਹ ਉਜਾਂਡ ਜਿਹਾ ਲੋਕਾਂ ਦੀ ਭਾਸ਼ਾ ਵੈ,
1: ਉਹ ਤਾਂ ਬਸ ਜੀ ਉਹਨਾਂ ਦੇ ਉਹ ਬਜਾ ਤੇ ਖੁਦ ਜੱਡ ਹੁੰਦੇ ਨੇ।
0: ਅੱਛਾ ਅੱਛਾ,
1: ਸਿੱਧੀ ਪੱਧਰੀ ਗੱਲ ਇਹ ਹੈਗੀ ਆ, ਪੰਜਾਬੀ ਵਰਗੀ ਵਿਸਤ ਰੱਖਣ ਵਾਲੀ ਜ਼ਬਾਨ ਹੋਰ ਹੈ ਹੀ ਕੋਈ ਨੀ। ਤੁਸੀਂ ਜਿਸ ਵੇਲੇ ਤਾਇਆ ਕਹਿੰਦੇ ਜੇ, ਕਿਸੇ ਨੂੰ ਇਹ ਦੱਸਣ ਦੀ ਲੋੜ ਨੀ ਪੈਂਦੀ ਵੀ ਉਹ ਅੱਬੇ ਨਾਲੋਂ ਵੱਡਾ ਹੈ। ਚਾਚਾ ਕਹਿੰਦੇ ਜੇ ਤੇ ਕਿਸੇ ਨੂੰ ਦੱਸਣ ਦੀ ਲੋੜ ਨੀ ਪੈਂਦੀ ਕਿ ਉਹ ਅੱਬੇ ਨਾਲੋਂ ਛੋਟਾ ਹੈ। ਇਸੇ ਤਰ੍ਹਾਂ ਫੁੱਫੜ, ਫੁੱਫੀ, ਮਸੇਰ, ਫੁਫੇਰ, ਇਹ ਸਾਰੇ ਰਿਸ਼ਤੇ ਜਿਹੜੇ ਹੈਗੇ ਆ, ਇਹ ਪੰਜਾਬੀ ਚ ਅਸੀਂ ਬੋਲਨੇ ਆ ਤੇ ਫੌਰਨ ਅਗਲਾ ਬੰਦਾ ਕਹਿੰਦਾ ਵੀ ਇਹ ਆਪਦੇ ਚਾਚੇ ਦੀ ਗੱਲ ਕਰਦਾ, ਆਪਦੀ ਫੁੱਫੀ ਦੀ ਗੱਲ ਕਰਦਾ, ਆਪਦੇ ਤਾਏ ਦੀ ਗੱਲ ਕਰਦਾ। ਤੇ ਅੰਕਲ ਵਾਸਤੇ ਸਾਨੂੰ ਜਿਹੜਾ ਹੈਗਾ ਅਗਲਾ ਸਵਾਲ ਕਰਨਾ ਪੈਂਦਾ ਵੀ ਵੋ ਆਪਕੇ ਅੱਬੂ ਸੇ ਜੋ ਬੜੇ ਹੈ ਵੋ। ਇਸ ਵਾਸਤੇ ਫਿਰ ਜਿਹੜਾ ਹੈਗਾ ਨਾ, ਸਾਨੂੰ ਅਸੀਂ ਜੱਟ ਜ਼ਿਮੀਦਾਰ ਬੰਦੇ ਹਾਂ, ਸਾਨੂੰ ਪੰਜਾਬੀ ਜਿਹੜੀ ਹੈਗੀ ਨਾ, ਪੰਜਾਬੀ ਸਾਡੀ ਜ਼ਬਾਨ ਆ ਤੇ ਪੰਜਾਬੀ ਹੀ ਸਾਨੂੰ ਚੰਗੀ ਲੱਗਦੀ ਹੈ।
0: ਤੇ ਪਰ ਅੱਜ ਕੱਲ ਜੋ ਟ੍ਰੈਂਡ ਚੱਲ ਰਿਹਾ ਕਿ ਆਪਣੇ ਬੱਚੇ ਇੰਗਲਿਸ਼ ਸਕੂਲਾਂ ਚ ਪੜ੍ਹਾਉਣੇ, ਜਦੋਂ ਉਹ ਇੰਗਲਿਸ਼ ਬੋਲਣਗੇ ਤੇ ਅਸੀਂ ਬੜੇ ਖੁਸ਼ ਹੁੰਦੇ ਹਾਂ ਜੀ, ਵੇਖੋ ਜੀ ਸਾਡਾ ਬੱਚਾ ਇੰਗਲਿਸ਼ ਬੋਲ ਰਿਹਾ, ਹਾਂਜੀ, ਤੇ ਇਹਦੇ ਵਿੱਚ ਵੱਡਾਪਣ ਕਿੱਥੇ ਹੈ? ਜਾਂ ਕੋਈ ਉਰਦੂ, ਮੈਂ ਉਰਦੂ ਨੂੰ ਪਸੰਦ ਕਰਦਾ, ਲਾਭ ਕਰਦਾ, ਮੈਂ ਉਰਦੂ ਸਿੱਖਿਆ ਜੀ ਇੱਥੇ ਜਰਮਨ ਚ ਆ ਕੇ, ਮੈਂ ਪਸੰਦ ਕਰਦਾ, ਲੇਕਿਨ ਇਹਦੇ ਵਿੱਚ ਵੱਡਾਪਣ ਕਿੱਥੇ ਹੈ ਕਿ ਪੰਜਾਬੀ ਵਾਲੇ ਪੇਂਡੂ ਹੋ ਗਏ, ਉਜਾੜ ਹੋ ਗਏ, ਤੇ ਜਿਹੜੇ ਉਰਦੂ ਬੋਲਦੇ ਨੇ ਇਹ ਬੜੇ ਐਡਵਾਂਸ ਲੋਕ ਹੋ ਗਏ, ਜਾਂ ਇੰਗਲਿਸ਼ ਵਾਲੇ ਬੜੇ ਐਡਵਾਂਸ ਲੋਕ ਹੋ ਗਏ? ਇਹ ਤੇ ਜੀ
1: ਜਿਸ ਤਰ੍ਹਾਂ ਹੈਗਾ ਨਾ, ਆਪਾਂ ਕਹਿੰਦੇ ਆ ਕਿ ਇੱਕ ਕੰਜੂਸ ਬੰਦਾ, ਇੱਕ ਖੁੱਲੇ ਦਿਲ ਦਾ ਬੰਦਾ, ਪੰਜਾਬੀ ਖੁੱਲੇ ਦਿਲ ਦੇ ਨੇ, ਉਰਦੂ ਵਾਲੇ ਕੰਜੂਸ ਨੇ। ਮਕਸਦ ਇਹ ਨੀ ਗਾ ਮੇਰਾ ਵੀ ਉਹਨਾਂ ਦੇ ਨਾਲ ਸਾਡੀ ਬਹਿਸ ਹੈ, ਇਹ
0: ਨਹੀਂ ਬਹਿਸ, ਬਹਿਸ ਤੇ ਨਹੀਂ ਜੀ, ਬਹਿਸ ਨਹੀਂ, ਅਸੀਂ ਹਰ ਇੱਕ ਨੂੰ ਪਿਆਰ ਕਰਦੇ।
1: ਪੰਜਾਬੀ ਪੰਜਾਬੀ ਜਦੋਂ ਵੀ ਬੋਲੂਗਾ ਨਾ, ਜੋ ਆਪਦੇ ਅੰਦਰੋਂ ਆਵਾਜ਼ ਨਿਕਲਣੀ ਉਹਦੇ,
0: ਠੀਕ ਠੀਕ ਠੀਕ,
1: ਓਏ ਆਓ ਚਾਚਾ, ਆਓ ਫਲਾਨਿਆ, ਉਹਨੂੰ ਜੱਫਾ ਪਾਉਣਾ ਪਤਾ ਲੱਗਣਾ ਵੀ ਜੱਫਾ ਪਾਇਆ।
0: ਵਾਹ ਵਾਹ, ਅੱਜ ਸਾਡੇ ਸੱਜਣ ਆਏ ਨੇ, ਵੇਖੋ ਕਿੰਨੀ ਪਿਆਰੀ ਭਾਸ਼ਾ ਵਾ, ਹੈ
1: ਨਹੀਂ ਜੀ? ਇਹ ਜਿਹੜੀਆਂ ਗੱਲਾਂ ਹੈਗੀਆਂ ਨਾ ਜੀ, ਇਹ ਪੰਜਾਬੀ ਦੇ ਵਿੱਚ ਇਹੀ ਦਿਸ਼ਾਵਾਂ ਲੱਭਦੀਆਂ ਨੇ,
0: ਤੇ ਨਾਲੇ ਸਾਡੇ ਵੱਡਿਆਂ ਵਡੇਰਿਆਂ ਦੀ ਭਾਸ਼ਾ ਹੈ।
1: ਹਾਂਜੀ, ਸਾਡੇ ਗਲਤ ਹੈਗੀ ਆ ਨਾ ਜੀ, ਸਾਡਾ ਪਿਛੋਕੜ ਆ ਇਹ, ਸਾਡੀ ਮਾਂ ਬੋਲੀ ਹੈਗੀ ਇਹ।
0: ਪਰ ਮੈਂ ਇਸ ਤਰ੍ਹਾਂ ਵੀ ਸੋਚਦਾ ਜੀ, ਅਗਰ ਉਹ ਕਹਿੰਦੇ ਨੇ ਨਾ ਕਿ ਪੰਜਾਬੀ ਜੰਡ ਭਾਸ਼ਾ ਵੈ, ਇਹ ਡਿਪੈਂਡ ਕਰਦਾ ਕਿਹੜਾ ਕਿਹੜੀ ਭਾਸ਼ਾ ਬੋਲਦਾ। ਜਿਹੜਾ ਉਹ ਜੰਡ ਹੈ ਉਹ ਉਰਦੂ ਵੀ ਬੋਲੇਗਾ ਤੇ ਉਹ ਜੰਡ ਤਰੀਕੇ ਨਾਲ ਬੋਲੇਗਾ, ਇੰਗਲਿਸ਼ ਵੀ ਬੋਲੇਗਾ ਤੇ ਉਹ ਜੰਡੀ ਤਰੀਕੇ ਨਾਲ ਬੋਲੇਗਾ।
1: ਬਿਲਕੁਲ,
0: ਜਿਹੜਾ ਅਕਲ ਵਾਲਾ ਬੰਦਾ ਉਹ ਜਿਹੜੀ ਵੀ ਭਾਸ਼ਾ ਬੋਲੇਗਾ ਉਹਦੇ ਚ ਪਿਆਰ ਤੇ ਮਿਠਾਸ ਹੋਏਗੀ। ਅਗਰ ਤੁਸੀਂ ਅਖਤਰ ਸਾਹਿਬ ਜੀ ਦੇਖੋ, ਪੰਜ ਛੇ ਭਾਸ਼ਾਵਾਂ ਜਾਣਦੇ ਹੋ, ਇਹਦਾ ਮਤਲਬ ਹੈ ਤੁਸੀਂ ਪੰਜ ਛੇ ਜ਼ਿੰਦਗੀਆਂ ਜੀ ਰਹੇ ਹੋ।
1: ਬਿਲਕੁਲ,
0: ਪਰ ਮਾਸੀਆਂ, ਸੌ ਮਾਸੀ ਹੋ ਸਕਦੀ ਹੈ, ਮਾਂ ਇੱਕ ਹੁੰਦੀ ਹੈ, ਚਾਚਾ ਸਾਰੀ ਦੁਨੀਆ ਚ ਹੀ ਅਸੀਂ ਬੇੜਾ ਬੰਦਾ ਟੱਕਰੇ ਉਹਨੂੰ ਚਾਚਾ ਕਹਿ ਸਕਦੇ ਹਾਂ, ਪਿਓ ਇੱਕ ਹੀ ਹੁੰਦਾ,
1: ਪਿਓ ਇੱਕ ਹੀ ਹੁੰਦਾ।
0: ਇਸ ਕਰਕੇ ਬਾਕੀ ਵੀ ਅਸੀਂ ਦੂਜੀਆਂ ਭਾਸ਼ਾਵਾਂ ਨੂੰ ਹੀ ਪਿਆਰ ਕਰਦੇ ਹਾਂ, ਪਰ ਪੰਜਾਬੀ ਬੋਲੀ ਸਾਡੀ ਮਾਂ ਬੋਲੀ ਹੈ ਤੇ ਅਸੀਂ ਇੱਜ਼ਤ ਦੂਸਰੀਆਂ ਭਾਸ਼ਾ ਦੀ ਵੀ ਓਨੀ ਕਰਨੇ ਆ ਜਿੰਨੀ ਪੰਜਾਬੀ ਦੀ।
1: ਬਿਲਕੁਲ ਜੀ, ਬਿਲਕੁਲ ਇਸੇ ਤਰ੍ਹਾਂ ਹੀ ਹੈਗਾ, ਉਹ ਸਾਡੇ ਬਾਕੀ ਜਿੰਨੀਆਂ ਜ਼ਬਾਨਾਂ ਉਹ ਸਾਡੇ ਰਿਸ਼ਤੇਦਾਰ ਨੇ।
0: ਬਿਲਕੁਲ, ਮਾਸੀਆਂ ਚਾਚੀਆਂ ਪੈਂਦੀਆਂ ਨੇ ਸਾਡੀਆਂ।
1: ਹਾਂਜੀ, ਤੇ ਬਿਲਕੁਲ ਇਸੇ ਤਰ੍ਹਾਂ ਹੀ, ਸਾਡੀ ਅਸਲ ਮਾਂ ਜਿਹੜੀ ਹੈਗੀ ਆ ਨਾ ਉਹ ਸਾਡੀ ਪੰਜਾਬੀ ਹੈ
0: ਜੀ। ਬਿਲਕੁਲ ਬਿਲਕੁਲ,
1: ਸਾਡੇ ਜਿਹੜੀ ਸਾਨੂੰ ਸੀਨੇ ਨਾਲ ਲਾਉਂਦੀ ਆ, ਠੰਡ ਪੈਂਦੀ ਹੈ।
0: ਵਾਹ ਜੀ ਵਾਹ, ਜਿਉਂਦੇ ਰਹੋ ਜੀ।
1: ਮੈਂ ਨਾ ਜੀ ਇੱਕ ਮੁਸ਼ਾਇਰੇ ਦੇ ਵਿੱਚ ਚਲਾ ਗਿਆ, ਉਥੇ ਮਾਂ ਬੋਲੀ ਦੇ ਹਵਾਲੇ ਨਾਲ ਮੁਸ਼ਾਹਰਾ ਹੋਵੇ ਹੋਵੇ ਇਸੇ ਡਿਸਟ੍ਰਿਕਟ ਭਾਵਨਗਰ ਦੇ ਵਿਚ ਹੀ ਆ ਰਿਆਸਤ ਬੀਕਾਨੇਰ ਦੇ ਨਾਲ ਜਿਹੜਾ ਜ਼ਿਲ੍ਹਾ ਸਾਡਾ ਤੇ ਉਥੇ ਜਿਹੜਾ ਨਾ ਜੀ ਸੱਤ ਬੰਦੇ ਜਿਹੜੇ ਪਹਿਲੇ ਜਿਹੜੇ ਪੜ੍ਹਿਆ ਜਿਨ੍ਹਾਂ ਨੇ ਉਹਨਾਂ ਸੱਤਾਂ ਬੰਦਿਆਂ ਨੇ ਪੜ੍ਹਿਆ ਉਰਦੂ ਦੇ ਵਿਚ
0: ਜੀ
1: ਅੱਠਵਾਂ ਬੰਦਾ ਜਿਹੜਾ ਆ ਗਿਆ ਉਹਨੇ ਅੰਗਰੇਜ਼ੀ ਚ ਪੜ੍ਹਨ ਲੱਗ ਪਿਆ ਨੌਵਾਂ ਨੰਬਰ ਮੇਰਾ ਸੀਗਾ ਮੈਂ ਜਾ ਕੇ ਪੰਜਾਬੀ ਪੜ੍ਹੀ ਤੇ ਫਿਰ ਮੈਂ ਉਹਨਾਂ ਨੂੰ ਨਾਲ ਦੱਸਿਆ ਮੈਂ ਕਿਹਾ ਯਾਰ ਪ੍ਰੋਗਰਾਮ ਮਾਂ ਬੋਲੀ ਦਾ ਕਿਆ ਜਿਹੜੇ ਸੱਤ ਅੱਠ ਪਹਿਲੇ ਪੜ੍ਹ ਗਏ ਆ ਇਹਨਾਂ ਦੀਆਂ ਮਾਵਾਂ ਨੇ ਪੰਜਾਬੀ ਔਰ ਦੂਸਰਾ ਉਰਦੂ ਬੋਲਿਆ ਸੀ ਜਾਂ ਉਰਦੂ ਸਪੀਕਿੰਗ ਸਨ
0: ਬਿਲਕੁਲ ਬਿਲਕੁਲ ਜੀ ਵੈਸੇ ਜੀ ਸਾਨੂੰ ਰਿਸਪੈਕਟ ਹਰ ਇੱਕ ਭਾਸ਼ਾ ਦੀ ਕਰਨੀ ਚਾਹੀਦੀ ਹੈ ਸਾਨੂੰ ਬਿਲਕੁਲ ਪਰ ਮਾਂ ਜਿਹੜੀ ਹੈ ਉਹਦਾ ਰੁਤਬਾ ਮਾਸੀਆਂ ਨਾਲੋਂ ਥੋੜਾ ਬਹੁਤਾ ਉੱਚਾ ਹੀ ਹੁੰਦਾ
1: ਗੱਲ ਇਹ ਨਾ ਜੀ ਹੁਣ ਮੈਂ ਹੈਗਾ ਮੇਰੀ ਮਾਂ ਪੰਜਾਬਣ ਮੇਰੀ ਦਾਦੀ ਪੰਜਾਬਣ ਮੇਰੀ ਨਾਨੀ ਪੰਜਾਬਣ ਪਿੱਛੇ ਤੱਕ ਉਹਨਾਂ ਦੀ ਜ਼ਬਾਨ ਜਿਹੜੀ ਹੈਗੀ ਆ ਉਹਨੇ ਆਖਿਆ ਸੀਗਾ ਨਾ ਉਹ ਮੇਰੀ ਇੱਕ ਰਬਾਈ ਹੈ ਨਿੱਕੀ ਜੀ ਜਦ ਮੈਂ ਜੱਗ ਤੇ ਅੱਖ ਖੋਲੀ ਸੀ ਮੱਥਾ ਚੁੰਮ ਕੇ ਮਾਂ ਬੋਲੀ ਸੀ
0: ਵਾਹ ਵਾਹ ਵਾਹ ਵਾਹ
1: ਜੋ ਬੋਲੀ ਸੀ ਦੱਸ ਨਹੀਂ ਸਕਦਾ ਉਹੋ ਹੀ ਮੇਰੀ ਮਾਂ ਬੋਲੀ ਸੀ
0: ਵਾਹ ਕਿਆ ਬਾਤ ਹੈ ਬਹੁਤ ਖੂਬ ਬਹੁਤ ਤੇ ਅਖਤਰ ਸਾਹਿਬ ਪਿਛਲੇ ਸਮੇਂ ਵਿਚ ਪਾਕਿਸਤਾਨੀ ਭਰਾ ਬੜੀ ਕੋਸ਼ਿਸ਼ ਕਰ ਰਹੇ ਨੇ ਪੰਜਾਬੀ ਦੇ ਹੱਕ ਵਿਚ ਮਜਲਸਾਂ ਜਲਸੇ ਜਲੂਸ ਬੜਾ ਕੁਛ ਕੋਸ਼ਿਸ਼ ਬਹੁਤ ਜੱਦੋਜਹਿਦ ਵੀ ਕਰ ਰਹੇ ਨੇ ਕਿ ਪੰਜਾਬੀ ਬੋਲੀ ਨੂੰ ਵੀ ਉਹੋ ਹੀ ਜਗ੍ਹਾ ਮਿਲੇ ਜੋ ਦੂਸਰੀਆਂ ਭਾਸ਼ਾ
1: ਨੇ ਉਹਦਾ ਥੋੜਾ ਬਹੁਤਾ ਜਿਹੜਾ ਹੈਗਾ ਨਾ ਥੋੜਾ ਬਹੁਤਾ ਸਿਲਾ ਮਿਲਿਆ ਵਾ ਇਹਨਾਂ ਨੂੰ ਇਹਦੇ ਵਿਚ ਮਰੀਅਮ ਨਵਾਜ਼ ਸਾਹਿਬਾ ਜਦੋਂ ਦੀਆਂ ਆਈਆਂ ਨੇ ਨਾ ਇਹਨਾਂ ਨੇ ਪੰਜਾਬੀ ਨੂੰ ਪ੍ਰਮੋਟ ਕੀਤਾ ਥੋੜਾ ਜਿਹਾ
0: ਬਹੁਤ ਵਧੀਆ
1: ਇਹਨਾਂ ਨੇ ਯਾਨੀ ਕਿ ਨਾ ਮੈਂ ਸ਼ਹਿਰਾਂ ਦੇ ਵਿਚ ਜਿਹੜਾ ਹੈਗਾ ਸਾਡੇ ਇੱਥੇ ਚੀਸ਼ਤੀਆਂ ਸ਼ਹਿਰ ਨਿਕਾ ਜਿਹਾ ਸ਼ਹਿਰ ਹੈ ਇਹਦੇ ਵਿਚ ਵੀ ਇੱਕ ਬੋਰਡ ਜਿਹੜਾ ਹੈਗਾ ਨਾ ਜਿਹੜੇ ਸਾਈਨ ਬੋਰਡ ਨਿੱਕੇ ਨਿੱਕੇ ਹੁੰਦੇ ਆ ਉਹ ਪੰਜਾਬੀ ਦਾ ਮੈਂ ਲੱਗਾ ਦੇਖਿਆ ਪਰਸੋਂ ਚੌਥ ਮੈਂ ਲੰਘਿਆ ਉਸ ਬਾਜ਼ਾਰ ਥਾਣੀ ਤੇ ਉੱਥੇ ਲੱਗਾ ਦੇਖਿਆ ਮੈਂ ਕਿਹਾ ਯਾਰ ਇੱਥੋਂ ਇਹ ਪਤਾ ਲੱਗਦਾ ਵਾ ਵੀ ਇਹ ਸ਼ਾਖਾ ਨਿਕਲਣ ਲੱਗ ਪਈਆਂ
0: ਲੱਗਣੇ ਚਾਹੀਦੇ ਨੇ ਮੈਂ ਕਹਿੰਦਾ ਜੀ ਤਿੰਨਾਂ ਭਾਸ਼ਾ ਦੇ ਵਿਚ ਉਰਦੂ ਚ ਪੰਜਾਬੀ ਚ ਤੇ ਇੰਗਲਿਸ਼ ਵਿਚ ਬੋਰਡ ਲੱਗਣੇ ਚਾਹੀਦੇ ਨੇ ਜਿਹੜੀ ਆਮ ਲੋਕਾਂ ਦੀ ਪੰਜਾਬੀ ਦੇ ਬੋਰਡ ਤੇ ਇੰਗਲੈਂਡ ਚ ਲੱਗੇ ਨੇ ਰੇਲਵੇ ਸਟੇਸ਼ਨਾਂ ਦੇ ਨਾਮ ਲਿਖੇ ਨੇ ਤੇ ਪਾਕਿਸਤਾਨ ਚ ਕਿਉਂ ਨੀ ਬੋਰਡਾਂ ਤੇ ਲਿਖੀ ਜਾ ਸਕਦੀ ਬਾਈ
1: ਬਿਲਕੁਲ ਲਿਖੀ ਜਾ ਸਕਦੀ ਹੈ ਜੀ
0: ਠੀਕ ਹੈ ਜੀ ਠੀਕ ਹੈ ਤੇ ਜਿਉਂਦੇ ਰਹੋ ਇਸੇ ਤਰ੍ਹਾਂ ਕੋਸ਼ਿਸ਼ ਤੁਹਾਡੀ ਜਿਹੜੀ ਆ ਚੱਲਦੀ ਰਹਿਣੀ ਚਾਹੀਦੀ ਆ ਮਾਂ ਬੋਲੀ ਪੰਜਾਬੀ ਵਾਸਤੇ ਜੀ
1: ਨਹੀਂ ਜੀ ਨਹੀਂ ਇਨਸ਼ਾਅੱਲਾ ਜਿਹੜਾ ਹੈਗਾ ਨਾ ਜੀ
0: ਆਉਣ ਦਿਓ ਫਿਰ ਅੱਜ ਕੀ ਹੋਰ ਕੀ ਸੁਣਾ ਰਹੇ ਹੋ ਸਾਨੂੰ
1: ਰੱਬ ਨੇ ਕਰਮ ਕਮਾਇਆ ਤਾਂਹੀਓ ਅੱਖਰ ਅੱਖਰ ਲਿਖਿਆ ਸਾਰਾ ਰੱਬ ਨੇ ਕਰਮ ਕਮਾਇਆ ਤਾਂਹੀਓ ਅੱਖਰ ਅੱਖਰ ਲਿਖਿਆ ਸਾਰਾ ਨਾ ਚਾੜੇ ਅਸਮਾਨੀ ਦੀਵੇ ਨਾ ਅਸਮਾਨਾ ਨਾ ਅਸਮਾਨ ਤੇ ਟੰਗਿਆ ਤਾਰਾ ਨਾ ਰਾਤੀ ਜਗਰਾਤੇ ਕੱਟੇ ਨਾ ਜੁੱਲੇ ਵਿਚ ਉਸਲ ਵੱਟੇ ਨਾ ਮੈਂ ਸੁਰਤ ਗਵਾਈ ਲੋਕੋ ਨਾ ਅੱਖਰਾਂ ਨੂੰ ਸਮਝਿਆ ਭਾਰਾ ਨਾ ਮੈਂ ਫੱਟ ਜਿਗਰ ਤੇ ਲਾਏ ਨਾ ਅੱਖਾਂ ਚੋਂ ਹੰਝੂ ਕੱਢੇ ਨਾ ਪੁੱਠਾ ਲਟਕਾਇਆ ਜਿੰਦ ਨੂੰ ਨਾ ਮੈਂ ਦਿਲ ਤੇ ਫੇਰਿਆ ਆਰਾ ਨਾ ਮੈਂ ਪੀੜ ਗਰੀਬੀ ਝੱਲੀ ਨਾ ਰਾਤਾਂ ਨੂੰ ਭੁੱਖਾ ਸੁੱਤਾ ਨਾ ਮਸਜਿਦ ਨਾ ਮੰਦਰ ਵੜਿਆ ਨਾ ਹੰਝੂਆਂ ਨੂੰ ਕੀਤਾ ਖਾਰਾ ਨਾ ਅੱਖਰਾਂ ਨੂੰ ਚੋਰੀ ਕੀਤਾ ਨਾ ਮੈਂ ਘੁੱਟ ਸ਼ਰਾਬ ਦਾ ਪੀਤਾ ਦੇਰ ਜ਼ਬਰ ਤੇ ਗੌਰ ਮੈਂ ਕੀਤੀ ਜ਼ੇਰ ਜ਼ਬਰ ਤੇ ਗੌਰ ਮੈਂ ਕੀਤੀ ਪੜਿਆ ਅਖਤਰ ਇੱਕ ਸਪਾਰਾ ਰੱਬ ਨੇ ਕਰਮ ਕਮਾਇਆ ਤਾਂਹੀਓ ਅੱਖਰ ਅੱਖਰ ਲਿਖਿਆ ਸਾਰਾ
0: ਵਾਹ ਵਾਹ ਵਾਹ ਕਿਆ ਬਾਤ ਹੈ ਕਿਆ ਬਾਤ ਬਹੁਤ
1: ਤੇ ਇੱਕ ਜਿਹੜੀ ਹੈਗੀ ਆ ਹੋਰ ਮੈਂ ਸੁਣਾਉਂਗਾ ਜੀ ਫੇਰ ਇਜਾਜ਼ਤ
0: ਲਊਂਗਾ
1: ਭੁੱਖ ਨੇ ਮੇਰੀ ਗੈਰਤ ਵੇਚੀ ਮੈਥੋਂ ਜੁਰਮ ਕਰਾਏ
0: ਵਾਹ
1: ਭੁੱਖ ਨੇ ਮੇਰੀ ਗੈਰਤ ਵੇਚੀ ਮੈਥੋਂ ਜੁਰਮ ਕਰਾਏ ਸਿਰ ਦੀ ਚੁੰਨੀ ਲੱਕ ਨਾਲ ਬੱਝੀ ਪੈਰੀ ਘੁੰਗਰੂ ਪਾਏ
0: ਵਾਹ ਵਾਹ ਸਿਰ ਦੀ ਚੁੰਨੀ ਲੱਕ ਨਾਲ ਬੱਝੀ ਤੇ ਪੈਰੀ ਘੁੰਗਰੂ ਵਾਹ ਵਾਹ ਵਾਹ
1: ਸ਼ਹਿਰ ਮੇਰੇ ਦੇ ਸ਼ੁਰਫਾ ਸਾਰੇ ਬੰਨ ਕਤਾਰਾਂ ਆਉਂਦੇ
0: ਹਾਂਜੀ
1: ਭੁੱਖ ਪਲੀਤ ਨੇ ਖੋ ਲੈ ਰਿਸ਼ਤੇ ਆਪਣੇ ਗੈਰ ਬਣਾਏ
0: ਵਾਹ ਸ਼ੁਰਫਾ ਕੀ ਹੁੰਦੇ ਨੇ ਜੀ
1: ਸ਼ਰੀਫ ਆਦਮੀ ਜੀ ਦਾੜੀਆਂ ਵਾਲੇ
0: ਸ਼ਰੀਫ
1: ਮੁਅੱਜ਼ਜ਼ ਸ਼ਹਿਰੀ ਜਿਹੜੇ ਹਾਂਜੀ ਜਿਹੜੇ ਰਾਤਾਂ ਨੂੰ ਕੰਜਰ ਖਾਨਿਆਂ ਜਾਂਦੇ ਜੀ
0: ਬਿਲਕੁਲ ਬਿਲਕੁਲ
1: ਮੇਰੇ ਦੇ ਸ਼ੁਰਫਾ ਸਾਰੇ ਬੰਨ ਕਤਾਰਾਂ ਆਉਂਦੇ ਭੁੱਖ ਪਲੀਤ ਨੇ ਖੋ ਲੈ ਰਿਸ਼ਤੇ ਆਪਣੇ ਗੈਰ ਬਣਾਏ
0: ਵਾਹ ਵਾਹ
1: ਲੋਕ ਲਕਾ ਕੇ ਇੱਕ ਦੂਜੇ ਤੋਂ ਅੱਗੜ ਪਿੱਛੇ ਅੜਾਉਂਦੇ
0: ਵਾਹ
1: ਲੋਕ ਲਕਾ ਕੇ ਇੱਕ ਦੂਜੇ ਤੋਂ ਅੱਗੜ ਪਿੱਛੜ ਆਉਂਦੇ, ਥਾਂ ਥਾਂ ਮੇਰੇ ਜੁੱਸੇ ਉੱਤੇ ਕੁੱਤਿਆਂ ਮੂੰਹ ਨੇ ਲਾਏ।
0: ਵਾਹ ਵਾਹ,
1: ਦੱਸਦੇ ਰੱਬਾ ਕਿੱਥੇ ਜਾਵਾਂ, ਕਿਹਨੂੰ ਦਰਦ ਸੁਣਾਵਾਂ।
0: ਵਾਹ,
1: ਦੱਸਦੇ ਰੱਬਾ ਕਿੱਥੇ ਜਾਵਾਂ, ਕਿਹਨੂੰ ਦਰਦ ਸੁਣਾਵਾਂ, ਪਹਿਲੇ ਨੋਚਿਆ ਰੱਜ ਕੇ ਗਿਰ ਜਾਂ, ਬਾਅਦ ਚ ਕੁੱਤੇ ਆਏ।
0: ਵਾਹ ਵਾਹ, ਬਾਅਦ ਚ ਕੁੱਤੇ ਆਏ।
1: ਪਾਕ ਪਵਿੱਤਰ ਜੁੱਸਾ ਮੇਰਾ, ਪਾਕ ਪਵਿੱਤਰ ਜੁੱਸਾ ਮੇਰਾ, ਪਾਕ ਸੀ ਮੇਰੀਆਂ ਸੋਚਾਂ।
0: ਵਾਹ,
1: ਵੇਖ ਸਕੀ ਨਾ ਭੁੱਖੇ ਅਸਰ ਢੇਡ ਆਪਣੇ ਦੇ ਜਾਏ, ਭੁੱਖ ਨੇ ਮੇਰੀ ਗੈਰਤ ਵੇਚੀ, ਮੇਥੋਂ ਜੁਰਮ ਕਰਾਏ।
0: ਵਾਹ ਵਾਹ ਵਾਹ ਵਾਹ, ਬਹੁਤ ਖੂਬ ਬਹੁਤ ਖੂਬ ਅਖਤਰ ਸਾਹਿਬ, ਗੱਲ ਏਦਾਂ ਜੀ, ਤੁਸੀਂ ਬਹੁਤ ਖੂਬ ਲਿਖਦੇ ਹੋ ਅਖਤਰ ਸਾਹਿਬ, ਯੂ ਆਰ ਵੰਡਰਫੁਲ ਰਾਈਟਰ।
1: ਸ਼ੁਕਰੀਆ ਜਨਾਬ, ਬੜੀ ਬੜੀ ਮਿਹਰਬਾਨੀ। ਤੇ ਇੱਕ
0: ਹਾਂਜੀ
1: ਹਾਂਜੀ
0: ਹਾਂਜੀ ਹੁਕਮ ਆਉਣ ਦੇ, ਦੱਸੋ।
1: ਇੱਕ ਜਿਹੜੀ ਉਹ ਨਜ਼ਮ ਮੇਰੀ ਚੱਲਦੀ ਪਈ ਆ, ਉਹਦੇ ਕੋਲ ਦੱਸ ਕੇ ਸ਼ੇਰ ਸੁਣਾਉਂਗਾ।
0: ਸੁਣਾ ਦਿਓ ਜੀ, ਸੁਣਾਓ ਆਉਣ ਦਿਓ।
1: ਉਹ ਐਸਾ ਨਾ ਜੀ, ਉਹ ਤਾਂ ਸਟਾਰਟ ਉੱਥੋਂ ਆ ਤਾਂ ਕਿ ਉਹ ਨਵੇਂ ਲੋਕਾਂ ਨੂੰ ਪਤਾ ਲੱਗ ਜਾਂਦਾ। ਮੈਂ ਪੰਜਾਬਣ ਠੇਠ ਪੰਜਾਬਣ ਉਰਦੂ ਇਲਮ ਸਿਖਾਇਆ, ਮੇਰੇ ਉਰਦੂ ਬੋਲਣ ਉੱਤੇ ਲੋਕਾਂ ਫਤਵਾ ਲਾਇਆ।
0: ਹਾਂਜੀ,
1: ਆ ਤੈਨੂੰ ਮੈਂ ਪਿੰਡ ਵਿਖਾਵਾਂ, ਬੋਧਾ ਸੀਮਨ ਟਿੰਡ ਵਿਖਾਵਾਂ। ਇਸ ਤੋਂ ਅੱਗੇ ਅਗਲੇ ਹਿੱਸੇ ਦੇ ਸ਼ੇਰ ਜਿਹੜੇ ਆ, ਯੱਸੂ ਪੰਜੂ ਹਾਰ ਦਾ ਦੱਸਾਂ, ਬੇਲੀ ਮਿੱਤਰ ਯਾਰ ਦਾ ਦੱਸਾਂ।
0: ਵਾਹ,
1: ਸੁਗੜ ਦੀ ਤੇ ਬੁੱਤ ਦਾ ਦੱਸਾਂ, ਕਰਮਾਂ ਵਾਲੇ ਪੁੱਤ ਦਾ ਦੱਸਾਂ। ਅਸਲ ਗਿੱਟੇ ਗੋਡੇ ਦੱਸਾਂ, ਦਾਰੂ ਫੀਮ ਤੇ ਡੋਡੇ ਦੱਸਾਂ। ਭਾਂਡਿਆਂ ਵਾਲੀ ਡੋਲੀ ਦੱਸਾਂ, ਚਰਬੀ ਡੋਲੂ ਕੌਲੀ ਦੱਸਾਂ। ਛਿੱਕੂ ਯਾਰ ਪਟਾਰੀ ਦੱਸਾਂ, ਭਾਂਡਾ ਠੀਕਰ ਖਾਰੀ ਦੱਸਾਂ।
0: ਵਾਹ ਵਾਹ ਵਾਹ ਵਾਹ,
1: ਕੁੜੀਆਂ ਦਾ ਮੈਂ ਗਿੱਧਾ ਦੱਸਾਂ, ਸੱਜਣ ਕੱਦ ਦਾ ਪਿੱਧਾ ਦੱਸਾਂ। ਚਿੱਟੀ ਗੋਰੀ ਨਾਰ ਦਾ ਦੱਸਾਂ, ਹੀਰਿਆਂ ਵਰਗੇ ਯਾਰ ਦਾ ਦੱਸਾਂ।
0: ਵਾਹ ਵਾਹ,
1: ਕੰਡੇ ਹਾਂਡੀ ਰਿਝਣਾ ਦੱਸਾਂ, ਥਾਪਾ ਸਾਬਣ ਭਿੱਜਣਾ ਦੱਸਾਂ। ਭੂਕਾਂ ਪੋਥੀ ਗੰਢਾ ਦੱਸਾਂ, ਤੈਨੂੰ ਦੌਰੀ ਡੰਡਾ ਦੱਸਾਂ।
0: ਵਾਹ ਵਾਹ ਵਾਹ ਵਾਹ,
1: ਖੁਰਪਾ ਸੱਬਲ ਰੰਬਾ ਦੱਸਾਂ, ਬਿਜਲੀ ਆਂਡਾ ਖੰਭਾ ਦੱਸਾਂ। ਬਖਤਾਂ ਤੋਤੇ ਚੋਗਾ ਦੱਸਾਂ, ਚੀਕ ਝਿਆੜਾ ਬੋਗਾ ਦੱਸਾਂ।
0: ਬੋਗਾ,
1: ਸੁਥਣ ਧੋਤੀ ਝੱਗਾ ਦੱਸਾਂ, ਕਾਲਾ ਗੋਰਾ ਬੱਗਾ ਦੱਸਾਂ। ਆ ਤੈਨੂੰ ਮੈਂ ਖੋਪੇ ਦੱਸਾਂ, ਚੁੰਨੀ ਨੂੰ ਮੈਂ ਤੋਪੇ ਦੱਸਾਂ। ਕਾਂ ਕਬੂਤਰ ਚਿੜੀਆਂ ਕੀ ਨੇ, ਲੀਰਾਂ ਖਿੱਦੋ ਪਿੜੀਆਂ ਕੀ ਨੇ।
0: ਲੀਰਾਂ ਖਿੱਦੋ ਪਿੜੀਆਂ ਕੀ ਨੇ, ਵੰਡਰਫੁਲ,
1: ਪਿੜੀਆਂ ਕੀ ਨੇ। ਚਾਦਰ ਪੱਲੀ ਤੰਗੜ ਕੀਏ, ਕਮਲਾ ਝੱਲਾ ਚੰਗੜ ਕੀਏ। ਕੁੱਕੜੀ ਕੁੱਕੜ ਸੇਵਾ ਦੱਸਾਂ, ਰੂੰ ਵੇਲਣਾ ਪੇਵਾ ਦੱਸਾਂ। ਤਾੜਾ ਹੋਲਾ ਭੁੰਨਣਾ ਦੱਸਾਂ, ਮੰਜਾ ਪੀੜੀ ਬੁਣਨਾ
0: ਦੱਸਾਂ। ਵਾਹ ਵਾਹ,
1: ਪਿਆਰ ਚ ਤੈਨੂੰ ਚੰਦਰਾ ਦੱਸਾਂ, ਦਿਲ ਤੇ ਲੱਗਾ ਜੰਦਰਾ ਦੱਸਾਂ। ਥੰਮੀ ਟੇਕ ਸਹਾਰਾ ਦੱਸਾਂ, ਗੋਹਾ ਮਿੱਟੀ ਗਾਰਾ ਦੱਸਾਂ। ਲੱਜ ਬੋਕਾ ਤੇ ਭੌਣੀ ਦੱਸਾਂ, ਕੁੱਟ ਕਟਾਪਾ
0: ਤੌਣੀ ਦੱਸਾਂ। ਵਾਹ ਵਾਹ ਵਾਹ ਵਾਹ,
1: ਬਾਕੀ ਦਾ ਜੀ ਅਗਲੀ ਵਾਰੀ ਅੱਲਾ ਰੱਖੇ ਖੈਰ ਤੇ ਜਿੰਦੇ ਵਸਦੇ ਰਹਿਣ ਸਾਰੇ। ਤੇ ਇਸੇ ਤਰ੍ਹਾਂ ਹੀ ਮੇਰਾ ਅੱਜ ਦਾ ਫੇਰ ਪੈਗਾਮ ਉਹੀ ਕਿ ਮੇਰੇ ਉਹ ਅਮਰੀਕਾ ਚ ਬੈਠੇ ਹੋਏ ਵੱਡੇ ਭਰਾ ਡਾਕਟਰ ਮੁਜਾਹਿਦ ਅਲੀ ਨਾਸਰ ਤੇ ਉਹਨਾਂ ਦੇ ਸਾਰਾ ਆਰ ਪਰਿਵਾਰ ਤੇ ਭੈਣ ਸਾਡੀ ਤੇ ਮੇਰੇ ਭਤੀਜੇ ਨਾ, ਸਾਰਿਆਂ ਨੂੰ ਬਹੁਤ ਬਹੁਤ ਦੁਆ ਸਲਾਮ
0: ਜੀ। ਪਹੁੰਚ ਗਿਆ, ਪਹੁੰਚ ਗਿਆ
1: ਦੇ ਵਸਦਿਆਂ ਰੱਖੇ।
0: ਅਖਤਰ ਸਾਹਿਬ, ਗੱਲ ਇਸ ਤਰ੍ਹਾਂ, ਅਸੀਂ ਜਿਹੜਾ ਨਿੱਕੇ ਹੁੰਦੇ ਹਾਂ ਨਾ, ਪ੍ਰਾਇਮਰੀ ਸਕੂਲੇ ਪ੍ਰਾਇਮਰੀ ਸਕੂਲੇ, ਉਦੋਂ ਅਸੀਂ ਵੀ ਝੱਗਾ ਜਿਹੜਾ ਤੁਸੀਂ ਬੋਲਿਆ ਨਾ, ਝੱਗਾ ਹੀ ਕਹਿੰਦੇ ਹੁੰਦੇ।
1: ਹਾਂਜੀ ਹਾਂਜੀ,
0: ਤੇ ਬੋਝਾ ਝੱਗਾ ਬੋਝਾ ਬੋਝਾ ਕਹਿੰਦੇ ਹੁੰਦੇ ਪਾਕਿਸਤਾਨ।
1: ਜਦੋਂ ਨਿੱਕੇ ਨਿੱਕੇ ਹੁੰਦੇ ਸੀ ਨਾ, ਪੜ੍ਹਦੇ ਹੁੰਦੇ ਸੀ, ਤੇ ਬੋਝਾ ਹਮੇਸ਼ਾ ਪਾਟਿਆ ਹੀ ਹੁੰਦਾ ਸੀ,
0: ਸਾਰਿਆਂ ਦੇ ਬੋਝੇ ਪਾਟੇ ਹੁੰਦੇ,
1: ਸਾਰਿਆਂ ਦਾ ਬੋਝੇ ਦਾ ਇੱਕ ਪਾਸਾ ਜਿਹੜਾ ਉਧੜਿਆ
0: ਉਧੜਿਆ
1: ਬੁਨਿਆਦ ਤੇ,
0: ਬੜੀ ਸੜੀ
1: ਰੋਜ਼ਾਨਾ ਦੀ ਬੁਨਿਆਦ ਦੇ ਉੱਤੇ ਨਾ, ਘਰੋਂ ਮਾਂ ਕੋਲੋਂ ਝੜਨਾ ਪੈਂਦੀਆਂ।
0: ਬੜੀ ਸੋਹਣੀ ਤਸਵੀਰ ਖਿੱਚੀ ਹੈ ਵਾਕਿਆ, ਇੱਕ ਪਾਸਿਓ ਤੋਪੇ ਜੇ ਟੁੱਟੇ ਹੁੰਦੇ ਸੀ ਤੇ ਸਾਈਡ ਲਮਕਦੀ
1: ਹੁੰਦੀ ਹੁੰਦੇ। ਮੈਂ ਨਾ ਜੀ ਇੱਕ ਗੱਲ ਤੁਹਾਨੂੰ ਦੱਸਦਾ, ਸਾਦਗੀ ਦੀ ਜਾਂ ਸਿੱਧੇ ਲੋਕ ਕੀ ਹੁੰਦੇ ਆ। ਮੈਂ ਨਾ, ਅਸੀਂ ਪਹਿਲੇ ਸ਼ਹਿਰ ਦੇ ਵਿੱਚ ਕਿਸੇ ਚ, ਮੈਂ ਜੰਮਿਆ ਪਲਿਆ ਸ਼ਹਿਰ ਚ ਸੀਗਾ, ਤੇ ਉਥੋਂ ਜਦੋਂ ਅਸੀਂ ਪਿੰਡ ਆਏ ਨਾ, ਤੇ ਅਸੀਂ ਉਹ ਸ਼ਹਿਰ ਵਾਲੇ ਫਿਰ ਥੋੜਾ ਜਿਹਾ ਵੀ ਸੁਥਣਾ ਝੱਗੇ ਵੀ ਉਹ ਪਜਾਮੇ ਪਜੂਮੇ ਬੂਸਟਾਂ ਜਿਹੜੀਆਂ ਥੋੜੀਆਂ ਜਿਹੀਆਂ ਧੋਤੀਆਂ ਧੋਤੀਆਂ ਪਾਉਣੀਆਂ, ਸੈਂਡਲ ਸੁੰਡਲ ਪਾ ਕੇ ਰੱਖਣੇ, ਸੁਰਮੇ ਦੀਆਂ ਲੀਕਾਂ ਸ਼ੀਕਾਂ ਕੱਢ ਕੇ ਰੱਖਣੀਆਂ। ਮਾਵਾਂ ਤਾਂ ਸਾਡੀਆਂ ਪੰਜਾਬਣਾਂ ਹੀ ਸਨ ਨਾ।
0: ਹਾਂਜੀ ਬਿਲਕੁਲ ਜੀ।
1: ਤੇ ਮੱਥੇ ਦੇ ਉੱਤੇ ਟਿੱਕਾ ਜਿਹਾ ਵੀ ਲਾ ਦੇਣਾ ਵੀ ਨਜ਼ਰ ਨਾ ਲੱਗੇ, ਉਹ ਨਜ਼ਰ ਸਾਨੂੰ ਖੇ ਲੱਗੀ ਅੱਗੇ, ਅਸੀਂ ਕਾਲੇ ਸ਼ਾਹ ਹੈਗੇ, ਹੋਰ ਸਾਨੂੰ ਨਜ਼ਰ ਕੀ ਲੱਗਣੀ। ਖੈਰ ਮਾਵਾਂ ਨੇ ਤਾਂ ਆਪਦਾ ਫਰਜ਼
0: ਮਾਂ ਦੀਆਂ ਨਜ਼ਰਾਂ ਨਾਲ ਤੇ ਪੁੱਤ ਹੀਰਾ
1: ਹਾਂਜੀ ਤੇ ਉਹ ਮੈਂ ਨਾ ਜੀ ਉੱਥੇ ਗਿਆ ਤੇ ਉਹ ਸਾਡੇ ਨਾ ਗੁਆਂਢੀ ਰਕਬੇ ਦੇ ਜਿਹੜੇ ਗੁਆਂਢ ਸਨ ਉਹਨਾਂ ਦਾ ਮੁੰਡਾ ਨਾ ਬੱਕਰੀਆਂ ਲਈ ਫਿਰੇ ਉਹ ਬੱਕਰੀਆਂ ਲਈ ਫਿਰੇ ਤੇ ਉਹਨੇ ਕੀ ਕੀਤਾ ਉਹਨੂੰ ਨਾ ਨਲੀ ਆ ਗਈ ਤੇ ਉਹਨੇ ਬਾਂਹ ਦੇ ਨਾਲ ਤਾਂ ਪੂੰਝ ਦਿੱਤੀ ਸਾਰੀ ਗੱਲ ਤੇ ਮਲੀ ਗਈ ਉਹ ਮੈਂ ਉਹਨੂੰ ਪੁੱਛਿਆ ਤੈਨੂੰ ਤੇਰੇ ਅੱਬੇ ਨੇ ਦੱਸਿਆ ਨਹੀਂ ਵੀ ਕਿੱਦਾਂ ਸਾਫ਼ ਕਰਨੀ ਆ ਕਹਿੰਦਾ ਜੀ ਮੇਰੇ ਅੱਬੇ ਨੇ ਮੈਨੂੰ ਏਦਾਂ ਹੀ ਦੱਸਿਆ ਸੀ ਵੀ ਪੁੱਤ ਜਦੋਂ ਆਵੇ ਨਾ ਤਾਂ ਬਾਂਹ ਨਾ ਏਦਾਂ
0: ਪਾਉਣੇ
1: ਕੋਲੋਂ ਉਹ ਹਾਲੇ ਤੱਕ ਵੀ ਜਵਾਨ ਹੋ ਗਿਆ ਦੋਤਿਆਂ ਪੋਤਿਆਂ ਵਾਲਾ ਹੋ ਗਿਆ ਤੇ ਮੈਂ ਉਹਨੂੰ ਇਹ ਗੱਲ ਹੀ ਕਹਿੰਦਾ ਹੁੰਦਾ ਮੈਂ ਕਹਿੰਦਾ ਯਾਰ ਤੇਰੇ ਅੱਬੇ ਨੇ ਤੈਨੂੰ ਹੋਰ ਕੁਛ ਨੀ ਸੀ ਦੱਸਿਆ ਉਹ ਵੀ ਮੈਨੂੰ ਦੱਸ ਦੇ ਬੜਾ ਸ਼ੁਕਰ ਲੱਗਦਾ
0: ਬਿਲਕੁਲ ਅਖਤਰ ਸਾਹਿਬ ਤੁਸੀਂ ਜਿਹੜੀ ਯਾਦ ਦਵਾਈ ਹੈ ਜਦੋਂ ਅਸੀਂ ਪ੍ਰਾਇਮਰੀ ਸਕੂਲ ਚ ਪੜ੍ਹਦੇ ਹੁੰਦੇ ਹਾਂ ਏਦਾਂ ਦੇ ਬੱਚੇ ਬਹੁਤ ਸਨ ਜਿਹੜੇ ਮਤਲਬ ਕਿ ਉਹ ਬਾਂਹ ਨਾਲ ਤੇ ਉੱਤੇ ਕਈਆਂ ਦੀ ਕਮੀਜ਼ ਹੁੰਦੀ ਸੀ ਲੰਮੀਆਂ ਬਾਹਾਂ ਤੱਕ ਤੇ ਉਹ ਉਹਦੇ ਨਾਲ ਹੀ ਪੂਜ ਦਿੰਦੇ
1: ਉਹ ਵੀ ਨਾਲ ਹੀ ਬਿਲਕੁਲ ਇਸੇ ਤਰ੍ਹਾਂ ਅਸਲ ਚ ਸਰਦਾਰ ਜੀ ਗੱਲ ਪਤਾ ਕੀ ਆ
0: ਹਾਂਜੀ
1: ਏਦਾਂ ਦੀਆਂ ਗੱਲਾਂ ਕਰਕੇ ਨਾ ਹਕੀਕਤ ਦੇ ਵਿੱਚ ਦਿਲ ਨੂੰ ਸਕੂਨ ਆਉਂਦਾ
0: ਬਿਲਕੁਲ ਉਹ ਤਸਵੀਰ ਸਾਰੀ ਮੇਰੀਆਂ ਅੱਖਾਂ ਕੇ ਘੁੰਮਣ ਡਈ ਜਿਹੜੀ
1: ਅਸੀਂ ਉਹ ਜਿਹੜਾ ਹੈਗਾ ਨਾ ਅਸੀਂ ਉਹ ਵੇਦਾ ਭੁੱਲ ਗਏ
0: ਬਿਲਕੁਲ
1: ਸਾਨੂੰ ਉਹ ਛਾਵਾਂ ਜਿਹੜੀਆਂ ਚੇਤੇ ਰੱਖਣੀਆਂ ਚਾਹੀਦੀਆਂ
0: ਬੜੀ ਸਾਦੀ ਜ਼ਿੰਦਗੀ ਬਹੁਤ ਸਾਦੀ ਲਾਈਫ
1: ਮੈਂ ਕਹਿੰਦਾ ਜੀ ਉਹਦੇ ਵਿੱਚ ਸਵਾਦ ਹੀ ਬੜਾ ਸੀ
0: ਬਿਲਕੁਲ ਬਿਲਕੁਲ ਤੇ ਅਖਤਰ ਸਾਹਿਬ ਮੈਂ ਤੁਹਾਡੇ ਨਾਲ ਦੋ ਚਾਰ ਸ਼ੇਅਰ ਕਰਾਂਗਾ
1: ਬਿਸਮਿਲ੍ਲਾ ਜੀ ਬਿਸਮਿਲ੍ਲਾ
0: ਭਾਈ ਸਾਡੀ ਸੀਮਾ ਤੇ ਗੁਲਾਬ ਦੇ ਫੁੱਲ ਲੱਗਣ ਸੀਮਾ ਬਾਰਡਰ ਸਾਡੀ ਸੀਮਾ ਤੇ ਗੁਲਾਬ ਦੇ ਫੁੱਲ ਲੱਗਣ ਟੈਂਕਾਂ ਤੋਪਾਂ ਦਾ ਕਿਧਰੇ ਨਾ ਹੋਵੇ ਬਾਰਡਰ ਦੀ ਹਿੱਕ ਤੇ ਬੋਰਡ ਦਾ ਦਰਖਤ ਉੱਗੇ ਦੋਵੇਂ ਪਾਸੇ ਹੀ ਠੰਡੀ ਛਾਂ ਹੋਵੇ ਤੇ ਦੋਵਾਂ ਪਾਸਿਓਂ ਖੁਸ਼ੀ ਦੇ ਆਉਣ ਬੁੱਲੇ ਮੇਰੇ ਮਾਲਕਾ ਕੋਈ ਨਾ ਮਾਰ ਹੋਵੇ ਦੋਵੇਂ ਪਾਸਿਓਂ ਖੁਸ਼ੀ ਦੇ ਆਉਣ ਬੁੱਲੇ ਮੇਰੇ ਮਾਲਕਾ ਕੋਈ ਨਾ ਮਾਰ ਹੋਵੇ ਪਿਆਰ ਸਤਿਕਾਰ ਵਪਾਰ ਦੇ ਢੇਰ ਲੱਗਣ ਓਏ ਸਾਡੇ ਦਿਲਾਂ ਵਿੱਚ ਖੁੱਲੀ ਥਾਂ ਹੋਵੇ ਪਾਕਿਸਤਾਨ ਨੂੰ ਰੱਬਾ ਪਾਕ ਕਰਦੇ ਸਾਰਾ ਮੁਲਕ ਹੀ ਜੰਨਤ ਨਮਾ ਹੋਵੇ ਮੁਹੱਬਤ ਦੇ ਫੁੱਲਾਂ ਤੇ ਪਿਆਰ ਦੀ ਹੋਏ ਵਰਖਾ ਮੁਹੱਬਤ ਦੇ ਫੁੱਲਾਂ ਤੇ ਪਿਆਰ ਦੀ ਹੋਏ ਵਰਖਾ ਬੰਬਾਂ ਰਾਕਟਾਂ ਲਈ ਕੋਈ ਨਾ ਥਾਂ ਹੋਵੇ ਡਰ ਉੱਡ ਜਾਏ ਤੇ ਡਰ ਜਾਣ ਡਰਾਉਣ ਵਾਲੇ ਅੱਤਵਾਦ ਦਾ ਬੇੜਾ ਫਨਾ ਹੋਵੇ ਡਰ ਉੱਡ ਜਾਏ ਤੇ ਡਰ ਜਾਣ ਡਰਾਉਣ ਵਾਲੇ ਅੱਤਵਾਦ ਦਾ ਬੇੜਾ ਫਨਾ ਹੋਵੇ ਓਏ ਮੈਂ ਪਾਵਾਂ ਬੋਲੀਆਂ ਖੁਸ਼ੀ ਦੇ ਢੋਲ ਉੱਤੇ ਤੇ ਮੇਰੇ ਹੱਥ ਵਿੱਚ ਸਜਣਾ ਦੀ ਬਾਂਹ ਹੋਵੇ ਮੈਂ ਪਾਵਾਂ ਬੋਲੀਆਂ ਖੁਸ਼ੀ ਦੇ ਢੋਲ ਉੱਤੇ ਮੇਰੇ ਹੱਥ ਵਿੱਚ ਸਜਣਾ ਦੀ ਬਾਂਹ ਹੋਵੇ ਓਏ ਹਰ ਹਾਲਤ ਵਿੱਚ ਸਜਣਾ ਨਾਲ ਵਫਾ ਕਰੀਏ ਅੱਗੋਂ ਹਾਂ ਹੋਵੇ ਭਾਵੇਂ ਨਾ ਹੋਵੇ ਹਰ ਹਾਲਤ ਵਿੱਚ ਸੱਜਣਾ ਨਾਲ ਵਫਾ ਕਰੀਏ ਓਏ ਅੱਗੋਂ ਹਾਂ ਹੋਵੇ ਭਾਵੇਂ
1: ਇਹ ਵੇਲੇ ਅੱਲਾ ਲੈ ਕੇ ਆਊਗਾ ਜੀ
0: ਜੀ ਜ਼ਰੂਰ ਇਹਨਾਂ ਉਮੀਦਾਂ ਨਾਲ ਆਈਆਂ ਜੀ ਕਿ ਇਹ ਵੇਲਾ ਆਵੇ ਸਾਡੇ ਇਕੱਠੇ ਮੇਲੇ ਲੱਗਣ ਢੋਲ ਵੱਜਣ ਕਾਰੋਬਾਰ ਹੋਣ ਅਸੀਂ ਮਿਲਣ ਗਿਲਣ ਜਾਈਏ ਇੱਕ ਦੂਜੇ ਨੂੰ ਅਸੀਂ ਲਾਹੌਰ ਫੂਡ ਸਟਰੀਟ ਚ ਆਇਆ ਕਰੀਏ ਖਾਣਾ ਖਾਣ
1: ਵਾਸਤੇ
0: ਹਾਂ ਤੁਸੀਂ ਅੰਮ੍ਰਿਤਸਰ ਆਓ ਅੰਮ੍ਰਿਤਸਰ ਵੀ ਫੂਡ ਸਟਰੀਟ ਹੈਗੀ ਆ ਜੀ ਬਿਲਕੁਲ ਉਸੇ ਤਰ੍ਹਾਂ ਦੇ ਬਹੁਤ ਵਧੀਆ ਵਧੀਆ ਤੇ ਬਹੁਤ ਚੰਗਾ ਲੱਗਾ ਜੀ ਅਖਤਰ ਸਾਹਿਬ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਨੂੰ ਅੱਲਾਹ ਤਾਲਾ ਆਬਾਦ ਰੱਖੇ ਤੇ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਮੁਲਾਕਾਤਾਂ ਹੁੰਦੀਆਂ ਰਹਿਣਗੀਆਂ ਤੇ ਖੁਦਾ ਹਾਫਿਜ਼ ਮੇਰੇ ਸੋ ਦੋਸਤੋ ਇਹ ਸਨ ਲੈਂਦੇ ਪੰਜਾਬ ਤੋਂ ਅਖਤਰ ਸਾਹਿਬ ਜਿਹੜੇ ਖੂਬਸੂਰਤ ਗੱਲਾਂ ਬਾਤਾਂ ਤੇ ਖੂਬਸੂਰਤ ਸ਼ਾਇਰੀ ਕਰਕੇ ਸੁਣਾ ਕੇ ਗਏ ਨੇ ਵੰਡਰਫੁਲ ਮੈਨ ਖਾਲਸਾ ਜੀ ਰੈਡੀ ਹੋ ਜਾਓ ਮੈਂ ਤੁਹਾਡੇ ਵੱਲ ਆ ਰਿਹਾ ਠੀਕ ਹੈ ਜੀ ਤੇ ਤੁਸੀਂ ਰੇਡੀਓ ਅਗਰ ਸੁਣ ਰਹੇ ਹੋ ਤੇ ਬੰਦ ਕਰ ਦਿਓ ਆ ਲਓ ਜੀ ਮੈਂ ਤੁਹਾਨੂੰ ਕਾਲ ਕਰ ਦਿੱਤੀ ਜੇ
2: b ਬਾਜਵਾ ਸਾਹਿਬ ਸਤਿ ਸ੍ਰੀ ਅਕਾਲ ਜੀ।
0: ਜੀ ਖਾਲਸਾ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਸ ਰੇਡੀਓ ਦੇ ਵੇੜੇ ਹਰ ਵਾਰੀ ਦੀ ਤਰ੍ਹਾਂ। ਬਹੁਤ ਬਹੁਤ ਆ ਜਾਓ, ਲੰਘ ਆਓ ਜੀ।
2: ਵਾਹ ਜੀ ਵਾਹ, ਮੇਰਾ ਆਵਾਜ਼ ਠੀਕ ਠਾਕ ਆ ਰਿਹਾ?
0: ਤੁਹਾਡਾ ਆਵਾਜ਼ ਬਿਲਕੁਲ ਠੀਕ ਠਾਕ ਆ ਰਿਹਾ ਜੀ, ਤੇ ਤੁਸੀਂ ਪਹਿਲਾਂ ਸੁਣ ਰਹੇ ਸੋ ਆਨ ਏਅਰ ਆਵਾਜ਼ ਸਾਡੀ ਰੇਡੀਓ ਦੀ ਠੀਕ ਚੱਲ ਰਹੀ ਸੀ।
2: ਮੈਨੂੰ ਅੱਜ ਜਾਪਦਾ ਜਿਵੇਂ ਮੇਰਾ ਟੈਲੀਫੋਨ ਖਰਾਬ ਹੈ, ਮੈਂ ਆਵਾਜ਼ ਮੈਨੂੰ ਅੱਜ ਮੈਨੂੰ ਘੱਟ ਆ ਰਹੀ ਸੀ।
0: ਅੱਛਾ, ਤੁਹਾਨੂੰ ਜਦੋਂ ਪਹਿਲਾਂ ਮੈਂ ਤੁਸੀਂ ਜੋ ਸੁਣ ਰਹੇ ਸੀ ਉਦੋਂ ਤੁਹਾਨੂੰ ਆਵਾਜ਼ ਘੱਟ ਆ ਰਹੀ ਸੀ?
2: ਹਾਂਜੀ ਹਾਂਜੀ,
0: ਮੈਂ ਥੋੜੀ ਜਿਹੀ ਤੇਜ਼ ਕਰ ਦਿੰਦਾ, ਅੱਗੇ ਨਾਲੋਂ ਆਵਾਜ਼ ਮੈਂ ਉੱਪਰ ਕਰ ਦਿੱਤੀ ਹੈ।
2: ਹੁਣ ਆਵਾਜ਼ ਬਹੁਤ ਵਧੀਆ ਆ ਰਹੀ ਹੈ।
0: ਆ ਰਹੀ ਹੈ ਹੁਣ? ਠੀਕ ਹੈ, ਠੀਕ ਹੈ ਜੀ।
2: ਹਾਂਜੀ,
0: ਤੇ ਮੈਂ ਵੀ ਉਹ ਚਲੋ ਨਾਲੇ ਤੁਸੀਂ ਆ ਗੱਲ ਕੀਤੀ ਹੈ ਸੱਡਣ ਲਈ, ਤੇ ਮੈਂ ਚਲੋ ਚੈੱਕ ਕਰ ਲਈ ਆਵਾਜ਼ ਨਾ ਮੈਨੂੰ ਜ਼ਿਆਦਾ ਲੱਗ ਰਹੀ ਸੀ, ਮੈਂ ਆਪ ਹੀ ਘੱਟ ਕੀਤੀ ਸੀ ਤੇ ਹੁਣ ਮੈਂ ਵਧਾ ਦਿੱਤੀ ਹੈ। ਹੁਣ ਬਾਅਦ ਦੀ ਤੁਹਾਡੀ ਆਵਾਜ਼ ਵੀ ਵਧਾ ਦਿੱਤੀ ਹੈ ਕਾਫੀ।
2: ਠੀਕ ਹੈ ਜੀ, ਠੀਕ ਹੈ। ਅਖਤਰ ਸਾਹਿਬ ਬੜਾ ਵਧੀਆ ਸੁਣਾ ਰਹੇ ਸਨ ਜੀ।
0: ਵਾਹ ਸਾਹਿਬ ਯਾਰ, ਕਿਆ ਸੋਹਣੀਆਂ ਬਾਤਾਂ, ਕਿਆ ਉਹ ਜਿਹੜੀ ਚਲੇ ਗਏ ਸਮੇਂ ਨੇ ਉਹਨਾਂ ਦੀ ਯਾਦ ਦੁਆਦਾਂ ਨੇ ਤਾਜ਼ਾ ਕੀਤੀ ਹੈ। ਵੰਡਰਫੁਲ ਮੈਨ,
2: ਵੰਡਰਫੁਲ। ਹਾਂਜੀ ਹਾਂਜੀ ਹਾਂਜੀ, ਤੇ ਅੱਜ ਤਰੀਕ ਹੈ ਨਾ ਇਹ 26/4/2026।
0: ਹਾਂ 26/4/2 ਬਿਲਕੁਲ ਜੀ।
2: ਹਾਂਜੀ ਹਾਂਜੀ ਜੀ, ਤੇ ਬੜਾ ਵਧੀਆ ਮੌਸਮ ਜੀ ਅੱਜ।
0: ਬਹੁਤ ਸੋਹਣਾ ਮੌਸਮ ਵਾਕਿਆ, ਬਹੁਤ ਖੂਬਸੂਰਤ ਮੌਸਮ।
2: ਹਾਂਜੀ, ਤੇ ਮੇਰੀ ਕਵਿਤਾ ਦਾ ਸਿਰਲੇਖ ਹੈ ਜੀ ਭਾਰਤ ਜੀ।
0: ਭਾਰਤ ਜੀ, ਹਾਂਜੀ ਆਉਣ ਦਿਓ ਜੀ।
2: ਹਾਂਜੀ, ਮੈਂ ਕਿਹਾ ਜੀ ਭਾਰਤ ਜੀ ਡਾਕਟਰ ਕੋਲ ਜਾਓ।
0: ਅੱਛਾ ਅੱਛਾ,
2: ਡਾਕਟਰ ਕੋਲ ਜਾਓ, ਦੇਰ ਹੋਈ ਨਾ ਦੇਰ ਲਗਾਓ।
0: ਵਾਹ,
2: ਭਾਰਤ ਜੀ ਡਾਕਟਰ ਕੋਲ ਜਾਓ, ਦੇਰ ਹੋਈ ਨਾ ਦੇਰ ਲਗਾਓ।
0: ਹਾਂਜੀ,
2: ਜਿੰਨੇ ਅੰਗ ਹਨ ਸਾਰੇ ਰੋਗੀ, ਇਹਨਾਂ ਦਾ ਇਲਾਜ ਕਰਾਓ।
0: ਬਿਲਕੁਲ ਠੀਕ, ਬਿਲਕੁਲ ਠੀਕ ਖਾਲਸਾ ਜੀ, ਬਹੁਤ ਸੋਹਣੀ ਤਸਵੀਰ ਕੱਢੀ ਖਿੱਚੀ ਹੈ। ਸਾਰੇ ਰੋਗੀ ਅੰਗ ਨੇ,
2: ਜਿੰਨੇ ਅੰਗ ਹਨ ਸਾਰੇ ਰੋਗੀ, ਇਹਨਾਂ ਦਾ ਇਲਾਜ ਕਰਾਓ।
0: ਵਾਹ,
2: ਹੇਰਾ ਫੇਰੀ ਚੋਰ ਬਜ਼ਾਰੀ
0: ਜੀ,
2: ਜਨਸੰਖਿਆ ਬੇਰੋਜ਼ਗਾਰੀ।
0: ਵਾਹ ਵਾਹ ਵਾਹ ਵਾਹ, ਬਹੁਤ ਸੋਹਣੀ ਤਸਵੀਰ।
2: ਹੇਰਾ ਫੇਰੀ ਚੋਰ ਬਜ਼ਾਰੀ, ਜਨਸੰਖਿਆ ਬੇਰੋਜ਼ਗਾਰੀ,
0: ਬੇਰੋਜ਼ਗਾਰੀ ਹਾਂਜੀ,
2: ਰਿਸ਼ਵਤ ਖੋਰੀ ਸੀਨਾ ਜ਼ੋਰੀ।
0: ਵਾਹ ਵਾਹ,
2: ਕੂੜ ਝੂਠ ਭ੍ਰਿਸ਼ਟਾਚਾਰੀ।
0: ਜਿਉਂਦੇ ਰਹੋ, ਕਿਆ ਬਾਤਾਂ ਨੇ।
2: ਕੂੜ ਝੂਠ ਭ੍ਰਿਸ਼ਟਾਚਾਰੀ, ਜਾਤਾਂ ਨਸਲਾਂ ਵਿਚਲਾ ਪਾੜਾ, ਜਾਤਾਂ ਨਸਲਾਂ ਵਿਚਲਾ ਪਾੜਾ, ਹਿੰਦੂ ਮੋਮਨ ਚੰਗਾ ਮਾੜਾ।
0: ਵਾਹ ਵਾਹ,
2: ਬੋਧੀ ਜੈਨੀ ਸਿੱਖ ਈਸਾਈ।
0: ਵਾਹ,
2: ਕਤਲੇ ਆਮ ਜਾਂ ਘੱਲੂ ਘਰ।
0: ਵਾਹ,
2: ਹਿੰਦੂ ਮੋਮਨ ਚੰਗਾ ਮਾੜਾ
0: ਜੀ,
2: ਬੋਧੀ ਜੈਨੀ ਸਿੱਖ ਈਸਾਈ, ਕਤਲੇ ਆਮ ਜਾਂ ਘੱਲੂ ਘਰ।
0: ਵਾਹ,
2: ਦੁਸ਼ਮਣਾਂ ਨੇ ਪਾਇਆ ਘੇਰਾ, ਦੁਸ਼ਮਣਾਂ ਨੇ ਪਾਇਆ ਘੇਰਾ, ਫੁੱਟ ਬੜੀ ਕਰ ਫਟਿਆ ਤੇਰਾ।
0: ਵਾਹ ਵਾਹ,
2: ਭਾਭੀਸ਼ਣ ਦੇ ਜੋ ਪੈਰੋਕਾਰ, ਭਾਭੀਸ਼ਣ ਦੇ ਜੋ ਪੈਰੋਕਾਰ, ਤੇ ਲੰਕਾ ਲੂਣ ਉਜਾੜਨ ਡੇਰਾ।
0: ਵਾਹ,
2: ਦੁਸ਼ਮਣਾਂ ਨੇ ਪਾਇਆ ਘੇਰਾ, ਲੋਕ ਆਲਸੀ ਅਤੇ ਨਸ਼ੇੜੀ, ਲੋਕ ਆਲਸੀ ਅਤੇ ਨਸ਼ੇੜੀ, ਥੋਥੀ ਹੋਮੈ ਮੇਰੀ ਮੇਰੀ, ਬੇਖਲਾਕੀ ਤੇ ਬੇਇਨਸਾਫੀ, ਡੋਬ ਦੇਵੇਗੀ ਤੇਰੀ ਬੇੜੀ।
0: ਵਾਹ,
2: ਡੋਬ ਦੇਵੇਗੀ ਤੇਰੀ ਬੇੜੀ, ਤਬੂਤਾਂ ਦੇ ਵਿੱਚ ਦਲਾਲੀ।
0: ਵਾਹ ਵਾਹ ਵਾਹ, ਮਰਿਆ ਜਿਹੜੇ ਸਾਡੇ ਦੇਸ਼ ਦੀ ਖਾਤਰ ਜਾਨ ਵਾਰ ਗਏ, ਉਹਨਾਂ ਸਿਪਾਹੀਆਂ ਦੇ ਤਬੂਤਾਂ ਦੇ ਵਿੱਚ ਵੀ ਹੇਰਾ ਫੇਰੀ। ਤੋਬਾ ਤੋਬਾ ਤੋਬਾ, ਇਹ ਰਿਸ਼ੀਆਂ ਮੁਨੀਆਂ ਦਾ ਦੇਸ਼।
2: ਹਾਂਜੀ, ਤਬੂਤਾਂ ਦੇ ਵਿੱਚ ਦਲਾਲੀ, ਵਾਹ ਨੇਤਾ, ਕੀ ਜਾਤ ਵਿਖਾਲੀ,
0: ਕੀ ਜਾਤ ਵਿਖਾਲੀ,
2: ਉੱਤੇ ਥੱਲੇ ਸੱਭੇ ਐਸੇ, ਥੱਲੇ ਸੱਭੇ ਐਸੇ, ਹੁਣ ਤਾਂ ਤੇਰਾ ਅੱਲਾ ਵਾਲੀ, ਹੁਣ ਤਾਂ ਤੇਰਾ ਅੱਲਾ ਵਾਲੀ, ਆਲਸ ਕੀਤੀ ਮਰ ਜਾਓਗੇ, ਆਲਸ ਕੀਤੀ ਮਰ ਜਾਓਗੇ, ਜੂਆ ਖੇਡੋ ਹਰ ਜਾਓਗੇ, ਗੋਦੀ ਵਿਚਲੇ ਅਰਬਾਂ ਜੀ, ਗੋਦੀ ਵਿਚਲੇ ਅਰਬਾਂ ਜੀ, ਵਾਂਗ ਯਤੀਮਾਂ ਕਰ ਜਾਓਗੇ, ਵਾਂਗ ਯਤੀਮਾਂ ਕਰ ਜਾਓਗੇ, ਦਿਲ ਮੰਨੇ ਤਾਂ ਮਨ ਸਲਾਹ, ਦਿਲ ਮੰਨੇ ਤਾਂ ਮਨ ਸਲਾਹ, ਆਪਣੀ ਬੁਕਲੇ ਝਾਤੀ ਪਾ, ਧੁਖਦੀ ਭਾਂਬੜ ਬਣ ਨਾ ਜਾਵੇ, ਧੁਖਦੀ ਭਾਂਬੜ ਬਣ ਨਾ ਜਾਵੇ, ਕਰ ਨਾ ਦੇਵੇ ਸਾੜ ਸੁਆ, ਭਾਰਤ ਜੀ ਡਾਕਟਰ ਕੋਲ ਜਾਓ, ਖੇਤੀ ਕਰੋ ਦੇਰ ਨਾ ਲਾਓ, ਅੰਗ ਨੇ ਸਾਰੇ ਰੋਗੀ, ਇੰਨੇ ਅੰਗ ਨੇ ਸਾਰੇ
0: ਰੋਗੀ,
2: ਇਹਨਾਂ ਦਾ ਇਲਾਜ ਕਰਾਓ, ਇਹਨਾਂ ਦਾ ਇਲਾਜ ਕਰਾਓ, ਭਾਰਤ ਜੀ ਡਾਕਟਰ ਕੋਲ ਜਾਓ,
0: ਜੀ ਡਾਕਟਰ ਕੋਲ ਜਾਓ, ਵਾਹ,
2: ਹਾਂਜੀ ਹਾਂਜੀ।
0: ਏਡੀ ਤੁਸੀਂ ਕੋਈ ਹੋਰ ਵੀ ਸੁਣਾ ਸਕਦੇ ਹੋ ਜੇ ਤੁਹਾਡੇ ਕੋਲ ਕੋਈ ਰੈਡੀ ਹੈ ਤੇ? ਖਾਲਸਾ ਜੀ ਤੁਸੀਂ ਕਹਿਣ ਦੇ ਹੋ ਭਾਰਤ ਜੀ ਡਾਕਟਰ ਕੋਲ ਜਾਓ, ਉਹ ਤੇ ਆਪਣੇ ਆਪ ਨੂੰ ਜਗਤ ਗੁਰੂ ਕਹਿਣ ਦਏ ਨੇ, ਦੁਨੀਆਂ ਸਾਡੇ ਕੋਲ ਸੇਧ ਲੈ ਕੇ ਚੱਲਦੀ ਆ, ਅਸੀਂ ਗੁਰੂ ਆ ਲੋਕਾਂ ਦੇ, ਤੇ ਤੁਸੀਂ ਉਹਦੇ ਉਲਟ ਡਏ ਹੋ ਗੱਲ ਕਰਨ, ਚੱਕਰ ਕੀ ਹੈ, ਸਮਝ ਨਹੀਂ ਆਈ?
2: ਹਾਂਜੀ ਹਾਂਜੀ ਹਾਂਜੀ, ਸ਼ਾਇਦ ਉਹ ਕਹਿੰਦੇ ਨੇ ਨਾ ਦੀਵੇ ਥੱਲੇ ਹਨੇਰਾ ਹੁੰਦਾ, ਫਿਰ ਮੈਨੂੰ ਫਿਰ ਉਹਨਾਂ ਦਾ ਚਾਨਣ ਨਹੀਂ ਦਿਸਦਾ,
0: ਕਾਹਦੇ ਜਗਤ ਗੁਰੂ ਨੇ ਮੈਨੂੰ ਸਮਝ ਨਹੀਂ। ਵੇਖੋ ਇੰਡੀਆ ਚ ਮੰਨਦੇ ਨੇ ਲੋਕ ਮੇਰੇ ਨਾ, ਮੈਂ ਦੁਕਾਨ ਤੋਂ ਪਿਛਲੀ ਵਾਰੀ ਜਦੋਂ ਛੁੱਟੀਆਂ ਤੇ ਗਿਆ ਸੀ ਖਾਲਸਾ ਜੀ,
2: ਹਾਂਜੀ,
0: ਆਪਣੇ ਗੁਆਂਢੀਆਂ ਦਾ ਛੋਟਾ ਜਿਹਾ ਸਕੂਟਰ ਜੀ ਨਹੀਂ ਹੁੰਦੀ ਸਕੂਟਰੀ, ਉੱਥੇ ਨਾ ਕਾਰ ਖਿਲਾਰ ਨੂੰ ਥਾਂ ਹੀ ਹੈ ਨਹੀਂ ਸੀ ਜਿੱਥੇ ਮੈਂ ਜਾਣਾ ਸੀ, ਮੈਂ ਸਕੂਟਰੀ ਲੈ ਗਿਆ, ਉਹ ਸਕੂਟਰੀ ਖਿਲਾਰ ਕੇ ਮੈਂ ਜੋ ਕੁਝ ਕਰਨਾ ਸੀ ਕੀਤਾ, ਤੇ ਮੁੜ ਕੇ ਸਕੂਟਰੀ ਵਾਪਸ ਲੈ ਆਇਆ, ਤੇ ਉਹ ਮੈਂ ਕਿਸੇ ਦੀ ਲੈ ਆਇਆ ਤੇ ਚਾਬੀ ਲੱਗ ਗਈ, ਉਹਨੂੰ ਵੀ ਲੱਗ ਗਈ। ਅੱਛਾ ਹੁਣ ਰਾਤ ਪਈ ਤੇ ਮੇਰੀ ਸਕੂਟਰੀ ਉੱਥੇ ਖਲੋਤੀ ਰਹੀ, ਤੇ ਉਹਨਾਂ ਦੀ ਜਿਹਦੀ ਸੀ ਉਹ ਗਾਇਬ ਹੋ ਗਈ, ਉਹਨਾਂ ਨੇ ਅੰਦਾਜ਼ਾ ਲਾਇਆ, ਉਹਨਾਂ ਨੇ ਵੀ ਅੰਦਾਜ਼ਾ ਲਾ ਲਿਆ ਵੀ ਕੋਈ ਗਲਤੀ ਨਾ ਲੈ ਗਿਆ, ਉਹ ਸਾਨੂੰ ਅਗਲੇ ਦਿਨ ਪਤਾ ਲੱਗਾ, ਰਾਤ ਪਤਾ ਲੱਗਾ, ਪਰ ਜਿਹਨਾਂ ਨੂੰ ਮੈਂ ਸਕੂਟਰੀ ਜੀ ਵਾਪਸ ਕੀਤੀ ਉਹ ਕਹਿੰਦੇ ਨੇ ਸਾਡੀ ਸਕੂਟਰੀ ਨਹੀਂ। ਅਗਲੇ ਦਿਨ ਪੁਲਿਸ ਸਟੇਸ਼ਨ ਤੋਂ ਫੋਨ ਆ ਗਿਆ,
2: ਹਾਂਜੀ
0: ਅਸੀਂ ਮੈਂ ਸਕੂਟਰੀ ਮੈਂ ਨਹੀਂ ਉਹ ਹੋਰ ਮੈਂ ਵੀ ਗਿਆ ਸਕੂਟਰੀ ਲੈ ਕੇ, ਤੇ ਵਾਹ ਵਾਹ ਵਾਹ, ਹਾਂਜੀ ਮੈਂ ਗਿਆ ਸਕੂਟਰੀ ਲੈ ਕੇ, ਉਧਰੋਂ ਉਹ ਵੀ ਆਏ, ਪਰ ਅੰਡਰਸਟੈਂਡਿੰਗ ਸਾਡੀ ਇਹ ਸੀ, ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਇਹਨੇ ਜਾਣ ਬੁੱਝ ਕੇ ਨਹੀਂ। ਜਦੋਂ ਮੈਂ ਜਾ ਕੇ ਉਹਨਾਂ ਨੂੰ ਕਿਹਾ ਕਿ ਸੋਰੀ ਮੈਨੂੰ ਇਹਦੇ ਨਾਲ ਸਕੂਟਰੀ ਲੱਗ ਗਈ, ਗੁਆਂਢੀਆਂ ਦੀ ਸਕੂਟਰੀ ਸੀ, ਮੈਨੂੰ ਕੋਈ ਇੰਨੀ ਜਾਣਦਾ, ਤਾਂ ਕਹਿੰਦੇ ਨੇ ਗੱਲ ਹੀ ਕੋਈ ਨੀ ਜੀ, ਸਾਨੂੰ ਪਤਾ ਹੀ ਲੱਗ ਗਿਆ ਸੀ। ਅਸੀਂ ਮਤਲਬ ਕਿ ਥਾਣੇ ਗਏ, ਉੱਥੇ ਜਾ ਕੇ ਤੇ ਅਸੀਂ ਉਹ ਮੈਂ ਆਪਣੀ ਲਾਇਆ, ਉਹ ਉਹਨਾਂ ਨੂੰ ਦੇ ਦਿੱਤੀ। ਉਹਨਾਂ ਦੇ ਨਾਲ ਚਾਰ ਪੰਜ ਬੰਦੇ ਆਏ ਸੀ, ਤੇ ਉਹ ਮੈਨੂੰ ਪੁੱਛਦੇ ਨੇ ਬਾਅਦ ਚ ਥਾਣੇ ਚ ਖਿਲਾਰ ਕੇ, ਤੇ ਉਹ ਸਨ ਸਾਰੇ ਅੰਧ ਭਗਤ, ਕੋਈ 30 ਸਾਲ ਦਾ, ਕੋਈ 40 ਦਾ ਤੇ ਕੋਈ 20 ਦਾ। ਤੇ ਮੈਨੂੰ ਮੈਂ ਪੁੱਛਿਆ ਤੁਸੀਂ ਜਰਮਨ ਚ, ਮੈਂ ਹਾਂਜੀ, ਤੇ ਕਹਿੰਦੇ ਨੇ ਬਈ ਅੱਛਾ ਗੱਲਾਂ ਬਾਤਾਂ, ਜਰਮਨ ਕਿੱਦਾਂ ਦਾ, ਭਾਰਤ ਨਾਲੋਂ ਸੋਹਣਾ ਕਿ ਮਾੜਾ, ਮੈਨੂੰ ਕਹਿੰਦੇ ਨੇ। ਮੈਂ ਭਾਰਤ ਤੇ ਕਿਸੇ ਗਿਣਤੀ ਚ ਨਹੀਂ ਆਉਂਦਾ ਜਰਮਨ ਦੇ ਮੁਕਾਬਲੇ ਚ, ਤੇ ਕਹਿੰਦਾ ਸਾਨੂੰ ਤੇ ਦੱਸਿਆ ਗਿਆ ਕਿ ਅਸੀਂ ਜਗਤ ਗੁਰੂ ਆ, ਹਿੰਦੁਸਤਾਨ ਡੋਮੀਨੇਟ ਕਰ ਰਿਹਾ, ਤੇ ਅਸੀਂ ਸਾਰੀ ਦੁਨੀਆਂ ਨੂੰ ਮਤ ਦੇਣ ਡੇ ਆ। ਉਹ ਵਿਆਹੇ ਅੱਗੋਂ ਬੱਚੇ ਉਹਨਾਂ ਦੇ, ਪੰਜ ਜਣੇ ਮੇਰੇ ਸਾਹਮਣੇ ਖਲੋਤੇ ਥਾਣੇ ਦੇ ਅੱਗੇ। ਮੈਂ ਉਹਨਾਂ ਨੂੰ ਫਿਰ ਅਸਲੀਅਤ ਦੱਸੀ ਸਾਰੀ, 10 ਕੁ ਮਿੰਟ ਚ ਕੋਸ਼ਿਸ਼ ਕੀਤੀ, ਤੇ ਉਹ ਮੇਰੇ ਮੂੰਹ ਵੱਲ ਹੈਰਾਨੀ ਨਾਲ ਵੇਖਣ ਵੀ ਇਹ ਕੀ ਗੱਲਾਂ ਕਰਨ ਡਿਆ, ਸਾਨੂੰ ਕਿੰਨਾ ਗੱਲਾਂ ਦਾ ਪਤਾ। ਮੈਂ ਕਿਹਾ ਨਹੀਂ, ਤੁਹਾਨੂੰ ਗੁਮਰਾਹ ਕੀਤਾ ਜਾ ਰਿਹਾ, ਇਹੋ ਜਿਹੀ ਗੱਲ ਹੀ ਕੋਈ ਨਹੀਂ। ਤੇ ਫਿਰ ਮੈਂ ਉਹਨਾਂ ਦੇ ਦਿਮਾਗ ਚ ਪਾਇਆ ਵੀ ਇਹ ਪ੍ਰੋਪੋਗੰਡਾ, ਤੁਸੀਂ ਤੇ ਕੁਆਲੀਫਾਈ ਵੀ ਨਹੀਂ ਕਰਦੇ ਸਿਵਲਾਈਜ਼ਡ ਕੰਟਰੀਆਂ ਦੇ ਨਾਲ। ਤੇ ਕਹਿੰਦਾ ਇੱਥੇ ਦੇ ਥਾਲ ਜਿਹੜੀ ਬੈਲਟ ਹੈ ਨਾ, ਜਿੱਥੇ ਮਤਲਬ ਕਿ ਮੈਂ ਪਠਾਨਕੋਟ ਦੀ ਗੱਲ ਕਰ ਰਿਹਾ, ਉਧਰ ਅੰਧ ਭਗਤਾਂ ਦਾ ਜ਼ਿਆਦਾ ਮਤਲਬ ਕਿ ਮੈਜੋਰਿਟੀ ਆ, ਹੁਣ ਜਿਹੜਾ ਬੰਦੇ ਦੀ 32 ਸਾਲ ਉਮਰ ਹੈ, ਇੱਕ ਦੀ ਇੱਕ 40 ਸਾਲ ਦਾ ਸੀ, ਉਹਨਾਂ ਦੇ ਅੱਗੋਂ ਬੱਚੇ ਸੀ, ਉਹ ਵੀ ਮੈਂ ਆਪ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਖਾਲਸਾ ਦੀ ਜਦੋਂ ਉਹ ਮੈਨੂੰ ਕੁਐਸਚਨ ਕਰਨ ਡਏ ਸੀ ਵੀ ਜਰਮਨ ਇੰਡੀਆ ਨਾਲੋਂ ਚੰਗਾ ਕਿ ਮਾੜਾ। ਸਾਨੂੰ ਤਾਂ ਪਤਾ ਲੱਗਾ ਕਿ ਸਾਰੀ ਦੁਨੀਆ ਸਾਡੇ ਕੋਲ ਸਲਾਹ ਲੈ ਕੇ ਚੱਲਦੀ ਹੈ, ਇੰਡੀਆ ਨਾਲ ਵਰਗਾ ਮੁਲਕ ਹੀ ਦੁਨੀਆ ਦੇ ਕੋਈ ਨੀ। ਹੁਣ ਅੰਦਾਜ਼ਾ ਲਾ ਲਿਓ ਤੇ ਤੁਸੀਂ ਉਹਨਾਂ ਨੂੰ ਕਹਿਣ ਡਏ ਹੋ ਡਾਕਟਰ ਕੋਲ ਜਾਓ। ਵੇਖ ਲਓ ਦੁਨੀਆ ਕਿੱਥੇ ਪਹੁੰਚ ਗਈ ਹੈ ਤੇ ਇਹ ਲੋਕ ਕਿੱਥੇ ਨੇ। ਇਹ ਅੰਧ ਭਗਤੀ ਨੇ ਤੇ ਪਿਸ਼ਾਬ ਪੀਣ ਡਏ ਨੇ ਨਾ, ਗੋਹਾ ਖਾਣ ਡਏ ਨੇ। ਬਾਕੀ ਸਾਡਾ ਮਜ਼ਾਕ ਉਡਾਇਆ ਜਾ ਰਿਹਾ ਸਾਰੀ ਦੁਨੀਆ ਦੇ ਵਿੱਚ, ਵੇਖ ਲਓ ਯੂਟਿਊਬ ਦੇ ਵਿੱਚ ਕਿੱਦਾਂ ਡਏ ਨੇ ਖਾਣ। ਸ਼ਰਮ ਤੇ ਉਹਨਾਂ ਨੂੰ ਹੋਣੀ ਹੈ ਜਿਹੜੇ ਬਾਹਰ ਦੇ ਲੋਕਾਂ ਵਸਦੇ ਨੇ ਰਹਿੰਦੇ ਨੇ ਜਿਨ੍ਹਾਂ ਦਾ ਵਾਹ ਹੈ, ਇਹ ਤੇ ਲੋਕਲ ਨੇ। ਪਰ ਫਿਰ ਵੀ ਯਾਰ ਇੰਨੀ ਵੀ ਅੰਧ ਭਗਤੀ ਕੀ ਹੋਈ। ਮੈਂ ਇੱਕ ਬੈਂਕ ਮੈਨੇਜਰ ਨਾਲ ਗੱਲਬਾਤ ਕੀਤੀ ਤੇ ਉਹ ਪੜਿਆ ਲਿਖਿਆ ਤੇ ਬੈਂਕ ਮੈਨੇਜਰ ਘਰ ਸਾਡੇ ਆਇਆ ਤੇ ਮੈਂ ਗੱਲਾਂ ਕਰਦਿਆਂ ਕਰਦਿਆਂ ਮੈਂ ਵੀ ਉਹ ਵੇਖੋ ਜੀ ਪਿਸ਼ਾਬ ਪੀਣਾ, ਨਾਰੀਅਲ ਸੁੱਟ ਦੇਣਾ ਪਾਣੀ ਵਿਚ ਸਮੁੰਦਰ ਵਿਚ ਤੇ ਪਿਸ਼ਾਬ ਪੀਣਾ, ਤੇ ਮੈਨੂੰ ਕਹਿੰਦਾ ਨਹੀਂ ਬਾਜਵਾ ਸਾਹਿਬ ਪਿਸ਼ਾਬ ਵਿਚ ਕੁਝ ਅਜਿਹੇ ਤੱਤ ਹੈਗੇ ਨੇ ਜਿਹੜੇ ਸਿਹਤ ਵਾਸਤੇ ਚੰਗੇ। ਮੈਂ ਫਿਰ ਅੱਗੋਂ ਚੁੱਪ ਹੀ ਕਰ ਗਿਆ। ਚਲੋ ਜੀ ਤੁਸੀਂ ਕਰੋ ਗੱਲ।
2: ਹਾਂਜੀ ਮੈਂ ਨਾ ਬਾਜਵਾ ਸਾਹਿਬ ਮੈਂ ਇੱਥੇ ਕੋਈ 2-3 ਸਾਲ ਲਾ ਕੇ ਨਾ ਤੇ ਮੈਂ ਚਲੇ ਗਿਆ ਇੰਡੀਆ ਵਾਪਸ।
0: ਅੱਛਾ।
2: ਜਦੋਂ ਮੈਂ ਵਾਪਸ ਤੇ ਉਥੋਂ ਮੈਂ ਮੇਰੇ ਖਿਆਲ ਚ ਮੈਂ 6 ਵਜੇ ਗਰਮੀਆਂ ਦੇ ਦਿਨ ਸੀ ਮੈਂ ਫੜੀ ਟ੍ਰੇਨ ਹਾਂਜੀ ਮਤਲਬ ਦਿੱਲੀ ਤੋਂ ਜਲੰਧਰ ਦੀ ਤੇ ਜਦੋਂ ਮੈਂ ਬਾਹਰ ਨੂੰ ਵੇਖਿਆ ਤੇ ਲੋਕ ਡੋਲੂ ਲੈ ਕੇ ਤੇ ਸੜਕਾਂ ਦੇ ਕੰਢਿਆਂ ਤੇ ਬੈਠੇ ਹਾਂਜੀ
0: ਲਾਈਨ ਦੇ ਨਾਲ ਨਾਲ
2: ਉਹ ਸੱਜੇ ਖੱਬੇ ਮੈਂ ਜਿੱਧਰ ਮਾਰਾਂ ਇੱਕ ਚੌਂਪੜੀਆਂ ਇੱਕ ਘੱਟਾ ਇੱਕ ਮਿੱਟੀ ਤੇ ਦੂਜਾ ਜੀ ਆਪਣਾ ਆਪ ਖਿਲਾਰ ਕੇ ਬੈਠੇ। ਮੈਂ ਬਾਜਵਾ ਸਾਹਿਬ ਜੀ ਅੱਖਾਂ ਮੀਟ ਲਈਆਂ
0: ਹੱਥਾਂ ਚ ਬੋਤਲਾਂ ਵੀ ਬੜੀਆਂ ਹੋਈਆਂ ਨੇ ਉਹਨਾਂ ਨੇ
2: ਸਾਰਾ ਕੁਝ ਹੀ ਕੀਤਾ ਤੇ ਮੈਂ ਮਹਾਰਾਜ ਅੱਖਾਂ ਬੰਦ ਕਰਕੇ ਤੇ ਮੈਂ ਮਾੜੀ ਜੀ ਅੱਖ ਖੋਲਾ ਫੇਰ ਬੰਦ ਕਰ
0: ਕਿਉਂਕਿ ਤੇਰੀਆਂ ਅੱਖਾਂ ਨੇ ਫੋਟੋ ਖਿੱਚ ਲੈਣੀ ਸੀ ਤੇ ਉਹ ਤੇਰੇ ਦਿਮਾਗ ਚ ਫੀਡ ਹੋ ਜਾਣੀ ਸੀ।
2: ਉਹ ਮਹਾਰਾਜ ਮੈਂ ਤੁਰਿਆ ਗਿਆ ਤੇ ਉਹਨਾਂ ਦਿਨਾਂ ਦੇ ਵਿਚ ਨਾ ਜਿਹੜਾ ਹਰਿਆਣਾ ਸੀ ਇਹਦੇ ਵਿਚ ਵੀ ਨਾ ਝਾੜੀਆਂ ਹੀ ਸਨ, ਜਿਆਦਾ ਕੋਈ ਮਤਲਬ ਐਡੀ ਕੋਈ ਤਰੱਕੀ ਤਰੁੱਕੀ ਵਾਲਾ ਸਿਸਟਮ ਹੈ ਨਹੀਂ ਸੀ।
0: ਹਾਂਜੀ
2: ਮਹਾਰਾਜ ਮੈਂ ਜਾ ਕੇ ਰਾਜਪੁਰੇ ਅੱਖਾਂ ਖੋਲੀਆਂ ਚੱਜ
0: ਆਲੇ ਦੁਆਲੇ ਦੇ ਨਜ਼ਾਰੇ ਤੁਸੀਂ ਫਿਰ ਮਿਸ ਕਰ ਦਿੱਤੇ ਨੇ ਸਾਰੇ।
2: ਉਹ ਨਹੀਂ ਉਹ ਤੇ ਮੈਂ ਦਿੱਲੀ ਚ ਉਹ ਤੇ ਮੈਂ ਫੋਟੋ ਖਿੱਚ ਲਈ ਸੀ।
0: ਅੱਛਾ ਜੀ।
2: ਉਹ ਜਿਹੜਾ ਸਾੜ ਪਹੁੰਚ ਮਤਲਬ ਉਧਰ ਵੀ ਨਾ ਕਿਤੇ ਕੋਈ ਚੱਜ ਦਾ ਕੋਈ ਉਦੋਂ ਕੋਈ ਬੂਟਾ ਸੀ ਨਾ ਮਤਲਬ ਕੋਈ ਫਸਲ। ਜਦੋਂ ਰਾਜਪੁਰਾ ਮੈਂ ਲੰਘਿਆ ਉਦੋਂ ਮਾਰੀ ਨਿਗਾਹ ਤੇ ਫੇਰ ਮੇਰਾ ਦਿਲ ਖੁਸ਼ ਹੋਇਆ ਕਿਉਂਕਿ ਦੋਨੇ ਪਾਸੇ ਹਰਿਆਵਲ ਸੀ।
0: ਠੀਕ ਇਹ ਜਿਹੜਾ ਤੁਸੀਂ ਸੀਨ ਸੁਣਾਉਣ ਦੱਸਣ ਡਏ ਹੋ ਜਿੰਨੇ ਸੁਣ ਰਹੇ ਨੇ ਨਾ ਸਾਰਿਆਂ ਨੇ ਉਹ ਸੀਨ ਵੇਖੇ ਸਾਰਿਆਂ।
2: ਹਾਂਜੀ ਹਾਂਜੀ ਹਾਂਜੀ ਤੇ ਦਿੱਲੀਓ ਅੱਖਾਂ ਮੀਟੀਆਂ ਤੇ ਰਾਜਪੁਰੇ ਜਾ ਕੇ ਖੋਲੀਆਂ। ਹਾਂਜੀ
0: ਅੱਛਾ ਤੇ ਅੱਖਾਂ ਮੀਟ ਕੇ ਤੁਸੀਂ ਵਾਹਿਗੁਰੂ ਵੀ ਕਰਦੇ ਹੋ ਤੇ ਵੈਸੇ ਹੀ ਗੁੰਮ ਹੋ ਕੇ ਬੈਠੇ
2: ਨਹੀਂ ਉਦੋਂ ਵਾਹਿਗੁਰੂ ਨੀ ਯਾਦ ਆਉਂਦਾ ਜਵਾਨੀ ਚ ਵਾਹਿਗੁਰੂ ਕਿਨੂੰ ਵਡੇਪੇ ਜੀ ਆਉਂਦਾ।
0: ਵਾਕਿਆ ਜਦੋਂ ਗੋਡੇ ਚੱਲਣੋ ਹਟ ਜਾਣ ਫਿਰ ਲੋਕੀ ਮਾਲਾ ਫੜ ਲੈਂਦੇ ਨੇ ਫਿਰ ਨਾ ਅਕਲ ਦੇਣੀ ਸ਼ੁਰੂ ਕਰ ਦਿੰਦੇ ਨੇ ਫਿਰ ਕਹਿੰਦੇ ਨੇ ਇਹਨਾਂ ਨੂੰ ਨਵੇਂ ਜਿਹੜੇ ਬੱਚੇ ਯੰਗ ਨੇ ਇਹਨਾਂ ਨੂੰ ਤੇ ਤਮੀਜ਼ ਹੀ ਹੈ ਨਹੀਂ ਬੇਸ਼ਰਮ ਜੇ ਹੈਗੇ ਨੇ ਮੁੰਡਿਆਂ ਦੀ ਨੁਕਤਾਚੀਨੀ ਕਰਨਗੇ ਕੁੜੀਆਂ ਦੀ ਨੁਕਤਾਚੀਨੀ ਕਰਨਗੇ ਹਾਂ ਕਿੱਦੇ ਬੇਸ਼ਰਮ ਨੇ। ਹਾਂਜੀ ਕਿਆ ਭਾਈਆ ਕਿਉਂ ਖੂੰਡੀ ਦੀ ਰਫਲ ਬਣਾਈ ਫਿਰਨਾ ਭਾਈਆ ਕਿਉਂ ਖੂੰਡੀ ਦੀ ਰਫਲ ਬਣਾਈ ਫਿਰਨਾ ਪਹਿਲਾਂ ਆਪਣੀ ਮੰਜੀ ਥੱਲੇ ਫੇਰ ਇਹਨੂੰ ਜਿਹੜੇ ਤੂੰ ਜਵਾਨੀ ਵਿਚ ਚੰਨ ਚਾੜੇ ਉਹਨਾਂ ਗੁਨਾਹਾਂ ਦੇ ਮਿਲਣਗੇ ਢੇਰ ਤੈਨੂੰ। ਬਿਨਾ ਹੁਣ ਵੇਖ ਲਾ ਖੂੰਡੀ ਕਿੱਦਾਂ ਸਿੱਧੀ ਕੱਕ ਕੇ ਕਹਿੰਦੇ ਨੇ ਬੇ ਸ਼ਰਮ ਨੇ ਐਂ ਨੇ ਜਿਉਂ ਨੇ ਤਿਉਂ ਨੇ ਹਾਂਜੀ ਤੇ ਇਹ ਵਾਕਿਆ ਹੀ ਰੱਬ ਰੱਬ ਰੱਬ ਰੱਬ ਮਾਲਾ ਜਿਹੜੀ ਹੈ ਇਹ 20-30 ਸਾਲ ਦੇ ਵਿੱਚ ਕਿਉਂ ਉਦੋਂ ਕਿਉਂ ਨੀ ਲੋਕ ਫੜਦੇ ਵੇਖ ਸੁਣਨ ਵਾਲੀ ਸੋਚਣ ਵਾਲੀ ਗੱਲ ਇਹ ਵੀ ਹੈ ਉਦੋਂ ਲੱਤਾਂ ਬਾਹਾਂ ਕੰਮ ਜੀ ਕਰਦੀਆਂ ਨੇ
2: ਹਾਂਜੀ ਹਾਂਜੀ
0: ਭੱਜਣ ਨੱਠਣ ਦੇ ਦਿਨ ਜੀ ਹੁੰਦੇ ਨੇ ਜਦੋਂ ਫਿਰ ਜਵਾਨੀ ਵਿੱਚ ਲੁੱਟੇ ਬਾਣੀਏ ਹੁਣ ਰੱਬ ਦੀ ਭਗਤਣੀ ਹੋਏ ਆਉਣ ਦਿਓ ਕੀ ਸੁਣਾਉਣਾ ਤੁਸੀਂ
2: ਬਾਜਵਾ ਸਾਹਿਬ ਇੱਕ ਛੋਟੀ ਜੀ ਗੱਲ ਮੈਂ ਗੱਲ
0: ਸੁਣਾ
2: ਮੈਂ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਵੱਡਾ ਗੁਨਾਹ ਨਹੀਂ ਕੀਤਾ
0: ਠੀਕ ਹੈ
2: ਇਹ ਛੋਟੀਆਂ ਛੋਟੀਆਂ ਗਲਤੀਆਂ ਜਿਹੜੀਆਂ ਨੇ
0: ਉਹ ਤੇ ਛੋਟੀ ਗਲਤੀ ਤੇ ਸੁਭਾਵਕ ਹੁੰਦੀ ਹੈ ਜੀ ਬੰਦਾ ਜਦੋਂ ਜੋ
2: ਹਾਂਜੀ ਪਰ ਜਦੋਂ ਕਿਤੇ ਉਹ ਵੀ ਯਾਦ ਆਉਂਦੀ ਹੈ ਨਾ ਤੇ ਕੰਨਾਂ ਨੂੰ ਹੱਥ ਲੱਗ ਜਾਂਦੇ ਨੇ ਕਿ ਮੈਂ ਯਾਰ ਇਹ ਗੱਲ ਕੀਤੀ
0: ਹਾਂਜੀ
2: ਤੇ ਮੈਂ ਬਹੁਤ ਜ਼ਿਆਦਾ ਲੋਕਾਂ ਨੂੰ ਜਾਣਨਾ ਜਿਨ੍ਹਾਂ ਬੜੇ ਬੜੇ ਵੱਡੇ ਗੁਨਾਹ ਕੀਤੇ ਨੇ
0: ਚਲੋ ਜੀ ਤੁਸੀਂ ਮੈਂ ਕਹਿੰਦਾ ਉਹਨਾਂ ਨੂੰ ਛੱਡੋ ਤੁਸੀਂ ਕੋਈ ਆਪਣੀ ਗੱਲ ਮੈਨੂੰ ਪਤਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਛੱਡੋ ਹਾਂਜੀ
2: ਚਲੋ ਸੁਣੋ ਜੀ ਫਿਰ
0: ਤੁਸੀਂ ਉਹਨਾਂ ਨੂੰ ਛੱਡੋ ਜਾਣ ਦਿਓ ਤੁਸੀਂ ਉਹਨਾਂ ਨੂੰ
2: ਬੰਦੇ ਚੋਂ ਬੰਦਾ ਮਰ ਰਿਹਾ ਮੇਰੀ
0: ਬੰਦੇ ਚੋਂ ਬੰਦਾ ਮਰ ਰਿਹਾ
2: ਹਾਂਜੀ ਬੰਦੇ ਚੋਂ ਬੰਦਾ ਮਰ ਰਿਹਾ
0: ਹਾਂਜੀ
2: ਦੇਖੋ ਕੀ ਬੰਦਾ ਕਰ ਰਿਹਾ
0: ਵਾਹ
2: ਇਖਲਾਕੋਂ ਊਣਾ ਹੋ ਰਿਹਾ
0: ਹਾਂਜੀ
2: ਐਬਾਂ ਦਾ ਭਾਂਡਾ ਭਰ ਰਿਹਾ
0: ਹਾਂਜੀ
2: ਦੇਖੋ ਕੀ ਬੰਦਾ ਕਰ ਰਿਹਾ
0: ਵਾਹ ਵਾਹ
2: ਬੰਦੇ ਚੋਂ ਬੰਦਾ ਮਰ ਰਿਹਾ
0: ਦੇਖੋ ਬੰਦਾ ਕੀ ਕਰ ਰਿਹਾ
2: ਅਣਜਾਣ ਆਪਣੇ ਆਪ ਤੋਂ ਜਿਉ ਅਜਨਬੀ ਵਿਚਰ ਰਿਹਾ ਕੁਦਰਤ ਨੇ ਦਿੱਤੀਆਂ ਦੌਲਤਾਂ ਲੈ ਲੈ ਕੇ ਮੁਕਰ ਰਿਹਾ ਵਾਪਸ ਮੁੜੇਗਾ ਕਿਸ ਤਰ੍ਹਾਂ ਵਾਪਸ ਮੁੜੇਗਾ ਕਿਸ ਤਰ੍ਹਾਂ ਐਟਮ ਦੇ ਵਿਹੜੇ ਵੜ ਰਿਹਾ ਹੱਥੀ ਬਣਾਈ ਮੌਤ ਤੋਂ ਹੱਥੀ ਬਣਾਈ ਮੌਤ ਤੋਂ ਕੰਬ ਰਿਹਾ ਤੇ ਡਰ
0: ਰਿਹਾ ਵਾਹ ਵਾਹ ਵਾਹ
2: ਦੇਖੋ ਕੀ ਬੰਦਾ ਕਰ ਰਿਹਾ ਧਰਤੀ ਤੋਂ ਪੁੱਟਿਆ ਜਾ ਰਿਹਾ
0: ਜੀ
2: ਧਰਤੀ ਤੋਂ ਪੁੱਟਿਆ ਜਾ ਰਿਹਾ ਆਖੇ ਕੇ ਚੰਨ ਤੇ ਚੜ ਰਿਹਾ
0: ਵਾਹ ਧਰਤੀ ਤੋਂ ਪੁੱਟਿਆ ਜਾ ਰਿਹਾ ਆਖੇ ਕੇ ਚੰਨ ਤੇ ਚੜ ਰਿਹਾ ਵਾਹ
2: ਫਿਰ ਕਿਹੜੀ ਖੱਟੀ ਖੱਟਣੀ ਜ਼ਿੰਦਗੀ ਦੀ ਬਾਜੀ ਹਰ ਰਿਹਾ
0: ਵਾਹ
2: ਜ਼ਿੰਦਗੀ ਦੀ ਬਾਜੀ ਹਰ ਰਿਹਾ
0: ਬਹੁਤ
2: ਪਾਰ ਵੀ ਨਹੀਂ ਲੰਘਿਆ ਪਾਰ ਵੀ ਨਹੀਂ ਲੰਘਿਆ ਅਫਸੋਸ ਨਾ ਇਧਰ ਰਿਹਾ
0: ਵਾਹ
2: ਜਿਉਣ ਭੋਗੀ ਜਾ ਰਿਹਾ ਸਾਹ ਗਿਣ ਗਿਣ ਕੇ ਮਰ ਰਿਹਾ ਦੇਖੋ ਕੀ ਬੰਦਾ ਕਰ ਰਿਹਾ ਦੇਖੋ ਕੀ ਬੰਦਾ ਕਰ ਰਿਹਾ ਬੰਦੇ ਚੋਂ ਬੰਦਾ ਮਰ ਰਿਹਾ ਬੰਦੇ ਚੋਂ ਬੰਦਾ ਮਰ ਰਿਹਾ
0: ਵਾਕਿਆ ਬੰਦੇ ਚੋਂ ਬੰਦਾ ਮਰ ਰਿਹਾ
2: ਹਾਂਜੀ ਇੰਨੀ ਸੇਵਾ ਜੀ
0: ਬਹੁਤ ਬਹੁਤ ਮਿਹਰਬਾਨੀ ਮੇਰੇ ਵੀਰ ਥੈਂਕ ਯੂ ਜਦੋਂ ਆਉਂਦੇ ਹੋ ਰੌਣਕਾਂ ਲਾ ਦਿੰਦੇ ਹੋ ਤੇ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ ਲੱਖਾਂ ਯਤਨ ਤਰੱਦਦ ਕੀਤੇ ਤੇ ਦਿਲ ਸਮਝੇ ਨਾ ਸਮਝਾਇਆ
2: ਵਾਹ ਜੀ ਵਾਹ
0: ਲੱਖਾਂ ਯਤਨ ਤਰੱਦਦ ਕੀਤੇ ਦਿਲ ਸਮਝੇ ਨਾ ਸਮਝਾਇਆ ਟੀਕਾ ਟੀਕੇ ਟੂਕਾਂ ਟੂਣੇ ਕਰਵਾਏ ਦੁੱਖ ਵਧਿਆ ਦੂਣ ਸਵਾਇਆ
2: ਵਾਹ ਜੀ ਵਾਹ
0: ਅੰਦਰ ਧੂਫ ਬਾਹਰ ਬੋਕਰ ਦਿੱਤੀ ਦੁੱਖਾਂ ਮੰਜਾ ਵਿਹੜੇ ਡਾਇਆ
2: ਹਾਂਜੀ
0: ਅੰਦਰ ਧੂਫ ਬਾਹਰ ਬੋਕਰ ਦਿੱਤੀ ਦੁੱਖਾਂ ਮੰਜਾ ਵਿਹੜੇ ਡਾਇਆ ਯਾਦ ਤੇਰੇ ਦੀਆਂ ਤੇਰੀ ਦੀਆਂ ਚੀਸਾਂ ਉੱਠਣ ਤੇ ਵਿਛੋੜੇ ਭਾਂਬੜ ਲਾਇਆ ਯਾਦ ਤੇਰੇ ਦੀਆਂ ਚੀਸਾਂ ਉੱਠਣ ਵਿਛੋੜੇ ਭਾਂਬੜ ਲਾਇਆ ਤੂੰ ਮੈਨੂੰ ਤੇ ਮੇਰਾ ਦੇਸ਼ ਵੀ ਛੱਡ ਗਈ ਕਿਉਂ ਦਿਲ ਵਿੱਚ ਡੇਰਾ ਲਾਇਆ ਤੂੰ ਮੇਰਾ ਦੇਸ਼ ਵੀ ਛੱਡ ਗਈ ਕਿਉਂ ਦਿਲ ਵਿੱਚ ਡੇਰਾ ਲਾਇਆ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਹੁੰਦੇ ਨੀ ਜ਼ਖਮ, ਜ਼ਖਮ ਦੇ ਜ਼ਖਮਾਂ ਦੇ ਨਿਸ਼ਾਨ ਰਹਿ ਜਾਂਦੇ ਨੇ ਜੇ ਜ਼ਖਮ ਬੰਦ ਨੀ ਹੋ ਜਾਂਦੇ।
3: ਤੇਰਾ ਭਲਾ ਹੋ ਜਾ, ਤੇਰਾ ਭਲਾ ਹੋ ਜਾ। ਉਹ
2: ਮਿਹਰਬਾਨੀ
3: ਤੁਹਾਡੇ ਜ਼ਖਮ ਜਿਹੜੇ ਨੇ ਜੀ, ਵਾਹਿਗੁਰੂ ਹਾਂਜੀ ਰਾਜੀ ਕਰੇ। ਓਕੇ ਜੀ, ਚੜ੍ਹਦੀ ਕਲਾ ਚਲਾ।
0: ਥੈਂਕ ਯੂ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਇਹ ਸਨ ਜੀ ਸਾਡੇ ਖਾਲਸਾ ਜੀ। ਥੈਂਕ ਯੂ। ਅੱਛਾ ਭਾਈ, ਇਹ ਫੁੱਲ ਭੇਜਣ ਵਾਲਿਓ, ਮਿਹਰਬਾਨੀ, ਤੁਸੀਂ ਆਪ ਵੀ ਸਾਡੇ ਨਾਲ ਆਣ ਕੇ ਗੱਲਬਾਤ ਕਰਿਆ ਕਰੋ। ਥੈਂਕ ਯੂ ਵੈਰੀ ਮਚ। ਫੁੱਲ ਵੀ ਬਹੁਤ ਸੋਹਣੇ, ਤੁਸੀਂ ਵੀ ਬਹੁਤ ਸੋਹਣੇ। ਤੇ ਮੈਂ ਚੱਲਿਆ ਜੀ ਤੁਹਾਨੂੰ ਬਟਾਲੇ ਲੈ ਕੇ ਚੱਲਿਆ, ਸਾਡੇ ਸੂਬਾ ਸਿੰਘ ਜੀ ਹੁਣੀ ਨੇ ਉੱਥੇ, ਉਹ ਕੀ ਕਹਿੰਦੇ ਨੇ ਆਓ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਤੇ ਇੱਥੇ ਆਪ ਆ ਸੂਬਾ ਸਿੰਘ ਜੀ ਹੁਣੀ ਨੇ। ਸੂਬਾ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰਵਾਸ ਰੇਡੀਓ ਦੇ ਵਿਹੜੇ। ਆ ਜਾਓ, ਲੰਘ ਗਿਆ ਸਰ।
2: ਆ ਗਿਆ ਜੀ, ਆ ਗਿਆ। ਅੱਜ ਮੈਂ ਬੜੇ ਪਿਆਰ ਸੁਣ ਰਿਹਾ ਸੀ, ਗੱਲਾਂ ਬਾਤਾਂ ਬੜੀਆਂ ਵਧੀਆ ਤੁਸੀਂ ਕਰ ਰਹੇ ਸੀਗੇ।
0: ਥੈਂਕ ਯੂ ਜੀ।
2: ਜੀ ਬਾਜਵਾ ਸਾਹਿਬ, ਮੈਂ ਵੀ ਆਪਣੀ ਗੱਲਬਾਤ ਨੂੰ ਥੋੜਾ ਜਿਹਾ ਨਾ, ਦੋ ਤਿੰਨ ਦਿਨ ਹੋ ਗਿਆ ਅਜੇ, ਅੱਜ ਅਪ੍ਰੈਲ ਦੀ
0: 26
2: ਲੇਕਿਨ ਗਰਮੀ ਏਦਾਂ ਸਾੜਨ ਡਈ ਆ ਵੀ ਇੰਜ ਲੱਗਦਾ ਵੀ ਸੋਚ ਕੇ ਘਬਰਾ ਪੈਂਦਾ ਵੀ ਕੀ ਬਣੂਗਾ।
0: ਖੈਰਾ ਸਾਹਿਬ, ਮੈਂ ਨਾ ਵੈਦਰ ਡਿਪਾਰਟਮੈਂਟ ਵਾਲਿਆਂ ਦਾ ਕੱਲ ਕੇ ਪਰਸੋਂ ਕੋਈ ਨਿਊਜ਼ ਵਿਚ ਸੁਣਿਆ ਕਿ ਐਤਕੀ ਗਰਮੀ ਬਹੁਤ ਜ਼ਿਆਦਾ ਪਵੇਗੀ।
2: ਹਾਂ, ਤੇ ਮੇਰਾ ਧਿਆਨ ਪਿਆ ਵੀ ਆਖਿਰ ਕੀ ਮਤਲਬ ਕਿਉਂ ਇੰਨਾ ਧਰਤੀ ਜਿਹੜੀ ਆ, ਸੂਰਜ ਆ, ਮੌਸਮ ਆ, ਪਰਮਾਤਮਾ ਆ, ਰੱਬ ਆ, ਇਹ ਕਿਉਂ ਕਹਿਰਵਾਨ ਹੋਇਆ। ਤੇ ਮੇਰਾ ਧਿਆਨ ਪਿਆ ਵੀ ਇਹਦੇ ਚ ਕਸੂਰ ਪਾ ਲਾ ਕੇ ਸਾਡਾ ਜਿਹੜਾ ਤੁਸੀਂ ਕਹਿ ਰਹੇ ਨਾ ਅੰਧ ਭਗਤੀ ਦੀ ਜਿਹੜੀ ਗੱਲ ਕਰ ਰਹੇ ਸੀਗੇ ਵੀ ਅਸੀਂ ਸਹੁੰ ਖਾਧੀ ਆ ਵੀ ਮੈਂ ਨਾ ਮਾਨੂੰ ਵਾਲੀ ਗੱਲ ਭਾਈ, ਸਾਡੇ ਦੇਸ਼ ਵਿਚ ਖਾਸ ਕਰਕੇ ਬਦਲ ਸਭ ਤੇ ਖਾਸ ਕਰਕੇ ਸਾਡੇ ਪੰਜਾਬ ਜਿੱਥੇ ਅਸੀਂ ਰਹਿੰਦੇ ਹਾਂ, ਆਲਾ ਦੁਆਲਾ ਵੇਖਦੇ ਆ ਤੇ 60 ਸਾਲ ਤੋਂ ਵੇਖ ਰਹੇ ਆ, ਇਹੋ ਹੀ ਧਰਤੀ ਜਿਹੜੀ ਹੈ ਹਰੀ ਭਰੀ ਹੁੰਦੀ ਸੀਗੀ, ਮਤਲਬ ਸਾਫ ਸੁਥਰੇ ਪਾਣੀ ਹੁੰਦੇ ਸੀ ਪਿੰਡਾਂ ਦੇ, ਹਰ ਪਿੰਡ ਦੇ ਲਗਭਗ 4 ਚੁਫੇਰੇ ਛੱਪੜ ਹੁੰਦੇ ਸੀ ਪਿੰਡ ਦਾ,
0: ਈਵਨ ਛੱਪੜਾਂ ਦਾ ਪਾਣੀ ਸਾਫ ਹੁੰਦਾ ਸੀ।
2: ਹਾਂ, ਸਾਫ ਹੁੰਦਾ ਸੀ ਉੱਥੋਂ।
0: ਖੈਰਾ ਸਾਹਿਬ, ਇੱਕ ਛੋਟੀ ਜਿਹੀ ਗੱਲ ਤੁਹਾਨੂੰ ਦੱਸਾਂ, ਜਦੋਂ ਅਸੀਂ 6ਵੀਂ ਚ ਪੜ੍ਹਦੇ ਹੁੰਦੇ ਸੀ ਸਾਡੇ ਪਿੰਡੋਂ ਇੱਕ ਬਾਹਰ ਛੱਪੜ ਹੁੰਦਾ ਸੀ, ਉਹਦੇ ਵਿੱਚ ਦੁਨੀਆ ਨਹਾਉਣ ਜਾਂਦੀ ਹੁੰਦੀ ਸੀ ਤੇ ਅਸੀਂ ਵੀ ਨਹਾਉਂਦੇ ਹੁੰਦੇ ਹਾਂ ਸਾਬਣ ਘਰੋਂ। ਲਾਈਫ ਬੋਆਏ ਦਾ ਸਾਬਣ ਹੁੰਦਾ ਸੀ ਉਦੋਂ ਲਾਲ ਜਿਹਾ, ਛੱਪੜ ਚ ਨਹਾਉਂਦੇ ਰਹੇ ਆ ਤੇ ਅਸੀਂ ਨਹਿਰਾਂ ਦਾ ਪਾਣੀ ਪੀਂਦੇ ਰਹੇ ਆ ਖਾਲਾਂ
2: ਕੱਪੜੇ। ਹਾਂ, ਤੇ ਬਾਜਾ ਸਾਹਿਬ, ਅੱਜ ਤੁਸੀਂ ਉਹਨਾਂ ਨਹਿਰਾਂ ਦੇ ਵਿੱਚ ਨਾ ਤੇ ਮਤਲਬ ਪਾਣੀ ਤੇ ਬੜੀ ਦੂਰ ਦੀ ਗੱਲ, ਨੱਕ ਨੀ ਨੂੰ ਪੰਜਾਬੀ ਕਹਿੰਦੇ ਨੇ ਨੱਕ ਨਾ ਦੇ
0: ਸਕਣਾ, ਨੱਕ ਨੀ ਡਾਇਆ ਜਾਂਦਾ,
2: ਇਹ ਹੱਦ ਬਦਬੂ ਔਰ ਇਹ ਕੀਤਾ ਅਸੀਂ
0: ਕੀਤਾ ਜੀ ਸਾਰਾ
2: ਵਾ ਅਸੀਂ ਤੇ ਅਸੀਂ ਕੀਤਾ ਆ, ਮਤਲਬ ਜਿਹੜਾ ਜਿਹਨੂੰ ਹਰਾਏ ਦੇ ਖਿਲਾਫ਼ ਕਹਿ ਕੇ ਬੜਾ ਵਡਿਆਇਆ ਗਿਆ ਨਾ ਵੀ ਬੱਲੇ ਬੱਲੇ ਕਿਸਾਨ ਨੇ ਬੜੀ ਫਸਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਫਰਟੀਲਾਈਜ਼ਰ ਵਰਤਣੇ ਸ਼ੁਰੂ ਕਰ ਦਿੱਤੇ, ਉਹਨੂੰ ਬੜੀ ਸ਼ਾਬਾਸ਼ ਦਿੱਤੀ
0: ਵੀ
2: ਤਗੜਾ ਹੋ ਜਾ ਬੱਲੇ ਜੱਟਾ ਬੱਲੇ, ਕੱਲ ਕੌਡੀ ਨੀ ਸੀ ਪੱਲੇ ਦੇ, ਅੱਜ ਤੇਰਾ ਸਿੱਕਾ ਸਾਰੇ
0: ਜੱਗ ਵਿੱਚ
2: ਚਾਰ ਕਰਕੇ ਚੜਾ ਕੇ ਨਾ, ਤੇ ਉਹ ਸਰ ਧਰਤੀ ਜਿਹੜੀ ਸੀਗੀ ਧਰਤੀ ਖਰਾਬ ਕਰਤੀ, ਹਵਾ ਪਾਣੀ ਧਰਤੀ ਜਿਹੜੀ ਕੁਦਰਤੀ ਜਿਹੜੀਆਂ ਚੀਜ਼ਾਂ ਨੇ, ਤੇ ਉਹਦਾ ਜਿਹੜਾ ਨਤੀਜਾ ਹੁਣ ਨਿਕਲਣਾ ਸ਼ੁਰੂ ਹੋ ਗਿਆ ਵੀ ਬਾਜਵਾ ਸਾਹਿਬ, ਅੱਜ ਆਦਮੀ ਅੱਗੇ ਅੱਗੇ ਤੇ ਮੌਤ 4 ਚੁਫੇਰਿਓ ਦੇ ਮਗਰ ਮਗਰ ਸਿਰ ਦੇ ਉੱਤੇ ਨਾ, ਮਤਲਬ ਪਹਿਲਾਂ ਪਾਉਂਦੀ ਫਿਰਦੀ ਬਿਮਾਰੀ ਦੇ ਰੂਪ ਵਿੱਚ, ਟ੍ਰੈਫਿਕ ਦੇ ਰੂਪ ਦੇ ਵਿੱਚ, ਐਕਸੀਡੈਂਟ ਦੇ ਰੂਪ ਦੇ ਵਿੱਚ,
0: ਬਹੁਤ ਸੋਹਣੀ ਤਸਵੀਰ, ਬਹੁਤ ਸੋਹਣੀ ਤਸਵੀਰ ਦੱਸ ਰਹੇ ਹੋ ਤੁਸੀਂ,
2: ਮਸ਼ੀਨਾਂ ਦੀ ਵਰਤੋਂ ਦੇ ਰੂਪ ਦੇ ਵਿੱਚ, ਮਤਲਬ ਹਰ ਵੇਲੇ ਉਹ ਮੌਤ ਦੇ ਕੰਡੇ ਦੇ ਉੱਤੇ ਖਲੋਤਾ, ਔਰ ਇਹ ਮਤਲਬ ਨਾ ਸਾਡੀ ਜਾਨ ਦਾ ਖੋ ਬਣਿਆ ਪਿਆ, ਔਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ, ਦਿਲ ਨੀ ਕਰਦਾ ਬਾਜਵਾ ਸਾਹਿਬ ਕਹਿਣ ਨੂੰ, ਸਾਡੇ ਪੰਜਾਬ ਵਿਚ ਜਿਹੜੀ ਮਾਰਵਾ ਬੈਲਟ ਹੈ ਨਾ,
4: ਉਹ ਮਤਲਬ ਇੰਨੀ ਕ ਮਤਲਬ ਕੈਂਸਰ ਪੀੜਤ ਹੋ ਗਈ ਆ, ਵੈਸੇ ਤੇ ਸਾਰੇ ਹੀ ਹਰ ਥਾਂ ਹੀ ਆ, ਲੇਕਿਨ ਉੱਥੇ ਬਹੁਤ ਜ਼ਿਆਦਾ। ਉੱਥੇ ਇੱਕ ਬਠਿੰਡੇ ਨਾ ਬੀਕਾਨੇਰ ਨੂੰ ਟ੍ਰੇਨ ਚੱਲਦੀ ਹੈ ਬਾਜੀ ਸਾਹਿਬ, ਬੀਕਾਨੇਰ ਇੱਕ ਹੋਸਪਿਟਲ ਆ ਕੈਂਸਰ ਦਾ, ਤੇ ਉਹਦੇ ਵਿੱਚ ਕੈਂਸਰ ਦੇ ਮਰੀਜ਼ ਹੀ ਲਗਭਗ ਹੁੰਦੇ ਆ, ਤੇ ਉਹਦਾ ਨਾਂ
0: ਹੀ ਕੈਂਸਰ ਟ੍ਰੇਨ। ਹਾਂਜੀ ਦੱਸੋ।
4: ਹਾਂਜੀ ਹਾਂਜੀ, ਤੇ ਇਹ ਸਾਡੀਆਂ ਸਰਕਾਰਾਂ ਦਾ ਕੰਮ ਹੈ ਵੀ ਉਹ ਕਹਿਣਗੇ ਵੀ ਅਸੀਂ ਹਸਪਤਾਲ ਖੋਲ ਦਿੱਤਾ, ਇਹ ਨੀ ਕਹਿਣਗੇ ਵੀ ਅਸੀਂ ਇਹਨੂੰ ਕੋਈ ਰੋਕਣ ਵਾਸਤੇ, ਜਿਹਨੂੰ ਇਹ ਰੋਗ ਹੋ ਗਿਆ ਬਾਜਵਾ ਸਾਹਿਬ ਉਹ ਤੇ ਹਸਪਤਾਲ ਚੱਲ ਜਾਏ, ਜਿੱਥੇ ਮਰਜ਼ੀ ਚੱਲ ਜਾਏ, ਆਪਣੇ ਸਾਹ ਹੀ ਲੰਬੇ ਕਰੇਗਾ, ਨਾ ਉਹਦੇ ਕੋਲ ਵਿਚਾਰੇ ਕੋਲ ਸਾਰੀ ਉਮਰ ਦੀ ਕੀਤੀ
0: ਕਮਾਈ
4: ਪੈਸੇ ਹੋ ਗਏ, ਉਹ ਜ਼ਿਆਦਾ ਅਜਾੜ ਜੇਗਾ ਤੇ ਇੱਕ ਸਦਮਾ ਹੀ ਇਸ ਬਿਮਾਰੀ ਦਾ, ਇਹਨਾਂ ਵੀ ਅੱਧਾ ਬੰਦਾ ਦੇ ਸੁਣਦੇ ਸਾਰ ਹੀ ਮਰ ਜਾਂਦਾ। ਤੇ ਦੂਸਰਾ ਇਹ ਆ ਵੀ ਇਸ ਚੀਜ਼ ਨੂੰ ਰੋਕਣ ਦਾ ਜਾਂ ਇਹਨੂੰ ਮਤਲਬ ਪੋਲੂਸ਼ਨ ਨੂੰ ਕੋਈ ਸੀਰੀਅਸ ਯਤਨ ਤੇ ਕੀ ਮਾੜਾ ਮੋਟਾ ਵੀ ਕਿਤੇ ਨਾਮ ਨੀ ਲੈ ਰਿਹਾ ਕੋਈ, ਝੂਠਾ ਸੱਚਾ ਕਹਿ ਦੇਵੇ ਬਈ ਜਿਹੜਾ ਇੱਥੇ ਇੱਕ ਬਾਬਾ ਆ ਬਾਬਾ ਬਲਬੀਰ ਸਿੰਘ ਚੀਚੇਵਾਲ, ਉਹ ਅਸੀਂ ਸਾਡੇ ਨਾ ਦੋਸਤ ਉੱਥੇ ਇੱਕ ਜਦੋਂ ਅਸੀਂ ਨੌਕਰੀ ਤੇ ਲੱਗੇ ਆ 91-92 ਚ, ਸਾਡਾ ਇੱਕ ਦੋਸਤ ਉਹਦੇ ਉੱਥੇ ਲੱਗ ਗਿਆ, ਤੇ ਉਹ ਦੋਸਤੀ ਸੀਗੀ ਚਲੋ ਅਸੀਂ ਬਾਅਦ ਚ ਤੇ ਜਦੋਂ ਕਬੀਲਦਾਰੀ ਹੋ ਜਾਂਦੀ ਆ ਬੰਦਾ ਮਿਲ ਉਹਨੂੰ ਕਰਦਾ, ਪਹਿਲਾਂ ਬੜਾ ਮਿਲਦਾ ਸ਼ੌਕ ਨਾ ਹੈ, ਉਦੋਂ ਜੀ ਉਹਨੇ ਆਪਣੇ ਪਿੰਡ ਦੇ ਰਾਹ ਰੂਹ ਜੇ ਪੱਤਰੇ ਕਰਨੇ ਸ਼ੁਰੂ ਕੀਤੇ ਸੀਗੇ। ਚਲੋ ਖੈਰ ਬਾਜਵਾ ਸਾਹਿਬ ਉਹ ਕਰਦਿਆਂ ਕਰਦਿਆਂ ਉਹ ਨਾ ਜਿਹੜੀ ਬੇਈ ਸੀ ਬਾਬੇ ਨਾਨਕ ਦੀ ਉਹਨੂੰ ਸਾਫ਼ ਕਰਨ ਲੱਗ ਪਿਆ, ਔਰ ਸਭ ਤੋਂ ਪਹਿਲਾਂ ਉਹਨੇ ਕੀਤਾ ਵੀ ਜਿਹੜੇ ਸਾਰੇ ਜਿਹੜੀ ਇਹ ਨਾ ਧਨੋਵਾ ਜਿਹੜਾ ਆਪਣਾ ਹੈਗਾ ਨਾ ਬਾਜਵਾ ਸਾਹਿਬ ਆਪਣੀਆਂ ਦਸੂਏ ਤੋਂ ਅੱਗੇ ਤੇ ਮਕੇਰੀਆਂ ਦੇ ਵਿਚਕਾਰ ਰੱਖਿਆ ਹੈਗਾ ਵਾ ਧਨੋਵਾ।
0: ਹਾਂਜੀ ਹਾਂਜੀ, ਮਕੇਰੀਆਂ ਦੇ ਲਾਗੇ
4: ਜੀ ਜੀ, ਇਥੋਂ ਨਾ ਬਿਆਸ ਦਰਿਆ ਚੋ ਕੁਛ ਇੱਕ ਪਾਣੀ ਵੱਖਰਾ ਹੋ ਕੇ ਤੇ ਮਤਲਬ ਨਾ ਬੇਈ ਬਣ ਜਾਂਦੀ ਆ।
0: ਅੱਛਾ,
4: ਉਹਨੂੰ ਮਤਲਬ ਛੋਟਾ ਨਾਲਾ ਕਹਿ ਲੋ, ਬੇਈ ਕਹਿ ਲੋ, ਉਹਦਾ ਨਾਂ ਬੇਈ ਆ ਬਾਬੇ ਨਾਨਕ ਦੇ, ਜਿੱਥੇ ਬਾਬੇ ਨਾਨਕ ਦਾ ਮਤਲਬ ਜਿਨ੍ਹਾਂ ਨੇ ਉਹ ਦੱਸਦੇ ਵੀ ਪਹਿਲੀ ਵਾਰੀ ਕਿਉਂ ਕਰ ਸਤਨਾਮ ਦਾ ਜਾਪ ਕੀਤਾ ਸੀ ਜਾਂ ਉਚਾਰਿਆ ਸੀ ਜਾਂ ਜਿੱਥੋਂ ਜਾ ਕਹਿ ਲਈਏ ਵੀ ਮੋਟੇ ਸੌਖੇ ਸ਼ਬਦਾਂ ਚ ਉਹਨਾਂ ਨੂੰ ਧਿਆਨ ਹੋਇਆ ਸੀ।
0: ਠੀਕ ਹੈ,
4: ਤੇ ਬਾਜਵਾ ਸਾਹਿਬ ਉਹਨੇ ਕੀਤਾ ਕਿ ਵੀ ਉਹਨੂੰ ਸਾਫ਼ ਕਰਨਾ ਸ਼ੁਰੂ ਕਰ ਦਿੱਤਾ। ਅਸੀਂ ਆਪਣੀ ਅੱਖਾਂ ਨੇ ਵੇਖੀ ਸੁਲਤਾਨਪੁਰ ਲੋਧੀ ਦੇ ਵਿੱਚ ਜਿਹੜਾ ਸ਼ਹਿਰ ਦਾ ਹੁੰਦਾ ਨੀ ਜਿਹੜੀ ਕੂੜਾ ਕਰਕਟ ਜਿਹੜਾ ਮਤਲਬ ਜੋ ਵੀ ਆ, ਉਹ ਪੁਲ ਦੇ ਦੋਵੇਂ ਪਾਸੇ ਸੁੱਟ ਸੁੱਟ ਕੇ ਪੁਲ ਦੇ ਥੱਲੇ ਪਾਣੀ ਤੱਕ ਲੰਘਣਾ ਬੰਦ ਕਰ ਦਿੱਤਾ
0: ਸੀ।
4: ਔਰ ਉਸ ਬੰਦੇ ਨੇ ਮਤਲਬ ਤੇ ਸਭ ਤੋਂ ਵੱਧ ਵਿਰੋਧ ਉਹਨਾਂ ਦਾ ਜਿਹੜੇ ਸਰਕਾਰ ਜਿਹੜੇ ਸੀ ਨਾ ਮਤਲਬ ਜਦੋਂ ਉਹ ਬੰਦ ਕਰਦਾ ਸੀਗਾ ਤੇ ਜਿਹੜੇ ਪ੍ਰਸ਼ਾਸਨ ਹੀ ਆਣ ਕੇ ਐਸ ਡੀ ਐਮ ਡੀ ਸੀ ਘਰਾਂ ਨੂੰ ਦਬਕੇ ਮਾਰਦੇ ਹੁੰਦੇ ਸੀ, ਉਹਨੂੰ ਡਰਾਉਂਦੇ ਹੁੰਦੇ ਸੀ, ਤੈਨੂੰ ਬਾਬਾ ਤੈਨੂੰ ਉਹ ਕਰਦਾ ਵੀ ਇਹ ਕਰਦਾ। ਬਾਅਦ ਵਿੱਚ ਤੇ ਚਲੋ ਇੱਕ ਪਾਪੂਲਰ ਬਣ ਗਿਆ ਇਸ ਵੇਲੇ
0: ਰਾਜ ਸਭਾ ਚ ਬੈਠੇ
4: ਸਾਰੇ ਸਰਕਾਰੀ ਦਰਬਾਰੇ ਤੇ ਪੋਲੀਟੀਕਲ ਲੀਡਰ, ਜਦੋਂ ਹਟਿਆ ਨੀ ਲੋਕਾਂ ਦੇ ਸੰਗਤ ਦੇ ਨਾਲ ਜਦੋਂ ਉਹਨੇ ਮਤਲਬ ਸੇਵਾ ਜਾਰੀ ਰੱਖੀ ਤੇ ਉੱਥੇ ਰਾਸ਼ਟਰਪਤੀ ਦੋ ਵਾਰੀ
0: ਆਇਆ, ਰਾਸ਼ਟਰਪਤੀ ਅਵਾਰਡ ਵੀ ਮਿਲਿਆ ਮੈਨੂੰ
4: ਜੀ ਜੀ ਜੀ। ਅਸੀਂ ਦੋਵੇਂ ਵਾਰੀ ਮੈਂ ਉੱਥੇ ਸੀ, ਉਸ 5 ਜੁਲਾਈ ਨੂੰ ਉਹਨੇ ਸ਼ੁਰੂ ਕੀਤੀ ਸੀ ਉਹ, ਤੇ ਉਹਨੂੰ ਬਰਸੀ ਦੇ ਰੂਪ ਵਿੱਚ ਮਨਾਉਂਦੇ ਨੇ ਅੱਜ ਵੀ। ਤੇ ਮੈਂ ਤੁਹਾਨੂੰ ਉਹਨਾਂ ਦੀ ਗੱਲ ਇਸ ਕਰਕੇ ਦੱਸੀ ਆ ਵੀ ਸਭ ਤੋਂ ਵੱਧ ਪਰੇਸ਼ਾਨੀ ਉਹਨੂੰ ਮਤਲਬ ਪ੍ਰਸ਼ਾਸਨ ਜੀ ਦੀ ਜੁੰਮੇ ਸੀ, ਜਿਹਦੇ ਕੋਲ ਇੱਕ ਬਕਾਇਦਾ ਪੋਲਿਊਸ਼ਨ ਕੰਟਰੋਲ ਬੋਰਡ ਆ ਪੰਜਾਬ ਸਰਕਾਰ ਦਾ ਇੱਕ ਮਹਿਕਮਾ ਆ, ਜਿਹਦੇ ਚ ਮਤਲਬ ਹਜ਼ਾਰਾਂ ਦੀ ਤੇ ਸੈਂਕੜੇ ਮੁਲਾਜ਼ਮ ਵੀ ਹੋਣਗੇ, ਲੱਖਾਂ ਕਰੋੜਾਂ ਤਨਖਾਹ ਵੀ ਲੈਂਦੇ ਹੋਣਗੇ। ਸਭ ਤੋਂ ਵੱਧ ਉਹ ਜਿਹੜੇ ਸੀਗੇ ਉਹਨੂੰ ਮਤਲਬ ਕਹਿੰਦੇ ਵੀ ਬਾਬਾ ਪੈਣ ਦੇ ਯਾਰ ਸਾਡੀ ਜਾਨ ਛੱਡੋ, ਸ਼ਹਿਰਾਂ ਦਾ ਸੀਵਰੇਜ ਜਲੰਧਰ ਦਾ ਦੂਜਾ ਤੀਜਾ ਸੀਵਰੇਜ ਦਾ ਪਾਣੀ ਆ ਕੇ ਉਹਦੇ ਵਿੱਚ ਪੈਂਦਾ ਸੀਗਾ
0: ਜੀ।
4: ਇਹ ਮਤਲਬ ਸਾਡੀ ਸਰਕਾਰਾਂ ਜਿਹੜੀਆਂ ਵਾ ਉਹ ਇਹਨੂੰ ਰੋਕਣਾ ਤੇ ਬੜੀ ਦੂਰ ਦੀ ਗੱਲ ਆ ਸਰ ਜੀ, ਇਹਨੂੰ ਉਹ ਮਤਲਬ ਕੋਈ ਝੂਠਾ ਸੱਚਾ ਵੀ ਜਿਹੜਾ ਨਾ ਕਿਤੇ ਲੋਕਾਂ ਚ ਇਸ ਗੱਲ ਦਾ ਨਾਂ ਤੱਕ ਨਹੀਂ ਲੈਂਦੀਆਂ। ਤੇ
0: ਨਹੀਂ, ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਵਾਕਿਆ ਗੱਲ ਸੋਚਣ
4: ਤੇ ਅਸੀਂ ਉਸ 5 ਜੁਲਾਈ ਨੂੰ ਉਹਨੇ ਸ਼ੁਰੂ ਕੀਤੀ ਸੀ
0: ਉਹ,
4: ਉਹਨੂੰ ਬਰਸੀ ਦੇ ਰੂਪ ਵਿੱਚ ਮਨਾਉਂਦੇ ਨੇ ਅੱਜ ਵੀ। ਤੇ ਮੈਂ ਤੁਹਾਨੂੰ ਉਹਨਾਂ ਦੀ ਗੱਲ ਇਸ ਕਰਕੇ ਦੱਸੀ ਆ ਵੀ ਸਭ ਤੋਂ ਵੱਧ ਪਰੇਸ਼ਾਨੀ ਉਹਨੂੰ ਮਤਲਬ ਪ੍ਰਸ਼ਾਸਨ ਜੀ ਦੀ ਜੁੰਮੇ ਸੀ, ਜਿਹਦੇ ਕੋਲ ਇੱਕ ਬਕਾਇਦਾ ਪੋਲਿਊਸ਼ਨ ਕੰਟਰੋਲ ਬੋਰਡ ਆ ਪੰਜਾਬ ਸਰਕਾਰ ਦਾ ਇੱਕ ਮਹਿਕਮਾ ਆ, ਜਿਹਦੇ ਚ ਮਤਲਬ ਹਜ਼ਾਰਾਂ ਦੀ ਤੇ ਸੈਂਕੜੇ ਮੁਲਾਜ਼ਮ ਵੀ ਹੋਣਗੇ, ਲੱਖਾਂ ਕਰੋੜਾਂ ਤਨਖਾਹ ਵੀ ਲੈਂਦੇ ਹੋਣਗੇ। ਸਭ ਤੋਂ ਵੱਧ ਉਹ ਜਿਹੜੇ ਸੀਗੇ ਉਹਨੂੰ ਮਤਲਬ ਕਹਿੰਦੇ ਵੀ ਬਾਬਾ ਪੈਣ ਦੇ ਯਾਰ ਸਾਡੀ ਜਾਨ ਸ਼ਹਿਰਾਂ ਦਾ ਸੀਵਰੇਜ ਜਲੰਧਰ ਦਾ ਦੂਜਾ ਤੀਜਾ ਸੀਵਰੇਜ ਦਾ ਪਾਣੀ ਆ ਕੇ ਓਹਦੇ ਵਿਚ ਪੈਂਦਾ ਸੀਗਾ
0: ਜੀ।
4: ਇਹ ਮਤਲਬ ਸਾਡੀ ਸਰਕਾਰਾਂ ਜਿਹੜੀਆਂ ਵਾ ਇਹਨੂੰ ਰੋਕਣਾ ਤੇ ਬੜੀ ਦੂਰ ਦੀ ਗੱਲ ਆ ਸਰ ਜੀ। ਇਹਨੂੰ ਉਹ ਮਤਲਬ ਕੋਈ ਝੂਠਾ ਸੱਚਾ ਵੀ ਜਿਹੜਾ ਨਾ ਕਿਤੇ ਲੋਕਾਂ ਦੇ ਇਸ ਗੱਲ ਦਾ ਨਾਂ ਤੱਕ ਨੀ ਲੈਂਦੀਆਂ ਤੇ
0: ਨਹੀਂ। ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਵਾਕਿਆ ਗੱਲ ਸੋਚਣ ਵਾਲੀ ਹੈ ਵੀ ਤੁਸੀਂ ਹੋਸਪਿਟਲ ਖੋਲ ਦਿੱਤਾ

0: ਇਹਨੂੰ ਰੋਕਣਾ ਤੇ ਬੜੀ ਦੂਰ ਦੀ ਗੱਲ ਆ ਸਰ ਜੀ, ਇਹਨੂੰ ਉਹ ਮਤਲਬ ਕੋਈ ਝੂਠਾ ਸੱਚਾ ਵੀ ਜਿਹੜਾ ਨਾ ਕਿਤੇ ਲੋਕਾਂ ਚ ਇਸ ਗੱਲ ਦਾ ਨਾਂ ਤੱਕ ਨੀ ਲੈਂਦੀਆਂ।
1: ਨਹੀਂ, ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ, ਵਾਕਿਆ ਹੀ ਗੱਲ ਸੋਚਣ ਵਾਲੀ ਹੈ ਵੀ ਤੁਸੀਂ ਹਸਪੀਟਲ ਖੋਲ ਦਿੱਤਾ ਕੈਂਸਰ ਦਾ, ਕਿ ਬੇਸਿਕਲੀ ਕੈਂਸਰ ਜਿੱਥੋਂ ਹੁੰਦਾ ਉਹ ਕਾਰਨ ਲੱਭੋ, ਉੱਥੋਂ ਡੱਕੋ ਕੈਂਸਰ ਨੂੰ ਹੋਣ ਤੋਂ।
0: ਜੀ ਜੀ ਜੀ ਜੀ
1: ਤੇ ਹਸਪੀਟਲ ਤੇ ਚਲੋ ਖੋਲਣਾ ਹੀ ਖੋਲਣਾ, ਪਰ ਬੇਸਿਕਲੀ ਇਹ ਬਿਮਾਰੀ ਬੰਦ ਕਰੋ, ਨਾ ਕਿ ਦੋ ਹਸਪੀਟਲ ਹੋਰ ਖੋਲ ਦਿਓ। ਵੇਖੋ ਦੂਸਰੀ ਗੱਲ ਜਿਹੜੀ ਤੁਸੀਂ ਦੱਸੀ ਆ, ਜਿਹੜੇ ਜ਼ਿੰਮੇਵਾਰ ਲੋਕ ਨੇ ਉਹ ਬਾਬੇ ਨੂੰ ਮਨਾ ਕਰਨ ਰਹੇ,
0: ਉਹੋ ਜੇ ਮਨਾ ਕਦੀ ਕਰਦੇ ਜੀ, ਉਹ ਮਤਲਬ ਦਬਕੇ ਵੀ ਮਾਰਦੇ ਸੀ, ਹਰ ਤਰ੍ਹਾਂ ਦਾ ਡਰਾਵਾ ਵੀ ਦਿੰਦੇ ਸੀ, ਔਰ ਇਹਦਾ ਨਤੀਜਾ ਬੜਾ ਖਤਰਨਾਕ ਨਿਕਲ ਰਿਹਾ। ਇਹ ਜੋ ਕੁਛ ਮੈਂ ਜਿਹੜੀ ਗੱਲ ਸ਼ੁਰੂ ਕੀਤੀ ਸੀ ਆਪਣੀ, ਮੈਂ ਆਪਣੀ ਗੱਲ ਨੂੰ ਮਤਲਬ ਪੋਲਿਊਸ਼ਨ ਦੇ ਉੱਤੇ, ਖਾਸ ਕਰਕੇ ਹਵਾ ਦਾ, ਪਾਣੀ ਦਾ ਤੇ ਧਰਤੀ ਦਾ, ਇਹਦੇ ਤੇ ਇਸ ਕਰਕੇ ਮਤਲਬ ਮੈਂ ਕੇਂਦਰਿਤ ਕੀਤਾ ਸੀਗਾ ਕਿ ਇਹ ਜੇ ਇਹ ਨਾ ਰੁਕਿਆ ਤੇ ਅਸੀਂ ਇਸ ਧਰਤੀ ਤੇ ਮਤਲਬ ਨਾ ਇੱਕ ਜਿਹੜੀ ਹੱਡ ਸਾੜਵੀਂ ਜਿਹੜੀ ਗਰਮੀ ਆ, ਤੁਸੀਂ ਅੱਜ ਜੇ ਇੱਥੇ ਹੋਵੋ ਤੇ ਤੁਹਾਨੂੰ ਮਤਲਬ ਇਹ ਟੈਂਪਰੇਚਰ ਬਾਜਵਾ ਸਾਹਿਬ ਅੱਗੇ ਜੂਨ ਦੇ ਵਿੱਚ ਜਾ ਕੇ ਨਾ ਲਾਸਟ ਜਦੋਂ ਪੀਕ ਤੇ ਹੁੰਦੀ ਸੀ ਗਰਮੀ ਦਾ, ਜਦੋਂ ਖਤਮ ਹੋਣਾ ਹੁੰਦਾ ਸੀਗਾ ਜੇਠ ਹਾੜ ਦੇ,
1: ਉਦੋਂ ਏਦਾਂ ਦੀ ਪੈਂਦੀ,
0: ਉਦੋਂ ਪੈਂਦੀ ਜੀ ਤੇ
1: ਵਸਾਖ ਹੋਣੀ ਸ਼ੁਰੂ ਹੋ ਗਈ ਹੈ ਜਿਹੜੀ, ਤੇ ਜੂਨ ਜੁਲਾਈ ਚ ਕੀ ਬਣੇਗਾ ਆਪਣਾ ਖਹਿਰਾ ਸਾਹਿਬ ਇੱਥੇ।
0: ਇਹ ਬਾਜਵਾ ਸਾਹਿਬ ਇਹ ਮਤਲਬ ਇਹਦੇ ਤੇ ਰੋਕ ਲੱਗਣੀ ਚਾਹੀਦੀ ਹੈ, ਇਹਦੇ ਤੇ ਬਾਰੇ ਸਾਨੂੰ ਲੋਕਾਂ ਨੂੰ, ਸਰਕਾਰ ਦਾ ਕੁਛ ਨੀ ਜਾਣਾ, ਸਰਕਾਰ ਇੱਕ ਚੱਲ ਗਈ ਦੂਜੀ ਆ ਗਈ, ਦੂਜੀ ਚੱਲ ਗਈ ਤੀਜੀ ਆ ਗਈ, ਉਹ ਤੇ ਉਹਨਾਂ ਨੇ ਮਤਲਬ ਉਹਨਾਂ ਦਾ ਕੰਮ ਹੈ ਰਾਜ ਕਰਨਾ, ਉਹਨਾਂ ਨੇ ਕੁਰਸੀ ਲੈਣੀ ਆ,
1: ਜਿਹੜੇ
0: ਕੁਰਸੀ ਤੇ ਬੈਠੇ ਆ ਉਹ ਕੁੱਟ ਕੇ ਪਾਵੇ ਫੜ ਕੇ, ਉਹਨਾਂ ਇਹ ਕੋਸ਼ਿਸ਼ ਜਾਣਾ ਵੀ ਅਸੀਂ ਥੱਲੇ ਉਹਨਾਂ ਖਿਸਕਣ ਦਈਏ, ਜਿਹਨਾਂ ਦਾ ਨਹੀਂ, ਜਿਹੜੇ ਬਾਹਰ ਜਿਹਨਾਂ ਦਾ ਥੱਲੇ ਉਹ ਖਿਸਕ ਗਈ ਆ, ਉਹ ਪਾਵੇ ਖਿੱਚਾ ਮਾਰਦੇ ਨੇ ਵੀ ਸਾਨੂੰ ਇੱਧਰ ਕਰੋ ਇੱਧਰ ਕਰੋ, ਉਹਨਾਂ ਦਾ ਕੰਮ ਇਹ ਆ, ਉਹਨਾਂ ਦਾ ਇਹ ਪਬਲਿਕ ਇੰਟਰਸਟ ਜਿਹੜਾ ਆ ਉਹਨਾਂ ਦਾ ਕੋਈ ਹੈ ਨੀ, ਲੋਕ ਹਿੱਤ ਦੇ ਵਿੱਚ ਉਹ ਕੋਈ ਕੰਮ ਨੀ ਕਰ ਰਹੇ।
1: ਤੁਸੀਂ ਖਹਿਰਾ ਸਾਹਿਬ ਬਿਲਕੁਲ ਠੀਕ ਬੋਲ ਰਹੇ ਹੋ, ਮੇਰਾ ਖਿਆਲ ਹੈ ਸਰਕਾਰਾਂ ਦਾ ਉਦੇਸ਼ ਰਹਿ ਹੀ ਇਹੋ ਗਿਆ ਕਿ ਜੇ ਇਲੈਕਸ਼ਨ ਜਿੱਤ ਗਏ ਆ ਤੇ ਅਗਲੀ ਕਿੱਦਾਂ ਜਿੱਤਣੀ ਹੈ,
0: ਜੇ ਕੁਰਸੀ ਜਿਹਨੂੰ ਮਿਲ ਗਈ ਬੈਠੇ ਕਿਦਾਂ ਰਹਿਣਾ, ਗਿੱਟੇ ਨੂੰ ਹੱਥ ਕਿਵੇਂ ਪਾਉਣਾ, ਬਸ ਇੰਨਾ ਹੀ। ਮੈਂ ਬਸ ਇੱਕ ਮਿਨਿਸਟਰ ਦੇ ਮੂੰਹ ਇਹ ਗੱਲ ਸੁਣੀ ਹੋਈ ਆ, ਉਹ ਕਿਸੇ ਵਿਆਹ ਦੇ ਵਿਚ ਤੇ ਕੋਈ ਸੱਜਣ ਨੇ ਉਹਨੂੰ ਮਖੌਲ ਕੀਤਾ ਵੀ ਤੁਸੀਂ ਜਦੋਂ ਜਿੱਤ ਜਾਂਦੇ ਜੇ ਤੁਸੀਂ ਬੜੇ, ਉਹਨਾਂ ਹਾਰ ਗਿਆ ਸੀਗਾ ਤੇ ਉਹਨੂੰ ਕਹਿੰਦੇ ਤੁਸੀਂ ਅੱਧਾ ਘਰ ਤਾਂ ਮਿਲਾਉਂਦੇ ਜੇ, ਬੰਦਿਆਂ ਨੂੰ ਵੇਖਦੇ ਵੀ ਨੀ, ਐਵੇਂ ਬਿਨਾ ਵੇਖਿਆ ਹੱਥ ਕਰ ਦਿੰਦੇ ਜੇ, ਤੇ ਉਹ ਕਹਿੰਦਾ ਵੀ ਮੈਂ ਅੱਗੇ ਬੜਾ ਦੁਖੀ ਆ ਤੇ ਮੈਨੂੰ ਸਤਾਰ ਆ, ਤੇ ਉਹ ਕਹਿੰਦਾ ਵੀ ਰਾਜਨੀਤੀ ਇਹੋ ਆ ਵੀ ਜਿਹੜਾ ਜਿਹੜਾ ਜਿਹਦਾ ਜਿਹਦਾ ਗਿੱਟੇ ਨੂੰ ਹੱਥ ਪੈ ਜਾਂਦਾ ਕੁਰਸੀ ਨੂੰ ਉਹ ਚੁੱਪ ਕਰ ਜਾਂਦਾ ਵਾ, ਤੇ ਜਿਹੜਾ ਜਿਹੜਾ ਲੱਥ ਜਾਂਦਾ ਉਹ ਤਵੇ ਤੇ ਹੋ ਜਾਂਦਾ, ਬਸ
1: ਰਾਜਨੀਤੀ ਚੁੱਲ੍ਹੇ ਦੇ ਦੁਆਲੇ ਹੀ ਆਏ,
0: ਘੁੰਮਦੀ ਕੁਰਸੀ ਚੁੱਲ੍ਹੇ ਦੁਆਲੇ ਕੁਰਸੀ ਦੁਆਲੇ ਹੀ ਆ। ਇਹ ਸਾਡੇ ਸਟੇਟ ਦੀ ਜਿਹੜੀ ਜਿਹੜੀਆਂ ਰਾਜ ਸਰਕਾਰਾਂ ਉਹਨਾਂ ਦਾ ਵੀ ਇਹੋ ਮਸਲਾ ਤੇ ਕੇਂਦਰ ਦਾ ਵੀ ਇਹੋ ਹੀ ਆ, ਤੇ ਜਿਹੜੇ ਲੋਕ ਨੇ ਇਹ ਲੋਕਾਂ ਨੂੰ ਖੁਦ ਇਹਦੇ ਵਾਸਤੇ ਸੋਚਣਾ ਪੈਣਾ, ਤੇ ਲੋਕਾਂ ਦੇ ਵਿੱਚ ਜਿਹੜੀ ਆ ਨਾ ਇੰਨੀ ਨਾ ਚੇਤਨਾ ਆ।
1: ਹਾਂ, ਇਹੋ ਮੈਂ ਕਹਿਣ ਲੱਗਾ ਸੀ। ਵੈਸੇ ਖਹਿਰਾ ਸਾਹਿਬ, ਇਹ ਜਿਹੜੇ ਸਾਡੇ ਲੀਡਰ ਨੇ ਜਿੱਤ ਜਾਂਦੇ ਨੇ, ਘਰ ਬਾਰ ਭਰ ਲੈਂਦੇ ਨੇ, ਬਾਹਰ ਦੇ ਬੈਂਕ ਵੀ ਭਰ ਲੈਂਦੇ ਨੇ, ਯਾਰ ਇਹਨਾਂ ਨੂੰ ਆਪਣੀ ਮਦਰ ਲੈਂਡ ਬਾਰੇ, ਮਾਂ ਆਪਣੇ ਧਰਤੀ ਤੇ ਕੋਈ ਤਰਸ ਨਹੀਂ ਆਉਂਦਾ, ਆਪਣੇ ਸਮਾਜ ਤੇ ਕੋਈ ਤਰਸ ਨਹੀਂ ਆਉਂਦਾ, ਆਪਣੀ ਆਉਣ ਵਾਲੀ ਜਨਰੇਸ਼ਨ ਤੇ, ਭਾਰਤ ਦੇ ਭਵਿੱਖ ਤੇ, ਭਾਰਤ ਦੀ ਇੱਜ਼ਤ ਦੇ ਉੱਤੇ, ਪਾਣੀਆਂ ਤੇ, ਪਰਿਆਵਰਣ ਤੇ, ਇਹਦੇ ਡਿਸਿਪਲਿਨ ਵੱਲ ਵੇਖ ਕੇ ਇਹਦੀਆਂ ਬਿਮਾਰ, ਕੋਈ ਹਮਦਰਦੀ ਇਹਨਾਂ ਦੇ ਮਨਾਂ ਚ ਨਹੀਂ ਜਾਗਦੀ ਇੰਨਾ ਕੁਛ।
0: ਇੱਕ ਲੀਡਰ ਬਾਰੇ ਗੱਲ ਕਰ ਰਹੇ ਸੀ ਤੇ ਉਹ ਕਹਿੰਦੇ ਸੀਗੇ ਵੀ ਆਹ ਜਿਹੜੀ ਜਿੱਦਾਂ ਤੁਸੀਂ ਕਹਿਣਾ ਵੀ ਇਹਨਾਂ ਨੂੰ ਜਰਾ ਜਿੰਨੀ ਵੀ ਕੋਈ ਸ਼ਰਮ ਹਜਾ ਨੀ, ਕਹਿੰਦਾ ਯਾਰ ਹੋਰ ਤੇ ਗੱਲਾਂ ਦੀਆਂ ਗੱਲਾਂ ਵਾ, ਹੋਰ ਗੱਲਾਂ ਦੀਆਂ ਗੱਲਾਂ, ਕਹਿੰਦਾ ਉਹ ਚ ਇੱਕ ਕੁਆਲਿਟੀ ਹੈਗੀ, ਇੱਕ ਗੁਣ ਹੈਗਾ, ਕਹਿੰਦਾ ਕੀ ਆਂਦਾ ਲੈ ਵੀ ਉਹ ਕਦੀ ਸ਼ਰਮਿੰਦਾ ਨੀ, ਇਹਨਾਂ ਨੂੰ ਸ਼ਰਮ ਨੀ ਜੇ ਆਉਂਦੀ ਨਾ ਜੇ ਗੁਣਵਾ, ਇਹਨਾਂ ਨੂੰ ਕੁਆਲਿਟੀ ਕਹਿ ਲੋ ਜਾਂ ਕੀ ਕਹਿ ਲੋ,
1: ਸ਼ਰਮ ਪ੍ਰੂਫ ਨੇ
0: ਜੀ ਜੀ।

0: ਤੁਹਾਡੇ ਵਰਗਾ ਇੱਕ ਤੁਹਾਡੇ ਵਰਗਾ ਨਾ ਸਿਆਣਾ ਬਿਆਣਾ ਇੱਕ ਹਾਰੀ ਹੋਈ ਐਮ ਐਲ ਏ ਦੀ ਸੈਕਟਰੀ ਬਣ ਗਿਆ, ਹੁਣ ਇਲੈਕਸ਼ਨ ਆਈ ਸੀ, ਉਹ ਸੈਕਟਰੀ ਨਾਲ ਹੀ ਜਾਇਆ ਕਰੇ ਹਰ ਥਾਂ, ਤੇ ਉਹ ਜਿਹੜੀ ਬੀਬੀ ਸੀ ਇਹ ਡਰਾਮੇ ਦੀ ਗੱਲ ਕਰਨ ਡਿਆ, ਮੈਂ ਡਰਾਮਾ ਵੇਖ ਰਿਹਾ ਸੀ, ਉਹ ਬੀਬੀ ਜਿੱਥੇ ਜਾਏ ਉਹ ਪਿੰਡ ਦੇ ਬਜੁਰਗ ਉਹਦੀ ਬੀਬੀ ਦੀ ਚੰਗੀ ਬੇਇੱਜ਼ਤੀ ਕਰਨ, ਵੀ ਤੂੰ ਪਿਛਲੀ ਵਾਰੀ ਜਿੱਤੀ ਸੀ ਨਾ, ਤੂੰ ਇੱਕ ਵੀ ਵਾਅਦਾ ਪੂਰਾ ਕੀਤਾ, ਤੂੰ ਸਾਡੇ ਨਾਲ ਆਹ ਵਾਅਦੇ ਪੂਰੇ ਕਰਨ ਗਈ, ਤੂੰ ਕਿਹੜੇ ਮੂੰਹ ਨਾਲ ਸਾਡੇ ਕੋਲ ਮੰਗਣ ਡਈ ਹੈ ਆਪਣਾ ਵੋਟਾਂ ਹੁਣ ਐਤਕੀ, ਕਿਹੜੇ ਮੂੰਹ ਨਾਲ, ਕਿਹੜੇ ਇੱਕ ਕੁਆਲਿਟੀ ਦੱਸ ਦੇ ਜਿਹਦੇ ਬਿਹਾਫ ਤੇ ਤੈਨੂੰ ਅਸੀਂ ਵੋਟਾਂ ਦੇ ਦਈਏ। ਅੱਛਾ ਉਹ ਦੂਜੇ ਉਹ ਗੱਲਾਂ ਬਾਤਾਂ ਕਰੇ, ਦੂਜੇ ਪਿੰਡ ਜਾਏ ਤੇ ਉਹ ਜਿਹੜਾ ਪੜ੍ਹਿਆ ਲਿਖਿਆ ਸੈਕਟਰੀ ਸੀ ਨਾ, ਉਹ ਬੜੀ ਸ਼ਰਮ ਫੀਲ ਕਰੇ, ਉਹ ਦੂਜੇ ਪਿੰਡ ਵੀ ਉਹਦੀ ਇੰਨੀ ਬੇਇੱਜ਼ਤੀ, ਤੀਜੇ ਪਿੰਡ ਵੀ ਬੇਇੱਜ਼ਤੀ, ਚੌਥੇ ਪਿੰਡ ਵੀ ਉਹਨਾਂ ਨੇ ਉਹਦੇ ਤੋਂ ਵੀ ਜ਼ਿਆਦਾ ਬੇਇੱਜ਼ਤੀ ਕੀਤੀ, ਤੇ ਉਹ ਘਰ ਨੂੰ ਆਏ, ਉਹਦੇ ਵਿਚਾਰੇ ਦੇ ਸਿਰ ਪੀੜ ਹੋਣ ਡਈ ਸੀ, ਉਹਨੇ ਹੱਥ ਚ ਕਿਤਾਬ ਕਤੂਬ ਜੀ ਜਿਹੜੀ ਕਾਪੀ ਨੀ ਫੜੀ ਹੁੰਦੀ ਹਿਸਾਬ ਕਿਤਾਬ ਵਾਲੀ,
1: ਡਾਇਰੀ
0: ਡਾਇਰੀ, ਉਹ ਬੈਠਾ ਆਣ ਕੇ ਚਾਹ ਪੀਤੀ, ਚਾਹ ਪੀ ਕੇ ਤੇ ਕਹਿੰਦਾ ਬੀਬੀ ਜੀ ਮੈਨੂੰ ਦਿਓ ਮਾਫ਼ੀ, ਹਾਲਾਂਕਿ ਉਹਨੂੰ ਕੋਈ ਕੁਛ ਨਹੀਂ ਕਹਿ ਰਿਹਾ, ਡਰਾਮੇ ਦੀ ਗੱਲ ਤਾਂ ਨਹੀਂ ਦੱਸ ਰਿਹਾ, ਉਹ ਬੀਬੀ ਦੁਆਲੇ ਹੀ ਹੋਏ ਸਰ, ਉਹਨੂੰ ਕੋਈ ਕੁਛ ਨੀ, ਲਾਗੇ ਸੁਣਦਾ ਸੀ ਤੇ ਹੱਥ ਜੋੜ ਕੇ ਚਾਹ ਪੀ ਕੇ ਕਹਿੰਦਾ ਮੈਨੂੰ ਦਿਓ ਬੀਬੀ ਜੀ ਮਾਫ਼ੀ, ਮੈਂ ਬੰਦਾ ਕੋਈ ਹੋਰ ਲੱਭ ਲਓ, ਮੈਂ ਨੀ ਜੇ ਤੁਹਾਡਾ ਸੈਕਟਰੀ ਬਣਨਾ। ਅੱਗੋਂ ਤੇ ਗੱਲ ਸੁਣਿਓ, ਅੱਗੋਂ ਗੱਲ ਸੁਣਿਓ, ਉਹ ਕਹਿੰਦੀ ਹੋਇਆ ਕੀ ਹੈ, ਕਹਿੰਦਾ ਮੈਂ ਤੇ ਜ਼ਮੀਨ ਮੈਨੂੰ ਵੇਲ ਨੀ ਜੇ ਦਿੰਦੀ ਜਦੋਂ ਲੋਕੀ, ਇੰਨੀ ਸ਼ਰਮ ਆਉਂਦੀ ਹੈ, ਹਾਲਾਂਕਿ ਗੱਲਾਂ ਤੁਹਾਡੇ ਨਾਲ ਕਰਨ ਡੇ ਹੁੰਦੇ ਆ, ਪਤਾ ਨੀ ਮੈਂ ਮੇਰੇ ਕੋਲ ਨੀ ਜੇ ਬਰਦਾਸ਼ਤ ਹੋਣ ਡਿਆ, ਤੇ ਉਹ ਬੀਬੀ ਉਹਦੇ ਮੋਢੇ ਤੇ ਹੱਥ ਧਰ ਕੇ ਉਹਨੂੰ ਥਾਪੀ ਦੇ ਕੇ ਕਹਿੰਦੀ ਹੌਸਲਾ ਰੱਖ, ਦਿਲ ਨੀ ਛੱਡੀ ਦਾ, ਇਹ ਠੰਡ ਤੇ ਸ਼ਰਮ ਜਿੰਨੀ ਮਹਿਸੂਸ ਕਰੀਏ ਓਨੀ ਜ਼ਿਆਦਾ ਲੱਗਦੀ ਹੁੰਦੀ।
1: ਇਹ ਵਾਕਈ ਸ਼ਰਮੀ ਦੀ ਹੱਦ ਹੈ ਵਾਜਾ ਸਾਹਿਬ, ਇਹ ਆਪਣੇ ਜਿਹੜਾ ਤੁਸੀਂ ਕਿਹਾ ਨਾ ਵੀ ਇਹ ਡਰਾਮਾ ਆ, ਡਰਾਮਾ ਨੀ, ਇਹ ਜਿਹੜਾ ਸਾਹਿਤ ਆ ਨਾ, ਇਹ ਸਮਾਜ ਦਾ ਤਰਪਣ ਦਾ
0: ਸ਼ੀਸ਼ਾ ਹੁੰਦਾ
1: ਜਿਹੜਾ, ਜੋ ਜਦੋਂ ਵੀ ਕੋਈ ਲਿਖਦਾ ਆ, ਡਰਾਮਾ ਲਿਖਦਾ, ਕਵਿਤਾ ਲਿਖਦਾ ਆ, ਵਾਰਤਕ ਲਿਖਦਾ, ਉਹ ਸਮਾਜ ਦੇ ਵਿੱਚ ਜੋ ਵੇਖਿਆ ਉਹਦਾ ਮਤਲਬ ਅੰਗ ਹੀ ਹੁੰਦਾ ਇੱਕ, ਉਹਨੂੰ ਜਿਹੜੀ ਚੀਜ਼ ਮਤਲਬ ਪਿੰਚ ਕਰਦੀ ਆ, ਚੰਗੀ ਨਹੀਂ ਲੱਗਦੀ, ਜਾਂ ਜੇ ਉਹ ਮਤਲਬ ਇੱਕ ਸਮਾਜ ਦੇ ਨਰੋਈ ਸਿੱਧ ਦੇਣ ਵਾਸਤੇ ਉਹਨੂੰ ਸਾਹਮਣੇ।
0: ਬਹੁਤ ਖੂਬ, ਬਹੁਤ, ਮੈਂ ਕਹਿੰਦਾ ਜੀ ਮੈਂ ਤੁਹਾਨੂੰ ਗੱਲ ਹੀ ਸੁਣਾ ਸਕਦਾ, ਉਹ ਸੈਕਟਰੀ ਦਾ ਕਿਤੇ ਮੂੰਹ ਖਾ ਸਕਦਾ ਹੋਵਾਂ ਜਿਸ ਤਰ੍ਹਾਂ ਦਾ ਉਹਨੇ ਬਣਾਇਆ ਸੀ, ਕਹਿੰਦਾ ਮੈਨੂੰ
1: ਇਹ ਬਾਜਾ ਸਾਹਿਬ ਇਹ ਵਾਕਿਆ ਹੀ ਬੇਸ਼ਰਮੀ ਜਿਹੜੀ ਆ ਨਾ ਸਾਡੇ ਰਾਜਨੀਤੀ ਵਾਨਾਂ ਦੀ ਜਿਹੜੀ ਆ ਨਾ, ਬੜੀ ਬੜੀ ਬੇਹੱਦ ਨੀਵੇਂ ਪੱਧਰ ਤੱਕ ਪਹੁੰਚ ਗਈ ਆ, ਤੇ ਇਹ ਸਾਡੇ ਦੇਸ਼ ਨੂੰ ਲੈ ਕੇ ਬੈਰੀਅਰ ਲੈ ਕੇ ਬਹਿ ਕੀ ਰਹੀ
0: ਹੈ,
1: ਜੋੜਾਂ ਚ ਜੜਾਂ ਚ ਬਹਿ ਗਏ ਨੇ ਸਾਡੇ ਦੇਸ਼ ਦੀਆਂ ਦੇ ਵਿੱਚ, ਜਿਹੜਾ ਆਪਣੇ ਨਾ ਕਿਸੇ ਵੀ ਖੇਤਰ ਦੇ ਉੱਤੇ ਜਿਹੜੀ ਜਿਹੜੀ ਦੇਸ਼ ਦੇ ਸਾਹਮਣੇ ਜਿਹੜੀਆਂ ਸਮੱਸਿਆਵਾਂ ਨੇ ਨਾ, ਮੇਨ ਸਮੱਸਿਆ ਇਸ ਵੇਲੇ ਸਭ ਤੋਂ ਵੱਡੀ ਨੰਬਰ ਵਨ ਜਿਹੜੀ, ਜਿਹਦੇ ਬਾਰੇ ਕਦੀ ਕਿਸੇ ਨੇ ਮਤਲਬ ਸੁਪਨੇ ਚ ਵੀ ਨੀ ਕੋਈ ਸੋਚਿਆ, ਉਹ ਹੈਗੀ ਆ ਸਾਡੇ ਦੇਸ਼ ਦੀ ਬੇ ਇਤਿਹਾਸਾ ਬੇ ਲੋੜੀ ਵੱਧਦੀ ਆਬਾਦੀ, ਤੇ ਉਹਦੇ ਉੱਤੋਂ ਦੂਸਰਾ ਹੈਗਾ ਜੇ ਧਰਤੀ ਹਵਾ ਪਾਣੀ ਦਾ ਜਿਹੜਾ ਨਾ ਪ੍ਰਦੂਸ਼ਣ ਖਰਾਬ ਹੋਣਾ, ਗੰਧਲਾ ਹੋਣਾ, ਇਹ ਚੀਜ਼ਾਂ ਜਿਹੜੀਆਂ ਸਾਨੂੰ ਆਉਣ ਵਾਲੇ ਸਮੇਂ ਚ ਸਾਡੇ ਮੁਲਕ ਨੂੰ ਬਿਲਕੁਲ ਲੈ ਕੇ
0: ਬਹਿ ਗਈਆਂ। ਤੁਸੀਂ ਖਾਲਸਾ ਜੀ ਹੁਣਾਂ ਨੇ ਨਾ ਜਿਹੜੇ ਤੁਹਾਡੇ ਤੋਂ ਪਹਿਲਾਂ ਆਏ ਸੀ, ਉਹਨਾਂ ਨੇ ਕਿਹਾ ਕਿ ਭਾਰਤ ਜੀ ਹਸਪਤਾਲ ਜਾਓ,
1: ਦਿੱਲੀ ਤੋਂ ਉਹਨਾਂ ਦੱਸਿਆ, ਦਿੱਲੀ ਤੋਂ ਮੈਂ ਸਾਰੀ ਸੁਣੀ ਅੱਖਾਂ ਮੀਟ ਕੇ
0: ਵਾਤਾ ਲੱਗ ਗਿਆ, ਅੰਗ ਅੰਗ ਬਿਮਾਰ ਹੈ ਤੁਹਾਡਾ ਸਾਰਾ, ਤੇ ਉਹੀ ਗੱਲ ਤੁਸੀਂ ਕਰਨ ਡੇ, ਵੇਖ ਲਓ ਕਿੱਡੀ ਵੱਡੀ ਸਮੱਸਿਆ ਪਾਪੂਲੇਸ਼ਨ।
1: ਬਿਲਕੁਲ ਜੀ ਬਿਲਕੁਲ,
0: ਦੇ ਸੀ ਪੁਲ ਥੱਲਿਓਂ ਗੈਰ ਕਾਨੂੰਨੀ ਝੁੱਗੀਆਂ ਢਾਉਣ ਪੁਲ ਦੇ ਥੱਲਿਓਂ,
1: ਤੇ
0: ਉਹ ਕਹਿੰਦਾ ਮੇਰੇ 6 ਬੱਚੇ ਨੇ, ਅਸੀਂ ਕਿੱਥੇ ਜਾਈਏ, ਉਹ ਕੈਮਰਾਮੈਨ ਨੂੰ ਕਹਿਣ ਡਿਆ ਸੀ, ਤੇ ਪਰਾਂ ਇੱਕ ਜੱਟ ਖਲੋਤਾ ਸੀ, ਆਮ ਸਿੱਧਾ ਜਿਹਾ ਹੀ ਬੰਦਾ ਮੈਨੂੰ ਤੇ ਲੱਗਾ ਸੀ, ਹੈ ਉਹਨੂੰ ਉਹ ਕੈਮਰਾਮੈਨ ਦੇ ਕੋਲ ਜਾ ਕੇ ਕਹਿੰਦਾ ਮੇਰੇ ਕੋਲ ਇੰਨੀ ਜ਼ਮੀਨ ਹੈ, ਪਤਾ ਨੀ ਉਹਨੇ ਕਿੰਨੀ ਦੱਸੀ, 15-16 ਕਿੱਲੇ ਦੱਸੀ ਹੋਏਗੀ, ਸਾਡਾ ਚੰਗਾ ਭਲਾ ਗੁਜ਼ਾਰਾ ਹੁੰਦਾ ਇਉਂ ਕਰਕੇ, ਤੇ ਮੇਰੇ 3 ਬੱਚੇ ਨੇ, ਉਹ ਇਹਦੇ ਕੋਲ ਜੋਬ ਵੀ ਹੈ ਨਹੀਂ, ਕੋਈ ਲੈਣੀ ਨੀ, ਕੋਈ ਦੇਣੀ ਨੀ, ਘਰ ਵੀ ਨੀ, ਕਮਰਾ ਵੀ ਨੀ, ਤੂੰ 6 ਬੱਚੇ ਜੰਮੇ ਹੀ ਕਿਉਂ ਨੇ ਪਹਿਲਾਂ ਦੇ, ਹੁਣ ਤੂੰ 6 ਬੱਚਿਆਂ ਦਾ ਤਰਲਾ ਪਾਉਂਦਾ। ਬਹੁਤ ਸਾਰੇ ਗਰੀਬ, ਇੱਕ ਗਰੀਬ ਕਹਿਣ ਡਿਆ ਸੀ, ਮੇਰੀ 5 ਲੜਕੀਆਂ ਹੈ, ਗੁਜ਼ਾਰਾ ਹੋਤਾ ਨਹੀਂ, ਮੈਂ ਕਿਆ ਕਰੂੰਗਾ, ਮਹਿੰਗਾਈ ਬੜਤੀ ਜਾ ਰਹੀ ਹੈ, ਮੈਂ ਸ਼ਾਦੀ ਕੈਸੇ ਕਰਵਾਉਂਗਾ ਇਨਕੀ, ਸਰਕਾਰ ਵੀ ਕੋਈ ਮਦਦ ਨਹੀਂ ਕਰ ਰਹੀ। ਉਹ ਦੱਸੋ ਸਰਕਾਰ, ਤੂੰ ਕੁੜੀਆਂ ਜੰਮੀ ਜਾ, ਸਰਕਾਰ ਤੇਰੀ ਮਦਦ ਕਰੇ ਇਨਕੀ।
1: ਜਨੂਨੀ ਜਿਹੜੇ ਲੀਡਰ ਨੇ ਨਾ, ਜਨੂਨੀ ਧਾਰਮਿਕ ਲੀਡਰ ਸਾਰੇ ਧਰਮਾਂ ਦੇ, ਮੈਂ ਕਿਸੇ ਇੱਕ ਦਾ ਨਾਮ ਨੀ ਲੈਂਦਾ, ਉਹ ਆਪਣੇ ਆਪਣੇ ਧਰਮ ਦੇ ਲੋਕਾਂ ਨੂੰ ਕਹਿੰਦੇ ਆ ਵੀ ਜਿਆਦਾ ਬੱਚੇ ਪੈਦਾ ਕਰੋ। ਆਪਣਾ ਕਿਸੇ ਨੇ ਆਪ ਕਿਸੇ ਨੇ ਵਿਆਹ ਹੀ ਨੀ ਕਰਵਾਇਆ, ਤੇ ਕਿਸੇ ਦਾ ਆਪਣਾ ਇੱਕ ਅੱਧਾ ਹੀ ਆ, ਤੇ ਓਹਦਾ ਆ ਵੀ ਜਿੰਨੇ ਮਤਲਬ ਵੱਧ ਹੋਣਗੇ ਓਨੇ ਲੋਕ ਜਨੂਨੀ
0: ਹੋਣਗੇ, ਤੇ ਨਾਲੇ ਵਾਗ ਹੋਣਗੇ, ਅਨਪੜ੍ਹ ਹੋਣਗੇ, ਅਨਸਿਵਲਾਈਜ਼ਡ ਜੇ ਹੋਣਗੇ, ਇਹਨਾਂ ਦੀਆਂ ਵੋਟਾਂ ਛੇਤੀ ਇਹਨਾਂ ਨੂੰ ਪ੍ਰਭਾਵਿਤ ਕਰਕੇ ਗੱਲਾਂ ਸੁਣਾ ਕੇ ਇਹਨਾਂ ਕੋਲ ਵੋਟਾਂ ਲੈ ਲੈਣੀਆਂ ਨੇ, ਤੇ ਜੇ ਨਹੀਂ ਤਾਂ ਭੁੱਖੇ ਮਰਦੇ ਆਉਂਦੀਆਂ, ਤੇ ਅਸੀਂ 100-100 ਰੁਪਏ, 500-500 ਰੁਪਏ ਚ ਵੋਟ ਲੈ ਲੈਣੀ ਹੈ, 1000 ਚ ਲੈ ਲੈਣੀ ਹੈ।
1: ਬਿਲਕੁਲ ਜੀ ਬਾਜੋ ਸਾਹਿਬ, ਇੱਕ ਨਾ ਪਾਕਿਸਤਾਨ ਦੇ ਵਿਦਵਾਨ ਨੇ, ਬਹੁਤ ਵੱਡੇ ਵਿਦਵਾਨ ਨੇ, ਹਸਨ ਨਸਾਰ ਸਾਹਿਬ,
0: ਹਾਂਜੀ ਮੈਂ ਜਾਣਦਾ ਜੀ ਉਹਨਾਂ ਨੂੰ,
1: ਹਾਂਜੀ ਜਾਣਦਾ, ਉਹ ਕਹਿੰਦੇ ਆ ਵੀ ਗਰੀਬ ਬੰਦੇ ਦੀ ਕੋਈ ਮਰਜ਼ੀ ਨੀ ਹੁੰਦੀ, ਕੋਈ ਵੋਟ ਨੀ ਹੁੰਦੀ, ਕੋਈ ਅਣਖ ਨੀ ਹੁੰਦੀ, ਕੋਈ ਇੱਜ਼ਤ ਨੀ ਹੁੰਦੀ।
0: ਬਿਲਕੁਲ ਜੀ,
1: ਉਹਦੀ ਇੱਜ਼ਤ ਉਹਦੇ ਹੋਲ ਆ, ਉਹਦੇ ਹੱਥ ਆ, ਜਿਹੜਾ ਉਹਨੂੰ ਰੋਟੀ ਦਿੰਦਾ, ਜਿਹੜਾ ਉਹਦਾ ਅੰਨਦਾਤਾ, ਉਹ ਸਭ ਕੁਛ ਇੱਜ਼ਤ ਆ।
0: ਬਿਲਕੁਲ
1: ਠੀਕ, ਇਹ ਇਸ ਕਰਕੇ ਇਹਨਾਂ ਨੂੰ ਮਤਲਬ ਉਹ ਰੱਖਦੇ ਨੇ ਥਾਂ ਆਟੇ ਦਾਲ ਦੇ ਉੱਤੇ, ਆਪਣੇ ਉੱਤੇ ਉੱਤੇ ਮਤਲਬ ਡਿਪੈਂਡ, ਵੀ ਇਹਨਾਂ ਨੂੰ ਜਦੋਂ ਮਰਜ਼ੀ ਭੁੰਡੀ ਮਰੋੜ ਕੇ ਦੰਗਾ ਫਸਾਦ ਲੋੜ ਹੋਊਗੀ ਦੰਗਾ ਫਸਾਦ ਕਰਾਵਾਂਗੇ, ਕਿਤੇ 2-4 ਦੀ ਬਲੀ ਦੇਣ ਦੀ ਲੋੜ ਹੋਊਗੀ ਬਲੀ ਦੇਵਾਂਗੇ, ਉਹਦੇ ਉੱਤੇ ਜਾ ਕੇ ਆਪਣੀਆਂ ਜਿਹੜੀਆਂ ਵਾ ਰਾਜਨੀਤੀ ਕਰਾਂਗੇ, ਕੁਰਸੀਆਂ ਡਾਵਾਂਗੇ, ਆਪਣੀ ਜਿਹੜੀ ਆ ਆਪਣਾ ਸੱਤਾ ਦਾ ਜਿਹੜਾ ਆਨੰਦ ਪਾਵਾਂਗੇ।
0: ਇਹ ਬੜੇ ਬੇਈਮਾਨ ਨੇ ਜੀ, ਖਾਸ ਕਰਕੇ ਸਾਡੇ ਲੀਡਰ ਬਹੁਤ ਬਗੈਰ ਆਤਮਾ ਤੋਂ ਨੇ ਇਹ ਲੋਕ।
1: ਬਿਲਕੁਲ ਜੀ, ਜਿਹੜੇ ਜਿਹੜੇ ਫੇਰ ਉਹ ਜਿੱਦਾਂ ਨਾ ਬੇਸ਼ਰਮੀ ਦੀ ਹੱਦ ਫੇਰ ਉੱਥੇ ਗੱਲ ਆ ਗਈ ਆ, ਤੁਸੀਂ ਗੱਲ ਕਰੀ
0: ਕਹਿੰਦੇ ਹੈਗੇ ਵਿਸ਼ਵ ਗੁਰੂ ਜੀ, ਸ਼ਰਮ ਸਾਨੂੰ ਮਸਤ ਇਸੇ ਚੀਜ਼ ਚ ਵਿਸ਼ਵ ਗੁਰੂ, ਤੁਸੀਂ ਸਮਝਿਆ ਵੀ ਕਰੋ ਯਾਰ ਗੱਲ,
1: ਉਹ ਹੁਣ ਮੈਨੂੰ ਸਮਝ ਲੱਗੀ,
0: ਹੋਣ ਲੱਗੀ ਆ ਬੜੀ ਦੇਰ ਬਾਅਦ।
1: ਹਾਂਜੀ
0: ਹੋਰ ਕਾਹਦੇ ਚ ਵਿਸ਼ਵ ਗੁਰੂ, ਹੋਰ ਤੇ ਯਾਰ ਮੈਨੂੰ ਕੋਈ ਦੇਖਦਾ ਹੀ ਨਹੀਂ, ਹੋਰ ਨਾ ਕੋਈ ਸਾਡੇ ਕੋਲ ਹੈ।
1: ਹਾਂਜੀ ਹਾਂਜੀ, ਚਲੋ ਖੈਰ ਬਾਦ ਸਾਹਿਬ, ਆਪਾਂ ਨੂੰ ਮੈਂ ਆਪਣੀ ਇਸ ਗੱਲਬਾਤ ਨੂੰ ਨਾ ਆਪਣੇ ਅੱਗੇ ਆਖਰ ਵਾਲੇ ਪਾਸੇ ਜਾਂਦਾ ਵੀ ਕੁਦਰਤ ਦੇ ਨਾਲ ਦੋਸਤੀ ਜਿਹੜੀ ਆਪਾਂ ਜਿਹੜੀ ਆ ਉਹ ਸਾਨੂੰ ਜਿਹੜੀ ਨਾ ਪਾਉਣੀ ਚਾਹੀਦੀ ਆ, ਜੇ ਅਸੀਂ ਨਾ ਪਾਈ ਤੇ ਇਹੋ ਸਭ ਕੁਛ ਜੋ ਕੁਛ ਵੀ ਹੁਣ ਹੋ ਰਿਹਾ ਨਾ, ਜਦੋਂ ਕਦੇ ਮੀਂਹ ਪੈਣਾ ਹੁੰਦਾ ਸੀ, ਮੌਸਮ ਚੇਂਜ, ਜਦੋਂ ਰੁਟੀਨ ਦੇ ਵਿੱਚ ਸਾਡੇ ਮੌਸਮ ਅਨੁਸਾਰ ਮੀਂਹ ਪੈਂਦਾ, ਉਦੋਂ ਛਿੱਟ ਨੀ ਪੈਂਦੀ, ਤੇ ਜਦੋਂ ਨਹੀਂ ਲੋੜ ਹੁੰਦੀ ਤੇ ਉਦੋਂ ਮੀਂਹ ਆਈ ਜਾਂਦੇ ਆ, ਇਹ ਸਭ ਮੌਸਮ ਦਾ ਜਿਹੜਾ ਨਾ ਮਤਲਬ ਅੱਗੇ ਪਿੱਛੇ ਹੋ ਜਾਣਾ। ਹਾਂਜੀ ਹਾਂਜੀ, ਤੇ ਇਹ ਸਾਰਾ ਇਹ ਧਰਤੀ ਦੇ ਹਵਾ ਦਾ ਪਾਣੀ ਦੇ ਪ੍ਰਦੂਸ਼ਣ ਕਰਕੇ ਆ, ਤੇ ਇਹ ਸਾਡੇ ਜਿਹੜੇ ਆ ਨਾ ਸਾਡੇ ਰਹਿਬਰ ਜਿਹੜੇ ਨੇ ਉਹਨਾਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ, ਕਿਉਂਕਿ ਉਹਨਾਂ ਤੋਂ ਬਿਨਾਂ ਇਹਦਾ ਕੋਈ ਹੱਲ ਨਹੀਂ।
0: ਜੀ ਬਿਲਕੁਲ ਬਿਲਕੁਲ,
1: ਹਾਂਜੀ, ਤੇ ਅਸੀਂ ਚਾਹਾਂਗੇ ਵੀ ਪਰਮਾਤਮਾ ਕਰੇ ਇਹਨਾਂ ਨੂੰ ਕੋਈ ਥੋੜੀ ਬਹੁਤੀ ਅਕਲ ਦੇਵੇ, ਤੇ ਇਹ ਪੈਸੇ ਰੱਖਣ ਵਾਸਤੇ ਜਿਹੜਾ ਜੀਂਦੇ ਰਹਿਣਾ ਜ਼ਰੂਰੀ ਹੈ, ਜਦੋਂ ਕੋਈ ਹਵਾ ਚੱਲਣੀ ਆ ਤੇ ਫਿਰ ਉਹਦੇ ਚ ਇਹਨਾਂ ਨੂੰ ਵੀ ਲੱਗਣੀ, ਇਹਨਾਂ ਦੇ ਬੱਚੇ
0: ਆਪਣੀ ਆਉਣ ਵਾਲੀ ਜਨਰੇਸ਼ਨ ਦੇ ਵੀ ਦੁਸ਼ਮਣ ਨੇ।
1: ਹਾਂਜੀ ਬਿਲਕੁਲ ਜੀ ਬਿਲਕੁਲ,
0: ਤੇ ਖੈਰਾ ਸਾਹਿਬ ਤੁਸੀਂ ਜਦੋਂ ਆਉਂਦੇ ਹੋ ਬੜੇ ਸੰਜੀਦਾ ਮਸਲੇ ਤੇ ਗੱਲਬਾਤ ਕਰਦੇ ਹੋ, ਮੈਨੂੰ ਬਹੁਤ ਚੰਗਾ ਲੱਗਦਾ, ਸਾਨੂੰ ਆਪਣੇ ਸੰਜੀਦਾ ਮਸਲਿਆਂ ਨੂੰ ਕਦੀ ਨਹੀਂ ਭੁੱਲਣਾ ਚਾਹੀਦਾ, ਯਾਦ ਰੱਖਣਾ ਚਾਹੀਦਾ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹਨਾਂ ਮਸਲਿਆਂ
1: ਦਾ ਗੱਲ ਤੇ ਜੀ ਗੱਲ ਤੇ ਕਰਨੀ ਚਾਹੀਦੀ ਬਸ, ਘੱਟੋ ਘੱਟ ਆਪਾਂ
0: ਤੇ ਜਿੰਨਾ ਅਸੀਂ ਯੋਗਦਾਨ ਪਾ ਸਕਦੇ ਹਾਂ ਉਹਨਾਂ ਕੁ ਪਾਉਣਾ ਚਾਹੀਦਾ। ਵੇਖੋ ਜੀ ਸਾਰੇ ਹੀ ਥੋੜਾ ਥੋੜਾ ਯੋਗਦਾਨ ਪਾਉਣਾ ਸ਼ੁਰੂ ਕਰ ਦੇਣ ਤੇ ਅਸੀਂ ਹਨੇਰੀਆਂ ਲਿਆ ਦਈਏ।
1: ਮੈਂ ਸਰ ਇੱਕ ਬੜੀ ਨਾ ਜਿਹੜੀ ਜਿਹੜੇ ਗ੍ਰੰਥ ਨੇ ਨਾ, ਮੈਂ 2 ਮਿੰਟ ਤੁਹਾਡੇ,
0: ਤੁਸੀਂ 5 ਮਿੰਟ ਲਾਓ ਜੀ।
1: ਜਿਹੜੇ ਧਾਰਮਿਕ ਗ੍ਰੰਥ ਨੇ ਨਾ ਇਹ, ਇਹਨਾਂ ਨੂੰ ਆਪਾਂ ਮਤਲਬ ਇਹਨਾਂ ਚ ਪ੍ਰਤੀਕ, ਇਹਨਾਂ ਚ ਨਾ ਮਤਲਬ ਇੱਕ ਰਮਜਾਨ ਨੇ, ਉਹ ਰਮਜਾਨ ਨੂੰ ਨੀ ਅਸੀਂ ਸਮਝਦੇ, ਅਸੀਂ ਇਹਨਾਂ ਨੂੰ ਲੜਾਈ ਦਾ ਸਾਧਨ ਬਣਾ ਲਿਆ। ਰਮਾਇਣ ਦੇ ਵਿੱਚ ਇੱਕ ਪ੍ਰਸੰਗ ਆ, ਤੁਸੀਂ ਸੁਣਿਆ ਹੋਊਗਾ ਵੀ ਲੰਕਾ ਨੂੰ ਜਿਹੜਾ ਪੁਲ ਬਣ ਰਿਹਾ ਸੀਗਾ, ਵੱਡੇ ਵੱਡੇ ਜਿਹੜੇ ਵੱਡੇ ਵੱਡੇ ਹਨੂੰਮਾਨ ਵਰਗੇ ਸੀ, ਪਹਾੜ ਚੁੱਕ ਚੁੱਕ ਲਿਆ ਕੇ ਪੁਲ ਬਣਾ ਰਹੇ ਸੀ, ਉਹਦੇ ਤੇ ਪੱਥਰ ਸੁੱਟ ਰਹੇ ਸੀ, ਹਨਾ
0: ਜੀ।
1: ਤੇ ਉਹ ਸ੍ਰੀ ਰਾਮ ਜੀ ਖਲੋਤੇ ਸੀ ਤੇ ਇੱਕ ਗੱਲ ਜਿਹੜਾ ਸੀਗਾ ਉਹ ਕੀ ਕਰ ਰਿਹਾ ਸੀਗਾ, ਵੀ ਪਾਣੀ ਚ ਭਿੱਜਦਾ ਸੀਗਾ ਤੇ ਜਾ ਕੇ ਫਿਰ ਰੇਤ ਦੇ ਵਿੱਚ ਲੇਟਦਾ ਸੀ ਤੇ ਫਿਰ ਆਣ ਕੇ ਉਹਦੇ ਤੇ ਉਹ ਆਪਣੇ ਛੰਡਦਾ ਸੀਗਾ,
0: ਰੇਤ ਸੁੱਟਦਾ ਸੀ।
1: ਹਾਂ ਭੁੱਲ ਜੇ ਉੱਥੇ ਆਣ ਕੇ ਤੇ ਉਹ ਰੇਤ ਮਤਲਬ ਆਪਣੇ ਆਪ ਨੂੰ ਛੰਡ ਦਿੰਦਾ ਜੀ, ਦੋ ਚਾਰ ਦਾਣੇ ਜਿਹੜੇ
0: ਰੇਤ ਦੇ ਵੀ ਉਹ ਜਹਮ ਲੈ ਕੇ ਆਇਆ ਜਿਹੜੇ।
1: ਤੇ ਸ੍ਰੀ ਰਾਮ ਜੀ ਨੇ ਉਹਨੂੰ ਉਸ ਗੱਲ ਨੂੰ ਕਹਿੰਦੇ ਵੀ ਮਤਲਬ ਸ਼ਾਬਾਸ਼ ਦਿੱਤੀ, ਉਹਦੇ ਹੱਥ ਫੇਰਿਆ, ਜਿਹੜੀ ਕਹਿੰਦੇ ਉਹਦੇ ਸਟ੍ਰਿਪਸ ਜੀ ਬਣੀ ਆ ਨਾ, ਉਹਦੇ ਹੱਥ ਫੇਰਿਆ ਸੀ। ਇਹ ਇਹਦੇ ਵਿੱਚ ਰਮਜ ਇਹ ਆ ਵੀ ਨਿੱਕੇ ਤੋਂ ਨਿੱਕਾ ਯਤਨ ਵੀ ਜਿਹੜਾ ਸਾਡਾ,
0: ਬਿਲਕੁਲ ਬਿਲਕੁਲ,
1: ਉਹ ਵੀ ਕੋਈ ਮੈਂ ਨਹੀਂ ਰੱਖਦਾ
0: ਜੀ, ਜਰੂਰ
1: ਵੀ ਉਹ ਮੇਰੇ ਕੱਲੇ ਨਾ ਯਾਰ, ਉੱਥੇ ਮੇਰੇ ਹਟਾਉਣਾ ਕੀ ਹੋਣਾ ਵਾ, ਇਹ ਏਦਾਂ ਨਹੀਂ ਹੋ ਸਕਦਾ।
0: ਹਾਂ ਮੇਰੇ ਮਤਲਬ ਚਾਰ ਦਾਣੇ ਰੇਤ ਨਾਲ ਕੀ ਫਰਕ ਪੈ ਜਾਣਾ, ਨਹੀਂ ਪੈਂਦਾ, ਅਸੀਂ ਸਾਰੇ
1: ਪੈਂਦਾ ਜੀ, ਪੈਂਦਾ
0: ਸਾਰੇ ਹੀ ਪਾਰਟਿਸਿਪੇਟ ਕਰੀਏ ਥੋੜਾ ਥੋੜਾ ਹੀ। ਤੇ ਵੇਖੋ ਕਦੀ ਕਦੀ ਨਾ ਖੈਰਾ ਸਾਹਿਬ ਇੱਕ ਇੱਕ ਕਣੀ ਮੀਂਹ ਦੀ ਪੈਂਦੀ ਹੈ, ਮਾੜੀ ਮਾੜੀ ਸਾਨੂੰ ਕਣਾ ਕਿਣ ਮਿਣ ਉਹ ਤਿੰਨ ਚਾਰ ਦਿਨ ਪੈਂਦੀ ਰਹਿੰਦੀ ਹੈ ਤੇ ਸਾਰੇ ਟੋਏ ਟਿੱਬੇ ਬਰਾਬਰ ਕਰ ਦਿੰਦੀ ਹੈ ਪਾਣੀ ਦੇ ਨਾਲ।
1: ਹਾਂ ਇੱਕ ਹੋਰ ਇਹਦੀ ਬੜੀ ਏਦਾਂ ਦੀ ਉਦਾਹਰਣ ਜਿਹੜੀ ਤੁਸੀਂ ਵੀ ਸੁਣੀ ਹੋਏਗੀ ਵੀ ਜੰਗਲ ਨੂੰ ਅੱਗ ਲੱਗ ਗਈ, ਸਭ ਉੱਠ ਕੇ ਪੰਛੀ ਦੌੜ ਕੇ ਭੱਜ ਗਏ ਤੇ ਇੱਕ ਚਿੜੀ ਸੀ ਵਿਚਾਰੀ, ਉਹ ਕੀ ਕਰੇ ਵੀ ਜਿਹੜੇ ਰੁੱਖ ਤੇ ਰਹਿੰਦੀ ਉਹ ਰੁੱਖ ਨੂੰ ਅੱਗ ਲੱਗੀ ਤੇ ਜਾਵੇ ਤੇ ਚੁੰਝ ਭਰ ਕੇ ਪਾਣੀ ਦੇ ਉੱਤੇ ਪਾਈ ਜਾਵੇ ਤੇ ਉਹ ਦੂਜੇ ਕਹਿਣਾ ਤੈਨੂੰ ਛਦਾ ਹੋ ਗਿਆ ਤੂੰ ਕਿ ਤੇਰੀ ਚੁੰਝ ਨਾ ਕੀ
0: ਪਾਣੀ ਤੋਂ ਲੈ ਆਉਣਾ ਬਈ ਚੁੰਝ ਚ ਪਾ,
1: ਜਾਨ ਨਾ ਗਵਾ ਬਈ ਤੇ ਚੱਲ ਆਪਾਂ ਵੀ ਉੱਡ ਚੱਲੀਏ ਭੱਜ ਚੱਲੀਏ। ਤੇ ਕਹਿੰਦੀ ਵੀ ਮਤਲਬ ਮੈਨੂੰ ਵੀ ਪਤਾ ਵੀ ਮੇਰੀ ਇੱਕ ਚੁੰਝ ਭਰ ਪਾਣੀ ਨਾਲ ਇਹਦੀ ਅੱਗ ਨਹੀਂ ਬੁਝਣੀ, ਲੇਕਿਨ ਮੈਂ ਚਾਹੁੰਦੀ ਹਾਂ ਵੀ ਜਦੋਂ ਕਿਤੇ ਗੱਲ ਹੋਵੇ ਇਸ ਗੱਲ ਦੀ ਵੀ ਜਦੋਂ ਜੰਗਲ ਨੂੰ ਅੱਗ ਲੱਗੀ ਸੀ ਤੇ ਭੱਜਣ
0: ਵਾਲਿਆ
1: ਸੀ ਤੇ ਬੁਝਾਉਣ ਵਾਲਿਆ,
0: ਕਹਿੰਦੀ ਮੇਰਾ ਨਾਂ ਬੁਝਾਉਣ ਵਾਲਿਆ ਚਾਹੁੰਦਾ ਤੁਹਾਡਾ ਭੱਜਣ ਵਾਲਿਆ ਚਾਹੁੰਦਾ।
1: ਹਾਂਜੀ ਹਾਂਜੀ, ਕਿ ਉਹਦਾ ਮਤਲਬ ਛੋਟੇ ਤੋਂ ਛੋਟਾ ਯਤਨ ਜਿਹੜਾ ਆਪਾਂ ਆਪਣੇ ਆਪ ਕਰਨਾ ਤੇ ਚਾਹੀਦਾ,
0: ਸਾਡਾ ਫਰਜ਼
1: ਬਣਦਾ, ਸਾਰੇ ਲੱਗ ਪਈਏ ਇਹ ਸੋਚ ਦੇ ਧਾਰਨੀ ਬਣੀਏ, ਬਣ ਜਾਈਏ ਸਾਡਾ ਸਮਾਜ,
0: ਸਾਨੂੰ ਆਪਣੇ ਭਾਰਤ ਨੂੰ ਬਚਾਉਣਾ ਚਾਹੀਦਾ, ਹਰ ਨਾਗਰਿਕ ਕੋਸ਼ਿਸ਼ ਕਰੇ,
1: ਸਾਨੂੰ ਨਾਗਰਿਕਾਂ ਨੂੰ ਲੋਕਾਂ ਨੂੰ ਕੋਸ਼ਿਸ਼ ਕਰਨੀ ਪੈਣੀ, ਜੇ ਕਿਸੇ ਲੜੇ ਲੀਡਰ ਨੇ ਜਿਹੜਾ ਤੁਹਾਨੂੰ ਲੜਾਉਣ ਆ ਜਾਣਗੇ, ਇੱਕ ਪੱਤ ਕਰਾਉਣ ਆ ਜਾਣਗੇ ਤੁਹਾਡੀ ਭਲਾਈ ਵਾਸਤੇ, ਤੁਹਾਡੇ ਹਿੱਤ ਵਾਸਤੇ, ਕਦੇ ਕਿਸੇ ਨੇ ਜਿਹੜਾ
0: ਤੁਹਾਨੂੰ, ਬੇਸ਼ੱਕ ਸੁਣਨ ਵਾਲੇ ਗੁੱਸਾ ਹੀ ਕਰਨ, ਭਾਰਤ ਦੇ ਨਾਗਰਿਕ ਮੈਜੋਰਿਟੀ ਚ ਜਾਹਿਲ ਨੇ
1: ਜ਼ਿਆਦਾਤਰ, ਹੈ ਹੈਗੀ ਹੈ ਚੇਤਨਾ ਦੀ ਘਾਟ
0: ਬਹੁਤ ਘਾਟ ਹੈ,
1: ਠੀਕ ਹੈ ਗੱਲ, ਇਹ ਠੀਕ ਹੈ।
0: ਖੈਰਾ ਸਾਹਿਬ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ
1: ਜੀ,
0: ਭਾਵੇਂ ਕੰਧਾਂ ਕੋਠੇ ਕੱਚੇ ਸਨ
1: ਜੀ,
0: ਪਰ ਰਿਸ਼ਤੇ ਨਾਤੇ ਸੱਚੇ ਸਨ,
1: ਸੱਚੇ ਸਨ ਬਿਲਕੁਲ,
0: ਆਕਾਸ਼ੀ ਭਾਵੇਂ ਉਡਾਨ ਨਹੀਂ ਸੀ ਪਰ ਪਿਆਰ ਦੇ ਧਾਗੇ ਪੱਕੇ ਸਨ,
1: ਬਿਲਕੁਲ ਜੀ ਬਿਲਕੁਲ,
0: ਵਿੱਚ ਫਿਜ਼ਾਵਾਂ ਖੌਫ ਨਹੀਂ ਸੀ,
1: ਹਾਂਜੀ,
0: ਦੁਸ਼ਮਣ ਅਸੂਲ ਦੇ ਪੱਕੇ ਸਨ,
1: ਸੋਹਣੇ ਦਾ ਵੀ ਕੋਈ ਅਸੂਲ ਸੀ,
0: ਕਾਨੂੰਨ ਦੇ ਡਾਕੇ ਹੁੰਦੇ ਹੀ ਨਹੀਂ ਸਨ, ਕਾਨੂੰਨ ਦੇ ਡਾਕੇ ਹੁੰਦੇ ਹੀ ਨਹੀਂ ਸਨ, ਇਨਸਾਫ ਤੇ ਮੁਨਸਿਫ ਸੱਚੇ ਸਨ, ਸੋਚਾ ਸਿਆ ਭਾਵੇਂ ਕਤਲ ਤੇ ਕਾਤਲ ਹੈ ਸਨ ਪਰ ਫਾਂਸੀ ਦੇ ਵੀ ਰਸੇ ਸਨ,
1: ਬਿਲਕੁਲ ਜੀ ਬਿਲਕੁਲ,
0: ਪਰ ਫਾਂਸੀ ਦੇ ਵੀ ਰਸੇ ਸਨ। ਖੈਰਾ ਸਾਹਿਬ ਬਹੁਤ ਬਹੁਤ ਮਿਹਰਬਾਨੀ,
1: ਥੈਂਕ ਯੂ,
0: ਤੁਹਾਡਾ ਧੰਨਵਾਦ ਜੀ, ਜਿਹੜੇ ਤੁਸੀਂ ਇੰਨੀ ਸੋਹਣੀ ਸੋਚ ਰੱਖਦੇ ਹੋ, ਬੜਾ ਚੰਗਾ ਲੱਗਦਾ। ਤੇ ਇਹੋ ਜਿਹਾ ਕੋਈ ਮੈਂ ਕਹਿੰਦਾ ਸਾਡੇ ਆਹ ਜਿਹੜੀ ਚੰਗੀ ਸੋਚ ਹੀ ਹੈ, ਡਿਵੈਲਪ ਕੰਟਰੀਆਂ ਵਿੱਚ ਬੱਚੇ ਨੂੰ ਇਹ ਟ੍ਰੇਨਿੰਗ ਦਿੱਤੀ ਜਾਂਦੀ ਹੈ ਸਾਰੀ,
1: ਬਿਲਕੁਲ ਜੀ ਬਿਲਕੁਲ ਬਿਲਕੁਲ,
0: ਹਾਂਜੀ, ਜੇ ਅਸੀਂ 40 ਸਾਲ 50 ਸਾਲ ਦੇ ਬੱਚੇ ਨੂੰ ਸੁਗੜ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਉਹ ਨਹੀਂ ਬਣੇਗਾ, ਉਹ ਬਣ ਗਿਆ ਜੋ ਉਹਨੇ ਬਣਨਾ,
1: ਬਿਲਕੁਲ ਜੀ ਬਿਲਕੁਲ ਬਿਲਕੁਲ।
0: ਹਾਂ ਇੱਥੇ ਬੱਚਿਆਂ ਨੂੰ ਟ੍ਰੇਨ ਕੀਤਾ ਜਾਂਦਾ, ਥੈਂਕ ਯੂ, ਚੀਜ਼ਾਂ ਚੁੱਕਣੀਆਂ, ਸਫਾਈ ਕਰਨੀ, ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ, ਸਤਿ ਸ੍ਰੀ ਅਕਾਲ ਜੀ। ਇਹ ਸਨ ਸੂਬਾ ਸਿੰਘ ਖਹਿਰਾ ਜੀ ਹੁਣੀ, ਜਿਹੜੇ ਯਾਰ ਆਪਣੇ ਦੇਸ਼ ਸਮਾਜ ਵਾਸਤੇ ਬਹੁਤ ਸਾਰੇ ਲੋਕ ਨੇ ਜਿਹੜੇ ਸੋਚਦੇ ਨੇ, ਪਰ ਉਹਨਾਂ ਦੀ ਪੇਸ਼ ਕਿੱਥੇ ਜਾਂਦੀ ਹੈ, ਕਿਉਂਕਿ ਉਹ ਮੈਜੋਰਿਟੀ ਤੇ ਉਹਨਾਂ ਲੋਕਾਂ ਦੀ ਹੈ ਨਾ ਜਿਹੜੇ ਉਜਾੜ ਢਾਉਣ ਤੇ ਖਰਾਬ ਕਰਨ ਵਾਲੇ ਲੋਕ ਹੈਗੇ। ਨਹੀਂ ਹੋ ਮੈਂ ਗੱਲ ਕਰ ਰਿਹਾ ਸੀ ਜੀ ਤੁਹਾਡੇ ਚਾਚੇ ਟਰੰਪ ਦੀ, ਤੇ ਗੱਲ ਏਦਾਂ ਟਰੰਪ ਦੀ ਬਾਹਰ ਦੇ ਮੁਲਕਾਂ ਚ ਨੁਕਤਾਚੀਨੀ ਨਹੀਂ ਹੋਣ ਡਈ। ਮੇਰੇ ਕਹਿਣ ਦਾ ਮਤਲਬ ਕਿ ਲਾਹਨਤਾਂ ਨਹੀਂ ਪੈਣ ਡਈਆਂ ਇਹਨੂੰ, ਲਾਹਨਤਾਂ ਆਪਣੇ ਮੁਲਕ ਵਿਚ ਵੀ ਪੈ ਰਹੀਆਂ ਜੇ ਟਕਾ ਕੇ। ਪਾਰਲੀਮੈਂਟ ਨੇ, ਅਦਾਲਤ ਨੇ ਇਹਨਾਂ ਦੇ ਇਹਦੇ ਖਿਲਾਫ ਫਤਵੇ ਦਿੱਤੇ ਨੇ, ਪਰ ਜਿਹੜਾ ਸਭ ਦੁਨੀਆਂ ਦੀ ਸਭ ਤੋਂ ਤਾਕਤਵਰ ਪੋਜੀਸ਼ਨ ਜਿਹੜੀ ਹੈ ਉਹ ਅਮਰੀਕਾ ਦੇ ਪ੍ਰੈਜ਼ੀਡੈਂਟ ਦੀ ਹੈ, ਉਹਨੂੰ ਅਜੇ ਵੀ ਕੋਈ ਫਰਕ ਨਹੀਂ ਪੈਣ ਡਿਆ ਹੈਗਾ, ਕਿਉਂਕਿ ਉਹਦੇ ਕੋਲ ਕਈ ਕਿਸਮ ਦੀਆਂ ਪਾਵਰਾਂ ਹੁੰਦੀਆਂ ਨੇ। ਅਸੀਂ ਉਹਦੀਆਂ ਪਾਵਰਾਂ ਵੱਲ ਨਹੀਂ ਜਾਂਦੇ, ਅਸੀਂ ਉਹਦੇ ਮੂਰਖ ਪੁਣੇ ਵੱਲ ਅੱਜ ਜਾਣਾ ਹੈਗਾ। 2024 ਵਿੱਚ ਜਦੋਂ ਦੂਸਰੀ ਵਾਰ ਇਹ ਬਣੇ ਨੇ ਨਾ, ਆਪਣਾ ਪ੍ਰੈਜ਼ੀਡੈਂਟ ਬਣੇ ਨੇ, ਹਾਂਜੀ, ਤੇ ਇਹਨਾਂ ਨੂੰ ਨੌਜਵਾਨਾਂ ਦੀਆਂ ਵੋਟਾਂ ਜਿਹੜੀਆਂ ਨੇ ਨਾ ਉਹ ਕਾਫੀ ਸਪੋਰਟ ਵਿੱਚ ਸਨ, ਨੌਜਵਾਨ ਜਿੰਨੇ ਸਨ ਇਹਦੀ ਸਪੋਰਟ ਦੇ ਵਿੱਚ, ਤੇ ਮਤਲਬ ਕਿ 7% ਜਾਂ 7 ਪੁਆਇੰਟ ਲਾ ਲਓ ਵੋਟਾਂ ਜਿਹੜੀਆਂ ਸੀ ਉਹ ਇਹਨਾਂ ਨੂੰ ਮਤਲਬ ਕਿ ਨੌਜਵਾਨਾਂ ਦੀਆਂ ਹੀ ਪਈਆਂ ਸਨ ਵੱਧ ਹਾਰਿਸ ਨਾਲੋਂ। ਤੇ ਇਸ ਵਕਤ ਇਹਨਾਂ ਦੀ ਪੋਜੀਸ਼ਨ ਜਿਹੜੀ ਇਹ ਹੈ -26 ਹੋ ਗਿਆ ਜੇ 7 ਤੋਂ 12, 7 ਤੋਂ ਘੱਟ ਕੇ 12 ਤੱਕ, 26 ਮੇਰੇ ਮੂੰਹੋਂ ਨਿਕਲਿਆ, 7 ਤੋਂ ਘੱਟ ਕੇ -12 ਚਲੇ ਗਏ ਜੇ ਯੰਗ ਲੋਕ ਵੀ, ਪਹਿਲਾਂ ਪਲੱਸ ਚ 7 ਸਨ ਹੁਣ -12 ਚ ਜਿਹੜਾ ਇਸ ਵੇਲੇ ਸਟੱਡੀ ਕੀਤੀ ਗਈ ਆ। ਕਮਲਾ ਹੈਰਿਸ ਦੇ ਮੁਕਾਬਲੇ ਚ ਅਮਰੀਕਨ ਮਰਦ ਜਿਹੜੇ ਸਨ ਉਹਨਾਂ ਨੇ ਹੈਰਿਸ ਦੇ ਮੁਕਾਬਲੇ ਚ 12% ਬੜਤ ਦਿੱਤੀ ਸੀ ਮਰਦਾਂ ਨੇ, ਜਦੋਂ 24 ਦੇ ਵਿੱਚ ਮਤਲਬ ਕਿ ਇਲੈਕਸ਼ਨ ਹੋਈ ਸੀ, ਤੇ ਹੁਣ ਜਿਹੜੀ ਸਟੱਡੀ ਕੀਤੀ ਗਈ ਆ 12% ਬੜਤ ਜਿਹੜੀ ਸੀ ਹੁਣ ਉਹ -7 ਚ ਚਲੇ ਗਈ ਜੀ। ਅੰਦਾਜ਼ਾ ਲਾ ਲਿਓ ਕਿੱਥੇ 12% ਤੇ ਵੱਧ ਸੀ ਹੁਣ -7 ਵਿੱਚ ਜੇ। ਤੇ ਧਰਮ ਦਾ ਕਾਰਡ ਹਰ ਥਾਂ ਖੇਡਿਆ ਜਾਂਦਾ, ਭਾਵੇਂ ਕਿਤੇ ਵੱਧ ਖੇਡਿਆ ਜਾਏ ਜਾਂ ਥੋੜਾ ਖੇਡਿਆ ਜਾਏ। ਕੈਥੋਲਿਕ ਲੋਕ ਜਿਹੜੇ ਨੇ ਉਹਨਾਂ ਕੈਥੋਲਿਕ ਲੋਕਾਂ ਨੇ ਹੈਰਿਸ, ਕਮਲਾ ਹੈਰਿਸ ਤੋਂ 20% ਵੱਧ ਵੋਟਾਂ ਇਹਨੂੰ ਪਾਈਆਂ ਸਨ ਕੈਥੋਲਿਕ ਲੋਕਾਂ ਨੇ, ਕਿ ਇਹ ਕੈਥੋਲਿਕ ਧਰਮ ਦਾ ਤੇ ਇਹਨੂੰ ਉਹ ਇਹ ਵੀ ਲਿਹਾਜ਼ ਦਾ ਕੀਤਾ ਗਿਆ ਸੀ, ਹਾਂਜੀ। ਤੇ ਹੁਣ ਕੈਥੋਲਿਕ ਧਰਮ ਵਾਲੇ -4% ਤੱਕ ਇਹਦੇ ਅਗੇਂਸਟ ਹੋ ਗਏ, ਉਹ ਵੀ ਇਹਨੂੰ ਲਾਇਕ ਨਹੀਂ ਕਰਨ ਡਏ ਹੈਗੇ। ਹੁਣ ਜਿਹੜੇ ਮਤਲਬ ਕਿ ਗੋਰੇ ਨੇ ਨਾ ਉੱਥੇ ਅੰਗਰੇਜ਼ ਜਿਹੜੇ ਨੇ USA ਦੇ ਵਿੱਚ, 24 ਵਿੱਚ ਉਹ ਪਲੱਸ ਮਤਲਬ ਕਿ 1% ਜਿਹੜੇ ਸੀ ਉਹ ਗੋਰੇ, ਇਸੇ ਕਰਕੇ ਇਹਨਾਂ ਨੇ ਉਹਨਾਂ ਨੂੰ 1% ਵੋਟਾਂ ਨੂੰ ਜ਼ਿਆਦਾ ਪਈਆਂ, ਕਿ ਇਹ ਉਹਨਾਂ ਨੇ ਇਹਦਾ ਲਿਹਾਜ਼ ਕੀਤਾ ਵੀ ਚਲੋ ਸਾਡੀ ਜਨਰੇਸ਼ਨ ਜਾਂ ਸਾਡੇ ਨਸਲ ਜਿਹੜੀ ਹੈਗੀ ਆ ਉਹਦੇ ਉਹੋ ਹੀ ਲੋਕ ਜਿਹੜੇ ਸਾਰੇ ਆਮ ਪਬਲਿਕ ਸੀ ਉਹ -26 ਹੋ ਗਏ ਜੇ, ਤੇ ਜਿਨ੍ਹਾਂ ਦੀ ਆਮਦਨ $50,000 ਤੋਂ ਘੱਟ ਹੈ, ਹਾਂਜੀ, ਉਹਨਾਂ ਨੇ ਕਮਲਾ ਹੈਰਿਸ ਨਾਲੋਂ 2 ਪੁਆਇੰਟ ਦਾ ਮਤਲਬ ਕਿ ਫਰਕ ਸੀ, 2% ਵੋਟਾਂ ਅਗਰ ਗਿਣੀਆਂ ਜਾਣ ਵੀ ਉਹਨਾਂ ਦੀਆਂ ਕਿੰਨੀਆਂ ਪਰਸੈਂਟ ਵੋਟਾਂ ਕਮਲਾ ਹੈਰਿਸ ਨੂੰ ਪਈਆਂ ਤੇ ਕਿੰਨੀਆਂ ਇਹਨੂੰ ਪਈਆਂ, ਕਮਲਾ ਹੈਰਿਸ ਨਾਲੋਂ 2% ਜ਼ਿਆਦਾ ਵੋਟਾਂ ਇਹਨੂੰ ਪਈਆਂ ਸਨ ਟਰੰਪ ਨੂੰ, ਤੇ ਹੁਣ ਉਹ -25 ਹੋ ਗਏ ਜੀ, ਕਿਉਂਕਿ 50,000 ਜਿਨ੍ਹਾਂ ਦੀ ਸਾਲਾਨਾ ਆਮਦਨ ਸੀ ਤੇ ਇਹਦੇ ਤੇ ਸਾਰੀਆਂ ਕਾਰੋਬਾਰ ਬੰਦ ਹੋ ਗਏ, ਲੋਕਾਂ ਦੇ ਸਿਸਟਮ ਹੀ ਫੇਲ ਹੋ ਗਏ, ਬਹੁਤ ਸਾਰਾ ਟਰੱਕਾਂ ਦਾ ਡਿਪਾਰਟਮੈਂਟ ਜਾਂਦਾ ਰਿਹਾ ਜਾਂ ਟਰੱਕ ਤੇ ਚਲੋ ਸਾਡੇ ਲੋਕ ਜ਼ਿਆਦਾ ਵਾਹੁੰਦੇ ਨੇ, ਸਾਰੇ ਹੀ ਕਾਰੋਬਾਰੀ ਕੰਨਾਂ ਨੂੰ ਹੱਥ ਲਾਉਣ ਡਏ ਨੇ, ਤੇਲ ਜਿਹੜਾ ਹੈਗਾ ਉਹ ਮਹਿੰਗਾ ਹੋ ਗਿਆ, ਜਰਮਨ ਦੇ ਪਤਾ ਨੀ ਕਿੰਨੀਆਂ ਹਜ਼ਾਰ ਫਲਾਈਟਾਂ ਜਿਹੜੀਆਂ ਨੇ ਉਹ ਇਹਨਾਂ ਨੂੰ ਅਚਾਨਕ ਕੈਂਸਲ ਕਰਨੀਆਂ ਪਈਆਂ ਨੇ, ਮੈਨੂੰ ਅੱਜ ਪਤਾ ਲੱਗਾ ਨਿਊਜ਼ ਤੋਂ ਕਿ ਸਾਡੇ ਕੋਲ ਇੰਨਾ ਤੇਲ ਹੀ ਹੈ ਨਹੀਂ, ਕਿੰਨੇ ਅਫਸੋਸ ਵਾਲੀ ਗੱਲ ਹੈ। ਸਾਡੇ ਏਅਰਪੋਰਟਾਂ ਦੇ ਕਿਤੇ ਤੇਲ ਸੁੱਟਣ ਨੂੰ ਥਾਂ ਨਹੀਂ ਹੁੰਦੀ, ਖਾਲੀ ਪਏ ਨੇ। ਤੇ ਹੁਣ ਉਹ 50,000 ਵਾਲੇ ਜਿਹੜੇ ਲੋਕ ਨੇ ਨਾ, ਉਹ 25% ਮਾਈਨਸ ਹੋਏ ਜੇ ਇਹਦੇ ਨਾਲੋਂ। ਤੇ ਅੰਗਰੇਜ਼ ਜਿਹੜੇ ਪੜ੍ਹੇ ਲਿਖੇ ਸਨ, ਪੜ੍ਹੇ ਲਿਖੇ ਜੀਨੀਅਸ ਲੋਕ ਜਿਹੜੇ ਸਨ, 24 ਵਿੱਚ ਕਮਲਾ ਹੈਰਿਸ ਦੇ ਮੁਕਾਬਲੇ ਟਰੰਪ ਨੂੰ 16% ਉਹਨਾਂ ਨੇ ਵੋਟਾਂ ਜ਼ਿਆਦਾ ਦਿੱਤੀਆਂ ਸੀ, ਜਿਹੜੇ ਦੇਸ਼ ਦੀ ਇਕਾਨੋਮੀ ਨੂੰ ਸਮਝਦੇ ਨੇ, ਅੰਦਰ ਬਾਹਰ ਦੀਆਂ ਚੀਜ਼ਾਂ ਨੂੰ ਸਮਝਦੇ ਨੇ, ਐਜੂਕੇਟਡ ਬਣਤ ਬਣਾਈ ਸੀ। ਹਾਂਜੀ, ਉਹਨਾਂ ਨੇ 16% ਬੜਤ ਦਿੱਤੀ ਸੀ ਇਹਨੂੰ, ਤੇ ਹੁਣ ਉਹ 15% ਉਹ ਵੀ ਮਾਈਨਸ ਹੋ ਗਏ ਜੇ। ਚਿੱਟੀ ਚਮੜੀ ਵਾਲੇ ਲੋਕ ਅੰਗਰੇਜ਼ ਜਿਹੜੇ ਜਿਹੜੇ ਘੱਟ ਪੜ੍ਹੇ ਲਿਖੇ ਨੇ, ਬਿਲਕੁਲ ਜਿਹੜੇ ਜਿਹੜੇ ਪੜ੍ਹੇ ਲਿਖੇ ਨਹੀਂ, ਐਵੇਂ 10-10 ਜਮਾਤਾਂ ਪੜ੍ਹੇ ਹੁੰਦੇ ਨੇ ਜਿਹੜੇ, ਉਹਨਾਂ ਦਾ ਟਰੰਪ ਨੂੰ ਜਿਤਾਉਣ ਵਿੱਚ ਵੱਡਾ ਰੋਲ ਸੀ 24 ਦੇ ਵਿੱਚ, ਜਿਵੇਂ ਮੋਦੀ ਨੂੰ ਜਿਤਾਉਣ ਚ ਅੰਧ ਭਗਤਾਂ ਦਾ, ਇਹ ਵੱਡਾ ਰੋਲ 34% ਵੋਟਾਂ ਉਹਨਾਂ ਨੇ ਕਮਲਾ ਹੈਰਿਸ ਨੂੰ ਉਸ ਇਸ ਕੰਪਨੀ ਨੇ ਜ਼ਿਆਦਾ ਪਾਈਆਂ ਸਨ ਇਹਨੂੰ, ਟਰੰਪ ਨੂੰ ਹੈਰਿਸ ਤੋਂ, ਕਿਉਂਕਿ ਉਹ ਲੋਕ ਲਕੀਰ ਦੇ ਫਕੀਰ ਨੇ, ਨਹੀਂ ਇਹ ਕਮਲਾ ਹੈਰਿਸ ਸ਼ਾਇਦ ਬਾਹਰੋਂ ਆਈ ਹੈ, ਇਹ ਰੱਬ ਜਾਣੇ ਉਹਨਾਂ ਨੇ ਕੀ ਸੋਚਿਆ, ਪਰ ਇਹਨਾਂ ਨੇ ਉਹਨੂੰ 34% ਵੋਟਾਂ ਜ਼ਿਆਦਾ ਪਾਈਆਂ, ਤੇ ਹੁਣ ਇਹ ਅਨਪੜ੍ਹ ਵੀ 2% ਮਾਈਨਸ ਹੋ ਗਏ ਜੇ ਉਹਦੇ ਤੋਂ। ਹੁਣ ਇਹਦੇ ਡਾਇਲਾਗ ਸੁਣ ਲਓ, ਡਾਇਲਾਗ ਤੇ ਤੁਸੀਂ ਇਹਦੇ ਬਹੁਤ ਸੁਣੇ ਹੋਣਗੇ ਦੋਸਤੋ, ਸਵੇਰੇ ਹੋਰ ਗੱਲ, ਰਾਤ ਨੂੰ ਹੋਰ ਗੱਲ, ਸੁੱਤੇ ਲੌਡੇ ਵੇਲੇ ਹੋਰ ਗੱਲ, ਔਰ ਇਹਦੀ ਗੱਲ ਚ ਕੋਈ ਦਲੀਲ ਨਹੀਂ, ਲੌਜਿਕ ਨਹੀਂ ਹੁੰਦਾ, ਤੇ ਹੈਰਾਨੀ ਹੁੰਦੀ ਆ ਕਿ ਅਮਰੀਕਾ ਦੁਨੀਆਂ ਦੇ ਸ਼ਕਤੀਸ਼ਾਲੀ ਦੇਸ਼ ਦਾ ਪ੍ਰੈਜੀਡੈਂਟ ਜਿਹੜਾ, ਇਹਦੀ ਭਾਸ਼ਾ ਕਿੱਦਾਂ ਦੀ ਹੈ, ਇਹ ਤੇ ਆਮ ਬੂਝੜ ਲੋਕਾਂ ਵਾਲੀ ਭਾਸ਼ਾ ਯੂਜ ਕਰਨ ਡਿਆ ਹੈਗਾ, ਅੜੀਅਲ ਅੜੀਅਲ ਜਿਹਾ ਬੰਦਾ ਜਿਹੜਾ ਹੁੰਦਾ, ਖੜੂਸ ਬੰਦਾ ਨਹੀਂ ਹੁੰਦਾ ਜਿਹਦੀ ਮੱਤ ਮਾਰੀ ਜਾਂਦੀ ਹੈ, ਉਸ ਤਰੀਕੇ ਦੀ ਗੱਲਬਾਤ ਕਰਦਾ ਹੈ। ਇਹਨੇ ਹੁਣੇ ਹੀ ਅੱਜ ਜਾਂ ਕੱਲ ਇਹਨੇ ਕਿਹਾ, ਇੰਡੀਆ ਤੇ ਚਾਈਨਾ ਜਿਹੜੇ ਮੁਲਕ ਨੇ ਨਾ ਦੋ, ਇਹ ਨਰਕ ਦਾ ਦਰਵਾਜ਼ਾ ਨੇ। ਭਾਈ ਇੰਡੀਆ ਬਾਰੇ ਤਾਂ ਮੈਂ ਕੁਛ ਕਹਿ ਨਹੀਂ ਸਕਦਾ, ਅੱਜ ਚਾਈਨਾ ਤੇ ਤੇਰਾ ਮੁਕਾਬਲਾ ਕਰਨ ਡਿਆ, ਤੈਨੂੰ ਚੈਲੇਂਜ ਕਰਨ ਡਿਆ, ਤੂੰ ਕਿਤੇ ਮੂੰਹ ਤੇ ਕਰ ਚਾਈਨਾ ਵੱਲ ਨੂੰ। 600 ਕਿਲੋਮੀਟਰ ਤੇ ਟ੍ਰੇਨਾਂ ਚੱਲਣ ਡਈਆਂ ਨੇ, ਮੈਂ ਹੁਣ ਹਰ ਸਾਰੀ ਉਹਨਾਂ ਦਾ ਨਹੀਂ, ਬਾਕੀ ਉਹ ਅਸਲੇ ਵਿੱਚ ਪ੍ਰੋਡਕਸ਼ਨ ਵਿੱਚ ਯਾਰ ਦੁਨੀਆਂ ਭਰ ਦੇ ਬਾਜ਼ਾਰ ਭਰੇ ਪਏ ਨੇ ਉਹਦੇ ਮਾਲ ਨਾਲ, ਭਾਵੇਂ ਉਹ ਕੰਘੀਆਂ ਸ਼ੀਸ਼ੇ ਪਏ ਹੋਣ, ਕਾਪੀਆਂ ਪੈਨਸਲਾਂ ਪਈਆਂ ਹੋਣ, ਸਾਰਾ ਜਿਹੜਾ ਅਫਰੀਕਾ ਉਹਦੇ ਤੇ ਉਹਦੇ ਕੰਟਰੋਲ, ਇੰਡੀਆ ਨੁਕਤਾਚੀਨੀ ਉਹ ਸਾਡੇ ਤਲੋਕਾਤ ਅੱਗੇ ਪਿੱਛੇ ਆ, ਸਾਡੇ ਬਾਜ਼ਾਰ ਚਾਈਨਾ ਦੀਆਂ ਮਾਲ ਨਾਲ ਭਰੇ ਪਏ ਨੇ। ਚਾਈਨਾ ਡੋਮੀਨੇਟ ਕਰ ਰਿਹਾ ਇਸ ਵਕਤ, ਤੇ ਚਾਈਨਾ ਤੇਰੇ ਬਰਾਬਰ ਨਹੀਂ, ਬਰਾਬਰ ਦਾ ਹੀ ਹੈ। ਤੂੰ ਚਾਈਨਾ ਨੂੰ ਨਰਕ ਦਵਾਰ ਕਰਨ ਡਿਆ, ਤੇਰੀ ਜੈਲਸੀ ਆ, ਹੋਰ ਕੀ ਆ, ਤੇਰੀ ਮੂਰਖਤਾ, ਬੇਸਮਝੀ ਆ, ਜਾਂ ਤੇਰੀ ਜੈਲਸੀ ਆਪਾਂ ਕਹਿ ਸਕਦੇ ਹਾਂ। ਜਦੋਂ ਦੋ ਗਵਾਂਢੀ ਲੜਦੇ ਹੋਣ ਨਾ, ਉਹ ਕਈ ਗੱਲਾਂ ਵੱਧ ਚੜਾ ਕੇ ਵੀ ਕਰ ਜਾਂਦੇ ਨੇ, ਯਾਰ ਤੂੰ ਤੇ ਅਮਰੀਕਾ ਦਾ ਪ੍ਰੈਜ਼ੀਡੈਂਟ ਹੈ, ਤੇਰੇ ਮੂੰਹ ਇਹੋ ਜਿਹੀ ਗੱਲ ਕੋਈ ਚੰਗੀ ਥੋੜੀ, ਕਦੀ ਕਦੀ ਤੂੰ ਗ੍ਰੀਨਲੈਂਡ ਤੇਰੀ ਹੈ, ਕਦੀ ਕੈਨੇਡਾ ਤੇਰਾ, ਹਾਂਜੀ ਕਦੀ ਪਤਾ ਨੀ ਕਿਹੜੇ ਕਿਹੜੇ ਕੰਟਰੀਆਂ ਦੇ ਤੁਸੀਂ ਨਾਂ ਲਈ ਜਾਂਦੇ ਹੋ, ਹੱਦ ਹੋ ਗਈ। ਜੋ ਬੇਕੂਫਾ ਵਾਲੀ ਗੱਲ ਹੈ, ਇਹ ਸੋਭਾ ਨਹੀਂ ਦਿੰਦਾ ਇੱਕ USA ਦੇ ਪ੍ਰੈਜ਼ੀਡੈਂਟ ਨੂੰ ਇਹੋ ਜਿਹੀਆਂ ਗੱਲਾਂ ਕਰਨੀਆਂ, ਨਰਕ ਦੇ ਦਰਵਾਜ਼ੇ ਨੇ ਫਲਾਂ, ਤੇ ਤੂੰ ਤਾਂ ਨਰਕ ਬਣਾਉਣ ਡਿਆ ਸੋਹਣੇ, ਵਸਦੇ ਰਸਦੇ ਅਮਰੀਕਾ ਦੀ ਇਕਾਨਮੀ ਤੂੰ ਡਾਊਨ ਕੀਤੀ ਹੈ, ਤੇਰੇ ਵਰਗੇ ਜਿੱਥੇ ਜ਼ਿਆਦਾ ਹੋਣਗੇ ਉਹ ਮੁਲਕ ਨੇ ਤੇ ਨਰਕ ਬਣਨਾ ਹੀ ਬਣਨਾ, ਪਰ ਜਿਨ੍ਹਾਂ ਮੁਲਕਾਂ ਨੂੰ ਤੂੰ ਨਰਕ ਕਹਿਣ ਡਿਆ, ਤੇਰੀ ਜੈਲਸੀ ਹੈ ਜਾਂ ਤੇਰਾ ਬੂਝੜਪੁਣਾ ਹੈਗਾ। ਤੇ ਦੋਸਤੋ ਅਮਰੀਕਾ ਇਹਦੇ ਉੱਤੇ ਅੱਜ ਫੇਰ ਗੋਲੀ ਚੱਲੀ ਜੇ, ਜੋ ਮਤਲਬ ਕਿ ਨਿਊਜ਼ ਵਿੱਚ ਮਾੜਾ ਜਿਹਾ ਪਤਾ ਲੱਗਾ ਸੀ ਜਦੋਂ ਮੈਂ ਆਪਣਾ ਪ੍ਰੋਗਰਾਮ ਸਟਾਰਟ ਕਰਨਾ ਸੀ ਉਸ ਤੋਂ 5 ਮਿੰਟ ਹੀ ਪਹਿਲਾਂ, ਕਿ ਉਹ ਕਿਉਂ ਕਿੱਦਾਂ ਕੀ ਹੈ, ਉਹ ਨਿਊਜ਼ ਕੋਈ ਆਉਣ ਡਈ ਸੀ ਤੇ ਮੈਨੂੰ, ਮੈਂ ਆਪਣਾ ਪ੍ਰੋਗਰਾਮ ਸਟਾਰਟ ਕਰਨਾ ਸੀ, ਪਰ ਬਚ ਬਚਾ ਹੋ ਗਿਆ, ਪਤਾ ਨਹੀਂ ਹੋਇਆ ਕੀ ਆ, ਭਾਜੜਾਂ ਪਈਆਂ ਹੀ ਟੇਬਲਾਂ ਦੇ ਥੱਲੇ ਵਾਲੇ ਸਨ ਤੇ ਸਿਕਿਉਰਿਟੀ ਵਾਲੇ ਭੱਜ ਭੱਜ ਕੇ ਆਏ ਸਨ। ਉਹਨਾਂ ਨੇ ਇਹਨਾਂ ਦੇ ਆਲੇ ਦੁਆਲੇ ਡਿਫੈਂਸ ਕਰਨ ਦੀ ਕੋਸ਼ਿਸ਼ ਕੀਤੀ ਸੀ, ਕੋਈ ਕੁਛ ਹੋਇਆ, ਕਿਤੇ ਗੋਲੀ ਚੱਲੀ ਆ। ਇਹ ਦੁਨੀਆ ਇਹਦੇ ਤੋਂ ਕਿੰਨੀ ਅੱਕੀ ਹੋਏਗੀ, ਇਹਦੇ ਇਹਦੇ ਨਾਗਰਿਕ ਇਹਦੇ ਤੋਂ ਕਿੰਨੇ ਅੱਕੇ ਹੋਣਗੇ। ਆਹ ਦੂਸਰੀ ਵਾਰੀ ਚੱਲੀ ਆ ਗੋਲੀ ਇਹਦੇ ਉੱਤੇ, ਇਹ ਕਿਉਂ ਨਹੀਂ ਬੰਦਾ ਸਮਝਦਾ, ਕਿਸ ਤਰ੍ਹਾਂ ਦਾ ਬੰਦਾ। ਇਹਦੀ ਮਿਲਟਰੀ ਦੇ ਅਫਸਰਾਂ ਨੇ ਇਹਨੂੰ ਲਾਂਤਾਂ ਪਾਈਆਂ ਕੈਮਰੇ ਦੇ ਉੱਤੇ, ਗਲਤ ਆਦਮੀ ਹੈ ਔਰ ਇਹ ਗਲਤ ਕਰ ਰਿਹਾ, ਇਹ ਜਾਣ ਬੁੱਝ ਕੇ। ਵੇਖੋ ਸਾਰੀ ਦੁਨੀਆ ਦੇ ਵਿੱਚ ਕਿੰਨੀ ਮਹਿੰਗਾਈ ਹੋ ਗਈ, ਲੜਾਈ ਕਿਤੇ ਵੀ ਹੁੰਦੀ ਹੋਏ ਅੱਜ ਅਸੀਂ ਇੰਟਰਕੁਨੈਕਟਡ ਹਾਂ ਇੱਕ ਦੂਜੇ ਦੇ ਨਾਲ। ਇਸ ਲੜਾਈ ਦੇ ਵਿੱਚ ਸਾਡਾ ਯੋਗਦਾਨ ਪੈਣਾ ਹੀ ਪੈਣਾ। ਮਹਿੰਗਾਈ, ਖਾਸ ਕਰਕੇ ਪੈਟਰੋਲ, ਗੈਸਾਂ, ਆਵਾਜਾਈ, ਏਅਰ ਟਿਕਟਾਂ, ਜੋ ਵੀ ਜਿੱਦਾਂ ਦਾ ਮਰਜ਼ੀ, ਹਰ ਇਕਾਨਮੀ ਦੂਜੀ ਇਕਾਨਮੀ ਨਾਲ ਜੁੜੀ ਪਈ ਹੈ। ਯਾਰ ਇਹ ਇੱਕ ਬੰਦਾ ਸਾਰੀ ਦੁਨੀਆ ਨੂੰ ਉਥਲ ਪੁਥਲ ਕਰ ਰਿਹਾ। ਠੀਕ ਹੈ, ਦੋ ਵਰਲਡ ਵਾਰਾਂ ਹੋਈਆਂ, ਯੂਰਪ ਨੇ ਅਕਲ ਵੀ ਸਿੱਖੀ ਹੈ ਕਿ ਵਰਲਡ ਵਾਰ ਕਿਸੇ ਚੀਜ਼ ਦਾ ਹੱਲ ਨਹੀਂ ਹੈ, ਬਹੁਤ ਵੱਡੀ ਤਬਾਹੀ ਹੈ। ਪੰਜਾਹ ਸੌ ਸੌ ਸਾਲ ਲੱਗ ਜਾਂਦਾ ਮੁੜ ਕੇ ਪੈਰਾਂ ਤੇ ਆਉਣ ਦੇ, ਤੇ ਕਦੀ ਵੀ ਵਰਲਡ ਵਾਰ ਵਰਗੀ ਜਿਹੜੀ ਵਾਰ ਹੈ, ਨੈਟੋ ਦਾ ਤੂੰ ਹੈਡ ਹੈ, ਨੈਟੋ ਤੇਰਾ ਸਾਥ ਛੱਡ ਗਈ ਹੈ, ਨੈਟੋ ਦੇ ਇਹ ਕਾਗਜ਼ੀ ਸ਼ੇਰ ਨੇ, ਇਹ ਕਹਿੰਦਾ ਸੀ ਟਰੰਪ, ਨੈਟੋ ਕਾਗਜ਼ੀ ਸ਼ੇਰ ਹੈ। ਤੇ ਨੈਟੋ ਦਾ ਜਿਸ ਤਰ੍ਹਾਂ ਸਮਝੌਤਾ ਹੈ ਸਾਡਾ ਕਿ ਸਾਡੇ ਉੱਤੇ ਜਿਹੜਾ ਵੀ ਕੋਈ ਅਟੈਕ ਕਰੇਗਾ ਅਸੀਂ ਸਾਰੀ ਨੈਟੋ ਉਹਦੇ ਤੇ ਅਟੈਕ ਕਰਾਂਗੇ। ਹੁਣ ਨੈਟੋ ਸਾਡਾ ਸਾਥ ਨਹੀਂ ਦੇਣ ਡਈ ਮੇਰਾ ਇਰਾਨ ਤੇ ਉਹ ਨੈਟੋ ਵਾਲੇ ਕਹਿੰਦੇ ਨੇ ਵੀ ਹਾਂ ਸਮਝੌਤਾ ਹੈਗਾ, ਸਮਝੌਤਾ ਹੈਗਾ, ਕੋਈ ਸਾਡੇ ਤੇ ਅਟੈਕ ਕਰੇਗਾ ਤੇ ਸਾਰੀ ਨੈਟੋ ਉਹਦੇ ਤੇ ਅਟੈਕ ਕਰ ਦੇਗੀ, ਪਰ ਕਿਸੇ ਨੇ ਤੇ ਸਾਡੇ ਤੇ ਅਟੈਕ ਕੀਤਾ ਹੀ ਨਹੀਂ, ਤੂੰ ਇਰਾਨ ਤੇ ਅਟੈਕ ਕੀਤਾ, ਨੈਟੋ ਕੀ ਕਰੇਗੀ ਇਹਦੇ ਵਿੱਚ ਜਾ ਕੇ। ਤੇ ਨੈਟੋ ਵਾਲੇ ਤੇ ਵੈਸੇ ਤੇਰਾ ਸਾਥ ਛੱਡ ਗਏ ਨੇ, ਇੰਗਲੈਂਡ ਤੇਰਾ ਸਾਥ ਛੱਡ ਗਿਆ, ਜਰਮਨ ਤੇਰਾ ਸਾਥ ਛੱਡ ਗਿਆ, ਫਰਾਂਸ ਤੇਰਾ ਛੱਡ ਗਿਆ, ਪੁਰਤਗਾਲ ਕੀ ਦੂਜਾ ਉਹਦਾ ਨਾਂ, ਸਪੇਨ, ਹੋਰ ਵੀ ਕਈ ਕੰਟਰੀ ਤੇਰਾ ਸਾਥ ਛੱਡ ਗਏ ਹੈਗੇ ਨੇ। ਸੋ ਇਸ ਕਰਕੇ ਟਰੰਪ ਜਿਹੜਾ ਇਹ ਦੁਨੀਆ ਨੂੰ ਤਬਾਹੀ ਵੱਲ ਖੜ ਰਿਹਾ, ਪਰ ਇਹ ਕਾਮਯਾਬ ਨਹੀਂ ਹੋਏਗਾ। ਇਹ ਇਹ ਇਤਿਹਾਸ ਗਵਾਹ ਹੈ ਕਿ ਇਹੋ ਜਿਹੀ ਅੱਤ ਇਤਿਹਾਸ ਵਿੱਚ ਬੜਿਆਂ ਨੇ ਚੁੱਕੀ ਹੈ। ਇਹਨਾਂ ਦਾ ਹਿਸਟਰੀ ਫੋਲ ਕੇ ਵੇਖ ਲਓ, ਕਿੰਨੇ ਮੁਲਕ ਇਹਨਾਂ ਨੇ ਤਬਾਹ ਕੀਤੇ ਨੇ, ਹਾਸਦੇ ਵਸਦੇ ਮੁਲਕ ਸਨ, ਉਹਨਾਂ ਦੀ ਇਕੋਨਮੀ। ਆਹ ਜਿਹੜਾ ਹੈਗਾ ਸੀ ਇਰਾਕ ਦਾ ਵੇਖ ਲਓ, ਅੱਜ ਇਰਾਕ ਦਾ ਕੀ ਹਾਲ ਹੈ, ਉਹ ਜਿਹੜਾ ਜਿੱਥੋਂ ਕਰਨਲ ਗਦਾਫੀ, ਉਹਦੇ ਮੁਲਕ ਦਾ ਕੀ ਹਾਲ ਹੈ, ਉੱਥੇ ਬਿਜਲੀ ਪਾਣੀ ਮੁਫ਼ਤ ਹੁੰਦਾ ਸੀ, ਉਹਨਾਂ ਨੂੰ ਮਿਲਦਾ ਹੁੰਦਾ ਸੀ, ਗੌਰਮੈਂਟ ਮਕਾਨ ਬਣਾ ਬਣਾ ਲੋਕਾਂ ਨੂੰ ਦਿੰਦੀ ਹੁੰਦੀ। ਠੀਕ ਹੈ, ਗਦਾਫੀ ਵਿੱਚ ਵੀ ਡਿਕਟੇਟਰਾਂ ਦੇ ਵਿੱਚ ਹੁੰਦੀਆਂ ਹੀ ਨੇ, ਡਿਕਟੇਟਰ ਜਿਹੜਾ ਬਣੇਗਾ ਆਪਣੇ ਮੁਲਕ ਦਾ, ਉਹਨੇ ਆਪਣੀ ਬਦਮਾਸ਼ੀ ਕਾਇਮ ਰੱਖਣ ਵਾਸਤੇ ਪੁੱਠਾ ਸਿੱਧਾ ਕੰਮ ਕੋਈ ਨਾ ਕੋਈ ਕਰਨਾ ਹੀ ਆ। ਮੈਂ ਯੈਸ ਨਹੀਂ ਕਰਦਾ ਉਹਨੂੰ, ਪਰ ਇਹਨੇ ਮੁਲਕ ਹੀ ਪੁੱਠੇ ਉਹ ਕਰਕੇ, ਸੀਰੀਆ ਵੇਖ ਲਓ, ਹੋਰ ਵੀ ਕਿੰਨੇ ਮੁਲਕ ਨੇ, ਕਿੰਨੀਆਂ ਇਕੋਨਮੀਆਂ ਬਰਬਾਦ ਕੀਤੀਆਂ ਨੇ ਇਹਨੇ। ਇਹ ਸਾਰੀਆਂ ਇਹਨਾਂ ਦੇ ਖਾਤੇ ਚ ਜਾਂਦੀਆਂ ਨੇ, ਯੂਐਸਏ ਦੇ ਖਾਤੇ ਦੇ ਵਿੱਚ। ਵੀਅਤਨਾਮ ਵੇਖ ਲਓ, ਕਈ ਕਈ ਕੰਟਰੀ ਨੇ ਜਿਨ੍ਹਾਂ ਦਾ ਇਹਨਾਂ ਨੇ ਲਾਕੀ ਤੋੜ ਕੇ ਧਰ ਦਿੱਤਾ। ਸਿਰਫ ਇਹ ਤੇਰੀ ਤੇ ਸਰਪੰਚੀ ਵੀ ਹੁਣ ਜਾਂਦੀ ਰਹੀ ਹੈ, ਤੇਰਾ ਉਹ ਰੋਬ ਵੀ ਨਹੀਂ ਰਿਹਾ ਪਹਿਲਾਂ ਵਾਲਾ, ਤੈਨੂੰ ਟਿੱਚ ਸਮਝਦੇ ਨੇ ਹੁਣ ਲੋਕ, ਤੂੰ ਆਪਣਾ ਜਲੂਸ ਆਪ ਹੀ ਕਢਾ ਲਿਆ। ਜਦੋਂ ਟਰੰਪ ਵਰਗੇ ਹੈਡ ਆਫ ਦੀ ਡਿਪਾਰਟਮੈਂਟ ਬਣਨਗੇ ਤੇ ਫਿਰ ਆਹ ਵੀ ਇੱਜ਼ਤ ਜਿਹੜੀ ਇਸ ਵਕਤ ਹੈ ਉਹ ਵੀ ਨਹੀਂ ਰਹਿਣੀ। ਆਪਣਾ ਟੌਰ ਬਰਕਰਾਰ ਰੱਖਣ ਵਾਸਤੇ ਵੀ ਦਿਮਾਗ ਚਾਹੀਦਾ। ਪਰ ਮੈਂ ਇਹ ਨਹੀਂ ਕਹਿੰਦਾ ਕਿ ਯੂਐਸਏ ਨਾ, ਤੁਹਾਡਾ ਹੈਡ ਆਫ ਦੀ ਡਿਪਾਰਟਮੈਂਟ ਕੋਲ ਦਿਮਾਗ ਨਹੀਂ ਹੈਗਾ, ਔਰ ਸਾਰੇ ਦੁਨੀਆ ਮੰਨਣ ਡਈ ਹੈ ਕਿ ਦਿਮਾਗ ਨਾਂ ਦੀ ਚੀਜ਼ ਦੇ ਕੋਲ। ਅੜਬ ਖੜੂਸ ਆਦਮੀ ਜੋ ਮੂੰਹ ਚਾਹੁੰਦਾ ਵੈ, ਕਦੀ ਕਿਸੇ ਮੈਂ ਕਿਊਬਾ ਨਾਲ ਵੀ ਵੇਖਣਾ, ਮੈਂ ਕਿਤੇ ਨਾ ਤੂੰ ਵੇਖਣਾ ਹੈਗਾ, ਹੱਦ ਹੋ ਗਈ ਹੈ। ਤੇਰੇ ਤੋਂ ਵੱਡੇ ਵੱਡੇ ਇੱਥੇ ਆਏ, ਉਹਨਾਂ ਦੇ ਵੀ ਪੈਰ ਨਹੀਂ ਲੱਗੇ, ਚਾਰ ਦਿਨ ਉਹਨਾਂ ਨੇ ਵੀ ਬੜੀ ਅੱਤ ਚੁੱਕੀ ਸੀ। ਸੋ ਇਸ ਕਰਕੇ ਇਹ ਜਿਹੜੀ ਇੱਕ ਪਲੈਨਟ ਸਾਰੇ ਦਾ ਸਾਰਾ, ਅਸੀਂ ਸਾਰੀ ਦੁਨੀਆ ਇੱਕ ਪਲੈਨਟ ਦੇ ਵਾਸੀ ਆ। ਇਹ ਧਰਤੀ ਇਹਦੇ ਚ ਹਲੀਕਾਂ ਮਾਰੀਆਂ ਨੇ ਇੰਡੀਆ, ਕਿਊਬਾ ਤੇ ਫਰਾਂਸ, ਪਰ ਇਹ ਹੈ ਤੇ ਇੱਕ ਹੀ ਪਲੈਨਟ ਹੈ ਨਾ। ਇਹਨੂੰ ਬਚਾਉਣਾ ਸਾਡਾ ਫਰਜ਼ ਬਣਦਾ ਤੇ ਇਹਦੇ ਵਿਚ ਇੰਨਾ ਕੁ ਅਸਲਾ ਦੱਬਿਆ ਪਿਆ, ਅਸੀਂ ਸਾਰੇ ਅਸਲੇ ਤੇ ਤੁਰੇ ਫਿਰਦੇ ਹੈਗੇ। ਚੰਨਾ ਚੰਨ ਤਾਰੇ ਅਸੀਂ ਖੋਜ ਲਏ ਨੇ ਸਾਰੇ, ਪਰ ਆ ਉਹਨਾਂ ਦੇ ਬਹਿਣ ਦੀ ਕੋਸ਼ਿਸ਼, ਵਸਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਆਪ ਅਸੀਂ ਅਸਲੇ ਬਰੂਦ ਦੇ ਉੱਤੇ ਬੈਠੇ ਹੈਗੇ। ਇਸ ਕਰਕੇ ਹਰ ਉਹ ਕੰਮ ਅਸੀਂ ਕਰਾਂਗੇ ਜਿਹਦੇ ਨਾਲ ਸਾਡਾ ਪਲੈਨਟ ਬਚੇ, ਇਸ ਪਲੈਨਟ ਦੀ ਲਾਈਫ ਬਚੇ। ਅੱਜ ਕੋਈ ਵੀ ਅਖੀਰਲਾ ਬਦਮਾਸ਼ ਨਹੀਂ, ਹਰ ਇੱਕ ਦੇ ਕੋਲ ਜਿਹੜੇ ਮੇਨ ਕੰਟਰੀਜ਼ ਹੈਗੇ ਨੇ ਐਟਮ ਬੰਬ ਨੇ। ਮੈਂ ਸੁੱਟਾਂਗਾ ਉਹ ਵੀ ਮੇਰੇ ਤੇ ਸੁੱਟਣਗੇ, ਇਹ ਤਾਂ ਕਦੀ ਹੋ ਨਹੀਂ ਸਕਦਾ। ਤੇ ਫਿਰ ਗਈ ਦੁਨੀਆ, ਅੱਜ ਨਹੀਂ ਅਸੀਂ ਕਹਿ ਸਕਦੇ ਕਿ ਮੈਂ ਤੈਨੂੰ ਮਾਰ ਦਿਆਂਗਾ, ਮੈਂ ਤੈਨੂੰ ਬਰਬਾਦ ਕਰ ਦਿਆਂਗਾ। ਨਹੀਂ, ਉਧਰੋਂ ਵੀ ਇਸ ਤਰ੍ਹਾਂ ਦੇ ਹੀ ਵੈਪਨ ਆਉਣਗੇ ਸਾਡੇ ਵੱਲ। ਸੋ ਬੰਦਿਆਂ ਵਾਂਗੂ ਆਓ ਕਾਰੋਬਾਰ ਕਰੀਏ, ਇਸ ਧਰਤੀ ਨੂੰ ਹੋਰ ਸੁੰਦਰ ਬਣਾਈਏ, ਬਿਜ਼ਨਸ ਕਰੀਏ, ਸੁਵਿਧਾਵਾਂ ਦਈਏ ਆਪਣੇ ਕੰਟਰੀਆਂ ਦੇ ਲੋਕਾਂ ਨੂੰ ਵੱਧ ਤੋਂ ਵੱਧ। ਹਾਂਜੀ, ਭੁੱਖ ਮਰੀ ਜਿਹੜੀ ਹੈ ਜਿਨ੍ਹਾਂ ਮੁਲਕਾਂ 'ਚ, ਉਹਨਾਂ ਦੀ ਸਗੋਂ ਮਦਦ ਕਰੋ ਤੁਸੀਂ, ਜਾਂ ਉਹਨਾਂ ਨੂੰ ਵੀ ਉੱਚ ਸਿੱਖਿਆ ਦੇ ਕੇ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਏ ਐਗਰੀਕਲਚਰ ਦੀ, ਲਘੂ ਉਦਯੋਗਾਂ ਦੀ, ਜੋ ਵੀ ਹੈ, ਜਿਸ ਤਰ੍ਹਾਂ ਵੀ ਹੈ, ਇਸ ਧਰਤੀ ਨੂੰ ਖੂਬਸੂਰਤ ਬਣਾਇਆ ਜਾਏ, ਨਾ ਕਿ ਜਿਹੜੇ ਮਾਰੂ ਹਥਿਆਰ ਨੇ ਉਹ ਧਰਤੀ ਦੇ ਵਿੱਚ ਦੱਬੇ ਹੋਣ ਅਸੀਂ। ਹਾਂਜੀ, ਸੋ ਇਸ ਕਰਕੇ ਸੱਜਣੋ, ਇਹ ਸੀ ਸਾਡਾ ਮੇਰਾ ਅੱਜ ਦਾ ਪ੍ਰੋਗਰਾਮ, ਤੇ ਅਗਲੇ ਹਫ਼ਤੇ ਵੀਕਐਂਡ ਤੇ ਸੈਚਰਡੇ ਸੰਡੇ ਦੋਸਤੋ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ, ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਦਾ ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆਪ

ਖੜੀਆਂ ਸੁਣਾਉਣ ਵਾਲਾ ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਲੈਸ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫ੍ਰੈਂਕਫਰਟ। ਪ੍ਰਵਾਸ ਰੇਡੀਓ

असली कारण तेल तेल इन्हां दी पुरानी धर्म दी जिहड़ी जिहड़ा युद्ध इन्हां दे चलदे आए ने 13-4 साल पहलां घातक लड़ाइयां होईयां कदी दुनिया दे बहुते हिस्से ते इन्हां दा राज सी कदी दुनिया दे बहुते हिस्से ते उन्हां दा राज सी ਇਹ ਵੀ ਕੌਂਟ ਕਰਦਾ ਪਰ ਅੱਜ ਕੱਲ ਜਿਹੜਾ ਹੈਗਾ ਬਹਾਨੇ ਕੋਈ ਲੱਗ ਰਹੇ ਨੇ ਤੇ ਗੁੱਸਾ ਕੋਈ ਹੁੰਦਾ ਅੱਗੋਂ ਨਿਰਣਾ ਤੁਸੀਂ ਕਰ ਲਿਓ ਹਰ ਇੱਕ ਦੇ ਵੱਖ ਵੱਖ ਵਿਚਾਰ ਨੇ ਦੋਸਤੋ ਜ਼ਰੂਰੀ ਨਹੀਂ ਤੁਸੀਂ ਹਰ ਵਿਚਾਰ ਨਾਲ ਸਹਿਮਤ ਹੋਵੋ ਪਰ ਵਿਚਾਰ ਰੱਖਣ ਵਾਲਾ ਆਪਣੇ ਵਿਚਾਰ ਰੱਖ ਰਿਹਾ ਤੁਸੀਂ ਐਨਾਲਿਸਿਸ ਕਰਨਾ ਅੱਗੋਂ ਤੁਹਾਨੂੰ ਠੀਕ ਕੀ ਲੱਗਦਾ

0: ਕਰਨੀ ਚਾਹੁੰਦੇ ਹੋ, ਵਿਸ਼ਾ ਕੋਈ ਵੀ ਹੋਵੇ, ਤੇ ਅਸੀਂ ਤੁਹਾਡਾ ਵੈਲਕਮ ਕਰਾਂਗੇ। ਤੁਸੀਂ ਜ਼ਰੂਰ ਆਣ ਕੇ ਗੱਲਬਾਤ ਕਰੋ ਤੇ ਅਸੀਂ ਤੁਹਾਨੂੰ ਪੋਸੀਬਿਲਿਟੀ ਦੇਵਾਂਗੇ। ਪਰ ਤੁਹਾਡੀ ਗੱਲਬਾਤ ਜਿਹੜੀ ਹੈ ਉਹ ਨਿਊਟਰਲ ਹੋਣੀ ਚਾਹੀਦੀ ਹੈ, ਕਿਸੇ ਵੀ ਪਾਸੇ ਵੱਲ ਨੂੰ ਨਹੀਂ ਆਉਣੀ ਜਾਣੀ ਚਾਹੀਦੀ। ਟੂ ਲਿਸਨ ਅਸ ਵਰਲਡ ਵਾਈਡ ਲਾਗ ਆਨ www.parvazradio.com। ਬਿਲਕੁਲ ਜੀ, www.parvazradio.com। ਦੋਸਤੋ, ਅਸੀਂ ਹਰ ਵਾਰੀ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਤਾਂ ਸੁਣਦੇ ਹੀ ਹੋ, ਤੇ ਇਸ ਤਰ੍ਹਾਂ ਗੱਲ ਹੈ ਬਈ ਸਾਡੀ ਐਪ ਆਪਣੇ ਯਾਰਾਂ ਮਿੱਤਰਾਂ ਦੋਸਤਾਂ ਨੂੰ ਵੀ ਡਾਊਨਲੋਡ ਕਰਵਾਓ, ਤੁਹਾਡੀ ਮਿਹਰਬਾਨੀ ਹੋਵੇਗੀ। ਦੋਸਤੋ, ਅੱਜ ਤੱਕ ਅਸੀਂ ਆਪਣੀ ਪੂੰਜੀ ਯੂਜ਼ ਕਰਕੇ ਸੇਵਾਵਾਂ ਪੇਸ਼ ਕਰ ਰਹੇ ਹਾਂ। ਕਿਸੇ ਕਿਸਮ ਦਾ ਬਰਡਨ ਕਿਸੇ ਤੇ ਨਹੀਂ ਪਾਇਆ ਜਾ ਰਿਹਾ, ਪਰ ਸਾਡੀ ਐਪ ਤੇ ਤੁਸੀਂ ਡਾਊਨਲੋਡ ਕਰਵਾ ਸਕਦੇ ਹੋ ਨਾ। ਬਹੁਤ ਬਹੁਤ ਮਿਹਰਬਾਨੀ। ਤੇ ਸਾਡੀ ਐਪ ਹੈ ਜੀ www.parvazradio.com। ਪ੍ਰਵਾਜ਼ ਰੇਡੀਓ ਇਜ਼ ਅ ਵਨ ਵਰਡ, ਸਾਰੇ ਅੱਖਰ ਛੋਟੇ ਨੇ। ਆਪਣੇ ਪਲੇ ਸਟੋਰ ਤੇ ਜਾ ਕੇ ਡਾਊਨਲੋਡ ਕਰੋ, ਸਾਡਾ ਲੋਗੋ ਦੇਖੋ, ਯੈਲੋ ਰੰਗ ਦਾ, ਸਪੀਕਰਾਂ ਦੀਆਂ ਫੋਟੋ ਨੇ, ਤੇ ਪ੍ਰਵਾਜ਼ ਰੇਡੀਓ ਵੱਜਣਾ ਸ਼ੁਰੂ ਹੋ ਜਾਏਗਾ। ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਉੱਚੀ ਸੋਚ ਮਨੁੱਖ ਦੀ, ਪਰ ਮੈਨੂੰ ਲੱਗੇ ਨਾਦਾਨ, ਸਾਰੀ ਕਾਇਨਾਤ ਵਸ ਵਿੱਚ ਫਿਰ ਵੀ ਮੂਰਖ ਮਹਾਨ। ਉੱਚੀ ਸੋਚ ਮਨੁੱਖ ਦੀ, ਪਰ ਮੈਨੂੰ ਲੱਗੇ ਨਾਦਾਨ, ਸਾਰੀ ਕਾਇਨਾਤ ਵਸ ਵਿੱਚ ਫਿਰ ਵੀ ਮੂਰਖ ਮਹਾਨ। ਉੱਡਦਾ ਫਿਰਦਾ ਅੰਬਰੀ ਤਾਰੇ ਕਰਨ ਸਲਾਮ, ਪਰ ਬੈਠਾ ਉੱਪਰ ਬਰੂਦ ਦੇ ਅਹਿਮਕ ਖਬੀਸ ਹੈਵਾਨ। ਪਰ ਬੈਠਾ ਉੱਪਰ ਬਰੂਦ ਦੇ ਅਹਿਮਕ ਖਬੀਸ ਹੈਵਾਨ। ਵੈਰੀ ਗੁੱਡ ਆਫਟਰਨੂਨ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਜ਼ ਰੇਡੀਓ ਫਰੈਂਕਫਰਟ। ਤੇ ਅੱਜ ਹੈ ਦੋਸਤੋ ਸੈਟਰਡੇ, ਤੇ 4 ਮਾਰਚ ਹੈ, ਤੇ ਟੈਂਪਰੇਚਰ ਹੈ ਜੀ ਅੱਜ ਇੱਥੇ ਸਾਡੇ ਜਰਮਨੀ ਵਿੱਚ, ਸਾਡੇ ਇਲਾਕੇ ਦੇ ਵਿੱਚ 16, ਤੇ ਗਰਮੀਆਂ ਆਉਣ ਦੀ ਕੋਸ਼ਿਸ਼ ਕਰ ਰਹੀਆਂ ਨੇ, ਹਾਲੇ ਦਸਤਕ ਦੇ ਰਹੀ ਹੈ ਗਰਮੀ, ਪਰ ਅਜੇ ਗਰਮੀ ਵਰਮੀ ਵਾਲਾ ਕੋਈ ਚੱਕਰ ਨਹੀਂ ਹੈਗਾ। ਧੁੱਪ ਲੱਗ ਜਾਏ ਤੇ ਰੌਣਕਾਂ ਲੱਗ ਜਾਂਦੀਆਂ ਨੇ, ਤੇ ਪਰ ਹਵਾ ਚੱਲਦੀ ਹੈ ਠੰਡੀ, ਅਜੇ ਧੁੱਪ ਅਜੇ ਗਰਮੀ ਵਾਲੀ ਕੋਈ ਗੱਲ ਨਹੀਂ, ਲੇਕਿਨ ਦਸਤਕਾਂ ਆ ਰਹੀਆਂ ਨੇ ਗਰਮੀਆਂ ਵੱਲੋਂ। ਤੇ ਇੱਧਰ ਗਰਮੀਆਂ ਜੀ ਲਹਿਰਾਂ ਬਹਿਰਾਂ ਫੁੱਲ ਪਕਸ਼ੀ ਦੁਨੀਆਂ ਸਾਰੀ ਆਪਣੇ ਯੋਵਨ ਤੇ ਹੁੰਦੀ ਹੈ, ਫੁੱਲ ਚਾਰ ਚੁਫੇਰੇ ਖਿੜੇ ਹੁੰਦੇ ਨੇ, ਲੋਕੀ ਖੁਸ਼ ਹੁੰਦੇ ਨੇ, ਹਾਂਜੀ ਓਪਨ ਕਾਰਾਂ ਲੈ ਕੇ ਉੱਚਾ ਮਿਊਜ਼ਿਕ ਲਾਇਆ ਹੁੰਦਾ ਲੋਕਾਂ ਨੇ, ਹੈਂ ਸਭ ਬੱਚੇ ਕੁੱਤੇ ਬਿੱਲੇ ਸਭ ਨੱਚੇ ਨੱਚਦੇ ਭੁੜਕਦੇ ਫਿਰਦੇ ਨੇ ਗਰਮੀ ਚ, ਕਿਉਂਕਿ ਗਰਮੀਆਂ ਬਹੁਤ ਖੂਬਸੂਰਤ ਹੁੰਦੀਆਂ ਨੇ, ਬਹੁਤ ਜ਼ਿਆਦਾ ਗਰਮੀ ਨਹੀਂ ਹੁੰਦੀ, ਹਾਂਜੀ ਤੇ ਬੜੀ ਇੰਜੋਇਮੈਂਟ ਬੜੀਆਂ ਹੀ ਰੌਣਕਾਂ। ਤੇ ਜਦੋਂ ਫਿਰ ਸਿਆਲ ਆ ਜਾਂਦਾ ਸਭ ਅੰਦਰੋਂ ਅੰਦਰੀ ਕੰਮਾਂ ਤੇ ਜਾਣ ਵਾਲੇ ਬਾਹਰ ਨਿਕਲਦੇ ਨੇ, ਹਾਂਜੀ ਜਾਂ ਫਿਰ ਕਿਸੇ ਨੂੰ ਵੈਸੇ ਕੋਈ ਕੰਮ ਹੋਏਗਾ ਤੇ ਬਾਹਰ ਜਾਏਗਾ। ਸੋ ਉਮੀਦ ਹੈ ਕਿ ਐਤਕੀ ਵੀ ਬਹੁਤ ਖੂਬਸੂਰਤ ਗਰਮੀਆਂ ਆਉਣਗੀਆਂ ਜਿਨ੍ਹਾਂ ਦੀ ਲੋਕ ਉਡੀਕ ਕਰ ਰਹੇ ਨੇ, ਸਾਈਕਲ ਲੈ ਕੇ ਸਾਰੀ ਦੁਨੀਆਂ ਫਿਰ ਸਾਈਕਲਾਂ ਦੇ ਸਫ਼ਰ ਕਰਦੀ ਹੈ, ਨੇੜੇ ਤੇੜੇ ਦੇ ਜਿਹੜੇ ਸਫ਼ਰ ਹੁੰਦੇ ਨੇ, ਟੋਲਿਆਂ ਦੇ ਟੋਲੇ ਸਾਈਕਲਾਂ ਦੇ ਜਾਂਦੇ ਨੇ, ਸਭ ਤੋਂ ਜ਼ਿਆਦਾ ਸਾਈਕਲ ਹਾਲੈਂਡ ਚ ਚਲਾਇਆ ਜਾਂਦਾ, ਉੱਥੋਂ ਦਾ ਤੇ ਪ੍ਰਾਈਮ ਮਿਨਿਸਟਰ ਵੀ ਸਾਈਕਲ ਤੇ ਆਉਂਦਾ। ਤੇ ਗੱਲ ਇਸ ਤਰ੍ਹਾਂ ਹੈ ਭਾਈ, ਮੈਂ ਨਾ ਤੇ ਸਾਡਾ ਸਟੂਡੀਓ ਦਾ ਜਿਹੜਾ ਨੰਬਰ ਹੈ ਨਾ ਜੀ, ਉਹ ਪਹਿਲਾਂ ਵਾਲਾ ਹੀ ਹਮੇਸ਼ਾ ਸੇਮ ਹੀ ਹੈ, 0049 171 4869 514। 0049 171 4614 ਇਹ ਪਰ ਅੱਜ ਅਸੀਂ ਦੋਸਤੋ ਕਾਲਾਂ ਨਹੀਂ ਲੈਂਦੇ। ਕੱਲ ਨੂੰ ਇਸੇ ਟਾਈਮ ਹੀ ਸੰਡੇ ਹੈ, ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੋਣਾ ਤੇ ਉਹਦੇ ਵਿੱਚ ਅਸੀਂ ਤੁਹਾਡੀ ਇੰਤਜ਼ਾਰ ਕਰਾਂਗੇ। ਬਿਲਕੁਲ ਜੀ, ਤੁਸੀਂ ਸਾਨੂੰ ਇੱਕ ਮਿਸ ਕਾਲ ਮਾਰਨੀ ਹੈ ਤੇ ਮੈਂ ਤੁਹਾਨੂੰ ਬੈਕ ਕਾਲ ਕਰਾਂਗਾ ਜਿਉਂ ਹੀ ਤੁਹਾਡੀ ਵਾਰੀ ਆ ਜਾਏਗੀ, ਤੇ ਤੁਸੀਂ ਆਣ ਕੇ ਆਪਣੀਆਂ ਰਚਨਾਵਾਂ ਸੁਣਾਓ ਸਾਨੂੰ। ਤੁਸੀਂ ਰਚਨਾ ਨਹੀਂ ਸੁਣਾ ਸਕਦੇ, ਕੋਈ ਨੋ ਪ੍ਰੋਬਲਮ, ਆਪਣੇ ਇਲਾਕੇ ਦੀ, ਆਪਣੀ ਸੁਸਾਇਟੀ ਦੀ, ਜ਼ਮੀਨ ਦੀ, ਪਰਿਆਵਰਣ ਦੀ, ਪਸ਼ੂ ਪਕਸ਼ੀਆਂ ਦੀ, ਬੰਦਿਆਂ ਦੀ, ਹੈ ਜੋ ਵੀ ਸਮਾਜ ਦੀ ਕੋਈ ਗੱਲ ਕਰਨੀ ਚਾਹੋ ਤੁਸੀਂ ਕਰ ਸਕਦੇ। ਤੇ ਮੈਂ ਨਾ ਆ ਗਾਣਾ ਜਿਹੜਾ ਹੈਗਾ ਇਹ ਲਾਉਣ ਤੋਂ ਪਹਿਲਾਂ ਇੱਕ ਸਾਡੇ ਨਾ ਵਰਕਸ਼ਾਪ ਹੈ ਬਹੁਤ ਪੁਰਾਣੀ ਨਿਊਜ਼ੀਲੈਂਡ ਦੇ ਵਿੱਚ, ਆਟੋ ਰਾਈਫਨ ਆ ਐਪਸੀਲੋਨ, ਤੇ ਗੱਲ ਮੁੱਕੀ ਜੀ। ਉਹ ਹੈ ਜੀ ਫਰੀਡਮ ਸਟਰਾਸੇ 106 ਫੀਐਸ 106 ਫੀਐਸ 6 ਤੇ ਤੁਸੀਂ ਇਸ ਤਰ੍ਹਾਂ ਕਰਨਾ ਵੀ ਤੁਹਾਡੀ ਕਾਰ ਕਿਸੇ ਵੀ ਕੰਪਨੀ ਦੀ ਹੈ ਤੇ ਡਿਫੈਕਟ ਉਹਦੇ ਵਿੱਚ ਕੋਈ ਵੀ ਹੈ, ਜ਼ਰੂਰ ਇੱਕ ਵਾਰੀ ਉੱਥੇ ਜਾਣਾ, ਉਹਨਾਂ ਦੀ ਸਰਵਿਸ ਚੈੱਕ ਕਰੋ। ਬਿਲਕੁਲ ਸਿੱਕੇਬੰਦ ਕੰਮ, ਵਾਜਬ ਕੀਮਤਾਂ, ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ 10% ਲੈਸ ਵੀ ਕਰ ਦੇਣਗੇ ਤੁਹਾਨੂੰ ਕਿਸੇ ਕਿਸਮ ਦਾ। ਇੱਕ ਵਾਰੀ ਦੋਸਤੋ ਜ਼ਰੂਰ ਵਿਜਿਟ ਕਰੋ ਉਹਨਾਂ ਨੂੰ ਤੇ ਅੱਗੋਂ ਤੁਹਾਨੂੰ ਪਤਾ ਹੀ ਲੱਗ ਜਾਏਗਾ। ਤੇ ਉਹ ਹੈਗਾ ਜੀ ਫਰੀਡਮ ਸਟਰਾਸੇ 106 ਫੀਐਸ ਤੇ 6 ਕ੍ਰਾਏ 6 ਫੈਂਫ ਮਿਊਲਹੈਮ ਦੇ ਵਿੱਚ। ਤੇ ਸੱਜਣੋ, ਜਿਹੜਾ ਮੈਂ ਤੁਹਾਨੂੰ ਗਾਣਾ ਸੁਣਾ ਰਿਹਾ ਅੱਜ, ਉਹਦੇ ਬਾਰੇ ਦੱਸਣ ਦੀ ਕੋਈ ਲੋੜ ਨਹੀਂ, ਕਿਉਂਕਿ ਉਹ ਤੁਹਾਂ ਆਵਾਜ਼ ਵੀ ਪਛਾਣ ਲੈਣੀ ਹੈ, ਤੂੰ ਵੀ ਪਛਾਣ ਲੈਣੀ ਹੈ। ਆ ਲਓ ਜੀ, ਪ੍ਰਵਾਸ ਰੇਡੀਓ ਦੇ ਸਾਰੇ ਪਰਿਵਾਰ ਦੇ ਨਾਂ ਆ ਜੇ ਤੁਹਾਡੇ ਸੱਜਣਾਂ ਦੀ ਆਵਾਜ਼।
1: ਗਾਵਾਂ ਕਾਰਵਾਂ ਪੰਜਾਬੀ।

ਵਾਰੀਵਾ ਇਹ ਸਨ ਜੀ ਯਮਲਾ ਜੱਟ ਜੀ। ਕਿਆ ਬਾਤ ਹੈ, ਅੱਜ ਤੋਂ 50-55 ਸਾਲ ਨਿੱਕੇ ਹੁੰਦੇ ਇਹਨਾਂ ਦੇ ਗਾਣੇ ਸੁਣਦੇ ਹੁੰਦੇ ਹਾਂ, ਤੇ ਮੈਂ ਆਪਣੀ ਗੱਲ ਹੀ ਨਹੀਂ ਕਰ ਰਿਹਾ, ਸਾਰੇ ਉਸ ਸਮੇਂ ਵਾਲੇ ਸੱਜਣਾਂ ਦੀ ਗੱਲ ਕਰ ਰਿਹਾ। ਅੱਜ ਵੀ ਓਨਾ ਹੀ ਮਜ਼ਾ ਆਉਂਦਾ ਇਹਨਾਂ ਦਾ ਗਾਣਾ ਸੁਣਦਾ।

ਵਾਹ ਜੀ ਵਾਹ। ਇਹ ਸਨ ਜੀ ਯਮਲਾ ਜੱਟ ਜੀ। ਕਿਆ ਬਾਤ ਹੈ, ਅੱਜ ਤੋਂ 50-55 ਸਾਲ ਨਿੱਕੇ ਹੁੰਦੇ ਇਹਨਾਂ ਦੇ ਗਾਣੇ ਸੁਣਦੇ ਹੁੰਦੇ ਹਾਂ, ਤੇ ਮੈਂ ਆਪਣੀ ਗੱਲ ਹੀ ਨਹੀਂ ਕਰ ਰਿਹਾ, ਸਾਰੇ ਉਸ ਸਮੇਂ ਵਾਲੇ ਸੱਜਣਾਂ ਦੀ ਗੱਲ ਕਰ ਰਿਹਾ। ਅੱਜ ਵੀ ਓਨਾ ਹੀ ਮਜ਼ਾ ਆਉਂਦਾ ਇਹਨਾਂ ਦਾ ਗਾਣਾ ਸੁਣਦਾ। ਕਿਆ ਬਾਤ ਹੈ, ਦਰਵੇਸ਼ ਕਲਾਕਾਰ, ਵੰਡਰਫੁਲ ਵੰਡਰਫੁਲ ਲੋਕ। ਹਾਂਜੀ, ਜਿੰਨਾ ਉਦੋਂ ਮਜ਼ਾ ਆਉਂਦਾ ਹੁੰਦਾ ਸੀ, ਅੱਜ ਵੀ ਇਹਨਾਂ ਦੇ ਗਾਣਿਆਂ ਦਾ ਓਨਾ ਹੀ ਮਜ਼ਾ। ਕੀ ਰਸ ਹੋਏਗਾ ਇਹਦੇ ਵਿੱਚ। ਤੇ ਦੂਜੇ ਪਾਸੇ ਇਹ ਵੀ ਨੇ ਕਿ ਅੱਜ ਗਾਣਾ ਕੋਈ ਨਿਕਲਦਾ, ਚਾਰ ਕੁ ਦਿਨ ਉਹਦੀ ਬੜਾ ਬ੍ਰਹਮ ਬ੍ਰਹਮ ਨਾ ਤੂੰ ਕਾਰਾਂ ਚ ਲੋਕਾਂ ਲਾਇਆ ਹੁੰਦਾ, ਅਗਲੇ ਹਫ਼ਤੇ ਉਹਦਾ ਪਤਾ ਵੀ ਨਹੀਂ ਹੁੰਦਾ। ਪਰ ਐਨੀ ਹਾਓ ਦੋਸਤੋ, ਅਸੀਂ ਆਪਣੀ ਆ ਲਓ ਜੀ ਗੱਲਬਾਤ ਸਟਾਰਟ ਕਰਦੇ ਹਾਂ ਹੁਣ ਕਿ ਅਸਲੀ ਕਾਰਨ, ਜਿਹੜੇ ਪਿੱਛੇ ਕਾਰਨ ਨੇ ਉਹ ਕੀ ਨੇ। ਮੈਂ ਗੱਲਬਾਤ ਕਰਾਂਗਾ ਤੇ ਤੁਸੀਂ ਸਰਚ ਆਊਟ ਕਰਨ ਦੀ ਕੋਸ਼ਿਸ਼ ਕਰਨੀ ਹੈ ਵੀ ਇਹਦੇ ਅਸਲੀ ਕਾਰਨ ਕੀ ਹੋ ਸਕਦੇ ਨੇ। ਠੀਕ ਹੈ ਸੱਜਣੋ, ਗੱਲ ਸੋਚਣ ਵਾਲੀ ਹੈ। ਅਗਰ ਇਰਾਨ ਜਿਹੜਾ ਉਹ ਇੰਨਾ ਹੀ ਬੁਰਾ ਹੈ ਤੇ ਨਾਟੋ ਨੇ ਅਮਰੀਕਾ ਦਾ ਸਾਥ ਕਿਉਂ ਨਹੀਂ ਦਿੱਤਾ ਬਈ, ਜਿਨ੍ਹਾਂ ਦਾ ਆਪਸ ਵਿੱਚ ਵਾਅਦਾ ਹੋਇਆ ਸਾਰਿਆਂ ਦਾ ਬਈ ਕੋਈ ਇੱਕ ਮੁਲਕ ਸਾਡੇ ਤੇ ਅਟੈਕ ਕਰ ਦੇਗਾ ਕੋਈ ਵੀ, ਅਸੀਂ ਸਾਰੇ ਇਕੱਠੇ ਹੋ ਕੇ ਪੈ ਜਾਂਗੇ। ਉਹਨਾਂ ਨੇ ਸਾਥ ਕਿਉਂ ਨਹੀਂ ਦਿੱਤਾ ਤੇ ਇਰਾਨ ਨੇ ਅਟੈਕ ਕੀਤਾ ਵੀ ਨਹੀਂ ਅਮਰੀਕਾ ਦੇ ਉੱਤੇ, ਵਾਹੇ ਅਮਰੀਕਾ ਨੇ ਕੀਤਾ। ਅਗਰ ਇਰਾਨ ਇੰਨਾ ਹੀ ਖਤਰਨਾਕ ਹੈ ਤੇ ਚੀਨ ਤੇ ਰੂਸ ਕਿਉਂ ਚੁੱਪ ਨੇ? ਉਹ ਤੇ ਸਗੋਂ ਇਹਨਾਂ ਦੀ ਹਮਦਰਦੀ ਦੇ ਵਿੱਚ ਨੇ। ਇਰਾਨ ਨਾਲ ਦੁਨੀਆ ਵਿੱਚ ਇਸ ਵਕਤ 150 ਦੇਸ਼ ਨੇ, ਇਹ ਦੁਨੀਆ ਚ ਇਸ ਵਕਤ 150 ਮੁਲਕ ਰੈਕਗਨਾਈਜ਼ਡ ਨੇ। ਕਿਸੇ ਨੇ USA ਨੂੰ ਜਾਂ ਸਾਥ ਕਿਉਂ ਨਹੀਂ ਦਿੱਤਾ ਵੀ ਤੂੰ ਚੰਗਾ ਕਰ ਰਿਹਾ ਜੋ ਕਰਨ ਡਿਆ ਮੈਂ, ਸਵਾਏ ਇਜ਼ਰਾਈਲ ਦੇ। ਪਰ ਇਜ਼ਰਾਈਲ ਦੀ ਕਹਾਣੀ ਵੱਖਰੀ ਹੈ, ਉਹਦੇ ਤੇ ਮੈਂ ਅੱਜ ਫੋਕਸ ਨਹੀਂ ਜ਼ਿਆਦਾ ਕਰਨਾ, ਡਾਇਰੈਕਟ ਅਮਰੀਕਾ ਤੇ ਇਰਾਨ ਤੇ ਗੱਲਬਾਤ ਕਰਾਂਗਾ। ਅੱਜ ਅਮਰੀਕਾ ਦੀ ਦਾਦਾਗਿਰੀ ਦੀ ਗੱਲ ਹੋਵੇਗੀ, ਇੰਟਰਨੈਸ਼ਨਲ ਲੈਵਲ ਤੇ ਕੋਈ ਮੁਲਕ ਵੀ ਅਮਰੀਕਾ ਦੀ ਗੱਲ ਨਾ ਮੰਨੇ ਤਾਂ ਇਹ ਉਹਦੀ ਰਿਜ਼ੀਮ ਹੀ ਚੇਂਜ ਕਰਵਾ ਦਿੰਦੇ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਸਾਜਿਸ਼ ਨਾਲ, ਤਾਂ ਕਿ ਲੋਕ ਇਹ ਸਮਝਣ ਕਿ ਕ੍ਰਾਂਤੀ ਹੋਈ ਹੈ ਉਸ ਮੁਲਕ ਦੇ ਵਿੱਚ। ਹੱਥ ਪਿੱਛੇ ਇਹਨਾਂ ਦਾ ਹੁੰਦਾ। ਹਾਂਜੀ, ਰੂਈ ਲਾਗੇ ਕੋਲਾ ਇਹ ਧਰ ਕੇ ਗਏ ਹੁੰਦੇ ਨੇ ਕਿ ਅੱਜ ਨਹੀਂ ਤਾਂ ਕੱਲ ਨੂੰ ਇਹਨੂੰ ਅੱਗ ਲੱਗਣੀ ਲੱਗਣੀ ਹੈ। ਅਸਲ ਵਿੱਚ ਇਹ ਸਭ ਕੁਝ ਕਰਵਾ ਰਿਹਾ ਹੈ ਕਿ ਲੋਕ ਸਮਝਣ ਅੱਜ ਉਹ ਹੁਣ ਵੀ ਹੋਣ ਡਿਆ ਕਿ ਕ੍ਰਾਂਤੀ ਹੋਈ ਹੈ। ਅਸਲ ਵਿੱਚ ਇਹ ਸਭ ਕੁਝ ਕਰਵਾ ਰਿਹਾ ਦੁਨੀਆ ਦਾ ਆਪੇ ਬਣਿਆ ਸਰਪੰਚ ਅਮਰੀਕਾ, ਜਾਂ ਕਈ ਕਿਸਮ ਦੀਆਂ ਸੈਂਕਸ਼ਨ ਪਾਬੰਦੀਆਂ ਲਾ ਕੇ ਮੁਲਕ ਦੀ ਆਰਥਿਕਤਾ ਨੂੰ ਤਹਿਸ ਨਹਿਸ ਕਰ ਦਿੱਤਾ ਜਾਂਦਾ। ਇਹ ਸਭ ਕੁਝ ਹੁਣ ਇਰਾਨ ਨਾਲ ਹੋ ਰਿਹਾ, ਸਭ ਕੁਝ ਇਰਾਨ ਨਾਲ ਹੋ ਰਿਹਾ। ਕਦੀ ਇੱਕ ਨੂੰ ਫੋਕਸ ਕਰਨ ਵਾਸਤੇ ਅਸੀਂ ਬਹੁਤਿਆਂ ਨਾਲ ਡਰਾਮਾ ਖੇਡਦੇ ਹਾਂ ਕਿ ਐਂ ਲੱਗੇ ਕਿ ਮੈਂ ਇਹਦੇ ਨਾਲ ਨਹੀਂ ਪੰਗਾ ਲਿਆ, ਮੈਂ ਤੇ ਆਹ 7-8 ਦੀ ਗੱਲ ਕਰ ਰਿਹਾ, ਇਹ ਵਿੱਚੋਂ ਐਵੇਂ ਹੀ ਇੰਨਾ ਔਖਾ ਹੋਣ ਡਿਆ। ਰਜੀਮ ਚੇਂਜ ਮੀਨਸ ਕੁਇਕ ਡੈਥ ਸੈਕਸ਼ਨ, ਜਿਵੇਂ ਕਿਸੇ ਮੁਲਕ ਨੂੰ ਸਲੋ ਪੋਇਜ਼ਨ ਦੇ ਦਈਏ ਤਾਂ ਕਿ ਉਹ ਹੌਲੀ ਹੌਲੀ ਆਪਣੀ ਮੌਤੇ ਆਪ ਹੀ ਮਰੇ, ਕਿਸੇ ਤੇ ਇਲਜ਼ਾਮ ਵੀ ਨਾ ਆਵੇ। ਸੈਂਕਸ਼ਨ ਇਹੋ ਹੀ ਹੁੰਦੀਆਂ ਨੇ, ਹੋਰ ਕੀ ਆ।

ਵਾਰੀਵਾ ਇਹ ਸਨ ਜੀ ਯਮਲਾ ਜੱਟ ਜੀ। ਕਿਆ ਬਾਤ ਹੈ, ਅੱਜ ਤੋਂ 50-55 ਸਾਲ ਨਿੱਕੇ ਹੁੰਦੇ ਇਹਨਾਂ ਦੇ ਗਾਣੇ ਸੁਣਦੇ ਹੁੰਦੇ ਹਾਂ, ਤੇ ਮੈਂ ਆਪਣੀ ਗੱਲ ਹੀ ਨਹੀਂ ਕਰ ਰਿਹਾ, ਸਾਰੇ ਉਸ ਸਮੇਂ ਵਾਲੇ ਸੱਜਣਾਂ ਦੀ ਗੱਲ ਕਰ ਰਿਹਾ। ਅੱਜ ਵੀ ਓਨਾ ਹੀ ਮਜ਼ਾ ਆਉਂਦਾ ਇਹਨਾਂ ਦਾ ਗਾਣਾ ਸੁਣਦਾ। ਕਿਆ ਬਾਤ ਹੈ, ਦਰਵੇਸ਼ ਕਲਾਕਾਰ।

0: ਪਹਿਲਾਂ ਉਸ ਮੁਲਕ ਬਾਰੇ ਝੂਠੀਆਂ ਅਫਵਾਹਾਂ ਫੈਲਾਈਆਂ ਜਾਂਦੀਆਂ ਨੇ, ਜਿੱਦਾਂ ਇਰਾਨ ਨਿਊਕਲੀਅਰ ਵੈਪਨ ਬਣਾ ਰਿਹਾ ਤੇ ਇਹਦੇ ਕੋਲ ਵੈਪਨ ਆਫ ਮਾਸ ਡਿਸਟ੍ਰਕਸ਼ਨ ਹੈ, ਹੋਰ ਵੀ ਕਈ ਤਰ੍ਹਾਂ ਦੇ ਲੀਥਲ ਵੈਪਨ ਨੇ ਇਰਾਨ ਦੇ ਕੋਲ, ਇਹੋ ਜਿਹਾ ਰੌਲਾ ਪਾਇਆ ਜਾ ਰਿਹਾ। ਭਾਈ ਅਗਰ ਇਹਦੇ ਕੋਲ ਨਿਊਕਲੀਅਰ ਵੈਪਨ ਹੈਗੇ ਨੇ ਤੇ ਤੁਸੀਂ ਇਹਨੂੰ ਲਗਭਗ ਤਬਾਹ ਕਰ ਦਿੱਤਾ, ਉਹਨੇ ਅੱਜ ਤੱਕ ਤੁਹਾਡੇ ਤੇ ਕਿਉਂ ਨਹੀਂ ਵਰਤੇ? ਭਾਈ ਇਸ ਤੋਂ ਅੱਗੇ ਕੀ ਹੈ ਜਿਹੜਾ ਮੈਨੂੰ ਮਾਰਨ ਆ ਜੇ, ਉਸ ਮੈਂ ਨਾ ਉਹਨੂੰ ਆਪਣੇ ਤੋਂ ਪਹਿਲਾਂ ਉਹਨੂੰ ਮਾਰਾਂਗਾ, ਇਹਨੇ ਅੱਜ ਤੱਕ ਤੁਹਾਡੇ ਤੇ ਕਿਉਂ ਨਹੀਂ ਵਰਤ ਲਏ? ਟਰੰਪ ਸਾਹਿਬ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ, ਫਿਰ ਉਹ ਸੋਟਾ ਨਹੀਂ ਡਾਂਗ, ਆਪ ਤੁਸੀਂ ਤੈ ਖਾਨੇ ਭਰ ਲਏ ਨੇ ਐਟਮ ਬੰਬਾਂ ਦੇ ਨਾਲ, ਤੇ ਐਟਮ ਬੰਬ ਜਪਾਨ ਵਿੱਚ ਸਭ ਤੋਂ ਪਹਿਲਾਂ ਘਨਾਉਣਾ ਕੰਮ ਤੁਸਾਂ ਹੀ ਕੀਤਾ ਸੀ। ਪਹਿਲਾਂ ਤੁਸੀਂ ਦੁਨੀਆਂ ਨੂੰ ਕਹਿੰਦੇ ਨਾ ਬਣਾਓ, ਠੀਕ ਹੈ ਚੰਗੀ ਗੱਲ ਹੈ, ਪਹਿਲਾਂ ਤੁਸੀਂ ਆਪਣੇ ਐਟਮ ਬੰਬ ਨਕਾਰੇ ਕਰੋ, ਹਾਂ ਫਿਰ ਦੁਨੀਆਂ ਨੂੰ ਮੱਤ ਦਿਓ। ਟਰੰਪ ਸਾਹਿਬ ਤੈਨੂੰ ਤੇ ਸਾਹਿਬ ਕਹਿਣ ਨੂੰ ਵੀ ਜੀ ਨਹੀਂ ਕਰਦਾ ਯਾਰ, ਟਰੰਪ ਸਾਹਿਬ ਕੀ ਤੈਨੂੰ ਟਰੰਪ ਸਾਹਿਬ ਕਹੀਏ, ਦਿਲ ਹੀ ਨਹੀਂ ਕਰਦਾ। ਸਾਡੇ ਪਿੰਡ ਵਾਲੇ ਦੋਧੀਆਂ ਦੇ ਬਾਪੂ ਵਾਂਗੂ ਤੂੰ ਮੈਂਟਲੀ ਡਿਸਟਰਬ ਹੈ, ਸਵੇਰੇ ਕੁਝ ਕਹਿੰਦਾ, ਦੁਪਹਿਰ ਨੂੰ ਕੁਝ ਕਹਿੰਦਾ ਤੇ ਰਾਤ ਨੂੰ ਕੁਝ ਕਹਿੰਦਾ। ਉਹ ਤੇਰੇ ਅਗੇਂਸਟ ਬਾਕੀਆਂ ਦੀ ਤੂੰ ਗੱਲ ਹੀ ਛੱਡ, ਤੇਰੇ ਦੇਸ਼ ਵਿੱਚ ਤੇਰੇ ਦੇਸ਼ ਵਾਸੀ ਤੇਰਾ ਸਾਥ ਨਹੀਂ ਦੇਣ ਦੇ, ਤੇਰੇ ਦੇਸ਼ ਚ ਮੁਜ਼ਾਹਰੇ ਹੋ ਰਹੇ ਨੇ 80-80 ਲੱਖ ਤੋਂ ਜ਼ਿਆਦਾ ਦੇ ਸਮੂਹਿਕ ਤੌਰ ਤੇ ਜੋ ਸਾਰੀਆਂ ਸਟੇਟਾਂ ਚ ਹੋਏ ਨੇ, ਤੇਰੇ ਹੀ ਦੇਸ਼ ਦੇ ਲੋਕ ਤੈਨੂੰ ਡਿਕਟੇਟਰ ਤੇ ਕ੍ਰਿਮੀਨਲ ਕਹਿਣ ਡੇ ਨੇ, ਰਜੀਮ ਤੇਰੀ ਚੋਂ ਹੀ ਜ਼ਿੰਮੇਵਾਰ ਲੋਕ ਤੇਰੀ ਮੁਖਾਲਫਤ ਕਰ ਰਹੇ ਨੇ ਤੇ ਕੀਤੀ ਹੈ ਉਹਨਾਂ ਨੇ, ਆ ਕਈਆਂ ਨੂੰ ਤੁਸੀਂ ਕੱਢਿਆ ਅਹੁਦਿਆਂ ਤੋਂ, ਕੁਝ ਆਪ ਛੱਡ ਕੇ ਚਲੇ ਗਏ ਨੇ। ਟਰੰਪ ਸਾਹਿਬ ਸਾਰੀ ਦੁਨੀਆ ਦੇ ਨੇਕ ਇਨਸਾਨ ਤੁਹਾਨੂੰ ਲਾਂਤਾਂ ਭੇਜ ਰਹੇ ਨੇ, ਤੁਸੀਂ ਨੋਬਲ ਪ੍ਰਾਈਜ਼ ਲੈਂਦੇ ਲੈਂਦੇ ਨਾ ਲਾਂਤਾਂ ਦਾ ਢੇਰ ਲਵਾ ਲਿਆ, ਅੱਕੋ ਜੇ ਅਕਲ ਨੂੰ ਹੱਥ ਮਾਰੋ। ਪਰ ਜੇ ਤੁਹਾਨੂੰ ਅਕਲ ਹੁੰਦੀ ਤੁਸੀਂ ਖੂਬਸੂਰਤ ਦੁਨੀਆ ਨੂੰ ਤਹਿਸ ਨਹਿਸ ਨਾ ਕਰਦੇ, ਟੇਬਲ ਤੇ ਬਹਿ ਕੇ ਵੀ ਗੱਲ ਕੀਤੀ ਜਾ ਸਕਦੀ ਹੈ। ਅੱਜ ਤੱਕ ਜਿੰਨੀਆਂ ਮੁਸ਼ਕਲਾਂ, ਜਿੰਨੀਆਂ ਲੜਾਈਆਂ, ਜਿੰਨੇ ਝਗੜੇ ਤੇ ਖਹਿਬਾਜ਼ੀਆਂ ਨੇ ਉਹ ਟੇਬਲ ਤੇ ਹੀ ਮੁੱਕੀਆਂ ਨੇ, ਇਹ ਤੁਹਾਨੂੰ ਵੀ ਪਤਾ। ਹਫ਼ਤਾ ਪਹਿਲਾਂ ਮੈਂ ਆਪਣੇ ਨਾ ਇੱਕ ਅਮਰੀਕਾ ਚ ਵੱਸਦੇ ਦੋਸਤ ਨੂੰ ਟੈਲੀਫੋਨ ਕੀਤਾ ਤੇ ਗੱਲਬਾਤ ਚ ਮੈਂ ਉਹਨੂੰ ਪੁੱਛਿਆ, ਮੈਂ ਉਹਨੂੰ ਕਿਹਾ ਓਏ ਅਮਰੀਕਾ ਵਰਗੇ ਸਿਵਲਾਈਜ਼ਡ ਮੁਲਕ ਦਾ ਪ੍ਰੈਜ਼ੀਡੈਂਟ ਟਰੰਪ ਕਿੱਦਾਂ ਬਣ ਗਿਆ? ਉਹ ਅੱਗੋਂ ਹੱਸ ਕੇ ਕਹਿੰਦਾ, ਓਏ ਜਿੱਦਾਂ ਭਾਰਤ ਦਾ ਪ੍ਰਾਈਮ ਮਿਨਿਸਟਰ ਮੋਦੀ ਬਣਿਆ ਇੱਦਾਂ ਹੀ ਉਹ ਬਣੇ। ਵੈਸੇ ਗੱਲ ਵੀ ਉਹਦੀ ਠੀਕ ਮੈਨੂੰ ਤਾਂ ਲੱਗੀ। ਮੀਡੀਆ ਵਿੱਚ ਇਰਾਨ ਤੇ ਇਹ ਵੀ ਦੋਸ਼ ਲਾਏ ਗਏ ਨੇ ਕਿ ਇਰਾਨ ਟੈਰੋਰਿਜ਼ਮ ਫੈਲਾਉਂਦਾ ਹੈ। ਭਾਈ ਜੇ ਇਹ ਮੰਨ ਵੀ ਲਿਆ ਜਾਏ ਕੀ ਇਕੱਲਾ ਇਰਾਨ ਹੀ ਟੈਰੋਰਿਜ਼ਮ ਫੈਲਾਉਂਦਾ? ਉਹ ਜਿੰਨਾ ਮੁਲਕਾਂ ਵਿੱਚ ਟੈਰੋਰਿਸਟਾਂ ਨੂੰ ਟ੍ਰੇਨਿੰਗ ਦੇਣ ਦੇ ਅਜੇ ਵੀ 28-30-32 ਟ੍ਰੇਨਿੰਗ ਸੈਂਟਰ ਚੱਲਣ ਡਏ ਨੇ, ਉਹ ਟ੍ਰੇਨਿੰਗ ਦੇਣ ਡਏ ਨੇ, ਹੈ ਉਹ ਤੇ ਤੁਹਾਡੇ ਯਾਰ ਨੇ, ਉਹਨਾਂ ਦੇ ਤੇ ਨਾਲ ਬਹਿ ਕੇ ਤੁਸੀਂ ਲੰਚ ਕਰਦੇ ਹੋ। ਤੀਜਾ ਇਲਜ਼ਾਮ ਇਰਾਨ ਤੇ ਇਹ ਕਿ ਇਹ ਸ਼ੀਆ ਨੇ ਤੇ ਸ਼ੀਆ ਇਸਲਾਮ ਕੱਟੜ ਹੁੰਦਾ। ਸ਼ੀਆ ਸੁਣੀ ਦੀਆਂ ਦੋਸਤੋ ਤੁਸਾਂ ਲੜਾਈਆਂ ਜਿਹੜੀਆਂ ਨੇ ਅਕਸਰ ਸੁਣੀਆਂ ਹੀ ਹੋਣਗੀਆਂ ਆਪਸ ਵਿੱਚ ਹੀ ਇਹਨਾਂ ਦੀਆਂ। ਸ਼ੀਆ ਤੇ ਸ਼ੀਆ ਜਿਹੜੇ ਨੇ ਇਹ ਕੱਟੜ ਹੁੰਦੇ ਨੇ, ਇਹਦੇ ਨਾਲ ਦੁਨੀਆਂ ਦਾ ਨੁਕਸਾਨ ਹੋ ਸਕਦਾ। ਯਾਰ ਦੁਨੀਆਂ ਦੇ ਇੰਨੇ ਧਰਮ ਨੇ, ਇਹੋ ਹੀ ਦੁਨੀਆਂ ਦਾ ਨੁਕਸਾਨ ਕਰ ਸਕਦੇ ਨੇ। ਚਲੋ ਮੰਨ ਲਿਆ, ਪਰ ਇਹ ਦੱਸੋ ਅਗਰ ਦੁਨੀਆਂ ਦਾ ਨੁਕਸਾਨ ਕਰ ਸਕਦੇ ਨੇ ਤੇ ਇਹਨਾਂ ਨੇ ਇਰਾਨ ਨੇ ਅੱਜ ਤੱਕ ਕਿਹਦਾ ਨੁਕਸਾਨ ਕੀਤਾ? ਹਾਂ, ਸ਼ੀਆ ਲਾ ਜਿਹੜਾ ਸ਼ਰੀਆ ਲਾ, ਸ਼ੀਆ ਦਾ ਸ਼ਰੀਆ ਲਾ ਜਿਹੜਾ ਵੀ ਔਰਤਾਂ ਨੂੰ ਦਬਾ ਕੇ ਕੁਚਲ ਕੇ ਪਰਦਿਆਂ ਚ ਰੱਖਣਾ, ਇਹਦੇ ਅਗੇਂਸਟ ਹਰ ਨੇਕ ਇਨਸਾਨ ਜਾਂ ਪੜਿਆ ਲਿਖਿਆ ਸਿਵਲਾਈਜ਼ ਇਹਦੇ ਅਗੇਂਸਟ ਹੀ ਆ। ਪਰ ਮੇਰੀ ਇਰਾਨ ਨਾਲ ਹਮਦਰਦੀ ਹੈ, ਮੈਂ ਵੀ ਔਰਤਾਂ ਨੂੰ ਦਬਾ ਕੇ ਰੱਖਣਾ ਤੇ ਅਗਰ ਕਿਸੇ ਨੇ ਬੁਰਕਾ ਹੀ ਨਹੀਂ ਪਾਇਆ ਸਵਾਦ ਤੇ ਕਿੱਲਾਂ ਵਾਲੇ ਡੰਡੇ ਉਹਦੇ ਸਿਰ ਚ ਮਾਰਨੇ ਠਾਣੇ ਖੜਕੇ, ਮੈਂ ਬਿਲਕੁਲ ਇਹਨਾਂ ਚੀਜ਼ਾਂ ਦੇ ਅਗੇਂਸਟ ਹਾਂ। ਪਰ ਇਹਦਾ ਮਤਲਬ ਇਹ ਨਹੀਂ ਕਿ ਇਰਾਨ ਮੁਲਕ ਨਾਲ ਸਾਡੀ ਹਮਦਰਦੀ ਨਹੀਂ। ਇਹਦੇ ਹੱਕ ਚ ਇਹੋ ਜਿਹੀ ਜਿਹੜੀਆਂ ਜਿਹੜੀਆਂ ਜਿਹੜਾ ਸ਼ਰੀਆ ਲਾ ਵਾ ਮੈਂ ਉਹਦੇ ਹੱਕ ਚ ਨਹੀਂ। ਆਪੇ ਬਣੇ ਸਰਪੰਚ ਅਮਰੀਕਾ ਨੇ ਦੁਨੀਆਂ ਨੂੰ ਦੱਸਣ ਦੀ ਇਹ ਕੋਸ਼ਿਸ਼ ਕੀਤੀ ਕਿ ਸੈਕਿੰਡ ਵਰਲਡ ਵਾਰ ਤੋਂ ਬਾਅਦ ਅਮਰੀਕਾ ਦੀਆਂ ਕੋਸ਼ਿਸ਼ਾਂ ਨਾਲ ਹੀ ਦੁਨੀਆਂ ਚ ਸ਼ਾਂਤੀ ਆਈ ਤੇ ਲਾਲਚ ਵੀ ਸੀ ਕਿ ਪਰਸ਼ੀਅਨ ਨਾਲ ਦੁਨੀਆ ਮਤਲਬ ਕਿ ਜਿਹੜਾ ਪਰਸ਼ੀਅਨ ਗੋਲਫ ਹੈ ਅਸੀਂ ਇਹਨੂੰ ਵੀ ਕੰਟਰੋਲ ਕਰੀਏ। ਕਿੱਥੇ ਨਹੀਂ ਤੁਹਾਡਾ ਕੰਟਰੋਲ ਬਾਈ, ਤੁਸੀਂ ਜਿਹਦਾ ਮਰਜ਼ੀ ਰਾਤੋ ਰਾਤ ਪ੍ਰਾਈਮ ਮਿਨਿਸਟਰ ਚੁੱਕ ਲਓ। ਔਰ ਇਹ ਤਾਂ ਡਾਕੂ ਏਦਾਂ ਕਰਦੇ ਹੁੰਦੇ ਨੇ ਤੇ ਇਹ ਚੁੱਕ ਲੈਣ ਚ ਬਹਾਦਰੀ ਨਹੀਂ, ਮੈਂ ਬੇਕੂਫੀ ਤੇ ਸ਼ਰਮ ਵਾਲੀ ਲਾਹਨਤਾਂ ਵਾਲੀ ਗੱਲ ਹੈ। ਕਿਸੇ ਦਾ ਪ੍ਰਾਈਮ ਮਿਨਿਸਟਰ ਹੀ ਚੁੱਕ ਲੈਣਾ, ਪ੍ਰੈਸੀਡੈਂਟ ਹੀ ਚੁੱਕ ਲੈਣਾ, ਹੱਦ ਹੋ ਗਈ, ਇਸ ਤਰ੍ਹਾਂ ਦੇ ਗੁੰਡੇ ਕਰਦੇ ਨੇ। ਗੱਲ ਕੀ ਜੀ, ਤੁਸੀਂ ਆਜ਼ਾਦ ਜ਼ਰੂਰ ਹੋ ਇਹਨਾਂ ਦਾ ਕਹਿਣਾ, ਪਰ ਸਭ ਕੁਝ ਕਰੋ ਜੋ ਤੁਸੀਂ ਚਾਹੁੰਦੇ ਹੋ। ਇਹ ਸਿੱਧੀ ਦਾਦਾਗਿਰੀ ਭਾਈ, ਮਤਲਬ ਕਿ ਹੁਕਮ ਸਾਡਾ ਤੁਹਾਂ ਮੰਨਣਾ, ਆਪਣੇ ਘਰ ਵਿੱਚ ਤੁਸੀਂ ਆਜ਼ਾਦ ਜ਼ਰੂਰ ਹੋ, ਜੋ ਅਸੀਂ ਕਹੀਏ ਉਹਦੇ ਤੇ ਤੁਸੀਂ ਬੁੱਲ ਜ਼ਰੂਰ ਚੜਾਉਣੇ ਨੇ ਕਬਾਹ ਫਰਾ ਕੇ। ਸਿੱਧੀ ਦਾਦਾਗਿਰੀ ਆ, ਕਿਸੇ ਦੇ ਘਰ ਵਿੱਚ ਦਖਲ ਦੇਣਾ। ਆਹ ਤੁਸੀਂ ਜਵਾਰ ਦੇ ਫੁੱਲੇ ਕਿਉਂ ਚੱਬਦੇ ਹੋ? ਜੇ ਚੱਬਦੇ ਹੋ ਤੇ ਫੁੱਲੇ ਚੱਬਦਿਆਂ ਤੁਹਾਡੀ ਦਾੜੀ ਨਹੀਂ ਹਿੱਲਣੀ ਚਾਹੀਦੀ। 1951 ਵਿੱਚ ਇਰਾਨ ਵਿੱਚ ਮੁਹੰਮਦ ਮੁਸਾਦੇ ਪਾਵਰ ਵਿੱਚ ਆਏ ਭਾਈ, ਉਹ ਸੱਜਣ ਪੇਸ਼ੇ ਵਜੋਂ ਵਕੀਲ ਸਨ ਤੇ ਇਰਾਨ ਚ ਪਹਿਲੀ ਵਾਰੀ ਇਹ ਹੋਇਆ ਕਿ ਕੋਈ ਪੜਿਆ ਲਿਖਿਆ ਹੈਡ ਆਫ ਸਟੇਟ ਬਣਿਆ। ਮੁਸਾਦੇ ਨੇ ਪਹਿਲੀ ਵਾਰੀ ਨੋਟ ਕੀਤਾ ਕਿ ਇਰਾਨ ਦਾ ਤੇਲ ਜਿਹੜੀ ਕੰਪਨੀ ਵੇਚ ਰਹੀ ਹੈ ਉਹਦਾ ਨਾਂ ਸੀ ਐਂਗਲੋ ਪਰਸ਼ੀਅਨ ਕੰਪਨੀ। ਇਸ ਕੰਪਨੀ ਵਿੱਚ ਸਾਰੇ ਵੱਡੇ ਅਧਿਕਾਰੀ ਜੋ ਸਨ ਉਹ ਅੰਗਰੇਜ਼ ਸਨ ਤੇ ਪ੍ਰਾਫਿਟ ਦਾ ਵੱਡਾ ਹਿੱਸਾ ਤੇ ਇੰਗਲੈਂਡ ਤੇ ਅਮਰੀਕਾ ਨੂੰ ਜਾਂਦਾ ਸੀ। ਮੁਹੰਮਦ ਮੁਸਾਦੇ ਨੇ ਐਂਗਲੋ ਪਰਸ਼ੀਅਨ ਕੰਪਨੀ ਨੂੰ ਨੈਸ਼ਨਲਾਈਜ਼ਡ ਕਰ ਦਿੱਤਾ, ਮਤਲਬ ਵੀ ਇਹ ਕੰਪਨੀ ਇਰਾਨ ਦੀ, ਤੇਲ ਇਰਾਨ ਦਾ, ਜ਼ਿਆਦਾ ਪ੍ਰਾਫਿਟ ਵੀ ਇਰਾਨ ਨੂੰ ਹੀ ਮਿਲੇਗਾ ਤੇ ਗੱਲ ਵੀ ਠੀਕ ਹੈ। ਜਦੋਂ ਤੇਲ ਇਰਾਨ ਦਾ ਤੇ ਜ਼ਿਆਦਾ ਪ੍ਰਾਫਿਟ ਆ ਦੂਜਿਆਂ ਚੌਧਰੀਆਂ ਨੂੰ ਕਿਉਂ ਮਿਲੇ ਬਾਈ? ਇਹ ਕੌਣ ਹੁੰਦੇ ਨੇ ਜ਼ਿਆਦਾ ਪ੍ਰਾਫਿਟ ਲੈਣ ਵਾਲੇ? ਠੀਕ ਆ, ਆਪਣੇ ਹਿੱਸੇ ਦਾ ਜੋ ਵੀ ਆ ਉਹ ਤੇ ਠੀਕ ਆ, ਪਰ ਇਰਾਨ ਨਾਲੋਂ ਵੀ ਜ਼ਿਆਦਾ ਇਰਾਨ ਚੋਂ ਤੇਲ ਨਿਕਲਣ ਦਿਆ ਪ੍ਰਾਫਿਟ ਇਹ ਜ਼ਿਆਦਾ ਲੈ ਜਾਣ। ਉਹਨੇ ਨੈਸ਼ਨਲਾਈਜ਼ ਕਰ ਦਿੱਤੀ ਬਈ, ਹੁਣ UK ਤੇ USA ਦੋਵੇਂ ਮੁਲਕ ਨਾਰਾਜ਼ ਹੋ ਗਏ ਹੋਣਾ ਹੀ ਸੀ ਕਿਉਂਕਿ ਤੇਲ ਵਿੱਚ ਲੁੱਟ ਘਸੁੱਟ ਜੀ ਬੰਦ ਹੋ ਗਈ ਇਹਨਾਂ ਦੀ। ਲਓ ਜੀ, ਅਮਰੀਕਾ ਤੇ ਇੰਗਲੈਂਡ ਨੂੰ ਜਿਹੜਾ ਮੁਹੰਮਦ ਮੁਸਾਦੇ ਸੀ ਨਾ ਉਹ ਬਹੁਤ ਹੀ ਬੁਰਾ ਲੱਗਣ ਲੱਗ ਪਿਆ ਵੀ ਇਹ ਕਿੱਥੋਂ ਆ ਗਿਆ। ਹੁਣ ਇਹਨਾਂ ਦੋਵਾਂ ਮੁਲਕਾਂ ਨੇ ਚੁੱਪ ਚਪੀਤੇ ਇੱਕ ਮਿਸ਼ਨ ਚਲਾਇਆ ਜਿਹਦਾ ਨਾਂ ਸੀ ਓਪਰੇਸ਼ਨ ਏਜੈਕਸ, ਮਤਲਬ ਇਸ ਮੁਲਕ ਦਾ ਪ੍ਰਾਈਮ ਮਿਨਿਸਟਰ ਹੀ ਬਦਲ ਦਿਓ ਔਰ ਨਾ ਰਹੇਗਾ ਬਾਂਸ ਤੇ ਨਾ ਵਜੇਗੀ ਬੰਸਰੀ। ਦੋਸਤੋ, ਅਪੋਜੀਸ਼ਨ ਕਿਹੜੇ ਥਾਂ ਨਹੀਂ, ਕਿਹੜੇ ਪਿੰਡ ਚ ਨਹੀਂ, ਕਿਹੜੀ ਗਲੀ ਚ ਨਹੀਂ, ਕਿਹੜੇ ਘਰ ਚ ਨਹੀਂ, ਸਭ ਤੋਂ ਵੱਡੀ ਅਪੋਜੀਸ਼ਨ ਤੇ ਘਰ ਚ ਹੁੰਦੀ ਆ, ਹਰ ਹਰ ਜਗ੍ਹਾ ਤੇ ਹੁੰਦੀ ਆ ਅਪੋਜੀਸ਼ਨ ਤੇ। ਲਓ ਜੀ, ਫਿਰ ਇਹਨਾਂ ਦੇ ਦਿਮਾਗ ਚ ਸੀ ਕਿ ਇਹ ਜਿਹੜਾ ਮੁਸਾਦੇ ਆ ਇਹਨੂੰ ਹੀ ਭਜਾਓ। ਤੇ ਇਹ ਹੁਣ ਕੀ ਹੋਇਆ ਜੇ ਸਾੜ ਫੂਕ ਲਾਠੀ ਚਾਰਜ ਨਾਰੇ ਤੇ ਰਿਜ਼ਲਟ ਕੀ ਨਿਕਲਿਆ ਬਦਲਾਵ ਤੇ ਪਾਵਰ ਚ ਆਇਆ ਮੁਹੰਮਦ ਰਿਜ਼ਾ ਪਹਿਲਵੀ ਲਓ ਜੀ ਇਹਨਾਂ ਨੇ ਭਜਾ ਤਾ ਜੇ ਮਸੂਦੇ ਸਾਹਿਬ ਨੂੰ ਜਿਹੜਾ ਪੜਿਆ ਲਿਖਿਆ ਇੱਕੋ ਇੱਕ ਹੀ ਇੱਥੋਂ ਦਾ ਪ੍ਰੈਜੀਡੈਂਟ ਬਣਿਆ ਸੀ ਜੋ ਵੀ ਇਹ ਕਰ ਸਕਦੇ ਸੀ ਉਹ ਡਿਟੇਲ ਚ ਜਾਣ ਦੀ ਲੋੜ ਨਹੀਂ ਤੇ ਮੈਨੂੰ ਤੁਹਾਨੂੰ ਦੱਸਣ ਦੀ ਲੋੜ ਨਹੀਂ ਤੁਹਾਨੂੰ ਵੀ ਪਤਾ ਹੈ ਕਿ ਅਮੀਰਾਂ ਕੋਲ ਕਿਹੜੇ ਕਿਹੜੇ ਤਰੀਕੇ ਹੁੰਦੇ ਨੇ ਤੁਹਾਨੂੰ ਭਜਾ ਤਾ ਜੇ ਤੇ ਹੁਣ ਆਇਆ ਜੇ ਮੁਹੰਮਦ ਰਿਜ਼ਾ ਪਹਿਲਵੀ ਇਹ ਉਹ ਬੰਦਾ ਸੀ ਜਿਹਦੇ ਸਿਰ ਤੇ ਅਮਰੀਕਾ ਦਾ ਹੱਥ ਸੀ ਪਾਵਰ ਸਾਹਮਣੇ ਪਹਿਲਵੀ ਸਾਹਿਬ ਨੇ ਜੋ ਮਤਲਬ ਕਿ ਪਹਿਲੀ ਆਇਲ ਡੀਲ ਇਹਨਾਂ ਨੇ ਇਹਨਾਂ ਨਾਲ ਫਿਰ ਕੀਤੀ ਪਿਛਲੀਆਂ ਨੇ ਪਾੜ ਕੇ ਭੁਆ ਕੇ ਉਹ ਮਾਰੀਆਂ ਆਇਲ ਡੀਲਾਂ ਇਹ ਪਹਿਲੀ ਜਿਹੜੀ ਇਹਨਾਂ ਦੀ ਆਇਲ ਡੀਲ ਸੀ ਪਹਿਲਵੀ ਸਾਹਿਬ ਦੀ ਉਹ ਸੀ ਜਿਹਦੇ ਵਿੱਚ ਜ਼ਿਆਦਾ ਪ੍ਰੋਫਿਟ ਫਿਰ ਇੰਗਲੈਂਡ ਤੇ ਅਮਰੀਕਾ ਦਾ ਸੀ ਹੁਣ ਅਮਰੀਕਾ ਨੇ ਖੁਸ਼ੀ ਮਨਾਈ ਤੇ ਅਮਰੀਕਾ ਤੇ ਨੈਚੁਰਲੀ ਚਾਹੁੰਦਾ ਸੀ ਇੰਗਲੈਂਡ ਵੀ ਕਿ ਪਹਿਲਵੀ ਸਾਹਿਬ ਹਮੇਸ਼ਾ ਹੀ ਪਾਵਰ ਵਿੱਚ ਰਹਿਣ ਜਦੋਂ ਤੱਕ ਦੁਨੀਆ ਰਹੇ ਇਹ ਰਹਿਣ ਤੇ ਪਾਵਰ ਚ ਹੀ ਰਹਿਣ ਹੁਣ ਪਹਿਲਵੀ ਅੰਦਰੋਂ ਅੰਦਰ ਡਰੇ ਵੀ ਪਤਾ ਤੇ ਉਹਨਾਂ ਨੂੰ ਪਹਿਲਵੀ ਨੂੰ ਵੀ ਵੀ ਮੈਂ ਆਪਣੇ ਦੇਸ਼ ਕੌਮ ਸਮਾਜ ਨਾਲ ਗੁਦਾਰੀ ਕਰ ਰਿਹਾ ਤੇ ਗਦਾਰਾਂ ਨੂੰ ਡਰ ਤੇ ਹੁੰਦਾ ਹੀ ਹੈ ਉਹ ਡਰੇ ਵੀ ਤੇ ਉਹਨੂੰ ਡਰ ਗਵਾਂਢੀਆਂ ਤੋਂ ਵੀ ਸੀ ਕਿ ਆਲੇ ਦੁਆਲੇ ਦੇ ਸੁੰਨੀ ਨੇਸ਼ਨਸ ਨੇ ਇਹ ਸ਼ੀਆ ਸਨ ਤੇ ਇਹ ਮੇਰੇ ਤੇ ਅਟੈਕ ਕਰ ਸਕਦੇ ਨੇ ਸੁੰਨੀ ਵੀ ਦੋਸਤੋ ਮੁਸਲਮਾਨਾਂ ਦੇ 72 ਫਿਰਕੇ ਨੇ ਤੇ ਇਹ ਇੱਕ ਦੂਜੇ ਨੂੰ ਵੇਖ ਨਹੀਂ ਸਿਖਾਉਂਦੇ ਪਰ ਇੱਕੋ ਕੁਰਾਨ ਦੇ ਅਨੁਯਾਈ ਨੇ ਤੇ ਇਹ ਵੀ ਘਬਰਾਹਟ ਸੀ ਕਿ ਜੇ ਕਿਤੇ ਮੇਰੇ ਇਰਾਨੀ ਵਿਰੋਧੀ ਜਿਹੜੇ ਨੇ ਨਾ ਉਹ ਹੀ ਨਾ ਭੜਕ ਪੈਣ ਇਰਾਨੀਆਂ ਨੇ ਤੇ ਭੜਕਣਾ ਕਿਉਂਕਿ ਮੈਂ ਅਮਰੀਕਾ ਦਾ ਜੁੱਤੀ ਚਾਟਾਂ ਤੇ ਆਪਣੇ ਦੇਸ਼ ਤੇ ਕੌਮ ਨਾਲ ਗਦਾਰੀ ਕਰਨ ਡਿਆ ਪਹਿਲਵੀ ਨੇ ਇੱਕ ਖੁਫੀਆ ਪੁਲਿਸ ਬਣਾਈ ਬੜੀ ਸਟਰੋਂਗ ਜਿਹਦਾ ਨਾਂ ਰੱਖਿਆ ਸਾਵਕ SAVAK ਤੇ ਦੋਸਤੋ ਸਾਵਕ ਦੇ ਇਹ ਜਿਹੜੇ ਚੁਣ ਕੇ ਉਹਦੇ ਜਿਹੜੇ ਸੇਵਕ ਸਨ ਉਹਨੇ ਉਹਦੇ ਚੋਂ ਵਫ਼ਾਦਾਰ ਆਪਣੇ ਲਏ ਤੇ ਇਹਨਾਂ ਨੂੰ ਚੰਗੀ ਟ੍ਰੇਨਿੰਗ ਦੇ ਵੈਸਟਰਨ ਹਥਿਆਰਾਂ ਨਾਲ ਲੈਸ ਕਰ ਦਿੱਤਾ ਹਾਂਜੀ ਇਹ ਹਥਿਆਰ ਪਹਿਲਵੀ ਜਾਂ ਤੇ ਇੰਗਲੈਂਡ ਤੋਂ ਖਰੀਦਦਾ ਤੇ ਜਾਂ ਅਮਰੀਕਾ ਤੋਂ ਤੇ ਪੈਸਾ ਵੀ ਫਿਰ ਇੰਗਲੈਂਡ ਦੇ ਖਜ਼ਾਨੇ ਚ ਹੀ ਜਾਂਦਾ ਜਾਂ ਅਮਰੀਕਾ ਦੇ ਚ ਜਾਂਦਾ ਤੇ ਇਰਾਨ ਜਿਹੜਾ ਸੀ ਨਾ ਇਹ ਹਰ ਤਰ੍ਹਾਂ ਦੇ ਵੈਪਨ ਪਹਿਲਵੀ ਦੇ ਵੇਲੇ ਚ ਹਰ ਤਰ੍ਹਾਂ ਦੇ ਵੈਪਨ ਹਰ ਤਰ੍ਹਾਂ ਦੀਆਂ ਗੱਡੀਆਂ ਹਰ ਤਰ੍ਹਾਂ ਦਾ ਇਲੈਕਟ੍ਰੋਨਿਕ ਗੱਲ ਕੀ ਜੀ ਜੋ ਮੁਲਕ ਨੂੰ ਚਾਹੀਦਾ ਸੀ ਸਭ ਕੁਝ ਇੰਗਲੈਂਡ ਜਾਂ ਅਮਰੀਕਾ ਤੋਂ ਇੰਪੋਰਟ ਕਰਦਾ ਤੇ ਤੇਲ ਐਕਸਪੋਰਟ ਕਰਦਾ ਲਓ ਜੀ ਉਹ ਸਾਰਾ ਕੁਝ ਖਰੀਦਣ ਦਾ ਜਿਹੜਾ ਪ੍ਰੋਫਿਟ ਸੀ ਉਹ ਤੇ ਅਮਰੀਕਾ ਤੇ ਇੰਗਲੈਂਡ ਨੂੰ ਜਾਂਦਾ ਹੀ ਜਾਂਦਾ ਉੱਤੋਂ ਤੇਲ ਦਾ ਪ੍ਰੋਫਿਟ ਵੀ ਇਹਨਾਂ ਦੋਵਾਂ ਨੂੰ ਜਾਂਦਾ ਇਰਾਨ ਤੋਂ ਜ਼ਿਆਦਾ ਅਮਰੀਕਾ ਨੇ ਇਰਾਨ ਨੂੰ ਆਪਣੇ ਪੰਜਿਆਂ ਵਿੱਚ ਇਉਂ ਜਕੜ ਰੱਖਿਆ ਸੀ ਜਿਵੇਂ ਬਾਜ ਨੇ ਸ਼ਿਕਾਰ ਜਕੜਿਆ ਹੁੰਦਾ USA ਤੇ UK ਦੀ ਕਮਾਈ ਦਾ ਇਰਾਨ ਵੱਡਾ ਜ਼ਖੀਰਾ ਕਲੋਨੀ ਸੀ ਜੀ ਗੱਲ ਮੁੱਕੀ ਉਹਦੀ ਹੈ ਡਾਇਰੈਕਟ ਜਾਂ ਇਨਡਾਇਰੈਕਟ ਤੁਸੀਂ ਸਮਝ ਹੀ ਰਹੇ ਹੋ ਪਰ ਕਦੋਂ ਕੁ ਤੱਕ ਖੈਰ ਆਖਿਰਕਾਰ ਲੋਕੀ ਮਹਿਸੂਸ ਕਰਨ ਲੱਗੇ ਘੁਸਰ ਘੁਸਰ ਹੋਣੀ ਸ਼ੁਰੂ ਹੋਈ ਕਿ ਅਸੀਂ ਲੁੱਟੇ ਜਾ ਰਹੇ ਹਾਂ ਇਰਾਨ ਕਲੋਨੀ ਹੈ ਤੇ ਪਹਿਲਵੀ USA ਦਾ ਪੁਲਿਸ ਹੈੱਡ ਹੈ ਜਿਹੜਾ ਉਹਨਾਂ ਨੇ ਸਾਡੇ ਸਿਰ ਤੇ ਠੋਸਿਆ ਹੈ ਇਸ ਵਕਤ ਲੋਕੀ ਮਹਿਸੂਸ ਕਰਨ ਲੱਗੇ ਤੇ ਵਾਕਿਆ ਹੀ USA ਦਾ ਪੁਲਿਸ ਹੈੱਡ ਸੀ ਹੋਰ ਕੀ ਸੀ ਪਹਿਲਵੀ ਇੱਕ ਸਾਡਾ ਹੈੱਡ ਸੀ ਮਸਾਦੇ ਜਿਹਨੇ ਆਇਲ ਕੰਪਨੀ ਦੀਆਂ ਪਾਵਰਾਂ ਖੋਹ ਕੇ ਇਹਨਾਂ ਕੋਲੋਂ ਪ੍ਰੋਫਿਟ ਇਰਾਨ ਦੇ ਲੋਕਾਂ ਨੂੰ ਦਿੱਤਾ ਤੇ ਪਹਿਲਵੀ ਫਿਰ ਤੇਲ ਦਾ ਪ੍ਰੋਫਿਟ UK ਤੇ USA ਨੂੰ ਦੇ ਰਿਹਾ ਪਹਿਲਾਂ ਵਾਂਗੂ ਤੇ ਇਹ ਇੰਪੋਰਟ ਵੀ ਸਾਰਾ ਇਨ੍ਹਾਂ ਹੀ ਦੋਵਾਂ ਮੁਲਕਾਂ ਤੋਂ ਕਰਦਾ। ਅਸੀਂ ਤਾਂ ਲੁੱਟੇ ਜਾ ਰਹੇ ਹਾਂ। ਇਹ ਗੰਦੇ ਤੇ ਲੋਟੂ ਲੋਕਾਂ ਦਾ ਪੂੰਜੀਵਾਦ। ਇਹੋ ਜਿਹੀ ਹਾਲਤ ਵਿੱਚ ਜਨਤਾ ਨੂੰ ਤੁਸੀਂ ਜਿੰਨਾ ਦਬਾਓਗੇ, ਜਨਤਾ ਭੜਕਣ ਲੱਗ ਪਈ, ਕੁਸਰ ਕੁਸਰ ਹੋਣ ਲੱਗ ਪਿਆ, ਸਭ ਕੁਛ ਨਜ਼ਰ ਹੀ ਆ ਰਿਹਾ ਸੀ। ਤੇ ਇਹੋ ਜਿਹੀ ਹਾਲਤ ਵਿੱਚ ਤੁਸੀਂ ਜਨਤਾ ਨੂੰ ਜਿੰਨਾ ਦਬਾਓਗੇ ਨਾ ਸਖਤੀ ਨਾਲ, ਆ ਜਿਹੜੀ ਇਹਨਾਂ ਦੀ ਸਾਬਕ ਆਰਮੀ ਸੀ, ਬੰਦਾ ਹੀ ਗੁੰਮ ਕਰ ਦਿੰਦੀ, ਤੇ ਹੋਣ ਵਾਲੀ ਵੀ ਤੇ ਕੁੜੀਆਂ ਤੇ ਮੁੰਡੇ ਗੁੰਮ ਕਰਦੀ ਆ। ਮੈਂ ਰਜੀਮ ਦੇ ਅਗੇਂਸਟ ਨਹੀਂ, ਮੈਂ ਉਹ ਕੱਟੜਪੁਣੇ ਦੇ ਅਗੇਂਸਟ ਆ। ਅਜੇ ਕੱਲ ਕੇਕ ਨੂੰ ਫਾਂਸੀ ਦੇਣ ਡਏ ਸਨ, ਕਿੰਨੇ ਹਜ਼ਾਰ ਇਹਨਾਂ ਨੇ ਉਹ ਸੁੱਕ ਨਹੀਂ ਨਿਕਲ ਦਿੱਤੀ। ਇਹ ਵੀ ਤੇ ਜ਼ੁਲਮ ਹੈ। ਪਰ ਮੈਂ ਫਿਰ ਵੀ, ਇਰਾਨ ਇੱਕ ਕੰਟਰੀ ਹੈ, ਉਹ ਆਪ ਕੁਛ ਦੇਰ ਬਾਅਦ ਆਪਣਾ ਮਸਲਾ ਸੁਲਝਾ ਸਕਦੇ ਨੇ, ਪਰ ਉਹ ਕੋਈ ਤੀਸਰਾ ਬੰਦਾ ਆਣ ਕੇ ਮਤਲਬ ਕਿ ਉਹਨਾਂ ਦੇ ਉੱਤੇ ਆਪਣਾ ਜਾਲ ਹੀ ਸੁੱਟ ਦੇਵੇ, ਇਹ ਵੀ ਕੋਈ ਗੱਲ ਚੰਗੀ ਨਹੀਂ। ਭਾਈ ਜਿੰਨਾ ਹੀ ਤੁਸੀਂ ਲੋਕਾਂ ਨੂੰ ਦਬਾਓਗੇ, ਜੇ ਉਹਦੀ ਪੁਲਿਸ ਦਬਾਉਂਦੀ ਸੀ ਪਹਿਲਵੀ ਦੀ, ਤੇ ਅੱਜ ਦੀ ਜਿਹੜੀ ਇਹਨਾਂ ਦੀ ਪੁਲਿਸ ਹੈਗੀ ਹੈ, ਹੋਣ ਵਾਲਿਆਂ ਦੀ, ਇਹਨੇ ਕੋਈ ਘੱਟ ਕਤਲ ਨਹੀਂ ਕੀਤੇ। ਜਿੰਨੀ ਹੁਣ ਤੁਸੀਂ ਪਬਲਿਕ ਨੂੰ ਦਬਾਓਗੇ ਤੇ ਓਨੀ ਬਾਜ਼ਾਰਾਂ ਵਿੱਚ ਉਹਨਾਂ ਨੇ ਜ਼ਿਆਦਾ ਆਉਣਾ। ਜਿਵੇਂ ਹੀ ਗੇਂਦ ਜਿੰਨੇ ਜ਼ੋਰ ਨਾਲ ਫਰਸ਼ ਤੇ ਮਾਰਦੇ ਆ ਨਾ, ਓਨੀ ਜ਼ਿਆਦਾ ਉੱਪਰ ਨੂੰ ਜਾਂਦੀ ਹੈ। 1979 ਵਿੱਚ ਇਸਲਾਮਿਕ ਰੈਵੋਲਿਊਸ਼ਨ ਆਇਆ ਦੋਸਤੋ, ਹੁਣ ਆਇਆ ਜੇ ਆਇਤੁੱਲਾ ਖਮੈਨੀ ਪਰਦੇ ਤੇ, ਉਹਨੇ ਇਸਲਾਮ ਦਾ ਨਾਰਾ ਲਾਇਆ ਤੇ ਮੁਸਲਿਮ ਲੋਕ ਧਰਮ ਚ ਤੁਹਾਨੂੰ ਪਤਾ ਹੀ ਹੈ ਕਿੰਨੇ ਕੱਟੜ ਹੁੰਦੇ ਨੇ। ਸਿਰਫ ਮੁਸਲਿਮ ਹੀ ਨਹੀਂ, ਖਾਸ ਕਰਕੇ ਏਸ਼ੀਆ ਚ ਬਹੁਤ ਸਾਰੀਆਂ ਸਰਕਾਰਾਂ, ਲੋਕ ਨੇਤਾ, ਧਰਮ ਜਿਹੜੇ ਨੇ ਇਹ ਨੇਤਾ ਜਿਹੜੇ ਨੇ ਉਹ ਧਰਮ ਦਾ ਪੱਤਾ ਖੇਡਦੇ ਨੇ। ਫਿਰ ਅੰਧ ਭਗਤਾਂ ਦੀ ਘਾਟ ਨਹੀਂ ਰਹਿੰਦੀ। ਭਾਰਤ, ਪਾਕਿਸਤਾਨ, ਅਫਗਾਨਿਸਤਾਨ ਦੀਆਂ ਐਗਜ਼ਾਮਪਲਾਂ ਤੁਹਾਡੇ ਸਾਹਮਣੇ ਨੇ। ਖੁਮੈਨੀ ਨੇ ਫਰਮਾਇਆ ਕਿ ਅਮਰੀਕਾ ਇਜ਼ਰਾਈਲ ਨੂੰ ਸਪੋਰਟ ਕਰਦਾ ਤੇ ਇਜ਼ਰਾਈਲ ਇਰਾਨ ਦਾ ਦੁਸ਼ਮਣ ਨੰਬਰ 1 ਹੈ। ਇਹੋ ਜਿਹੀਆਂ ਧਾਰਮਿਕ ਭਾਵਕ ਸਪੀਚਾਂ ਨੇ ਇਰਾਨੀ ਜਨਤਾ ਦੇ ਦਿਲਾਂ ਵਿੱਚ ਭਾਂਬੜ ਲਾ ਦਿੱਤੇ। ਸੈਕਿੰਡ ਵਰਲਡ ਵਾਰ ਤੋਂ ਬਾਅਦ ਦੁਨੀਆ ਚ ਅਮਰੀਕਾ ਦਾ ਸਿੱਕਾ ਚੱਲਦਾ ਆ ਰਿਹਾ, ਕਹਿਣ ਦਾ ਮਤਲਬ ਡਾਲਰ ਚੱਲਦਾ ਆ ਰਿਹਾ, ਅਮੈਰੀਕਨ ਲੈਡ ਆਰਡਰ ਵੀ ਇਹਨੂੰ ਕਿਹਾ ਜਾਂਦਾ ਹੈ। ਪੂਰੀ ਦੁਨੀਆ ਚ USA ਡਾਇਰੈਕਟ ਜਾਂ ਇਨਡਾਇਰੈਕਟ ਆਪਣੇ ਆਰਡਰ ਮਨਵਾਉਂਦਾ ਹੈ ਕਿਸੇ ਨਾ ਕਿਸੇ ਦੇ, ਇਹਨੂੰ ਹੀ ਅਮੈਰੀਕਨ ਲੈਂਡ ਆਰਡਰ ਕਹਿੰਦੇ ਨੇ। ਇਹ ਤਾਂ ਆਪ ਸਭ ਨੂੰ ਪਤਾ, ਅਮਰੀਕਾ ਠਾਣੇਦਾਰ ਹੈ। ਖੁਮੈਨੀ ਨੇ ਜਨਤਾ ਨੂੰ ਭੜਕਾਇਆ। US ਉਹਨਾਂ ਖੁਮੈਨੀ ਨੇ ਕਿਹਾ ਕਿ USA ਨਾ ਵੇਖੀ ਜਾਏਗੀ, ਪਹਿਲਾਂ ਸਾਡੇ ਸਿਰ ਤੇ ਜੋ ਉਹਨਾਂ ਪਹਿਲਵੀ ਨਾਂ ਦਾ ਠਾਣੇਦਾਰ ਬਹਾਇਆ ਨਾ, ਪਹਿਲਾਂ ਇਹਨੂੰ ਭਜਾਓ, USA ਤੇ ਅਮਰੀਕਾ ਨਾਲ ਹੀ ਵੇਖ ਲਾਂਗੇ। USA ਤੇ ਇੰਗਲੈਂਡ ਦੀ ਪਾਲਿਸੀ ਹਮੇਸ਼ਾ ਰਹੀ ਹੈ ਕਿ ਕਿਸੇ ਦੇਸ਼ ਦੀ ਇਕਾਨਮੀ ਦਾ ਬੇੜਾ ਗਰਕ ਕਰਨਾ ਹੋਵੇ ਤੇ ਉਹਨਾਂ ਦੇ ਕਲਚਰ ਨੂੰ ਵੈਸਟਰਨ ਕਲਚਰ ਦੇ ਟੀਕੇ ਲਾਉਣੇ ਸ਼ੁਰੂ ਕਰ ਦਿਓ। ਇਰਾਨ ਦੀ ਯੰਗ ਜਨਰੇਸ਼ਨ ਤੇ ਵੀ ਅਸਰ ਪਿਆ, ਪਰ ਧਰਮ ਦੇ ਨਾਂ ਤੇ ਬਹੁਮਤ ਖੁਮੈਨੀ ਨੂੰ ਫਾਲੋ ਕਰਨ ਲੱਗਾ। ਬਹੁਮਤ ਖੁਮੈਨੀ ਵਾਲੀ ਹੋ ਗਿਆ। ਫਿਰ ਵੀ ਉੱਥੇ ਵੀ ਆ ਪੈਂਟਾਂ ਸ਼ਰਟਾਂ ਵਾਲ ਕੱਟੇ ਚੱਲਣੇ ਸ਼ੁਰੂ ਹੋ ਗਏ। ਦਰਅਸਲ ਦੋਸਤੋ, ਕ੍ਰਿਸਚੀਅਨਾਂ ਤੇ ਮੁਸਲਮਾਨਾਂ ਦੀ ਦੁਸ਼ਮਣੀ ਮੁੱਢ ਕਦੀਮ ਤੋਂ ਹੈ। ਇਹ ਧਰਮ ਦੀ ਲੜਾਈ ਮੁੱਢ ਕਦੀਮ ਤੋਂ ਚੱਲੀ ਆ ਰਹੀ ਹੈ। ਇਹ 3-4 ਹਜ਼ਾਰ ਸਾਲ ਪਹਿਲਾਂ ਇਹਨਾਂ ਦਾ ਇਤਿਹਾਸ ਵੇਖੋ, ਘਾਤਕ ਲੜਾਈਆਂ ਨਾਲ ਭਰਿਆ ਪਿਆ। ਉਹ ਇਹ ਧਰਮ ਵੀ ਬੜਾ ਰੋਲ ਅਦਾ ਕਰਨ ਡਿਆ। ਇਹਨਾਂ ਨੇ ਇੱਕ ਦੂਜੇ ਦੀ ਬਹੁਤ ਕਤਲ ਵੱਢ ਟੁੱਕ ਕੀਤੀ। ਕਦੀ ਕਿਸੇ ਇਲਾਕੇ ਤੇ ਇਹਨਾਂ ਦਾ ਰਾਜ ਹੁੰਦਾ ਸੀ ਤੇ ਕਿਸੇ ਦੁਨੀਆ ਦੇ ਕਿਸੇ ਇਲਾਕੇ ਤੇ ਉਹਨਾਂ ਦਾ ਰਾਜ, ਕਦੀ ਉਹ, ਕਦੀ ਇਹ, ਕਦੀ ਉਹ। ਬਹੁਤ ਬਹੁਤ ਵੱਡੀਆਂ ਘਾਤਕ ਲੜਾਈਆਂ ਤੇ ਤੇਲ ਇਹਨਾਂ ਕੋਲ ਹੀ ਸੀ, ਧਰਮ ਤੇ ਤੇਲ। ਲਓ ਜੀ, ਦੰਗੇ ਪਸਾਦ ਨਾਰੇ ਅੱਗਾਂ ਭੰਨ ਤੋੜ ਤੇ ਪਹਿਲਵੀ ਦੇ ਦਿਨ ਮੁੱਕਣ ਵਾਲੇ ਜੇ ਹੋ। ਖਮੈਣੀ ਦੀ ਚੜ੍ਹਤਾ ਹੋ ਰਹੀ ਜੇ ਤੇ ਪਹਿਲਵੀ ਨੂੰ ਭੱਜਣਾ ਪਿਆ ਜੇ, ਕਿਉਂਕਿ ਇਰਾਨੀ ਜਨਤਾ ਭਾਰੀ ਆਕਰੋਸ਼ ਵਿੱਚ ਆ ਗਈ ਤੇ ਲੋਕਾਂ ਨੇ USA ਦੀ ਅੰਬੈਸੀ ਨੂੰ ਘੇਰਾ ਪਾ ਲਿਆ ਤੇ ਸਾਰੇ ਬੰਦੀ ਬਣਾ ਲਏ ਉਹਨਾਂ ਨੇ ਜਿੰਨੇ ਵੀ ਉਹਦੇ ਵਿੱਚ ਸਟਾਫ ਹੈਗਾ ਸੀ, ਤੇ ਘੇਰਾ ਉਹਨਾਂ ਛੱਡਿਆ ਨਹੀਂ। ਅਮਰੀਕਾ ਨੇ ਬੜੀ ਕੋਸ਼ਿਸ਼ ਕੀਤੀ, ਤੁਹਾਨੂੰ ਪਤਾ ਹੀ ਹੈ ਕਿ ਇਹ ਘੇਰਾ ਜਿਹੜਾ ਸੀ ਇਹ 440 ਦਿਨਾਂ ਤੱਕ ਚੱਲਿਆ ਹੈ। ਖੁਮੈਨੀ ਨੇ ਸ਼ਰੇਆਮ ਐਲਾਨ ਕਰ ਦਿੱਤਾ, ਅਸੀਂ ਆਪਣੀ ਮਰਜ਼ੀ ਕਰਾਂਗੇ, ਨਾ ਹੀ ਅਸੀਂ ਈਸਟ ਦੀ ਸੁਣਨੀ ਹੈ ਤੇ ਨਾ ਹੀ ਅਸੀਂ ਵੈਸਟ ਦੀ ਸੁਣਨੀ ਹੈ। ਜੋ ਸਾਡਾ ਧਰਮ ਕਹਿੰਦਾ ਜਾਂ ਜੋ ਇਰਾਨ ਤੇ ਸਾਡੇ ਲੋਕਾਂ ਵਾਸਤੇ ਬਿਹਤਰ ਹੈ ਅਸੀਂ ਉਹੋ ਹੀ ਕਰਾਂਗੇ। ਪੈਟਰੋ ਡਾਲਰ ਐਗਰੀਮੈਂਟ ਤਾਂ ਜੀ ਨਵਾਂ ਸ਼ੋਸ਼ਾ ਛੱਡ ਦਿੱਤਾ ਜੀ ਅਮਰੀਕਾ ਨੇ। ਪੈਟਰੋ ਡਾਲਰ ਐਗਰੀਮੈਂਟ ਇਹਦੇ ਅਨੁਸਾਰ ਅਮਰੀਕਾ ਨੇ ਤੇਲ ਵੇਚਣ ਵਾਲੇ ਸਾਰੇ ਕੰਟਰੀ ਮਨਾ ਲਏ ਕਿ ਅਸੀਂ ਉਹਨੂੰ ਹੀ ਪੈਟਰੋਲ ਵੇਚਾਂਗੇ ਜੋ ਪੇਮੈਂਟ ਡਾਲਰਾਂ ਚ ਕਰੇਗਾ। ਤੇ ਇਰਾਨ ਪਹਿਲਾ ਮੁਲਕ ਸੀ ਜਿਹਨੇ ਕਿਹਾ ਮੈਂ ਇਹੋ ਜਿਹੇ ਕਿਸੇ ਐਗਰੀਮੈਂਟ ਮੁੰਡ ਤੇ ਦਸਤਖਤ ਨਹੀਂ ਜੇ ਕਰਨੇ, ਨਾ ਕਰਾਂਗਾ। ਅਮਰੀਕਾ ਨੇ ਉਦਣ ਹੀ ਨੋਟ ਕਰ ਲਿਆ ਕਿ ਇਰਾਨ ਕਵਾਸਾ ਕਵਾਸਾ ਹੋ ਕੇ ਸਾਡੇ ਰਸਤੇ ਦੇ ਵਿੱਚ ਅੜਿੱਕਾ ਖੜਿਆ ਕਰਦਾ, ਕਰੀ ਚਲਾ ਜਾ ਰਿਹਾ, ਪਹਿਲਾਂ ਤਾਂ ਇਹਨੂੰ ਪੱਧਰਿਆ ਕਰੀਏ। ਤੇ ਇਹਦੇ ਦਰਮਿਆਨ ਹੀ ਦੋਸਤੋ ਇਰਾਕ ਤੇ ਇਰਾਨ ਦੀ ਲੜਾਈ ਸ਼ੁਰੂ ਹੋ ਗਈ। ਇਰਾਨ ਤੇ ਹਮਲਾ ਇਰਾਕ ਨੇ ਕੀਤਾ ਸੀ ਸਦਮ ਹੁਸੈਨ ਨੇ। ਸੱਜਣੋ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਇਰਾਕ ਨੂੰ ਹਲਾ ਹਲਾ ਫੜ ਲੈ ਅਸੀਂ ਤੇਰੇ ਨਾਲ ਹਾਂ ਕਿੰਨੇ ਕਿਹਾ ਹੋਏਗਾ। USA ਤੇ UK ਨੇ ਹੁਣ ਤੇਲ ਇਰਾਕ ਤੋਂ ਖਰੀਦਣਾ ਸ਼ੁਰੂ ਕਰ ਦਿੱਤਾ ਤੇ ਉਹਦੇ ਬਦਲੇ ਚ ਪੈਸੇ ਨਹੀਂ, ਇਰਾਕ ਨੂੰ ਕਾਫੀ ਮਾਡਰਨ ਤੇ ਮਾਰੂ ਹਥਿਆਰ ਦੇਣੇ ਸ਼ੁਰੂ ਕਰ ਦਿੱਤੇ ਜੋ ਉਹਨੇ ਇਰਾਨ ਤੇ ਚਲਾਉਣੇ ਸਨ ਇਰਾਨ ਨੂੰ ਬਰਬਾਦ ਕਰਨ ਵਾਸਤੇ। USA ਦੇ ਹਥਿਆਰਾਂ ਨਾਲ ਵਧੀਆ ਰੇਡਰ ਵਾਂਗੂ ਲਓ ਜੀ ਇਰਾਕ ਸਦਮ ਹੁਸੈਨ ਇਰਾਨ ਤੇ ਕਬੱਡੀਆਂ ਪਾਉਣ ਲੱਗਾ। ਫਿਰ ਵੈਸੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਇਹਨਾਂ ਦੀ ਇਹ ਡਿਵੈਲਪ ਮੁਲਕ ਇਹਨਾਂ ਨੂੰ ਐਵੇਂ ਡਿਵੈਲਪ ਨਹੀਂ ਕਿਹਾ ਜਾਂਦਾ। ਦੇਖੋ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ, ਅਸੀਂ ਪੰਜਾਬ ਤੇ ਹਰਿਆਣਾ ਰਲ ਕੇ ਤੇ ਹੋਰ ਵੀ ਨਾਲ ਕਿਸੇ ਨੂੰ ਮਾੜਾ ਜਿਹਾ ਰਲਾ ਲਓ, ਫਰਜ਼ ਕਰ ਲਓ ਅਸੀਂ ਆਪਣੀ ਕਣਕੀ ਜਾਂ ਕੋਈ ਆਲੂ ਹੀ ਬੀਜ ਕੇ ਤੇ ਅਮਰੀਕਾ ਨੂੰ ਐਕਸਪੋਰਟ ਕਰ ਦਿੰਦੇ ਹਾਂ, ਤੇ ਜਿੰਨੇ ਵੇਖੋ ਕਿੰਨੀ ਦੁਨੀਆ ਲੱਗੀ ਆ, ਦੋ ਸਟੇਟਾਂ ਲੱਗੀਆਂ, ਪਤਾ ਹੀ ਨਹੀਂ ਕਿੰਨੀ ਮਸ਼ੀਨਰੀ ਵਿੱਚ ਕਿੰਨਾ ਬੰਦਾ ਕਿੰਨਾ ਕਿੰਨੀ ਦੇਰ ਲੱਗੀ ਸਾਨੂੰ ਪਹੁੰਚਾਉਂਦਿਆਂ ਨੂੰ ਉੱਥੇ, ਤੇ ਜਿੰਨੇ ਪੈਸੇ ਆਹਾਂ ਅਮਰੀਕਾ ਕੋਲੋਂ ਵੱਟੇ ਨੇ ਇਹ ਇੱਕ ਫਾਈਟਰ ਜਹਾਜ਼ ਵੇਚ ਕੇ ਜਾਂ ਦੋ ਫਾਈਟਰ ਜਹਾਜ਼ ਵੇਚ ਕੇ ਕਮਾ ਲੈਂਦੇ ਨੇ। ਆ ਜੇ ਟੈਕਨੀਕ, ਹਾਂਜੀ ਇਹਨੂੰ ਟੈਕਨੀਕ ਕਹਿੰਦੇ ਨੇ। ਸਾਡਾ ਜ਼ੋਰ ਲੱਗ ਗਿਆ ਅੱਧਾ ਹਿੰਦੁਸਤਾਨ ਦਾ ਆਲੂ ਪੁੱਟਦੇ ਤੇ ਆਲੂ ਬੀਜਦਿਆਂ ਦਾ, ਤੇ ਅਸੀਂ ਜਦੋਂ ਇਹ ਮੰਡੀ ਚ ਸੁੱਟੇ ਨੇ ਤੇ ਇੰਨੇ ਕੀ ਪੈਸੇ ਕਮਾਏ ਜੇ ਡੇਢ ਜਹਾਜ਼ ਆਉਂਦਾ ਜੇ ਉਹਦਾ। ਇਸੇ ਤਰ੍ਹਾਂ ਹੀ ਇਹ ਤੇਲ ਸਾਰਾ ਇਰਾਕ ਦਾ ਵੇਚਦੇ ਨਹੀਂ ਮਤਲਬ ਕਿ ਇਹਨਾਂ ਕੋਲ ਪਹੁੰਚ ਜਾਂਦਾ ਤੇ ਦੇ ਉਹਨਾਂ ਨੂੰ ਦੋ ਤਿੰਨ ਜਹਾਜ਼ ਤੇ ਤੋਪਾਂ ਤੇ ਫਲਾਣ ਢੀਕਾ ਸੁੱਟੋ ਉਹਨਾਂ ਦੇ ਉੱਤੇ, ਦੋਵੇਂ ਮੁਲਕ ਬਰਬਾਦ ਆਪਸ ਵਿੱਚ ਕਰੀਏ ਤੇ ਉੱਧਰ ਬਹਿ ਕੇ ਇਹ ਤਮਾਸ਼ਾ ਵੇਖਣ ਲਏ। ਤੇ ਜਿਹੜੀ ਵੀ ਕੌਮ ਮੂਰਖ ਹੋਏਗੀ ਉਹਦਾ ਤਮਾਸ਼ਾ ਗਾਂ ਵੀ ਵੇਖਿਆ ਜਾਣਾ। ਹਰ ਮੂਰਖ ਸਭਿਅਤਾ ਦਾ, ਹਰ ਮੂਰਖ ਏਰੀਏ ਦੇ ਇਹੀ ਲੱਛਣ ਰਹਿਣੇ। ਬਾਂਦਰ ਬਿੱਲੀਆਂ ਨੂੰ ਰੋਟੀ ਵੰਡਣ ਲੱਗਾ ਸੀ, ਦੋ ਬਿੱਲੀਆਂ ਜਿਹੜੀਆਂ ਸੀ ਨਾ ਉਹ ਰੋਟੀ ਤੋਂ ਲੜ ਪਈਆਂ, ਤੇ ਲੜਦੀਆਂ ਕਹਿੰਦੀਆਂ ਨੇ ਚੱਲ ਅਸੀਂ ਅੱਧੀ ਅੱਧੀ ਕਰ ਲੈਂਦੀਆਂ ਵਾ, ਤੇ ਉਹ ਨਾ ਇੱਕ ਅੱਧੀ ਅੱਧੀ ਉਹਨਾਂ ਨੇ ਦੋਵਾਂ ਨੇ ਕਰ ਲਈ, ਤੇ ਇੱਕ ਬਿੱਲੀ ਕਹਿੰਦੀ ਆ ਨਹੀਂ ਤੇਰੇ ਵਾਲੀ ਰੋਟੀ ਜਿਹੜੀ ਆ ਇਹ ਥੋੜੀ ਜਿਹੀ ਜ਼ਿਆਦਾ ਲੱਗਦੀ ਆ ਮੈਨੂੰ, ਉਹ ਕਹਿੰਦੀਆਂ ਨੇ ਚੱਲ ਅਸੀਂ ਬਾਂਦਰ ਕੋਲ ਚਲੇ ਜਾਂਦੀਆਂ ਵਾ, ਉਹਨੂੰ ਕਹਿੰਦੀਆਂ ਭਰਾ ਜੀ ਸਾਨੂੰ ਅੱਧੀ ਅੱਧੀ ਕਰ ਦਿਓ ਮਨਜ਼ੂਰ, ਕਹਿੰਦੀ ਮਨਜ਼ੂਰ, ਉਹ ਬਾਂਦਰ ਕੋਲ ਗਈਆਂ। ਉਹ ਕਹਿੰਦਾ ਕਿ ਆਹ ਪਾ ਅੱਧੀ ਰੋਟੀ ਮੈਨੂੰ ਥੋੜੀ ਜਿਹੀ ਵੱਡੀ ਲੱਗਦੀ ਹੈ, ਉਹਨੇ ਉਹਦੇ ਚ ਨਾ ਇੱਕ ਬੁਰਕੀ ਭਰ ਕੇ ਤੇ ਖਾ ਗਿਆ। ਹੁਣ ਉਹਨੇ ਦੂਜੀ ਵੱਲ ਵੇਖਿਆ ਤੇ ਦੂਜੀ ਰੋਟੀ ਨੂੰ ਕਹਿੰਦੇ ਹੁਣ ਇਹ ਵੱਡੀ ਲੱਗੇ, ਇਹਦੇ ਚ ਹੋਰ ਵੱਡੀ ਬੁਰਕੀ ਭਰ ਲੈ, ਹੁਣ ਪਹਿਲਾਂ ਵਾਲੀ ਵੱਡੀ ਲੱਗੇ। ਏਦਾਂ ਹੀ ਕਰਦਾ ਕਰਦਾ ਉਹ ਦੋਵੇਂ ਅੱਧੀਆਂ ਅੱਧੀਆਂ ਰੋਟੀਆਂ ਖਾ ਗਿਆ, ਬਰਾਬਰ ਬਰਾਬਰ ਵੱਡਣ ਲੱਗ। ਇਹਨਾਂ ਦੋਵਾਂ ਮੁਲਕਾਂ ਦੇ ਸਿੰਘ ਪਸਾਏ ਜੇ, ਸ਼ੀਆ ਤੇ ਸੁੰਨੀ ਦੀ ਨਫ਼ਰਤ ਵੀ ਲੜਾਈ ਚ ਚੱਲਣ ਡਈ ਸੀ, ਨਰੇ ਹਥਿਆਰ ਹੀ ਨਹੀਂ ਚੱਲਦੇ। ਵੇਖ ਲਓ ਇੱਕ ਕੁਰਾਨ ਨੂੰ ਮੰਨਣ ਵਾਲੇ ਸ਼ੀਆ ਤੇ ਸੁੰਨੀ, ਤੇ ਇਹਨਾਂ ਦੀਆਂ ਲੜਾਈਆਂ ਆਮ ਪਾਕਿਸਤਾਨ ਦੇ ਵਿੱਚ ਜਿਹੜੀਆਂ ਜਲਸਿਆਂ, ਇੱਕ ਦੂਜੇ ਦੇ ਜਲਸਿਆਂ ਚ ਬੰਬ ਧਰਦੇ ਅੱਜ ਵੀ, ਇੱਕ ਦੂਜੇ ਦੇ ਜਲਸਿਆਂ ਵਿੱਚ ਤੇਲ ਦੀਆਂ ਕੜਾਹੀਆਂ ਤਾ ਕੇ ਇੱਕ ਜਲਸਿਆਂ ਦੇ ਉੱਤੇ ਸੁੱਟਦੇ ਰਹੇ ਨੇ 47 ਤੋਂ ਵੀ ਪਹਿਲਾਂ। ਗੱਲ ਮੁੱਕਦੀ ਜਦੋਂ ਦਾ ਚੱਲਿਆ ਹੈਗਾ। ਤੇ ਵੈਸੇ ਜੇ ਕਿਤੇ ਤੁਸੀਂ ਪੜ੍ਹੋ ਨਾ, ਮੈਂ ਅੱਗੇ ਚੱਲ ਕੇ ਗੱਲ ਕਰਾਂਗਾ ਇਹਨਾਂ ਨਾਲ। ਹਾਂਜੀ, ਇਹਨਾਂ ਦੀ ਹਿਸਟਰੀ ਪੜ੍ਹੋ, ਇਹਨਾਂ ਦੀ ਮਤਲਬ ਕਿ ਸ਼ੀਆ ਤੇ ਸੁੰਨੀ ਦੀ, ਤੇ ਸੀਰੀਅਸ ਝਗੜਾ ਨਹੀਂ ਜੇ, ਪੁਰਾਣੇ ਸਮੇਂ ਦਾ ਸ਼ਰੀਕਾ ਤੇ ਛੋਟੀ ਜਿਹੀ ਪਾਰਟੀ ਬਾਜੀ, ਇੱਕ ਫੈਮਿਲੀ ਦੂ ਜਗ੍ਹਾ ਚ ਵੰਡੀ ਗਈ ਸੀ, ਬਸ ਉਹ ਸ਼ੀਆ ਤੇ ਉਹ ਸੁੰਨੀ, ਇਹ ਕਿੱਡੀ ਵੱਡੀ ਖਾਇਆ ਸੀ ਕਿਤੇ। ਉਹ ਫਿਰ ਗਾਂਹ ਥੋੜਾ ਜਿਹਾ ਝਗੜਾ ਝੁਗੜਾ ਤਾਂ ਚੱਲਦਾ ਹੀ ਆ ਜਦੋਂ ਦੋ ਪਾਰਟੀਆਂ ਚ ਵੰਡੀ ਜਾਏ, ਇੱਕ ਹੀ ਫੈਮਿਲੀ ਦੋ ਪਾਰਟੀਆਂ ਪਾਰਟੀਆਂ ਚ ਵੰਡੀ ਗਈ, ਤੇ ਕੋਈ ਐਡੀ ਗੱਲ ਨਹੀਂ ਸੀ। ਚਲੋ, ਤੇ ਮੈਂ ਪ੍ਰਵਾਸ ਰੇਡੀਓ ਦੇ ਉੱਤੇ ਸ਼ੀਆ ਸੁੰਨੀ ਦੀ ਡਿਟੇਲ ਵਿੱਚ ਗੱਲ ਕਰ ਚੁੱਕਾ ਵਾਂ ਕਿ ਕੀ ਗੱਲ ਹੋਈ ਸੀ, ਕਿੱਦਾਂ, ਕਦੋਂ ਤੇ ਕੀ ਹੋਇਆ ਸੀ। ਅਸਲ ਵਿੱਚ ਅੰਗਰੇਜ਼ ਕੌਮ ਨੇ ਏਸ਼ੀਅਨ ਲੋਕਾਂ ਦਾ ਰੂੜੀਵਾਦੀ ਹੋਣਾ ਤੇ ਧਰਮ ਵਿੱਚ ਕੱਟੜ ਹੋਣਾ ਤੇ ਅਨਪੜ੍ਹਤਾ ਦਾ ਬਹੁਤ ਫਾਇਦਾ ਉਠਾਇਆ। ਇਹ ਸਾਨੂੰ ਲਕੀਰ ਦੇ ਫਕੀਰ ਜਾਂ ਗਵਾਰ ਸਮਝਦੇ ਰਹੇ ਨੇ, ਅਜੇ ਵੀ ਸਮਝਦੇ ਨੇ, ਇੱਡੀ ਕਿਹੜੀ ਗੱਲ ਹੈ। ਹੁਣ ਭਾਵੇਂ ਕੁਝ ਸੱਭਿਅਕ ਹੋ ਗਏ ਹਾਂ ਅਸੀਂ, ਪਰ ਉੱਨਤ ਮੁਲਕਾਂ ਦੇ ਮੁਕਾਬਲੇ ਤੇ ਅਸੀਂ ਅਜੇ ਵੀ ਗਵਾਰ ਹਾਂ। ਜੇ ਸਾਡੀ ਮੈਜੋਰਿਟੀ ਜ਼ਿਆਦਾ ਗਵਾਰ ਹੈ ਤੇ ਫਿਰ ਅਸੀਂ ਗੱਲ ਮੁੱਕੀ। ਸਿੰਧੂ ਘਾਟੀ ਦੀ ਸਭਿਅਤਾ ਵੇਲੇ ਅਸੀਂ ਇਹਨਾਂ ਤੋਂ ਉੱਨਤ ਸਾਂ। ਸਾਡੇ ਕੋਲ ਨਲੰਦਾ ਤੇ ਟੈਕਸਲਾ ਵਰਗੀਆਂ ਯੂਨੀਵਰਸਿਟੀਆਂ ਸਨ ਦੋਸਤੋ। ਇਹ ਲੋਕ ਇਹ ਸਿੱਖਿਆ ਗ੍ਰਹਿਣ ਕਰਨ ਵਾਸਤੇ ਇੱਧਰ ਆਉਂਦੇ, ਸਾਡੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਹੁੰਦੇ ਸਨ ਆਣ ਕੇ। ਇਹ ਲੋਕ ਸਿੱਖਿਆ ਗ੍ਰਹਿਣ ਸਾਡੇ ਕੋਲੋਂ ਕਰਦੇ ਰਹੇ, ਪਰ ਸਮੇਂ ਦੀ ਦੌੜ ਵਿੱਚ ਫਾਡੀ ਹੈਗੇ, ਫਿਰ ਅਸੀਂ ਰੱਬ ਬਣ ਗਏ, ਸਾਡੀ ਖੋਤੀ ਫਿਰ ਬੋਰਡ ਦੇ ਥੱਲੇ, ਸਾਡੇ ਤੋਂ ਇਹ ਅੱਗੇ ਲੰਘ ਗਏ ਤੇ ਫਿਰ ਅਸੀਂ ਨਲਾਇਕ ਹੀ ਹੋਏ, ਹੋਰ ਕੀ ਹੈ। ਆਪਣੀ ਨਲਾਇਕੀ ਮੰਨਣ ਵਿੱਚ ਕੀ ਚਾਰਾ ਵੀ ਤੇ ਹੋਰ ਕੋਈ ਨਹੀਂ ਨਾ ਸਾਡੇ ਕੋਲ। ਅੱਜ ਸਾਡੇ ਪੜ੍ਹੇ ਲਿਖੇ ਬੱਚੇ 40-40 ਲੱਖ ਰੁਪਈਆ ਲਾ ਕੇ ਇਹਨਾਂ ਦੇ ਮੁਲਕਾਂ ਚ ਗੈਰ ਕਾਨੂੰਨੀ ਕੰਧਾ ਟੱਪ ਕੇ ਲੰਘਣ ਦੀ ਕੋਸ਼ਿਸ਼ ਕਰਦੇ ਨੇ, ਫੜੇ ਜਾਣ ਤੇ ਵਿਚਾਰੇ ਡਿਪੋਰਟ ਹੋ ਜਾਂਦੇ ਨੇ। ਆਹ ਸਾਡੀ ਪੋਜੀਸ਼ਨ ਹੈ ਅੱਜ। ਜੇ ਸਾਡੇ ਕੋਲ ਕੰਮ ਹੋਵੇ, ਸਾਡੀਆਂ ਸਰਕਾਰਾਂ ਸਾਨੂੰ ਕੰਮ ਦੇਣ, ਵੱਡੀਆਂ ਵੱਡੀਆਂ ਮੂਰਤੀਆਂ ਦੇ ਮੰਦਰ ਬਣਾਉਣ ਦੀ ਥਾਂ ਕਾਰਖਾਨੇ ਲਾਉਣ, ਹਾਂਜੀ, ਬਹੁਤ ਆ ਜਿਹੜਾ ਜਿਹਦਾ ਕੋਈ ਸਮਾਜ ਨੂੰ ਫਾਇਦਾ ਹੀ ਨਹੀਂ, ਇਹ ਸਾਰੀਆਂ ਚੀਜ਼ਾਂ ਛੱਡ ਕੇ ਸਿਹਤ ਵਿਭਾਗ, ਐਜੂਕੇਸ਼ਨ ਵਿਭਾਗ, ਇਹਨਾਂ ਵੱਲ ਧਿਆਨ ਦੇਣ ਤੇ ਸਾਡੇ ਬੱਚੇ ਇੱਦਾਂ ਰੋਲ ਨਹੀਂ ਨਾ, ਇੰਨੀਆਂ ਇੰਨੀਆਂ ਡਿਗਰੀਆਂ ਲੈ ਕੇ ਵਿਚਾਰਿਆ ਕੰਧਾਂ ਟੱਪ ਕੇ ਗੋਲੀਆਂ ਖਾਂਦੇ ਬਾਹਰ ਦੇ ਮੁਲਕਾਂ ਦੀਆਂ। ਜੀ ਬਿਲਕੁਲ, ਕੁਝ ਤਰੱਕੀ ਜ਼ਰੂਰ ਹੋਈ ਹੈ ਪਰ ਕੋਈ ਖਾਸ ਨਹੀਂ ਸਾਡੀ, ਹੈਂਜੀ, ਸਿਰਫ ਸ਼ਹਿਰਾਂ ਚ ਮੈਟਰੋ ਸ਼ਹਿਰਾਂ ਚ ਤਰੱਕੀ ਹੋਈ ਹੈ, ਜ਼ਿਆਦਾ ਵੀ ਇੰਨੀ ਤਰੱਕੀ ਨਹੀਂ ਹੈ। ਜਿੰਨੀ ਸਾਨੂੰ ਦੇਰ ਹੋ ਗਈ ਹੈ ਆਜ਼ਾਦੀ ਲਈ ਨੂੰ, ਉਹ ਇੰਨੀ ਦੇਰ ਵਿੱਚ ਤਾਂ ਫੱਤੋ ਵੀ ਨੱਚਣਾ ਸਿੱਖ ਜਾਂਦੀ ਹੈ। ਅਸੀਂ ਕੀ ਮਾਰਕਾ ਮਾਰ ਲਿਆ, ਕਿਹੜੀ ਇਨਵੈਂਸ਼ਨ ਕੀਤੀ ਹੈ, ਸਾਰੀ ਦੇ ਇਹਨਾਂ ਦੀ ਨਕਲਵੱਜੀ ਮਾਰਨ ਡਏ ਹਾਂ। ਹੁਣ ਅਸੀਂ ਆਪਣੇ ਅਸਲੀ ਮੁੱਦੇ ਵੱਲ ਆਉਂਦੇ ਹਾਂ ਯਾਰ। ਜਿਹੜੀ ਮੈਂ ਗੱਲ ਕਰ ਰਿਹਾ ਸੀ ਉਹ ਸੀ ਉਹ ਆਪਣਾ ਮੁੱਦਾ ਇਰਾਨ ਤੇ ਇਰਾਕ ਵਿੱਚ ਸ਼ੀਆ ਸੁੰਨੀ ਦੀ ਦੁਸ਼ਮਣੀ। ਇਹ ਲੜਾਈ 1980 ਤੋਂ ਲੈ ਕੇ 1988 ਤੱਕ ਚੱਲੀ, ਇਹ ਇਰਾਕ ਤੇ ਇਰਾਨ ਦੀ 1980 ਤੋਂ ਲੈ ਕੇ 1988 ਤੱਕ ਚੱਲੀ। ਦੋ ਸਾਲ ਹੋਰ ਵਿੱਚ ਜਮ੍ਹਾਂ ਕਰ ਲਓ, ਬਲਕਿ 10 ਸਾਲ ਚੱਲੀ ਸੀ। ਠੀਕ ਹੈ ਜੀ, ਅੰਦਾਜ਼ਾ ਲਾ ਲਓ ਦੋਵਾਂ ਮੁਲਕਾਂ ਦੀ ਆਰਥਿਕਤਾ ਨੂੰ ਅਮਰੀਕਾ ਤੇ ਯੂਕੇ ਨੇ ਮਾਂਜਾ ਮਾਰ ਕੇ ਧਰ ਦਿੱਤਾ ਹੋਣਾ। ਯੂਕੇ ਤੇ ਅਮਰੀਕਾ ਨੂੰ ਸਿਰਫ ਇਸ ਲੜਾਈ ਵਿੱਚ ਹੀ ਇਰਾਕ ਨੂੰ ਹਥਿਆਰ ਵੇਚਣ ਦਾ ਕਿੰਨਾ ਫਾਇਦਾ ਹੋਇਆ ਹੋਵੇਗਾ। 1983 ਵਿੱਚ ਅਮਰੀਕਾ ਨੇ ਖੁਦ ਬਗਦਾਦ ਜਾ ਕੇ ਸਦਮ ਹੁਸੈਨ ਨੂੰ ਥਾਪੀ ਦਿੱਤੀ ਸੀ, ਉਹਨੂੰ ਹਲਾਸ਼ੇਰੀ ਦਿੱਤੀ ਕਿ ਤੂੰ ਤਕੜਾ ਹੋ ਜਾ, ਸਾਰੀ ਦੁਨੀਆ ਤੇਲ ਦੀ ਮਤਲਬ ਕਿ ਸਾਰੀ ਦੁਸ਼ਮਣੀ ਜਿਹੜੀ ਹੈਗੀ ਸੀ ਨਾ ਇਹਨਾਂ ਦੀ ਆਪਸ ਵਿੱਚ ਤੇਲ ਦੀ ਸੀ। ਬਾਅਦ ਵਿੱਚ ਅਮਰੀਕਾ ਨੇ ਸਦਮ ਹੁਸੈਨ ਨੂੰ ਵੀ ਕੁੱਤੇ ਦੀ ਮੌਤੇ ਮਾਰਿਆ, ਉਹ ਇਹ ਕਿਸੇ ਦੇ ਯਾਰ ਨਹੀਂ ਤੇ ਅਸੀਂ ਆਪਣੇ ਮੁਲਕ ਸਮਾਜ ਦੇ ਯਾਰਾਂ ਦੇ ਯਾਰ ਨਹੀਂ। ਮੈਂ ਗੱਲ ਫੇਰ ਦੁਹਰਾ ਦਿੰਦਾ, ਇਹ ਕਿਸੇ ਦੇ ਯਾਰ ਨਹੀਂ ਤੇ ਅਸੀਂ ਆਪਣੇ ਮੁਲਕ ਸਮਾਜ ਦੇ ਯਾਰਾਂ ਦੇ ਯਾਰ ਨਹੀਂ। ਸਾਡੇ ਦਿਮਾਗ ਵਿੱਚ ਧਰਮ ਦੇ ਝੰਡੇ ਝੁਲਦੇ ਨੇ ਤੇ ਖੂਨ ਵਿੱਚ ਵਫਾ ਦੀ ਘਾਟ ਹੈ। ਅੰਗਰੇਜ਼ਾਂ ਸਾਡੇ ਤੇ ਲਗਭਗ 300 ਸਾਲ ਰਾਜ ਕੀਤਾ, ਉਦੋਂ ਭਾਰਤ ਦਾ ਹਰ 10ਵਾਂ ਆਦਮੀ ਗਦਾਰ ਸੀ ਜਾਂ ਗਦਾਰੀ ਕਰਨ ਦੀ ਕੋਸ਼ਿਸ਼ ਵਿੱਚ ਸੀ ਤਾਂ ਕਿ ਅੰਗਰੇਜ਼ਾਂ ਵੱਲੋਂ ਇਨਾਮ ਤੇ ਮੁਰੱਬੇ ਮਿਲ ਸਕਣ। 300 ਸਾਲ ਵਿੱਚ ਇੱਕ ਅੰਗਰੇਜ਼ ਦੱਸੋ, ਨਾਂ ਲਓ, ਇੱਕ ਸਿਪਾਹੀ ਦਾ ਹੀ ਨਾਂ ਲੈ ਲਓ ਜਿਹਨੇ ਇੰਗਲੈਂਡ ਨਾਲ ਗਦਾਰੀ ਕੀਤੀ ਹੋਵੇ। ਆ ਹੁੰਦੀਆਂ ਨੇ ਕੌਮਾਂ, ਅਸੀਂ ਤੇ ਹੇੜਾਂ ਵਾਂ। ਹੁਣ USA ਨੇ, ਮੈਂ ਫਿਰ ਇੱਧਰ ਆਉਣਾ, ਇਰਾਨ ਤੇ ਇਹ ਇਲਜ਼ਾਮ ਲਾਇਆ ਕਿ ਇਰਾਨ ਐਟਮ ਬੰਬ ਬਣਾ ਰਿਹਾ। ਇਰਾਨ ਨੇ ਹਮੇਸ਼ਾ ਸਫਾਈ ਦਿੱਤੀ ਕਿ ਮੈਂ ਤੇ ਯੂਰੇਨੀਅਮ ਨੂੰ ਪੀਸਫੁਲ ਮੰਤਵ ਵਾਸਤੇ ਵਰਤ ਰਿਹਾ, ਮੈਂ ਕੋਈ ਐਟਮ ਊਟਮ ਨਹੀਂ ਬਣਾ ਰਿਹਾ ਤੇ ਨਾ ਹੀ ਬਣਾਵਾਂਗੇ ਅਸੀਂ। ਪਰ ਆਪੇ ਬਣਿਆ ਸਰਪੰਚ ਮੰਨਣ ਵਾਲਾ ਥੋੜਾ ਸੀ। ਹਾਂਜੀ, ਗੁੱਸਾ ਤੇ ਉਹਨੂੰ ਹੋਰ ਸੀ। ਯਾਰ ਬਹਾਨੇ ਨਾ ਇੱਕ ਵਾਰੀ ਨਾ ਇੱਕ ਰੇਚ ਲਿਆ ਸੀ ਪਾਣੀ ਪੀਣ, ਇੱਕ ਸਮੁੰਦਰ ਚ ਦਰਿਆ ਦੇ ਕੰਢੇ ਤੇ ਲਾਗੇ ਇੱਕ ਲੇਲਾ ਵੀ ਪਾਣੀ ਪੀਣ ਲੱਗ ਗਿਆ ਤੇ ਉਹ ਕਹਿੰਦਾ ਲੇਲੇ ਨੂੰ, ਓਏ ਤੂੰ ਮੈਨੂੰ ਜਾਣਦਾ ਨੀ, ਮੈਂ ਕੌਣ ਆ? ਕਹਿੰਦਾ ਮੈਂ ਜਾਣਦਾ ਵਾ, ਤੁਸੀਂ ਰਿਸ਼ ਭਾਈ ਸਾਹਿਬ ਹੋਰ ਕੌਣ? ਤੇ ਕਹਿੰਦਾ ਫੇਰ ਵੀ ਤੂੰ, ਮੈਂ ਤੈਨੂੰ ਦੇਖਦਾ ਨੀ ਮੈਂ ਪਾਣੀ ਪੀਣ ਦਿਆ ਵਾ ਤੇ ਤੂੰ ਪਾਣੀ ਪੀਣਾ ਸ਼ੁਰੂ ਕਰ ਦਿੱਤਾ, ਪਾਣੀ ਜੂਠਾ ਕਰਨ ਡਿਆ। ਕਹਿੰਦਾ ਸਰ ਪਾਣੀ ਤੇ ਤੁਹਾਡੇ ਵਾਲੇ ਪਾਸੇ ਮੇਰੇ ਵੱਲ ਨੂੰ ਆਉਣ ਡਿਆ, ਮੈਂ ਥੋੜਾ ਜੂਠਾ ਕਰਨ ਡਿਆ ਪਾਣੀ। ਕਹਿੰਦਾ ਅੱਛਾ, ਪਾਣੀ ਉਹ ਤੂੰ ਪਿਛਲੇ ਸਾਲ ਮੈਨੂੰ ਗਾਲਾਂ ਕੱਢੀਆਂ ਸਨ? ਉਹਨੂੰ ਕਹਿੰਦਾ ਲੇਲੇ ਨੂੰ ਰਿਛ। ਉਹ ਕਹਿੰਦਾ ਮੇਰੀ ਤੇ ਉਮਰ ਹੀ 9-10 ਮਹੀਨੇ ਆ, ਮੈਂ ਤੁਹਾਨੂੰ ਸਾਲ ਪਹਿਲਾਂ ਗਾਲਾਂ ਕਿੱਥੋਂ ਕੱਢ ਦਿੱਤੀਆਂ? ਕਹਿੰਦਾ ਸ਼ਕਲ ਤੇ ਤੇਰੇ ਵਰਗੀ ਸੀ, ਜੇ ਤੂੰ ਨਹੀਂ ਤਾਂ ਜਾਂ ਤੇਰਾ ਪਿਓ ਹੋਏਗਾ ਜਾਂ ਤੇਰਾ ਕੋਈ ਚਾਚਾ ਤਾਇਆ ਹੋਏਗਾ, ਇਹ ਇਲਜ਼ਾਮ ਲਾ ਕੇ ਤੇ ਉਹ ਉਹਨੂੰ ਖਾ ਗਿਆ। ਇਹ ਹਿਸਾਬ ਜੇ ਅਮਰੀਕਾ ਦਾ ਵੀ। ਚਾਚੇ ਟਰੰਪ ਨੇ ਗੱਲ ਇੱਦਾਂ ਵੀ ਗੁੱਸਾ ਤੇ ਉਹਨੂੰ ਹੋਰ ਸੀ ਚਾਚੇ ਟਰੰਪ ਨੂੰ, ਤੇ ਚਾਚੇ ਟਰੰਪ ਨੇ ਮੂੰਹ ਵਿੰਗਾ ਕਰਦੇ ਹੋਏ ਕਿਹਾ, ਯਾਰ ਜੇ ਮੈਂ ਅੱਜ ਟੀਵੀ ਤੇ ਪ੍ਰੋਗਰਾਮ ਦੇਣ ਡਿਆ ਹੁੰਦਾ ਨਾ ਤੇ ਬਿਲਕੁਲ ਮੈਂ ਵੀ ਆਪਣਾ ਮੂੰਹ ਕੰਨ ਦਾ ਕੰਨ ਵੱਲ ਖੜ ਕੇ ਨਾ ਉਸੇ ਲਹਿਜੇ ਚ ਦੱਸਣਾ ਸੀ ਇਹਨੇ ਕੀ ਕਿਹਾ ਸੀ। ਵੇਖੀ ਜਾਂਦੀ ਬਾਅਦ ਵਿੱਚ ਭਾਵੇਂ ਮੇਰਾ ਮੂੰਹ ਥੋੜੇ ਮਾਰ ਕੇ ਸਿੱਧਾ ਕਰਨਾ ਪੈਂਦਾ, ਅਸਲੀ ਪੋਜੀਸ਼ਨ ਚ ਵੀ ਤਾਂ ਲਿਆਉਣਾ ਹੁੰਦਾ ਨਾ ਬਾਅਦ ਚ, ਪਰ ਪਰਫਾਰਮੈਂਸ ਮੈਂ ਟੌਪ ਦੀ ਇਹਦੇ ਵਰਗੀ ਦੇਣੀ ਸੀ। ਲਓ ਜੀ, ਆਪੇ ਬੜੇ ਸਰਪੰਚ ਨੇ ਕਿਹਾ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਸੰਗਠਨ ਦੇ ਮੈਂਬਰ ਇਰਾਨ ਆਉਣਗੇ ਤੇ ਉਹ ਪੰਜਾਬ ਪੁਲਿਸ ਵਾਂਗੂ ਤਲਾਸ਼ੀ ਲੈਂਦੇ ਹੋਏ ਤਲਾਸ਼ੀ ਦੇ ਦੌਰਾਨ ਜਿੰਨੀਆਂ ਚਪੇੜਾਂ ਦੇ ਗਾਲਾਂ ਕੱਢ ਸਕਣਗੇ ਕੱਢਣਗੇ। ਇਰਾਨ ਨੇ ਕਿਹਾ ਕਿ ਜਦੋਂ ਮਰਜ਼ੀ ਆ ਜਾਓ, ਅਸੀਂ ਕੋਈ ਕੋਈ ਕੋਈ ਪ੍ਰਮਾਣੂ ਹੈੱਡ ਬਣਾ ਹੀ ਨਹੀਂ ਰਹੇ ਤੇ ਸਾਨੂੰ ਫਿਕਰ ਕਾਹਦਾ ਹੈਗਾ, ਬੇਸ਼ੱਕ ਦੱਸਣ ਤੋਂ ਬਗੈਰ ਹੀ ਆ ਜਾਓ ਜਦੋਂ ਤੁਹਾਡਾ ਦਿਲ ਕਰਦਾ ਆ ਜਾਓ। ਸੰਗਠਨ ਦੇ ਮੈਂਬਰ ਬਾਰ ਬਾਰ ਤਕਰੀਬਨ ਸੱਜਣੋ 10 ਵਾਰੀ ਤੋਂ ਜ਼ਿਆਦਾ ਆਏ ਇਰਾਨ ਦੇ ਵਿੱਚ ਤੇ ਅਖੀਰ ਚ ਉਹਨਾਂ ਰਿਪੋਰਟ ਦਿੱਤੀ ਕਿ ਇਰਾਨ ਕਿਸੇ ਵੀ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਨਹੀਂ ਕਰ ਰਿਹਾ। ਟਰੰਪ 2015 ਵਿੱਚ ਪਾਵਰ ਚ ਆਏ ਤੇ ਉਹਨਾਂ ਇਰਾਨ ਤੇ ਕਈ ਤਰ੍ਹਾਂ ਦੇ ਸੈਂਕਸ਼ਨ ਆਰਥਿਕ ਪ੍ਰਬੰਧ ਲਾਉਣੇ ਸ਼ੁਰੂ ਕਰ ਦਿੱਤੇ, ਪ੍ਰਤੀਬੰਧ। ਇੱਥੋਂ ਤੱਕ ਇੱਥੋਂ ਤੱਕ ਉਹਨਾਂ ਨੇ ਨਾ ਕਹਿ ਦਿੱਤਾ ਕਿ ਜੋ ਈਰਾਨ ਨਾਲ ਵਪਾਰ ਕਰੇਗਾ ਉਹ ਸਾਡਾ ਵੀ ਦੁਸ਼ਮਣ। ਸੱਜਣੋ, ਸਵਿਫਟ ਸਵਿਫਟ ਇੱਕ ਬੈਂਕ ਕੋਡ ਸਿਸਟਮ ਹੁੰਦਾ, ਇਹ USA ਦਾ ਬਣਾਇਆ ਹੈ। ਸਵਿਫਟ ਕੋਡ ਸਵਿਫਟ ਸਭ ਤੋਂ ਵਧੀਆ ਫੈਸਿਲਿਟੀ ਹੈ ਇੱਕ ਬੈਂਕ ਵੱਲੋਂ ਦੂਸਰੇ ਬੈਂਕ ਤੋਂ ਇਨਫੋਰਮੇਸ਼ਨ ਲੈਣ ਦੀ ਤੇ ਦੇਣ ਦੀ। USA ਨੇ ਈਰਾਨ ਨੂੰ ਸਵਿਫਟ ਚੋਂ ਬਾਹਰ ਕੱਢ ਦਿੱਤਾ। ਚਾਈਨਾ ਤੇ ਰਸ਼ੀਆ ਕੋਲ ਆਪਣਾ ਸਵਿਫਟ ਸਿਸਟਮ ਹੈ ਤੇ ਇੰਡੀਆ ਕੋਲ ਅੱਜ ਤੱਕ ਨਹੀਂ ਹੈਗਾ। ਈਰਾਨ ਦੇ ਟ੍ਰੇਡ ਨੂੰ ਕਾਫੀ ਨੁਕਸਾਨ ਹੋਇਆ, ਰਿਆਲ ਦੀ ਕੀਮਤ ਡਿੱਗ ਪਈ, ਈਰਾਨ ਚ ਇਨਫਲੇਸ਼ਨ ਆ ਗਈ, ਮਹਿੰਗਾਈ ਹੋਰ ਵੱਧ ਗਈ, ਈਰਾਨ ਦੀ ਜਨਤਾ ਪਰੇਸ਼ਾਨ ਤੇ ਜ਼ਰੂਰੀ ਚੀਜ਼ਾਂ ਦੀ ਘਾਟ ਹੋਣ ਲੱਗੀ। ਯਾਰ ਆ 6 ਮਹੀਨੇ ਪਹਿਲਾਂ ਉਹਨਾਂ ਨੇ ਕਿੰਨੀ ਹੜਤਾਲ ਕੀਤੀ ਸੀ ਤੇ ਇਸ ਗੌਰਮੈਂਟ ਨੇ ਪਤਾ ਨਹੀਂ ਹਜ਼ਾਰ ਹਜ਼ਾਰ ਕੇ ਲੱਖ ਲੱਖ ਰੁਪਇਆ ਇੰਡੀਆ ਦਾ ਹਰ ਘਰ ਨੂੰ ਦਿੱਤਾ ਸੀ ਵੀ ਲਓ ਤੁਸੀਂ ਆਹ ਚੀਜ਼ਾਂ ਖਰੀਦ ਲਓ, ਕਿਉਂਕਿ ਕਾਫੀ ਡਾਊਨ ਇਹਨਾਂ ਦੀ ਆਰਥਿਕਤਾ ਹੋ ਗਈ ਈਰਾਨ ਦੀ। ਆ ਹੋਈ ਹੈ ਜੇ ਵੀ ਐਡੀ ਨਹੀਂ ਕੋਈ ਗੱਲ। ਇਜ਼ਰਾਈਲ ਹੁਣ ਕਹਿੰਦੇ ਨੇ ਨਾ ਵੀ ਇਨਫਲੇਸ਼ਨ ਆ ਗਈ, ਉੱਥੇ ਘਾਟ ਆ ਗਈ ਸਾਰੀਆਂ ਚੀਜ਼ਾਂ ਦੀ, ਤੂੰ ਐਟਮ ਬੰਬ ਚਲੋ ਉਹਨਾਂ ਨੇ ਰਿਪੋਰਟ ਦੇ ਦਿੱਤੀ ਵੀ ਇਹੋ ਜਿਹਾ ਐਟਮ ਬੰਬ ਵਾਲਾ ਕੋਈ ਕੁਛ ਨਹੀਂ ਕਰ ਰਹੇ, ਆ ਇਜ਼ਰਾਈਲ ਦੇ ਐਟਮੀ ਪਾਵਰ ਹੈ। USA ਨੇ ਉਹਦੇ ਤੇ ਇਤਰਾਜ਼ ਕਿਉਂ ਨਹੀਂ ਕਦੀ ਕੀਤਾ? ਹਰ ਸਾਲ $3-4 billion ਆਰਮੀ ਨੂੰ ਮਦਦ ਵੀ ਕਰਦਾ ਉਹਨਾਂ ਦੀ ਨੂੰ। ਇੰਡੀਆ ਤੇ ਪਾਕਿਸਤਾਨ ਨੇ ਵੀ ਬਣਾਇਆ ਐਟਮ ਬੰਬ, ਦੋਵਾਂ ਤੇ ਕੋਈ ਸਖਤੀ ਨਹੀਂ ਹੋਈ। ਇੰਡੀਆ ਬਹੁਤ ਵੱਡੀ ਮੰਡੀ ਹੈ ਤੇ ਪਾਕਿਸਤਾਨ USA ਦੀ ਜੀ ਹਜ਼ੂਰੀ ਕਰਦਾ, ਰਖੇਲ ਹੈ USA ਦੀ। ਟਰੰਪ ਨੇ ਇਰਾਕ ਨਾਲ ਇੱਕ ਤਰਫਾ ਲੜਾਈ ਲਾਈ ਹੈ, ਹੁਣ ਉਹਨੇ ਆਪਣੀ ਇੱਕ ਇੰਟਰਵਿਊ ਚ ਮੰਨਿਆ ਵੀ ਹੈ ਕਿ ਮੇਰਾ ਇੰਟਰਸਟ ਇਰਾਨੀ ਤੇਲ ਚ ਹੈ। ਇਰਾਕ ਤੇ ਵੀ ਇਹੋ ਹੀ ਦੋਸ਼ ਲਾ ਕੇ ਉਹਨੂੰ ਬਰਬਾਦ ਕੀਤਾ ਸੀ। ਲੀਬੀਆ ਤੇ ਮੈਂ ਕਿੰਨਿਆਂ ਕੁ ਮੁਲਕਾਂ ਦੇ ਨਾਲ ਹਾਂ, ਸਾਰਿਆਂ ਦਾ ਤੁਹਾਨੂੰ ਪਤਾ। ਗੱਲ ਇੱਦਾਂ ਹੈ ਵੀ ਆਰਥਿਕ ਪਾਬੰਦੀਆਂ ਨੇ ਇਰਾਨ ਦਾ ਪਹਿਲਾਂ ਹੀ ਬੁਰਾ ਹਾਲ ਕੀਤਾ ਸੀ, ਲੜਾਈ ਤੋਂ ਪਹਿਲਾਂ ਦੀ ਗੱਲ ਕਰ ਰਿਹਾ। ਲੋਕ ਮਹਿੰਗਾਈ ਤੋਂ ਤੰਗ ਹੜਤਾਲਾਂ ਕਰ ਰਹੇ ਸਨ। ਇਰਾਨ ਭਾਵੇਂ ਡਟਿਆ ਹੈ ਅੱਜ ਲੜਾਈ ਦੇ ਮੈਦਾਨ ਵਿੱਚ, USA ਤੇ ਇਜ਼ਰਾਈਲ ਨੇ ਇਰਾਨ ਦਾ ਲੱਕ ਤੋੜ ਛੱਡਿਆ, ਪਰ ਉਹਨਾਂ ਨੇ ਮੈਦਾਨ ਨਹੀਂ ਛੱਡਿਆ, ਪਰ ਲੱਕ ਟੁੱਟਿਆ ਪਿਆ ਉਹਦਾ। ਆਉਣ ਵਾਲਾ ਸਮਾਂ ਇਰਾਨ ਵਾਸਤੇ ਕਾਫੀ ਚੁਣੌਤੀਆਂ ਭਰਿਆ ਹੋਵੇਗਾ, ਲੜਾਈ ਭਾਵੇਂ ਸਵੇਰੇ ਖਤਮ ਹੋ ਜਾਵੇ। ਸਾਡੀਆਂ ਸ਼ੁਭ ਕਾਮਨਾਵਾਂ ਇਰਾਨ ਨਾਲ ਤੇ ਅਮਰੀਕਨ ਲੋਕਾਂ ਦਾ ਵੀ ਅਸੀਂ ਭਲਾ ਚਾਹੁੰਦੇ ਹਾਂ, ਉਹਨਾਂ ਨਾਲ ਵੀ ਸਾਡੀਆਂ ਸ਼ੁਭ ਕਾਮਨਾਵਾਂ। ਹਰ ਘਰ ਵਿੱਚ ਇੱਕ ਅੱਧਾ ਮੁਸ਼ਟੰਡਾ ਤੇ ਹੁੰਦਾ ਹੀ ਹੈ ਜਿਨ੍ਹੇ ਸਾਰੇ ਟੱਬਰ ਦਾ ਜੀਣਾ ਹਰਾਮ ਕੀਤਾ ਹੈ, ਤੇ ਉਹ ਅਮਰੀਕਾ ਚ ਕੌਣ ਹੈ ਇਹ ਤੁਹਾਨੂੰ ਮੈਂ ਨਹੀਂ ਦੱਸਣਾ। ਤੇ ਗੱਲਬਾਤ ਏਦਾਂ ਹੈ ਬਈ ਸੱਜਣੋ, ਮੈਂ ਆਪਣੀ ਗੱਲਬਾਤ ਨੂੰ ਇੱਥੇ ਹੀ ਵਿਸ਼ਰਾਮ ਦਿੰਦਾ ਤੇ ਅੱਗੇ ਲੈ ਕੇ ਚੱਲਦੇ ਹਾਂ ਜੀ ਤੁਹਾਨੂੰ ਅਸੀਂ ਜਿੱਥੇ ਬਾਬਾ ਨਾਨਕ ਜੀ ਹੁਣੀ ਢੁੱਕੇ ਸਨ, ਬਟਾਲਾ ਸ਼ਹਿਰ ਸੋਹਣਾ ਹੈ, ਉੱਥੇ ਮੇਲਾ ਲੱਗਦਾ ਹਰ ਸਾਲ ਤੇ ਬਾਬੇ ਨਾਨਕ ਦੀ ਜੰਝੇ ਜਾਂਦੇ ਨੇ ਲੋਕ। ਉੱਥੇ ਸਾਡੇ ਸਤਿਕਾਰਯੋਗ ਸੱਜਣ ਸਰਦਾਰ ਸੂਬਾ ਸਿੰਘ ਜੀ ਖਹਿਰਾ, ਮੈਂ ਉਹਨਾਂ ਦੇ ਕੋਲ ਪਹੁੰਚ ਰਿਹਾ ਤੇ ਉਹ ਸ਼ਹੀਦੇ ਆਜ਼ਮ ਤੇ ਗੱਲਬਾਤ ਕਰਨਗੇ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ ਤੇ ਮੈਂ ਹਾਂ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸੂਬਾ ਸਿੰਘ ਜੀ,
1: ਸਤਿ ਸ੍ਰੀ ਅਕਾਲ ਬਾਜਵਾ ਸਾਹਿਬ,
0: ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਪ੍ਰਵਾਸ ਰੇਡੀਓ ਦੇ ਵਿਹੜੇ ਤੇ।
1: ਤੁਹਾਡਾ ਵੀ ਬਾਜਵਾ ਸਾਹਿਬ ਤੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਮੈਂ ਠੀਕ ਰਿਹਾ ਸੀਗਾ, ਆਵਾਜ਼ ਪੈ ਗਈ, ਮੈਂ ਫੋਨ ਬੰਦ ਕਰਨ ਲੱਗ ਪਿਆ ਇੱਕ ਮਿੰਟ ਰੇਡੀਓ।
0: ਕੋਈ ਗੱਲ ਨਹੀਂ
1: ਤੇ ਹਾਂਜੀ ਹਾਂਜੀ ਬਾਜਵਾ ਸਾਹਿਬ, ਇੱਕ ਬੜੀ ਇਤਫਾਕ ਦੀ ਗੱਲ ਹੈ ਕਿ ਜਿਹੜੀ ਗੱਲ ਤੁਸੀਂ ਕੀਤੀ ਹੈ ਨਾ, ਇਹ ਸ਼ਹੀਦ ਭਗਤ ਸਿੰਘ ਨੇ 95 ਸਾਲ 95 ਨਹੀਂ ਬਲਕਿ 100 ਸਾਲ ਪਹਿਲਾਂ ਆਪਣੀ ਇੱਕ ਲਿਖਤ ਦੇ ਵਿੱਚ ਜਿਹੜੀ ਅੱਜ
0: ਗੱਲ ਤੇ ਸੁਣੋ ਜੀ, ਮੇਰੇ ਕੋਲ ਤੇ ਖੁਸ਼ੀ ਸਾਂਭੀ ਨਹੀਂ ਜਾਣ ਲਈ, ਤੁਸੀਂ ਕਿਹਾ ਕੀਤੀ ਹੈ
1: ਬਿਲਕੁਲ।
0: ਫੇਰ ਤੇ ਮਤਲਬ ਕੀ ਵੇਖੋ,
1: ਮੈਂ ਤੁਹਾਨੂੰ ਅੱਜ ਤੇ ਮੇਰਾ ਪ੍ਰੋਗਰਾਮ ਜਿਹੜਾ ਵਾ, ਮੇਰੀ ਜਿਹੜੀ ਮੈਂ ਆਵਾਜ਼ ਆ, ਸਿਰਫ ਮੇਰਾ ਟਾਈਟਲ ਹੈਗਾ ਮੈਂ ਭਗਤ ਸਿੰਘ ਬੋਲ ਰਿਹਾ
0: ਜੀ, ਮੈਂ ਭਗਤ ਸਿੰਘ
1: ਜੀ ਜੀ ਜੀ, ਕਿਉਂਕਿ ਮੈਂ ਉਹਨਾਂ ਦੀ ਲਿਖਤਾਂ ਜਿਹੜੀ ਲਿਖਤ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨੀ ਹੈ
0: ਜੀ,
1: ਲਿਖਤਾਂ ਬਲਕਿ ਤੇ ਉਹ ਬਾਜਵਾ ਸਾਹਿਬ ਆਪਣੇ
0: ਉਹ ਗੱਲ ਤੇ ਤੁਸੀਂ ਦੱਸੀ ਨਹੀਂ
1: ਜੀ,
0: ਜਿਹੜੀ ਅੱਜ ਗੱਲ ਮੈਂ ਕੀਤੀ ਹੈ
1: ਜੀ ਜੀ, ਉਹ ਉਹੀ ਤੇ ਮੈਂ ਦੱਸਣੀ ਅੱਗੇ ਪ੍ਰੋਗਰਾਮ ਦੇ ਵਿੱਚ ਦੱਸਾਂਗਾ ਕਿ ਉਹ ਮੈਂ ਸ਼ੁਰੂਆਤ ਇੱਥੋਂ ਕਰਾਂਗਾ, ਪਰ ਉਸ ਤੋਂ ਪਹਿਲਾਂ ਉਸ ਮਹਾਨ ਇਨਕਲਾਬੀ ਨੂੰ ਮਤਲਬ ਸਾਡੀ ਸ਼ਰਧਾਂਜਲੀ ਵੀ ਹੈ, ਸ਼ਰਧਾ ਵੀ ਹੈ, ਤੇ ਉਹਦਾ 95ਵਾਂ ਐਤਕਾ ਸ਼ਹੀਦੀ ਪੁਰਬ ਸੀਗਾ,
0: 95 ਸਾਲ ਹੋ ਗਏ ਨੇ ਜੀ,
1: ਹਾਂ ਹੋਰ 5 ਸਾਲਾਂ ਤਾਂ 100 ਸਾਲ ਹੋ ਜਾਣਾ 2031 ਨੂੰ,
0: ਪਰ ਉਹ ਸਾਡੇ ਮਨਾਂ ਵਿੱਚ ਹਮੇਸ਼ਾ ਜਦ ਤੱਕ ਚੰਨ ਤੇ ਤਾਰੇ ਰਹਿਣਗੇ,
1: ਹਜ਼ਾਰਾਂ ਸਾਲ ਤੱਕ ਜੀ, ਇਹਦੇ ਅਜੇ 100 ਨਹੀਂ ਹੋਇਆ, ਹਜ਼ਾਰਾਂ ਸਾਲ।
0: ਸਾਡੇ ਲੀਡਰ ਵੀ ਨਾ ਬੜੇ ਪਖੰਡ ਕਰਦੇ ਨੇ ਸੂਬਾ ਸਿੰਘ ਜੀ ਜਦੋਂ ਜਿੱਤਦੇ ਨੇ, ਕੋਈ ਉੱਥੇ ਜਾ ਕੇ ਮਿੱਟੀ ਦੀ ਮੁੱਠ ਭਰ ਕੇ ਉਹਦੇ ਵਰਗੀ ਪੱਗ ਕਈ ਤਰ੍ਹਾਂ ਦੀਆਂ ਕਸਮਾਂ ਖਾ
1: ਕੇ, ਇਹ ਵੀ ਗੱਲ ਕਰਾਂ, ਇਹ ਵੀ ਗੱਲ ਕਰਾਂ,
0: ਮੈਨੂੰ ਇੱਕ ਮਿੰਟ ਗੱਲ ਕਰ ਲੈਂਦੇ, ਤੇ ਉਹ ਕਹਿਣਗੇ ਇਹ ਜਿਹੜੇ ਦੇਸ਼ ਭਗਤ ਨੇ ਇਹ ਸਾਡੇ, ਬਹੁਤ ਲੋਕੀ ਕਹਿੰਦੇ ਨੇ ਕਿ ਅਸੀਂ ਸਾਲ ਪਿੱਛੋਂ ਇੱਕ ਫਾਰਮੈਲਿਟੀ ਕਰਦੇ ਹਾਂ, ਨਹੀਂ ਇਹ ਸਾਡੇ ਦਿਲਾਂ ਚ ਵੱਸਦੇ ਨੇ, ਉਹ ਬੰਦਾ
1: ਪੁੱਛਦੇ
0: ਜੇ ਤੁਹਾਡੇ ਦਿਲਾਂ ਚ ਵੱਸਦੇ ਇਹਨਾਂ ਵਰਗੇ ਕੰਮ ਕਿਉਂ ਨਹੀਂ ਕਰਦੇ,
1: ਉਹ ਤੇ ਇੱਕ ਟਕਾਉਂਦਾ ਉਹ ਤੇ ਇੱਕ ਇੱਕ ਲੂੰਬੜ ਚਲਾਕੀ ਵਾਜਲ ਸਾਹਿਬ, ਲੂੰਬੜ ਚਾਹ ਲਿਆ ਲੋਕਾਂ ਨੂੰ ਲੁੱਟਣ ਦੀ, ਲੋਕਾਂ ਦੇ
0: ਮਜਮਾ ਵਾਲੇ ਨੇ ਸੂਬਾ ਸਿੰਘ ਜੀ ਦੁੱਗਦੁੱਗੀ,
1: ਇਹ ਸ਼ਹੀਦਾਂ ਦੀ ਆੜ ਵਿੱਚ ਕੁਰਸੀ ਨੂੰ ਹੱਥ ਪਾਉਣ ਦਾ ਇੱਕ ਮਤਲਬ ਉਹਨਾਂ ਦਾ ਸ਼ਗੂਫਾ ਹੁੰਦਾ ਹੈ। ਤੇ ਮਤਲਬ ਸਰ ਮੈਂ ਗੱਲ ਸ਼ੁਰੂ ਕਰਾਂਗਾ ਆਪਣੀ, ਨਾ ਜਿੱਦਾਂ ਸੋਸ਼ਲ ਮੀਡੀਆ ਜਿਹੜਾ ਵਾ, ਮਤਲਬ ਮੇਰਾ ਇਹ ਆਪਣਾ ਪੱਕਾ ਵਿਸ਼ਵਾਸ ਹੈ ਵੀ ਹਰ ਚੀਜ਼ ਖਾਣ ਪੀਣ ਤੋਂ ਲੈ ਕੇ ਹਰ ਚੀਜ਼ ਇਸ ਦੁਨੀਆਂ ਵਿੱਚ ਮਤਲਬ ਮਾੜੀ ਨੀ ਗੀ, ਸਿਰਫ ਉਹਦੀ ਵਰਤੋਂ ਮਾੜੀ ਆ
0: ਜੀ, ਬਿਲਕੁਲ ਬਿਲਕੁਲ ਸਹੀ ਤੇ ਮਾਰ ਰਹੇ ਹੋ।
1: ਸੋਸ਼ਲ ਮੀਡੀਆ ਤੇ ਮੈਂ ਬੱਚੀਆਂ, ਦੋ ਜਵਾਨ ਬੱਚੀਆਂ ਜਿਹੜੀਆਂ ਤੇ ਨਾਬਾਲਗ ਜਿਹੀਆਂ ਲੱਗਦੀ ਸੀ, ਇਹਨਾਂ ਦੇ ਮੂੰਹ ਗੱਲ ਸੁਣੀ ਮੈਨੂੰ ਆਨੰਦ, ਜਿੱਦਾਂ ਤੁਸੀਂ ਹੁਣੇ ਕਿਹਾ ਨਾ ਵੀ ਮੈਨੂੰ ਆਨੰਦ ਆ ਗਿਆ, ਮੈਨੂੰ ਆਨੰਦ ਆ ਗਿਆ।
0: ਅੱਛਾ,
1: ਉਹ ਗੱਲ ਬਾਜਵਾ ਸਾਹਿਬ ਇਹ ਸੀਗੀ ਵੀ ਸ਼ਾਇਦ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਿਆ, ਵੀ ਇੱਕ ਨਾ ਜਿਹੜੇ ਅੱਜ ਕੱਲ ਟੀਵੀ ਪੱਤਰਕਾਰ ਹਰ ਘਰ ਹਰ ਥਾਂ ਥਾਂ ਘਰ ਚ ਚਾਰ ਜੀ ਆ, ਤੇ ਮੇਰੇ ਖਿਆਲ ਵਿੱਚ ਚਾਰੇ ਲਈ ਫਿਰਦੇ ਆਪਣਾ ਆਪਣਾ ਚੈਨਲ ਤੇ ਬਣੇ ਫਿਰਦੇ ਆ, ਜਾਂ ਕਿਸੇ ਟੀਵੀ ਚੈਨਲ ਦਾ ਪੱਤਰਕਾਰ ਦੋ ਬੱਚਿਆਂ ਅੱਗੇ ਮਾਈਕ ਕਰਦਾ ਆ, ਉਹਨਾਂ ਨੂੰ ਕਹਿੰਦਾ ਵੀ ਤੁਹਾਡਾ ਹੀਰੋ ਸਲਮਾਨ ਖਾਨ ਆ ਕਿ ਅਮਿਤਾਬ ਬੱਚਨ ਆ, ਉਹ ਕਹਿੰਦੀ ਵੀ ਇਹ ਸਾਡਾ ਹੀਰੋ ਹੈਗਾ ਹੈ ਭਗਤ ਸਿੰਘ, ਇਹ ਜਰਦਾ ਵੇਚਣ ਵਾਲੇ ਸਾਡੇ ਹੀਰੋ ਕਿਵੇਂ ਹੋ ਸਕਦੇ ਆ, ਕਹਿੰਦੇ ਪੈਸੇ ਦੀ ਖਾਤਰ ਬਾਂਦਰ ਵਾਂਗੂ ਨੱਚਣ ਵਾਲੇ ਸਾਡੇ ਹੀਰੋ ਕਿਵੇਂ ਹੋ ਸਕਦੇ, ਸਾਡਾ ਹੀਰੋ ਭਗਤ ਸਿੰਘ ਆ, ਤੇ ਉਹ ਕੱਚਾ ਜਿਹਾ ਹੋ ਗਿਆ ਗੱਲ ਸੁਣ ਕੇ, ਕਿਉਂਕਿ ਉਹ ਤੇ ਤੁਹਾਨੂੰ ਪਤਾ ਆਪਣੇ ਪੈਸੇ ਧੇਲੇ ਦੀ ਖਾਤਰ ਤੁਰਿਆ ਫਿਰਦਾ, ਤੇ
0: ਭਗਤ ਸਿੰਘ ਮੂਡ ਵੀ ਹੋਰ ਸੀ
1: ਜੀ ਜੀ ਜੀ ਜੀ, ਉਹਦਾ ਮਤਲਬ ਵੀ ਹੋਰ ਸੀ, ਉਹ ਹੋਰ ਤਾਂ ਹੋਰ ਹੀ ਕਰਨਾ ਚਾਹੁੰਦਾ ਸੀਗਾ। ਤੇ ਅੱਜ ਅਸੀਂ ਇਸ ਹੀਰੋ ਦੀ ਗੱਲ ਕਰਦੇ ਹਾਂ, ਮਤਲਬ ਦੂਸਰਾ ਗੱਲ ਮੈਂ ਉਸ ਚੀਜ਼ ਤੋਂ ਹੱਟ ਕੇ ਕਰਨੀ ਜਿਹੜੀ ਤੁਸੀਂ ਗੱਲ ਕਰ ਦਿੱਤੀ ਵੈਸੇ ਥੋੜੀ ਜੀ, ਵੀ ਸ਼ਹੀਦ ਭਗਤ ਸਿੰਘ ਨੂੰ ਅਜੇ ਤੱਕ ਜਿਹੜਾ ਨਾ ਉਪਰਾ ਜਿਹਾ ਉਹਦੀ ਜੀਵਨੀ ਜਿੱਦਾਂ ਆਪਾਂ ਕਿਤਾਬੀ ਤੌਰ ਤੇ ਬੱਚਿਆਂ ਨੂੰ ਪੜ੍ਹਾਇਆ ਜਾਂਦਾ
0: ਵੀ ਉੱਥੇ ਜੰਮੇ,
1: ਉਹਦਾ ਜਨਮ ਹੋਇਆ, ਉਹਦੀ ਇਸ ਤਰ੍ਹਾਂ ਮਤਲਬ ਪੜ੍ਹਾਈ ਹੋਈ, ਬਚਪਨ ਚ ਉਹਨੇ ਦਮੂਕਾਂ ਬੀਜਣ ਵਾਲੀ ਕਹਾਣੀ ਸੁਣਾਤੀ ਜੀ, ਮਾਂ ਪਿਤਾ ਉਹਦੇ ਪਿਤਾ ਜਿਹੜਾ ਸੀਗਾ ਚਾਚਾ ਅਜੀਤ ਸਿੰਘ ਦੇ ਪਿਤਾ ਦੇਸ਼ ਭਗਤ ਪਰਿਵਾਰ ਚੋਂ ਸੀ, ਤੇ ਉਹ ਫਿਰ ਪੜ੍ਹਾਈ ਲਿਖਾਈ ਉਹਨੇ ਲਾਹੌਰ ਤੋਂ ਕੀਤੀ, ਤੇ ਇਨਕਲਾਬੀ ਗਤੀਵਿਧੀਆਂ ਚ ਲੱਗ ਕੇ ਤੇ ਅਸੈਂਬਲੀ ਚ ਬੰਬ ਸੁੱਟਿਆ ਤੇ ਫਾਂਸੀ ਲੱਗੀ ਤੇ ਉਹਨਾਂ ਦੇਸ਼ ਆਜ਼ਾਦ ਕਰਾਇਆ, ਇਹ ਮੋਟੀ ਮੋਟੀ ਜੀ ਮਤਲਬ ਉਹਨੇ ਇੱਥੋਂ ਤੱਕ ਬੱਚਿਆਂ ਨੂੰ ਜਾਂ ਆਮ ਜਾਣਕਾਰੀ ਭਗਤ ਸਿੰਘ ਬਾਰੇ ਜਿਹੜੀ ਹੈ ਨਾ ਮਤਲਬ ਹਰ ਇੱਕ ਕੋਲ ਆ ਜਾਂ ਦਿੱਤੀ ਜਾਂਦੀ ਹੈ, ਸਾਜਿਸ਼ ਤਹਿਤ ਮਤਲਬ ਦਿੱਤੀ ਜਾਂਦੀ ਉਹਨਾਂ ਦਾ, ਜਿਹੜਾ ਅਸਲ ਜਿਹੜਾ ਸ਼ਹੀਦ ਭਗਤ ਸਿੰਘ ਆ ਜੀ, ਉਹਦੀ ਸੋਚ ਸੀ ਜੋ ਉਹਦੀ ਇਨਕਲਾਬੀ ਮਤਲਬ ਜਿਹੜੀ ਰੰਗ ਸੀਗਾ ਉਹਨੂੰ ਲੁਕਾਇਆ ਜਾਂਦਾ ਆ, ਕਿਉਂਕਿ ਉਹ ਅੱਜ ਵੀ ਮਤਲਬ ਉਹਦੀ ਜਿਹੜੀ ਸੋਚ ਸੀ, ਉਹਦਾ ਜਿਹੜੀ ਇਨਕਲਾਬੀ ਜਿਹੜਾ ਉਹਦਾ ਹੈਗਾ ਸੀਗਾ ਜਜ਼ਬਾ ਸੀਗਾ, ਉਹ ਅੱਜ ਵੀ ਉਸੇ ਦਾ ਉੱਥੇ ਖੜਾ ਆ ਜਿੱਥੇ ਮਤਲਬ ਉਦੋਂ, ਜਿਸ ਕਰਕੇ ਉਹਨੇ ਆਪਣੀ ਕੁਰਬਾਨੀ ਦਿੱਤੀ, ਜਿਸ ਕਰਕੇ ਉਹਨੇ ਆਪਣੀ ਜਾਨ ਦਿੱਤੀ, ਜਿਸ ਕਰਕੇ ਉਹਨੇ ਲੜਾਈ ਲੜੀ ਚੜ੍ਹਦੀ ਉਮਰ ਦੇ ਵਿੱਚ, ਚੜ੍ਹਦੀ ਮੁੱਛ ਫੁੱਟ ਗੱਭਰੂ ਮਤਲਬ ਹੋਏ. ਹਾਂਜੀ ਹਾਂਜੀ ਤੇ ਹਾਂਜੀ ਹਾਂਜੀ ਹਾਂਜੀ ਫਾਂਸੀ ਤੋਂ ਲੈ ਕੇ ਤੇ ਆਜ਼ਾਦੀ ਦਿਹਾੜੇ ਤੱਕ ਸਿਰਫ ਮਗਰਮੱਛ ਦੇ ਹੰਝੂਆਣੀਆਂ ਜਿਹੜੀਆਂ ਲੂੰਬੜ ਚਾਲ ਲੀਡਰਾਂ ਦੀਆਂ ਤਕਰੀਰਾਂ ਆ ਤੇ ਉਹ ਸ਼ਰਧਾਂਜਲੀਆਂ ਆ, ਉਹਦੇ ਪਿੱਛੇ ਇੱਕ ਬੜੀ ਛਾਲ ਸੀ ਚੁੱਪ ਤੇ ਓਹਲਾ ਜਿਹੜਾ ਜਾਣ ਬੁੱਝ ਕੇ ਰੱਖਿਆ ਜਾਂਦਾ ਸੀ ਭਗਤ ਸਿੰਘ ਬਾਰੇ, ਸੋਚ ਬਾਰੇ, ਉਹਦੀ ਕੁਰਬਾਨੀ ਬਾਰੇ. ਹਾਂਜੀ ਆਪਾਂ ਉਹਦੇ ਤੇ ਗੱਲ ਕਰਨੀ ਆ, ਔਰ ਜਿਹੜੀ ਗੱਲ ਕਰਨੀ ਬਾਜਵਾ ਸਾਹਿਬ ਸ਼ਹੀਦ ਭਗਤ ਸਿੰਘ ਦੇ ਸ਼ਬਦਾਂ ਵਿੱਚ ਕਰਨੀ. ਹਾਂਜੀ ਹਾਂਜੀ ਹਾਂਜੀ ਤੇ ਮੈਂ ਆਪਣੀ ਗੱਲਬਾਤ ਜਿਹੜੀ ਉਹਦਾ ਇਹਨਾਂ ਸ਼ਬਦਾਂ ਤੋਂ ਸ਼ੁਰੂ ਕਰਦਾ ਬਈ. ਉਹਨਾਂ ਨੇ ਇੱਕ ਨਾ ਚਿੱਠੀ ਲਿਖੀ 5 ਮਈ 1930 ਨੂੰ, ਜਿਹੜਾ ਸਪੈਸ਼ਲ ਟ੍ਰਿਬਿਊਨਲ ਬਣਾਇਆ ਗਿਆ ਸੀ ਨਾ ਉਹਨਾਂ ਨੂੰ ਲਾਹੌਰ ਸਾਜਿਸ਼ ਕੇਸ ਵਾਸਤੇ, ਕਮਿਸ਼ਨਰ ਜਿਹੜਾ ਉਹਨੂੰ ਚਿੱਠੀ ਲਿਖੀ ਸ਼ਹੀਦ ਭਗਤ ਸਿੰਘ ਨੇ, ਤੇ ਉਹਨੇ ਚਿੱਠੀ ਦੀ ਸ਼ੁਰੂਆਤ ਇੱਥੋਂ ਕੀਤੀ ਜਿੱਥੇ ਮੈਂ ਜਿਹੜੀ ਤੁਸੀਂ ਕਹਿੰਦੇ ਨਾ ਵੀ ਉਹ ਤੁਸੀਂ ਗੱਲ ਕੀਤੀ ਨੀ, ਉਹ ਮੈਂ ਹੁਣ ਕਰਨ ਲੱਗਾ ਜਿਹੜੀ ਮਤਲਬ. ਹਾਂਜੀ ਉਹ ਇਹ ਆ ਵੀ ਇਹ ਕਹਿੰਦਾ ਵੀ ਅਸੀਂ 6 ਸਾਥੀ ਆ ਤੇ ਉਹਨਾਂ ਮਤਲਬ 6 ਸਾਥੀਆਂ ਵੱਲੋਂ ਚਿੱਠੀ ਲਿਖੀ ਹੈ ਤੇ ਕਹਿੰਦਾ ਉਹਨਾਂ ਚ ਮੈਂ ਇੱਕ ਵੀ ਆ, ਮੈਂ ਵੀ ਇੱਕ ਆ ਤੇ ਮੈਂ ਇਹ ਚਾਹੁੰਦਾ ਵੀ ਇਹ ਜੋ ਮੈਂ ਤੁਹਾਨੂੰ ਲਿਖ ਰਿਹਾ ਇਹਨੂੰ ਰਿਕਾਰਡ ਦੇ ਵਿੱਚ ਰੱਖਿਆ ਜਾਵੇ. ਤੇ ਉਹ ਚਿੱਠੀ ਕੀ ਆ ਆਪਣੇ ਉਹਦਾ ਹੈਡ ਕੀ ਲਿਖਿਆ ਸੀ ਨੇ ਬਾਜਵਾ ਸਾਹਿਬ ਵੀ ਅਸੀਂ ਇਨਕਾਰੀ ਆ ਤੁਹਾਡੇ ਅਦਾਲਤੀ ਕੌਂਸਲੇ ਚ ਹਿੱਸਾ ਲੈਣ ਤੋਂ, ਇਹ ਉਹਨੇ ਉਹਦਾ ਰੱਖਿਆ ਸੀਗਾ ਜੀ. ਤੇ ਉਹਨੇ ਲਿਖਿਆ ਬਾਜਵਾ ਸਾਹਿਬ ਵੀ ਅਸੀਂ ਤੁਹਾਡੇ ਮੁਕਦਮੇ ਦੀ ਕਾਰਵਾਈ ਚ ਹਿੱਸਾ ਹੀ ਨੀ ਲੈਣਾ ਚਾਹੁੰਦੇ, ਕਾਰਨ ਇਹ ਹੈ ਬਈ ਅਸੀਂ ਇਸ ਸਰਕਾਰ ਨੂੰ ਨਾ ਤਾਂ ਨਿਆਂ ਦੇ ਆਧਾਰ ਸਮਝਿਆ ਤੇ ਨਾ ਹੀ ਕਾਨੂੰਨੀ ਤੌਰ ਤੇ ਸਥਾਪਿਤ ਕੀਤੀ ਹੋਈ. ਉਹ ਮੈਂ ਤੁਹਾਡੀ ਗੱਲ ਵੱਲ ਆਊਂਗਾ, ਮਤਲਬ ਉਹ ਕਹਿੰਦੇ ਵੀ ਸਾਡਾ ਵਿਸ਼ਵਾਸ ਹੈ ਔਰ ਅਸੀਂ ਇੱਥੇ ਐਲਾਨ ਵੀ ਕਰਦੇ ਹਾਂ ਬਈ ਸਾਰੀ ਸੱਤਾ ਦਾ ਆਧਾਰ ਮਨੁੱਖ ਆ, ਮਨੁੱਖ ਕਰਕੇ ਜਿਹੜੀ ਸੱਤਾ ਮਿਲਦੀ ਆ, ਕੁਰਸੀ ਮਿਲਦੀ ਆ, ਸਰਕਾਰ ਬਣਦੀ ਆ, ਕੋਈ ਵਿਅਕਤੀ ਹੋਵੇ ਤੇ ਭਾਵੇਂ ਸਰਕਾਰ, ਕਿਸੇ ਉਸ ਕਿਸਮ ਦੀ ਤਾਕਤ ਦਾ ਹੱਕਦਾਰ ਨਹੀਂ ਹੋ ਸਕਦਾ ਜਿਹੜੀ ਜਨਤਾ ਦੇ ਉਹਨੂੰ ਦਿੱਤੀ ਨੀ. ਮਤਲਬ ਜਿੱਦਾਂ ਹੁਣ ਤੁਸੀਂ ਕਹਿ ਰਹੇ ਨਾ ਵੀ ਉਹ, ਮੈਂ ਆਪਣੇ ਦੋਸਤ ਨੂੰ ਪੁੱਛਿਆ ਯਾਰ ਨੂੰ ਕਿਹੋ ਜਿਹਾ ਬਣਾ ਦਿੱਤਾ ਰਾਸ਼ਟਰਪਤੀ ਦੂਜਾ, ਹਾਂ ਉਹ ਕਹਿੰਦਾ ਜਿੱਦਾਂ ਦਾ ਤੁਸੀਂ ਬਣਾਇਆ. ਜੀ ਜੀ ਇਹ ਲੋਕਾਂ ਨੇ ਇਹਨਾਂ ਨੂੰ ਇਸ ਵਾਸਤੇ ਤਾਕਤ ਕੁਰਸੀ ਨੀ ਸੱਤਾ ਨੀ ਦਿੱਤੀ ਬਾਜਵਾ ਸਾਹਿਬ. ਸ਼ਹੀਦ ਭਗਤ ਸਿੰਘ 95 ਸਾਲ 100 ਸਾਲ ਪਹਿਲਾਂ ਕਹਿ ਗਿਆ ਸੀਗਾ ਵੀ ਉਹ ਉਸਦੇ ਉਹਦਾ ਹੱਕਦਾਰ ਹੀ ਨੀ ਜਿਹੜੀ ਉਹ ਵਰਤੋਂ ਕਰ ਰਿਹਾ, ਉਹ ਲੋਕਾਂ ਨੇ ਉਹਦੇ ਵਾਸਤੇ ਤੇ ਬਿਠਾਇਆ ਹੀ ਨੀ ਉੱਥੇ ਕੁਰਸੀ ਤੇ ਜਿਹੜੀ ਚੀਜ਼ ਵਰਤ ਰਿਹਾ. ਤੇ ਕਿਉਂਕਿ ਗੋਰੀ ਸਰਕਾਰ ਇਹਨਾਂ ਅਸੂਲਾਂ ਦੇ ਐਨ ਉਲਟਿਆ, ਇਸੇ ਕਰਕੇ ਦੀ ਹੋਂਦ ਬਣੀ ਰਹਿਣ ਦੀ ਵੀ ਕੋਈ ਤੁੱਕ ਨੀ ਬਣਦੀ. ਐਸੀਆਂ ਸਰਕਾਰਾਂ ਜਿਹੜੀਆਂ ਬਣਾਈਆਂ ਹੀ ਕੌਮਾਂ ਦੀ ਲੁੱਟ ਖਾਤਰ ਜਾਂਦੀਆਂ, ਉਹਨਾਂ ਦੇ ਕਾਇਮ ਰਹਿਣ ਦਾ ਤਲਵਾਰ ਜਾਂ ਵੈਸੀ ਤੱਕ ਤੋਂ ਬਗੈਰ ਹੋਰ ਕੋਈ ਵੀ ਆਧਾਰ ਨਹੀਂ ਹੁੰਦਾ. ਇਹੀ ਕਾਰਨ ਹੈ ਬਈ ਉਹ ਲੋਕਾਂ ਦੀ ਆਜ਼ਾਦੀ ਦੀ ਭਾਵਨਾ ਆਲੇ ਵਿਚਾਰਾਂ ਤੇ ਲੋਕਾਂ ਦੀਆਂ ਜਾਇਜ਼ ਇੱਛਾਵਾਂ ਨੂੰ ਡੰਡੇ ਦੇ ਜ਼ੋਰ ਨਾਲ ਕੁਚਲਦੀ ਹੈ. ਅੱਛਾ ਬਸ ਹੁਣ ਮੈਂ ਉਹਨਾਂ ਉਸ ਗੱਲ ਦੇ ਉੱਤੇ ਜਿਹੜੀ ਮਤਲਬ ਜਿੱਥੇ ਅੱਗੇ ਗੱਲ ਤੇ ਸ਼ਹੀਦ ਭਗਤ ਸਿੰਘ ਦੀ ਕਰਾਂਗੇ, ਲੇਕਿਨ ਇਹ ਚੀਜ਼ ਨੂੰ ਜਿਹੜਾ ਸ਼ਬਦ ਤੁਸੀਂ ਵਰਤ ਰਹੇ ਸੀ ਨਾ ਜਿਹੜਾ ਤੁਸੀਂ ਅੱਜ ਪ੍ਰੋਗਰਾਮ ਕੀਤਾ, ਇਹਨੂੰ ਸਾਮਰਾਜਵਾਦ ਕਹਿੰਦੇ ਆ. ਆਪਣੇ ਦੇਸ਼ ਤੋਂ ਇਲਾਵਾ ਕਿਸੇ ਦੂਸਰੇ ਦੇਸ਼ ਤੇ ਜਾ ਕੇ ਮਤਲਬ ਜੱਫਾ ਮਾਰਨਾ, ਉਹਦੇ ਤੇ ਆਪਣੀ ਮਰਜ਼ੀ ਥੋਪਣੀ, ਉਹਦੇ ਤੇ ਡੰਡਾ ਚਲਾਉਣਾ, ਉਹਦੇ ਤੇ ਹਮਲਾ ਕਰਨਾ, ਇਹਨੂੰ ਸ਼ਹੀਦ ਭਗਤ ਸਿੰਘ ਨੇ ਆਪਣੇ ਸ਼ਬਦਾਂ ਚ ਸਾਮਰਾਜਵਾਦ ਕਿਹਾ, ਕਿਉਂਕਿ ਅੰਗਰੇਜ਼ ਦੀ ਸਾਮਰਾਜਵਾਦੀ ਸੀ ਨਾ ਸਾਡਾ ਦੇਸ਼ ਉਹਨੇ ਆ ਕੇ ਨੱਪਿਆ ਹੋਇਆ ਸੀ ਗੁਰੂ. ਹਾਂਜੀ ਹਾਂਜੀ ਉਹ ਕਹਿੰਦੇ ਆ ਵੀ ਸਾਡਾ ਵਿਸ਼ਵਾਸ ਹੈ ਬਈ ਐਸੀਆਂ ਸਾਰੀਆਂ ਸਰਕਾਰਾਂ ਖਾਸ ਕਰਕੇ ਗੋਰੀ ਸਰਕਾਰ ਜਿਹੜੀ ਜਬਰੀ ਟੋਸੀ ਗਈ ਆ ਬੇਸਹਾਰਾ ਤੇ ਗੈਰ ਰਜਾਮੰਦ ਭਾਰਤੀ ਕੌਮ ਤੇ, ਇਹ ਇੱਕ ਗਰੋਹ ਹੈ ਗੁੰਡੇ ਤੇ ਡਾਕੂਆਂ ਦਾ, ਇੱਕ ਲਟੋਰਾ ਲੁਟੇਰਾ ਟੋਲਾ ਆ ਜਿਹਨੇ ਸਭ ਤਰ੍ਹਾਂ ਦੀਆਂ ਤਾਕਤਾਂ ਇਕੱਠੀਆਂ ਕੀਤੀਆਂ ਕਤਲੇਆਮ ਕਰਨ ਤੇ ਲੋਕਾਂ ਨੂੰ ਉਜਾੜਨ ਵਾਸਤੇ.
0: ਜੀ ਬਿਲਕੁਲ
1: ਆਪਣੀ ਮੁਖਾਲਫਤ ਕਰਨ ਜਾਂ ਭੇਦ ਖੋਲਣ ਵਾਲੇ ਨੂੰ ਕੁਚਲ ਦਿੰਦੇ ਆ ਅਮਨ ਕਾਨੂੰਨ ਦੀ ਆੜ ਲੈ ਕੇ. ਜਿਹੜੀ ਤੁਸੀਂ ਗੱਲ ਕਰ ਰਹੇ ਸੀ ਨਾ ਉਹ ਕਹਿੰਦਾ ਕਿ ਤੁਸੀਂ ਐਟਮ ਬੰਬ ਬਣਾ ਦਿੱਤਾ ਜੀ, ਉਹ ਕਹਿੰਦਾ ਕੋਈ ਬਹਾਨਾ ਲੈ ਕੇ ਉਹਨਾਂ ਨੂੰ ਕੁਚਲ ਦੇ ਦੇ, ਮਤਲਬ ਜਿਹੜੀ ਵੀ ਇਹਨਾਂ ਦੇ ਸਬੂਤ ਨੀ
0: ਕਰਦੇ
1: ਤਾਕਤ. ਉਹ ਚਾਹੇ ਕਹਿੰਦਾ ਕੌਮਾਂ ਹੋਣ ਤੇ ਚਾਹੇ ਲੋਕ ਹੋਣ, ਇਹ ਜਿੱਦਾਂ ਸਰਕਾਰਾਂ ਆਪਣੇ ਦੇਸ਼ ਵਿੱਚ ਇਹ ਵਰਤਦੀਆਂ, ਇਹ ਹੱਥ ਕੰਡਾ ਇਹ ਡੰਡਾ ਆਪਣੇ ਦੇਸ਼ ਚ ਵਰਤਦੀਆਂ, ਦੂਜੀਆਂ ਕੌਮਾਂ ਤੇ ਵਰਤਦੀਆਂ. ਅੱਗੇ ਸੁਣੋ ਬਾਜਵਾ ਸਾਹਿਬ, ਉਹ ਕਹਿੰਦੇ ਵੀ ਸਾਡਾ ਵਿਸ਼ਵਾਸ ਹੈ ਵੀ ਸਾਮਰਾਜ ਵੱਲ ਡਾਕੇ ਮਾਰਨ ਦੀ ਇੱਕ ਵੱਡੀ ਸਾਜਿਸ਼ ਬਗੈਰ ਹੋਰ ਕੁਛ ਨਹੀਂ।
0: ਬਿਲਕੁਲ,
1: ਸਾਮਰਾਜਵਾਦ ਮਨੁੱਖ ਹੱਥੋਂ ਮਨੁੱਖ ਦੀ ਤੇ ਕੌਮ ਹੱਥੋਂ ਕੌਮ ਦੀ ਲੁੱਟ ਦਾ ਸਿਖਰ ਹੈ।
0: ਵਾਹ ਵਾਹ ਵਾਹ ਵਾਹ, ਬਹੁਤ ਖੂਬ
1: ਜੀ ਜੀ ਜੀ ਹਾਂਜੀ। ਤੇ ਉਹ ਕਹਿੰਦੇ ਸਾਮਰਾਜਵਾਦੀ ਆਪਣੇ ਹਿੱਤਾਂ ਤੇ ਲੁੱਟਣ ਦੀਆਂ ਸਕੀਮਾਂ ਨੂੰ ਪੂਰੇ ਕਰਨ ਖਾਤਰ ਨਾ ਸਿਰਫ ਅਦਾਲਤੀ ਤੇ ਕਾਨੂੰਨੀ ਤਾਕਤ ਵਰਤਦੇ ਆ ਬਲਕਿ ਵੱਡੇ ਵੱਡੇ ਕਤਲੇਆਮ ਵੀ ਚਾਹੁੰਦੇ ਆ। ਫਿਰ ਉਹ ਕਹਿੰਦੇ ਇੱਥੇ ਹੀ ਬਸ ਨੀ, ਉਹ ਆਪਣੀ ਲੁੱਟ ਨੂੰ ਪੂਰਾ ਕਰਨ ਖਾਤਰ ਜੰਗ ਵਰਗੇ ਖੌਫਨਾਕ ਜੁਰਮ ਵੀ ਕਰਦੇ। ਅੱਜ ਜੋ ਹੋ ਰਿਹਾ ਅਮਰੀਕਾ ਕਰ ਰਿਹਾ ਇਰਾਨ ਵਿਚ ਜਾਂ ਦੁਨੀਆ ਵਿਚ, ਇਹ ਦੇਖੋ ਅੱਜ ਤੋਂ ਸੌ ਸਵਾ ਸੌ ਸਾਲ ਪਹਿਲਾਂ ਸ਼ਹੀਦ ਭਗਤ ਸਿੰਘ ਜਿਹੜਾ ਆ ਉਹ ਇਹ ਚੀਜ਼ ਨੂੰ ਮਤਲਬ ਪੂਰੀ ਵਰਲਡ ਸੰਸਾਰ ਪੱਧਰੀ ਵੇਖੋ ਅੰਤਰਰਾਸ਼ਟਰੀ ਚਿੰਤਕ ਸੀ ਉਹ ਬੰਦਾ, ਮੈਂ ਮਤਲਬ ਸ਼ਹੀਦ ਦੇ ਨਾਲ ਨਾਲ ਉਹ ਇੱਕ ਏਡਾ ਵੱਡਾ ਚਿੰਤਕ ਸੀ ਬਾਜਵਾ ਸਾਹਿਬ, ਆਉਣ ਵਾਲੇ ਸੌ ਸਾਲ ਜਾਂ ਆਉਣ ਵਾਲੇ ਸਮੇਂ ਚ ਕੀ ਹੋਣਾ ਉਸ ਚੀਜ਼ ਨੂੰ ਅਸੈਸ ਕਰਦਾ ਸੀ, ਔਰ ਉਸ ਵੇਲੇ ਦੀਆਂ ਸਰਕਾਰਾਂ ਤੋਂ ਵੀ ਉਹਨੇ ਇਸ ਚੀਜ਼ ਦਾ ਮਤਲਬ ਅੰਦਾਜ਼ਾ ਲੈ ਲਿਆ ਸੀ ਸੰਸਾਰ ਦੀ ਏਦਾਂ ਦੀ ਆ ਮਤਲਬ ਬਣਤਰ।
0: ਬਹੁਤ ਵੱਡੇ ਚਿੰਤਕ, ਬਹੁਤ ਵੱਡੇ, 22 ਸਾਲ ਦੀ ਉਮਰ ਵਿਚ ਏਡੀ ਸੋਚ। ਬਸ ਹੁਣ
1: ਅੱਗੇ ਸੁਣੋ ਬਾਜਵਾ ਸਾਹਿਬ ਜੀ, ਉਹ ਅੱਗੇ ਫਿਰ ਕਹਿੰਦੇ ਨਾ ਜੀ ਜੰਗ ਵਰਗੇ ਖੌਫਨਾਕ ਜੁਰਮ ਵੀ ਕਰਦੇ, ਕਹਿੰਦੇ ਵੀ ਜੇ ਕਿਤੇ ਉਹਨਾਂ ਦੀਆਂ ਨਾਦਰਸ਼ਾਹੀ ਲੋਟੂ ਮੰਗਾਂ ਨਾ ਮੰਨਣ ਜਾਂ ਫਿਰ ਚੁੱਪ ਚਾਪ ਉਹਨਾਂ ਦੀਆਂ ਤਬਾਹ ਤੇ ਨਫ਼ਰਤ ਯੋਗ ਸ਼ਾਸਨ ਮੰਨਣ ਤੋਂ ਇਨਕਾਰ ਕਰ ਦੇਣ ਤਾਂ ਉਹ ਬੇਗੁਨਾਹਾਂ ਦਾ ਖੂਨ ਵਹਾਉਣ ਤੋਂ ਵੀ ਭੋਰਾ ਗਰੇਜ ਨਹੀਂ ਕਰਦੇ। ਸਾਮਰਾਜੀ ਅਮਨ ਤੇ ਕਾਨੂੰਨ ਦੀ ਆੜ ਹੇਠ ਅਮਨ ਭੰਗ ਕਰਦੇ ਆ, ਹਫੜਾ ਦਫੜੀ ਮਚਾਉਂਦੇ ਆ, ਲੋਕਾਂ ਨੂੰ ਜਾਨੋਂ ਮਾਰਦੇ ਆ ਤੇ ਹਰ ਸੰਭਵ ਜ਼ੁਲਮ ਕਰਦੇ ਆ।
0: ਹਰ ਸੰਭਵ ਜ਼ੁਲਮ,
1: ਵਾਹ ਜੀ ਜੀ ਜੀ ਜੀ। ਅੱਛਾ ਫਿਰ ਅੱਗੇ ਉਹ ਲਿਖਦੇ ਕੀ ਨੇ, ਉਹਨੂੰ ਕਮਿਸ਼ਨਰ ਵੱਲ ਲਿਖਿਆ ਵਾ ਨੰਦ ਬਾਜਵਾ ਸਾਹਿਬ, ਸਾਡਾ ਵਿਸ਼ਵਾਸ ਹੈ ਬਈ ਆਜ਼ਾਦੀ ਸਭ ਇਨਸਾਨਾਂ ਦਾ ਅਮਿੱਟ ਹੱਕ ਹੈ, ਹਰ ਮਨੁੱਖ ਨੂੰ ਆਪਣੀ ਮਿਹਨਤ ਦਾ ਫਲ ਮਾਨਣ ਦਾ ਹਰੇਕ ਹੱਕ ਹੈ, ਇੰਜੀ ਹਰ ਕੌਮ ਨੂੰ ਹੱਕ ਹੈ ਕਿ ਉਹਦੀ ਆਪਣੇ ਬੁਨਿਆਦੀ ਕੁਦਰਤੀ ਸਾਧਨਾਂ ਤੇ ਪੂਰੀ ਮਾਲਕੀ ਹੋਵੇ। ਜਿਹੜੀ ਗੱਲ ਤੁਸੀਂ ਕੀਤੀ ਨਾ, ਟਰੰਪ ਕਹਿੰਦਾ ਮੰਨਿਆ ਵੀ ਮੈਂ ਤੇਲ ਚਾਹੀਦਾ ਉਹਦਾ, ਇਹ ਉਹਦਾ ਕੁਦਰਤੀ ਦੇ ਸਾਧਨ ਆ, ਇਰਾਨ ਦਾ ਬੁਨਿਆਦੀ ਉਹਦਾ ਹੱਕ ਆ, ਉਹਦਾ
0: ਉਹਦਾ ਸਾਧਨ ਆ ਸਾਰਾ। ਆਪਣੇ ਹੋਣ ਵਾਲੇ ਇੰਟਰਵਿਊ ਚ ਉਹਨੇ ਮੰਨਿਆ ਉਹਦੇ ਮੂੰਹੋਂ,
1: ਮੈਂ ਸੁਣਿਆ ਬਾਜਵਾ ਸਾਹਿਬ, ਮੈਂ ਸੁਣਿਆ ਮੈਂ ਪੜ੍ਹਿਆ ਵੀ ਅਖਬਾਰਾਂ, ਅਗਲੇ ਦਿਨ ਨੈਕਸਟ ਡੇ ਅਖਬਾਰ ਵਿਚ ਵਿਸਥਾਰ ਨਾਲ ਹੁੰਦਾ ਆ, ਉਹ ਅੰਗਰੇਜ਼ੀ ਅੰਗਰਾਜ਼ੀ ਚਲੋ ਭਾਵੇਂ ਮਾੜੀ ਮੋਟੀ ਸਮਝ ਲਈ ਦੀ ਪਰ ਪੂਰੀ ਤਰ੍ਹਾਂ ਜੇ ਪੜ੍ਹਦੇ ਤੇ ਅਗਲੇ ਦਿਨ ਆਪਣੀਆਂ ਜਿਹੜੀਆਂ ਪੰਜਾਬੀ ਦੀਆਂ ਸਾਰੀਆਂ ਅਖਬਾਰਾਂ ਉਹਦੇ ਵਿੱਚ ਉਹ ਸਾਰੀ ਗੱਲ ਕਲੀਅਰ ਹੋ ਜਾਂਦੀ ਹੈ। ਹਾਂ ਤੇ ਉਹ ਬਾਜਵਾ ਸਾਹਿਬ ਵੇਖੋ ਮਤਲਬ ਇਹ ਅੱਜ ਅੰਤਰਰਾਸ਼ਟਰੀ ਪੱਧਰ ਤੇ ਅੱਜ ਵੀ ਵੇਖੋ ਹਾਲਾਤ ਜਿਹੜੇ ਆ ਸ਼ਹੀਦ ਭਗਤ ਸਿੰਘ ਜੀ ਮਤਲਬ ਕਹਿ ਕੇ ਗਏ ਸੀਗੇ ਉਹ ਬਣੇ ਹੋਏ ਆ, ਉਹ ਵੀ ਬੁਨਿਆਦੀ ਕੁਦਰਤੀ ਸਾਧਨਾਂ ਦੀ ਪੂਰੀ ਮਾਲਕੀ, ਜੇ ਕੋਈ ਸਰਕਾਰ ਜਨਤਾ ਨੂੰ ਉਹਨਾਂ ਨੇ ਇਹਨਾਂ ਬੁਨਿਆਦੀ ਹੱਕਾਂ ਤੋਂ ਵਾਂਝਿਆ ਰੱਖੀ ਤੇ ਲੋਕਾਂ ਦਾ ਕੇਵਲ ਹੱਕ ਹੀ ਨਹੀਂ ਸਗੋਂ ਜ਼ਰੂਰੀ ਫਰਜ਼ ਹੈ ਕਿ ਐਸੀ ਸਰਕਾਰ ਨੂੰ ਤਬਾਹ ਕਰ ਦੇਣ। ਅੱਛਾ ਫੇਰ ਉਹ ਕਹਿੰਦੇ ਆ ਵੀ ਆਪਾਂ ਨੂੰ ਕਿਉਂ ਨੀ ਵੀ ਤੁਹਾਡੀ ਅਦਾਲਤੀ ਢੰਗ ਕੋਈ ਹਿੱਸਾ, ਸਾਨੂੰ ਵਿਸ਼ਵਾਸ ਕਿਉਂ ਨੀ ਕਹਿੰਦੇ ਵੀ ਕਿਉਂਕਿ ਗੋਰੀ ਬਰਤਾਨੀ ਸਰਕਾਰ ਇਹਨਾਂ ਅਸੂਲਾਂ ਜਿਨ੍ਹਾਂ ਖਾਤਰ ਜੂਝ ਰਹੇ ਹਾਂ ਅਸੀਂ ਦੇ ਕੰਮ ਵੀ ਉਲਟ ਹੈ, ਇਸੇ ਕਰਕੇ ਸਾਡਾ ਦ੍ਰਿੜ ਵਿਸ਼ਵਾਸ ਹੈ ਕਿ ਹਰ ਉਹ ਕੋਸ਼ਿਸ਼ ਹਰ ਉਹ ਤਰੀਕਾ ਜਾਇਜ਼ ਆ ਜਿਹਦੇ ਰਾਹੀਂ ਇਨਕਲਾਬ ਲਿਆਂਦਾ ਜਾ ਸਕੇ ਤੇ ਇਸ ਸਰਕਾਰ ਦਾ ਮਲੀਆ ਮੇਟ ਕੀਤਾ ਜਾ ਸਕੇ। ਅਸੀਂ ਮੌਜੂਦਾ ਢਾਂਚੇ ਦੇ ਸਮਾਜਿਕ ਆਰਥਿਕ ਤੇ ਰਾਜਨੀਤਿਕ ਪੱਖ ਚੋਂ ਇਨਕਲਾਬੀ ਤਬਦੀਲੀਆਂ ਲਿਆਉਣ ਦੇ ਹੱਕ ਚ ਹਾਂ, ਉਹ ਲਿਖਦੇ ਨੇ, ਲਿਖ ਕੇ ਦਿੰਦੇ, ਰਿਟਨ ਲਿਖਦੇ ਚਿੱਠੀ ਮਤਲਬ ਲਲਕਾਰਦੇ ਨੇ ਆਪਣੇ ਵੱਲੋਂ ਤੇ ਆਪਣੀ ਸੋਚ ਜਿਹੜੀ ਉਹਨੂੰ ਦੱਸਦੇ ਕਮਿਸ਼ਨ ਵੱਲੋਂ ਵੀ ਆਇਆ ਤੁਹਾਡਾ ਢਕੌਸਲਾ, ਤੁਸੀਂ ਪਖੰਡੀ ਹੋ, ਤੁਸੀਂ ਮਤਲਬ ਸਾਮਰਾਜੀ ਹੋ, ਤੁਸੀਂ ਤੁਹਾਡੇ ਕੋਲ ਅਸੀਂ ਕੀ ਆਸ ਰੱਖਦੇ ਹਾਂ, ਸਾਨੂੰ ਆਸ ਹੀ ਨੀ, ਅਸੀਂ ਕਰਕੇ ਅਸੀਂ ਇਨਕਾਰੀ ਅਸੀਂ ਤੁਹਾਡੀ ਅਦਾਲਤ, ਸਾਨੂੰ ਪਤਾ ਇਨਸਾਫ਼ ਨਹੀਂ
0: ਹੋਣਾ,
1: ਦੇਖੋ ਪਤਾ ਸੀ ਜੀ ਜੀ ਉਹਨੂੰ ਪਤਾ ਸੀ ਵੀ ਐਸੀ ਸਰਕਾਰ ਜਿਹੜੀ ਸਾਮਰ ਬਣੀ ਇਸ ਵਾਸਤੇ ਲੁੱਟ ਖਸੁੱਟ ਵਾਸਤੇ ਆ, ਦੂਸਰੇ ਦੇਸ਼ ਦਾ ਆਇਆ ਉਹਨੇ ਦੱਬਿਆ, ਉਹਦੇ ਤੋਂ ਆਪਾਂ ਕਿਹੜੇ ਕਾਨੂੰਨ ਦੀ ਤੇ ਕਿਹੜੀ ਆਸ ਰੱਖ ਸਕਦੇ ਹਾਂ। ਅੱਛਾ ਫੇਰ ਅੱਗੇ ਬਾਜਵਾ ਸਾਹਿਬ, ਅਸੀਂ ਚਾਹੁੰਦੇ ਹਾਂ ਬਈ ਮੌਜੂਦਾ ਸਮਾਜ ਨੂੰ ਪੂਰੀ ਤਰ੍ਹਾਂ ਇੱਕ ਨਵੇਂ ਨਵੇਂ ਸਮਾਜ ਚ ਬਦਲਿਆ ਜਾਵੇ, ਇਹ ਸ਼ਹੀਦ ਭਗਤ ਸਿੰਘ ਦੀ ਸੋਚ ਸੀ, ਤੁਸੀਂ ਮੈਨੂੰ ਦੱਸੋ ਵੀ ਕੀ ਉਹ ਸਾਡਾ ਸਮਾਜ ਅੱਜ ਉਹ ਸੌ ਸਾਲ ਬਾਅਦ ਦੀ ਸ਼ਹੀਦੀ ਤੋਂ ਬਾਅਦ ਨਵਾਂ ਨਰੋਇਆ ਜਾਂ ਉਹਦੀ ਸੋਚ ਨੂੰ ਜਾਂ ਨਰੋਇਆ ਹੋਇਆ ਜਾਂ ਸਮਾਜ ਪੂਰੀ ਤਰ੍ਹਾਂ ਬਦਲਿਆ ਜਾਂ ਕੁਛ ਵੀ ਬਦਲਿਆ, ਕੁਛ ਨੀ ਬਦਲਿਆ। ਅੱਛਾ, ਇਸੇ ਤਰ੍ਹਾਂ ਕਰਕੇ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਅਸੰਭਵ ਬਣਾ ਕੇ ਲੋਕਾਂ ਲਈ ਸਾਰੇ ਖੇਤਰਾਂ ਚ ਪੂਰੀ ਆਜ਼ਾਦੀ ਯਕੀਨੀ ਬਣਾਈ ਜਾਵੇ। ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜਿੰਨਾ ਚਿਰ ਇਹ ਸਮਾਜਿਕ ਢਾਂਚਾ ਬਦਲਿਆ ਨਹੀਂ ਜਾਂਦਾ ਤੇ ਉਹਦੀ ਥਾਂ ਤੇ ਸਮਾਜਵਾਦੀ ਸਮਾਜ ਸਥਾਪਿਤ ਨਹੀਂ ਹੁੰਦਾ, ਸਾਰੀ ਦੁਨੀਆਂ ਇੱਕ ਤਬਾਹਕੁਨ ਪਰਲੋ ਦੇ ਖਤਰੇ ਹੇਠ ਰਹੇਗੀ। ਅੱਜ ਵੇਖੋ ਸਾਰੀਆਂ ਗੱਲਾਂ ਬਾਜਵਾ ਸਾਹਿਬ ਲੱਗਦੀ ਕੋਈ ਅੱਜ ਕਰ ਰਿਹਾ ਵੀ ਸਾਰੀ ਦੁਨੀਆਂ ਅੱਜ ਇੱਕ ਪਰਲੋ ਦੇ ਉੱਤੇ ਕੰਡੇ ਤੇ ਲਿਆ ਕੇ ਇਹਨਾਂ ਸਾਮਰਾਜਵਾਦੀਆਂ ਨੇ ਬਿਠਾਤੀ ਹੈ
0: ਨਾ
1: ਜੀ ਜੀ। ਅੱਛਾ, ਜਿੱਥੋਂ ਤੱਕ ਸੰਬੰਧ ਹੈ ਸ਼ਾਂਤੀ ਪੂਰਵਕ ਜਾਂ ਦੂਜੇ ਤਰੀਕੇ ਨਾਲ ਇਨਕਲਾਬੀ ਦਰਸ਼ਾਂ ਨੂੰ ਪੂਰਾ ਕਰਦਾ, ਅਸੀਂ ਐਲਾਨ ਕਰਦੇ ਹਾਂ ਕਿ ਇਸ ਨੂੰ ਚੁਣਨ ਲਈ ਖੁੱਲ ਵਕਤ ਦੇ ਹਾਕਮਾਂ ਦੀ ਮਰਜ਼ੀ ਤੇ ਨਿਰਭਰ ਹੈ। ਇਨਕਲਾਬੀ ਆਪਣੇ ਮਨੁੱਖੀ ਪਿਆਰ ਦੇ ਗੁਣਾ ਕਰਕੇ ਮਨੁੱਖ ਦੇ ਪੁਜਾਰੀ ਹੈ, ਉਹ ਅਮਨ ਚਾਹੁੰਦੇ ਹੈ, ਇੱਕ ਸਦੀਵੀ ਦੇ ਸੱਚਾ ਅਮਨ। ਉਹ ਕਹਿੰਦੇ ਵੀ ਇਨਕਲਾਬੀ ਅਸੀਂ ਮਤਲਬ ਮਨੁੱਖਾਂ ਨੂੰ ਪਿਆਰ ਕਰਦੇ ਹਾਂ ਤੇ ਅਸੀਂ ਉਹਨੇ ਮਨੁੱਖਤਾ ਦੇ ਪੁਜਾਰੀ ਹਾਂ ਹਨਾ, ਤੇ ਅਸੀਂ ਅਮਨ ਚਾਹੁੰਦੇ ਹਾਂ, ਅਸੀਂ ਇੱਕ ਸੱਚਾ ਅਮਨ ਚਾਹੁੰਦੇ ਹਾਂ, ਸਦੀਵੀ ਲਗਾਤਾਰ ਮਤਲਬ ਪੱਕਾ ਅਮਨ ਚਾਹੁੰਦੇ ਸਦਾ ਵਾਸਤੇ, ਜਿਹਦੀਆਂ ਨੀਹਾਂ ਇਨਸਾਫ ਦੇ ਇਨਸਾਫ ਤੇ ਬਰਾਬਰੀ ਤੇ ਟਿਕੀਆਂ ਹੋਣ। ਅਸੀਂ ਝੂਠ ਤੇ ਦਿਖਾਵੇ ਭਰੇ ਅਮਨ ਦੇ ਹਾਮੀ ਨਹੀਂ, ਜਿਹੜਾ ਬੁਜਦਲੀ ਜੋ ਪੈਦਾ ਹੁੰਦਾ ਤੇ ਨੇਜਿਆਂ ਤੇ ਬੰਦੂਕਾਂ ਦੇ ਸਹਾਰੇ ਕੋਈ ਅੱਜ ਕਰ ਰਿਹਾ ਵੀ ਸਾਰੀ ਦੁਨੀਆਂ ਅੱਜ ਇੱਕ ਪਰਲੋ ਦੇ ਉੱਤੇ ਕੰਡੇ ਤੇ ਲਿਆ ਕੇ ਇਹਨਾਂ ਸਾਮਰਾਜਵਾਦੀਆਂ ਨੇ ਬਿਠਾਤੀ ਹੈ
0: ਨਾ
1: ਜੀ ਜੀ। ਅੱਛਾ, ਜਿੱਥੋਂ ਤੱਕ ਸੰਬੰਧ ਹੈ ਸ਼ਾਂਤੀ ਪੂਰਵਕ ਜਾਂ ਦੂਜੇ ਤਰੀਕੇ ਨਾਲ ਇਨਕਲਾਬੀ ਦਰਸ਼ਾਂ ਨੂੰ ਪੂਰਾ ਕਰਦਾ, ਅਸੀਂ ਐਲਾਨ ਕਰਦੇ ਹਾਂ ਕਿ ਇਸ ਨੂੰ ਚੁਣਨ ਲਈ ਖੁੱਲ ਵਕਤ ਦੇ ਹਾਕਮਾਂ ਦੀ ਮਰਜ਼ੀ ਤੇ ਨਿਰਭਰ ਹੈ। ਇਨਕਲਾਬੀ ਆਪਣੇ ਮਨੁੱਖੀ ਪਿਆਰ ਦੇ ਗੁਣਾ ਕਰਕੇ ਮਨੁੱਖ ਦੇ ਪੁਜਾਰੀ ਹੈ, ਉਹ ਅਮਨ ਚਾਹੁੰਦੇ ਹੈ, ਇੱਕ ਸਦੀਵੀ ਦੇ ਸੱਚਾ ਅਮਨ। ਉਹ ਕਹਿੰਦੇ ਵੀ ਇਨਕਲਾਬੀ ਅਸੀਂ ਮਤਲਬ ਮਨੁੱਖਾਂ ਨੂੰ ਪਿਆਰ ਕਰਦੇ ਹਾਂ ਤੇ ਅਸੀਂ ਉਹਨੇ ਮਨੁੱਖਤਾ ਦੇ ਪੁਜਾਰੀ ਹਾਂ ਹਨਾ, ਤੇ ਅਸੀਂ ਅਮਨ ਚਾਹੁੰਦੇ ਹਾਂ, ਅਸੀਂ ਇੱਕ ਸੱਚਾ ਅਮਨ ਚਾਹੁੰਦੇ ਹਾਂ, ਸਦੀਵੀ ਲਗਾਤਾਰ ਮਤਲਬ ਪੱਕਾ ਅਮਨ ਚਾਹੁੰਦੇ ਸਦਾ ਵਾਸਤੇ, ਜਿਹਦੀਆਂ ਨੀਹਾਂ ਇਨਸਾਫ ਦੇ ਇਨਸਾਫ ਤੇ ਬਰਾਬਰੀ ਤੇ ਟਿਕੀਆਂ ਹੋਣ। ਅਸੀਂ ਝੂਠ ਤੇ ਦਿਖਾਵੇ ਭਰੇ ਅਮਨ ਦੇ ਹਾਮੀ ਨਹੀਂ, ਜਿਹੜਾ ਬੁਜਦਲੀ ਜੋ ਪੈਦਾ ਹੁੰਦਾ ਤੇ ਨੇਜਿਆਂ ਤੇ ਬੰਦੂਕਾਂ ਦੇ ਸਹਾਰੇ ਜੀ ਹੁੰਦੇ ਆ।
0: ਵਾਹ
1: ਜੀ ਜੀ।

0: ਅਸੀਂ ਅਮਲ ਚਾਹੁੰਦੇ ਹਾਂ, ਅਸੀਂ ਇੱਕ ਸੱਚਾ ਅਮਲ ਚਾਹੁੰਦੇ ਹਾਂ, ਸਿੱਧੀ ਲਗਾਤਾਰ ਮਤਲਬ ਪੱਕਾ ਅਮਲ ਚਾਹੁੰਦੇ ਸਦਾ ਵਾਸਤੇ, ਜਿਹਦੀਆਂ ਨੀਂਹਾਂ ਇਨਸਾਫ ਦੇ ਇਨਸਾਫ ਤੇ ਬਰਾਬਰੀ ਤੇ ਟਿਕੀਆਂ ਹੋਣ। ਅਸੀਂ ਝੂਠ ਤੇ ਦਿਖਾਵੇ ਭਰੇ ਅਮਨ ਦੇ ਹਾਮੀ ਨੀ, ਜਿਹੜਾ ਬੁਜਦਲੀ ਜੋ ਪੈਦਾ ਹੁੰਦਾ ਤੇ ਨੇਜਿਆਂ ਤੇ ਬੰਦੂਕਾਂ ਦੇ ਸਹਾਰੇ ਜਿਉਂਦੇ ਆ। ਜੋ ਇਨਕਲਾਬੀ ਬੰਬਾਂ ਤੇ ਪਿਸਤੌਲਾਂ ਦਾ ਸਹਾਰਾ ਲੈਂਦੇ ਆ, ਜੇ ਜੋ ਇਨਕਲਾਬੀ ਬੰਬਾਂ ਤੇ ਪਿਸਤੌਲਾਂ ਦਾ ਸਹਾਰਾ ਲੈਂਦੇ ਤਾਂ ਇਹ ਸਿਰੇ ਦੀ ਲੋੜ ਚੋਂ ਹੁੰਦਾ ਹੈ, ਆਖਰੀ ਦਾਅਵੇ ਦੇ ਤੌਰ ਤੇ ਹਾਂ ਕਹਿੰਦੇ ਜੀ ਇਨਕਲਾਬੀ ਇਹ ਸਹਾਰਾ ਲੈਂਦੇ ਆ ਤੇ ਉਹ ਉਹਨਾਂ ਦੀ ਮਜਬੂਰੀ ਹੈ ਕੋਈ ਮਤਲਬ ਇਹ ਵਾਸਤੇ। ਅੱਛਾ, ਲਾ ਐਂਡ ਆਰਡਰ ਯਾਨੀ ਅਮਨ ਕਾਨੂੰਨ ਮਨੁੱਖ ਵਾਸਤੇ ਆ, ਨਾ ਕਿ ਮਨੁੱਖ ਅਮਨ ਕਾਨੂੰਨ ਵਾਸਤੇ। ਅੱਛਾ, ਅੱਗੇ ਨਾ ਇੱਕ ਫਰਾਂਸ ਦਾ ਇਨਕਲਾਬੀ ਆ ਨਿਆਂ ਸ਼ਾਸਤਰੀ ਜਿਹੜਾ, ਉਹਦੇ ਨਾ ਹਵਾਲਾ ਦਿੰਦੇ ਨੇ ਵਾਜਾ ਸਾਹਿਬ ਵੀ ਕਾਨੂੰਨ ਦਾ ਅੰਤਲਾ ਭਾਵ ਆਜ਼ਾਦੀ ਨੂੰ ਖਤਮ ਕਰਨਾ ਜਾਂ ਰੋਕ ਲਾਉਣਾ ਨਹੀਂ, ਸਗੋਂ ਆਜ਼ਾਦੀ ਨੂੰ ਮਹਿਫੂਜ਼ ਕਰਨਾ ਤੇ ਅੱਗੇ ਵਧਾਉਣਾ ਹੁੰਦਾ ਹੈ। ਸਰਕਾਰ ਬਣਾਉਣ ਖਾਤਰ ਕਾਨੂੰਨੀ ਤਾਕਤ ਮਿਲੂਗੀ ਢੰਗ ਸਿਰ ਬਣਾਏ ਕਾਨੂੰਨਾਂ ਤੋਂ, ਜਿਹੜੇ ਸਿਰਫ ਸਾਂਝੇ ਹਿੱਤਾਂ ਖਾਤਰ ਬਣਾਏ ਗਏ ਹੋਣ ਤੇ ਆਧਾਰਿਤ ਹੋਣ, ਉਹਨਾਂ ਲੋਕਾਂ ਦੀ ਮਰਜ਼ੀ ਤੇ ਜਿਨ੍ਹਾਂ ਖਾਤਰ ਇਹ ਬਣਾਏ ਗਏ ਆ। ਵਿਧਾਨਕਾਰਾਂ ਸਮੇਤ ਕੋਈ ਵੀ ਇਹਨਾਂ ਤੋਂ ਬਾਹਰ ਨਹੀਂ ਹੋ ਸਕਦਾ। ਉਹ ਕਹਿੰਦੇ ਕਾਨੂੰਨ ਸਭ ਲਈ ਮਤਲਬ ਸਾਂਝਾ ਹੁੰਦਾ ਆ ਤੇ ਫਿਰ ਮਤਲਬ ਪਾਲਣਾ ਜਿਹੜੀ ਸਭ ਵਾਸਤੇ ਬਰਾਬਰ ਹੋਣੀ ਚਾਹੀਦੀ। ਅੱਛਾ, ਕਾਨੂੰਨ ਦੀ ਪਵਿੱਤਰਤਾ ਉਦੋਂ ਤੱਕ ਹੀ ਬਰਕਰਾਰ ਰੱਖੀ ਜਾ ਸਕਦੀ ਹੈ ਜਦ ਤੱਕ ਇਹ ਲੋਕਾਂ ਦੀ ਵਿਲ ਯਾਨੀ ਉਹਦੇ ਇਰਾਦੇ ਦਾ ਇਜ਼ਹਾਰ ਕਰਦਾ ਹੈ। ਜਦ ਇਹ ਲੁਟੇਰੀ ਜਮਾਤ ਦੇ ਹੱਥਾਂ ਵਿੱਚ ਇੱਕ ਸੰਦ ਬਣ ਜਾਂਦਾ ਹੈ ਤਾਂ ਉਦੋਂ ਇਹ ਆਪਣੀ ਪਵਿੱਤਰਤਾ ਤੇ ਮਹਾਨਤਾ ਖੋ ਬੈਠਦਾ ਹੈ। ਇਨਸਾਫ ਦੇਣ ਦੀ ਮੁੱਢਲੀ ਸ਼ਰਤ ਇਹ ਹੈ ਬਈ ਇਹ ਹਰ ਤਰ੍ਹਾਂ ਦੇ ਮੁਫਾਦ ਸਾਹਿਤ ਦਾ ਖਾਤਮਾ ਹੋਵੇ। ਜਦ ਵੀ ਕਾਨੂੰਨ ਆਮ ਸਮਾਜ ਦੀਆਂ ਲੋੜਾਂ ਦੀ ਪੂਰਤੀ ਬੰਦ ਕਰ ਦਿੰਦਾ ਤੇ ਇਹ ਹੱਥ ਠੋਕਾ ਬਣ ਜਾਂਦਾ ਜ਼ੁਲਮ ਤੇ ਬੇਇਨਸਾਫੀ ਨੂੰ ਅੱਗੇ ਵਧਾਉਣ ਖਾਤਰ, ਐਸੇ ਕਾਨੂੰਨ ਨੂੰ ਲਾਗੂ ਰੱਖਣਾ ਸਾਂਝੇ ਹਿੱਤ ਤੇ ਖਾਸ ਹਿੱਤ ਦੀ ਦੰਭੀ ਜੋਰਾ ਜਬਰੀ ਤੇ ਜੋ ਜਬਰੀ ਦੇ ਸਵਾਏ ਹੋਰ ਕੁਝ ਨਹੀਂ। ਅੱਗੇ ਕਹਿੰਦੇ ਨੇ ਮੌਜੂਦਾ ਸਰਕਾਰ ਦੇ ਕਾਨੂੰਨ ਵਿਦੇਸ਼ੀ ਰਾਜ ਦੇ ਹਿੱਤ ਲਈ ਚਲਾਏ ਜਾਂਦੇ ਆ ਤੇ ਇਹ ਕਾਨੂੰਨ ਸਾਡੇ ਲੋਕਾਂ ਦੇ ਹਿੱਤਾਂ ਦੇ ਉਲਟ ਨੇ, ਇਸ ਕਰਕੇ ਸਾਡੇ ਤੇ ਇਨ੍ਹਾਂ ਦੇ ਕਿਸੇ ਕਿਸਮ ਦੀ ਸਦਾਚਾਰਕਤਾ ਲਾਗੂ ਨਹੀਂ ਹੁੰਦੀ। ਕਹਿੰਦੇ ਸਾਡਾ ਸਾਡੇ ਤੇ ਸਦਾਚਾਰ ਲਾਗੂ ਹੀ ਨਹੀਂ ਹੁੰਦਾ ਪਿਆ ਅਸੀਂ ਇਹਨੂੰ ਮੰਨੀਏ, ਕਿਉਂਕਿ ਇਹ ਕਾਨੂੰਨ ਬਣਾਏ ਨੇ ਜਿਹੜੇ ਇੱਕ ਲੁਟੇਰੀ ਲੋਕਾਂ ਨੂੰ ਲੁੱਟਣ ਖਾਤਰ, ਵਿਦੇਸ਼ੀ ਰਾਜ ਕਰਨ ਖਾਤਰ ਜੀ ਜੀ ਜੀ। ਤੇ ਕਹਿੰਦੇ ਵੀ ਅਸੀਂ ਕਿਹੜੇ ਕਾਨੂੰਨ ਅੱਗੇ ਆਪਣਾ ਮਤਲਬ ਕੇਸ ਰੱਖੀਏ ਤੇ ਕਿਹੜੀ ਤੁਹਾਡੀ ਅਦਾਲਤ ਦੇ ਨੂੰ, ਜਦੋਂ ਇਹਦੇ ਵਿੱਚ ਕੋਈ ਇੱਕ ਪਰਸੈਂਟ ਵੀ ਜਿਹੜਾ ਸਾਨੂੰ ਦਿਸਦਾ ਨੀ, ਇੱਕ ਅਦਾਲਤੀ ਢਕੌਂਸਲਾ ਇਹਦੇ ਵਿੱਚ ਅਸੀਂ ਹਿੱਸਾ ਲੈਣ ਤੋਂ ਇਨਕਾਰ ਹੈ, ਏਦਾਂ ਕਹਿੰਦੇ ਨੇ ਉਹ। ਅੱਛਾ, ਫਿਰ ਅੱਗੇ ਬਾਜਵਾ ਸਾਹਿਬ ਆਪਣੇ ਇੱਥੇ ਚਿੱਠੀ ਨੂੰ ਅਖੀਰ ਚ ਖਤਮ ਕਰਦੇ ਆ ਵੀ ਇਸੇ ਕਰਕੇ ਹਰ ਭਾਰਤੀ ਦੀ ਇਹ ਜ਼ਿੰਮੇਵਾਰੀ ਬਣਦੀ ਆ ਕੋ ਉਹਨਾਂ ਕਾਨੂੰਨਾਂ ਨੂੰ ਲਲਕਾਰੇ ਇਹਨਾਂ ਦੀ ਉਲੰਘਣਾ ਕਰਕੇ। ਅੰਗਰੇਜ਼ ਅਦਾਲਤਾਂ ਜਿਹੜੀਆਂ ਲੁੱਟ ਦੀ ਮਸ਼ੀਨ ਦੇ ਪੁਰਜੇ ਆ ਇਨਸਾਫ਼ ਨਹੀਂ ਦੇ ਸਕਦੀਆਂ, ਖਾਸ ਕਰ ਸਿਆਸੀ ਕੇਸਾਂ ਚ ਜਿੱਥੇ ਸਿੱਧੀ ਟੱਕਰ ਹੈ ਸਰਕਾਰ ਤੇ ਲੋਕਾਂ ਦੇ ਹਿੱਤਾਂ ਦੀ। ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਇਹ ਅਦਾਲਤਾਂ ਇਨਸਾਫ਼ ਦੇ ਸਵਾਗ ਤੋਂ ਬਗੈਰ ਕੁਛ ਨਹੀਂ, ਇਹਨਾਂ ਕਰਕੇ ਕਾਰਨਾਂ ਕਰਕੇ ਅਸੀਂ ਇਨਕਾਰੀ ਆ ਇਹ ਮਜ਼ਾਕੀਆ ਢਕੌਂਸਲੇ ਦਾ ਹਿੱਸਾ ਬਣਨ ਤੋਂ, ਔਰ ਅਸੀਂ ਇਸ ਮੁਕਦਮੇ ਦੀ ਕਾਰਵਾਈ ਵਿੱਚ ਹਿੱਸਾ ਨਹੀਂ ਲਵਾਂਗੇ। ਦੇਖੋ ਬਾਜਵਾ ਸਾਹਿਬ ਉਹਨਾਂ ਨੇ ਜੀ ਜੀ ਜੀ ਖੂਬਸੂਰਤ ਔਰ ਬਿਲਕੁਲ ਲਲਕਾਰ ਕੇ ਔਰ ਉਹਨਾਂ ਦਾ ਮਤਲਬ ਅੰਤਰਰਾਸ਼ਟਰੀ ਪੱਧਰ ਤੇ ਸਾਰਾ ਭਾਜ ਉਘੇੜ ਕੇ ਰੱਖ ਦਿੱਤਾ ਸ਼ਹੀਦ ਭਗਤ ਸਿੰਘ ਨੇ ਵੀ ਤੁਸੀਂ ਕਿਹੜੇ ਕਾਨੂੰਨ ਦੀ ਗੱਲ ਕਰਦੇ ਹੋ, ਤੁਸੀਂ ਕਿਹੜਾ ਕਾਨੂੰਨ ਕਹਿੰਦਾ ਜਾ ਕੇ ਤੁਸੀਂ ਸਾਮਰਾਜਵਾਦ ਤੇ ਕਿਸੇ ਦੂਸਰੇ ਦੇਸ਼ ਤੇ ਜਾ ਕੇ ਲੋਕਾਂ ਦੀ ਲੁੱਟ ਕਰੋ ਉਹਨਾਂ ਦੇ ਰਾਜ ਕਰੋ।
1: ਬਿਲਕੁਲ ਬਿਲਕੁਲ
0: ਹਾਂ ਤੇ ਹਾਂ ਉਹ ਵੇਖੋ ਉਹਨੂੰ ਪਤਾ
1: ਚਿਹਰਾ ਸਾਮਰਾਜਵਾਦ
0: ਜਦੋਂ ਬਾਜਵਾ ਸਾਹਿਬ ਫੜੇ ਗਏ ਸੀ ਤੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਸਾਡਾ ਇਹਨਾਂ ਦੇ ਕੋਲੋਂ ਆਸ ਕਰਨਾ ਜਾਂ ਕੋਈ ਕੇਸ ਕਰਨਾ ਮਤਲਬ ਜਿਹੜਾ ਨਾ ਉਹ ਕੋਈ ਫਾਇਦਾ ਨੀ ਗਾ, ਕਿਉਂਕਿ ਇਹ ਕੀ ਸਾਨੂੰ ਦੇ ਸਕਦੇ, ਜਿਹੜੇ ਚੋਰ ਆ ਉਹ ਕਿਸੇ ਨੂੰ ਕੀ ਮਤਲਬ, ਚੋਰ ਦੇ ਕੋਲ ਜਾ ਕੇ ਤੁਸੀਂ ਕਿਹੜੀ ਨੈਤਿਕਤਾ ਦੀ ਆਸ ਕਰੋਗੇ ਉਹਦੇ ਅੱਗੇ ਜਾ ਕੇ ਹਨਾ। ਔਰ ਉਹਨਾਂ ਨੇ ਬੜੀ ਇੱਜ਼ਤ ਦੇ ਨਾਲ ਜਿਹੜਾ ਸੀ ਨਾ ਲਿਖ ਕੇ ਰਿਟਨ ਇਹ ਚਿੱਠੀ ਆ ਉਹਨਾਂ ਦੀ ਬਕਾਇਦਾ ਇੱਕ ਇਤਿਹਾਸਿਕ ਦਸਤਾਵੇਜ਼ ਆ ਜਿਹੜਾ ਉਹਨਾਂ ਨੇ ਸਪੈਸ਼ਲ ਟ੍ਰਿਬਿਊਨ ਲਿਖਿਆ
1: ਦਸਤਾਵੇਜ਼ ਆ।
0: ਜੀ ਜੀ ਜੀ ਜੀ
1: ਯੰਗ ਮੈਨ

0: اور کتنی سوجھ بوجھ ہوئے گی.
1: جی جی تسی مینو دسو بھی اج 95 سال ہو گئے کبھی کسی سرکار نے کسی لیڈر نے کسی سٹیج تو کسی اپنے بھاشن کسی اخباری سرخی چ کیا ہوئے بھی شہید بھگت سنگھ بھائی جیڑا دمبی قانون ہے لوکاں لٹ سٹ کرن والا قانون ہے اونوں منن تو نگاری سی کیونکہ اوہی تے اوتے انہیں یہ بھی کہہ گیا سی کہ اپنی اگلی ایک لکھت وچ انہیں کہا سی نا بھائی سانو چیری بدلنا کچھ نہیں بدلنا سسٹم بدلنا پینا مطلب گورے انگریز چل جان گے کالے آ جان گے جی جی ایڈی زبردست ویکو سمجھ سوجھ سی حالانکہ اس ویلے جنا ہوں بیڑا کر کے وا اس ویلے کو تھوڑا پھر بھی فرق سی کیونکہ ساری سارے ہندو سکھ رل کے مسلمان رل کے
0: سوچ مطابق پلاننگ کر سکتے سی کی ہو سکتا.
1: بالکل جی بالکل لیکن وہ لیڈر کی جڑی موت بری سی نا کھوتی لیڈر تو آن والے سمے کی بھی مطلب بھانپ گیا سی اور انہوں پتا سی کہ سامراجی سرکار ایک نہ ایک دن انہیں مطلب انہوں چھڈنا پینا کیونکہ انقلابی وہ سمجھتے سی کہ جڑا اسی ہاں ایک ایک خون دے قطرے آندا سی میرے ایک ایک قطرے وچ 100 شہید انقلابی دیش بھگت پیدا ہون گے اس کر کے اپنا خون ڈولن لئی اپنا شہید ہون لئی چرا جنا میں کسی طرح بھی مطلب جڑی ہے نا کوئی جھجک نہیں سگوں جت ورتی سی گی. اور دوسرا بھائی صاحب میں تھوڑے روبرو کرنا چاہوں گا اپنے درشکاں دے اے ہویا کی بھی انہاں دے پتا جی نے نا ایک درخواست دے دیتی ٹریبیونل لگے ہاں بھائی وہ انہوں جڑا بھائی انہوں انصاف کیتا جاوے انہوں دا کیس ٹھیک طرح سنیا جاوے انہوں نے نا ایک خط اپنے پتا جی نو لکھیا اور باجا صاحب یہ خط پڑھ دیا میں مطلب میں کہنا بھی کمال ہے کوئی بندہ این یورت رکھ سکتا اینا بھی جندہ دل ہو سکتا ایڈا وڈا بھی ہو سکتا کمال دی گل ہے. وہ میں چٹھی جی حکم ہوئے تو میں سانجی کراں تہاڈے نال ملک جی ہاں جی ہاں انہوں صاحب اپنے پتا جی نے پھر انہوں نے ایک خط لکھا یہ خط لکھا سا انہوں نے پہلے جڑا میں پہلا خط پڑھا وہ تو 5 مہینے بعد 4/10/1930 مطلب جدو شہید ہون تو لگ بھگ 5-6 مہینے پہلا لا لو 3 مارچ ہو گئے سی 3-6 مہینے پہلا ہے نا بھائی صاحب لکھا بھی پیارے پتا جی مینو یہ جان کے بڑی حیرانی ہوئی کہ تسی میری صفائی وچ درخواست پیش کر دیتی ہے سپیشل ٹریبیونل لگے اینی دکھدائی سی یہ خبر کہ میں چپ چاپ برداشت نہیں کر سکتا میرے دل دی شانتی ختم کر دیتی ہے انہیں مینو اس گل دی سمجھ نہیں آؤندی کہ موجودہ حالات اور ایس پڑا تے تسی کیویں دے سکدے ہو ایہو جی درخواست اگے بھائی صاحب کہندے تھوڑا پتر ہون ناتے میں پوری عزت کردا تھوڑے ماپیاں والے جذبیاں دی وہ کہندے میں تہاڈے ماتا پتا والے جذبے دی قدر کردا وی پتر نال پیار ہوندا ماں پیو دا پر ادھے باوجود میں سمجھا گیا میرے نال سلاح مشورہ کیتے بنا تھونو ایہو جی ارضی دین دا کوئی حق نہیں سی یہ تا تھونو ہی پتا کہ سیاسی کھیتر چ میرے خیال تھوڑے خیالاں تو بہت واقف ہے میں تھوڑی رجامندی جا نا رجامندی یہ سوچے بنا پہلا تو ہی آزادانہ کام کرتا رہا ہے مینو یقین ہے کہ یہ گل یاد ہو تھانو کہ تسی مڑ تو ہی مینو اس گل خاطر قائل کرنا یتن کرتے رہے ہو کہ میں اپنا کیس سنجیدگی نال لڑا اور اپنی صفائی پیش کرا پر تھانو یہ بھی تو پتا ہی ہے کہ میں سدا ہی یہ وروتھتا کرتا رہا میں کدے بھی اچھا نہیں پرگٹ کی صفائی پیش کرن دی تے نہ ہی میں کدے سنجیدگی نال غور کیتا اہدے تے وہی گل کر رہے جڑی پہلی چٹھی چ انہاں لکھیا نا ٹریبیونل میں اپنے پتا نو لکھیا بھی میں صفائی پیش کرنی نہیں چاہندا کی جے اگے میں صفائی پیش کرنا جدوں میں پتا ہے بھی ادا کوئی فائدہ نہیں ہے نا ਤੁਸੀਂ ਇਹ ਵੀ ਜਾਣਦੇ ਹੀ ਹੋ ਅਸੀਂ ਮੁਕਦਮੇ ਚ ਇੱਕ ਤੈਅਸ਼ੁਦਾ ਨੀਤੀ ਤੇ ਚੱਲ ਰਹੇ ਹਾਂ। ਮੇਰਾ ਹਰੇਕ ਕਦਮ ਇਸ ਪਾਲਿਸੀ ਮੇਰੇ ਅਸੂਲਾਂ ਤੇ ਸਾਡੇ ਪ੍ਰੋਗਰਾਮ ਮੇਲ ਖਾਣ ਵਾਲਾ ਹੋਣਾ ਚਾਹੀਦਾ। ਅੱਜ ਹਾਲਾਤ ਜਮਾਂ ਹੀ ਵੱਖਰੇ ਆ। ਚਲੋ ਜੇ ਹਾਲਾਤ ਇਹਨਾਂ ਤੋਂ ਬਿਨਾ ਕੁਛ ਹੋਰ ਵੀ ਹੁੰਦੇ ਤਾਂ ਵੀ ਮੈਂ ਆਖਰੀ ਆਦਮੀ ਹੁੰਦਾ ਜਿਹੜਾ ਸਫਾਈ ਪੇਸ਼ ਕਰਦਾ। ਇਸ ਸਾਰੇ ਮੁਕਦਮੇ ਦੌਰਾਨ ਮੇਰੇ ਸਾਹਮਣੇ ਤਾਂ ਇੱਕੋ ਹੀ ਖਿਆਲ ਸੀਗਾ ਕਿ ਸਾਡੇ ਖਿਲਾਫ ਜਿਹੜੇ ਸੰਗੀਨ ਇਲਜ਼ਾਮ ਲਾਏ ਆ ਉਹਨਾਂ ਦੇ ਬਾਵਜੂਦ ਅਸੀਂ ਇਹਦੇ ਵੱਲ ਮੁਕੰਮਲ ਤੌਰ ਤੇ ਬੇਧਿਆਨੀ ਵਰਤੀਏ। ਉਹ ਕਹਿੰਦੇ ਮਤਲਬ ਜਿਹੜੇ ਇਲਜ਼ਾਮ ਲਗਾਏ ਸਾਡੇ ਤੇ ਅਸੀਂ ਉਹਨਾਂ ਨਾਲ ਬੇਧਿਆਨੀ ਵਰਤਦੇ ਆ ਵੀ ਜਦੋਂ ਹੈ ਝੂਠੋ ਝੂਠ ਹੈ ਸਭ ਕੁਛ ਉਹਨਾਂ ਨੂੰ ਪਤਾ ਸੀਗਾ। ਹਾਂਜੀ ਮੇਰਾ ਇਹ ਨਜ਼ਰੀਆ ਰਿਹਾ ਕਿ ਸਾਰੇ ਸਿਆਸੀ ਵਰਕਰਾਂ ਨੂੰ ਅਜਿਹੇ ਹਾਲਾਤ ਚ ਬੇਧਿਆਨੀ ਵਰਤਣੀ ਚਾਹੀਦੀ ਹੈ ਅਤੇ ਜਿਹੜੀ ਵੀ ਸਜ਼ਾ ਉਹਨਾਂ ਨੂੰ ਦਿੱਤੀ ਜਾਵੇ ਉਹਨੂੰ ਬਰਦਾਸ਼ਤ ਕਰਨਾ ਚਾਹੀਦਾ ਖਿੜੇ ਮੱਥੇ। ਇਸ ਸਾਰੇ ਮੁਕਦਮੇ ਦੇ ਦੌਰਾਨ ਸਾਡੀ ਪਾਲਿਸੀ ਇਸੇ ਅਸੂਲ ਦੇ ਮੁਤਾਬਕ ਰਹੀ ਹੈ। ਅਸੀਂ ਅਜਿਹਾ ਕਾਰਜ ਸਫਲ ਹੋਏ ਆ ਜਾਂ ਨਹੀਂ ਇਹ ਫੈਸਲਾ ਕਰਨਾ ਮੇਰਾ ਕੰਮ ਨਹੀਂ। ਅਸੀਂ ਖੁਦ ਗਰਜੀ ਨੂੰ ਛੱਡ ਕੇ ਆਪਣਾ ਕੰਮ ਕਰੀ ਜਾ ਰਹੇ। ਅੱਛਾ ਅੱਗੇ ਉਹ ਕਹਿੰਦੇ ਨੇ ਵਾਇਸ ਰਾਏ ਨੇ ਲਾਹੌਰ ਸਾਜਿਸ਼ ਕੇਸ ਆਰਡੀਨੈਂਸ ਜਾਰੀ ਕਰਨ ਮੌਕੇ ਜਿਹੜਾ ਬਿਆਨ ਨਾਲ ਹੀ ਜਾਰੀ ਕੀਤਾ ਸੀ ਉਹਦੇ ਚ ਕਿਹਾ ਸੀ ਉਸਨੇ ਕਿ ਇਸ ਸਾਜਿਸ਼ ਦੇ ਮੁਲਜ਼ਮ ਅਮਨ ਕਾਨੂੰਨ ਦਾ ਭੋਗ ਪਾਉਣ ਦੀ ਕੋਸ਼ਿਸ਼ ਕਰ ਰਹੇ ਹੈ। ਜਿਹੜੀ ਹਾਲਾਤ ਇਸ ਬਿਆਨ ਨਾਲ ਪੈਦਾ ਹੋਈ ਉਹਨੇ ਸਾਨੂੰ ਮੌਕਾ ਦਿੱਤਾ ਕਿ ਅਸੀਂ ਲੋਕਾਂ ਸਾਹਮਣੇ ਇਹ ਗੱਲਾਂ ਪੇਸ਼ ਕਰੀਏ ਕਿ ਅਮਨ ਕਾਨੂੰਨ ਨੂੰ ਖਤਮ ਕਰਨ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ ਜਾਂ ਸਾਡੇ ਵਿਰੋਧੀ ਇਸ ਗੱਲ ਨਾਲ ਮਤਭੇਦ ਹੋ ਸਕਦੇ ਆ। ਖਬਰੇ ਤੁਸੀਂ ਵੀ ਉਹਨਾਂ ਲੋਕਾਂ ਚ ਹੋਵੋ ਜਿਹੜੇ ਇਹ ਗੱਲ ਨਾਲ ਮਤਭੇਦ ਰੱਖਦੇ ਆ, ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਤੁਸੀਂ ਮੇਰੇ ਵੱਲੋਂ ਮੇਰੇ ਨਾਲ ਸਲਾਹ ਮਸ਼ਵਰਾ ਕੀਤੇ ਬਿਨਾਂ ਹੀ ਐਸੇ ਕਦਮ ਚੁੱਕੋ। ਅੱਗੇ ਦੇਖੋ ਬਾਜਵਾ ਸਾਹਿਬ ਜਿਹੜੀ ਉਹਨਾਂ ਨੇ ਇੱਕ ਵਾਕ ਦੇ ਵਿੱਚ ਹੀ ਕਿਹਾ ਸੀ ਨਾ ਵੀ ਜ਼ਿੰਦਗੀ ਅਸੂਲਾਂ ਨਾਲੋਂ ਪਿਆਰੀ ਨਹੀਂ। ਇਹ ਉਹਨੇ ਨਾ ਸ਼ਹੀਦ ਜਦੋਂ ਮਹਾਤਮਾ ਗਾਂਧੀ ਨੇ ਸੁਨੇਹਾ ਕੋਈ ਲੈ ਕੇ ਗਿਆ ਸੀ ਨਾ ਉਹਦੇ ਕੋਲੋਂ ਕਿ ਤੂੰ ਮਾਫ਼ੀ ਮੰਗ ਲਓ ਤੇ ਤੁਹਾਡੀ ਸਜ਼ਾ ਮਾਫ਼ ਕਰ ਦਿੰਦੇ ਹਾਂ, ਤੇ ਉਹਨੇ ਇੱਕ ਕਦਮ ਇੱਕ ਸ਼ਬਦ ਦੇ ਵਿੱਚ ਨਾ ਉਹਨੂੰ ਲਿਖ ਕੇ ਜਾ ਸਕਿਆ ਮਤਲਬ ਇੱਕ ਵਾਕ ਲਿਖ ਕੇ ਦਿੱਤਾ ਸੀ ਜ਼ਿੰਦਗੀ ਅਸੂਲਾਂ ਨਾਲੋਂ ਪਿਆਰੀ ਨਹੀਂ। ਤੇ ਅੱਗੇ ਉਹੀ ਗੱਲ ਚਿੱਠੀ ਦੇ ਵਿੱਚ ਜਿਹੜੀ ਅੱਗੇ ਲਿਖੀ ਆਪਣੇ ਪਿਤਾ ਜੀ ਨੂੰ ਨਾ ਇੰਨੀ ਕੀਮਤੀ ਨਹੀਂ ਹੈ ਮੇਰੀ ਜ਼ਿੰਦਗੀ ਜਿੰਨੀ ਤੁਹਾਨੂੰ ਲੱਗਦੀ ਹੈ, ਘੱਟੋ ਘੱਟ ਮੇਰੀ ਖਾਤਰ ਤਾਂ ਇੰਨੀ ਕੀਮਤੀ ਬਿਲਕੁਲ ਨਹੀਂ ਕਿ ਇਹਨੂੰ ਅਸੂਲਾਂ ਦੀ ਕੁਰਬਾਨੀ ਕਰਨ ਦੀ ਕੀਮਤ ਤੇ ਬਚਾਇਆ ਜਾਵੇ। ਹੋ ਸੱਚ ਵੀ ਤਾਂ ਹੈਗੇ ਆ ਮੇਰੇ ਜਿਨ੍ਹਾਂ ਦੇ ਮੁਕਦਮੇ ਵੀ ਮੇਰੇ ਮੁਕਦਮੇ ਜਿੰਨੇ ਸੰਗੀਨ ਹੈ। ਅਸੀਂ ਇੱਕ ਸਾਂਝੀ ਪਾਲਿਸੀ ਬਣਾਈ ਹੈ ਤੇ ਅਸੀਂ ਆਖਰੀ ਸਮੇਂ ਤੱਕ ਇੱਥੇ ਡਟੇ ਰਹਾਂਗੇ। ਸਾਨੂੰ ਕੋਈ ਪਰਵਾਹ ਨਹੀਂ ਇਸ ਗੱਲ ਦੀ ਕਿ ਨਿੱਜੀ ਤੌਰ ਤੇ ਸਾਨੂੰ ਇਹਦੀ ਕੀ ਕੀਮਤ ਅਦਾ ਕਰਨੀ। ਪਿਤਾ ਜੀ ਬਹੁਤ ਦੁੱਖ ਮਹਿਸੂਸ ਕਰ ਰਿਹਾ ਮੈਂ, ਮੈਨੂੰ ਡਰ ਆ ਕਿਤੇ ਤੁਹਾਡੇ ਦੇ ਨੁਕਤਾ ਜੀ ਨਹੀਂ ਕਰਦੇ ਜਾਂ ਫਿਰ ਇਸ ਤੋਂ ਵੱਧ ਕੇ ਤੁਹਾਡੇ ਇਸ ਕਦਮ ਦੀ ਨਿਖੇਧੀ ਕਰਦੇ ਜੇ ਮੈਂ ਤਹਿਜ਼ੀਬ ਦੇ ਦਾਇਰੇ ਤੋਂ ਬਾਹਰ ਨਾ ਨਿਕਲ ਜਾਵਾਂ, ਕਿਤੇ ਜ਼ਿਆਦਾ ਸਖਤ ਨਾ ਹੋ ਜਾਣ ਮੇਰੇ ਲਫ਼ਜ਼, ਪਰ ਮੈਂ ਸਾਫ਼ ਲਫ਼ਜ਼ਾਂ ਚ ਕਹੂੰਗਾ ਆਪਣੀ ਗੱਲ। ਜੇ ਕੋਈ ਹੋਰ ਵਿਅਕਤੀ ਮੇਰੇ ਨਾਲ ਐਸਾ ਸਲੂਕ ਕਰਦਾ ਤਾਂ ਸੱਚੀ ਮੈਂ ਇਸ ਨੂੰ ਗਦਾਰੀ ਤੋਂ ਘੱਟ ਨਾ ਸਮਝਦਾ, ਪਰ ਤੁਹਾਡੀ ਹਾਲਤ ਚ ਇਹੀ ਕਹੂੰਗਾ ਕਿ ਇਹ ਇੱਕ ਕਮਜ਼ੋਰੀ ਹੈ, ਭੈੜੀ ਤਰ੍ਹਾਂ ਦੀ ਕਮਜ਼ੋਰੀ। ਜੀ ਹਾਂਜੀ ਹਾਂਜੀ ਮਤਲਬ ਚਲੋ ਇਹ ਵਕਤ ਐਸਾ ਵਕਤ ਸੀ ਜਦ ਅਸੀਂ ਆਪਣਾ ਸਾਰਿਆਂ ਦਾ ਹੀ ਇਮਤਿਹਾਨ ਹੋ ਰਿਹਾ ਸੀ, ਔਰ ਮੈਂ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਇਸ ਇਮਤਿਹਾਨ ਵਿੱਚ ਨਾਕਾਮ ਰਹੇ ਹੋ। ਮੈਂ ਇਹ ਵੀ ਜਾਣਦਾ ਕਿ ਤੁਸੀਂ ਵਤਨ ਦੇ ਇੰਨੇ ਹੀ ਆਸ਼ਕੋ ਜਿੰਨਾ ਕਿ ਕੋਈ ਸ਼ਖਸ ਹੋ ਸਕਦਾ। ਮੈਂ ਜਾਣਦਾ ਕਿ ਤੁਸੀਂ ਸਾਰੀ ਆਪਣੀ ਸਾਰੀ ਜ਼ਿੰਦਗੀ ਭਾਰਤ ਦੀ ਆਜ਼ਾਦੀ ਦੇ ਲੇਖੇ ਲਾ ਦਿੱਤੀ ਹੈ, ਪਰ ਸਮਝ ਨਹੀਂ ਆਉਂਦੀ ਕਿ ਇਸ ਅਹਿਮ ਮੋੜ ਤੇ ਤੁਸੀਂ ਇੰਨੀ ਕਮਜ਼ੋਰੀ ਕਿਉਂ ਦਿਖਾਈ। ਅਖੀਰ ਵਿੱਚ ਮੈਂ ਤੁਹਾਨੂੰ ਤੁਹਾਡੇ ਹੋਰ ਦੋਸਤਾਂ ਔਰ ਮੇਰੇ ਮੁਕਦਮੇ ਦਿਲਚਸਪੀ ਲੈਣ ਵਾਲਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਮੈਂ ਤੁਹਾਡੇ ਇਸ ਕਦਮ ਨੂੰ ਪਸੰਦ ਨਹੀਂ ਕਰਦਾ। ਮੈਂ ਅੱਜ ਵੀ ਬਿਲਕੁਲ ਸਫਾਈ ਪੇਸ਼ ਕਰਨ ਦੇ ਹੱਕ ਚ ਨਹੀਂ। ਜੇ ਅਦਾਲਤ ਸਾਡੇ ਕੁਛ ਸਾਥੀਆਂ ਵੱਲੋਂ ਸਫਾਈ ਪੇਸ਼ ਕੀਤੀ ਦਰਖਾਸਤ ਮਨਜ਼ੂਰ ਕਰ ਵੀ ਲੈਂਦੀ ਤਾਂ ਵੀ ਮੈਂ ਸਫਾਈ ਪੇਸ਼ ਨਹੀਂ ਸੀ ਕਰਨਾ। ਭੁੱਖ ਹੜਤਾਲ ਦੇ ਦਿਨਾਂ ਚ ਮੈਂ ਜਿਹੜੀ ਦਰਖਾਸਤ ਟ੍ਰਿਬਿਊਨਲ ਨੂੰ ਦਿੱਤੀ ਸੀਗੀ ਜਾਂ ਫਿਰ ਐਨੀ ਦਿਨੀ ਮੈਂ ਜਿਹੜੀ ਇੰਟਰਵਿਊ ਦਿੱਤੀ ਆ ਉਹਦੇ ਅਰਥ ਈ ਗਲਤ ਕੱਢੇ ਗਏ ਆ। ਔਰ ਅਖਬਾਰਾਂ ਨੇ ਇਹ ਛਾਪ ਦਿੱਤਾ ਬਈ ਮੈਂ ਆਪਣੀ ਸਫਾਈ ਪੇਸ਼ ਕਰਨੀ ਚਾਹੁੰਦਾ, ਹਾਲਾਂਕਿ ਮੈਂ ਕਦੇ ਵੀ ਸਫਾਈ ਪੇਸ਼ ਕਰਨ ਲਈ ਰਾਜੀ ਨਹੀਂ ਸੀ ਹੋਇਆ। ਅੱਜ ਵੀ ਉਹੀ ਖਿਆਲ ਹੈ ਮੇਰੇ ਜਿਹੜੇ ਉਸ ਮੌਕੇ ਸੀ। ਇਹਦੇ ਵਿਚ ਸਮੇ ਤੇ ਉਸ ਵੇਲੇ ਜਿਦਾਂ ਬਾਬਾ ਸਾਹਿਬ ਪ੍ਰੈਸ ਵੀ ਤਾਂ ਸਰਕਾਰ ਦੀ ਹੁੰਦੀ ਆ, ਉਹਨੇ ਭਗਤ ਸਿੰਘ ਬਾਰੇ ਮਤਲਬ ਛਾਪਿਆ ਸੀਗਾ ਵੀ ਸਫਾਈ ਪੇਸ਼ ਕਰਨੀ ਚਾਹੁੰਦਾ, ਤੇ ਹਾਲਾਂਕਿ ਕਹਿੰਦਾ ਵੀ ਮੈਂ ਸਫਾਈ ਪੇਸ਼ ਕਦੇ ਵੀ ਨੀ ਮੈਂ ਸੋਚਿਆ ਤੱਕ ਨੀ ਆਪਾਂ ਸਫਾਈ ਪੇਸ਼ ਕਰਨੀ, ਲੇਕਿਨ ਵੇਖੋ ਉਹਦੇ ਕਹਿਣ ਦੇ ਉਲਟਾ ਚਿੱਠੀ ਵੀ ਲਿਖੀ ਆ ਉਹਨੇ ਉਹਨੂੰ ਟ੍ਰਿਬਿਊਨਲ ਨੂੰ, ਉਹਦੇ ਬਾਵਜੂਦ ਮਤਲਬ ਉਹਨੂੰ ਇਨਕਲਾਬੀਆਂ ਨੂੰ ਉਹਨੂੰ ਡੀਗ੍ਰੇਡ ਕਰਨ ਵਾਸਤੇ ਉਹਨਾਂ ਦੀ ਇਸ ਇਨਕਲਾਬੀ ਸੋਚ ਨੂੰ ਖੁੱਲਾ ਕਰਨ ਵਾਸਤੇ ਉਲਟਾ ਉਹਨਾਂ ਦੇ ਨਾਲ ਪ੍ਰੈਸ ਦੇ ਵਿਚ ਉਹਦੇ ਅੰਦਰ ਸੀਗੇ ਤੇ ਬਾਹਰ ਪ੍ਰੈਸ ਚ ਛਾਪਿਆ ਵੀ ਸਫਾਈ ਪੇਸ਼ ਕਰਨਾ ਚਾਹੁੰਦੇ ਆ। ਅੱਛਾ, ਬੋਸਟਲ ਜੇਲ ਵਿਚ ਕੈਦ ਮੇਰੇ ਸਾਥੀ ਇਸ ਗੱਲ ਮੇਰੀ ਗਦਾਰੀ ਜਾਂ ਫਿਰ ਧੋਖਾ ਦੇ ਹੀ ਸਮਝੀ ਜਾਂਦੇ ਹੋਣੇ ਆ। ਮੈਨੂੰ ਤਾਂ ਉਹਨਾਂ ਮੁਰੇ ਆਪਣੀ ਪੋਜੀਸ਼ਨ ਸਾਫ਼ ਕਰਨ ਦਾ ਮੌਕਾ ਵੀ ਨਹੀਂ ਮਿਲਣਾ। ਮੈਂ ਚਾਹੁੰਦਾ ਕਿ ਇਸ ਸਿਲਸਿਲੇ ਚ ਜਿਹੜੀਆਂ ਉਲਝਣਾਂ ਪੈਦਾ ਹੋਈਆਂ ਨੇ ਉਹਨਾਂ ਸੰਬੰਧੀ ਲੋਕਾਂ ਨੂੰ ਅਸਲੀਅਤ ਦਾ ਪਤਾ ਲੱਗੇ। ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਛੇਤੀ ਤੋਂ ਛੇਤੀ ਇਹ ਚਿੱਠੀ ਪ੍ਰਕਾਸ਼ਿਤ ਕਰ ਦਿਓ। ਉਹ ਕਹਿੰਦੇ ਵੀ ਮੇਰੀ ਚਿੱਠੀ ਛਾਪ ਦਿਓ ਤਾਂ ਕਿ ਮਤਲਬ ਲੋਕਾਂ ਨੂੰ ਪਤਾ ਲੱਗ ਜੇ ਵੀ ਮੈਂ ਕੋਈ ਸਫਾਈ ਨਹੀਂ ਦੇਣੀ ਚਾਹੁੰਦਾ, ਇਹ ਪ੍ਰੈਸ ਜੋ ਕੁਛ ਛਾਪਿਆ ਆ ਅਖਬਾਰਾਂ ਚ ਇਹ ਗਲਤ ਆ। ਹੁਣ ਪ੍ਰੋਗਰਾਮ ਦੇ ਬਾਕੀ ਹਿੱਸੇ ਦੇ ਵਿਚ ਬਾਬਾ ਸਾਹਿਬ ਆਪਾਂ ਗੱਲ ਕਰਾਂਗੇ ਕਿ ਉਹਨੇ ਨਾ ਇੱਕ ਰਿਟਨ ਲਿਖਤੀ ਤੌਰ ਤੇ ਕਿਹਾ ਮੈਂ ਨਾਸਤਿਕ ਕਿਉਂ ਆ। ਉਹਨੇ ਕੁਛ ਕੁਐਸਚਨ ਕੀਤੇ ਨੇ ਤੇ ਜਿਨ੍ਹਾਂ ਦਾ ਜਵਾਬ ਬਾਬਾ ਸਾਹਿਬ ਅੱਜ ਤੱਕ ਕੋਈ ਆਸਤਕ ਜਿਹੜਾ ਆ ਰੱਬ ਨੂੰ ਮੰਨਣ ਵਾਲਾ ਕੋਈ ਭਗਤ ਕੋਈ ਨੀ ਇਸਨੇ ਵੀ ਹੌਸਲਾ ਕੀਤਾ ਵੀ ਮੈਂ ਲਿਖ ਕੇ ਉਹਨਾਂ ਗੱਲਾਂ ਦਾ ਜਵਾਬ ਦਵਾਂ ਸ਼ਹੀਦ ਭਗਤ ਸਿੰਘ ਨੇ। ਹਾਂ ਹਾਂ ਹਾਂ ਤੇ ਉਹਦੇ ਵਿਚ ਬਾਬਾ ਸਾਹਿਬ ਉਹਨਾਂ ਨੇ ਲਿਖਿਆ ਕਿ ਦਸਤਾਵੇਜ਼ ਉਹਨਾਂ ਦੇ ਦਿੱਤੇ ਮੈਂ ਨਾਸਤਕ ਕਿਉਂ ਹਾਂ ਕਿ ਕੁਐਸਚਨ ਮਾਰਕ ਪਾਇਆ ਉਹਨਾਂ ਨੇ ਤੇ ਉਹਦੇ ਵਿਚ ਉਹਨਾਂ ਨੇ ਲਿਖਿਆ ਸ਼ੁਰੂਆਤ ਵਿਚ ਵੀ ਇੱਕ ਨਾ ਬੜੀ ਸਮੱਸਿਆ ਪਈ ਜਦੋਂ ਮੈਂ ਆਪਣੇ ਸਾਥੀਆਂ ਨੂੰ ਜਾਂ ਸਾਰਿਆਂ ਨੂੰ ਕਹਿੰਦਾ ਤੇ ਮੈਂ ਰੱਬ ਦੀ ਹੋਂਦ ਵਿੱਚ ਵਿਸ਼ਵਾਸ ਨਹੀਂ ਕਰਦਾ, ਕਹਿੰਦੇ ਵੀ ਇਹਦਾ ਹੰਕਾਰ ਆ ਇਹਨੂੰ ਅਭਿਮਾਨ ਹੋ ਗਿਆ ਵਾ ਇਹਨੂੰ ਇਹ ਕੇਸ ਕਰਕੇ ਸ਼ੋਹਰਤ ਬੜੀ ਮਿਲ ਗਈ ਹੈ ਇਹਦੀ ਬੜੀ ਚਰਚਾ ਆ ਪੂਰੇ ਮੁਲਕ ਦੇ ਵਿੱਚ ਅਖਬਾਰਾਂ ਚ ਤੇ ਇਹ ਕਰਕੇ ਇਹ ਹੰਕਾਰ ਆ ਗਿਆ
0: ਚਰਚਾ ਵੀ ਸੀ
1: ਉਹ ਕਹਿੰਦਾ ਬੜੀ ਕਮਾਲ ਦੀ ਗੱਲ ਸੀ ਮਤਲਬ ਏਦਾਂ ਵਾ ਵੀ ਉਹ ਕਹਿੰਦਾ ਵੀ ਇਹਦੇ ਵਿਚ ਤੇ ਹੰਕਾਰ ਵਾਲੀ ਕਿਹੜੀ ਗੱਲ ਹੋਈ ਕਿ ਮੈਂ ਮੇਰੀ ਇੱਕ ਸੋਚ ਆ ਜਿਹੜੀ ਤੇ ਮੈਂ ਕੁਦਰਤ ਦੀ ਜਿਹੜੀ ਮਤਲਬ ਪਰਮਾਤਮਾ ਦੀ ਹੋਣ ਚ ਵਿਸ਼ਵਾਸ ਨਹੀਂ ਰੱਖਦਾ ਤੇ ਮੈਂ ਇਹਦੇ ਚ ਹੰਕਾਰ ਵਾਲੀ ਕੋਈ ਗੱਲ ਨਹੀਂ ਆ ਇਹ ਮੇਰਾ ਅਭਿਮਾਨ ਵੀ ਨਹੀਂ ਹੈਗਾ ਇਹ ਮੇਰੀ ਸੋਚ ਆ ਤੇ ਅੱਗੇ ਉਹ ਕਹਿੰਦੇ ਵੀ ਵੇਖੋ ਮੇਰਾ ਪਿਤਾ ਜਿਹੜਾ ਆ ਉਹ ਰੱਬ ਨੂੰ ਮੰਨਦਾ ਪੱਕਾਰੀ ਆ ਸਮਾਜੀ ਆ ਮੈਂ ਆਪਣੇ ਬਚਪਨ ਜਿਹੜੇ ਮੈਂ ਸਕੂਲ ਚ ਪੜ੍ਹਦਾ ਮੈਂ ਉੱਥੇ ਗਾਇਤਰੀ ਮੰਤਰ ਪੜ੍ਹਦੇ ਸੀ ਕਾਲਜ ਵਿਚ ਮੈਂ ਪੜ੍ਹਦਾ ਰਿਹਾ ਲੇਕਿਨ ਜਦੋਂ ਮੈਂ ਇਨਕਲਾਬੀਆਂ ਦੇ ਵਿਚ ਆ ਕੇ ਤੇ ਆਪਣੀ ਜਿਹੜੀ ਮੈਂ ਜਦੋਂ ਲਿਖਤਾਂ ਪੜ੍ਹੀਆਂ ਸੰਸਾਰ ਪੱਧਰ ਤੇ ਜਿਹੜੀਆਂ ਜਿੰਨਾ ਜਿਹੜੇ ਮੁਲਕਾਂ ਦੇ ਉਹ ਤਿੰਨ ਚਾਰ ਲੇਖਕਾਂ ਦਾ ਨਾਂ ਲੈਂਦੇ ਨੇ ਟ੍ਰਾਟਸਕੀ ਇੱਕ ਤੇ ਇੱਕ ਲੈਨਨ ਦਾ ਨਾਂ ਲੈਂਦੇ ਨੇ ਇੱਕ ਮਾਰਕਸ ਦਾ ਨਾਂ ਲੈਂਦੇ ਨੇ ਕਹਿੰਦੇ ਮੈਂ ਉਹਨਾਂ ਦੀਆਂ ਲਿਖਤਾਂ ਪੜ੍ਹੀਆਂ ਤੇ ਉਹਨਾਂ ਨੇ ਉਹ ਸਾਰੇ ਮਤਲਬ ਰੱਬ ਦੀ ਹੋਣ ਤੋਂ ਇਨਕਾਰੀ ਸੀ ਔਰ ਉਹਨਾਂ ਦੀਆਂ ਦਲੀਲਾਂ ਦਾ ਅੱਜ ਤੱਕ ਕੋਈ ਜਵਾਬ ਨਹੀਂ ਦੇ ਸਕਿਆ ਤੇ ਇਹਦੇ ਚ ਮੇਰਾ ਹੰਕਾਰ ਕੋਈ ਨੀ ਆ ਮਤਲਬ ਸਗੋਂ ਮੇਰਾ ਮੈਂ ਆਪਣੇ ਸੁਭਾਅ ਮੁਤਾਬਕ ਜਿਹੜਾ ਵਾ ਇਹ ਮੇਰੇ ਸੁਭਾਅ ਦਾ ਇੱਕ ਅੰਗ ਆ ਹਾਂਜੀ ਹਉਮੇ ਜਾਂ ਹੰਕਾਰ ਮੇਰੇ ਸੁਭਾਅ ਦਾ ਆਉਂਦਾ ਫਿਰ ਕਹਿੰਦਾ ਜੇ ਥੋੜਾ ਬਹੁਤਾ ਕੁਝ ਮੰਨ ਲਓ ਮੇਰੇ ਆਉਂਦਾ ਵੀ ਆ ਤੇ ਮੈਂ ਇੱਕ ਇਨਸਾਨ ਵੀ ਆ ਹਾਂਜੀ ਇਸ ਕਰਕੇ ਕਹਿੰਦਾ ਵੀ ਕਈ ਸਾਥੀ ਮੈਨੂੰ ਡਿਕਟੇਟਰ ਕਹਿ ਦਿੰਦੇ ਵੀ ਡਿਕਟੇਟਰ ਆ ਬੀ ਕੇ ਦੱਤ ਜਿਹੜਾ ਉਹਨਾਂ ਦਾ ਸਾਥੀ ਸੀ ਨਾ ਜਿਹੜਾ ਉਹਨਾਂ ਦੇ ਨਾਲ ਮਤਲਬ ਸਾਥੀ ਰਿਹਾ ਤੈਨੂੰ ਉਮਰ ਕੈਦ ਹੋ ਗਈ ਸੀ ਫਾਂਸੀ ਤੋਂ ਬਚ ਗਿਆ ਸੀਗਾ ਉਹ ਆਂਦਾ ਮੈਨੂੰ ਡਿਕਟੇਟਰ ਕਹਿੰਦੇ ਰਿਹਾ ਸੀ ਇਸੇ ਕਰਕੇ ਵੀ ਇਹ ਬੜਾ ਮਾਣ ਕਰਦਾ ਆ ਤੇ ਉਹ ਕਹਿੰਦਾ ਵੀ ਕੁਝ ਮਿੱਤਰ ਪੂਰੀ ਗੰਭੀਰਤਾ ਨਾਲ ਵਿਅਕਤੀ ਇਲਜ਼ਾਮ ਲਾਉਂਦੇ ਰਹੇ ਆ ਬਈ ਮੈਂ ਦੂਜਿਆਂ ਤੋਂ ਆਪਣੀ ਰਾਏ ਮੜ ਦਿੰਦਾ ਤੇ ਆਖਿਰ ਆਪਣੀ ਗੱਲ ਮਨਵਾ ਹੀ ਲੈਂਦਾ ਮੈਂ ਇਹ ਗੱਲ ਗੱਲੋਂ ਮੁੱਕਰਦਾ ਵੀ ਨੀ ਇਹ ਗੱਲ ਹੈ ਵੀ ਤਾਂ ਸਹੀ ਪਰ ਕਿਸੇ ਹੱਦ ਤੱਕ ਇਸ ਨੂੰ ਅਹੰਕਾਰ ਨਹੀਂ ਕਿਹਾ ਜਾ ਸਕਦਾ ਕਹਿੰਦੇ ਵੀ ਅਹੰਕਾਰ ਨੀ ਹੈਗਾ ਮੇਰਾ ਅਹੰਕਾਰ ਨਹੀਂ ਸੀ ਜਿਹਦੇ ਕਰਕੇ ਮੈਂ ਉਹ ਇਸੇ ਕਰਕੇ ਮੈਨੂੰ ਕਹਿੰਦੇ ਸੀ ਅਹੰਕਾਰ ਹੀ ਆ ਤੇ ਕਹਿੰਦਾ ਵੀ ਮੈਂ ਆਪਣੀ ਗੱਲ ਮਨਾਉਂਦਾ ਸੀ ਤੇ ਪੂਰੀ ਗੰਭੀਰਤਾ ਨਾਲ ਮਤਲਬ ਜਿਹੜੀ ਹੁੰਦੀ ਹਾਂਜੀ ਹਾਂਜੀ
0: ਸੋਚ ਜੀ ਅਲੱਗ ਹੋ ਸੋਚ ਤੇ ਦੂਜਿਆਂ ਨੇ ਇਹੋ ਕਹਿਣਾ
1: ਜੀ ਜੀ ਫੇਰ ਕਿਉਂਕਿ ਜਿਹੜਾ ਬੰਦਾ ਰੱਬ ਦੇ ਉਹ ਬੰਦਾ ਹੈ ਇੱਥੇ ਬੜਾ ਇਹਨੂੰ ਬੜਾ ਮਾਣ ਆਵੇ ਆਪਣੇ ਆਪ ਨੂੰ ਰੱਬ ਸਮਝਦਾ ਇਹ ਬੰਦਾ ਇਹ ਰੱਬ ਨੂੰ ਨੀ ਮੰਨਦਾ ਇਹਨੂੰ ਲੇਸ ਕਰਦਾ ਇਹ ਬੜੀ ਵੱਡੀ ਬੜੀ ਜੁਰਤ ਦੀ ਗੱਲ ਹੈ ਇਹ ਬੜੀ ਵੱਡੀ ਜੁਰਤ ਦੀ ਗੱਲ ਹੈ ਬਾਜਾ ਸਾਹਿਬ ਬਾਹਵਾਂ ਖੜੀਆਂ ਕਰਕੇ ਲਲਕਾਰ ਕੇ ਕਹਿਣਾ ਵੀ ਮੈਂ ਕਿਸੇ ਸਰਵ ਸ਼ਕਤੀਮਾਨ ਦੀ ਸੱਤਾ ਸਵੀਕਾਰ ਉਹ ਕਹਿੰਦਾ ਵੀ ਮੈਂ ਕਿਸੇ ਵੀ ਸਰਵ ਸ਼ਕਤੀਮਾਨ ਜਾਂ ਸਭ ਤੋਂ ਉੱਪਰ ਜਾਂ ਵੱਡੀ ਸੱਤਾ ਦੀ ਹੋਣ ਤੋਂ ਮੂਲੋਂ ਇਨਕਾਰੀ ਹਾਂ ਇਸ ਤਰ੍ਹਾਂ ਕਿਉਂ ਆ ਕਹਿੰਦੇ ਇਹਦੇ ਬਾਰੇ ਮੈਂ ਅੱਗੇ ਜਾ ਕੇ ਤੁਹਾਨੂੰ ਦੱਸਦਾ ਆ ਤੇ ਮੈਂ ਇੱਥੇ ਗੱਲ ਜ਼ਰੂਰ ਸਾਫ਼ ਕਹਿ ਦਿੰਦਾ ਕਿ ਮੈਂ ਹੰਕਾਰ ਕਰਕੇ ਨਾਸਤਿਕ ਦਾ ਸਿਧਾਂਤ ਨਹੀਂ ਅਪਣਾਇਆ ਤੇ ਨਾ ਮੈਂ ਰੱਬ ਦਾ ਸ਼ਰੀਕ ਆ ਨਾ ਹੀ ਕੋਈ ਰੱਬੀ ਅਵਤਾਰ ਆ ਤੇ ਨਾ ਹੀ ਮੈਂ ਆਪ ਪਰਮਾਤਮਾ ਆ ਇਹ ਗੱਲ ਤਾਂ ਪੱਕੀ ਹੈ ਕਿ ਇਹ ਸੋਚ ਮੈਂ ਘਮੰਡ ਕਰਕੇ ਨਹੀਂ ਅਪਣਾਈ ਕਹਿੰਦਾ ਵੀ ਮੈਂ ਲਿਖ ਕੇ ਦਿੰਦਾ ਵੀ ਮੈਂ ਆਪਣੇ ਹੰਕਾਰ ਕਰਕੇ ਸੋਚ ਨਹੀਂ ਅਪਣਾਈ ਜਿਹੜੇ ਲੋਕੀ ਆਖਦੇ ਵੀ ਇਹ ਹੰਕਾਰੀ ਆ ਉਹ ਫਿਰ ਕਹਿੰਦੇ ਆ ਵੀ ਮੈਂ ਆਪਣੇ ਬਾਬਾ ਜੀ ਦੇ ਆਸਰੇ ਵੱਡਾ ਆ ਤੇ ਉਹ ਆਪਣੇ ਦਾਦਾ ਜੀ ਦੀ ਗੱਲ ਕਰਦੇ ਆ ਤੇ ਉਹ ਪੱਕੇ ਆਰੀਆ ਸਮਾਜੀ ਸੀਗੇ ਕੋਈ ਆਰੀਆ ਸਮਾਜੀ ਹੋਰ ਤਾਂ ਸਭ ਕੁਝ ਹੋ ਸਕਦਾ ਪਰ ਨਾਸਤਿਕ ਕਦਾ ਚਿੱਤ ਨਹੀਂ ਹੋ ਸਕਦਾ ਕਹਿੰਦਾ ਮੈਂ ਆਪਣੀ ਪ੍ਰਾਇਮਰੀ ਦੀ ਪੜ੍ਹਾਈ ਮੁਕਾ ਕੇ ਲਾਹੌਰ ਦੇ ਡੀ ਏ ਵੀ ਸਕੂਲ ਚ ਦਾਖਲ ਹੋ ਗਿਆ ਤੇ ਇਹਦੇ ਬੋਰਡਿੰਗ ਹਾਊਸ ਪੂਰਾ ਇੱਕ ਤਾਰ ਰਿਹਾ ਹਾਂ ਜਿਹੜਾ ਹੋਸਟਲ ਦੇ ਵਿਚ ਰਿਹਾ ਜਦੋਂ ਤੇ ਉੱਥੇ ਸਵੇਰ ਤੇ ਤਰਕਾਲ ਸੰਧਿਆ ਜਾਣੀ ਆਥਣ ਦੀਆਂ ਪ੍ਰਾਰਥਨਾ ਦਾ ਛੁੱਟ ਮੈਂ ਘੰਟਿਆਂ ਵੱਧੀ ਗਾਇਤਰੀ ਮੰਤਰ ਦਾ ਜਾਪ ਕਰਿਆ ਕਰਦਾ ਸੀ ਉਹਨਾਂ ਦਿਨਾਂ ਚ ਮੈਂ ਪੱਕਾ ਸ਼ਰਧਾਲੂ ਸੀ ਫੇਰ ਮੈਂ ਆਪਣੇ ਪਿਤਾ ਜੀ ਨਾਲ ਰਹਿਣਾ ਸ਼ੁਰੂ ਕਰਤਾ ਉਹਨਾਂ ਦੇ ਧਰਮ ਬਾਰੇ ਸੋਚ ਖੁੱਲ ਡੁੱਲੀ ਜਾਂ ਉਧਾਰ ਸੀਗੀ ਉਹਨਾਂ ਦੀ ਸਿੱਖਿਆਵਾਂ ਕਰਕੇ ਮੈਂ ਆਪਣੀ ਜ਼ਿੰਦਗੀ ਆਜ਼ਾਦੀ ਦੇ ਦਰਸ਼ਨ ਨੂੰ ਅਰਪਣ ਕੀਤੀ ਪਰ ਉਹ ਤਾਂ ਨਾਸਤਿਕ ਨਹੀਂ ਸੀਗੇ ਰੱਬ ਵਿਚ ਉਹਨਾਂ ਦਾ ਵਿਸ਼ਵਾਸ ਬਹੁਤ ਪੱਕਾ ਸੀ ਉਹ ਰੋਜ਼ ਹੀ ਮੈਨੂੰ ਅਰਦਾਸ ਕਰਨ ਨੂੰ ਕਿਹਾ ਕਰਦੇ ਸੀ ਸੋ ਮੇਰਾ ਪਾਲਣ ਪੋਸ਼ਣ ਇਸ ਢੰਗ ਨਾਲ ਹੋਇਆ ਹਾਂਜੀ ਹਾਂਜੀ ਫੇਰ ਉਹ ਕਹਿੰਦਾ ਮੈਂ ਇਨਕਲਾਬੀ ਪਾਰਟੀ ਚ ਸ਼ਾਮਿਲ ਹੋ ਗਿਆ ਜਿਹੜੇ ਪਹਿਲੇ ਆਗੂ ਨੂੰ ਮੈਂ ਮਿਲਿਆ ਉਹ ਰੱਬ ਦੀ ਹੋਣ ਤੋਂ ਮੁਰਕਰ ਹੋਣ ਦਾ ਫੈਸਲਾ ਤੱਕ ਨਹੀਂ ਸੀ ਕਰ ਸਕਦਾ ਭਾਵੇਂ ਕਿ ਉਹਦੇ ਬਾਰੇ ਪੂਰਾ ਸੁਚੇਤ ਦਾ ਜਾਣੂ ਹੀ ਨਹੀਂ ਸੀ ਮੈਂ ਉਸ ਤੋਂ ਬਾਰ ਬਾਰ ਰੱਬ ਬਾਰੇ ਪੁੱਛੀ ਜਾਣਾ ਤੇ ਕਹਿ ਦੇਣਾ ਉਹ ਜਦ ਤੇਰਾ ਜੀ ਕਰੇ ਧਿਆ ਤੂੰ ਲਿਆ ਕਰ ਹਾਂ ਅੱਗੇ ਫਿਰ ਕਹਿੰਦਾ ਮੈਂ ਜਿਹੜੇ ਦੂਜੇ ਇਨਕਲਾਬੀ ਨੂੰ ਮਿਲਿਆ ਇਨਕਲਾਬੀ ਪਾਰਟੀ ਸ਼ਾਮਿਲ ਹੋ ਕੇ ਉਹਦਾ ਰੱਬ ਚ ਪੱਕਾ ਯਕੀਨ ਸੀ ਤੇ ਮੈਂ ਉਹਨੂੰ ਆਪਣਾ ਗੁਰੂ ਵੀ ਮੰਨਦਾ ਮੈਂ ਤੁਹਾਨੂੰ ਉਹਦਾ ਨਾਮ ਦੱਸਦਾ ਮਾਣਯੋਗ ਕਾਮਰੇਡ ਸਚਿੰਦਰ ਨਾਥ ਸੁਨਿਆਰ ਕਹਿੰਦਾ ਜਿਹੜਾ ਮੇਰਾ ਦੂਜਾ ਸਾਥੀ ਉਹ ਵੀ ਰੱਬ ਚ ਪੱਕਾ ਵਿਸ਼ਵਾਸ ਰੱਖਦਾ ਸੀ ਜਿਹੜੇ ਹੁਣ ਕਰਾਚੀ ਸਾਜਿਸ਼ ਕੇਸ ਦੇ ਸੰਬੰਧ ਚ ਉਮਰ ਕੈਦ ਭੁਗਤ ਰਹੇ ਆ ਉਹਨਾਂ ਦੀ ਪ੍ਰਸਿੱਧ ਤੇ ਇੱਕੋ ਇੱਕ ਕਿਤਾਬ ਹੈ ਬੰਦੀ ਜੀਵਨ ਸਚਿੰਦਰ ਨਾਥ ਸੁਨਿਆਰ ਦੀ ਗੱਲ ਕਰ ਰਹੇ ਆ ਇਹ ਪਹਿਲੇ ਸਫ਼ੇ ਤੋਂ ਹੀ ਰੱਬ ਦੀ ਸ਼ਾਨ ਦੀ ਜ਼ੋਰਦਾਰ ਮਹਿਮਾ ਉਹ ਕਹਿੰਦੇ ਮੇਰੇ ਦੋਸਤ ਨੇ ਮਤਲਬ ਰੱਬ ਨੂੰ ਰੱਬ ਚ ਵਿਸ਼ਵਾਸ ਰੱਖਦੇ ਆ ਉਹਨਾਂ ਦੀ ਆਪਣੀ ਇੱਕ
0: ਵਿਚਾਰਧਾਰਾ ਦਾ ਕੀ ਨਾਮ ਲਿਆ
1: ਬੰਦੀ ਜੀਵਨ ਸਚਿੰਦਰ ਨਾਥ ਸੁਨਿਆਰ ਦੀ
0: ਅੱਛਾ ਬੰਦੀ ਜੀਵਨ ਠੀਕ ਹੈ
1: ਹਾਂ ਇਸ ਵਿਚ ਪਹਿਲੇ ਸਫ਼ੇ ਤੋਂ ਰੱਬ ਦੀ ਸ਼ਾਨ ਦੀ ਜ਼ੋਰਦਾਰ ਮਹਿਮਾ ਕੀਤੀ ਗਈ ਆ ਇਸ ਖੂਬਸੂਰਤ ਕਿਤਾਬ ਦੇ ਦੂਜੇ ਭਾਗ ਦੇ ਆਖਰੀ ਸਫ਼ੇ ਚ ਉਹਨਾਂ ਦੀ ਵਿਦਾਂਤਵਾਦ ਕਾਰਨ ਰੱਬ ਦੀ ਰੂਹਾਨੀ ਮਹਿਮਾ ਤੇ ਉਹਨਾਂ ਦੇ ਵਿਚਾਰਾਂ ਦਾ ਸਾਰ ਤੱਤਿਆ
0: ਅੱਛਾ
1: ਹਾਂ ਇਸ ਤਕਾਸੇ ਦੀ ਕਹਾਣੀ ਮੁਤਾਬਕ ਜੋ ਇਨਕਲਾਬੀ ਪਰਚਾ 28 ਜਨਵਰੀ 1925 ਨੂੰ ਹਿੰਦੁਸਤਾਨ ਭਰ ਵਿਚ ਵੰਡਿਆ ਗਿਆ ਸੀ ਉਹ ਕਾਮਰੇਡ ਸੁਨਿਆਲ ਦੇ ਦਿਮਾਗ ਦੀ ਕਾਰਡ ਜਿਵੇਂ ਅਕਸਰ ਹੁੰਦਾ ਹੀ ਹੈ ਕਿ ਗੁਪਤ ਸਰਗਰਮੀ ਵਿਚ ਕੋਈ ਉੱਘਾ ਆਗੂ ਆਪਣੇ ਵਿਚਾਰ ਪ੍ਰਗਟ ਕਰਦਾ ਜਿਹੜਾ ਕਿ ਉਹਨੂੰ ਬਹੁਤ ਹੀ ਪਿਆਰੇ ਹੁੰਦੇ ਨੇ ਤਾਂ ਦੂਜੇ ਕਾਰਕਾਂ ਨੂੰ ਚਾਹੇ ਮਤਭੇਦ ਵੀ ਰੱਖਦੇ ਹੋਣ ਆਪਣੀ ਸਹਿਮਤੀ ਪ੍ਰਗਟਾਉਣੀ ਪੈਂਦੀ ਉਸ ਪਰਚੇ ਵਿਚ ਕਹਿੰਦਾ ਇੱਕ ਪੂਰਾ ਪਹਿਰਾ ਹੀ ਪਰਮੇਸ਼ਰ ਤੇ ਉਹਦੀਆਂ ਲੀਲਾਵਾਂ ਬਾਰੇ ਸੀ ਤੇ ਅੱਗੇ ਕਹਿੰਦੇ ਨੇ ਵੀ ਜਿਹੜੇ ਕਕੋਰੀ ਦੇ ਸ਼ਹੀਦ ਜਦੋਂ ਹੋਏ ਨੇ ਉਹਨਾਂ ਚ ਜਦੋਂ ਮਤਲਬ ਮੈਨੂੰ ਜਿਹੜਾ ਛਾਪਿਆ ਗਿਆ ਨਾਲ ਦਿੱਤਾ ਗਿਆ ਤੇ ਉਹ ਕਹਿੰਦੇ ਵੀ ਮੇਰੇ ਇਨਕਲਾਬੀ ਜੀਵਨ ਜਾਂ ਐਂ ਕਹਿ ਲਓ ਇਨਕਲਾਬੀ ਕੈਰੀਅਰ ਚ ਆਇਆ ਵੱਡਾ ਮੋੜ ਆ ਚਿੰਤਨ ਕਰਨਾ ਉਹ ਕਹਿੰਦੇ ਕਦੋਂ ਮੈਂ ਮਤਲਬ ਇਸ ਪਾਸੇ ਵੱਲ ਗਿਆ ਵਾ ਜਦੋਂ ਮੈਂ ਚਿੰਤਨ ਕਰਨ ਲੱਗ ਪਿਆ ਭਾਵ ਕੇ ਅਧਿਐਨ ਕਰਨ ਲੱਗ ਪਿਆ ਚਿੰਤਨ ਕਰਨ ਦੇ ਅਹਿਸਾਸ ਦੀਆਂ ਤਰੰਗਾਂ ਮੇਰੇ ਮਨ ਚ ਉਭਰਦੀਆਂ ਰਹੀਆਂ ਮੈਂ ਅਧਿਐਨ ਕਰ ਤਾਂ ਕਿ ਤੂੰ ਆਪਣੇ ਵਿਰੋਧੀਆਂ ਦੀਆਂ ਦਲੀਲਾਂ ਦਾ ਜਵਾਬ ਦੇ ਸਕਣ ਦੇ ਕਾਬਲ ਹੋ ਸਕੇ। ਕਹਿੰਦੇ ਜਦੋਂ ਮੈਨੂੰ ਸਾਰੇ ਪੁੱਛਦੇ ਨਾ ਵੀ ਤੂੰ ਕਿਉਂ ਨਾਸਤਕਾਂ ਦੇ, ਕਹਿੰਦਾ ਫਿਰ ਮੈਂ ਸੋਚਿਆ ਵੀ ਤੂੰ ਚਿੰਤਨ ਕਰ, ਅਧਿਐਨ ਕਰ ਤਾਂ ਕਿ ਮੈਂ ਹਰ ਇੱਕ ਦੀ ਦਲੀਲ ਦਾ ਜਵਾਬ ਦੇ ਸਕਾਂ। ਆਪਣੇ ਸਿਧਾਂਤ ਦੀ ਹਮਾਇਤ ਦਲੀਲਾਂ ਨਾਲ ਆਪਣੇ ਆਪ ਨੂੰ ਲੈਸ ਕਰਨ ਲਈ ਚਿੰਤਨ ਕਰ, ਮੇਰਾ ਆਪਣੇ ਆਪ ਨੂੰ ਉਹਨੇ ਕਿਹਾ। ਤੇ ਫਿਰ ਕਹਿੰਦੇ ਆ ਵੀ ਉਹਨੇ ਇਹਨਾਂ ਨਾਲ ਜਦੋਂ ਅਧਿਐਨ ਕੀਤਾ ਨਾ ਬਾਜਵਾ ਸਾਹਿਬ ਦੇ, ਕਹਿੰਦਾ ਵੀ ਮੈਂ ਅਰਾਜਕਤਾਵਾਦੀ ਲੀਡਰ ਬਾਕੂਨਿਨ ਨੂੰ ਪੜਿਆ, ਬਾਕੂਨਿਨ ਸਮਾਜਵਾਦ ਦੇ ਪਿਤਾਮਾ ਮਾਰਕਸ ਦੀਆਂ ਕੁਝ ਲਿਖਤਾਂ ਪੜ੍ਹੀਆਂ, ਫਿਰ ਲੈਨਨ ਟ੍ਰਾਟਸਕੀ ਤੇ ਆਪਣੇ ਦੇਸ਼ਾਂ ਚ ਸਫਲ ਇਨਕਾਬ ਲਿਆਉਣ ਵਾਲੇ ਹੋਰ ਵਿਅਕਤੀਆਂ ਨੂੰ ਪੜਿਆ, ਇਹ ਸਾਰੇ ਨਾਸਤਿਕ ਸੀ। ਬਾਕੂਨਿਨ ਦੀ ਕਿਤਾਬ ਗੋਡ ਐਂਡ ਸਟੇਟ ਯਾਨੀ ਰੱਬ ਤੇ ਸਿਆਸਤ ਭਾਵੇਂ ਅਧੂਰੀ ਜਿਹੀ ਹੈ, ਪਰ ਇਸ ਵਿਸ਼ੇ ਦਾ ਦਿਲਚਸਪ ਅਧਿਐਨ ਹੈ। ਇਹ ਪਿੱਛੋਂ ਮੇਰੇ ਹੱਥ ਲੱਗੀ ਨਿਰਲੰਬਾ ਸਵਾਮੀ ਦੀ ਲਿਖੀ ਕਿਤਾਬ ਕਾਮਨ ਸੈਂਸ। ਇਸ ਕਿਤਾਬ ਵਿਚ ਅਧਿਆਤਮਕ ਨਾਸਤਿਕਤਾ ਸੀ, ਇੰਜ ਇਸ ਵਿਸ਼ੇ ਚ ਮੇਰੀ ਬਹੁਤ ਹੀ ਜਿਆਦਾ ਰੁਚੀ ਹੋ ਗਈ। ਤੇ 1926 ਦੇ ਅਖੀਰ ਤੱਕ ਮੇਰਾ ਵਿਸ਼ਵਾਸ ਪੱਕਾ ਹੋ ਚੁੱਕਿਆ ਸੀ ਕਿ ਬ੍ਰਹਿਮੰਡ ਦੇ ਸਿਰਜਣਹਾਰ ਪਾਲਣਹਾਰ ਸ਼ਕਤੀਮਾਨ ਦੀ ਹੋਣ ਦਾ ਸਿਧਾਂਤ ਬਿਲਕੁਲ ਬੇਬੁਨਿਆਦ ਹੈ। ਮੈਂ ਇਸ ਵਿਸ਼ੇ ਬਾਰੇ ਆਪਣੇ ਮਿੱਤਰਾਂ ਬੇਲੀਆਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਮੈਂ ਐਲਾਨੀਆ ਤੌਰ ਤੇ ਨਾਸਤਿਕ ਹੋ ਚੁੱਕਿਆ ਸੀ। ਨਾਸਤਿਕ ਹੋਣ ਦਾ ਅਰਥ ਮੈਂ ਅੱਗੇ ਬਿਆਨ ਕਰਦਾ। ਤੇ ਇਹ ਬਾਜਵਾ ਸਾਹਿਬ ਇਹ ਨਾ ਏਦਾਂ ਕਰਦੇ ਆ ਵੀ ਥੋੜਾ ਵਕਤ ਦੇ ਹਿਸਾਬ ਨਾਲ ਨਾ ਮੈਂ ਇੱਕ ਨਾ ਜਿਹੜੇ ਉਹਨਾਂ ਨੇ ਕੁਐਸਚਨ ਕੀਤੇ ਆ, ਜਿਹੜੇ ਉਹਨਾਂ ਨੇ ਮਤਲਬ ਕਿੰਤੂ ਕੀਤੇ ਆ, ਆਸਤਿਕ ਨਾਲ ਜਿਹੜਾ ਚੈਲੰਜ ਕੀਤਾ, ਉਹਦੇ ਬਾਰੇ ਮੈਂ ਥੋੜਾ ਜਿਹਾ ਲਊਂਗਾ ਕਿਉਂਕਿ ਸਮਾਂ ਲਗਭਗ 5-10 ਮਿੰਟ ਆਇਆ। ਜੀ ਜੀ, ਉਹ ਬਾਜਵਾ ਸਾਹਿਬ ਕਹਿੰਦੇ ਆ, ਪੁੱਛਦੇ ਨੇ ਆਸਤਿਕਾਂ ਤੋਂ, ਕਹਿੰਦਾ ਵੀ ਮੈਂ ਤੁਹਾਨੂੰ ਕੁਛ ਸਵਾਲ ਪੁੱਛਦਾ ਆ, ਮਤਲਬ ਕਹਿੰਦਾ ਵੀ ਤੁਸੀਂ ਇਹ ਮੰਨਦੇ ਹੋ ਕਿ ਤੁਹਾਡਾ ਵਿਸ਼ਵਾਸ ਹੈ ਕਿ ਕੋਈ ਸਰਵ ਸ਼ਕਤੀਮਾਨ ਸਰਵ ਵਿਆਪਕ ਤੇ ਸਰਵ ਗਿਆਤਾ ਰੱਬ ਹੈਗਾ, ਉਹਨੇ ਧਰਤੀ ਬਣਾਈ ਤੇ ਦੁਨੀਆਂ ਸਾਜੀ, ਮਿਹਰਬਾਨੀ ਕਰਕੇ ਮੈਨੂੰ ਐ ਦੱਸੋ ਬਈ ਉਹਨੇ ਇਹ ਧਰਤੀ ਸਾਜੀ ਕਿਉਂ? ਉਹ ਧਰਤੀ ਜਿੱਥੇ ਦੁੱਖ ਨੇ, ਆਫਤਾਂ ਨੇ, ਅਣਗਿਣਤ ਦੇ ਅਨੰਤ ਦੁੱਖਾਂ ਨਾਲ ਭਰੀ ਪਈ ਹੈ ਧਰਤੀ, ਜਿੱਥੇ ਇੱਕ ਵੀ ਜੀ ਸੁਖੀ ਨੀ ਪੂਰੀ ਤਰ੍ਹਾਂ, ਕਹਿੰਦੇ ਉਹਨੇ ਬਣਾਈ
0: ਕਿਉਂ? ਧਰਤੀ
1: ਬਣਾਉਣ ਦੇਖੋ ਸਵਾਲ ਉਹਦਾ, ਕਹਿੰਦਾ ਵੀ ਇਹੋ ਜਿਹੀ ਧਰਤੀ ਬਣਾਉਣ ਹੁਣ ਉਹਦਾ ਥੁੜਿਆ ਕੀ ਜਿਹੜੀ ਉਹਨੇ ਬਣਾਤੀ ਆ, ਜਿੱਥੇ ਇੱਕ ਵੀ ਜੀ ਸੁੱਖ ਨਾਲ ਸਾਹ ਨੀ ਲੈ ਰਿਹਾ। ਇੱਕ ਵੱਡੀ ਵੇਖੋ ਇਹ, ਮਤਲਬ ਕਿੰਤੂ ਅੱਜ ਤੱਕ ਕੋਈ ਬੰਦਾ ਲਿਖਤੀ ਤੌਰ ਦੇ ਉੱਤੇ ਕਿਸੇ ਨੇ ਕਿਹਾ ਵਾ 100 ਸਾਲ ਹੋ ਗਿਆ ਬਾਜਵਾ ਸਾਹਿਬ ਵੀ ਮੈਂ ਭਗਤ ਸਿੰਘ ਨੂੰ ਲਿਖ ਕੇ ਕਵਾਂ ਵੀ ਨਹੀਂ ਭਗਤ ਸਿੰਘ ਜੀ ਇਹ ਗੱਲ ਤੁਹਾਡੀ ਠੀਕ ਨਹੀਂ, ਬਾਹਰ ਸਪੈਕਟ ਵੀ ਤੇ ਮਤਲਬ ਆਪਾਂ ਗੱਲ ਕਰ ਸਕਦੇ ਹਾਂ ਜਿਹੜੇ ਸਾਡੇ ਬਾਜਵਾ ਸਾਹਿਬ। ਤੁਸੀਂ ਬਾਬਾ ਫਰੀਦ ਜੀ ਦੇ ਸ਼ਲੋਕ ਸੁਣੇ ਆ ਨਾ,
0: ਬਾਬਾ ਫਰੀਦ ਦੇ? ਹਾਂਜੀ,
1: ਫਰੀਦ ਦਾ ਜੋ ਤੈਮਾਨ ਬੜੇ ਬੜੇ ਮਤਲਬ ਸਾਫ ਸ਼ਬਦਾਂ ਚ, ਪੰਜਾਬੀ 11ਵੀਂ ਸਦੀ ਦੇ
0: ਬੁੱਲੇ ਸ਼ਾਹ
1: 11ਵੀਂ, ਉਹਦੇ ਵਿੱਚ ਬਾਜਵਾ ਸਾਹਿਬ ਦੀ ਖੂਬਸੂਰਤੀ ਆ ਵੀ 11ਵੀਂ ਸਦੀ ਦੀ ਪੰਜਾਬੀ ਜੇ ਬਾਰਵੀਂ ਸਦੀ ਦੀ, 1175 ਉਹਨਾਂ ਦਾ ਜਨਮ ਦੇਣਾ ਤੇ
0: ਲਗਭਗ ਜਦੋਂ ਬੁੱਲੇ ਸ਼ਾਹ ਹੋਣੀ ਤੇ ਇਹ ਬਾਬਾ ਫਰੀਦ ਹੋਣੀ, ਇਹੋ ਜਿਹੇ ਸ਼ਲੋਕ ਲਿਖਦੇ ਹੁੰਦੇ ਹਨ ਤੇ ਬਚ ਕਿੱਦਾਂ ਗਏ ਮੁੱਲਾ ਮਲਾਣਿਆ ਕੋਲੋਂ?
1: ਉਹ ਨਹੀਂ ਬੱਚੇ, ਮੁੱਲਾ ਮਲਾਣਿਆ ਤੇ ਉਹ ਬਾਜਵਾ ਸਾਹਿਬ ਕਦੇ ਫੇਰ ਗੱਲ ਕਰਨਾ ਤੇ ਵਿਚਾਰੇ ਦੀ ਲਾਸ਼ ਜਿਹੜੀ ਉਹਨੂੰ ਸ਼ਹਿਰ ਦੇ ਵਿੱਚ ਦਫ਼ਨ ਨਹੀਂ ਕਰਨ ਦਿੰਦੇ, ਰੋਲਦੀ ਰਹੀ ਬੜੀ ਦੇਰ, ਉਹਨੂੰ ਵਰਨ ਕੌਣ ਦਿੰਦਾ ਸੀ? ਆਪ ਤੇ ਉਹਨੇ ਲਿਖਿਆ ਵਿਚਾਰੇ ਨੇ, ਬੁੱਲੇ ਆਸ਼ਿਕ ਰੱਬ ਦਾ ਮਲਾਮਤ ਇਲਾਕ, ਤੈਨੂੰ ਕਾਫ਼ਰ ਆਖਦੇ ਤੂੰ ਆਹੋ ਆਹੋ ਆਹੋ ਸਾਰੇ ਤੇ ਉਹਨੂੰ ਚਿੱਚੜਾ ਵਾਂਗ ਉਹਦੇ ਚੰਬੜੇ ਹੋਏ ਸੀ, ਸੱਚ ਨੂੰ ਬਰਦਾਸ਼ਤ ਕੌਣ ਕਰਦਾ? ਜਿਹੜੀ ਬਾਜਵਾ ਸਾਹਿਬ ਮੈਂ ਗੱਲ ਤੁਹਾਡੇ ਨਾਲ ਕਰ ਲਾਂਗਾ ਜੀ, ਬਾਬਾ ਫਰੀਦ ਜੀ ਦੀ ਮਤਲਬ ਬਾਰ ਸਪੈਕਟ ਗੁਰੂ ਗ੍ਰੰਥ ਸਾਹਿਬ ਚ ਬਾਬਾ ਫਰੀਦ ਜੀ ਦੇ 112 ਸ਼ਲੋਕ ਨੇ, ਉਹਦੇ ਵਿੱਚੋਂ 18 ਸ਼ਲੋਕਾਂ ਦੇ ਉੱਪਰ ਨਾ ਗੁਰੂ ਸਾਹਿਬਾਂ ਨੇ ਮਤਲਬ ਬਾਰ ਸਪੈਕਟ ਬਾ ਅਦਬ ਅਸਹਿਮਤੀ ਪ੍ਰਗਟ ਕੀਤੀ ਹੈ ਤੇ ਨਾਲ ਆਪਣਾ ਵਿਚਾਰ ਦਿੱਤਾ ਨਾਲ ਹੀ ਅਗਲੇ ਸ਼ਲੋਕ ਉੱਥੇ ਹੀ। ਮੈਂ ਤੁਹਾਨੂੰ ਉਹਦੀ ਇੱਕ ਮਿਸਾਲ ਦਿੰਦਾ, ਮਤਲਬ ਇੱਕ ਸ਼ਲੋਕ ਦੀ ਮਤਲਬ ਉਹ ਗੱਲ ਫਿਰ ਉੱਧਰ ਚੱਲ ਜਾਣੀ ਆ। ਬਾਬਾ ਫਰੀਦ ਜੀ ਕਿਸੇ ਲੋਕ ਆ, ਪ੍ਰੀਤਾ ਰੱਤੀ ਰੱਤ ਨਾ ਨਿਕਲੇ ਜੀ ਤਨ ਚੀਰੇ ਖੋਏ, ਜੋ ਤਨ ਰੱਤੇ ਰੱਬ ਸੋ ਤਿੰਨ ਤਨ ਰੱਤ ਨਾ ਹੋਏ। ਹੁਣ ਇਹ ਗੱਲ ਗੈਰ ਵਿਗਿਆਨਕ ਆ, ਇਹ ਗੱਲ ਨੂੰ ਚੈਲੰਜ ਕੀਤਾ ਜਾ ਸਕਦਾ ਵੀ ਕੌਣ ਕਹਿੰਦਾ ਵੀ ਰੱਤ ਨੇ ਸਰੀਰ ਦੇ ਵਿੱਚ? ਇਹ ਕਿਹਨੂੰ ਵੇਖੋ ਅੱਗੇ, ਬਾਬਾ ਅਮਰਦਾਸ ਜੀ ਨੂੰ, ਤੀਜੇ ਗੁਰੂ ਸਾਹਿਬਾਨ ਨੇ ਬਕਾਇਦਾ ਦਾ ਸ਼ਲੋਕ ਵੀ ਨਾਲ ਸ਼ਾਮਿਲ ਕੀਤਾ ਗੁਰੂ ਗ੍ਰੰਥ ਸਾਹਿਬ ਵਿਚ ਤੇ ਬਾ ਅਦਬ ਬਾਰ ਸਪੈਕਟਿਕ ਟਿੱਪਣੀ ਕੀਤੀ ਹੋਈ ਆ ਅਗਲੇ ਬਾਬਾ ਗੁਰੂ ਅਮਰਦਾਸ ਜੀ ਨੇ ਫਰੀਦਾ ਇਹ ਤਨ ਰੱਤੋ ਰੱਤ ਹੈ ਰੱਤ ਦਿਨ ਤਨ ਨਾ ਹੋਏ ਜੋ ਤਨ ਰੱਤੇ ਰੱਬ ਸੋ ਤਿੰਨ ਤਨ ਲੋਭ ਰੱਤ ਨਾ ਹੋਏ ਉਹ ਕਹਿੰਦੇ ਵੀ ਇਹ ਗੱਲ ਨੀ ਠੀਕ ਹੈਗੀ ਵੀ ਜਿਹੜੇ ਰੱਬ ਨੂੰ ਪਿਆਰ ਕਰਦੇ ਉਹਦੇ ਚ ਹੈ ਹੀ ਨੀ ਗਾ ਖੂਨ ਨੀ ਹੈਗਾ ਖੂਨ ਤੇ ਹੈਗਾ ਪਿਆਰ ਕਰਨ ਵਾਲਾ ਚ ਵੀ ਹੈਗਾ ਨਹੀਂ ਵਾਲਾ ਚ ਸਾਰਿਆਂ ਚ ਹੈਗਾ ਖੂਨ ਤੋਂ ਬਿਨਾਂ ਸਰੀਰ ਦੀ ਹੋਂਦ ਨੂੰ ਸਵੀਕਾਰ ਨੀ ਕੀਤਾ ਜਾ ਸਕਦਾ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਮੈਂ ਇਸ ਕਰਕੇ ਤੁਹਾਨੂੰ ਇਹ ਮਿਸਾਲ ਦਿੱਤੀ ਆ ਵੀ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦਾ ਬਾਰ ਸਪੈਕਟ ਅੱਜ ਤੱਕ ਕਿਸੇ ਨੇ ਮਤਲਬ ਕਿ ਨਹੀਂ ਭਗਤ ਸਿੰਘ ਜੀ ਆਹ ਗੱਲ ਤੁਸੀਂ ਕਹੀ ਸੀ ਧਰਤੀ ਕਿਉਂ ਸਾਜੀ ਆ ਤੇ ਦੁੱਖਾਂ ਲਈ ਭਰੀ ਆ ਤੇ ਦਾ ਕੀ ਕਰਨਾ ਕਹਿੰਦਾ ਸਭ ਮਤਲਬ ਕਿਸੇ ਨੇ ਅੱਜ ਤੱਕ ਨੀ ਹੌਸਲਾ ਨੀ ਕੀਤਾ ਕਿਉਂਕਿ ਉਹ ਕਰ ਨੀ ਸਕਦਾ ਉਹ ਬੜਾ ਗਿਆਨਿਕ ਗੱਲ ਹੈ ਹਾਂਜੀ ਹਾਂਜੀ ਹਾਂਜੀ ਅੱਛਾ ਫਿਰ ਉਹ ਕਹਿੰਦੇ ਆ ਵੀ ਮਿਹਰਬਾਨੀ ਕਰਕੇ ਹੁਣ ਐ ਨਾ ਕਿ ਉਹ ਬਈ ਇਹ ਤਾਂ ਉਹਦਾ ਨੇਮ ਹੈ ਜੇ ਉਹ ਕਿਸੇ ਵੀ ਨੇਮ ਜਾਂ ਨਿਯਮ ਦੇ ਅਧੀਨ ਹੈ ਤਾਂ ਫੇਰ ਤਾਂ ਉਹ ਸਰਵ ਸ਼ਕਤੀਮਾਨ ਹੈ ਨੀ ਫੇਰ ਤਾਂ ਉਹ ਵੀ ਗਰਾਮ ਦਾ ਵਿਚਾਰਾ ਸਾਡੇ ਵਰਗਾ ਹੀ ਜੋ ਨੇਮਾਂ ਦੀ ਬੱਜਾ ਵਾ ਫੇਰ ਤਾਂ ਸਾਡੇ ਵਾਂਗੂ ਗੁਲਾਮ ਹੀ ਹੈ ਫੇਰ ਅੱਗੇ ਕਹਿੰਦੇ ਵੀ ਮਿਹਰਬਾਨੀ ਕਰਕੇ ਇਹ ਵੀ ਨਾ ਕਿ ਉਹ ਇਹ ਤਾਂ ਸ਼ੁਗਲ ਹੈ ਉਹਦਾ ਤੇ ਕਹਿੰਦਾ ਵੀ ਨੀਰੋ ਨੇ ਇੱਕ ਰੋਮ ਸਵਾਹ ਕੀਤਾ ਸੀ ਸਾੜ ਕੇ ਉਹਨੇ ਤਾਂ ਗਿਣਤੀ ਦੇ ਹੀ ਬੰਦੇ ਮਾਰੇ ਸੀ ਜਾਨੋ ਬਹੁਤ ਹੀ ਘੱਟ ਦਖਾਂਤ ਵਾਪਰੇ ਸੀ ਉਹਦੇ ਹੱਥੋਂ ਇਹ ਸਭ ਉਹਨੇ ਵੀ ਆਪਣੇ ਸ਼ੁਗਲ ਲਈ ਕੀਤਾ ਸੀਗਾ ਤਾਂ ਫੇਰ ਕਿਹੜੀ ਥਾਂ ਹਾਸਲ ਹੈ ਉਹਨੂੰ ਇਤਿਹਾਸ ਚ ਕਹਿੰਦਾ ਜੇ ਨੀਰੋ ਨੇ ਕੁਛ ਬੰਦੇ ਮਾਰੇ ਤੇ ਇਤਿਹਾਸ ਕੀ ਕਿੱਦਾਂ ਲੋਕੀ ਯਾਦ ਕਰਦੇ ਆ ਉਹਨੂੰ
0: ਅੱਜ ਵੀ ਉਹਨੂੰ ਕਿਸ ਤਰ੍ਹਾਂ ਯਾਦ
1: ਹਾਂ ਆਂਦਾ ਇਤਿਹਾਸ ਕਰ ਕਿਹੜੇ ਨਾਵਾਂ ਨਾਲ ਕਰਦੇ ਨੀ ਉਹਦਾ ਜ਼ਿਕਰ ਕੇ ਕੁਐਸਚਨ ਮਾਰਕ ਪਾਇਆ ਨਾ
0: ਜੀ ਜੀ
1: ਸਾਰੇ ਵਿਹਲੇ ਜ਼ਹਿਰੀਲੇ ਵਿਸ਼ੇਸ਼ਣ ਵਰਤੇ ਜਾਂਦੇ ਉਹਦੀ ਖਾਤਰ
0: ਜੀ ਜੀ ਜੀ ਬਿਲਕੁਲ
1: ਲਾਂਤਾਂ ਨਾਲ ਸਫਿਆਂ ਦੇ ਸਫੇ ਕਾਲੇ ਕੀਤੇ ਪਏ ਹੈ ਜ਼ਾਲਮ ਬੇਹਰਨ ਸ਼ੈਤਾਨ ਨੀਰੋ ਦੀ ਨਖੇਧੀ ਕਰਨ ਵਾਸਤੇ ਇੱਕ ਸੀਗਾ ਚੰਗੇਜ਼ ਖਾਨ ਉਹਨੇ ਮਜ਼ਾ ਲੈਣ ਲਈ ਕੁਛ ਹਜ਼ਾਰ ਬੰਦਿਆਂ ਦੀ ਜਾਨ ਲਈ ਸੀਗੀ ਅਸੀਂ ਅੱਜ ਵੀ ਨਫ਼ਰਤ ਕਰਦੇ ਹਾਂ ਉਹਦੇ ਨਾਂ ਤੱਕ ਨੂੰ ਨਫ਼ਰਤ ਕਰਦੇ ਹਾਂ
0: ਬਿਲਕੁਲ
1: ਤਾਂ ਫੇਰ ਤੁਸੀਂ ਕਿਵੇਂ ਜਾਇਜ਼ ਚੜਾਓਗੇ ਆਪਣੇ ਸਰਵ ਸ਼ਕਤੀਮਾਨ ਅਨੰਤ ਨੀਰੋ ਨੂੰ ਜਿਹੜਾ ਅਜੇ ਵੀ ਹਰ ਦਿਨ ਹਰ ਘੜੀ ਹਰ ਪਲ ਅਣਗਿਣਤ ਕਤਲ ਕਰੀ ਜਾ ਰਿਹਾ ਕਰੀ ਜਾ ਰਿਹਾ
0: ਦੁਨੀਆਂ ਦੇ ਵੱਡਾ ਜ਼ਾਲਮ ਆਦਮੀ ਔਰ ਹੰਕਾਰੀ ਆਦਮੀ ਹੈ
1: ਮੇਰੇ ਕਹਿਣ ਵੱਲ ਉਹ ਕਹਿ ਰਿਹਾ ਵੀ ਉਹਨੇ ਕੁਛ ਹਜ਼ਾਰ ਬੰਦੇ ਮਾਰੇ ਲੱਖ ਮਾਰਤਾ ਹੋਊ ਪਰ ਅੱਜ ਤੱਕ ਕਿਹੜੇ ਨਾਂ ਨੂੰ ਲੋਕੀ ਨੂੰ ਯਾਦ ਕਰਦੇ ਆ ਕੀ ਕਹਿੰਦੇ ਆ ਕਿਹੜੀ
0: ਨਫ਼ਰਤ ਤੋਂ ਉੱਪਰ ਬੰਦੇ ਮਾਰੇ
1: ਕਿਹੜੀ ਨਫ਼ਰਤੀ ਕਹਿੰਦਾ ਸ਼ਬਦ ਹੈ ਜਿਹੜਾ ਉਹਦੇ ਵਾਸਤੇ ਤੁਸੀਂ ਨਹੀਂ ਵਰਤਦੇ ਤੇ ਕਹਿੰਦਾ ਜਿਹੜਾ ਅੱਜ ਤੱਕ ਵੀ ਜਿਹੜਾ ਕਹਿੰਦਾ ਵੀ ਤੁਸੀਂ ਕਿਵੇਂ ਜਾਇਜ਼ਤਾ ਹੋਵੇ ਜਿਹੜਾ ਆਪਣੇ ਸਰਵ ਸ਼ਕਤੀਮਾਨ ਅੱਜ ਵੀ ਲੋਕਾਂ ਨੂੰ ਮਾਰੀ ਜਾ ਰਿਹਾ ਹਰ ਘੜੀ ਹਰ ਦਿਨ ਹਰ ਪਲ ਅਣਗਿਣਤ ਕਰੀ ਜਾ ਰਿਹਾ ਦੋ ਵਾਰੀ ਲਿਖਿਆ ਉਹਨਾਂ ਨੇ
0: ਕਰੀ ਜਾ ਰਿਹਾ
1: ਤੁਸੀਂ ਕਿਵੇਂ ਕਰੋਗੇ ਉਹਦੀਆਂ ਉਹਨਾਂ ਕਰਤੂਤਾਂ ਦੀ ਹਮਾਇਤ ਜਿਹੜੀਆਂ ਪਲੋ ਪਲੀ ਮਾਤ ਪਾਈ ਜਾਂਦੀ ਹੈ ਚੰਗੇਜ਼ ਖਾਨ ਦੀਆਂ ਕਰਤੂਤਾਂ ਨੂੰ ਵੀ
0: ਮੈਂ ਪੁੱਛਦਾ ਬੜੀ ਸੂਝ ਬੂਝ ਵਾਲੀਆਂ ਗੱਲਾਂ ਨੇ ਤੇ ਸਿਰਫ ਸੂਝ ਬੂਝ ਵਾਲੇ ਲੋਕਾਂ ਨੂੰ ਹੀ ਸਮਝ ਆਉਣ ਵਾਲੀ
1: ਬਿਲਕੁਲ ਜੀ ਬਿਲਕੁਲ ਬਿਲਕੁਲ ਇਹਨੂੰ ਸਮਝਣ ਵਾਸਤੇ ਨਾ ਦਿਲ ਗੁਰਦਾ ਤੇ ਦਿਮਾਗ
0: ਚਾਹੀਦਾ
1: ਜੀ ਬਾਈ ਸਾਹਿਬ ਇਕੱਲਾ ਦਿਮਾਗ ਨੀ ਚਾਹੀਦਾ ਇਹਦੇ ਵਿੱਚ ਇਹਦੇ ਵਿੱਚ ਮਨ ਦੇ ਵਿੱਚ ਦਲੇਰੀ ਜੁਰਤ ਤੇ ਹੌਸਲਾ ਵੀ ਚਾਹੀਦਾ ਜਿੰਦਾ ਦਿਲੀ ਚਾਹੀਦੀ ਹੈ ਇਹੋ ਜਿਹੀਆਂ ਗੱਲਾਂ ਜਿੰਦਾ ਦਿਲ ਬੰਦਾ ਨਹੀਂ ਤਾਂ ਦੂਜਾ ਹਾਏ ਰੱਬ ਨੇ ਮੇਰੀ ਪਤਾ ਨੀ ਕੀ ਲੱਤ ਭੰਨ ਦੇਣੀ ਹੋਏ
0: ਜਾਂ ਰੱਬਾ ਤੂੰ ਮੈਂ ਤੇਰਾ ਕੀ ਵਿਗਾੜਿਆ
1: ਜੀ ਜੀ ਜੀ ਜੀ ਅੱਛਾ ਮੈਂ ਪੁੱਛਣਾ ਦੱਸੋ ਨੇ ਇਹ ਦੁਨੀਆਂ ਬਣਾਈ ਉਹ ਕਿਉਂ ਦੁਨੀਆਂ ਜਿਹੜੀ ਨਰਕ ਹੈ ਸੱਚੀ ਮੁੱਚੀ ਦਾ ਨਰਕ ਅਨੰਤ ਤੇ ਤਲਕ ਬੇਚੈਨੀ ਦਾ ਘਰ ਹੈ ਦੁਨੀਆਂ ਸਰਵ ਸ਼ਕਤੀਮਾਨ ਨੇ ਮਨੁੱਖ ਕਾਹਤੇ ਸਾਜਿਆ ਜਦਕਿ ਉਹਦੇ ਕੋਲ ਮਨੁੱਖ ਨਾ ਸਾਜਣ ਦੀ ਤਾਕਤ ਹੈਗੀ ਸੀ ਕੀ ਜਵਾਬ ਹੈ ਤੁਹਾਡੇ ਕੋਲ ਇਹਨਾਂ ਗੱਲਾਂ ਦਾ ਤੁਸੀਂ ਕਹਿ ਦਿਓ ਕਿ ਗਾਹਾਂ ਦੇ ਜਨਮ ਚ ਮਾਸੂਮਾਂ ਤੇ ਪੀੜਤਾਂ ਨੂੰ ਨਵਾਜਣ ਖਾਤਰ ਔਰ ਮਾੜੇ ਕੰਮ ਕਰਨ ਵਾਲਾ ਸਜ਼ਾ ਦੇਣ ਖਾਤਰ ਉਹਨੇ ਐ ਕੀਤਾ ਅੱਛਾ ਤਾਂ ਫੇਰ ਤੁਸੀਂ ਕਿਵੇਂ ਜਾਇਜ਼ ਰਹੋਗੇ ਉਸ ਬੰਦੇ ਨੂੰ ਜਿਹੜਾ ਤੁਹਾਡੇ ਸਰੀਰ ਨੂੰ ਜ਼ਖਮੀ ਕਰਦਾ ਇਸ ਵਾਸਤੇ ਬਈ ਮਗਰੋਂ ਬੜੇ ਪਿਆਰ ਨਾਲ ਟਕੋਰਾਂ ਕਰੂ ਗਲੈਡੀਏਟਰ ਸੰਸਥਾ ਦੇ ਹਮਾਇਤੀਆਂ ਤੇ ਸਤਬੰਦਾਂ ਦੇ ਕਾਰਾ ਕਿਥੋਂ ਤੱਕ ਸਹੀ ਹੁੰਦਾ ਉਹ ਕਰਦੇ ਸੀ ਕਿ ਬਈ ਭੁੱਖੇ ਸ਼ੇਰਾਂ ਮੋਰੇ ਬੰਦਿਆਂ ਨੂੰ ਇਸ ਕਰਕੇ ਸਿੱਟ ਦਿੰਦੇ ਸੀ ਬਈ ਜੇ ਤਾਂ ਬਚ ਗਿਆ ਤਾਂ ਜੇ ਤਾਂ ਗਿਆ ਬਾਚ ਤਾਂ ਬਹੁਤ ਖਾਤਰ ਤਵਜੋ ਹੂੰ ਉਹਦੀ ਇਸੇ ਲਈ ਤਾਂ ਮੈਂ ਪੁੱਛਦਾ ਬਈ ਤੁਹਾਡੀ ਸਚੇਤ ਸਰਵ ਉੱਚ ਸੱਤਾ ਨੇ ਇਹ ਦੁਨੀਆਂ ਤੇ ਮਨੁੱਖ ਸਾਜਿਆ ਕਿਉਂ ਆਇਆ ਮਜ਼ਾ ਲੈਣ ਖਾਤਰ ਫਿਰ ਕੀ ਫਰਕ ਹੈ ਉਹਦੇ ਔਰ ਨੀਰੋ ਚ ਤੇ ਵਾਹਿਗੁਰੂ ਸਾਹਿਬ ਇਹ ਬੜਾ ਲੰਬਾ ਜਿਹੜਾ ਹੈਗਾ ਇਹਨਾਂ ਦਾ ਸ਼ਹੀਦ ਭਗਤ ਸਿੰਘ ਜੀ ਦਾ, ਤੇ ਜੇ ਕਹੋ ਤੇ ਮੈਨੂੰ ਹੁਕਮ ਹੋਏ ਦੋ ਚਾਰ ਮਿੰਟ ਤੱਕ,
0: 5 ਮਿੰਟ ਤੁਸੀਂ ਕਰ ਲਓ ਗੱਲ।
1: ਜੀ ਜੀ ਜੀ ਅੱਛਾ ਵਾਹਿਗੁਰੂ ਸਾਹਿਬ ਜੀ ਕਹਿੰਦੇ ਮੁਸਲਮਾਨੋ ਦੇ ਸਾਈਓ, ਹਿੰਦੂ ਦਰਸ਼ਨ ਵਾਲਿਆਂ ਕੋਲ ਤਾਂ ਚੱਲ ਹੋਰ ਦਲੀਲ ਵੀ ਹੋਊਗੀ, ਮੈਂ ਥੋਤੋਂ ਪੁੱਛਣਾ ਉਪਰਲੇ ਸਵਾਲਾਂ ਦੇ ਜਵਾਬ। ਪਿਛਲੇ ਜਨਮ ਚ ਤੁਹਾਡਾ ਯਕੀਨ ਹੈ ਨੀ, ਤੁਸੀਂ ਤਾਂ ਹਿੰਦੂਆਂ ਵਾਂਗੂ ਮਾਸੂਮ ਪੀੜਤਾਂ ਦੇ ਪਿਛਲੇ ਜਨਮ ਚ ਕੀਤੇ ਮਾੜੇ ਕਰਮਾਂ ਵਾਲੀ ਦਲੀਲ ਵੀ ਨਹੀਂ ਵਰਤ ਸਕਦੇ। ਇਹ ਪਿਛਲੇ ਜਨਮ ਵਾਲੇ ਸਿਰਫ ਹਿੰਦੂ ਧਰਮ ਦੇ ਵਿੱਚ ਆ, ਮੁਸਲਮਾਨ ਇਸਾਈਆਂ ਚ ਹੈ ਨੀ। ਹਾਂ ਹਾਂ, ਉਹ ਕਹਿੰਦੇ ਹਿੰਦੂ ਤੇ ਕਹਿ ਸਕਦੇ ਵੀ ਪਿਛਲੇ ਜਨਮਾਂ ਦੀ ਹੈਗਾ ਕਿ ਉਹਨੇ ਕਰਮ ਕੀਤੇ ਆ ਨਾ, ਤੇ ਕਹਿੰਦੇ ਤੁਸੀਂ ਇਹ ਦਲੀਲ ਨਹੀਂ ਵਰਤ ਸਕਦੇ। ਤੁਹਾਨੂੰ ਮੈਂ ਪੁੱਛਦਾ, ਮੈਂ ਪੁੱਛਦਾ ਥੋਤੋਂ ਦੱਸੋ ਬਾਈ, ਉਹਨੇ ਐ ਕੱਤ ਕੀਤਾ ਬਾਈ ਸਭ ਅੱਛਾ ਹੈ, ਉਹਨੂੰ ਸੱਦੋ, ਅੱਜ ਹੀ ਸੱਦੋ, ਦਿਖਾਓ ਉਹਨੂੰ ਪਿਛਲਾ ਇਤਿਹਾਸ, ਜਾਣਨ ਦੇ ਉਸਨੂੰ ਮੌਜੂਦਾ ਹਾਲਾਂ ਬਾਰੇ, ਫਿਰ ਦੇਖਾਂਗੇ ਕਿਵੇਂ ਯੁੱਧ ਕਰਦਾ ਹੈ, ਕਹਿਣ ਦੀ ਸਭ ਅੱਛਾ ਹੈ। ਅੱਛਾ, ਦੇਖ ਕੇ ਜੇਲ੍ਹ ਖਾਨਾ ਦੀਆਂ ਕਾਲ ਕੋਠੜੀਆਂ ਤੇ ਗੰਦੀਆਂ ਬਸਤੀਆਂ ਦੇ ਝੌਂਪੜੀਆਂ ਚ ਭੁੱਖਮਰੀ ਦੇ ਹੱਥੋਂ ਮਰ ਰਹੇ ਲੱਖਾਂ ਹੀ ਲੋਕਾਂ ਕੋਲੋਂ ਚੁੱਪ ਚਾਪ ਕਹਿ ਲਓ, ਬੇਵਸਤਗੀ ਨਾਲ ਆਪਣਾ ਖੂਨ ਪਲਾ ਰਹੇ ਮਜ਼ਦੂਰਾਂ ਨੂੰ, ਇਨਸਾਨੀ ਤਾਕਤ ਦੀ ਤਬਾਹੀ ਬਰਬਾਦੀ ਜਿਹਨੂੰ ਦੇਖ ਕੇ ਸਿਰੇ ਦੀ ਸਧਾਰਨ ਅਕਲ ਵਾਲਾ ਬੰਦਾ ਹੀ ਡਰ ਨਾਲ ਕੰਬਣ ਲੱਗ ਜੇ, ਔਰ ਪੈਦਾ ਹੋਈ ਵਸਤੂਆਂ ਪੈਦਾਵਾਰ ਲੋੜਵੰਦਾਂ ਨੂੰ ਵੰਡਣ ਦੀ ਬਜਾਏ ਵਾਧੂ ਪੈਦਾਵਾਰ ਸੁੱਟੀ ਜਾਵੇ ਸਮੁੰਦਰ ਚ, ਇਨਸਾਨਾਂ ਦੀਆਂ ਹੱਡੀਆਂ ਨਾਲ ਚਿਣੀਆਂ ਨੀਹਾਂ ਦੇ ਉਸਰੇ ਬਾਦਸ਼ਾਹ ਦੇ ਮਹਿਲਾਂ ਨੂੰ ਵੇਖ ਕੇ, ਉਹ ਭੋਰਾ ਕਹੇ ਤਾਂ ਸਹੀ ਸਭ ਅੱਛਾ ਹੈ, ਇਉਂ ਔਰ ਕਿਸ ਕਾਰਨ? ਇਹ ਮੇਰਾ ਸਵਾਲ ਹੈ, ਤੁਸੀਂ ਚੁੱਪੋ, ਠੀਕ ਹੈ ਮੈਂ ਅੱਗੇ ਤੋਰਦਾ ਆਪਣੀ ਗੱਲ।
0: ਵਾਧੂ ਪੈਦਾਵਾਰ ਨੂੰ ਸਮੁੰਦਰਾਂ ਚ ਸੁੱਟਿਆ ਜਾਵੇ ਤੇ
1: ਵੇਖੋ,
0: 100 ਸਾਲ ਪਹਿਲਾਂ
1: ਇੰਨਾ
0: ਨੌਲੇਜ ਹੋਏਗਾ।
1: ਬਿਲਕੁਲ ਜੀ, ਬਿਲਕੁਲ ਬਿਲਕੁਲ, ਹਾਂਜੀ
0: ਹਾਂਜੀ। ਚਲੋ ਲੋਕਾਂ ਨੂੰ ਬਹੁਤ, ਉਹ ਵੀ ਪੜਿਆ
1: ਲਿਖਿਆ,
0: ਬਹੁਤ ਕਿਤੇ ਖਾਣ ਵਾਲਾ ਸਮਾਨ ਸਮੁੰਦਰ ਚ ਸੁੱਟਿਆ ਜਾਂਦਾ ਤਾਂ ਕਿ
1: ਭੁੱਖਾ
0: ਮਰ ਜਾਏ।
1: ਅੱਛਾ, ਇਹ ਬਸ ਕਹਿੰਦੇ ਵੀ ਤੁਸੀਂ ਹਿੰਦੂ ਇਹੀ ਕਹਿੰਦੇ ਹੋ ਨਾ ਬਈ, ਜਿਹੜਾ ਵੀ ਕੋਈ ਅੱਜ ਦੁੱਖ ਤਕਲੀਫਾਂ ਝੱਲ ਰਿਹਾ ਉਹ ਪਿਛਲੇ ਜਨਮ ਦੇ ਮਾੜੇ ਕਰਮਾਂ ਕਰਕੇ,
0: ਮਾੜੇ ਕਰਮਾਂ ਕਰਕੇ।
1: ਠੀਕ, ਤੁਸੀਂ ਇਹ ਵੀ ਕਹਿੰਦੇ ਹੋ ਬਈ, ਜਿਹੜੇ ਅੱਜ ਲੋਕਾਂ ਨੂੰ ਦਬਾ ਰਹੇ ਆ ਉਹ ਲੋਕ ਸੀਗੇ ਪਿਛਲੇ ਜਨਮ ਚ ਪਰਮਾਤਮਾ, ਤਾਂ ਹੀ ਤਾਂ ਤਾਕਤ ਹੈ ਉਹਨਾਂ ਦੇ ਹੱਥ ਚ। ਮੈਂ ਤਾਂ ਮੰਨਦਾ ਕਿ ਤੁਹਾਡੇ ਵਡਾਰੂ ਬੜੇ ਸ਼ਾਤਰ ਲੋਕ ਸੀ, ਉਹ ਲੱਗੇ ਹੀ ਰਹੇ ਇਹੋ ਜਿਹੇ ਸਿਧਾਂਤ ਲੱਭਣ ਚ ਜਿਨ੍ਹਾਂ ਨਾਲ ਤਰਕ ਨੂੰ ਅਵਿਸ਼ਵਾਸ ਨੂੰ ਖਤਮ ਕੀਤਾ ਜਾ ਸਕਿਆ, ਪਰ ਇਸ ਦਿਲ ਚ ਵਜਨ ਕਿੰਨਾ ਕੁ ਹੈ ਚਲੋ ਦੇਖ ਲੈਂਦੇ ਆ। ਤੇ ਅੱਗੇ ਵਾਹਿਗੁਰੂ ਸਾਹਿਬ, ਬਹੁਤ ਮਸ਼ਹੂਰ ਨਿਆਂ ਸ਼ਾਸਤਰੀਆਂ ਦਾ ਖਿਆਲ ਹੈ ਬਈ, ਕਸੂਰਵਾਰ ਨੂੰ ਜਿਹੜੀ ਸਜ਼ਾ ਦਿੱਤੀ ਜਾਂਦੀ ਹੈ ਉਹਦੇ 3 ਜਾਂ 4 ਮਕਸਦ ਹੋ ਸਕਦੇ ਨੇ, ਤੇ ਇਸ ਆਧਾਰ ਤੇ ਸਜ਼ਾ ਵਾਜਬ ਕਰਾਰ ਦਿੱਤਾ ਜਾ ਸਕਦਾ। ਇਹ ਮਕਸਦ ਹੈਗਾ ਬਦਲਾ ਸੁਧਾਰ ਵਰਜਣ ਲਈ ਡਰ। ਹੁਣ ਸਾਰੇ ਸਿਆਣੇ ਵਿਧਾਨ ਬਦਲੇ ਸਿਧਾਂਤ ਦੀ ਨਿਖੇਧੀ ਕਰ ਰਹੇ ਆ, ਤੇ ਤੁਸੀਂ ਕਹਿੰਦੇ ਹੋ ਵੀ ਉਹਨੂੰ ਗਾਂ, ਬਿੱਲੀ, ਦਰਖਤ, ਜੜ ਬੂਟੀ ਜਾਂ ਫਿਰ ਜਾਨਵਰ ਦੇ ਰੂਪ ਚ ਜਨਮ ਲੈਣ ਖਾਤਰ ਭੇਜਦਾ ਬੰਦੇ ਨੂੰ, ਤੇ ਤੁਹਾਡੇ ਮੁਤਾਬਕ ਇਹਨਾਂ ਸਜਾਵਾਂ ਜਾਂ ਦੁਨੀਆਂ ਦੀ ਗਿਣਤੀ ਹੈਗੀ ਆ ਕੋਈ 84 ਲੱਖ? ਕਹਿੰਦਾ ਵੀ ਇਹਦੀ ਗਿਣਤੀ ਕਰੋ, ਮਤਲਬ 84 ਲੱਖ ਹੈਗੀ ਆ ਜਿਹੜੀ ਗਾਂ, ਬਿੱਲੀ, ਕੁੱਤੇ
0: ਕਹਿੰਦੇ ਹੋ। ਅੱਛਾ, ਹੈਰਾਨੀ ਦੀ ਗੱਲ ਹੈ ਜੇ 84 ਲੱਖ ਜੂਨ ਪਿੱਛੋਂ ਬੰਦੇ ਨੂੰ ਜੂਨ ਮਿਲਦੀ ਹੈ, ਪਾਪੂਲੇਸ਼ਨ ਕਿੱਥੋਂ ਆਈ ਜਾਣ ਡਈ? ਪਹਿਲਾਂ ਪੂਰਾ ਕਰਨ 84 ਲੱਖ ਦਾ ਗੇਮ
1: ਦੁਨੀਆਂ ਦੇ ਉੱਤੇ। ਤੁਹਾਡੇ ਮੁਤਾਬਕ ਇਹਨਾਂ ਸਜਾਵਾਂ ਜਾਂ ਜੂਨੀਆਂ ਦੀ ਗਿਣਤੀ ਹੈਗੀ ਹੈ ਕੋਈ 84 ਲੱਖ? ਮੈਨੂੰ ਦੱਸੋ ਇਹਦਾ ਬੰਦੇ ਤੇ ਕੋਈ ਸੁਧਾਰਕ ਅਸਰ ਪੈਦਾ ਪੈਂਦਾ ਵੀ ਹੈ? ਤੁਸੀਂ ਇਹੋ ਜਿਹੇ ਕਿੰਨੇ ਕ ਜਣਿਆਂ ਨੂੰ ਮਿਲਿਓ ਜਿਹੜੇ ਪਾਪ ਕਰਨ ਕਰਕੇ ਪਿਛਲੇ ਜਨਮ ਚ ਗਧੇ ਦੀ ਜੂਨ ਪਏ ਸੀਗੇ? ਮਿਲਿਆ ਕੋਈ? ਨਹੀਂ ਮਿਲਿਆ ਹੋਣਾ? ਨਹੀਂ, ਪੁਰਾਣੇ ਬਰਤਾਂਤ ਛੇੜਨ ਦੀ ਜ਼ਰੂਰਤ ਨਹੀਂ ਹੈ। ਮੈਂ ਤੁਹਾਡੀਆਂ ਘੜੀਆਂ ਕਢਾਈਆਂ ਇਤਿਹਾਸ ਤੇ ਕਹਾਣੀਆਂ ਦਾ ਜ਼ਿਕਰ ਬਣੀ ਸੁਣਾ ਚਾਹੁੰਦਾ। ਇਸ ਤੋਂ ਬਿਨਾਂ ਤੁਹਾਨੂੰ ਇਸ ਗੱਲ ਦਾ ਪਤਾ ਹੈਗਾ ਬਈ, ਦੁਨੀਆਂ ਚ ਸਭ ਤੋਂ ਵੱਡਾ ਪਾਪ ਗਰੀਬ ਹੋਣਾ ਹੈ, ਪਾਪ ਹੈ ਗਰੀਬ, ਸਜ਼ਾ ਹੈ
0: ਸਜ਼ਾ।
1: ਇੱਥੇ ਨਾ ਵਾਹਿਗੁਰੂ ਸਾਹਿਬ ਬੜਾ ਲੰਬਾ ਪਹਿਲਾ ਹੀ ਅਜੇ ਨੁਕਤਾ ਆ, ਤੇ ਫੇਰ ਕਦੇ ਆਪਾਂ ਜਿਦਾਂ ਉਹਨਾਂ ਦਾ ਜਨਮ ਲੈਣੇ ਆ
0: ਜਾਂ ਜਿਹੜੀ ਹੈ ਤੁਹਾਡੇ ਘਰ ਹੈਗੀ ਆ ਪਈ ਮੇਰੇ ਖਿਆਲ?
1: ਜੀ ਜੀ ਜੀ ਜੀ ਜੀ ਜੀ
0: ਉਹਨਾਂ ਦੇ ਰੱਖਿਓ ਜਦੋਂ ਮੈਂ ਆਵਾਂਗਾ ਮੈਂ ਵੀ ਪੜ੍ਹਾਂਗਾ।
1: ਬਿਲਕੁਲ ਜੀ ਬਸ ਬਿਲਕੁਲ ਸਾਰੀ ਟੋਟਲੀ ਉਹਨਾਂ ਦੀਆਂ ਲਿਖਤਾਂ ਨੇ ਮਤਲਬ ਦੂਸਰੀ ਲਿਖਤ ਕੋਈ
0: ਨਹੀਂ ਸਤਸੰਗ ਨਹੀਂ ਕਰ ਰਹੇ ਹੁੰਦੇ ਤੇ ਮੈਂ ਅੰਤਰ ਧਿਆਨ ਹੋ ਕੇ ਸੁਣ ਰਿਹਾ
1: ਜੀ ਜੀ ਜੀ ਜੀ ਤੇ ਮੇਰੇ ਮਨ ਚ ਨਾ ਮੈਨੂੰ ਆਇਆ ਜਦੋਂ ਤੁਸੀਂ ਪ੍ਰੋਗਰਾਮ ਪੇਸ਼ ਕਰ ਰਹੇ ਨਾ ਵਾਜੋ ਸਾਹਿਬ ਭਾਈ ਦੇਖੋ ਜਿੱਦਾਂ ਤੁਸੀਂ ਗੱਲ ਕਰ ਰਹੇ ਸੀ ਉਹ ਬਿੱਲੀਆਂ ਬਾਂਦਰ ਦਾ ਦਾਲ ਲੱਗਣ ਵਾਲੀ ਗੱਲ ਵੀ ਅੱਧੀ ਅੱਧੀ ਰੋਟੀ ਖਾ ਗਏ ਅੱਧੀ ਨੀ ਖਾ ਗਏ ਸਾਰੀ ਖਾ ਗਿਆ ਉਹ ਜਦੋਂ ਦੰਦੀ ਵੱਢਦਾ ਸੀ ਨਾ ਦੂਜੀ ਕਹਿੰਦੀ ਮੇਰੀ ਘੱਟ ਰਹਿ ਗਈ ਉਹਨੂੰ ਵੱਢ ਦਿੰਦਾ ਸੀ ਉਹ ਦੋਵੇਂ ਖਾ ਗਿਆ ਉਹ ਵਧੀਆ ਰਹਿ ਗਿਆ
0: ਸਾਫ਼ ਕਰ ਦਿੱਤਾ
1: ਹਾਂਜੀ ਹਾਂਜੀ ਹਾਂਜੀ ਇਹ ਅੱਜ ਵੀ ਉਹ ਇਨਸਾਫ ਆ ਇਹ ਜਿਹੜੀ ਗੱਲ ਤੁਸੀਂ ਆਪਣਾ ਜਿਹੜਾ ਪ੍ਰੋਗਰਾਮ ਚ ਅੱਜ ਵਿਸ਼ਾ ਸੀਗਾ ਉਹ ਸਾਡੀ ਨਾ ਇੱਕ ਦਿਨ ਇਰਾਨੀ ਪੱਤਰਕਾਰ ਨੂੰ ਗੱਲ ਸੁਣ ਰਿਹਾ ਸੀਗਾ ਉਹ ਜਿਹੜੀ ਕਹਾਣੀ ਅਖਬਾਰ ਚ ਬਕਾਇਦਾ ਲੇਖ ਲਿਖਿਆ ਸੀਗਾ ਵੀ ਉਹ ਸ਼ੇਰ ਜੀ ਦੇ ਮੇਮਣੇ ਦੀ ਗੱਲ ਉਹਨੇ ਮਿਸਾਲ
0: ਦਿੱਤੀ
1: ਪਾਣੀ ਪੀ ਰਿਹਾ ਸੀਗਾ ਹਾਂ ਪਾਣੀ ਪੀ ਰਿਹਾ ਸੀ ਜਿਹੜੇ ਨਾ ਉਹਦਾ ਇਹਦੇ ਕੋਲ ਪਰਮਾਣੂ ਹਥਿਆਰ ਬਣਾ ਰਿਹਾ ਜੀ ਤੇ ਇਰਾਕ ਚ ਵੀ ਇਹੋ ਐਲੀਗੇਸ਼ਨ ਆਇਆ ਦੂਸਰੇ ਜੀ ਹਨਾ ਤੇ ਉਹ ਕਹਿੰਦਾ ਤੂੰ ਪਾਣੀ ਗੰਦਾ ਕਰਤਾ ਜੀ ਕਹਿੰਦਾ ਪਾਣੀ ਤੁਹਾਡੇ ਲਾਉਣ ਡਿਆ ਕਹਿੰਦਾ ਤੇਰੇ ਪਿਓ ਨੇ ਮੈਨੂੰ ਗਾਲ ਕੱਢੀ ਕਹਿੰਦਾ ਜੀ ਮੈਂ ਤੇ ਉਦੋਂ ਜੰਮਿਆ ਨੀ
0: ਮੈਂ ਤੁਹਾਨੂੰ ਘਰ ਖਿਲਾਰ ਰਿਹਾ ਇਹਨੇ ਦਫਾ ਮਾਰਿਆ ਇਹਨੇ ਤੂੰ ਪਾਣੀ ਗੰਦਾ ਕਰ ਲਿਆ ਉਹਨੂੰ ਬੇਕੂਫ ਨਹੀਂ ਪਤਾ ਕਿ ਪਾਣੀ ਮੇਰੇ ਵੱਲੋਂ ਉਧਰ ਨੂੰ ਜਾਂਦੇ
1: ਨਹੀਂ ਨਹੀਂ ਉਹ ਤੇ ਇੱਕ ਬਹਾਨਾ ਉਹ ਤੇ ਮਤਲਬ ਜਾਣ ਕੇ ਇੱਕ ਬਹਾਨਾ ਨਾ ਉਹਨੂੰ ਪਤਾ ਸੀ ਇਹਨੂੰ ਪਾਣੀ ਉਧਰੋਂ ਆ ਰਿਹਾ ਉਹ ਤੇ ਐਵੇਂ ਇੱਕ ਉਹਨੂੰ ਖਾਣ ਦਾ ਮਤਲਬ ਉਹਨੂੰ ਮਾਰਨ ਦਾ ਜਿਹੜਾ ਜਿਹੜਾ ਤਗੜਾ ਆ ਉਹਦਾ ਬਹਾਨਾ ਹੈ ਨਾ
0: ਆਖਰੇ ਇੱਕ ਨਾ ਚੱਲੇਗਾ ਤੇ ਦੂਜਾ ਸੀ
1: ਹਾਂਜੀ ਹਾਂਜੀ ਫੇਰ ਉਹ ਕਹਿੰਦਾ ਉਹ ਤੇਰੇ ਪਿਓ ਨੇ ਮੈਨੂੰ ਘਰੀ ਗਾਲ ਪਤਾ ਨੀ ਮੈਂ ਤੇ ਪੈਦਾ ਵੀ ਨੀ ਹੋਇਆ ਜੀ ਉਹਨੇ ਜਿਹਨੂੰ ਉਹਨੇ ਫੜ ਕੇ ਝਟਕਾ ਦਿੱਤਾ ਇਹ ਮਤਲਬ ਅਮਰੀਕਾ ਦੀ ਸੋਚ ਜਿਹੜੀ ਆ ਇਹ ਆ ਵੀ ਜਿਹੜਾ ਕਿਸੇ ਮੁਲਕ ਕੁਦਰਤੀ ਸਾਧਨ ਹੈ ਉਹਨਾਂ ਨੂੰ ਲੁੱਟੋ ਤੇ ਅਗਲਾ ਚੀਨ ਅਗਰ ਚੁੱਪ ਕਰਕੇ ਮੈਨੂੰ ਦੇਈ ਜਾਵੇ ਤੇ ਮੈਂ ਸਾਰੀ ਦੁਨੀਆਂ ਦੀ ਆਪਣੇ ਐਸ਼ ਕਰਾਂ ਤੇ ਲੋਕ ਜਿਹੜੇ ਉਹ ਮਰਨ ਭੁੱਖੇ ਤੇ ਭਾਵੇਂ ਜਿੱਦਾਂ ਮਤਲਬ 40 ਸਾਲ ਹੋ ਗਏ ਬਾਦਸ਼ਾਹ 45 ਸਾਲ ਇਰਾਨ ਦਾ ਬਾਈਕਾਟ ਕੀਤਿਆਂ ਜਿਹੜੀ ਤੁਸੀਂ ਗੱਲ ਕੀਤੀ ਨਾ ਮਤਲਬ ਵੀ ਆਰਥਿਕਤਾ ਜਿਹੜੀ ਆ
0: ਆਰਥਿਕਤਾ ਬਿਲਕੁਲ ਤਬਾਹ ਲੜਾਈ ਤੋਂ
1: ਤੁਸੀਂ ਦੱਸੋ ਕਿ ਇਹਦੀ ਨਾਕਾਬੰਦੀ ਕੀਤੀ ਆ ਤੁਸੀਂ ਇੱਕ ਗਰੀਬ ਨੀ ਚਲੋ ਵਿਚਾਰੇ ਉਹ ਜੀ ਰਹੇ ਆ
0: ਇਰਾਨੀ ਬੰਦੇ ਨਾਲ ਗੱਲਬਾਤ ਹੋਈ ਸੀ
1: ਜੀ ਜੀ ਜੀ ਜੀ
0: ਆਰਥਿਕ ਤੌਰ ਦੇ ਉੱਤੇ ਭੁੱਖ ਮੰਗਦੇ ਕੰਧੇ ਤੇ
1: ਬਿਲਕੁਲ ਕਰੋੜਾਂ ਮੇਰੇ ਖਿਆਲ ਕਰੋੜਾਂ 7 ਡਾਲਰ ਜਿਹੜੇ ਕਰੋੜਾਂ ਰੁਪਇਆ ਬਣ ਜਾਂਦਾ
0: ਉਹਨਾਂ ਦੇ ਦੁਕਾਨਾਂ ਵਾਲਿਆਂ ਨੇ ਵੀ ਸ਼ਟਰ ਬੰਦ ਕਰਕੇ ਗਲੀਆਂ ਚ ਆ ਗਏ ਲੜਾਈ ਤੋਂ ਪਹਿਲਾਂ ਤੇ ਗੌਰਮੈਂਟ ਨੇ ਲੱਖ ਲੱਖ ਰੁਪਇਆ ਹਰ ਇੱਕ ਫੈਮਿਲੀ ਨੂੰ ਦਿੱਤਾ ਵੀ ਲਓ ਗੁਜ਼ਾਰਾ ਕਰੋ ਆਪਣਾ ਹੁਣ ਉਹਨਾਂ ਦੀ ਹਾਲਤ ਕਿੰਨੀ ਪੂਰ ਸੀ ਪਹਿਲਾਂ ਹੀ ਲੜਾਈ
1: ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਪਰ ਉਹਨਾਂ ਦੀ ਬਹਾਦਰੀ ਦੀ ਦਾਦ ਦੇਣੀ ਪਊਗੀ ਬਾਜਾ ਸਾਹਿਬ ਨੇ ਧੌਣ ਚੋਂ ਕਿੱਲਾ ਕੱਢ ਦਿੱਤਾ ਉਹਦੇ ਬੇਵਕੂਫ ਵੱਡੇ ਸਨ ਕਿ ਬਜ਼ੁਰਗ ਦੇ ਨਾ ਮਤਲਬ ਉਹਨੂੰ ਦੱਸ ਦਿੱਤਾ ਵੀ ਦੁਨੀਆਂ ਚ ਕੋਈ ਮਤਲਬ ਵੱਸਦਾ ਹੈਗਾ ਨਹੀਂ ਤੇ ਅੱਜ ਤੱਕ ਉਹ ਜਿਹਨੂੰ ਪੈਂਦਾ ਹੈਗਾ ਫੜ ਕੇ ਧੌਣ ਮਰੋੜ ਕੇ ਤੇ ਮੁੜ ਕੇ ਆ ਕਾਚੂ ਕਰਕੇ ਸੁੱਟ ਦਿੰਦਾ ਸੀ ਇਸ ਵੇਲੇ ਉਹਦੀ ਪੂਰੀ ਬਾਂਹ ਬਾਂਹ ਬੋਲੀ ਵੀ ਤੱਲੇ ਰਹਿ ਰਿਹਾ ਛੱਡ ਪਟਾ ਰਿਹਾ ਵੀ ਕਿਸੇ ਢੰਗ ਨਾਲ ਮੇਰੇ ਘਰੋਂ ਮੇਰੇ ਕਹਿਣਾ ਵਾਲੇ ਖੁਦ ਵੀ ਇਸ ਗੱਲ ਚ ਫਸ ਗਿਆ ਕਸੂਤਾ ਫਸਿਆ ਮਹਿਸੂਸ ਕਰ ਰਿਹਾ ਤੇ ਚਲੋ ਪਰਮਾਤਮਾ ਕਰੇ ਯੇ ਜਿਹੜੀ ਆ
0: ਲੜਾਈ
1: ਹਟੇ
0: ਜਿਹੜਾ ਇਰਾਨ ਹੈ ਉਹਨੂੰ ਬਹੁਤ ਦੇਰ ਲੱਗਣੀ ਜੇ ਪੈਰਾਂ ਪਾਰ ਆਉਣ ਤੇ ਅਜੇ
1: ਹਾਂਜੀ ਹਾਂਜੀ ਹਾਂਜੀ ਲੱਗੇਗੀ ਪਰ ਉਹਦਾ ਉਹਦੇ ਲਈ ਨਾ ਇੱਕ ਇਸ ਲੜਾਈ ਦੇ ਵਿੱਚ ਬਾਜਵਾ ਸਾਹਿਬ ਉਹਦੇ ਕੋਲ ਇੱਕ ਹਥਿਆਰ ਆ ਗਿਆ ਉਹਨੇ ਕਾਨੂੰਨ ਅੱਜ ਸ਼ਾਇਦ ਪਾਸ ਹੋ ਗਿਆ ਉੱਥੇ ਕਈ ਹਰਮਨ ਸਟੇਟ ਚ ਲੰਘਣ ਵਾਲੇ ਹਰ ਜਹਾਜ਼ ਦੇ ਉੱਪਰ ਮਤਲਬ ਜਿਹੜਾ ਲਾਇਆ ਜਾ ਸਕੇ ਟੂਲ ਕਹਿ ਲੋ ਟੈਕਸ ਕਹਿ ਲੋ
0: ਆਪਣਾ ਗੁਜ਼ਾਰਾ ਕਰਨਾ ਹੀ ਹੈ
1: ਜੀ ਜੀ ਉਹਦੇ ਵਿੱਚੋਂ ਜੇ ਕਿਉਂਕਿ ਸਾਰਾ ਤੇਲ 20% ਦੁਨੀਆਂ ਦਾ ਉੱਥੋਂ ਲੰਘਦੇ ਨੇ ਹਜ਼ਾਰਾਂ ਜਹਾਜ਼ ਜਦੋਂ ਲੰਘਣੇ ਆ ਉਹਦੇ ਨਾਲ ਉਹਦੀ ਆਰਥਿਕਤਾ ਦੇ ਬੜਾ ਲਾਰਾ ਮਿਲ ਸਕਦਾ
0: ਬਹੁਤ ਚੰਗੀ ਗੱਲ ਨਜਾਇਜ਼ ਨਹੀਂ ਹੋਣੀ ਚਾਹੀਦੀ ਇਸ ਤਰ੍ਹਾਂ ਚੰਗੀ ਗੱਲ
1: ਨਹੀਂ ਹੋਣੀ ਕਿਸੇ ਨਾਲ ਨਹੀਂ ਹੋਣੀ ਚਾਹੀਦੀ ਪਿੰਡ ਪੱਧਰ ਤੋਂ ਲੈ ਕੇ ਆਮ ਇਨਸਾਨ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਦੇ ਮੁਲਕਾਂ ਦੀ ਕਿਸੇ ਨਾਲ ਨਹੀਂ ਹੋਣੀ ਚਾਹੀਦੀ
0: ਪਰ ਇੱਕ ਗੱਲ ਹੈ ਸੱਚ ਦਾ ਫਿਰ ਵੀ ਝੰਡੇ ਝੋਲਦੇ ਜੇ ਸਾਰੀ ਦੁਨੀਆ ਨੇ ਮਤਲਬ ਕਿ ਲਾਂਤਾਂ ਭੇਜੀਆਂ ਜੇ ਤਾਂ
1: ਸਰ ਉਹਦੇ ਜਿਹੜੇ ਪੱਕੇ ਸਾਥੀ ਫਰਾਂਸ ਨੇ ਵੇਖੋ ਉਹਨੇ ਵੀਟੋ ਕਰ ਦਿੱਤਾ ਨਾਲ ਉਹਨੇ ਆਪਣੇ ਕੀਤਾ ਵੀ ਅਸੀਂ ਵੀ ਤੇਰੀ ਇਹਦੇ ਵਿੱਚ ਸ਼ਾਮਿਲ ਹੈਗੇ ਅਸੀਂ ਇੱਕ ਬਜ਼ੁਰਗ ਦੀ ਜਿਹੜੀ ਆ ਮਤਲਬ ਸਨਕ ਨੂੰ ਪੂਰਾ ਕਰਨ ਵਾਸਤੇ ਆਪਾਂ ਆਪਣੀਆਂ ਫੌਜੀ
0: ਮਾੜੇ ਉੱਤੇ ਰੋਹਬ ਪਾਉਣ ਨੂੰ ਖਾ ਜਾਂਦੇ ਨੇ। ਰਸ਼ੀਆ ਨੇ ਕੱਲ ਟੈਂਕਰ ਭੇਜਿਆ ਜੇ ਉਹਨੂੰ ਕੋਲੰਬੀਆ ਨੇ ਕੀ ਕੋਲੰਬੀਆ ਨੇ ਕੀ ਨਾਂ ਉਹਦਾ ਜਿਹੜੇ ਆਲੇ ਦੁਆਲੇ ਇਹਨਾਂ ਨੇ ਛਿਪ ਖਿਲਾ ਰਹੇ ਨੇ
1: ਬੰਦ
0: ਹੋ ਗਈ ਸੀ, ਠੱਪ ਹੋ ਗਿਆ ਸੀ, ਲੋਕ ਮੁਲਕ ਛੱਡ ਕੇ ਲੋਕ ਲੱਗ ਪਏ ਹਨ ਵੀ ਅਮਰੀਕਾ
1: ਪੂਰੇ ਪੂਰੇ ਮੁਲਕ ਦੇ 2 ਮਹੀਨੇ ਦੇ ਰਾਸ਼ਨ ਭੇਜ ਦਿੱਤਾ ਨੇ ਪੂਰੇ ਮੁਲਕ ਦਾ 2 ਮਹੀਨੇ
0: ਤੇ ਕਿਉਂ ਨਹੀਂ ਇਹਦੀਆਂ ਤੋਪਾਂ ਚੱਲੀਆਂ ਹੁਣ ਰਸ਼ੀਆ ਦੇ ਟੈਂਕਰ
1: ਉਹ ਫਿਰ ਏਦਾਂ ਹੀ ਆ। ਚਲੋ ਬਾਦਲ ਸਾਹਿਬ ਧੰਨਵਾਦ, ਫਿਰ ਆਪਾਂ ਫਿਰ
0: ਥੈਂਕ ਯੂ ਵੈਰੀ ਮਚ ਆਪਣਾ ਖਹਿਰਾ ਸਾਹਿਬ, ਤੁਸੀਂ ਜਦੋਂ ਵੀ ਆਉਂਦੇ ਹੋ ਬੜੀਆਂ ਚਿੰਤਕ ਗੱਲਾਂ ਕਰਦੇ ਹੋ, ਬਹੁਤ ਚੰਗਾ ਲੱਗਦਾ ਤੁਹਾਡੇ ਨਾਲ ਗੱਲਬਾਤ।
1: ਧੰਨਵਾਦ ਜੀ, ਥੈਂਕ ਯੂ,
0: ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਦੇ ਸਾਡੀਆਂ ਗੁੱਡ ਵਿਸ਼ੇਸ ਤੁਹਾਡੇ ਨਾਲ,
1: ਥੈਂਕ ਯੂ ਸਰ।
0: ਸੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪ੍ਰਵਾਸ ਰੇਡੀਓ ਸੁਣ ਰਹੇ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਤੇ ਸੱਜਣੋ ਕੱਲ ਫੇਰ ਤੁਹਾਡੀ ਮਹਿਫਲ ਦੇ ਵਿੱਚ ਹਾਜ਼ਰ ਹੋਵਾਂਗਾ, ਬਿਲਕੁਲ ਬਿਲਕੁਲ ਤੇ ਮਤਲਬ ਕਿ ਜਰਮਨ ਦੇ 3 ਵਜੇ ਹੋਣਗੇ ਤੇ ਇੰਡੀਆ ਦੇ ਦੋਸਤੋ 6:30 ਤੇ ਕੱਲ ਹੋਣਾ ਜੀ ਗਜ਼ਲਾਂ ਗੀਤਾਂ ਦਾ ਪ੍ਰੋਗਰਾਮ, ਸੋਰੀ ਗੀਤਾਂ ਦਾ ਨਹੀਂ, ਗਜ਼ਲਾਂ ਗੱਲਾਂ ਬਾਤਾਂ ਦਾ ਪ੍ਰੋਗਰਾਮ, ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ। ਤੇ ਦੋਸਤੋ ਤੁਸੀਂ ਵਾਦ ਚੜ ਕੇ ਹਰ ਵਾਰੀ ਦੀ ਤਰ੍ਹਾਂ ਹਿੱਸਾ ਲੈਣਾ, ਆਪ ਸਭ ਦੀ ਬਹੁਤ ਬਹੁਤ ਮਿਹਰਬਾਨੀ ਹੋਵੇਗੀ। ਤੇ ਜਿਹੜੇ ਨਹੀਂ ਵੀ ਸ਼ਾਇਰ ਉਹ ਆਣ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਕਿਸੇ ਮਸਲੇ ਦੇ ਉੱਤੇ ਵੀ ਕਿਸੇ ਤਰ੍ਹਾਂ ਦੀ ਵੀ, ਹਾਂਜੀ। ਤੇ ਇਹਦੇ ਨਾਲ ਹੀ ਸਾਨੂੰ ਦਿਓ ਜੀ ਛੁੱਟੀ, ਮੇਰੀ ਤਰਫੋਂ ਆਪ ਸਭ ਸੋਹਣੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਸਤਿ ਸ੍ਰੀ ਅਕਾਲ, ਨਮਸਤੇ, ਆਦਾਬ ਦੋਸਤੋ, ਤੁਸੀਂ ਸੁਣ ਰਹੇ ਹੋ ਭੈਣੋ ਤੇ ਭਰਾਵੋ ਪ੍ਰਵਾਸ ਰੇਡੀਓ ਦਿਲ ਦੀ ਆਵਾਜ਼ ਪ੍ਰੋਗਰਾਮ ਆ ਨਿਊਯਾਰਕ ਨਿਊਜਰਸੀ ਦੇ ਏਰੀਏ ਤੋਂ USA ਤੋਂ ਤੁਹਾਡੇ ਨਾਲ ਰੂਬਰੂ ਕਰ ਰਹੇ ਜੀ। ਹਰ ਦੂਏ ਦਿਨ ਇਹ ਪ੍ਰੋਗਰਾਮ ਹੁੰਦਾ ਹੈ ਪ੍ਰਵਾਸ ਰੇਡੀਓ ਦਾ ਦਿਲ ਦੀ ਆਵਾਜ਼, ਸੋ ਤੁਹਾਡੀ ਲੈ ਕੇ ਸੇਵਾ ਵਿਚ ਹਾਜ਼ਰ ਹੋ ਗਏ ਜੀ, ਤੁਹਾਡੀ ਸੇਵਾ ਵਿਚ ਸੋਰੀ ਹਾਜ਼ਰ ਹੋ ਗਏ ਜੀ। ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ ਇਕ ਬਹੁਤ ਹੀ ਪਿਆਰੇ ਗੀਤ ਨਾਲ, ਕਵਾਲੀ ਕਹਿ ਲੋ, ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਹਲਕਾ ਹਲਕਾ ਸਰੂਰ ਹੈ। ਬਹੁਤ ਪਿਆਰਾ, ਬਹੁਤ ਹੀ ਵਧੀਆ, ਲਓ ਜੀ।

ਦੋਸਤੋ ਅਗਲਾ ਗੀਤ ਸੁਣਦੇ ਆ ਜੀ ਚੂਰੀ ਲਖਵਿੰਦਰ ਵਡਾਲੀ ਹੋਣਾ ਦਾ ਬਹੁਤ ਪਿਆਰਾ ਗੀਤ ਹੈ ਚੂਰੀ ਆ ਲੋ ਤੁਹਾਡੇ ਨਾਲ ਰੂਬਰੂ ਕਰਦੇ ਆ ਜੀ ਚੂਰੀ ਨੂੰ।

0: ਸਾਥੀਓ, ਪਿਆਰਿਓ, ਮਿੱਤਰੋ, ਭੈਣੋ ਤੇ ਭਰਾਵੋ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਅਗੇਨ। ਇਹ ਸਨ ਜੀ ਦਿਦਾਰ ਸਿੰਘ ਪਰਦੇਸੀ ਹੋਣਾ ਦਾ ਲਾਸਟ ਗੀਤ ਤੁਸੀਂ ਸੁਣ ਰਹੇ ਸੀ, ਔਰ ਗੀਤਾਂ ਦਾ ਪ੍ਰੋਗਰਾਮ ਆਪਣਾ ਹੋ ਗਿਆ ਬੰਦ। ਤੇ ਹੁਣ ਆਪਾਂ ਚੱਲਾਂਗੇ ਜੀ ਵਰਲਡ ਦੀਆਂ ਖਬਰਾਂ, ਦੁਨੀਆਂ ਦੀਆਂ ਖਬਰਾਂ, ਕਿੱਥੇ ਕਿੱਥੇ ਕੀ ਹੋ ਰਿਹਾ। ਜੰਗਾਂ ਵੰਗਾਂ ਲੱਗੀਆਂ ਜੀ, ਬਹੁਤ ਬੁਰਾ ਹਾਲ ਹੈ, ਲੋਕ ਮਰ ਰਹੇ ਆ, ਨਿੱਕੇ ਨਿੱਕੇ ਬੱਚਿਆਂ ਦੀ ਜਿਹੜੀ ਜਾਨ ਲਈ ਜਾ ਰਹੀ ਹੈ, ਇਹਦਾ ਇੱਕ ਬੜਾ ਵੱਡਾ ਅਫਸੋਸ ਵਾਲਾ ਕੰਮ ਹੋ ਗਿਆ ਜੀ ਦੁਨੀਆਂ ਦੇ ਉੱਪਰ। ਤੇ ਦੂਜਾ, ਅੱਜ ਇੱਕ ਖਬਰ ਕੈਨੇਡਾ ਤੋਂ ਆਈ ਹੈ ਕਿ ਨੈਂਸੀ ਗਰੇਵਾਲ ਜਿਹੜੀ ਬਹੁਤ ਬੋਲਦੀ ਹੁੰਦੀ ਸੀ, ਕਦੀ ਕਿਸੇ ਨੂੰ ਟਾਰਗੇਟ ਕਰਦੀ ਸੀ, ਰਾਜਸਵਾਮੀ ਵਾਲਿਆਂ ਨੂੰ ਟਾਰਗੇਟ ਕੀਤਾ, ਜਥੇਦਾਰ ਸਾਹਿਬ ਨੂੰ ਵੀ ਟਾਰਗੇਟ ਕੀਤਾ, ਹੋਰਾਂ ਵੀ ਕਈਆਂ ਨੂੰ ਉਹ ਕਰਦੀ ਸੀ। ਪਰ ਉਹਦੀ ਕੱਲ ਰਾਤ 9 ਵਜੇ, ਕੱਲ ਦੀ ਗੱਲ ਹੈ ਕਿ ਆਪਣੇ ਕੁਛ ਪਤਾ ਨਹੀਂ ਆਪਣੇ ਕੌਣ ਜਿਨ੍ਹਾਂ ਨੇ ਉਹਦਾ ਕਤਲ ਕਰ ਦਿੱਤਾ ਤੇ ਦੁਨੀਆਂ ਤੋਂ ਚਲੀ ਗਈ ਹੈ। ਸੋ ਮੇਰੀ ਬੇਨਤੀ ਇਹੀ ਹੈ ਕਿ ਆਪਾਂ ਜੋ ਕੁਛ ਵੀ ਨਾ ਲਿਖਦੇ ਹਾਂ ਜਾਂ ਊੜ ਤੂੜ ਬੋਲਦੇ ਰਹਿੰਦੇ ਹਾਂ ਬਿਨਾਂ ਕਿਸੇ ਰੀਜ਼ਨ ਤੋਂ, ਪਤਾ ਹੁੰਦਾ ਨੀਗਾ ਕਿ ਇਹ ਗੱਲ ਕਿਹੜੀ ਹੈ ਕਿਹੜੀ ਨਹੀਂ ਹੈਗੀ, ਔਰ ਬੇਫਜ਼ੂਲ ਦੀਆਂ ਗੱਲਾਂ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਫੈਲਾਉਂਦੇ ਰਹਿੰਦੇ ਹਾਂ। ਜਦੋਂ ਤੱਕ ਕਿਸੇ ਚੀਜ਼ ਦਾ ਸਿਰ ਪਤਾ ਨਹੀਂ ਹੁੰਦਾ ਨਾ, ਉਦੋਂ ਤੱਕ ਗੱਲ ਨਹੀਂ ਕਰਨੀ ਚਾਹੀਦੀ, ਲਿਖਣਾ ਵੀ ਨਹੀਂ ਚਾਹੀਦਾ। ਪਹਿਲਾਂ ਸੋਚੋ 1000 ਵਾਰੀ ਲਿਖਣ ਤੋਂ ਪਹਿਲਾਂ ਕਿ ਮੈਂ ਲਿਖ ਕੀ ਰਿਹਾ, ਮੈਂ ਕਰ ਕੀ ਰਿਹਾ, ਮੈਂ ਵੀਡੀਓ ਕਿਹੜੇ ਹਿਸਾਬ ਤੇ ਬਣਾ ਰਿਹਾ। ਸੋ ਇਹ ਚੀਜ਼ਾਂ ਨੂੰ ਆਪਾਂ ਨੂੰ ਹਨਾ ਅਨਪੜਤਾ ਤੋਂ ਬਾਹਰ ਆਉਣਾ ਪਏਗਾ। ਚੀਮਾ ਸਾਹਿਬ, ਸਹੀ ਗੱਲ ਹੈ ਜੀ?
1: ਬਿਲਕੁਲ ਜੀ, ਤੁਸੀਂ 16 ਦੀ ਬਜਾਏ 17-18 ਨੇ ਗੱਲ ਕਰ ਦਿੱਤੀ ਆ, ਬੋਲਣ ਤੋਂ ਪਹਿਲਾਂ ਸੋਚੋ, ਥਿੰਕ ਬਿਫੋਰ ਯੂ ਲੀਪ ਉਹ ਕਹਿੰਦੇ ਹੁੰਦੇ ਅੰਗਰੇਜ਼ੀ ਦੇ ਵਿੱਚ ਖਾਕ ਸਾਹਿਬ ਜੀ। ਉਹ ਐਵੇਂ ਨਹੀਂ ਸਿਆਣਿਆਂ ਨੇ ਗੱਲਾਂ ਬਣਾਈਆਂ, ਉਹ ਜਿਹੜੀ ਸਿਆਣੇ ਆਪਣੇ ਕਹਿੰਦੇ ਹੁੰਦੇ, ਜਿਹੜੀ ਗੱਲ ਤੁਹਾਡੇ ਇੱਕ ਵਾਰੀ ਬੁੱਲਾਂ ਤੋਂ ਬਾਹਰ ਹੋਵੇ ਨਾ, ਮੁੜ ਕੇ ਪੈਣੀ ਨਹੀਂ,
0: ਮੁੜ ਕੇ ਨਹੀਂ ਪੈਣੀ ਜੀ, ਬਿਲਕੁਲ
1: ਮੁੜ ਕੇ ਮੂੰਹ ਚ ਨਹੀਂ ਪੈਣੀ, ਬਿਲਕੁਲ ਉਹਦਾ ਨੁਕਸਾਨ ਹੈ। ਜਿਹੜੀ ਇਹ ਜਵਾਨ ਖਾਕ ਸਾਹਿਬ ਜਿਹੜੀ 2.5 ਇੰਚ ਦੀ ਹੈਗੀ ਆ, ਪਰ ਇਹ ਬਹੁਤ ਖਤਰਨਾਕ ਸਾਬਤ ਹੋ ਸਕਦੀ ਆ।
0: ਬਿਲਕੁਲ ਸਹੀ ਗੱਲ, ਇਹੀ ਹੋ ਰਿਹਾ ਜੀ ਚੀਮਾ ਸਾਹਿਬ, ਇਹੀ ਕੁਝ ਹੋ ਰਿਹਾ। ਤੁਸੀਂ ਦੇਖਿਆ ਕਿ ਅਸੀਂ ਬਹੁਤ, ਚਲੋ ਸੋਸ਼ਲ ਮੀਡੀਆ ਤੇ ਅਸੀਂ ਵੀ ਘੁੰਮਦੇ ਰਹੀਦਾ, ਕਿਉਂਕਿ ਅਸੀਂ ਕੁਛ ਨਾ ਕੁਛ ਚੈੱਕ ਕਰਦੇ ਰਹੀਦਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਫਿਰ ਸੋਚੀਦਾ ਕਿ ਇਹ ਗੱਲ ਸਹੀ ਹੈ ਜਾਂ ਗਲਤ ਆ। ਜਦੋਂ ਤੱਕ ਤੁਹਾਨੂੰ ਪੂਰੀ ਖਬਰ ਨਹੀਂ ਮਿਲਦੀ ਜਾਂ ਉਦੋਂ ਤੱਕ ਆਪਣਾ ਮੂੰਹ ਮਤ ਖੋਲੋ। ਹੁਣ ਕਈ ਲੋਕ ਜਿਹੜੇ ਨਾ ਉਹ ਉੱਪਰ ਮਿਜ਼ਾਈਲਾਂ ਦਿਖਾਈ ਜਾ ਰਹੇ, ਆਹ ਦੇਖੋ ਜੀ 15-20 ਮਿਜ਼ਾਈਲਾਂ ਜਾ ਰਹੀਆਂ, ਸਾਰੇ ਮਿਜ਼ਾਈਲਾਂ ਕਿਤੇ ਚੁੱਪ ਚਪੀਤੀਆਂ ਜਾਂਦੀਆਂ, ਇਹਨਾਂ ਪੁੱਛਣ ਵਾਲਾ ਹੋਵੇ ਕਰਕੇ ਚਲੇ ਜਾਂਦੀਆਂ। ਉਹਦੀ ਸਪੀਡ ਹੀ ਇੰਨੀ ਤੇਜ਼ ਹੁੰਦੀ ਹੈ ਕਿ ਪਤਾ ਨਹੀਂ ਲੱਗਦਾ ਮਿਜ਼ਾਈਲ ਕਿੱਥੇ ਹੈ।
1: ਬਿਲਕੁਲ
0: ਚੀਜ਼ਾਂ ਪਾ ਪਾ ਕੇ ਤੁਸੀਂ ਕੀ ਪ੍ਰੂਫ ਕਰਨਾ ਚਾਹੁੰਦੇ ਹੋ, ਇਹ ਨਹੀਂ ਸਮਝ।
1: ਪ੍ਰੂਫ ਕਰ ਸਕਦੇ ਹੋ ਉਹ ਪਾ ਕੇ ਯੂਟਿਊਬ ਤੇ ਜਾਂ ਦੂਜਿਆਂ ਤੇ ਪੈਸੇ ਬਣਾਉਣ ਦਾ ਮਸਲਾ ਆ ਗਿਆ। ਲੋਕ ਆ ਜਿਹੜੇ ਪੰਜਾਬ ਦੇ ਉਹ ਹੱਥ ਲਾ ਕੇ ਰਾਜ਼ੀ ਨਹੀਂ, ਮੈਜੋਰਟੀ ਜਿਹੜੀ ਹੈ, ਮੈਜੋਰਟੀ ਦੀ ਗੱਲ ਕਰਦੇ ਆ ਸਾਰੇ। ਦੇਖੋ ਖਾਕ ਸਾਹਿਬ, ਜਿਹੜੀ ਵੀ ਆਪਾਂ ਗੱਲ, ਮੈਂ ਅੱਗੇ ਵੀ ਜਦੋਂ ਕੋਈ ਗੱਲ ਕਹਿੰਦਾ ਉਹਦੇ ਵਿੱਚ ਹਮੇਸ਼ਾ ਜਿਹੜੀ ਆ ਜਿਹਨੂੰ ਕਹਿੰਦੇ ਐਕਸੈਪਸ਼ਨ ਹੁੰਦੀਆਂ, ਜਦੋਂ ਆਪਾਂ ਕਹਿੰਦੇ ਜਾਂ ਯਾਰ ਪੰਜਾਬ ਦੇ ਲੋਕ, ਮੇਰੇ ਕਹਿਣ ਦਾ ਮਤਲਬ ਇਹ ਨਹੀਂ ਹੁੰਦਾ ਮੈਂ ਕੱਲਾ ਨਹੀਂ, ਹੋਰ ਵੀ ਬਹੁਤ ਜਿਹੜੇ ਸੱਜਣ ਆ ਉਹ ਕਹਿੰਦੇ ਆ ਜਦੋਂ ਗੱਲ, ਉਹ ਆਪਾਂ ਕਹਿ ਦਿੰਦੇ ਹਾਂ ਵੀ ਸਾਰੇ ਪੰਜਾਬੀ ਨਹੀਂ, ਸਾਰਿਆਂ ਦੀ ਗੱਲ ਨਹੀਂ ਹੁੰਦੀ, ਉਹਦੇ ਵਿੱਚ ਹਮੇਸ਼ਾ ਜਿਹੜੀ ਆ ਐਕਸੈਪਸ਼ਨ ਹੁੰਦੀਆਂ ਆ। ਸੋ ਹਮੇਸ਼ਾ ਇਸ ਤਰ੍ਹਾਂ ਸੋਚੋ ਕਿ ਜਦੋਂ ਆਪਾਂ ਕਿਸੇ ਨੂੰ ਕਹਿੰਦੇ ਹਾਂ ਵੀ ਸਾਡੇ ਤਾਂ ਯਾਰ ਪੰਜਾਬੀ ਆ, ਨਹੀਂ ਸਾਰੇ ਨਹੀਂ ਹੁੰਦੇ, ਉਹਦੇ ਵਿੱਚ ਹਮੇਸ਼ਾ ਵਾਸਤੇ ਉਹ ਕਹਿਣ ਦਾ ਤਰੀਕਾ ਹੁੰਦਾ।
0: ਬਿਲਕੁਲ ਸਹੀ ਗੱਲ
1: ਜੀ,
0: ਕੁਛ ਲੋਕ ਹੁੰਦੇ ਆ ਜਿਹੜੇ ਇਹਦੇ ਉੱਤੇ ਪਤਾ ਕੀ ਨੌਲੇਜ ਹੈ ਨੀ ਗਾ। ਸ਼ੇਅਰ ਕਰ ਦਿੱਤਾ ਪੋਸਟ ਨੂੰ, ਉਹ ਮਾਈ ਗਾਡ ਐ ਹੋ ਗਿਆ ਜੀ, ਇਹ ਦੇਖੋ ਕਿੰਨਾ ਹੋ ਗਿਆ, ਇੰਨਾ ਤੂੰ ਘਰੇ ਬੈਠੇ ਤੈਨੂੰ ਕਿੱਥੋਂ ਪਤਾ ਲੱਗ ਗਿਆ ਵੀ ਜੇ। ਦੂਜੀ ਗੱਲ ਇੱਕ ਚੀਮਾ ਸਾਹਿਬ ਹੋਰ ਵੀ ਆ, ਕਈ ਲੋਕ ਨਾ ਖਬਰਾਂ ਭੇਜਦੇ ਆ ਸਾਨੂੰ ਜਾਂ ਦੇਖਦੇ ਆ ਕਿ ਆ ਵੀਡੀਓ ਭੇਜੀ ਆ, ਉਹ ਭਾਈ ਅਸੀਂ ਵੀ ਦੇਖੀ ਆ, ਉਹ ਸਾਰਿਆਂ ਨੇ ਦੇਖ ਲਈ ਆ। ਤੂੰ ਕੋਈ ਲਿਖਣਾ ਤੇ ਆਪਣੇ ਵੱਲੋਂ ਕੋਈ ਵਧੀਆ ਚੀਜ਼ ਲਿਖ ਕੇ ਭੇਜੋ। ਸਾਡਾ ਇੱਕ ਪ੍ਰਵਾਸ ਰੇਡੀਓ ਗਰੁੱਪ ਆ, ਉਹਦੇ ਉੱਪਰ ਬੜੇ ਸਤਿਕਾਰਯੋਗ ਵੀਰ ਜੁੜੇ ਹੋਏ ਆ, ਭੈਣਾਂ ਜੁੜੀਆਂ ਹੋਈਆਂ, ਬਹੁਤ ਵਧੀਆ ਲਿਖਦੇ ਆ, ਕਵਿਤਾ ਲਿਖਦੇ ਆ, ਕੋਈ ਅੱਛੀ ਨੌਲੇਜ ਦੀਆਂ ਗੱਲਾਂ ਲਿਖਦੇ ਆ, ਇਹੋ ਜਿਹੀਆਂ ਚੀਜ਼ਾਂ ਵੱਲ ਧਿਆਨ ਦਿਓ ਜੀ। ਚੀਮਾ ਸਾਹਿਬ ਆਓ ਜੀ ਖਬਰਾਂ ਵੱਲ ਚਲੀਏ।
1: ਬਿਲਕੁਲ ਖੱਕ ਸਾਹਿਬ ਜੀ, ਆਪਣੇ ਕੋਲ ਖਬਰਾਂ ਸਾਰਾ ਜਿਹੜੀਆਂ ਹੈਗੀਆਂ, ਤੁਹਾਨੂੰ ਪਤਾ ਵੀ ਲੜਾਈ ਆ ਜਿਹੜੀ ਖੱਕ ਸਾਹਿਬ ਜੀ ਉਹ ਚੱਲ ਰਹੀ ਆ, ਤੇ ਇਹਦੇ ਵਿੱਚ ਗੱਲਾਂ ਆਪਾਂ ਮੋਟੀ ਜਿਹੀ ਪਹਿਲਾਂ ਓਦਾਂ ਹੀ ਗੱਲ ਕਰ ਲੈਂਦੇ ਹਾਂ। ਦੇਖੋ ਖੱਕ ਸਾਹਿਬ, ਜਿਹੜੀ ਅਮਰੀਕਨ ਟੈਲੀਵਿਜ਼ਨ ਹੈ ਇਹਦੇ ਤੇ ਖਬਰਾਂ ਨਹੀਂ ਦਿੱਤੀਆਂ ਜਾ ਰਹੀਆਂ, ਬਹੁਤ ਸਾਰੀਆਂ ਖਬਰਾਂ ਜਿਹੜੀਆਂ ਉਹ ਇਹਦੇ ਤੇ ਆ ਨਹੀਂ ਰਹੀਆਂ, ਪਰ ਜਿਹੜੀਆਂ ਦੂਸਰੇ ਦੇਸ਼ਾਂ ਦੇ ਵਿੱਚ ਦੀ ਖਬਰਾਂ ਆ ਰਹੀਆਂ ਉਹ ਕੁਝ ਹੋਰ ਦੱਸ ਰਹੀਆਂ, ਤੇ ਜਿਹੜੀਆਂ ਇੱਥੇ ਦੇ ਚੈਨਲਾਂ ਦੇ ਉੱਤੇ ਆ ਉਹ ਕੁਝ ਹੋਰ ਦੱਸ ਰਹੀਆਂ।
0: ਬਿਲਕੁਲ,
1: ਤੇ ਹੁਣ ਆਪਾਂ ਗੱਲਬਾਤ ਜਿਹੜੀ ਕਰ ਰਹੀ ਹਾਂ, ਪਹਿਲੀ ਖਬਰ ਆਪਣੇ ਕੋਲ ਹੈਗੀ ਆ ਖੱਕ ਸਾਹਿਬ ਜੀ, ਉਹ ਪਿਛਲੇ ਕੁਝ ਸਮੇਂ ਤੋਂ ਟਰੰਪ ਸਾਹਿਬ ਨੇ ਅਮਰੀਕਾ ਵਿੱਚ ਰਹਿ ਰਹੇ ਮਜ਼ਦੂਰ ਲੋਕ ਜਿਨ੍ਹਾਂ ਨੇ ਅਮਰੀਕਾ ਵਿਚ ਰਾਜਨੀਤਿਕ ਪਨਾਹ ਜਿਹਨੂੰ ਅੰਗਰੇਜ਼ੀ ਵਿਚ ਪੋਲੀਟੀਕਲ ਅਸਾਇਲਮ ਕਹਿੰਦੇ ਆ ਉਹ ਲਈਆਂ ਇੱਥੇ ਲੋਕਾਂ ਨੇ ਤੇ ਮਜ਼ਦੂਰਾਂ ਦੇ ਨਾਲ ਨਾਲ ਖੱਕ ਸਾਹਿਬ ਜੀ ਕਾਫੀ ਪੜ੍ਹੇ ਲਿਖੇ ਲੋਕ ਆ ਜਿਨ੍ਹਾਂ ਦੇ ਵਿਚ ਡਾਕਟਰ ਆ ਜਾਂਦੇ ਆ ਇੰਜੀਨੀਅਰ ਆ ਜਾਂਦੇ ਆ ਤੇ ਹੋਰ ਬਹੁਤ ਸਾਰੇ ਕਿੱਤਿਆਂ ਦੇ ਨਾਲ ਜੁੜੇ ਹੋਏ ਲੋਕ ਆ ਜਿਹੜੇ ਉਹ ਵੀ ਅਮਰੀਕਾ ਦੇ ਵਿਚ ਆ ਕੇ ਜਾਂ ਉਹ ਪੋਲੀਟੀਕਲ ਅਸਾਇਲਮ ਲੈ ਲੈਂਦੇ ਆ ਜਾਂ ਫਿਰ ਖੱਕ ਸਾਹਿਬ ਜੀ ਜਿਹੜੀ ਤੁਹਾਨੂੰ ਪਤਾ ਵੀ ਆਪਣੀ ਅਮਰੀਕਾ ਦੀ ਗਵਰਨਮੈਂਟ ਆ ਇਹ ਜੇ ਤੁਸੀਂ ਹਾਈਲੀ ਐਜੂਕੇਟਡ ਆ ਤਾਂ ਇਹ ਤੁਹਾਨੂੰ ਵੈਸੇ ਹੀ ਇੱਥੇ ਆ ਕੇ ਤੁਸੀਂ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਉਹ ਪਰਮਾਨੈਂਟ ਰੈਜੀਡੈਂਸੀ ਦੇ ਦਿੰਦੇ ਆ।
0: ਬਿਲਕੁਲ
1: ਹਾਂਜੀ, ਤੇ ਕਿਉਂਕਿ ਇੱਥੇ ਸ਼ੋਰ ਰਹਿੰਦੀ ਹਮੇਸ਼ਾ ਵਾਸਤੇ ਘਾਟ ਰਹਿੰਦੀ ਆ, ਨਰਸਾਂ ਕਦੇ ਨਰਸਾਂ ਦੀ ਘਾਟ ਪੈ ਗਈ, ਕਦੇ ਇੰਜੀਨੀਅਰਾਂ ਦੀ ਪੈ ਗਈ, ਕਦੇ ਕਿਸੇ ਦੀ ਪੈ ਗਈ, ਉਹ ਇਸ ਤਰ੍ਹਾਂ ਦੀਆਂ ਲੋੜਾਂ ਜਿਹੜੀਆਂ ਰਹਿੰਦੀਆਂ ਆ, ਸੋ ਉਹਨਾਂ ਨੂੰ ਇੱਥੇ ਜਿਹੜੀ ਇਸ ਤਰ੍ਹਾਂ ਦੀ ਜਾਂ ਪਨਾਹ ਦੇ ਦਿਓ ਤੇ ਜਾਂ ਫਿਰ ਉਹਨਾਂ ਨੂੰ ਪੱਕੇ ਉੱਦਾਂ ਰੈਜੀਡੈਂਸੀ ਜਿਹੜੀ ਆ ਉਹ ਦੇ ਦਿੰਦੇ ਆ। ਤੇ ਹੁਣ ਖੱਕ ਸਾਹਿਬ ਜੀ ਇੱਥੇ ਕੀ ਆ ਕਿ ਟਰੰਪ ਸਾਹਿਬ ਆ ਜਿਹੜੇ ਉਹ ਪਿੱਛੇ ਜਿਹਾ ਤੁਹਾਨੂੰ ਪਤਾ ਵੀ ਉਹਨਾਂ ਨੇ ਮੁਹਿੰਮ ਚਲਾਤੀ ਤੇ ਜਿਹਦੇ ਵਿਚ ਜਿਹੜਾ ਹੱਥ ਆਇਆ ਖੱਕ ਸਾਹਿਬ ਜੀ ਉਹਨੂੰ ਫੜ ਕੇ ਜਿਹੜੀ ਆਇਸ਼ ਸੀਗੀ ਤੇ ਉਹਨਾਂ ਨੇ ਖੱਕ ਸਾਹਿਬ ਜੀ ਇਹ ਨੀ ਦੇਖਿਆ ਵੀ ਇਹ ਸਿਟੀਜਨ ਆ, ਜਿਹਦੇ ਵਿਚ ਤੁਹਾਨੂੰ ਪਤਾ ਵੀ ਦੋ ਮੌਤਾਂ ਵੀ ਜਿਹੜੀਆਂ ਜਿਹੜੇ ਹਾਲਾਂਕਿ ਜਿਹੜੇ ਅਮਰੀਕਾ ਦੇ ਸਿਟੀਜਨ ਸੀਗੇ ਨਾਗਰਿਕ ਸੀਗੇ ਇੱਥੇ ਦੇ ਪੱਕੇ ਉਹਨਾਂ ਦੋ ਦੀਆਂ ਮੌਤਾਂ ਵੀ ਹੋ ਗਈਆਂ। ਤੇ ਫੇਰ ਖੱਕ ਸਾਹਿਬ ਜੀ ਇਹ ਜਿਹੜੀ ਕਹਾਣੀ ਸੀਗੀ ਇਸ ਤਰ੍ਹਾਂ ਦੀ ਮੈਂ ਆਪਣੀ ਜ਼ਿੰਦਗੀ ਦੇ ਵਿਚ ਖੱਕ ਸਾਹਿਬ ਜੀ ਮੈਂ ਕਈ ਦੇਸ਼ਾਂ ਤੋਂ ਡਿਪੋਰਟ ਹੋਇਆ, ਆਸਟ੍ਰੇਲੀਆ ਤੋਂ ਹੋਇਆ, ਇੱਥੋਂ ਹੋਇਆ, ਉੱਥੋਂ ਹੋਇਆ, ਕਦੇ ਇਹ ਹਾਲਾਤ ਨਹੀਂ ਦੇਖੇ ਜੋ ਕੁਛ ਇੱਥੇ ਅਮਰੀਕਾ ਦੇ ਵਿਚ ਹੋਇਆ। ਉਹਨਾਂ ਲੋਕਾਂ ਨੂੰ ਫੜ ਕੇ ਕੜੀਆਂ ਤੇ ਜੰਜੀਰਾਂ ਨਾਲ ਨੂਰ ਕੇ ਮਿਲਟਰੀ ਦੇ ਜਿਹੜੇ ਸਮਾਨ ਢੋਣ ਵਾਲੇ ਜਹਾਜ਼ ਖੱਕ ਸਾਹਿਬ ਜੀ ਉਹਨਾਂ ਦੇ ਵਿਚ ਹਾਂਜੀ
0: ਉਹਨਾਂ ਦੇ ਵਿਚ ਹੱਥਕੜੀਆਂ ਲਾ ਕੇ ਜਹਾਜ਼ ਚ ਬਿਠਾਇਆ ਗਿਆ।
1: ਹਾਂਜੀ ਬੇੜੀਆਂ ਤੇ ਬੇੜੀਆਂ ਵੀ ਤੇ ਹੱਥਕੜੀਆਂ ਵੀ ਲਾ ਕੇ ਤੇ ਉਹਨਾਂ ਨੂੰ ਲੋੜੀਂਦਾ ਖਾਣਾ ਜਾਂ ਪੀਣ ਵਾਸਤੇ ਪਾਣੀ ਚੱਕਰ ਵੀ ਨਹੀਂ ਦਿੱਤਾ ਗਿਆ। ਔਰ ਉਹਨਾਂ ਨੂੰ ਜਿਹਨੂੰ ਅੰਗਰੇਜ਼ੀ ਦੇ ਵਿਚ ਖੱਕ ਸਾਹਿਬ ਜੀ ਕਹਿੰਦੇ ਆ ਮਦਰ ਨੇਚਰ ਕੌਲ,
0: ਬਿਲਕੁਲ
1: ਮਦਰ ਨੇਚਰ ਕੌਲ ਜਾਂ ਤੁਹਾਨੂੰ ਟੋਇਲਟ ਆਈ ਪਿਸ਼ਾਬ ਆਈ ਉਹਨੂੰ ਕਿਹਾ ਜਾਂਦਾ ਆਮ ਕਰਕੇ, ਉਹਦੇ ਵਾਸਤੇ ਵਰਤਿਆ ਜਾਂਦਾ, ਉਹ ਵੀ ਉਹਨਾਂ ਨੂੰ ਸਹੂਲਤ ਨਹੀਂ ਦਿੱਤੀ ਗਈ।
0: ਬਿਲਕੁਲ,
1: ਸੋ ਇਸ ਤਰ੍ਹਾਂ ਕਦੇ ਦੁਨੀਆਂ ਚ ਮੇਰੇ ਹਿਸਾਬ ਨਾਲ ਪਹਿਲਾਂ ਨਹੀਂ ਹੋਇਆ
0: ਤੇ ਹੋਇਆ ਹੀ ਨਹੀਂ ਨਾ ਇੱਦਾਂ ਕਦੀ।
1: ਹਾਂਜੀ ਕਦੇ ਨਹੀਂ ਹੋਇਆ। ਹਾਂਜੀ ਤੇ ਇਹ ਯੋਜਨਾ ਜਿਹੜੀ ਸੀ ਖੱਕ ਸਾਹਿਬ ਜੀ ਅਮਰੀਕਾ ਦੇ ਪ੍ਰੈਜੀਡੈਂਟ ਨੇ ਆਈਸ ਜਿਸ ਨੂੰ US ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਕਿਹਾ ਜਾਂਦਾ ਆ ਤੇ ਇਹਦੇ ਨਾਲ ਖੱਕ ਸਾਹਿਬ ਜੀ ਜਿਹੜਾ ਇਹ ਹੈਗੀ ਆ ਨਾ ਜਿਹਨੂੰ ਆਈਸ ਆਪਾਂ ਕਹਿੰਦੇ ਆ ਇਹਦੇ ਉੱਪਰ ਦੀ ਇੱਕ ਹੋਰ ਵੱਡਾ ਮਹਿਕਮਾ ਆ ਜਿਹਦੀ ਇਹ ਇੱਕ ਬ੍ਰਾਂਚ ਆ।
0: ਹਾਂਜੀ ਹਾਂਜੀ ਬਿਲਕੁਲ।
1: ਅੱਛਾ ਉਹ ਜਿਹੜਾ ਇਹਦੇ ਉੱਪਰ ਦੀ ਵੱਡਾ ਮਹਿਕਮਾ ਆ ਉਹਨੂੰ ਕਹਿੰਦੇ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੇ ਛੋਟਾ ਨਾਂ ਉਹਦਾ DHS ਕਹਿ ਦਿੰਦੇ ਉਹਨੂੰ।
0: ਹਾਂਜੀ ਹਾਂਜੀ।
1: ਤੇ ਇਹ ਜਿਹੜੀ ਹੈਗੀ ਆ ਹੋਮਲੈਂਡ ਸਿਕਿਉਰਿਟੀ ਆ ਜਿਹੜੀ ਖੱਕ ਸਾਹਿਬ ਜੀ ਇਹਦੇ ਵਿਚ ਕਿਹਾ ਜਾਂਦਾ ਕਿ ਇਹਦੀ ਸਕੱਤਰ ਜਿਹੜੀ ਸੀਗੀ ਸੈਕਟਰੀ ਜਿਹੜੀ ਸੀਗੀ ਇਹਦੀ ਕ੍ਰਿਸਟੀ ਨੋਮ ਉਹਦਾ ਨਾਂ ਹੈਗਾ ਉਹ ਉਹਨੂੰ ਟਰੰਪ ਸਾਹਿਬ ਨੇ ਥਾਪਿਆ ਗਿਆ ਸੀ ਇਸ ਏਜੰਸੀ ਦਾ ਕਰਤਾ ਧਰਤਾ ਜਿਹੜਾ ਸੈਕਟਰੀ ਆਫ ਸੈਕਟਰੀ ਕਹਿ ਦੀਦਾ ਇਹ ਸੀਗੀ ਗੱਲ ਖੱਕ ਸਾਹਿਬ ਜੀ। ਤੇ ਇਹਦੇ ਵਿਚ ਖੱਕ ਸਾਹਿਬ ਜੀ ਆਪਾਂ ਦੇਖੋ ਹੁਣ ਜਿਹੜੀਆਂ ਜਿਹੜਾ ਤਾਂ ਆਪਣਾ ਪੰਜਾਬੀ ਸਮਾਜ ਜਾਂ ਭਾਰਤੀ ਸਮਾਜ ਆ ਉਹਦੇ ਵਿਚ ਤਾਂ ਆਪਾਂ ਗੱਲ ਆ ਜਿਹੜੀ ਜੇ ਕੋਈ ਔਰਤ ਮਾੜੀ ਆ ਉਹ ਨਿਡਰ ਹੋ ਕੇ ਕਹਿ ਦੇਈ ਦੀ ਆ ਕਿਉਂਕਿ ਉੱਥੇ ਇੰਨਾ ਨਹੀਂ ਪਰ ਅਮਰੀਕਾ ਦਾ ਸਮਾਜ ਆ ਜਿਹੜਾ ਇੱਥੇ ਤੁਸੀਂ ਕਹਿ ਨਹੀਂ ਸਕਦੇ ਪਰ ਹੁਣ ਇਹ ਖਬਰ ਹੈਗੀ ਆ ਹੁਣ ਆਪਾਂ ਨੂੰ ਕੁਛ ਨਾ ਕੁਛ ਇੱਥੇ ਕਹਿਣਾ ਪਊ ਨਾ। ਇਹ ਜਿਹੜੀ ਔਰਤ ਸੀਗੀ ਖੱਕ ਸਾਹਿਬ ਜੀ ਇਹਨੂੰ ਫਿਰ ਨੌਕਰੀ ਮਿਲ ਗਈ ਤੇ ਇਹ ਥੋੜੀ ਜਿਹੀ ਚਾਵਲ ਗਈ ਜ਼ਿਆਦਾ
0: ਜ਼ਿਆਦਾ ਜ਼ਿਆਦਾ ਬਿਲਕੁਲ।
1: ਹੁਣ ਜਦੋਂ ਇਹ ਚਾਵਲ ਗਈ ਤੇ ਫਿਰ ਤੁਹਾਨੂੰ ਪਤਾ ਖੱਕ ਸਾਹਿਬ ਜੀ ਜਿਹੜੇ ਰਾਜਨੀਤਿਕ ਆਗੂ ਹੁੰਦੇ ਆ ਟਰੰਪ ਸਾਹਿਬ ਨੂੰ ਵੀ ਫਿਰ ਗੁੱਸਾ ਆ ਗਿਆ ਇਹਦੇ ਤੇ ਤੇ ਇਹਦੀਆਂ ਫਿਰ ਗੱਲਾਂ ਉਹ ਸੁਣ ਸੁਣ ਕੇ ਦੁਖੀ ਹੋਇਆ ਸੀਗਾ ਤੇ ਅਖੀਰ ਫਿਰ ਖੱਕ ਸਾਹਿਬ ਜੀ ਟਰੰਪ ਸਾਹਿਬ ਨੇ ਉਹਨੂੰ ਕਹਿੰਦਾ ਵੀ ਜੰਗਾ ਜਾ ਤੂੰ ਘਰ ਨੂੰ ਤੇ ਤੇਰੇ ਵਾਸਤੇ ਆਪਣੇ ਘਰ ਜਾ ਕੇ ਬੈਠ ਇਹ ਤੇਰੇ ਵਾਸਤੇ ਦੀ ਗੱਲ ਜਿਹੜੀ ਉਹ ਨਹੀਂ ਹੈਗੀ। ਤੇ ਹੁਣ ਖੱਕ ਸਾਹਿਬ ਜੀ ਇਸ ਔਰਤ ਨੇ ਕੀਤਾ ਕੀ ਆ ਜਿੱਥੋਂ ਟਰੰਪ ਸਾਹਿਬ ਨੂੰ ਜ਼ਿਆਦਾ ਗੁੱਸਾ ਆਇਆ ਉਹ ਕਹਾਣੀ ਕੀ ਸੀਗੀ? ਉਹ ਕਹਾਣੀ ਇਹ ਸੀਗੀ ਕਿ ਦੇਖੋ ਔਰਤ ਦੀ ਸੋਚ ਆ ਜਿਹੜੀ ਮਰਦ ਨਾਲੋਂ ਵੱਖਰੀ ਹੁੰਦੀ ਆ। ਇਹਦੇ ਵਿਚੋਂ $200 million ਜਿਹੜਾ ਸੀਗਾ ਉਹਨੇ ਕਿਉਂਕਿ ਉਹ ਹੁਣ ਉਹਦੀ ਸੈਕਟਰੀ ਸੀ ਉਹਨੇ ਆਪਣਾ ਇਮੇਜ ਬਣਾਉਣ ਵਾਸਤੇ ਕਿਉਂਕਿ ਜਿਹੜੇ ਇਸ ਆਗੂ ਹੁੰਦੇ ਖੱਕ ਸਾਹਿਬ ਜੀ ਇਹ ਇਸ ਦੇਖਦੇ ਫਿਊਚਰ ਬਾਰੇ ਪਏ ਹੋਣ ਮੈਨੂੰ ਆਹ ਜੋਬ ਤਾਂ ਮਿਲ ਗਈ ਆ ਹੁਣ ਮੈਂ ਗਾਹ ਪ੍ਰੈਜੀਡੈਂਟ ਜਾਂ ਮਤਲਬ ਗਾਹਕ ਹੀ ਬਣਨਾ ਆ ਉਹਦੇ ਵਾਸਤੇ ਆਪਣਾ ਪਰਜਾ ਦੇ ਵਿਚ ਜਿੱਦਾਂ ਆਪਣੇ ਇੰਡੀਆ ਦੇ ਜਿਹੜੇ ਭਾਰਤ ਦੇ ਹੈਗੇ ਪੰਜਾਬ ਦੇ ਹੈਗੇ ਰਾਜਨੀਤਿਕ ਆਗੂ ਉਹ ਵੀ ਇੱਦਾਂ ਹੀ ਕਰਦੇ ਆ ਉਹ ਆਪਣੇ ਇਮੇਜ ਬਣਾਉਣ ਵਾਸਤੇ ਉਹ ਪੈਸੇ ਉਹਨੇ ਜਿਹੜੇ ਸੀ ਉਹ ਖਰਚ ਲਏ ਐਡਵਰਟਾਈਜ਼ਮੈਂਟਾਂ ਦੇ ਜਿਨ੍ਹਾਂ ਦੇ ਵਿਚ ਉਹ ਟਰੰਪ ਸਾਹਿਬ ਨੂੰ ਇੱਦਾਂ ਲੱਗਿਆ ਵੀ ਇਹ ਜਾਂ ਇਹ ਜਿਹੜੇ $200 million ਇਹਨੇ ਖਰਚ ਲਿਆ ਇਹ ਆਪਣਾ ਇਮੇਜ ਬਣਾਉਣ ਵਾਸਤੇ ਖਰਚ ਲਈ ਆ ਤੇ ਫਿਰ ਉਹਨਾਂ ਨੇ ਉਹਨੂੰ ਜਵਾਬ ਦੇ ਕੇ ਘਰ ਨੂੰ ਤੋੜ ਦਿੱਤਾ। ਇਹ ਸੀਗੀ ਜਿਹੜੀ ਰਾਜਨੀਤਿਕ ਆਗੂਆਂ ਦੀ ਕਿਉਂਕਿ ਉਹ
0: ਆਪਣਾ ਕੋਈ ਮਾੜੀ ਮੋਟੀ ਕੰਮ ਖਤਮ
1: ਹਾਂਜੀ ਤੇ ਚਲੋ ਅਗਲੀ ਖਬਰ ਜਿਹੜੀ ਆਪਣੇ ਕੋਲ ਹੈਗੀ ਖਾਕ ਸਾਹਿਬ ਦੀ ਉਹ ਇਸ ਤਰ੍ਹਾਂ ਹੈ ਕਿ US ਜਿਹੜਾ ਅਪੀਲ ਕੋਰਟ ਆ ਖਾਕ ਸਾਹਿਬ ਦੀ ਉਹਨਾਂ ਨੇ ਪ੍ਰੈਜੀਡੈਂਟ ਦੇ ਹੱਕ ਪ੍ਰੈਜੀਡੈਂਟ ਆਪਣੇ ਜਿਹੜੇ ਹੈਗੇ ਆ ਇਹਨਾਂ ਦੇ ਹੱਕ ਦੇ ਵਿੱਚ ਘੱਟੇ ਫੈਸਲੇ ਹੁੰਦੇ ਆ ਪਰ ਹੁੰਦੇ ਆ ਤੇ ਪ੍ਰੈਜੀਡੈਂਟ ਦੇ ਹੱਕ ਵਿੱਚ ਫੈਸਲਾ ਸੁਣਾਇਆ ਕਿ ਉੱਚ ਅਦਾਲਤ ਨੇ ਹੁਕਮ ਦੇ ਦਿੱਤਾ ਕਿ ਟਰੰਪ ਸਾਹਿਬ ਅਣਮਿੱਥੇ ਸਮੇਂ ਵਾਸਤੇ ਦੂਸਰੇ ਦੇਸ਼ਾਂ ਤੋਂ ਆ ਰਹੇ ਲੋਕਾਂ ਨੂੰ ਜਿਹੜੇ ਆ ਉਹ ਰੋਕ ਸਕਦੇ ਆ ਹੁਣ ਖਾਕ ਸਾਹਿਬ ਜੀ ਇੱਥੇ ਮਸਲਾ ਕੀ ਆ ਕਿਹੜੇ ਲੋਕਾਂ ਨੂੰ ਰੋਕਣ ਦੀ ਆਪਾਂ ਗੱਲ ਕਰਦੇ ਆ ਉਹ ਇਸ ਤਰ੍ਹਾਂ ਆ
0: ਤੇ ਬੰਦੇ ਆ ਰਹੇ ਆ ਜੀ ਹਜੇ ਵੀ ਹੁਣ ਤੇ ਨਹੀਂ ਆਉਂਦੇ ਹੁਣ ਕਿਤੇ ਹਜੇ ਵੀ ਕੋਈ
1: ਨਹੀਂ ਖਾਕ ਸਾਹਿਬ ਜੀ ਬੱਡ ਟੱਪ ਕੇ ਆਉਣ ਵਾਲਿਆਂ ਦੀ ਗੱਲ ਨਹੀਂ ਬੱਡ ਟੱਪ ਕੇ ਵੀ ਆਉਂਦੇ ਤਾਂ ਹੋਣਗੇ ਇਹਦੇ ਬਾਰੇ ਆਪਣੇ ਕੋਈ ਖਬਰ ਹੈ ਨਹੀਂ ਐਵੇਂ ਕਹੀਏ ਪਰ ਇਹ ਜਿਹੜੇ ਲੋਕ ਆ ਇਹਨਾਂ ਦਾ ਹੱਕ ਆ ਅਮਰੀਕਾ ਆਉਣ ਦਾ ਉਹਦੇ ਬਾਰੇ ਆਪਾਂ ਗੱਲਬਾਤ ਅੱਗੇ ਜਾ ਕੇ ਕਰਦੇ ਆ ਕਿ ਇਹ ਹੈ ਕੌਣ ਆ ਇਹ ਲੋਕ ਤੇ ਇਹਨਾਂ ਦੇ ਵਿਚ ਖੱਟ ਸਾਹਿਬ ਜੀ ਕੀ ਆ ਅਦਾਲਤ ਨੇ ਜਿਹੜਾ ਹੁਕਮ ਸੁਣਾਇਆ ਉਹਨੇ ਟਰੰਪ ਦੇ ਹੱਕ ਦੇ ਵਿਚ ਫੈਸਲਾ ਦਿੱਤਾ ਜਿਹਦੇ ਵਿਚ ਟਰੰਪ ਸਾਹਿਬ ਕਹਿੰਦੇ ਸੀਗੇ ਇਹ ਬੰਦਿਆਂ ਨੂੰ ਮੈਂ ਨਹੀਂ ਆਉਣ ਦੇਣਾ ਤੇ ਉਹ ਫਿਰ ਕੋਰਟ ਦੇ ਵਿਚ ਕੇਸ ਚਲੇ ਗਿਆ ਤੇ ਫਿਰ ਉਹ ਜਿਹੜਾ ਸੀਗਾ ਉਹਦੇ ਫੈਸਲੇ ਦੀ ਆਪਾਂ ਗੱਲ ਕਰਦੇ ਆ ਕੌਣ ਆ ਇਹ ਲੋਕ ਤੇ ਇਹ ਲੋਕ ਉਹ ਆਲਾ ਖੱਟ ਸਾਹਿਬ ਜੀ ਜਿਨ੍ਹਾਂ ਨੇ ਆਪਣੇ ਦੇਸ਼ਾਂ ਵਿਚ ਘਰੇਲੂ ਲੜਾਈਆਂ ਸਮੇਂ ਅਮਰੀਕਾ ਦੀ ਮਦਦ ਕੀਤੀ ਸੀ ਜਿਦਾਂ ਰਾਤ ਦੇ ਵਿਚ ਦੂਸਰੇ ਕੰਟਰੀਆਂ ਦੇ ਵਿਚ ਉੱਥੇ ਸੀਰੀਆ ਦੇ ਵਿਚ ਉੱਥੇ ਜਿਹੜੇ ਜਾਂ ਅਫਗਾਨਿਸਤਾਨ ਦੇ ਵਿਚ ਲਾ ਲਓ ਜਿਹੜੇ ਲੋਕ ਇਹਨਾਂ ਦੇ ਜਾਂ ਉਹ ਟਰਾਂਸਲੇਸ਼ਨ ਕਰਦੇ ਸੀਗੇ ਜਾਂ ਉਹ ਇਹਨਾਂ ਦੀਆਂ ਹੋਰ ਛੋਟੀਆਂ ਛੋਟੀਆਂ ਛੋਟੇ ਮੋਟੇ ਕੰਮ ਜਿਹੜੇ ਥੱਲੇ ਵਾਲੇ ਆ ਇੱਧਰ ਉੱਧਰ ਸੁਨੇਹ ਲੈ ਕੇ ਜਾਣੇ ਜਾਂ ਉਹਨਾਂ ਦਾ ਇਸ ਤਰ੍ਹਾਂ ਦੇ ਜਿਹੜੇ ਕੰਮ ਕਰਦੇ ਸੀਗੇ ਲੋਕ ਇਹ ਆਪਾਂ ਉਹਨਾਂ ਦੀ ਗੱਲ ਕਰਦੇ ਹਾਂ
0: ਅੱਛਾ
1: ਹਾਂਜੀ ਤੇ ਉਹ ਜਿਹੜੇ ਲੋਕ ਆ ਉਹਨਾਂ ਨੂੰ ਫਿਰ ਅਮਰੀਕਾ ਆਪਾਂ ਖਬਰ ਤੋਂ ਬਾਅਦ ਥੋੜਾ ਜਿਹਾ ਜਾ ਕੇ ਗੱਲ ਕਰ ਲੈਂਦੇ ਆ ਉਹ ਫਿਰ ਅਮਰੀਕਾ ਕੀ ਕਰਦਾ ਉਹਨਾਂ ਨੂੰ ਜਦੋਂ ਲੜਾਈ ਬੰਦ ਹੋ ਕੇ ਆਪ ਅਮਰੀਕਾ ਉੱਥੋਂ ਨਿਕਲ ਕੇ ਆ ਜਾਂਦਾ ਫਿਰ ਉਹਨਾਂ ਲੋਕਾਂ ਨੂੰ ਜਿਹੜੇ ਇਹਨਾਂ ਦੇ ਹੁੰਦੇ ਨਾ ਅਫਸਰ ਹੁੰਦੇ ਮਿਲਟਰੀ ਦੇ ਫੌਜੀ ਹੁੰਦੇ ਖਾਕਾ ਜੀ ਉਹਨਾਂ ਦੇ ਕਨੈਕਸ਼ਨ ਬਣਾਏ ਹੁੰਦੇ ਆ ਗਾਂ ਲੋਕਾਂ ਦੇ ਨਾਲ ਫਿਰ ਉਹਨਾਂ ਤੋਂ ਇਹ ਜਾਇਜ਼ਾ ਲੈਂਦੇ ਆ ਭਾਈ ਤੇਰੇ ਹਿਸਾਬ ਦੇ ਨਾਲ ਕਿਹੜੇ ਕਿਹੜੇ ਲੋਕ ਆ ਜਿਹੜੇ ਜਿਨ੍ਹਾਂ ਨੂੰ ਆਪਾਂ ਇੱਥੋਂ ਕੱਢ ਲਈਏ ਜਿਹੜੇ ਆਪਣੇ ਨਿਕਲਣ ਤੋਂ ਬਾਅਦ ਇੱਥੋਂ ਦੀ ਗਵਰਨਮੈਂਟ ਦੇ ਨਾਲ ਰਲ ਕੇ ਆਪਣੀਆਂ ਜਿਹੜੀਆਂ ਸੀਕ੍ਰੇਸੀਆਂ ਉਹ ਨਾ ਦੇ ਦੇਣ ਇਹਨਾਂ ਨੂੰ ਉਹਨਾਂ ਨੂੰ ਫਿਰ ਅਮਰੀਕਾ ਦੇ ਵਿਚ ਆਉਣ ਦੀ ਇਜਾਜ਼ਤ ਦੇ ਦਿੱਤੀ ਜਾਂਦੀ ਹੈ ਆਪਾਂ ਉਹਨਾਂ ਲੋਕਾਂ ਦੀ ਗੱਲ ਕਰਦੇ ਹਾਂ ਇੱਥੇ ਤੇ ਇਹਨਾਂ ਦੇ ਵਿਚ ਫਿਰ ਖਾਕ ਸਾਹਿਬ ਜੀ ਜਿਹੜਾ ਆਪਣੇ ਸੀਗਾ ਕੈਲੀਫੋਰਨੀਆ ਦਾ ਜਿਹੜਾ ਸੂਬਾ ਆ ਇੱਥੋਂ ਦੇ ਜਿਹੜੇ ਸੀਗੇ ਉਹਨਾਂ ਨੇ ਫੈਸਲਾ ਇਹਨੂੰ ਸੁਣਾਇਆ ਕਿ ਇਹ ਲੋਕ ਆ ਜਿਹੜੇ ਇਹਨਾਂ ਨੂੰ ਟਰੰਪ ਆ ਜਿਹੜੇ ਟਰੰਪ ਸਾਹਿਬ ਇਹਨਾਂ ਨੂੰ ਰੋਕ ਸਕਦੇ ਆ ਔਰ ਅਣਮਿੱਥੇ ਸਮੇਂ ਤੱਕ ਰੋਕ ਸਕਦੇ ਆ ਜਦੋਂ ਤੀਕਰ ਵੀ ਟਰੰਪ ਚਾਹੇ ਤੇ ਮੈਂ ਨਹੀਂ ਆਉਣ ਦੇਣੇ ਉਦੋਂ ਤੀਕਰ ਉਹ ਰੋਕ ਸਕਦੇ ਆ ਰੋਕ ਸਕਦੇ ਆ ਉਹਨਾਂ
0: ਨੂੰ
1: ਹਾਂਜੀ ਨਾ ਉਧਰ ਦੇ ਨਾ ਉਧਰ ਦੇ ਕਿਉਂਕਿ ਇਹਨਾਂ ਨੂੰ ਡਰ ਹੁੰਦਾ ਨਾ ਵੀ ਉੱਥੇ ਦੇ ਲੋਕ ਆ ਜਿਹੜੇ ਉਹ ਪੁੱਛ ਲੈਣਗੇ ਹਾਂ
0: ਸਾਡੀਆਂ ਸੀਕ੍ਰੇਟ ਨਾ ਦੱਸਦੇ ਦੱਸਣਾ ਤੇ ਦੱਸੀ ਜਾਵੇ ਸਾਨੂੰ ਕੀ ਫਰਕ ਪੈਂਦਾ ਇਹ ਵੀ ਚੀਜ਼ਾਂ ਹੁੰਦੀਆਂ
1: ਬਸ ਬਸ ਬਸ ਬਿਲਕੁਲ ਬਿਲਕੁਲ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਇਹ ਉਹਨਾਂ ਲੋਕਾਂ ਦੀ ਖਾਕ ਸਾਹਿਬ ਜੀ ਗੱਲ ਕਰਦੇ ਸੀਗੇ ਤੇ ਇਹਦੇ ਨਾਲ ਅਗਲੀ ਖਬਰ ਜਿਹੜੀ ਆ ਉਹ ਖਾਕ ਸਾਹਿਬ ਜੀ ਹੈਗੀ ਆ ਇਹ ਕਿ ਹਾਊਸ ਰਿਪਬਲਿਕਨ ਨੇ ਟਰੰਪ ਕੋਲੋਂ ਇਰਾਨ ਨਾਲ ਜੰਗ ਕਰਨ ਦੀ ਪਾਵਰ ਵਾਪਸ ਖੋਹਣ ਦੇ ਮਾਮਲੇ ਵਿਚ ਟਰੰਪ ਦੇ ਹੱਕ ਵਿਚ ਵੋਟਾਂ ਪਾਈਆਂ ਖਾਕ ਸਾਹਿਬ ਜੀ ਤੁਹਾਨੂੰ ਪਤਾ ਵੀ ਇੱਥੇ ਜਿਹੜੀ ਆਪਣੀ ਲੋਅਰ ਹਾਊਸ ਆ ਨਾ ਜਿਹਨੂੰ ਇੰਡੀਆ ਦੇ ਵਿਚ ਉਹਨੂੰ ਕਹਿੰਦੇ ਲੋਅਰ ਹਾਊਸ ਜਾਂ ਲੋਕ ਸਭਾ ਇੱਥੇ ਆਪਾਂ ਉਹਨੂੰ ਕਹਿੰਦੇ ਆ ਹਾਊਸ ਆਫ ਰੈਪ੍ਰੈਜੈਂਟੇਟਿਵ ਉਹਨੂੰ ਆਪਾਂ ਕਹਿੰਦੇ ਆ ਸੋ ਇੱਥੇ ਵੋਟਾਂ ਪਈਆਂ ਤੇ ਇਹਨਾਂ ਵੋਟਾਂ ਦੇ ਵਿਚ ਖਾਕ ਸਾਹਿਬ ਜੀ ਜਿਹੜੇ ਸੀਗੇ ਆਮ ਕਰਕੇ ਤੁਹਾਨੂੰ ਪਤਾ ਵੀ ਪਾਰਟੀ ਲਾਈਨ ਤੇ ਜਿਹਨੂੰ ਕਹਿੰਦੇ ਆ ਵੋਟਾਂ ਪੈਂਦੀਆਂ ਹੁੰਦੀਆਂ ਜਿੱਧਰ ਡੈਮੋਕਰੇਟ ਆ ਉਹ ਇੱਕ ਪਾਸੇ ਵੋਟਾਂ ਪਾਉਂਦੇ ਆ ਸਾਰੇ ਤੇ ਰਿਪਬਲਿਕਨ ਆ ਇੱਕ ਪਾਸੇ ਪਾਉਂਦੇ ਆ ਪਰ ਇਸ ਵਾਰੀ ਖਾਕ ਸਾਹਿਬ ਜੀ ਕੀ ਹੋਇਆ ਇਹ ਜਿਹੜੀ ਹੁਣ ਵੋਟ ਪਈ ਸੀ ਇਹਦੇ ਵਿਚ ਇੱਕ ਪਾਸੇ 212 ਮੈਂਬਰ ਸੀਗੇ ਤੇ ਦੂਸਰੇ ਪਾਸੇ ਸੀਗੇ 219 ਮੈਂਬਰ ਜਿਨ੍ਹਾਂ ਨੇ ਵੋਟਾਂ ਪਾ ਕੇ ਟਰੰਪ ਦੇ ਹੱਕ ਦੇ ਵਿਚ ਜਿਹੜਾ ਉਹ ਫੈਸਲਾ ਦੇ ਦਿੱਤਾ ਤੇ ਇਹਦੇ ਵਿਚ ਖਾਕ ਸਾਹਿਬ ਜੀ ਹੁਣ ਹੋਇਆ ਕੀ ਆ ਕਿ ਜਿਹੜੇ ਰਿਪਬਲਿਕਨ ਪਾਰਟੀ ਸੀਗੀ ਨਾ ਉਹਦੇ ਜਿਹੜੇ ਉਹ ਸੀਗੇ ਹਾਊਸ ਆਫ ਰੈਪ੍ਰੈਜੈਂਟੇਟਿਵ ਜਿਹਨਾਂ ਨੂੰ ਕਹਿੰਦੇ ਆ ਛੋਟਾ ਸ਼ਬਦ ਉਹ ਰੈਪਸ ਵਰਤ ਲੈਂਦੇ ਇਹਨਾਂ ਵਾਸਤੇ ਉਹਨਾਂ ਦੇ ਵਿਚੋਂ ਦੋ ਜਿਹੜੇ ਰਿਪਬਲਿਕਨ ਪਾਰਟੀ ਦੇ ਮੈਂਬਰ ਸੀਗੇ ਉਹਨਾਂ ਨੇ ਟਰੰਪ ਦੇ ਖਿਲਾਫ਼ ਵੋਟ ਪਾਈ ਆ
0: ਅੱਛਾ ਜੀ
1: ਤੇ ਦੂਸਰੇ ਪਾਸੋਂ ਜਿਹੜੇ ਚਾਰ ਡੈਮੋਕਰੇਟ ਸੀਗੇ ਉਹਨਾਂ ਨੇ ਟਰੰਪ ਦੇ ਹੱਕ ਵਿਚ ਵੋਟ ਪਾਤੀ ਸੋ ਇਸ ਤਰ੍ਹਾਂ ਜਿਹੜੀ ਵੋਟ ਪੈਣ ਦੇ ਨਾਲ ਇੱਕ ਪਾਸੇ 212 ਦੇ ਦੂਸਰੇ ਪਾਸੇ 219 ਵੋਟਾਂ ਦੇ ਨਾਲ ਟਰੰਪ ਸਾਹਿਬ ਜਿਹੜੇ ਜਿੱਤ ਗਏ ਸੀਗੇ ਤੇ ਇਹਨਾਂ ਦੇ ਵਿਚ ਜਿਹੜੇ ਨਾਂ ਆ ਖਾਕ ਸਾਹਿਬ ਜੀ ਉਹ ਇਸ ਤਰ੍ਹਾਂ ਆ ਕਿ ਜਿਹੜੇ ਟਰੰਪ ਦੇ ਵਿਰੁੱਧ ਵਿਰੋਧ ਕਰਨ ਵਾਲੇ ਜਿਹੜੀ ਪਾਰਟੀ ਆ ਉਹਦੇ ਦੋ ਮੈਂਬਰਾਂ ਦੇ ਨਾਂ ਆ, ਜਿਹੜੇ ਇੱਕ ਦਾ ਨਾਂ ਹੈਗਾ ਟੋਮਸ ਮੈਸੀ ਉਹ ਕੈਂਟਕੀ ਦਾ, ਤੇ ਦੂਸਰੇ ਦਾ ਨਾਂ ਹੈਗਾ, ਇਹ ਡੈਮੋਕਰੇਟਾਂ ਦੀ ਗੱਲ ਕਰਦੇ ਆਪਾਂ ਖਾਕ ਸਾਹਿਬ ਜੀ, ਤੇ ਦੂਸਰਾ ਜਿਹੜਾ ਉਹ ਹੈਗਾ ਵਾਰਨ ਡੇਵਿਡਸਨ ਓਹਾਈਓ ਸਟੇਟ ਆ ਜਿਹੜੀ ਉਥੋਂ ਦਾ। ਇਹ ਵੋਟਾਂ ਸੀਗੀਆਂ ਟਰੰਪ ਦੀਆਂ, ਜਿਹੜੀ ਟਰੰਪ ਦਾ ਸੀਗਾ ਕਾਹਦਾ ਸੀਗਾ ਇਹ ਆਪਾਂ ਪਿੱਛੇ ਜਾ ਕੇ ਹੁਣੇ ਦੇਖ ਲੈਂਦੇ ਆ, ਇਹ ਸੀਗਾ ਮਾਮਲਾ ਕਾਹਦਾ ਸੀ ਪਾਵਰ ਵਾਪਸ ਖੋਣ ਦਾ, ਹਾਂਜੀ ਜੰਗ ਦੀ ਪਾਵਰ ਵਾਪਸ ਖੋਣ ਦਾ, ਇਹ ਪਹਿਲਾਂ ਵੀ ਹੋ ਚੁੱਕਿਆ ਤੇ ਹੁਣ ਦੁਬਾਰਾ ਫਿਰ ਇਹ ਤੇ ਵੋਟਾਂ ਪਈਆਂ।
0: ਅੱਛਾ ਜੀ,
1: ਤੇ ਤਾਂ ਕਿ ਟਰੰਪ ਆਪਣੀ ਮਰਜ਼ੀ ਨਾਲ ਜਦੋਂ ਜੰਗ ਨਾ ਲਾ ਸਕੇ, ਮਤਲਬ ਉਹਦਾ ਸੀ ਮਸਲਾ ਇਹ ਕਿ ਇਹਨੇ ਬਿਨਾ ਜਿਹੜੀ ਆ ਕਾਂਗਰਸ ਤੋਂ ਉਹ ਜਾ ਕੇ ਇਰਾਨ ਦੇ ਉੱਤੇ ਅਟੈਕ ਕਰ ਦਿੱਤਾ, ਉਹਦੇ ਮਸਲੇ ਦੇ ਵਿੱਚ ਇਹ ਵੋਟਾਂ ਪਈਆਂ ਸੀਗੀਆਂ ਕਿ ਇਹ ਕਰ ਸਕਦਾ ਜਾਂ ਨਹੀਂ ਕਰ ਸਕਦਾ, ਪਰ ਉਹ ਇਹਦੇ ਹੱਕ ਦੇ ਵਿੱਚ ਫੈਸਲਾ ਜਿਹੜਾ ਉਹ ਹੋ ਗਿਆ। ਤੇ ਜਿਹੜੇ ਇਹਦੇ ਵਿੱਚ ਇਹ ਸੀਗੇ ਦੋ, ਤੇ ਜਿਹੜੇ ਟਰੰਪ ਦੇ ਹੱਕ ਵਿੱਚ ਪਾਉਣ ਵਾਲੇ ਡੈਮੋਕਰੇਟ ਸੀਗੇ ਉਹਨਾਂ ਦੇ ਵਿੱਚ ਜੈਰਡ ਗੋਲਡਨ ਉਹਦਾ ਨਾਂ ਆ, ਉਹ ਮੇਨ ਸੂਬੇ ਦਾ ਸੀ, ਹੈਨਰੀ ਕੋਇਲਰ ਇਹ ਸੀਗਾ ਟੈਕਸਾਸ ਦਾ, ਤੇ ਗ੍ਰੇਗ ਲੈਂਸਮੈਨ ਓਹਾਈਓ ਦਾ ਸੀਗਾ, ਤੇ ਚੌਥਾ ਜਿਹੜਾ ਸੀਗਾ ਖੁਆਨ ਵਾਰਗਸ ਉਹ ਕੈਲੀਫੋਰਨੀਆ ਦਾ। ਇਹਨਾਂ ਚਾਰ ਡੈਮੋਕਰੇਟਾਂ ਨੇ ਜਿਹੜੀਆਂ ਟਰੰਪ ਦੇ ਹੱਕ ਵਿੱਚ ਵੋਟਾਂ ਪਾਈਆਂ ਆ ਕਿ ਉਹ ਲੜਾਈ ਜਦੋਂ ਵੀ ਚਾਹੇ ਲਾ ਸਕਦਾ ਜਦੋਂ ਚਾਹੇ ਹਟਾ ਸਕਦਾ। ਸੋ ਇਹ ਮਸਲਾ ਇਸ ਗੱਲ ਦਾ ਸੀ ਖਾਕਸਾ ਜੀ, ਤੇ ਆਪਣੇ ਸਰੋਤਿਆਂ ਨੂੰ ਮੇਰਾ ਖਿਆਲ ਹੈ ਕਲੀਅਰ ਹੋ ਗਿਆ ਹੋਣਾ। ਤੇ ਇਹਦੇ ਵਿੱਚ ਖਾਕ ਸਾਹਿਬ ਜੀ ਅਗਲੀ ਜਿਹੜੀ ਖਬਰ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਇਰਾਨ ਖਿਲਾਫ਼ ਜੰਗ ਲੜ ਰਹੇ ਦੋ ਦੇਸ਼, ਜਿਨ੍ਹਾਂ ਵਿਚੋਂ ਇਕ ਬਹੁਤ ਵੱਡਾ ਅਤੇ ਸ਼ਕਤੀਸ਼ਾਲੀ ਦੇਸ਼ ਯੂਨਾਈਟਿਡ ਸਟੇਟਸ ਆਫ ਅਮਰੀਕਾ ਜਿਹਨੂੰ ਆਪਾਂ ਕਹਿੰਦੇ ਹਾਂ, ਤੇ ਦੂਸਰਾ ਛੋਟਾ ਅਤੇ ਸ਼ਕਤੀਸ਼ਾਲੀ ਦੇਸ਼ ਜਿਹਨੂੰ ਆਪਾਂ ਇਜ਼ਰਾਈਲ ਕਹਿੰਦੇ ਹਾਂ। ਇਹਨਾਂ ਦੋਹਾਂ ਕੋਲ ਹਮੇਸ਼ਾ ਜ਼ਮੀਨ ਦੀ ਥੋੜ ਰਹਿੰਦੀ ਆ, ਇਜ਼ਰਾਈਲ ਕੋਲ ਵੀ ਜ਼ਮੀਨ ਦੱਬਣ ਦਾ ਮਸਲਾ ਹੁੰਦਾ ਹਰ ਵਾਰੀ, ਤੇ ਅਮਰੀਕਾ ਕੋਲ ਤਾਂ ਹੁੰਦਾ ਹੀ ਹੁੰਦਾ, ਉਹ ਤਾਂ ਸੈਂਕੜੇ ਸਾਲਾਂ ਤੋਂ ਚੱਲ ਰਿਹਾ।
0: ਗ੍ਰੀਨਲੈਂਡ ਦਾ ਕੀ ਬਣਿਆ ਜੀ ਮੁੜ ਕੇ ਮੁੱਦਾ?
1: ਗ੍ਰੀਨਲੈਂਡ ਦਾ ਉਹ ਵਿਚੇ ਦਬ ਦਊ ਗਿਆ ਕਿਉਂਕਿ ਹੁਣ ਇਧਰ ਇਰਾਨ ਨਾਲ ਪੰਗਾ ਪੈ ਗਿਆ, ਤੇ ਹੁਣ ਉਹ ਠੰਡਾ ਪੈ ਗਿਆ ਮਸਲਾ
0: ਜੀ ਲੱਗਦਾ।
1: ਹਾਂ, ਤੇ ਜ਼ਮੀਨ ਦੀ ਇਹਨਾਂ ਕੋਲ ਥੋੜ ਰਹਿੰਦੀ ਆ। ਇਜ਼ਰਾਈਲ ਪਾਲਸਤੀਨ ਲਿਬਨਾਨ ਤੇ ਸੀਰੀਆ ਵਰਗੇ ਦੇਸ਼ਾਂ ਦੀ ਧਰਤੀ ਦੱਬਣ ਲਈ ਤਿਆਰ ਹੀ ਰਹਿੰਦਾ।
0: ਬਿਲਕੁਲ
1: ਤੱਬੀ ਵੀ ਹੋਈ ਆ ਉਹਨੇ ਕਾਫੀ। ਤੇ ਟਰੰਪ ਸਾਹਿਬ ਆ ਜਿਹੜੇ ਉਹ ਵੀ ਜਿਹੜੇ ਆ, ਟਰੰਪ ਸਾਹਿਬ ਤਾਂ ਫਿਰ ਕਹਿੰਦੇ ਜਿਹੜਾ ਵੀ ਕਾਬੂ ਆ ਗਿਆ ਉਹੀ ਸਹੀ। ਅੱਜ ਦੇ ਦਿਨ ਇਜ਼ਰਾਈਲ ਆ ਲਿਬਨਾਨ ਉਪਰ ਬੰਬਾਰੀ ਕਰ ਰਿਹਾ ਅਤੇ ਅਮਰੀਕਾ ਇਰਾਨ ਉਪਰ। ਹੁਣ ਦੇਖੋ ਇਹਨਾਂ ਨੇ ਇਕੱਠਿਆਂ ਨੇ ਲੜਾਈ ਸ਼ੁਰੂ ਕੀਤੀ, ਤੇ ਫੇਰ ਉਧਰੋਂ ਜਦੋਂ ਹੈਜ਼ਬੁੱਲਾ ਨੇ ਪਤਾ ਨੀ ਅਟੈਕ ਕੀਤਾ ਵੀ ਆ ਕਿ ਨਹੀਂ ਕੀਤਾ ਉਹਨਾਂ ਦੇ ਉੱਤੇ, ਉਧਰੋਂ ਜਿਹੜਾ ਹੁਣ ਆਪਣੇ ਹੈਗਾ ਇਜ਼ਰਾਈਲ ਉਹਨੇ ਸ਼ੁਰੂ ਕਰ ਦਿੱਤਾ। ਤੇ ਮੈਨੂੰ ਜਿੱਥੋਂ ਤੱਕ ਲੱਗ ਰਿਹਾ ਕਿ ਅਮਰੀਕਾ ਉਧਰ ਇਰਾਨ ਨਾਲ ਫਸ ਗਿਆ ਤੇ ਇਹ ਇਧਰ ਫਸ ਗਿਆ ਲਿਬਨਾਨ ਦੇ ਨਾਲ। ਤੇ ਹੁਣ ਡਾਕਟਰ ਸਾਹਿਬ ਜੀ ਇਹ ਕੀ ਆ ਕਿ ਫਿਰ ਵੀ ਅਮਰੀਕਾ ਜਿਹੜਾ ਉਹ ਟੀਵੀ ਦੇ ਉੱਪਰ ਭਾਵੇਂ ਖਬਰਾਂ ਨੂੰ ਦੱਬੀਆਂ ਘੁੱਟੀਆਂ ਉਹ ਜਾ ਰਹੀਆਂ ਇਜ਼ਰਾਈਲ ਦੀਆਂ, ਤੇ ਦੱਸਿਆ ਜਾ ਰਿਹਾ ਟਰੰਪ ਦੇ ਚਿਹਰੇ ਪਰ ਜਿਹੜੇ ਖਾਕ ਸਾਹਿਬ ਜੀ ਦੇਖੋ ਉਹ ਟੀਵੀ ਤੇ ਤਾਂ ਰੌਲਾ ਪੈ ਰਿਹਾ ਵੀ ਹਾਂ ਅਸੀਂ ਆਹ ਕਰਤਾ ਉਹ ਚੱਕਤਾ, ਪਰ ਜਦੋਂ ਆਪਾਂ ਖਾਕ ਸਾਹਿਬ ਜੀ ਟਰੰਪ ਨੂੰ ਟੀਵੀ ਦੇ ਉੱਤੇ ਦੇਖਦੇ ਆ ਉਹਦਾ ਚਿਹਰਾ ਆ ਜਿਹੜਾ ਉਹ ਪਹਿਲਾਂ ਵਾਲਾ ਨਹੀਂ ਹੈ,
0: ਉਤਰਿਆ ਚਿਹਰਾ ਹੈਗਾ। ਉਹਦਾ ਰੀਜ਼ਨ ਇਹ ਹੈ ਕਿ ਚੀਮਾ ਸਾਹਿਬ ਕਈ ਵਾਰੀ ਬੰਦਾ ਪੰਗਾ ਤੇ ਲੈ ਲੈਂਦਾ ਵੱਡਾ ਮੁੜ ਕੇ ਉਹਨੂੰ ਝੱਲਣਾ, ਲੜਾਈ ਬੜੀ ਲੰਮੀ। ਦੇਖੋ ਇਰਾਨ ਨੂੰ ਉਹ ਸੀਜ਼ ਫਾਇਰ ਦੀ ਗੱਲਬਾਤ ਹੋਈ, ਉਹ ਕਹਿੰਦੇ ਅਸੀਂ ਨਹੀਂ ਕਰਦੇ ਸੀਜ਼ ਫਾਇਰ,
1: ਅਸੀਂ ਨਹੀਂ ਕਰਨਾ। ਬਿਲਕੁਲ ਖਾਕ ਸਾਹਿਬ ਜੀ ਹੁਣ
0: ਜੀ ਬੋਲੋ,
1: ਉਹ ਖਾਕ ਸਾਹਿਬ ਜੀ ਜਿੱਥੋਂ ਤੱਕ ਖਬਰਾਂ ਆ ਰਹੀਆਂ ਆ ਉਹ ਕਹਿੰਦੇ ਆ ਭਾਈ ਜਿਹੜੀਆਂ ਖਬਰਾਂ ਘੁੰਮ ਕੇ ਦੂਸਰੇ ਦੇਸ਼ਾਂ ਦੇ ਵਿੱਚ ਇੰਡੀਆ ਦੇ ਵਿੱਚ ਵੀ ਆ ਰਹੀਆਂ ਉਹਨਾਂ ਖਬਰਾਂ ਦੇ ਵਿੱਚ ਜੋ ਕੁਛ ਆ ਰਿਹਾ, ਉੱਥੇ ਉਹ ਕਹਿੰਦੇ ਆ ਭਾਈ ਜਿਹੜਾ ਇਜ਼ਰਾਈਲ ਆ ਉਹ ਕਹਿੰਦਾ ਮੈਂ 20 ਸਾਲ ਲਗਾਤਾਰ ਲੜਨ ਦਾ ਹਥਿਆਰ ਜਿਹੜੇ ਆ ਉਹ ਮੈਂ ਬਣਾਏ ਹੋਏ ਆ ਪਹਿਲਾਂ ਹੀ।
0: ਅੱਛਾ,
1: ਇਹ ਉਧਰੋਂ ਖਬਰਾਂ ਆ ਰਹੀਆਂ ਇੰਡੀਆ ਵੱਲੋਂ ਹੋ ਕੇ, ਹੁਣ ਉਹ ਪਤਾ ਨੀ ਕਿੰਨੀਆਂ ਸੱਚੀਆਂ ਆ ਜਾਂ ਝੂਠੀਆਂ, ਇਹਦੇ ਬਾਰੇ ਆਪਾਂ ਕੋਈ ਲਾਜਾ ਨੀ ਲਾ ਸਕਦੇ ਕਿਉਂਕਿ ਗੱਲਾਂ ਤੁਹਾਨੂੰ ਪਤਾ ਵੀ ਬਹੁਤ ਕੁਛ ਜਿਹੜੀਆਂ ਖਬਰਾਂ ਉਹ ਆਪਣੇ ਨੰਬਰ ਬਣਾਉਣ ਵਾਸਤੇ ਲੋਕ ਐਵੇਂ ਵਾਧੂ ਘਾਟੂ ਕੋਲ ਦੀ ਇੱਦਾਂ ਦੀਆਂ ਲਿਖ ਦਿੰਦੇ ਆ, ਪਰ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੋ ਕੁਛ ਆਪਾਂ ਦੇਖਦੇ ਆ ਖਬਰਾਂ ਦੇ ਉੱਤੇ, ਇਹ ਜ਼ਰੂਰੀ ਨਹੀਂ ਕਿ ਉਹ ਸੱਚ ਆ ਜਾਂ ਝੂਠ ਆ।
0: ਖਬਰਾਂ ਦੇ ਰਹੇ ਜੀ ਕੁਛ ਇੱਦਾਂ ਦੀਆਂ,
1: ਉਹ ਖਬਰ ਇੱਥੇ ਆਏ ਨੀ ਰਹੀ ਜੀ, ਅਲ ਜਜ਼ੀਰਾ ਵੱਲ ਵੀ ਕੋਈ ਉਹ ਜਿਹੜੀਆਂ ਖਬਰਾਂ ਸਾਰੀਆਂ ਉਹ ਆ ਰਹੀਆਂ ਉਹ ਅਮਰੀਕਾ ਤੇ ਇਜ਼ਰਾਈਲ ਦੇ ਪੱਖ ਦੀਆਂ ਖਬਰਾਂ ਆ ਰਹੀਆਂ, ਪਰ ਜਿਹੜੀਆਂ ਦੂਸਰੇ ਪਾਸਿਆਂ ਤੋਂ ਖਬਰਾਂ ਆ ਰਹੀਆਂ ਕਿ ਇਰਾਨ ਉਹਨਾਂ ਦੇ ਕੀ ਹਾਲਾਤ ਕੀਤੇ ਹੋਏ ਆ ਉਹ ਨਹੀਂ ਆ ਰਹੀਆਂ। ਹਾਂਜੀ ਤੇ ਸੋ ਇਹ ਜਿਹੜਾ ਆ ਆਪਣੇ ਹੋਰ ਵੀ ਸਰੋਤੇ ਵੀਰ ਆ ਜਿਹੜੇ ਉਹ ਆਸੇ ਪਾਸੇ ਉਹ ਵੀ ਸੁਣਦੇ ਹੋਣੇ ਆ ਖਾਸ ਕਰਕੇ ਜਿਹੜੇ ਦੂਸਰੇ ਕੰਟਰੀ ਇੰਗਲੈਂਡ ਵਰਗੇ ਜਾਂ ਹੋਰ ਜਰਮਨੀ ਵਗੈਰਾ ਜਾਂ ਇੰਡੀਆ ਦੇ ਲੋਕ ਆ ਉਹਨਾਂ ਕੋਲ ਤਾਂ ਉਹ ਖਬਰਾਂ ਦੂਜੀਆਂ ਜਾਂਦੀਆਂ ਹੋਣੀਆਂ ਨਾ ਇੱਥੇ ਖਤ ਸਾਹਿਬ ਜੀ ਇੱਕ ਦੇਖੋ ਜਦੋਂ ਆਪਾਂ ਨਾ ਖਬਰਾਂ ਦੇ ਬਾਰੇ ਦੇਖਦੇ ਆ ਜਿਹੜੀ ਟੀਵੀ ਦੇ ਉੱਤੇ ਖਬਰ ਦਿੱਤੀ ਜਾਂਦੀ ਹੈ ਖਤ ਸਾਹਿਬ ਜੀ ਉਹਨੂੰ ਕਹਿੰਦੇ ਆ ਸੈਨੇਟਾਈਜ਼ ਕਰਨਾ ਸੈਨੇਟਾਈਜ਼ ਖਬਰਾਂ ਜਿਹੜੀਆਂ ਉਹ ਆਉਂਦੀਆਂ ਆ ਹਰੇਕ ਕੰਟਰੀ ਕਰਦਾ ਇੰਡੀਆ ਦੀ ਵੀ ਜਦੋਂ ਇੰਡੀਆ ਦੀ ਖਬਰ ਹੋਊਗੀ ਉਹਨਾਂ ਨੇ ਵੀ ਉਹਨੂੰ ਹੋਰ ਢੰਗ ਨਾਲ ਸੈਨੇਟਾਈਜ਼ ਕਰਕੇ ਦੱਸਣਾ ਆ
0: ਇਸੇ ਤਰ੍ਹਾਂ ਅਮਰੀਕਾ ਟੀਵੀ ਜਿਹੜੇ ਆ ਉਹ ਤੇ ਟੋਟਲੀ ਜਿਹੜੇ ਨਿਊਜ਼ ਪੇਪਰ ਆ ਨਾ ਕੁਛ ਉਹ ਤੇ ਫਿਰ ਵੀ ਖਬਰਾਂ ਸਹੀ ਦਿੰਦੇ ਆ ਇੰਡੀਆ ਦੇ ਵਿੱਚ ਜਿਹੜੇ ਇਹਨਾਂ ਚੈਨਲਾਂ ਦੇ ਉੱਪਰ ਇਹ ਤੇ ਟੋਟਲੀ ਬਕਵਾਸ ਆ ਮੈਂ ਤਾਂ ਦੇਖਦਾ ਨੀ ਇਹਨਾਂ ਦੇ ਗਾਂ ਕੱਢ ਦਿੰਦਾ ਕਿਉਂਕਿ ਸਾਰਾ ਝੂਠ ਹੀ ਬੋਲੀ ਜਾਂਦੇ ਆ
1: ਹਾਂਜੀ ਇਹਦੇ ਚ ਕੋਈ ਸ਼ੱਕ ਨੀ ਬਿਲਕੁਲ ਤੁਹਾਡੀ ਗੱਲਬਾਤ ਜਿਹੜੀ ਇਹ ਸਹੀ ਆ ਇਹ ਇਸ ਤਰ੍ਹਾਂ ਨਹੀਂ ਆ ਕਿਉਂਕਿ ਉੱਥੇ ਕੋਈ ਇਹਨਾਂ ਤੇ ਕੰਟਰੋਲ ਕਰਨ ਵਾਲਾ ਨੀ ਨਾ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੈਗਾ
0: ਕਰਜ਼ਾ ਜਿਹੜੀ ਸਰਕਾਰ ਬੈਠੀ ਨਾ ਉੱਪਰ ਉਹ ਕਰਾਰੀ ਨਾ ਜੋ ਕਹਿਣਾ ਉਹਨਾਂ ਨੂੰ ਫੰਡ ਜੋ ਮਿਲਦੇ ਤਨਖਾਹਾਂ ਜੋ ਉੱਥੋਂ ਮਿਲਦੀਆਂ
1: ਬਿਲਕੁਲ ਬਿਲਕੁਲ ਉਹਨੂੰ ਹਰ ਸਾਲ ਦੀ ਇਹ ਇੱਕ ਤਾਂ ਸ਼ਬਦ ਆਪਾਂ ਪਹਿਲਾਂ ਕਹਿ ਕੇ ਗਏ ਆ ਕਿ ਨਿਊਜ਼ ਨੂੰ ਸੈਨੇਟਾਈਜ਼ ਕਰਨਾ ਇੱਕ ਹੋਰ ਸ਼ਬਦ ਵੀ ਵਰਤਿਆ ਜਾਂਦਾ ਉਹਨੂੰ ਕਹਿੰਦੇ ਆ ਨਿਊਜ਼ ਆ ਜਿਹੜੀ ਉਹਨੂੰ ਸਪਿਨ ਕਰਨਾ ਸਪਿਨ ਕਰਨ ਦਾ ਪੰਜਾਬੀ ਦੇ ਵਿੱਚ ਅਰਥ ਹੁੰਦਾ ਕੱਤਣਾ ਹਾਂਜੀ ਕੱਤਣਾ ਵੀ ਇਹਦਾ ਅਰਥ ਹੁੰਦਾ ਇੱਕ ਖਾਕਸਾ ਦੀ ਜਿਹੜੀ ਨਾ ਟੈਨਿਸ ਹੁੰਦੀ ਨਾ ਲਾਨ ਟੈਨਿਸ ਇੱਕ ਤਾਂ ਜਿਹੜੀ ਉਹ ਵੱਡਾ ਚਿੜੀ ਸਿੱਕਾ ਜਿਹਾ ਇਹਨੂੰ ਕਹਿ ਦਿੰਦੇ ਆ ਟੈਨਿਸ ਖੇਲਦੇ ਆ ਇੱਕ ਖਾਕਸਾ ਦੀ ਛੋਟੀ ਟੈਨਿਸ ਹੁੰਦੀ ਉਹਨੂੰ ਟੇਬਲ ਟੈਨਿਸ ਕਹਿੰਦੇ ਆ
0: ਉਹ ਟੇਬਲ ਟੈਨਿਸ ਹਾਂਜੀ ਬਿਲਕੁਲ
1: ਹਾਂ ਉਹ ਟੇਬਲ ਹੁੰਦਾ ਛੋਟਾ ਜਿਹਾ ਪਿਆ ਤੇ ਉਹਦੇ ਉੱਤੇ ਖੇਡੀ ਜਾਂਦੀ ਆ ਉਹ ਟੇਬਲ ਟੈਨਿਸ ਦੇ ਵਿੱਚ ਹੁੰਦਾ ਸੀ ਹੁੰਦਾ ਦੂਜੀ ਟੈਨਿਸ ਵਿੱਚ ਵੀ ਇਹ ਆ ਉਹ ਖਾਕਸਾ ਜੀ ਕੀ ਹੁੰਦਾ ਕਿ ਜਿਹੜਾ ਬਾਲ ਹੁੰਦਾ ਹੈ ਨਾ ਉਹ ਜਦੋਂ ਉਹ ਮਾਰਦੇ ਆ ਨਾ ਬਾਲ ਨੂੰ ਰੋਕ ਕੇ ਜਦੋਂ ਉਹਨੂੰ ਦੂਸਰੇ ਪਾਸੇ ਨੂੰ ਸਿੱਟਣਾ ਹੁੰਦਾ ਉਹ ਜਿਹੜੀ ਉਹ ਹੁੰਦੀ ਹੈ ਨਾ ਉਹਨਾਂ ਕੋਲ ਜਿਹਨੂੰ ਕਹਿੰਦੇ ਆ ਸਿੱਕਾ ਜਿਹੜੀ ਉਹ ਚਪੇੜ ਲਈ ਮਾਰਨੇ ਵਾਲੀ ਸਿੱਕਾ ਜਿਹੜਾ ਸਿੱਕਾ ਕਹਿੰਦੇ ਚੀਜ਼ ਸਿੱਕਾ ਉਹ ਖਾਕਸਾ ਜੀ ਕੀ ਕਰਦੇ ਉਹਦਾ ਇੱਕ ਤਰੀਕਾ ਹੁੰਦਾ ਆ ਜੇ ਆਪਾਂ ਉਹਨੂੰ ਉਸ ਤਰੀਕੇ ਨਾਲ ਮਾਰਾਂਗੇ ਨਾ ਬਾਲ ਦੇ ਉੱਤੇ ਤਾਂ ਬਾਲ ਆ ਜਿਹੜਾ ਉਹਨੇ ਘੁੰਮਦੇ ਨੇ ਜਾਣਾ ਉਹ ਘੁੰਮਦਾ ਜਦੋਂ ਟੇਬਲ ਤੇ ਜਾ ਕੇ ਦੂਜੇ ਪਾਸੇ ਡਿੱਗੂਗਾ ਜਿਹੜਾ ਮੂਹਰੇ ਪਲੇਅਰ ਆ ਉਹਨੂੰ ਜਜਮੈਂਟ ਨੀ ਹੁੰਦੀ ਕਹਿੰਦੇ ਹੁਣ ਜਾਣਾ ਕਿੱਧਰ ਨੂੰ
0: ਜਾਣਾ ਕਿੱਧਰ ਨੂੰ ਬਿਲਕੁਲ ਏਦਾਂ ਹੁੰਦੀ
1: ਉਹਨੂੰ ਕਹਿੰਦੇ ਸਪਿਨ ਦੇਣੀ ਸੋ ਇਹ ਜਿਹੜੀ ਨਿਊਜ਼ ਆ ਇਹਨੂੰ ਵੀ ਸਪਿਨ ਦਿੱਤੀ ਜਾਂਦੀ ਆ
0: ਬਿਲਕੁਲ
1: ਕਿਉਂਕਿ ਨਿਊਜ਼ ਹੋਣੀ ਹੋ ਰਹੀ ਘੁਮਾ ਫਰਾ ਕੇ ਜਿਹਨੂੰ ਆਪਾਂ ਪੰਜਾਬੀ ਚ ਕਹਿ ਦਿੰਦੇ ਹਾਂ ਤੇ ਉਹਨੂੰ ਟੀਵੀ ਦੇ ਉੱਤੇ ਦਿਖਾ ਲੈਣਾ ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਇਹ ਵੀ ਇਹਦੇ ਉੱਤੇ ਆਉਂਦੀਆਂ ਆ ਤੇ ਪਰ ਹੁਣ ਇਹ ਜਿਹੜੀ ਆ ਇੱਥੇ ਤਾਂ ਜਿਹੜੀ ਆ ਅਮਰੀਕਾ ਦੇ ਟੀਵੀ ਉੱਪਰ ਭਾਵੇਂ ਖਬਰਾਂ ਨੂੰ ਜਿਹੜਾ ਉਹ ਦੱਬਿਆ ਘੁੱਟਿਆ ਜਾ ਰਿਹਾ ਅਤੇ ਦੱਸਿਆ ਜਾ ਰਿਹਾ ਕਿ ਪਰ ਟਰੰਪ ਦੇ ਚਿਹਰੇ ਦੇ ਜਿਹੜੇ ਹਾਵ ਭਾਵ ਆ ਉਹ ਥੋੜੇ ਜਿਹੇ ਉਦਾਸੀ ਪੂਰਵਕ ਲੱਗ ਰਹੇ ਆ ਤੇ ਕਈ ਦੂਸਰੇ ਦੇਸ਼ਾਂ ਵਿਚੋਂ ਆ ਰਹੀਆਂ ਖਬਰਾਂ ਜਿਹੜੀਆਂ ਉਹਨਾਂ ਦੇ ਵਿਚ ਇਹ ਸਾਫ਼ ਦਿਖਾਈ ਦੇ ਰਿਹਾ ਕਿ ਅਮਰੀਕਨ ਪੈਟਰੀਓਟ ਮਿਸਲਾਂ ਆ ਜਿਹੜੀਆਂ ਖਾਕ ਸਾਹਿਬ ਜੀ ਜਿਹੜੀਆਂ ਉਹ ਹਥਿਆਰ ਰੋਕਣ ਵਾਸਤੇ ਬਣਾਈਆਂ ਆ ਉਹ ਇਜ਼ਰਾਇਲ ਨੇ ਵੀ ਉਹ ਜਿਹੜੀ ਆਇਰਨ ਡੋਮ ਵਗੈਰਾ ਕਹਿੰਦੇ ਆ ਉਹਦੇ ਵਿਚ ਖਾਕ ਸਾਹਿਬ ਜੀ ਹੁਣ ਮਸਲਾ ਕੀ ਆ ਇਨ੍ਹਾਂ ਚੀਜ਼ਾਂ ਦੀ ਅਮਰੀਕਾ ਦੇ ਕੋਲ ਥੋੜਾ ਆ ਚੁੱਕੀ ਆ ਕਿਉਂਕਿ ਉਹਦੇ ਪਿੱਛੇ ਕਾਰਨ ਕੀ ਆ ਇਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਉਹ ਪੈਟਰੀਓਟ ਮਿਸਲਾਂ ਸੀਗੀਆਂ ਉਹ ਯੂਕਰੇਨ ਨੂੰ ਦਿੱਤੀਆਂ ਤੇ ਇਧਰ ਇਜ਼ਰਾਇਲ ਨੂੰ ਵੀ ਦਿੱਤੀਆਂ ਉਹ ਵੀ ਵਰਤ ਹੋ ਗਈਆਂ ਤੇ ਹੋਰ ਵੀ ਇਹ ਇੱਕ ਦੋ ਦੇਸ਼ਾਂ ਨੂੰ ਇਹਨਾਂ ਨੇ ਦੇਤੀਆਂ ਆ ਤੇ ਉਹ ਹੁਣ ਮੁੱਕ ਗਈਆਂ ਆ ਕਿਹਾ ਜਾਂਦਾ ਕਿ ਉਹ ਹੋਰ ਹੈ ਨੀ ਜੀ
0: ਅੱਛਾ ਜੀ
1: ਸੋ ਇਹਨਾਂ ਦੀ ਜਿਹੜੀ ਘਾਟ ਆ ਕਵੀ ਪਿਛੀ ਆ ਗਈ ਤੇ ਹੋਰ ਵੀ ਕਿੰਨੇ ਹਥਿਆਰ ਆ ਜਿਹੜੇ ਹੁਣ ਤੁਹਾਨੂੰ ਪਤਾ ਪਏ ਇਜ਼ਰਾਇਲ ਨੇ ਗਾਜ਼ਾ ਦੇ ਵਿਚ ਕੀ ਕੁਛ ਕੀਤਾ
0: ਬਿਲਕੁਲ
1: ਉਹਦੇ ਉੱਤੇ ਜਿਹੜੇ ਬੰਬ ਸੀਗੇ ਖਾਕ ਸਾਹਿਬ ਜੀ ਬਹੁਤ ਐਮੀਨੀਸ਼ਨ ਜਿਹੜਾ ਸੀਗਾ ਤੁਸੀਂ ਦੇਖੋ ਉਹ 14 ਮੀਲ ਤੇ 14 ਮੀਲ ਬਾਈ 10 ਮੀਲ ਦਾ ਏਰੀਆ ਆ ਉਹ ਸਾਰਾ 140 ਸਕੁਏਅਰ ਮਾਈਲ ਦਾ ਏਰੀਆ ਦੱਸਦੇ ਆ ਉਹ ਤੇ ਉੱਥੇ ਖਾਕ ਸਾਹਿਬ ਜੀ ਕੋਈ ਜਗ੍ਹਾ ਤੁਹਾਨੂੰ ਦਿਸਦੀ ਆ ਜਿੱਥੇ ਬੰਬ ਜਾਂਦੀ ਤਾਂ ਨਹੀਂ ਵੱਜਿਆ
0: ਬਿਲਕੁਲ ਕੋਈ ਜਗ੍ਹਾ ਛੱਡੀ ਨੀ ਇਹਨਾਂ ਨੇ ਬਿਲਕੁਲ
1: ਹਾਂ ਉੱਥੇ ਪਤਾ ਨੀ ਕਿੰਨੇ ਕੁ ਹਥਿਆਰ ਜਿਹੜੇ ਚੱਲੇ ਸੀ ਉਹ ਗਏ ਤਾਂ ਅਮਰੀਕਾ ਤੋਂ ਹੀ ਆ ਨਾ
0: ਬਿਲਕੁਲ ਬਿਲਕੁਲ
1: ਤੇ ਉਧਰ ਯੂਕਰੇਨ ਚ ਚਲੇ ਗਏ ਹੁਣ ਅਮਰੀਕਾ ਕੋਲ ਆ ਜਿਹੜੀ ਇਹ ਗੱਲ ਸਾਹਮਣੇ ਆ ਰਹੀ ਆ ਕਿ ਹਥਿਆਰਾਂ ਦੀ ਕਮੀ ਆ ਚੁੱਕੀ ਆ ਖਾਸ ਕਰਕੇ ਜਿਹੜੇ ਡਿਫੈਂਸ ਹਥਿਆਰ ਹੈਗੇ ਆ
0: ਟੈਕਨੋਲੋਜੀ ਬੜੀ ਹੈ ਉਹ ਤੇ ਲਗਾਤਾਰ ਬਣਦੇ ਰਹਿੰਦੇ ਹੋਣੇ ਨਾ ਉਹ ਮੁੱਕ ਥੋੜਾ ਜਾਣੇ ਕਦੇ ਲਗਾਤਾਰ ਬਣੀ ਜਾਂਦੇ ਆ ਕੰਪਨੀਆਂ ਬਣਾਈ ਜਾਂਦੀਆਂ ਗੌਰਮੈਂਟ ਨੂੰ ਵੇਚੀ ਜਾਂਦੀਆਂ
1: ਖਾਕਸਾ ਜੀ ਜਿਹੜੇ ਇਸ ਤਰ੍ਹਾਂ ਦੇ ਬੜੇ ਹਥਿਆਰ ਆ ਨਾ ਉਹ ਬਹੁਤੇ ਨੀ ਬਣਾਉਂਦੇ ਕਿਉਂਕਿ ਅਮਰੀਕਾ ਨੇ ਮਾਰ ਜਦੋਂ ਖਾਣੀ ਆ ਇੱਥੋਂ ਹੀ ਖਾਣੀ ਆ ਤਕੜਾ ਬੰਦਾ ਜਿਹੜਾ ਹੁੰਦਾ ਉਹ ਇੱਥੋਂ ਹੀ ਮਾਰ ਖਾਂਦਾ ਜਦੋਂ ਵੀ ਖਾਂਦਾ ਆ ਕਿਉਂਕਿ ਇਹਨਾਂ ਨੇ ਇਹ ਸੋਚਿਆ ਨੀ ਨਾ, ਪਿੱਛੇ ਜੇ ਇੱਥੇ ਖਬਰ ਚ ਵੀ ਆਇਆ ਸੀ ਇੱਕ ਵਾਰੀ, ਉਹ ਗੱਲ ਹੁੰਦੀ ਸੀ ਰੂਸ ਕੋ ਕਿੰਨੇ ਹਥਿਆਰ ਹੋਣਗੇ, ਅਸੀਂ ਉਹਨਾਂ ਨੇ ਮੁਕਾ ਦਿਆਂਗੇ, ਇਹ ਕਰ ਦਿਆਂਗੇ, ਉਹ ਕਰ ਦਿਆਂਗੇ, ਉੱਤੇ ਉਹ ਜਿਹੜੇ ਪੈਨਲ ਹੁੰਦੀਆਂ ਨਾ, ਪੈਨਲ ਡਿਸਕਸ਼ਨ ਹੁੰਦੀਆਂ ਚੈਨਲਾਂ ਦੇ ਉੱਤੇ, ਉਹ ਜਿਹੜਾ ਇੱਕ ਕਹਿੰਦਾ ਸੀ, ਉਹ ਕਹਿੰਦਾ ਰਸ਼ੀਆ ਆਪਣੇ ਵਰਗਾ ਨੀ ਹੈਗਾ, ਇਹ ਬਣਾ ਕੇ ਰੱਖ ਲਈਆਂ ਤੇ ਮੁੜ ਕੇ ਬਣਾਉਣੀਆਂ, ਉਹ ਤਾਂ ਕਹਿੰਦਾ ਲਗਾਤਾਰ ਬਣਾ ਹੀ ਜਾਂਦਾ ਗਾਹਾਂ ਦੀ ਗਾਹਾਂ, ਉਹਦੇ ਕੋਲ ਨੀ ਮੁੱਕਣੀਆਂ,
0: ਜਿਹਦਾ ਨਾਰਥ ਕੋਰੀਆ ਵਾਲਾ ਉਦੋਂ ਕੰਮ ਹੀ ਕੋਈ ਨੀ, ਵਿਹਲੇ ਬੰਦੇ,
1: ਹਾਂਜੀ ਬਸ ਬਿਲਕੁਲ ਬਿਲਕੁਲ ਉਹੀ ਗੱਲ ਆ, ਤੇ ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ। ਹੁਣ ਇਹ ਜਿਹੜੀਆਂ
0: ਪੇਟੀਆਂ ਦੀ ਹੈਲਪ ਦੇ ਵਿਚ ਹਾਮੀ ਭਰ ਰਹੇ,
1: ਉਹ ਕਹਿੰਦਾ ਜੀ ਉਹ ਤਾਂ ਕਹਿੰਦਾ ਤੂੰ ਮੈਨੂੰ ਸੱਦਾ ਤਾਂ ਦੇ, ਉਹ ਕਹਿੰਦਾ ਤੂੰ ਮੈਨੂੰ ਸੱਦ ਤਾਂ ਦੇ ਇੱਕ ਵਾਰੀ, ਤੇ ਇਹ ਹੁਣ ਹਥਿਆਰਾਂ ਦੀ ਜਿਹੜੀ ਘਾਟ ਆ ਰਹੀ ਹੈ, ਤੇ ਕਿਉਂਕਿ ਉਹ ਕੁਛ ਯੂਕਰੇਨ ਚਲ ਗਏ, ਕੁਧਰ ਇਧਰ ਚਲ ਗਏ, ਕੁਛ ਉਧਰ ਚਲ ਗਈਆਂ, ਚਲੋ ਇਹ ਗੱਲ ਸੀਗੀ, ਇਹ ਹਥਿਆਰਾਂ ਦੀ ਕਮੀ ਪੇਸ਼ੀ ਆ ਜਿਹੜੀ ਉਹ ਆ ਗਈ ਆ। ਤੇ ਹੁਣ ਕੀ ਆ ਖਾਕ ਸਾਹਿਬ ਜੀ, 14-15 ਅਰਬ ਦੇਸ਼ ਆ ਜਿਹੜੇ ਉਹਨਾਂ ਦੇ ਵਿਚ ਫਸੇ ਲੱਖਾਂ, ਖਾਕ ਸਾਹਿਬ ਜੀ ਲੱਖਾਂ ਦੇ ਵਿਚ ਲੋਕ ਆ ਉੱਥੇ ਅਰਬ ਕੰਟਰੀਆਂ ਦੇ ਵਿਚ, ਜਿਹੜੇ 14-15 ਇਹ ਕੰਟਰੀ ਹੈਗੇ ਆ, ਉੱਥੇ ਲੱਖਾਂ ਦੀ ਗਿਣਤੀ ਦੇ ਵਿਚ ਅਮਰੀਕਨ ਦੇ
0: ਖਬਰ। ਮੈਂ ਵੀ ਤੁਹਾਨੂੰ ਦੱਸਦਾ ਕਿ ਪਾਕਿਸਤਾਨੀ ਮੀਡੀਆ ਤੋਂ ਮੈਂ ਸੁਣੀ ਇਹ, ਉੱਥੇ ਦੁਬਈ ਦੇ ਵਿਚ ਉਹਨਾਂ ਨੂੰ ਜਿੰਨੇ ਪਾਕਿਸਤਾਨੀ ਕਹਿੰਦੇ ਸਾਡੇ ਪਾਕਿਸਤਾਨੀਆਂ ਨੂੰ ਏਅਰਪੋਰਟ ਤੇ ਬਿਠਾਇਆ,
1: ਹਾਂ,
0: ਤੇ ਜਿੰਨੇ ਇੰਡੀਅਨ ਹੈਗੇ ਆ ਉਹਨਾਂ ਸਾਰਿਆਂ ਨੂੰ ਹੋਟਲ ਦਿੱਤੇ ਹੋਏ ਆ, ਹੋਟਲ ਜਾ ਕੇ ਮਤਲਬ ਕਹਿੰਦੇ ਸਾਡਾ ਹਾਲਾਤ ਜਿਹੜੀ ਨਾ ਉਹ ਉੱਥੇ ਵੀ ਮਾੜੀ ਆ ਤੇ ਪਾਕਿਸਤਾਨ ਚ ਵੀ ਮਾੜੀ ਆ, ਕਿਉਂਕਿ ਚੱਕਰ ਇਹ ਆ ਕਿ ਜਦੋਂ ਕੰਟਰੀ ਚੀਮਾ ਸਾਹਿਬ ਜਦੋਂ ਫੌਜੀਆਂ ਦੇ ਹੱਥ ਆ ਜੇ ਨਾ,
1: ਹਾਂਜੀ,
0: ਤੇ ਉਹ ਫਿਰ ਫੌਜੀ ਕੀ ਕਰਦੇ ਆ ਕਿ ਦੇਖੋ ਪਾਕਿਸਤਾਨ ਦੇ ਵਿਚ ਜਿੰਨੀਆਂ ਫੈਕਟਰੀਆਂ ਜੋ ਕੁਛ ਸਮਾਨ ਬਣਦਾ ਉਹ ਸਾਰੇ ਫੌਜੀ ਬਣਾ ਰਹੇ ਆ,
1: ਸਾਰਾ ਉਹਨਾਂ ਦਾ ਆ, ਜਿਹੜੇ ਫੌਜੀਆਂ ਦੇ ਅਫਸਰ ਉਹਨਾਂ ਦਾ,
0: ਸਾਰਾ ਤੇ ਉਹਨਾਂ ਨੇ ਇੱਕ ਨਾਂ ਦੀ ਰੱਖੀ ਆ,
1: ਬਿਲਕੁਲ ਬਿਲਕੁਲ
0: ਮਾਰ ਲਿਆ ਉਹ ਬੰਦੇ ਦੇ ਪੁੱਤ ਬਣ ਗਿਆ, ਕਰੋ ਇਹ ਕਰੋ ਇਹ ਕਰੋ, ਜਾ ਉੱਥੇ ਭੱਜ ਜਾ ਉੱਥੋਂ ਜਾ ਕੇ ਪੈਸੇ ਲੈ ਕੇ ਆ,
1: ਉਹ ਕੁਛ
0: ਨੀ ਹੈਗੀ, ਸਰਕਾਰ ਦਾ ਕੋਈ ਇੱਥੇ ਰੋਲ ਨੀ ਹੈਗਾ,
1: ਬਿਲਕੁਲ
0: ਅੱਜ ਤੱਕ ਨੀ ਹਿਸਟਰੀ ਰਹੀ ਹੈ, ਜਦੋਂ ਦੇਸ਼ ਆਜ਼ਾਦ ਹੋਇਆ ਵਾ ਉਦੋਂ ਤੋਂ ਹੀ ਪਾਕਿਸਤਾਨ ਦੇ ਵਿਚ ਮਾਰਸ਼ਲ ਲਾ ਲੱਗ ਗਈ ਆ, ਤੇ ਕਦੀ ਕੋਈ ਮਾੜਾ ਮੋਟਾ ਚੱਕ ਕੇ ਬਣਾਤਾ, ਜਾਂ ਇਮਰਾਨ ਖਾਨ ਵਰਗੇ ਨੂੰ ਚੁੱਕ ਕੇ ਅੰਦਰ ਦੇਤਾ, ਇੰਨੇ ਸਾਲ ਹੋ ਗਏ, ਕੋਈ ਕੋਈ ਲੈਣਾ ਦੇਣਾ ਹੀ ਨਹੀਂ, ਬਸ ਮਨ ਮਰਜ਼ੀਆਂ ਚੱਲਦੀਆਂ ਜੀ।
1: ਬਿਲਕੁਲ ਬਿਲਕੁਲ ਇਹੀ ਜਿਹੜੀ ਆ, ਬਿਲਕੁਲ ਤੁਹਾਡੀ ਗੱਲ ਸਹੀ ਆ। ਤੇ ਹੁਣ ਕਾਕ ਸਾਹਿਬ ਜੀ ਅਗਲੀ ਜਿਹੜੀ ਖਬਰ ਆ, 14-15 ਅਰਬ ਦੇਸ਼ਾਂ ਦੇ ਵਿਚ ਲੱਖਾਂ ਜਿਹੜੇ ਲੋਕ ਆ ਉਥੋਂ ਦੇ ਨਿਕਲਣ ਵਾਸਤੇ ਤਾਂ ਉਹਨਾਂ ਨੂੰ ਵਾਰਨਿੰਗ ਦਿੰਦੀ ਆ, ਅਮਰੀਕਾ ਕਹਿ ਰਿਹਾ ਵੀ ਨਿਕਲ ਜਾਓ ਇਥੋਂ, ਪਰ ਖਾਦਸਾ ਜੀ ਉਥੋਂ ਨਿਕਲਦਾ ਜ਼ਰੀਆ ਕੋਈ ਨੀ ਦੱਸ ਰਿਹਾ,
0: ਕੋਈ ਨੀ ਹੈਗਾ, ਬੱਸਾਂ
1: ਰਾਹੀਂ ਉੱਥੇ ਦੇ ਹਾਲਾਤ ਐਸੇ ਆ, ਹਵਾਈ ਫਲਾਈਟਾਂ ਸਾਰੀਆਂ ਬੰਦ ਆ, ਨਾ ਕੋਈ ਆਉਂਦੀ ਆ ਨਾ ਕੋਈ ਜਾਂਦੀ ਆ, ਨਾ ਉਥੋਂ ਉੱਡਣ ਦਿੰਦੇ ਆ ਕਿਸੇ ਨੂੰ, ਤੇ ਪਰ ਹੁਣ ਅੱਜ ਦੀ ਖਬਰ ਦੇ ਮੁਤਾਬਕ ਕੁਛ ਜਿਹੜੇ ਆ ਹਵਾਈ ਜਹਾਜ਼ ਉਹ ਇੰਗਲੈਂਡ ਵਗੈਰਾ ਤੋਂ ਗਏ ਆ ਜਿਹੜੇ ਆਪਣੇ ਨਾਗਰਿਕਾਂ ਨੂੰ ਬਾਹਰ ਲੈ ਕੇ ਆਏ ਆ, ਪਰ ਉਹ ਬਹੁਤ ਲਿਮਿਟਿਡ ਆ ਅੱਜ ਦਾ, ਔਰ ਉਹ ਜਿਹੜੀ ਜਗ੍ਹਾ ਆ ਖਾਸ ਕਰਕੇ ਜਿਹੜਾ ਕਟਰ ਤੇ ਉਹ ਹੈਗੀ ਆਪਣੀ ਦੁਬਈ ਆ, ਉਹ ਖਾਕਸਾ ਜੀ ਜਿੰਨੇ ਯੂਰਪ ਤੋਂ ਲੋਕ ਜਾਂਦੇ ਆ ਏਸ਼ੀਆ ਨੂੰ,
0: ਬਿਲਕੁਲ
1: ਸਾਰੇ ਜਹਾਜ਼ ਉੱਥੇ ਰੋਕ ਕੇ ਜਾਂਦੇ ਆ, ਤੇ ਜਿੰਨੇ ਉੱਥੋਂ ਵਾਪਸ ਆਉਂਦੇ ਉਹ ਵੀ ਰੋਕ ਕੇ ਆਉਂਦੇ ਆ, ਉਹ ਤਕਰੀਬਨ ਦੁਨੀਆਂ ਦੇ ਜਿਹੜੇ ਬਿਜ਼ੀਐਸਟ ਹੁੰਦੇ ਆ ਨਾ ਉਹਨਾਂ ਦੇ ਵਿੱਚੋਂ ਇੱਕ ਉਹ ਜਗ੍ਹਾ ਜਿਹੜੀ ਹੈਗੀ ਆ, ਤੇ ਉੱਥੇ ਹੁਣ ਲੋਕ ਆ ਜਿਹੜੇ ਬਹੁਤ ਫਸ ਚੁੱਕੇ ਆ, ਤੇ ਦੂਸਰਾ ਜਿਹੜੇ ਲੋਕ ਅਮਰੀਕਾ ਜਾਂ ਹੋਰ ਯੂਰੋਪੀਅਨ ਅਤੇ ਏਸ਼ੀਅਨ ਦੇ ਏਸ਼ੀਆ ਦੇ ਆ ਉਹਨਾਂ ਨੂੰ ਜਿਹੜੀਆਂ ਉਹਨਾਂ ਦੀਆਂ ਅੰਬੈਸੀਆਂ ਕੋਈ ਰਸਤਾ ਨਹੀਂ ਦਿਖਾ ਰਹੀਆਂ ਕਿ ਕੀ ਕਰੋ, ਪਰ ਉਹਨਾਂ ਨੂੰ ਇਹ ਕਹਿ ਰਹੀਆਂ ਵੀ ਇੱਥੋਂ ਨਿਕਲ ਜਾਓ ਜਿੱਦਾਂ ਮਰਜ਼ੀ, ਪਰ ਅਮਰੀਕਾ ਵੱਲੋਂ ਆਪਣੇ ਨਾਗਰਿਕ ਜਿਹੜੇ ਆ ਅਰਬ ਦੇਸ਼ਾਂ ਵਿਚ ਨਾ ਜਾਣ ਵਾਸਤੇ ਸਲਾਹਾਂ ਦਿੱਤੀਆਂ ਜਾ ਰਹੀਆਂ ਕਿ ਉੱਥੇ ਨਾ ਜਾਓ, ਪਰ ਜਿਹੜੇ ਉੱਥੇ ਜਾ ਕੇ ਫਸੇ ਹੋਏ ਆ ਉਹਨਾਂ ਦਾ ਨਾ ਕੋਈ ਅੰਬੈਸੀ ਵਾਲਾ ਸੁਣਦਾ, ਉਹ ਕਹਿ ਦਿੰਦੇ ਆ ਵੀ ਸਾਨੂੰ ਕਾਲ ਕਰੋ ਅੰਬੈਸੀ ਨੂੰ, ਅਸੀਂ ਤੁਹਾਡੀ ਹੈਲਪ ਕਰਾਂਗੇ, ਜਦੋਂ ਕਾਲ ਕਰਦੇ ਆ ਉਹ ਕਹਿੰਦੇ ਆ ਵੀ ਸੋਰੀ, ਤੇ ਇਹ ਖਬਰਾਂ ਜਿਹੜੀਆਂ ਉਧਰੋਂ ਆ ਰਹੀਆਂ। ਤੇ ਇਹਦੇ ਨਾਲ ਅਗਲੀ ਖਬਰ ਜਿਹੜੀ ਆਪਣੇ ਕੋਲ ਖਾਕ ਸਾਹਿਬ ਜੀ ਹੈਗੀ ਆ, ਉਹ ਇਹ ਆ ਕਿ ਯੂਕਰੇਨ ਦੇ ਪ੍ਰੈਜੀਡੈਂਟ ਯੈਲੈਂਸਕੀ ਜਿਹੜੇ ਹੈਗੇ ਆ ਉਹ ਇਹ ਕਹਿ ਰਹੇ ਆ ਕਿ ਉਹ ਇਰਾਨੀ ਡਰੋਨਾਂ ਦਾ, ਹੁਣ ਦੇਖੋ ਏਦਾਂ ਦੀਆਂ ਖਬਰਾਂ ਤੋਂ ਆਪਾਂ ਨੂੰ ਦੂਸਰੇ ਪਾਸੇ ਦਾ ਪਤਾ ਲੱਗ ਜਾਂਦਾ ਆ, ਜਿੱਦਾਂ ਹੁਣ ਆਪਾਂ ਇੱਥੇ ਜਿਹੜੇ ਆਪਣੇ ਇੱਥੇ ਦੇ ਰਾਜਨੀਤਿਕ ਆਗੂ ਆ ਉਹ ਰੌਲਾ ਪਾਈ ਜਾਂਦੇ, ਅਸੀਂ ਐਂ ਕਰ ਦਿਆਂਗੇ, ਅਸੀਂ ਇਰਾਨ ਨੂੰ ਚੱਕਤਾ, ਇਹ ਕਰਤਾ ਵੋ ਕਰਤਾ, ਪਰ ਹੁਣ ਜਦੋਂ ਆਹ ਖਬਰ ਪੜ੍ਹਨੀ ਹੈ ਨਾ ਫਿਰ ਆਪਾਂ ਨੂੰ ਦੂਸਰੇ ਪਾਸੇ ਦਾ ਪਤਾ ਲੱਗ ਜਾਣਾ। ਇਹ ਖਬਰ ਆ ਜਿਹੜੀ ਇਸ ਤਰ੍ਹਾਂ ਯੂਕਰੇਨ ਦੇ ਪ੍ਰੈਜੀਡੈਂਟ ਜ਼ੇਲੈਂਸਕੀ ਕਹਿ ਰਹੇ ਆ ਕਿ ਉਹ ਇਰਾਨੀ ਡਰੋਨਾਂ ਦਾ ਮੁਕਾਬਲਾ ਕਰਨ ਵਿਚ ਮਦਦ ਕਰ ਸਕਦੇ ਆ, ਜੇ ਅਮਰੀਕਾ ਚਾਹਵੇ ਤਾਂ ਸਾਤੋਂ ਮੰਗੇ ਤਾਂ। ਅੱਛਾ, ਨਾਲ ਉਹਨਾਂ ਨੇ ਅੱਗੇ ਜਾ ਕੇ ਇਹ ਵੀ ਕਹਿ ਦਿੱਤਾ ਜਿਸ ਵਿਚ ਉਸ ਨੇ ਕਿਹਾ ਕਿ ਅਮਰੀਕਾ ਨੇ ਇਰਾਨ ਦੇ ਡਰੋਨਾਂ ਦਾ ਸਾਹਮਣਾ ਕਰਨ ਲਈ ਮਦਦ ਮੰਗ ਹੀ ਲਈ ਆ ਤਾਂ ਫਿਰ ਮੈਨੂੰ ਕਰਨੀ ਪੈਣੀ ਆ। ਇਰਾਨ ਦੁਆਰਾ ਰੂਸ ਨੂੰ ਭੇਜੇ ਗਏ ਡਰੋਨ ਇਸ ਸਮੇਂ ਬਹੁਤ ਕਾਮਯਾਬ ਆ ਖਾਕ ਸਾਹਿਬ ਜੀ, ਬਹੁਤ ਕਾਮਯਾਬ ਹਥਿਆਰ ਰਿਹਾ ਉਹ।
0: ਅੱਛਾ ਜੀ,
1: ਹਾਂਜੀ ਬਹੁਤ ਕਾਮਯਾਬ ਸਾਰੇ
0: ਇੱਥੇ ਬਹੁਤ ਕਾਮਯਾਬ ਸੀ ਜਿਹੜੇ ਡਰੋਨ ਉਥੋਂ ਆਏ ਸੀ ਬਿਲਕੁਲ
1: ਹਾਂਜੀ ਤੇ ਉਹ ਅਜੇ ਤੀਕਰ ਵੀ ਪੂਰਾ ਕਾਮਯਾਬ ਆ ਤੇ ਅੜੇ ਦੂਸਰੀ ਗੱਲ ਇਹ ਆ ਕਾਕਾ ਜੀ ਉਹ ਬਣਾਉਣੇ ਬੜੇ ਸੌਖੇ ਆ ਤੇ ਉਹ ਸਸਤੇ ਬਹੁਤ ਆ ਆਮ ਸਧਾਰਨ ਫੈਕਟਰੀ ਦੇ ਵਿਚ ਤੁਸੀਂ ਉਹ ਬਣਾ ਸਕਦੇ ਆ ਮਿਸਲਾਂ ਬਣਾਉਣ ਵਾਸਤੇ ਜਿੱਥੇ ਇੱਥੇ ਹੁਣ ਵੱਡੀਆਂ ਵੱਡੀਆਂ ਕਾਰਪੋਰੇਸ਼ਨ ਆ ਜਿੱਦਾਂ ਆਪਣੇ ਹੋ ਗਈ ਆ ਜਹਾਜ਼ ਬਣਾਉਂਦੀ ਆ ਕੰਪਨੀ ਜਿਹੜੀ ਕੀ ਇਹਦਾ ਨਾਂ ਆ ਬਾਕੀ ਜਿਹੜੀ ਉਹ ਨਾਸਾ ਵਗੈਰਾ ਜਿਹੜੇ ਉਹ ਬਣਾਉਂਦੇ ਆ ਉਹ ਬਹੁਤ ਮਹਿੰਗੇ ਹਥਿਆਰ ਆ ਤੇ ਹੁਣ ਇਹ ਜਿਹੜਾ ਇਰਾਨ ਦੁਆਰਾ ਜਿਹੜੇ ਰੂਸ ਨੂੰ ਭੇਜੇ ਗਏ ਡਰੋਨ ਸੀਗੇ ਇਸ ਸਮੇਂ ਬਹੁਤ ਕਾਮਯਾਬ ਹਥਿਆਰ ਹਨ ਸਸਤੇ ਅਤੇ ਬਹੁਤ ਮਾਰਖੋਰੇ ਵੀ ਆ ਜ਼ੇਲੈਂਸਕੀ ਨੇ ਇਹ ਕਹਿੰਦੇ ਹੋਏ ਕਿ US ਨੇ ਉਸ ਤੋਂ ਇਰਾਨੀਅਨ ਡਰੋਨਾਂ ਨਾਲ ਮਿਲਣ ਲਈ ਸਿੱਝਣ ਲਈ ਮਦਦ ਮੰਗੀ ਆ ਤੇ ਯੂਕਰੇਨ ਅਤੇ ਰੂਸ ਵਿਚ 4 ਸਾਲਾਂ ਤੋਂ ਚੱਲ ਰਹੀ ਜਿਹੜੀ ਜੰਗ ਆ ਉਹਦੇ ਵਿਚ ਜਿਹੜਾ ਹੈਗਾ ਆਪਣੇ ਵਰਤੇ ਜਾ ਰਹੇ ਡਰੋਨ ਆ ਕੱਖ ਦਾ ਉਹਨਾਂ ਦਾ ਸਾਹਮਣਾ ਕਰਨ ਲਈ ਯੂਕਰੇਨ ਨੇ ਵੀ ਕੁਛ ਵਧੀਆ ਵਧੀਆ ਤਰੀਕੇ ਆ ਜਿਹੜੇ ਲੱਭ ਲਿਆ ਕਿਉਂਕਿ ਉਹ 4 ਸਾਲਾਂ ਦੇ ਵਿਚ ਤਜਰਬਾ ਹੋ ਜਾਂਦਾ ਨਾ
0: ਬੰਦਾ ਬਹੁਤ ਕੁਝ ਸਿੱਖ ਲੈਂਦਾ
1: ਬਹੁਤ ਕੁਝ ਸਿੱਖ ਲੈਂਦਾ ਹਾਂ ਸੋ ਇੱਥੇ ਸਿਚੁਏਸ਼ਨ ਹੈ ਜਿਹੜੀ ਇਸ ਵੇਲੇ ਹੈਗੀ ਕੱਖ ਸਾਹਿਬ ਜੀ ਤੇ ਆਪਣੇ ਕੋਲ 5:03 ਹੋਏ ਡਾਕਟਰ ਸਾਹਿਬ ਨਹੀਂ ਆਏ ਅਜੇ
0: ਦੇਖਦਾ ਸੀ ਨਹੀਂ ਆਏ ਪਤਾ ਨਹੀਂ
1: ਉਹਨਾਂ ਨੇ ਉਹ ਮੈਸੇਜ ਨਹੀਂ ਭੇਜਿਆ ਫੋਨ ਨਹੀਂ ਕੋਈ ਭੇਜਿਆ
0: ਨਹੀਂ ਆਇਆ ਮੈਂ ਦੇਖ ਕੇ ਹਟਿਆ
1: ਹਾਂਜੀ ਮੈਂ ਦੇਖਾਂਗੇ ਭੇਜਿਆ ਮੈਸੇਜ ਉਹ ਆਮ ਕਰਕੇ ਕਰਦੇ ਨੀ ਹੁੰਦੇ ਏਦਾਂ ਪਹਿਲਾਂ ਦੱਸ ਦਿੰਦੇ ਹੁੰਦੇ ਮੈਂ ਤਾਂ ਹੀ ਦੇਖਦਾ ਵੀ ਮੈਸੇਜ ਉਹਨਾਂ ਦਾ ਮੈਸੇਜ ਨਹੀਂ ਡਾਕਟਰ ਗੁਰਦੀਪ ਸਿੰਘ ਚਲੋ ਆਪਾਂ ਖਬਰਾਂ ਦਾ ਮੇਰੇ ਕੋਲ ਆਹੀ ਸੀ ਮੈਂ ਉਸ ਹਿਸਾਬ ਨਾਲ ਅੱਧੇ ਘੰਟੇ ਦਾ ਕੀਤਾ ਸੀ ਪਰ ਆਪਣੇ ਕੋਲ ਮੁਸੀਬਤ ਆ ਗਈ
0: ਆਪਾਂ ਹੋਰ ਗੱਲਾਂ ਕਰ ਲੈਣੇ ਆ ਜੀ ਜਿਹੜਾ ਜਿਹੜੇ ਹਾਲਾਤ ਇਸ ਵੇਲੇ ਬਣੇ ਹੋਏ ਆ ਉਹਦੇ ਬਾਰੇ ਨਹੀਂ ਖਬਰ ਕੀਤੀ ਅਸੀਂ ਅਫਗਾਨਿਸਤਾਨ ਤੇ ਪਾਕਿਸਤਾਨ ਦੀ
1: ਹਾਂਜੀ ਉੱਥੇ ਵੀ ਕਾਕ ਸਾਹਿਬ ਜੀ ਹੁਣ ਜਿਹੜੀ ਆ ਕਾਕ ਸਾਹਿਬ ਜੀ ਦੇਖੋ ਲੋਕ ਤਾਂ ਕਹਿੰਦੇ ਆ ਵੀ ਇਹ ਲੜਾਈ ਏਦਾਂ ਜੇ ਹੋਇਆ ਪਰ ਆਪਾਂ ਤਾਂ ਕਾਕ ਸਾਹਿਬ ਜੀ ਉਦੋਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ ਕਿ ਇਹ ਜਿਹੜੀ ਲੜਾਈ ਆ ਜਦੋਂ ਯੂਕਰੇਨ ਤੇ ਰੂਸ ਦੇ ਵਿਚ ਲੱਗੀ ਆ ਲੜਾਈ ਆਪਾਂ ਉਦੋਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ ਇਹ ਦੋ ਮੁਲਕਾਂ ਦੀ ਲੜਾਈ ਇਹ ਵਰਲਡ ਵਾਰ ਆ
0: ਬਿਲਕੁਲ
1: ਹੁਣ ਔਰ ਹੁਣ ਜਿਹੜੀ ਅੱਜ ਦੀ ਸਿਚੁਏਸ਼ਨ ਆ 15 ਕੰਟਰੀ ਤਾਂ 14 ਕੰਟਰੀ ਤਾਂ ਉਹ ਆ ਜਿਹੜੇ ਅਰਬੀ ਆ
0: ਬਿਲਕੁਲ
1: ਹਾਂ ਦੂਸਰੇ ਪਾਸੇ ਇਰਾਨ ਕੱਲਾ ਆ ਇਧਰ ਇਜ਼ਰਾਇਲ ਤੇ ਅਮਰੀਕਾ ਵੀ ਆ ਤੇ ਵਰਲਡ ਵਾਰ ਤਾਂ ਆਪੇ ਹੋ ਗਈ ਉਧਰ ਹੁਣ ਚਾਈਨਾ ਆ ਜਿਹੜਾ ਉਹਨੇ ਵੀ ਕੱਖ ਸਾਲ ਦੀ ਇਰਾਨ ਨੂੰ ਹਥਿਆਰ ਦੇਣੇ ਸ਼ੁਰੂ ਕਰ ਦਿੱਤੇ ਆ ਉਧਰ ਨਾਰਥ ਕੋਰੀਆ ਕਹਿੰਦਾ ਵੀ ਕੋਈ ਨਾ ਆ ਜਾਓ ਤੇ ਰੂਸ ਨੇ ਵੀ ਮਿਸਲਾਂ ਵਗੈਰਾ ਦਿੱਤੀਆਂ ਉਹ ਆਪਣੇ ਇਰਾਨ ਨੂੰ ਤੇ ਕੱਖ ਸਾਲ ਜੀ ਪਰ ਹੁਣ ਮਸਲਾ ਇਸ ਗੱਲ ਦਾ ਹੈ ਕਿ ਸਾਡੇ ਕੋਲ ਜਿਹੜਾ ਇਜ਼ਰਾਇਲ ਉੱਤੇ ਉਹ ਹਮਲੇ ਕਰਦਾ ਆ ਜਾਂ ਅਮਰੀਕਾ ਦੇ ਜਿਹੜੇ ਦੇਸ਼ ਆ ਉਹਨਾਂ ਦੇ ਉੱਤੇ ਤਾਂ ਮਾੜਾ ਮੋਟਾ ਆਉਂਦਾ ਆ ਕਿ ਉਹਨੇ 14-15 ਦੇਸ਼ਾਂ ਦੇ ਵਿਚ ਜਿੱਥੇ ਵੀ ਅਮਰੀਕਾ ਦੇ ਜਿਹੜੇ ਆਪਣੇ ਦੇਸ਼ ਹੈਗੇ ਮਿਲਟਰੀ ਦੇ ਉੱਥੇ ਹਮਲੇ ਕੀਤੇ ਆ ਤੇ ਹੁਣ ਜਦੋਂ ਦੂਸਰੇ ਪਾਸੇ ਤੋਂ ਖਬਰਾਂ ਆਉਣੀਆਂ ਉਹ ਆਪਣੇ ਖਾਤਾ ਵੀ ਜਿਹੜਾ ਆਪਣੇ ਇੰਡੀਆ ਆ ਨਾ ਇੰਡੀਆ ਤੋਂ ਲੰਕਾ ਥੱਲੇ ਦੇ ਪਾਸੇ ਆ ਉੱਥੋਂ ਮੇਰਾ ਖਿਆਲ ਆ ਕੋਈ ਪੱਕਾ ਤਾਂ ਡੇਟਾ ਹੈ ਨਹੀਂ ਮੀਲਾਂ ਦਾ ਪਰ ਉਹ ਮੇਰਾ ਖਿਆਲ ਆ 14-1500-2000 ਕਿਲੋਮੀਟਰ ਦੇ ਕਰੀਬ ਜਗ੍ਹਾ ਆ ਲੰਕਾ ਤੋਂ ਥੱਲੇ ਨੂੰ ਜਾ ਕੇ ਸਿੱਧੀ ਉਹ ਖਾਕ ਸਾਹਿਬ ਜੀ ਉੱਥੇ ਜਿਹੜਾ ਹੈਗਾ ਇੱਕ ਮਿਲਟਰੀ ਦਾ ਬੇਸ ਆ ਉਹ ਸਭ ਤੋਂ ਪਹਿਲਾਂ ਮੇਰਾ ਖਿਆਲ ਆ ਉਹ ਸ਼ਾਇਦ ਜਿਹੜੇ ਸਪੈਨਿਸ਼ ਸੀਗੇ ਇਹਨਾਂ ਨੇ ਸ਼ਾਇਦ ਲੱਭਿਆ ਸੀ ਜਾਂ ਇੱਦਾਂ ਦੇ ਹੋਰ ਕਿਸੇ ਕੰਟਰੀ ਨੇ ਫੇਰ ਉਹਨਾਂ ਤੋਂ ਖਾਕ ਸਾਹਿਬ ਜੀ ਉਹ ਫਰਾਂਸ ਨੇ ਲੈ ਲਿਆ ਫਰਾਂਸ ਤੋਂ ਮਗਰੋਂ ਫਿਰ ਉਹ ਇੰਗਲੈਂਡ ਨੇ ਲੈ ਲਿਆ ਤੇ ਉਸ ਤੋਂ ਬਾਅਦ ਹੁਣ ਜਿਹੜੀ ਅੱਜ ਦੀ ਖ਼ਬਰ ਦੇ ਮੁਤਾਬਕ ਇੰਗਲੈਂਡ ਨੇ ਉਹਨੂੰ ਇਜਾਜ਼ਤ ਦੇਤੀ ਆ US ਨੂੰ ਕਿ ਤੂੰ ਮੇਰਾ ਇਹ ਮਿਲਟਰੀ ਦਾ ਬੇਸ ਆ ਜਿਹੜਾ ਉਹ ਵਰਤ ਸਕਦਾ ਹੈ
0: ਨਹੀਂ ਉਹ ਮੁੜ ਕੇ ਖੜਾ ਫੇਰ ਉਹਨਾਂ ਨੇ ਮਨਾ ਕਰਤਾ ਜੀ ਮੈਂ ਇਹ ਵੀ ਸੁਣਿਆ ਸੀ ਪਹਿਲਾਂ ਕਿਹਾ ਸੀ ਯੈਸ ਤੁਸੀਂ ਕਰ ਲਓ ਪਰ ਹੁਣ ਮੈਨੂੰ ਲੱਗਦਾ ਕਿ ਉਹਨਾਂ ਨੇ ਫੇਰ ਇੰਗਲੈਂਡ ਨੇ ਕਹਿਤਾ ਕਿ ਨਹੀਂ ਜੀ ਅਸੀਂ ਨਹੀਂ ਦੇ ਰਹੇ
1: ਖਾਕ ਸਾਹਿਬ ਜੀ ਇਹ ਜਿਹੜੀਆਂ ਨਾ ਖ਼ਬਰਾਂ ਕਦੇ ਇੱਕ ਆ ਜਾਂਦੀ ਕਦੇ ਦੂਜੀ ਆ ਜਾਂਦੀ ਹੈ ਮੇਰਾ ਖਿਆਲ ਹੈ ਤੁਸੀਂ ਕਿਤੇ ਉਹਦੇ ਨਾਲ ਦੂਜੇ ਨਾਲ ਕਿ ਨਹੀਂ ਜਿਹੜੇ ਇੱਕ ਤਾਂ ਫਰਾਂਸ ਨੇ ਉਹਨੂੰ ਇਜਾਜ਼ਤ ਦਿੱਤੀ ਆ ਬੇਸ ਦੀ ਅਮਰੀਕਾ ਨੂੰ ਵਰਤਣ ਦੀ ਪਰ ਉਹਨੇ ਨਾਲ ਕੰਡੀਸ਼ਨ ਇਹ ਲਾਈ ਆ ਕਿ ਤੂੰ ਇੱਥੋਂ ਆਪਣੀ ਡਿਫੈਂਸ ਵਾਸਤੇ ਕਰ ਸਕਦਾ ਆ ਤੇ ਦੂਸਰਾ ਜਿਹੜਾ ਇੰਗਲੈਂਡ ਦਾ ਬੇਸ ਜਿਹੜਾ ਸਾਈਪ੍ਰਸ ਵਿਚ ਸੀਗਾ ਨਾ ਉਹ ਮੇਰਾ ਖਿਆਲ ਹੈ ਇੰਗਲੈਂਡ ਨੇ ਉਹ ਦਿੱਤੀ
0: ਸਾਈਪ੍ਰਸ ਵਾਲਾ ਸੀ ਯੂ ਰਾਈਟ
1: ਹਾਂਜੀ
0: ਮਨਾ ਕੀਤਾ ਬਿਲਕੁਲ ਅੱਛਾ ਇਹ ਨਾਮ ਪਹਿਲੀ ਵਾਰੀ ਨਾਂ ਸੁਣਿਆ ਜੀ ਇਹਦਾ
1: ਹਾਂਜੀ ਸਾਈਪ੍ਰਸ ਉਹ ਤੁਰਕੀ ਦੇ ਨਾਲ ਲੱਗਦਾ ਉਹ ਜਿਹੜਾ ਸਾਈਪ੍ਰਸ ਆ ਖਾਕ ਸਾਹਿਬ ਜੀ ਉੱਥੇ ਵੀ ਜਿਹੜਾ ਨਾ ਉਹਦਾ ਹਿੱਸਾ ਆ ਕੁਛ ਉਹ ਨੇੜੇ ਪੈਂਦਾ ਤੁਰਕੀ ਦੇ ਪਰ ਹੈਗਾ ਸੀਗਾ ਉਹ ਗ੍ਰੀਸ ਦਾ ਪਹਿਲਾਂ ਸਾਈਪ੍ਰਸ ਜਿਹੜਾ ਸੀਗਾ ਉਹ ਛੋਟਾ ਜਿਹਾ ਟਾਪੂ ਆ ਤੁਰਕੀ ਦੇ ਨਾਲ ਹੀ ਲੱਗਦਾ ਤੇ ਉਥੋਂ ਅੱਗੇ ਏਦਾਂ ਹੁੰਦੀ ਸੀ ਉੱਥੇ ਗ੍ਰੀਸ ਦਾ ਰਾਜ ਸੀਗਾ ਫਿਰ ਤੁਰਕੀ ਨੇ ਇਹਦੇ ਤੋਂ ਖੋਹ ਖਾ ਲਿਆ ਸੀਗਾ ਹੁਣ ਪਤਾ ਨੀ ਉੱਥੇ ਜਿਹੜੀ ਬ੍ਰਿਟਿਸ਼ ਆ ਇਹਨਾਂ ਦਾ ਵੀ ਕੁਛ ਹੈਗਾ ਹਿੱਸਾ ਉੱਥੇ ਉੱਥੇ ਮਿਲਟਰੀ ਦਾ ਬੇਸ ਵੀ ਆ ਜਿਹੜਾ ਇੰਗਲੈਂਡ ਯੂਕੇ ਦਾ ਮਿਲਟਰੀ ਦਾ ਬੇਸ ਆ ਉੱਥੇ ਬਣਾਇਆ ਹੋਇਆ ਤੇ ਉਥੋਂ ਜਦੋਂ ਬਾਰਡਰ ਬੁਰਡਰ ਟੱਪਦੇ ਫਿਰਦੇ ਸੀ ਆਪਾਂ ਜਦੋਂ ਬਾਰਡਰ ਬੁਰਡਰ ਟੱਪਦੇ ਫਿਰਦੇ ਸੀ ਜੇ ਹੋਰ ਕਿਸੇ ਪਾਸੇ ਨਾ ਸੂਤ ਲੱਗੇ ਤਾਂ ਉਥੋਂ ਰਾਤ ਰੂਤ ਨੂੰ ਬੋਟ ਚੜ ਕੇ ਤੇ ਉਹ ਸਾਈਪ੍ਰਸ ਜਾ ਕੇ ਤੇ ਉਹ ਸਾਈਪ੍ਰਸ ਦਾ ਫਿਰ ਵਿਚਾਲੇ ਕੁਛ ਹਿੱਸਾ ਜਿਹੜਾ ਮੇਰਾ ਖਿਆਲ ਉਹ ਗ੍ਰੀਸ ਦੇ ਥੱਲੇ ਵੀ ਸੀਗਾ ਕੁਛ ਤੁਰਕੀ ਦੇ ਥੱਲੇ ਸੀਗਾ ਉਹ ਤੁਰਕੀ ਦਾ ਪਾਰਟ ਕਰਕੇ ਉਧਰਲੇ ਪਾਸੇ ਪਹਿਲਾਂ ਐਂਟਰ ਹੋ ਕੇ ਰਾਤ ਭਰ ਤੇ ਉਹ ਬਾਰਡਰ ਟੱਪ ਕੇ ਗ੍ਰੀਸ ਵਾਲੇ ਪਾਸੇ ਜਾ ਕੇ ਤਾਂ ਫਿਰ ਉਥੋਂ ਅੱਗੇ ਜਿਹੜੇ ਆ ਉਹ ਬੋਟ ਜਿੱਦਾਂ ਅਮਰੀਕਾ ਦੇ ਵਿੱਚ ਹੁਣ ਕੱਖ ਦਾ ਵੀ ਤੁਹਾਨੂੰ ਪਤਾ ਵੀ ਜਿਹੜੇ ਕਹਿੰਦੇ ਹੁੰਦੇ ਆ ਜਦੋਂ ਭੁੱਖ ਪੈਂਦੀ ਆ ਤਾਂ ਬੰਦਾ ਰਾਹ ਲੱਭ ਲੈਂਦਾ ਪੇਟ ਭਰਨ ਦਾ
0: ਬੜੇ ਰਾਹ ਲੱਭਦੇ ਆ ਜੀ ਉਸ ਵੇਲੇ ਫਿਰ
1: ਬੜੇ ਰਾਹ ਲੱਭਦੇ ਆ ਤੇ ਉਹ ਹੁਣ ਏਦਾਂ ਹੁੰਦਾ ਭਈ ਉਹ ਜਦੋਂ ਹੁਣ ਜਿਹੜਾ ਫਰਜ਼ ਕਰ ਲੋ ਸਾਈਪ੍ਰਸ ਆ ਜਿਹੜਾ ਉਹਦੇ ਵਿਚਾਲੇ ਇੱਕ ਸਰਹੱਦ ਆ ਜਾਣੀ ਕਿ ਦੋ ਦੇਸ਼ਾਂ ਦੀ ਉਹ ਹੁਣ ਜਦੋਂ ਸਰਹੱਦ ਦੇ ਦੂਜੇ ਪਾਸੇ ਚਲ ਗਿਆ ਉਥੋਂ ਫਿਰ ਜਿਹੜੀਆਂ ਇੰਟਰਨਲ ਫਲਾਈਟਾਂ ਹੁੰਦੀਆਂ ਨਾ ਉੱਥੇ ਉਹ ਪਾਸਪੋਰਟ ਜਾਂ ਵੀਜ਼ਾ ਨਹੀਂ ਪੁੱਛਦੇ ਜਿੱਦਾਂ ਇੱਥੇ ਅਮਰੀਕਾ ਦੇ ਵਿੱਚ ਜੇ ਤੁਸੀਂ ਨਿਊਯਾਰਕ ਉੱਤਰ ਜਾਓ ਨਿਊਯਾਰਕ ਤੋਂ ਐਲਏ ਨੂੰ ਭਾਵੇਂ ਫਲਾਈਟ ਲੈ ਕੇ ਆਉਣਾ ਉਹ ਰਾਤ ਤੁਹਾਡਾ ਪਾਸਪੋਰਟ ਥੋੜੀ ਪੁੱਛਦੇ ਆ ਕਿਉਂਕਿ ਤੁਸੀਂ ਇੱਕ ਵਾਰੀ ਐਂਟਰੀ ਲੈ ਲਈ ਆ ਇਸ ਕੰਟਰੀ ਸੋ ਇਸ ਤਰ੍ਹਾਂ ਦੇ ਤਰੀਕੇ ਵਰਤ ਕੇ ਉੱਥੋਂ ਇੱਧਰ ਉੱਧਰ ਲੋਕ ਜਾਂਦੇ ਸੀਗੇ
0: ਬਿਲਕੁਲ ਬਿਲਕੁਲ ਇੱਦਾਂ ਸੀ
1: ਤੇ ਉੱਥੇ ਹੁਣ ਸਾਈਪ੍ਰਸ ਆ ਜਿਹੜਾ ਉੱਥੇ ਉਹਨਾਂ ਦਾ ਹੈਗਾ ਆਪਣੇ ਇਹਦਾ ਇੰਗਲੈਂਡ ਦਾ ਬੇਸ ਤੇ ਉਹਨੇ ਇਹਨੂੰ ਕਹਿ ਦਿੱਤਾ ਅਮਰੀਕਾ ਨੂੰ ਵੀ ਉਹ ਤੂੰ ਸਾਡਾ ਬਾਤਲਾ ਦਾ ਬਾਤਲਾ ਪਰ ਉਹ ਵੀ ਆ ਜਿਹੜੀ ਖ਼ਬਰ ਕਦੇ ਉਹ ਕਹਿੰਦੇ ਬਾਤਲਾ ਕਦੇ ਕਦੇ ਕਹਿੰਦੇ ਨਹੀਂ ਬਾਤਲਾ ਦੇਣਾ ਅਜੇ ਇੱਕ ਜਿਹੜਾ ਆ ਕਿਉਂਕਿ ਹੁਣ ਖਾਕ ਸਾਹਿਬ ਜੀ ਮਸਲਾ ਇਸ ਤਰ੍ਹਾਂ ਹੈ ਜੋ ਕੁਛ ਇਜ਼ਰਾਈਲ ਦਾ ਇਜ਼ਰਾਈਲ ਉੱਤੇ ਜਿਹੜਾ ਉਹ ਕਰ ਰਿਹਾ ਨਾ ਇਰਾਨ ਅਟੈਕ ਦੂਸਰੇ ਪਾਸੇ ਜਿਹੜੀਆਂ ਜਿੱਦਾਂ ਆਪਾਂ ਪਹਿਲਾਂ ਖ਼ਬਰ ਕਰਕੇ ਹਟੇ ਹਾਂ ਵੀ ਮੈਂ 20 ਸਾਲ ਵਾਸਤੇ ਲੜਦੇ ਰਹਿਣ ਦੀ ਤਿਆਰੀ ਹੈਗੀ ਆ ਮੇਰੇ ਕੋਲ ਇੰਨੇ ਹਥਿਆਰ ਹੈਗੇ ਆ
0: ਇਸਰਾਇਲ ਕਿੱਥੇ ਟਿਕ ਜੂਗਾ 20 ਸਾਲ ਉਹਦੇ ਮੋਰੇ ਜੀ
1: ਬਿਲਕੁਲ ਅਮਰੀਕਾ ਨੇ ਵੀ ਨੀ ਟਿਕਣਾ ਖਾਕ ਸਾਹਿਬ ਜੀ
0: ਤੁਸੀਂ ਦੇਖ ਲਿਓ ਟਰੰਪ ਸਾਹਿਬ ਨੇ ਵੀ ਜਵਾਬ ਦੇ ਦੇਣਾ ਥੋੜੇ ਚਿਰਾਂ ਬਾਅਦ ਕਿ ਬਈ ਆਪਣਾ ਆਪਣਾ ਆਪੇ ਸੰਭਾਲ ਫਿਰ ਉਹਨੂੰ
1: ਆਪੇ ਸੰਭਾਲ ਬਿਲਕੁਲ
0: ਫਿਰ ਉਹਨੂੰ ਦੂਜੇ ਕਿਸੇ ਨੇ ਪੁੱਛਣਾ ਵੀ ਨੀਗਾ ਇਸਰਾਇਲ ਨੂੰ ਨਾਲ ਲਾਉਣਾ ਵੀ ਨੀਗਾ
1: ਕਿਸੇ ਨੇ ਪੁੱਛਣਾ ਨਹੀਂ
0: ਆ ਨਾ ਪਿੱਛੇ ਜੂਸ਼ ਕਮਿਊਨਿਟੀ ਦਾ ਵੀ ਅਮਰੀਕਾ ਦਾ ਬੜਾ ਸਟਰੋਂਗਲੀ ਹੱਥ ਆ ਨਾ ਕਦੀ ਵੀ ਨਹੀਂ ਉਹਨੂੰ ਥੱਲੇ ਲੱਗਣ ਦਿੰਦੇ
1: ਹੱਥਾ ਜੀ ਇਹ ਜਿਹੜਾ ਟਰੰਪ ਸਾਹਿਬ ਨੇ ਅਟੈਕ ਕੀਤਾ ਉਹਦੇ ਪਿੱਛੇ ਕਾਰਨ ਇਹ ਆ ਕਿਉਂਕਿ ਜਿਹੜਾ ਟਰੰਪ ਆ ਉਹਦਾ ਜਿਹੜਾ ਜਵਾਈ ਆ ਉਹ ਵੀ ਉਹੀ ਆ ਤੇ ਫਿਰ ਉਹਦਾ ਕੁੜਮ ਤਾਂ ਆਪੇ ਉਹੀ ਹੋ ਗਿਆ ਸੋ ਜਿਹੜਾ ਟਰੰਪ ਦੇ ਜਵਾਈ ਦਾ ਬਾਪ ਆ ਉਹ ਫਿਰ ਟਰੰਪ ਦਾ ਕੁੜਮ ਵੀ ਹੋ ਗਿਆ ਨਾ ਸੋ ਜਵਾਈ ਵੀ ਤੇ ਕੁੜਮ ਵੀ ਉਹ ਤਾਂ ਉਹਨਾਂ ਚੋਂ ਹੀ ਆ ਨਾ
0: ਬਾਬਾ ਬਜੁਰਗ ਬੰਦਾ ਬੜੀ ਵਧੀਆ ਸਪੀਚ ਦੇ ਰਿਹਾ ਸੀ ਕਹਿੰਦਾ ਸੀ ਕਿ ਅਸੀਂ ਆਪਣੇ ਬੱਚਿਆਂ ਨੂੰ ਸਟਾਰਟਿੰਗ ਦੇ ਵਿਚ ਵੱਡੀ ਸਿੱਖਿਆ ਦਿੰਦੇ ਆ ਅਸੀਂ ਟੁੱਟੀਆਂ ਟੁੱਟੀਆਂ ਗੱਡੀਆਂ ਦੇ ਵਿਚ ਸਫ਼ਰ ਕਰਦੇ ਆ ਵੈਨਾਂ ਦੇ ਵਿਚ ਸਫ਼ਰ ਕਰਦੇ ਆ ਸਾਡੇ ਕੋਲ ਬਿਲੀਅਨ ਸਾਡੀ ਦੇਖੋ ਕਹਿੰਦਾ ਸੀ ਕਿ ਅਸੀਂ ਇਸ ਵੇਲੇ ਸਾਰੀ ਅਮਰੀਕਾ ਦੀ ਇਕਾਨਮੀ ਨੂੰ ਹੋਲਡ ਕਰਦੇ ਆ
1: ਹਾਂਜੀ ਸਾਰੀ ਦੁਨੀਆਂ ਨੂੰ ਕਰਦੇ ਆ ਜੀ
0: ਉਹ ਕਹਿੰਦੇ ਤਰੀਕਾ ਅਸੀਂ ਇਹ ਆ ਪਹਿਲਾਂ ਤੋਂ ਲੱਭਿਆ ਹੋਇਆ ਕਿ ਛੋਟੀਆਂ ਗੱਡੀਆਂ ਛੋਟੇ ਕਾਰ ਕਿਤੇ ਖਰਚਾ ਜ਼ਿਆਦਾ ਨੇ ਜਿਹੜੇ ਪੈਸੇ ਕਹਿੰਦੇ ਅਸੀਂ ਏਡੇ ਇਧਰ ਲਾਉਣੇ ਆ ਉਹ ਪੈਸੇ ਅਸੀਂ ਆਪਣੇ ਬੱਚਿਆਂ ਦੀ ਐਜੂਕੇਸ਼ਨ ਤੇ ਲਾਉਣੇ ਆ ਔਰ ਛੋਟੇ ਘਰਾਂ ਦੇ ਵਿਚ ਰਹਿ ਕੇ ਤੇ ਨਿੱਕੇ ਭੈੜੀਆਂ ਗੱਡੀਆਂ ਵੈਨਾਂ ਦੇ ਵਿਚ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਘੁੰਮਦੇ ਫਿਰਦੇ ਕਹਿੰਦਾ ਜਿਹਦੇ ਕੋਲ ਇੱਥੇ ਲੱਖ ਡਾਲਰ ਹੋ ਜਾਏ ਨਾ ਤੇ ਉਹ ਪਹਿਲਾਂ ਜਾ ਕੇ ਮਰਸਰੀ ਚ ਲੈ ਆਉਂਦਾ ਪੰਜਾਹ ਹਜ਼ਾਰ ਡਾਲਰ ਦੀ ਕਹਿੰਦਾ ਮੁੜਕ ਕੋ ਪੰਜਾਹ ਰਹਿੰਦਾ ਪੰਜਾਹ ਉਹਦਾ ਤੇਲ ਤੂਲ ਤੇ ਖਰਚਿਆ ਜਾਂਦਾ ਤੇ ਮੁੜ ਕੇ ਫਿਰ ਨੰਗ ਹੋ ਜਾਂਦਾ ਕਹਿੰਦਾ
1: ਮੁੜ ਕੇ ਫਿਰ ਨੰਗ ਹੁੰਦੇ ਕੋਈ ਸ਼ੱਕ ਨਹੀਂ ਇਸੇ ਤਰ੍ਹਾਂ ਖਰਚਾ ਜੀ
0: ਹਾਂ ਉਹਦੀ ਮੈਂ ਪੂਰੀ ਗੱਲ ਸੁਣ ਰਿਹਾ ਸੀ ਹਾਂਜੀ
1: ਬਿਲਕੁਲ ਇਹ ਜਿਹੜੀ ਆ ਰਹਿਣ ਜੀਣ ਦਾ ਤਰੀਕਾ ਇਹ ਆ ਖਾਕ ਸਾਹਿਬ ਚਾਦਰ ਦੇਖ ਕੇ ਪੈਰ ਪਸਾਰਨ ਵਾਲਾ ਪਸਾਰਨਾ ਇਹਨੂੰ ਹੀ ਕਹਿੰਦੇ ਹੋਰ ਹੋ ਕੇ ਇਹਨੂੰ ਕਹਿਣਾ
0: ਦੇ ਵਿਚ ਮੈਸ਼ ਜਿਹੜੇ ਹੈਗੇ ਆ ਇੱਥੇ ਰਹਿੰਦੇ ਜਿਹਨਾਂ ਨੇ ਆਪਣੇ ਕੋਈ ਚੀਜ਼ ਯੂਜ਼ ਨਹੀਂ ਕਰਦੇ ਕੋਈ ਗੱਡੀ ਨਹੀਂ ਯੂਜ਼ ਕਰਦੇ ਆਪਣੇ
1: ਅਮੀਸ਼ ਪਰਿਵਾਰ ਹੈਗੇ ਹਾਂਜੀ ਬਿਲਕੁਲ
0: ਪੈਨਸਲਵੇਨੀਆ ਚ ਬਹੁਤ ਆ ਮੈਂ ਇੱਕ ਦੋ ਵਾਰੀ ਗਿਆ ਵੀ ਉਥੋਂ ਕੋਈ ਅਸੀਂ ਚਿਕਨ ਚੁਕਨ ਵੀ ਲਿਆਂਦਾ ਉਹਨਾਂ ਦੇ ਤੇ ਕੋਈ ਲਸਣ ਪੱਟ ਲਿਆ ਉਹ ਕਹਿੰਦੇ ਪੱਟ ਲੋ ਜਿੰਨਾ ਪੱਟਣਾ ਇੰਨੇ ਪੈਸੇ ਦੇ ਦਿਓ ਥੋੜੇ ਜਿਹੇ ਪੈਸਿਆਂ ਦੇ ਨਾਲ ਉਹ ਚੀਜ਼ ਦੇ ਦਿੰਦੇ ਆ
1: ਹਾਂਜੀ ਉਹਨਾਂ ਦੇ ਘੋੜੇ ਘਾੜੇ ਦੇ ਗੱਡੀਆਂ ਵੀ ਜਿਹੜੀਆਂ ਰੱਖ ਰਹੇ ਉੱਥੇ
0: ਜ਼ਿੰਦਗੀ ਜੀ ਰਹੇ ਨਾ ਚੀਮਾ ਸਾਹਿਬ ਉਹਨਾਂ ਦਾ ਇੱਕ ਹੋਰ ਵੀ ਹੈ ਕਿ ਉਹਨਾਂ ਦਾ ਵਿਆਹ ਕਿਤੇ ਬਾਹਰ ਉਹ ਕਰਦੇ ਹੀ ਨਹੀਂ ਆਪਣੇ ਵਿੱਚ ਹੀ ਕਰਦੇ ਆ
1: ਆਪਣੇ ਵਿੱਚ ਹੀ ਕਰਦੇ ਬਿਲਕੁਲ ਇਹਦੇ ਕੋਈ ਸ਼ੱਕ ਨਹੀਂ ਹੈਗੀ ਖਾਕ ਸਾਹਿਬ ਜੀ
0: ਉਹਨਾਂ ਦੀ ਜ਼ਿੰਦਗੀ ਕਿੱਡੀ ਖੂਬਸੂਰਤ ਆ ਬਹੁਤ ਪਿਆਰੀ ਜ਼ਿੰਦਗੀ ਆ ਚੀਮਾ ਸਾਹਿਬ ਉਹਨਾਂ ਦੇ, ਉਹ ਉਸੇ ਤਰੀਕੇ ਨਾਲ ਹੀ ਰਹਿੰਦੇ ਆ, ਬਿਜਲੀ ਉਹ ਨਹੀਂ ਯੂਜ਼ ਕਰਦੇ, ਗੈਸ ਉਹ ਮਤਲਬ ਉਹ ਨਹੀਂ ਯੂਜ਼ ਕਰਦੇ, ਉਹ ਆਪਣੇ ਤਰੀਕੇ ਨਾਲ ਜਿੱਦਾਂ ਅੱਜ ਤੋਂ 100 ਸਾਲ ਪਹਿਲਾਂ ਸਾਡੇ ਇੰਡੀਆ ਦੇ ਵਿੱਚ ਬਜ਼ੁਰਗ ਕਰਦੇ,
1: ਬਜ਼ੁਰਗ ਜਿੱਦਾਂ ਕਰਦੇ ਸੀ, ਹਾਂਜੀ
0: ਉਹੀ ਅੱਜ ਤੱਕ ਵੀ ਰੱਖਿਆ ਤੇ ਗਾਂਹ ਵੀ ਇਹੀ ਰਹਿਣਾ।
1: ਅਕਸਾਰ ਜੀ ਮੈਂ ਤੁਹਾਨੂੰ ਇਹ ਤਾਂ ਬਹੁਤ ਦੂਰ ਦੀ ਗੱਲ ਹੈ, ਪਰ ਦੂਸਰੇ ਸਾਡੀ ਕਮਿਊਨਿਟੀ ਦੇ ਵਿੱਚ ਮੈਂ ਤੁਹਾਨੂੰ ਦੱਸਦਾ, ਦੇਖੋ ਅੱਗੇ ਕੀ ਹੁੰਦਾ ਸੀ। ਮੈਂ ਆਪਣੇ ਪਿੰਡ ਦੀ ਗੱਲ ਕਰ ਰਿਹਾ, ਕਈ ਵੱਡੇ ਪਿੰਡ ਆ ਜਿਹੜੇ ਉਹਨਾਂ ਦੇ ਵਿੱਚ ਥੋੜਾ ਜਿਹਾ ਹੋਰ, ਕਿਉਂਕਿ ਉਹ ਕਿਸਮ ਦੇ ਸ਼ਹਿਰਾਂ ਦੇ ਸ਼ਹਿਰੀਏ ਬਣ ਜਾਂਦੇ ਨੇ ਵੱਡੇ ਪਿੰਡ ਆ ਜਿਹੜੇ, ਉੱਥੇ ਵੀ ਥੋੜੀ ਜਿਹੀ ਲਾਈਫ ਬਦਲ ਜਾਂਦੀ ਆ, ਪਰ ਜਿਹੜਾ ਸਾਡਾ ਪਿੰਡ ਆ 500 ਦੀ ਵਾਦੀ ਸਾਰੀ ਵਿੱਚੇ ਰਲਾ ਕੇ ਦੋਨੇ ਜਿਹੜੇ 4-5 ਬਾਜੀਗਰਾਂ ਦੇ ਘਰ ਆ, ਚਮੇਰਾਂ ਦੇ ਘਰ ਆ ਥੋੜੇ ਜਿਹੇ, ਤੇ ਬਾਕੀ ਜੱਟਾਂ ਦੇ ਆ, ਝੀਰਾਂ ਦੇ ਘਰ ਆ, 5-4 ਰਲਾ ਕੇ ਸਾਰੇ 40-45 ਘਰ ਹੈਗੇ ਆ। ਉੱਥੇ ਦੇਖੋ ਸਾਡੇ ਬਾਬੇ ਕੀ ਕਰਦੇ ਸੀ, ਅਕਸਰ ਜੀ ਉਹਨਾਂ ਨੇ ਸਵੇਰੇ ਉੱਠਣਾ, ਜੇ ਤਾਂ ਹੈਗੀਆਂ ਗਰਮੀਆਂ, ਉਹਨਾਂ ਨੇ ਸਵੇਰੇ ਉੱਠਦੇ ਸਾਰੇ ਉਹਨਾਂ ਨੇ ਇਹ ਨੀ ਡੀਕਣਾ ਵੀ ਚਾਹ ਬਣਦੀ ਕਿ ਨਹੀਂ ਬਣਦੀ, ਔਰ ਉਹਨਾਂ ਉਸ ਤਰ੍ਹਾਂ ਦੇ ਲੋਕ ਅਜੇ ਵੀ ਹੈਗੇ ਆ ਪਿੰਡਾਂ ਦੇ ਵਿੱਚ ਵੇਲੇ ਵੇਲੇ। ਉਹਨਾਂ ਨੇ ਸਵੇਰੇ ਉੱਠਣਾ, ਪਹਿਲੀ ਗੱਲ ਉਹਨਾਂ ਨੇ ਜਾ ਕੇ ਪੱਠੇ ਵੱਢਣੇ, ਸੂਰੀ ਚੜ੍ਹਨ ਤੋਂ ਪਹਿਲਾਂ ਤੇਰੇ ਤੇਰੇ ਗਰਮੀਆਂ ਨੂੰ ਉਹਨਾਂ ਨੇ ਕਹਿਣਾ ਫਿਰ ਧੁੱਪ ਹੋ ਜਾਣੀ ਹੈ, ਉਹਨਾਂ ਨੇ ਪੱਠੇ ਵੱਢ ਕੇ ਸਾਰਾ ਕੁਝ ਕਰ ਲੈਣਾ, ਮੁੜ ਕੇ ਆ ਕੇ ਸ਼ਾਹ ਵੇਲਾ ਖਾ ਕੇ ਚਾਹ ਨਾ ਖਾ ਜਾਣ ਜਿੱਦਾਂ ਵੀ ਹੋਇਆ, ਸ਼ਾਹ ਵੇਲਾ ਖਾ ਕੇ ਤੇ ਉਹਨੇ ਆਪਣੇ ਪਸ਼ੂਆਂ ਨੂੰ ਪੱਠੇ ਵਗੈਰਾ ਪਾ ਕੇ ਤੇ ਉਹਨਾਂ ਨੂੰ ਕੁਤਰ ਕਤਰ ਕੇ ਤੇ ਸਾਰਾ ਕੁਝ ਰੱਖ ਕੇ ਤੇ ਵਿਹਲੇ, ਪਾਣੀ ਪੜਾ ਦੇਣਾ ਤੇ ਉਹਨਾਂ ਨੇ ਵਿਹਲੇ। ਫਿਰ ਉਹਨਾਂ ਨੇ ਦੁਪਹਿਰ ਨੂੰ ਆਰਾਮ ਨਾਲ ਦੁਪਹਿਰਾ ਮਾੜਾ ਜਿਹਾ ਖਾ ਲੈਣਾ, ਇੱਕ ਅੱਧੀ ਰੋਟੀ ਖਾਂਦੇ ਸੀ, ਬਹੁਤੇ ਨਹੀਂ ਸੀ ਖਾਂਦੇ ਹੁੰਦੇ, ਕਿਉਂਕਿ ਉਹਨਾਂ ਨੂੰ ਪਤਾ ਸੀ ਇੰਨਾ ਵੀ ਮੈਂ ਅੱਜ ਕੰਮ ਨਹੀਂ ਕੀਤਾ ਤਾਂ ਮੈਂ ਅੱਜ ਖਾਣਾ ਵੀ ਥੋੜਾ ਆ, ਸੋ ਦੁਪਹਿਰ ਨੂੰ ਹੀ ਸੋਣਾ। ਸ਼ਾਮ ਨੂੰ ਫਿਰ 4-5 ਵਜੇ ਜੋ ਦੇਖਿਆ ਵੀ ਸੂਰਜ ਥੋੜੇ ਜਿਹਾ ਥੱਲੇ ਚਲੇ ਗਿਆ ਤੇ ਫਿਰ ਉਹਨਾਂ ਨੇ ਉੱਠ ਕੇ ਆਪਣੇ ਪੱਠੇ ਪੁੱਠੇ ਵੱਢ ਕੇ ਪਾ ਕੇ ਤੇ ਸਾਰਾ ਕੁਝ ਕਰਕੇ ਜਾਂ ਦੁਪਹਿਰਾਂ ਨੂੰ ਵੀ ਤਾਸ਼ ਖੇਲੀ ਜਾਣੀ ਜਾਂ ਹੋਰ ਕੋਈ ਇਸ ਤਰ੍ਹਾਂ ਦਾ, ਉਹ ਪਿੰਡਾਂ ਦੇ ਵਿੱਚ ਕਈ ਹੁੰਦੇ ਸੀ ਉਹ ਗ੍ਰੰਥ ਲੈ ਆਉਂਦੇ ਸੀ, ਉਹ ਗ੍ਰੰਥ ਪੜ੍ਹਨੇ, ਇੱਕ ਜਣੇ ਬਹਿ ਜਾਣਾ ਤੇ ਬਾਕੀ ਜਣੇ ਉਹ ਸੁਣਨੇ, ਸਾਰਾ ਕੁਝ ਇਹ ਹੁੰਦਾ ਸੀਗਾ। ਹੁਣ ਕੀ ਆ, ਜਦੋਂ ਗਰਮੀਆਂ ਖਾਕ ਸਾਹਿਬ ਜੀ ਉਹ ਕੀ ਕਰਦੇ ਸੀ, ਉਹਨਾਂ ਦੇ ਏਸੀ ਤਾਂ ਹੁੰਦੇ ਨੀ ਸੀ, ਉਹਨਾਂ ਨੇ ਗਰਮੀਆਂ ਨੂੰ ਖੂਹਾਂ ਦੇ ਉੱਤੇ, ਮੈਂ ਬਹੁਤ ਖੂਹਾਂ ਦੇ ਉੱਤੇ ਦੇਖਿਆ, ਉਹਨਾਂ ਦੇ ਜਿਹੜੀ ਪੈਡ ਹੁੰਦੀ ਨਾ ਖੂਹ ਦੀ, ਉਹ ਹਲਟ ਜਦੋਂ ਚੱਲਦਾ ਹੁੰਦਾ ਆ, ਉਹਦੇ ਸਾਰੇ ਪਾਸੇ ਖਾਕ ਸਾਹਿਬ ਜੀ ਤੂਤਾਂ ਦੇ ਦਰਖਤ ਹੁੰਦੇ ਸੀ ਆਮ ਕਰਕੇ, ਤੂਤਾਂ ਦੇ, ਔਰ ਉਹਨਾਂ ਤੂਤਾਂ ਦੀ ਛਾਂ ਇੰਨੀ ਠੰਡੀ ਹੁੰਦੀ ਸੀ ਨਾ ਤੇ ਸੰਘਣੀ ਹੁੰਦੀ ਆ, ਉਹਦੇ ਵਿੱਚ ਦੀ ਸੂਰਜ ਨਹੀਂ ਦਿਖਦਾ ਤੁਹਾਨੂੰ, ਸੋ ਉਹਨਾਂ ਨੇ ਦੁਪਹਿਰਾ ਜਿਹੜਾ ਆਰਾਮ ਨਾਲ ਆਪਣੇ ਦਰਖਤ ਥੱਲੇ ਪਸ਼ੂਆਂ ਨੂੰ ਪਾਣੀ ਪੂਣੀ ਪਿਲਾ ਕੇ ਸਾਰਾ ਕੁਝ ਕਰਕੇ ਉੱਥੇ ਪਸ਼ੂ ਬੰਨਦੇ ਨੇ, ਨਾਲੇ ਅੱਧਾ ਤਾਂ ਪਸ਼ੂ ਧੁੱਪ ਤੋਂ ਡਰਦੇ ਉੱਥੇ ਬੈਠੇ ਰਹਿੰਦੇ, ਹਿਲਦੇ ਨਹੀਂ ਸੀ, ਉਹਨਾਂ ਨੇ ਆਪਣਾ ਦੁਪਹਿਰਾ ਆਰਾਮ ਨਾਲ ਕੱਟਣਾ। ਅੱਛਾ, ਹੁਣ ਨਾ ਉਹਨਾਂ ਨੂੰ ਬਿਜਲੀ ਦੀ ਲੋੜ ਸੀ, ਨਾ ਉਹਨਾਂ ਨੂੰ ਏਸੀ ਦੀ ਲੋੜ ਸੀ, ਨਾ ਉਹਨਾਂ ਨੂੰ ਹੋਰ ਕਿਸੇ ਚੀਜ਼ ਦੀ ਲੋੜ ਸੀ, ਠੀਕ ਹੈ ਕਿ ਨਹੀਂ। ਹੁਣ ਡਾਕਟਰ ਸਾਹਿਬ ਜੀ ਦੂਸਰੇ ਪਾਸੇ ਇਹ ਆ ਕਿ ਹੁਣ ਲੋਕਾਂ ਨੇ ਉਹ ਤਾਂ ਲਵਾ ਲਿਆ, ਘਰਾਂ
0: ਪੱਖੇ
1: ਵੀ ਨੀ, ਕੁਛ ਹੁੰਦਾ ਹੀ ਨੀ ਸੀ, ਹੁੰਦਾ ਹੀ ਨੀ ਸੀ,
0: ਬਹੁਤ ਘੱਟ ਘਰਾਂ ਦੇ ਵਿੱਚ ਹੁੰਦੀ ਸੀ,
1: ਹੁੰਦੀ ਨੀ ਸੀ, ਹੁੰਦੀ ਨੀ ਸੀ,
0: ਘੱਟ ਹੋਏਗੀ ਜੇ ਕਿਸੇ ਦੇ ਹੋਏਗੀ ਵੀ, ਪਹਿਲੇ ਗੱਲ ਪਿੰਡਾਂ ਦੇ ਵਿੱਚ ਲਾਈਨਾਂ ਹੈ ਨੀ ਸੀ ਬਿਜਲੀ ਦੀਆਂ,
1: ਲਾਈਨਾਂ ਹੈ ਨੀ ਸੀ ਸਾਡੇ ਪਿੰਡ 77 ਦੇ ਵਿੱਚ, ਮੈਂ ਆਸਟ੍ਰੇਲੀਆ ਤੋਂ ਗਿਆ ਮੁੜ ਕੇ ਤਾਂ ਮੈਂ ਆਪ ਜਾ ਕੇ ਬਿਜਲੀ ਦੀ ਫਿਟਿੰਗ ਕਰਕੇ ਤਾਂ ਬਿਜਲੀ ਲਵਾ ਕੇ ਆਇਆ ਸੀ, 77 ਦੀ ਗੱਲ ਹੈ ਇਹ, 77 ਦੀ ਵੀ ਨੀ 78 ਦੀ ਹੋਣੀ ਹੈ, ਕਿਉਂਕਿ 77 ਦੀ ਦਸੰਬਰ 11 ਨੂੰ ਤਾਂ ਮੈਂ ਆਸਟ੍ਰੇਲੀਆ ਤੋਂ ਗਿਆ, ਉਸ ਵੇਲੇ ਹੈ ਨਹੀਂ ਸੀ, ਫਿਰ ਉਦੋਂ 78 ਦੀ ਜਨਵਰੀ ਫਰਵਰੀ ਮਾਰਚ ਦੇ ਵਿੱਚ ਬਿਜਲੀ ਮੈਂ ਮੇਰਾ ਖਿਆਲ ਆਈ ਸੀ,
0: ਉਦੋਂ ਜਿਆਦਾ ਵਧੀਆ ਨਹੀਂ ਸੀ, ਜਿੰਨਾ ਵੀ ਹੋਵੇ ਲੋਕੀ ਕੋਠਿਆਂ ਤੇ ਸੌਂਦੇ ਸੀ, ਸਵਾਲ ਆ ਕਿ ਹੁਣ ਕੋਈ ਕੋਠੇ ਤੇ ਸੌਂਦਾ ਹੋਵੇ, ਪਤਾ ਨੀ ਕਿਹਨੇ ਆ ਕੇ ਵਰਸ਼ਾ ਮਾਰ ਜਾਣਾ।
1: ਹਾਂਜੀ ਹਾਂਜੀ, ਚਾਦਰ ਗਿੱਲੀ ਕਰਕੇ ਬਹੁਤੀ ਗੱਲ ਹੈ, ਚਾਦਰ ਗਿੱਲੀ ਕਰਕੇ ਲੈ ਲੈਂਦੇ ਸੀ ਉੱਤੇ ਲੋਕ,
0: ਹਾਂ ਉੱਪਰ ਲੈ ਲੈਣੀ, ਮਤਲਬ ਬਹੁਤ ਵਧੀਆ, ਹਰ ਵਾਰ ਵਧੀਆ, ਕਦੀ ਇਹ ਵੀ ਸੁਣਿਆ ਸੀ ਕੋਈ ਗਰਮੀ ਦੇ ਨਾਲ ਮਰ ਗਿਆ ਜਾਂ ਠੰਡ ਨਾਲ ਮਰ ਗਿਆ?
1: ਨਹੀਂ ਨਹੀਂ, ਉਹ ਪਹਿਲਾਂ ਉਹਨਾਂ ਨੂੰ ਪਤਾ ਸੀ ਕਿ ਗਰਮੀਆਂ ਪਹਿਲਾਂ ਹੀ 70 ਦਾ ਸਰਬਤ ਪੀ ਕੇ ਤੁਰਦੇ ਸੀ ਗਲਾਸ ਭਰ ਕੇ।
0: ਬਿਲਕੁਲ ਬਿਲਕੁਲ, ਜ਼ਿੰਦਗੀ ਦੇ ਸੀ ਲਾਈਫ।
1: ਹਾਂਜੀ, ਇਹ ਇਹ ਹੁਣ ਖਾਕਸਾ ਜੀ ਦੇਖੋ, ਸਰੀਰ ਤੇ ਦਿਮਾਗ ਹੈ ਜਿਹੜਾ ਇਹ ਤੁਹਾਡਾ ਹੀ
0: ਦੇ ਵਿੱਚ ਹੁੰਦੀ ਸੀ,
1: ਹੁੰਦੀ ਨੀ ਸੀ, ਹੁੰਦੀ ਨੀ ਸੀ,
0: ਘੱਟ ਹੋਏਗੀ ਜੇ ਕਿਸੇ ਦੇ ਹੋਏਗੀ ਵੀ, ਪਹਿਲੇ ਗੱਲ ਪਿੰਡਾਂ ਦੇ ਵਿੱਚ ਲਾਈਨਾਂ ਹੈ ਨੀ ਸੀ ਬਿਜਲੀ ਦੀਆਂ,
1: ਲਾਈਨਾਂ ਹੈ ਨੀ ਸੀ ਸਾਡੇ ਪਿੰਡ 77 ਦੇ ਵਿੱਚ, ਮੈਂ ਆਸਟ੍ਰੇਲੀਆ ਤੋਂ ਗਿਆ ਮੁੜ ਕੇ ਤਾਂ ਮੈਂ ਆਪ ਜਾ ਕੇ ਬਿਜਲੀ ਦੀ ਫਿਟਿੰਗ ਕਰਕੇ ਤਾਂ ਬਿਜਲੀ ਲਵਾ ਕੇ ਆਇਆ ਸੀ, 77 ਦੀ ਗੱਲ ਹੈ ਇਹ, 77 ਦੀ ਵੀ ਨੀ 78 ਦੀ ਹੋਣੀ ਹੈ, ਕਿਉਂਕਿ 77 ਦੀ ਦਸੰਬਰ 11 ਨੂੰ ਤਾਂ ਮੈਂ ਆਸਟ੍ਰੇਲੀਆ ਤੋਂ ਗਿਆ, ਉਸ ਵੇਲੇ ਹੈ ਨੀ ਸੀ, ਫਿਰ ਉਦੋਂ 78 ਦੀ ਜਨਵਰੀ ਫਰਵਰੀ ਮਾਰਚ ਦੇ ਵਿੱਚ ਬਿਜਲੀ ਮੈਂ ਮੇਰਾ ਖਿਆਲ ਆਈ ਸੀ,
0: ਉਦੋਂ ਜਿਆਦਾ ਵਧੀਆ ਨੀ ਸੀ, ਜਿੰਨਾ ਵੀ ਹੋਵੇ ਲੋਕੀ ਕੋਠਿਆਂ ਤੇ ਸੌਂਦੇ ਸੀ, ਸਵਾਲ ਆ ਕਿ ਹੁਣ ਕੋਈ ਕੋਠੇ ਤੇ ਸੌਂਦਾ ਹੋਵੇ, ਪਤਾ ਨੀ ਕਿਹਨੇ ਆ ਕੇ ਵਰਸ਼ਾ ਮਾਰ ਜਾਣਾ।
1: ਹਾਂਜੀ ਹਾਂਜੀ, ਚਾਦਰ ਗਿੱਲੀ ਕਰਕੇ ਬਹੁਤੀ ਗੱਲ ਹੈ, ਚਾਦਰ ਗਿੱਲੀ ਕਰਕੇ ਲੈ ਲੈਂਦੇ ਸੀ ਉੱਤੇ ਲੋਕ,
0: ਹਾਂ ਉੱਪਰ ਲੈ ਲੈਣੀ, ਮਤਲਬ ਬਹੁਤ ਵਧੀਆ, ਹਰ ਵਾਰ ਵਧੀਆ, ਕਦੀ ਇਹ ਵੀ ਸੁਣਿਆ ਸੀ ਕੋਈ ਗਰਮੀ ਦੇ ਨਾਲ ਮਰ ਗਿਆ ਜਾਂ ਠੰਡ ਨਾਲ ਮਰ ਗਿਆ?
1: ਨਹੀਂ ਨਹੀਂ, ਉਹ ਪਹਿਲਾਂ ਉਹਨਾਂ ਨੂੰ ਪਤਾ ਸੀ ਕਿ ਗਰਮੀਆਂ ਪਹਿਲਾਂ ਹੀ 70 ਦਾ ਸਰਬਤ ਪੀ ਕੇ ਤੁਰਦੇ ਸੀ ਗਲਾਸ ਭਰ ਕੇ।
0: ਬਿਲਕੁਲ ਬਿਲਕੁਲ, ਜ਼ਿੰਦਗੀ ਦੇ ਸੀ ਲਾਈਫ।
1: ਹਾਂਜੀ, ਇਹ ਹੁਣ ਖਾਕਸਾ ਜੀ ਦੇਖੋ, ਸਰੀਰ ਤੇ ਦਿਮਾਗ ਹੈ ਜਿਹੜਾ ਇਹ ਤੁਹਾਡਾ ਹੀ ਆ।
0: ਬਿਲਕੁਲ,
1: ਚਾਹੇ ਤੁਸੀਂ ਟੁੱਟ ਟੁੱਟ ਕੇ

0: ਵਰਸ਼ਾ ਮਾਰ ਜਾਣਾ।
1: ਹਾਂਜੀ ਹਾਂਜੀ, ਚਾਦਰ ਗਿੱਲੀ ਕਰਕੇ ਬਹੁਤੀ ਗੱਲ ਹੈ, ਚਾਦਰ ਗਿੱਲੀ ਕਰਕੇ ਲੈ ਲੈਂਦੇ ਸੀ ਉੱਤੇ ਲੋਕ।
0: ਹਾਂ, ਉੱਪਰ ਲੈ ਲੈਣੀ, ਮਤਲਬ ਬਹੁਤ ਵਧੀਆ। ਹਰ ਵਾਰ ਵਧੀਆ, ਕਦੀ ਇਹ ਵੀ ਸੁਣਿਆ ਸੀ ਕੋਈ ਗਰਮੀ ਦੇ ਨਾਲ ਮਰ ਗਿਆ ਜਾਂ ਠੰਡ ਨਾਲ ਮਰ ਗਿਆ?
1: ਨਹੀਂ ਨਹੀਂ, ਉਹ ਪਹਿਲਾਂ ਉਹਨਾਂ ਨੂੰ ਪਤਾ ਸੀ ਕਿ ਗਰਮੀ ਆ, ਪਹਿਲਾਂ ਹੀ ਸ਼ੱਕਰ ਦਾ ਸ਼ਰਬਤ ਪੀ ਕੇ ਤੁਰਦੇ ਸੀ ਗਲਾਸ ਭਰ ਕੇ।
0: ਬਿਲਕੁਲ ਬਿਲਕੁਲ, ਜ਼ਿੰਦਗੀ ਦੇ ਸੀ ਲਾਈਫ।
1: ਹਾਂਜੀ, ਇਹ ਇਹ ਹੁਣ ਖਾਕ ਸਾਹਿਬ ਜੀ ਦੇਖੋ, ਸਰੀਰ ਤੇ ਦਿਮਾਗ ਆ ਜਿਹੜਾ, ਇਹ ਤੁਹਾਡਾ ਹੀ ਆ।
0: ਬਿਲਕੁਲ,
1: ਚਾਹੇ ਤੁਸੀਂ ਟੁੱਟ ਟੁੱਟ ਕੇ ਮਰ ਕੇ ਏਸੀ ਲਵਾ ਲਓ, ਤੇ ਚਾਹੇ ਤੁਸੀਂ ਕੰਮ ਘੱਟ ਕਰਕੇ ਆਰਾਮ ਨਾਲ ਗਰਮੀਆਂ ਨੂੰ ਵੱਡੀ ਵੱਡੀਆਂ ਬੋੜਾਂ ਹੁੰਦੀਆਂ ਜੋ ਉਦਾਂ ਕੱਟ ਲਓ, ਸਰੀਰ ਤੁਹਾਡਾ ਹੀ ਆ, ਦੁੱਖ ਇਹਨੂੰ ਦੇਣਾ ਹੀ ਪੈਣਾ।
0: ਬਿਲਕੁਲ,
1: ਚਾਹੇ ਉਧਰੋਂ ਥੋੜਾ ਜਿਹਾ ਦੁੱਖ ਝੱਲ ਲਓ, ਚਾਹੇ ਇਧਰੋਂ 8-10 ਘੰਟੇ ਮਾਰ ਕੇ ਆਪਣੇ ਆਪ ਨੂੰ, ਤੇ ਪੈਸੇ ਬਿਜਲੀ ਵਾਲੇ ਮਹਿਕਮੇ ਨੂੰ ਦੇ ਜਾਓ, ਤੁਹਾਨੂੰ ਲੱਗਦਾ ਆਹ ਹਾ ਹਾ ਬਈ ਮੈਂ ਅੱਜ ਏਸੀ ਪਿਆ, ਹਾਲਾਂ ਕਿ ਉਹਦੇ ਨਾਲ ਉਹਦੇ ਨਾਲ ਬਿਮਾਰੀਆਂ ਵੀ ਲੱਗਦੀਆਂ।
0: ਵੱਡੀਆਂ ਬਿਮਾਰੀਆਂ ਜੀ, ਏਸੀ ਨਾਲ, ਹੀਟ ਨਾਲ, ਸਾਰਾ ਕੁਛ ਹੀ ਚੱਲਦਾ ਵਾ। ਪਰ ਅੱਗੇ ਲੋਕੀ ਸੌਂਦੇ ਹੀ ਸੀ ਨਾ, ਅਸੀਂ ਆਪ ਨਿੱਕੇ ਹੁੰਦੇ ਇੱਦਾਂ ਰਜਾਈਆਂ ਰਜੁਈਆਂ ਲੈ ਕੇ ਵਿੱਚ ਵੜ ਵੁੜ ਕੇ ਸੌ ਜਾਂਦੇ ਸੀ।
1: ਹਾਂ, ਕੋਈ ਫਰਕ ਨਹੀਂ ਸੀ, ਉਹ ਨਿੱਕੇ ਕੁਦਰਤ ਦੇ ਨੇੜੇ ਸੀ।
0: ਹਾਂ ਹਾਂ, ਉਦੋਂ ਕਿਹੜਾ ਕੋਈ ਡਿਫਰੈਂਸ ਸੀ ਵੈਦਰ, ਇਹੋ ਵੈਦਰ ਹੁੰਦੇ ਸੀ ਜਿਹੜੇ ਅੱਜ ਕੱਲ।
1: ਹਾਂਜੀ, ਕੋਈ ਕਦੇ ਕਿਸੇ ਨੂੰ ਕੋਲੈਸਟ੍ਰੋਲ ਨਹੀਂ ਸੀ ਹੁੰਦੀ, ਕਦੇ ਕਿਸੇ ਨੂੰ ਸ਼ੂਗਰ ਡਾਇਬਿਟੀਜ਼ ਨਹੀਂ ਸੀ ਹੁੰਦੀ, ਬਿਮਾਰੀਆਂ ਹੁੰਦੀਆਂ ਹੀ ਨਹੀਂ ਸੀ।
0: ਲੋਕੀ ਕੰਮ ਹੁਣ ਕਰਨੋਂ ਹਟ ਗਏ ਨਾ, ਉਦੋਂ ਸਾਰੇ
1: ਲੋਕ। ਬਿਲਕੁਲ ਐਗਜੈਕਟਲੀ,
0: ਹੁਣ ਅਸੀਂ, ਮੈਂ ਦੱਸਦਾ ਕਿ ਮੈਂ ਮੇਰੇ ਸਾਡੀਆਂ 4 ਮੱਝਾਂ ਹੁੰਦੀਆਂ, ਫਿਰ 5, ਇੱਕ ਗਾਂ ਹੁੰਦੀ ਸੀ ਗਲੈਤੀ।
1: ਹਾਂਜੀ,
0: ਮੇਰੇ ਤੋਂ ਵੱਡਾ ਤਾਂ ਮੇਰੇ, ਸਾਡੀ ਡਿਊਟੀ ਇਹ ਹੁੰਦੀ ਸੀ ਕਿ ਵੀ ਤੁਸੀਂ ਇਹਨਾਂ ਨੂੰ ਦੋ ਨੂੰ ਵੰਡ ਕੇ ਕਦੀ ਪੱਠੇ ਪਾਉਣੇ ਆ।
1: ਹਾਂਜੀ,
0: ਚੂਲਾ ਵੱਢ ਕੇ ਲਿਆਉਣਾ, ਰੇਹੜੀ ਤੇ ਲੱਦ ਕੇ ਲਿਆਉਣਾ, ਮੈਂ ਤਾਂ ਸਾਈਕਲ ਦੇ ਵਿੱਚ ਦੇ ਲੈਂਦਾ ਹੁੰਦਾ ਸੀ, ਉਹ ਚੱਕ ਲਿਆਉਣਾ ਤੇ ਕਤਲ ਕਤਲ ਕੇ ਪਾ ਕੇ, ਤੇ ਫਿਰ ਅਸੀਂ ਗਰਾਊਂਡੇ ਚਲ ਜਾਣਾ ਵਾਲੀਬਾਲ ਖੇਲਣਾ ਜਾ ਕੇ, ਤੇ ਮਤਲਬ ਏਦਾਂ ਦੀ ਜ਼ਿੰਦਗੀ ਸੀ। ਅੱਜ ਕੱਲ ਤੇ ਫੁਕਰਾ ਪਾਉਂਦੇ ਵਿੱਚ ਮੁੰਡੇ ਮੋਟਰਸਾਈਕਲ ਚੱਕਦੇ ਗੇੜੀਆਂ ਲਾਉਂਦੇ ਆ, ਉਧਰ ਘੁੰਮ ਗਿਆ ਕਿ ਉਧਰ, ਉਹ ਕੰਮ ਹੀ ਖਤਮ ਹੋ ਗਿਆ ਚੀਮਾ ਸਾਹਿਬ। ਉਹ ਜ਼ਿੰਦਗੀ ਜਿਹੜੀ ਆ ਨਾ, ਹਰ ਲਾਈਫ ਹੀ ਡਿਫਰੈਂਟ ਹੋ ਗਈ ਆ ਲੋਕਾਂ ਦੀ।
1: ਬਿਲਕੁਲ ਬਿਲਕੁਲ ਬਿਲਕੁਲ ਖਕਸਾ ਜੀ, ਬਿਲਕੁਲ ਖਤਮ ਹੋ ਗਈ ਆ। ਤੇ ਇੱਕ ਖਕਸਾ ਜੀ,
0: ਹੁਣ ਮੈਂ ਕਿਸੇ ਘਰ ਗਾਈਆਂ ਵਾ, ਬਿਲਕੁਲ
1: ਨਹੀਂ ਨਹੀਂ, ਉਹ ਰੱਖ ਰਹੀ ਨੀ ਖਕਸਾ ਜੀ,
0: ਲੱਗੇ ਪਏ ਆ, ਜਿੰਨਾ ਮਰਜ਼ੀ ਲੈ ਲੋ, ਕੋਈ ਕੁਆਂਟਲ ਲੈਣਾ ਉਹਦੇ ਕੋਲੋਂ, ਉਹਨੇ ਘੋਲ ਕੇ ਬਣਾ ਕੇ ਤੁਹਾਨੂੰ ਦੋ ਘੰਟੇ ਦੁੱਧ ਦੇਣਾ ਵਾ।
1: ਹਾਂਜੀ, ਸਭ ਕੁਝ। ਉਹ ਖਕਸਾ ਜੀ ਜਿਹੜਾ ਜੰਗਲਾ ਜੱਟ ਹੁੰਦਾ ਸੀ ਨਾ, ਜੰਗਲਾ ਜੱਟ,
0: ਹਾਂਜੀ ਹਾਂਜੀ,
1: ਉਹਦਾ ਇੱਕ ਗਾਣਾ ਸੀਗਾ, ਉਹਦੇ ਗਾਣੇ ਦੀ ਪੰਕਤੀ ਇੱਕ ਸੀਗੀ, ਉਹ ਮੈਨੂੰ ਯਾਦ ਹੈ, ਬਾਕੀ ਗਾਣਾ ਤਾਂ ਪਤਾ ਨੀ ਕਿੱਧਰ ਗੁਆਚ ਗੁਚ ਗਿਆ ਹੁਣ ਦਿਮਾਗ ਚੋਂ। ਉਹਦੇ ਵਿੱਚ ਹੁੰਦਾ ਸੀ ਹਰ ਚੀਜ਼ ਬਣੌਟੀ ਬਣ ਗਈ ਹੈ।
0: ਹਾਂਜੀ ਹਾਂਜੀ ਹਾਂਜੀ, ਬਿਲਕੁਲ।
1: ਹਾਂ, ਉਹ ਸ਼ਾਇਦ ਤੁਹਾਨੂੰ ਵੀ ਯਾਦ ਹੋਣਾ। ਸੋ ਉਹ ਜਿਹੜਾ ਆ, ਉਹਨੇ ਉਦੋਂ ਹੀ ਦੇਖੋ, ਮੇਰਾ ਖਿਆਲ ਹੈ ਇਹ 60-65 ਦੀ ਗੱਲ ਹੋਣੀ ਆ, ਉਹਨਾਂ ਸਮਿਆਂ ਦੇ ਵਿੱਚ ਉਹਨੂੰ ਪਤਾ ਸੀਗਾ ਕਿ ਸਭ ਕੁਝ ਬਣੌਟੀ ਹੋ ਗਿਆ, ਤੇ ਜਿਹੜੇ ਆਪਣੇ ਵਰਗੇ ਘੱਟ ਪੜੇ ਉਹ ਲੋਕ ਹੋ ਗਿਆ, ਉਹਨਾਂ ਨੂੰ ਅੱਜ ਵੀ ਨੀ ਪਤਾ, ਅਜੇ ਵੀ ਨੀ ਪਤਾ ਲੱਗਾ ਵੀ ਹਰੇਕ ਚੀਜ਼ ਬਣੌਟੀ ਬਣ ਗਈ ਆ।
0: ਲੋਕੀ ਮਰ ਰਹੇ ਜੀ, ਛੋਟੀ ਏਜ ਦੇ ਵਿੱਚ ਹਾਰਟ ਅਟੈਕ ਹੋ ਰਿਹਾ ਇੰਡੀਆ ਦੇ ਵਿੱਚ, ਛੋਟੀ ਏਜ ਦੇ ਵਿੱਚ ਤੁਸੀਂ ਬਿਮਾਰੀਆਂ ਦੇ ਹਸਪਤਾਲ ਤੁਸੀਂ ਜਾ ਕੇ ਚੈੱਕ ਕਰ ਲਓ, ਇਦਾਂ ਭਰੇ ਪਏ ਆ, ਬਾਹਰ ਲੋਕ ਉਹਨਾਂ ਦੇ ਰਿਸ਼ਤੇਦਾਰ ਬੈਠੇ ਆ। ਉਹ ਜਮਾਨਾ ਤੁਸੀਂ ਪਿਛਲਾ ਦੇਖ ਲਓ, ਪਿੰਡਾਂ ਦੇ ਲਾਗੇ 5-7 ਪਿੰਡਾਂ ਦੇ ਲਾਗੇ ਇੱਕ ਹਕੀਮ ਹੁੰਦਾ ਸੀ,
1: ਉਹਨੇ
0: ਜਿਹੜੀ ਬੂਟੀ ਕਿਤੇ ਬਹੁਤਾ ਕੋਈ ਬਿਮਾਰ ਬੂਰ ਹੋਣਾ ਤੇ ਉਹਨੇ ਕੋਈ ਮਾੜੀ ਮੋਟੀ ਪੁੜੀਆਂ ਫੜਾ ਦੇਣੀਆਂ,
1: ਤੇ
0: ਪਹਿਲਾਂ ਕੋਈ ਜਾਂਦਾ ਹੀ ਨਹੀਂ ਸੀ, ਹੁੰਦਾ ਹੀ ਕੁਛ ਨਹੀਂ ਸੀ, ਸਿਰ ਸੁਰ ਦੁਖਦਾ ਸੀ, ਦੁਖੀ ਜਾਵੇ ਕਹਿੰਦੇ ਆਪੇ ਠੀਕ ਹੋ ਜਾਣਾ, ਸਿਰ ਨੂੰ ਕੀ ਹੋ ਗਿਆ। ਮਤਲਬ ਇਹ ਹੁਣ ਤੇ ਤੁਸੀਂ ਦੇਖੋ, ਮਾੜਾ ਜਿਹਾ ਸਿਰ ਦੁਖਿਆ, 4 ਗੋਲੀਆਂ ਖਾ ਲਈਆਂ, ਦਵਾ ਦਾਵੀ ਖਾ ਕੇ ਉੱਥੇ ਗਏ ਤੁਸੀਂ ਆਪਣਾ ਦੁਕਾਨ ਤੇ ਗਏ ਡਾਕਟਰ ਦੀ, ਡਾਕਟਰ ਕਾਹਦੇ ਆ, ਕੰਪਿਊਟਰ ਬੈਠੇ ਆ ਉਹ ਸਾਰੇ, ਉਹਨਾਂ ਦੇ ਕੋਲ ਹੈ ਹੀ ਕੁਛ ਨਹੀਂ, ਕੋਈ ਕਿਸੇ ਦੇ ਕੋਲ, ਬਹੁਤ ਘੱਟ ਹੋਣਗੇ ਜਿਨ੍ਹਾਂ ਦੇ ਕੋਲ ਕੋਈ ਲਾਇਸੈਂਸ ਹੋਏਗਾ। ਇਹਦਾ ਦਾ ਫਾਰਮੂਲਾ ਉਹਨਾਂ ਨੂੰ ਪਤਾ, ਕਿਹਾ ਦਵਾਈ ਇਹਦੀ ਆ, ਇਹਦੀ ਇੱਕ ਖੁਰਾਕ ਤੁਹਾਨੂੰ ਫੜਾ ਦਿੱਤੀ, ਕੱਲ ਨੂੰ ਫਿਰ ਦੂਜੀ ਲੈ ਜੀ, 2 ਦਿਨ ਖੁਰਾਕ ਦੇ ਕੇ ਤੀਜੇ ਦਿਨ ਫੇਰ ਲੈ ਜੀ, ਉਹਨੂੰ 4 ਕੀੜੇ ਮਰਵਾ ਕੇ, ਉਹ ਸਿਰ ਤਾਂ ਆਪੇ ਹਟ ਜਾਂਦਾ, ਪਹਿਲੇ ਵਿੱਚ ਹੀ ਹਟ ਜਾਂਦਾ,
1: ਆਪੇ ਹਟ ਜਾਂਦਾ ਡਾਕਟਰ ਜੀ, ਸਿਰ ਆਪੇ ਹਟ ਜਾਂਦਾ। ਮੈਂ ਤੁਹਾਨੂੰ ਇਹ ਗੱਲ ਦੱਸਦਾ, ਇੱਥੇ ਮੈਂ ਤੁਹਾਨੂੰ ਪਤਾ, ਮੇਰੇ ਇੱਥੇ ਕੰਪਨੀ ਦੇ ਮੈਂ ਕੰਮ ਕਰਦਾ, 7-8 ਸਟੋਰ ਸੀਗੇ, ਕਦੇ ਵੇਚਤੇ ਕਦੇ ਲੈ ਲੈ, ਵੱਧ ਗਿਆ ਘੱਟ ਗਿਆ, ਇੱਦਾਂ ਰਹਿੰਦੀ ਸੀ। ਤੇ ਉਹ ਇੱਕ ਆਇਆ ਇੰਡੀਆ ਤੋਂ ਬੰਦਾ, ਉਹ ਸਾਡੇ ਕੋਲ ਮੇਰੇ ਕੋਲ ਉੱਥੇ ਜੋਬ ਲੈਣ ਆ ਗਿਆ, ਤੇ ਉਹ ਕੰਮ ਮੈਂ ਦੇ ਦਿੱਤਾ, ਤੇ ਚਲੋ ਹੌਲੀ ਹੌਲੀ ਪਤਾ ਲੱਗਿਆ, ਤੇ ਕਹਿੰਦਾ ਮੈਂ ਉੱਥੇ ਡਾਕਟਰ ਹੁੰਦਾ ਸੀ, ਮੈਂ ਕਿਹਾ ਡਾਕਟਰ ਨਹੀਂ, ਕਹਿੰਦਾ ਆਹੋ, ਤੇ ਮੈਂ ਕਿਹਾ ਵੀ ਪੜਿਆ ਪੜਿਆ ਫਿਰ ਤੂੰ, ਕਹਿੰਦਾ ਨਹੀਂ ਪੜ੍ਹਨ ਦੀ ਕੋਈ ਲੋੜ ਹੀ ਨਹੀਂ, ਕਹਿੰਦਾ ਮੈਂ ਉਹ ਡਾਕਟਰ ਦੇ ਨਾਲ ਥੋੜਾ ਚਿਰ ਰਿਹਾ ਸੀਗਾ, ਤੇ ਰਹਿ ਕੇ ਉਹਨੂੰ ਕਹਿੰਦਾ ਗੋਲੀਆਂ ਗਾਲੀਆਂ ਸਿੱਖ ਲਈਆਂ, ਤੇ ਫੇਰ ਕਹਿੰਦਾ ਭਾਈ ਉਹ ਸੌਖਾ ਤਰੀਕਾ ਕਹਿੰਦਾ ਇੱਕ ਹੈਗਾ ਡਾਕਟਰੀ ਦਾ, ਮੈਂ ਉਹ ਵੀ ਦੱਸ ਦੇ, ਕਹਿੰਦਾ ਭਾਈ ਉਹ ਆਮ ਕਰਕੇ ਬੁੜੀਆਂ ਕਹਿੰਦਾ ਉਹ ਧੁੱਪ ਧੱਪ ਹੁੰਦੀ ਆ ਗਰਮੀਆਂ ਨੂੰ, ਉਹ ਬਿਮਾਰ ਬਮੂਰ ਹੋ ਜਾਂਦੀਆਂ, ਪਾਣੀ ਪੂਣੀ ਵੇਲੇ ਸਿਰ ਪੀਤਾ ਨਾ, ਜਾਂ ਕਿਤੇ ਬਾਗ ਜਿਆਦਾ ਪੈ ਗਈ ਤਾਂ ਉਹ ਫਿਰ ਇਦਾਂ ਹੋ ਜਾਂਦਾ, ਕਹਿੰਦਾ ਉਹ ਜਦੋਂ ਆਉਂਦੀ ਹੁੰਦੀ ਦੇਖ ਕੇ ਉਹਨੂੰ ਕਹਿੰਦੇ ਦੇਖ ਲੈਂਦਾ ਸੀ ਇਹਦੇ ਨਾ ਭਾਈ ਇਹ ਯਾਰ ਮਾੜਾ ਜਿਹਾ ਵੇਦ, ਕਹਿੰਦਾ ਉਹਨੂੰ ਗੋਲੀਆਂ।

0: ਵੀ ਕਸੋਲ ਦੇ ਕੈਪਸੂਲ ਕੁਸਲ ਏਦਾਂ ਦੇ ਦੇ ਸੀਗੇ ਤੇ ਨਾਲ ਕਹਿੰਦਾ ਓਹਨੂੰ ਕਹਿ ਰਿਹਾ ਸੀਗਾ ਨਾ ਜਿਹੜਾ ਫਲ ਜਾਂ ਸਬਜ਼ੀਆਂ ਦਾ ਪੂਰਾ ਭਰ ਸੀਜ਼ਨ ਹੋਵੇ ਜਿਦਾਂ ਹੁਣ ਪਤਾ ਵੀ ਅੰਬ ਪੱਕੇ ਹੋਆ ਓਹਨੂੰ ਉਹ ਗੋਲੀਆਂ ਦੇ ਦੇਣੀਆਂ ਤੇ ਉਹ ਦੋ ਚਾਰ ਪੰਜ ਸੱਤ ਰੁਪਈਏ ਲੈ ਕੇ ਤੇ ਉਹ ਕਹਿਣਾ ਭਾਈ ਤੂੰ ਅੰਬ ਨੀ ਖਾਣਾ ਤੇ ਅੱਬਲ ਤਾਂ ਕਹਿੰਦਾ ਉਹ ਗੋਲੀਆਂ ਗਾਲੀਆਂ ਸਕੇਵਾਂ ਸਕੂਵਾਂ ਹੁੰਦਾ ਸੀ ਵਿਕਾਸ ਉਦੋਂ ਤਾਕਤ ਦੇ ਦਿੰਦਾ ਸੀ ਜੋ ਪਾਣੀ ਪੂਣੀ ਪੀ ਲੈਣੀ ਸੀ ਕੈਮ ਹੋ ਜਾਂਦੀਆਂ ਠੀਕ ਹੋ ਜਾਂਦੀਆਂ ਸੀ ਜੇ ਕਹਿੰਦਾ ਦੇਖਿਆ ਨਾ ਵੀ ਇਹ ਮੁੜ ਕੇ ਆ ਗਿਆ ਪੇਸ਼ੈਂਟ ਜਿਹੜਾ ਆ ਓਹਨੂੰ ਕਹਿੰਦਾ ਬਾਹਰੋਂ ਦੇਖ ਪਹਿਲਾਂ ਦੂਰੋਂ ਦੇਖ ਕੇ ਕਹਿੰਦਾ ਸੀ ਉਹ ਮੈਂ ਤੈਨੂੰ ਕਿਹਾ ਸੀ ਨਾ ਭਾਈ ਅੰਬ ਨੀ ਚੂਪਣਾ ਤੂੰ ਚੂਪ ਲਿਆ ਹੋਣਾ ਕਹਿੰਦਾ ਉਹ ਬੁੜੀਆਂ ਡਰਦੀਆਂ ਮੋਰੇ ਵੇਲੇ ਪੇ ਪੁੱਤ ਇੱਕੋ ਫਾਲੀ ਚੂਪੀ
1: ਕਹਿੰਦੇ ਬਸ ਗੱਲ ਕੁਛ ਵੀ ਨੀ ਉਹਦੀ ਬਿਮਾਰੀ ਦਾ ਦੱਸ ਦਿੱਤਾ ਗਿਆ ਇਹਦਾ ਕਰਕੇ ਤੈਨੂੰ ਫੇਰ ਹੋਇਆ
0: ਇਹਦਾ ਕਰਕੇ ਹੋਇਆ ਤੇ ਗੋਲੀਆਂ ਦੁਬਾਰਾ ਫੇਰ ਰਹੀਆਂ ਜਾਦੂ ਕਹਿੰਦਾ ਠੀਕ ਠੁਕ ਹੋ ਜਾਂਦੀਆਂ ਸੋ ਏਦਾਂ ਦੀ ਉਹ ਤੋਂ ਡਾਕਟਰੀ ਸੀਗੀ ਇੰਡੀਆ ਦੇ ਵਿੱਚ ਤੇ ਹੁਣ
1: ਸਾਡੇ ਸੱਤ ਅੱਠ ਵੱਡੇ ਹੋਸਪਿਟਲ ਹੈਗੇ ਆ ਡਾਕਟਰਾਂ ਦੇ ਡੈਂਟਿਸਟ
0: ਹਾਂਜੀ
1: ਇੱਕ ਬੰਦਾ ਮੈਂ ਦੇਖਿਆ ਯਾਰ ਮੈਂ ਕਿਹਾ ਬੈਠਾ ਰਹਿੰਦਾ ਹਰੇ ਛੋਟਾ ਜਿਹਾ ਉਹਦੀ ਕੋਈ ਦੁਕਾਨ ਆ ਤੇ ਕਰਦਾ ਕੀ ਆ ਉਹ ਮੈਨੂੰ ਕਿਸੇ ਨੇ ਦੱਸਿਆ ਕਹਿੰਦਾ ਇਹਦੇ ਕੋਈ ਉਦਾਂ ਨਕਲੀ ਨੁਕਲੀ ਜਿਹਾ ਦੰਦ ਲੈ ਕੇ ਨਾ ਤੇ ਗਰੀਬ ਲੋਕ ਆ ਲਵਾ ਲੂ ਲੈਂਦੇ ਉਹਦੇ ਕੋਲੋਂ ਤੇ ਜਿੱਦਾਂ ਕੰਮ ਨਾ ਆਵੇ ਉਦੋਂ ਕਹਿੰਦੇ ਉਹ ਦਿਹਾੜੀ ਤੇ ਚੱਲ ਜਾਂਦਾ
0: ਦਿਹਾੜੀ ਤੇ ਚੱਲ ਜਾਂਦਾ ਬਿਲਕੁਲ
1: ਇਸ ਤਰ੍ਹਾਂ ਦੇ ਵੀ ਹੈਗੇ ਇਹ ਹਾਲਾਤ ਆ ਜੀ ਚੀਮਾ ਸਾਹਿਬ ਕੀ
0: ਹਾਂਜੀ ਖੱਖ ਸਾਹਿਬ ਜੀ ਜਿਹੜੀ ਹੁਣ ਦੀ ਖਬਰ ਆ ਤਾਜ਼ੀ ਖਬਰ ਆ ਉਹਦੇ ਵਿੱਚ ਜਿਹੜੇ ਆਪਣੇ ਹੈਗੇ ਨਾ ਯੂ ਐਸ ਡਿਫੈਂਸ ਸੈਕਟਰੀ ਪੀਟ ਹੈਗਸਥ ਹੈਗੇ ਆ ਕਿਉਂਕਿ ਅੱਜ ਅਰਲੀਅਰ ਸਵੇਰੇ ਅੱਜ ਰੌਲਾ ਪੈ ਰਿਹਾ ਸੀਗਾ ਕਿ ਅਮਰੀਕਾ ਜਿਹੜਾ ਲੜਾਈ ਵਧਾ ਰਿਹਾ ਗਾਂਧੀ ਦਾ ਤੇ ਹੁਣੇ ਜਿਹੜੀ ਤਾਜ਼ੀ ਖਬਰ ਆ ਉਹਦੇ ਵਿੱਚ ਜਿਹੜੇ ਯੂ ਐਸ ਡਿਫੈਂਸ ਸੈਕਟਰੀ ਪੀਟ ਹੈਗਸਥ ਹੈਗੇ ਆ ਉਹ ਕਹਿੰਦੇ ਆ ਕਿ ਅਸੀਂ ਲੜਾਈ ਆ ਜਿਹੜੀ ਉਹ ਵਧਾ ਨਹੀਂ ਰਹੇ ਅਸੀਂ ਤਾਂ ਲੜਾਈ ਆ ਜਿਹੜੀ ਉਹ ਘਟਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਅਸੀਂ ਤਾਂ ਸਿਰਫ ਜਿਹੜਾ ਆ ਉਹਨਾਂ ਨੂੰ ਇਰਾਨ ਨੂੰ ਕਹਿੰਦੇ ਆ ਵੀ ਤੂੰ ਇਹ ਹਥਿਆਰ ਨਾ ਬਣਾ ਪਰ ਜਿਹੜਾ ਇਰਾਨ ਆ ਉਹਨੇ ਖੱਖ ਸਾਹਿਬ ਜੀ ਇਹਨਾਂ ਤੋਂ ਉਹ ਵੱਖਰੀ ਗੱਲ ਹੈ ਕਿ ਕਿਉਂਕਿ ਇਹਨਾਂ ਕੋਲ ਹਥਿਆਰ ਹੈਗੇ ਬੜੇ ਬੜੇ ਨਿਊਕਲੀਅਰ ਵਰਤ ਲੈਣਗੇ ਜਾਂ ਹੋਰ ਵਰਤ ਲੈਣਗੇ ਉਹ ਗੱਲ ਵੱਖਰੀ ਆ ਉਹਦੇ ਨਾਲ ਇਰਾਨ ਨੂੰ ਹਰਾ ਦੇਣਗੇ ਪਰ ਉਹਨੇ ਮੰਨਣਾ ਨਹੀਂ ਉਹਨੂੰ ਇਸ ਗੱਲ ਦਾ ਪਤਾ ਆ
1: ਕਿ ਉਹਨੇ ਆਲਰੇਡੀ ਬਣਾ ਲਿਆ ਇਹ ਵੀ ਖਬਰ
0: ਇੱਕ ਵਾਰੀ ਮਾੜੀ ਜਿਹੀ ਕਨਸੋ ਆਈ ਸੀ ਖਬਰ ਦੇ ਵਿੱਚੋਂ ਕਿ ਉਹਨੇ ਬਣਾ ਲਿਆ ਆ ਹਾਂਜੀ ਕਨਸੋ ਆਈ ਸੀਗੀ ਪਰ ਜੇ ਉਹਨੇ ਬਣਾ ਲਿਆ ਤਾਂ ਉਹ ਫੇਰ ਉਹ ਇਹਨਾਂ ਤੋਂ ਗਿਆ ਔਰ ਜਿੱਦਣ ਜੇ ਖੱਖ ਸਾਹਿਬ ਜੀ ਜਿੱਦਣ ਇਜ਼ਰਾਈਲ ਨੇ ਕਿਉਂਕਿ ਮਿਸਲਾਂ ਤਾਂ ਉਹਨੇ ਬਣਾ ਲਈਆਂ ਮਿਸਲਾਂ ਉਹਨੇ ਬਣਾ ਲਈਆਂ ਬਹੁਤ ਕਾਫੀ ਗਿਣਤੀ ਚ ਉਹਨਾਂ ਕੋਲ ਪਹਿਲਾਂ ਕਹਿ ਵੀ ਹਟੇ ਆਪਾਂ
1: ਪਾਵਰਫੁਲ ਮਿਸਲਾਂ ਹੈਗੀਆਂ
0: ਹਾਂਜੀ ਤੇ ਹੁਣ ਜੇ ਉਹਨੇ ਉਹ ਬਣਾ ਲਿਆ ਹੋਇਆ ਤੇ ਫੇਰ ਖੱਖ ਸਾਹਿਬ ਜੀ ਜਿਹੜੀ ਅਮਰੀਕਾ ਦੀ ਸਰਦਾਰੀ ਆ ਗਈ ਕਿਉਂਕਿ ਜਿਹੜੇ ਇਹ 13-14 ਅਰਬ ਕੰਟਰੀ ਹੈਗੇ ਆ ਆਹ ਜਿਹੜੇ ਕਟਰ ਕੁਟਰ ਨਿੱਕੇ ਮੋਟੇ ਹੈਗੇ ਆ ਇਹਨਾਂ ਨੇ ਜਦੋਂ ਦੇਖਿਆ ਉਹਨੇ ਉਹ ਹਥਿਆਰ ਬਣਾ ਲਿਆ ਤਾਂ ਇਹਨਾਂ ਨੇ ਉਸੇ ਵੇਲੇ ਉਹਦੇ ਨਾਲ ਰਲ ਜਾਣਾ ਤੁਸੀਂ ਦੇਖਦੇ ਜਾਓ ਇਹਨਾਂ ਨੇ ਉਹਦੇ ਨਾਲ ਰਲ ਜਾਣਾ ਤੇ ਜਿਹੜਾ ਇਜ਼ਰਾਇਲ ਆ ਉਹ ਫੇਰ ਤੁਹਾਨੂੰ ਪਤਾ ਵੀ ਉਹਦਾ ਕੀ ਬਣਨਾ ਜੇ ਸਾਰੇ ਰਲ ਗਏ ਤਾਂ ਫੇਰ ਇਜ਼ਰਾਇਲ ਨੂੰ ਕਿਸੇ ਪਾਸੇ ਦੀ ਤੇਲ ਆਉਣ ਉਹਨੂੰ ਦੂਜਾ ਵੀ ਨੀ ਲੱਭਣਾ ਆਪਣੇ ਖੱਖ ਸਾਹਿਬ ਜੀ ਕਿਸੇ ਪਾਸੇ ਬਾਹਰੋਂ ਮਾਲ ਵੀ ਹੁਣ ਇਜ਼ਰਾਇਲ ਵਿੱਚ ਹੁੰਦਾ ਕੀ ਆ ਕੁਛ ਵੀ ਨੀ
1: ਨਹੀਂ ਚੀਮਾ ਸਾਹਿਬ ਹੁਣ ਜਿਹੜੇ ਕੰਟਰੀਆਂ ਵਾਲੇ ਓਦਾਂ ਤੇ ਬੜਾ ਕਹਿੰਦੇ ਕਿ ਅਸੀਂ ਕਲਮਾ ਪੜ੍ਹਦੇ ਹਾਂ ਕਲਮੇ ਚ ਬੜੀ ਤਾਕਤ ਆ ਤੇ ਫਿਰ ਜੇ ਤੁਸੀਂ ਕਲਮਾ ਪੜ੍ਹਦੇ ਹੋ ਤੇ ਫਿਰ ਇੱਕ ਦੂਜੇ ਦੀ ਮਦਦ ਕਿਉਂ ਨੀ ਕਰਦੇ ਵੀ ਫਿਰ ਤੁਸੀਂ ਆਪਣੇ ਮਫਾਦ ਕਿਉਂ ਮੋਹਰੇ ਰੱਖੇ ਆ ਕੁਛ ਜਿਹੜਾ ਨਾ ਇਹ ਚੀਮਾ ਸਾਹਿਬ ਅੱਜ ਕੱਲ ਪੈਸਾ ਹੈਗਾ ਜਿੱਧਰੋਂ ਪੈਸਾ ਮਿਲਦਾ ਜਿੱਧਰੋਂ ਤੇਲ ਵਿਕਦਾ ਜਿੱਧਰੋਂ ਕਿਹਨੂੰ ਵੇਚਣਾ ਅੱਜ ਕੱਲ ਬਿਜ਼ਨਸ ਆ ਅੱਜ ਕੱਲ ਕੋਈ ਨੀ ਹੈਗਾ ਅਸਰ ਪਾਕਿਸਤਾਨ ਦੇ ਕੁਛ ਮੋਹਰੇ ਉੱਠ ਕੇ ਅਸੀਂ ਤੇ ਆਹ ਕਰ ਦਾਂਗੇ ਇੰਡੀਆ ਨੂੰ ਅਸੀਂ ਆਹ ਕਰ ਦਾਂਗੇ ਉਹ ਸਦਾਈਓ ਤੁਸੀਂ ਵਧਾ ਰਹੇ ਹੋ ਘਟਾ ਨਹੀਂ ਰਹੇ ਕੋਸ਼ਿਸ਼ ਇਹ ਕਰੋ ਕਿ ਇੰਡੀਆ ਦੇ ਨਾਲ ਪਿਆਰ ਮੁਹੱਬਤ ਦੇ ਨਾਲ ਕੋਈ ਫਾਰਮੂਲਾ ਲਿਆਓ ਕਿ ਉਹਨਾਂ ਦੇ ਨਾਲ ਸੁਲਹ ਸਫਾਈ ਵੱਲ ਤੁਰ ਪੋ ਕਿ ਤੁਹਾਡੀ ਗਾਂ ਤੋਂ ਜਿਹੜਾ ਕੰਜਰਖਾਨਾ ਰੋਜ਼ ਦਾ ਨਾ ਮੁੱਕ ਜਾਏ
0: ਹਾਂਜੀ ਖੱਖ ਸਾਹਿਬ ਜੀ ਇੱਕ ਤੁਹਾਨੂੰ ਹੋਰ ਜਿਹੜੀ ਖਬਰ ਆਈ ਆ ਕੱਲ ਮੈਂ ਉਹ ਪੜ੍ਹੀ ਸੀ ਉਹਦੇ ਵਿੱਚ ਖੱਖ ਸਾਹਿਬ ਜੀ ਇਸ ਤਰ੍ਹਾਂ ਹੈ ਕਿ ਜਿਹੜਾ ਚਾਈਨਾ ਹੈ ਨਾ ਉਹਨੇ ਜਿਹੜੀ ਆਹ ਆਪਣੀ GPS ਡਿਵਾਈਸ ਹੈਗੀਆਂ ਨਾ ਜਿੰਨੀਆਂ ਵੀ ਆਪਣੇ ਫੋਨ ਦੇ ਉੱਤੇ ਆਪਾਂ ਲੋਕੇਸ਼ਨ ਕੱਢਦੇ ਹਾਂ ਆਪਾਂ ਉਹ ਫੋਨ ਦੱਸੀ ਜਾਂਦਾ ਨਾਲ ਦੀ ਨਾਲ ਇਸੇ ਤਰ੍ਹਾਂ ਗੱਡੀਆਂ ਚ ਵੀ ਲਾ ਤੇ ਉਹਨਾਂ ਨੇ ਹਵਾਈ ਜਹਾਜ਼ਾਂ ਚ ਵੀ ਇਸ ਤਰ੍ਹਾਂ ਸਾਰੇ ਉਹ ਸਿਸਟਮ ਜਿਹੜਾ ਦੁਨੀਆਂ ਦੇ ਵਿੱਚ ਬਣਾਤਾ ਐਲਨ ਮਾਸਕ ਦਾ ਜਿਹੜਾ ਉਹ ਹੈਗਾ ਹੈਨਾ ਹੁਣ ਐਲਨ ਮਾਸਕ ਜੇ ਚਾਹੇ ਤਾਂ ਜਿਹਨੂੰ ਮਰਜ਼ੀ ਉਹਦੇ ਨਾਲ ਉਹ ਬੰਦ ਕਰ ਸਕਦਾ
1: ਉਹਨੇ ਆਪਣੇ ਬਣਾ ਲਿਆ
0: ਅੱਛਾ ਹੁਣ ਕੀ ਆ ਖੱਖ ਸਾਹਿਬ ਜੀ ਜਿਹੜੀ ਕੱਲ ਦੀ ਖਬਰ ਮੈਂ ਪੜ੍ਹੀ ਆ ਉਹਦੇ ਵਿੱਚ ਜਿਹੜਾ ਚਾਈਨਾ ਹੈ ਨਾ ਤੁਹਾਨੂੰ ਪਤਾ ਨਾ ਜਿਹੜੇ ਅਮਰੀਕਾ ਦੇ ਤਿੰਨ ਜੈਟ ਸੀ ਫਾਈਟਰ F-15 ਸੀਗੇ ਨਾ ਤਿੰਨ ਉਹ ਕਹਿੰਦੇ ਆ ਨਾ ਕੁਵੈਤ ਦੇ ਫ੍ਰੈਂਡਲੀ ਫਾਇਰ ਨੇ ਸਿੱਟ ਤੇ ਉਹ ਜਿਹੜੇ ਤਿੰਨ ਸ਼ੂਟ ਡਾਊਨ ਕੀਤੇ ਆ ਉਹ ਖੱਖ ਸਾਹਿਬ ਜੀ ਕਹਾਣੀ ਆ ਜਿਹੜੀ ਇਹ ਸੀਗੀ ਕਿ ਜਿਹੜਾ ਚਾਈਨਾ ਹੈਗਾ ਨਾ ਉਹਨੇ ਆਪਣਾ ਵੱਖਰਾ ਇੱਕ ਸਿਸਟਮ ਤਿਆਰ ਕਰ ਲਿਆ। ਉਹ ਜਿਹੜਾ ਸਿਸਟਮ ਆ ਉਹ ਇੰਨਾ ਸਫਿਸਟੀਕੇਟਡ ਆ, ਉਹ ਅਜੇ ਹੋਰ ਕਿਸੇ ਦੇਸ਼ ਤੋਂ ਨਹੀਂ ਬਣ ਸਕਿਆ, ਨਾ ਅਮਰੀਕਾ ਤੋਂ।
1: ਤੁਸੀਂ ਦੇਖ ਲਿਓ ਸਾਲ ਦੇ ਵਿਚ ਵਿਚ ਖਬਰ ਆ ਜਾਏਗੀ, ਇੰਡੀਆ ਵੀ ਆਪਣਾ ਸਾਰਾ ਕੁਛ ਹੀ ਵੱਖਰਾ ਬਣਾ ਰਿਹਾ ਉਹ, ਕਿਉਂਕਿ ਇੰਡੀਆ ਦੇ ਵਿਚ ਜਿਹੜੇ ਸਾਇੰਸਦਾਨ ਆ ਨਾ ਉਹ ਬਹੁਤ ਜਿਆਦਾ ਹੈਗੇ ਆ, ਬਹੁਤ
0: ਇੰਡੀਆ ਦੇ ਵਿਚ ਬੜੇ ਡੂੰਘੇ ਲੋਕ ਵੀ ਹੈਗੇ ਆ ਡਾਕਟਰ ਸਾਹਿਬ ਜੀ ਕੱਲੇ। ਹਾਂਜੀ, ਤੇ ਹੁਣ ਕੀ ਆ ਉਹ ਜਿਹੜਾ ਸਿਸਟਮ ਚਾਈਨਾ ਨੇ ਬਣਾਇਆ ਇਰਾਨ ਨੂੰ, ਉਹਨੇ ਉਹ ਦੇਖਤਾ ਪਈ ਆਹ ਤੂੰ ਵਰਤਲਾ ਸਾਡਾ। ਅੱਛਾ, ਉਹ ਜਿਹੜਾ ਸਿਸਟਮ ਆ ਉਹਨੇ ਕੀਤਾ ਕੀ ਆ ਕਿ ਜਿਹੜਾ ਕੁਵੈਤ ਆ ਨਾ ਉਹਨਾਂ ਦੀ ਜਿਹੜੇ ਉੱਥੇ ਅਮਰੀਕਾ ਦਾ ਬੇਸ ਆ ਤੇ ਉੱਥੇ ਡਿਫੈਂਸ ਵੀ ਆ, ਉਹ ਜਿਹੜੇ ਜਹਾਜ਼ ਸੀਗੇ ਉਹਨੇ ਜਿਹੜੇ ਅਮਰੀਕਾ ਦੇ ਹੀ ਜਹਾਜ਼ ਕੁਵੈਤ ਚੋਂ ਉਡੇ ਸੀ ਉਹ ਮੁੜ ਕੇ ਆਉਂਦੇ ਸੀਗੇ, ਤੇ ਉਹ ਜਿਹੜੀ ਚਾਈਨਾ ਦੀ ਟੈਕਨੋਲੋਜੀ ਆ ਇਰਾਨ ਨੇ ਉਹ ਵਰਤ ਕੇ ਜਿਹੜਾ ਕੁਵੈਤ ਦੇ ਵਿਚ ਏਅਰ ਬੇਸ ਆ ਨਾ ਮਿਲਟਰੀ ਦਾ, ਉਹ ਜਦੋਂ ਜਹਾਜ਼ ਆਉਂਦਾ ਆ ਉਹ ਤੁਹਾਡੇ ਬੇਸ ਦੇ ਉੱਤੇ ਦੱਸਦਾ ਆ ਵੀ ਮੈਂ ਤੁਹਾਡਾ ਜਹਾਜ਼ ਆ ਕਿ ਦੁਸ਼ਮਣ ਦਾ ਆ, ਪਰ ਉਹ ਜਿਹੜੀ ਚਾਈਨਾ ਦੀ ਟੈਕਨੋਲੋਜੀ ਆ ਉਹ ਇਸ ਤਰ੍ਹਾਂ ਆ ਕਿ ਉਹ ਜਿਹੜਾ ਜਹਾਜ਼ ਫਾਈਟਰ ਜੈਟ ਜਾਂਦਾ ਨਾ ਮੁੜ ਕੇ ਕੁਵੈਤ ਨੂੰ ਆਪਣੇ ਅੱਡੇ ਤੇ ਨੂੰ ਉਤਰਨ ਵਾਸਤੇ, ਉਹ ਟੈਕਨੋਲੋਜੀ ਦੇ ਨਾਲ ਉਹਨਾਂ ਨੂੰ ਇਹ ਦੱਸ ਦਿੰਦਾ ਵੀ ਮੈਂ ਤੁਹਾਡਾ ਦੁਸ਼ਮਣ ਆ ਰਿਹਾ।
1: ਅੱਛਾ,
0: ਹਾਂਜੀ, ਜਦੋਂ ਉਹ ਪਤਾ ਲੱਗਾ ਤਾਂ ਉਹਨਾਂ ਨੇ ਮੂਹਰੇ ਉਹ ਉਹਨਾਂ ਤੇ ਉਹ ਵਿਜਾ ਚਲਾਤੀਆਂ ਤੇ ਉਹਦੇ ਨਾਲ ਡਿੱਗ ਪਏ ਤਿੰਨੀ, ਨਹੀਂ ਤਾਂ ਮੈਂ ਵੀ ਉਦਣ ਦਾ ਸੋਚਦਾ ਸੀਗਾ ਵੀ ਤਿੰਨ ਜਹਾਜ਼ ਇੱਕੋ ਵਾਰੀ ਕਿੱਦਾਂ ਡਿੱਗ ਪਏ, ਪਰ ਉਹਨਾਂ ਦੇ ਵਿਚ ਇਹਦੀ ਟੈਕਨੋਲੋਜੀ ਵਰਤੀ ਗਈ ਆ ਚਾਈਨਾ ਦੀ, ਉਹ ਚਾਈਨਾ ਦੀ ਡਿਵੈਲਪ ਹੋਈ ਟੈਕਨੋਲੋਜੀ ਆ ਜਿਹਦੇ ਨਾਲ ਉਹਨਾਂ ਨੇ ਉਹ ਜਹਾਜ਼ ਹਾਲੇ ਹਾਲਾਂਕਿ ਸੀਗੇ ਉਹ ਕੁਵੈਤ ਦੇ, ਪਰ ਉਹਨਾਂ ਦੇ ਵਿਚ ਐਸਾ ਸਿਸਟਮ ਵੀ ਚਾਈਨਾ ਨੇ ਤਿਆਰ ਕੀਤਾ ਆ ਕਿ ਉਹ ਕੁਵੈਤ ਜਿਹੜਾ ਸੀਗਾ ਉਹਨਾਂ ਨੂੰ ਇਹ ਲੱਗਿਆ ਵੀ ਇਹ ਜਹਾਜ਼ ਆ ਜਿਹੜੇ ਸਾਡੇ ਦੁਸ਼ਮਣ ਇਰਾਨ ਦੇ ਆ ਰਹੇ ਆ ਤੇ ਉਹਨਾਂ ਨੇ ਉਹਨਾਂ ਤੇ ਬੁਰੇ ਥੱਲੇ ਉਹ ਚਲਾਤੀਆਂ ਤੇ ਉਹ ਤਿੰਨੇ ਸਿੱਟ ਲੈ।
1: ਚੀਮਾ ਸਾਹਿਬ ਐਨਕਾਂ ਮਿਲ ਗਈਆਂ ਕਿ ਨਹੀਂ?
0: ਨਹੀਂ, ਹਜੇ ਨਹੀਂ ਮਿਲੀਆਂ।
1: ਚਲੋ, ਕੱਲ ਮਿਲ ਜਾਣਗੀਆਂ। ਅੱਛਾ ਜੀ,
0: ਤੇ ਸੋ ਇਸ ਤਰ੍ਹਾਂ ਦੀ ਟੈਕਨੋਲੋਜੀ ਆ ਜੀ ਅੱਗੇ ਦੀ ਅੱਗੇ ਡਿਵੈਲਪ ਆ। ਹੁਣ ਜਿਹੜਾ ਆ ਮੈਨੂੰ ਲੱਗ ਰਿਹਾ ਵੀ ਇਜ਼ਰਾਈਲ ਦਾ ਨੁਕਸਾਨ ਕਾਫੀ ਹੋਇਆ, ਪਰ ਇਜ਼ਰਾਈਲ ਹੈ ਜਿਹੜਾ ਉਹਦਾ ਨੁਕਸਾਨ ਬੜਾ ਕਰ ਰਿਹਾ ਆਪਣੇ ਲਬਨਾਨ ਦਾ।
1: ਲਬਨਾਨ ਦੇ ਵਿਚ ਜੀਮਾ ਸਾਹਿਬ ਪਿਛਲੇ 40 ਸਾਲ ਤੋਂ ਮੈਂ ਤੇ ਦੇਖ ਰਿਹਾ ਵਾਂ, ਜੰਗ ਲੱਗੀ ਮੈਂ ਉਥੇ ਰਿਹਾ ਵਾਂ ਥੋੜਾ ਚਿਰ, ਪਰ ਉਥੇ ਉਦੋਂ ਵੀ ਇਹੀ ਹਾਲ ਸੀ, ਅਸੀਂ ਭੱਜਦੇ ਸੀ, ਉਦੋਂ ਰੌਲਾ ਪੈਂਦਾ ਸੀ ਭੱਜੋ ਭੱਜੋ ਭੱਜੋ ਬੇਸਮੈਂਟਾਂ ਚ ਜਾ ਕੇ ਲੁਕਦੇ ਸੀ।
0: ਹਾਂਜੀ ਹਾਂਜੀ,
1: ਇਹ ਇਸਰਾਇਲ ਹੀ ਕਰਦਾ ਸੀ ਉਥੇ ਉਹਨਾਂ ਦੇ ਬੰਬਾਰੀ ਹੈ ਨਾ, ਤੇ ਅਸੀਂ ਏਰੀਏ ਚ ਰਹਿੰਦੇ ਸੀ ਨਾ, ਉਹ ਕ੍ਰਿਸਚਨ ਏਰੀਆ ਸੀ, ਪਰ ਦੂਜੇ ਕਰਦੇ ਸੀ ਤੇ ਇਸਰਾਇਲ ਦੇ ਵੀ ਪਤਾ ਥੋੜਾ ਲੱਗਦਾ ਵੀ ਕਿੱਧਰ ਨੂੰ ਜਾਣਾ ਕਿੱਧਰ ਨੂੰ ਠਾ ਬੰਬ।
0: ਹਾਂਜੀ ਹਾਂਜੀ, ਉਥੇ ਖਾਸਾ ਜਿਹੜਾ ਇਹ ਲਿਬਨਾਨ ਹੈਗਾ ਉਹਦੇ ਵਿਚ ਇਕ ਤਾਂ ਉਹਨਾਂ ਦਾ ਉਹਨਾਂ ਜਿਹੜਾ ਦੇਸ਼ ਵੰਡਿਆ ਆ ਇੱਕ ਪਾਸੇ ਕ੍ਰਿਸਚੀਅਨ ਦੂਜੇ ਪਾਸੇ ਮੁਸਲਮਾਨ,
1: ਅੱਧਾ ਅੱਧਾ, ਇੱਕ ਸਾਈਡ ਦੇ ਉੱਪਰ ਬਰੂਦ ਦੇ ਏਰੀਏ ਦੇ ਵਿਚ ਜਿਹੜਾ ਉਹ ਮੁਸਲਮਾਨ ਏਰੀਆ,
0: ਬਰੂਦ ਜਿਹੜਾ ਆ ਉਹ ਵੀ ਵੰਡਿਆ ਹੋਇਆ ਦੋਨਾਂ ਦਾ।
1: ਚੀਮਾ ਸਾਹਿਬ ਮੈਂ ਤੁਹਾਨੂੰ ਦੱਸਦਾ, ਮੁੰਡੇ ਜਾਂਦੇ ਹੁੰਦੇ ਸੀ ਪਰਲੇ ਬੰਨੇ, ਅਸੀਂ ਇੰਡੀਅਨ ਜਿਹੜੇ ਸੀ ਨਾ ਅਸੀਂ ਚਲੇ ਜਾਂਦੇ ਸੀ ਉਧਰਲੇ ਬੰਨੇ ਵੀ ਤੇ ਇਧਰਲੇ ਬੰਨੇ ਵੀ, ਪਾਕਿਸਤਾਨੀ ਜਿਹੜੇ ਸੀ ਮੁਸਲਮਾਨ ਸੀ ਉਹ ਇਧਰ ਕ੍ਰਿਸਚਨ ਏਰੀਏ ਚ ਨਹੀਂ ਸੀ ਆ ਸਕਦੇ, ਤੇ ਜਿਹੜੇ ਜਦੋਂ ਜਾਂਦੇ ਸੀ ਨਾ ਬੈਰੂਤ ਨੂੰ ਘੁੰਮਣ ਫਿਰਨ, ਉਹ ਉਥੇ ਜਿਹੜੀ ਉਹਨਾਂ ਦੀ ਪੁਲਿਸ ਬੈਠੀ ਆਰਮੀ ਬੈਠੀ ਹੁੰਦੀ ਨਾ ਉਹ ਸਾਡੇ ਬੰਦਿਆਂ ਦੇ ਮੋਢੇ ਦੇਖਦੀ ਹੁੰਦੀ ਸੀ ਕੱਪੜਾ ਲਵਾ ਕੇ, ਥੱਲੇ ਨੂੰ ਕਰਕੇ ਨਾ ਦੇਖਦੇ ਸੀ ਕਿ ਇਹ ਕਦੇ ਬੋਰੇ ਬਾਰੇ ਤੇ ਨੀ ਚੁੱਕਦੇ, ਉਧਰ ਕਦੇ ਕੰਨ ਪਏ ਨੀ ਹੁੰਦੇ ਜਿਦਾਂ, ਜੇ ਤਾਂ ਕੋਈ ਕੰਨ ਵਾਲਾ ਫੜਿਆ ਗਿਆ ਤੇ ਫੇਰ ਉਹਨੂੰ ਉੱਥੇ ਫੜ ਲੈਂਦੇ ਸੀ।
0: ਅੱਛਾ,
1: ਹਾਂਜੀ ਹਾਂਜੀ ਹਾਂਜੀ, ਉਹਨਾਂ ਕੋਲ
0: ਬੋਰੇ ਕਾਹਦੇ ਚੱਕਦੇ ਸੀ, ਬੋਰੇ ਕਾਹਦੇ
1: ਨਹੀਂ ਬੋਰੇ, ਜਿਦਾਂ ਤੁਸੀਂ ਇਧਰਲੇ ਬੰਨੇ ਚੀਮਾ ਸਾਹਿਬ ਤੁਹਾਨੂੰ ਹੁੰਦਾ ਕੀ ਸੀ ਕਿ ਇੱਕ ਹੈਗੀ ਸੀ ਕਤੈਬ ਜਿਹੜੀ ਇਹਨਾਂ ਦੀ ਆਰਮੀ ਸੀ ਉਹਨੂੰ ਕਤੈਬ ਕਹਿੰਦੇ ਸੀ ਕ੍ਰਿਸਚਨ ਏਰੀਏ ਦੇ ਵਿਚ, ਉਹ ਮੁੰਡਿਆਂ ਨੂੰ ਚੱਕ ਕੇ ਲੈ ਜਾਂਦੀ ਸੀ ਜਿਹੜੇ ਕੰਮ ਕੁੰਮ ਕਰਦੇ, ਉਹਨਾਂ ਨੂੰ ਚੱਕ ਕੇ ਲੈ ਜਾਂਦੀ ਸੀ। ਉੱਥੇ ਜੰਗ ਲੱਗੀ ਸੀ ਇਸ ਤਰੀਕੇ ਦੀ ਕਿ ਘਰ ਤੋਂ ਘਰ ਇਹ ਘਰ ਦੇ ਵਿਚ ਵੜ ਗਏ ਤੇ ਉਥੋਂ ਫਿਰ ਮੁੰਡਿਆਂ ਨੂੰ ਚੱਕ ਕੇ ਲੈਣਾ ਤੇ ਬਜਰੀ ਦੇ ਬੋਰੇ, ਸੀਮਟ ਦੇ, ਰੇਤਾ ਦੇ ਬੋਰੇ, ਜਿਹੜੇ ਬੋਰੇ ਉਹ ਰੱਖਣੇ ਹੁੰਦੇ ਆ।
0: ਅੱਛਾ ਅੱਛਾ, ਮੋਰਚੇ ਬਣਾਉਣੇ,
1: ਜਿਨ੍ਹਾਂ ਨਾਲ ਮੋਰਚੇ ਬਣਦੇ ਆ, ਤੇ ਉਹ ਫਿਰ ਇੱਦਾਂ ਨਾ ਚੱਕ ਕੇ ਲੈ ਜਾਂਦੇ ਸੀ ਤੇ ਬੰਦਿਆਂ ਨੂੰ ਹਫ਼ਤਾ ਹਫ਼ਤਾ ਉਥੇ ਉਹਨਾਂ ਕੋਲੋਂ ਕੰਮ ਕਰਾਉਣਾ ਤੇ ਉਹਨਾਂ ਨੂੰ ਮੁੜ ਕੇ ਫੇਰ ਛੱਡ ਦੇਣਾ, ਹੋਰ ਲੈ ਜਾਣੇ ਚੱਕ ਕੇ, ਇੱਦਾਂ ਦਾ ਕੰਮ ਉਥੇ ਚੱਲਦਾ ਹੁੰਦਾ ਸੀ।
0: ਕੰਨ ਪੈ ਜਾਂਦੀ ਸੀ ਮੁੰਡਿਆਂ ਦੇ ਉੱਤੇ,
1: ਕੰਨ ਪੈ ਜਾਂਦੀ ਸੀ, ਹਾਂ ਉਹ ਤੁਹਾਡੇ ਕੰਨ ਦੇਖਦੇ ਹੁੰਦੇ ਸੀ ਕਿ ਵੀ ਇਹ ਬੰਦਾ ਉਧਰੋਂ ਆਇਆ ਕਿ ਉਹਨਾਂ ਦਾ ਨਾ ਕਿਤੇ ਕਰਦਾ ਆਇਆ ਕੰਮ, ਇੱਦਾਂ ਦਾ ਹੁੰਦਾ ਸੀ।
0: ਅੱਛਾ ਕਾਕਾ ਸਾਹਿਬ, ਤੁਸੀਂ ਇੱਕ ਗੱਲ ਦੱਸੋ, ਤੁਸੀਂ ਇੱਥੇ ਕਿਹੜੇ ਸਮਝ ਆਏ?
1: ਮੈਂ ਇੱਥੇ ਆਇਆ ਜੀ 85 ਦੇ ਵਿਚ।
0: ਅੱਛਾ ਏਡੀ 5 ਦੇ ਵਿਚ ਉਹਨਾਂ ਸਮਿਆਂ ਦੇ ਵਿਚ ਜਿਹੜਾ ਬਰੂਕ ਸੀਗਾ ਉੱਥੇ ਇੱਕ ਬੰਬਿੰਗ ਹੋਈ ਸੀ ਬਹੁਤ ਵੱਡੀ।
1: ਕੀ ਹੋਈ ਸੀ?
0: ਬੰਬ ਉੱਥੇ ਅਮਰੀਕਾ ਦੀ ਮਿਲਟਰੀ ਦਾ ਬੇਸ ਸੀ ਉੱਥੇ।
1: ਅੱਛਾ
0: ਉਹਦੇ ਉੱਤੇ ਹਮਲਾ ਹੋਇਆ ਸੀ ਬਹੁਤ ਵੱਡਾ, ਮੇਰਾ ਖਿਆਲ 200 ਕਿੰਨੇ ਤੁਸੀਂ 300 ਦੇ ਨੇੜੇ ਲਾ ਲਓ ਅਮਰੀਕਨ ਫੌਜੀ ਜਿਹੜੇ ਸੀ ਮਰੇ ਸੀਗੇ, ਤੇ ਜਿਹੜਾ ਪ੍ਰੈਜੀਡੈਂਟ ਰੇਗਨ ਦਾ ਸੀਗਾ ਉਦੋਂ ਉਹ ਸੀਗਾ।
1: ਠੀਕ ਆ,
0: ਉਹਨੇ ਫਿਰ ਉਸੇ ਵੇਲੇ ਉਦੋਂ ਬਾਅਦ ਚ ਆਪਣੀ ਮਿਲਟਰੀ ਉਥੋਂ ਕੱਢ ਲਈ ਸੀ। ਹੁਣ ਮੇਰਾ ਖਿਆਲ ਉੱਥੇ ਫਰਾਂਸ ਦੀ ਮਿਲਟਰੀ ਹੈ, ਜਿਹੜਾ ਕ੍ਰਿਸਚੀਅਨ ਪਾਸਾ ਹੈ ਨਾ ਉੱਥੇ, ਮੇਰਾ ਖਿਆਲ ਸ਼ਾਇਦ ਫਰਾਂਸ ਦੀ ਮਿਲਟਰੀ ਦਾ, ਪਰ ਆਪਾਂ ਉਹ ਤਾਂ ਗੂਗਲ
1: ਅਮਰੀਕਾ ਦੀ ਵੀ ਹੋ ਸਕਦੀ ਹੈ ਜੀ, ਕਿਉਂਕਿ
0: ਉਦੋਂ ਅਮਰੀਕਾ ਦੀ ਸੀਗੀ, ਹੁਣ ਨੀ ਪਤਾ, ਪਰ ਉਦੋਂ ਅਮਰੀਕਾ ਦੀ ਸੀਗੀ ਤੇ ਉਹ ਬੈਰਕ ਜਦੋਂ ਇਹਦੇ ਕਿਹਦੀਆਂ ਨਾ ਉਹਨੇ ਬੰਬ ਮਾਰਤੇ ਸੀਗੇ, ਬੈਰਕਾਂ ਜਿਹੜੀਆਂ ਸੀਗੀਆਂ ਅਮਰੀਕਨ ਫੌਜ ਦੀਆਂ, ਉੱਥੇ 300 ਦੇ ਨੇੜੇ 200 ਸਿੱਖ ਕਿੰਨੇ ਇੰਨੇ ਫੌਜੀ ਜਿਹੜੇ ਸੀ ਉਹ ਮਾਰੇ ਗਏ ਸੀਗੇ, ਫਿਰ ਉਹਨਾਂ ਨੇ ਕੱਢ ਲਿਆ ਉੱਥੋਂ ਕੱਢ ਲਿਆ ਸੀ ਅਮਰੀਕਾ ਨੇ।
1: ਮੈਂ 84 ਦੇ ਵਿਚ ਸ਼ਾਇਦ ਆ ਗਿਆ ਸੀ ਜਰਮਨ, 84 ਚ ਫਰਾਂਸ ਆਇਆ ਸੀ, ਫਰਾਂਸ ਤੋਂ ਫਿਰ ਜਰਮਨ ਆ ਗਿਆ, ਤੇ ਜਰਮਨ ਤੋਂ ਫਿਰ ਮੈਂ ਇਧਰ ਆ ਗਿਆ, ਤੇ 84 ਦੇ ਵਿਚ ਮੈਂ ਜਰਮਨ ਚ ਸੀ ਜਦੋਂ ਹੋਇਆ ਸਾਡੇ ਅਟੈਕ ਹੋਇਆ ਹਰਿਮੰਦਰ ਸਾਹਿਬ ਤੇ। ਏਦਾਂ ਦੀਆਂ ਗੱਲਾਂ ਚੀਮਾ ਸਾਹਿਬ, ਚਲੋ ਆਪਾਂ ਬਹੁਤ ਵਧੀਆ ਵਧੀਆ ਜਾਣਕਾਰੀਆਂ ਕੋਸ਼ਿਸ਼ ਕੀਤੀ ਹੈ ਕਿ ਆਪਣੇ ਭੈਣ ਭਰਾਵਾਂ ਨੂੰ ਦਈਏ, ਇਹੋ ਜਿਹੀਆਂ ਖਬਰਾਂ ਜਿਹੜੀਆਂ ਉਹ ਆਮ ਤੁਹਾਨੂੰ ਨਹੀਂ ਮਿਲਦੀਆਂ ਦੋਸਤੋ, ਇਹ ਬੜੀਆਂ ਚੀਮਾ ਸਾਹਿਬ ਕੱਢ ਕੇ ਲਿਆਉਂਦੇ ਨੇ, ਲੱਭ ਕੇ ਲਿਆਉਂਦੇ ਨੇ, ਪੂਰਾ ਟਾਈਮ ਲੱਗ ਕੇ ਲੱਭਦੀਆਂ, ਔਰ ਕੋਸ਼ਿਸ਼ ਕਰੀਦੀ ਹੈ ਕਿ ਜੋ ਸੱਚਾਈ ਆ ਉਹ ਤੁਹਾਡੇ ਨਾਲ ਰੂਬਰੂ ਇਸੇ ਤਰ੍ਹਾਂ ਹੀ ਕਰਦੇ ਰਹੀਏ ਤੇ ਕਰਦੇ ਰਵਾਂਗੇ ਵੀ, ਕੋਈ ਮਫਾਦ ਨਹੀਂ ਸਾਡਾ, ਸੱਚ ਤੇ ਕਹਿਣ ਦੀ ਹਿੰਮਤ ਹੈ ਸਾਡੇ ਵਿਚ, ਚਾਹੇ ਅਮਰੀਕਾ ਚ ਬੈਠੀਏ ਤੇ ਚਾਹੇ ਇੰਡੀਆ ਚ ਬੈਠੀਏ। ਸੋ ਇਹ ਖਬਰਾਂ ਦੇ ਨਾਲ ਤੁਸੀਂ ਜੁੜਦੇ ਹੋ, ਬੜੀ ਮਿਹਰਬਾਨੀ, ਥੈਂਕ ਯੂ। ਪ੍ਰੋਗਰਾਮ ਸਾਡੇ ਜਿਹੜੇ ਆ 24 ਆਵਰ ਰੇਡੀਓ ਚੱਲਦਾ, ਰਿਪੀਟ ਪ੍ਰੋਗਰਾਮ ਵੀ ਆਉਂਦੇ ਆ, ਜਿਹੜਾ ਕੋਈ ਮਿਸ ਕਰ ਗਿਆ ਤੁਸੀਂ ਰਿਪੀਟ ਪ੍ਰੋਗਰਾਮ ਵੀ ਸੁਣ ਸਕਦੇ ਹੋ, ਜਾਂ ਕਿਸੇ ਨੂੰ ਪ੍ਰੋਗਰਾਮ ਚਾਹੀਦਾ ਹੋਵੇ ਜਾਂ ਨਹੀਂ ਸੁਣ ਸਕਿਆ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 7328743259 7328743259, ਇਹ ਅਮਰੀਕਾ ਦਾ ਨੰਬਰ ਹੈ, ਤੇ ਤੁਸੀਂ ਚਾਹੋ ਤੇ ਮੈਂ ਤੁਹਾਨੂੰ ਉਹ ਪ੍ਰੋਗਰਾਮ ਭੇਜ ਵੀ ਸਕਦਾ ਜਿਹੜਾ ਤੁਸੀਂ ਮਿਸ ਕਰ ਗਏ ਹੋ। ਬੜੀ ਮਿਹਰਬਾਨੀ ਚੀਮਾ ਸਾਹਿਬ, ਸ਼ੁਕਰੀਆ, ਧੰਨਵਾਦ। ਆਪਣਾ ਫੋਨ ਨੰਬਰ ਵੀ ਦੱਸ ਦਿਓ ਚੀਮਾ ਸਾਹਿਬ
0: ਜੀ। ਦੋਸਤੋ, ਮੇਰਾ ਫੋਨ ਨੰਬਰ ਜੇ ਤੁਸੀਂ ਅਮਰੀਕਾ ਕੈਨੇਡਾ ਤੋਂ ਕਰਨਾ ਤਾਂ 5089903597 ਆ, ਅੰਗਰੇਜ਼ੀ ਦੇ ਵਿਚ ਦੱਸ ਦਿੰਦੇ ਆ 5599303597, ਤੇ ਜਿਹੜੇ ਭਾਰਤ ਤੋਂ ਜਾਂ ਜਰਮਨ ਤੋਂ ਹੋਰ ਕੰਟਰੀਆਂ ਤੋਂ ਕਰਨਾ,
1: ਚੀਮਾ ਸਾਹਿਬ ਉਹਨਾਂ ਨੂੰ ਪਤਾ ਅਮਰੀਕਾ ਦਾ ਕਰਨਾ, ਉਹਦੇ ਚ ਲਾ ਹੀ ਲੈਣਾ
0: ਬਿਲਕੁਲ।
1: ਬੜੀ ਮਿਹਰਬਾਨੀ ਚੀਮਾ, ਹਾਂਜੀ ਬੋਲੋ।
0: ਮੈਂ ਉਹੀ ਕਹਿਣ ਲੱਗਾ ਸੀਗਾ ਭੀ ਤੁਹਾਨੂੰ ਕਿਸੇ ਵੀ ਦੇਖੋ ਡਾਕਟਰ ਸਾਹਿਬ ਆਪਣੇ ਖਾਕ ਸਾਹਿਬ ਗੱਲ ਇਸ ਤਰ੍ਹਾਂ ਆ ਭੀ ਆਪਣੇ ਡਾਕਟਰ ਸਾਹਿਬ ਜਿਹੜੇ ਹੈਗੇ ਆਪਣੇ ਨਾਲ ਆਉਂਦੇ ਆ ਪ੍ਰੋਗਰਾਮ ਤੇ, ਬਹੁਤ ਹੀ ਵਧੀਆ ਇਨਸਾਨ ਆ, ਬਹੁਤ ਕੁਛ ਜਾਣਦੇ ਆ, ਬਹੁਤ ਕੁਛ ਜਾਣਦੇ ਆ, ਕੱਲਾ ਮੈਡੀਸਨ ਦੇ ਵਿਚ ਨੀ,
1: ਕੱਲੀ ਕੱਲੀ ਨਾੜੀ, ਕੱਲੀ ਕੱਲੀ ਨਰਵਸ, ਹਰ ਚੀਜ਼ ਦੇ ਉਹ ਕਾਰੀਗਰ ਆ, ਉਹਨਾਂ ਨੇ ਹੱਥੀ ਹੜਾਇਆ, ਉਹਨਾਂ ਨੇ ਸਾਰਾ ਕੁਛ ਕੀਤਾ, ਆਪਰੇਸ਼ਨ ਵੀ ਕੀਤੇ, ਹਰੇ ਕੰਮ ਕੀਤੇ ਆ, ਵਰਗਾ ਨੌਲੇਜ ਮੈਨੂੰ ਨੀ ਲੱਗਦਾ ਕਿ ਕਿਸੇ ਹੋਰ ਕੋ ਹੋਏਗਾ, ਉਹ ਵੰਡਦੇ ਫਿਰ ਵੰਡੀਦਾ ਹੁੰਦਾ, ਇਹ ਲਓ ਵੀ ਤੁਸੀਂ ਵੀ ਲਓ, ਤੁਸੀਂ ਵੀ ਲਓ, ਡਾਕਟਰ ਤੁਹਾਨੂੰ ਇਹੋ ਜਿਹੀਆਂ ਚੀਜ਼ਾਂ ਦੱਸਦਾ, ਕੋਈ
0: ਨਹੀਂ ਦੱਸਦੇ, ਨਹੀਂ ਦੱਸਦੇ, ਬਿਲਕੁਲ ਨੀ ਦੱਸਦੇ। ਹੁਣ ਖਾਕ ਸਾਹਿਬ ਜੀ ਇੱਕ ਹੋਰ ਗੱਲ ਆ ਕਿ ਉਹ ਕੱਲੇ ਮੈਡੀਸਨ ਦੇ ਵਿਚ ਜਾਂ ਇਹ ਬਾਡੀ ਦੇ ਜਿਹੜੇ ਅੰਗ ਆ ਇਹਨਾਂ ਦੇ ਬਾਰੇ ਚ ਮਾਹਰ ਨਹੀਂ ਹੈਗੇ, ਉਹ ਬਾਣੀ ਦੇ ਵਿਚ ਵੀ ਬਹੁਤ ਕੁਛ ਜਾਣਦੇ,
1: ਕੀਰਤਨ ਕੀਤਾ, ਉਹ ਕਹਿੰਦੇ ਨਾ ਅਸੀਂ ਪਾਠ ਵੀ ਕਰਦੇ ਰਹੇ, ਕੀਰਤਨ ਵੀ ਕਰਦੇ ਰਹੇ, ਅਕਾਲੀ ਦਲ ਦੇ ਵੀ ਰਹੇ ਆ, ਜੇਲਾਂ ਵੀ ਕੱਟੀਆਂ, ਬਹੁਤ ਨੌਲੇਜ ਵਾਲੇ ਬੰਦੇ ਹੈਗੇ ਆ, ਉਹਨਾਂ ਦਾ ਪ੍ਰੋਗਰਾਮ ਪਲੀਜ਼ ਕਿਰਪਾ ਕਰਕੇ ਸੁਣਿਆ ਕਰੋ, ਫੇਸਬੁੱਕ ਤੇ ਵੀ ਮੈਂ ਵੀ ਸ਼ੇਅਰ ਕਰ ਦਿੰਦਾ ਹੁੰਦਾ, ਜੇ ਕਿਤੇ ਰਹਿ ਜਾਵੇ ਤੇ ਤੁਸੀਂ ਉਹਨਾਂ ਦੇ ਨਾਲ ਫਰੈਂਡਸ਼ਿਪ ਕਰ ਸਕਦੇ ਹੋ, ਗੁਰਦੀਪ ਸਿੰਘ, ਡਾਕਟਰ ਗੁਰਦੀਪ ਸਿੰਘ ਸੰਧੂ, ਤੇ ਉਹਨਾਂ ਦੇ ਨਾਲ ਤੁਸੀਂ ਫਰੈਂਡਸ਼ਿਪ ਜਿਹੜੀ ਆ ਆਪਣੀ ਲੈ ਸਕਦੇ ਹੋ, ਔਰ ਪ੍ਰੋਗਰਾਮ ਸੁਣੋ। ਇਹ ਦੇਖੋ ਬਾਕੀ ਨਿੱਕੀ ਨਿੱਕੀਆਂ ਚੀਜ਼ਾਂ ਆਪਾਂ ਬਹੁਤ ਦੇਖਦੇ ਆ, ਜੇ ਇਹ ਚੀਜ਼ ਅਸੀਂ ਘਰ ਚ ਬਹਿ ਕੇ ਬੱਚਿਆਂ ਤੱਕ ਸੁਣਾ ਦਈਏ ਨਾ, ਬਿਲਕੁਲ ਕਰੋ ਕਿ ਕੋਈ ਬਿਮਾਰ ਹੋਵੇ ਨਾ, ਔਰ ਤੁਹਾਨੂੰ ਹਰ ਚੀਜ਼ ਦਾ ਨੌਲੇਜ ਹੋ ਜਾਏ ਕਿ ਬਈ ਇਹ ਡਾਕਟਰ ਸਾਹਿਬ ਨੇ ਜਿਹੜੀਆਂ ਗੱਲਾਂ ਕਹੀਆਂ ਇੱਥੇ ਗੌਰ ਕਰੀਏ ਜੀ।
0: ਹਾਂਜੀ, ਹੁਣ ਖਾਕ ਸਾਹਿਬ ਜੀ ਇੱਕ ਜਿਹੜੀ ਮੇਰੇ ਦਿਮਾਗ ਚ ਉਹ ਗੱਲ ਆ ਕਿ ਉਹ ਵੀ ਆਪਣੇ ਸਰੋਤਿਆਂ ਨਾਲ ਸਾਂਝੀ ਕਰਨੀ ਆ ਆਪਾਂ, ਤੇ ਤੁਸੀਂ ਵੀ ਇਹ ਬਹੁਤ ਵਾਰੀ ਸੁਣਿਆ ਹੋਣਾ, ਕਈ ਆਪਣੇ ਜਿਹੜੇ ਗੁਣੀ ਗਿਆਨੀ ਆ, ਗ੍ਰੰਥੀ ਸਾਹਿਬਾਨ ਹੈਗੇ ਆ, ਜਾਂ ਜਿਹੜੇ ਆਪਣੇ ਆਹ ਕਥਾਵਾਚਕ ਹੈਗੇ ਆ, ਉਹ ਕਹਿੰਦੇ ਆ ਜੀ ਪੱਥਰ ਦੇ ਵਿਚ ਵੀ ਕੀੜਾ ਹੁੰਦਾ ਆ, ਇਹ ਗੱਲ ਆਮ ਪ੍ਰਚਾਰ ਛੋਟੇ ਹੁੰਦੇ ਤੋਂ ਸੁਣਦੇ ਆਏ ਆ, ਪੱਥਰ ਦੇ ਵਿਚ ਵੀ ਕੀੜਾ ਹੁੰਦਾ ਤੇ ਉਹਨੂੰ ਵੀ ਰੱਬ ਆ ਜਿਹੜਾ ਉਹਦੇ ਵਿਚ ਰਿਜ਼ਕ ਦਿੰਦਾ ਆ, ਤੇ ਅਸਲ ਦੇ ਵਿਚ ਕੀ ਆ ਖਾਕ ਸਾਹਿਬ ਜੀ, ਉਹ ਪੱਥਰ ਦੇ ਵਿਚ ਕੀੜੇ ਦੀ ਗੱਲ ਨੀ ਕਰਦੇ। ਅੱਛਾ, ਉਹ ਪੰਕਤੀ ਆ ਜਿਹੜੀ ਉਹ ਹੈ ਕੀ ਆ? ਇਹ ਖਾਕ ਸਾਹਿਬ ਸਾਡੇ ਸਰੋਤੇ ਵੀ ਜਿਹੜੇ ਸੁਣਦੇ ਆ ਧਿਆਨ ਨਾਲ ਸੁਣਿਓ ਤੇ ਇਹਨੂੰ ਮਨ ਦੇ ਵਿੱਚ ਵਸਾ ਲਓ, ਦੇਖੋ ਕਿੱਦਾਂ ਜਿਹੜਾ ਹੈ ਤੁਹਾਨੂੰ ਸੱਚ ਨਾਲ ਉਹ ਕਿੱਦਾਂ ਤੋੜ ਦਿੱਤਾ ਜਾਂਦਾ ਆ, ਜਾਂ ਤੁਹਾਡੀ ਆਪਣੀ ਜਿਹੜਾ ਗਿਆਨ ਦੇ ਵਿੱਚ ਵਿਦਿਆ ਦੇ ਵਿੱਚ ਘਾਟ ਹੁੰਦੀ ਆ, ਤੇ ਜਾਂ ਫਿਰ ਜਿਹੜੇ ਸ਼ੈਤਾਨ ਲੋਕ ਆ ਉਹ ਤੁਹਾਨੂੰ ਅਸਲੀਅਤ ਦੱਸਦੇ ਨੀ। ਹੁਣ ਖਾਕ ਸਾਹਿਬ ਜੀ ਇਹ ਧਿਆਨ ਨਾਲ ਸੁਣਨ ਵਾਲੀ ਗੱਲ ਆ, ਉੱਥੇ ਪੰਕਤੀ ਜਿਹੜੀ ਆਉਂਦੀ ਆ, ਡਾਕਟਰ ਸਾਹਿਬ ਬਹੁਤ ਵਾਰੀ ਇਹਨੂੰ ਜਿਹੜੀ ਆ ਉਹ ਪੰਕਤੀ ਨੂੰ ਲੋਕਾਂ ਦੇ ਨਾਲ ਸਾਂਝੀ ਕਰਦੇ ਆ, ਉਹ ਪੰਕਤੀ ਹੈਗੀ ਆ ਸੈਲ ਪੱਥਰ ਮੇਂ ਜੰਤ ਉਪਾਇਆ
1: ਜੀ,
0: ਸੈਲ ਪੱਥਰ ਮੇਂ ਜੰਤ ਉਪਾਇਆ ਤੇ ਤਾਕਾ ਰਿਜਕ ਆਗੇ ਕਰ ਧਰਿਆ
1: ਜੀ।
0: ਅਗਲੀ ਪੰਕਤੀ ਹੈਗੀ ਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ।
1: ਬਿਲਕੁਲ
0: ਅੱਛਾ ਖਾਕ ਸਾਹਿਬ ਜੀ, ਜਿਹੜੇ ਆਪਾਂ ਹੁਣ ਆਹ ਅਰਥ ਸਾਡੇ ਸਰੋਤਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਆ, ਦੋਸਤੋ ਇਹਨਾਂ ਨੂੰ ਚੰਗੀ ਤਰ੍ਹਾਂ ਸਮਝ ਲਓ ਇਹਦੇ ਅਸਲ ਦੇ ਵਿੱਚ ਅਰਥ ਕੀ ਆ। ਪੱਥਰ ਦੇ ਵਿੱਚ ਕੋਈ ਕੀੜਾ ਨਹੀਂ ਹੁੰਦਾ, ਇੱਥੇ ਗੁਰੂ ਸਾਹਿਬ ਕਹਿ ਕੀ ਰਹੇ ਆ, ਗੁਰੂ ਨਾਨਕ ਦੇਵ ਜੀ ਮਹਾਰਾਜ ਸੀਗੇ ਉਹ ਜਿਹੜੇ ਉਹਨਾਂ ਨੂੰ ਬ੍ਰਹਿਮੰਡ ਦਾ ਗਿਆਨ ਸੀ ਪੂਰੇ ਦਾ, ਇਹ ਬ੍ਰਹਿਮੰਡ ਆ ਜਿਹੜਾ ਇਹ ਬਣਿਆ ਕਿੱਦਾਂ ਤੇ ਇਹਨੇ ਖਤਮ ਕਿੱਦਾਂ ਹੋਣਾ ਉਹਨਾਂ ਕੋਲ ਸਾਰਾ ਗਿਆਨ ਸੀਗਾ।
1: ਬਿਲਕੁਲ
0: ਗੁਰੂ ਨਾਨਕ ਦੇਵ ਜੀ ਦੇ ਕੋਲ, ਜਿਹੜੇ ਅੱਕਲ ਦੇ ਸਾਇੰਸਦਾਨ ਆ ਇਹ ਉੱਥੇ ਤਿੱਕਰ ਸੁਪਨਾ ਵੀ ਨਹੀਂ ਲੈ ਸਕਦੇ ਜਿੱਥੇ ਤਿੱਕਰ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਸੀ ਬ੍ਰਹਮ ਦਾ।
1: ਬਿਲਕੁਲ
0: ਅੱਛਾ ਹੁਣ ਇੱਥੇ ਗੁਰੂ ਸਾਹਿਬ ਕਹਿ ਕੀ ਰਹੇ ਆ, ਉਹ ਕਹਿੰਦੇ ਆ ਭਾਈ ਸੈਲ ਪੱਥਰ, ਸੈਲ ਖਾਕ ਸਾਹਿਬ ਜਿਹੜਾ ਸ਼ਬਦ ਆ ਉਹ ਜਿਹੜੀਆਂ ਆਪਣੇ ਸਕੂਲਾਂ ਦੇ ਵਿੱਚ ਸਲੇਟਾਂ ਹੁੰਦੀਆਂ ਸੀ ਨਾ, ਸਲੇਟਾਂ ਸਲੇਟ ਦੇ ਉੱਤੇ ਸਲੇਟੀ ਨਾਲ ਲਿਖੀਦਾ ਸੀ।
1: ਬਿਲਕੁਲ
0: ਅੱਛਾ ਉਹ ਜਿਹੜੀ ਸਲੇਟ ਆ ਉਹ ਬਹੁਤ ਵੱਡੇ ਵੱਡੇ ਪੱਥਰ ਹੁੰਦੇ, ਉਹਦੀਆਂ ਏਦਾਂ ਲਸਾਂ ਤਹਿਾਂ ਹੁੰਦੀਆਂ ਉਹਦੀਆਂ, ਪਹਾੜਾਂ ਦੇ ਵਿੱਚ ਕਈ ਵਾਰੀ ਆਪਾਂ ਕਈ ਜਗ੍ਹਾ ਤੇ ਪਹਾੜਾਂ ਦੇ ਵਿੱਚ ਉਹ ਹੁੰਦੀਆਂ, ਤੂੰ ਉੱਚੀ ਜਿਹੀ ਪਹਾੜੀ ਹੁੰਦੀ ਆ ਤੇ ਉਹਦੇ ਵਿੱਚ ਤੁਹਾਨੂੰ ਗਿਰੀਆਂ ਹੁੰਦੀਆਂ ਪੱਥਰ ਜਿਹਾ, ਉਹਨੂੰ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਸਲੇਟ, ਜਿਹੜੀਆਂ ਲਿਖਣ ਵਾਲੀਆਂ ਸਲੇਟਾਂ ਇਹ ਉਹਦੇ ਤੋਂ ਕੱਟ ਕੱਟ ਕੇ ਪੀਸ ਬਣਾ ਕੇ ਬਣਾਈਆਂ ਹੁੰਦੀਆਂ
1: ਜੀ।
0: ਸੋ ਉਹਨੂੰ ਕਹਿੰਦੇ ਆ ਸਲੇਟ ਅੰਗਰੇਜ਼ੀ ਦੇ ਵਿੱਚ SLATE ਸਲੇਟ, ਪੰਜਾਬੀ ਦੇ ਵਿੱਚ ਉਹਨੂੰ ਕਹਿੰਦੇ ਸੈਲ, ਪੰਜਾਬੀ ਭਾਸ਼ਾ ਦੇ ਵਿੱਚ ਉਹਨੂੰ ਸੈਲ ਕਹਿੰਦੇ ਆ
1: ਜੀ।
0: ਅੱਛਾ ਜਦੋਂ ਗੁਰੂ ਸਾਹਿਬ ਕਹਿੰਦੇ ਉਹ ਕਹਿੰਦੇ ਸੈਲ ਪੱਥਰ, ਕਹਿੰਦੇ ਭਾਈ ਜਿੱਥੇ ਇਸ ਧਰਤੀ ਉੱਤੇ ਉਹ ਸੈਲ ਹੈਗੀ ਨਾ, ਸਲੇਟਾਂ ਪਹਾੜੀਆਂ ਦੇ ਵਿੱਚ ਹੈਗੀਆਂ ਤੇ ਜਿੱਥੇ ਪੱਥਰ ਪਏ ਆ ਪਥਰੀਲੀਆਂ ਜਗ੍ਹਾ ਹੁੰਦੀਆਂ ਜਿੱਥੇ ਪੱਥਰ ਪੱਥਰ ਹੁੰਦੇ ਹੁਣ ਆਪਣੇ ਇੰਡੀਆ ਦੇ ਵਿੱਚ, ਉਹ ਦੇਖਿਆ ਲੋਕਾਂ ਨੇ ਉਹ ਕ੍ਰੈਸ਼ਰ ਲਵਾਏ ਹੋਏ ਆ ਜਿੱਥੋਂ ਬਜਰੀ ਬਣਾ ਕੇ ਉਹ ਕਰਦੇ
1: ਪੱਥਰ ਤੋੜ ਤੋੜ ਕੇ,
0: ਪੱਥਰ ਤੋੜ ਤੋੜ ਕੇ ਹਾਂਜੀ। ਸੋ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਕਹਿ ਰਹੇ ਆ ਕਿ ਸੈਲ ਪੱਥਰ ਮੇਂ ਜੰਤ ਪਾਇਆ, ਉਹ ਕਹਿੰਦੇ ਭਾਈ ਜਿੱਥੇ ਉਹ ਸਲੇਟਾਂ ਆ ਧਰਤੀ ਦੇ ਵਿੱਚ ਦੱਬੀਆਂ ਹੋਈਆਂ, ਜਿੱਥੇ ਪਥਰੀਲੀ ਧਰਤੀ ਆ ਉੱਥੇ ਵੀ ਜਿਹੜੇ ਜੀਵ ਪੈਦਾ ਕੀਤੇ ਹੋ ਆ ਕੁਦਰਤ ਨੇ, ਸੈਲ ਪੱਥਰ ਮੇਂ ਜੰਤ ਪਾਇਆ ਤਿੰਨ ਤਾਕਾ ਰਿਜਕ ਆਗੇ ਕਾ ਕਰਿਆ, ਉਹਨਾਂ ਦੇ ਖਾਣ ਵਾਸਤੇ ਉਦਾਂ ਦਾ ਜਿਹੜੇ ਕੁਦਰਤ ਨੇ ਉੱਥੇ ਬਨਸਪਤੀ ਵੀ ਪੈਦਾ ਕੀਤੀ ਉਹਨਾਂ ਦੀ ਖੁਰਾਕ ਵਾਸਤੇ, ਸੈਲ ਪੱਥਰ ਮੇਂ ਜੰਤ ਪਾਇਆ ਕਹਿਣ ਦਾ ਵਰ ਜਿੱਥੇ ਪੱਥਰਾਂ ਦੇ ਪਥਰੀਲੀ ਧਰਤੀ ਦੇ ਵਿੱਚ ਤੇ ਜਿੱਥੇ ਸਲੇਟਾਂ ਆ ਉੱਥੇ ਜਿਹੜੇ ਜੀਵ ਜੰਤੂ ਪੈਦਾ ਕੀਤੇ ਆ ਕੁਦਰਤ ਨੇ ਉਹਨਾਂ ਦੇ ਖਾਣ ਵਾਸਤੇ ਰਿਜਕ ਵੀ ਉੱਥੇ ਪੈਦਾ ਕੀਤਾ ਆ।
1: ਬਿਲਕੁਲ
0: ਸੈਲ ਪੱਥਰ ਮੇਂ ਜੰਤ ਪਾਇਆ ਤਾਕਾ ਰਿਜਕ ਆਗੇ ਕਰ ਧਰਿਆ, ਉਹਨਾਂ ਦਾ ਰਿਜਕ ਆ ਜਿਹੜਾ ਉਹ ਵੀ ਉੱਥੇ ਪੈਦਾ ਕੀਤਾ ਹੋਇਆ। ਅਗਲੀ ਪੰਕਤੀ ਉਹ ਕਹਿੰਦੇ ਆ ਸੈਲ ਪੱਥਰ ਮੇਂ ਜੰਤ ਪਾਇਆ ਤਾਕਾ ਰਿਜਕ ਆਗੇ ਕਰ ਧਰਿਆ ਮੇਰੇ ਮਾਧੋ ਜੀ। ਹੁਣ ਜਿਹੜਾ ਮਾਧੋ ਸ਼ਬਦ ਆ, ਮਾਧੋ ਸ਼ਬਦ ਆ ਜਿਹੜਾ ਅੰਗਰੇਜ਼ੀ ਦੇ ਵਿੱਚ ਇਹਨੂੰ ਕਹਿੰਦੇ ਆ ਸੇਜ, ਜਿਹੜੇ ਆਪਣੇ ਖਾਕ ਸਾਹਿਬ ਜੀ ਗਾਹਾਂ ਦੀ ਪੀੜੀ ਜਿਹੜੀ ਇੱਥੇ ਦੀ ਜੰਮੇ ਹੋ ਆਪਣੇ ਬੱਚੇ ਆ ਉਹਨਾਂ ਨੂੰ ਪਤਾ ਹੈ ਵੀ ਸੇਜ ਕੀ ਹੁੰਦਾ ਹੈ, ਸ਼ਬਦ SAGE ਹੁੰਦਾ ਸੇਜ, ਉਹਨੂੰ ਪੰਜਾਬੀ ਦੇ ਵਿੱਚ ਕਹਿੰਦੇ ਮਾਧੋ
1: ਜੀ।
0: ਉਹਨੂੰ ਇੱਕ ਕਿਸਮ ਦਾ ਜਿੱਦਾਂ ਸਾਧੂ ਵੀ ਕਹਿ ਦਿੰਦੇ ਆ, ਜਿੱਦਾਂ ਆਪਣੇ ਜਿਹੜੇ ਬੰਦਾ ਸਿੰਘ ਬਹਾਦਰ ਜੀ ਸੀਗੇ ਉਹਨਾਂ ਦਾ ਪਹਿਲਾ ਨਾਂ ਸੀ ਮਾਧੋ ਦਾਸ ਸੀਗਾ।
1: ਬਿਲਕੁਲ ਮਾਧੋ ਦਾਸ,
0: ਮਾਧੋ ਦਾਸ ਸੀਗਾ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨੂੰ ਕਹਿ ਰਹੇ ਆ ਉਸ ਬੰਦੇ ਨੂੰ ਜਿਹਦਾ ਨਾਂ ਮਾਧੋ ਸੀਗਾ, ਉਹਨੂੰ ਉਹ ਕਹਿ ਰਹੇ ਆ ਕਿ ਭਾਈ ਦੇਖੋ ਜਿਹੜਾ ਤੁਸੀਂ ਜਿਹੜੀ ਕੁਦਰਤ ਆ ਉਹਨੇ ਜਿਹੜੇ ਜਿੱਥੇ ਸਲੇਟਾਂ ਆ ਉੱਥੇ ਵੀ ਤੇ ਜਿੱਥੇ ਪਥਰੀਲੀ ਧਰਤੀ ਆ ਉੱਥੇ ਵੀ ਜਿਹੜੇ ਜੀਵ ਪੈਦਾ ਕੀਤੇ ਆ ਉਹਨਾਂ ਦਾ ਰਿਜਕ ਵੀ ਉੱਥੇ ਰੱਖਿਆ ਆ। ਮੇਰੇ ਮਾਧੋ ਜੀ ਸੈਲ ਪੱਥਰ ਮੇਂ ਜੰਤ ਪਾਇਆ ਤਾਕਾ ਰਿਜਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਉਹ ਕਹਿੰਦੇ ਵੀ ਮੇਰੇ ਮਾਧੋ ਸੱਚੇ ਲੋਕਾਂ ਦੀ, ਜਿਹੜੇ ਲੋਕ ਸੱਚ ਦੇ ਮਗਰ ਤੁਰੇ ਹੋਏ ਆ, ਹਰੇਕ ਗੱਲ ਦੀ ਅਸਲੀਅਤ ਲੱਭਣੀ ਜਾਂ ਸੱਚ ਬੋਲਣਾ, ਸੱਚ ਕਹਿਣਾ, ਸੱਚ ਸੁਣਨਾ, ਉਹਨਾਂ ਲੋਕਾਂ ਦੀ ਸੰਗਤ ਕਰਨੇ ਨਾਲ ਤੁਸੀਂ ਧਰਨਾ ਆ।
1: ਬਿਲਕੁਲ
0: ਮੇਰੇ ਮਾਧੋ ਜੀ ਸੱਤ ਸੰਗਤ, ਜਿਹੜੇ ਸੱਚੇ ਲੋਕ ਆ ਉਹਨਾਂ ਦੀ ਸੰਗਤ ਕਰੋਗੇ ਤੁਹਾਡਾ ਜਿਹੜਾ ਨਿਤਾਰਾ ਆ ਉਹ ਤਾਂ ਹੋਣਾ ਆ।
1: ਬਿਲਕੁਲ
0: ਪੰਕਤੀਆਂ
1: ਦੇ ਅਰਥ ਹੈ ਬਹੁਤ ਵਧੀਆ ਤੁਸੀਂ ਤੇ ਗੁਣੀ ਗਿਆਨੀ ਹੋ ਤੇ ਬੜੀ ਮਿਹਨਤ ਕੀਤੀ ਹੈ ਤੁਸੀਂ ਬੁੱਕਾਂ ਪੜ੍ਹੀਆਂ ਬਹੁਤ ਕੁਛ ਕੀਤਾ ਦੁਨੀਆਂ ਦਾ ਦੁਨੀਆਂ ਘੁੰਮੇ ਫਿਰੇ ਹੋ ਔਰ ਬਹੁਤ ਕੁਛ ਲਰਨ ਕੀਤਾ ਤੁਸੀਂ ਪਰਮਾਤਮਾ ਮੇਹਰ ਰੱਖੇ ਤੁਹਾਡੇ ਤੇ ਇਸੇ ਤਰ੍ਹਾਂ ਪ੍ਰੋਗਰਾਮ ਵੀ ਅਸੀਂ ਕਰਦੇ ਰਹੀਏ ਤੇ ਸ਼ੁਕਰੀਆ ਦੋਸਤੋ ਧੰਨਵਾਦ ਮੇਰੇ ਸਾਰੇ ਸਤਿਕਾਰਯੋਗ ਵੀਰ ਭੈਣ ਭਰਾਵਾਂ ਦਾ ਜਿਹੜੇ ਇਸ ਪ੍ਰੋਗਰਾਮ ਨਾਲ ਜੁੜੇ ਆ ਤੇ ਪਰਸੋਂ ਨੂੰ ਫਿਰ ਤੁਹਾਡੇ ਨਾਲ ਇਸੇ ਤਰ੍ਹਾਂ ਗੁਪਤਗੂ ਕਰਾਂਗੇ ਇਸੇ ਤਰ੍ਹਾਂ ਫਿਰ ਮਿਲਾਂਗੇ ਨਵੀਆਂ ਖਬਰਾਂ ਦੇ ਨਾਲ ਤੇ ਨਵੇਂ ਗੀਤਾਂ ਦੇ ਨਾਲ ਤੇ ਡਾਕਟਰ ਸਾਹਿਬ ਦੇ ਨਾਲ ਫਿਰ ਮਿਲਾਂਗੇ ਦਿਓ ਇਜਾਜ਼ਤ ਮੇਰੇ ਵੱਲੋਂ ਚੀਮਾ ਸਾਹਿਬ ਵੱਲੋਂ ਸਾਰੇ ਸਤਿਕਾਰਯੋਗ ਸੋਤਿਆਂ ਨੂੰ ਬਹੁਤ ਪਿਆਰ ਭਰੀ
0: ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਜੀ ਚੀਮਾ ਸਾਹਿਬ ਥੈਂਕ ਯੂ ਹਲੋ ਜੀ ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਦਿਲ ਦੀ ਆਵਾਜ਼ ਨਿਊਯਾਰਕ ਤੋਂ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖਾਖਾ ਜੀ ਦੇ ਪ੍ਰੋਗਰਾਮ ਦੀ ਸ਼ੁਰੂਆਤ ਤੁਹਾਡੇ ਨਾਲ ਦੋਸਤੋ ਸਭ ਤੋਂ ਪਹਿਲਾਂ ਆਪਾਂ ਮੰਨਤ ਨੂਰ ਹੋਣਾ ਦਾ ਗੁਰਮੀਤ ਸਿੰਘ ਲੌਂਗਲੈ ਜੀ ਉਹ ਗੀਤ ਪੇਸ਼ ਕਰਦੇ ਹਾਂ ਉਸ ਤੋਂ ਬਾਅਦ ਆਪਣਾ ਅਗਲਾ ਗੀਤ ਸਤਿੰਦਰ ਸਰਤਾਜ ਹੋਣਾ ਦਾ ਹੋਏਗਾ ਫਿਰ ਹੰਸਰਾਜ ਜੀ ਹੋਣਾ ਦਾ ਹੋਏਗਾ ਤੇ ਫਿਰ ਰਾਜਵੀਰ ਜੀਵਨ ਦਾ ਹੋਣਾ ਦਾ ਚਾਰ ਗੀਤ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੈ ਆਓ ਸੁਣਦੇ ਹਾਂ ਜੀ ਇਹਨਾਂ ਗੀਤਾਂ ਨੂੰ ਤੇ ਆਨੰਦ ਮਾਣਦੇ ਹਾਂ ਗੀਤਾਂ ਦਾ

0: સાથીઓ, દોસ્તો, મિત્રો, પ્યારીઓ, પ્રોગ્રામમાં ગાણ્યા દા આનંદ માણ રહ્યા સી તે હુણે આપણા ખબરાં વલ ચલદે જી. ખબરાં કી હુંદીયાં, એ કિદાં બણદીયાં, ઉહદે બારે જાણકારી જેહડી આ ઉહ આપણે સાડે સીનિયર લાલ સિંઘ ચીમા સાહેબ ફ્રિજનો કેલિફોર્નિયા તો આપણે નાલ જુડ ગયા જી. ਉਹਨਾਂ ਦੇ ਨਾਲ ਆਪਾਂ ਅੱਜ ਦੀਆਂ ਖਬਰਾਂ ਬਾਰੇ ਝਾਤ ਮਾਰਦੇ ਹਾਂ ਕੀ ਹੈਗਾ ਦੁਨੀਆਂ ਦੇ ਉੱਪਰ ਹੋ ਰਿਹਾ. ਜਿਸ ਤਰ੍ਹਾਂ ਰੋਜ਼ ਤੋਂ ਨਵੀਆਂ ਨਵੀਆਂ ਗੱਲਾਂ ਬਾਤਾਂ ਆਉਂਦੀਆਂ ਦੁਨੀਆਂ ਦੇ ਉੱਪਰ, ਅੱਜ ਕੱਲ ਕੀ ਹੋਇਆ ਸੀ ਤੇ ਅੱਜ ਕੀ ਹੋਣਾ, ਉਹਦੇ ਬਾਰੇ ਜਾਣਕਾਰੀਆਂ ਭਰਪੂਰ ਉਹ ਰੱਖਦੇ ਨੇ ਤੇ ਆਪਾਂ ਉਹਨਾਂ ਦੇ ਕੋਲੋਂ ਹੀ ਪੁੱਛਦੇ ਹਾਂ ਕਿ ਚੀਮਾ ਸਾਹਿਬ ਜੀ ਦੱਸੋ ਜੀ ਕੀ ਹੋ ਰਿਹਾ. ਸਤਿ ਸ੍ਰੀ ਅਕਾਲ ਚੀਮਾ ਸਾਹਿਬ ਜੀ. ਸਤਿ ਸ੍ਰੀ ਅਕਾਲ ਜੀ ਆਇਆਂ ਨੂੰ
1: ਜੀ. ਖਾਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਜੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਾਡੇ ਸਾਰੇ ਸਰੋਤੇ ਵੀਰਾਂ ਨੂੰ ਵੀ ਤੇ ਸਾਡੀ ਜਿਹੜੀ ਸਮੁੱਚੀ ਟੀਮ ਦੇ ਮੈਂਬਰ ਆ ਉਹਨਾਂ ਨੂੰ ਵੀ. ਤੇ ਖਾਕ ਸਾਹਿਬ ਜੀ, ਅੱਜ ਤੁਹਾਨੂੰ ਪਤਾ ਪਈ ਮਦਰਸ ਡੇ ਜਿਹੜਾ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਸਾਰੀ ਦੁਨੀਆਂ ਦੇ ਵਿਚ, ਤੇ ਜਿਹਦੇ ਵਿਚ ਖਾਕ ਸਾਹਿਬ ਜੀ ਤੁਹਾਨੂੰ ਪਤਾ ਪਈ ਬਹੁਤ ਲੋਕਾਂ ਨੇ ਉਹ ਆਪਣੇ ਜਿਹੜੇ ਬਹੁਤ ਕਲੀਆਂ ਦੇ ਬਾਦਸ਼ਾਹ ਜਿਨ੍ਹਾਂ ਨੂੰ ਕੁਲਦੀਪ ਮਾਨਕ ਨੇ ਉਹਨਾਂ ਨੇ ਵੀ ਗਾਣਾ ਗਾਇਆ ਸੀ, ਗੁਰਦਾਸ ਮਾਨ ਸਾਹਿਬ ਨੇ ਵੀ ਗਾਏ ਆ ਤੇ ਹੋਰ ਜਿਨ੍ਹਾਂ ਦੇ ਆਪਾਂ ਨਾਂ ਤਾਂ ਸਾਰਿਆਂ ਦੇ ਮੇਰਾ ਖਿਆਲ ਯਾਦ ਵੀ ਨਹੀਂ ਹੋਣੇ. ਤੇ ਸਮੇਂ ਸਮੇਂ ਤੇ ਖਾਕ ਸਾਹਿਬ ਜੀ ਮਾਂ ਆ ਜਿਹੜੀ ਉਹਦੇ ਟੋਲੇ ਜਿਹੜੇ ਗਾਏ ਜਾਂਦੇ ਆ ਤੇ ਚਾਹੀਦੀ ਵੀ ਆ.
0: ਬਿਲਕੁਲ,
1: ਜਿਹੜਾ ਕੁਛ ਮਾਂ ਆਪਣੇ ਧੀਆਂ ਪੁੱਤਾਂ ਲਈ ਕਰਦੀ ਆ ਉਹ ਮੇਰਾ ਖਿਆਲ ਤੇ ਹੋਰ ਕੋਈ ਨਹੀਂ ਕਿਸੇ ਲਈ ਕਰਦਾ. ਤੇ ਇਹਦੇ ਨਾਲ ਖਾਕ ਸਾਹਿਬ ਜੀ ਇੱਕ ਛੋਟਾ ਜਿਹਾ ਸੁਨੇਹਾ ਆਪਣੇ ਕੋਲ ਹੈਗਾ. ਜੰਗੀ ਨੂੰ ਮਾਂ ਦਿਵਸ ਦੀਆਂ ਲੱਖ ਲੱਖ ਵਧਾਈਆਂ. ਤੇਰਾ ਸੁੱਚਾ ਨਾਂ ਤੂੰ ਹੀ ਸ਼ਕਤੀ ਹੋ, ਉੱਚਾ ਤੇਰਾ ਰੁਤਬਾ, ਉੱਚਾ ਤੇਰਾ ਥਾਂ, ਬੜਾ ਮਹਾਨ ਮਾਂ ਦਾ ਨਾਮ, ਆਸ਼ੀਰਵਾਦ ਦੇਵੇ ਸਦਾ, ਸੁਬਹ ਹੋਵੇ ਜਾਂ ਸ਼ਾਮ.
0: ਬਿਲਕੁਲ,
1: ਮਾਂ ਦਿਵਸ ਦੀਆਂ ਤੁਹਾਨੂੰ ਲੱਖ ਲੱਖ ਵਧਾਈਆਂ. ਹੈਪੀ ਮਦਰਸ ਡੇ ਮਨਮੋਹਕ ਜੀ.
0: ਪ੍ਰਵਾਸ ਰੇਡੀਓ ਵੱਲੋਂ, ਸਾਡੀ ਸਾਰੀ ਟੀਮ ਵੱਲੋਂ, ਸਾਰੇ ਸਾਡੇ ਸਤਿਕਾਰਯੋਗ ਸਰੋਤਿਆਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਮਦਰ ਡੇਜ਼ ਦੀਆਂ ਜਿਹੜੀਆਂ ਉਹ ਮੁਬਾਰਕਾਂ ਅਸੀਂ ਪੇਸ਼ ਕਰਦੇ ਹਾਂ ਜੀ. ਸਾਡੀਆਂ ਵੀ ਮਾਵਾਂ ਸੀ, ਹੁਣ ਤਾਂ ਚਲੋ ਨਹੀਂ ਵਿਚਾਰੀਆਂ ਚਲ ਗਈਆਂ, ਪਰ ਜਿੰਨਾ ਚੀਮਾ ਸਾਹਿਬ ਮਾਵਾਂ ਨੂੰ ਫਿਕਰ ਹੁੰਦਾ ਨਾ ਆਪਣੀ ਔਲਾਦ ਦਾ.
1: ਬਿਲਕੁਲ ਬਿਲਕੁਲ,
0: ਕੋਈ ਹੋਰ ਬੰਦਾ ਜਾਂ ਇਨਸਾਨ ਜਾਂ ਭੈਣ ਭਰਾ ਜਾਂ ਬਾਪ ਵੀ ਚਲੋ ਕਰਦਾ, ਪਰ ਮਾਂ ਨੂੰ ਬਹੁਤਾ ਜਿਆਦਾ ਹੁੰਦਾ ਕਿ ਮੇਰਾ ਪੁੱਤਰ.
1: ਫਿਕਰ ਮਾਂ ਨੂੰ ਜਿਆਦਾ ਹੁੰਦਾ. ਬਿਲਕੁਲ,
0: ਬਾਹਰ ਗਏ ਬੱਚੇ ਉਹਨਾਂ ਦਾ ਹਰ ਵੇਲੇ ਫਿਕਰ, ਰੋਟੀ ਖਾਧੀ ਹੋਊ ਕਿ ਨਹੀਂ, ਕੀ ਕੀਤਾ ਹੋਊ, ਕੰਮ ਤੋਂ ਆ ਗਿਆ ਕਿ ਨਹੀਂ, ਮਤਲਬ ਹਰ ਟਾਈਮ ਉਹਨੂੰ ਆਪਣੇ ਔਲਾਦ ਬਾਰੇ ਹੀ ਸੋਚੀ ਜਾਂਦੀ ਹੁੰਦੀ ਹੈ. ਤੇ ਇਹ ਇੱਕ ਬਹੁਤ ਵੱਡਾ ਰੁਤਬਾ ਮਾਂ ਦਾ, ਇਹਨੂੰ ਵਿਸਾਰੋ ਨਾ, ਰਿਸਪੈਕਟ ਕਰੋ ਜਿੰਨੀ ਵੀ ਕਰ ਸਕਦੇ ਆ. ਪੈਰਾਂ ਦੇ ਥੱਲੇ ਗਿਰ ਕੇ, ਕਹਿੰਦੇ ਨੀ ਮਾਂ ਦੇ ਪੈਰਾਂ ਚ ਜੰਨਤ ਆ,
1: ਤੇ
0: ਬਿਲਕੁਲ ਮਾਂ ਦੇ ਪੈਰਾਂ ਚ ਜੰਨਤ ਆ ਜੀ. ਇਹਦੇ ਬਾਰੇ ਆਪਾਂ ਸਾਰਿਆਂ ਨੂੰ ਅੱਜ ਦੇ ਦਿਨ ਦੇ ਉੱਪਰ ਵਧਾਈਆਂ ਦਿੰਦੇ ਆ, ਤੇ ਇਹ ਵੀ ਆਸ ਕਰਦੇ ਕਿ ਆਪਣੇ ਪ੍ਰਵਾਸ ਰੇਡੀਓ ਵੱਲੋਂ, ਸਾਡੀ ਸਾਰੀ ਟੀਮ ਵੱਲੋਂ, ਸਾਰੇ ਸਾਡੇ ਸਤਿਕਾਰਯੋਗ ਸਰੋਤਿਆਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਮਦਰ ਡੇਜ਼ ਦੀਆਂ ਜਿਹੜੀਆਂ ਉਹ ਮੁਬਾਰਕਾਂ ਅਸੀਂ ਪੇਸ਼ ਕਰਦੇ ਹਾਂ ਜੀ. ਸਾਡੀਆਂ ਵੀ ਮਾਵਾਂ ਸੀ, ਹੁਣ ਤਾਂ ਚਲੋ ਨਹੀਂ ਵਿਚਾਰੀਆਂ ਚਲ ਗਈਆਂ, ਪਰ ਜਿੰਨਾ ਚੀਮਾ ਸਾਹਿਬ ਮਾਵਾਂ ਨੂੰ ਫਿਕਰ ਹੁੰਦਾ ਨਾ ਆਪਣੀ ਔਲਾਦ ਦਾ.
1: ਬਿਲਕੁਲ ਬਿਲਕੁਲ,
0: ਕੋਈ ਹੋਰ ਬੰਦਾ ਜਾਂ ਇਨਸਾਨ ਜਾਂ ਭੈਣ ਭਰਾ ਜਾਂ ਬਾਪ ਵੀ ਚਲੋ ਕਰਦਾ, ਪਰ ਮਾਂ ਨੂੰ ਬਹੁਤਾ ਜਿਆਦਾ ਹੁੰਦਾ ਕਿ ਮੇਰਾ ਪੁੱਤਰ.
1: ਫਿਕਰ ਮਾਂ ਨੂੰ ਜਿਆਦਾ ਹੁੰਦਾ. ਬਿਲਕੁਲ,
0: ਬਾਹਰ ਗਏ ਬੱਚੇ ਉਹਨਾਂ ਦਾ ਹਰ ਵੇਲੇ ਫਿਕਰ, ਰੋਟੀ ਖਾਧੀ ਹੋਊ ਕਿ ਨਹੀਂ, ਕੀ ਕੀਤਾ ਹੋਊ, ਕੰਮ ਤੋਂ ਆ ਗਿਆ ਕਿ ਨਹੀਂ, ਮਤਲਬ ਹਰ ਟਾਈਮ ਉਹਨੂੰ ਆਪਣੇ ਔਲਾਦ ਬਾਰੇ ਹੀ ਸੋਚੀ ਜਾਂਦੀ ਹੁੰਦੀ ਹੈ. ਤੇ ਇਹ ਇੱਕ ਬਹੁਤ ਵੱਡਾ ਰੁਤਬਾ ਮਾਂ ਦਾ, ਇਹਨੂੰ ਵਿਸਾਰੋ ਨਾ, ਰਿਸਪੈਕਟ ਕਰੋ ਜਿੰਨੀ ਵੀ ਕਰ ਸਕਦੇ ਆ. ਪੈਰਾਂ ਦੇ ਥੱਲੇ ਗਿਰ ਕੇ, ਕਹਿੰਦੇ ਨੀ ਮਾਂ ਦੇ ਪੈਰਾਂ ਚ ਜੰਨਤ ਆ,
1: ਤੇ
0: ਬਿਲਕੁਲ ਮਾਂ ਦੇ ਪੈਰਾਂ ਚ ਜੰਨਤ ਆ ਜੀ. ਇਹਦੇ ਬਾਰੇ ਆਪਾਂ ਸਾਰਿਆਂ ਨੂੰ ਅੱਜ ਦੇ ਦਿਨ ਦੇ ਉੱਪਰ ਵਧਾਈਆਂ ਦਿੰਦੇ ਆ, ਤੇ ਇਹ ਵੀ ਆਸ ਕਰਦੇ ਆ ਕਿ ਆਪਣੀਆਂ ਮਾਵਾਂ ਨੂੰ ਇਸੇ ਤਰ੍ਹਾਂ ਪਿਆਰ ਕਰਦੇ ਰਹੋਗੇ ਜਦੋਂ ਚਲੇ ਜਾਂਦੇ.

0: ਰੋਟੀ ਖਾਧੀ ਹੋਊ ਕਿ ਨਹੀਂ, ਕੀ ਕੀਤਾ ਹੋਊ, ਕੰਮ ਤੋਂ ਆ ਗਿਆ ਕਿ ਨਹੀਂ, ਮਤਲਬ ਹਰ ਟਾਈਮ ਉਹਨੂੰ ਆਪਣੇ ਔਲਾਦ ਬਾਰੇ ਹੀ ਸੋਚੀ ਜਾਂਦੀ ਹੁੰਦੀ ਹੈ। ਤੇ ਇਹ ਇੱਕ ਬਹੁਤ ਵੱਡਾ ਰੁਤਬਾ ਮਾਂ ਦਾ, ਇਹਨੂੰ ਵਿਸਾਰੋ ਨਾ, ਰਿਸਪੈਕਟ ਕਰੋ ਜਿੰਨੀ ਵੀ ਕਰ ਸਕਦੇ ਆ, ਪੈਰਾਂ ਦੇ ਥੱਲੇ ਗਿਰ ਕੇ, ਕਹਿੰਦੇ ਨੀ ਮਾਂ ਦੇ ਪੈਰਾਂ ਚ ਜੰਨਤ ਆ, ਤੇ ਬਿਲਕੁਲ ਮਾਂ ਦੇ ਪੈਰਾਂ ਚ ਜੰਨਤ ਆ ਜੀ। ਇਹਦੇ ਬਾਰੇ ਆਪਾਂ ਸਾਰਿਆਂ ਨੂੰ ਅੱਜ ਦੇ ਦਿਨ ਦੇ ਉੱਪਰ ਵਧਾਈਆਂ ਦਿੰਦੇ ਆ, ਤੇ ਇਹ ਵੀ ਆਸ ਕਰਦੇ ਆ ਕਿ ਆਪਣੀਆਂ ਮਾਵਾਂ ਨੂੰ ਇਸੇ ਤਰ੍ਹਾਂ ਪਿਆਰ ਕਰਦੇ ਰਹੋਗੇ ਜਦੋਂ ਚਲੇ
1: ਜਾਂਦੀਆਂ
0: ਨਾ, ਤੇ ਬਾਅਦ ਦੇ ਵਿਚ ਅਹਿਸਾਸ ਹੁੰਦਾ ਬੰਦੇ ਨੂੰ, ਹੈ ਮੇਰੀ ਮਾਂ ਵਿਚਾਰੀ ਇਹ ਕੁਛ ਕਰਦੀ ਸੀ, ਹੁਣ ਹੈ ਨੀ ਦੁਨੀਆਂ ਤੇ। ਤੇ ਉਹਦੇ ਦੁਆਵਾਂ ਆਈਆਂ ਜੀ ਸਾਰਿਆਂ ਨੂੰ ਜੀ।
1: ਬਿਲਕੁਲ ਖਾਕ ਸਾਹਿਬ ਜੀ, ਮੈਨੂੰ ਯਾਦ ਆ ਜਦੋਂ ਮੇਰੀ ਮਾਤਾ ਹੋਸਪਿਟਲ ਦੇ ਵਿਚ ਸੀਗੀ, ਪਤਾ ਸੀ ਪਈ ਹੁਣ ਮੇਰੇ ਦਿਨ ਥੋੜੇ ਆ, ਉਦੋਂ ਵੀ ਜਦੋਂ ਮੈਂ 2 ਮਹੀਨੇ ਤਾਂ ਜਾਣਾ ਹੀ ਜਾਣਾ ਕੰਮ ਤੋਂ ਹਟ ਕੇ ਵੀ, ਤੇ ਕੰਮ ਤੇ ਜਾਣ ਤੋਂ ਪਹਿਲਾਂ ਵੀ, ਤੇ ਉਹ ਦੇਖੋ ਉਸ ਵੇਲੇ ਵੀ ਉਹ ਕਹਿੰਦੀ ਸੀ ਕਾਕਾ ਤੂੰ ਕੋਈ ਗੱਲ ਨੀ, ਉਹਨੂੰ ਮੇਰੀ ਇੱਥੇ ਦੇਖੀ ਜਾਂਦੇ ਆ, ਤੂੰ ਆਪਣਾ ਕੰਮ ਕਰਕੇ ਆਰਾਮ ਕਰਿਆ ਕਰ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਖਾਕ ਸਾਹਿਬ ਦੀ ਮਾਂ ਜਿਹੜੀ ਹੁੰਦੀ ਆ, ਉਹਨੂੰ ਆਪਣਾ ਫਿਕਰ ਘੱਟ ਤੇ ਤੁਹਾਡਾ ਫਿਕਰ ਆ ਜਿਹੜਾ ਉਹ ਜ਼ਿਆਦਾ ਹੁੰਦਾ। ਤੇ ਇਸੇ ਤਰ੍ਹਾਂ ਸਾਨੂੰ ਵੀ ਜਿਹੜਾ ਉਹਦੇ ਬਦਲੇ ਦੇ ਵਿੱਚ ਆਪਣੀ ਮਾਂ ਨੂੰ ਜਿਹੜੀ ਆ ਉਹ ਉਹਦੀ ਜਦੋਂ ਬੁੱਢੇ ਬਾਰੇ ਹੁੰਦਾ ਹੈ ਉਹਦੀ ਸੇਵਾ ਕਰਨੀ ਚਾਹੀਦੀ ਹੈ। ਪਰ ਜ਼ਮਾਨਾ ਖਾਕ ਸਾਹਿਬ ਜੀ ਬਹੁਤ ਬਦਲ ਰਿਹਾ, ਅੱਜ ਕੱਲ ਦੀ ਜਿਹੜੀ ਪੀੜੀ ਆ, ਕੱਲੇ ਇਹ ਪੱਛਮੀ ਸਭਿਅਤਾ ਦੇ ਵਿੱਚ ਨਹੀਂ ਹੈਗੀ, ਇਹ ਅੱਜ ਕੱਲ ਜਿਹੜਾ ਭਾਰਤ ਵਰਸ਼ ਹੈ ਜਿੱਥੇ ਮਾਂ ਨੂੰ ਰੱਬ ਸਮਝਿਆ ਜਾਂਦਾ ਸੀਗਾ, ਰੱਬ ਨਾਲੋਂ ਵੀ ਵੱਡਾ ਦਰਜਾ, ਅੱਜ ਉਸ ਦੇਸ਼ ਦੇ ਵਿੱਚ ਵੀ ਹੈ ਜਿਹੜੀ ਮਾਂ ਬਾਪ ਦੀ ਕਦਰਾਂ ਜਿਹੜੀਆਂ ਘੱਟ ਰਹੀਆਂ। ਖਾਕ ਸਾਹਿਬ ਜਿਹੜੇ ਸਮਾਜ ਦੇ ਵਿੱਚ ਇਸ ਤਰ੍ਹਾਂ ਦੀਆਂ ਕੁਰੀਤੀਆਂ ਜਿਹੜੀਆਂ ਉਹ ਆਉਣੀਆਂ ਸ਼ੁਰੂ ਹੋ ਜਾਂਦੀਆਂ, ਉਹ ਸਮਾਜ ਬਹੁਤਾ ਚਿਰ ਖਾਕ ਸਾਹਿਬ ਜੀ ਉਹ ਚੱਲਦੇ ਨਹੀਂ ਹੁੰਦੇ। ਸੋ ਇਹ ਸਾਨੂੰ ਜਿਹੜਾ ਆ ਆਪਣੇ ਸਰੋਤੇ ਵੀਰ ਆ ਜਿਹੜੇ ਸੁਣਦੇ ਆ ਉਹਨਾਂ ਵਾਸਤੇ ਇਹ ਅਸੀਂ ਤਾਂ ਇੱਕ ਜਿਹੜਾ ਸੁਝਾਅ ਹੀ ਦੇ ਸਕਦੇ ਹਾਂ ਖਾਕ ਸਾਹਿਬ ਜੀ, ਹੋਰ ਆਪਾਂ ਉਹਨਾਂ ਦੀ ਬਾਂਹ ਤਾਂ
0: ਚੀਮਾ ਸਾਹਿਬ ਸਾਡਾ ਫਰਜ਼ ਵੀ ਇਹੀ ਆ ਕਿ ਜੋ ਕੋਈ ਸੱਚੀ ਗੱਲ ਆ, ਕੋਈ ਵਧੀਆ ਗੱਲ ਆ, ਅਸੀਂ ਤੁਹਾਡੇ ਤੱਕ ਕੋਸ਼ਿਸ਼ ਕਰੀ ਦੀ ਆ। ਅਸੀਂ ਬਹੁਤੇ ਸਿਆਣੇ ਤੇ ਨਹੀਂ, ਚਲੋ ਤੁਹਾਡੇ ਵਰਗੇ ਹੀ ਆ, ਫਿਰ ਵੀ ਇੱਕ ਮਕਸਦ ਹੁੰਦਾ ਕਿ ਅਸੀਂ ਸੱਚ ਦੇ ਆਧਾਰ ਦੇ ਉੱਪਰ ਗੱਲ ਕਰੀਏ ਤਾਂ ਕਿ ਸਾਡੇ ਸੁਣਨ ਵਾਲਿਆਂ ਨੂੰ ਵੀ ਚੰਗੀ ਲੱਗੇ ਜੀ।
1: ਬਿਲਕੁਲ। ਤੇ ਇਹਦੇ ਨਾਲ ਖਾਕ ਸਾਹਿਬ ਜੀ ਆਪਾਂ ਖਬਰਾਂ ਸਾਰਾਂ ਵੱਲ ਨੂੰ ਚੱਲਦੇ ਆ। ਆਪਾਂ ਉਧਰ ਥੋੜੀ ਜਿਹੀ ਗੱਲ ਕੀਤੀ ਸੀ ਪਿਛਲੀ ਵਾਰੀ ਖਬਰ ਦੇ ਵਿੱਚ, ਹੰਟਾ ਵਾਇਰਸ ਆ ਜਿਹੜੀ, ਇਹ ਖਾਕ ਸਾਹਿਬ ਜੀ ਬੜੀ ਖਤਰਨਾਕ ਆ ਜਿਹੜੀ ਆ, ਇਹ ਕੋਰੋਨਾ ਵਾਇਰਸ ਨਾਲੋਂ ਵੀ ਜ਼ਿਆਦਾ ਜਿਹੜੀ ਇਹ ਖਤਰਨਾਕ ਸਾਬਤ ਹੋ ਸਕਦੀ ਆ। ਤੇ ਜਿਹੜਾ ਉਹ ਕਰੂਜ਼ ਸ਼ਿਪ ਖਾਕ ਸਾਹਿਬ ਜਿੱਥੋਂ ਇਹ ਸ਼ੁਰੂ ਹੋਈ ਸੀ, ਉਹ ਕਰੂਜ਼ ਸ਼ਿਪ ਆ ਹੁਣ ਜਿਹੜਾ MV ਹਾਂਡੀਅਸ ਉਹਦਾ ਨਾਂ ਹੈਗਾ, ਇਹ ਸਪੇਨ ਦੀ ਇੱਕ ਛੋਟਾ ਜਿਹਾ ਟਾਪੂ ਹੈਗਾ ਆ, ਕੈਨਰੀ ਆਈਲੈਂਡ ਉਹਨੂੰ ਕਹਿੰਦੇ ਆ। ਤੇ ਇਹ ਜਿਹੜਾ ਜਹਾਜ਼ ਸੀਗਾ ਪਹਿਲਾਂ, ਇਹਨੂੰ ਕੋਈ ਦੇਸ਼ ਨਹੀਂ ਸੀ ਚੱਲਦਾ, ਭਈ ਇਹਨੂੰ ਬਾਹਰ ਹੀ ਰੱਖੋ ਸਮੁੰਦਰ ਚ ਰਹਿਣ ਦਿਓ, ਕਿਉਂਕਿ ਸਾਡੇ ਆ ਕੇ ਖੜੂਗਾ ਤਾਂ ਉੱਥੋਂ ਸਾਡੇ ਵੀ ਦੇਸ਼ ਦੇ ਵਿੱਚ ਜਿਹੜਾ ਇਹ ਫੈਲੂਗਾ। ਤੇ ਫੇਰ ਹੁਣ ਅਸੀਂ ਵੀ ਇਹ ਕਾਕ ਸਾਹਿਬ ਜੀ ਉਹ ਜਿਹੜਾ ਸਪੇਨ ਦਾ ਇੱਕ ਟਾਪੂ ਆ ਛੋਟਾ ਜਿਹਾ, ਮੈਂ ਉੱਥੇ ਬਹੁਤ ਵਾਰੀ ਗਿਆ, ਤੇ ਉਹਦੇ ਉੱਤੇ ਇਹ ਬੰਦਰਗਾਹ ਦੇ ਉੱਤੇ ਜਾ ਕੇ ਪਹੁੰਚ ਗਿਆ ਆ। ਤੇ ਉੱਥੋਂ ਖਾਕ ਸਾਹਿਬ ਜੀ ਹੁਣ ਕੀ ਆ ਕਿ ਇਹਦੇ ਜਿਹੜੇ ਸਵਾਰ ਇਹਦੇ ਉੱਤੇ ਹੈਗੇ ਆ ਖਾਕ ਸਾਹਿਬ ਜੀ, ਉਹਨਾਂ ਸਾਰਿਆਂ ਨੂੰ ਉਹਨਾਂ ਉਹਨਾਂ ਮੁਲਕਾਂ ਦੇ ਜਿੱਥੇ ਜਿੱਥੇ ਉਹ ਹੈਗੇ ਆ, ਉੱਥੋਂ ਸਪੈਸ਼ਲ ਚਾਰਟਰ ਹਵਾਈ ਜਹਾਜ਼ ਆ ਜਿਹੜੇ ਉਹ ਲਏ ਜਾਣਗੇ, ਤੇ ਉਹਨਾਂ ਦੇ ਨਾਲ ਇੱਕ ਇੱਕ ਕਰਕੇ ਇੱਕ ਦੇਸ਼ ਦੇ ਹੁਣ ਚਲੇ ਗਏ, ਇੱਕ ਦੇਸ਼ ਦੇ ਉਦੋਂ ਬਾਅਦ ਫਿਰ ਤੀਸਰੇ ਦੇਸ਼ ਦੇ ਜਿੰਨੇ ਦੇਸ਼ਾਂ ਦੇ ਲੋਕ ਆ ਜਿਹੜੇ ਉਹਨਾਂ ਨੂੰ ਫਿਰ ਹੌਲੀ ਹੌਲੀ ਇੱਥੋਂ ਉਹ ਜਹਾਜ਼ਾਂ ਦੇ ਵਿੱਚ ਚਾਰਟਰ ਜਹਾਜ਼ ਆ ਜਿਹੜੇ ਉਹਨਾਂ ਦੇ ਵਿੱਚ ਬਿਠਾ ਕੇ ਤੇ ਆਪਣੇ ਆਪਣੇ ਦੇਸ਼ਾਂ ਨੂੰ ਜਿਹੜਾ ਵਾਪਸ ਲਗਾਇਆ ਜਾਣਾ ਆ। ਤੇ ਬਾਕੀ ਜਿਹੜਾ ਉਹਨਾਂ ਦਾ ਸਮਾਨ ਆ ਖਾਕ ਸਾਹਿਬ ਜੀ ਸਾਹਿਬ ਜੋ ਸਮਾਨ ਜਿਹੜੇ ਅਟੈਚੀ ਕੇਸ ਹੁੰਦੇ ਆ ਵੱਡੇ, ਉਹ ਆ ਜਿਹੜੇ ਉਹ ਨਹੀਂ ਜਾਣ ਦਿੱਤੇ ਜਾਣਗੇ, ਉਹਨਾਂ ਨੂੰ ਪਹਿਲਾਂ ਉੱਥੇ ਹੀ ਸੈਨੀਟਾਈਜ਼ ਕਰਨ ਤੋਂ ਬਾਅਦ ਫਿਰ ਉਹਨਾਂ ਨੂੰ ਸ਼ਿਪ ਕੀਤਾ ਜਾਊਗਾ। ਤੇ ਜਿਹੜਾ ਉਹਨਾਂ ਦਾ ਛੋਟਾ ਮੋਟਾ ਬੈਗ ਜਿਹੜਾ ਆਪਣੇ ਕੋਲ ਹੁੰਦਾ ਕੈਰੀ ਆਨ ਜਿਹੜਾ, ਉਹ ਉਹਨਾਂ ਦੇ ਨਾਲ ਜਾਣ ਦਿੱਤਾ ਜਾਵੇਗਾ। ਤੇ ਇਹਦੇ ਨਾਲ ਖਾਕ ਸਾਹਿਬ ਜੀ ਇਸ ਜਹਾਜ਼ ਦੇ ਵਿੱਚ ਆ ਜਿਹੜੀਆਂ 2 ਮੌਤਾਂ ਹੋ ਚੁੱਕੀਆਂ ਤੇ ਤੀਸਰੀ ਜਿਹੜੀ ਆ ਉਹਦੇ ਵਿੱਚ ਅਜੇ ਸ਼ੱਕੀ ਗੱਲ ਹੈ ਕਿ ਉਹਦੀ ਮੌਤ ਹੋ ਗਈ ਆ ਕਿ ਨਹੀਂ ਹੋ ਗਈ। ਤੇ ਇਸ ਜਹਾਜ਼ ਦੇ ਵਿੱਚ ਖਾਕ ਸਾਹਿਬ ਜੀ 17 ਜਿਹੜੇ ਅਮਰੀਕਨ ਸਵਾਰ ਵੀ ਆ, ਤੇ ਉਹਨਾਂ ਨੂੰ ਵੀ ਇਹ ਜਿਹੜੀ ਵਾਇਰਸ ਆ ਇਹਨਾਂ ਤੋਂ ਸ਼ਾਇਦ ਉਹਨਾਂ ਦੇ ਉੱਤੇ ਅਜੇ ਕੋਈ ਪ੍ਰਭਾਵ ਨਹੀਂ ਹੈਗਾ, ਪਰ ਅਮਰੀਕਾ ਬਹੁਤ ਸਾਵਧਾਨ ਜਿਹੜੀ ਸਾਵਧਾਨੀ ਵਰਤ ਕੇ ਇਹਨਾਂ ਨੂੰ ਜਿਹੜੀ ਆ ਉਹ ਲੈ ਕੇ ਆ ਰਿਹਾ ਅਮਰੀਕਾ। ਤੇ ਇਹਨਾਂ ਦੇ ਵਿੱਚੋਂ 17 ਜਿਹੜੇ ਉਹ ਅਮਰੀਕਨ ਸਿਟੀਜ਼ਨ ਆ, ਤੇ ਇੱਕ ਇਹਨਾਂ ਦੇ ਵਿੱਚੋਂ ਜਿਹੜਾ ਉਹ ਬ੍ਰਿਟਿਸ਼ ਸਿਟੀਜ਼ਨ ਆ ਪਰ ਉਹ ਅਮਰੀਕਨ ਰੈਜੀਡੈਂਸੀ ਉਹਦੇ ਕੋਲ ਹੈਗੀ ਆ। ਸੋ ਇਹਨਾਂ 18 ਬੰਦਿਆਂ ਨੂੰ ਟੋਟਲ ਜਿਹੜੇ ਆ ਉਹ ਲਿਆ ਕੇ ਇੱਥੇ ਪਹਿਲਾਂ ਉਹਨਾਂ ਦੀ ਛਾਣਬੀਨ ਕੀਤੀ ਜਾਊਗੀ ਕਿ ਇਹਨਾਂ ਦੇ ਵਿੱਚ ਕੋਈ ਵਾਇਰਸ ਜਿਹੜੀ ਆ ਉਹ ਮਾੜੀ ਮੋਟੀ ਵੀ ਹੈ ਤੇ ਨਹੀਂ, ਤੇ ਫੇਰ

ਉਹਨਾਂ ਨੂੰ ਜਿਹੜਾ ਉਹਨਾਂ ਦੇ ਘਰਾਂ ਨੂੰ ਭੇਜਿਆ ਜਾਣਾ ਆ। ਸੋ ਇਹ ਬਿਮਾਰੀ ਸੀ, ਮੇਰਾ ਖਿਆਲ ਆ ਵੀ ਇਹ ਇੰਨੀ ਵਧਣੀ ਨੀ ਕਿਉਂਕਿ ਇਹਦੇ ਤੇ ਛੇਤੀ ਜਿਹੜਾ ਕੰਟਰੋਲ ਉਹ ਹੋ ਗਿਆ। ਤੇ ਇਹਦੇ ਨਾਲ ਅਗਲੀ ਖਬਰ ਖਾਕ ਸਾਹਿਬ ਦੀ ਜਿਹੜੀ ਹੈਗੀ ਆ ਉਹ ਹੈਗੀ ਆ ਟਰੰਪ ਵੱਲੋਂ ਇਰਾਨ ਅੱਗੇ ਇੱਕ ਨਵੀਂ ਯੋਜਨਾ ਰੱਖੀ ਗਈ ਸੀ ਤਾਂ ਕਿ ਜਿਹੜੀ ਆ ਜੰਗ ਬੰਦੀ ਹੋ ਸਕੇ, ਪਰ ਜਿਹੜਾ ਇਰਾਨ ਸੀਗਾ ਉਹਨੇ ਜਵਾਬ ਦੇ ਵਿੱਚ ਕਿਹਾ ਕਿ ਜਿਹੜੀ ਸਟੇਟ ਆਫ ਹਰਮੂਸ ਆ ਉਹਨੇ ਸਿੱਧੇ ਸ਼ਬਦਾਂ ਦੇ ਵਿੱਚ ਜਿਹੜਾ ਕਹਿੰਦੇ ਮੂੰਹ ਤੋੜਨਾ ਜਵਾਬ ਤਾਂ ਨਹੀਂ ਦਿੱਤਾ, ਉਹਨਾਂ ਨੇ ਕਿਹਾ ਕਿ ਇਹ ਸਟੇਟ ਆਫ ਹਰਮੂਸ ਆ ਅਸੀਂ ਖੋਲ ਦਿਆਂਗੇ ਪਰ ਇਹ ਕਿਸ਼ਤਾਂ ਵਿੱਚ ਖੋਲੀ ਜਾਊਗੀ, ਯਾਨੀ ਕਿ ਹੌਲੀ ਹੌਲੀ ਕਰਕੇ। ਤੇ ਨਾਲ ਉਹਨੇ ਇਹ ਸ਼ਰਤ ਰੱਖ ਦਿੱਤੀ ਆ ਜਿਵੇਂ ਜਿਵੇਂ ਅਮਰੀਕਾ ਇਰਾਨੀ ਜਹਾਜ਼ਾਂ ਅਤੇ ਉਸ ਦੇਸ਼ ਦੀਆਂ ਬੰਦਰਗਾਹਾਂ ਤੋਂ ਨਾਕਾ ਆ ਜਿਹੜਾ ਉਹਨੂੰ ਹਟਾਏਗਾ। ਸੋ ਜਿੰਨਾ ਤੂੰ ਸਾਨੂੰ ਬਿਲਕੁਲ ਬਿਲਕੁਲ ਉਹ ਇਸੇ ਗੱਲ ਤੋਂ ਤਾਂ

0: ਬਹੁਤ ਵੱਡਾ ਗੀਤ ਗਾ ਗਏ ਹੋ ਅਸਲੀਅਤ ਦੇ ਤੌਰ ਦੇ ਉੱਪਰ ਬਹੁਤ ਕੁਛ ਕਹਿ ਗਏ ਚੀਮਾ ਸਾਹਿਬ ਇੱਕ ਮਿੰਟ ਤਾਰ ਲਾ ਲੈਂਦੇ ਜੀ ਬਹੁਤ ਕੁਛ ਕਹਿ ਗਏ ਮਾਣਕ ਸਾਹਿਬ ਸਾਨੂੰ ਫਿਰ ਵੀ ਉਹਦੇ ਤੇ ਅਮਲ ਕਰਨ ਦੀ ਜ਼ਰੂਰਤ ਹੈ ਜੀ ਚੀਮਾ ਸਾਹਿਬ ਆਓ ਕਰੋ ਚਾਲੂ ਤੁਸੀਂ
1: ਸਾਹਿਬ ਜੀ ਦੇਖੋ ਬਹੁਤੀਆਂ ਸਾਰੀਆਂ ਗੱਲਾਂ ਜਦੋਂ ਮਾਂ ਪੇ ਤੁਹਾਡੇ ਜੀਂਦੇ ਹੁੰਦੇ ਉਦੋਂ ਤੁਹਾਨੂੰ ਉਹਨਾਂ ਦਾ ਪਤਾ ਨਹੀਂ ਹੁੰਦਾ ਤੇ ਮੈਂ ਆਪਣਾ ਜਿਹੜਾ ਮੇਰਾ ਨਿੱਜੀ ਤਜਰਬਾ ਹੈ ਖਾਕ ਸਾਹਿਬ ਜੀ ਦੇਖੋ ਮੇਰੀ ਮਦਰ ਜਿਹੜੀ ਸੀਗੀ ਨਾ ਉਹ ਤਕਰੀਬਨ ਸਾਡਾ ਛੋਟਾ ਜਿਹਾ ਪਿੰਡ ਸੀ ਤਕਰੀਬਨ ਪਿੰਡ ਦੇ ਜਦੋਂ ਤੋਂ ਉਹ ਪਿੰਡ ਦੇ ਵਿੱਚ ਵਿਆਹੀ ਆਈ ਸੀ ਉਦੋਂ ਤੋਂ ਲੈ ਕੇ ਪਿੰਡ ਦੇ ਵਿੱਚ ਜਿੰਨੇ ਵੀ ਬੱਚੇ ਜੰਮੇ ਸੀ ਖਾਕ ਸਾਹਿਬ ਜੀ ਉਹਨੂੰ ਕੱਲੇ ਕੱਲੇ ਦੀ ਦੇਸੀ ਮਹੀਨਿਆਂ ਦੇ ਵਿੱਚ ਅੰਗਰੇਜ਼ੀ ਮਹੀਨਿਆਂ ਚ ਨਹੀਂ ਦੇਸੀ ਮਹੀਨਿਆਂ ਦੇ ਵਿੱਚ ਕੱਲੇ ਕੱਲੇ ਪਿੰਡ ਦੇ ਬੱਚੇ ਦੀ ਜਿਹੜੀ ਜਨਮ ਤਰੀਕ ਉਹਨੂੰ ਯਾਦ ਸੀ ਔਰ ਮੇਰੇ ਨਾਨਕਿਆਂ ਦਾ ਜਿਹੜਾ ਬਹੁਤ ਵੱਡਾ ਟੱਬਰ ਖਾਕ ਸਾਹਿਬ ਜੀ ਮੇਰੇ 13 ਮਾਮੇ ਮਾਸੀਆਂ ਸੀ ਸਾਰਿਆਂ ਦੇ ਬੱਚੇ ਜਿਹੜੇ ਆ ਮੇਰਾ ਖਿਆਲ ਹੋਣੇ ਆ ਕੋਈ 30-40 ਤਾਂ ਹੋਣੇ ਆ ਸਾਰਿਆਂ ਦੀ ਕੱਲੇ ਕੱਲੇ ਦੀ ਇਹ ਨਹੀਂ ਕਿ ਦਿਨ ਕੱਲਾ ਯਾਦ ਆ ਇਹ ਵੀ ਪਤਾ ਸੀ ਤੇ ਕਿਹੜਾ ਤੜਕੇ ਜੰਮਿਆ ਤੜਕੇ ਦੇ ਕਿਹੜੇ ਪਹਿਰ ਜੰਮਿਆ ਤੇ ਅਤਕਾਲ ਨਹੀਂ ਇੱਥੋਂ ਤੀਕਰ ਉਹਨੂੰ ਯਾਦ ਸੀ ਸਾਰਾ ਕੁਛ ਹਾਂਜੀ ਤੇ ਖਾਕ ਸਾਹਿਬ ਜੀ ਇੱਥੇ ਜਦੋਂ ਨਾ ਉਹ ਆਪਾਂ ਤੁਹਾਨੂੰ ਪਤਾ ਵੀ ਜਦੋਂ ਬਜ਼ੁਰਗ ਹੋ ਗਿਆ ਤੇ ਉਹ ਡਾਕਟਰ ਜਾ ਕੇ ਪੁੱਛਦੇ ਆ ਇਹਦੀ ਉਹ ਸਵਾਲ ਪੁੱਛਦੇ ਹੁੰਦੇ ਆ ਅੱਜ ਦਿਨ ਕੀ ਆ ਜੇ ਉਹ ਪੁੱਛਦੇ ਆ ਸਵਾਲ ਤੁਹਾਡੀ ਮੈਂਟਲ ਸਟੇਟਸ ਜਿਹੜਾ ਦਿਮਾਗੀ ਉਹ ਦੇਖਣੀ ਹੁੰਦੀ ਉਹਨਾਂ ਨੇ ਕਿ ਦਿਮਾਗ ਚ ਨੀ ਇਹਦਾ ਫੇਲ ਹੋ ਰਿਹਾ ਤੇ ਉਹ ਜਦੋਂ ਪੁੱਛਦੇ ਸੀਗੇ ਕਿ ਤੈਨੂੰ ਫਲਾਣਾ ਪਤਾ ਉਹ ਕਹਿੰਦੀ ਮੈਨੂੰ ਅੰਗਰੇਜ਼ੀ ਮੈਨੂੰ ਕਹਿੰਦੀ ਹੁੰਦੀ ਸੀ ਅੰਗਰੇਜ਼ੀ ਚ ਨੀ ਪਤਾ ਉਹ ਕਹਿੰਦੀ ਮੈਨੂੰ ਕੱਲੇ ਕੱਲੇ ਪਿੰਡ ਦੇ ਨਿਆਣੇ ਦੀ ਤਰੀਕ ਜਾ ਰਿਹਾ ਹਜੇ ਤੀਕਰ ਵੀ ਦੱਸ ਦਿੱਤੀ ਹਜੇ ਹੋ ਰਿਹਾ ਤਾਂ ਮਤਲਬ ਯਾਦਾਸ਼ਤ ਸੀ ਜਿਹੜੀ ਉਹਦੀ ਇੰਨੀ ਤੇਜ਼ ਸੀ ਤੇ ਹੁਣ ਖਾਕ ਸਾਹਿਬ ਜੀ ਜਦੋਂ ਉਹ ਚਲੇ ਗਏ ਇਸ ਦੁਨੀਆਂ ਤੋਂ ਫੇਰ ਨਾ ਮੈਨੂੰ ਇੱਕ ਗੱਲ ਦਾ ਅਹਿਸਾਸ ਹੋਇਆ ਕਿ ਨਹੀਂ ਤਾਂ ਪਹਿਲਾਂ ਜਦੋਂ ਕੋਈ ਪਿੰਡ ਦੇ ਵਿੱਚ ਸਵਾਲ ਹੋਣਾ ਜਾਂ ਨਾਨਕਿਆਂ ਵੱਲੋਂ ਫਲਾਣਾ ਕਿੱਦਾਂ ਉਹ ਤੋਂ ਝੱਟ ਲਾ ਕੇ ਪੁੱਛ ਲਈਦਾ ਸੀ ਜਿੱਦਣ ਉਹ ਇਸ ਦੁਨੀਆਂ ਤੋਂ ਚਲੇ ਗਏ ਖਾਕ ਸਾਹਿਬ ਜੀ ਤੇ ਮੈਨੂੰ ਪਹਿਲੀ ਵਾਰੀ ਲੋੜ ਪਈ ਕੁਛ ਪੁੱਛਣ ਦੀ ਉਦੋਂ ਮੈਨੂੰ ਅਹਿਸਾਸ ਹੋਇਆ ਕਿ ਕੱਲੀ ਮਾਂ ਨਹੀਂ ਗਈ ਇੱਕ ਡਿਕਸ਼ਨਰੀ ਵੀ ਚਲੇ ਗਈ
0: ਪਰ ਲੋਕ ਸਮਝਦੇ ਨਹੀਂ ਹੈ ਘੱਟ ਸਮਝਦੇ ਆ ਬਹੁਤ ਲੋਕ ਸਮਝਦੇ ਵੀ ਹੈ ਬਹੁਤ ਆਪਣੀਆਂ ਮਾਵਾਂ ਦੀ ਕਦਰ ਵੀ ਕਰਦੇ ਆ ਕੁਛ ਅੱਜ ਕੱਲ ਦੀ ਜਨਰੇਸ਼ਨ ਦੇ ਵਿੱਚ ਬੋਲ ਚਾਲ ਵਿਗੜ ਗਿਆ ਬੱਚਿਆਂ ਦਾ
1: ਬਿਲਕੁਲ
0: ਬਦਤਮੀਜ਼ੀ ਨਾਲ ਗੱਲ ਕਰਨਗੇ ਮਾਂ ਨਾਲ
1: ਬਦਤਮੀਜ਼ੀ
0: ਨਾਲ ਗੱਲ ਕਰਨਗੇ ਜਿੱਦਾਂ ਮੈਂ ਥੋੜਾ ਜਿਹਾ ਦੂਰ ਗਿਆ ਸੀ ਫਿਲਾਡੈਲਫੀਆ ਮੈਂ ਅੱਜ ਪ੍ਰੋਗਰਾਮ ਸੁਣਦਾ ਆਇਆ ਆਪਣਾ ਰੇਡੀਓ ਤੇ ਡਾਕਟਰ ਸਾਹਿਬ ਦਾ ਉਹ ਮੈਨੂੰ ਗੱਲ ਅੱਜ ਵੀ ਯਾਦ ਆ ਕਹਿੰਦਾ ਬੰਦਾ ਕਾਹਦੀਆਂ ਸ਼ੇਖੀਆਂ ਮਾਰਦਾ ਉੱਠ ਕੇ 9 ਮਹੀਨੇ ਪੁੱਠਾ ਲੜਕਿਆ ਹੁੰਦਾ ਮਾਂ ਦੇ ਪੇਟ ਵਿੱਚ
1: ਬਿਲਕੁਲ
0: ਮਤਲਬ ਬੰਦੇ ਨੂੰ ਆਪਣੀ ਆਕਾਰ ਦੇ ਵਿੱਚ ਰਹਿਣਾ ਚਾਹੀਦਾ ਸਿੱਧੀ ਗੱਲ
1: ਬਿਲਕੁਲ
0: ਨਹੀਂ ਚਾਹੀਦਾ ਆਪਣੀ ਜਿਹੜੀ ਆ ਤੁਹਾਡਾ ਬੈਕਗ੍ਰਾਉਂਡ ਆ ਨਾ ਉਹਨੂੰ ਨੀ ਭੁੱਲਣਾ ਚਾਹੀਦਾ ਤੁਸੀਂ ਕਿੱਥੋਂ ਉੱਠੇ ਆ ਕਿੱਥੋਂ ਆਏ ਆ ਕੀ ਸੀ ਸਾਡੇ ਕੋਲ ਆਪ ਸਾਨੂੰ ਪਤਾ ਹੀ ਹੈ ਚੀਮਾ ਸਾਹਿਬ ਉੱਥੇ ਦੇ ਹਾਲਾਤ ਕਿੱਦਾਂ ਦੇ ਹੁੰਦੇ ਸੀ ਮਾੜੀਆਂ ਜ਼ਮੀਨਾਂ ਸੀ ਜਾਂ ਉਸ ਵੇਲੇ
1: ਬਿਲਕੁਲ
0: ਜ਼ਮੀਨਾਂ ਸੀ ਖਾਦਾਂ ਖੁਦਾਂ ਹੁੰਦੀਆਂ ਨਹੀਂ ਸੀ ਦਵਾਈਆਂ ਨਹੀਂ ਸੀ ਹੁੰਦੀਆਂ ਤੇ ਇਹੋ ਜਿਹੇ ਹਾਲਾਤ ਉਦੋਂ ਵਿੱਚ ਮਾਂ ਬਾਪ ਨੇ ਬਹੁਤ ਔਖੇ ਮਾਤਾ ਦਾ ਰੋਲ ਬਰਾਬਰ ਦਾ ਹੁੰਦਾ ਸੀ
1: ਖਾਕ ਸਾਹਿਬ ਜੀ ਜਿਹੜੇ ਮਾਂ ਹੁੰਦੀ ਸੀ ਮੈਂ ਦੇਖਦਾ ਰਿਹਾ ਅਸੀਂ 6 ਭੈਣ ਭਰਾ ਸੀ ਸਾਡਾ ਬਾਬਾ ਸੀ ਸੱਤਵਾਂ ਤੇ ਸਾਡਾ ਫਾਦਰ ਸੀ ਉਹ ਆਪ ਸੀ ਦੇਖ ਲੋ ਭਾਈ ਉਹਨੇ ਕੱਲੀ ਨਹੀਂ ਕੱਲੀ ਸੀ ਉਹ ਕੱਲੀ ਨੇ ਉਹਨੇ ਦੇਖ ਲੋ ਭਾਈ ਸਾਰੇ ਟੱਬਰ ਦੀ ਰੋਟੀ ਵੀ ਪਕਾਉਣੀ ਆ ਤੇ ਛੱਲੀਆਂ ਵੀ ਕੱਢਣੀਆਂ ਫੇਰ ਉਹ ਛੱਲੀਆਂ ਨੂੰ ਲਿਆਉਣਾ ਵੀ ਆ ਢੋਣਾ ਵੀ ਆ ਇਹ ਕਰਨਾ ਕਪਾਹਾਂ ਵੀ ਚੁਗਣੀਆਂ ਚੁੱਕ ਕੇ ਫੇਰ ਵੇਲਣੀ ਵੀ ਆ ਫੇਰ ਉਹਨੂੰ ਜਿਹੜਾ ਆ ਵੇਲ ਕੇ ਫੇਰ ਉਹ ਦੂਜੇ ਨੇ ਪਿੰਜੇ ਨੇ ਆਉਣਾ ਫੇਰ ਉਹਦਾ ਉਹ ਰੂਹ ਪਿੰਜ ਕੇ ਜਾਣਾ ਫੇਰ ਉਹਨੂੰ ਕੱਟਣਾ
0: ਗੋਹਾ
1: ਕੂੜਾ ਵੀ ਕਰਨਾ ਸਭ ਕੁਛ ਜਿਹੜਾ ਉਹ ਖਾਕ ਸਾਹਿਬ ਜੀ ਕਰਦੀ ਸੀਗੀ ਤੇ ਮੈਂ ਹੈਰਾਨ ਹੁੰਦਾ ਹੁਣ ਵੀ ਸੋਚ ਸੋਚ ਕੇ ਤੇ ਕੱਲੀ ਉਹ ਜਿਹੜੀ ਸੀ ਉਹਨੇ ਕਿਉਂ ਉਹ ਕੱਲੀ ਨਹੀਂ ਸੀ ਪਿੰਡ ਦੇ ਵਿੱਚ ਸਾਰੀਆਂ ਔਰਤਾਂ ਏਦਾਂ ਹੁੰਦੀਆਂ ਸੀ ਤੇ ਬੜੇ ਮਿਹਨਤੀ ਉਹ ਲੋਕ ਸੀਗੇ ਖਾਕ ਸਾਹਿਬ ਜੀ ਹੁਣ ਤਾਂ ਉੱਥੇ ਜਿਹੜੇ ਆ ਖਾ ਖਾ ਕੇ ਢਿੱਡ ਵਧਾਏ ਆ ਚਾਹੇ ਉਹ ਮਰਦ ਆ ਚਾਹੇ ਉਹ ਔਰਤਾਂ ਆ ਤੇ ਕੰਮ ਜੋਗੇ ਉਹ ਹੈ ਨੀ ਬਸ ਐਵੇਂ ਇੱਧਰ ਉੱਧਰ ਤੁਰੇ ਫਿਰਦੇ ਆ ਤੇ ਉਹ ਦੇਸ਼ ਆ ਜਿਹੜਾ ਉਹ ਉਜੜ ਰਿਹਾ ਸਮਾਜ ਆ ਖਾਕ ਸਾਹਿਬ ਜੀ ਮੈਨੂੰ ਤਾਂ ਬਹੁਤ
0: ਚੀਮਾ ਸਾਹਿਬ ਵਧ ਗਈਆਂ ਇੰਨੀਆਂ ਜ਼ਿਆਦੀਆਂ ਬੰਦੇ ਉੱਠਦੇ 10-11 ਮੁੰਡੇ ਅੱਜ ਕੱਲ ਦੇ ਉੱਠਦੇ 10-11-12 ਵਜੇ ਆ ਫਿਰ ਮੂੰਹ ਹੱਥ ਧੋ ਕੇ ਚੱਲ ਵੀ ਨਾਲ ਮੋਟਰਸਾਈਕਲ ਤੇ ਕਿੱਕ ਮਾਰੀ ਗੱਡੀ ਚੱਕੀ ਚੱਲ ਪਤਾ ਨੀ ਕਿੱਥੇ ਜਾ ਵੜਿਆ
1: ਹਾਂਜੀ ਉਹ ਜਲੰਧਰ ਚਾਹ ਪੀਣ ਜਾਂਦੇ ਆ ਜੀ
0: ਰਿਸਪੈਕਟ ਕੋਈ ਨੀ ਮਾਂ ਬਾਪ ਦੀ ਮੈਂ ਪੁੱਛ ਕੇ
1: ਰਿਸਪੈਕਟ
0: ਹੁੰਦੀ ਹੋਰ ਕੁਛ ਨੀ ਹੁੰਦਾ
1: ਹਾਂਜੀ ਹੋਰ ਕੁਛ ਨੀ ਹੁੰਦਾ
0: ਮੈਂ ਚੱਲਿਆ ਵਾ ਮੈਂ ਘੰਟੇ ਕੁ ਤੱਕ ਮੁੜਿਓ ਨਾ ਮਾਂ ਨੂੰ ਇੰਨਾ ਹੋ ਜਾਂਦਾ ਕਿ ਚੱਲ ਮੈਨੂੰ
1: ਹਾਂਜੀ ਬਿਲਕੁਲ ਬਿਲਕੁਲ
0: ਸੁਧਾਰਨ ਦੀ ਲੋੜ ਆ ਸਾਡੇ ਸਮਾਜ ਦੇ ਵਿੱਚ ਬਹੁਤ ਕ੍ਰਿਤੀਆਂ ਆ ਗਈਆਂ ਇਹਨੂੰ ਥੋੜਾ ਜਿਹਾ ਸੋਚਣਾ ਪਏਗਾ ਸਾਨੂੰ ਆਪਣੀ ਮੈਂ ਯੰਗ ਜਨਰੇਸ਼ਨ ਦੀ ਗੱਲ ਕਰਦਾ ਕਿ ਤੁਸੀਂ ਇਹਦੇ ਬਾਰੇ ਗੌਰ ਕਰੋ ਔਰ ਧਿਆਨ ਦਿਓ ਕਿ ਇਹ ਰੱਬ ਵਾ ਤੁਹਾਡੇ ਰੱਬ ਮਾਂ ਬਾਪ ਤੇ ਜਿਨ੍ਹਾਂ ਨੇ ਤੁਹਾਨੂੰ ਪਾਲ ਪੋਸ ਕੇ ਪਏ ਪਤਾ ਨੀ ਕਿੱਥੋਂ ਫੜ ਫੜ ਕੇ ਬਹੁਤੇ ਮੁੰਡੇ ਏਦਾਂ ਵੀ ਆਏ ਨਾ
1: ਜਿਹੜੇ
0: ਘਰ ਹੁੰਦੇ ਨੀ ਸੀ ਪਏ ਕਦੇ ਸ਼ਾਹ ਕੋ ਫੜ ਲਿਆ ਤੇਰੇ ਅਗਲੇ ਲਾ ਦਾਂਗੇ ਉਹਦੇ ਕਰਦਾ ਕਿੱਲਾ ਕਿਸੇ ਨੇ ਜ਼ਮੀਨ ਦਾ ਵੇਚਿਆ ਕਿਸੇ ਨੇ ਬਾਲ ਦਵੇ ਦਿੱਤਾ
1: ਬਿਲਕੁਲ ਬਿਲਕੁਲ
0: ਜੀ ਨਾਲ ਯਾਰ ਅਸੀਂ ਕਿੱਦਾਂ ਭੁੱਲ ਸਕਦੇ ਉਹਨਾਂ ਨੂੰ ਜੀ
1: ਬਿਲਕੁਲ ਖਾਕ ਸ਼ਾਹ ਜੀ ਇਸੇ ਤਰ੍ਹਾਂ ਆਇਆ ਇਹ ਦੇਖੋ ਸਿਲਸਿਲਾ ਜਿਹੜਾ ਚੱਲਦਾ ਹੌਲੀ ਹੌਲੀ ਜਿਹੜਾ ਉਹ ਵੈਸਟਰਨ ਸਿਵਿਲਾਈਜੇਸ਼ਨ ਹੈ ਜਿਹੜੀ ਇਹਦੇ ਵਿੱਚ ਖਾਕ ਸ਼ਾਹ ਜੀ ਜਿਹੜੇ ਰਿਸ਼ਤੇ ਨਾਲ ਪੇਰ ਨੂੰ ਤੋੜਨ ਦੀ ਜਿਹੜੀ ਉਹ ਜ਼ਿਆਦਾ ਹੁੰਦੀ ਆ ਤੇ ਪਰ ਏਦਾਂ ਹੋਣੀ ਨਹੀਂ ਚਾਹੀਦੀ ਜਿਹੜੇ ਸਮਾਜ ਆ ਜਿਹੜੇ ਉਹ ਦੇਖੋ ਖਾਕ ਸ਼ਾਹ ਜੀ ਹੁਣ ਇਰਾਨ ਦੇ ਵਿੱਚ ਕੀ ਹਾਲ ਆ ਕਿੰਨਾ 47 ਸਾਲ ਹੋ ਗਏ ਉਸ ਮੁਲਕ ਨੂੰ ਬਾਹਰ ਰਾਸ਼ਨ ਪਾਣੀ ਬੰਦ ਕੀਤਾ ਆ ਪਰ ਕਿਉਂਕਿ ਉਹ ਲੋਕ ਬੰਦਰਾਂ ਦੇ ਪੱਕੇ ਉਹ ਅਜੇ ਤੀਕਰ ਵੀ ਵਧੀਆ ਜੀ ਰਹੇ ਉਹਨਾਂ ਦੇ ਵਿੱਚ ਕੋਈ ਸਟ੍ਰੈਸ ਨੀ ਕੋਈ ਕਿਸੇ ਦੀ ਕੇਅਰ ਨੀ ਕੋਈ ਡਾਕਾ ਨੀ ਕੋਈ ਚੋਰੀ ਨੀ ਕੁਛ ਨੀ ਹੁੰਦਾ ਤੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਰਹਿਣੀਆਂ ਚਾਹੀਦੀਆਂ
0: ਚੀਮਾ ਸਾਹਿਬ ਮੈਂ ਦੇਖਦਾ ਗੋਰਿਆਂ ਦੇ ਨਿਆਣੇ ਚੰਗੇ
1: ਬਿਲਕੁਲ
0: ਮਾੜਾ ਮੋਟਾ ਖੌਫ ਖਾਂਦੇ ਆ ਉਹ ਪੈਸਾ ਉਹ ਜਦੋਂ 18 ਸਾਲਾਂ ਦਾ ਹੋ ਜਾਂਦਾ ਕਹਿੰਦੇ ਪੁੱਤ ਕਮਾ ਦਿਖਾ ਹੁਣ ਤੈਨੂੰ ਪਾਲ ਪੂਲ ਦਿੱਤਾ ਵਾ ਨਾ ਉਹ
1: ਬਿਲਕੁਲ ਬਿਲਕੁਲ
0: ਸਾਡੇ ਆਲੇ ਜਾਨ ਹੀ ਨੀ ਛੱਡਦੇ ਜਦੋਂ ਤੱਕ ਉਹਦੇ ਕੋਲ ਜਾਣੇ ਬਾਪੂ ਦਹੀਂ 100-200 ਦਹੀਂ 500 ਦਹੀਂ ਮੈਂ ਅੱਜ ਮੇਰੀ ਪਾਰਟੀ ਆ ਮੈਂ ਯਾਰਾਂ ਦੋਸਤਾਂ ਨਾਲ ਜਾਣਾ ਬਾਪੂ ਫਿਰ ਵੀ ਦੇ ਦਿੰਦਾ ਖੁਸ਼
1: ਹੋਇਆ
0: ਲੈ ਕਾਕਾ ਜਾ ਪਰ ਇਹ ਹੈ ਕਿ ਸਾਨੂੰ ਰਿਸਪੈਕਟ ਕਰਨੀ ਬਹੁਤ ਜ਼ਰੂਰੀ ਹੈ ਇਹਦੇ ਬਾਰੇ ਸਾਨੂੰ ਸੋਚਣਾ ਪਏਗਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਜੀ
1: ਬਿਲਕੁਲ ਖਾਕ ਸਾਹਿਬ ਜੀ ਗੱਲ ਤਾਂ ਛੋਟੀ ਜਿਹੀ ਹੁੰਦੀ ਆ ਸਵੇਰੇ ਉੱਠ ਕੇ ਤੁਸੀਂ ਜੇ ਤੁਸੀਂ ਮਾਂ ਦੇ ਪੈਰੀਆਂ ਖਲਾਤਾ ਤਾਂ ਸਮਝ ਲਓ ਭਾਈ ਮਾਂ ਆ ਜਿਹੜੀ ਨਾ ਉਹ ਦੁਨੀਆਂ ਦੀ ਹਰ ਇੱਕ ਚੀਜ਼ ਆ ਜਿਹੜੀ ਮਿਲ ਜਾਂਦੀ
0: ਬਿਲਕੁਲ
1: ਤੇ ਲਓ ਆਪਾਂ ਇੱਕ ਦੋ ਖਬਰਾਂ ਹੋਰ ਕਰਦੇ ਹਾਂ ਜਿਹੜਾ ਆਪਣੇ ਕੋਲ ਸਮਾਂ ਵੱਧਦਾ ਖਾਕ ਸਾਹਿਬ ਜੀ ਤੇ ਆਪਾਂ ਉਹ ਗੱਲ ਕਰਦੇ ਸੀਗੇ ਕਿ ਜਿਹੜੇ ਟਰੰਪ ਸਾਹਿਬ ਸੁਣ ਕੇ ਅੱਛਾ ਪੂਰੀ ਤਰ੍ਹਾਂ ਲੋਹੇ ਲਾ ਕੇ ਹੋਏ ਇਹ ਗੱਲ ਇਸ ਤਰ੍ਹਾਂ ਸੀ ਖਾਕ ਸਾਹਿਬ ਜੀ ਟਰੰਪ ਸਾਹਿਬ ਨੇ ਇਰਾਨ ਨੂੰ ਉਹ ਦਿੱਤਾ ਸੀ 14 ਦਿਨ ਦਾ ਉਹ 14 ਪੁਆਇੰਟ ਵਾਲਾ 14 ਨੁਕਤੇ ਰੱਖੇ ਸੀਗੇ ਕਿ ਇਹਨਾਂ ਤੇ ਤੁਸੀਂ ਮੰਨ ਲਓ ਤੇ ਆਪਾਂ ਸਮਝੌਤਾ ਕਰ ਲੈਂਦੇ ਹਾਂ ਪਰ ਉਹਨਾਂ ਤੇ ਸ਼ਾਇਦ ਉਹ ਨਹੀਂ ਬੰਨੇ ਜਿਹਦੇ ਕਾਰਨ ਟਰੰਪ ਸਾਹਿਬ ਥੋੜੇ ਲੋਹੇ ਲਾ ਕੇ ਹੋਏ ਆ ਕੋਈ ਨਾ ਉਹ ਲੋਹੇ ਲਾ ਕੇ ਉਪਰੋਂ ਉਪਰੋਂ ਇੱਕ ਖਾਕ ਸਾਹਿਬ ਜੀ ਟਰੰਪ ਦੇ ਵਿੱਚ ਇਹ ਬਹੁਤ ਵੱਡਾ ਗੁਣ ਵੀ ਆ ਉਹ ਨਾ ਲੋਹੇ ਲਾਸੇ ਜਿਹੜੇ ਉੱਤੋਂ ਉੱਤੋਂ ਹੁੰਦੇ ਹੁੰਦੇ ਵਿੱਚੋਂ ਨੀ ਉਹ ਫਿਰ 2-4 ਮਿੰਟ ਬਾਅਦ ਫਿਰ ਉਦਾਂ ਦੇ ਠੰਡੇ ਹੋ ਜਾਂਦੇ ਆ ਸਪੀਚ ਕਰਦੇ ਕਰਦੇ ਕਈ ਵਾਰੀ ਤੁਸੀਂ ਦੇਖਦੇ ਹੋਵੋਗੇ ਇੱਕ ਪਹਿਲਾਂ 20 ਸਕਿੰਟ ਪਹਿਲਾਂ ਉਹ ਪੂਰੇ ਲੋਹੇ ਲਾ ਕੇ ਹੁੰਦੇ ਆ ਤੇ ਮਗਰੋਂ ਨੀ ਐਨ ਠੰਡੇ ਸੀਟ ਵਰਗੇ ਵੀ ਹੋ ਜਾਂਦੇ ਆ ਇਹ ਵੀ ਸ਼ਾਇਦ ਉਹਨਾਂ ਦੇ ਵਿੱਚ ਬਹੁਤ ਵੱਡਾ ਇੱਕ ਗੁਣ ਹੈਗਾ ਆ ਤੇ ਜਿਹੜਾ ਉਹ ਦਿੱਤਾ ਸੀ 14 ਪੁਆਇੰਟ ਵਾਲਾ ਉਹਨਾਂ ਨੂੰ ਇਰਾਨ ਨੂੰ ਭੇਜਿਆ ਸੀਗਾ ਉਹਦੇ ਵਿੱਚ ਖਾਕ ਸਾਹਿਬ ਦੀ ਹੁਣ ਜਿਹੜੀ ਮੁਸੀਬਤ ਆ ਉਹਨਾਂ ਨੇ ਉਹ ਉੱਥੇ ਸਲਾਹ ਮਸ਼ਵਰਾ ਕੀਤਾ ਆ ਪਰ ਇਹਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਜਿਹੜੇ ਉਹਨਾਂ ਦੇ ਲੀਡਰ ਆ ਮੁਸਤਫਾ ਖਮੀਨੀ ਉਹ ਕਿਤੇ ਨਜ਼ਰ ਨਹੀਂ ਆ ਰਹੇ ਕਹਿੰਦੇ ਆ ਤੇ ਉਹ ਹੁਣ ਤੁਹਾਨੂੰ ਪਤਾ ਭਈ ਉਹਨਾਂ ਦੇ ਸੱਟਾਂ ਤਾਂ ਵੱਜੀਆਂ ਸੀ ਨਾ ਜਦੋਂ ਉਹਨਾਂ ਦੇ ਫਾਦਰ ਸਾਹਿਬ ਦੇ ਉੱਤੇ ਅਟੈਕ ਹੋਇਆ ਤੇ ਸੱਟਾਂ ਇਹਨਾਂ ਦੇ ਵੀ ਵੱਜੀਆਂ ਸੀ ਤੇ ਜਾਂ ਤਾਂ ਉਹ ਫਿਰ ਜਿੱਦਾਂ ਇੱਥੇ ਬੰਕਰ ਵਗੈਰਾ ਰਸ਼ੀਆ ਚ ਯੂਕਰੇਨ ਚ ਹੈਗੇ ਆ ਬੰਕਰ ਬਣਾ ਲਏ ਹੋਣੇ ਆ ਉਹਨਾਂ ਨੇ ਵੀ ਤੇ ਉੱਥੇ ਕਿਤੇ ਮਤਲਬ ਰਹਿੰਦੇ ਹੋਣਗੇ ਪਰ ਉਹ ਸਾਹਮਣੇ ਨਹੀਂ ਆਏ ਤੇ ਇਹਦੇ ਕਰਕੇ ਜਿਹੜੀ ਉਹ ਅਟਕਿਆ ਹੋਇਆ ਹਜੇ ਜਿਹੜਾ ਉਧਰੋਂ ਜਵਾਬ ਆਉਣਾ ਸੀਗਾ ਇਰਾਨ ਵੱਲੋਂ ਤੇ ਇਹਦੇ ਨਾਲ ਖਾਕ ਸਾਹਿਬ ਜੀ UAE ਆ ਜਿਹੜੀ ਯੂਨਾਈਟਿਡ ਅਰਬ ਐਮੀਰੇਟ ਤੇ ਉਹਦੇ ਨਾਲ ਕੁਵੈਤ ਇਹ ਦੋਹਾਂ ਦੇਸ਼ਾਂ ਵੱਲੋਂ ਸ਼ਿਕਾਇਤ ਆਈ ਆ ਕਿ ਉਹਨਾਂ ਦੇ ਉੱਪਰ ਡਰੋਨਾਂ ਦੇ ਹਮਲੇ ਜਿਹੜੇ ਹੋਏ ਆ ਤੇ ਜਿਹੜਾ ਕਟਰ ਹੈਗਾ ਉਹਦੇ ਵਿੱਚ ਖਾਕ ਸਾਹਿਬ ਜੀ ਜਿਹੜੀ ਆ ਸਮੁੰਦਰ ਦੇ ਵਿੱਚ ਜਿਹੜਾ ਉਹਨਾਂ ਦਾ ਜਿਹਨੂੰ ਆਪਾਂ ਕਹਿੰਦੇ ਸਮੁੰਦਰ ਦਾ ਕੰਢਾ ਉਹ ਤੱਟ ਉਹਨੂੰ ਕਹਿ ਦੇਈਦਾ ਆਮ ਕਰਕੇ ਪੰਜਾਬੀ ਦਾ ਜਿਹੜਾ ਸ਼ਬਦ ਆ ਤੇ ਉੱਥੇ ਖਾਕ ਸਾਹਿਬ ਜੀ ਇੱਕ ਜਹਾਜ਼ ਉੱਪਰ ਆ ਜਿਹੜਾ ਡਰੋਨ ਦੇ ਨਾਲ ਹਮਲਾ ਵੀ ਜਿਹੜਾ ਹੋਇਆ ਤੇ ਵਾਸ਼ਿੰਗਟਨ ਵਿੱਚ ਅਗਲੇ ਹਫ਼ਤੇ ਇਜ਼ਰਾਇਲ ਅਤੇ ਲਿਬਨਾਨ ਦੇ ਵਿੱਚ ਜਿਹੜਾ ਆ ਉਹਦੇ ਫੈਸਲੇ ਬਾਰੇ ਵੀ ਗੱਲਬਾਤ ਇੱਥੇ ਉਹ ਦੋਨਾਂ ਨੂੰ ਮੇਰਾ ਖਿਆਲ ਇੱਥੇ ਹੋਣਗੇ ਉਹ ਤੇ ਉਹਨਾਂ ਦੇ ਵਿੱਚ ਗੱਲਬਾਤ ਜਿਹੜੀ ਉਹ ਕਰਾਈ ਜਾਊਗੀ ਵੀ ਸ਼ਾਇਦ ਫੈਸਲਾ ਹੋ ਜਾਵੇ ਕਿਉਂਕਿ ਇਰਾਨ ਖਾਕ ਸਾਹਿਬ ਵੀ ਓਨਾ ਚਿਰ ਨਹੀਂ ਮੰਨਦਾ ਜਿੰਨਾ ਚਿਰ ਉਹ ਕਹਿੰਦਾ ਤੁਸੀਂ ਲਿਬਨਾਨ ਦਾ ਫੈਸਲਾ ਨਹੀਂ ਕਰਦੇ ਮੈਂ ਕੋਈ ਫੈਸਲਾ ਨਹੀਂ ਕਰਨਾ ਕਿਉਂਕਿ ਉਹਨਾਂ ਨੇ ਵੀ ਦੇਖੋ ਖਾਕ ਸਾਹਿਬ ਜੀ ਹੁਣ ਜਿਹੜਾ ਹੈਜ਼ਬੁੱਲਾ ਆ ਲਿਬਨਾਨ ਦਾ ਉਹ ਵੀ ਆ ਕੇ ਇਰਾਨ ਦੇ ਬਰਾਬਰ ਖੜ ਗਿਆ ਜਦੋਂ ਹਾਂਜੀ ਸੋ ਉਹ ਇਰਾਨ ਨੇ ਵੀ ਆ ਜਿਹੜਾ ਉਹ ਵੀ ਇਸ ਗੱਲ ਤੇ ਅੜਿਆ ਆ ਕਿ ਮੈਂ ਉਸ ਤੋਂ ਬਿਨਾਂ ਫੈਸਲਾ ਨਹੀਂ ਕਰਨਾ ਤੇ ਤੁਸੀਂ ਕੁਛ ਕਹਿਣ ਲੱਗੇ ਸੀ
0: ਇੱਕ ਸੈਕਿੰਡ ਦਿਓ ਜੀ ਮੈਂ ਇੱਕ ਛੋਟੀ ਜਿਹੀ ਅਨਾਉਂਸਮੈਂਟ ਕਰਨੀ ਆ ਨਵਦੀਪ ਰਿੱਕੀ ਬਾਜਵਾ ਜੇ ਕੋਈ ਸਾਡੇ ਸਰੋਤੇ ਸਰੀ ਕੈਨੇਡਾ ਤੋਂ ਸੁਣਦੇ ਆ ਤੇ ਕੌਂਸਲਰ ਕੈਂਡੀਡੇਟ ਨੇ ਬਹੁਤ ਇਮਾਨਦਾਰ ਤੇ ਬੜਾ ਮਿਹਨਤੀ ਬੇਟਾ ਹੈਗਾ ਤੇ ਇਹਨੂੰ ਵੋਟਾਂ ਪਾਇਓ ਜੇ ਉੱਥੇ ਤੁਸੀਂ ਸਾਰੇ ਦੇਖ ਚੈੱਕ ਕਰ ਲਓ ਉਹਦਾ ਫੋਨ ਨੰਬਰ ਵੀ ਮੈਂ ਅਨਾਉਂਸ ਕਰ ਦੇਣਾ 604-306-5266 ਸੋ ਰਿਕੁਐਸਟ ਆ ਕਿ ਆਪਣੇ ਜਿੰਨੇ ਵੀ ਉੱਥੇ ਸਰੀ ਦੇ ਏਰੀਏ ਦੇ ਵਿੱਚ ਵੀਰ ਭੈਣ ਭਰਾ ਹੈਗੇ ਆ ਤੇ ਜਰਾ ਇਹਨਾਂ ਦਾ ਵੀ ਖਿਆਲ ਰੱਖਿਓ, ਆਪਣੇ ਪੰਜਾਬੀ ਮੁੰਡਾ ਹੈਗਾ ਤੇ ਸਾਡਾ ਜਵਾਈ ਵੀ ਆ ਜੀ।
1: ਵੈਰੀ ਗੁੱਡ, ਬਹੁਤ ਵਧੀਆ ਖਾਕ ਸਾਹਿਬ ਜੀ। ਤੇ ਖਾਕ ਸਾਹਿਬ ਜੀ, ਤੁਸੀਂ ਛਾ ਗਿਆ, ਮੈਨੂੰ ਲੱਗਦਾ ਵੀ ਅਮਰੀਕਾ ਦੀ ਗੌਰਮੈਂਟ ਦੇ ਵਿਚ ਵੀ ਤੁਸੀਂ ਹੁਣ ਰੱਖਦੇ ਆ ਤੇ ਕੈਨੇਡਾ ਦੀ ਗੌਰਮੈਂਟ ਦੇ ਵਿਚ ਵੀ, ਤੇ ਕੋਈ ਨਾ ਆਪਾਂ
0: ਨਿਆਣਿਆਂ ਨੂੰ ਨਾ ਬੱਚਿਆਂ ਨੂੰ ਮੈਂ ਪਹਿਲਾਂ ਸੋਚਦਾ ਹੁੰਦਾ ਸੀ ਅੱਜ ਤੋਂ 2 ਸਾਲ ਪਹਿਲਾਂ ਕਿ ਅੱਜ ਦੀ ਜਿਹੜੀ ਵਧੀਆ ਜਨਰੇਸ਼ਨ ਜਿਹੜੀ ਧਰਮ ਦੇ ਨਾਂ ਦੇ ਉੱਪਰ ਸਿੱਖ ਧਰਮ ਦੇ ਵਿਚ ਬੜੇ ਕੱਟੜ ਮੁੰਡੇ ਹੈਗੇ ਆ ਆਪਣੇ ਇੱਥੇ ਸਾਊਥ ਅਮਰੀਕਾ ਵਿਚ, ਉਨ੍ਹਾਂ ਨੂੰ ਹੌਲੀ ਹੌਲੀ ਗੁਰਦਾਰਿਆਂ ਦੀ ਸਿਆਸਤ ਵਿਚ ਆਉਣਾ ਚਾਹੀਦਾ, ਪਰ ਜਿਹੜੇ ਸਾਡੇ ਬੁੱਢੇ ਖੁੰਗੜ ਬੈਠੇ ਆ ਉਹ ਲਾਗੇ ਨੀ
1: ਲੱਗਦੇ,
0: ਆਪਣਾ ਅਗਲੀ ਵਾਰੀ ਮੈਂ ਤਾਏ ਦਾ ਮੁੰਡਾ ਬਣਾਇਆ ਜਾਂ ਕਿ ਚਾਚੇ ਦਾ, ਅਗਲੀ ਵਾਰੀ ਮਾਸੀ ਦਾ ਮੁੰਡਾ ਪ੍ਰਧਾਨ ਬਣਾਉਣਾ, ਨਹੀਂ ਇੱਕ ਵਾਰੀ ਤੁਹਾਡੇ ਹੱਥ ਆ ਗਈ ਪ੍ਰਧਾਨ, ਬੈਟਰ ਆ ਕਿ ਤੁਸੀਂ ਵੀ ਵੱਡੀ ਸਿਆਸਤ ਚ ਆਓ, ਛੱਡੋ ਗੁਰਦੁਆਰਾ ਸਾਹਿਬ ਨੂੰ ਮੱਥਾ ਟੇਕਿਆ,
1: ਸਿਆਸਤ
0: ਛੱਡ ਦਿਓ,
1: ਬਿਲਕੁਲ
0: ਅਮਰੀਕਾ ਦੀ ਸਿਆਸਤ ਦੇ ਵਿਚ ਕੋਸ਼ਿਸ਼ ਕਰੋ। ਹੁਣ ਸਾਡੇ ਇੱਥੇ ਇੱਕ ਹੋਰ ਸਿੰਘ ਸਾਹਿਬ ਹੈਗੇ ਆ, ਉਹ ਆਪਣਾ ਕਾਂਗਰਸਮੈਨ ਦੀ ਇਲੈਕਸ਼ਨ ਲੜ ਰਹੇ ਸਾਡੇ ਏਰੀਏ ਦੇ ਵਿਚੋਂ ਆਪਣੇ ਸਰਦਾਰ, ਤੇ ਇੱਦਾਂ ਹੌਲੀ ਹੌਲੀ ਆਪਾਂ ਨੂੰ ਇਹਦੇ ਵਿਚ ਆਉਣਾ ਪਏਗਾ,
1: ਸਿਆਸਤ ਆਉਣਾ ਪਏਗਾ, ਬਿਲਕੁਲ ਬਿਲਕੁਲ,
0: ਜ਼ਿਆਦਾ ਟਰਾਈ ਕਰੋ, ਬੜਾ ਕੁਛ ਹੈਗਾ ਇਹਦੇ ਨਾਲ, ਇਮਾਨਦਾਰੀ ਵੀ ਤੁਹਾਡੀ ਪਰਖੀ ਜਾਂਦੀ ਹੈ ਕਿਉਂਕਿ ਇਹ ਵਧੀਆ ਪੋਲੀਟਿਕਸ ਆ ਅਮਰੀਕਾ ਦੀ ਸਿਆਸਤ ਵਿਚ, ਨਾ ਕਰਪਸ਼ਨ ਆ, ਛੋਟੇ ਵੱਡੇ ਤੇ ਹੋਏਗੀ ਉਹ ਤਾਂ ਛੋਟੇ ਮੋਟੇ ਤੁਹਾਨੂੰ ਪਤਾ ਹੁੰਦਾ, ਪਰ ਆਓ ਜਰੂਰ ਇਹਦੇ ਵਿਚ, ਬੜਾ ਬਹੁਤ ਸਾਰਿਆਂ ਨੂੰ ਰਿਕੁਐਸਟ ਆ ਜਿੰਨੀ ਵੀ ਯੰਗ ਜਨਰੇਸ਼ਨ ਪੜ੍ਹੀ ਲਿਖੀ ਹੈ, ਕੋਸ਼ਿਸ਼ ਕਰੋ ਕੋਈ ਨਾ ਕੋਈ ਕੌਂਸਲਰ ਦੀ ਜਾਂ ਕੋਈ ਕਾਂਗਰਸਮੈਨ ਜਾਂ ਕੋਈ ਅਸੈਂਬਲੀ ਮੈਨ, ਤੇ ਇਹ ਸਾਰੇ ਅਹੁਦੇ ਹੁੰਦੇ ਤੁਹਾਡੇ ਏਰੀਏ ਚ ਹੀ ਹੁੰਦੇ ਆ, ਤੁਸੀਂ ਕੋਸ਼ਿਸ਼ ਕਰੋ, ਹਰ ਵੀ ਜਾਓਗੇ ਇੱਕ ਵਾਰੀ ਸ਼ਾਇਦ ਕੋਸ਼ਿਸ਼ ਕਰਦੇ ਰਹੋ ਇੱਕ ਦੋ ਵਾਰੀ ਹੋਰ
1: ਕਰਦੇ
0: ਜੀ,
1: ਹਰ ਵੀ ਜਾਓ ਖਾਕ ਸਾਹਿਬ ਜੀ, ਉਹਦੇ ਨਾਲ ਉਤਸ਼ਾਹ ਮਿਲਦਾ, ਹੋਰ ਜੇ ਤੁਸੀਂ ਨਹੀਂ ਵੀ ਜਿੱਤਦੇ ਤਾਂ ਉਹ ਕਈ ਹੋਰ ਵੀ ਫਿਰ ਉਹ ਕਰਦੇ ਆ, ਮੈਂ ਜਿੱਤ ਸਕਦਾ ਉਹਦੇ ਨਾਲ, ਉਤਸ਼ਾਹ ਮਿਲਦਾ, ਬਿਲਕੁਲ ਹਾਂ,
0: ਆਮ ਲੋਕਾਂ ਚ ਤੁਹਾਡਾ ਉਸ ਏਰੀਏ ਚ ਨਾ ਆ ਜਾਂਦਾ ਕਿ ਮੁੰਡਾ
1: ਨਾ ਆ ਜਾਂਦਾ, ਬਿਲਕੁਲ ਬਿਲਕੁਲ, ਗਾਂ ਵੀ ਜਿਹੜੀ ਆ ਉਹਨਾਂ ਨੂੰ ਸੇਧ ਮਿਲਦੀ ਹੈ, ਹੋਰ ਲੋਕਾਂ ਨੂੰ ਵੀ, ਗਾਂ ਦੀ ਜਨਰੇਸ਼ਨ ਨੂੰ, ਗਾਂ ਦੀਆਂ ਪੀੜੀਆਂ ਨੂੰ, ਕਈ ਵਾਰੀ ਖਾਕ ਸਾਹਿਬ ਜੀ ਏਦਾਂ ਹੁੰਦਾ ਜਿਹੜੀ ਅਗਲੀ ਪੀੜੀ ਜਿਹੜੇ ਬਾਹਰ ਦੇਖਦੇ ਹੁੰਦੇ ਆ ਨਾ, ਉਹ ਜਦੋਂ ਜੇ ਬੰਦਾ ਹਾਰ ਵੀ
0: ਚੱਕਰ ਹੈ ਚੀਮਾ ਸਾਹਿਬ, ਪਿੱਛੇ ਮੇਰਾ ਬੇਟਾ ਵੀ ਉਹਦੀ ਵਿਚਾਰੀ ਕੁੜੀ ਇੱਕ ਬਹੁਤ ਪਿਆਰੀ ਜੀ ਆ, ਡੈਡੀ ਉਹਦਾ ਜੈਲੋ ਚਲਾਉਂਦਾ ਸੀ, ਉਹ ਕੌਂਸਲਰ ਨਿਊਯਾਰਕ ਸਿਟੀ ਦੀ ਕੌਂਸਲਰ ਤੇ ਖੜੀ ਹੋ ਗਈ, ਤੇ ਜਗਪ੍ਰੀਤ ਨੇ ਵੀ ਕਾਫੀ ਮਤ ਕੀਤੀ, ਉਹਦੀ ਕੰਪਲੇਨ ਕੀਤੀ, ਤੇ ਉਹ ਸਾਡੇ ਉਹ ਹੋਇਆ ਕਿ ਤਿੰਨ ਪੰਜਾਬੀ ਜਿਹੜੇ ਮੈਂ ਕੀ ਕਵਾਂ ਉਹਨਾਂ ਨੂੰ, ਉਹ ਖੜੇ ਹੋ ਗਏ ਉੱਥੇ ਉਹਦੇ ਅਗੇਂਸਟ ਖੜੇ ਹੋ ਗਏ, ਉਹ ਫਿਰ ਤਿੰਨੇ ਹਰ ਗਏ ਤੇ ਕੋਈ ਸਪੈਨਿਸ਼ ਜਾਂ ਗੋਰਾ ਸੀ ਉਹ ਜਿੱਤ ਗਿਆ ਸੀ,
1: ਜਿੱਤਣਾ ਸੀ,
0: ਮਤਲਬ ਇਹਨਾਂ ਦੀ ਲਾਗਤ ਵੀ ਨਹੀਂ ਕਰਨੀ ਚਾਹੀਦੀ, ਜੇ ਤੁਸੀਂ
1: ਨਹੀਂ ਕਰਨੀ ਚਾਹੀਦੀ,
0: ਪੜ੍ਹਿਆ ਲਿਖਿਆ ਇਮਾਨਦਾਰ ਆ, ਗ੍ਰੈਜੂਏਟ ਆ, ਚੰਗੀ ਉਹਦੀ ਪੜ੍ਹਾਈ ਆ, ਉਹਨੂੰ ਆਉਣ ਦੇ,
1: ਬਿਲਕੁਲ ਬਿਲਕੁਲ,
0: ਇਹ ਵੀ ਹੁੰਦਾ, ਇਹ ਵੀ ਨਹੀਂ ਕਰਨਾ ਚਾਹੀਦਾ ਸਾਨੂੰ, ਥੋੜਾ ਜਿਹਾ ਖਿਆਲ ਰੱਖੋ, ਇਹ ਗੁਰਦੁਆਰਾ ਨਹੀਂ ਹੈਗਾ, ਇਹ ਬੜੀਆਂ ਵੱਡੀਆਂ ਇਲੈਕਸ਼ਨ, ਤੁਹਾਡਾ ਫਾਇਦਾ ਹੀ ਹੋਣਾ ਜੀ,
1: ਬਿਲਕੁਲ। ਤੇ ਇਹਦੇ ਨਾਲ ਆਪਣੇ ਕੋਲ ਅੱਗੇ ਛੋਟੀ ਜਿਹੀ ਖਬਰ ਹੈਗੀ ਆ, ਉਹ ਕਹਿੰਦੇ ਐਸਟੋਨੀਆ ਇੱਕ ਨਿੱਕਾ ਜਿਹਾ ਕੰਟਰੀ ਆ ਖਾਕ ਸਾਹਿਬ ਜੀ, ਇਹਨੂੰ ਬਾਲਟਿਕ ਸਟੇਟਸ ਕਹਿੰਦੇ, ਉਹਦੇ ਨਾਲ ਲੱਗਦਾ ਬਾਲਟਿਕ ਸੀ ਆ ਜਿਹੜਾ, ਤੇ ਇਹਦੇ ਬਾਰਡਰ ਦੇ ਉੱਤੇ ਖਾਕ ਸਾਹਿਬ ਜੀ, ਜਿਹੜਾ ਤੁਹਾਨੂੰ ਪਤਾ ਵੀ ਬਾਰਡਰ ਉਹ ਰੂਸ ਦੇ ਨਾਲ ਲੱਗਦਾ ਇਹ, ਤੇ ਇਹ ਪਹਿਲਾਂ ਸੋਵੀਅਤ ਯੂਨੀਅਨ ਦਾ ਹਿੱਸਾ ਵੀ ਸੀਗਾ, ਤੇ ਹੁਣ ਇੱਥੇ ਰੌਲਾ ਜਿਹੜਾ ਉਹ ਇਸ ਗੱਲ ਦਾ ਆ ਕਿ ਉੱਥੇ ਇੱਕ ਛੋਟਾ ਜਿਹਾ ਪਿੰਡ ਕਹਿ ਲਓ ਜਾਂ ਨਿੱਕਾ ਜਿਹਾ ਸ਼ਹਿਰ ਆ ਜਿਹੜਾ, ਇਹਦਾ ਨਾਂ ਹੈਗਾ ਨਾਰਵਾ।
0: ਅੱਛਾ ਜੀ।
1: ਤੇ ਇਹ ਜਿਹੜਾ ਸ਼ਹਿਰ ਆ ਇਹ ਐਸਟੋਨੀਆ ਦੀ ਹੱਦ ਦੇ ਅੰਦਰ ਆ, ਤੇ ਹੁਣ ਇਹ ਨੇਟੋ ਦਾ, ਤੁਹਾਨੂੰ ਪਤਾ ਐਸਟੋਨੀਆ ਨੇਟੋ ਦਾ ਮੈਂਬਰ ਆ, ਤੇ ਇਹ ਜਿਹੜਾ ਸ਼ਹਿਰ ਹੈਗਾ ਜਾਂ ਪਿੰਡ ਕਹਿ ਲਓ, ਇਹਦੇ ਵਿਚ ਖਾਕ ਸਾਹਿਬ ਜੀ 98% ਲੋਕ ਆ ਜਿਹੜੇ ਉਹ ਰੂਸ ਰਸ਼ੀਅਨ ਭਾਸ਼ਾ ਬੋਲਦੇ, ਰਸ਼ੀਅਨ ਪੱਖੀ ਵੀ ਆ ਬਿਲਕੁਲ, ਤੇ ਰਸ਼ੀਅਨ ਭਾਸ਼ਾ ਵੀ ਬੋਲਦੇ ਆ, ਔਰ ਇਹ ਜਿਹੜਾ ਆ ਇੱਥੇ ਹੁਣ ਪੁਟਿਨ ਕਹਿੰਦਾ ਭਾਈ ਇਹ ਮੇਰਾ ਜਿਹੜਾ ਸ਼ਹਿਰ ਆ ਤੇ ਇਹ ਮੈਂ ਲੈਣਾ ਆ, ਤੇ ਹੁਣ ਹਾਂਜੀ ਰਸ਼ੀਆ ਕਹਿੰਦਾ ਆ, ਤੇ ਇਹਦੇ ਵਿਚ ਹੁਣ ਜਿਹੜਾ ਇਹ ਐਸਟੋਨੀਆ ਨਿੱਕਾ ਜਿਹਾ ਕੰਟਰੀ ਆ, ਇਹ ਹੁਣ ਖਾਕ ਸਾਹਿਬ ਜੀ ਜਿਹੜੇ ਹੈਗੇ ਆ ਦੋ ਪੋੜਾਂ ਦੇ ਵਿਚਾਲੇ ਪੀਛਿਆ ਜਾ ਰਿਹਾ, ਇੱਕ ਪਾਸੇ ਨੇਟੋ ਆ ਤੇ ਦੂਸਰੇ ਪਾਸੇ ਹੈਗਾ ਰਸ਼ੀਆ, ਤੇ
0: ਪਿੰਡ ਹੀ ਆ ਉਹਨਾਂ ਦੀ ਲੈਂਗੁਏਜ ਆ ਉਹਨਾਂ ਦਾ
1: ਪਿੰਡ ਹੀ ਆ, ਹਾਂਜੀ,
0: ਜਾਂ ਉਹਨਾਂ ਨੂੰ ਮੁਲਕ ਹੀ ਪਿੰਡ ਨੂੰ ਮੁਲਕ ਹੀ ਵੱਖਰਾ ਬਣਾ ਦਿਓ,
1: ਹਾਂਜੀ ਹਾਂਜੀ ਹਾਂਜੀ ਹਾਂਜੀ, ਇਹ ਵੀ ਹੋ ਸਕਦਾ ਬਿਲਕੁਲ, ਤੇ ਜਿਹੜੇ ਪ੍ਰੈਜੀਡੈਂਟ ਪੁਟਿਨ ਨੇ
0: ਸਰਪੰਚ ਜਿਹੜਾ ਉਹ ਚੀਫ ਮਿਨਿਸਟਰ ਬਾਕੀ ਕਹਿੰਦੇ ਪ੍ਰਧਾਨ ਮੰਤਰੀ ਬਣ ਜਾਏ,
1: ਪ੍ਰਧਾਨ ਮੰਤਰੀ ਬਿਲਕੁਲ ਬਿਲਕੁਲ, ਤੇ ਹਾਂਜੀ ਹਾਂਜੀ, ਤੇ ਪ੍ਰੈਜੀਡੈਂਟ ਪੁਟਿਨ ਨੇ ਪਿੰਡ ਦਾ ਨਾਂ ਆ ਜਿਹੜਾ ਉਹ ਖਾਸ ਕਰਕੇ ਸਾਹਮਣੇ ਲਿਆਂਦਾ, ਤੇ ਇਤਿਹਾਸ ਦੇ ਪੰਨਿਆਂ ਉਪਰ ਇਸ਼ਾਰਾ ਕਰਦੇ ਕਿਹਾ ਕਿ ਇਹ ਜਿਹੜਾ ਪਿੰਡ ਆ ਇਹ ਰੂਸ ਦਾ ਆ, ਕਿਉਂਕਿ ਇਹ ਪੀਟਰ ਦੀ ਗ੍ਰੇਟ ਜਿਹੜਾ ਸੀਗਾ 1704 ਦੇ ਵਿਚ ਉਹਨੇ ਵਾਪਸ ਜਿੱਤਿਆ ਸੀ ਇਹ ਦੂਸਰੇ ਕੰਟਰੀਆਂ ਤੋਂ, ਪਹਿਲਾਂ ਇਹਨਾਂ ਨੇ ਖੋਇਆ ਹੋਇਆ ਸੀ ਫਿਰ ਉਹਨੇ ਵਾਪਸ ਜਿੱਤ ਲਿਆ 1704 ਦੇ ਵਿਚ, ਤੇ ਉਦੋਂ ਤੋਂ ਇਹ ਜਿਹੜੀ ਆ ਰੂਸ ਦੀ ਟੈਰੀਟਰੀ ਆ। ਤੇ ਇਹ ਨਿੱਕਾ ਜਿਹਾ ਪਿੰਡ ਆ, ਇੱਥੇ ਹੁਣ ਹੋਣਾ ਤਾਂ ਕੀ ਆ, ਪਰ ਉਹ ਤੁਹਾਨੂੰ ਪਤਾ ਪਏ ਹੁਣ ਇਹ ਜਿਹੜਾ ਸਾਰਾ ਦੇਸ਼ ਵੀ ਆ ਐਸਟੋਨੀਆ ਨਾ ਸਕਸਾ ਵੀ, ਇਹ ਤੇ ਸਾਰੇ ਦੇਸ਼ ਦੀ ਜੇ ਆਪਾਂ ਐਵਰੇਜ ਲਈਏ ਉਹਦੇ ਵਿਚ ਵੀ 20% ਲੋਕ ਆ ਜਿਹੜੇ ਉਹ ਰਸ਼ੀਅਨ ਭਾਸ਼ਾ ਬੋਲਦੇ ਆ, ਤੇ ਇਸ ਪਿੰਡ ਦੇ ਵਿਚ 98% ਬੋਲਦੇ ਆ। ਸੋ ਇਸ ਕਰਕੇ ਉਹ ਕਹਿ ਰਿਹਾ ਹੁਣ ਰੌਲਾ ਰੱਪਾ ਪਊਗਾ। ਤੇ ਡਾਕਟਰ ਸਾਹਿਬ ਅੱਜ ਲੇਟ ਹੋ ਗਿਆ, ਉਹਨੇ ਆਉਣਾ ਕਿ ਨਹੀਂ ਆਉਣਾ
0: ਪਤਾ ਨਹੀਂ ਜੀ,
1: ਤੇ ਫੋਨ ਦਾ ਮੈਨੂੰ ਪਤਾ ਨਹੀਂ ਉਹਨਾਂ ਦਾ ਕਿ ਉਹ ਮੈਸੇਜ ਆਪਾਂ ਦੇਖ ਲੈਂਦੇ ਹਾਂ, ਜੇ ਨਹੀਂ ਆਇਆ ਤਾਂ ਫਿਰ ਆਪਾਂ ਥੋੜਾ ਚਿਰ ਹੋਰ ਗੱਲਬਾਤ ਕਰ ਲੈਂਦੇ ਹਾਂ। ਠੀਕ ਹੈ, ਤੇ ਇਹਦੇ ਨਾਲ ਅਗਲੀ ਖਬਰ ਖੱਕ ਸਾਹਿਬ ਜੀ ਹੈਗੀ ਆ ਜਿਹੜੀ ਉਹ ਭਾਰਤ ਜਿਹੜਾ ਦੇਸ਼ ਆ ਸਾਡਾ, ਇੱਥੇ ਖੱਕ ਸਾਹਿਬ ਜੀ ਜਿਹੜਾ ਆਹ ਪਰਸ਼ੀਅਨ ਗਲਫ ਦੇ ਵਿਚ ਤੁਹਾਨੂੰ ਪਤਾ ਬਈ ਬੰਦ ਹੋਇਆ ਕਈ ਕੁਛ, ਤੇ ਇਹਦੇ ਕਾਰਨ ਜਿਹੜੇ ਭਾਰਤੀ ਲੋਕ ਆ ਇਹ ਮੈਨੂੰ ਪਤਾ ਨਹੀਂ ਕਿ ਉਹਨਾਂ ਨੂੰ ਏਦਾਂ ਇਹਦੇ ਤੋਂ ਬਿਨਾਂ ਕਿੰਨੀ ਕੁ ਉਹ ਤਕਲੀਫ, ਤੇ ਉਹਨਾਂ ਨੇ ਲੱਤਾਂ ਬਾਹਾਂ ਤਾਂ ਉਹਨਾਂ ਦੀਆਂ ਟੁੱਟਣੀਆਂ ਆਣੀਆਂ ਇਸ ਚੀਜ਼ ਤੋਂ ਬਿਨਾਂ, ਪਰ ਤੁਹਾਨੂੰ ਪਤਾ ਵੀ ਜਿਹੜੀ ਚੀਜ਼ ਹੁੰਦੀ ਆ ਉਹ ਫਿਰ ਪਰਜਾ ਜਿਹੜੀ ਆ ਉਹ ਕਈ ਏਦਾਂ ਦੇ ਹੁੰਦੇ ਆ ਕਿ ਅਸੀਂ ਪਤਾ ਨਹੀਂ ਹੁਣ ਬਚਣਾ ਹੀ ਨਹੀਂ। ਤੇ ਇਹ ਮੁਸੀਬਤ ਆ ਜਿਹੜੀ ਇਸ ਗੱਲ ਦੀ ਆ ਕਿ ਭਾਰਤ ਦੀ ਜਿਹੜੀ ਆ ਡਾਇਟ ਕੋਕ ਆ ਨਾ ਉੱਥੇ ਪੀਣ ਦੇ ਸ਼ੌਕੀਨ ਆ ਜਿਹੜੇ, ਉਹਨਾਂ ਨੂੰ ਆ ਜਿਹੜੀ ਹੁਣ ਪਰਸ਼ੀਅਨ ਗਲਫ ਦੇ ਵਿਚ ਲੜਾਈ ਲੱਗਣ ਕਾਰਨ ਬੰਦ ਹੋ ਗਿਆ ਬਹੁਤ ਕੁਛ ਆਉਣਾ ਜਾਣਾ, ਇਹਦੇ ਕਾਰਨ ਅਲੂਮੀਨੀਅਮ ਦੀ ਘਾਟ ਆ ਗਈ ਆ ਉੱਥੇ, ਅਲੂਮੀਨੀਅਮ ਦੀਆਂ ਕੈਨਾਂ ਹੁੰਦੀਆਂ ਨਾ ਡਾਇਟ ਕੋਕ ਦੀਆਂ। ਅੱਛਾ, ਇੱਥੇ ਅਮਰੀਕਾ ਵਿਚ ਤਾਂ ਉਹ ਬੋਤਲਾਂ ਚ ਵੀ ਆਉਣ ਲੱਗ ਪਿਆ ਪਲਾਸਟਿਕ ਦੀਆਂ ਚ ਡਾਇਟ ਕੋਕ, ਪਰ ਇੰਡੀਆ ਦੇ ਵਿਚ ਹੈ ਨੀ, ਇੰਡੀਆ ਦੇ ਵਿਚ ਸਿਰਫ ਕੈਨਾਂ ਹੀ ਵਿਕਦੀਆਂ ਉਹਦੀਆਂ, ਪਰ ਖਬਰ ਦੇ ਹਿਸਾਬ ਦੇ ਨਾਲ ਏਦਾਂ ਇਹ ਉਹਨਾਂ ਨੇ ਦੱਸਿਆ ਕਿ ਇੰਡੀਆ ਦੇ ਵਿਚ।
0: ਹਾਂਜੀ, ਇਹ ਗਲਤ ਖਬਰ ਆ, ਮੈਂ ਆਪ ਉੱਥੇ ਲੈਂਦਾ ਰਿਹਾ, ਵੱਡੀਆਂ ਬੋਤਲਾਂ ਛੋਟੀਆਂ ਬੋਤਲਾਂ ਸਾਰਾ ਕੁਛ, ਕੋਕ ਦੀਆਂ ਬੋਤਲਾਂ ਕੈਨ ਵੀ ਹੈਗੇ ਆ,
1: ਕੋਕ ਦੀਆਂ ਨੀ ਕੱਲੇ ਡਾਇਟ ਕੋਕ ਦੀ ਗੱਲ ਕਰ ਰਹੇ ਹਾਂ,
0: ਡਾਇਟ ਕੋਕ ਦੀ ਗੱਲ ਕਰਦੇ ਹਾਂ, ਡਾਇਟ ਕੋਕ ਦਾ ਹੋ ਸਕਦਾ ਕਿਉਂਕਿ ਡਾਇਟ ਕੋਕ ਉੱਥੇ ਮਿਲਦਾ ਬਹੁਤ ਘੱਟ ਆ,
1: ਇਹ ਡਾਇਟ ਕੋਕ ਦੀ ਗੱਲ ਕਰਦੇ ਹਾਂ, ਬਾਕੀ ਕੋਕ ਆ ਜਿਹੜਾ ਉਹ ਕਿੰਨਾ ਬੋਤਲਾਂ ਚ ਆਉਂਦਾ ਆ ਤੇ ਕਿੰਨਾ ਚ ਮਿਲਦਾ, ਪਰ ਜਿਹੜਾ ਡਾਇਟ ਕੋਕ ਆ ਇਹ ਕਿੰਨਾ ਚ ਨਹੀਂ ਆਉਂਦਾ,
0: ਇਹ ਫਰਮ ਵੀ ਇਹ ਕੰਪਨੀ ਵੀ ਤੇ ਇਸਰਾਇਲ ਦੀ ਆ।
1: ਹਾਂ ਬਸ ਫਿਰ ਇਸੇ ਕਰਕੇ ਹੋਣਾ ਆ, ਇਹੀ ਗੱਲ ਹੋਣੀ ਆ, ਇਹੀ ਗੱਲ ਹੋਣੀ ਆ, ਤੇ ਇਹਦੇ ਕਰਕੇ ਹੁਣ ਉਹ ਜਿਹੜਾ ਆ ਨਾਲ ਨਾਲ ਤੁਹਾਨੂੰ ਪਤਾ ਜਿਹੜਾ ਪੈਟਰੋਲ ਆ ਉਹ ਵੀ ਮਹਿੰਗਾ ਤੇ ਡੀਜ਼ਲ ਵੀ ਮਹਿੰਗਾ ਆ, ਤੇ ਨਾਲ ਨਾਲ ਹੁਣ ਇਹ ਜਿਹੜਾ ਕੋਕ ਆ ਇਹ ਵੀ ਜਿਹੜਾ ਉੱਥੇ ਮਿਲਣੋ ਜਿਹੜੀ ਆ ਮਿਲਦਾ ਤਾਂ ਹੋਣਾ ਆ, ਫਿਰ ਬਲੈਕ ਵੇਚਣ ਲੱਗ ਪੈਣਗੇ ਉਹ, ਮਹਿੰਗਾ ਕਰ ਦੇਣਗੇ ਉਹਨਾਂ, ਪੈਸੇ ਜ਼ਿਆਦਾ ਵੱਟ ਲੈਣਗੇ
0: ਵਪਾਰੀ। ਪੈਟਰੋਲ ਜਿਹੜਾ ਇੰਡੀਆ ਨੇ ਕੋਈ ਬਹੁਤ ਥੋੜਾ ਜਿਹਾ ਪ੍ਰਾਈਸ ਚੇਂਜ ਕੀਤਾ ਸੀ,
1: ਹਾਂਜੀ ਉਹਨਾਂ ਨੇ ਉਹ ਸਬਸਿਡਾਈਜ਼ ਕਰ ਦਿੱਤਾ, ਬਿਲਕੁਲ
0: ਨਹੀਂ ਕੀਤਾ, ਪਾਕਿਸਤਾਨ ਤੇ ਇਸ ਵੇਲੇ 400 ਰੁਪਇਆ ਤੇ ਖਰੇ 442 ਰੁਪਏ ਲੀਟਰ ਆ,
1: ਬਹੁਤ ਮਹਿੰਗਾ,
0: ਬਹੁਤ ਮਹਿੰਗਾ ਕੀ ਹੋ ਸਕਦਾ, ਕਿਉਂਕਿ ਉੱਥੇ ਪੈ ਗਈ ਆ ਭੁੱਖ,
1: ਬਿਲਕੁਲ ਬਿਲਕੁਲ,
0: ਗੌਰਮੈਂਟ ਦੇ ਕੋਲ ਹੈ ਨੀ ਗਾ ਕੋਈ ਪੈਸਾ, ਉਹ ਮੰਗਦੇ ਫਿਰਦੇ ਆ ਕਦੀ ਕਿਸੇ ਕੋਲੋਂ ਕਦੀ ਕਿਸੇ ਕੋਲੋਂ, ਸਾਡੀ ਗਰੰਟੀ ਦੇ ਦਿਓ, ਕਦੀ ਸਾਊਦੀ ਅਰਬ ਨੇ ਵੀ ਆਪਣੇ ਇਹਨੇ ਦੁਬਈ ਨੇ ਪੈਸੇ ਮੰਗ ਲੈ,
1: ਹਾਂਜੀ
0: ਤੇ ਸਾਡੇ ਪੈਸੇ ਵਾਪਸ ਕਰ, ਇਹਨੇ ਬਿਲੀਅਨ ਡਾਲਰ ਸੀ ਉਹ ਇਹਨਾਂ ਨੂੰ, ਇਹਨਾਂ ਨੇ ਕਦੇ ਹੋਰ ਫੜ ਕੇ ਤੇ ਉਹਨੂੰ ਦੇ ਤੇ,
1: ਬਿਲਕੁਲ
0: ਸਿੱਧਾ ਫੜੇ ਫੜਾਈ ਵਾਲਾ ਕੰਮ ਹੋ ਰਿਹਾ ਉੱਥੇ, ਕਿਉਂਕਿ ਜਦੋਂ ਤੱਕ ਜਿਸ ਮੁਲਕ ਦੇ ਵਿਚ ਲੋਟੂ ਸਰਕਾਰਾਂ ਤੇ ਲੋਟੂ ਆਰਮੀ ਹੋਏਗੀ ਨਾ,
1: ਬਿਲਕੁਲ
0: ਮੁਲਕ ਕਦੀ ਵੀ, ਪਾਕਿਸਤਾਨ ਦੀ ਹਾਲਾਤ ਖਰਾਬ ਕਿਹਨੇ ਕੀਤੀ, ਆਰਮੀ ਨੇ ਕੀਤੀ, ਸਰਕਾਰ ਚੱਲਣ ਨੀ ਦੇਣੀ,
1: ਜਦੋਂ ਦਾ ਬਣਿਆ ਖਾਲਸਾ ਸਾਹਿਬ ਜੀ ਉੱਥੇ ਰਾਜ ਇਹਦਾ ਰਿਹਾ ਆਪਣੀ,
0: ਜਦੋਂ ਦਾ ਇਹ ਆਜ਼ਾਦ ਹੋਇਆ ਮੈਨੂੰ ਇੰਨਾ ਪਤਾ ਕਿ ਇਹ ਪਾਕਿਸਤਾਨ ਦੇ ਵਿਚ 5 ਸਾਲ ਕਿਸੇ ਦੀ ਸਰਕਾਰ ਨਹੀਂ ਚੱਲੀ,
1: ਬਿਲਕੁਲ
0: ਹਾਂ, ਉੱਥੇ ਇਹੀ ਹਾਲ ਰਿਹਾ, ਤੋੜ ਦਿੱਤੀ, ਉਹਨੂੰ ਫੜ ਲਿਆ ਜਿੱਦਾਂ ਇਮਰਾਨ ਖਾਨ ਨੂੰ ਅੰਦਰ ਦਿੱਤਾ, ਕਦੀ ਉਹਨੂੰ ਫੜ ਕੇ ਅੰਦਰ ਦੇ ਦਿੱਤਾ, ਭੁੱਟੋ ਨੂੰ ਫੜ ਕੇ ਦੇ ਦਿੱਤਾ, ਮਤਲਬ ਭੁੱਟੋ ਫਾਂਸੀ ਤੱਕ ਲਾਤਾ,
1: ਬਿਲਕੁਲ
0: ਜਨਰਲ ਸੀ,
1: ਬਿਲਕੁਲ ਬਿਲਕੁਲ,
0: ਕਿਹੜਾ ਸਿਆਸਤ ਕਰੇਗਾ, ਨਵਾਜ਼ ਸ਼ਰੀਫ ਭੱਜਾ ਹੋਇਆ ਉਥੋਂ, ਉਹਦੇ ਤੇ ਕੇਸ ਬਣਾਏ, ਉਹ ਆ ਕੇ ਇੰਗਲੈਂਡ ਬੈਠਾ, ਬਹਾਨੇ ਉਹਦਾ ਭਰਾ ਜਿਹੜਾ ਹੈਗਾ ਉਹ ਝੱਲਾ ਜਿਹਾ ਹੈਗਾ, ਉਹਨੂੰ ਸਮਝ ਸਮਝ ਕੁਛ ਨੀ ਹੁੰਦੀ, ਕਦੀ ਕਿਤੇ ਬਾਟਾ ਲੈ ਕੇ ਤੁਰ ਪੈਂਦਾ, ਕਦੀ ਕਿਸੇ ਮੁਲਕ ਹੀ ਤੁਰ ਪੈਂਦਾ, ਮੈਨੂੰ ਦਿਓ ਜੀ, ਮੈਂ ਮੰਗਣ ਵਾਲਾ ਨਹੀਂ ਗਾ, ਨਾਲੇ ਵੀ ਕਹਿੰਦਾ ਮੰਗਣ ਵਾਲਾ ਨਹੀਂ ਗਾ, ਮੈਨੂੰ ਸਾਡੇ ਹਾਲਾਤ ਥੋੜੀ ਜੀ ਖਰਾਬ ਆ, ਥੋੜੇ ਜੇ ਪੈਸੇ ਦਿਓ, ਮਤਲਬ ਇਹ ਤੋਂ ਇਹ ਮੰਗਣ ਵਾਲਾ ਹੀ ਹੋ ਗਿਆ, ਹੋਰ ਕੀ ਹੁੰਦਾ?
1: ਬਿਲਕੁਲ ਬਿਲਕੁਲ। ਤੇ ਅਗਲੀ ਤੁਸੀਂ ਕਹਿਣਾ ਸੀ ਕੁਛ ਤੇ ਮੈਂ ਅਗਲੀ ਖਬਰ
0: ਬੋਲੋ।
1: ਅਗਲੀ ਖਬਰ ਜਿਹੜੀ ਹੈਗੀ ਖੜ ਸਾਹਿਬ ਜੀ ਉਹ ਹੈਗੀ ਆ ਭੀ ਅਮਰੀਕਾ ਦਾ ਜਿਹੜਾ ਫਲੋਰੀਡਾ ਸੂਬਾ ਆ ਇਹਦੇ ਵਿਚ ਇਕ ਡਾਕਟਰ ਜਿਹਨਾਂ ਨੂੰ ਸਰਜਨ ਕਹਿੰਦੇ ਜਿਹੜੇ ਸਰਜਰੀ ਕਰਦੇ ਆ ਉਹਨਾਂ ਨੇ ਖੱਕ ਸਾਹਿਬ ਜੀ ਇਕ 70 ਸਾਲ ਦਾ ਬੰਦਾ ਸੀਗਾ ਤੇ ਵਿਲੀਅਮ ਬਰਾਇਨ ਉਹ ਬੰਦੇ ਦਾ ਨਾਂ ਦੱਸਿਆ ਗਿਆ ਤੇ ਉਹਦੀ ਸਰਜਰੀ ਉਹਨੇ ਕੀਤੀ ਤੇ ਕਰਨੀ ਵੀ ਸੀ ਪਰ ਖੱਕ ਸਾਹਿਬ ਜੀ ਹੋਇਆ ਕਿ ਉਹਨੇ ਉਹਦੀ ਜਿਹੜੀ ਸਪਲੀਨ ਸੀ ਉਹ ਕੱਢਣੀ ਸੀ ਕੱਢਣੀ ਸਪਲੀਨ ਸੀ ਤੇ ਗਲਤੀ ਦੇ ਨਾਲ ਉਹਨੇ ਲਿਵਰ ਕੱਢ ਦਿੱਤਾ ਉਹਦਾ ਤੇ ਉਹਦੀ ਫਿਰ ਓਪਰੇਟਿੰਗ ਟੇਬਲ ਜਿਹੜਾ ਹੁੰਦਾ ਜਿਹਦੇ ਤੇ ਉਹ ਪਾ ਕੇ ਸਰਜਰੀ ਕਰਦੇ ਉਹਨੂੰ ਓਪਰੇਟਿੰਗ ਟੇਬਲ ਕਹਿ ਦਿੰਦੇ ਆ ਉਹਦੇ ਉੱਤੇ ਹੀ ਉੱਥੇ ਉਹਦੀ ਮੌਤ ਹੋ ਗਈ ਤੇ ਡਾਕਟਰ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਬਹੁਤ ਪਛਤਾਵਾ ਆਇਆ ਕਿ ਮੇਰੇ ਕੋਲੋਂ ਇਹ ਗਲਤੀ ਹੋ ਗਈ ਤੇ ਉਸ ਬੰਦੇ ਦੀ ਜਿਹੜੀ ਆ ਜਾਨ ਚਲੇ ਗਈ ਮੇਰਾ ਮਨ ਬਹੁਤ ਦੁਖੀ ਆ ਮੈਨੂੰ ਮੇਰੇ ਮਨ ਨੂੰ ਬਹੁਤ ਸਦਮਾ ਲੱਗਿਆ ਠੇਸ ਵੱਜੀ ਆ ਪਰ ਹੁਣ ਮੈਂ ਪਛਤਾ ਤਾਂ ਰਿਹਾ ਆ ਪਰ ਇਹਦੇ ਵਿਚ ਉਹਨੂੰ ਕੋਈ ਫਾਇਦਾ ਹੋਣ ਵਾਲਾ ਨਹੀਂ ਤੇ ਮੈਂ ਬਹੁਤ ਸੋਰੀ ਆ ਤੇ ਇਹਦੇ ਨਾਲ ਖੱਕ ਸਾਹਿਬ ਜੀ ਇਹ ਡਾਕਟਰ ਜਿਹੜਾ 44 ਸਾਲ ਦੀ ਇਹਦੀ ਉਮਰ ਸੀਗੀ ਟੋਮਸ ਸ਼ੈਂਕੋਸ ਵੀ ਇਹਦਾ ਨਾਂ ਸੀਗਾ ਤੇ ਇਹਨੇ ਇਹਨੂੰ ਹੁਣ ਖੱਕ ਸਾਹਿਬ ਜੀ ਜਿਹੜੀ ਗ੍ਰੈਂਡ ਜੂਰੀ ਸੀਗੀ ਉਹਨੇ ਇਹਨੂੰ ਇੰਡਾਇਟ ਕਰ ਲਿਆ ਆ ਤੇ ਹੁਣ ਇਹਦੇ ਉੱਤੇ ਉਹਨਾਂ ਨੇ ਮੈਨ ਸਲੋਟਰ ਦਾ ਜਿਹੜਾ ਉਹ ਹਾਂਜੀ ਹਾਂਜੀ ਹਾਂਜੀ ਬਿਲਕੁਲ ਤੇ ਓਹਦੇ ਉੱਤੇ ਹੁਣ ਕੇਸ ਚੱਲੂਗਾ
0: ਕੇਸ ਚੀਮਾ ਸਾਹਿਬ ਇੰਡੀਆ ਜਾਂ ਪਾਕਿਸਤਾਨ ਚ ਹੁੰਦਾ ਨਾ
1: ਕਿਸੇ ਨੇ ਪੁੱਛਣਾ ਨਹੀਂ ਸੀ
0: ਕਹਿਣਾ ਇਹਦੇ ਹੈ ਹੀ ਗੁਰਦਾ ਖਰਾਬ ਸੀ ਉਹ ਤੇ ਹੈ
1: ਹਾਂਜੀ ਹਾਂਜੀ ਬਿਲਕੁਲ ਹੈ ਹੀ ਉਹ ਲਿਵਰ ਖਰਾਬ ਸੀ ਉਹਨਾਂ ਨੇ ਕਹਿ ਦੇਣਾ ਸੀ ਇਹਦੇ ਲਿਵਰ ਹੀ ਖਰਾਬ
0: ਇਮਾਨਦਾਰੀ ਹੈ ਨਾ ਕੋਈ ਬੰਦਾ ਮੰਨਿਆ ਕਿ ਗਲਤੀ ਹੋ ਸਕਦਾ ਉਹਦੀ ਇਸ ਬੇਸਿਸ ਦੇ ਉੱਪਰ ਥੋੜੀ ਜਿਹੀ ਸਜ਼ਾ ਜਿਹੜੀ ਆ ਉਹ ਘੱਟ
1: ਜਾਏ ਹਾਂ ਥੋੜੀ ਨਰਮਾਈ ਕਈ ਵਾਰੀ ਜਾਜੇ ਆ ਜਿਹੜੇ ਉਹ ਥੋੜੀ ਨਰਮਾਈ ਵੀ ਵਰਤ ਲੈਂਦੇ ਆ ਜੇ ਤੁਸੀਂ ਉਹਦੀ ਮੰਨ ਲੈਂਦੇ ਆ ਤੇ ਇਹਦੇ ਨਾਲ ਅਗਲੀ ਖਬਰ ਖੱਕ ਸਾਹਿਬ ਜੀ ਹੈਗੀ ਆ ਜਿਹੜੀ ਉਹ ਹੈਗੀ ਆ ਤਾਈਵਾਨ ਦਾ ਜਿਹੜਾ ਹੈਗਾ ਮੁਲਕ ਤੁਹਾਨੂੰ ਪਤਾ ਪਈ ਉਹ ਚੀਨ ਕਹਿੰਦਾ ਪਈ ਇਹ ਮੇਰਾ ਹੀ ਆ ਤੇ ਇਹ ਜਦੋਂ ਉੱਥੇ ਕ੍ਰਾਂਤੀ ਆਈ ਸੀਗੀ ਮੇਰਾ ਖੈਰ 1948 ਦੀ ਗੱਲ ਹੈ ਇਹ ਮੈਨੂੰ ਲੱਗਦਾ ਜੇ ਮੈਂ ਗਲਤ ਨਾ ਹੋਵਾਂ ਕ੍ਰਾਂਤੀ ਆਈ ਸੀਗੀ ਉੱਥੇ ਖੱਕ ਸਾਹਿਬ ਜੀ ਸੋਸ਼ਲਿਜ਼ਮ ਆਇਆ ਸੀਗਾ ਜਦੋਂ ਸੋਸ਼ਲਿਜ਼ਮ ਕਹਿ ਲਓ ਜਾਂ ਕਮਿਊਨਿਜ਼ਮ ਕਹਿ ਲਓ ਗਲਤ ਇੱਕੋ ਹੀ ਆ ਥੋੜਾ ਬਹੁਤਾ ਫਰਕ ਹੁੰਦਾ ਇਹਦੇ ਚ ਤੇ ਉੱਥੇ ਜਦੋਂ ਉਹ ਕ੍ਰਾਂਤੀ ਆਈ ਸੀ ਖੱਕ ਸਾਹਿਬ ਜੀ ਤੇ ਜਦੋਂ ਫਿਰ ਮਾਓ ਜਿਹੜਾ ਸੀਗਾ ਉਹਨੇ ਉਹ ਜਿੱਤ ਗਿਆ ਤੇ ਜਿਹੜੇ ਉੱਥੇ ਦੇ ਧਨਾੜ ਲੋਕ ਸੀਗੇ ਨਾ ਜਿਨ੍ਹਾਂ ਦੇ ਕੋਲ ਸਰਮਾਇਆ ਸੀਗਾ ਬਹੁਤ ਜ਼ਿਆਦਾ ਉਹ ਫਿਰ ਉੱਥੋਂ ਭੱਜ ਕੇ ਜਾ ਕੇ ਉਹਨਾਂ ਨੇ ਇਹ ਜਿਹੜਾ ਤਾਈਵਾਨ ਹੈ ਇਹਦਾ ਪੁਰਾਣਾ ਨਾਂ ਫਾਰਮੋਸੀ ਨੂੰ ਕਹਿੰਦੇ ਹੁੰਦੇ ਸੀ ਤੇ ਉਹ ਫਿਰ ਭੱਜ ਕੇ ਉੱਥੇ ਚਲੇ ਗਏ ਤੇ ਉਹਨੇ ਜਾ ਕੇ ਆਪਣਾ ਰਾਜ ਫਿਰ ਉੱਥੇ ਤੁਹਾਨੂੰ ਪਤਾ ਪਏ ਇੰਗਲੈਂਡ ਅਮਰੀਕਾ ਇਹਨਾਂ ਨੇ ਮਦਦ ਕਰ ਦਿੱਤੀ ਭਾਈ ਕੋਈ ਨਾ ਤੁਸੀਂ ਕਰੋ ਤੇ ਅਸੀਂ ਤੁਹਾਡੇ ਨਾਲ ਖੜੇ ਹਾਂ ਤੇ ਫਿਰ ਉਹ ਵੱਖਰਾ ਮੁਲਕ ਬਣ ਗਿਆ ਤੇ ਪਰ ਚੀਨ ਆ ਜਿਹੜਾ ਉਹ ਦਿਨੋ ਦਿਨ ਜਿੱਦਾਂ ਜਿੱਦਾਂ ਉਹਦੀ ਪਾਵਰ ਵੱਧਦੀ ਜਾਂਦੀ ਆ ਉਹ ਕਹਿੰਦਾ ਭਾਈ ਇਹ ਮੇਰਾ ਆ ਤੇ ਮੈਂ ਲੈ ਕੇ ਰਹਿਣਾ ਆ ਤੇ ਹੁਣ ਉੱਥੇ ਖੱਕ ਸਾਹਿਬ ਜੀ ਜਿਹੜੀ ਤੁਹਾਨੂੰ ਪਤਾ ਭਾਈ ਟਰੰਪ ਸਾਹਿਬ ਨੇ ਜਿਹੜੇ ਫੰਡ ਆ ਉਹ ਨੇਟੋ ਦੇ ਸਿਰ ਬੋਝ ਪਾਤਾ ਬਹੁਤ ਤੇ ਨੇਟੋ ਹੁਣ ਕਹਿੰਦੀ ਆ ਭਾਈ ਚੰਗਾ ਭਾਈ ਤੂੰ ਜੇ ਸਾਨੂੰ ਸਾਤੋਂ ਹੀ ਪੈਸੇ ਲੈਣੇ ਆ ਤੇ ਫਿਰ ਅਸੀਂ ਆਪਣੀ ਰੱਖਿਆ ਆਪੇ ਕਰ ਲੈਣੇ ਆ ਤੇਰੀ ਲੋੜ ਕੀ ਆ ਉਹਦੇ ਨਾਲ
0: ਤੁਹਾਡਾ ਇੱਕ ਪ੍ਰੋਗਰਾਮ ਮੈਂ ਸੁਣ ਰਿਹਾ ਸੀ ਰੇਡੀਓ ਤੇ ਬਈ ਚੀਮਾ ਸਾਹਿਬ ਉਹ ਆਪਣਾ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ
1: ਕਿਹੜੇ ਦਾ
0: ਕੈਨੇਡਾ ਦੇ ਜਿਹੜਾ ਉਹਨੇ ਉੱਥੇ ਉੱਥੇ ਯੂਰਪ ਚ ਜਾ ਕੇ ਲੈਕਚਰ ਦਿੱਤਾ ਸੀ ਉਹਨੇ ਪੜਦੇ ਖੋਲਤੇ ਫੜ ਕੇ ਸਾਰੇ
1: ਐਡੇ
0: ਪੜਦੇ ਖੋਲੇ ਉਹਨੇ ਮੈਂ ਉਹ ਸਾਰਾ ਪ੍ਰੋਗਰਾਮ ਸੁਣਿਆ ਅੱਜ ਮਜ਼ਾ ਆ ਗਿਆ
1: ਤੇ ਇਹ ਹੁਣ ਖੱਕ ਸਾਹਿਬ ਦੀ ਜਿਹੜੇ ਤਾਈਵਾਨ ਦੇ ਵਿਚ ਇਸ ਵੇਲੇ ਮਸਲਾ ਕੀ ਆ ਕਿ ਉੱਥੇ ਜਿਹੜੀ ਆ ਜਿਹੜਾ ਉੱਥੋਂ ਦਾ ਪ੍ਰੈਜੀਡੈਂਟ ਹੈਗਾ ਉਹਨੇ ਖੱਕ ਸਾਹਿਬ ਜੀ $40 billion ਆ ਜਿਹੜਾ ਪ੍ਰੈਜੀਡੈਂਟ ਲਾਈ ਚਿੰਗ ਤੇ ਉਹਦਾ ਨਾਂ ਹੈਗਾ ਆ ਤੇ $40 billion ਉਹਨੇ ਮੰਗ ਕੀਤੀ ਸੀ ਕਿ ਇਹ ਹਥਿਆਰਾਂ ਵਾਸਤੇ ਸਾਨੂੰ ਇਹ ਚਾਹੀਦਾ ਆ ਜੇ ਆਪਾਂ ਚੀਨ ਤੋਂ ਜਿਹੜਾ ਬਚਣਾ ਆ ਨਹੀਂ ਤਾਂ ਚੀਨ ਨੇ ਆਪਾਂ ਨੂੰ ਦੱਬ ਲੈਣਾ ਤੇ ਪਰ ਉੱਥੋਂ ਦੀ ਜਿਹੜੀ ਪਾਰਲੀਮੈਂਟ ਸੀ ਉਹਨੇ ਇਹ ਗੱਲ ਨਹੀਂ ਮੰਨੀ ਤੇ ਉਹਨਾਂ ਨੇ ਇਹ ਜਿਹੜੇ $40 billion ਆ ਇਹਦੇ ਵਿੱਚੋਂ ਕੁਛ ਪ੍ਰੋਗਰਾਮ ਜਿਹੜੇ ਸੀਗੇ ਉਹ ਕੱਟ ਦਿੱਤੇ ਪਏ ਇਹਨਾਂ ਦੇ ਵਾਸਤੇ ਸਾਡੇ ਕੋਲ ਪੈਸਾ ਨਹੀਂ ਅਸੀਂ ਤੈਨੂੰ ਪੈਸਾ ਨਹੀਂ ਦੇਣਾ ਤੇ ਓਹਦੇ ਨਾਲ ਖਾਕ ਸਾਹਿਬ ਜੀ ਹੁਣ ਜਿਹੜੀ ਤੁਹਾਨੂੰ ਪਤਾ ਪਾਰਲੀਮੈਂਟ ਹੈ ਉਹ ਵਿਰੋਧੀ ਪਾਰਟੀ ਦੀ ਮੈਜੋਰਟੀ ਆ ਉੱਥੇ, ਉਹਨਾਂ ਨੇ ਇਹ ਜਿਹੜਾ ਨਾ ਕਰ ਦਿੱਤੀ ਤੇ ਜਿਹਦੇ ਕਾਰਨ ਖਾਕ ਸਾਹਿਬ ਜੀ ਹੁਣ ਉਹ ਜਾਂ ਤਾਂ ਹੁਣ ਅਮਰੀਕਾ ਕਹੂਗਾ ਵੀ ਸਾਥੋਂ ਹੋਰ ਲੈ ਲਓ ਕਰਜ਼ਾ, ਤੇ ਜਾਂ ਫਿਰ ਉਹ ਹੋਰ ਕਿਸੇ ਤੋਂ ਕਰਜ਼ਾ ਲੈਣਗੇ, ਤੇ ਜਾਂ ਫਿਰ ਕਹਿੰਦੇ ਆ ਵੀ ਇਹਦੇ ਇਸ ਤਰ੍ਹਾਂ ਕਰਨ ਦੇ ਨਾਲ ਜਿਹੜਾ ਆ ਹੋ ਸਕਦਾ ਕਿ ਚੀਨ ਜਾ ਕੇ ਉਹਨੂੰ ਦੱਬ ਲਵੇ. ਫਰਕ ਤਾਂ ਉਹਦੇ ਨਾਲ ਅਮਰੀਕਾ ਨੂੰ ਤਾਂ ਕੋਈ ਫਰਕ ਨੀ ਪੈਣਾ, ਉਹ ਤਾਂ ਮਾੜਾ ਜਿਹਾ ਉੱਥੇ ਅੱਡਾ ਬਣਿਆ ਹੋਇਆ ਚੱਕ ਲਿਆਉਣਗੇ ਆਪਣਾ, ਉਹ ਤਾਂ ਉੱਥੇ ਕੀ ਹੋਣਾ. ਤੇ ਪਰ ਖਾਕ ਸਾਹਿਬ ਜੀ ਫੇਰ ਹੁਣ ਤੁਹਾਨੂੰ ਪਤਾ ਭਈ ਬੰਦੇ ਨੂੰ ਨਾ ਜਿਹੜਾ ਅਮਲ ਆ ਨਾ ਉਹ ਅਮਲ ਵੀ ਕਈ ਤਰ੍ਹਾਂ ਦੇ ਹੁੰਦੇ ਆ ਨਾ. ਇਹ ਹੁਣ ਇਹ ਜਿਹੜੀ ਵੈਸਟਰਨ ਸਿਵਿਲਾਈਜੇਸ਼ਨ ਆ ਵਿੱਚ ਅਮਰੀਕਾ ਇੰਗਲੈਂਡ ਫਰਾਂਸ ਜਰਮਨੀ ਜਿੰਨੇ ਵੀ ਹੈਗੇ ਆ, ਇਹ ਇਹਨਾਂ ਨੂੰ ਵੀ ਉਹ ਨਸ਼ੇ ਦੇ ਆਦੀ ਹੋ ਗਏ ਵਾ ਕਿ ਅਸੀਂ ਜਦੋਂ ਕਿਸੇ ਚੀਜ਼ ਦੀ ਮਾੜੀਏ ਤੰਗੀ ਆਈ ਪੈਸੇ ਘਟੇ ਜਾਂ ਤੇ ਅਸੀਂ ਕਿਸੇ ਨਾ ਕਿਸੇ ਨੂੰ ਲੁੱਟ ਲਿਆਉਣਾ ਹੁੰਦਾ, ਤੇਲ ਲੁੱਟ ਲਿਆ ਉਹਨਾਂ ਦਾ ਜਾਂ ਹੋਰ ਜਿਹੜੀ ਚੀਜ਼ ਉੱਥੇ ਹੈਗੀ ਆ ਉਹ ਜਾ ਕੇ ਲੁੱਟ ਲਿਆਓ, ਤੇ ਉਹ ਹੁਣ ਜਿਹੜਾ ਇਹਦੇ ਨਾਲ
0: ਇਹਨਾਂ ਨੂੰ ਆਦਤਾਂ ਹੁਣ ਛੱਡ ਦੇਣੀਆਂ ਚਾਹੀਦੀਆਂ ਹੁਣ.
1: ਹਾਂਜੀ ਹਾਂਜੀ ਇਹ ਆਦਤਾਂ
0: ਉਹ ਜ਼ਮਾਨਾ ਨਹੀਂ ਰਿਹਾ, ਹੁਣ ਕੰਟਰੀਆਂ ਸਟਰੋਂਗ ਹੋ ਗਈਆਂ.
1: ਹਾਂਜੀ ਹਾਂਜੀ
0: ਇਹਨਾਂ ਨੂੰ ਪਤਾ ਨਹੀਂ ਸੀ ਕਿ ਇਰਾਨ ਦੇ ਕੋਲ ਕੀ, ਸਮਝਦੇ ਸੀ ਇੱਕ ਅੱਧੇ ਦਿਨ ਦਾ ਕੰਮ ਅਸੀਂ ਢਾ ਕੇ
1: ਇੱਕ ਅੱਧੇ ਦਿਨ ਦਾ ਕੰਮ ਬਿਲਕੁਲ ਇਸੇ ਤਰ੍ਹਾਂ ਸੀਗੀ, ਤੇ ਉਹ ਹੁਣ ਪੰਗਾ ਉੱਥੇ ਪੈ ਗਿਆ ਕਿ ਉਹ ਹੁਣ ਟਰੰਪ ਨਾ ਤਾਂ ਛੱਡਣ ਜੋਗਾ ਤੇ ਨਾ ਜੇ ਛੱਡਦਾ ਉਹਦੇ ਕਹਿਣਗੇ ਤਾਂ ਕੋੜੀ ਆ, ਤੇ ਜੇ ਨਿਕਲਦਾ ਤਾਂ ਕਲੰਕੀ ਆ ਦੋਨੋਂ ਪਾਸੇ
0: ਛੱਡ ਦੇਣਾ ਉਹਨੇ, ਤੇ ਮੁਨਮਦ ਉਹਨੇ ਆਪਣੇ ਜਹਾਜ ਜੂਜ ਪਿੱਛੇ ਕਰ ਲੈਣੇ, ਹੁਣ
1: ਕਰ ਲੈਣੇ ਹਾਂਜੀ ਲੱਗ ਹੀ ਪੈ ਰਿਹਾ
0: ਲੈਣਾ ਕਿ ਅਸੀਂ ਚਲੋ ਕਰੋ ਪਿੱਛੇ, ਇਹਨਾਂ ਨੇ ਕਿਹਾ ਉਹਨਾਂ ਨੇ ਕਰ ਲੋ ਪਿੱਛੇ ਅਸੀਂ ਵੀ ਖੋਲ ਦਿੰਨੇ ਆ, ਮਤਲਬ
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਿਲਕੁਲ
0: ਹਾਰ ਦਾ ਕੋਈ ਨੀ ਹੁੰਦਾ ਇਹਦੇ ਚ ਕਿ ਮੈਂ ਜਿੱਤ ਗਿਆ ਤੇ ਉਹ ਜਿੱਤ ਗਿਆ, ਇਹਦਾ ਕੋਈ ਫਰਕ ਨੀ ਪੈਂਦਾ. ਇੰਨਾ ਪਤਾ ਲੱਗ ਗਿਆ ਦੁਨੀਆਂ ਨੂੰ ਕਿ ਇਰਾਨ ਕੋਈ ਛੋਟੀ ਮੋਟੀ ਪਾਵਰ ਨਹੀਂ ਹੈ,
1: ਪਾਵਰ ਨਹੀਂ ਹੈਗੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ. ਤੇ ਇਹਦੇ ਨਾਲ ਖਾਕ ਸਾਹਿਬ ਜੀ ਹੋਰ ਮੈਂ ਇੱਕ ਦੇਖਦਾ ਸੀਗਾ ਕਿ ਜਿਹੜਾ ਹੈਗਾ ਇਜ਼ਰਾਇਲ, ਇਹ ਖਾਕ ਸਾਹਿਬ ਜੀ ਇਜ਼ਰਾਇਲ ਨੇ ਜਿਹੜਾ ਇਰਾਕ ਹੈ ਨਾ ਉਹਦਾ ਉਹਦੇ ਵਿੱਚ ਮਾਰੂ ਥਾਂ ਲਿਆ ਬਹੁਤ ਵੱਡਾ, ਉੱਥੇ ਤੁਹਾਨੂੰ ਪਤਾ ਰੇਤਾ ਰੁਤਾ ਉੜਦਾ ਆ ਉਹ ਹੈਗਾ ਇਲਾਕਾ ਕੁਛ ਨਾ, ਤੇ ਉੱਥੇ ਅੱਜ ਦੀ ਖਬਰ ਦੇ ਮੁਤਾਬਕ ਉੱਥੇ ਇਹਨਾਂ ਨੇ ਜਾ ਕੇ ਇੱਕ ਸੀਕ੍ਰੇਟ ਜਿੱਦਾਂ ਨਾ ਚੋਰੀ ਛੱਪੀ ਇੱਕ ਬੇਸ ਬਣਾ ਲਿਆ ਆਪਣਾ,
0: ਅਮਰੀਕਾ ਨੇ
1: ਇਜ਼ਰਾਇਲ ਨੇ
0: ਇਸਰਾਇਲ ਨੇ ਉੱਥੇ
1: ਹਾਂਜੀ ਇਰਾਕ ਦੇ ਵਿੱਚ
0: ਇਰਾਕ ਚ ਕਿੱਦਾਂ ਬਣ ਗਏ ਹੈਗਾ ਪਿਆਰ ਮੁਹੱਬਤ ਉਹਨਾਂ ਨਾਲ,
1: ਨਹੀਂ ਨਹੀਂ ਪਿਆਰ ਮੁਹੱਬਤ ਕਿੱਥੇ ਹੈ, ਚੋਰੀ ਬਣਾ ਲਿਆ ਨਾ ਤਾਂ ਹੀ ਤਾਂ ਉਹ ਸੀਕ੍ਰੇਟ ਬਣਾ ਲਿਆ ਜਾ ਕੇ ਉੱਥੇ, ਉਹਨਾਂ ਨੂੰ ਨਹੀਂ ਪਤਾ ਲੱਗਾ ਹੁਣ ਤਾਂ ਹੀ ਹੋਣਾ, ਫਿਰ ਹੁਣ ਪਤਾ ਲੱਗਾ ਤਾਂ ਖਬਰ ਬਾਹਰ ਤਾਂ ਹੀ ਆਈ ਹੈ ਨਾ. ਤੇ ਉਹ ਜਿਹੜਾ ਹੈਗਾ ਤੇ ਉੱਥੇ ਮਾਰੂ ਥੱਲੇ ਰੇਤਾ ਉੜਦਾ ਉੱਥੇ, ਉਹ ਤਾਂ ਕੁਛ ਹੈ ਨੀ ਇੱਥੇ ਦੀਆਂ ਹਨੇਰੀਆਂ, ਤੇ ਉਹ ਇਹਨਾਂ ਨੇ ਜਾ ਕੇ ਰਾਤ ਬਰਾਤੇ ਤੁਹਾਨੂੰ ਪਤਾ ਭਾਈ ਹੌਲੀ ਹੌਲੀ ਜਾ ਕੇ ਉਹ ਥੱਲੇ ਬਣਾ ਲਿਆ ਹੋਣਾ ਕਿਤੇ, ਤੇ ਇਹਦੇ ਕਾਰਨ ਫਿਰ ਇਹ ਕਹਿੰਦੇ ਆ ਵੀ ਇੱਥੋਂ ਇਹ ਜਿਹੜਾ ਬੇਸ ਹੀ ਚੋਰੀ ਬਣਾ ਲਿਆ ਇੱਥੋਂ ਹੁਣ ਉਹ ਇਰਾਨ ਦੇ ਉੱਪਰ ਉਹ ਅਟੈਕ ਜਿਹੜੇ ਆ ਉਹ ਕਰਿਆ ਕਰਨਗੇ, ਤੇ ਨਾਲੇ ਉਹਦੀ ਸਰਵੇਲੈਂਸ ਰੱਖਣਗੇ. ਤੇ ਇਹਦੇ ਵਿੱਚ ਹੁਣ ਤੁਹਾਨੂੰ ਪਤਾ ਵੀ ਜਦੋਂ ਉਹਨੂੰ ਪਤਾ ਲੱਗ ਗਿਆ ਇਰਾਕ ਦੇ ਜਿਹੜੀ ਹੈਗੀ ਆ ਫੌਜ ਆ ਉਹਦੇ ਉੱਤੇ ਵੀ ਨੀ ਉੱਥੋਂ ਬੇਸ ਤੋਂ ਉਸ ਤੋਂ ਹਮਲਾ ਕੀਤਾ, ਮੇਰਾ ਖਿਆਲ ਹੈ ਇਸੇ ਕਰਕੇ ਸ਼ਾਇਦ ਇਹ ਖਬਰ ਜਿਹੜੀ ਬਾਹਰ ਉਹ ਆਉਣ ਦਾ ਹੋ ਸਕਦਾ ਕਾਰਨ ਹੀ ਇਹ ਹੋ ਗਈ. ਤੇ ਇਜ਼ਰਾਇਲ ਖਾਕ ਸਾਹਿਬ ਜੀ ਇਹ ਹੱਦਾ ਹੀ ਨੀ, ਦੇਖੋ ਉਧਰ ਲਿਬਨਾਨ ਚੋਂ ਨੀ ਹਟਦਾ, ਉਧਰ ਹੁਣ ਇਰਾਕ ਚ ਪੰਗਾ ਪਾ ਲਿਆ ਆ, ਉਧਰ ਗਾਜ਼ਾ ਚ ਪਾਇਆ ਹੋਇਆ, ਉਧਰ ਆਪਣੇ ਈਸਟ ਜਰੂਸਲਮ ਦੇ ਵਿਚ ਵੀ, ਤੇ ਉਹ ਜਿਹੜਾ ਹੈਗਾ ਹੋਰ ਇੱਕ ਜਿਹੜਾ ਇਹ ਪਾਲਸਤੀਨ ਦਾ ਹਿੱਸਾ ਵੈਸਟ ਬੈਂਕ ਆ ਉੱਥੇ ਵੀ ਮਾਰੀ ਤੁਰ ਜਾਂਦਾ ਖਾਕ ਸਾਹਿਬ ਜੀ, ਇਹਨੂੰ ਕੋਈ ਰੋਕਣ ਵਾਲਾ ਹੈ ਹੀ ਨਹੀਂ, ਇਹਨੂੰ
0: ਸਪੋਰਟ ਆ ਨਾ, ਹੁਣ ਸਪੋਰਟ ਨਾ ਹੋਵੇ ਉਹਨੂੰ ਤੇ ਫਿਰ ਤੇ ਉਹ ਕਦੇ ਬੋਲੇ ਨਾ ਉੱਠ ਕੇ, ਹੁਣ ਉਹਨੂੰ ਸਪੋਰਟ ਮੇਰੇ ਮਗਰ ਵੱਡਾ ਬਾਦਸ਼ਾਹ ਬੈਠਾ,
1: ਬਸ ਬਸ ਬਸ ਇਹੀ ਗੱਲ ਆ ਜੀ, ਉਹ ਤਾਂ ਖਾ ਜਾਣਗੇ ਇਹਨੂੰ ਖਾਕ ਸਾਹਿਬ ਜੀ, ਉਹ ਅਰਪਿਆ ਜਿਹੜੇ ਜੇ ਉਹਨਾਂ ਨੂੰ
0: ਨੁਕਸਾਨ ਤੁਸੀਂ ਦੇਖ ਲਿਓ ਕਿ ਨੁਕਸਾਨ ਤੇ ਇਸਰਾਇਲ ਦਾ ਵੀ ਬਹੁਤ ਹੋਇਆ ਜੀ, ਇਰਾਨ ਦਾ ਹੋਇਆ ਨਾ, ਤੇ ਬਹੁਤ ਵੱਡਾ ਨੁਕਸਾਨ ਹੋਇਆ ਇਹ ਜਿਹੜੀ ਰੇਤਾ ਚ ਬੇਸ ਬੂਸ ਬਣਾਈ ਆ, ਮੈਨੂੰ ਜੇ ਉਹਨਾਂ ਨੂੰ ਟਾਰਗੇਟ ਲੱਗ ਗਿਆ ਤੇ ਉਹਨਾਂ ਨੇ ਮਿੰਟਾਂ ਚ ਉਡਾ ਦੇਣੀ ਆ ਫਿਰ.
1: ਹਾਂਜੀ ਬਿਲਕੁਲ ਬਿਲਕੁਲ
0: ਵਾਲੀ ਗੱਲ ਆ ਨਾ, ਆਪਣੇ ਬੰਦੇ ਮਤਲਬ ਤੁਸੀਂ ਸੇਫਲੀ ਰਹੋ ਯਾਰ, ਕੀ ਹੋ ਗਿਆ ਉਹਨਾਂ ਨੂੰ ਵੀ ਜੀਣ ਦਿਓ, ਆਪ ਵੀ ਜੀਓ, ਜਿੰਦਗੀ
1: ਆਪ ਵੀ ਜੀਓ, ਬਸ ਬਸ ਬਿਲਕੁਲ,
0: ਹੈਗੀ ਆ ਕੋਈ ਜ਼ਰੂਰਤ ਥੋੜਾ ਕਿ ਤੁਸੀਂ ਹੁਣ ਸਾਰਾ ਕੁਛ ਲੁੱਟਣਾ, ਉਹ ਵੀ ਖੋਲਣੇ, ਇਹ ਵੀ ਖੋਲਣਾ, ਅਸੀਂ ਇਹਨੂੰ ਵੀ ਨੀ ਛੱਡਣਾ, ਅਸੀਂ ਉਹਨੂੰ ਵੀ ਨੀ ਛੱਡਣਾ,
1: ਉਹ ਸਾਰੇ ਉੱਥੇ ਅਰਬਾਂ ਦੇ ਸਾਰੇ ਤੇ ਕਬਜ਼ਾ ਕਰਨ ਨੂੰ ਫਿਰਦੇ ਆ ਨਾ, ਲੇਕਿਨ ਉਹ ਕਿਹੋ ਜਿਹਾ ਦਰਿਆ ਆ ਜਿਹੜਾ ਉੱਥੇ ਤੱਕ ਲਿਬਨਾਨ ਦੇ ਉਹ ਕਾਫੀ ਦੂਰ ਜਾ ਗਿਆ ਵਿੱਚ, ਉੱਥੇ ਤੱਕ ਉਹ ਕਹਿੰਦੇ ਇਹ ਸਾਡਾ ਆ ਇਜ਼ਰਾਈਲੀ ਕਹਿੰਦੇ ਆ. ਦੇਖੋ ਦੇਖੋ ਉਹਨਾਂ ਨੇ ਖਾਕ ਸਾਹਿਬ ਜੀ ਉਹ ਕਹਿੰਦੇ ਆ ਵੀ ਉਹਨਾਂ ਨੇ ਜਦੋਂ ਇਹ ਇੱਥੋਂ ਨਿਕਲੇ ਆ ਨਾ ਜਰਮਨ ਦੇ ਵਿੱਚੋਂ ਜਿਹੜੇ ਸੀਗੇ ਆਪਣੇ ਯਹੂਦੀ, ਇਹਨਾਂ ਨੂੰ ਕੱਢਿਆ ਗਿਆ ਉੱਥੋਂ, ਉਹ ਵਿੱਚ ਇਸ ਤਰ੍ਹਾਂ ਦੀਆਂ ਖ਼ਬਰਾਂ ਖਾਕ ਸਾਹਿਬ ਜੀ ਅਸਲੀਅਤ ਦਾ ਕਿਸੇ ਨੂੰ ਨੀ ਪਤਾ ਹੁੰਦਾ ਕਿਉਂਕਿ ਗੌਰਮੈਂਟਾਂ ਦੱਬੀ ਰੱਖਦੀਆਂ ਅਸਲੀਅਤ ਨੂੰ, ਤੇ ਉਹ ਕਦੇ ਕੋਈ ਆ ਸ਼ੋਸ਼ਾ ਛੱਡ ਦਿੰਦਾ, ਕਦੇ ਆ ਸ਼ੋਸ਼ਾ ਛੱਡ ਦਿੰਦਾ। ਇਹ ਵੀ ਖਬਰ ਮੈਂ ਪੜ੍ਹੀ ਆ ਕਿ ਜਿਹੜਾ ਉਹ ਜਰਮਨ ਦੇ ਲੋਕ ਸੀਗੇ ਜਾਂ ਯੂਰੋਪੀਅਨ ਸੀਗੇ, ਕੱਲਾ ਜਰਮਨ ਨਹੀਂ ਬਾਕੀ ਦੇ ਵੀ ਯੂਰੋਪੀਅਨ ਜਿਹੜੇ ਸੀਗੇ, ਉਹ ਇਹਨਾਂ ਨੂੰ ਨਹੀਂ ਚਾਹੁੰਦੇ ਸੀ, ਉਹ ਇਹਨਾਂ ਨੂੰ ਕੱਢਣਾ ਚਾਹੁੰਦੇ ਸੀ ਯੂਰਪ ਦੇ ਵਿੱਚੋਂ। ਅੱਛਾ, ਯੂਰਪ ਦੇ ਵਿੱਚੋਂ ਕੱਢਣ ਦੇ ਚੱਕਰ ਦੇ ਵਿੱਚ ਉਹਨਾਂ ਨੇ ਇਹਨੂੰ ਕਿਹਾ ਵੀ ਅਸੀਂ ਤੁਹਾਨੂੰ ਉੱਥੇ ਜਗ੍ਹਾ ਦੇ ਦਿੰਦੇ ਹਾਂ, ਉੱਥੇ ਜਾ ਕੇ ਰਹੋ। ਜਗ੍ਹਾ ਉਹਨਾਂ ਨੇ ਜਿਹੜੇ ਪਾਲਸਤੀਨੀ ਸੀਗੇ ਉਹਨਾਂ ਨੂੰ ਜਾ ਕੇ ਪਤਿਆ ਲਿਆ ਵੀ ਯਾਰ ਤੁਸੀਂ ਕੀ ਕਰਨੀ ਇਹ ਸਾਰਾ, ਇੱਥੇ ਥੋੜਾ ਜਿਹਾ ਉਹਨਾਂ ਨੂੰ ਦੇ ਦਿਓ, ਉਹ ਵੀ ਆ ਕੇ ਇੱਥੇ ਰਹਿ ਲੈਣਗੇ, ਪਹਿਲਾਂ ਇੱਥੋਂ ਹੀ ਗਏ ਉਹ। ਇੱਦਾਂ ਕਰ ਕੁਰ ਕੇ ਪਤਿਆ ਕੇ ਤੇ ਉਹਨਾਂ ਥੋੜੀ ਜਿਹੀ ਜਗ੍ਹਾ ਦਵਾ ਦਿੱਤੀ ਸੀ, ਜਗ੍ਹਾ ਦਵਾ ਕੇ ਤੇ ਫੇਰ ਇਹਨਾਂ ਨੇ ਕਿਹਾ ਵੀ ਤੁਸੀਂ ਉੱਥੇ ਜਾ ਕੇ ਰਹੋ। ਹੁਣ ਖੱਕ ਸਾਹਿਬ ਜੀ, ਆਪਾਂ ਇੱਥੋਂ ਅਮਰੀਕਾ ਚੋਂ ਜਾਂ ਜਿਹੜੇ ਆਪਣੇ ਲੋਕ ਪੰਜਾਬ ਤੋਂ ਆ ਕੇ ਕੈਨੇਡਾ ਦੇ ਵਿੱਚ ਇਸਟੈਬਲਿਸ਼ ਹੋ, ਕਿਉਂ ਜਾਣਗੇ ਮੁੜ ਕੇ ਭੁੱਖ ਦੇ ਵਿੱਚ? ਇਹੀ ਸਿਚੁਏਸ਼ਨ ਸੀ ਜਿਹੜੀ ਇਹਨਾਂ ਦੀ ਸੀ। ਇਹ ਕਹਿੰਦੇ ਅਸੀਂ ਉੱਥੇ ਜਾ ਕੇ ਰੇਤਾ ਫੱਕੀ, ਅਸੀਂ ਕਿਉਂ ਜਾਈਏ ਉੱਥੇ? ਅੱਛਾ, ਇਸ ਕਰਕੇ ਕਿਹਾ ਜਾਂਦਾ ਆ ਕਿਉਂਕਿ ਇਤਿਹਾਸ ਤੁਸੀਂ ਵੱਖਰੇ ਵੱਖਰੇ ਦੇਸ਼ਾਂ ਤੋਂ ਜਾਂ ਖਬਰਾਂ ਸੁਣਦੇ ਆ ਤੇ ਉਹਦੇ ਵਿੱਚ ਕਈ ਪਾਸਿਆਂ ਤੋਂ ਜਿਹੜੀ ਤੁਹਾਨੂੰ ਖਬਰ ਆਉਂਦੀ ਵੱਖਰੀ ਵੱਖਰੀ, ਤੇ ਇਹਦੇ ਵਿੱਚ ਇਹ ਵੀ ਕਿਹਾ ਜਾਂਦਾ ਆ ਕਿ ਇਹ ਉੱਥੋਂ ਨਿਕਲਦੇ ਨਹੀਂ ਸੀ ਯੂਰਪ ਚੋਂ, ਇਹਨਾਂ ਨੂੰ ਧਰਤੀ ਤਾਂ ਉੱਥੇ ਲੈ ਤੀ ਇਹਨਾਂ ਨੇ ਰਲ ਕੇ ਵੀ ਤੁਸੀਂ ਇੱਥੇ ਚਲੇ ਜਾਓ, ਪਰ ਇਹ ਜਾਂਦੇ ਨਹੀਂ ਸੀ, ਜਾਂਦੇ ਨਹੀਂ ਸੀ। ਇਸ ਕਰਕੇ ਇਹਨਾਂ ਨੂੰ ਫਿਰ ਉਹ ਹਿਟਲਰ ਨੇ, ਤੇ ਉਦੋਂ ਖਾਲਸਾ ਜੀ 200 ਕੰਟਰੀ ਵੀ ਨਾਲ ਹੋਣੇ ਆ ਛੋਟੇ ਮੋਟੇ, ਹਾਂ ਹਾਂ, ਤੇ ਇਹਨਾਂ ਨੇ ਫਿਰ ਇਸ ਕਰਕੇ ਇਹਨਾਂ ਨੂੰ ਉੱਥੇ ਭੱਠੀਆਂ ਚ ਦੁਆ ਦਿੱਤਾ ਸੀਗਾ, ਝੋਕਿਆ ਸੀਗਾ, ਗੈਸ ਦੀਆਂ ਚੈਂਬਰ ਜਿਹੜੇ ਬਣਾਏ ਸੀਗੇ ਉੱਥੇ ਜਾ ਕੇ, ਤਾਂ ਕਿ ਇਹਨਾਂ ਦੇ ਅੰਦਰ ਦਹਿਸ਼ਤ ਵਧਾ ਕੇ ਇਹ ਉੱਥੋਂ ਜਾਣ ਤੇ ਉੱਥੇ ਵਸਣ। ਇਸ ਤਰ੍ਹਾਂ ਇਹਨਾਂ ਨੂੰ ਉੱਥੇ ਵਸਾਇਆ ਗਿਆ ਸੀਗਾ, ਤੇ ਇਹ ਹੁਣ ਜਾ ਕੇ ਉੱਥੇ ਗੱਖ ਸਾਹਿਬ ਜੀ ਉਹ ਸਾਰਾ ਆਸਾ ਪਾਸਾ ਹੀ ਦੱਬਣ ਨੂੰ ਫਿਰਦੇ।
0: ਵਿੱਚ ਬਹੁਤ ਜੂਸ਼ ਹੈਗੇ ਆ, ਆਸਟ੍ਰੇਲੀਆ ਦਾ ਭਰਿਆ ਪਿਆ ਜੂਸ਼ਾ ਨਾਲ।
1: ਹਾਂਜੀ ਹਾਂਜੀ,
0: ਹਰ ਮੁਲਕ ਦੇ ਪਰ ਜਿਹੜੀ ਇੱਥੇ ਰਹਿ ਗਏ ਨਾ ਚੀਮਾ ਸਾਹਿਬ, ਮੈਂ ਇੱਥੇ ਸੁਣ ਦੇਖਦਾ ਸਾਡੇ ਇੱਥੇ ਬਹੁਤ ਆ,
1: ਯੂਨੀਵਰਸਿਟੀ
0: ਬਹੁਤ ਆ, ਪਰ ਬਹੁਤ ਅੱਛੇ ਲੋਕ ਆ ਯਾਰ। ਉਹ ਤਾਂ ਅਗੇਂਸਟ ਯਾਹੂ ਦੇ ਵੀ ਅਗੇਂਸਟ ਹੈਗੇ ਆ, ਉਹਨਾਂ ਨੇ ਵੱਡੇ ਦਾੜੀ ਰੱਖਦੇ ਜਿਹੜੇ ਕੋਟ ਪਾ ਕੇ ਰੱਖਦੇ ਆ, ਹਾਂ ਉਹ ਬਹੁਤ ਵਧੀਆ ਲੋਕ ਹੈਗੇ ਆ, ਬੜੇ ਕੁਆਇਟਲੀ ਉਹਨੂੰ ਤੁਸੀਂ ਤੁਰੇ ਤੁਰੇ ਜਾਂਦੇ, ਗਾਲ ਵੀ ਕੋਈ ਕੱਢ ਦਿੰਦਾ ਨਾ ਗੱਡੀ ਚਲਾਉਂਦੇ ਆ,
1: ਉਹਨਾਂ
0: ਨੇ ਤੁਹਾਨੂੰ ਜਵਾਬ ਦੇਣਾ।
1: ਬਿਲਕੁਲ ਬਿਲਕੁਲ,
0: ਬਹੁਤ ਅੱਛੇ ਲੋਕ ਆ, ਬਹੁਤ ਅੱਛੇ ਇੱਥੇ ਜਿਹੜੇ ਮੈਂ ਨਿਊਯਾਰਕ ਦੇਖਿਆ।
1: ਬਿਲਕੁਲ, ਤੇ ਇਹ ਖਕਸਾ ਜੀ ਹਰ ਇੱਕ ਦੂਜੇ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀਆਂ ਕਾਂਗਿਆਰੀ ਤਾਂ ਖਕਸਾ ਜੀ ਉਹ ਕਹਿੰਦੇ ਹੁੰਦੇ ਵਿੱਚੋਂ ਹੀ ਪੈਦਾ ਹੋ ਜਾਂਦੀ ਹੈ ਨਾ, ਇਸੇ ਗੱਲ ਦਾ ਤਾਂ ਉਹ ਰੌਲਾ ਆ, ਕਾਂਗਿਆਰੀ ਵਿੱਚੋਂ ਨਿਕਲ ਆਉਂਦੀ ਹੈ, ਮਾੜਾ ਇੱਕ ਅੱਧਾ ਹੁੰਦਾ ਤੇ ਬਦਨਾਮ ਸਾਰੀ ਕੌਮ ਹੋ ਜਾਂਦੀ ਆ, ਤੇ ਚੰਗੇ ਮਾੜੇ ਹਰ ਇੱਕ ਦੇ ਵਿੱਚ ਹੁੰਦੇ ਆ। ਤੇ ਖਕਸਾ ਜੀ ਇਹਦੇ ਨਾਲ ਇੱਕ ਆਪਣੇ ਕੋਲ ਹੋਰ ਆਹ ਸੁਨੇਹਾ ਛੋਟਾ ਜਿਹਾ ਹੈਗਾ ਆ, ਇਹ ਵੀ ਆਪਾਂ ਆਪਣੇ ਸਰੋਤਿਆਂ ਦੇ ਨਾਲ ਸਾਂਝੇ ਕਰਦੇ ਆ। ਕਹਿੰਦੇ ਆ ਭਈ ਮੂੰਹ ਇੱਕ ਦਰਵਾਜਾ, ਨੱਕ ਦੋ ਦਰਵਾਜੇ, ਕੰਨ ਦੋ ਦਰਵਾਜੇ, ਅੱਖਾਂ ਦੋ ਦਰਵਾਜੇ, ਪਿਸ਼ਾਬ ਕਰਨ ਲਈ ਇੱਕ ਦਰਵਾਜਾ, ਮਲ ਮੂਤਰ ਦਾ ਸੁੱਟਣ ਦਾ ਇੱਕ ਦਰਵਾਜਾ, ਇੱਕ ਦਰਵਾਜਾ ਹੈ ਜੋ ਦਿਸਦਾ ਨਹੀਂ ਪਰ ਮਨੁੱਖ ਅੰਦਰ ਬੈਠਿਆਂ ਹੀ ਬ੍ਰਹਿਮੰਡ ਦਾ ਦਰਸ਼ਨ ਕਰ ਸਕਦਾ ਹੈ।
0: ਕੋਈ ਸ਼ੱਕ ਨਹੀਂ, ਬਹੁਤ ਵਧੀਆ
1: ਜੀ। ਇੱਕ ਦਰਵਾਜਾ ਹੈ ਜੋ ਦਿਸਦਾ ਨਹੀਂ ਪਰ ਮਨੁੱਖ ਅੰਦਰ ਬੈਠਿਆਂ ਹੀ ਬ੍ਰਹਿਮੰਡ ਦਾ ਦਰਸ਼ਨ ਕਰ ਸਕਦਾ ਹੈ, ਜਿਸ ਨੂੰ ਬੌਧਿਕ ਵਿਚਾਰਧਾਰਾ ਵਿੱਚ ਦਸਵਾਂ ਦਵਾਰ ਦਰਵਾਜਾ ਜਾਂ ਦਵਾਰ ਕਿਹਾ ਜਾਂਦਾ ਹੈ। ਉਹ ਹੈ ਦਿਮਾਗ, ਜਿਸ ਤੱਕ ਪਹੁੰਚਣ ਲਈ ਅਣਗਿਣਤ ਨਾੜਾਂ ਰੂਪੀ ਰਾਹ ਹਨ ਅਤੇ ਜਿਨ੍ਹਾਂ ਦੀ ਲੰਬਾਈ ਨੂੰ ਮਾਪਣ ਲਈ ਖੋਜੀਆਂ ਵੱਲੋਂ ਖੋਜ ਕੀਤੀ ਜਾ ਰਹੀ ਹੈ। ਕਿੰਨੀ ਡੂੰਘੀ ਗੱਲ ਲਿਖੀ ਆ ਕਾਕ ਸਾਹਿਬ ਜੀ। ਪਰ ਸਮਾਜਿਕ ਭਟਕਣਾ ਜ਼ਿਆਦਾ ਹੋਣ ਕਾਰਨ ਟੇਢੇ ਰਸਤਿਆਂ ਵਿੱਚ ਹੀ ਸਮੇਂ ਦਾ ਛੋਟਾ ਮਨੁੱਖੀ ਜੀਵਨ ਮੁੱਕ ਜਾਂਦਾ ਹੈ। ਇਸ ਭੇਦ ਨੂੰ ਜਾਣਨ ਲਈ ਸਰੀਰ ਦੁਆਲੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਲੱਗਿਆ ਚਿੱਕੜ ਉਤਰਨਾ ਜ਼ਰੂਰੀ ਹੈ, ਜੋ ਬਿਨਾਂ ਤਿਆਗ ਦੇ ਸੰਭਵ ਨਹੀਂ ਹੋ ਸਕਦਾ। ਖੁਸ਼ਹਾਲ ਜੀਵਨ ਜਿਉਣ ਲਈ ਬਹੁਤ ਕੁਝ ਕਹਿਣ ਸੁਣਨ ਦੀ ਇੱਛਾ ਰੱਖਣ ਵਾਲੇ ਸੁਗੜ ਸਿਆਣੇ ਲੋਕਾਂ ਨੂੰ ਸਿਰ ਜੋੜ ਕੇ ਸੰਵੇਦਨਸ਼ੀਲ ਹੋਣ ਦੀ ਲੋੜ ਹੈ। ਮਨਮੋਹਨ ਪੂਨੀ 5 ਮਈ 1926 ਨੂੰ ਇਹ ਜਿਹੜਾ ਲਿਖਿਆ ਗਿਆ।
0: ਕਿਆ ਬੜੇ ਡੂੰਘੇ ਬੰਦੇ ਆ, ਮਤਲਬ ਬਹੁਤ ਵਧੀਆ ਨੇਚਰ ਆ ਉਹਨਾਂ ਦੀ, ਲਿਖਣ ਦਾ ਅੰਦਾਜ਼ ਵੀ ਉਹਨਾਂ ਦਾ ਬੜਾ
1: ਅੰਦਾਜ਼ ਬਹੁਤ ਵਧੀਆ ਜੀ, ਅੰਦਾਜ਼ ਬਹੁਤ ਵਧੀਆ,
0: ਵਿੱਚ ਬਹੁਤ ਬਹੁਤ ਵੱਡੀਆਂ ਗੱਲਾਂ ਉਹ ਕਹਿ ਜਾਂਦੇ ਆ।
1: ਬਿਲਕੁਲ
0: ਚੀਮਾ ਸਾਹਿਬ ਆਪਾਂ ਮੈਂ ਗਾਣੇ ਲਾਉਣਾ ਇੱਕ ਦੋ ਫਿਰ ਆਪਾਂ ਪ੍ਰੋਗਰਾਮ ਨੂੰ ਕਰਦੇ ਹਾਂ ਸਮਾਪਤ ਤੇ ਤੁਸੀਂ ਸੁਣਨੇ ਆ ਤੇ ਬੇਸ਼ਕ ਸੁਣ ਲਓ ਨਹੀਂ ਤੇ ਤੁਸੀਂ ਕਰ ਲਓ ਆਰਾਮ ਠੀਕ ਓਕੇ ਚੀਮਾ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੋ ਦੋਸਤੋ ਅੱਜ ਮਾਵਾਂ ਦਾ ਦਿਨ ਹੈ ਤੇ ਫਿਰ ਮਾਵਾਂ ਨੂੰ ਹੀ ਆਪਾਂ ਜਿਹੜਾ ਸਮਰਪਿਤ ਹੋ ਰਿਹਾ ਹੋਵੇ ਅੱਜ ਮਾਵਾਂ ਦੇ ਗੀਤ ਹੀ ਆਪਾਂ

ਨਮਸਕਾਰ ਦੋਸਤੋ, ਅਸੀਂ ਅੱਜ ਦਾ ਆਪਣਾ ਪ੍ਰੋਗਰਾਮ ਮਾਵਾਂ ਨੂੰ ਸਮਰਪਿਤ ਸੀ ਜੀ। ਮਾਵਾਂ ਜਿਨ੍ਹਾਂ ਦੀਆਂ ਹੈਗੀਆਂ ਜੀਂਦੀਆਂ ਬਸਤੀਆਂ ਰਹਿਣ, ਉਹ ਜਿਹੜੀਆਂ ਵਿਚਾਰੀਆਂ ਚਲੇ ਗਈਆਂ ਉਹਨਾਂ ਦਾ ਅਫਸੋਸ ਹੀ ਹੋ ਸਕਦਾ। ਯਾਦਾਂ ਰਹਿ ਜਾਂਦੀਆਂ, ਬਸ ਯਾਦਾਂ ਰੱਖਣੀਆਂ ਚਾਹੀਦੀਆਂ ਮਾਵਾਂ ਦੀਆਂ, ਹਰ ਵੇਲੇ ਯਾਦ ਕਰਨਾ ਚਾਹੀਦਾ। ਬਹੁਤ ਸ਼ੁਕਰੀਆ ਦੋਸਤੋ, ਧੰਨਵਾਦ। ਫਿਰ ਮਿਲਦੇ ਹਾਂ ਜੀ ਪਰਸੋਂ ਨੂੰ ਅਗਲੇ ਪ੍ਰੋਗਰਾਮ ਦੇ ਵਿਚ। ਦਿਓ ਇਜਾਜ਼ਤ ਮੇਰੇ ਵੱਲੋਂ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਸ਼ੁਕਰੀਆ।

ਮਾਵਾਂ ਨੂੰ ਸਮਰਪਿਤ ਸੀ ਜੀ। ਮਾਵਾਂ ਜਿਨ੍ਹਾਂ ਦੀਆਂ ਹੈਗੀਆਂ ਉਹ ਜੀਂਦੀਆਂ ਬਸਤੀਆਂ ਰਹਿਣ, ਉਹ ਜਿਹੜੀਆਂ ਵਿਚਾਰੀਆਂ ਚਲੇ ਗਈਆਂ ਉਹਨਾਂ ਦਾ ਅਫਸੋਸ ਹੀ ਹੋ ਸਕਦਾ। ਯਾਦਾਂ ਰਹਿ ਜਾਂਦੀਆਂ, ਬਸ ਯਾਦਾਂ ਰੱਖਣੀਆਂ ਚਾਹੀਦੀਆਂ ਮਾਵਾਂ ਦੀਆਂ, ਹਰ ਵੇਲੇ ਯਾਦ ਕਰਨਾ ਚਾਹੀਦਾ। ਬਹੁਤ ਸ਼ੁਕਰੀਆ ਦੋਸਤੋ, ਧੰਨਵਾਦ। ਫਿਰ ਮਿਲਦੇ ਜੀ ਪਰਸੋਂ ਨੂੰ ਅਗਲੇ ਪ੍ਰੋਗਰਾਮ ਦੇ ਵਿਚ। ਦਿਓ ਇਜਾਜ਼ਤ ਮੇਰੇ ਵੱਲੋਂ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਸ਼ੁਕਰੀਆ।

ਸਤਿ ਸ੍ਰੀ ਅਕਾਲ, ਨਮਸਤੇ, ਆਦਾਬ। ਤੁਸੀਂ ਦੋਸਤੋ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ, ਨਿਊਯਾਰਕ ਸਟੂਡੀਓ ਤੋਂ ਤੁਹਾਡੇ ਨਾਲ ਰੂਬਰੂ ਹੋ ਰਹੇ ਹਾਂ ਜੀ। ਸੋ ਅੱਜ ਦੇ ਪ੍ਰੋਗਰਾਮ ਦੀ ਆਪਾਂ ਕੁਛ ਫੋਕ ਸੌਂਗ ਸੁਣਾਂਗੇ ਤੇ ਉਸ ਤੋਂ ਬਾਅਦ ਲਾਲ ਸਿੰਘ ਚੀਮਾ ਸਾਹਿਬ ਤੇ ਫੇਰ ਆਪਣੇ ਨਾਲ ਜਿਹੜਾ ਹੈਗਾ ਉਹ ਗੁਰਦੀਪ ਸਿੰਘ ਸੰਧੂ ਸਾਹਿਬ ਜੁੜਨਗੇ ਤੇ ਅੱਜ ਦੇ ਪ੍ਰੋਗਰਾਮ ਆਪਣਾ 2 ਘੰਟੇ ਦਾ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋ ਗਏ ਦੋਸਤੋ। ਆਜੋ ਰਲ ਮਿਲ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਪਹਿਲਾ ਗੀਤ ਸੁਰਿੰਦਰ ਕੌਰ, ਪ੍ਰਕਾਸ਼ ਕੌਰ ਜੀ ਦਾ ਜੁੱਤੀ ਕਸੂਰੀ। ਲਓ ਜੀ।

0: ਤਾਂ ਦੋਸਤੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ, ਖਬਰਾਂ ਵੱਲ ਚੱਲਦੇ ਹਾਂ। ਸਾਡੇ ਨਾਲ ਸੀਨੀਅਰ ਲਾਲ ਸਿੰਘ ਚੀਮਾ ਸਾਹਿਬ, ਨੌਲੇਜ ਦਾ ਭੰਡਾਰ ਸਾਡੇ ਨਾਲ ਮਿਲ ਗਏ ਨੇ, ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਤੇ ਫਿਰ ਉਸ ਤੋਂ ਬਾਅਦ ਡਾਕਟਰ ਸਾਹਿਬ ਆ ਜਾਣਗੇ। ਤੇ ਚੀਮਾ ਸਾਹਿਬ ਅੱਜ ਕੀ ਲੈ ਕੇ ਆਉਂਦੇ ਮੈਨੂੰ ਵੀ ਨਹੀਂ ਪਤਾ, ਕਰਦੇ ਉਹਨਾਂ ਦੇ ਨਾਲ ਗੱਲਬਾਤ, ਪੁੱਛਦੇ ਉਹਨਾਂ ਕੋਲੋਂ ਅੱਜ ਕੀ ਹੈਗਾ ਜੀ। ਆਓ ਚੀਮਾ ਸਾਹਿਬ, ਸਤਿ ਸ੍ਰੀ ਅਕਾਲ ਜੀ।
1: ਜੀ ਖੱਟ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਾਰੇ ਸਾਡੇ ਸਰੋਤੇ ਵੀਰਾਂ ਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਲਾਮ ਨਮਸਕਾਰ, ਤੇ ਸਾਡੇ ਜਿਹੜੇ ਟੀਮ ਦੇ ਮੈਂਬਰ ਆ ਉਹਨਾਂ ਨੂੰ ਵੀ। ਤੇ ਦੋਸਤੋ ਆ ਗਿਆ ਕਰੋ, ਜਿਹੜਾ ਤੁਸੀਂ ਮਾੜੀ ਮੋਟੀ ਖਬਰ ਲਿਆਉਣੀ ਹੁੰਦੀ ਹੈ ਲੈ ਕਰੋ, ਵਾਧਾ ਗਿਆਨ ਆ ਜਿਹੜਾ ਵੰਡਿਆ ਵਾਧਾ ਕਹਿੰਦੇ ਆ, ਤੇ ਸਾਰੇ ਜਣੇ ਆਪਣਾ ਆਪਣਾ ਹਿੱਸਾ ਪਾਉਣ ਲੱਗੀ ਖੱਟ ਸਾਹਿਬ ਜੀ, ਤਾਂ ਬਹੁਤ ਢੇਰ ਲੱਗ ਜਾਂਦਾ ਗਿਆਨ ਦਾ। ਤੇ ਖਬਰ ਸਾਰਾ ਖੱਖ ਸਾਹਿਬ ਜੀ, ਇਸ ਤਰ੍ਹਾਂ ਕਿ ਆਪਾਂ ਖਬਰ ਥੋੜਾ ਵਾਕਫਾ ਨਾ ਗਿਆ ਕੀਤੀਆਂ ਨੀ, ਤੇ ਅੱਜ ਆਪਾਂ ਫਿਰ ਕਰ ਲੈਣੇ ਇਹ ਸਾਰੀਆਂ। ਇਹਦੇ ਨਾਲ ਹੁਣ ਖੱਖ ਸਾਹਿਬ ਜੀ, ਪਹਿਲੀ ਖਬਰ ਆਪਣੇ ਕੋਲ ਇਹ ਹੈ ਕਿ ਅਮਰੀਕਨ ਫੌਜ ਦੁਆਰਾ 6-7 ਮਹੀਨਿਆਂ ਤੋਂ ਜਿਹੜੀਆਂ, ਦੇਖੋ ਜਿਹੜਾ ਵੈਨਜ਼ੂਏਲਾ ਤੇ ਅਟੈਕ ਹੋਇਆ ਉਹ ਜੂਨ ਚ ਹੀ, ਮਈ ਚ ਹੀ ਉਹ ਸ਼ੁਰੂ ਹੋ ਗਿਆ ਸੀਗਾ,
0: ਤਿਆਰੀ ਉਦੋਂ ਹੋ ਗਈ ਸੀ।
1: ਹਾਂ, ਤਿਆਰੀ ਉਹ ਹੌਲੀ ਹੌਲੀ ਜਦੋਂ ਸਾਰੇ ਪਿਆਦੇ ਇਕੱਠੇ ਕਰਕੇ ਫਿਰ ਆਪਣੇ ਥਾਂ ਥਾਂ ਹੀ ਰੱਖਣੇ ਸ਼ੁਰੂ ਕਰ ਦਿੱਤੇ, ਜਦੋਂ ਦੇਖਿਆ ਸਾਡਾ ਦਾਹ ਲੱਗਦਾ ਆ ਫਿਰ ਇਹਨਾਂ ਨੇ ਉੱਥੇ ਜਾ ਕੇ ਦੱਬ ਲਿਆ ਉਹਨੂੰ। ਤੇ ਅਮਰੀਕਾ ਦੁਆਰਾ 6-7 ਮਹੀਨਿਆਂ ਤੋਂ ਬਣਾਈਆਂ ਗਈਆਂ ਯੋਜਨਾਵਾਂ ਦਾ ਨਤੀਜਾ ਬੀਤੇ ਸ਼ਨੀਚਰਵਾਰ ਦੇ ਦਿਨ ਤੜਕਸਾਰ ਜਿਹੜਾ ਉਹ ਸਾਹਮਣੇ ਆਇਆ ਸੀਗਾ। ਸ਼ੁੱਕਰਵਾਰ ਰਾਤ ਨੂੰ ਹੀ ਜਿਹੜਾ ਸੀਗਾ ਉਹ ਰਾਜੇ ਦੇ ਪਿਆਦੇ ਜਿਹੜੇ ਸੀਗੇ ਆਪਣਾ ਆਪਣੀ ਜਗ੍ਹਾ ਪਰ ਉਹ ਤੈਨਾਤ ਕਰ ਦਿੱਤੇ ਗਏ ਸਨ, ਅਤੇ ਸ਼ਨੀਚਰਵਾਰ ਦਿਨ ਚੜ੍ਹਨ ਤੋਂ ਪਹਿਲਾਂ ਹੀ ਵੈਨਜ਼ੂਏਲਾ ਦੇ ਪ੍ਰੈਜੀਡੈਂਟ ਨਿਕੋਲਸ ਮਦੂਰੋ ਨੂੰ ਉਸਦੇ ਘਰੋਂ ਬੰਦੀ ਬਣਾ ਲਿਆ ਗਿਆ, ਅਤੇ ਉਸ ਦੀ ਪਤਨੀ ਨੂੰ ਵੀ ਲਪੇਟ ਵਿਚ ਲੈ ਕੇ ਵੈਨਜ਼ੂਏਲਾ ਤੋਂ ਨਿਊਯਾਰਕ ਵਿਚ ਵੀ ਇਕ ਕੈਦ ਵਿਚ ਬੰਦ ਕਰ ਦਿੱਤਾ।
0: ਪੋਸੀਬਲ ਕਿੱਦਾਂ ਹੋਇਆ ਜੀ ਇਹ, ਉੱਥੇ ਕੋਲ ਇੰਨੀ ਆਰਮੀ ਆ ਸਾਰਾ ਕੁਛ ਆ, ਇਹ ਕਿਹੜੇ ਤਰੀਕੇ ਦੇ ਨਾਲ ਅੰਦਰੋਂ ਜਾਂ ਫਿਰ ਅੰਦਰ ਭੇਤੀ ਹੋਣਗੇ ਜਿਹੜੇ ਇਹਨਾਂ ਨੇ ਖਰੀਦੇ ਹੋਣਗੇ?
1: ਜੀ ਬਿਲਕੁਲ, ਤੁਹਾਡੀ ਗੱਲ 16 ਨੇ ਸਹੀ ਆ। ਉਹਦੇ ਜਿਹੜੇ ਸੀਗੇ ਨਾ ਬਹੁਤ ਨੇੜੇ ਦੇ ਕਰੀਬੀ ਸੀਗੇ ਇੱਕ ਦੋ ਵਿਚ, ਉਹਨਾਂ ਨੇ ਕੱਲੀ ਕੱਲੀ ਜਿਹੜੀ ਡੀਟੇਲ ਆ ਉਹ ਇਕੱਠੀ ਕਰਕੇ ਇਹਨਾਂ ਨੂੰ ਦੇ ਦਿੱਤੀ ਸੀਗੀ ਕਿ ਇੰਨੇ ਵਜੇ ਸੌਂਦਾ, ਆਹ ਉਹ ਖਾਂਦਾ, ਇੰਨੇ ਵਜੇ ਆਹ ਕਰਦਾ, ਇੰਨੇ ਵਜੇ ਆਹ ਕਰਦਾ, ਇੱਥੇ ਇੱਥੇ ਜਾਂਦਾ, ਉਹ ਸਾਰਾ ਕੁਛ ਜਿਹੜਾ ਸੀਗਾ ਉਹ ਇਹਨਾਂ ਦੇ ਕੋਲ ਸੀਗਾ। ਤੇ ਫਿਰ ਇਹਨਾਂ ਨੇ ਖਾਖਾ ਵੀ ਜਿਹੜੀ ਉਹਦੀ ਉਹ ਮਿਲਟਰੀ ਹੁੰਦੀ ਆ ਨਾ, ਤੁਹਾਨੂੰ ਪਤਾ ਹੁਣ ਬਹੁਤ ਸਾਰੀ ਮਿਲਟਰੀ ਆ ਜਿਹੜੀ ਉਹ ਜਿਹੜੀ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਆ ਇਹਦੇ ਤੇ ਨਿਰਭਰ ਆ, ਫੋਨ ਕਰਨਾ ਜਾਂ ਵਾਇਰਲੈਸ ਕਰਨੀ ਆ, ਕੋਈ ਵੀ ਮੈਸੇਜ ਭੇਜਣਾ ਉਹ ਇਲੈਕਟ੍ਰੋਨਿਕਲੀ ਜਾਂਦੇ ਆ ਮੈਸੇਜ ਵਗੈਰਾ। ਤੇ ਉਹ ਫਿਰ ਜਿਹੜਾ ਆ ਹੁਣ ਦੇਖੋ ਖੱਟ ਸਾਹਿਬ ਜੀ, ਪੁਰਾਣੇ ਸਮੇਂ ਦੇ ਵਿੱਚ ਕੀ ਹੁੰਦਾ ਸੀਗਾ, ਜੇ ਕਿਸੇ ਨੇ ਬੈਂਕ ਲੁੱਟਣੀ ਆ ਨਾ, ਪਹਿਲਾਂ ਤਾਂ ਉਹ ਹਥਿਆਰ ਖਰੀਦੂਗਾ, ਫਿਰ ਉਹ ਕਿਸੇ ਨੂੰ ਨਾਲ ਵੀ ਲੜਾਊਗਾ ਕਿਉਂਕਿ ਇਕੱਲੇ ਬੰਦੇ ਦਾ ਕੰਮ ਨੀ ਹੁੰਦਾ, ਫਿਰ ਉਹ ਸਾਰੀਆਂ ਸਕੀਮਾਂ ਬਣਾਊਗਾ, ਜਿੱਦਾਂ ਉਹ ਫਰਾਂਸ ਦੇ ਵਿੱਚ ਹੁਣੇ ਪਿੱਛੇ ਰੋਬਰੀ ਹੋ ਕੇ ਆ ਗਈ,
0: ਕੀ ਕਰੂਗਾ ਕੋਈ ਬੰਦਾ ਉਹਦੇ ਪੂਰੇ ਹਫ਼ਤਾ, 10 ਦਿਨ 15 ਦਿਨ ਮਹੀਨਾ, ਕੌਣ ਆਉਂਦਾ ਕੌਣ ਜਾਂਦਾ ਤੇ ਕੀ ਹਿਸਾਬ ਕਿਤਾਬ। ਬਿਲਕੁਲ
1: ਬਿਲਕੁਲ, ਪਰ ਹੁਣ ਖੱਖ ਸਾਹਿਬ ਜੀ ਜਿਹੜਾ ਆਹ ਕੰਪਿਊਟਰ ਆ ਨਾ ਤੇ ਜਿਹੜੀ GPS ਡਿਵਾਈਸ ਆ ਇਹਨਾਂ ਰਾਹੀਂ ਸਾਰੀ ਕਮਿਊਨੀਕੇਸ਼ਨ ਹੁੰਦੀ ਆ, ਔਰ ਇਹ ਤੁਹਾਨੂੰ ਕਿਸੇ ਨੂੰ ਜਾ ਕੇ ਲੁੱਟਣ ਦੀ ਮਾਰਨ ਦੀ ਲੋੜ ਨੀ, ਚੁੱਪ ਕਰਕੇ ਇਥੋਂ ਸੈਟੇਲਾਈਟਾਂ ਨਾਲ ਹੀ ਉਹਨਾਂ ਦਾ ਸਾਰਾ ਕੁਝ ਜਾਮ ਕਰ ਦਿਓ, ਕਿਸੇ ਨੂੰ ਸੁਨੇਹਾ ਹੀ ਨਹੀਂ ਜਾਂਦਾ ਵੀ ਕੀ ਹੋ ਰਿਹਾ। ਸੋ ਇਹਨਾਂ ਨੇ ਕੀ ਕੀਤਾ, ਉਹ ਸਾਰਾ ਕਮਿਊਨੀਕੇਸ਼ਨ ਜਿਹੜਾ ਸੀਗਾ ਉਹਨੂੰ ਸੀਜ਼ ਕਰ ਦਿੱਤਾ, ਤੇ ਜਦੋਂ ਉਹ ਸਾਈਬਰ ਅਟੈਕ ਦੇ ਨਾਲ ਉਹ ਸਾਰਾ ਕੁਝ ਖਤਮ ਕਰਦਾ, ਉਹ ਖਬਰਾਂ ਇਧਰ ਪਈਆਂ ਹੀ ਨਹੀਂ, ਤੇ ਜਿੱਥੇ ਜਿੱਥੇ ਉਹਦੇ ਬੇਸ ਸੀਗੇ ਨਾ ਛੋਟੇ ਮੋਟੇ ਮਿਲਟਰੀ, ਹੁਣ ਤੁਹਾਨੂੰ ਪਤਾ ਉਹਨਾਂ ਕੋਲ ਕਿਹੜਾ ਏਡੀ ਵੱਡੀ ਮਿਲਟਰੀ ਆ, ਉਹਨਾਂ ਦੇ ਉੱਤੇ ਫਿਰ ਇਹਨਾਂ ਨੇ ਤਿਆਰੀ ਪਹਿਲਾਂ ਕੀਤੀ ਸੀ, ਉਹ ਜੈਟ ਫਾਈਟਰ ਉਡਾ ਕੇ ਤੇ ਹੈਲੀਕਾਪਟਰਾਂ ਦੇ ਨਾਲ ਕੋਈ 12,000 ਬੰਦਾ ਕਹਿੰਦੇ ਉੱਥੇ ਸੀਗਾ ਵੈਨਜ਼ੂਏਲਾ ਦੇ ਵਿੱਚ ਗਿਆ ਸਾਰਾ, ਤੇ ਉਹਦੇ ਨਾਲ ਫਿਰ ਇਹਨਾਂ ਨੇ ਉਹ ਸਾਰੇ ਬੰਬ ਮਾਰ ਕੇ ਜਿੱਥੋਂ ਉਹਨਾਂ ਨੇ ਰਿਸਪੋਂਸ ਕਰਨਾ ਸੀਗਾ ਉਹ ਉਡਾਤੇ, ਤੇ ਉਹ ਨਾਲ ਦੀ ਨਾਲ ਹੈਲੀਕਾਪਟਰ ਰਾਹੀਂ ਉਹ ਜਿਹੜੇ ਸੀਗੇ ਦੂਜੇ ਬੰਦੇ ਉਹ ਜਾ ਕੇ ਤੇ ਉੱਥੋਂ ਉਹਨੂੰ ਫੜ ਲਿਆ। ਉਹ ਕਹਿੰਦੇ ਆ ਭਾਈ ਥੋੜਾ ਜਿਹਾ ਜਿੱਦਾਂ ਖੱਖ ਸਾਹਿਬ ਜੀ ਕਹਿੰਦੇ ਆ ਭਾਈ ਮਾੜਾ ਜਿਹਾ ਫਰਕ ਹੀ ਹੋ ਰਹੇ, ਕੋਈ ਥੱਲੇ ਜਿੱਦਾਂ ਨਾ ਆਪਣੇ ਬਹੁਤ ਮਜ਼ਬੂਤ ਕੋਈ ਭੋਰਾ ਭਾਰਾ ਜਿੱਦਾਂ ਕਹਿ ਦੋ, ਉਹਦੇ ਮੂਹਰੇ ਡੋਰਦਾਰ ਬਹੁਤ ਭਾਰੇ ਜਾਣੀ ਕਿ ਜਿਹੜੇ ਟੁੱਟਣ ਨਾ, ਉਸ ਤਰ੍ਹਾਂ ਦੀ ਉਹ ਸਿਚੁਏਸ਼ਨ ਸੀਗੀ, ਕਹਿੰਦੇ ਉਹ ਭੱਜ ਕੇ ਉੱਥੇ ਵੜ ਨਹੀਂ ਸਕੇ, ਉਸ ਤੋਂ ਪਹਿਲਾਂ ਹੀ ਜਾ ਕੇ ਇਹਨਾਂ ਨੇ ਉਹ ਹੜੱਪਿਆ ਸੀਗੇ, ਤੇ ਬਹੁਤਾ ਜਿਹੜਾ ਕਮਿਊਨੀਕੇਸ਼ਨ ਇਹਨਾਂ ਨੇ ਜੈਮਿੰਗ ਕਰ ਦਿੱਤੀ ਉਹਦੇ ਨਾਲ, ਉਹਨਾਂ ਨੂੰ ਪਤਾ ਨੀ ਲੱਗਣ ਦਿੱਤਾ ਵੀ ਅਸੀਂ ਆ ਗਏ। ਸੋ ਇਹ ਸੀਗਾ, ਤੇ ਮਸਲਾ ਸ਼ੁਰੂ ਪਿਛਲੇ 2 ਦਹਾਕਿਆਂ ਤੋਂ ਅਕਸ਼ਾ ਜੀ ਹੋ ਗਿਆ ਸੀਗਾ ਜਿਹੜਾ ਮੈਕਸੀਕੋ ਦਾ ਸੀਗਾ, ਤੇ ਇਹ ਤੁਹਾਨੂੰ ਪਤਾ ਇਸ ਤੋਂ ਪਹਿਲਾਂ ਉਗੋ ਸ਼ਾਵੇਜ਼ ਸੀਗਾ ਉੱਥੇ ਦਾ ਪ੍ਰੈਜੀਡੈਂਟ, ਉਹਨੇ ਵੀ ਰਾਜ ਕੀਤਾ, ਉਹਨੇ ਵੀ ਦੇਖੋ ਖਾਖਸਾ ਜੀ 2 ਹੀ ਰਾਜ ਆ, ਇੱਕ ਤਾਂ ਚੋਰਾਂ ਦਾ ਡਾਕੂਆਂ ਦਾ ਰਾਜ ਆ, ਇੱਕ ਹੈਗਾ ਭਲੇ ਮਾਨਸਾਂ ਦਾ, ਤੇ ਜਿਹੜੇ ਸਰਬੱਤ ਦਾ ਭਲਾ ਲੋਚਣ ਵਾਲੀਆਂ ਗੌਰਮੈਂਟਾਂ ਜਿਹੜੀਆਂ ਜਿਹਨੂੰ ਆਪਾਂ ਸੋਸ਼ਲਿਸਟ ਕੰਟਰੀ ਕਹਿੰਦੇ, ਉਹਦੇ ਸਰਬੱਤ ਦਾ ਭਲਾ ਹੁੰਦਾ। ਇਹੀ ਗੁਰੂ ਨਾਨਕ ਦੀ ਪੋਲਿਸੀ ਆ, ਇਹ ਪੋਲਿਸੀ ਸੀਗੀ। ਤੇ ਇਸੇ ਕਰਕੇ ਗੱਖ ਸਾਹਿਬ ਜੀ ਜਿਹੜੀ ਸਿੱਖੀ ਆ ਖਤਮ, ਉਹ ਤਾਂ ਹੀ ਕੀਤੀ ਗਈ ਆ। ਅਸਲੀ ਇਹ ਜਿਹੜੇ ਸੋਸ਼ਲਿਸਟ ਕੰਟਰੀ ਆ, ਇਹ ਇਹਨਾਂ ਨੇ ਭਾਰਤ ਤੋਂ ਹੀ ਸੋਸ਼ਲਿਜ਼ਮ ਲਿਆਂਦਾ। ਗੁਰੂ ਨਾਨਕ ਦਾ ਫਲਸਫਾ ਵੀ, ਹੁਣ ਜਿਹੜੇ ਲੈਨਿਨ ਹੁਣੀ ਸਟਾਲਿਨ ਹੁਣੀ ਸੀਗੇ, ਉਹਨਾਂ ਦਾ ਤੁਸੀਂ ਜੇ ਧਿਆਨ ਨਾਲ ਉਹਨਾਂ ਦੀਆਂ ਲਿਖਤਾਂ ਪੜ੍ਹੋ ਨਾ, ਤੁਹਾਨੂੰ ਪਤਾ ਲੱਗ ਜਾਂਦਾ ਉਹਦੇ ਵਿੱਚੋਂ। ਜੇ ਤੁਸੀਂ ਘੋਖਦੇ ਆ ਨਾ ਉਹਨਾਂ ਚੀਜ਼ਾਂ ਨੂੰ, ਤੁਹਾਨੂੰ ਪਤਾ ਲੱਗ ਜਾਂਦਾ ਕਿ ਇਹ ਜਿਹੜਾ ਫਲਸਫਾ ਹੈ ਭਾਰਤ ਵਿੱਚੋਂ ਹੀ ਪੈਦਾ ਹੋਇਆ।
0: ਇੰਨਾ ਜਿਆਦਾ ਦੁਨੀਆ ਦਾ ਸਭ ਤੋਂ ਜਿਆਦਾ ਤੇਲ ਜਿਹੜਾ ਉਥੋਂ ਨਿਕਲਦਾ, ਉਥੋਂ ਨਿਕਲਦਾ, ਔਰ ਇੰਨਾ ਵੱਡਾ ਰਿਚ ਕੰਟਰੀ ਦਾ ਸਾਊਦੀ ਅਰਬ ਤੋਂ, ਸਾਊਦੀ ਅਰਬ ਕਿੰਨਾ ਰਿਚ ਹੋ ਗਿਆ ਤੇਲ ਵੇਚ ਵੇਚ ਕੇ। ਇਹਨਾਂ ਨੇ ਆਪਣਾ ਨੂੰ ਸੰਭਾਲ ਹੀ ਨਹੀਂ ਸਕੇ, ਉਹਦੇ ਚ ਚੋਰੀਆਂ ਕਰਦੇ ਰਹੇ, ਉਹਦੇ ਚ ਖੋਹ ਖਾ ਖੋਈ ਕਰਦੇ। ਨਹੀਂ ਤੇ ਮੁਲਕ ਨੂੰ ਬੜੇ ਤਰੀਕੇ ਨਾਲ ਚਲਾਉਣ ਵਾਲਾ ਕੋਈ ਸਿਆਣਾ ਬੰਦਾ ਹੁੰਦਾ, ਤੇ ਅੱਜ ਜਿਹੜੇ ਲੋਕ ਇੱਥੇ ਆਉਂਦੇ ਸੀ ਨਾ ਅਮਰੀਕਾ ਨੂੰ, ਸਾਰੇ ਉੱਥੇ ਜਾਂਦੇ ਕੰਮ ਕਰਨ।
1: ਸਾਹਿਬ ਜੀ ਬਿਲਕੁਲ ਤੁਹਾਡੀ ਗੱਲ ਸਹੀ ਆ। ਜਿਹੜਾ ਵੈਨਜ਼ੂਏਲਾ ਆ, ਇਹ ਆ ਥੋੜੇ 20-25 ਸਾਲ ਦੀ ਗੱਲ ਆ, ਬਹੁਤੀ ਨਹੀਂ ਹੈਗੀ, 25-30 ਲਾ ਲਓ। ਉਹ ਜਿਹੜਾ ਮੁਲਕ ਸੀਗਾ ਉਹਦੇ ਵਿਚ ਦੁਨੀਆਂ ਦੇ ਬੈਸਟ ਡਾਕਟਰ ਸੀ, ਬੈਸਟ ਉਹਨਾਂ ਦਾ ਸਿਸਟਮ ਸੀ। ਇੰਨਾ ਜਿਹੜਾ ਸੀਗਾ ਉੱਥੇ ਦੇ ਜਿਹੜੇ ਆਹ ਨਾ, ਮਤਲਬ ਇੱਥੇ ਜਿੱਦਾਂ ਹੁਣ ਆਹ ਚੱਲਦੀਆਂ ਕੁੜੀਆਂ ਜਿਹੜੀਆਂ, ਉਹ ਆਪਣੇ ਸਰੀਰ ਦੇ ਉਹ ਅੰਗਾਂ ਨੂੰ ਮਤਲਬ ਕਰਾ ਕੇ ਕੱਟ ਵੱਟ ਉਹਨਾਂ ਨੂੰ ਦੁਆ ਕਰਦੀਆਂ। ਉੱਥੇ ਬਹੁਤ ਹੀ, ਉੱਥੇ ਇੱਥੋਂ ਵੀ ਅਮਰੀਕਾ ਚੋਂ ਵੀ ਉੱਥੇ ਜਾਂਦੀਆਂ ਸੀ ਇਹ ਸਰਜਰੀਆਂ ਕਰਾਉਣ, ਆਪਰੇਸ਼ਨ ਕਰਾਉਣ। ਬਹੁਤ ਹੀ ਵਧੀਆ ਉਹਨਾਂ ਦਾ ਸਿਸਟਮ ਸੀ। ਬੜੇ ਲੋਕ 30 ਸਾਲ ਸੀਗੇ, ਫਿਰ ਹੌਲੀ ਹੌਲੀ ਇਹਨਾਂ ਨੇ ਉਹਨੂੰ ਤੇਲ ਲੈਣਾ ਬੰਦ ਕਰਤਾ, ਉਹਨੂੰ ਵੇਚਣ ਤੇ ਪਾਬੰਦੀਆਂ ਲਾਤੀਆਂ, ਸੈਂਕਸ਼ਨਾਂ ਲਾਤੀਆਂ, ਉਹ ਸਾਰਾ ਕੁਛ ਲਾ ਲਾ ਕੇ। ਫਿਰ ਇਹ ਇੱਕ ਨੀਤੀ ਆ ਖਾਕ ਸਾਹਿਬ ਜੀ, ਕਿਸੇ ਕੰਟਰੀ ਦੇ ਉੱਤੇ ਤੁਸੀਂ ਸੈਂਕਸ਼ਨਾਂ ਲਾ ਦਿਓ, ਉਹਦੀ ਪਰਜਾ ਹੈ ਜਿਹੜੀ, ਫਿਰ ਉਹ ਹੌਲੀ ਹੌਲੀ ਜਦੋਂ ਸਮਾਨ ਮਿਲਣਾ ਘਟਿਆ, ਬਾਹਰੋਂ ਜਾਣਾ ਨਹੀਂ ਤਾਂ ਉਹ ਮਹਿੰਗਾ ਹੋਣਾ, ਉਹ ਹੋ ਕੇ ਫਿਰ ਲੋਕਾਂ ਦੀ ਗਰੀਬੀ ਪੈ ਜਾਂਦੀ ਹੈ। ਜਦੋਂ ਇਹ ਦੇਖਦੇ ਆ, ਦੇਖਦੇ ਰਹਿੰਦੇ ਵੀ ਹੁਣ ਉੱਥੇ ਮਤਲਬ ਲੋਹਾ ਜਿਹੜਾ ਕਿੰਨਾ ਕੁ ਗਰਮ ਆ, ਜਦੋਂ ਐਨ ਫਿਰ ਉਹ ਲੋਹਾ ਭਖਿਆ ਹੁੰਦਾ ਨਾ ਗਰਮ ਹੁੰਦਾ, ਫਿਰ ਜਾ ਕੇ ਸੱਟ ਮਾਰਦੇ ਆ ਬੰਬਾਂ ਨਾਲ ਤੇ ਦੂਜਿਆਂ ਦੇ ਨਾਲ। ਪਹਿਲਾਂ ਹੌਲੀ ਹੌਲੀ ਉਹ ਇਸ ਤਰ੍ਹਾਂ ਦੀਆਂ ਨੀਤੀਆਂ ਦੇ ਨਾਲ ਉੱਥੋਂ ਦੀ ਗਵਰਨਮੈਂਟ ਆ ਜਿਹੜੀ ਉਹਨੂੰ ਕੁਛ ਕਰ।
0: ਅਮਰੀਕਾ ਨੂੰ ਇੱਕ ਹੋਰ ਵੀ ਵੱਡੀ ਪ੍ਰੋਬਲਮ ਆ ਕਿ ਇੰਡੀਆ ਰਸ਼ੀਆ ਤੇ ਕੋਈ ਤੇਲ ਲੈਂਦਾ, ਉਹ ਉਹਦੇ ਕਿਉਂ ਕੋਈ ਲੈਂਦਾ, ਮੈਂ ਤੇਰੇ ਟਾਇਰ ਫੁਲਾ ਦੂ, ਮੈਂ ਤੈਨੂੰ ਦੇਖ ਲੂੰਗਾ। ਇਹ ਕਿਹੜਾ ਦੁਨੀਆਂ ਦੇ ਵਿੱਚ ਤਰੀਕਾ ਜੀ, ਜਿੱਥੋਂ ਕਿਹਨੂੰ ਸਸਤਾ ਮਿਲਦੀ ਹੈ ਉਹਨੇ ਉੱਥੋਂ ਲੈ ਲੈਣਾ।
1: ਪਰ ਇਸੇ ਗੱਲ ਦਾ ਤਾਂ ਖਾਕ ਸਾਹਿਬ ਜੀ ਰੌਲਾ ਆ, ਇਸੇ ਗੱਲ ਦਾ ਤਾਂ ਰੌਲਾ ਆ। ਉਹ ਕਹਿੰਦੇ ਸਾਤੋਂ ਲਓ, ਅਸੀਂ ਤੁਹਾਨੂੰ ਮਹਿੰਗਾ ਵੇਚਣਾ, ਇਸੇ ਗੱਲ ਦਾ ਤਾਂ ਰੌਲਾ ਹੈ, ਹੋਰ ਤਾਂ ਗੱਲ ਕੋਈ ਨੀ। ਦੋ ਹੀ ਗਰੁੱਪ ਆ, ਉਹੀ ਸੋਸ਼ਲਿਜ਼ਮ ਤੇ ਕੈਪੀਟਲਿਜ਼ਮ। ਇੱਕ ਪਾਸੇ ਉਹ ਜਿਹੜੇ ਭਰੇ ਮਾਨਸ ਆ ਸਰਬੱਤ ਦਾ ਭਲਾ ਵਾਲੇ ਆ, ਦੂਸਰੇ ਕਹਿੰਦੇ ਨਹੀਂ ਜਿਹਦੇ ਕੋਲ ਪਾਵਰ ਹੈਗੀ ਆ ਉਹ ਇੱਛਾ ਕਰੋ, 10-10 ਜਨਾਨੀਆਂ ਵੀ ਰੱਖ ਲਓ ਤੇ 5-7-10 ਕਾਰਾਂ ਵੀ ਰੱਖ ਲਓ ਤੇ ਆਹ ਵੀ ਕਰ ਲਓ ਤੇ ਜਹਾਜ਼ ਵੀ ਆਪਣੇ ਰੱਖ ਲਓ। ਯਾਨੀ ਜੋ ਉਹਨਾਂ ਦੇ ਮਨ ਦੇ ਵਿੱਚ ਆਉਂਦਾ ਉਹੀ ਉਹ ਕਰਦੇ ਆ। ਇਹ ਸਿਸਟਮ ਆ ਜਿਹੜਾ ਆਪਣੇ ਇਸ ਮਹਾਨ ਦੇਸ਼ ਦੇ ਵਿੱਚ ਹੈਗਾ ਆ, ਤੇ ਇਹਦੇ ਵਿੱਚ ਤਬਦੀਲੀ ਖਾਕ ਸਾਹਿਬ ਜੀ, ਪਹਿਲਾਂ ਵੀ ਉਹ ਮੋਨਰੋ ਵਗੈਰਾ ਜਿਹੜਾ ਹੁਣ ਇਹ ਪ੍ਰੈਜੀਡੈਂਟ ਟਰੰਪ ਆ, ਉਹਨਾਂ ਦੇ ਨਾਲ ਪਿਛਲੇ ਜਿਹੜੇ ਪ੍ਰੈਜੀਡੈਂਟਾਂ ਨੇ ਇਸੇ ਤਰ੍ਹਾਂ ਕੀਤਾ ਨਾ, ਉਹਨਾਂ ਦੇ ਨਾਲ ਇਹਨੂੰ ਕੰਪੇਅਰ ਕਰਦੇ ਆ ਵੀ ਇਹਦੀ ਉਹਨਾਂ ਵਾਲੀ ਨੀਤੀ ਆ ਵੀ ਜਿਹਨੂੰ ਮਰਜ਼ੀ ਜਾ ਕੇ ਹਥਿਆਰ ਬਣਾਓ ਤੇ ਜਿਹਨੂੰ ਮਰਜ਼ੀ ਜਾ ਕੇ ਆਪਣੇ ਨਾਲ ਡਰਾ ਲਓ ਤੇ ਲੋਕਾਂ ਨੂੰ ਮਾਰ ਦਿਓ, ਖਤਮ ਕਰ ਦਿਓ। ਇਹ ਨੀਤੀ ਆ ਜਿਹੜੀ ਉਹ ਚੱਲੀ ਆਉਂਦੀ ਆ। ਪਰ ਇਹ
0: ਬਣਾ ਰਿਹਾ ਇਰਾਨ ਨਹੀਂ ਬਣਾ ਰਿਹਾ, ਉਹ ਆਪਣੀ ਸੇਫਟੀ ਲਈ ਬਣਾ ਰਿਹਾ ਜਾਂ ਨਹੀਂ ਬਣਾ ਰਿਹਾ, ਉੱਥੇ ਜਾ ਕੇ ਹਮਲਾ ਕਰਨਾ ਕਿ ਨਿਊਕਲੀਅਰ ਬਣਾਇਆ, ਤੁਸੀਂ ਤੇ ਬਣਾਇਆ ਸਾਰਿਆਂ ਨੇ ਜੀ, ਉਹਨੇ ਬਣਾਇਆ ਤੇ ਆਪਣੀ ਰਾਖੀ ਲਈ।
1: ਉਹੀ ਤਾਂ ਗੱਲ ਹੈ ਖਾਕ ਸਾਹਿਬ ਜੀ, ਦੂਜੇ ਨੂੰ ਦੇਖੋ ਤੁਸੀਂ, ਦੂਸਰਾ ਮੁਲਕ ਆ ਪਾਕਿਸਤਾਨ ਆ, ਇੰਡੀਆ ਆ, ਚੀਨ ਆ, ਉਹਨੇ ਤਿੰਨਾਂ ਕੋਲ ਐਟਮ ਬੰਬ ਹੈਗੇ ਆ, ਬਣਾਏ ਆ, ਪਰ ਉਹਨਾਂ ਤਿੰਨਾਂ ਨੂੰ ਹੀ ਬਣਾਉਣ ਤੇ ਪੂਰਾ ਜ਼ੋਰ ਲੱਗਿਆ ਸੀਗਾ। ਜਦੋਂ ਚਾਈਨਾ ਨੇ ਬਣਾਇਆ, ਇਹ ਉੱਥੇ ਜਾ ਕੇ ਬੰਬ ਮਾਰ ਮਾਰ ਕੇ ਉਹ ਅੜਾਉਣ ਦੀਆਂ ਸਕੀਮਾਂ ਬਣਾਉਂਦੇ ਸੀ, ਪਰ ਉਹ ਪਤਾ ਨਹੀਂ ਲੱਗਿਆ। ਇਸੇ ਤਰ੍ਹਾਂ ਜਦੋਂ ਇੰਡੀਆ ਨੇ ਬਣਾਇਆ, ਉਦੋਂ ਵੀ ਜਿਹੜਾ ਉਹ ਕੀਤਾ ਸੀਗਾ ਧਮਾਕਾ, ਉਹ ਕਿਹਾ ਜਾਂਦਾ ਕਿ ਬਹੁਤ ਸੀਕ੍ਰੇਟ ਇਹਨਾਂ ਦੀ ਜਿਹੜੀ ਸੈਟੇਲਾਈਟ ਉੱਤੇ ਦੀ ਸੀ, ਉਹਨਾਂ ਨੇ ਉਹ ਟਾਈਮਿੰਗ ਉਹਦੀ ਕੀਤੀ ਹੋਈ ਸੀਗੀ ਕਿ ਇੰਨੇ ਕੁ ਵਜੇ ਉੱਤੇ ਦੀ ਲੰਘਦੀ ਆ, ਤੇ ਜਦੋਂ ਨੂੰ ਉਹਨੇ ਉੱਪਰ ਦੀ ਗੇੜਾ ਦੇ ਕੇ ਮੁੜ ਕੇ ਦੁਬਾਰਾ ਉਸ ਜਗ੍ਹਾ ਤੇ ਆਉਣਾ ਆ, ਉਨੇ ਚਿਰ ਦੇ ਵਿੱਚ ਉਹ ਜਿਹੜੇ ਆਪਣੇ ਟਰੱਕਾਂ ਟਰੁੱਕਾਂ ਦੇ ਉੱਤੇ ਲੱਦ ਕੇ ਕਾਨਵਾਈਆਂ ਜਾਂਦੀਆਂ ਸੀ, ਉਹ ਮੂਵ ਕਰ ਦਿੰਦੇ ਸੀਗੇ, ਤੇ ਜਦੋਂ ਇਹਨਾਂ ਨੂੰ ਪਤਾ ਸੈਟੇਲਾਈਟ ਆਉਣ ਵਾਲੀ, ਉਹ ਦਰਖਤਾਂ ਦੇ ਥੱਲੇ ਖੜੇ ਕਰ ਦਿੰਦੇ ਸੀਗੇ। ਇਸ ਤਰ੍ਹਾਂ ਲਿਜਾ ਕੇ ਇਹਨਾਂ ਨੂੰ ਪਤਾ ਹੀ ਉਦੋਂ ਲੱਗਿਆ ਜਦੋਂ ਧਮਾਕਾ ਕਰ ਦਿੱਤਾ। ਤੇ ਪਾਕਿਸਤਾਨ ਦੇ ਵਿੱਚ ਸੀਗਾ, ਫੇਰ ਤੁਸੀਂ ਦੇਖੋ ਪਾਕਿਸਤਾਨ ਆ ਜਿਹੜਾ, ਉਹਨੇ ਉਹ AK-Khan ਤਾਂ ਸੁਣਿਆ ਹੋਣਾ ਤੁਸੀਂ, ਖਰਚਾ ਵੀ ਪਤਾ AK-Khan ਨੂੰ ਕਿਹਾ, ਉਹਨੇ ਨਾਰਥ ਕੋਰੀਆ ਨੂੰ ਤੇ ਇਰਾਨ ਨੂੰ ਟੈਕਨੋਲੋਜੀ ਦਿੱਤੀ ਸੀ,
0: ਬਿਲਕੁਲ,
1: ਤੇ ਫਿਰ ਇਹਨਾਂ ਨੇ ਫੜ ਕੇ ਉਹਨੂੰ ਉੱਥੇ ਅਰੈਸਟ ਕਰਾਤਾ, ਹੁਣ ਪਤਾ ਨਹੀਂ ਮਰ ਗਿਆ ਕਿਹੜਾ ਵਿਚਾਰਾ,
0: ਬਿਲਕੁਲ।
1: ਹਾਂ, ਇਹ ਸਾਰਾ ਕੁਛ ਆ ਜਿਹੜਾ, ਇਹ ਜੋ ਕੁਛ ਮੁਗਲ ਕਰਦੇ ਸੀਗੇ, ਜਿੱਦਾਂ ਦੇਖੋ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਿੱਛੇ ਤੁਸੀਂ ਆਪਾਂ ਪਿਛਲੇ ਦਿਨਾਂ ਦੇ ਵਿੱਚ ਕਿੱਦਾਂ ਕਿੱਦਾਂ ਲੋਕਾਂ ਦੇ ਕੋਲੋਂ ਉਹਨਾਂ ਦੀਆਂ ਗੁਰੂ ਸਾਹਿਬ ਦੀਆਂ ਗੱਲਾਂ ਸੁਣੀਆਂ ਗਈਆਂ,
0: ਬਿਲਕੁਲ।
1: ਇਸੇ ਤਰ੍ਹਾਂ ਜਿੱਦਾਂ ਗੁਰੂ ਸਾਹਿਬ ਦੇ ਉੱਤੇ ਉਹ ਪਾਬੰਦੀਆਂ ਲਾਉਂਦੇ ਸੀਗੇ ਕਿ ਤੂੰ ਅਕਲਾ ਨਹੀਂ ਬਣਾ ਸਕਦਾ, ਇਹ ਤੂੰ ਕਾਹਤੇ ਬਣਾਉਣਾ ਆ, ਜਿੱਦਾਂ ਡਾਕਟਰ ਸੰਧੂ ਸਾਹਿਬ ਨੇ ਆਪਾਂ ਨਾਲ ਗੱਲਬਾਤ ਕੀਤੀ ਸੀਗੀ, ਉਹਨਾਂ ਨੇ ਸਾਰਾ ਕੁਝ ਦੱਸਿਆ,
0: ਬਿਲਕੁਲ।
1: ਇਹ ਨੀਤੀ ਆ ਜਿਹੜੀ ਮੰਗੋਲੀਅਨ ਸੀਗੇ ਉਹਨਾਂ ਨੇ ਆ ਕੇ ਪਹਿਲਾਂ ਭਾਰਤ ਵਿਚ ਜਿਹੜਾ ਹਿੰਦੂ ਆ ਉਹਨਾਂ ਤੇ ਪਾਬੰਦੀਆਂ ਲਾ ਤੀਆਂ ਸੀ। ਹਿੰਦੂ ਘੋੜਾ ਨੀ ਰੱਖ ਸਕਦਾ, ਉਹ ਕਲਗੀ ਨੀ ਲਾ ਸਕਦਾ, ਪੈਰੀ ਜੁੱਤੀ ਨੀ ਪਾ ਸਕਦਾ, ਘਰ ਦੇ ਵਿਚ ਹਥਿਆਰ ਨੀ ਰੱਖ ਸਕਦਾ। ਇਹ ਉਹ ਨੀਤੀ ਜਿਹੜੀ ਉਹੀ ਤੁਰੀ ਆਉਂਦੀ ਆ ਗਾਂ ਦੀ ਗਾਂ। ਹਾਂ, ਉਦੋਂ ਉਹ ਤਲਵਾਰਾਂ ਦਾ ਸੀ, ਉਹ ਤਲਵਾਰਾਂ ਨੀ ਸੀ ਰੱਖਣ ਦਿੰਦੇ, ਤੀਰ ਕਮਾਨ ਨੀ ਸੀ ਰੱਖਣ ਦਿੰਦੇ। ਹੁਣ ਬੰਬਾਂ ਦਾ ਆ ਗਿਆ ਤੇ ਇਹ ਕਹਿੰਦੇ ਤੂੰ ਨੀ ਬਣਾ ਸਕਦਾ। ਦੇਖੋ ਜਿਹੜੀ ਸਾਡੀ ਅਮਰੀਕਾ ਦੀ ਪਾਲਿਸੀ ਆ ਕੱਖ ਸਾਹਿਬ ਦੀ, ਅਸੀਂ ਜਾ ਕੇ ਦੂਸਰੇ ਨੂੰ ਕਹਿੰਦੇ ਆ ਜੇ ਇਰਾਨ ਬੰਬ ਬਣਾ ਰਿਹਾ ਉਹ ਅਸੀਂ ਕਹਿੰਦੇ ਆ ਸਾਡੀ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਹੁੰਦਾ, ਸਾਡੀ ਨੈਸ਼ਨਲ ਸਿਕਿਉਰਿਟੀ ਯਾਨੀ ਕਿ ਸਾਡੀ ਕੌਮ ਨੂੰ ਖਤਰਾ ਹੁੰਦਾ। ਤੇ ਤੁਸੀਂ ਲਿਜਾ ਕੇ ਉਹਨਾਂ ਦੇ ਮੁੱਢ ਰੱਖੀ ਫਿਰਦੇ ਆ, ਇਜ਼ਰਾਇਲ ਚ ਰੱਖੇ ਹੋ ਆ ਤੁਹਾਡੇ, ਸਾਊਦੀ ਅਰਬ ਚ ਵੀ ਮੇਰਾ ਖਿਆਲ ਇਹਨਾਂ ਦੇ ਹੈਗੇ ਆ, ਹੋਰ ਇੱਕ ਦੋ ਕੰਟਰੀਆਂ ਚ ਆਸੇ ਪਾਸੇ ਉੱਥੇ ਹੈਗੇ ਆ, ਤੇ ਉਹਨਾਂ ਨੂੰ ਕੋਈ ਖਤਰਾ ਨੀ ਤੁਹਾਡੇ ਤੋਂ, ਤੇ ਤੁਹਾਨੂੰ ਉਹ ਐਡੀ ਦੂਰੇ ਖਤਰਾ ਹੋਈ ਜਾਂਦਾ ਹੈਨਾ। ਸੋ ਗੱਲ ਤਾਂ ਸਾਰੀ ਇਹ ਆ ਕਿ ਜਿਹਦੇ ਹੱਥ ਪਾਵਰ ਆ ਕੱਖ ਸਾਹਿਬ ਜੀ ਉਹ ਜੋ ਮਰਜ਼ੀ ਕਰ ਸਕਦਾ। ਇਹੀ ਗੱਲ ਆਪਾਂ ਕਿੰਨੀ ਵਾਰੀ ਆਪਣੇ ਜਿਹੜੇ ਸਰੋਤੇ ਉਹਨਾਂ ਨੂੰ ਸਮਝਾ ਰਹੇ ਹਾਂ ਕਿ ਪ੍ਰਮਾਤਮਾ ਐਸੇ ਹੀ ਧਰਤੀ ਦੇ ਉੱਤੇ ਹੁੰਦਾ। ਪ੍ਰਮਾਤਮਾ ਕਹਿੰਦੇ ਹੀ ਉਹਨੂੰ ਆ ਜਿਹਦੇ ਕੋਲ ਇੰਨੀ ਪਾਵਰ ਹੋਵੇ ਜਿਹੜੇ ਮਰਜ਼ੀ ਬਾਦਸ਼ਾਹ ਨੂੰ ਉਹਦੇ ਤਖ਼ਤ ਤੋਂ ਲਾ ਕੇ ਖੁੱਡ ਚ ਬਾੜ ਦਿੱਤਾ ਜਾਵੇ, ਤੇ ਜਿਹੜੇ ਮਰਜ਼ੀ ਛੋਟੇ ਤੋਂ ਛੋਟੇ ਗਰੀਬ ਨੂੰ ਉਹ ਤਖ਼ਤ ਆ ਜਿਹੜਾ ਉਹਦੇ ਉੱਤੇ ਬਿਠਾ ਕੇ ਉਸ ਤੋਂ ਰਾਜ ਕਰਾਇਆ ਜਾਵੇ, ਇਹਨੂੰ ਹੀ ਪ੍ਰਮਾਤਮਾ ਕਹਿੰਦੇ। ਚਲੋ ਕੋਈ ਗੱਲ ਨੀ, ਆਪਾਂ ਆਪਣੀਆਂ ਜਿਹੜੀਆਂ ਖੋਜਾਂ ਉਹਨਾਂ ਨੂੰ ਰੱਖਣਾ ਬਰਕਰਾਰ ਤੇ ਕਰਦੇ ਰਹਿਣਾ ਗੱਲਾਂ ਬਾਤਾਂ। ਤੇ ਹੁਣ ਕੀ ਆ ਖਾਸ ਮਸਲਾ ਪਿਛਲੇ ਦੋ ਹਫ਼ਤਿਆਂ ਤੋਂ ਨਿਕਲੋ ਮਦੂਰੋ ਅਜੇ ਅੱਛਾ ਦੋ ਦਹਾਕਿਆਂ ਤੋਂ ਮੈਂ ਕਹਿਣਾ ਸੀਗਾ ਸੋਰੀ ਚੱਲ ਰਿਹਾ ਸੀ ਜਦੋਂ ਪ੍ਰੈਜੀਡੈਂਟ ਮਦੂਰੋ ਆ ਜਿਹੜਾ ਉਹ ਅਜੇ ਪ੍ਰੈਜੀਡੈਂਟ ਵੀ ਨਹੀਂ ਸੀ ਬਣਿਆ। ਇਸ ਤੋਂ ਪਹਿਲਾਂ ਉਗੋ ਸ਼ਾਵੇਸ ਜਿਹੜਾ ਸੀਗਾ ਉਹ ਵੀ ਵੈਨਜ਼ੂਏਲਾ ਦੇ ਸੋਸ਼ਲਿਸਟ ਗਵਰਨਮੈਂਟ ਵੱਲੋਂ ਜਿਹੜਾ ਵੈਨਜ਼ੂਏਲਾ ਨੇ ਬਾਹਰ ਦੀਆਂ ਕੰਪਨੀਆਂ ਸੀ ਜਿਹੜੀਆਂ ਡਾਕਟਰ ਸਾਹਿਬ ਜੀ ਉਹ ਫਿਰ ਜਿੱਦਾਂ ਇੰਦਰਾ ਗਾਂਧੀ ਨੇ ਕੀਤਾ ਸੀਗਾ ਨਾ ਉਹਨੇ ਸਾਰਾ ਕੁਝ ਨੈਸ਼ਨਲਾਈਜ਼ ਕਰ ਦਿੱਤਾ ਸੀਗਾ, ਉਹਨੂੰ ਨੈਸ਼ਨਲਾਈਜੇਸ਼ਨ ਕਹਿੰਦੇ ਆ। ਨੈਸ਼ਨਲਾਈਜ਼ ਕਰਨਾ ਭਈ ਇਹ ਇੱਥੇ ਕੋਈ ਵੀ ਕਿਸੇ ਵੀ ਇੰਡੀਵਿਜੁਅਲ ਇੱਕ ਬੰਦੇ ਦੀ ਕੰਪਨੀ ਨਹੀਂ, ਜਿੱਦਾਂ ਹੁਣ ਉਦਾਹਰਣ ਦੇ ਤੌਰ ਤੇ ਜਿਹੜੇ ਆਪਣੇ ਸੱਜਣ ਥੋੜੇ ਘੱਟ ਪੜ੍ਹੇ ਲਿਖੇ ਆ ਉਹਨਾਂ ਨੂੰ ਆਪਾਂ ਇਸ ਹੋਰ ਤਰੀਕੇ ਨਾਲ ਸਮਝਾ ਦਿੰਦੇ ਆ। ਉਹ ਜਿੱਦਾਂ ਹੁਣ ਜਿਹੜੀ ਬਿਜਲੀ ਸੀਗੀ ਭਾਰਤ ਦੇ ਵਿੱਚ ਉਹ ਸਾਰੀ ਗਵਰਨਮੈਂਟ ਦੀ ਸੀ ਨਾ ਹੁੰਦੀ,
0: ਬਿਲਕੁਲ
1: ਹਾਂ, ਤੇ ਫਿਰ ਉਹਨਾਂ ਨੇ ਵੇਚਤੀ ਉਹ ਪ੍ਰਾਈਵੇਟ ਕੰਪਨੀਆਂ ਬਣ ਗਈਆਂ
0: ਬਾਅਦ ਚ ਵੇਚੀ, ਬਿਲਕੁਲ
1: ਹਾਂ। ਹੁਣ ਉਹ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਉਹਨਾਂ ਨੇ ਸ਼ੈਲ ਲੋਕਾਂ ਦੀ ਲਾਉਣੀ, ਉਹਨਾਂ ਨੇ ਆਪਣੀ ਮਰਜ਼ੀ ਕਰਨੀ ਆ ਜਿਹੜੀ ਉਹ ਗਵਰਨਮੈਂਟ ਦੀ ਹੋਊਗੀ। ਸੋ ਇਸ ਤਰ੍ਹਾਂ ਇਹ ਜਿਹੜੀ ਆ ਨੈਸ਼ਨਲਾਈਜੇਸ਼ਨ ਇਹਨੂੰ ਕਹਿੰਦੇ ਵੀ ਜਿੰਨੀਆਂ ਵੱਡੀਆਂ ਵੱਡੀਆਂ ਫਰਮਾਂ ਕੰਪਨੀਆਂ ਉਹ ਗਵਰਨਮੈਂਟ ਰਨ ਕਰੂਗੀ ਉਹਨਾਂ ਨੂੰ।
0: ਜਿੱਦਾਂ ਹੁਣ ਏਅਰਪੋਰਟ ਲੀਜ਼ ਤੇ ਦੇਤੇ, ਜਹਾਜ਼ ਆਪਣਾ ਵੇਚ ਦਿੱਤੇ, ਬਿਲਡਿੰਗਾਂ ਵੇਚਤੀਆਂ ਇੰਡੀਆ ਦੇ ਵਿੱਚ,
1: ਰੇਲ ਗੱਡੀ ਰੇਲ ਵੇਚਤੀ ਸਾਰੀ, ਉਹ ਸਾਰਾ ਵੇਚਤਾ ਉਹ ਪ੍ਰਾਈਵੇਟ ਹੱਥ ਚ ਆ ਗਿਆ,
0: ਬਿਲਕੁਲ।
1: ਸੋ ਇਸੇ ਤਰ੍ਹਾਂ ਜਿਹੜਾ ਇਹ ਹੈਗਾ ਵੈਨਜ਼ੂਏਲਾ ਹੈਗਾ, ਇੱਥੇ ਵੀ ਉਗੋ ਸ਼ਾਵੇਸ ਤੋਂ ਪਹਿਲਾਂ ਦਾ ਹੀ ਇਹ ਜਿਹੜੀ ਆ ਉਹਨਾਂ ਨੇ ਨੈਸ਼ਨਲਾਈਜ਼ ਕਰ ਦਿੱਤੀਆਂ ਸੀ ਕੰਪਨੀਆਂ। ਇਹੀ ਹੁਣ ਟਰੰਪ ਕਹਿ ਰਿਹਾ ਕਿ ਇਹਨਾਂ ਨੇ ਸਾਡੀਆਂ ਕੰਪਨੀਆਂ ਉੱਥੋਂ ਖੋਲੀਆਂ, ਕੰਪਨੀਆਂ ਤੋਂ ਸਾਡੀਆਂ ਤੋਂ ਤੇਲ ਖੋਲਿਆ, ਆ ਕਰ ਲਿਆ, ਕਿਉਂਕਿ ਕੰਪਨੀਆਂ ਸੀਗੀਆਂ ਉੱਥੋਂ ਲਿਆ ਕੇ ਮਾਲ ਲੁੱਟ ਕੇ ਵੇਚੀ ਜਾਂਦੀਆਂ ਸੀਗੀਆਂ, ਤੇ ਉਹਨਾਂ ਨੇ ਉਹ ਨੈਸ਼ਨਲਾਈਜ਼ ਕਰਤੀਆਂ। ਹੁਣ ਉਹੀ ਉਹਨੂੰ ਇਹ ਬਹਾਨਾ ਬਣਾ ਰਹੇ ਪਿਓ ਨੇ ਸਾਡਾ ਆਹ ਖੋਲਿਆ ਸੀ, ਆਹ ਖੋਲਿਆ ਸੀ, ਆਹ ਖੋਲਿਆ ਸੀ, ਤਾਂ ਅਸੀਂ ਉਹਦੇ ਤੇ ਹਮਲਾ ਕਰ ਰਹੇ
0: ਹਾਂ। ਸਿਟਕੋ ਗੈਸ ਸਟੇਸ਼ਨ ਸੀ ਉਹ ਇਹਨਾਂ ਦੀ ਸੀ ਨਾ,
1: ਉਹ ਇਹਨਾਂ ਦੀ ਵੈਨਜ਼ੂਏਲਾ ਦੀ ਕੰਪਨੀ ਸੀ ਉਹ ਜਿਹੜੀ
0: ਦਿਖਾਈ ਦਿੰਦਾ ਹੈਗਾ, ਬਿਲਕੁਲ
1: ਹਾਂ। ਤੇ ਫਿਰ ਉਹਨਾਂ ਨੇ ਵੇਚਤੀ ਉਹ ਪ੍ਰਾਈਵੇਟ ਕੰਪਨੀਆਂ ਬਣ ਗਈਆਂ,
0: ਬਾਅਦ ਚ ਵੇਚੀ, ਬਿਲਕੁਲ
1: ਹਾਂ। ਹੁਣ ਉਹ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਉਹਨਾਂ ਨੇ ਸ਼ੈਲ ਲੋਕਾਂ ਦੀ ਲਾਉਣੀ, ਉਹਨਾਂ ਨੇ ਆਪਣੀ ਮਰਜ਼ੀ ਕਰਨੀ ਆ ਜਿਹੜੀ ਉਹ ਗਵਰਨਮੈਂਟ ਦੀ ਹੋਊਗੀ। ਸੋ ਇਸ ਤਰ੍ਹਾਂ ਇਹ ਜਿਹੜੀ ਆ ਨੈਸ਼ਨਲਾਈਜੇਸ਼ਨ ਇਹਨੂੰ ਕਹਿੰਦੇ ਵੀ ਜਿੰਨੀਆਂ ਵੱਡੀਆਂ ਵੱਡੀਆਂ ਫਰਮਾਂ ਕੰਪਨੀਆਂ ਉਹ ਗਵਰਨਮੈਂਟ ਰਨ ਕਰੂਗੀ ਉਹਨਾਂ ਨੂੰ।
0: ਜਿੱਦਾਂ ਹੁਣ ਏਅਰਪੋਰਟ ਲੀਜ਼ ਤੇ ਦੇਤੇ, ਜਹਾਜ਼ ਆਪਣਾ ਵੇਚ ਦਿੱਤੇ, ਬਿਲਡਿੰਗਾਂ ਵੇਚਤੀਆਂ ਇੰਡੀਆ ਦੇ ਵਿੱਚ,
1: ਰੇਲ ਗੱਡੀ ਰੇਲ ਵੇਚਤੀ ਸਾਰੀ, ਉਹ ਸਾਰਾ ਵੇਚਤਾ ਉਹ ਪ੍ਰਾਈਵੇਟ ਹੱਥ ਚ ਆ ਗਿਆ,
0: ਬਿਲਕੁਲ।
1: ਸੋ ਇਸੇ ਤਰ੍ਹਾਂ ਜਿਹੜਾ ਇਹ ਹੈਗਾ ਵੈਨਜ਼ੂਏਲਾ ਹੈਗਾ, ਇੱਥੇ ਵੀ ਉਗੋ ਸ਼ਾਵੇਸ ਤੋਂ ਪਹਿਲਾਂ ਦਾ ਹੀ ਇਹ ਜਿਹੜੀ ਆ ਉਹਨਾਂ ਨੇ ਨੈਸ਼ਨਲਾਈਜ਼ ਕਰ ਦਿੱਤੀਆਂ ਸੀ ਕੰਪਨੀਆਂ। ਇਹੀ ਹੁਣ ਟਰੰਪ ਕਹਿ ਰਿਹਾ ਕਿ ਇਹਨਾਂ ਨੇ ਸਾਡੀਆਂ ਕੰਪਨੀਆਂ ਉੱਥੋਂ ਖੋਲੀਆਂ, ਕੰਪਨੀਆਂ ਤੋਂ ਸਾਡੀਆਂ ਤੋਂ ਤੇਲ ਖੋਲਿਆ, ਆ ਕਰ ਲਿਆ, ਕਿਉਂਕਿ ਕੰਪਨੀਆਂ ਸੀਗੀਆਂ ਉੱਥੋਂ ਲਿਆ ਕੇ ਮਾਲ ਲੁੱਟ ਕੇ ਵੇਚੀ ਜਾਂਦੀਆਂ ਸੀਗੀਆਂ, ਤੇ ਉਹਨਾਂ ਨੇ ਉਹ ਨੈਸ਼ਨਲਾਈਜ਼ ਕਰਤੀਆਂ। ਹੁਣ ਉਹੀ ਉਹਨੂੰ ਇਹ ਬਹਾਨਾ ਬਣਾ ਰਹੇ ਪਿਓ ਨੇ ਸਾਡਾ ਆਹ ਖੋਲਿਆ ਸੀ, ਆਹ ਖੋਲਿਆ ਸੀ, ਆਹ ਖੋਲਿਆ ਸੀ, ਤਾਂ ਅਸੀਂ ਉਹਦੇ ਤੇ ਹਮਲਾ ਕਰ ਰਹੇ
0: ਹਾਂ। ਸਿਟਕੋ ਗੈਸ ਸਟੇਸ਼ਨ ਸੀ ਉਹ ਇਹਨਾਂ ਦੀ ਸੀ ਨਾ,
1: ਉਹ ਇਹਨਾਂ ਦੀ ਵੈਨਜ਼ੂਏਲਾ ਦੀ ਕੰਪਨੀ ਸੀ ਉਹ ਜਿਹੜੀ
0: ਦਿਖਾਈ ਦਿੰਦਾ ਹੈਗਾ ਨਾ ਉਹਦਾ ਲਿਖਿਆ ਪਰ ਹੈ ਨੀ ਜਾ ਕੇ,
1: ਹਾਂ ਹੈ ਨੀ, ਉਹ ਇਹਨਾਂ ਨੇ ਬੰਦ

0: ਉਹਨਾਂ ਨੇ ਨੈਸ਼ਨਲਾਈਜ਼ ਕਰ ਦਿੱਤੀਆਂ ਸੀ ਕੰਪਨੀਆਂ। ਇਹੀ ਹੁਣ ਟਰੰਪ ਕਹਿ ਰਿਹਾ ਕਿ ਇਹਨਾਂ ਨੇ ਸਾਡੀਆਂ ਕੰਪਨੀਆਂ ਉੱਥੋਂ ਖੋਲੀਆਂ, ਕੰਪਨੀਆਂ ਤੋਂ ਸਾਡੀਆਂ ਤੋਂ ਤੇਲ ਖੋਲਿਆ, ਆਹ ਕਰ ਲਿਆ, ਕਿਉਂਕਿ ਕੰਪਨੀਆਂ ਸੀਗੀਆਂ ਉੱਥੋਂ ਲਿਆ ਲਿਆ ਕੇ ਮਾਲ ਲੁੱਟ ਕੇ ਵੇਚੀ ਜਾਂਦੀਆਂ ਸੀਗੀਆਂ ਤੇ ਉਹਨਾਂ ਨੇ ਉਹ ਨੈਸ਼ਨਲਾਈਜ਼ ਕਰਤੀਆਂ। ਹੁਣ ਉਹੀ ਉਹਨੂੰ ਇਹ ਬਹਾਨਾ ਬਣਾ ਰਹੇ ਕਿ ਉਹਨੇ ਸਾਡਾ ਆਹ ਖੋਲਿਆ ਸੀ, ਆਹ ਖੋਲਿਆ ਸੀ, ਆਹ ਖੋਲਿਆ ਸੀ, ਤਾਂ ਅਸੀਂ ਉਹ ਤੇ ਹਮਲਾ ਕਰ ਰਹੇ
1: ਹਾਂ। ਸਿਟਕੋ ਗੈਸ ਸਟੇਸ਼ਨ ਸੀ ਉਹ ਇਹਨਾਂ ਦੀ ਸੀ ਨਾ,
0: ਉਹ ਇਹਨਾਂ ਦੀ ਵੈਨਜੁਏਲਾ ਦੀ ਕੰਪਨੀ ਸੀ ਉਹ
1: ਜਿਹੜੀ ਦਿਖਾਈ ਦਿੰਦਾ ਹੈਗਾ ਨਾ ਉਹਦਾ ਤੇ ਲਿਖਿਆ ਪਰ ਹੈ ਨੀ ਗੇ ਜਾਦੇ।
0: ਹਾਂ ਹੈ ਨੀ, ਉਹ ਇਹਨਾਂ ਨੇ ਬੰਦ ਸੈਂਕਸ਼ਨ ਲਾਤੀਆਂ ਨਾ ਵੀ ਤੁਸੀਂ ਵੇਚ ਨੀ ਸਕਦੇ ਇੱਥੇ, ਜਦੋਂ ਵੇਚ ਨੀ ਸਕਦੇ। ਦੇਖੋ ਜਿਹੜੇ ਖਾਕਸਾਨ ਦੀ ਛੋਟੇ ਕੰਟਰੀ ਹੁੰਦੇ ਉਹਨਾਂ ਕੋਲ ਪੂੰਜੀ ਬਹੁਤੀ ਨਹੀਂ ਹੁੰਦੀ, ਉਹ ਇੱਧਰ ਨੂੰ ਸੋਚਦੇ ਵੀ ਨਹੀਂ। ਜਿੱਦਾਂ ਅਰਬ ਕੰਟਰੀ ਆ ਜਿਹੜੇ, ਜਿੱਦਾਂ ਸਾਊਦੀ ਅਰਬ ਲਾ ਲਓ, ਉਹਨਾਂ ਦੇ ਕੋਲ ਤੇਲ ਤਾਂ ਹੈਗਾ ਬਹੁਤ, ਪਰ ਉਹ ਹੁਣ ਕਰਦਾ ਰਹੇ ਆ ਕੋਸ਼ਿਸ਼ ਥੋੜੀ ਬਹੁਤੀ, ਪਰ ਇਹ ਖਾਕਸਾ ਜੀ ਤੇਲ ਸਦਾ ਇਹਦੀ ਵਿਕਰੀ ਨਹੀਂ ਹੋਣੀ।
1: ਜਿਸ ਤਰੀਕੇ ਨਾਲ ਇਲੈਕਟ੍ਰੋਨਿਕ ਗੱਡੀਆਂ ਆਉਣੀਆਂ ਚਾਲੂ ਹੋ ਗਈਆਂ,
0: ਮੋਟਰਸਾਈਕਲ
1: ਆਉਣੇ ਚਾਲੂ ਹੋ ਗਏ, ਇਹ ਹਲੇ 10-12 ਸਾਲਾਂ ਬਾਅਦ ਮੈਨੂੰ ਲੱਗਦਾ ਕਿ ਤੇਲ ਦਾ ਕੰਮ ਹੀ ਖਤਮ ਹੋ ਜਾਣਾ।
0: ਇਹ ਤਾਂ ਖਾਕ ਸਾਹਿਬ ਜੀ ਦੇਖੋ ਤੁਸੀਂ ਆਹ ਵੀਡੀਓ ਆਪਾਂ ਦੇਖਦੇ ਰਹਿੰਦੇ ਹਾਂ, ਉਹ ਇੰਡੀਆ ਦੇ ਵਿੱਚ ਉਹ 2-3 ਮੁੰਡਿਆਂ ਨੇ ਉਹ ਵੀਡੀਓ ਬਣਾਏ ਆ ਜਿਹਦੇ ਉੱਤੇ ਖਾਕ ਸਾਹਿਬ ਜੀ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੀ ਨਹੀਂ, ਬਿਜਲੀ ਤੁਹਾਨੂੰ ਫ੍ਰੀ ਬਿਨਾਂ ਕਿਸੇ ਗੱਲ ਤੋਂ।
1: ਬਿਲਕੁਲ ਜਨਰੇਟਰ ਬਣਾਤੇ ਆ ਜੀ ਆਪਣੇ
0: ਆਪ। ਹਾਂ ਉਹਨਾਂ ਨੇ ਉਹ ਇਲੈਕਟ੍ਰੋ ਜਨਰੇਟਰ ਬਣਾਤੇ, ਉਹ ਚਮਕ ਪੱਥਰ ਨਾਲ ਚੱਲੀ ਜਾਂਦੇ ਆ ਤੇ ਉਹ ਤਾਂ ਤੁਸੀਂ ਇੱਕ ਵਾਰੀ ਉਹ ਮੋਟਰ ਲਾ ਦਿਓ, ਉਹਦੀ ਬੈਰਿੰਗ ਪਾ ਦਿਓ ਵਧੀਆ, ਜਿਹੜੇ 20-25 ਸਾਲ ਜਾਣਾ ਹੀ ਨਾ ਕਿਤੇ।
1: ਬਿਲਕੁਲ
0: ਬਿਜਲੀ ਫਾਰ ਫ੍ਰੀ।
1: ਜਦੋਂ ਬਹੁਤ ਜ਼ਿਆਦਾ ਟੈਕਨੋਲੋਜੀ ਆ ਗਈ, ਅਮਰੀਕਾ ਚ ਵੀ ਇਹ ਯੂਰਪ ਦੇ ਵਿੱਚ ਵੀ ਕਈਆਂ ਨੇ ਬਹੁਤ ਜ਼ਿਆਦਾ ਬਣਾਤੇ, ਵੱਡੇ ਬਣਾਤੇ, ਮਤਲਬ ਤੁਸੀਂ ਜਿੰਨੀ ਮਰਜ਼ੀ ਬਿਜਲੀ ਭਾਵਾਂ ਸਾਰੇ ਲਾਗੇ ਏਰੀਏ ਨੂੰ ਵੀ ਸਪਲਾਈ ਕਰ
0: ਦਿੰਦੇ। ਬਿਲਕੁਲ ਬਿਲਕੁਲ, ਹੁਣ ਦੇਖੋ ਜੇ ਉਹ ਕਰਨਾ ਹੋਵੇ, ਸਾਡੇ ਕੋਲ ਪੈਸਾ ਹੈ ਨੀ ਖਾਕ ਸਾਹਿਬ ਜੀ, ਜੇ ਮੇਰੇ ਕੋਲ ਸਰਮਾਇਆ ਹੋਵੇ ਨਾ, ਮੈਂ ਜਾ ਕੇ ਉੱਥੇ ਫੈਕਟਰੀ ਲਾ ਦਵਾਂ, ਜਿੰਨੀਆਂ ਟ੍ਰੇਨਾਂ ਇੰਡੀਆ ਦੇ ਵਿੱਚ ਚੱਲਦੀਆਂ ਹਰੇਕ ਦੇ ਉੱਤੇ ਉਦਾਂ ਦਾ ਲਾ ਦਿਓ,
1: ਸਹੀ ਗੱਲ ਆਪੇ ਚੱਲੀ ਜਾਣ,
0: ਹਰੇਕ ਡੱਬੇ ਦੇ ਉੱਤੇ ਉਹ ਲਾ ਦਿਓ ਇੱਕ ਇੱਕ,
1: ਪੂਰੀ ਟ੍ਰੇਨ ਚ 2-3 ਲੱਗਣੇ ਆ।
0: ਹਾਂ ਤੇ ਹੋਰ ਕੀ ਲਾ ਲਿਓ, ਤੇ ਟ੍ਰੇਨ ਤੁਹਾਡੀ ਫ੍ਰੀ ਚੱਲਦੀ ਆ।
1: ਬਿਲਕੁਲ,
0: ਕਾਰਾਂ ਦੇ ਵਿੱਚ ਉਹ ਛੋਟੇ ਹੋਣ, ਕਿਉਂਕਿ ਜਦੋਂ ਖਾਕ ਸਾਹਿਬ ਜੀ ਦੇਖੋ ਅਜੇ ਤਾਂ ਜਿਹਨੂੰ ਆਪਾਂ ਉਹ ਕਹਿੰਦੇ ਆ ਪ੍ਰੀ ਮੈਚੁਅਰ ਟੈਕਨੋਲੋਜੀ ਹਜੇ ਹੈਗੀ ਆ, ਜਿੱਦਾਂ ਮਤਲਬ ਅਜੇ ਉਹ ਪੂਰੀ ਡਿਵੈਲਪ ਨਹੀਂ ਹੋਈ, ਉਹ ਜਿੱਦਾਂ ਜਿੱਦਾਂ ਉਹ ਗਾਹਾਂ ਗਾਹਾਂ ਡਿਵੈਲਪ ਹੋ ਜਾਣੀ, ਉਹ ਥੋੜੀ ਕੰਪੈਕਟ ਹੋ ਜਾਣੀ, ਮਤਲਬ ਛੋਟੀ ਤੋਂ ਛੋਟੀ ਨੇ ਜ਼ਿਆਦਾ ਪਾਵਰ ਪੈਦਾ ਕਰਨ ਲੱਗ ਪੈਣਾ ਜਨਰੇਟਰਾਂ ਨੇ, ਜਿੱਦਾਂ ਕਰਦੇ ਹੀ ਅੱਗੇ ਵੀ। ਹੁਣ ਦੇਖੋ ਆ ਮੋਟਰ ਆ ਉਹ ਇੰਗਲੈਂਡ ਦੀ ਕੰਪਨੀ ਹੈਗੀ ਆ ਖਾਕ ਸਾਹਿਬ ਜੀ, ਉਹ ਮੋਟਰ ਦੇ 1,00,000 RPM ਪਰ ਮਿੰਟ ਘੁੰਮਦੀ ਆ ਉਹ, 1,00,000 RPM ਹੋਵੇ, ਜਿਹੜੀ ਆਪਣੇ ਇੰਡੀਆ ਚ ਮੋਟਰਾਂ ਆਉਂਦੀਆਂ ਟਿਊਬਲਾਂ ਦੇ, ਉਹਦੇ 1440 RPM ਹੁੰਦੇ ਆ।
1: ਬਿਲਕੁਲ,
0: ਤੇ ਇਹਦੀ 1,00,000 RPM
1: ਬੱਲੇ ਬੱਲੇ ਬੱਲੇ।
0: ਸੋ ਇਸੇ ਤਰ੍ਹਾਂ ਜਦੋਂ ਜਨਰੇਟਰ ਆ ਜਿਹੜੇ ਖਾਕ ਸਾਹਿਬ ਜੀ, ਜਿਹੜੇ ਹੁਣ ਦੇਖੋ ਆਪਾਂ ਕਰ ਹੀ ਲੈਂਦੇ ਥੋੜੀ ਜਿਹੀ ਗੱਲ, ਜਿਹੜਾ ਜਨਰੇਟਰ ਆ ਨਾ, ਜਿਹੜੀ ਮੋਟਰ ਆ, ਇਹ ਬੇਸਿਕਲੀ ਸੇਮ ਹੀ ਹੁੰਦੇ ਆ, ਮਾੜਾ ਜਿਹਾ ਹੀ ਫਰਕ ਹੁੰਦਾ ਇਹਨਾਂ ਦੇ ਵਿੱਚ, ਇੱਧਰ ਉੱਧਰ ਕਰਨ ਦਾ, ਪੋਲਾਂ ਦਾ ਬਦਲਣ ਦਾ, ਤੇ ਜਿਹੜੀ ਮੋਟਰ ਆ ਉਹ ਵੀ ਬਿਜਲੀ ਪੈਦਾ ਕਰਨ ਲੱਗ ਪੈਂਦੀ, ਉਹਦੇ ਚ ਮਾੜੀ ਜਿਹੀ ਤਬਦੀਲੀ ਕਰਨ ਦੀ ਲੋੜ ਹੁੰਦੀ ਥੋੜੀ ਜਿਹੀ, ਤੇ ਜਿਹੜਾ ਜਨਰੇਟਰ ਆ ਉਹ ਵੀ ਮੋਟਰ ਦਾ ਕੰਮ ਦੇਣ ਲੱਗ ਜਾਂਦਾ ਆ, ਕਿਉਂਕਿ ਬੇਸਿਕਲੀ ਪ੍ਰਿੰਸੀਪਲ ਇਹਨਾਂ ਦਾ ਸੇਮ ਆ। ਤੇ ਜੇ ਆਪਾਂ ਉਹ ਮੋਟਰ ਨੂੰ ਥੋੜਾ ਜਿਹਾ ਐਡਜਸਟ ਕਰਕੇ ਉਹ ਤੇ ਪਟਾ ਚਾੜ ਦੀਏ ਤਾਂ ਉਹ ਵੀ ਬਿਜਲੀ ਪੈਦਾ ਕਰਨ ਲੱਗ ਪੈਣਾ, ਮਤਲਬ ਐਡਜਸਟਮੈਂਟਾਂ ਕਰਨੀਆਂ ਪੈਂਦੀਆਂ, ਬੇਸਿਕਲੀ ਪ੍ਰਿੰਸੀਪਲ ਇਹ ਸੇਮ ਹੀ ਆ, ਜਨਰੇਟਰ ਤੇ ਮੋਟਰ ਸੇਮ ਹੀ ਹੁੰਦੇ ਆ।
1: ਮੈਂ ਦੇਖਿਆ ਕਈ ਇੱਥੇ ਅਮਰੀਕਾ ਦੀ ਗੱਲ ਹੈ, ਇਹਨੇ ਛੋਟੇ ਛੋਟੇ ਨਦੀਆਂ ਹੈਗੀਆਂ ਨਾ, ਇਹਦੇ ਵਿੱਚ ਪੱਖੇ ਜੇ ਬਣਾ ਕੇ ਲਾਗੇ ਉਹਨੇ ਕੁੱਲੀ ਬਣਾ ਲਈ, ਛੋਟਾ ਬਣਾ ਲਿਆ, ਤੇ ਉਹ ਉਸੇ ਪਾਣੀ ਤੋਂ ਹੀ ਬਿਜਲੀ ਜਿਹੜੀ ਆ ਪੱਖੇ ਘੁੰਮ ਜਾਂਦੇ, ਬਿਜਲੀ ਪਾਣੀ ਬਣਾਈ ਜਾਂਦਾ,
0: ਬਿਜਲੀ ਪਾਣੀ ਬਣਾਈ ਜਾਂਦੀ ਆ। ਗੱਲ ਤਾਂ ਸੌਖੀ ਆ, ਕਾਰਾਂ ਦੇ ਵਿੱਚ ਖਾਕ ਸਾਹਿਬ ਜੀ ਆਪਣੇ ਲੱਗੇ ਹੁੰਦੇ ਆ ਆਲਟਰਨੇਟਰ, ਜਿਹੜੇ ਬਿਜਲੀ ਪੈਦਾ ਕਰਦੇ ਆ, ਉਹਦੇ ਨਾਲ ਤੁਸੀਂ ਉਹ ਪੱਖਾ ਲਾ ਦਿਓ ਤੇ ਉਹਨੇ ਤੁਹਾਨੂੰ ਬਿਜਲੀ ਦੇਈ ਜਾਣੀ ਘਰ ਜੋਗੀ।
1: ਬਿਲਕੁਲ ਬਿਲਕੁਲ, 24 ਘੰਟੇ ਚਲਾਓ,
0: 24 ਘੰਟੇ ਚਲਾਓ, ਉਹ ਕਦੇ ਜਾਣੀ ਨੀ ਕਿਤੇ, ਸਾਰਾ ਬੈਰਿੰਗ ਬੂਰ 20-50 ਸਾਲ ਹੀ ਖਤਮ ਹੋਊਗਾ, ਛੜੂਗਾ ਤਾਂ ਉਹ ਬੈਰਿੰਗ ਪਾ ਦੇਣਾ। ਸੋ ਟੈਕਨੋਲੋਜੀ ਹੀ ਹੈਗੀ ਆ, ਪਰ ਇਹ ਸਾਰਾ ਕੁਛ ਜਿਹੜਾ ਖਾਕ ਸਾਹਿਬ ਜੀ, ਇਹ ਜਿਹੜੀਆਂ ਕੰਪਨੀਆਂ ਆ ਤੇਲ ਵੇਚਣ ਵਾਲੀਆਂ, ਉਹ ਟੈਕਨੋਲੋਜੀ ਨੀ ਸਾਹਮਣੇ ਆਉਣ ਨੀ ਦਿੰਦੀਆਂ।
1: ਚੀਮਾ ਸਾਹਿਬ ਕਹਿੰਦੇ ਆ ਕਿ ਸਾਊਦੀ ਅਰਬ ਨੇ ਆਪਣੇ ਆਪ ਨੂੰ ਚੇਂਜ ਕਰਨਾ ਸ਼ੁਰੂ ਕਰ ਦਿੱਤਾ,
0: ਸ਼ੁਰੂ ਕੀਤਾ,
1: ਬਾਰਾਂ ਵੀ ਖੁੱਲ ਗਈਆਂ ਸੁਣਿਆ, ਉੱਥੇ ਕਲੱਬ ਵੀ ਖੁੱਲ ਗਏ ਆ, ਉਹਨਾਂ ਨੇ ਦੇਖਿਆ ਕਿ ਦੁਬਈ ਜਿਹੜਾ ਹੈਗਾ ਇਹ ਕਿੰਨਾ ਪੈਸਾ ਕਮਾ ਲਿਆ ਨਾ ਟੂਰਿਸਟ ਦੇ ਉੱਤੋਂ, ਤੇ ਹੋਰ ਕਿਉਂ ਨਾ ਆਪਾਂ ਵੀ ਇਹਨੂੰ ਕਿਸੇ ਤਰੀਕੇ ਨਾਲ, ਕਿਉਂਕਿ ਉਹਨਾਂ ਨੇ ਭਾਫ ਲਿਆ ਕਿ ਇਹ ਜਿਹੜਾ ਤੇਲ ਦਾ ਕੰਮ ਆ ਨਾ, ਇਹ ਜਿਆਦਾ ਲੰਮਾ ਟਾਈਮ ਨੀ ਚੱਲਣਾ,
0: ਲੰਮਾ ਚੱਲਣਾ ਨੀ ਗਾ। ਬਿਲਕੁਲ, ਇਹ ਤਾਂ ਹੁਣ ਜੇ ਦਵਾਇਆ ਨਾ ਜਾਵੇ ਸਿਸਟਮ ਨੂੰ, ਇਸ ਨੂੰ ਡਾਕਟਰ ਸਾਹਿਬ ਜੀ ਦੇਖੋ ਜਿਹੜੀ ਟੈਕਨੋਲੋਜੀ ਆ ਨਾ, ਜੇ ਤੁਸੀਂ ਥੋੜੇ ਜਿਹਾ ਵੀ, ਜਦੋਂ ਮੈਂ 9ਵੀਂ 10ਵੀਂ ਚ ਤਾਂ ਮੈਂ 2 ਮਹੀਨੇ ਲਾਏ ਆ ਉੱਥੇ, ਡਾਕਟਰ ਸਾਹਿਬ ਜੀ 9ਵੀਂ ਜਮਾਤ ਦੇ ਵਿੱਚ ਸਾਨੂੰ ਸਿਖਾਇਆ ਜਾਂਦਾ ਸੀਗਾ ਕਿ ਤੁਸੀਂ ਜਿਹੜਾ ਪਾਣੀ ਆ, ਪਾਣੀ ਨੂੰ ਤੋੜਨਾ ਕਿੱਦਾਂ ਆ,

0: ਤੋੜਨਾ। ਉਹ ਪਾਣੀ ਨੂੰ ਤੋੜਨ ਵਾਲਾ ਜਿਹੜਾ ਆ ਉਹ ਉਹਨਾਂ ਨੂੰ ਬੈਟਰੀ ਦੇ ਨਾਲ ਕਰੰਟ ਦੇ ਕੇ ਪਾਣੀ ਦੇ ਵਿੱਚ ਉਹ ਰੋਡ ਸਿੱਟ ਕੇ ਦੋ ਤੇ ਉਹਦੇ ਵਿੱਚ ਦੋ ਟਿਊਬਾਂ ਪਾ ਦੇ ਦੀਆਂ ਸੀ। ਇੱਕ ਪਾਸੇ ਉਹਦੇ ਜਿਹੜੀ ਆ ਉਹ ਨਿਕਲਦੀ ਆ ਆਕਸੀਜਨ ਨਿਕਲ ਆਉਂਦੀ ਆ, ਦੂਜੇ ਪਾਸੇ ਹਾਈਡਰੋਜਨ ਨਿਕਲ ਆਉਂਦੀ ਆ, ਕਿਉਂਕਿ ਦੋ ਗੈਸਾਂ ਤੋਂ ਪਾਣੀ ਬਣਦਾ ਨਾ H2O, ਤਾਂ ਹੀ ਕਹਿੰਦੇ ਉਹਨੂੰ। ਹਾਈਡਰੋਜਨ ਜਿਹੜੀ ਆ ਉਹ ਦੋ ਹਿੱਸੇ ਹੁੰਦੇ ਆ ਤੇ ਜਿਹੜੀ ਉਹ ਆਕਸੀਜਨ ਹੈ ਉਹਦਾ ਮੇਰਾ ਖਿਆਲ ਕਿਸ ਤਰ੍ਹਾਂ ਦਾ ਏਦਾਂ ਕੁਛ ਹੈਗਾ। ਉਹ ਹੁਣ ਕੀ ਆ ਕਿ ਜਦੋਂ ਉਦੋਂ ਤੇ ਬਣਾ ਸਕਦੇ ਤੇ ਉਹਦੇ ਨਾਲ ਕਾਰ ਵੀ ਚੱਲ ਸਕਦੀ ਆ, ਕਿਉਂਕਿ ਹਾਈਡਰੋਜਨ ਆ ਜਿਹੜੀ ਕਕਸ਼ ਆ ਵੀ ਉਹਨੂੰ ਤੁਸੀਂ ਉਹ ਕਾਰਬੋਰੇਟਰ ਨੂੰ ਲਾ ਦਿਓ।
1: ਇੱਕ ਚੀਜ਼ ਹੋਰ ਵੀ ਆ ਗਈ ਨਾ, ਤੁਸੀਂ ਦੇਖੋ ਸੋਲਰ ਆ ਗਿਆ, ਸੋਲਰ ਜਿਹੜਾ ਹੈਗਾ ਉਹ ਹੁਣ ਚਾਈਨਾ ਨੇ ਗੱਡੀਆਂ ਕੱਢ ਦਿੱਤੀਆਂ, ਨਿੱਕੇ ਨਿੱਕੇ ਟੈਂਪੂ ਕੱਢ ਦਿੱਤੇ, ਉਹਨੇ ਕਿਹਾ ਜਿੰਨਾ ਮਰਜ਼ੀ ਚਲਾਓ ਇਹਨੂੰ ਧੁੱਪ ਦੇ ਨਾਲ ਆਪੇ ਜਾ।
0: ਬਿਲਕੁਲ ਬਿਲਕੁਲ ਏਦਾਂ ਹੀ ਆ। ਉਹ ਵੀ ਇਹ ਸੋਲਰ ਪੈਨਲ ਖਰਚਾ ਵੀ ਉਹ ਰੇਲ ਦੀਆਂ ਗੱਡੀਆਂ ਦੇ ਉੱਤੇ ਸਾਰੀਆਂ ਦੇ ਉੱਪਰ ਸੋਲਰ ਪੈਨਲ ਲਾ ਲੈਣ,
1: ਲੱਗ ਹੀ ਜਾਣੇ ਜੀ ਹੌਲੀ ਹੌਲੀ ਦੇਖ ਲਿਓ ਤੁਸੀਂ
0: ਲੱਗ ਜਾਣੇ ਆ। ਪਰ ਉਹ ਗਵਰਨਮੈਂਟ
1: ਪ੍ਰੋਬਲਮ ਰਾਤ ਨੂੰ ਆਉਣੀ ਆ, ਜੇ ਗੱਡੀ ਉੱਥੇ ਨਾ ਖੜੀ ਹੋ ਜਾਏ ਕਿਸੇ ਮੁੜ ਕੇ ਚਾਰਜ
0: ਨਹੀਂ। ਉਹ ਫਿਰ ਬੈਕਅਪ ਬੈਟਰੀਆਂ ਹੁੰਦੀਆਂ ਨਾ, ਜਿੱਦਾਂ ਉਹਦੇ ਵਿੱਚ ਫਿਰ
1: ਬੈਟਰੀ ਆ ਚਾਰਜ ਕਰਦੀਆਂ।
0: ਹਾਂ ਉਹ ਚਾਰਜ ਹੁੰਦੀਆਂ ਰਹਿੰਦੀਆਂ, ਜੇ ਲੋੜ ਪੈਂਦੀ ਆ ਉਹ ਚੱਲ ਪੈਂਦੀ ਆ। ਹਾਂਜੀ ਤੇ ਸੋ ਯੋਜਨਾਵਾਂ ਕਕਸ਼ਾ ਦੀ ਐਸੀ ਗੱਲ ਨਹੀਂ, ਪਰ ਉਹ ਜਿਹੜੇ ਵੱਡੀਆਂ ਮੱਛੀਆਂ ਨਾ ਉਹ ਬਣ ਨਹੀਂ ਦਿੰਦੀਆਂ ਨਾ ਇਹਨਾਂ ਚੀਜ਼ਾਂ ਨੂੰ, ਸਾਹਮਣੇ ਨਹੀਂ ਆਉਣ ਦਿੰਦੀਆਂ।
1: ਉਹ ਵੀ ਬਣ ਹੀ ਜਾਣੇ ਆ ਜੀ, ਕਿੰਨਾ
0: ਇੱਕ ਦਿਨ ਬਣ ਹੀ ਜਾਣੇ ਆ ਬਸ, ਉਹ ਇੱਕ ਦਿਨ ਬਣ ਹੀ ਜਾਣੇ। ਬਿਲਕੁਲ ਬਿਲਕੁਲ,
1: ਇਹੋ ਜਿਹਾ ਮੁਲਕ ਬਣਾ ਕੇ ਬਹਿ ਜੂਗਾ ਫਿਰ ਕੀ ਕਰ ਲੈਣਗੇ ਵੱਡੇ ਵੱਡੇ।
0: ਹਾਂਜੀ ਹਾਂਜੀ ਹਾਂਜੀ ਤੇ ਹੁਣ ਖੱਕ ਸਾਹਿਬ ਦੀ ਜਿਹੜੀ ਹੈਗੀ ਆ ਚਾਵੇਜ਼ ਦੀ ਆਪਾਂ ਗੱਲ ਕਰਦੇ ਸੀਗੇ, ਉਹ ਤੋਂ ਫਿਰ ਪਰਜਾ ਜਿਹੜੀ ਉਹਨੂੰ ਲਾਇਆ ਗਿਆ ਤੇ ਹੌਲੀ ਹੌਲੀ ਜਿਹੜਾ ਸੀ ਉਹ ਕੰਮ ਉੱਥੋਂ ਦਾ ਖਰਾਬ ਹੁੰਦਾ ਗਿਆ ਤੇ ਫੇਰ ਜਿਹੜਾ ਉਹ ਚਾਵੇਜ਼ ਸੀਗਾ ਖੱਕ ਸਾਹਿਬ ਜੀ, ਉਹਨੇ ਵੀ ਬਹੁਤ ਉਸ ਮੁਲਕ ਨੂੰ ਜਿਹੜਾ ਸੋਸ਼ਲਿਜ਼ਮ ਲਿਆਂਦਾ ਸੀਗਾ ਤੇ ਮਦੂਰੋ ਆ ਜਿਹੜਾ ਹੁਣ ਇਹਨਾਂ ਨੇ ਫੜ ਕੇ ਲਿਆਂਦਾ, ਇਹਨੇ ਵੀ ਉਸ ਮੁਲਕ ਦੀਆਂ ਸਹੂਲਤਾਂ ਵਾਸਤੇ ਲੋਕਾਂ ਨੂੰ ਕਾਫੀ ਜਿਹੜਾ ਉਹ ਸੌਂਪ ਦਿੱਤੀ ਸੀ ਤੇ ਪਰ ਆਪਣੇ ਕੁਤਕੁਤੀਆਂ ਨਿਕਲੀਆਂ ਸੀ ਨਾ ਇੱਥੇ ਤੇ ਭਈ ਇਹ ਕੰਮ ਜਾ ਕੇ ਫਿਰ ਅਸੀਂ ਕਿਹਾ ਚਲੋ ਕੋਈ ਨੀ ਫੜ ਲਿਆਉਂਦੇ ਆ। ਤੇ ਹੁਣ ਕੀ ਆ BBC ਆ ਜਿਹੜੀ ਇਹਦੇ ਅਨੁਸਾਰ ਖੱਕ ਸਾਹਿਬ ਜੀ ਕਿਹਾ ਕਿ ਇਹ ਨੀਤੀ ਆ ਜਿਹੜੀ ਇਹ ਯੂਨਾਈਟਿਡ ਨੇਸ਼ਨਸ ਜਿਹੜਾ ਹੈਗਾ ਆ ਸਿਕਿਉਰਿਟੀ ਕੌਂਸਲ ਆ ਉਹਦੇ ਵਿੱਚ ਵੀ ਖੱਕ ਸਾਹਿਬ ਦੀ ਐਮਰਜੈਂਸੀ ਮੀਟਿੰਗ ਬੁਲਾਈ ਗਈ ਆ ਤੇ ਜਿਹਦੇ ਵਿੱਚ ਅਮਰੀਕਾ ਦੇ ਦੋਸਤ ਤੇ ਦੁਸ਼ਮਣ ਦੇਸ਼ ਆ ਜਿਹੜੇ ਸਾਰਿਆਂ ਨੇ ਫਿਟਕਾਰਾਂ ਜਿਹੜੀਆਂ ਉਹ ਪਾਈਆਂ ਅਮਰੀਕਾ ਦੇ ਉੱਤੇ ਵੀ ਤੂੰ ਏਦਾਂ ਨਹੀਂ ਕਰ ਸਕਦਾ, ਪਰ ਉਹ ਫਿਟਕਾਰਾਂ ਨੂੰ ਖੱਕ ਸਾਹਿਬ ਜੀ ਕੌਣ ਮੰਨਦਾ, ਜਿੰਨਾ ਚਿਰ ਕਿਸਾਨ ਨਹੀਂ ਵੱਜਦਾ ਉਨਾ ਚਿਰ ਕੋਈ ਨੀ ਮੰਨਦਾ ਫਿਟਕਾਰਾਂ ਫਕੂਰਾਂ ਨੂੰ ਜਿਹਦੇ ਕੋਲ ਪਾਵਰ ਹੁੰਦੀ ਆ ਤੇ ਉਹ ਫਟਕਾਰਾਂ ਪਾਉਂਦੇ ਆ
1: ਹੋਰ ਨਾ ਇਹਨੇ ਬੋਲਣ ਹੀ ਨਹੀਂ, ਟਰੰਪ ਸਾਹਿਬ ਨੇ ਬੋਲਣ ਨਹੀਂ ਦੇਣਾ ਕਿ
0: ਬੋਲਣ ਹੀ ਨਹੀਂ ਦੇਣਾ। ਬਿਲਕੁਲ ਬਿਲਕੁਲ ਇਹੀ ਗੱਲ ਹੋਣੀ ਜੀ। ਤੇ ਹੁਣ ਜਿਹੜਾ ਆ UN ਚਾਰਟਰ ਆ ਉਹਦੇ ਅਨੁਸਾਰ ਵੀ ਆ ਉਹ ਕਹਿੰਦੇ ਵੀ ਦੱਸੋ ਤੁਸੀਂ ਕਿਹੜੇ ਕਾਨੂੰਨ ਦੇ ਤਹਿਤ ਇਹ ਜਿਹੜਾ ਉਹਨੂੰ ਜਾ ਕੇ ਫੜ ਕੇ ਲਿਆਂਦਾ ਆ, ਇਸ ਤਰ੍ਹਾਂ ਦਾ ਰੌਲਾ ਰੱਪਾ ਪੈ ਰਿਹਾ ਤੇ ਅਮਰੀਕਾ ਪੱਖੀ ਦੇਸ਼ ਆ ਜਿਨ੍ਹਾਂ ਦੇ ਵਿਚੋਂ ਫਰਾਂਸ ਕੱਚਾ ਵੀ ਸਭ ਤੋਂ ਪਹਿਲਾਂ ਆਵਾਜ਼ ਉਠਾਉਂਦਾ, ਜਦੋਂ ਬੁਸ਼ ਨੇ ਇਰਾਕ ਤੇ ਅਟੈਕ ਕੀਤਾ ਸੀ ਉਦੋਂ ਵੀ ਉਹਨਾਂ ਨੇ ਉਹਦੇ ਖਿਲਾਫ ਆ ਜਿਹੜਾ ਵਾਰੰਟ ਜਾਰੀ ਕੀਤੇ ਸੀਗੇ ਤੇ ਪਰ ਉਹ ਕਰਦੇ ਕੁਰਦੇ ਕੁਛ ਨੀ
1: ਚੱਲਦਾ।
0: ਹਾਂਜੀ ਹਾਂਜੀ ਹਾਂਜੀ ਤੇ ਇਹਦੇ ਨਾਲ ਅਗਲੀ ਜਿਹੜੀ ਖਬਰ ਖੱਕ ਸਾਹਿਬ ਜੀ ਉਹ ਹੈਗੀ ਆ
1: ਜਿਹੜੀ ਇੱਕ ਅੱਜ ਨਵੀਂ ਖਬਰ ਚੀਮਾ ਸਾਹਿਬ ਉੱਠਦੀ ਸੀ ਅਪੀਚਮੈਂਟ ਦੀ, ਇਹਦੇ ਬਾਰੇ ਕੋਈ ਮਾੜੀ ਜੀ ਤੁਹਾਡੇ ਕੋਲ ਜਾਣਕਾਰੀ ਹੈਗੀ ਤਾਂ ਆਪਾਂ।
0: ਅਪੀਚ ਆ ਜਿਹੜੀ ਉਹ ਵੋਟਿੰਗ ਜਿਹੜੀ ਆ ਉਹ ਪਾ ਵੀ ਰਹੇ ਆ ਤੇ ਕੋਸ਼ਿਸ਼ਾਂ ਵਿੱਚ ਵੀ ਆ ਇਹਨੂੰ ਟਰੰਪ ਨੂੰ ਕਰਨ ਦੀ, ਇਹ ਗੱਲ ਤਾਂ ਚੱਲ ਰਹੀ ਆ 2-3 ਮਹੀਨਿਆਂ ਤੋਂ, ਜਿਹੜਾ ਮਾੜੀ ਜਿਹੜੀ ਆ ਉਹ ਕਨਸੋ ਜਿਹੀ ਆਉਂਦੀ ਆ ਪਰ ਪੂਰਾ ਨੀ ਹੁਣ ਸ਼ਾਇਦ ਮੇਰਾ ਖਿਆਲ ਹੈ ਜਿਆਦਾ ਅੱਜ ਦੀ ਖਬਰ ਵੀ ਸੀਗੀ ਪਰ ਮੇਰੇ ਕੋਲ ਚਾਂਸ ਨਹੀਂ ਲੱਗਿਆ ਅੱਜ ਦੀ ਖਬਰ ਦੇ ਬਾਰੇ ਚ, ਪਰ ਉਹ ਹੋ ਰਿਹਾ ਸਾਰਾ ਕੁਝ ਸਿਸਟਮ ਹੋ ਰਿਹਾ ਹੈ।
1: ਵੋਟਿੰਗ ਹੋਈ ਹੈ ਜੀ, ਸੁਣਿਆ ਕਿ ਰਿਪਬਲਿਕਨ ਨੇ ਵੋਟ ਟਰੰਪ ਦੇ ਅਗੇਂਸਟ ਪਾਈ ਆ, ਕੁਝ
0: ਪਾਤੀ ਹੋਈ
1: ਨੇ ਤੇ ਉਹ ਮੈਜੋਰਿਟੀ ਜਿਹੜੀ ਡੈਮੋਕ੍ਰੇਟਿਡ ਦੀ ਹੋ ਗਈ ਆ ਉਹਦੇ ਵਿੱਚ,
0: ਫੇਰ ਜੇ ਉਹਦੀ ਹੋ ਗਈ ਆ ਮੈਜੋਰਿਟੀ ਹੋ ਗਈ ਆ ਡੈਮੋਕ੍ਰੇਟ ਦੀ ਤੇ ਫੇਰ ਇਹ ਗਿਆ ਸਮਝੋ।
1: ਬਿਲਕੁਲ ਇੱਥੇ ਤੱਕ ਖਬਰਾਂ ਆਉਂਦੀਆਂ ਕਿ ਮਾਰਸ਼ਲ ਲਾ ਜਿਹੜੇ ਕੋਰਟ ਜਦੋਂ ਆਏਗਾ ਮਾਰਸ਼ਲ ਅਰੈਸਟ ਕਰ ਸਕਦੇ ਆ
0: ਇਹ ਵੀ ਮਾਰਸ਼ਲ। ਹਾਂ ਕਿਉਂਕਿ ਪ੍ਰੈਜੀਡੈਂਟ ਦੇ ਉੱਤੇ ਜਿਹੜਾ ਮਾਰਸ਼ਲ ਲਾ ਆ ਜਿਹੜਾ ਉਹ ਲਾਗੂ ਕਰਕੇ ਮੇਰਾ ਖਿਆਲ ਉਹਨੂੰ ਅਰੈਸਟ ਕਰ ਸਕਦੇ ਹੁੰਦੇ ਆ, ਕੋਈ ਮਿਲਟਰੀ ਦੀਆਂ ਜਿਹੜੀਆਂ ਉਹ ਕਾਨੂੰਨ ਹੁੰਦੇ ਆ ਗੁੱਜੇ ਰੱਖੇ ਹੋਏ ਤੇ ਉਹ ਕਰ ਸਕਦੇ ਇਹਦੀ ਕੋਈ ਗੱਲ ਨੀ। ਔਰ ਇਹਦੇ ਚ ਖੱਕ ਸਾਹਿਬ ਜੀ ਹੁਣ ਜਦੋਂ ਨਾ ਹੁਣ ਹੋਇਆ ਇਹ ਇਸ ਤਰ੍ਹਾਂ ਦਾ ਜਦੋਂ ਇੱਥੇ ਪਹੁੰਚਿਆ ਇਹ ਤੇ ਫੇਰ ਇਹਨੇ ਛੁੱਟਣਾ ਨੀ ਗਾ, ਬਿਲਕੁਲ ਬਿਲਕੁਲ ਜਿਹੜੇ ਪਿਛਲੇ 93 ਦੇ ਆ ਉਹ ਵੀ ਚੱਲਣੇ ਆ ਤੇ ਹੁਣ ਜਿਹੜੇ ਗਾਹਾਂ ਵਾਲੇ ਆ ਉਹ ਵੀ ਚੱਲਣੇ ਆ, ਫੇਰ ਇਹਨੂੰ ਛੁੱਟਣ ਨੂੰ ਰਾਹ ਨੀ ਗਾ, ਉੱਥੇ ਜੇਲ੍ਹ ਚ ਫੇਰ ਮਰੂਗਾ। ਇਹ ਫੇਰ ਖੱਕ ਸਾਹਿਬ ਜੀ ਏਦਾਂ ਦੇ ਬੰਦੇ ਹੁੰਦੇ ਸੁਸਾਈਡ ਕਰ
1: ਮਾੜੇ ਮੂੰਹ ਦੇ ਨਾਲ ਗੱਲ ਕਰ ਰਿਹਾ ਜੀ ਵੀ ਵੋਟ ਜਿਹੜੀ ਹੈ ਅਗਲੇ 3-4 ਮਹੀਨੇ ਚ ਇਲੈਕਸ਼ਨ ਫੇਰ ਮੈਨੂੰ ਮੈਂ ਹੋਣੀ ਹੈ ਇਹਦੀ
0: ਮਿਡ ਟਰਮ ਇਲੈਕਸ਼ਨ ਜਿਹਨਾਂ ਨੂੰ ਕਹਿੰਦੇ ਆ ਮਿਡ ਟਰਮ ਇਲੈਕਸ਼ਨ ਆਉਣ ਵਾਲੀ ਹੈ।
1: ਉਹਨੇ ਆਪ ਹੀ ਕਹੀ ਗੱਲ ਇਹੋ ਕਿ ਬਈ ਤਿਆਰ ਹੋ ਜਾਓ ਵੋਟਾਂ ਪਾਇਓ ਤੇ ਨਹੀਂ ਤੇ ਇਹਨਾਂ ਨੇ ਮੈਜੋਰਿਟੀ ਲੈ ਜਾਣੀ ਆ।
0: ਬਿਲਕੁਲ। ਤੇ ਚਲੋ ਕੋਈ ਗੱਲ ਨੀ, ਸੀ ਆਈ ਏ ਆ ਜਿਹੜੇ ਓਹਦੇ ਫੈਸਲੇ ਅਨੁਸਾਰ ਕਿਹਾ ਗਿਆ ਕਿ ਮਡੂਰੋ ਦੇ ਲੋਇਲਿਸਟ ਜਿਹੜੇ ਆ ਉਹੀ ਦੇਸ਼ ਨੂੰ, ਹੁਣ ਦੇਖੋ ਜਿਹੜਾ ਉਹ ਹੈਗਾ ਵੈਨਜ਼ੂਏਲਾ ਉਹਦੇ ਵਿਚ ਜਿਹੜੀ ਆ ਗੌਰਮੈਂਟ ਉਹਨਾਂ ਨੇ ਉਹੀ ਰੱਖੀ ਹਜੇ ਤੱਕ, ਵਾਈਸ ਪ੍ਰੈਜੀਡੈਂਟ ਟੂ ਪ੍ਰੈਜੀਡੈਂਟ ਬਣਾਤਾ ਹੈ ਤੇ ਪਰ ਉਹ ਹੁਣ ਹੌਲੀ ਹੌਲੀ ਉਹਨਾਂ ਨੂੰ ਇੱਕ ਇੱਕ ਕਰਕੇ ਬਦਲਣਗੇ, ਕਿਉਂਕਿ ਇਹ ਤਾਂ ਸੀਗਾ ਨਾ ਉਹਨਾਂ ਨੇ ਉਹਨਾਂ ਨੂੰ ਸੁੱਤਿਆਂ ਪਿਆਂ ਨੂੰ ਜਾ ਕੇ ਫੜ ਲਿਆ ਤੇ ਇਹਨੂੰ ਫੜ ਲਿਆਂਦਾ ਹੈ ਨਾ, ਪਰ ਜਿਹੜੀ ਸਾਰੀ ਗੌਰਮੈਂਟ ਆ ਉਹਨੂੰ ਜੇ ਬਦਲਣਾ ਚਾਹੁੰਗੇ ਉਹ ਹੌਲੀ ਹੌਲੀ ਬਦਲੂਗੀ, ਸ਼ਾਇਦ ਨਾ ਵੀ ਬਦਲੇ ਇਹ ਵੀ ਇੱਦਾਂ ਵੀ ਹੋ ਸਕਦਾ, ਉਹ ਪਤਾ ਨੀ ਹੁੰਦਾ ਜੇ ਉਹਨਾਂ ਨੂੰ ਕਿਤੇ ਉਧਰੋਂ ਰੂਸ ਵੱਲੋਂ ਜਾਂ ਹੋਰ ਕਿਤੇ ਚਾਈਨਾ ਚੋਂ ਹੈਲਪ ਮਿਲ ਗਈ ਤਾਂ ਫਿਰ ਉਹ ਕਹਿਣਗੇ ਕਿ ਦੇਖ ਲਓ ਆ ਜਾਓ ਅਸੀਂ ਨਹੀਂ ਕਰਨ ਦੇਣਾ, ਤੇ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਨੀਤੀਆਂ ਜਿਹੜੀਆਂ ਉਹ
1: ਸ਼ਿਪ ਵੀ ਤੇਲ ਦਾ ਜਿਹੜਾ ਕਿ ਅਮਰੀਕਾ ਨੇ ਰੋਕਿਆ ਹੋਇਆ ਜਿਹੜਾ ਰਸ਼ੀਆ ਨੂੰ ਜਾ ਰਿਹਾ ਸੀ ਇੱਥੋਂ,
0: ਵੈਨਜ਼ੂਏਲਾ ਦੇ ਦੋ ਟੈਂਕਰ ਆ ਜਿਹੜੇ ਉਹ ਰੁਕੇ ਆ, ਉਹ ਕਹਿੰਦੇ ਸਾਡੇ ਕੋਲ ਤੇਲ ਵਾਧੂ ਅਸੀਂ ਹੁਣ ਆਪਣੀ ਜਿਹੜੀ ਖੁੱਲੀ ਓਪਨ ਮਾਰਕੀਟ ਜਿਹਨੂੰ ਕਹਿੰਦੇ ਉੱਥੇ ਵੇਚਣੇ ਆ, ਉਹ ਅੱਗੇ ਜਾ ਕੇ ਆਪਾਂ ਕਰਾਂਗੇ ਖਬਰ ਵਿੱਚ ਆਈ ਹੈ ਉਹਦੀ, ਟੈਂਕਰ ਆ ਜਿਹੜੇ ਦੋ ਤਿੰਨ ਉਹ ਉਹਦੇ ਜਿਹੜੇ ਆ ਇਨੀ ਉਹ ਜਿਹਨੂੰ ਕਹਿ ਲਓ ਭਾਈ ਜਹਾਜ਼ਾਂ ਨੂੰ ਗੁਮਰਾਹ ਕਰ ਲਿਆ ਜਿਹਨੂੰ ਆਪਾਂ ਕਹਿੰਦੇ ਆ, ਤੇ ਉਹਦਾ ਤੇਲ ਆ ਜਿਹੜਾ ਉਹ ਵੇਚਣਗੇ, ਤੇ ਬਾਕੀ ਉਹਦੇ ਕੋਲ ਸਟੋਰੇਜ ਦੇ ਵਿੱਚ ਵੀ ਕਿਉਂਕਿ ਜਾਣ ਨੀ ਨਾ ਦਿੰਦੇ ਤੇਲ ਉਹ ਬਾਹਰ ਜਮਾਂ ਵੀ ਕੀਤਾ ਹੋਇਆ ਉੱਥੇ, ਜਿਹੜੇ ਵੱਡੇ ਵੱਡੇ ਉਹ ਢੋਲ ਜਾ ਰਹੇ ਹੁੰਦੇ ਜਿਹਨਾਂ ਦੇ ਵਿੱਚ ਉਹ ਟੈਂਕ ਬੜੇ ਬੜੇ ਉਹਨਾਂ ਦੇ ਵਿੱਚ ਉਹ ਜਮਾਂ ਵੀ ਕੀਤਾ ਹੋਇਆ ਉਹਨਾਂ ਕੋਲ ਹੈਗਾ ਆ ਤੇਲ, ਤੇ ਇਹ ਖਬਰ ਆਪਣੇ ਗਾਹਾਂ ਲਿਖੀ ਹੋਈ ਆ ਉਹਦੇ ਵਿੱਚ ਆਪਾਂ ਕਰਦੇ ਆ ਕਿ ਤੇਲ ਵੇਚਣ ਦੀ ਕੋਸ਼ਿਸ਼ ਜਿਹੜੀ ਆ ਉਹ ਕਰ ਰਹੇ, ਤੇ ਇਹਦੇ ਨਾਲ ਅਗਲੀ ਖਬਰ ਆ ਜਿਹੜੀ ਕਾਕ ਸਾਹਿਬ ਜੀ ਉਹ ਹੈਗੀ ਆ,
1: ਆਪਣਾ ਹੋ ਹੀ ਚੱਲਿਆ ਜੀ ਖਬਰ,
0: ਟਾਈਮ ਹੋ ਚੱਲਿਆ ਟਾਈਮ ਹੋ ਚੱਲਿਆ ਖਬਰਾਂ ਆਪਣੇ ਕੋਲ ਬਹੁਤ ਸੀ ਤੇ ਟਾਈਮ ਅੱਛਾ ਚਲੋ ਕੋਈ ਨੀ, ਤੇ ਇੱਕ ਕਾਕ ਸਾਹਿਬ ਜੀ ਸਾਡੇ ਇੱਥੇ ਕੈਲੀਫੋਰਨੀਆ ਦੇ ਪਿਛਲੇ ਹਫਤੇ ਦੀ ਗੱਲ ਹੈ, ਚਾਰ ਪੰਜ ਦਿਨ ਹੋ ਗਏ ਉਸ ਗੱਲ ਨੂੰ, ਤੇ ਆਪਣੇ ਦੋ ਨੌਜਵਾਨ ਕਾਕ ਸਾਹਿਬ ਜੀ ਪੰਜਾਬੀ ਜਿਹੜੇ ਆ ਉਹ ਕੋਕੇਨ ਜਿਹੜਾ ਹੁੰਦੀ ਆ ਇਹ ਲੈ ਕੇ ਜਾ ਰਹੇ ਸੀ ਟਰੱਕ ਦੇ ਵਿੱਚ, ਤੇ ਉਹਨਾਂ ਦੇ ਵਿੱਚ ਇੱਕ ਜਿਹੜਾ ਆ ਉਹ ਨੌਜਵਾਨ ਉਹ ਫਰੈਜ਼ਨੋ ਦਾ ਹੀ ਰਹਿਣ ਵਾਲਾ ਸੀਗਾ ਤੇ ਦੂਸਰਾ ਉਧਰਲੀ ਹੋਰ ਸਟੇਟ ਦਾ ਸੀਗਾ, ਤੇ ਉਹ ਖਕਸਾ ਵੀ ਜਿਹੜੇ ਦੇਖੋ ਇਹ ਟਰੱਕਾਂ ਦੀ ਨਾ ਜਿਹੜੇ ਹਾਈਵੇ ਪੈਟਰੋਲ ਵਾਲੇ ਹੁੰਦੇ ਆ ਉਹ ਕਈ ਵਾਰੀ ਤੁਹਾਡੀ ਇੰਸਪੈਕਸ਼ਨ ਕਰ ਲੈਂਦੇ ਕੀ ਲੋਡ ਆ ਕਾਗਜ਼ ਪੱਤਰ ਦੇਖਦੇ ਆ ਕਿੱਥੋਂ ਆਇਆ,
1: ਮੈਨੂੰ ਲੱਗਦਾ ਜੀ ਮੈਂ ਵੀ ਖਬਰ ਪੜ੍ਹੀ ਆ ਕਾਫੀ ਉਹਦੇ ਚ ਲੱਗਦਾ ਕਿ ਇਹਨਾਂ ਦੀ ਜਿਹੜੀ ਹੈ ਨਾ ਉਹ ਰੈਕੀ ਹੋਈ ਆ ਜੀ, ਕਿਤੇ ਨਾ ਕਿਤੇ ਕਿਸੇ ਨੇ ਦੱਸਿਆ ਗਿਆ ਕਿ ਇਹਨਾਂ ਦੇ ਕੋਲ ਹੈਗਾ ਸਮਾਨ,
0: ਇਹ ਵੀ ਪੋਸੀਬਲ ਆ ਇਹ ਵੀ ਹੋ ਸਕਦਾ ਆ, ਪਰ ਜਿਹੜੀ ਕਈ ਗੱਲਾਂ ਖਾਕ ਸਾਹਿਬ ਜਦੋਂ ਕੋਈ ਨਿਊਜ਼ ਵਾਲੇ ਦਿੰਦੇ ਉਹ ਕਈ ਗੱਲਾਂ ਵਿਚੋਂ ਲੁਕੋ ਵੀ ਲੈਂਦੇ ਆ, ਤੁਹਾਨੂੰ ਪਤਾ ਹੀ ਆ ਕਿੱਦਾਂ ਨਿਊਜ਼ ਮੀਡੀਆ ਕੰਮ ਕਰਦਾ ਹੈ, ਪਰ ਇਹ ਵੀ ਗੱਲ ਸਾਹਮਣੇ ਆਈ ਆ ਕਿ ਉਹ ਤਾਂ ਸਧਾਰਨ ਇੰਸਪੈਕਸ਼ਨ ਵਾਸਤੇ ਉਹਨਾਂ ਨੇ ਰੋਕਿਆ ਸੀਗਾ ਤੇ ਉਹ ਜਿਹੜਾ ਕੁੱਤਾ ਸੀਗਾ K9 ਉਹਨੇ ਸੁੰਘ ਲਿਆ, ਤੇ ਉਥੋਂ ਫਿਰ ਉਹਨਾਂ ਨੂੰ ਪਤਾ ਲੱਗ ਗਿਆ, ਇਹ ਵੀ ਹੋ ਸਕਦਾ, ਬਾਕੀ ਜਿਹੜੀ ਤੁਸੀਂ ਗੱਲ ਕਰਦੇ ਆ ਕਿ ਪਿੱਛੇ ਕਿਸੇ ਨਾ ਕਿਸੇ ਨੇ ਭੇਜ ਦਿੱਤਾ ਹੋਣਾ ਉਹ ਵੀ ਹੋ ਸਕਦਾ ਹੈ, ਸੋ $4.7 million ਦੀ ਉਹ ਕੋਕੇਨ ਦੱਸਦੇ ਆ, ਤਿੰਨ ਸੌ ਪਾਉਂਡ ਦੀ ਫਰੀ,
1: ਕਿਹੜਾ ਪਹਿਲਾ ਗੇੜਾ ਹੋ ਸਕਦਾ, ਪਹਿਲਾਂ ਵੀ ਗੇੜੇ ਲਾਏ ਹੋਣ ਜੀ,
0: ਹੋ ਸਕਦਾ, ਪਰ ਜਿਹੜੇ ਸਿਆਣੇ ਹੁੰਦੇ ਆ ਨਾ ਸਿਆਣੇ ਵਪਾਰੀ ਹੁੰਦੇ ਏਦਾਂ ਡਰੱਗਾਂ ਦੇ,
1: ਇਹ ਮਾੜੀ ਆਦਤ ਹੁੰਦੀ ਆ ਕਿ ਬਣ ਗਿਆ ਲੈ ਹੁਣ ਕਿਸੇ ਨੇ ਪੁੱਛਿਆ ਹੀ ਨੀ, ਚਲੋ ਇੱਕ ਹੋਰ ਗੇੜਾ ਲਾ ਦਿੰਦੇ,
0: ਇਹ ਵੀ ਗੱਲ ਤੁਹਾਡੀ ਸਹੀ ਹੈ, ਦੋਨਾਂ ਪਾਸਿਆਂ ਨੂੰ ਗੱਲ ਹੈ, ਜਿਹੜੀ ਤੁਰ ਪੈਂਦੀ ਆ ਜਿਹੜੇ ਸਿਆਣੇ ਹੁੰਦੇ ਆ ਸਮਗਲਰ ਉਹ ਥੋੜਾ ਜਿਹਾ ਕਰਕੇ ਜਦੋਂ ਦੇਖਦੇ ਆ ਹੁਣ ਯਾਰ ਮੇਰੀ ਰੋਜੀ ਰੋਟੀ ਜੋ ਗਏ ਹੈਗੇ ਜ਼ਿੰਦਗੀ ਜੋ ਕੇ ਉਹ ਬੰਦ ਕਰ ਦਿੰਦੇ ਆ ਕੰਮ, ਪਰ ਜਿਹੜੇ ਫਿਰ ਲਾਲਚ ਤੁਹਾਨੂੰ ਪਤਾ ਵੀ ਜਦੋਂ ਇੱਕ ਵਾਰੀ ਬੰਦੇ ਨੂੰ
1: ਜੰਗ ਮੁੰਡੇ ਉਹ ਡਾਕਟਰ ਸਾਹਿਬ ਆ ਗਿਆ ਜੀ, ਇੱਕ ਮਿੰਟ ਹੋਲਡ ਕਰਿਓ
2: ਜੀ,
1: ਡਾਕਟਰ ਸਾਹਿਬ ਹੋਲਡ ਕਰਿਓ ਜੀ, ਕਿੱਥੇ ਆ ਚੀਮਾ ਸਾਹਿਬ, ਕਿੱਥੇ ਆ, ਇਹ ਬੜਾ ਪੱਕਾ ਪਿਆ ਇਸ ਫੋਨ ਦੇ ਵਿੱਚ ਜੀ, ਓਕੇ ਖਰਾਬ ਹੋ ਜਾਂਦਾ, ਸਮਝ ਨਹੀਂ ਆਉਂਦੀ ਮੈਨੂੰ, ਰੋਜ਼ ਦਾ ਕੰਮ ਹੋ ਗਿਆ, ਡਾਕਟਰ ਸਾਹਿਬ ਤੁਸੀਂ ਮੈਂ ਇੱਕ ਮਿੰਟ ਦਿਓ ਮੈਂ ਕਰਦਾ, ਮੈਂ ਤੁਹਾਡਾ ਮੈਸੇਜ ਕਰ ਦਵਾਂ ਫਿਰ ਆਪਾਂ ਕਰਦੇ ਹਾਂ ਜੀ, ਚਲੋ
2: ਓਕੇ ਜੀ, ਓਕੇ ਕਰ ਲਓ ਮੈਸੇਜ।

ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ। ਤੁਸੀਂ ਸੁਣ ਰਹੇ ਹੋ ਪ੍ਰਵਾਜ਼ ਰੇਡੀਓ ਨਿਊਯਾਰਕ ਤੋਂ। ਮੈਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਨਾਲ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਆਪਾਂ ਕੁਛ ਗੀਤ ਦੁਰਗਾ ਰੰਗੀਲਾ, ਉਨ੍ਹਾਂ ਦੇ ਇਕ ਬੜਾ ਪੁਰਾਣਾ ਗਾਣਾ ਸੀ, ਬੜਾ ਵਧੀਆ ਗਾਣਾ ਵਾ, ਪਰ ਉਹਦੀ ਆਵਾਜ਼ ਏਡੀ ਜ਼ਿਆਦਾ ਵਧੀਆ ਨਹੀਂ ਆ ਰਹੀ, ਪਤਾ ਨਹੀਂ ਕੀ ਚੱਕਰ ਗਾਣੇ ਦੀ। ਤਾਂ ਆਪਾਂ ਸੁਣਦੇ ਹਾਂ ਜੀ ਖੁਫੀਆ ਜੈਸਾ।

ਮੁਹੰਮਦ ਸਦੀਕ ਸਾਹਿਬ ਦਾ ਗੀਤ ਸੁਣਦੇ ਜੀ, ਮੁੱਕ ਗਈ ਫੀਮ ਡੱਬੀ ਚੋਂ ਯਾਰੋ। ਨਿੱਕੇ ਹੁੰਦੇ ਅਸੀਂ ਬਹੁਤ ਗਾਣੇ ਸੁਣਦੇ ਹੁੰਦੇ ਸੀ, ਸਪੀਕਰਾਂ ਤੇ ਵੱਜਦੇ ਹੁੰਦੇ ਸੀ, ਤੇ ਲੋ ਜੀ ਮੁੱਕ ਗਈ ਫੀਮ ਡੱਬੀ ਚੋਂ ਯਾਰੋ।

ਨਾ ਨਹੀਂ ਸਾਨੂੰ ਚੱਪੇ ਨਾਲ ਪਿਆ ਦੇ ਬਈ ਤੇਰੇ ਹੱਥੋਂ ਨਾਜੋ ਪੀ ਲਾਂਗੇ ਬੁੱਕ ਭਰ ਕੇ ਹਾਏ ਪਾਣੀ ਲਾਲ ਸ਼ਰਾਬ ਬਣ ਗਿਆ ਜਾਤੇ ਕਰੀਏ ਨੀ ਤੇਰੇ ਮਹਿੰਦੀ ਦੇ ਨਿਸ਼ਕਾਰੇ ਕੋਲੋਂ ਡਰ ਕੇ ਉਹ ਬਿਜਲੀ ਬਦਲਾ ਓਲੇ ਨਿੰਮੀ ਨਿੰਮੀ ਚਮਕੇ ਨੀ ਮੁਟਿਆਰੇ ਤੂੰ ਜਦ ਹੱਸਣੀ ਹੈ।

0: ਤਖਤ ਹਜ਼ਾਰਾ ਉਗੜ ਮੁਗਲਾ ਨੇ ਰਾਏ ਮੁਬਾਰਕ ਦੇ ਕਰ ਜਾਣਾ ਮੈਂ ਅੜੀਏ ਨੀ ਤੂੰ ਵੀ ਦੱਸ ਦੇ ਮੈਨੂੰ ਆਪਣਾ ਨਾਮ ਪਿਆਰਾ
1: ਸੁਣਦੇ ਹਾਂ ਫਾਟਕ ਕੋਟ ਕਪੂਰੇ ਦਾ ਦਰਬਾਰ ਸੰਧੂ ਸਾਹਿਬ ਦਾ ਬਹੁਤ ਫੇਮਸ ਗੀਤ ਆ ਜਿਵੇਂ ਲਾ ਰਹੇ ਹਾਂ ਜੀ

0: ਦੋਸਤੋ ਅਗਲਾ ਗੀਤ ਆਪਾਂ ਸੁਣਦੇ ਹਾਂ ਜੀ, ਨਾ ਮਾਰ ਜ਼ਾਲਮਾਂ ਵੇ, ਦਰਦਾਰ ਸੰਧੂ ਸਾਹਿਬ ਦਾ ਬਹੁਤ ਪਿਆਰਾ ਗੀਤ ਹੈ,
1: ਲਓ ਤੁਹਾਡੀ ਸੇਵਾ ਵਿੱਚ।

ਲੋ ਦੋਸਤੋ ਅਗਲਾ ਗੀਤ ਭਾਜੀ ਨਛੱਤਰ ਗਿੱਲ ਸਾਹਿਬ ਦਾ ਸਾਡੀ ਜਾਨ ਤੇ ਬਣੀ ਹੈ। ਬਹੁਤ ਹੀ ਪਿਆਰੇ ਪਿਆਰੇ ਗੀਤ ਅੱਜ ਆਪਾਂ ਸੁਣ ਰਹੇ ਹਾਂ।

ਦੋਸਤੋ ਅਗਲਾ ਗੀਤ ਆਪਾਂ ਪੇਸ਼ ਕਰਦੇ ਹਾਂ ਜੀ ਤੁਹਾਡੀ ਸੇਵਾ ਦੇ ਵਿੱਚ ਅਮਰਿੰਦਰ ਗਿੱਲ ਹੋਣਾ ਦਾ ਦਾਣਾ ਪਾਣੀ ਬਹੁਤ ਪਿਆਰਾ ਗਾਣਾ।

इस इश्क च मिल जू खुशी कोई इस गल दा ना इतबार करे ओ किथे तक कोई।

ਗੀਤ ਹੈ, ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜਨਗੇ ਤੇ ਸ਼ੁਕਰਾਨਾ ਪ੍ਰਭ ਗਿੱਲ ਦਾ ਗਾਇਆ ਹੋਇਆ ਗੀਤ।

ਸਾਹਿਬ ਗੀਤ ਹੈ, ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜਨਗੇ ਤੇ ਸ਼ੁਕਰਾਨਾ ਪ੍ਰਭ ਗਿੱਲ ਦਾ ਗਾਇਆ ਹੋਇਆ ਗੀਤ।

0: ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਆਪਣੇ ਨਾਲ ਜੁੜ ਗਏ ਜੀ, ਤੇ ਆਪਾਂ ਇੱਕ ਮੈਸੇਜ ਕਰ ਦਈਏ ਤੇ ਫਿਰ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਨਾਲ, ਤੇ ਇਹ ਮੈਸੇਜ ਮੈਂ ਕਰ ਦਵਾਂ ਜੀ ਇੱਕ, ਤੇ ਫਿਰ ਆਪਾਂ ਕਰਦੇ ਹਾਂ ਜੀ ਅਗਲੀ ਗੱਲਬਾਤ।
1: ਜਨਹਿਤ ਵਿਚ ਸੂਚਨਾ, ਮਸ਼ਹੂਰ ਹੋਮਿਓਪੈਥਿਕ ਕੰਸਲਟੈਂਟ ਡਾਕਟਰ ਗੁਰਦੀਪ ਸਿੰਘ ਸੰਧੂ ਉਮਰ ਦੇ 75ਵੀਂ ਸਾਲ ਦੇ ਵਿਚ ਮੈਡੀਕਲ ਪ੍ਰੈਕਟਿਸ ਦੇ 50 ਸਾਲ ਪੂਰੇ ਹੋਣ ਤੇ ਅਮਰੀਕਨ ਇਕਾਨਮੀ ਦੀ ਸਭ ਤੋਂ ਮਾੜੀ ਹਾਲਤ ਹੋਣ ਕਰਕੇ ਇਹ ਐਲਾਨ ਕਰਦੇ ਨੇ ਕਿ ਹਰੇਕ ਬਿਮਾਰ ਵਿਅਕਤੀ ਜੋ ਕਿਸੇ ਵੀ ਉਮਰ ਦੇ ਵਿਚ ਕਿਸੇ ਵੀ ਬਿਮਾਰੀ ਦਾ ਇਲਾਜ ਕਰਾਉਂਦਾ ਥੱਕ ਗਿਆ ਹੈ ਤਾਂ ਜੋ ਵੀ ਉਸਦੀ ਜੇਬ ਇਜਾਜ਼ਤ ਦਿੰਦੀ ਹੋਵੇ ਉਹੀ ਦੇ ਕੇ ਇਲਾਜ ਕਰਵਾ ਸਕਦਾ ਹੈ। ਬਸ ਇੰਨਾ ਖਿਆਲ ਰੱਖਿਓ ਕਿ ਮੁਰਗੀ ਵੀ ਨਾ ਮਰੇ ਤੇ ਅੰਡੇ ਵੀ ਮਿਲਦੇ ਰਹਿਣ, ਇਨ੍ਹਾਂ ਦੇ ਇਲਾਜ ਕਰਨ ਦੀ ਸਮਰੱਥਾ ਬਣੀ ਰਹੇ ਤੇ ਤੁਹਾਡਾ ਘੱਟ ਖਰਚੇ ਚ ਇਲਾਜ ਹੁੰਦਾ ਰਹੇ। ਕਾਲ ਕਰੋ 4086871899।
0: ਦੋਸਤੋ ਡਾਕਟਰ ਸਾਹਿਬ ਹੁਣਾਂ ਨਾਲ ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ। ਸੋ ਡਾਕਟਰ ਸਾਹਿਬ ਆਪਣੇ ਨਾਲ ਜੁੜ ਗਏ ਜੀ, ਤੇ ਉਹਨਾਂ ਦੇ ਨਾਲ ਕਰ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ, ਆਈ ਐਮ ਵੈਲਕਮ ਜੀ।
2: ਹਾਂ ਜੀ, ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਸ਼ਾਇਦ ਨਵੇਂ ਸਾਲ ਤੋਂ ਸ਼ੁਰੂਆਤ ਚੱਲ ਰਹੀ, ਪਹਿਲਾ ਪ੍ਰੋਗਰਾਮ ਕਰ ਰਹੇ ਹਾਂ
0: ਜੀ,
2: ਔਰ ਅਸੀਂ ਸਾਰਿਆਂ ਨੂੰ ਇਹ ਵਧਾਈ ਦਿੰਦੇ ਹਾਂ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਵਾਸਤੇ ਨਵਾਂ ਸਾਲ ਚੰਗਾ ਲੈ ਕੇ ਆਵੇ, ਸਾਰੇ ਤਰੱਕੀਆਂ ਕਰਨ, ਸਿਹਤ ਪੱਖੋਂ ਵੀ ਉਹ ਤੰਦਰੁਸਤ ਰਹਿਣ। ਅਸੀਂ ਪਿਛਲੇ ਪ੍ਰੋਗਰਾਮਾਂ ਦੀ ਯਾਦ ਦਹਾਨੀ ਤੁਹਾਡੇ ਨੂੰ ਕਰਵਾ ਦਈਏ ਵੀ ਅਸੀਂ ਜੀਵਨ ਨੂੰ ਉਸ ਥਾਂ ਤੇ ਉਸ ਪੜਾਅ ਤੇ ਲੈ ਗਏ ਸਾਂ ਜਿੱਥੇ ਜੀਵਨ ਜਵਾਨੀ ਵਿਚ ਪਹੁੰਚ ਗਿਆ ਸੀਗਾ, ਔਰ ਉਹਦੀਆਂ ਪਿਛਲੀਆਂ ਸਾਰੀਆਂ ਗੱਲਾਂ ਜਿੰਨੀਆਂ ਵੀ ਸਨ, ਜਿੱਥੇ ਜਿੱਥੇ ਵੀ ਲੰਘ ਕੇ ਆਇਆ, ਉਦੋਂ ਤੱਕ ਜੋ ਵੀ ਕੁਛ ਉਹਦੇ ਨਾਲ ਵਾਪਰਿਆ, ਕਿਹੜੀਆਂ ਕਿਹੜੀਆਂ ਪ੍ਰੋਬਲਮ ਆਈਆਂ, ਉਹ ਸਾਰੀਆਂ ਅਸੀਂ ਡਿਸਕਸ ਕਰ ਚੁੱਕੇ ਹਾਂ। ਫਿਰ ਹੌਲੀ ਹੌਲੀ ਸਟੈਪ ਬਾਈ ਸਟੈਪ ਇਹ ਲੰਘਦਾ ਲੰਘਦਾ ਮਾਂ ਦੇ ਪੇਟ ਤੋਂ ਬਾਹਰ ਆਇਆ, ਫਿਰ ਟੋਡਲਰ ਬਣਿਆ, ਫਿਰ

न्यूबॉर्न तो बाद टोटल बनिया, टोटल तो बाद फिर उसके बाद एडल्सेंस एज पहुंचिया, एडल्सेंस एज तो बाद प्री एडल्ट एज पहुंचिया, प्री एडल्ट एज तो बाद फिर अडल्ट एज पहुंचा। अडल्ट एज आके असि यह सोचा भी हुण असि इस तो अगे बीमारिया का हवाला ते होर सारा कुछ देना शुरू करना आ, पर इस तो पहला सानू एक बेसिक जानकारी जरूर होनी चाहिए आ। उस बेसिक जानकारी दे जिन्ने इस शरीर बीमारियां आउंदियां ने उन्हां दा कोई रूट काज भी तो होगा, सोर्स भी तो होगा जिथों ओ आउंदियां ने। जे ए सारे दे सारे किसी घर दे विच कोई प्रॉब्लम आउंदी है तो इहदा मतलब भी या दीवारां च आउंदी है या उहदे दरवाजे लकड़ां च आउंदी है, बालियां च आउंदी, किसी जो जो भी मटीरियल उहदे ते लग्या होया उहदे च ही आ सकदी है ना। तो इस करके असा यह देखा भी शरीर सारे का सारा ट्रिलियन सैलां का बनिया होया है। सैल एदी एक सिंगल यूनिट है, सैल एक ऐसी ऐसी चीज हैगी है जिदे करके ए बनिया होया है, और सैल दी अपनी एक कंपोजिशन है, वो सैल दी एक अपनी बनतर हैगी है, और उस बनतर दे विच ही कोई ना कोई नुक्स पैंदा आ ते ताही इस शरीर दे विच कोई नुक्स पैंदा है। हुण शरीर दे असि ये कह दिते भी भाई नौ सिस्टम काम करदे ने, इहदा मतलब नौवां ही सिस्टमां दा कोई अलग अलग डिपार्टमेंट किसी एक थां ते कंट्रोल होना नहीं गा, अलग अलग कंट्रोल होएगा जिथो जिथो वो चीजा शुरू हुंदियां होणगियां, और उन्हां चीजा दे शुरू होण दे रूट काज दे पहुंचन वास्ते सानू ए जरूरी सी भई असि सैल दे बारे जानिए। जेड़ा सैल है ए बनिया किस तरह है, या सैल इको एक रोड़ा ही पिया होया, एक वट्टा ही बनिया होया है कि एदे विच कुछ होर भी आ, ते फिर असि एदी जानकारी अपने सारे स्रोतियां दे नाल सांझी करनी शुरू कर दिती सी। भई सैल दा कंपोजिशन, सैल दी बनतर तां उही है, पर वख वख थावां ते इस सैल नूं जदों लगाया जांदा आ ते इहदी शेप बदल जांदी है, शेप बदल जांदी है, जो जोड़ किते गोल बनाना तां जे जोड़ बनाउणा है तां जे फ्लैट लाउणा है तां इह सैल उसे तरह दी शेप दे विच आ जांदे आ, ते जे इह उसे तरह दी शेप दे विच आ जांदे आ ते इहदा कंटेंट असीं कहिंदे आ वी बदलदा ही नहीं गा, उही रहिंदा। इहदा मतलब सानू उस कंटेंट नूं प्रोग्राम नूं जानण दी लोड़ हैगी आ वी इहदे विच करंट है की है, और जदों असीं उस चीज तक तह तक पहुंचे ते सानू ए पता लग्या भी सैल दी बाहरी एक दीवार हैगी है, उहनूं असीं सैल मैंबरेन कह दिता सीगा, उस सैल मैंबरेन नूं असीं कस्टम डिपार्टमेंट कह दिता सीगा भी बगैर एदी मंजूरी तो ना सैल विच कोई चीज जा सकदी है ते ना सैल दे विच कोई आ सकदी हैगी। इहदा मतलब की होया भई ए एक बहुत वड्डा गाइड है, गार्ड है, सिक्योरिटी है। हुण जे सिक्योरिटी दे विच कोई नुक्स पै गया तां इहदा मतलब ए भी जिहड़ा मर्जी अंदर आवाजाई हो जाएगी, बाहर दी कोई भी खादी पीती चीज टॉक्सिन जहरीला मादा जो भी कुछ अंदर जा सकदा, नुकसान पहुंचा सकदा, तां ही कोई बीमारी शुरू हुंदी होगी। टॉक्सिन दे संबंध विच आपां अपने स्रोतियां दे नाल बहुत वेरा ए गल सांझ पाई सी भी बीमारियां पैदा करन वाले जिहड़े टॉक्सिन हन ओ दो तरह दे आ, एक नूं असीं कहा सीगा इंडोटॉक्सिन ते एक नूं असीं कहा सीगा एग्जोटॉक्सिन। एग्जोटॉक्सिन ते ओ ने जिहड़ी बाहरों असीं रोटी खाने आ, दवाई खाने आ, पानी पीने आ, शरबत पीने आ, कुछ भी चीज जिहड़ी असीं बाहरों भेजदे आ ना, अगर ओ शरीर नूं मुआफक नहीं हैगी ना ते ओनूं असीं कहने आ एग्जोटॉक्सिन। कोई भी चीज जिहड़ी सानूं मुआफक नहीं हैगी ओनूं असीं टॉक्सिन कह दिंदे आ, भावें जहरीला मादा कह दिंदे आ। और दूजी गल असी गल करी सी भी इंडोटॉक्सिन, इंडोटॉक्सिन हुंदा भी अंदरों, हुण जे शरीर दे अंदर नौ सिस्टम काम करदे पए आ इहदा मतलब है भी नौवां दी मशीनरी चल रही है, और उहनां दे विच आपस विच भी नुक्स पै सकदा है। उह जदों चलदे होणगे उहनां दे विच गर्भ जी भी पैदा हुंदा होऊगा, उहनां दा गर्भ जी दा निकास भी हुंदा होऊगा। जे उह निकास नॉर्मल ना होया ਤਾਂ ਇਹਦਾ ਮਤਲਬ ਇਹਦੇ ਅੰਦਰ ਵੀ ਖਰਾਬੀਆਂ ਪੈਦਾ ਹੁੰਦੀਆਂ ਹੋਣਗੀਆਂ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਇੰਡੋਟੋਕਸਿਨ। ਜਦੋਂ ਕੋਈ ਵੀ ਸਰੀਰ ਦੇ ਅੰਦਰ ਪੈਦਾ ਹੋਣ ਵਾਲਾ ਮਾਦਾ
ਜਿਹੜਾ ਸਰੀਰ ਦੇ ਕਿਸੇ ਅੰਦਰ ਦੇ ਅੰਗ ਦੀ ਖਰਾਬੀ ਦੇ ਕਰਕੇ ਪੈਦਾ ਹੋ ਰਿਹਾ ਹੈ, ਔਰ ਅਗਰ ਉਹ ਸਰੀਰ ਤੋਂ ਬਾਹਰ ਨਹੀਂ ਨਿਕਲ ਸਕਿਆ ਤੇ ਸਰੀਰ ਦੇ ਵਿੱਚ ਹੀ ਰਹਿ ਗਿਆ ਤਾਂ ਉਹਨੂੰ ਅਸੀਂ ਕਹਿੰਦੇ ਹਾਂ ਇੰਡੋਟੋਕਸਿਨ। ਜਦੋਂ ਇੰਡੋਟੋਕਸਿਨ ਜਾਂ ਐਗਜ਼ੋਟੋਕਸਿਨ ਕਿਸੇ ਵੀ ਫਾਰਮ ਦੇ ਵਿੱਚ ਜ਼ਹਿਰੀਲਾ ਮਾਦਾ ਸਾਡੇ ਸੈੱਲ ਦੇ ਵਿੱਚ ਦਾਖਲ ਹੁੰਦਾ ਹੈ ਤਾਂ ਉਸ ਹਾਲਾਤ ਦੇ ਵਿੱਚ ਸੈੱਲ ਦੇ ਵਿੱਚ ਉਹਦੀ ਬਣਤਰ ਦੇ ਵਿੱਚ ਉਹਦੇ ਕੰਮ ਕਰਨ ਦੇ ਵਿੱਚ ਫਰਕ ਆ ਜਾਂਦਾ ਹੈ। ਜਿਹੜਾ ਐਗਜ਼ੋਟੋਕਸਿਨ ਆ ਉਹਦਾ ਸਿੱਧਾ ਹੀ ਸੰਬੰਧ ਮੈਂਬਰੇਨ ਦੇ ਨਾਲ ਹੈ, ਉਹਦਾ ਸਿੱਧਾ ਹੀ ਸੰਬੰਧ ਇਸ ਗੱਲ ਦੇ ਨਾਲ ਵੀ ਆਕਰੇ ਦੀ ਚਾਲ ਦਵਾਰੀ ਹੈ, ਜੇ ਇਹਦੇ ਤੋਂ ਅੰਦਰ ਜਾਵਾਂਗੇ ਤੇ ਕੋਈ ਗੱਲ ਕਰ ਸਕਦੇ ਹਾਂ ਤੇ ਜੇ ਅੰਦਰ ਹੀ ਨਹੀਂ ਜਾ ਸਕੇ ਤੇ ਗੱਲ ਕੀ ਕਰਨੀ। ਸੋ ਜਿੰਨੀਆਂ ਵੀ ਬਿਮਾਰੀਆਂ ਬਾਹਰੀ ਸਾਡੇ ਖਾਣ ਪੀਣ ਸਾਡੀ ਆਬੋ ਹਵਾ ਸਾਡੇ ਰਹਿਣ ਸਹਿਣ ਦੇ ਕਰਕੇ ਪੈਦਾ ਹੁੰਦੀਆਂ ਨੇ ਉਹਨਾਂ ਸਾਰੀਆਂ ਨੂੰ ਅਸੀਂ ਐਗਜ਼ੋਟੋਕਸਿਨ ਦੇ ਤੌਰ ਤੇ ਲੈਨੇ ਆ ਤੇ ਉਹਦੇ ਵਾਸਤੇ ਅਸੀਂ ਇਹ ਸਮਝਦੇ ਹਾਂ ਕਿ ਸਾਨੂੰ ਸਭ ਤੋਂ ਪਹਿਲਾਂ ਆਪਦੀਆਂ ਇਹਨਾਂ ਗੱਲਾਂ ਦਾ ਸੁਧਾਰ ਕਰਨਾ ਚਾਹੀਦਾ ਹੈ। ਜੇ ਬਾਹਰ ਤੋਂ ਕਿਉਂਕਿ ਕੁਦਰਤ ਦੀ ਮਸ਼ੀਨਰੀ ਸਹੀ ਬਣਾ ਕੇ ਭੇਜਤੀ ਆ, ਹੁਣ ਇਹਦੇ ਵਿੱਚ ਅਗਰ ਕੋਈ ਨੁਕਸ ਪੈਂਦੇ ਨੇ ਅਗਰ ਕੋਈ ਬਿਮਾਰੀਆਂ ਆਉਂਦੀਆਂ ਨੇ ਤੇ ਉਹਦਾ ਮਤਲਬ ਇਹ ਆ ਕਿ ਜੋ ਅਸੀਂ ਹਵਾ ਚ ਸਾਹ ਲੈ ਰਹੇ ਹਾਂ, ਜਿਵੇਂ ਅਸੀਂ ਖਾਣ ਪਾਣ ਕਰ ਰਹੇ ਹਾਂ, ਰਹਿਣ ਸਹਿਣ ਸਾਡਾ ਕਿਸ ਤਰ੍ਹਾਂ ਦਾ ਹੈਗਾ ਆ, ਇਹ ਸਾਰੀਆਂ ਚੀਜ਼ਾਂ ਦੇ ਰਾਹੀਂ ਹੀ ਕੋਈ ਟੌਕਸਿਨ ਜਿਹੜਾ ਆ ਸੈੱਲਾਂ ਵਿੱਚ ਪਹੁੰਚਦਾ ਹੈ। ਜਦੋਂ ਮੈਂ ਸੈੱਲ ਦੀ ਗੱਲ ਕਰਦਾ ਤਾਂ ਉਹਦਾ ਮਤਲਬ ਹੁੰਦਾ ਸਾਰੇ ਸੈੱਲ, ਕਿਉਂਕਿ ਸੈੱਲ ਇੱਕ ਦੂਜੇ ਦੇ ਨਾਲ ਜੁੜੇ ਹੋਏ ਨੇ ਔਰ ਇੱਕ ਦੂਜੇ ਦੇ ਨਾਲ ਉਹਨਾਂ ਸਾਰਿਆਂ ਦਾ ਆਪਸੀ ਸੰਬੰਧ ਹੈਗਾ ਆ ਔਰ ਆਪਸੀ ਲੈਣ ਦੇਣ ਹੈਗਾ ਆ। ਇੱਕ ਸੈੱਲ ਦੇ ਵਿੱਚ ਕੋਈ ਚੀਜ਼ ਆ ਗਈ ਤੇ ਉਹਨੇ ਦੂਸਰੇ ਨੂੰ ਭੇਜ ਦੇਣੀ ਹੈ, ਦੂਸਰੇ ਚ ਆ ਗਈ ਤੇ ਉਹਨੇ ਦੂਸਰੇ ਨੂੰ ਭੇਜ ਦੇਣੀ ਹੈ, ਅਖੀਰ ਉਂਗਲੀ ਦੇ ਟਿਪ ਤੱਕ ਜਿੰਨੇ ਵੀ ਸੈੱਲ ਨੇ ਉਹ ਸਾਰਿਆਂ ਤੱਕ ਇੱਕ ਗੱਲ ਤੇ ਟੈਲੀਫੋਨ ਦੀ ਤਾਰ ਤਰ੍ਹਾਂ ਪਹੁੰਚ ਜਾਣੀ ਵੀ ਭਾਈ ਆਹ ਗੱਲ ਹੋ ਗਈ। ਹੁਣ ਜੇ ਇਹ ਗੱਲ ਹੋਈ ਤਾਂ ਸਭ ਤੋਂ ਪਹਿਲਾਂ ਵੱਡਾ ਆਧਾਰ ਜਾਂ ਜਿੰਨੀਆਂ ਵੀ ਸਾਨੂੰ ਬਿਮਾਰੀਆਂ ਹੁੰਦੀਆਂ ਨੇ ਨਾ ਉਹਨਾਂ ਦਾ ਬਹੁਤਾ ਵੱਡਾ ਆਧਾਰ ਐਗਜ਼ੋਟੋਕਸਿਨ ਦੇ ਉੱਤੇ ਹੈ ਔਰ ਉਸ ਐਗਜ਼ੋਟੋਕਸਿਨ ਨੂੰ ਅਸੀਂ ਸ਼ਨਾਖਤ ਕਰ ਸਕਦੇ ਹਾਂ ਬੜੀ ਆਸਾਨੀ ਦੇ ਨਾਲ ਕਿ ਕਿਹੜੇ ਕਿਹੜੇ ਐਗਜ਼ੋਟੋਕਸਿਨ ਹੈਗੇ ਨੇ, ਅਸੀਂ ਕੀ ਖਾਧਾ, ਕਿਵੇਂ ਰਹੇ, ਖਾਣ ਪਾਣ ਸਾਡਾ ਕੀ ਹੋਇਆ, ਇਸ ਸਾਰੇ ਖਾਣ ਪਾਣ ਦੇ ਮੁਤਾਬਕ ਅਸੀਂ ਇਸ ਚੀਜ਼ ਨੂੰ ਫਾਇੰਡ ਆਊਟ ਕਰ ਸਕਦੇ ਹਾਂ ਬਈ ਸਾਨੂੰ ਇਸ ਕਰਕੇ ਆ ਗੱਲ ਹੋਈ ਹੈ ਤੇ ਸਾਨੂੰ ਇਹ ਛੱਡ ਦੇਣੀ ਚਾਹੀਦੀ। ਮਿਸਾਲ ਦਿਆਂ, ਲੋਕਾਂ ਦਾ ਲੀਵਰ ਖਰਾਬ ਹੋ ਗਿਆ ਤੇ ਡਾਕਟਰ ਦੇ ਖਾਣ ਪੀਣ ਚ ਲੱਭਦੇ ਯਾਰ ਤੂੰ ਤਾਂ ਰੋਜ਼ ਸ਼ਰਾਬ ਪੀਣਾ ਹੈ, ਤਾਂ ਮੈਨੂੰ ਪਤਾ ਲੱਗ ਗਿਆ ਵੀ ਅਸਲ ਇਹਦੀ ਬਿਮਾਰੀ ਦਾ ਬਾਹਰੋਂ ਐਗਜ਼ੋਟੋਕਸਿਨ ਦੇ ਤੌਰ ਤੇ ਸ਼ਰਾਬ ਕਾਰਨ ਹੋ ਸਕਦੀ ਹੈ ਕਿ ਨਾਰਮਲ ਖੁਰਾਕ ਦਾ ਹਿੱਸਾ ਨਹੀਂ ਹੈਗਾ। ਬਹੁਤ ਸਾਰੀਆਂ ਖੁਰਾਕਾਂ ਸਰੀਰ ਦੇ ਵਿੱਚ ਚਲਦਿਆਂ ਚਲਦਿਆਂ ਲੰਬੇ ਸਮੇਂ ਤੱਕ ਉਹ ਸਰੀਰ ਦਾ ਹਿੱਸਾ ਬਣ ਜਾਂਦੇ, ਜਿਵੇਂ ਅਫੀਮ ਵੀ ਲੋਕ ਖਾਂਦੇ ਆ ਜਾਂ ਚਾਹ ਹੀ ਅਸੀਂ ਰੋਜ਼ ਪੀਂਦੇ ਹਾਂ ਤੇ ਜਿਹੜੀ ਚੀਜ਼ ਅਸੀਂ ਰੋਜ਼ਾਨਾ ਖਾ ਰਹੇ ਹਾਂ ਨਾ ਉਹ ਸਾਡੇ ਸਰੀਰ ਦਾ ਸਾਡੇ ਚੱਲਣ ਦਾ ਹਿੱਸਾ ਬਣ ਜਾਂਦਾ ਹੈ ਤੇ ਅਸੀਂ ਉਹਨੂੰ ਨਾਰਮਲ ਸਮਝਦੇ ਹਾਂ ਜਾਂ ਸਾਡਾ ਸਰੀਰ ਨਾਰਮਲ ਸਮਝਦਾ ਹੈ ਜਾਂ ਇੰਜ ਕਹਿ ਲਓ ਵੀ ਜੇ ਉਹ ਨਾ ਹੋਵੇ ਨਾ ਤੇ ਫਿਰ ਸਾਡਾ ਸਰੀਰ ਨਾਰਮਲ ਨਹੀਂ ਚੱਲਦਾ ਕਿ ਅਸੀਂ ਉਹਨੂੰ ਕਹਿੰਦੇ ਹਾਂ ਨਾਰਮਲ ਹੈ। ਇਸੇ ਤਰ੍ਹਾਂ ਹੀ ਰੋਟੀ ਹੈ, ਸਬਜ਼ੀ ਹੈ, ਜੋ ਵੀ ਚੀਜ਼ ਅਸੀਂ ਰੂਟੀਨ ਚ ਖਾਣੇ ਆ ਉਹ ਸਾਡੇ ਸਰੀਰ ਦਾ ਇੱਕ ਨਾਰਮਲ ਹਿੱਸਾ ਬਣ ਗਿਆ, ਉਹਦੇ ਵਿੱਚੋਂ ਵਿਟਾਮਿਨ, ਉਹਦੇ ਵਿੱਚੋਂ ਮਿਨਰਲ, ਉਹਦੇ ਵਿੱਚੋਂ ਕੈਲਸ਼ੀਅਮ, ਪੋਟਾਸ਼ੀਅਮ, ਜੋ ਵੀ ਕੋਈ ਸਰੀਰ ਦੀ ਬਣਤਰ ਲਈ ਚਾਹੀਦਾ ਆ ਉਹਦੇ ਵਿੱਚੋਂ ਨਿਕਲਦਾ ਹੈ। ਭਾਵੇਂ ਘਾਹ ਖਾ ਲਓ, ਆਟਾ ਨਾ ਖਾਓ, ਭਾਵੇਂ ਕੱਲਾ ਦੁੱਧ ਹੀ ਪੀ ਲਓ, ਜਿਹੜੀਆਂ ਚੀਜ਼ਾਂ ਸਰੀਰ ਨੂੰ ਅੰਦਰ ਚਾਹੀਦੀਆਂ ਨੇ ਕੁਦਰਤ ਨੇ ਇਸ ਤਰ੍ਹਾਂ ਦੀ ਮਸ਼ੀਨਰੀ ਲਾਈ ਹੋਈ ਹੈ ਕਿ ਉਹਦੇ ਵਿੱਚੋਂ ਸਿੰਥੇਸਾਈਜ਼ ਕਰ ਲਵੇ। ਵਿਟਾਮਿਨ ਸੀ ਚਾਹੀਦਾ ਹੈ ਉਹਦੇ ਵਿੱਚੋਂ ਕੱਢ ਲਵੇ, ਕੈਲਸ਼ੀਅਮ ਚਾਹੀਦਾ ਉਹਦੇ ਵਿੱਚੋਂ ਕੱਢ ਲਵੇ, ਜਿਹੜੀ ਵੀ ਤਰ੍ਹਾਂ ਦੀ ਖੁਰਾਕ ਅਸੀਂ ਖਾਂਦੇ ਹਾਂ ਅੰਦਰ ਦੀ ਮਸ਼ੀਨਰੀ ਨਿਚੋੜ ਕੇ ਉਹਦੇ ਵਿੱਚੋਂ ਉਹ ਤੱਤ ਕੱਢਦੀ ਹੈ ਜਿਹੜੇ ਸਾਡੇ ਸਰੀਰ ਨੂੰ ਜ਼ਰੂਰੀ ਨੇ ਤੇ ਜਿਹੜੀਆਂ ਚੀਜ਼ਾਂ ਅਸੀਂ ਰੋਜ਼ ਖਾਂਦੇ ਹਾਂ ਉਹ ਆਮ ਤੌਰ ਤੇ ਸਾਡੇ ਇਹਨਾਂ ਸੈੱਲਾਂ ਦੇ ਵਿੱਚ ਆਪਣਾ ਇੱਕ ਘਰ ਬਣਾ ਲੈਂਦੀਆਂ ਨੇ ਤੇ ਫਿਰ ਉਹ ਆਪਣੀ ਜਿਵੇਂ ਅੱਗ ਲੈਣ ਵਾਲੀ ਘਰ ਵਾਲੀ ਬਣ ਬੈਠੀ ਵਾਲੀ ਮਿਸਾਲ ਜ਼ਰੂਰ ਹੈ ਨਾ, ਉਸੇ ਤਰ੍ਹਾਂ ਉਹਦੀ ਜਦੋਂ ਵੀ ਕਮੀ ਪੇਸ਼ੀ ਆਣੀ ਸ਼ੁਰੂ ਹੋ ਜਾਂਦੀ ਜੇ ਚਾਹ ਨਾ ਪੀਜੀ। ਅਸੀਂ ਦੇਖਿਆ ਵੀ ਇਸ ਟਾਈਮ ਅਸੀਂ ਚਾਹ ਪੀਨੇ ਆ ਤੇ ਉਸ ਟਾਈਮ ਚਾਹ ਨਾ ਪੀਵੀ ਤੇ ਸਾਨੂੰ ਉਸ ਉਬਾਸੀਆਂ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਵੀ ਭਾਈ ਚਾਹ ਪੀਣ ਦਾ ਮੌਕਾ ਹੋ ਗਿਆ। ਭਾਵ ਕੀ ਆ ਉਸ ਸੈੱਲ ਦੇ ਵਿੱਚ ਉਹਦੀ ਸਪੇਸ ਬਣੀ ਹੋਈ ਸੀ ਉਹ ਘਟਣੀ ਸ਼ੁਰੂ ਹੋ ਗਈ, ਸੈੱਲ ਨੇ ਸਿਗਨਲ ਦੇ ਦਿੱਤਾ ਕਿ ਯਾਰ ਉਹ ਚੀਜ਼ ਘਟ ਗਈ ਤੇ ਉਹ ਪੂਰੀ ਕਰੋ। ਹੁਣ ਕੈਫੀਨ ਚਾਹੀਦੀ ਸੀ, ਕੈਫੀਨ ਦੇ ਦਿੱਤੀ, ਚਾਹ ਪੀ ਲਈ, ਅਸੀਂ ਫਿਰ ਤੋਂ ਤਾਜ਼ਾ ਹੋ ਗਏ। ਸੋ ਮੇਰੇ ਕਹਿਣ ਭਾਵ ਬਹੁਤ ਸਾਰੀਆਂ ਚੀਜ਼ਾਂ ਐਗਜ਼ੋਟੋਕਸਿਨ ਚ ਹੁੰਦਿਆਂ ਹੋਇਆਂ ਵੀ
ਉਹ ਟੌਕਸਿਨਸ ਨਹੀਂ ਰਹਿੰਦੀਆਂ, ਖੁਰਾਕ ਦਾ ਹਿੱਸਾ ਬਣ ਜਾਂਦੀਆਂ ਨੇ ਤੇ ਉਹ ਸਾਨੂੰ ਨੁਕਸਾਨ ਨਹੀਂ ਦਿੰਦੀਆਂ। ਪਰ ਉਹੀ ਟੌਕਸਿਨ ਜੇ ਲੋੜ ਤੋਂ ਵੱਧ ਜਾਵੇ ਤੇ ਫਿਰ ਉਹ ਨੁਕਸਾਨ ਵੀ ਦੇਣਾ ਸ਼ੁਰੂ ਕਰ ਦਿੰਦਾ। ਨਾਰਮਲ ਹਾਲਾਤ ਵਿਚ ਜੇ ਲੋਕ 50-60 ਸਾਲ ਹੋ ਗਏ ਤੇ ਲਗਾਤਾਰ 20-30 ਸਾਲ ਹੋ ਗਏ ਸ਼ਰਾਬ ਪੀਂਦਿਆਂ ਨੂੰ, ਆਮ ਤੌਰ ਤੇ ਡਾਕਟਰਾਂ ਨੂੰ ਨਹੀਂ ਰੋਕਦੇ। ਕਾਰਨ ਉਹਦਾ ਇਹੀ ਹੁੰਦਾ ਵੀ ਜੇ ਅਸੀਂ ਰੋਕਾਂਗੇ ਤੇ ਸੈੱਲ ਨੂੰ ਸਹਿਣਾ ਪਏਗਾ, ਕਿਉਂਕਿ ਸੈੱਲ ਦੇ ਅੰਦਰ ਇਹਨੇ ਆਪਣੀ ਜਗ੍ਹਾ ਬਣਾ ਲਈ, ਆਪਣਾ ਘਰ ਬਣਾ ਲਿਆ, ਤੇ ਜਦੋਂ ਇਹਦੀ ਕਮੀ ਪੇਸ਼ੀ ਹੋਏਗੀ ਉਦੋਂ ਇਹ ਡਿੱਗ ਪਊਗਾ, ਉਦੋਂ ਮੰਜੇ ਤੇ ਪੈ ਜਾਊਗਾ। ਸੋ ਇਸ ਤਰ੍ਹਾਂ ਕਰਕੇ ਅਸੀਂ ਐਗਜ਼ੋਟੌਕਸਿਨ ਜਿੰਨੇ ਵੀ ਹਨ ਉਹਨਾਂ ਦੇ ਰਾਹੀਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦਾ ਪ੍ਰਬੰਧ ਜਾਂ ਉਹਨਾਂ ਨੂੰ ਠੀਕ ਕਰਨ ਦਾ ਸਾਡੇ ਕੋਲ ਇਹ ਤਰੀਕਾਕਾਰ ਹੁੰਦਾ ਆ ਵੀ ਅਸੀਂ ਇਸ ਚੀਜ਼ ਦੀ ਸ਼ਨਾਖਤ ਕਰੀਏ ਕਿ ਆਬੋ ਹਵਾ ਕਿਹੜੀ ਆ। ਕਈ ਵਾਰ ਅਸੀਂ ਇਹੀ ਤਾਂ ਕਹਿੰਦੇ ਨਹੀਂ, ਨਾ ਭਾਈ ਤੂੰ ਮੌਸਮ ਬਦਲੋ, ਆਬੋ ਹਵਾ ਬਦਲ, ਤੇਰੇ ਜਿੱਥੇ ਬਹੁਤੀ ਬਰਫ਼ ਪੈਂਦੀ ਤੂੰ ਠੀਕ ਨਹੀਂ ਹੈਗਾ, ਜਾਂ ਤੇਰੀ ਗਰਮੀ ਜਿੱਥੇ ਬਹੁਤ ਪੈਂਦੀ ਬਰਫ਼ਾਂ ਵਾਲੇ ਥਾਂ ਤੇ ਚਲਾ ਜਾ, ਚੇਂਜ ਕਰਦੇ ਨੇ ਡਾਕਟਰ ਕਹਿੰਦੇ ਨੇ ਮੌਸਮ ਬਦਲੋ। ਸੋ ਇਸ ਤਰ੍ਹਾਂ ਕਰਕੇ ਜਾਂ ਖੁਰਾਕ ਬਦਲਦੇ ਹਾਂ ਅਸੀਂ ਵੀ ਖੁਰਾਕ ਦੇ ਵਿੱਚ ਕੀ ਜਾ ਰਿਹਾ ਹੈਗਾ, ਜਿਹੜਾ ਤੁਹਾਡੀ ਬਾਡੀ ਸੈੱਟ ਨਹੀਂ ਕਰਦੀ ਹੋਈ ਉਹਨੂੰ ਇਕਦਮ ਬਦਲ ਦਿਓ। ਇਹਦੇ ਚ ਆਪਾਂ ਕਈ ਤਰ੍ਹਾਂ ਐਗਜ਼ਾਮਪਲ ਇਹ ਵੀ ਦਿੱਤੀਆਂ ਸੀ, ਜੇ ਕਿਸੇ ਸਰੀਰ ਦੇ ਵਿੱਚੋਂ ਕਿਸੇ ਕਮਰੇ ਦੇ ਵਿੱਚੋਂ ਬੋਹ ਆਉਂਦੀ ਹੋਵੇ ਤੇ ਸਾਨੂੰ ਪਤਾ ਹੀ ਨਾ ਲੱਗੇ ਵੀ ਆ ਕਿੱਥੋਂ ਰਹੀ ਹੈ, ਤੇ ਫਿਰ ਸਾਰਾ ਸਮਾਨ ਅਸੀਂ ਕਮਰੇ ਦਾ ਬਾਹਰ ਕੱਢ ਦਿੰਦੇ ਹਾਂ, ਤੇ ਫਿਰ ਇੱਕ ਇੱਕ ਚੀਜ਼ ਦੀ ਸ਼ਨਾਖਤ ਕਰਕੇ ਅੰਦਰ ਲਿਆਉਂਦੇ ਹਾਂ, ਤੇ ਜਦੋਂ ਬੋਹ ਆਉਂਦੀ ਸਾਨੂੰ ਪਤਾ ਲੱਗ ਜਾਂਦਾ ਇਹਦੇ ਵਿੱਚੋਂ ਆਉਂਦੀ। ਭਾਈ ਉਹ ਅੱਜ ਬੈਂਗਣ ਖਾਧੇ ਸੀ ਉਹਦੇ ਕਰਕੇ ਐਂ ਅੱਗੇ ਹੁੰਦਾ ਸੀ ਤੇ ਹੁਣ ਵੀ ਐਂ ਹੋ ਗਿਆ, ਓਕੇ ਜੀ ਅੱਜ ਤੋਂ ਬਾਅਦ ਤੁਸੀਂ ਬੈਂਗਣ ਨਹੀਂ ਖਾਣੇ। ਮੇਰੇ ਕਹਿਣ ਤੋਂ ਭਾਵ ਅਸੀਂ ਪਰਹੇਜ਼ ਪ੍ਰੀਕੋਸ਼ਨ ਇਸੇ ਤਰ੍ਹਾਂ ਕਰਕੇ ਲੱਭਦੇ ਹਾਂ ਜਿਸ ਕਰਕੇ ਕੋਈ ਬਿਮਾਰੀਆਂ ਜਾਂ ਸਰੀਰ ਚ ਵਿਕਾਰ ਪੈਦਾ ਹੁੰਦਾ ਹੈ। ਇਹ ਹੋ ਗਈ ਐਗਜ਼ੋਟੌਕਸਿਨ ਦੀ ਕਹਾਣੀ। ਉਸ ਤੋਂ ਬਾਅਦ ਇੰਡੋਟੌਕਸਿਨ, ਕਿ ਮਸ਼ੀਨਰੀ ਚੱਲਦੀ ਚੱਲਦੀ ਹੁਣ ਤੁਸੀਂ ਵੇਖਿਆ ਹੋਣਾ ਕਿ ਮਸ਼ੀਨਰੀ ਦੇ ਵਿੱਚ ਵੀ ਗਾਰਬੇਜ ਪੈਦਾ ਹੁੰਦਾ ਆ, ਔਰ ਉਹ ਗਾਰਬੇਜ ਨਿਕਲਦਾ ਵੀ ਰਹਿੰਦਾ ਟੱਟੀ ਰਸਤੇ, ਪਿਸ਼ਾਬ ਦੇ ਰਸਤੇ, ਸਾਹ ਦੇ ਰਸਤੇ, ਔਰ ਉਸ ਗਾਰਬੇਜ ਦਾ ਜੇ ਅਗਰ ਨਿਕਾਸ ਨਾਰਮਲ ਨਾ ਹੋਇਆ ਫਿਰ ਸਰੀਰ ਚ ਡਿੱਪਾ, ਕਿਉਂਕਿ ਕਈ ਵਾਰ ਨਾ ਨੁਕਸ ਪਿਆ ਹੁੰਦਾ ਕਿਸੇ ਅੰਗ ਦੇ ਵਿੱਚ, ਡਾਕਟਰ ਕਹਿੰਦੇ ਨੇ ਮਸ਼ੀਨਾਂ ਦੇ ਨਾਲ, ਕਿਉਂਕਿ ਮਸ਼ੀਨਾਂ ਨੇ ਬਹੁਤ ਬਰੀਕੀ ਨਾਲ ਚੈੱਕ ਕਰ ਲੈਣਾ ਹੁੰਦਾ ਆ, ECG ਕਰ ਲਿਆ, ਹਾਰਟ ਦਾ ਪਤਾ ਲੱਗ ਗਿਆ, ਸਕੈਨ ਕਰ ਲਿਆ, ਕਿਸੇ ਅਲੱਗ ਅਲੱਗ ਅੰਗ ਦੇ ਵਿੱਚ ਕੀ ਖਰਾਬੀ ਆ ਰਹੀ ਉਦੋਂ ਹੀ ਪਤਾ ਲੱਗ ਗਿਆ। ਹਾਲਾਂਕਿ ਉਸ ਵੇਲੇ ਕਿਸੇ ਮਰੀਜ਼ ਨੇ ਖਾਸ ਤੌਰ ਤੇ ਕੋਈ ਬਿਮਾਰ ਨਿਸ਼ਾਨੀਆਂ ਨਹੀਂ ਦੱਸੀਆਂ ਹੁੰਦੀਆਂ, ਪਰ ਫਿਰ ਵੀ ਅਸੀਂ ਰੁਟੀਨ ਚ ਚੈੱਕ ਕਰਾਉਣੇ ਆ ਤੇ ਰੁਟੀਨ ਵਾਲਾ ਚੈਕਿੰਗ ਇਹ ਦੱਸਦਾ ਵੀ ਤੇਰੇ ਇੱਥੇ ਇੱਥੇ ਨੁਕਸ ਪੈ ਰਿਹਾ ਹੈ। ਉਹਦਾ ਮਤਲਬ ਕੀ ਆ ਕਿ ਗਾਰਬੇਜ ਤਾਂ ਬਣ ਰਿਹਾ ਆ ਪਰ ਸਰੀਰ ਉਹਨੂੰ ਬਾਹਰ ਕੱਢ ਰਿਹਾ, ਬਾਹਰ ਕੱਢਣ ਦੇ ਕਰਕੇ ਅੰਦਰ ਉਹ ਕੰਡੀਸ਼ਨ ਨਹੀਂ ਪੈਦਾ ਹੋ ਰਹੀ ਜਿਹਨੂੰ ਅਸੀਂ ਬਿਮਾਰੀ ਕਹੀਏ, ਪਰ ਨੁਕਸ ਜ਼ਰੂਰ ਪੈ ਰਿਹਾ ਹੈਗਾ। ਸੋ ਅੱਜ ਕੱਲ ਦੀ ਮਸ਼ੀਨਾਂ, ਅੱਜ ਕੱਲ ਦੀ ਟੈਕਨੀਕ ਇੱਥੋਂ ਤੱਕ ਪਹੁੰਚ ਗਈ ਹੈ। ਸੋ ਇਸ ਤਰ੍ਹਾਂ ਕਰਕੇ ਜਦੋਂ ਇਹਨਾਂ ਥਾਵਾਂ ਤੇ ਸਾਨੂੰ ਨੁਕਸ ਦਿਸਣਾ ਸ਼ੁਰੂ ਹੋ ਜਾਏ ਤੇ ਬਾਹਰ ਨਿਸ਼ਾਨੀਆਂ, ਸਾਡਾ ਕੰਮ ਹੈ ਪਹਿਲੀ ਗੱਲ ਇੰਸਪੈਕਸ਼ਨ ਦਾ, ਬਾਹਰ ਨਿਸ਼ਾਨੀਆਂ, ਜਿਹੜੀਆਂ ਨਿਸ਼ਾਨੀਆਂ ਬਾਹਰ ਦੇ ਤੌਰ ਤੇ ਆ ਗਈਆਂ ਉਹਦੇ ਮੁਤਾਬਕ ਅਸੀਂ ਅੰਦਾਜ਼ਾ ਲਾਉਣੇ ਆ ਵੀ ਇਹਦੇ ਕਿਹੜੇ ਸਰੀਰ ਦੇ ਵਿੱਚ ਨੁਕਸ ਪੈ ਸਕਦਾ। ਪੈਰਾਂ ਚ ਸੋਜ ਪੈ ਗਈ ਹੈ, ਹਾਂਜੀ ਸਾਹ ਚੜਨ ਲੱਗ ਗਿਆ, ਉਹ ਦਿਲ ਚ ਨੁਕਸ ਹੋ ਗਿਆ, ਹਾਂਜੀ ਪਿਸ਼ਾਬ ਨਹੀਂ ਆਉਂਦਾ, ਪਿਸ਼ਾਬ ਘੱਟ ਆਉਂਦਾ, ਰੁਕ ਰੁਕ ਕੇ ਆਉਂਦਾ, ਜਾਂ ਇਸ ਤਰ੍ਹਾਂ ਦੇ ਉਹ ਕਿਡਨੀ ਚ ਨੁਕਸ ਪੈ ਗਿਆ। ਸੋ ਇਸ ਤਰ੍ਹਾਂ ਕਰਕੇ ਅਸੀਂ ਅੰਗਾਂ ਦਾ ਵੱਖ ਵੱਖ ਤਰ੍ਹਾਂ ਤੇ ਜਿਹੜਾ ਚਲਣ ਜਾਣਦੇ ਹਾਂ, ਉਸ ਚਲਣ ਦੇ ਵਿੱਚ ਜਦੋਂ ਰੁਕਾਵਟ ਆ ਜਾਂਦੀ ਹੈ ਤੇ ਅਸੀਂ ਸਮਝਦੇ ਹਾਂ ਵੀ ਫਲਾਣੀ ਥਾਂ ਤੇ ਨੁਕਸ ਪੈ ਗਿਆ। ਪਰ ਇਹ ਤਾਂ ਹੋ ਗਿਆ ਨਾ ਵੱਡੇ ਪੈਮਾਨੇ ਤੇ, ਇਹ ਤਾਂ ਹੋ ਗਿਆ ਪੂਰੇ ਸਰੀਰ ਦੇ ਵਿੱਚ ਆਉਣ ਤੋਂ, ਪਰ ਅਲਟੀਮੇਟ ਇਹ ਸਰੀਰ ਜਦੋਂ ਆਪਣੇ ਆਪ ਨੂੰ ਦੱਸਦਾ ਆ ਭਾਈ ਪੈਰਾਂ ਤੋਂ ਸੋਜ ਪੈਣੀ ਸ਼ੁਰੂ ਹੋ ਗਈ, ਭਾਈ ਸਾਹ ਚੜਨਾ ਸ਼ੁਰੂ ਹੋ ਗਿਆ, ਠੀਕ ਹੈ ਹਾਰਟ ਦੀ ਨਿਸ਼ਾਨੀ ਹੈ, ਪਰ ਅਲਟੀਮੇਟ ਜਿਹੜਾ ਰੂਟ ਹੈ, ਜਿਹੜਾ ਦਿਲ ਬਣਿਆ ਹੋਇਆ ਹੈ, ਜਿਹਦੀਆਂ ਲੱਤਾਂ ਬਾਹਾਂ ਬਣੀਆਂ ਹੋਈ ਜਿੱਥੇ ਸੋਜ ਪੈ ਗਈ ਹੈਗੀ ਹੈ, ਇਹਨਾਂ ਸਾਰੀਆਂ ਥਾਵਾਂ ਤੇ ਜਿਹੜੇ ਸੈੱਲ ਲੱਗੇ ਹੋਏ ਨੇ ਉਹਨਾਂ ਚ ਕੋਈ ਤਬਦੀਲੀ ਪਹਿਲਾਂ ਆਉਂਦੀ ਹੋਊਗੀ ਨਾ। ਉਹ ਸੈੱਲ ਆਪਣਾ ਨਾਰਮਲ ਕੰਮ ਨਹੀਂ ਕਰ ਸਕਦੇ ਹੁੰਦੇ, ਤਾਂ ਹੀ ਫਿਰ ਉਹ ਅੱਗੇ ਸਾਹ ਲੈਣ ਵਾਸਤੇ ਆਵਾਜ਼ ਮਾਰਦੇ ਨੇ ਵੀ ਭਾਈ ਆਹ ਗੱਲ ਹੋ ਗਈ, ਮੈਨੂੰ ਮਦਦ ਕਰੋ, ਸਿਮਟਮਸ ਆ ਗਏ, ਨਿਸ਼ਾਨੀਆਂ ਆ ਗਈਆਂ, ਫਿਰ ਅਸੀਂ ਉਹਨਾਂ ਨਿਸ਼ਾਨੀਆਂ ਨੂੰ ਲੱਭਦੇ ਹਾਂ ਤੇ ਅਸੀਂ ਉਸ ਰੂਟ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸੈੱਲ ਦੇ ਅੰਦਰ ਅਸੀਂ ਵੜ ਗਏ। ਸੈੱਲ ਦੀ ਡਿਸਕ੍ਰਿਪਸ਼ਨ ਆਪਾਂ ਸਾਰੀ ਦੇ ਚੁੱਕੇ ਸੀ ਵੀ ਭਾਈ ਸੈੱਲ ਦਾ ਬਾਹਰੀ ਮੈਂਬਰੇਨ ਆ, ਜੇ ਉਹਦੇ ਵਿੱਚ ਗੜਬੜ ਹੋ ਜਾਵੇ ਤੇ ਉਸ ਤੋਂ ਬਾਅਦ ਆਵਾਜਾਈ ਬੇਰੋਕ ਟੋਕ ਹੁੰਦੀ ਜਾਂਦੀ ਹੈ, ਤੇ ਸਭ ਤੋਂ ਪਹਿਲਾਂ ਜਿਹੜਾ ਵੀ ਨੁਕਸਾਨ ਹੋਣਾ ਸ਼ੁਰੂ ਹੁੰਦਾ ਹੈ ਉਹ ਸਾਡੇ ਹੈਮੋਗਲੋਬਿਨ ਦਾ ਹੁੰਦਾ ਹੈ, ਸਾਡਾ ਲਾਲ ਖੂਨ ਘਟਣਾ ਸ਼ੁਰੂ ਹੋ ਜਾਂਦਾ ਹੈਗਾ ਹੈ, ਤੇ ਜਦੋਂ ਸਰੀਰ ਚ ਲਾਲ ਖੂਨ ਘਟਣਾ ਸ਼ੁਰੂ ਹੋ ਜਾਂਦਾ ਆ ਉਸ ਵੇਲੇ ਲਿਵਰ ਦੇ ਵਿੱਚ ਵੀ ਉਹੀ ਕੰਡੀਸ਼ਨਾਂ ਹੁੰਦੀਆਂ ਨੇ, ਕਿਡਨੀ ਚ ਵੀ ਉਹੀ ਕੰਡੀਸ਼ਨਾਂ ਹੁੰਦੀਆਂ ਨੇ, ਚਮੜੀ ਦੇ ਵਿੱਚ ਵੀ ਕੰਡੀਸ਼ਨਾਂ ਉਹੀ ਹੁੰਦੀਆਂ ਨੇ, ਭਾਵ ਕਿ PDA ਦੀਆਂ ਨਿਸ਼ਾਨੀਆਂ ਸਾਨੂੰ ਸਪਸ਼ਟ ਦਿਸਣ ਲੱਗ ਜਾਂਦੀਆਂ ਨੇ। ਹੈਮੋਗਲੋਬਿਨ ਘਟ ਗਿਆ, ਔਰ ਹੈਮੋਗਲੋਬਿਨ ਘਟ ਗਿਆ ਤੇ ਇਹਦਾ ਮਤਲਬ ਉਹਦਾ ਕੰਮ ਕੀ ਸੀਗਾ,
ਉਹਦਾ ਕੰਮ ਸੀਗਾ ਆਕਸੀਜਨ ਲੈ ਕੇ ਜਾਣਾ, ਥਾਂ ਥਾਂ ਤੇ ਸੈੱਲਾਂ ਨੂੰ ਪਹੁੰਚਾਉਣ ਵਾਸਤੇ ਖੂਨ ਦੇ ਰਾਹੀਂ ਆਕਸੀਜਨ ਲੈ ਕੇ ਜਾਣਾ, ਤੇ ਉਹ ਜਿਹੜੇ ਨੇ ਆਰਬੀਸੀ ਜਿਹੜਾ ਉਹ ਕੱਟ ਗਿਆ ਸੀਗਾ, ਨੰਬਰ ਉਹਦਾ ਕੱਟ ਗਿਆ ਸੀਗਾ, ਜਾਂ ਉਹ ਛੋਟੇ ਸੈੱਲ ਹੋ ਗਏ ਸੀ, ਵੱਡੇ ਡੱਬੇ ਨਹੀਂ ਰਹਿ ਗਏ ਰੇਲ ਦੇ, ਛੋਟੇ ਡੱਬੇ ਹੋ ਗਏ ਆ, ਉਹ ਸਮਾਨ ਨਹੀਂ ਲੈ ਕੇ ਜਾ ਰਹੇ ਜਿੰਨੀ ਅੱਗੇ ਰਿਕੁਆਇਰਮੈਂਟ ਹੈਗੀ ਹੈ। ਉਸ ਹਾਲਾਤ ਦੇ ਵਿੱਚ ਜਿਹੜੀਆਂ ਵੀ ਨਿਸ਼ਾਨੀਆਂ ਪੈਦਾ ਹੁੰਦੀਆਂ ਸੀਗੀਆਂ ਉਹਨਾਂ ਨੂੰ ਅਸੀਂ ਅਲੱਗ ਅਲੱਗ ਇਕੱਠਾ ਕਰਕੇ ਅੰਦਾਜ਼ਾ ਲਾਇਆ ਸੀ ਵੀ ਫਲਾਣੀ ਥਾਂ ਤੇ ਬਿਮਾਰੀ ਹੈ ਵੱਡੇ ਪੈਮਾਨੇ ਤੇ। ਹੁਣ ਛੋਟੇ ਪੈਮਾਨੇ ਦੀ ਜਦੋਂ ਅਸੀਂ ਗੱਲ ਕੀਤੀ ਤੇ ਇਹ ਵੇਖਿਆ ਵੀ ਹੋਰ ਕਿਹੜੀਆਂ ਨਿਸ਼ਾਨੀਆਂ ਬਾਹਰੋਂ ਆ ਸਕਦੀਆਂ ਨੇ ਜਿਹੜੀਆਂ ਸਾਨੂੰ ਇਹ ਇੰਡੀਕੇਟ ਕਰਨ ਕਿ ਅੰਦਰ ਕਿਸੇ ਨੁਕਸ ਹੋ ਗਿਆ। ਆਵਾਜਾਈ ਦੀ ਗੱਲ ਸੀ, ਮੈਂਬਰੇਨ ਦੀ ਜਿਹੜੀ ਗੱਲ ਸੀਗੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਮੈਂਬਰੇਨ ਹੋ ਜਾਵੇ ਤੇ ਸਭ ਤੋਂ ਪਹਿਲੀ ਗੱਲ ਇਹ ਆ ਵੀ ਜਿਹੜੀ ਵੀ ਚੀਜ਼ ਸਰੀਰ ਦੇ ਅੰਦਰ ਗਈ, ਸਰੀਰ ਨਹੀਂ ਸੈੱਲ ਦੇ ਅੰਦਰ ਗਈ, ਮੂੰਹ ਰਹੀ ਤੇ ਚਲੇ ਗਈ ਸਰੀਰ ਦੇ ਅੰਦਰ, ਸੈੱਲ ਦੇ ਅੰਦਰ ਜਦੋਂ ਵੀ ਉਹ ਖੂਨ ਚ ਰਚ ਕੇ ਸਾਰੇ ਸਰੀਰ ਚ ਫੈਲੀ, ਉਸ ਤੋਂ ਬਾਅਦ ਉਸ ਕੰਡੀਸ਼ਨ ਦਾ ਨਾਂ ਹੈ ਹੈਮੋਲਾਈਟਿਕ ਅਨੀਮੀਆ। ਖੂਨ ਟੁੱਟਣਾ ਸ਼ੁਰੂ ਹੋ ਗਿਆ, ਭਾਵ ਜਿਹੜੀ ਰੱਖਿਆ ਪੰਥੀ ਹੈ ਸਾਡੀ ਜਿਹਨੇ ਸਾਡਾ ਸਹਿਯੋਗ ਕਰਨਾ ਹੈਗੇ ਸਾਡੀ ਮਿਲਟਰੀ ਹੈ BSF ਹੈ ਬਾਹਰ ਬਾਰਡਰ ਤੇ, ਉਸ ਦਾ ਸਭ ਤੋਂ ਪਹਿਲਾਂ ਵੱਡਾ ਨੁਕਸਾਨ ਹੋਏਗਾ। ਤੇ ਜਦੋਂ ਉਹਦਾ ਨੁਕਸਾਨ ਹੋਏਗਾ ਉਹਦਾ ਫਿਜ਼ੀਕਲ ਅਪੀਰੈਂਸ, ਮੈਂ ਤੁਹਾਨੂੰ ਇਹ ਦੱਸਿਆ ਆ ਵੀ ਖੂਨ ਘਟ ਗਿਆ ਤੇ ਉਸਨੇ ਨਹੁੰ ਪੀਲੇ ਹੋ ਗਏ, ਅੱਖਾਂ ਪੀਲੀਆਂ ਹੋ ਗਈਆਂ, ਸਕਿਨ ਚਮੜੀ ਪੀਲੀ ਹੋ ਗਈ, ਪਿਸ਼ਾਬ ਪੀਲੇ ਰੰਗ ਦਾ ਆਉਣਾ ਸ਼ੁਰੂ ਹੋ ਗਿਆ, ਔਰ ਉਹਦੀ ਮੈਂ ਕੰਡੀਸ਼ਨ ਤੁਹਾਨੂੰ ਦੱਸ ਦਿੱਤੀ ਸੀ ਕਿ ਜਿੰਨਾ ਵੀ ਖੂਨ ਆਂਤੜੀਆਂ ਦੇ ਵਿੱਚੋਂ ਇਕੱਠਾ ਹੋ ਕੇ ਲਿਵਰ ਦੇ ਵਿੱਚ ਜਾਂਦਾ ਹੈ ਨਾ, ਤੇ ਲਿਵਰ ਨੂੰ ਮੈਂ ਦੱਸਿਆ ਸੀ ਵੀ ਇਹ ਕਬਾੜੀਏ ਦੀ ਦੁਕਾਨ ਆ, ਤੇ ਕਬਾੜੀਏ ਦਾ ਕੰਮ ਇਹ ਆ ਵੀ ਤੁਸੀਂ ਮੋਟਰਸਾਈਕਲ ਲੈ ਜਾਓ, ਤੁਸੀਂ ਸਕੂਟਰ ਲੈ ਜਾਓ, ਤੁਸੀਂ ਟਰੱਕ ਲੈ ਜਾਓ, ਤੁਸੀਂ ਜੋ ਚੀਜ਼ ਮਰਜ਼ੀ ਲੈ ਜਾਓ, ਉਹਨਾਂ ਨੇ ਮਿੰਟਾਂ ਦੇ ਵਿੱਚ ਉਹਦੇ ਸਾਰੇ ਪੁਰਜੇ ਖਿਲਾਰ ਦੇਣੇ, ਤੇ ਜਿਹੜਾ ਫਿਰ ਕਿਸੇ ਨੂੰ ਚਾਹੀਦਾ ਹੁੰਦਾ ਉਹਦੇ ਮੁਤਾਬਕ ਉਹ ਲੈ ਜਾਂਦਾ। ਤੇ ਜੇ ਉਹਦੇ ਕੋਲ ਕੋਈ ਸਮਾਨ ਜ਼ਿਆਦਾ ਆ ਜਾਵੇ, ਇਸ ਟਾਈਪ ਦਾ ਜਮਾਨ ਸਮਾਨ ਜ਼ਿਆਦਾ ਆ ਗਿਆ, ਉਹ ਸਸਤਾ ਵੀ ਵੇਚਣਾ ਸ਼ੁਰੂ ਕਰ ਦਿੰਦਾ, ਜ਼ਿਆਦਾ ਵੇਚਣਾ ਸ਼ੁਰੂ ਕਰ ਦਿੰਦਾ, ਤੇ ਜੇ ਸਮਾਨ ਘੱਟ ਹੋਵੇ ਤੇ ਫਿਰ ਤਾਂ ਘੱਟ ਭੇਜਦਾ ਹੈ। ਤੇ ਮੈਂ ਇਹ ਗੱਲ ਕਹਿ ਕੇ ਤੁਹਾਨੂੰ ਦੱਸਣਾ ਇਹ ਚਾਹੁੰਦਾ ਆ ਭਾਈ, ਸਾਰੇ ਸਰੀਰ ਦਾ ਖੂਨ ਸਿੱਧਾ ਹਾਰਟ ਤੋਂ ਸਾਰੇ ਸਰੀਰ ਨੂੰ ਪਹੁੰਚਦਾ ਹੈ, ਉਂਗਲੀਆਂ ਦੇ ਪੋਟਿਆਂ ਤੱਕ ਪਹੁੰਚਦਾ ਹੈ, ਉਂਗਲੀਆਂ ਦੇ ਪੋਟਿਆਂ ਤੋਂ ਵਾਪਸੀ ਖੂਨ ਫਿਰ ਦਿਲ ਨੂੰ ਜਾਂਦਾ ਹੈ, ਉਹ ਇੱਕ ਅਲੱਗ ਸਿਸਟਮ ਹੈਗਾ ਹੈ। ਪਰ ਇਸ ਸਿਸਟਮ ਦੇ ਵਿੱਚ ਕੁਦਰਤ ਨੇ ਇੱਕ ਫਰਕ ਪਾਇਆ ਹੋਇਆ ਸੀ, ਉਹ ਫਰਕ ਇਹ ਪਾਇਆ ਸੀ ਵੀ ਜਿੰਨਾ ਵੀ ਆਂਤੜੀਆਂ ਦੇ ਵਿੱਚੋਂ ਖੂਨ ਇਕੱਠਾ ਹੋ ਕੇ ਵਾਪਸ ਜਾਣਾ ਹੁੰਦਾ ਹੈ ਨਾ, ਜਦੋਂ ਬੱਚਾ ਮਾਂ ਦੇ ਪੇਟ ਵਿੱਚ ਵੀ ਹੁੰਦਾ ਆ ਤੇ ਮਾਂ ਖੁਰਾਕ ਦੇ ਰਹੀ ਹੁੰਦੀ ਹੈ, ਪਰ ਬੱਚੇ ਦੇ ਸਰੀਰ ਆਂਤੜੀਆਂ ਵਿੱਚ ਵੀ ਤਾਂ ਖੂਨ ਜਾਂਦਾ ਹੀ ਹੈ ਨਾ, ਉਦੋਂ ਹੀ ਕੁਦਰਤ ਨੇ ਇੱਕ ਨਿਯਮ ਸੈੱਟ ਕੀਤਾ ਹੁੰਦਾ ਵੀ ਆਂਤੜੀਆਂ ਚੋਂ ਜਿਹੜਾ ਖੂਨ ਜਾਵੇ ਉਹ ਸਿੱਧਾ ਦਿਲ ਨੂੰ ਨਾ ਜਾਵੇ। ਉਹਦੇ ਵਿੱਚ ਪਤਾ ਨੀ ਕਈ ਕਈ ਚੀਜ਼ਾਂ ਐਸੀਆਂ ਹੋ ਸਕਦੀਆਂ ਨੇ, ਜਿਹੜਾ ਆਂਤੜੀਆਂ ਵਿੱਚੋਂ ਖੂਨ ਇਕੱਠਾ ਹੋਣਾ, ਸ਼ਰਾਬੀ ਹੋਵੇ ਨਾ ਸਹੀ ਹੋਵੇ, ਤੇ ਉਹਨੂੰ ਪਹਿਲਾਂ ਲਿਵਰ ਚ ਭੇਜਣਾ, ਲਿਵਰ ਕਬਾੜੀਏ ਕੋਲੇ ਪਹੁੰਚ ਗਿਆ ਤੇ ਜਿੰਨਾ ਵੀ ਆਇਰਨ ਹੋਇਆ ਉਹਨੇ ਸਾਰਾ ਆਇਰਨ ਨੂੰ ਤੋੜ ਦੇਣਾ, ਉਹਦੇ ਪੁਰਜੇ ਪੁਰਜੇ ਕਰ ਦੇਣੇ ਤੇ ਬਿਲੀ ਰੂਬਨ ਤੇ ਬਿਲੀ ਵਰਡਰ ਬਣਾ ਦੇਣਾ, ਜਿਵੇਂ ਸ਼ੂਗਰ ਹੁੰਦੀ ਹੈ ਜਾਂ ਜਿਵੇਂ ਕੋਲੈਸਟਰੋਲ ਹੁੰਦਾ ਹੈ। ਕੋਲੈਸਟਰੋਲ ਦੇ ਕਿੰਨੇ ਪਾਰਟ ਨੇ ਜੀ, ਟੋਟਲ ਕੋਲੈਸਟਰੋਲ ਹੈ, HDL ਹੈ, LDL ਹੈ, ਹਾਈ ਡਿਪੋਪ੍ਰੋਟੀਨ ਹੈ, ਬਹੁਤ ਤਰ੍ਹਾਂ ਦੇ 3-4 ਕਿਸਮਾਂ ਹੈਗੀਆਂ ਨੇ ਜਿਹੜੀਆਂ ਕੋਲੈਸਟਰੋਲ ਦੀਆਂ ਨੇ, ਤੇ ਇਹ ਲਿਵਰ ਨੇ ਉਹਨਾਂ ਸਾਰੀਆਂ ਨੂੰ ਵੰਡ ਕੇ ਬਰਾਬਰ ਰੱਖ ਦੇਣਾ, ਤੇ ਫਿਰ ਜਿਹੜੀ ਚੀਜ਼ ਉਹਦੇ ਕੋਲ ਵੱਧ ਹੋਈ ਉਹ ਉਹਨੇ ਖੂਨ ਚ ਵੱਧ ਭੇਜਣੀ ਸ਼ੁਰੂ ਕਰ ਦੇਣੀ। ਆਪਣੀ ਗੱਲ ਹੈਮੋਗਲੋਬਿਨ ਦੀ ਚੱਲ ਰਹੀ ਸੀਗੀ, ਕਿਉਂਕਿ ਜੇ ਸਭ ਤੋਂ ਪਹਿਲਾਂ ਟੌਕਸਿਨ ਜ਼ਹਿਰੀਲਾ ਮਾਦਾ ਅੰਦਰ ਗਿਆ ਤੇ ਉਹਨੇ ਸਭ ਤੋਂ ਪਹਿਲਾਂ ਸਾਡੇ ਫੌਜੀਆਂ ਦੇ ਅਟੈਕ ਕਰਨਾ ਹੈਗਾ ਜਿਹੜਾ BSF ਦੇ ਨੇ, ਔਰ ਉਹਦੇ ਨਾਲ ਸਾਡਾ ਖੂਨ ਜਿਹੜਾ ਹੈ ਸਾਡੀ ਜ਼ਿੰਦਗੀ ਦਾ ਅਸਲ ਆਧਾਰ ਆਕਸੀਜਨ ਹੈਗੀ ਹੈ ਉਹਦੇ ਤੇ ਅਟੈਕ ਹੋਇਆ ਤੇ ਉਹ ਸੈੱਲਾਂ ਦੇ ਵਿੱਚ ਉਸਨੇ ਉਹਨਾਂ ਨੂੰ ਤੋੜਨਾ ਹੈ। ਜੇ ਸੈੱਲ ਉਹ ਟੁੱਟ ਗਏ ਉਹਨਾਂ ਦਾ ਕੰਮ ਸੀਗਾ ਆਕਸੀਜਨ ਲੈ ਕੇ ਜਾਣਾ, ਆਕਸੀਜਨ ਜਾਣੀ ਜਿਹੜੀ ਹੈ ਉਹ ਘੱਟ ਹੋ ਗਈ, ਘੱਟ ਹੋ ਗਈ ਤੇ ਰੰਗ ਸਾਡਾ ਹੋ ਗਿਆ ਪੀਲਾ, ਹਾਂਜੀ ਪਿਸ਼ਾਬ ਦਾ ਰੰਗ ਹੋ ਗਿਆ ਪੀਲਾ। ਉਹਨਾਂ ਨੂੰ ਅਸੀਂ ਕਿਹਾ ਸੀਗਾ ਬਿਲੀ ਰੂਬਨ ਤੇ ਬਿਲੀ ਵਰਡਨ, ਇਹ ਬਾਇਲ ਪਿਗਮੈਂਟ ਤੇ ਬਾਇਲ ਸਾਲਟ ਹਨ, ਜਦੋਂ ਲਿਵਰ ਚ ਆਇਰਨ ਜਾਂਦਾ ਹੈ ਤੇ ਉਹ ਟੁੱਟਦਾ ਆ ਤੇ ਉਹਦੀਆਂ ਇਹ ਪਾਰਟ ਬਣ ਜਾਂਦੇ ਆ, ਇਹ ਪਾਰਟ ਜਿਹੜੇ ਫਿਰ ਉਹ ਖੂਨ ਚ ਭੇਜੀ ਜਾਂਦਾ ਹੈਗਾ, ਵੱਧ ਹੋਇਆ ਤੇ ਵੱਧ ਭੇਜ ਦਿੱਤਾ, ਹੁਣ ਜ਼ਿਆਦਾ ਖੂਨ ਟੁੱਟ ਰਿਹਾ, ਬਾਹਰੋਂ ਜ਼ਹਿਰੀਲਾ ਮਾਦਾ ਕੋਈ ਅੰਦਰ ਚਲਾ ਗਿਆ, ਕੋਈ ਸੱਪ ਲੜ ਗਿਆ ਜਾਂ ਕੋਈ ਦਵਾਈ ਜ਼ਿਆਦਾ ਖਾ ਲਈ ਹੈ, ਕੋਈ ਕੁਛ ਵੀ ਹੋ ਗਿਆ, ਇਹ ਮਾਦਾ ਜਿਹੜਾ ਆ ਉਸ ਬਾਰਡਰ ਨੂੰ ਲੰਘ ਕੇ ਜਿਹੜਾ ਸੈੱਲ ਮੈਂਬਰੇਨ ਹੈਗਾ ਲੰਘ ਕੇ ਉਹਦੇ ਅੰਦਰ ਵੜ ਗਿਆ ਤੇ ਉਹਨੇ ਅੰਦਰ ਵੜ ਕੇ ਸਭ ਤੋਂ ਪਹਿਲਾਂ ਹੀਮੋਗਲੋਬਿਨ ਦੇ ਦਾ ਨੁਕਸਾਨ ਕੀਤਾ, ਜਿਹਦੇ ਰਾਹੀਂ ਪਹਿਲੀਆਂ ਨਿਸ਼ਾਨੀਆਂ ਜਿਹੜੀਆਂ ਸੀ ਉਹ ਸਾਡੀਆਂ ਪੀਲੀਏ ਦੀਆਂ ਆਉਣੀਆਂ ਸ਼ੁਰੂ ਹੋ ਗਈਆਂ ਸੀ। ਇਹਦੇ ਬਾਰੇ ਆਪਾਂ ਪਿਛਲੇ ਪ੍ਰੋਗਰਾਮ ਚ ਦੱਸ ਚੁੱਕੇ ਸਾਂ, ਔਰ ਅਲਟੀਮੇਟ ਇਸ ਖੂਨ ਦਾ ਪੀਲੇਪਣ ਦਾ ਅਸਲੀ ਗਾਈਡ ਕੌਣ ਹੈ, ਕੰਟਰੋਲ ਕਿਹਦੇ ਕੋਲ ਹੈਗਾ, ਤਿਲੀ ਕੋਲ ਹੈਗਾ।
ਬਣਦੇ ਤਾਂ ਸੈੱਲ ਨੇ ਹੱਡੀਆਂ ਚ, ਹੱਡੀਆਂ ਵੀ ਕੋਸ਼ਿਸ਼ ਕਰਦੀਆਂ ਨੇ ਕਿ ਹੋਰ ਵੱਧ ਵੱਧ ਖੂਨ ਬਣਾਓ। ਜੇ ਬਾਰਡਰ ਤੇ ਲੜਾਈ ਲੱਗੀ ਹੋਵੇ, ਫੌਜੀ ਜ਼ਿਆਦਾ ਮਰ ਰਹੇ ਹੋਣ, ਤੇ ਅਲਟੀਮੇਟ ਕੀ ਹੁੰਦਾ, ਜਿਹੜੇ ਅਨਟ੍ਰੇਨਡ ਹੁੰਦੇ ਨੇ ਨਾ ਲੋਕ, ਹਜੇ ਨਵੇਂ ਭਰਤੀ ਹੋਏ ਹੁੰਦੇ ਨੇ, ਥੋੜੀ ਜਿਹੀ ਟ੍ਰੇਨਿੰਗ ਲਈ ਹੁੰਦੀ ਹੈ, ਉਹਨੂੰ ਵੀ ਭੇਜਣਾ ਸ਼ੁਰੂ ਕਰ ਦਿੰਦੇ ਨੇ ਬਾਰਡਰ ਤੇ, ਕਿਉਂਕਿ ਉਸੇ ਬਾਰਡਰ ਤੇ ਜ਼ਰੂਰਤ ਹੈਗੀ। ਉਸ ਹਾਲਾਤ ਦੇ ਵਿੱਚ ਹੱਡੀਆਂ ਦੇ ਵਿੱਚ ਜਿਹੜੇ ਸੈੱਲ ਬਣਦੇ ਨੇ ਉਹ ਪੂਰੇ ਮੈਚਿਓਰ ਨਹੀਂ ਹੁੰਦੇ, ਪੂਰੇ ਸਟਰੋਂਗ ਤਾਕਤਵਰ ਨਹੀਂ ਹੋਏ ਹੁੰਦੇ, ਪਰ ਉਸ ਹੱਡੀਆਂ ਨੂੰ ਉਹ ਬਾਹਰ ਭੇਜਣੇ ਪੈਂਦੇ ਨੇ। ਅਸਲ ਕੰਮ ਕੀ ਸੀਗਾ ਤਿਲੀ ਦਾ, ਭਈ ਜਿੰਨੇ ਵੀ ਸੈੱਲ ਬਣਨਗੇ ਉਹ ਸਾਰੇ ਸੈੱਲ ਪਹਿਲਾਂ ਸਰਕੂਲੇਟ ਕਰਦੇ ਕਰਦੇ ਕਰਦੇ ਕਰਦੇ ਇਹਦੇ ਕੋਲ ਜਿਵੇਂ ਜਿਵੇਂ ਪਹੁੰਚਣਗੇ, ਇਹ ਉਹਨਾਂ ਨੂੰ ਸਕਰੂਟੀਨਾਈਜ਼ ਕਰੇਗੀ ਭਈ ਆਹ ਸੈੱਲ ਅੱਗੇ ਬਾਜ਼ਾਰ ਚ ਜਾਣ ਦੇ ਯੋਗ ਨੇ, ਇਹ ਸੈੱਲ ਪੂਰੀ ਆਕਸੀਜਨ ਕੈਰੀ ਕਰਨਗੇ, ਔਰ ਆਹ ਸੈੱਲ ਜਿਹੜੇ ਨੇ ਇਹ ਠੀਕ ਨਹੀਂ, ਇਹਨਾਂ ਨੂੰ ਫਿਰ ਸਰਕੂਲੇਸ਼ਨ ਚ ਭੇਜ ਦਿਓ। ਔਰ ਫਿਰ ਉਹ ਸਰਕੂਲੇਸ਼ਨ ਚ ਆਉਂਦੇ ਤਦ ਤੱਕ ਉਹ ਜਵਾਨ ਹੋ ਜਾਂਦੇ ਨੇ, ਮੈਚਿਓਰ ਹੋ ਜਾਂਦੇ ਨੇ, ਫਿਰ ਸਰਕੂਲੇਸ਼ਨ ਚ ਆਉਂਦੇ, ਤਿਲੀ ਫਿਰ ਚੈੱਕ ਕਰਦੀ ਹੈ ਜਿਹੜੇ ਉਹਨਾਂ ਚੋਂ ਵਧੀਆ ਸੈੱਲ ਹੁੰਦੇ ਨੇ ਉਹਨਾਂ ਨੂੰ ਫਿਰ ਸਰਕੂਲੇਸ਼ਨ ਚ ਕੰਮ ਵਾਸਤੇ ਉਹ ਲਾ ਦਿੰਦੀ ਹੈ। ਇਹ ਇੱਕ ਰੂਟੀਨ ਹੈਗਾ, ਪਰ ਜੇ ਮੰਨ ਲਿਆ ਜਾਏ ਕਿਸੇ ਨੇ ਕੋਈ ਇਸ ਤਰ੍ਹਾਂ ਦੀ ਕੰਡੀਸ਼ਨ, ਕੋਈ ਜ਼ਹਿਰ ਖਾ ਲਿਆ, ਕੋਈ ਸੱਪ ਲੜ ਗਿਆ, ਕੋਈ ਦਵਾਈ ਜਾਂ ਇਸੀ ਖਾ ਲਈ ਗਈ, ਕਿਸੇ ਵੀ ਤਰ੍ਹਾਂ ਦਾ ਐਕਸੋਡੋਕਸਨ ਕਹਿਣ ਤੋਂ ਭਾਵ ਅੰਦਰ ਚਲਾ ਗਿਆ ਤੇ ਹੈਮੋਗਲੋਬਿਨ ਟੁੱਟਣਾ ਸ਼ੁਰੂ ਹੋ ਗਿਆ, ਔਰ ਉਸ ਵੇਲੇ ਇਹ ਪੀਲੀਏ ਦੀਆਂ ਨਿਸ਼ਾਨੀਆਂ ਜ਼ਿਆਦਾ ਆਉਣੀਆਂ ਸ਼ੁਰੂ ਹੋ ਗਈਆਂ, ਜਿਹਦਾ ਮਤਲਬ ਆ ਕਿ ਖੂਨ ਦੇ ਜ਼ਿਆਦਾ ਕਣ ਟੁੱਟ ਰਹੇ ਨੇ, ਔਰ ਖਾਣ ਜ਼ਿਆਦਾ ਕਣ ਟੁੱਟ ਰਹੇ ਨੇ, ਤੇ ਉਹਨਾਂ ਨੂੰ ਸੰਭਾਲਣਾ ਸਕਰੂਟੀਨਾਈਜ਼ ਕਰਨਾ ਸੀਗਾ ਤਿਲੀ ਦਾ ਕੰਮ। ਤਿਲੀ ਓਵਰਲੋਡਡ ਹੋ ਗਈ, ਤਿਲੀ ਵੱਧ ਜਾਂਦੀ ਹੈ, ਤਿਲੀ ਵੱਧ ਜਾਂਦੀ ਹੈ, ਔਰ ਜਿਹਦੇ ਕਰਕੇ ਅਸੀਂ ਵੇਖ ਸਕਦੇ ਹਾਂ ਵੀ ਖੱਬੇ ਪਾਸੇ ਪੇਟ ਦੇ ਸਲੀਆਂ ਦੇ ਹੇਠਾਂ ਤਿਲੀ ਵੱਧ ਕੇ ਬਾਹਰ ਆ ਜਾਂਦੀ ਹੈ, ਅਸੀਂ ਬਾਹਰੋਂ ਆਮ ਨਹੀਂ ਮਹਿਸੂਸ ਕਰ ਸਕਦੇ, ਪਰ ਜੇ ਵੱਧ ਜਾਵੇ ਤੇ ਬਾਹਰ ਆ ਕੇ ਅਸੀਂ ਹੋਰ ਵੀ ਕਈ ਬਿਮਾਰੀਆਂ ਨੇ ਐਸੀਆਂ ਜਿਨ੍ਹਾਂ ਦੇ ਵਿੱਚ ਇਹ ਤਿਲੀ ਦਾ ਆ ਜਾਂਦਾ। ਜਦੋਂ ਤਿਲੀ ਦੀ ਗੱਲ ਆਊਗੀ ਮੈਂ ਤੁਹਾਨੂੰ ਦੱਸੂਗਾ, ਆਪਾਂ ਸਿਰਫ ਸੈੱਲ ਦੀ ਗੱਲ ਕਰ ਰਹੇ ਹਾਂ ਤੇ ਉਹਦੀ ਬੇਸ ਗਰਾਊਂਡ ਜਿਹੜੀ ਹੈ ਮੈਂ ਤੁਹਾਨੂੰ ਸਮਝਾ ਰਿਹਾ ਹਾਂ ਕਿ ਇਸ ਹਾਲਾਤ ਦੇ ਵਿੱਚ ਤਿਲੀ ਵੱਧ ਜਾਂਦੀ, ਜਿਹੜੀ ਸਾਨੂੰ ਇਹ ਦੱਸਦੀ ਹੈ ਭਈ ਅੰਦਰ ਖੂਨ ਦੀ ਕਮੀ ਹੋ ਰਹੀ ਹੈ, ਅੰਦਰ ਆਕਸੀਜਨ ਦੀ ਕਮੀ ਹੋ ਰਹੀ ਹੈ, ਔਰ ਉਹ ਇਸ ਕਰਕੇ ਰਹੀ ਆ ਬਾਹਰੋਂ ਕੋਈ ਐਗਜ਼ੋਟੋਕਸਿਨ ਚਲੇ ਗਿਆ ਹੈ, ਔਰ ਅਸੀਂ ਉਹਦੀ ਸ਼ਨਾਖਤ ਕਰੀਏ। ਜੇ ਸਾਨੂੰ ਬਾਹਰੋਂ ਜਾਣ ਵਾਲਾ ਕੋਈ ਐਗਜ਼ੋਟੋਕਸਿਨ ਨਹੀਂ ਲੱਭਦਾ ਤੇ ਫਿਰ ਅਸੀਂ ਇੰਡੋਟੋਕਸਿਨ ਦੀ ਸ਼ਨਾਖਤ ਕਰੀਏ ਭਈ ਇਹਦੇ ਸਰੀਰ ਦੇ ਅੰਗ ਜਿਹੜੇ ਨੇ ਕਿਹੜੇ ਕਿਹੜੇ ਨੇ ਜਿਨ੍ਹਾਂ ਵਿੱਚ ਇਸ ਤਰ੍ਹਾਂ ਦਾ ਜ਼ਹਿਰੀਲਾ ਮਾਦਾ ਪੈਦਾ ਹੋ ਸਕਦਾ ਆ ਜਿਹੜਾ ਖੂਨ ਦੇ ਵਿੱਚ ਸਰਕੂਲੇਟ ਕਰੇ ਤੇ ਲੀਵਰ ਦੇ ਵਿੱਚ ਜਾਵੇ ਤੇ ਲੀਵਰ ਉਹਨਾਂ ਨੂੰ ਤੋੜੇ ਤੇ ਤੋੜਨ ਤੋਂ ਬਾਅਦ ਉਹ ਆਇਰਨ ਘਟਦਾ ਜਾਵੇ, ਬਿਲੀ ਰੂਬਨ ਬਿਲੀ ਬਰਡਨ ਵੱਧਦਾ ਜਾਵੇ, ਉਹੀ ਸਾਰੇ ਦਾ ਸਾਰਾ ਜਿਹੜਾ ਹੈ ਜਦੋਂ ਖੂਨ ਚ ਜਾਏਗਾ ਤੇ ਪੀਲੀਆ ਪੈਦਾ ਹੋਏਗਾ, ਤਿਲੀ ਵੱਧਦੀ ਜਾਏਗੀ। ਔਰ ਇਸੇ ਹੀ ਕੰਡੀਸ਼ਨ ਦੇ ਮੁਤਾਬਕ ਜਿਵੇਂ ਆਪਾਂ ਪਨੀਰ ਬਣਾਉਣੇ ਨਾ, ਦੁੱਧ ਦਾ ਪਨੀਰ ਬਣਾਉਣੇ, ਥੋੜਾ ਜਿਹਾ ਖੱਟਾ ਰਲ ਗਿਆ, ਇਸੇ ਤਰ੍ਹਾਂ ਇੰਡੋਟੋਕਸਿਨ ਜਦੋਂ ਰਲ ਗਿਆ ਇਸ ਸਾਡੇ ਖੂਨ ਦੇ ਵਿੱਚ ਤੇ ਖੂਨ ਦੀ ਜਿਹੜੀ ਕੰਡੀਸ਼ਨ ਬਣ ਜਾਂਦੀ ਹੈ ਉਹ ਉਹੋ ਜਿਹੀ ਬਣ ਜਾਂਦੀ ਹੈ ਜਿਹਨੂੰ ਅਸੀਂ ਕਹਿੰਦੇ ਪਨੀਰ ਬਣ ਗਿਆ, ਪਾਣੀ ਅਲੱਗ ਹੋ ਗਿਆ, ਸੰਘਣਾ ਮਾਦਾ ਅਲੱਗ ਹੋ ਗਿਆ। ਔਰ ਇਹ ਕੰਡੀਸ਼ਨ ਜਦੋਂ ਖੂਨ ਦੇ ਵਿੱਚ ਬਣਦੀ ਹੈ ਨਾ ਸਾਡੇ ਹੈਮੋਗਲੋਬਿਨ ਟੁੱਟਣ ਦੇ ਕਰਕੇ, ਜਦੋਂ ਇਹ ਕੰਡੀਸ਼ਨ ਬਣਦੀ ਆ ਭਾਵ ਉਹਦੇ ਚ ਖੂਨ ਚ ਜਿੰਨਾ ਵੀ ਸੋਲਿਡ ਮਾਦਾ ਜਾ ਰਿਹਾ, ਇੱਕ ਤਾਂ ਪਾਣੀ ਹੈ 72% ਵੱਟ ਨੀ ਵੱਟ ਰਿਹਾ, ਬਾਕੀ ਦੇ ਜਿਹੜੇ ਤੱਤ ਨੇ ਉਹ ਇਸ ਤਰ੍ਹਾਂ ਛਿੱਡੀ ਦੇ ਮੁਤਾਬਕ ਉਹ ਵੱਖ ਹੋ ਜਾਂਦੇ ਨੇ। ਔਰ ਇਹ ਕੰਡੀਸ਼ਨ ਜਦੋਂ ਪੈਦਾ ਹੁੰਦੀ ਤੇ ਫਿਰ ਕੀ ਬਣਦਾ ਆ, ਲਿਵਰ ਦੇ ਵਿੱਚ ਗਾਲ ਸਟੋਨ ਬਣਨਾ ਸ਼ੁਰੂ ਹੋ ਜਾਂਦਾ ਹੈ, ਗਾਲ ਬਲੈਡਰ ਦੇ ਵਿੱਚ, ਕਿਡਨੀ ਵਿੱਚ ਸਟੋਨ ਬਣਨੇ ਸ਼ੁਰੂ ਹੋ ਜਾਂਦੇ ਨੇ। ਜਿੱਥੇ ਜਿੱਥੇ ਵੀ ਕਿਤੇ ਇਸ ਤਰ੍ਹਾਂ ਦਾ ਪਨੀਰ ਵਰਗਾ ਬਣਿਆ ਖੂਨ ਇਕੱਠਾ ਹੋ ਗਿਆ ਉੱਥੇ ਪੱਥਰੀ ਬਣਨੀ ਸ਼ੁਰੂ ਹੋ ਜਾਂਦੀ, ਪੰਜਾਬੀ ਚ ਕਹਿ ਲਓ ਪੱਥਰੀ ਬਣਨੀ ਸ਼ੁਰੂ ਹੋ ਜਾਂਦੀ। ਹਾਲਾਂਕਿ ਪੱਥਰੀ ਕਈ ਤਰ੍ਹਾਂ ਦੀਆਂ ਨੇ, ਕੋਈ ਸਖ਼ਤ ਨੇ, ਕੋਈ ਸੋਫਟ ਨੇ, ਕੋਈ ਕਿਸ ਤਰ੍ਹਾਂ, ਅਲੱਗ ਅਲੱਗ ਉਹਨਾਂ ਦੇ ਕਿਸਮਾਂ ਨੇ, ਪਰ ਮਤਲਬ ਇਹ ਵੀ ਇੱਕ ਐਸੀ ਕਿਸਮ ਆ ਜਿਹੜੀ ਇਸ ਹਾਲਾਤ ਦੇ ਵਿੱਚ ਇੰਡੋ ਜਾਂ ਐਗਜ਼ੋ ਕਿਸੇ ਵੀ ਤਰ੍ਹਾਂ ਜ਼ਹਿਰੀਲਾ ਮਾਦਾ ਸਰੀਰ ਵਿੱਚ ਚਲੇ ਗਿਆ, ਚਾਹੇ ਉਹ ਖੁਰਾਕ ਦੇ ਕਰਕੇ ਹੈ ਤੇ ਚਾਹੇ ਦਵਾਈ ਦੇ ਕਰਕੇ ਹੈ ਤੇ ਚਾਹੇ ਕਿਸੇ ਸੱਪ ਡੰਗ ਵੱਧ ਗਿਆ ਉਹਦੇ ਕਰਕੇ ਹੈ, ਜਦੋਂ ਇਸ ਤਰ੍ਹਾਂ ਦੀ ਕੰਡੀਸ਼ਨ ਪੈਦਾ ਹੋ ਜਾਵੇ ਖੂਨ ਟੁੱਟਦਾ ਆ, ਔਰ ਉਸ ਖੂਨ ਦੇ ਟੁੱਟਣ ਤੋਂ ਬਾਅਦ ਅਗਰ ਉਹ ਜ਼ਹਿਰ ਲਗਾਤਾਰ ਕਿਸੇ ਸਰੀਰ ਦੇ ਵਿੱਚ ਰਹਿੰਦਾ ਹੈ, ਭਾਵੇਂ ਥੋੜੀ ਮਾਤਰਾ ਚ ਮਰਿਆ ਨਹੀਂ, ਥੋੜੀ ਮਾਤਰਾ ਚ ਰਹਿੰਦਾ ਹੈ, ਜ਼ਿੰਦਾ ਰਹਿੰਦਾ ਆ, ਪਰ ਉਹਦੇ ਹਾਲਾਤ ਵਿੱਚ ਆਮ ਤੌਰ ਤੇ ਇਹ ਟੈਂਡੈਂਸੀਆਂ ਆ ਜਾਂਦੀਆਂ ਨੇ ਕਿ ਉਹਨਾਂ ਨੂੰ ਪੱਥਰੀ ਬਣਨ ਦੀ ਸ਼ਿਕਾਇਤ ਹੋਣੀ ਸ਼ੁਰੂ ਹੋ ਜਾਂਦੀ ਹੈ। ਹੁਣ ਅਸੀਂ ਆਮ ਵੀ ਜਿਨ੍ਹਾਂ ਲੋਕਾਂ ਨੂੰ ਜਿਹੜੇ ਡਾਕਟਰਾਂ ਕੋਲ ਜਾਂਦੇ ਨੇ, ਉਹ ਭਾਈ ਤੇਰੇ ਤਾਂ ਪਿੱਤੇ ਚ ਪੱਥਰੀ ਹੋ ਗਈ ਹੈ ਜਾਂ ਤੇਰੇ ਗੁਰਦਿਆਂ ਵਿੱਚ ਪੱਥਰੀ ਹੋ ਗਈ ਹੈ, ਇਹਦਾ ਮਤਲਬ ਕੀ ਆ ਕਿ ਉਸ ਬੰਦੇ ਇੰਨਾ ਹੀ ਹੈਗਾ, ਉਹ ਠੀਕ ਹੈ ਵੀ ਪਿੱਤਾ ਹੀ ਕੱਢ ਦਿਓ, ਜਾਂ ਅੱਜ ਕੱਲ ਲੀਥੋ ਟ੍ਰਿਪਸੀ ਚੱਲੀ ਹੋਈ ਹੈ
ਬਿਜਲੀ ਦੀਆਂ ਕਿਰਨਾਂ ਦੇ ਨਾਲ ਉਸ ਪੱਥਰੀ ਨੂੰ ਖੋਰ ਦਿੱਤਾ ਜਾਂਦਾ ਆ। ਇਸੇ ਤਰ੍ਹਾਂ ਕਿਡਨੀ ਵਾਸਤੇ ਵੀ ਕਰਦੇ ਹੈਗੇ ਨੇ, ਉਹਨਾਂ ਨੂੰ ਖੋਰ ਦਿੰਦੇ ਹੈਗੇ। ਇਹ ਹਾਲਤ ਨੀ ਨਾ ਹੈਗਾ, ਉਹੀ ਤੱਤ ਤੋੜ ਕੇ ਤੁਸੀਂ ਫਿਰ ਸਰਕੂਲੇਸ਼ਨ ਚ ਪਾ ਦਿੱਤੇ ਹੈਗੇ ਨੇ, ਇਹ ਹੱਲ ਨਹੀਂ ਹੈਗਾ। ਹੱਲ ਇਹ ਆ ਕਿ ਅਸੀਂ ਇਹ ਸਮਝੀਏ ਕਿ ਐਸਾ ਹੋ ਕਿਉਂ ਰਿਹਾ ਆ, ਇਹ ਦੁੱਧ ਦਾ ਪਨੀਰ ਕਿਉਂ ਬਣ ਰਿਹਾ ਹੈਗਾ ਆ, ਇਹਨੂੰ ਸਰਕੂਲੇਟ ਚ ਨਾਰਮਲ ਸਰਕੂਲੇਸ਼ਨ ਚ ਹੋਣਾ ਚਾਹੀਦਾ ਸੀ, ਇਹ ਟੁੱਟ ਕੇ ਪੱਥਰੀ ਕਿਉਂ ਬਣ ਰਿਹਾ ਹੈਗਾ ਆ। ਉਸ ਚੀਜ਼ ਨੂੰ ਜਾਣਨ ਦੀ ਅਸੀਂ ਅੱਜ ਉਹਦੀ ਤਹਿ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸਲ ਜਿਹੜਾ ਇਹ ਨੁਕਸ ਆ ਇਹ ਕਿਸ ਥਾਂ ਤੇ ਪਿਆ ਹੁੰਦਾ ਹੈ। ਜਦੋਂ ਇਹ ਮੈਂਬਰਾਂ ਦੀ ਗੱਲ ਮੈਂ ਕਰ ਰਿਹਾ ਸਾਂ, ਉਦੋਂ ਮੈਂ ਤੁਹਾਨੂੰ ਇਹ ਦੱਸਿਆ ਸੀ ਕਿ ਐਗਜ਼ੋਟ ਇੰਡੋਟੌਕਸਿਨ ਦੇ ਕਰਕੇ ਇਹੋ ਜਿਹੀ ਕੰਡੀਸ਼ਨ ਪੈਦਾ ਹੋ ਜਾਂਦੀ ਹੈ ਕਿ ਉਹ ਸੈੱਲ ਦੇ ਜਿਹੜੇ ਹੀਮੋਗਲੋਬਿਨ ਹੈ ਟੁੱਟਣਾ ਸ਼ੁਰੂ ਹੋ ਜਾਂਦਾ ਆ, ਜਿਹਦੇ ਮੁਤਾਬਕ ਖੂਨ ਦੀ ਕੰਡੀਸ਼ਨ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਕਿ ਜਿਵੇਂ ਦੁੱਧ ਦਾ ਪਨੀਰ ਬਣ ਗਿਆ, ਪਾਣੀ ਇੱਕ ਪਾਸੇ ਹੋ ਗਿਆ, ਸੰਘਣਾ ਮਾਦਾ ਇੱਕ ਪਾਸੇ ਹੋ ਗਿਆ। ਔਰ ਉਹ ਕਈ ਥਾਵਾਂ ਤੇ ਉਹਦੇ ਵਾਸਤੇ ਚੀਜ਼ਾਂ ਜਗ੍ਹਾ ਬਣੀ ਹੋਈ ਹੈ ਜਿੱਥੇ ਜਿੱਥੇ ਉਹ ਇਸ ਤਰ੍ਹਾਂ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਆ, ਔਰ ਉੱਥੇ ਉੱਥੇ ਉਹ ਪੱਥਰੀ ਬਣਨ ਦੀ ਕੰਡੀਸ਼ਨ ਵੀ ਜਿਹੜੀ ਹੈ ਉਹ ਹੋਣੀ ਸ਼ੁਰੂ ਹੋ ਜਾਂਦੀ। ਹੁਣ ਕੰਮ ਤੇ ਸਾਰਾ ਹੀ ਰੁਕ ਗਿਆ, ਕੰਮ ਸਾਰਾ ਹੀ ਰੁਕ ਗਿਆ ਸਾਡਾ। ਜਿਨ੍ਹਾਂ ਨੇ ਆਕਸੀਜਨ ਲੈ ਕੇ ਜਾਣਾ ਸੀ ਉਹ ਤਾਂ ਵਿਚਾਰੇ ਆਪਦੀ ਜਾਨ ਨੂੰ ਰੋਂਦੇ ਪਏ ਆ, ਉਹ ਟੁੱਟ ਗਿਆ, ਉਹ ਪਨੀਰ ਵਾਂਗੂ ਬਣ ਗਿਆ, ਦੁੱਧ ਅਸਲ ਰਿਹਾ ਨੀ ਹੈਗਾ। ਤੇ ਉਸ ਵੇਲੇ ਸ਼ਾਰਟਨੈਸ ਆਫ ਬ੍ਰੈਥ, ਮਾੜਾ ਜਿਹਾ ਯਾਰ ਜਵਾਨ ਬੰਦਾ, ਪੌੜੀਆਂ ਚੜਨ ਲੱਗਾ ਸਾਹ ਚੜ ਗਿਆ, ਜਵਾਨ ਬੰਦਾ ਥੋੜਾ ਜਿਹਾ ਤੁਰਦਾ ਤੈਨੂੰ ਸਾਹ ਚੜਨਾ ਸ਼ੁਰੂ ਹੋ ਗਿਆ, ਇਹਦਾ ਮਤਲਬ ਕੁਛ ਨਾ ਕੁਛ ਐਸਾ ਉਹਦੇ ਸਰੀਰ ਦੇ ਅੰਦਰ ਜਾ ਰਿਹਾ ਹੈ। ਤੇ ਜੇ ਉਹ ਕਹਿੰਦੇ ਜੀ ਮੈਂ ਤਾਂ ਬੜਾ ਪਰਹੇਜ਼ ਕਰਦਾ ਜੀ, ਮੈਂ ਤਾਂ ਇਸ ਤਰ੍ਹਾਂ ਕਰਕੇ ਮੈਂ ਸਹਿਰੀਆਂ ਚੀਜ਼ਾਂ ਜਿਹੜੀਆਂ ਨਾਰਮਲ ਖਾਣਾ ਹਾਂ, ਬਾਜ਼ਾਰੀ ਚੀਜ਼ ਵੀ ਨਹੀਂ ਖਾਂਦਾ, ਕਦੀ ਚੀਜ਼ ਵੀ ਨਹੀਂ ਖਾਂਦਾ, ਤਾਂ ਫਿਰ ਅਸੀਂ ਸਮਝਦੇ ਹਾਂ ਵੀ ਨਹੀਂ ਇਹ ਬਾਹਰੋਂ ਤਾਂ ਨਹੀਂ ਗਿਆ, ਇਹਦਾ ਮਤਲਬ ਅੰਦਰੋਂ ਗਿਆ ਹੈਗਾ। ਸੋ ਅੰਦਰੋਂ ਫਿਰ ਅਸੀਂ ਉਹਦੀ ਸ਼ਨਾਖਤ ਕਰਦੇ ਹਾਂ। ਅੱਜ ਕੱਲ ਤਾਂ ਸੀਟੀ ਸਕੈਨ ਹੋਣੇ ਸ਼ੁਰੂ ਹੋ ਗਏ ਹਾਂਜੀ, ਕਿੱਥੇ ਕਿੱਥੇ ਨੁਕਸ ਹੈ, ਕਿੱਥੇ ਕਿੱਥੇ ਚੀਜ਼ ਹੈ, ਕਿਹਦੇ ਕਰਕੇ ਇੰਡੋਟੌਕਸਿਨ ਪੈਦਾ ਹੋ ਰਿਹਾ, ਔਰ ਉਸ ਨੂੰ ਨਿਵਾਰਨ ਕਰਨ ਦਾ ਫਿਰ ਅਸੀਂ ਉਪਰਾਲਾ ਕਰਦੇ ਹਾਂ। ਪਰ ਮੈਂ ਉਹਦੀ ਬਰੀਕੀ ਤੱਕ ਜਾਣ ਦੀ ਕੋਸ਼ਿਸ਼ ਕਰ ਰਿਹਾ ਹਾਂ ਵੀ ਸੈੱਲ ਦੇ ਵਿੱਚ ਇਸ ਤਰ੍ਹਾਂ ਦਾ ਨੁਕਸ ਪੈ ਗਿਆ ਤੇ ਅਸੀਂ ਫਿਰ ਇਹ ਵੇਖਿਆ ਵੀ ਸਾਹ ਚੜਨਾ ਸ਼ੁਰੂ ਹੋ ਗਿਆ, ਰੰਗ ਪੀਲਾ ਹੋ ਗਿਆ, ਪਿਸ਼ਾਬ ਪੀਲਾ ਹੋਣਾ ਸ਼ੁਰੂ ਹੋ ਗਿਆ, ਚਮੜੀ ਪੀਲੀ ਹੋ ਗਈ, ਈਵਨ ਨੌਂ ਪੀਲੀ ਹੋ ਗਏ, ਸਾਹ ਚੜਦਾ ਤੇ ਦਿਲ ਜ਼ਿਆਦਾ ਧੜਕਦਾ ਹੈਗਾ ਆ, ਜੇ ਚੱਕਰ ਆਉਂਦੇ ਨੇ ਜਿਹਨੂੰ ਡਿਜ਼ੀਨੈਸ ਵਗੈਰਾ ਕਹਿੰਦੇ ਆ, ਚੱਕਰ ਆਉਣ ਲੱਗ ਗਏ ਨੇ, ਇਹ ਸਾਰੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ। ਔਰ ਜੇ ਕੋਈ ਬੁੱਢਾ ਹੋਵੇ, ਭਲਾ ਜਵਾਨ ਤਾਂ ਹੋਇਆ ਉਹਦੇ ਚ ਇਹ ਨਿਸ਼ਾਨੀਆਂ ਆ ਜਾਣਗੀਆਂ, ਜੇ ਕੋਈ ਬੁੱਢਾ ਹੋਵੇ ਤੇ ਉਹਦੇ ਵਿੱਚ ਆ ਅਲਜ਼ਾਈਮਰ ਤੇ ਪਾਰਕਿੰਸਨ ਵਰਗੀਆਂ ਗੱਲਾਂ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ, ਕਿਉਂਕਿ ਬ੍ਰੇਨ ਨੂੰ ਆਕਸੀਜਨ ਪੂਰੀ ਦੇਣ ਵਾਲਾ ਕੰਮ ਪੂਰਾ ਨਹੀਂ ਹੋ ਰਿਹਾ। ਸਭ ਤੋਂ ਜ਼ਿਆਦਾ ਤੁਸੀਂ ਵੇਖਿਆ ਨਾ, ਦਿਲ ਤੋਂ ਜਦੋਂ ਇੱਕ ਵੱਡੀ ਨਾੜੀ ਜਿਹਨੂੰ ਅਸੀਂ ਓਟਾ ਕਹਿੰਦੇ ਆ, ਓਟਾ ਨਾੜੀ ਨਿਕਲਦੀ ਆ ਸਾਡੀ ਗਰਦਨ ਚ ਆ ਕੇ, ਉਹਦੇ ਵਿੱਚੋਂ ਦੋ ਬ੍ਰਾਂਚਾਂ ਸਿੱਧੀਆਂ ਸਿਰ ਨੂੰ ਜਾਂਦੀਆਂ ਨੇ ਤੇ ਇੱਕ ਬ੍ਰਾਂਚ ਹੇਠਾਂ ਛਾਤੀ ਨੂੰ, ਫਿਰ ਪੇਟ ਨੂੰ, ਫਿਰ ਲੱਤਾਂ ਨੂੰ ਖੂਨ ਸਪਲਾਈ ਕਰਦੀ। ਇਹਦਾ ਮਤਲਬ ਕੀ ਹੋਇਆ ਵੀ ਪਹਿਲਾਂ ਦੋ ਹਿੱਸੇ ਤਾਂ ਸਿੱਧਾ ਹੀ ਖੂਨ ਉੱਪਰ ਨੂੰ ਜਾਂਦਾ ਹੈਗਾ, ਇਹਦਾ ਮਤਲਬ ਸਿਰ ਨੂੰ ਜ਼ਿਆਦਾ ਖੂਨ ਜਾਂਦਾ ਹੈਗਾ। ਤੇ ਹੁਣ ਅਸੀਂ ਇਹ ਕਹਿ ਰਹੇ ਹਾਂ ਵੀ ਜਦੋਂ ਬੰਦੇ ਨੂੰ ਡਿਜ਼ੀਨੈਸ ਹੋਇਆ, ਚੱਕਰ ਆ ਗਿਆ ਜੀ ਮੈਨੂੰ ਤਾਂ, ਅੱਖਾਂ ਹਨੇਰਾ ਆ ਗਿਆ ਜੀ ਮੈਨੂੰ, ਉਹਦਾ ਮਤਲਬ ਕੀ ਆ? ਉਹਦਾ ਮਤਲਬ ਇਹ ਹੈਗਾ ਆ ਕਿ ਬ੍ਰੇਨ ਨੂੰ ਆਕਸੀਜਨ ਨਹੀਂ ਮਿਲ ਰਹੀ। ਦੂਜੀ ਇੱਕ ਗੱਲ ਹੋਰ ਆਮ ਤੁਸੀਂ ਨੋਟ ਕੀਤੀ ਹੋਣੀ ਹੈ, ਜਹਾਜ਼ ਚ ਬੈਠਦੇ ਹੋ ਨਾ ਤੇ ਜਦੋਂ ਤੁਸੀਂ ਗ੍ਰੈਵੀਟੇਸ਼ਨ ਦੀ ਫੋਰਸ ਦੇ ਮੁਤਾਬਕ ਹੇਠਾਂ ਉਤਰਨਾ ਸ਼ੁਰੂ ਹੁੰਦੇ ਹੋ, ਉਸ ਗ੍ਰੈਵੀਟੇਸ਼ਨ ਦੇ ਮੁਤਾਬਕ ਕੀ ਹੁੰਦਾ ਆ ਕਿ ਜਿਹੜਾ ਸਾਡਾ ਸੋਲਿਡ ਮਟੀਰੀਅਲ ਹੈ ਖੂਨ ਦੇ ਵਿੱਚ, ਉਹ ਗ੍ਰੈਵੀਟੇਸ਼ਨ ਨਾਲ ਹੇਠਾਂ ਵਾਲੇ ਪਾਸੇ ਸੈਡੀਮੈਂਟੇਟ ਕਰਦਾ ਹੈ, ਬੈਠਦਾ ਹੈ। ਔਰ ਪਾਣੀ ਜਿਵੇਂ ਸਾਡੇ ਆਹ ਪਨੀਰ ਬਣਨ ਵਾਲੀ ਗੱਲ ਤਰ੍ਹਾਂ ਪਾਣੀ ਉੱਤੇ ਆ ਜਾਂਦਾ ਤੇ ਜਿਹੜਾ ਦੂਸਰਾ ਹੈਗਾ ਪਨੀਰ ਹੈ ਉਹ ਸਾਈਡ ਦੇ ਹੇਠਾਂ ਰਹਿ ਜਾਂਦਾ, ਠੀਕ ਉਸੇ ਤਰ੍ਹਾਂ ਕਈਆਂ ਨੂੰ ਬੜਾ ਦਰਦ ਹੁੰਦਾ, ਬਹੁਤ ਸਿਰ ਤਕਲੀਫ ਹੁੰਦੀ, ਕੰਨਾਂ ਫਟਣ ਲੱਗ ਜਾਂਦੇ ਨੇ। ਕਾਰਨ ਕੀ ਹੁੰਦਾ ਆ ਕਿ ਉਸ ਵੇਲੇ ਬ੍ਰੇਨ ਨੂੰ ਆਕਸੀਜਨ ਨਹੀਂ ਮਿਲ ਰਹੀ, ਜਿਹੜਾ ਖੂਨ ਜਾ ਰਿਹਾ ਸੀਗਾ ਉਹਦੇ ਵਿੱਚ ਆਕਸੀਜਨ ਲਿਜਾਣ ਦੀ ਇੰਨੀ ਕਪੈਸਿਟੀ ਨਹੀਂ ਕਿਉਂਕਿ ਹੇਠਾਂ ਸੈਡੀਮੈਂਟੇਡ ਕਰ ਗਿਆ। ਔਰ ਕਈ ਲੋਕ ਬੜੇ ਐਕਸੀਡੈਂਟ ਵਾਲੇ ਵੀ ਹੋ ਜਾਂਦੇ ਨੇ ਇਸ ਹਾਲਾਤ ਦੇ ਵਿੱਚ। ਸੋ ਇਹ ਸਾਰੀ ਕੰਡੀਸ਼ਨ ਇਸ ਕਰਕੇ ਵਾਪਰਦੀ ਆ ਕਿ ਜਾਂ ਤਾਂ ਇੰਡੋਟੌਕਸਿਨ ਹੈ ਜਾਂ ਐਗਜ਼ੋਟੌਕਸਿਨ ਹੈ। ਖਾਸ ਤੌਰ ਤੇ ਜਿਹੜੇ ਹਾਰਟ ਪ੍ਰੋਬਲਮ ਵਾਲੇ ਹੁੰਦੇ ਨੇ, ਕਈ ਵਾਰ ਡਾਕਟਰ ਉਹਨਾਂ ਨੂੰ ਰੋਕਦੇ ਨਾ ਬਈ ਤੂੰ ਹਵਾਈ ਜਹਾਜ਼ ਤੇ ਸਫ਼ਰ ਨਾ ਕਰੀ, ਸਿਰਫ ਇਸੇ ਕਰਕੇ ਰੋਕ ਦਿੰਦੇ ਨੇ ਕਿ ਹੁਣ ਤੇ ਇਹਦਾ ਹੁਣੇ ਪੂਰੀ ਨਹੀਂ ਹੁੰਦੀ ਆਕਸੀਜਨ, ਜਿਹਨੂੰ ਅਸੀਂ ਅਨੋਕਸੀਆ ਕਹਿੰਦੇ ਹਾਂ, ਬ੍ਰੇਨ ਦੇ ਵਿੱਚ ਆਕਸੀਜਨ ਦਾ ਘੱਟ ਜਾਣਾ। ਤੇ ਜੇ ਇਹ ਹਾਈ ਅਪ ਗਿਆ ਤੇ ਉਸ ਵੇਲੇ ਤੈਨੂੰ ਹੋਰ ਜ਼ਿਆਦਾ ਪ੍ਰੋਬਲਮ ਆ ਜਾਊਗੀ, ਐਕਸੀਡੈਂਟ ਵੀ ਹੋ ਸਕਦਾ, ਡੈਥ ਵੀ ਹੋ ਸਕਦੀ, ਤਾਂ ਫਿਰ ਉਹਨੂੰ ਰੋਕ ਦਿੰਦੇ ਵੀ ਤੂੰ ਨਹੀਂ ਜਾਣਾ। ਸੋ ਮਤਲਬ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਆਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਔਰ ਮੈਂ ਕਿਹਾ ਸੀਗਾ ਮਸਕੂਲਰ ਡਿਸਟ੍ਰਾਫੀ, ਜਦੋਂ ਆਕਸੀਜਨ ਹੀ ਨਹੀਂ ਮਿਲੀ, ਮਾਸਪੇਸ਼ੀਆਂ ਨੇ ਸਾਡੇ ਸਰੀਰ ਨੂੰ ਕੰਟਰੈਕਟ ਕਰਨਾ ਹੈ,
ਚੱਲਣ ਫਿਰਨ ਵਾਸਤੇ ਲੱਤਾਂ ਬਾਹਾਂ ਜਿੰਨੀਆਂ ਵੀ ਸਾਡੀਆਂ ਹਿਲਦੀਆਂ ਨੇ, ਇਹ ਸਾਰੀਆਂ ਮਾਸਪੇਸ਼ੀਆਂ ਦੇ ਕਰਕੇ ਤੇ ਹਿਲਦੀਆਂ ਨੇ, ਤੇ ਹੁਣ ਮਾਸਪੇਸ਼ੀਆਂ ਨੂੰ ਜਿਹੜੀ ਆਕਸੀਜਨ ਮਿਲ ਨਹੀਂ ਰਹੀ, ਮਾਸਪੇਸ਼ੀਆਂ ਜਿਹੜੀਆਂ ਨੇ, ਹਾਲਾਂਕਿ ਫੈਟ ਹਰੇਕ ਥਾਂ ਤੇ ਰਿਜ਼ਰਵ ਹੁੰਦਾ, ਲੱਕੜ ਬਾਲਣ ਹਰੇਕ ਥਾਂ ਤੇ ਪਿਆ ਹੈਗਾ ਆ, ਅੱਗ ਬਾਲਣ ਵਾਸਤੇ ਸਾਨੂੰ ਆਕਸੀਜਨ ਚਾਹੀਦੀ ਹੈਗੀ ਹੈ, ਤੇ ਜੇ ਆਕਸੀਜਨ ਨਹੀਂ ਗਈ ਤੇ ਅੰਗਾਂ ਦੇ ਵਿੱਚ ਸਟਿਫਨੈਸ ਆਣੀ ਸ਼ੁਰੂ ਹੋ ਜਾਂਦੀ ਹੈ, ਅਕੜਾ ਆਣਾ ਸ਼ੁਰੂ ਹੋ ਜਾਂਦਾ, ਔਰ ਉਸ ਅਕੜਾ ਦੇ ਕਰਕੇ ਤੁਸੀਂ ਵੇਖੋ ਨਾ ਜੀ, ਉਂਗਲੀ ਨੀ ਮੁੜਦੀ ਯਾਰ, ਮੇਰੀ ਲੱਤ ਨੀ ਮੁੜਦੀ, ਆਕੜੀ ਗਈ ਏਕਦਮ, ਇੱਕ ਥਾਂ ਤੇ ਬੈਠਿਆਂ ਬੈਠਿਆਂ ਐਸਾ ਹੋ ਗਿਆ, ਉਹਦਾ ਮਤਲਬ ਕੀ ਸਪਲਾਈ ਰੁਕ ਗਈ ਉਸ ਵੇਲੇ। ਸੋ ਇਹ ਸਾਰੀਆਂ ਚੀਜ਼ਾਂ ਇਸ ਕਰਕੇ ਹੋ ਸਕਦੀਆਂ ਨੇ ਕਿ ਕਿਸੇ ਤਰ੍ਹਾਂ ਦਾ ਟੌਕਸਿਨ ਜਿਹੜਾ ਆ ਉਹ ਸੈੱਲ ਦੇ ਵਿੱਚ ਜਾ ਰਿਹਾ ਹੈ। ਹੁਣ ਇਹਦੇ ਇਲਾਜ ਦੇ ਸੰਬੰਧ ਵਿੱਚ ਮੈਂ ਇੱਕ ਗੱਲ ਹੋਰ ਕਹਿ ਰਿਹਾ, ਅਲਜ਼ਾਈਮਰ, ਪਾਰਕਿੰਸਨ ਵਗੈਰਾ ਬਿਮਾਰੀਆਂ ਜਿਹੜੀਆਂ ਨੇ ਨਾ, ਇਹਨੂੰ ਅਸੀਂ ਓਲਡ ਏਜ ਦਾ ਬਿਮਾਰੀਆਂ ਕਹਿੰਦੇ ਹਾਂ। ਉਹਦਾ ਕਾਰਨ ਇਹ ਹੁੰਦਾ ਆ ਕਿ ਯੰਗ ਏਜ ਵਿੱਚ ਮਾਸਪੇਸ਼ੀਆਂ ਕਾਫੀ ਕੰਮ ਕਰ ਰਹੀਆਂ ਹੁੰਦੀਆਂ ਨੇ, ਤੇ ਜਿਹੜਾ ਨਾਰਮਲ ਆਕਸੀਜਨ ਹੈ ਉਹ ਪਹੁੰਚਾਈ ਜਾ ਰਹੀ ਹੈ ਬ੍ਰੇਨ ਨੂੰ, ਤੇ ਬ੍ਰੇਨ ਦਾ ਕੰਮ ਹੈਗਾ ਸਾਡੀ ਯਾਦਾਸ਼ਤ ਸ਼ਕਤੀ ਨਾਲ ਕੰਟਰੋਵਰਸੀ ਹੈ, ਜਿੰਨੇ ਵੀ ਅਸੀਂ ਗੱਲਾਂ ਬਾਤਾਂ ਕਰਦੇ ਹਾਂ, ਜਵਾਬ ਦਿੰਦੇ ਹਾਂ, ਸਵਾਲ ਕੱਢਦੇ ਹਾਂ, ਇਹ ਸਾਰੀਆਂ ਦਾ ਹਾਂਜੀ, ਤੇ ਉਹਨੂੰ ਅਸੀਂ ਕਹਿੰਦੇ ਹਾਂ ਅਲਜ਼ਾਈਮਰ। ਜਦੋਂ ਇਹ ਨਹੀਂ ਕਰਨ ਦੀ ਸ਼ਕਤੀ ਰਹਿੰਦੀ ਅਸੀਂ ਕਹਿੰਦੇ ਹਾਂ ਅਲਜ਼ਾਈਮਰ। ਦੂਜਾ ਹੁੰਦਾ ਪਾਰਕਿੰਸਨ ਕਿ ਬ੍ਰੇਨ ਚਾਹੁੰਦਾ ਤਾਂ ਹੈਗਾ ਆ ਭਾਈ ਮੈਂ ਆਹ ਕੰਮ ਕਰਾਂ, ਮੈਂ ਚੁੱਕ ਕੇ ਆਹ ਚੀਜ਼ ਉੱਥੇ ਰੱਖ ਦਿਆਂ, ਪਰ ਹੱਥ ਉਹਦਾ ਸਾਥ ਨਹੀਂ ਦੇ ਰਹੀ ਜਾਂ ਲੱਤਾਂ ਉਹਦੀਆਂ ਸਾਥ ਨਹੀਂ ਦੇ ਰਹੀਆਂ। ਪਰ ਇਹ ਗੱਲ ਆਮ ਅਸੀਂ ਬੁਢਾਪੇ ਨਾਲ ਇਸ ਕਰਕੇ ਜੋੜਦੇ ਹਾਂ ਕਿ ਉਦੋਂ ਤੱਕ ਸਾਡੀਆਂ ਮਾਸਪੇਸ਼ੀਆਂ ਜਿਹੜੀਆਂ ਨੇ ਉਹ ਇਸ ਕੰਡੀਸ਼ਨ ਚ ਪਹੁੰਚ ਚੁੱਕੀਆਂ ਹੁੰਦੀਆਂ ਨੇ ਕਿ ਉਹਨਾਂ ਨੂੰ ਆਕਸੀਜਨ ਪੂਰੀ ਮਿਲਦੀ ਨਹੀਂ, ਐਕਸਰਸਾਈਜ਼ ਉਨੀ ਪੂਰੀ ਨਹੀਂ ਹੁੰਦੀ, ਜਾਂ ਇੰਜ ਕਹਿ ਲੋ ਕਿ ਖੁਰਾਕ ਜਿਹੜੀ ਉਹ ਖਾਂਦੇ ਆ ਉਹਦੇ ਵਿੱਚੋਂ ਉਹ ਸਾਰਾ ਮਟੀਰੀਅਲ ਅੰਦਰ ਨਿਕਲ ਕੇ ਬਾਹਰ ਨਹੀਂ ਜਾ ਰਿਹਾ ਹੁੰਦਾ ਜਿੱਥੇ ਜਾਣਾ ਚਾਹੀਦਾ ਹੈਗਾ, ਤੇ ਜਿਹਨੇ ਖੂਨ ਬਣਾਉਣਾ ਹੁੰਦਾ ਉੱਥੇ ਨਹੀਂ ਇਸਤੇਮਾਲ ਹੋ ਰਿਹਾ। ਇਹ ਬੁਢਾਪੇ ਦੀ ਸ਼ਕਲ ਹੈ, ਇਹਨੂੰ ਸੀਨੈਲਿਟੀ ਕਹਿੰਦੇ ਆ, ਔਰ ਇਸ ਕਰਕੇ ਹੀ ਉਹਨਾਂ ਨੂੰ ਇਹ ਜ਼ਿਆਦਾ ਤਕਲੀਫਾਂ ਹੁੰਦੀਆਂ ਨੇ। ਪਰ ਕਈ ਵੇਰਾਂ ਅਡਲਟ ਏਜ ਦੇ ਵਿੱਚ ਵੀ ਹੁੰਦੀਆਂ ਨੇ, ਅਡਲਟ ਏਜ ਵਿੱਚ ਜਿੰਨੀਆਂ ਹੁੰਦੀਆਂ ਨੇ ਇਹਦਾ ਮਤਲਬ ਇਹ ਬਹੁਤ ਤੇਜ਼ੀ ਨਾਲ ਕੋਈ ਚੀਜ਼ ਆ ਰਹੀ ਹੈ ਔਰ ਉਹਦਾ ਬਹੁਤ ਤੇਜ਼ੀ ਨਾਲ ਇਲਾਜ ਕਰਨ ਦੀ ਲੋੜ ਹੁੰਦੀ ਹੈ। ਇੱਕ ਮੈਂ ਹੋਰ ਗੱਲ ਦੱਸਿਆ ਸੀ ਵੀ ਮਾਂ ਬਾਪ ਨੂੰ ਜਾਂ ਕਿਸੇ ਨੂੰ ਇਸ ਤਰ੍ਹਾਂ ਦਾ ਜਾਂ ਕਿਸੇ ਪੀੜ੍ਹੀ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ ਤੇ ਉਹਦਾ ਗਾਂ ਜਿਹੜੇ ਬੱਚੇ ਜੰਮਦੇ ਹੁੰਦੇ ਨੇ ਕਈ ਵੇਰਾਂ ਉਹਨਾਂ ਦੇ ਵਿੱਚ ਇਹ ਚੀਜ਼ ਟ੍ਰਾਂਸਮਿਟ ਜੀਨਸ ਦੇ ਰਾਹੀਂ ਹੋ ਜਾਂਦੀ ਹੈ ਔਰ ਫਿਰ ਉਹ ਜਿਹੜੀ ਪ੍ਰੋਬਲਮ ਆਉਂਦੀ ਹੈ ਉਹਨਾਂ ਦੀ ਮਸਕੁਲਰ ਡਿਸਟ੍ਰੋਫੀ ਦੀ, ਉਹਦੇ ਨਾਲ ਜੰਮਣ ਵਾਲੇ ਬੱਚੇ ਦੀ ਬਹੁਤ ਕੰਡੀਸ਼ਨ ਅਜੀਬੋ ਗਰੀਬ ਹੁੰਦੀ ਹੈ, ਬਹੁਤ ਲੰਬਾ ਸਮਾਂ ਜਿਉਂਦੇ ਵੀ ਨਹੀਂ ਹੈਗੇ। ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਹੁੰਦੀਆਂ ਨੇ ਔਰ ਗੱਲ ਅਸੀਂ ਕਿੱਥੇ ਪਹੁੰਚ ਗਏ ਸੀਗੇ, ਸੈੱਲ ਮੈਂਬਰਨ ਤੇ। ਉਹ ਭਾਈ ਇਕੱਲੇ ਸੈੱਲ ਮੈਂਬਰਨ ਦੇ ਕਰਕੇ ਹੀ ਇੰਨੀਆਂ ਸਾਰੀਆਂ ਗੱਲਾਂ ਵਾਪਰ ਰਹੀਆਂ ਨੇ। ਸਾਡਾ ਜਿਹੜਾ ਬੈਰੀਅਰ ਆ ਜਾਂ ਸਾਡਾ ਕਸਟਮ ਡਿਪਾਰਟਮੈਂਟ ਆ ਉਹਦੀ ਕੋਈ ਰੋਕ ਟੋਕ ਹੈ ਨੀ ਗੀ, ਜਿਵੇਂ ਵੈਨਜ਼ੂਏਲਾ ਵਾਲੀ ਹਾਲਾਤ ਤੁਸੀਂ ਵਾਪਰੇ ਨਾ, ਡਰੱਗ ਉਧਰੋਂ ਆਉਂਦਾ ਸੀਗਾ ਸਾਡੇ ਦੇਸ਼ ਚ, ਅਮੈਰੀਕਾ ਚ ਆਈ ਜਾਂਦਾ ਸੀ, ਲੋਕ ਖਾਈ ਪੀ ਜਾਂਦੇ ਸੀਗੇ, ਬਿਮਾਰੀਆਂ ਵੀ ਵੱਧਦੀਆਂ ਹੋਣਗੀਆਂ, ਬਹੁਤ ਕੁਝ ਐਸਾ ਹੁੰਦਾ ਹੋਊਗਾ। ਸੋ ਇਸ ਸਾਰੀ ਗੱਲ ਦਾ ਜਿਵੇਂ ਅਸੀਂ ਰੋਕ ਟੋਕ ਕਰ ਦੇਣਾ ਇੱਥੋਂ ਆਉਂਦਾ ਇਹਨੂੰ ਬੰਦ ਕਰ ਦਿੱਤਾ, ਉਹੀ ਗੱਲ ਕੰਡੀਸ਼ਨ ਚ ਹੋਈ, ਇਹੀ ਸਾਡੇ ਸਰੀਰ ਚ ਵਾਪਰ ਜਾਂਦੀ ਹੈਗੀ। ਸੋ ਉਸ ਤੋਂ ਬਾਅਦ ਅਗਲੀ ਗੱਲ ਵੀ ਹੁਣ ਆਮ ਤੌਰ ਤੇ ਡਾਕਟਰ ਲੋਕ ਕੀ ਕਹਿੰਦੇ ਨੇ ਵੀ ਸਭ ਤੋਂ ਪਹਿਲਾਂ ਤਾਂ ਸਪਲੀਮੈਂਟ ਕਰੋ ਯਾਰ, ਜਿੰਨੇ ਕੁ ਫੌਜੀ ਉੱਥੇ ਘਾਤ ਹੋ ਰਹੇ ਨੇ ਬਾਰਡਰ ਤੇ ਉਹਨੇ ਹੋਰ ਸਪਲਾਈ ਕਰੋ। ਜਦ ਕਾਹਦੇ ਨਾਲ ਕਰੋ, ਫੁੱਲ ਕਿਸ ਸਾਡੇ ਕੋਲ B1, B6, B12 ਇਹੋ ਜਿਹੇ ਕੰਬੀਨੇਸ਼ਨ ਹੈਗੇ ਨੇ ਜਿਨ੍ਹਾਂ ਦਾ ਕੰਮ ਹੈ ਉਹਨਾਂ ਸੈੱਲਾਂ ਨੂੰ ਬਣਾਉਣਾ, ਜਿਨ੍ਹਾਂ ਦਾ ਕੰਮ ਹੈ ਉਹਨਾਂ ਸੈੱਲਾਂ ਨੂੰ ਪ੍ਰਵਾਨ ਚੜਾਉਣ ਵਾਸਤੇ ਤਿਆਰ ਕਰਨਾ, ਟ੍ਰੇਨਿੰਗ ਦੇਣੀ ਹੈ ਜੀ। ਸੋ ਇਹ ਫੋਲਿਕ ਐਸਿਡ ਵਗੈਰਾ ਦੀ ਅਸੀਂ ਕਹਿੰਦੇ ਹਾਂ ਇਹ ਚੀਜ਼ ਹੋਣੀ ਚਾਹੀਦੀ ਹੈ। ਕਈ ਵਾਰਾਂ ਕਿਸੇ ਹਾਲਾਤ ਦੇ ਵਿੱਚ ਸਪਲੀਨ ਨੂੰ ਕੱਟ ਦੇਣ ਦਾ ਪ੍ਰੋਸੈਸ ਵੀ ਚੱਲਦਾ, ਪਰ ਉਹ ਬਹੁਤੀ ਵੱਡੀ ਕਾਰਗਰ ਹੋਣ ਵਾਲੀ ਗੱਲ ਨਹੀਂ ਹੈਗੀ। ਕਿਉਂ? ਸਿਰਫ ਇਸ ਕਰਕੇ ਕਿ ਸਪਲੀਨ ਫਟ ਨਾ ਜਾਵੇ, ਬਹੁਤੀ ਜ਼ਿਆਦਾ ਭਰ ਜਾਵੇ ਤੇ ਫਟ ਨਾ ਜਾਵੇ, ਉਸ ਨੂੰ ਬਚਾਉਣ ਦੀ ਖਾਤਰ। ਪਰ ਅਸਲ ਦੇ ਵਿੱਚ ਤਾਂ ਕੰਮ ਪਿੱਛੇ ਹੈ ਨਾ, ਜਿਸ ਕਰਕੇ ਉਹ ਸਪਲੀਨ ਦਾ ਜਿਹੜਾ ਕੰਮ ਓਵਰਲੋਡ ਜੁੜ ਗਿਆ ਹੈਗਾ ਆ, ਉਸ ਜੁੜ ਗਿਆ ਨੂੰ ਤੁਸੀਂ ਬਾਹਰ ਕੱਢ ਰਹੇ ਹੋ ਤੇ ਉਹਨੂੰ ਕੰਪਨਸੇਟ ਕਿਵੇਂ ਕਰਨਾ ਹੈਗਾ? ਸੋ ਕੰਪਨਸੇਟ ਕਰਨ ਵਾਸਤੇ ਕਈ ਵਾਰ ਸਾਨੂੰ ਖੂਨ ਚੜਾਉਣਾ ਪੈ ਸਕਦਾ ਹੈਗਾ ਕਿ ਵਧੀਆ ਖੂਨ ਚੜਾਓ, ਵਧੀਆ ਹੈਮੋਗਲੋਬਿਨ ਅੰਦਰ ਜਾਵੇ, ਔਰ ਇਹ ਜਿਹੜੇ ਵਿਚਾਰੇ ਫੌਜੀ ਹੁਣ ਕੰਮ ਨਹੀਂ ਕਰ ਸਕਦੇ ਇਹਨਾਂ ਨੂੰ ਲਾਂਭੇ ਕਰਕੇ ਤੇ ਪੀਲੀ ਕੱਟ ਦਿੱਤੀ ਜਾਵੇ, ਜਿਹੜਾ ਗਾਰਬੇਜ ਉਹਦਾ ਪਿਆ ਸੀਗਾ ਜਿਹੜਾ ਉਹਦਾ ਸਹੀ ਨਹੀਂ ਹੋ ਰਿਹਾ ਸੀਗਾ ਉਹਦੀ ਥਾਂ ਤੇ ਨਵਾਂ ਖੂਨ ਉੱਥੇ ਆ ਜਾਵੇ। ਸੋ ਇਹੋ ਜਿਹੇ ਆਮ ਉਪਰਾਲੇ ਇਹਨੂੰ ਮੈਨੇਜਮੈਂਟ ਕਹਿ ਸਕਦੇ ਆ, ਇਹ ਸਾਰੇ ਕੀਤੇ ਜਾਂਦੇ ਨੇ। ਅਸਲ ਇਹ ਹੁੰਦਾ ਆ ਕਿ ਭਾਈ ਅਸੀਂ ਉਹਨਾਂ ਕਾਰਨਾਂ ਨੂੰ ਲੱਭੀਏ ਔਰ ਉਹਨਾਂ ਕਾਰਨਾਂ ਨੂੰ ਲੱਭ ਕੇ ਉਹਦੇ ਮੁਤਾਬਕ ਉਹਦਾ ਨਿਵਾਰਨ ਕਰੀਏ ਕਿ ਭਾਈ ਆਹ ਚੀਜ਼ ਹੈ ਇਸ ਕਰਕੇ ਹੋ ਰਹੀ ਹੈ, ਇਹਨੂੰ ਤੁਸੀਂ ਬੰਦ ਕਰ ਦਿਓ। ਜਦੋਂ ਅਸੀਂ ਕਿਸੇ ਚੀਜ਼ ਦਾ ਰਾਹ ਰੋਕ ਦਿੰਦੇ ਹਾਂ ਨਾ, ਤੇ ਉਸ ਤੋਂ ਬਾਅਦ ਅੱਗੇ ਵਾਲੀਆਂ ਜਿਹੜੀਆਂ ਕੰਡੀਸ਼ਨਾਂ ਹੁੰਦੀਆਂ ਨੇ ਨਾ ਉਹ ਆਟੋਮੈਟਿਕਲੀ ਠੀਕ ਹੋਣੀਆਂ ਸ਼ੁਰੂ ਹੋ ਜਾਂਦੀਆਂ। ਕੁਦਰਤ ਦਾ ਨਿਯਮ ਹੈ, ਸਰੀਰ ਤਾਂ ਹਰ ਵੇਲੇ ਹੀ ਉਹਨੂੰ ਰਿਕਵਰ ਕਰਨ ਦੀ ਕੋਸ਼ਿਸ਼ ਕਰ ਹੀ ਰਿਹਾ ਹੁੰਦਾ, ਪਰ ਜੇ ਪਿੱਛੋਂ
ਮੁਸੀਬਤਾਂ ਹੋਰ ਤੁਰੀਆਂ ਆਉਣ ਤੇ ਫਿਰ ਸਰੀਰ ਕਈ ਵਾਰ ਹੱਥ ਖੜੇ ਕਰ ਦਿੰਦਾ ਵੀ ਮੇਰੇ ਤੋਂ ਨਹੀਂ ਹੋ ਸਕਦਾ। ਪਰ ਜੇ ਪਿੱਛੋਂ ਆਉਣ ਵਾਲੀਆਂ ਮੁਸੀਬਤਾਂ ਨੂੰ ਅਸੀਂ ਕਰਤਾ ਬੰਦ ਤੇ ਜੋ ਸਰੀਰ ਦੇ ਵਿੱਚ ਅੰਦਰ ਹੈਗੀਆਂ ਨੇ ਉਹਨਾਂ ਨੂੰ ਸਰੀਰ ਕੰਬੈਟ ਕਰਨ ਦੀ ਹਮੇਸ਼ਾ 24 ਆਵਰ ਕੋਸ਼ਿਸ਼ ਕਰਦਾ ਰਹਿੰਦਾ ਹੈਗਾ ਔਰ ਅਲਟੀਮੇਟ ਉਸ ਨੂੰ ਕਰ ਹੀ ਦਿੰਦਾ ਹੈਗਾ। ਇਸੇ ਤਰ੍ਹਾਂ ਹੀ ਅਸੀਂ ਬਲੱਡ ਟ੍ਰਾਂਸਫਿਊਜ਼ਨ ਦੀ ਗੱਲ ਕਰ ਦਿੱਤੀ ਹੈ ਵੀ ਉਹਦੇ ਵਿੱਚ ਕਰਨਾ ਚਾਹੀਦਾ ਤਾਂ ਕਿ ਉਹਦਾ ਪ੍ਰਬੰਧ ਹੋ ਸਕੇ। ਹੁਣ ਇਸ ਤੋਂ ਬਾਅਦ ਅਸੀਂ ਸੈੱਲ ਤੋਂ ਅੱਗੇ ਲੰਘ ਗਏ, ਸੈੱਲ ਦੇ ਅੰਦਰ ਪਹੁੰਚ ਗਏ, ਬਾਰਡਰ ਲੰਘ ਗਏ ਔਰ ਉਹਦੀ ਪਰਮੀਏਬਿਲਿਟੀ ਬਾਰੇ ਵੀ ਮੈਂ ਤੁਹਾਨੂੰ ਦੱਸ ਦਿੱਤਾ ਸੀਗਾ ਬਈ ਇਹਦਾ ਤਰੀਕਾ ਸੈੱਲ ਦੇ ਮਵਾਲ ਦੇ ਵਿੱਚ ਕੋਈ ਦਰਵਾਜ਼ਾ ਨਹੀਂ ਹੁੰਦਾ। ਘਰਾਂ ਦੇ ਦਰਵਾਜ਼ੇ ਹੁੰਦੇ ਨੇ ਪਰ ਇਹਦਾ ਕੋਈ ਦਰਵਾਜ਼ਾ ਨਹੀਂ ਹੁੰਦਾ। ਇਹਦੀ ਪਰਮੀਏਬਿਲਿਟੀ, ਇਹਦੀ ਮਿਸਾਲ ਮੈਂ ਤੁਹਾਨੂੰ ਦਿੱਤੀ ਸੀ ਬਈ ਜਿਵੇਂ ਲੱਸੀ ਨਿਚੋੜਦੇ ਆ ਪੂਣੇ ਦੇ ਰਾਹੀਂ ਤੇ ਪੂਣੇ ਨੂੰ ਜਿੰਨਾ ਪ੍ਰੈਸ਼ਰ ਦੇ ਕੇ ਘੁੱਟ ਕੇ ਨਿਚੋੜਦੇ ਹੋ ਉਨੀ ਸੰਘਣੀ ਲੱਸੀ ਜਿਹੜੀ ਆ ਉਹ ਬਾਹਰ ਨਿਕਲ ਜਾਏਗੀ ਤੇ ਨਹੀਂ ਨਿਕਲਣੀ ਹੈਗੀ। ਇੱਕ ਲਿਮਿਟਡ ਪ੍ਰੈਸ਼ਰ ਤੱਕ ਲਿਮਿਟਡ ਲਿਕੁਡ ਜਿਹੜਾ ਨਿਕਲੇਗਾ ਉਸ ਤੋਂ ਬਾਅਦ ਅਸੀਂ ਲੱਸੀ ਨੂੰ ਘੁੱਟ ਕੇ ਨਿਚੋੜਾਂਗੇ ਤੇ ਤਾਂ ਉਹਦੇ ਵਿੱਚੋਂ ਇਹ ਨਿਕਲਣੀ ਸ਼ੁਰੂ ਹੋਏਗੀ। ਐਵੇਂ ਹੀ ਬਾਹਰੋਂ ਖੁਰਾਕ ਜਾਂਦੀ ਹੈ ਸੈੱਲ ਦੇ ਵਿੱਚ, ਬਾਹਰ ਦੇ ਪ੍ਰੈਸ਼ਰ ਦੇ ਕਰਕੇ ਸੈੱਲ ਦੇ ਵਿੱਚ ਦਾਖਲ ਹੋ ਜਾਂਦੀ ਹੈ, ਪ੍ਰੈਸ਼ਰ ਵੱਧ ਗਿਆ। ਹੁਣ ਸੈੱਲ ਦੇ ਵਿੱਚ ਗਈ ਆ, ਸੈੱਲ ਚ ਪ੍ਰੈਸ਼ਰ ਵੱਧ ਗਿਆ, ਸੈੱਲ ਚ ਪ੍ਰੈਸ਼ਰ ਵੱਧ ਗਿਆ ਤੇ ਉਹਨੇ ਅਗਲੇ ਸੈੱਲ ਚ ਪ੍ਰੈਸ਼ਰ ਵਧਾ ਦਿੱਤਾ ਤੇ ਪਿਛਲੇ ਪਾਸੋਂ ਤੁਰਿਆ ਹੀ ਆ ਰਹੀ ਖੁਰਾਕ, ਜਿਹੜੀ ਖੁਰਾਕ ਅਸੀਂ ਖਾਧੀ ਹੈ ਉਹਨੇ ਆਖਿਰ 3-4-5 ਘੰਟੇ ਲੈਣੇ ਆ ਨਾ ਹਜਮ ਹੋਣ ਵਾਸਤੇ। ਹਜਮ ਹੋਣ ਦਾ ਮਤਲਬ ਕੀ ਆ ਕਿ ਸੈੱਲਾਂ ਚੋਂ ਗਈ ਖਤਮ ਹੋ ਗਈ, ਖਤਮ ਨਹੀਂ ਹੋਈ, ਆ ਰਹੀ ਹੈ, ਸਰਕੂਲੇਟ ਕਰ ਰਹੀ ਬਲੱਡ ਦੇ ਵਿੱਚ। ਔਰ ਜਦ ਤੱਕ ਸਰਕੂਲੇਟ ਕਰ ਰਹੀ ਹੈ ਇਹਦਾ ਮਤਲਬ ਬਾਹਰੀ ਪ੍ਰੈਸ਼ਰ ਵਧਿਆ ਹੋਇਆ, ਸੈੱਲ ਦੇ ਅੰਦਰ ਇਹ ਜਾ ਰਹੀ ਹੈ, ਸੈੱਲ ਟੂ ਸੈੱਲ ਇਹ ਜਾ ਰਹੀ ਹੈ, ਉਂਗਲੀਆਂ ਦੀਆਂ ਪੋਟੀਆਂ ਤੱਕ ਇਹ ਪਹੁੰਚ ਰਹੀ ਹੈ ਔਰ ਉਥੋਂ ਤੱਕ ਆਕਸੀਡੇਸ਼ਨ ਤੇ ਉਥੋਂ ਤੱਕ ਸਾਰੀ ਐਨਰਜੀ ਜਿਹੜੀ ਹੈ ਉਹ ਪਹੁੰਚ ਰਹੀ ਹੈਗੀ ਹੈ। ਇਹਦਾ ਤਰੀਕਾਕਾਰ ਹੈ ਇਸ ਦੀਵਾਰ ਦੇ ਵਿੱਚੋਂ ਅੰਦਰ ਜਾਣ ਦਾ। ਹੁਣ ਜਦੋਂ ਅਸੀਂ ਅੰਦਰ ਚਲੇਗੇ ਨਾ ਤੇ ਇਸ ਦੀਵਾਰ ਦੇ ਅੰਦਰ ਜੋ ਵੀ ਕੁਝ ਅਸੀਂ ਦੇਖਦੇ ਹਾਂ ਉਸ ਸਾਰੇ ਨੂੰ ਅਸਾਂ ਕਿਹਾ ਸੀਗਾ ਸਾਈਟੋਪਲਾਜ਼ਮ। ਹੁਣ ਸਾਈਟੋਪਲਾਜ਼ਮ ਵੀ ਇੱਕ ਚੀਜ਼ ਨਹੀਂ ਹੈਗੀ, ਇਹ ਸਾਰੇ ਅੰਦਰ ਦੇ ਕਾਰੋਬਾਰ ਨੂੰ ਮਸ਼ੀਨਰੀ ਜਿੰਨੀ ਵੀ ਕੁਝ ਅੰਦਰ ਹੈਗੀ ਹੈ ਉਸ ਸਾਰੇ ਦਾ ਆਧਾਰ ਇਹ ਹੈ। ਇਹਦੇ ਵਿੱਚ ਜਿਵੇਂ ਅਸੀਂ, ਮੈਂ ਐਗਜ਼ਾਮਪਲ ਦਿਆਂ ਤੁਹਾਨੂੰ, ਅਸੀਂ ਆਪਣੇ ਇਸ ਵੇਲੇ ਆਬੋ ਹਵਾ ਦੇ ਛਾਣ, ਸਾਨੂੰ ਨਹੀਂ ਲੱਗਦਾ ਵੀ ਸਾਡੇ ਤੇ ਕੋਈ ਪ੍ਰੈਸ਼ਰ ਹੈਗਾ ਨਾ। 480 ਮਿਲੀਮੀਟਰ ਮਰਕਰੀ ਦਾ ਪ੍ਰੈਸ਼ਰ ਸਾਡੇ ਤੇ ਹਮੇਸ਼ਾ ਹੀ ਰਹਿੰਦਾ ਹੈ। ਔਰ ਇਹ ਗੱਲ ਦੱਸ ਰਿਹਾ ਮੈਂ ਬੱਚੇ ਦੇ ਚੀਕਣ ਦੀ ਗੱਲ ਵੀ ਤੁਹਾਡੇ ਨੂੰ ਐਗਜ਼ਾਮਪਲ ਯਾਦ ਹੋ ਗਿਆ, ਤੁਹਾਨੂੰ ਦੱਸੀ ਸੀ ਕਿ ਮਾਂ ਦੇ ਪੇਟ ਵਿੱਚ ਇਹ ਪ੍ਰੈਸ਼ਰ ਬੱਚੇ ਤੇ ਨਹੀਂ ਪੈਂਦਾ ਕਿਉਂਕਿ ਬੱਚੇ ਮਾਂ ਦੀ ਪੇਟ ਦੀਆਂ ਦੀਵਾਰਾਂ ਫਿਰ ਬੱਚੇ ਦਾਣੇ ਦੀਆਂ ਦੀਵਾਰਾਂ ਇਹ ਸਾਰਾ ਉਸ ਨੂੰ ਰੋਕੀ ਰੱਖਦੀਆਂ ਨੇ ਕਿ ਜਿਹੜੇ ਪਾਣੀ ਚੋਂ ਤੈਰ ਰਿਹਾ ਹੁੰਦਾ ਉਥੇ ਉਹ 480 mm ਮਰਕਰੀ ਦਾ ਪ੍ਰੈਸ਼ਰ ਉਹਦੇ ਤੇ ਨਹੀਂ ਪੈਂਦਾ ਹੈਗਾ। ਇਵੇਂ ਤੁਸੀਂ ਸਮੁੰਦਰ ਵਿੱਚ ਡਿੱਗ ਕਰਕੇ ਡੀਪ ਚਲੇ ਜਾਂਦੇ ਹੋ ਤੇ ਉਸ ਵੇਲੇ ਵੀ ਇਹ ਇਨਵਾਇਰਮੈਂਟ ਦਾ ਪ੍ਰੈਸ਼ਰ ਤੁਹਾਡੇ ਤੇ ਨਹੀਂ ਰਹਿੰਦਾ, ਇਸੇ ਕਰਕੇ ਅਸੀਂ ਬਹੁਤੀ ਦੇਰ ਪਾਣੀ ਚ ਨਹੀਂ ਰਹਿ ਸਕਦੇ ਕਿਉਂਕਿ ਸਾਡਾ ਜੀਵਨ ਹੀ ਇਸ ਤਰ੍ਹਾਂ ਦਾ ਬਣਾਇਆ ਹੋਇਆ ਕੁਦਰਤ ਨੇ। ਤੋ ਅਲਟੀਮੇਟ ਇਹ ਜਿਹੜਾ ਪ੍ਰੈਸ਼ਰ ਆ ਇਹਦੇ ਵਿੱਚ ਅਸੀਂ ਨਾਰਮਲ ਰਹਿ ਸਕਦੇ ਹਾਂ ਔਰ ਸਾਨੂੰ ਮਹਿਸੂਸ ਨਹੀਂ ਹੁੰਦਾ ਕਿ ਇਹ ਇੱਕ ਪ੍ਰੈਸ਼ਰ ਹੈਗਾ ਸਾਡੇ ਤੇ। ਪਰ ਜਦੋਂ ਅਸੀਂ ਸਾਈਟੋਪਲਾਜ਼ਮ ਦੇ ਵਿੱਚ ਜਾਂਦੇ ਹਾਂ ਤੇ ਸਾਈਟੋਪਲਾਜ਼ਮ ਇੱਕ ਇਸ ਤਰ੍ਹਾਂ ਦਾ ਘੋਲ ਹੈ, ਇੱਕ ਇਸ ਤਰ੍ਹਾਂ ਦਾ ਇਨਵਾਇਰਮੈਂਟ ਹੈ ਸਾਡੇ ਇਨਵਾਇਰਮੈਂਟ ਵਰਗਾ ਸੈੱਲ ਦੇ ਅੰਦਰ ਜਿਹਦੇ ਵਿੱਚ ਸੈੱਲ ਦੇ ਅੰਦਰ ਰਹਿਣ ਵਾਲੀਆਂ ਸਾਰੀਆਂ ਚੀਜ਼ਾਂ, ਇਹ ਹੈ ਜੈਲੀ ਵਰਗਾ। ਜੈਲੀ ਤੁਸੀਂ ਸਮਝਦੇ ਹੋ, ਪਾਣੀ ਤਾਂ ਨਹੀਂ ਹੁੰਦਾ, ਠੀਕ ਹੁੰਦੀ ਥੋੜੀ ਜੀ ਪਾਣੀ ਨਾਲ, ਜੈਲੀ ਵਰਗਾ ਸਾਰਾ ਸਬਸਟਾਂਸ ਹੈ ਇਸ ਦੀਵਾਰ ਜਿਹੜਾ ਹੈ ਸੈੱਲ ਮੈਂਬਰਨ ਦੇ ਅੰਦਰ। ਔਰ ਇਹਦੇ ਅੰਦਰ ਰਹਿਣ ਵਾਲੀਆਂ ਜਿਹੜੀਆਂ ਚੀਜ਼ਾਂ ਹਨ ਉਹ ਇਹਦੇ ਵਿੱਚ ਆਰਾਮ ਨਾਲ ਤੈਰਦੀਆਂ ਨੇ, ਆਰਾਮ ਨਾਲ ਇਧਰੋਂ ਉਧਰ, ਜਿਵੇਂ ਅਸੀਂ ਆਪਣੀ ਹਵਾ ਦੇ ਵਿੱਚ ਇਧਰੋਂ ਉਧਰ ਜਾਂਦੇ ਹਾਂ, ਪ੍ਰੈਸ਼ਰ ਤਾਂ ਹੈਗਾ ਹੀ ਹੈ ਨਾ, ਪਰ ਅਸੀਂ ਮਹਿਸੂਸ ਨਹੀਂ ਕਰਦੇ ਕਿਉਂਕਿ ਸਾਡਾ ਜੀਵਨ ਹੀ ਕੁਦਰਤ ਨੇ ਇਸ ਤਰ੍ਹਾਂ ਬਣਾ ਦਿੱਤਾ ਹੈਗਾ। ਇਸੇ ਤਰ੍ਹਾਂ ਸੈੱਲ ਦੇ ਅੰਦਰ ਜਿਹੜਾ ਜੀਵਨ ਆ ਉਹ ਸਾਈਟੋਪਲਾਜ਼ਮ ਦੇ ਵਿੱਚ ਰਹਿਣ ਵਾਲਾ ਜੀਵਨ ਹੈ। ਇਸ ਸਾਈਟੋਪਲਾਜ਼ਮ ਦੇ ਵਿੱਚ ਜਿੰਨੇ ਵੀ ਔਰਗੇਨਸ ਕਹਿੰਦੇ ਨੇ, ਜਿੰਨੀਆਂ ਵੀ ਚੀਜ਼ਾਂ ਹਨ, ਜਿਵੇਂ ਐਸ ਸਾਡੇ ਇਨਵਾਇਰਮੈਂਟ ਚ ਪੰਛੀ ਜਾਨਵਰ ਜੀਵ ਅਸੀਂ ਵੀ ਸਾਰਾ ਕੁਝ ਵਿੱਚ ਜਿੰਨੀ ਵੀ ਚੀਜ਼ਾਂ ਜਿਉਂਦੀਆਂ ਨੇ ਜਾਂ ਬਨਸਪਤੀ ਹੈਗੀ ਹੈ ਉਹ ਇਸੇ ਪ੍ਰੈਸ਼ਰ ਦੇ ਅੰਦਰ ਹੀ ਰਹਿੰਦੀ ਹੈ ਤੇ ਜੀਵਨ ਹੀ ਉਹਨਾਂ ਦੇਵੇ ਆ। ਇਸੇ ਤਰ੍ਹਾਂ ਸੈੱਲ ਦੇ ਅੰਦਰ ਜਿਹੜੇ ਰਹਿਣ ਵਾਲੀਆਂ ਚੀਜ਼ਾਂ ਹਨ ਉਹਨਾਂ ਦਾ ਜੀਵਨ ਇਸ ਤਰ੍ਹਾਂ ਦਾ ਹੈਗਾ ਆ ਕਿ ਉਹ ਇਸ ਸਾਈਟੋਪਲਾਜ਼ਮ ਜੈਲੀ ਵਰਗੇ ਸਬਸਟਾਂਸ ਦੇ ਵਿੱਚ ਉਹ ਆਮ ਤੁਰਦੇ ਨੇ। ਜਿਵੇਂ ਮੱਛੀਆਂ ਪਾਣੀ ਚ ਤੁਰਦੀਆਂ ਨੇ ਤਾਂ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੁੰਦੀ ਤੁਰਨ ਵਾਸਤੇ, ਕੋਈ ਪ੍ਰੋਬਲਮ ਨਹੀਂ ਹੁੰਦੀ, ਅਸੀਂ ਤੁਰਦੇ ਹਾਂ ਤਾਂ ਸਾਨੂੰ ਹੱਥ ਪੈਰ ਮਾਰਨੇ ਪੈਂਦੇ ਨੇ ਉਹਦੇ ਤੈਰਨ ਵਾਸਤੇ, ਉਹਨਾਂ ਨੂੰ ਇਸ ਤਰ੍ਹਾਂ ਕਰਨ ਦੀ ਕੋਈ ਬਹੁਤੀ ਲੋੜ ਨਹੀਂ ਹੈਗੀ, ਉਹ ਨਾਰਮਲ ਤੌਰ ਤੇ ਜਿਹੜੇ ਉਹ ਤੁਰ ਸਕਦੇ ਹੈਗੇ ਨੇ। ਸੋ ਉਹ ਸਾਈਟੋਪਲਾਜ਼ਮ ਅਸੀਂ ਉਹਨੂੰ ਕਿਹਾ ਸੀਗਾ। ਹੁਣ ਇਸ ਸਾਈਟੋਪਲਾਜ਼ਮ ਦੇ ਵਿੱਚ ਜਿਹੜੀ ਬਾਹਰੋਂ ਚੀਜ਼ ਆਈ
ਇੰਡੋਟੋਕਸਿਨ ਹੋਇਆ ਜਾਂ ਐਗਜ਼ੋਟੋਕਸਿਨ ਹੋਇਆ, ਇਹ ਸਾਰੇ ਦਾ ਸਾਰਾ ਇਹਦੇ ਵਿੱਚ ਸ਼ਾਮਲ ਹੋਣਾ ਹੈ। ਇਸ ਜੈਲੀ ਨੂੰ ਉਹਨੇ ਜਾਂ ਪਤਲਾ ਕਰਨਾ ਹੈ ਜਾਂ ਇਹਨੂੰ ਸੰਘਣਾ ਕਰਨਾ ਹੈਗਾ। ਪਤਲਾ ਕਰਕੇ ਵੀ ਇਥੋਂ ਦੇ ਲੋਕ ਜਿਹੜੇ ਨੇ ਉਹਦੇ ਵਿੱਚ ਨਹੀਂ ਰਹਿ ਸਕਦੇ। ਹੁਣ ਪਹਾੜਾਂ ਤੇ ਚਲੇ ਜਾਂਦੇ ਨਾ ਤੁਸੀਂ, ਆਕਸੀਜਨ ਦਾ ਪ੍ਰੈਸ਼ਰ ਘੱਟ ਜਾਂਦਾ, ਸਾਨੂੰ ਸਾਹ ਚੜ੍ਹਨ ਲੱਗ ਜਾਂਦਾ ਕਿਉਂਕਿ ਆਕਸੀਜਨ ਉੱਥੇ ਘੱਟ ਹੈਗੀ। ਇਹ ਤਾਂ ਆਉਣੇ ਨਾਰਮਲ ਲੈਵਲ ਤੇ ਸਾਨੂੰ ਸਾਹ ਸਹੀ ਠੀਕ ਆਉਂਦਾ ਹੈਗਾ। ਇਸੇ ਤਰ੍ਹਾਂ ਹੀ ਜਿਹੜਾ ਅੰਦਰ ਦਾ ਮੰਨ ਲਿਆ ਜਾਏ ਕੋਈ ਐਸੀ ਚੀਜ਼ ਦਾਖਲ ਹੋ ਗਈ ਹੈ ਐਗਜ਼ੋਟੋਕਸਿਨ ਜਾਂ ਇੰਡੋਟੋਕਸਿਨ ਦੇ ਰਾਹੀਂ, ਤਾਂ ਇਸ ਸਾਈਟੋਪਲਾਜ਼ਮ ਦੇ ਵਿੱਚ ਇਹਦੀ ਕੰਸਿਸਟੈਂਸੀ, ਇਹਦਾ ਟੈਕਸਚਰ ਉਹ ਬਦਲ ਗਿਆ, ਉਹਦਾ ਟੈਕਸਚਰ ਬਦਲ ਗਿਆ। ਤੇ ਉਹ ਜਿਹੜੇ ਲੋਕ ਇਹਦੇ ਵਿੱਚ ਹੈਗੇ ਨੇ ਜਿਨ੍ਹਾਂ ਦੀ ਗੱਲ ਹੁਣ ਆਪਾਂ ਅੱਗੇ ਕਰਨੀ ਹੈ, ਜਿਨ੍ਹਾਂ ਦੇ ਕਰਕੇ ਸਾਰਾ ਸੈੱਲ ਚੱਲਦਾ ਹੈ, ਜਿਨ੍ਹਾਂ ਦੇ ਕਰਕੇ ਸਾਰਾ ਸੈੱਲ ਟੂ ਸੈੱਲ ਸਾਰਾ ਸਰੀਰ ਚੱਲਦਾ ਆ, ਉਸ ਸਟਰਕਚਰ ਦੇ ਵਿੱਚ ਅਬਨਾਰਮੈਲਿਟੀ ਆ ਜਾਂਦੀ ਹੈ ਔਰ ਸਹੀ ਅਬਨਾਰਮਲ ਤੌਰ ਤੇ ਉਹ ਪੂਰੀ ਤਰ੍ਹਾਂ ਕੰਮ ਨਹੀਂ ਕਰ ਸਕਦਾ ਕਿਉਂਕਿ ਟੌਕਸਿਨ ਉਸ ਦੇ ਵਿੱਚ ਰਲ ਗਿਆ ਹੈਗਾ ਆ। ਉਹਦੀ ਕੰਸਿਸਟੈਂਸੀ ਜਿਹੋ ਜਿਹੀ ਹੋਣੀ ਚਾਹੀਦੀ ਸੀ, ਜਿਹੋ ਜਿਹੀ ਹਵਾ ਚ ਅਸੀਂ ਸਾਹ ਲੈਣੇ ਆ ਤੇ ਨਾਰਮਲ ਮਹਿਸੂਸ ਕਰਦੇ ਹਾਂ, ਹਨੇਰੀ ਵੀ ਚੱਲਦੀ ਹੋਵੇ ਤੇ ਕਈ ਵਾਰ ਸਾਹ ਲੈਣਾ ਔਖਾ ਹੋ ਜਾਂਦਾ, ਹਾਲਾਂਕਿ ਹੈ ਤਾਂ ਹਵਾ ਹੀ ਹੈ ਨਾ, ਔਰ ਪਹਾੜਾਂ ਤੇ ਜਾਂਦੇ ਤਾਂ ਵੀ ਸਾਹ ਲੈਣਾ ਔਖਾ ਹੋ ਜਾਂਦਾ। ਸੋ ਉਹਦੇ ਮੁਤਾਬਕ ਹੀ ਸਟਰਕਚਰ ਜਿਹੜਾ ਚੇਂਜ ਹੁੰਦਾ ਇਸ ਸੈੱਲ ਦਾ, ਉਹ ਸਾਈਟੋਪਲਾਜ਼ਮ ਦੀ ਕੰਸਿਸਟੈਂਸੀ ਨੂੰ ਚੇਂਜ ਕਰਦਾ ਹੈ ਤੇ ਸੈੱਲ ਦਾ ਜਿਉਣਾ ਔਖਾ ਹੋ ਜਾਂਦਾ, ਸਾਹ ਲੈਣਾ ਔਖਾ ਹੋ ਜਾਂਦਾ ਆ। ਔਰ ਇਹ ਸਾਰਾ ਬਾਹਰੀ ਟੌਕਸਿਨ ਦੇ ਕਰਕੇ ਵੀ ਹੋ ਸਕਦਾ ਹੈ, ਇੰਟਰਨਲ ਤੋਂ ਪੈਦਾ ਹੋਣ ਵਾਲੀਆਂ ਚੀਜ਼ਾਂ ਜਿਹੜੀਆਂ ਖੂਨ ਚ ਸਰਕੂਲੇਟ ਕਰਨ ਲੱਗ ਪੈਂਦੀਆਂ ਨੇ, ਬੇਸਿਕਲੀ ਤਾਂ ਸੈੱਲ ਵਾਸਤੇ ਤੋਂ ਵੀ ਬਾਹਰੀ ਹੋ ਜਾਂਦੀਆਂ ਨੇ ਨਾ। ਜਿਸ ਅੰਗ ਦੇ ਵਿੱਚ ਨੁਕਸ ਪੈ ਗਿਆ ਉਹਦੇ ਸੈੱਲ ਤਾਂ ਉਹ ਚੀਜ਼ ਪੈਦਾ ਕਰ ਰਹੇ ਨੇ ਟੌਕਸਿਨ, ਬਾਕੀ ਸੈੱਲਾਂ ਵਾਸਤੇ ਤਾਂ ਨਹੀਂ ਸੀ ਨਾ, ਉਹ ਬਾਕੀ ਸੈੱਲਾਂ ਦੇ ਵਿੱਚ ਤਾਂ ਖੂਨ ਰਾਹੀਂ ਸਰਕੂਲੇਟ ਕਰਕੇ ਜਾ ਰਿਹਾ ਨਾ, ਉਹਦੇ ਵਾਸਤੇ ਉਹ ਵੀ ਟੌਕਸਿਨ ਹੋ ਗਿਆ, ਉਹ ਵੀ ਐਗਜ਼ੋਟੌਕਸਿਨ ਹੋ ਗਿਆ। ਤਾਂ ਉਸ ਹਾਲਾਤ ਦੇ ਵਿੱਚ ਜਦੋਂ ਇਹੋ ਜਿਹੀ ਚੀਜ਼ ਚਲੀ ਜਾਂਦੀ ਹੈ, ਇੱਕ ਗੱਲ ਹੋਰ ਦੱਸਦਿਆਂ, ਇਹ ਜੈਲੀ ਲਾਈਕ ਸਬਸਟਾਂਸ ਜਿਹੜਾ ਨਾ, ਇਹ ਸਾਰੇ ਦਾ ਸਾਰਾ ਪ੍ਰੋਟੀਨ ਬੇਸ ਆ। ਪ੍ਰੋਟੀਨ ਜਿਹੜਾ ਐਨਰਜੀ ਪੈਦਾ ਕਰਨ ਦਾ ਸਭ ਤੋਂ ਵੱਡਾ ਸੋਰਸ ਹੈ। ਜਿਵੇਂ ਲੱਕੜੀ ਦਾ ਕੋਲਾ ਤੇ ਪੱਥਰੀ ਕੋਲਾ ਤੇ ਦੋਹਾਂ ਚ ਅੰਤਰ ਹੁੰਦਾ ਹੈ ਨਾ, ਅਸੀਂ ਖਾ ਤੇ ਆਲੂ ਵੀ ਲਿਆ, ਐਨਰਜੀ ਉਹਨੇ ਵੀ ਪੈਦਾ ਕਰਨੀ ਹੈ। ਅਸੀਂ ਆਂਡਾ ਕੋਈ ਖਾ ਲਿਆ, ਐਨਰਜੀ ਉਹਨੇ ਵੀ ਪੈਦਾ ਕਰਨੀ ਹੈ। ਪਰ ਪ੍ਰੋਟੀਨ ਵਾਲਾ ਆਂਡੇ ਵਾਲੀ ਐਨਰਜੀ ਜਿਹੜੀ ਹੈ ਲੰਬੇ ਸਮੇਂ ਤੱਕ ਸਾਨੂੰ ਇਹਨੇ ਕੰਮ ਕਰਦੇ ਰਹਿਣਾ, ਜਿਵੇਂ ਪੱਥਰੀ ਕੋਲਾ ਜ਼ਿਆਦਾ ਦੇਰ ਤੱਕ ਬਲਦਾ ਰਹਿੰਦਾ ਹੈਗਾ, ਲੱਕੜ ਦਾ ਕੋਲਾ ਛੇਤੀ ਬਲ ਕੇ ਦੇਖੋ ਬੁੱਝ ਜਾਂਦਾ ਹੈਗਾ। ਸੋ ਬਾਕੀ ਚੀਜ਼ਾਂ ਜਿਹੜੀਆਂ ਨੇ ਉਹ ਛੇਤੀ ਹਜਮ ਹੋ ਜਾਂਦੀਆਂ ਨੇ, ਜਿਹੜਾ ਪੱਥਰੀ ਕੋਲਾ ਹੈ ਉਹਦੀ ਅੱਗ ਲੰਬੇ ਸਮੇਂ ਤੱਕ ਚੱਲਦੀ ਰਹਿੰਦੀ ਹੈ। ਇਸੇ ਤਰ੍ਹਾਂ ਸਰੀਰ ਦੇ ਵਿੱਚ ਜਿਵੇਂ ਕਾਰਬੋਹਾਈਡ੍ਰੇਟ, ਫੈਟ ਹੈਗਾ, ਪ੍ਰੋਟੀਨ, ਹੋਰ ਸਾਰੀਆਂ ਚੀਜ਼ਾਂ ਨੇ, ਉਹਨਾਂ ਨਾਲੋਂ ਪ੍ਰੋਟੀਨ ਇੱਕ ਇਸ ਤਰ੍ਹਾਂ ਦੀ ਚੀਜ਼ ਹੈਗੀ ਹੈ ਜਿਹੜੀ ਲੰਬੇ ਸਮੇਂ ਤੱਕ ਕੰਮ ਕਰਦੀ ਰਹਿੰਦੀ ਹੈ। ਤੇ ਇਹ ਗੱਲ ਕਹਿ ਕੇ ਮੈਂ ਤੁਹਾਨੂੰ ਦੱਸਣਾ ਇਹ ਚਾਹੁੰਦਾ ਆ ਵੀ ਇਹ ਜਿਹੜਾ ਪ੍ਰੋਟੀਨ ਸਾਈਟੋਪਲਾਜ਼ਮ ਦੇ ਵਿੱਚ ਬਣਿਆ ਹੋਇਆ ਹੈ, ਇਹ ਲੰਬੇ ਸਮੇਂ ਤੱਕ ਇਸ ਨੂੰ ਬਣਾਈ ਰੱਖਣ ਵਿੱਚ, ਇਸ ਨੂੰ ਐਨਰਜੀ ਦਿੰਦੇ ਰਹਿਣ ਵਿੱਚ ਸਹਾਈ ਹੁੰਦਾ ਹੈ। ਸੋ ਇਹ ਬਣਿਆ ਕਾਹਦਾ ਹੈਗਾ ਆ, ਪ੍ਰੋਟੀਨ ਦਾ। ਔਰ ਇਹਦੇ ਵਿੱਚ ਪ੍ਰੋਟੀਨ ਦੇ ਕਲੰਪਸ ਜਿਵੇਂ ਗੁੱਛੇ ਬਣੇ ਹੁੰਦੇ ਨੇ, ਤੇ ਇਸ ਤਰ੍ਹਾਂ ਕਰਕੇ ਸਾਰੇ ਦਾ ਸਾਰਾ ਸਾਰੇ ਉਸ ਪਾਣੀ ਘੋਲ ਦੇ ਵਿੱਚ ਘੁਲਿਆ ਹੋਇਆ। ਇਹ ਜੈਲੀ ਜਿਹੜੀ ਹੈ ਉਸ ਪਾਣੀ ਦੇ ਵਿੱਚ ਇਸ ਤਰ੍ਹਾਂ ਘੁਲੀ ਹੋਈ ਹੈ ਕਿ ਸਾਰੇ ਦਾ ਸਾਰਾ ਪ੍ਰੋਟੀਨ ਹੀ ਲੱਗਦਾ ਹੈਗਾ। ਔਰ ਉਹ ਪ੍ਰੋਟੀਨ ਅੰਦਰ ਵਾਲੇ ਪਾਸੇ ਹੁੰਦਾ ਆ, ਜਿਹਦੇ ਕਰਕੇ ਸਾਈਟੋਪਲਾਜ਼ਮ ਜਿਹੜਾ ਆ ਉਹ ਆਪਣੀ ਇੱਕ ਨਾਰਮਲ ਕੰਸਿਸਟੈਂਸੀ ਵਿੱਚ ਰਹਿੰਦਾ ਆ। ਤੇ ਜੇ ਉਹ ਪ੍ਰੋਟੀਨ ਨਾ ਹੋਵੇ, ਸਰੀਰ ਚ ਪ੍ਰੋਟੀਨ ਦੀ ਕਮੀ ਹੋ ਜਾਵੇ, ਜਾਂ ਜਿਹੜੀਆਂ ਚੀਜ਼ਾਂ, ਹੁਣ ਦੁੱਧ ਦੇ ਵਿੱਚ ਪ੍ਰੋਟੀਨ ਹੈ ਸਾਨੂੰ ਪਤਾ ਨਹੀਂ ਨਾ ਹੈਗਾ, ਇਹ ਬਾਡੀ ਜਿਹੜੀ ਹੈ ਦੁੱਧ ਦੇ ਵਿੱਚੋਂ ਪ੍ਰੋਟੀਨ ਸਿੰਥੇਸਾਈਜ਼ ਕਰਦੀ ਹੈ, ਇਹ ਸਪਲਾਈ ਉਹ ਚੀਜ਼ ਕਰਦੀ ਜਿਹੜੀ ਉਹਨੂੰ ਅੱਗੇ ਚਾਹੀਦੀ ਹੈ। ਇਹ ਉਹਨੂੰ ਬਣਾ ਕੇ ਦੇ ਲੱਗੇ, ਮਿਸਤਰੀ ਕੋਲ ਤੁਸੀਂ ਲੱਕੜ ਲੈ ਗਏ ਤੇ ਤੁਹਾਨੂੰ ਤਾਂ ਚਾਹੀਦੀ ਕੁਰਸੀ, ਤੇ ਉਹ ਲੱਕੜ ਨੂੰ ਛਿੱਲ ਮੁੱਛ ਕੇ ਉਹਦੀ ਕੁਰਸੀ ਬਣਾ ਕੇ ਤੁਹਾਨੂੰ ਦੇਊਗਾ। ਸਰੀਰ ਦੇ ਅੰਦਰ ਇਸ ਤਰ੍ਹਾਂ ਦੀ ਮਸ਼ੀਨਰੀ ਹੈ ਕਿ ਤੁਸੀਂ ਜੋ ਮਰਜ਼ੀ ਪਾ ਲਓ ਉਹਦੇ ਵਿੱਚ, ਸਰੀਰ ਨੂੰ ਜੋ ਚਾਹੀਦਾ ਹੈਗਾ ਆ ਉਹ ਇਹਦੇ ਵਿੱਚ ਸਿੰਥੇਸਾਈਜ਼ ਹੋਏਗਾ। ਇਹ ਕੁਦਰਤ ਦਾ ਨਿਯਮ ਆ, ਸਾਡੀ ਮਸ਼ੀਨਰੀ ਉਹਨੂੰ ਉਸੇ ਤਰ੍ਹਾਂ ਬਣਾਉਂਦੀ ਹੈਗੀ। ਤੇ ਜੋ ਵੀ ਚੀਜ਼ ਅਸੀਂ ਖਾਂਦੇ ਆ ਉਹਦੇ ਵਿੱਚ ਪ੍ਰੋਟੀਨ ਜਿਹੜਾ ਆ ਉਹ ਇਸੇ ਤਰ੍ਹਾਂ ਸਿੰਥੇਸਾਈਜ਼ ਹੋ ਕੇ ਔਰ ਇੱਕ ਨਾਰਮਲ ਕੰਸਿਸਟੈਂਸੀ ਦੇ ਵਿੱਚ ਵੀ ਇੰਨਾ ਕਿ ਇਹਦੇ ਚ ਪਾਣੀ ਰਲ ਜਾਵੇ ਤੇ ਇਹ ਘੋਲ ਬਹੁਤ ਵਧੀਆ ਰਹੇਗਾ, ਉਹ ਸਾਈਟੋਪਲਾਜ਼ਮ ਜਿਹੜਾ ਸਾਡਾ ਉਹ ਅੰਦਰ ਬਣਦਾ ਹੈਗਾ ਆ। ਹੁਣ ਇਸ ਤਰ੍ਹਾਂ ਅਗਰ ਇਸ ਸਾਈਟੋਪਲਾਜ਼ਮ ਦੇ ਵਿੱਚ ਕੋਈ ਨੁਕਸ ਆ ਗਿਆ, ਤੇ ਮੈਂ ਤੁਹਾਨੂੰ ਦੱਸਿਆ ਨਾ ਵੀ ਉਹ ਗੁੱਛਿਆਂ ਦੇ ਤੌਰ ਤੇ ਪ੍ਰੋਟੀਨ ਇਕੱਠਾ ਵੀ ਹੋ ਸਕਦਾ, ਅਲੱਗ ਅਲੱਗ ਥਾਂ ਤੇ ਇਕੱਠਾ ਵੀ ਹੋ ਸਕਦਾ। ਉਸ ਹਾਲਾਤ ਦੇ ਵਿੱਚ ਆਮ ਤੌਰ ਤੇ ਤੁਸੀਂ ਬੀਬੀਆਂ ਨੂੰ ਸੁਣਿਆ ਉਹ ਭਾਈ ਉਹਨੂੰ ਤਾਂ ਓਵਰੀ ਚ ਸਿਸਟ ਹੋ ਗਿਆ ਜੀ,
ਹੁਣ ਤਾਂ ਫਲਾਣੇ ਥਾਂ ਤੇ ਸਿਸ਼ਟ ਹੋ ਗਿਆ ਜੀ। ਹਾਂਜੀ, ਇਹ ਸਿਸ਼ਟ ਸੁਸ਼ਟ ਹੋਣ ਵਾਲੀਆਂ ਤੁਸੀਂ ਆਮ ਗੱਲਾਂ ਸੁਣੀਆਂ ਹੋਣੀਆਂ ਨੇ, ਹੈ ਯਾ ਔਰ ਸਿਸ਼ਟ ਜੇ ਸੰਘਣਾ ਹੋ ਜਾਵੇ ਤੇ ਉਹਨੂੰ ਅਸੀਂ ਟਿਊਮਰ ਕਹਿਣ ਲੱਗ ਪੈਂਦੇ, ਔਰ ਜੇ ਸਿਸ਼ਟ ਪਾਣੀ ਵਰਗਾ ਹੋਵੇ, ਪਿਲਪਲਾ ਹੋਵੇ ਤੇ ਉਹਨੂੰ ਅਸੀਂ ਸਿਸ਼ਟ ਕਹਿੰਦੇ ਹਾਂ। ਮਤਲਬ ਇਹ ਫਰਕ ਇੰਨਾ ਹੀ ਹੈ। ਸੋ ਜਦੋਂ ਇਸ ਤਰ੍ਹਾਂ ਦੀ ਕੋਈ ਵੀ ਕੰਡੀਸ਼ਨ ਬਣਦੀ ਹੈ ਇਸ ਸਾਈਟੋਪਲਾਜ਼ਮ ਦੇ ਵਿੱਚ, ਕੁਝ ਵੀ ਵਾਪਰ ਗਿਆ ਉਹਦੇ ਰਾਹੀਂ ਇਹ ਪਾਣੀ ਚ ਘੁਲਿਆ ਹੋਇਆ ਪ੍ਰੋਟੀਨ ਜਿਹੜਾ ਹੈ ਉਹ ਨਾਰਮਲ ਨਹੀਂ ਰਿਹਾ ਇਕੱਠਾ। ਉਹੀ ਫਿਰ ਦੁਬਾਰਾ ਮੈਂ ਗੱਲ ਦੁਹਰਾਵਾਂ ਤੁਹਾਡੀ ਪਨੀਰ ਬਣਨ ਵਾਲੀ। ਹਾਂਜੀ, ਸੋ ਇਸ ਤਰ੍ਹਾਂ ਅਗਰ ਹੋ ਗਿਆ ਤੇ ਫਿਰ ਅਲੱਗ ਅਲੱਗ ਥਾਵਾਂ ਤੇ ਸਰੀਰ ਦੇ ਵਿੱਚ ਜਿਹਨੂੰ ਅਸੀਂ ਕਹਿੰਦੇ ਨਾ ਸਿਸਟਿਕ ਫਾਈਬਰੋਸਿਸ, ਫਾਈਬਰੋਸਿਸ ਦਾ ਮਤਲਬ ਹੈ ਫਾਈਬਰ, ਉਹ ਧਾਗੇ ਉਹ ਰੇਸ਼ੇ ਜਿਹੜੇ ਸਾਡੇ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਬਣਾਉਂਦੇ ਨੇ, ਉਹਨਾਂ ਧਾਗਿਆਂ ਦੇ ਵਿੱਚ ਪਾਣੀ ਦਾ ਇਕੱਠਾ ਹੋ ਜਾਣਾ। ਪੰਜਾਬੀ ਚ ਸਮਝਣ ਵਾਲੀ ਗੱਲ ਇਹ ਆ ਕਿ ਪਾਣੀ ਦਾ ਇਕੱਠਾ ਹੋ ਜਾਣਾ ਤੇ ਕੀ ਬਣ ਜੂ, ਪਾਊਚ ਬਣ ਜੂਗਾ। ਬਾਹਰਲੇ ਪਾਸੇ ਤਾਂ ਸੰਘਣੀ ਜੈਲੀ ਹੈਗੀ ਹੈ, ਉਹਦੇ ਵਿਚਕਾਰ ਪਾਣੀ ਨੂੰ ਛਿੜਕੇ ਆ ਗਿਆ ਹੈ, ਸੰਘਣਾ ਮਾਦਾ ਰਹਿ ਗਿਆ ਬਾਹਰ, ਅੰਦਰ ਵਾਲੇ ਪਾਸੇ ਉਹ ਜਿਹੜਾ ਪਾਣੀ ਆ ਗਿਆ। ਹਾਂਜੀ, ਸਾਰੀ ਕੰਸਿਸਟੈਂਸੀ ਨਾਰਮਲ ਨਹੀਂ ਰਹੀ ਤਾਂ ਕੀ ਹੋਏਗਾ, ਸਿਸਟਿਕ ਫਾਈਬਰੋਸਿਸ ਹੋਣਾ ਸ਼ੁਰੂ ਹੋ ਜਾਏਗਾ। ਅਲੱਗ ਅਲੱਗ ਥਾਵਾਂ ਤੇ ਇਸ ਤਰ੍ਹਾਂ ਦੀਆਂ ਬਿਮਾਰੀਆਂ ਆਣੀਆਂ ਸ਼ੁਰੂ ਹੋ ਜਾਣਗੀਆਂ ਕਿ ਭਾਈ ਓਵਰੀ ਚ ਸਿਸਟ ਹੋ ਗਿਆ ਜਾਂ ਯੂਟਰਸ ਚ ਫਾਈਬਰਾਇਡ ਹੋ ਗਿਆ ਜੀ। ਆਉਣ ਵਾਲੇ ਸਮੇਂ ਚ ਭਾਵੇਂ ਨਾਰਮਲ ਚੱਲੀ ਜਾਵੇ, ਹੋ ਸਕਦਾ ਕੱਲ ਕੈਂਸਰ ਵੀ ਹੋ ਜਾਵੇ। ਗੰਦਾ ਪਾਣੀ ਕਿਸੇ ਥਾਂ ਤੇ ਖੜਾ ਰਹੇ ਤੇ ਅਲਟੀਮੇਟ ਤਾਂ ਬੋ ਮਾਰਨਾ ਸ਼ੁਰੂ ਹੋ ਜਾਂਦਾ ਨਾ। ਰਹੀ ਜਾਵੇ ਜਿੰਨਾ ਮਰਜ਼ੀ ਚਿਰ ਰਹੀ ਜਾਵੇ ਕੋਈ ਪ੍ਰੋਬਲਮ ਨਹੀਂ ਹੈਗੀ, ਪਰ ਜੇ ਉਹ ਪਾਣੀ ਗੰਦਲਾ ਹੋ ਗਿਆ, ਬੋ ਮਾਰਨ ਲੱਗ ਗਿਆ ਤੇ ਅਲਟੀਮੇਟ ਉਹ ਬਿਮਾਰੀਆਂ ਦਾ ਕਾਰਨ ਬਣੇਗਾ। ਇਸੇ ਤਰ੍ਹਾਂ ਹੀ ਇਹ ਸਿਸਟ ਜਿਹੜੇ ਹੁੰਦੇ ਨੇ ਆਮ ਤੌਰ ਤੇ ਤਾਂ ਬਣਦੇ ਵੀ ਰਹਿੰਦੇ ਨੇ ਤੇ ਠੀਕ ਵੀ ਰਹਿੰਦੇ ਨੇ, ਬਣਦੇ ਵੀ ਰਹਿੰਦੇ ਨੇ ਤੇ ਠੀਕ ਵੀ ਹੁੰਦੇ ਨੇ। ਸਾਈਟੋਪਲਾਜ਼ਮ ਦੀ ਕੰਸਿਸਟੈਂਸੀ ਨਾਰਮਲ ਹੋ ਗਈ, ਜਿਸ ਕਰਕੇ ਖਰਾਬ ਹੋਈ ਸੀ ਉਹ ਸਾਰੇ ਹੀ ਲੱਭ ਰਹੀ, ਐਗਜ਼ੋਜੀਆ ਇੰਡੋਟੌਕਸਿਨ ਦਾ ਕਾਰਨ ਅਸੀਂ ਲੱਭ ਲਿਆ, ਉਹਨੂੰ ਅਸੀਂ ਦੂਰ ਕਰ ਦਿੱਤਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਠੀਕ ਵੀ ਹੋ ਜਾਂਦੀਆਂ ਨੇ, ਪਰ ਨਾਲ ਲੰਬੇ ਸਮੇਂ ਤੱਕ ਅਗਰ ਰਹਿੰਦੀਆਂ ਨੇ ਤੇ ਤੁਹਾਨੂੰ ਉਹਦਾ ਕੋਈ ਬਹੁਤਾ ਖਤਰਾ ਨਹੀਂ। ਖਤਰਾ ਉਸ ਵੇਲੇ ਹੁੰਦਾ ਆ ਜਿਸ ਤਰ੍ਹਾਂ ਕਿ ਆਮ ਤੌਰ ਤੇ ਇਹ ਜਾਣਿਆ ਜਾਂਦਾ ਆ ਵੀ ਕੋਈ ਸਿਸਟ, ਕੋਈ ਫਾਈਬਰ ਫਾਈਬਰੋਸਿਸ ਟਿਊਮਰ ਯਾਨੀ ਸਖਤ ਹੋ ਗਿਆ, ਕੋਈ ਮੌਕਾ, ਕੋਈ ਤਿਲ ਲੰਬੇ ਸਮੇਂ ਤੱਕ ਤੁਹਾਡੇ ਸਰੀਰ ਦੇ ਨਾਲ ਲੱਗਿਆ ਹੋਇਆ ਹੈ, ਕੋਈ ਪ੍ਰੋਬਲਮ ਨਹੀਂ। ਪਰ ਕਿਸੇ ਵੇਲੇ ਹਾਲਾਤ ਇਸ ਉਲਟ ਪਾਸੇ ਦੇ ਟਰਨ ਅਪ ਹੋ ਗਏ ਤੇ ਉਸ ਵੇਲੇ ਇਹਦੇ ਵਿੱਚ ਹੋਰ ਇੱਕ ਸਰਕੂਲੇਸ਼ਨ ਆਣਾ ਸ਼ੁਰੂ ਹੋ ਜਾਂਦਾ, ਸਰਕੂਲੇਸ਼ਨ ਦੇ ਵਿੱਚ ਸਰਕੂਲੇਸ਼ਨ ਜ਼ਹਿਰੀਲਾ ਮਾਦਾ ਆਣਾ ਸ਼ੁਰੂ ਹੋ ਜਾਂਦਾ ਤੇ ਉਸ ਵੇਲੇ ਇਹਨੂੰ ਅਸੀਂ ਕਹਿਣਾ ਸ਼ੁਰੂ ਕਰ ਦਿੰਦੇ ਹਾਂ ਕੈਂਸਰ। ਇਹ ਡਿਫਰੈਂਟ ਕਾਇੰਡ ਆਫ ਡਿਵੈਲਪਮੈਂਟ ਆਫ ਦੀ ਸੈਲਸ, ਸੈੱਲਾਂ ਦੀ ਇੱਕ ਵੱਖਰੀ ਤਰ੍ਹਾਂ ਦੀ ਡਿਵੈਲਪਮੈਂਟ ਜਿਹਦਾ ਆਮ ਤੌਰ ਤੇ ਸਪੀਡ ਅਪ ਨਾਰਮਲ ਸਪੀਡ ਨਾਲੋਂ ਜ਼ਿਆਦਾ ਸਪੀਡ ਉਹਦੀ ਹੁੰਦੀ ਹੈ। ਬਦਬੂ ਫੈਲਦੀ ਨਾ, ਪਾਣੀ ਹੋਵੇ ਛੱਪੜ ਦੇ ਵਿੱਚ ਪਿਆ ਤੇ ਕੋਈ ਗੋਹ ਨਹੀਂ ਮਾਰਦਾ, ਅਸੀਂ ਕੋਲੋਂ ਲੰਘੇ ਜਾਂਦੇ ਹਾਂ ਤੇ ਜੇ ਪਾਣੀ ਜਦੋਂ ਗੰਦਲਾ ਹੋਣਾ ਸ਼ੁਰੂ ਹੋ ਜਾਵੇ ਫਿਰ ਛੱਪੜ ਦੇ ਨੇੜੇ ਹੋ ਨਹੀਂ ਲੰਘਿਆ ਜਾਂਦਾ। ਸੋ ਇਸੇ ਤਰ੍ਹਾਂ ਇਹ ਜਿਹੜੀ ਕੈਂਸਰਸ ਟਾਈਪ ਦੀ ਕੰਡੀਸ਼ਨ ਹੁੰਦੀ ਹੈ ਸੈੱਲਾਂ ਦੇ ਵਿੱਚ, ਇਸ ਸਾਈਟੋਪਲਾਜ਼ਮ ਦੀ ਮੈਂ ਗੱਲ ਕਰ ਰਿਹਾ ਹਾਂ, ਜਿਹੜਾ ਚਾਰ ਦੀਵਾਰੀ ਦੇ ਅੰਦਰ ਮੈਂਬਰੇਨ ਦੇ ਅੰਦਰ ਵਾਲਾ ਪਾਣੀ ਹੈਗਾ, ਜਦੋਂ ਉਹਦੇ ਚ ਖਰਾਬੀ ਹੋ ਜਾਂਦੀ ਹੈ ਤੇ ਸਿਸਟ ਵਗੈਰਾ ਜਾਂ ਟਿਊਮਰ ਵਗੈਰਾ ਜਾਂ ਫਾਈਬਰਾਇਡ ਵਗੈਰਾ ਬਣਨੇ ਸ਼ੁਰੂ ਹੋ ਜਾਂਦੇ ਨੇ, ਉਸ ਵੇਲੇ ਇਹਦੇ ਕੈਂਸਰ ਬਣਨ ਦੀਆਂ ਸੰਭਾਵਨਾ ਹੁੰਦੀ। ਸਾਨੂੰ ਖਤਰਾ ਇਸ ਗੱਲ ਦਾ ਹੁੰਦਾ ਆ ਵੀ ਜੇ ਅਸੀਂ ਇਹਦਾ ਹੋਰ ਕੋਈ ਪ੍ਰਬੰਧ ਨਾ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੰਦਾ ਪਾਣੀ ਬੋ ਮਾਰੂਗਾ, ਬਿਮਾਰੀਆਂ ਫੈਲਾਊਗਾ। ਇਹ ਜਿਹੜਾ ਸਿਸਟ ਜਾਂ ਫਾਈਬਰੋਸਿਸ ਹੈਗਾ ਆ, ਜੇ ਤਾਂ ਰਿਲੀਵ ਹੋ ਜਾਵੇ ਤੇ ਗੁੱਡ ਐਂਡ ਵੈਲ, ਨਾ ਰਿਲੀਵ ਹੋ ਜਾਵੇ ਤੇ ਫਿਰ ਸਾਨੂੰ ਇਹਨੂੰ ਡਾਕਟਰ ਕਹਿੰਦੇ ਚੰਗਾ ਭਾਈ ਇਸ ਨੂੰ ਕੱਢ ਦਿਓ। ਹਾਂਜੀ, ਔਰ ਇਹਦੇ ਕਰਕੇ ਆਮ ਤੌਰ ਤੇ ਜਿਹੜੀਆਂ ਕੰਡੀਸ਼ਨਾਂ ਪੈਦਾ ਹੋਣੀਆਂ ਸ਼ੁਰੂ ਹੁੰਦੀਆਂ ਨੇ, ਸੈੱਲ ਤੋਂ ਸੈੱਲ ਦੀ ਡਿਵੀਜ਼ਨ ਬਣਾ ਕੇ, ਸੈੱਲ ਤੋਂ ਸੈੱਲ ਬਣਦਾ ਹੈ ਨਾ ਸਾਡਾ, ਜਿਵੇਂ ਅਮੀਬਾ ਕੱਟੋ ਤੇ ਉਹਦੇ ਦੋ ਅਮੀਬੇ ਬਣ ਜਾਂਦੇ, ਸਾਡੇ ਸੈੱਲਾਂ ਦੇ ਵਿੱਚ ਇੱਕ ਦੋ ਤਰ੍ਹਾਂ ਦੀ ਡਿਵੀਜ਼ਨ ਹੁੰਦੀ ਹੈ, ਇੱਕ ਡਿਸਟ੍ਰਕਸ਼ਨ ਦੀ ਡਿਵੀਜ਼ਨ ਹੁੰਦੀ ਮਿਟੋਟਿਕ, ਇੱਕ ਕੰਸਟਰਕਸ਼ਨ ਦੀ ਡਿਵੀਜ਼ਨ ਹੁੰਦੀ ਮਿਓਸਿਸ। ਔਰ ਮਿਓਸਿਸ ਦੇ ਮੁਤਾਬਕ ਜਿਵੇਂ ਇੱਕ ਸੈੱਲ ਨੇ ਦੋ ਬਣਨਾ ਸੀ, ਬੱਚੇ ਤੋਂ ਜਵਾਨ ਹੁੰਦੇ ਜਾਂਦੇ ਆ, ਵੱਡੇ ਹੁੰਦੇ ਜਾਂ ਸਰੀਰ ਵੱਡਾ ਹੁੰਦਾ ਜਾਂਦਾ, ਮਿਓਸਿਸ ਡਿਵੀਜ਼ਨ ਦੇ ਵਿੱਚ ਚੱਲਦਿਆਂ ਹੋਇਆਂ ਇਹ ਚੀਜ਼ ਸਾਰੀ ਦੀ ਸਾਰੀ ਕਵਰ ਹੁੰਦੀ ਜਾਂਦੀ। ਪਰ ਜੇ ਕਿਸੇ ਥਾਂ ਤੇ ਰੁਕ ਪੈ ਗਈ, ਜੇ ਕਿਸੇ ਥਾਂ ਤੇ ਕਿਸੇ ਬੱਚਾ ਮਾਰ ਰਹਿੰਦਾ ਸੀ, ਐਂਟੀਬਾਇਓਟਿਕ ਬੜੇ ਦਿੱਤੇ ਜਾਂ ਕੁਝ ਹੋਰ ਐਸਾ ਕੁਝ ਬਹੁਤ ਜ਼ਿਆਦਾ ਦਿੱਤਾ, ਕਈਆਂ ਥਾਵਾਂ ਤੇ ਇਹ ਟੌਕਸਿਨ, ਇਹ ਜ਼ਹਿਰੀਲਾ ਮਾਦਾ ਇਹਨੇ ਤੁਹਾਡੇ ਸਾਈਟੋਪਲਾਜ਼ਮ ਦੀ ਅੰਦਰ ਦੀ ਕੰਸਿਸਟੈਂਸੀ ਚੇਂਜ ਕਰ ਦਿੱਤੀ, ਉਹ ਬਈ ਇਹਦੇ ਬੱਚੇ ਦਾ ਕੱਦ ਹੀ ਛੋਟਾ ਰਹਿ ਗਿਆ।
ਇਹਦੇ ਤੇ ਯਾਰ ਇੱਕ ਲੱਤੀ ਬਾਂਹ ਹੀ ਛੁੱਟੀ ਹੋ ਗਈ ਹੈ। ਇਹ ਸਾਰੀਆਂ ਕੰਡੀਸ਼ਨਾਂ ਜਿਹੜੀਆਂ ਸਾਡੇ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਉਹਦਾ ਮਤਲਬ ਇਹ ਆ ਕਿ ਇਹਦਾ ਜਿਹੜਾ ਸਾਈਟੋਪਲਾਜ਼ਮ ਸੀ ਜਿਹਨੇ ਡਿਵੀਜ਼ਨ ਹੋ ਕੇ ਇੱਕ ਸੈੱਲ ਤੋਂ ਦੋ ਸੈੱਲ ਚ ਜਾਣਾ ਸੀਗਾ, ਉਹ ਸਪੀਡ ਘੱਟ ਗਈ ਹੈ, ਉਹ ਘੱਟ ਗਈ ਹੈ ਤੇ ਇਸ ਕਰਕੇ ਇਹਦਾ ਕੱਦ ਛੋਟਾ ਰਹਿ ਗਿਆ ਹੈਗਾ। ਜਾਂ ਕੋਈ ਔਰਤ ਹੈਗੀ ਹੈ ਤੇ ਉਹਦੇ ਵੀ ਮਾਸਕ ਧਰਮ ਦੇ ਵਿੱਚ ਫਰਕ ਆਣਾ ਸ਼ੁਰੂ ਹੋ ਗਿਆ, ਉਹਦੇ ਸਰੀਰ ਦੇ ਵਿੱਚ ਜ਼ਿਆਦਾਤਰ ਫਾਈਬਰਾਇਡ ਹੋ ਗਿਆ ਜੀ, ਡਾਕਟਰਾਂ ਨੇ ਤੈਨੂੰ ਤਾਂ ਫਾਈਬਰਾਇਡ ਹੋ ਗਿਆ, ਬੱਚੇਦਾਨੀ ਦੇ ਵਿੱਚ ਟਿਊਮਰ ਹੋ ਗਿਆ ਜੀ, ਜਾਂ ਓਵਰੀ ਦੇ ਵਿੱਚ ਕਹਿੰਦੇ ਤੇਰੇ ਤਾਂ ਸਿਸਟ ਹੋ ਗਿਆ ਜੀ, ਹੋਰ ਵੀ ਬਹੁਤ ਸਾਰੀਆਂ ਥਾਵਾਂ ਦੇ ਜਿਨ੍ਹਾਂ ਵਿੱਚ ਇਸ ਤਰ੍ਹਾਂ ਦੇ ਸਿਸਟ ਹੋ ਜਾਂਦੇ ਨੇ। ਔਰ ਉਹਦਾ ਕਾਰਨ ਪਿਛਲੇ ਪਾਸੇ ਕੀ ਹੁੰਦਾ, ਉਸ ਸਾਈਟੋਪਲਾਜ਼ਮ ਦੀ ਕੰਸਿਸਟੈਂਸੀ ਦਾ ਚੇਂਜ ਕਰ ਜਾਣਾ ਤੇ ਕਾਰਨ ਫਿਰ ਮੈਂ ਤੁਹਾਨੂੰ ਉਹੀ ਦੱਸਿਆ, ਇੰਡੋਟੋਕਸਿਨ ਤੇ ਆਬਜ਼ੋਟੋਕਸਿਨ ਦੇ ਵਿੱਚੋਂ ਕੁਝ ਵੀ ਹੋ ਸਕਦਾ। ਹੁਣ ਕੀ ਆ ਭਾਈ, ਉਸ ਗੰਦੇ ਪਾਣੀ ਛੱਪੜ ਦੇ ਵਿੱਚ ਬੈਕਟੀਰੀਆ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਨੇ, ਪਹਿਲਾਂ ਤੇ ਹੈ ਨਹੀਂ ਸੀ। ਜਦੋਂ ਇਹ ਸਾਈਟੋਪਲਾਜ਼ਮ ਬਦਲ ਗਿਆ ਤੇ ਉਦੋਂ ਜਿਹੜੇ ਸਾਡੇ ਬਾਹਰੋਂ ਆਉਣ ਵਾਲਾ ਮਟੀਰੀਅਲ ਹੈ ਉਹਦੇ ਵਿੱਚ ਕੋਈ ਵੀ ਚੀਜ਼ ਜਾ ਸਕਦੀ ਹੈ ਤੇ ਉਹਦੀ ਟੈਂਡੈਂਸੀ ਵੀ ਗਰੋ ਨਹੀਂ ਕਰਦੀ। ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੀਆਂ ਥਾਵਾਂ ਤੇ ਨਹੀਂ ਪੈਦਾ ਹੁੰਦੇ, ਵੀ ਇੱਥੇ ਆ ਬੀਜਿਆ ਨਹੀਂ ਜਾ ਸਕਦਾ ਇਸ ਧਰਤੀ ਦੇ ਵਿੱਚ, ਇਹ ਧਰਤੀ ਇਸ ਨੂੰ ਸੂਟੇਬਲ ਨਹੀਂ ਹੈਗੀ, ਇਹਨੇ ਇਸ ਨੂੰ ਹੁਣ ਮੱਕੀ ਰਾਜਸਥਾਨ ਚ ਨਹੀਂ ਨਾ ਬੀਜੀ ਜਾਂਦੀ ਕਿਉਂਕਿ ਪਾਣੀ ਹੈ ਨਹੀਂ, ਕਿਉਂਕਿ ਰੇਤਲਾ ਹੈ ਸਾਰਾ ਨਹੀਂ ਹੋਇਆ ਜਾਂਦਾ। ਇਸੇ ਤਰ੍ਹਾਂ ਬਹੁਤ ਸਾਰੀਆਂ ਥਾਵਾਂ ਐਸੀਆਂ ਨੇ ਜਿਨ੍ਹਾਂ ਚ ਕੋਈ ਚੀਜ਼ ਨਹੀਂ ਉੱਗ ਸਕਦੀ। ਜਦੋਂ ਸਾਡਾ ਸਰੀਰ ਜਾਂ ਸਾਡਾ ਸਾਈਟੋਪਲਾਜ਼ਮ ਨਾਰਮਲ ਕੰਸਿਸਟੈਂਸੀ ਦੇ ਵਿੱਚ ਹੈਗਾ ਆ ਔਰ ਉਹਦਾ ਸਾਰਾ ਕੁਝ ਆਵਾਜਾਈ ਉਹੀ ਪ੍ਰੋਟੀਨ ਬੇਸ ਬਣੀ ਹੋਈ ਹੈ ਤੇ ਨਾਰਮਲ ਪ੍ਰੋਟੀਨ ਬਣੀ ਹੋਈ ਹੈ, ਉਹਦੇ ਚ ਬਿਮਾਰੀ ਘੱਟ ਆਊਗੀ। ਜਦੋਂ ਵੀ ਕਿਸੇ ਸਰੀਰ ਦੇ ਵਿੱਚ ਬਿਮਾਰੀ ਆਉਂਦੀ ਹੈ ਨਾ, ਉਹਦਾ ਮਤਲਬ ਕੀ ਆ ਕਿ ਸਰੀਰ ਦੇ ਸੈੱਲ ਦੇ ਅੰਦਰ ਜਿੰਨਾ ਵੀ ਸਾਈਟੋਪਲਾਜ਼ਮ ਹੈ ਉਹਦੀ ਇੱਕ ਕੰਸਿਸਟੈਂਸੀ ਹੈ, ਉਹ ਕੰਸਿਸਟੈਂਸੀ ਬਦਲ ਗਈ ਹੈ। ਕਿਉਂ ਬਦਲ ਗਈ ਹੈ ਕਿ ਬਾਹਰੋਂ ਆਉਣ ਵਾਲੇ ਬੈਕਟੀਰੀਆ ਉਹਦੇ ਵਿੱਚ ਸ਼ਾਮਲ ਹੋ ਗਏ ਨੇ, ਉਹਦੇ ਵਿੱਚ ਅੱਗੇ ਤੇ ਉਹ ਮਾਰ ਦਿੰਦੇ ਸੀ ਕਿਉਂਕਿ ਨਾਰਮਲ ਸੀਗੇ, ਪਾਵਰਫੁਲ ਸੀਗੇ, ਹੁਣ ਉਹ ਕਿਸੇ ਤਰ੍ਹਾਂ ਕਮਜ਼ੋਰ ਹੋ ਗਏ ਤੇ ਉਹਦੀ ਜਿਹੜੀ ਕੰਸਿਸਟੈਂਸੀ ਆ ਉਹ ਬਦਲ ਗਈ ਹੈ, ਜਿਸ ਕਰਕੇ ਇਹ ਬਿਮਾਰੀਆਂ ਆਣੀਆਂ ਸ਼ੁਰੂ ਹੋ ਗਈਆਂ ਹਨ। ਤੋ ਬੇਸ ਉਹਦਾ ਫਿਰ ਉਹੀ ਸਾਨੂੰ ਵੇਖਣਾ ਪੈਂਦਾ ਹੈ ਕਿ ਭਾਈ ਇਹਦੇ ਪਿੱਛੇ ਕੀ ਹੋ ਚੁੱਕਿਆ ਹੈਗਾ। ਸੋ ਖਾਸ ਤੌਰ ਤੇ ਜਿੰਨਾ ਵੀ ਲੋਕਾਂ ਨੂੰ ਕੈਂਸਰਸ ਟੈਂਡੈਂਸੀ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ, ਆਮ ਤੌਰ ਤੇ ਜਿਹੜੇ ਮਾਈਕਰੋਸਕੋਪ ਚ ਡਾਕਟਰ ਲੋਕ ਵੇਖਦੇ ਨੇ ਨਾ, ਤੇ ਉਹ ਫਿਰ ਇਹ ਵੇਖਦੇ ਨੇ, ਉਹਨੂੰ ਕਹਿੰਦੇ ਨੇ ਅਸੀਂ ਮੈਕਰੋਫੇਜਸ, ਲਾਰਜ ਮੋਨੋਸਾਈਟਸ ਜਾਂ ਮੈਕਰੋਫੇਜਸ ਸੈੱਲ ਜਾਂ ਬੇਸੋਫਿਲ, ਇਹੋ ਜਿਹੇ ਸੈੱਲ ਨੇ ਜਿਹੜੇ ਸੈੱਲ ਆਮ ਤੌਰ ਤੇ ਨਾਰਮਲ ਕੁਆਂਟਿਟੀ ਦੇ ਵਿੱਚ ਨਹੀਂ ਰਹਿੰਦੇ, ਨਾਰਮਲ ਕੁਆਲਿਟੀ ਦੇ ਵਿੱਚ ਨਹੀਂ ਰਹਿੰਦੇ। ਨਿਊਟ੍ਰੋਫਿਲ ਦੀਆਂ ਬਹੁਤ ਸਾਰੀਆਂ ਕਿਸਮਾਂ ਮੈਂ ਤੁਹਾਨੂੰ ਦੱਸੀਆਂ ਸੀਗੀਆਂ, ਉਹਨਾਂ ਦੇ ਵਿੱਚੋਂ ਇਹ ਇਹਨਾਂ ਦੇ ਜਿਹੜੇ ਸਾਈਜ਼ ਨੇ ਉਹ ਵਧਣੇ ਸ਼ੁਰੂ ਹੋ ਗਏ। ਇੱਟ ਵੱਡੀ ਹੈ ਤੇ ਜਿੱਥੇ ਨਾਰਮਲ ਸਾਈਜ਼ ਨਹੀਂ ਨਾ ਲੱਗਣੀ ਫਿਰ ਵਧਣਾ ਸ਼ੁਰੂ ਹੋ ਜੂਗਾ ਨਾ, ਜੇ ਵਿੰਗੀ ਟੇਢੀ ਇੱਟ ਲੱਗੂਗੀ ਵੱਡੀ ਹੋਊਗੀ ਤੇ ਕਿਸੇ ਪਾਸੇ ਵੱਧਗੀ ਨਾ। ਸੋ ਇਸੇ ਤਰ੍ਹਾਂ ਦੀ ਵਿੰਗੀ ਟੇਢੀ ਜੀ ਗੱਲ ਹੋਣੀ ਸ਼ੁਰੂ ਹੋ ਜਾਂਦੀ ਹੈ, ਔਰ ਉਸ ਵਿੰਗੀ ਟੇਢੀ ਗੱਲ ਦੀ ਪਹਿਲੀ ਨਿਸ਼ਾਨੀ ਅਗਰ ਕੋਈ ਟਿਊਮਰ, ਅਗਰ ਕੋਈ ਮੌਕਾ, ਅਗਰ ਕੋਈ ਸਿਸਟ ਤੁਸੀਂ ਹੱਥ ਲਾਓ ਤੇ ਤੁਹਾਨੂੰ ਲੱਗੇ ਯਾਰ ਇਹਦਾ ਇਰਰੈਗੂਲਰ ਜੀ ਗੋਲ ਸ਼ੇਪ ਨਹੀਂ ਹੈਗੀ, ਇਹਦੀ ਗੋਲ ਸ਼ੇਪ ਨਹੀਂ, ਐਵੇਂ ਉੱਚੇ ਨੀਵੇਂ ਟਿੱਬੇ ਜੇ ਲੱਗਦੇ ਨਾ ਉਂਗਲੀ ਹੱਥ, ਫੇਰ ਆਪ ਵੀ ਘਰ ਵਿੱਚ ਤੁਸੀਂ ਦੇਖ ਸਕਦੇ ਹੋ ਕਿਸੇ ਨੂੰ ਕੋਈ ਥਾਂ ਤੇ, ਕਿਸੇ ਥਾਂ ਤੇ ਟਿਊਮਰ ਹੋਇਆ ਉਹਨੂੰ ਆਪਣਾ ਹੱਥ ਫੜ ਕੇ ਇਵੇਂ ਬ੍ਰੈਸਟ ਜਾਂ ਬੱਚੀਆਂ ਨੂੰ ਬੀਬੀਆਂ ਨੂੰ ਆਮ ਤੌਰ ਤੇ ਬ੍ਰੈਸਟ ਦੇ ਵਿੱਚ ਟਿਊਮਰ ਹੋ ਜਾਂਦੇ ਨੇ ਔਰ ਬਹੁਤੀਆਂ ਨੂੰ ਕੈਂਸਰ ਟਿਊਮਰ ਵਗੈਰਾ ਹੋਣੇ ਸ਼ੁਰੂ ਹੋ ਜਾਂਦੇ ਨੇ, ਤੇ ਉਹਨਾਂ ਨੂੰ ਇਹ ਚਾਹੀਦਾ। ਮੈਂ ਵੈਸੇ ਕਈ ਤਰ੍ਹਾਂ ਇਹ ਤੁਹਾਨੂੰ ਐਗਜ਼ਾਮੀਨੇਸ਼ਨ ਵੀ ਦੱਸਿਆ ਕਿ ਤੁਸੀਂ ਆਪਣੇ ਰੈਸਟ ਰੂਮ ਜਾਂਦੇ ਹੋ, ਬਾਥਰੂਮ ਚ ਨਹਾਉਂਦੇ ਹੋ, ਨਹਾਉਣ ਸਮੇਂ ਕਮ ਸੇ ਕਮ ਹਫ਼ਤੇ 10 ਦਿਨ ਬਾਅਦ ਆਪਣੀ ਛਾਤੀ ਨੂੰ ਆਪਣੇ ਹੱਥਾਂ ਦੇ ਨਾਲ ਇੰਸਪੈਕਸ਼ਨ ਪਲਪੇਸ਼ਨ ਪ੍ਰਕਸ਼ਨ ਜ਼ਰੂਰ ਕਰ ਲਓ। ਔਰ ਉਹ ਮੈਂ ਤਰੀਕਾ ਇਹ ਦੱਸਿਆ ਸੀਗਾ ਭਈ ਵੇਖੋ ਬ੍ਰਸ਼ ਦੀ ਕੋਈ ਸ਼ੇਪ ਤਾਂ ਨਹੀਂ ਬਦਲ ਗਈ, ਬ੍ਰਸ਼ ਨੂੰ ਹੱਥ ਲਾ ਕੇ ਵੇਖੋ ਉਹਦੇ ਅੰਦਰ ਕਿਸੇ ਥਾਂ ਤੇ ਕੋਈ ਗਿਲਟੀ ਨਹੀਂ ਦਿਸਦੀ, ਉੱਚਾ ਨੀਵਾਂ ਵਾ ਕਿਸੇ ਪਾਸੇ ਨੂੰ ਬ੍ਰਸ਼ ਜਿਹੜੀ ਅੱਗੇ ਪਾਸੇ ਨੂੰ ਵਧਿਆ ਹੋਇਆ ਤਾਂ ਨਹੀਂ ਲੱਗਦੀ। ਪਲੱਸ ਉਸ ਵਧੀ ਹੋਈ ਥਾਂ ਨੂੰ ਹੱਥ ਚ ਫੜ ਕੇ ਦੇਖਣ ਦੀ ਕੋਸ਼ਿਸ਼ ਕਰੋ ਤੇ ਉਹਦੇ ਦੋ ਚਾਰ ਚਫੇਰੇ ਉਂਗਲ ਘੁਮਾਉਣ ਦੀ ਕੋਸ਼ਿਸ਼ ਕਰੋ ਤੇ ਤੁਹਾਨੂੰ ਐਂ ਤਾਂ ਨਹੀਂ ਲੱਗਦਾ ਵੀ ਜਿਵੇਂ ਇਰਰੈਗੂਲਰ ਜਿਹਾ ਗੁਲਾਈ ਨਹੀਂ ਪੂਰੀ ਹੈਗੀ, ਟਾਇਰ ਦੇ ਰਿਮ ਤਰ੍ਹਾਂ ਪੂਰੀ ਗੁਲਾਈ ਨਹੀਂ ਹੈਗੀ, ਉੱਚਾ ਨੀਵਾਂ ਜਿਹਾ ਲੱਗਦਾ ਹੈਗਾ ਤੇ ਇਮੀਡੀਏਟ ਡਾਕਟਰ ਦੇ ਕੋਲੇ ਜਾਓ, ਇਹ ਨਾਰਮਲ ਨਿਸ਼ਾਨੀਆਂ ਨਹੀਂ ਹੈਗੀਆਂ। ਔਰ ਇਹ ਕਿਸ ਚੀਜ਼ ਦੀਆਂ ਨਿਸ਼ਾਨੀਆਂ ਨੇ, ਉਹ ਜਿਹੜੇ ਸੈੱਲ ਨੇ ਨਾ ਉੱਥੇ ਉਹਨਾਂ ਦਾ ਜਿਹੜਾ ਸਾਈਟੋਪਲਾਜ਼ਮ ਹੈ ਨਾ ਜਿਹੜਾ ਉਹਨਾਂ ਦਾ ਜਿਹੜਾ ਪ੍ਰੋਟੀਨ ਬੇਸ ਹੈ ਨਾ ਜਿਹਦੇ ਕਰਕੇ ਉਹ ਬਣੀ ਹੋਈ ਹੈ ਉਹ ਚੇਂਜ ਹੋ ਗਈ ਆ, ਉਹ ਚੇਂਜ ਹੋ ਗਈ ਹੈ ਔਰ ਇਹਦੇ ਆਉਣ ਵਾਲੇ ਸਿੱਟੇ ਜਿਹੜੇ ਚੰਗੇ ਨਹੀਂ ਹੋਣਗੇ। ਭਾਵ ਜਿੰਨੀਆਂ ਵੀ ਮੈਲੀਗਨੈਂਟ ਬਿਮਾਰੀਆਂ, ਕੈਂਸਰ ਵਰਗੀਆਂ ਬਿਮਾਰੀਆਂ, ਇਸ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਵੀ ਪੈਦਾ ਹੁੰਦੀਆਂ ਨੇ, ਉਹ ਆਮ ਤੌਰ ਤੇ
ਇਸ ਸਾਈਟੋਪਲਾਜ਼ਮ ਦੀ ਖਰਾਬੀ ਦੇ ਕਰਕੇ ਹੁੰਦੀਆਂ ਨੇ। ਔਰ ਨਿਸ਼ਾਨੀਆਂ ਬਾਹਰ ਦੀਆਂ ਮੈਂ ਤੁਹਾਨੂੰ ਦੱਸ ਦਿੱਤੀਆਂ, ਬਈ ਕਿਤੇ ਵੀ ਸਿਸਟ, ਕਿਤੇ ਵੀ ਟਿਊਮਰ, ਕਿਤੇ ਵੀ ਗਿਰਟੀ, ਕਿਤੇ ਵੀ ਮੌਕਾ, ਈਵਨ ਬੜੇ ਸਾਲਾਂ ਤੋਂ ਤੁਹਾਡੇ ਨਾਲ ਕੋਈ ਦੱਸ ਦੀ ਉਹਨੂੰ, ਅਗਰ ਤੁਸੀਂ ਵੇਖੋ ਕਿ ਦਰਦ ਕਰਨਾ ਸ਼ੁਰੂ ਕਰਤਾ, ਅਗਰ ਤੁਸੀਂ ਵੇਖੋ ਕਿ ਉਹਦੀ ਗੋਲਾਈ ਜਿਹੜੀ ਹੈ ਉਹ ਚੇਂਜ ਹੋ ਗਈ ਆ, ਪੂਰੀ ਤਰ੍ਹਾਂ ਗੋਲ ਨਹੀਂ ਰਹਿ ਗਿਆ, ਸੋਫਟ ਨਹੀਂ ਰਹਿ ਗਿਆ, ਹਾਰਡ ਹੋ ਗਿਆ, ਤੇ ਹਾਰਡ ਵੀ ਇਰੈਗੂਲਰ ਹੋ ਗਿਆ ਆ। ਜਦੋਂ ਉਹ ਇਰੈਗੂਲਰ ਹੋ ਗਿਆ ਤੇ ਸਮਝੋ ਖਤਰਨਾਕ ਚੀਜ਼ ਆ, ਉਸੇ ਵੇਲੇ ਡਾਕਟਰ ਨੂੰ ਕੰਸਲਟ ਕਰੋ। ਔਰ ਇਹ ਸਾਰੀਆਂ ਗੱਲਾਂ ਕਿੱਥੇ ਹੈਗੀਆਂ ਨੇ? ਸਾਈਟੋਪਲਾਜ਼ਮ ਦੀਆਂ। ਔਰ ਸਾਈਟੋਪਲਾਜ਼ਮ ਦੀ ਸ਼ੁਰੂਆਤੀ ਗੱਲ ਹੀ ਇਹੀ ਹੈ ਕਿ ਸਰੀਰ ਚ ਮੌਕੇ ਹੋਣੇ, ਸਰੀਰ ਚ ਗਿਰਟੀਆਂ ਹੋਣੀਆਂ, ਟਿਊਮਰ ਹੋ ਜਾਣੇ, ਫਾਈਬਰਾਇਡ ਹੋ ਜਾਣੇ, ਇਹ ਸਾਰੀਆਂ ਕੰਡੀਸ਼ਨਾਂ ਆਮ ਤੌਰ ਤੇ ਹੋਣੀਆਂ। ਇੱਕ ਦੂਸਰੇ ਲਫ਼ਜ਼ ਚ ਮੈਂ ਕਹਾਂ ਬਈ ਸਰੀਰ ਦੇ ਵਿੱਚ ਕਿਸੇ ਵੀ ਥਾਂ ਤੇ ਕੋਈ ਇਰੈਗੂਲਰ, ਸਾਡੀ ਸ਼ੇਪ ਹੈ ਨਾ, ਮੇਰੇ ਨੱਕ ਦੀ ਸ਼ੇਪ ਹੈ, ਮੇਰੀ ਗੱਲਾਂ ਦੀ ਸ਼ੇਪ ਹੈ, ਮੇਰੇ ਮੱਥੇ ਦੀ ਸ਼ੇਪ ਹੈ, ਔਰ ਇਹਦੇ ਉੱਤੇ ਕੋਈ ਵੱਖਰੀ ਤੌਰ ਦਾ ਕੋਈ ਹੋਰ ਚੀਜ਼ ਪਾਸੇ ਨਿਕਲ ਜਾਵੇ ਜਿਹੜੀ ਸਾਡੀ ਨਾਰਮਲ ਸ਼ੇਪ ਆ, ਉਹਦੇ ਉਂਗਲ ਹੈ, ਉਂਗਲ ਦੇ ਉੱਪਰ ਕੋਈ ਟਿਊਮਰ ਹੋ ਗਿਆ, ਕੋਈ ਗਲਤੀ ਹੋ ਗਈ, ਵੱਖਰੇ ਤੌਰ ਤੇ ਕੋਈ ਚੀਜ਼ ਦਿਸਣੀ ਸ਼ੁਰੂ ਹੋ ਜਾਵੇ, ਲਗਾਤਾਰ ਲੰਬੇ ਸਾਲਾਂ ਵਿੱਚ ਰਹਿ ਜਾਵੇ ਔਰ ਉਹਨੂੰ ਦਰਦ ਕਰਨ ਲੱਗ ਗਈ ਹੈ, ਤਾਂ ਤੁਸੀਂ ਇਹ ਸਮਝੋ ਭਈ ਉਹ ਆਪਣੀ ਦੀਵਾਰ ਫਾੜ ਕੇ ਬਾਹਰ ਨਿਕਲ ਰਹੀ ਹੈ, ਦਰਦ ਹੋ ਰਹੀ ਹੈ, ਇਹ ਸੀਰੀਅਸ ਗੱਲ ਆ, ਸਧਾਰਨ ਗੱਲ ਨਹੀਂ ਹੈ, ਤਾਂ ਭਾਵੇਂ ਨਿੱਕਾ ਜਿਹਾ ਮੁੱਖ। ਇਸੇ ਤਰ੍ਹਾਂ ਅੰਦਰ ਦੀਆਂ ਓਵਰੀਆਂ, ਓਵਰੀ ਦੇ ਵਿੱਚ ਜਾਂ ਯੂਟਰਸ ਦੇ ਵਿੱਚ ਹੋਣ ਵਾਲੇ ਟਿਊਮਰ ਨੇ, ਇਸੇ ਤਰ੍ਹਾਂ ਅਲੱਗ ਅਲੱਗ ਥਾਵਾਂ ਤੇ ਹੋਣ ਵਾਲੇ ਟਿਊਮਰ ਤੇ ਸਿਸਟ ਹੈਗੇ ਨੇ, ਇਹ ਜਿਹੜੇ ਪੈਦਾ ਹੁੰਦੇ ਨੇ, ਇਹ ਆਮ ਤੌਰ ਤੇ ਸਾਈਟੋਪਲਾਜ਼ਮ ਦੇ ਵਿੱਚ, ਉਹਦਾ ਮੈਂ ਫਿਰ ਦੱਸ ਰਿਹਾ, ਪ੍ਰੋਟੀਨ ਬੇਸ ਆ, ਪ੍ਰੋਟੀਨ ਕੰਸਿਸਟੈਂਸੀ ਦੀ ਹੈ, ਔਰ ਅਗਰ ਨਾਰਮਲ ਨਾ ਰਵੇ ਤੇ ਉਸ ਹਾਲਾਤ ਦੇ ਵਿੱਚ ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀ। ਮੈਂ ਸਮਝਣਾ ਅੱਜ ਦਾ ਸਮਾਂ ਮੇਰਾ ਸਮਾਪਤ ਹੋ ਗਿਆ। ਸਾਰੀਆਂ ਕੰਡੀਸ਼ਨਾਂ ਆਮ ਤੌਰ ਤੇ ਹੋਣੀਆਂ, ਇੱਕ ਦੂਸਰੇ ਲਫ਼ਜ਼ ਚ ਮੈਂ ਇਹ ਕਹਾਂ ਬਈ ਸਰੀਰ ਦੇ ਵਿੱਚ ਕਿਸੇ ਵੀ ਥਾਂ ਤੇ ਕੋਈ ਇਰੈਗੂਲਰ, ਸਾਡੀ ਸ਼ੇਪ ਹੈ ਨਾ, ਮੇਰੇ ਨੱਕ ਦੀ ਸ਼ੇਪ ਹੈ, ਮੇਰੀ ਗੱਲਾਂ ਦੀ ਸ਼ੇਪ ਹੈ, ਮੇਰੇ ਮੱਥੇ ਦੀ ਸ਼ੇਪ ਹੈ, ਔਰ ਇਹਦੇ ਉੱਤੇ ਕੋਈ ਵੱਖਰੀ ਤੌਰ ਦਾ ਕੋਈ ਹੋਰ ਚੀਜ਼ ਪਾਸੇ ਨਿਕਲ ਜਾਵੇ ਜਿਹੜੀ ਸਾਡੀ ਨਾਰਮਲ ਸ਼ੇਪ ਆ, ਉਹਦੇ ਉਂਗਲ ਹੈ, ਉਂਗਲ ਦੇ ਉੱਪਰ ਕੋਈ ਟਿਊਮਰ ਹੋ ਗਿਆ, ਕੋਈ ਗਲਤੀ ਹੋ ਗਈ, ਵੱਖਰੇ ਤੌਰ ਤੇ ਕੋਈ ਚੀਜ਼ ਦਿਸਣੀ ਸ਼ੁਰੂ ਹੋ ਜਾਵੇ, ਤਾਂ ਲਗਾਤਾਰ ਲੰਬੇ ਸਾਲਾਂ ਵਿੱਚ ਰਹਿ ਜਾਵੇ ਔਰ ਉਹਨੂੰ ਦਰਦ ਕਰਨ ਲੱਗ ਗਈ ਹੈ, ਤਾਂ ਤੁਸੀਂ ਇਹ ਸਮਝੋ ਭਈ ਉਹ ਆਪਣੀ ਦੀਵਾਰ ਫਾੜ ਕੇ ਬਾਹਰ ਨਿਕਲ ਰਹੀ ਹੈ, ਦਰਦ ਹੋ ਰਹੀ ਹੈ, ਇਹ ਸੀਰੀਅਸ ਗੱਲ ਆ, ਸਧਾਰਨ ਗੱਲ ਨਹੀਂ ਹੈ, ਤਾਂ ਭਾਵੇਂ ਨਿੱਕਾ ਜਿਹਾ ਮੁੱਖ। ਇਸੇ ਤਰ੍ਹਾਂ ਅੰਦਰ ਦੀਆਂ ਓਵਰੀਆਂ, ਓਵਰੀ ਦੇ ਵਿੱਚ ਜਾਂ ਯੂਟਰਸ ਦੇ ਵਿੱਚ ਹੋਣ ਵਾਲੇ ਟਿਊਮਰ ਨੇ, ਇਸੇ ਤਰ੍ਹਾਂ ਅਲੱਗ ਅਲੱਗ ਥਾਵਾਂ ਤੇ ਹੋਣ ਵਾਲੇ ਟਿਊਮਰ ਤੇ ਸਿਸਟ ਹੈਗੇ ਨੇ, ਇਹ ਜਿਹੜੇ ਪੈਦਾ ਹੁੰਦੇ ਨੇ, ਇਹ ਆਮ ਤੌਰ ਤੇ ਸਾਈਟੋਪਲਾਜ਼ਮ ਦੇ ਵਿੱਚ, ਉਹਦਾ ਮੈਂ ਫਿਰ ਦੱਸ ਰਿਹਾ, ਪ੍ਰੋਟੀਨ ਬੇਸ ਆ, ਪ੍ਰੋਟੀਨ ਕੰਸਿਸਟੈਂਸੀ ਹੈ, ਔਰ ਅਗਰ ਨਾਰਮਲ ਨਾ ਰਵੇ ਤੇ ਉਸ ਹਾਲਾਤ ਦੇ ਵਿੱਚ ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀ। ਮੈਂ ਸਮਝਣਾ ਅੱਜ ਦਾ ਸਮਾਂ ਮੇਰਾ ਸਮਾਪਤ ਹੋ ਗਿਆ, ਔਰ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਹੋਰ ਜਿਹੜੇ ਸੈੱਲ ਦੇ

0: ਸਕਦੇ ਨੇ ਇਹ ਜਿਹੜੇ ਪੈਦਾ ਹੁੰਦੇ ਨੇ ਇਹ ਆਮ ਤੌਰ ਤੇ ਸਾਈਟੋਪਲਾਜ਼ਮ ਦੇ ਵਿੱਚ ਉਹਦਾ ਮੈਂ ਫਿਰ ਦੱਸ ਲਿਆ ਪ੍ਰੋਟੀਨ ਬੇਸ ਆ ਪ੍ਰੋਟੀਨ ਕੰਸਿਸਟੈਂਸੀ ਦੀ ਹੈ ਔਰ ਅਗਰ ਨਾਰਮਲ ਨਾ ਰਹੇ ਤੇ ਉਸ ਹਾਲਾਤ ਦੇ ਵਿੱਚ ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਮੈਂ ਸਮਝਦਾ ਅੱਜ ਦਾ ਸਮਾਂ ਮੇਰਾ ਸਮਾਪਤ ਹੋ ਗਿਆ ਔਰ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਹੋਰ ਜਿਹੜੇ ਸੈੱਲ ਦੇ ਸਾਈਟੋ ਇਹ ਤਾਂ ਅੰਦਰ ਦਾ ਘੋਲ ਆ ਇਹ ਜੀ ਅੰਦਰ ਦਾ ਆਬੋ ਹਵਾ ਇਨਵਾਇਰਮੈਂਟ ਹੈ ਸੈੱਲ ਦੇ ਅੰਦਰ ਦਾ ਇਨਵਾਇਰਮੈਂਟ ਹੈ ਜਿਹਦੀ ਮੈਂ ਗੱਲ ਕੀਤੀ ਜਿਵੇਂ ਸਾਡਾ ਇਨਵਾਇਰਮੈਂਟ ਹੈਗਾ ਆ ਹੁਣ ਇਹਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਰਹਿੰਦੀਆਂ ਨੇ ਜਿਹਨਾਂ ਨੂੰ ਵੱਖ ਵੱਖ ਜ਼ਿੰਮੇਵਾਰੀ ਦਿੱਤੀ ਹੋਈ ਹੈ ਕੁਦਰਤ ਨੇ ਵੀ ਤੂੰ ਆਹ ਕਰਨਾ ਤੂੰ ਆਹ ਕਰਨਾ ਤੂੰ ਉਹ ਕਰਨਾ ਉਹਦੀ ਜਾਣਕਾਰੀ ਫਿਰ ਮੈਂ ਅਗਲੇ ਪ੍ਰੋਗਰਾਮ ਚ ਤੁਹਾਡੇ ਨਾਲ ਸਾਂਝੀ ਕਰਾਂਗਾ ਸਾਰੇ ਜੁੜੇ ਰਹੋ ਇਸ ਗੱਲ ਦੇ ਨਾਲ ਇਹ ਬਹੁਤ ਜਾਣਕਾਰੀ ਵਾਲੀਆਂ ਗੱਲਾਂ ਨੇ ਤੇ ਜਦੋਂ ਤੁਸੀਂ ਇਹ ਜਾਣ ਜਾਓਗੇ ਨਾ ਤੇ ਬਿਮਾਰੀਆਂ ਵਾਸਤੇ ਅਗਾਉਂ ਤੁਹਾਨੂੰ ਪਤਾ ਲੱਗ ਜੂਗਾ ਵੀ ਕਿਹੜੀ ਬਿਮਾਰੀ ਆ ਸਕਦੀ ਤੇ ਕਿਹੜੀ ਨਹੀਂ ਆ ਸਕਦੀ ਸੋ ਤੁਹਾਡਾ ਸਾਰਿਆਂ ਦਾ ਰੱਬ ਰਾਖਾ ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਦਾ ਹਾਂ ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ 9701 ਸੈਰਾ ਐਨ ਕੋਰਟ ਡਬਲਨ ਕੈਲੀਫੋਰਨੀਆ 94568 ਮੇਰਾ ਫੋਨ ਨੰਬਰ 4086871899 ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਸੰਬੰਧ ਵਿੱਚ ਸੁਣਨਾ ਚਾਹੁੰਦੇ ਹੋ ਜਾਂ ਹੋਮਿਓਪੈਥਿਕ ਤਰੀਕੇ ਰਾਹੀਂ ਸਾਇੰਟਿਫਿਕ ਅਪਰੋਚ ਦੇ ਤੌਰ ਤੇ ਕੋਈ ਬਿਮਾਰੀ ਦਾ ਇਲਾਜ ਕਰਵਾਉਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899 ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
1: ਬਹੁਤ ਸ਼ੁਕਰੀਆ ਡਾਕਟਰ ਸਾਹਿਬ ਬਹੁਤ ਮਿਹਰਬਾਨੀ ਥੈਂਕ ਯੂ ਸੋ ਮਚ ਤੁਹਾਡਾ ਧੰਨਵਾਦ ਮਿਲਦੇ ਹਾਂ ਜੀ ਫਿਰ ਅਗਲੇ ਪ੍ਰੋਗਰਾਮ ਤੱਕ ਥੈਂਕ ਯੂ
0: ਸ਼ੁਕਰੀਆ ਮਿਹਰਬਾਨੀ

ਸਤਿ ਸ਼੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਦੋਸਤੋ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਕੱਖ, ਪ੍ਰਵਾਸ ਰੇਡੀਓ ਫਰੈਂਕਫੂਰਟ ਜਰਮਨੀ। ਸੋ ਇੱਕ ਗੀਤ ਦੇ ਨਾਲ ਸ਼ੁਰੂਆਤ ਕਰਦੇ ਹਾਂ, ਜੇ ਪ੍ਰੋਗਰਾਮ ਥੋੜਾ ਜਿਹਾ ਲੇਟ ਹੋਇਆ। ਤੇ ਪਹਿਲਾ ਗੀਤ ਆਪਾਂ ਲਾਉਂਦੇ ਹਾਂ ਜੀ, ਮਾਨਕ ਸਾਹਿਬ ਦਾ ਲਾਉਂਦੇ ਹਾਂ। ਲਓ ਜੀ।

ਗੀਤ ਦੀ ਜਿਹੜੀ ਵੋਇਸ ਹੈ ਨਾ ਉਹ ਬਹੁਤ ਖਰਾਬ ਆ, ਪਤਾ ਨੀ ਕੀ ਰੀਜ਼ਨ ਹੈ, ਤਾਂ ਰਿਕਾਰਡਿੰਗ ਇੱਦਾਂ ਦੀ ਹੋਈ ਹੈ ਜਾਂ ਰਿਕਾਰਡਿੰਗ ਪਹਿਲਾਂ ਸੁਣਿਆ ਵਧੀਆ ਸੀ ਪਰ ਪਤਾ ਨੀ ਜਿਨ੍ਹਾਂ ਨੇ ਵਿੱਚ ਪਾਇਆ ਨਾ ਉਹ ਵਧੀਆ ਨੀ। ਚਲੋ ਆਪਾਂ ਅਗਲਾ ਈਦ ਵਾਲਾ ਚੰਨ ਦੁਰਗਾ ਰੰਗੀਲਾ ਦਾ ਇੱਕ ਹੋਰ ਗੀਤ ਸੁਣਦੇ।

0: ਲਓ ਸਾਥੀਓ ਦੋਸਤੋ ਭੈਣੋ ਤੇ ਭਰਾਵੋ ਪ੍ਰੋਗਰਾਮ ਸ਼ੁਰੂਆਤ ਕਰਦੇ ਆ ਜੀ ਖਬਰਾਂ ਵੱਲ ਚੱਲਦੇ ਨਾ ਜੀ ਖਬਰਾਂ ਵੱਲ ਚੱਲਦੇ ਜੀ ਕੁਝ ਖਬਰਾਂ ਤੇ ਗੱਲਬਾਤ ਕਰਦੇ ਆ ਲਾਲ ਸਿੰਘ ਚੀਮਾ ਸਾਹਿਬ ਉਹਨਾਂ ਦੇ ਨਾਲ ਫਿਰ ਕੈਲੀਫੋਰਨੀਆ ਤੋਂ ਆਪਣੇ ਕਿਉਂ ਅੱਛਾ ਠੀਕ ਤੇ ਕੁਝ ਖਬਰਾਂ ਵੱਲ ਅਜੇ ਬੜਾ ਹੀ ਚੀਕ ਰਿਹਾ ਜੀ ਇਹ ਤੇ ਮਾਰਦੇ ਆ ਜੀ ਝਾਤ ਕੀ ਹੋ ਰਿਹਾ ਤੇ ਚੀਮਾ ਸਾਹਿਬ ਸਾਡੇ ਨਾਲ ਜੁੜ ਗਏ ਨੇ ਚੀਮਾ ਸਾਹਿਬ ਜੀ ਆ ਜਾਓ ਜੀ ਵੈਲਕਮ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ
1: ਜੀ ਖੱਕ ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਸਾਰੇ ਸਾਡੇ ਸਰੋਤੇ ਵੀਰਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਨਮਸਕਾਰ ਜੈ ਹਿੰਦ ਜੋ ਕੁਛ ਵੀ ਹੈਗਾ ਸਲਾਮ ਅਦਾਬ ਤੇ ਖੱਕ ਸਾਹਿਬ ਜੀ ਅੱਜ ਜਿਹੜੀਆਂ ਖਬਰਾਂ ਆ ਉਹ ਬੜੀਆਂ ਗਰਮਾ ਗਰਮਾ ਤੁਹਾਨੂੰ ਪਤਾ ਪੀ ਦੁਨੀਆਂ ਤੇ ਭਾਰੀ ਪਈ ਆ ਬੋਦੀ ਵਾਲਾ ਤਾਰਾ ਤੇ ਅਜੇ ਨਹੀਂ ਚੜਿਆ ਪਰ ਫੇਰ ਵੀ ਬੋਦੀ ਵਾਲੇ ਤਾਰੇ ਤੋਂ ਬਿਨਾਂ ਜਿਹੜੀ ਦੁਨੀਆਂ ਉਹ ਥੋੜੀ ਜਿਹੀ ਵੱਡੀਆਂ ਮੁਸੀਬਤਾਂ ਦੇ ਫਸੀ ਹੋਈ ਆ ਤੇ ਲਓ ਆਪਾਂ ਕਰਦੇ ਆ ਗੱਲਬਾਤ ਸ਼ੁਰੂ ਖੱਕ ਸਾਹਿਬ ਜੀ ਜਿਹੜੀ ਆ ਸਾਊਦੀ ਅਰਬ ਕੁਵੈਤ ਅਤੇ ਇਰਾਨ ਜਿਹੜੀ ਪਹਿਲੀ ਖਬਰ ਆ ਖੱਕ ਸਾਹਿਬ ਜੀ ਇਹ ਕੀ ਹੋਇਆ ਕਿ ਜਿਹੜੇ ਆਪਣੇ ਅਲਜ਼ੀਰਾ ਹੈਗਾ ਨਾ ਖਬਰਾਂ ਦਿੰਦਾ ਖਬਰ ਬਹੁਤ ਵਧੀਆ ਦਿੰਦੇ ਆ ਉਹ ਤੇ ਉਹਦੇ ਵਿਚ ਖੱਕ ਸਾਹਿਬ ਜੀ ਉਹਨਾਂ ਨੇ ਹੋਸਟ ਨੇ ਤਿੰਨਾਂ ਬੰਦਿਆਂ ਨੂੰ ਉੱਥੇ ਸੱਦਿਆ ਸੀਗਾ ਜਿਨ੍ਹਾਂ ਦੇ ਵਿਚ ਇੱਕ ਸਾਊਦੀ ਅਰਬ ਇੱਕ ਕੁਵੈਤ ਤੇ ਤੀਸਰਾ ਜਿਹੜਾ ਸੀ ਉਹ ਇਰਾਨ ਦੇ ਅਫੀਸ਼ੀਅਲ ਜਿਨ੍ਹਾਂ ਨੂੰ ਅਫਸਰ ਆਪਾਂ ਕਹਿੰਦੇ ਉਹ ਸੀਗੇ ਇਕੱਠੇ ਹੋਏ ਤੇ ਉੱਥੇ ਖੱਕ ਸਾਹਿਬ ਜੀ ਗੱਲਬਾਤ ਕਰਦਿਆਂ ਉਹਨਾਂ ਨੇ ਤਿੰਨਾਂ ਦੇ ਜਿਹੜੇ ਸੀ ਭਾਫ਼ ਲਈ ਤਿੰਨਾਂ ਦੇ ਮੁਹਾਂ ਦੇ ਵਿਚੋਂ ਤੇ ਉੱਥੇ ਖੱਕ ਸਾਹਿਬ ਜੀ ਫੇਰ ਜਿਹੜਾ ਸਾਊਦੀ ਅਰਬ ਤੇ ਕੁਵੈਤ ਵਾਲੇ ਸੀਗੇ ਉਹ ਜਿੱਦਾਂ ਨਾ ਉਹ ਦੋ ਜਣੇ ਸੀਗੇ ਨਾ ਇੱਕ ਪਾਸੇ ਕਿਉਂਕਿ ਉਹਨਾਂ ਦੇ ਦੋਨਾਂ ਦੇ ਜਿਹੜੇ ਹੈਗੇ ਆ ਖੱਕ ਸਾਹਿਬ ਇੱਕ ਫੋਨ ਆਉਂਦਾ ਜੇ ਤੁਸੀਂ ਮੈਨੂੰ ਮਿੰਟ ਕਿਤੇ ਹੁਣ ਲੈ ਲਵਾਂ ਦੂਜੇ ਪਾਸੇ ਜ਼ਰੂਰੀ ਲੱਗਦਾ
0: ਜ਼ਰੂਰੀ ਹੈ ਲੈ ਲਓ ਜੀ ਹਾਂ ਚੱਲਦੇ ਇੱਕ ਮਿੰਟ ਤੁਸੀਂ ਕੱਟ ਕੇ ਮੁੜ ਕੇ ਮੈਨੂੰ ਕਾਲ ਕਰੋ ਮੈਂ ਚਾਹੇ ਗੀਤ ਲਾ ਦਿੰਦਾ ਇੱਕ ਲਓ ਜੀ ਦੋਸਤੋ ਚੀਮਾ ਸਾਹਿਬ ਥੋੜੇ ਜਿਹੇ ਬਿਜ਼ੀ ਹੋ ਗਏ ਤੇ ਚੱਲਦਾ ਹੈ ਲਓ ਜੀ ਛੱਤਰ ਗਿੱਲ ਸਾਹਿਬ ਦਾ ਗੀਤ ਸੁਣਦੇ ਹਾਂ ਤੇ ਫੇਰ ਆਪਾਂ ਚਾਲੂ ਕਰਦੇ ਹਾਂ

0: ਜੀਮਾ ਸਾਹਿਬ ਨੇ ਆ ਗਏ ਜੀਮਾ ਸਾਹਿਬ ਜੀ ਸਤਿ ਸ੍ਰੀ ਅਕਾਲ
1: ਜੀ ਰਖ ਸਾਹਿਬ ਜੀ ਗੱਲ ਆਪਾਂ ਕਰ ਰਹੇ ਸੀਗੇ ਕਿ ਇਹ ਜਿਹੜੇ ਤਿੰਨੋ ਹੀ ਬੰਦੇ ਸੀਗੇ ਤਿੰਨਾਂ ਵੱਖਰੇ ਵੱਖਰੇ ਦੇਸ਼ਾਂ ਦੇ ਇਹਨੂੰ ਫਿਰ ਆਲ ਜਜ਼ੀਰਾ ਦੇ ਉੱਤੇ ਬੁਲਾਇਆ ਗਿਆ ਤੇ ਉਹਨਾਂ ਨੇ ਇੰਟਰਵਿਊ ਤਿੰਨਾਂ ਦੀਆਂ ਜਿਹੜੀਆਂ ਲਈ ਤੇ ਉਹਦੇ ਵਿੱਚ ਖੱਖ ਸਾਹਿਬ ਜੀ ਫੇਰ ਜਦੋਂ ਗੱਲਬਾਤ ਸ਼ੁਰੂ ਹੋਈ ਤੇ ਉਹਦੇ ਵਿੱਚ ਜਿਹੜੇ ਸਾਊਦੀ ਅਰਬ ਦੇ ਉਹ ਨੁਮਾਇੰਦੇ ਸੀਗੇ ਅਫਸਰ ਸੀਗੇ ਅਫੀਸ਼ੀਅਲ ਸੀਗੇ ਉਹਨਾਂ ਨੇ ਖੱਖ ਸਾਹਿਬ ਜੀ ਜਿਹੜਾ ਇਰਾਨ ਵੱਲੋਂ ਆਏ ਹੋਏ ਸੀਗੇ ਉਹਨਾਂ ਨੂੰ ਸਵਾਲ ਕੀਤਾ ਉਹਨਾਂ ਨੂੰ ਪਹਿਲਾਂ ਆਪਣੇ ਕੋਲੋਂ ਹੀ ਜਵਾਬ ਵੀ ਦਿੱਤਾ ਤੇ ਬਾਅਦ ਦੇ ਵਿੱਚ ਉਹਨੂੰ ਸਵਾਲ ਦੇ ਵਿੱਚ ਬਦਲ ਲਿਆ ਜਿੱਦਾਂ ਆਮ ਕਰਕੇ ਆਪਾਂ ਵੀ ਕਰ ਲਈਦੀ ਕਈ ਵਾਰੀ ਗੱਲਬਾਤ ਇੱਦਾਂ ਤੇ ਉਹਨਾਂ ਨੇ ਉਹਨੂੰ ਫਿਰ ਇਰਾਨ ਵਾਲੇ ਨੂੰ ਕਿਹਾ ਭਾਈ ਤੁਸੀਂ ਤਾਂ ਕਹਿੰਦੇ ਹੁੰਦੇ ਆ ਵੀ ਅਸੀਂ ਸਾਰੇ ਮੁਸਲਮਾਨ ਆ ਜਿਹੜੇ ਉਹ ਭਰਾ ਭਰਾ ਆ ਤੇ ਪਰ ਤੁਸੀਂ ਸਾਡੇ ਤੇ ਹਮਲਾ ਕਰ ਦਿੱਤਾ ਇਹ ਤੇ ਫਿਰ ਜਿਹੜੀ ਭਰਾਤਾ ਸੀ ਉਹ ਤਾਂ ਗਈ ਉਹ ਤਾਂ ਰਿਹਾ ਹੀ ਨਹੀਂ ਉਹਨੇ ਜਵਾਬ ਦੇਖੋ ਕਿੰਨੇ ਸੱਚੇ ਢੰਗ ਨਾਲ ਖਾਕਸਾ ਵੀ ਜਿਹਨਾਂ ਨੇ ਇਤਿਹਾਸ ਪੜਿਆ ਇਤਿਹਾਸ ਦਾ ਪਤਾ ਉਹ ਬੜੇ ਲੋਕ ਆ ਜਿਹੜੇ ਠੰਮੇ ਦੇ ਨਾਲ ਜਵਾਬ ਦੇ ਦਿੰਦੇ ਆ ਤੇ ਉਹਨੇ ਜਵਾਬ ਦੇ ਵਿੱਚ ਕਿਹਾ ਕਹਿੰਦਾ ਹੈ ਤਾਂ ਤੁਸੀਂ ਸਾਡੇ ਭਰਾ ਆ ਇਹਦੇ ਚ ਕੋਈ ਸ਼ੱਕ ਨਹੀਂ ਤੇ ਅਸੀਂ ਵੀ ਤੁਹਾਡੇ ਭਰਾ ਆ ਤੇ ਤੁਸੀਂ ਵੀ ਸਾਡੇ ਭਰਾ ਆ ਪਰ ਕਹਿੰਦਾ ਇੱਥੇ ਮਸਲਾ ਭਰਾ ਦਾ ਤੇ ਭੈਣ ਦਾ ਨਹੀਂ ਹੈ ਇੱਥੇ ਮਸਲਾ ਆ ਜਿਹੜਾ ਉਹ ਕਹਿੰਦੇ ਆ ਇਸ ਗੱਲ ਦਾ ਆ ਕਿ ਸਾਡੇ ਮੁਲਕ ਦੇ ਉੱਤੇ ਅਮਰੀਕਾ ਨੇ ਤਾਂ ਜਿਹੜਾ ਇਜ਼ਰਾਇਲ ਆ ਉਹਨੇ ਹਮਲਾ ਕੀਤਾ ਤੇ ਉਹ ਹਮਲਾ ਜਿਹੜਾ ਕਰਦੇ ਆ ਉਹ ਸਾਡੀ ਜਿਹੜੀ ਫੌਜ ਆ ਇਰਾਨ ਦੀ ਆਰ ਜੀ ਆਰ ਸੀ ਕੁਛ ਏਦਾਂ ਦਾ ਉਹਦਾ ਨਾਂ ਹੈਗਾ ਤੇ ਉਹ ਇਰਾਨੀਅਲ ਰੈਵੋਲੂਸ਼ਨਰੀ ਗਾਰਡ ਕੋਰਪਸ ਜਿਹਨੂੰ ਕਹਿੰਦੇ ਫੁੱਲ ਨਾਂ ਉਹਦਾ ਹੈਗਾ ਆ ਤੇ ਉਹ ਖੱਖ ਸਾਹਿਬ ਦੀ ਜਿਹੜੀ ਹੈਗੀ ਆ ਉਹ ਸਾਡੀ ਹੈਗੀ ਮੁਲਕ ਦੀ ਫੌਜ ਤੇ ਜਿਹੜਾ ਅਮਰੀਕਾ ਆ ਉਹਨੇ ਇਸ ਫੌਜ ਨੂੰ ਟੈਰੋਰਿਸਟ ਇਕਰਾਰ ਦੇ ਕੇ ਸਾਡੇ ਉੱਤੇ ਹਮਲਾ ਕੀਤਾ ਉਹ ਸਾਡੀ ਫੌਜ ਆ ਜਿਹੜੀ ਉਹਨੂੰ ਟੈਰੋਰਿਸਟ ਕਹਿੰਦੇ ਆ
0: ਬਿਲਕੁਲ
1: ਤੇ ਹੁਣ ਕੀ ਆ ਕਹਿੰਦੇ ਕਿ ਤੁਹਾਡੇ ਜਿਹੜੇ ਦੋਨਾਂ ਦੇ ਦੇਸ਼ ਆ ਕੁਵੈਤ ਵੀ ਆ ਤੇ ਸਾਊਦੀ ਅਰਬ ਵੀ ਆ ਤੁਹਾਡੇ ਦੇਸ਼ ਦੇ ਵਿੱਚ ਅਮਰੀਕਾ ਦੀ ਫੌਜ ਬੈਠੀ ਆ ਕਿ ਨਹੀਂ ਬੈਠੀ ਉਹ ਕਹਿੰਦੇ ਹਾਂ ਬੈਠੀ ਆ
0: ਬਿਲਕੁਲ
1: ਉਹ ਕਹਿੰਦੇ ਫਿਰ ਅਸੀਂ ਵੀ ਅਮਰੀਕਾ ਦੀ ਜਿਹੜੀ ਫੌਜ ਆ ਉਹਨੂੰ ਟੈਰੋਰਿਸਟ ਹੀ ਸਮਝਦੇ ਆ ਜਿੱਦਾਂ ਉਹ ਸਾਡੀ ਫੌਜ ਨੂੰ ਟੈਰੋਰਿਸਟ ਭੇਜਦੇ ਆ ਅਸੀਂ ਤਾਂ ਟੈਰੋਰਿਜ਼ਮ ਦੇ ਖਿਲਾਫ਼ ਲੜ ਰਹੇ ਆ ਨਾ ਕਿ ਅਸੀਂ ਸਾਊਦੀ ਅਰਬ ਦੇ ਨਾ ਅਸੀਂ ਜਿਹੜਾ ਹੈਗਾ ਸੀ ਕੁਵੈਤ ਉਹਦੇ ਖਿਲਾਫ ਲੜ ਰਹੇ ਹਾਂ ਅਸੀਂ ਟੈਰੋਰਿਸਟਾਂ ਦੇ ਖਿਲਾਫ਼ ਲੜ ਰਹੇ ਹਾਂ ਦੇਖੋ ਉਹਨੇ ਜਵਾਬ ਦਿੱਤਾ ਤੇ ਫਿਰ ਉਹਨਾਂ ਨੂੰ ਮੂਹਰੇ ਕੋਈ ਗੱਲਬਾਤ ਨਹੀਂ ਸੁੱਝੀ ਤੇ ਜਿਹਨੂੰ ਕਹਿੰਦੇ ਖੁੰਭ ਸੱਪ ਦਿੱਤੀ ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਖੱਖ ਸਾਹਿਬ ਜੀ ਇਸੇ ਕਰਕੇ ਮੈਂ ਖੱਖ ਸਾਹਿਬ ਜੀ ਵਾਰ ਵਾਰ ਕਹਿੰਦਾ ਵੀ ਆਪਣਾ ਪਿਛੋਕੜ ਇਤਿਹਾਸ ਪੜ੍ਹੋ ਕੱਲਾ ਆਪਣਾ ਨੀ ਯੂਰਪ ਦਾ ਵੀ ਸਪੇਨ ਦਾ ਵੀ ਪੋਰਟੁਗਲ ਦਾ ਵੀ ਇੰਗਲੈਂਡ ਦਾ ਵੀ ਫਰਾਂਸ ਦਾ ਜਰਮਨ ਦਾ ਵੀ ਕਦੇ ਸਾਰਿਆਂ ਦੇ ਇਤਿਹਾਸ ਪੜ੍ਹੋ ਤਾਂ ਤੁਸੀਂ ਜਿਹੜਾ ਆ ਕਿਸੇ ਵੀ ਸਹੀ ਜਿਹੜਾ ਟੀਚੇ ਦੇ ਉੱਤੇ ਪਹੁੰਚ ਸਕਦੇ ਆ ਤੇ ਸਹੀ ਜਵਾਬ ਆ ਜਿਹੜਾ ਧੋਖਾ ਉਹ ਫਿਰ ਤੁਸੀਂ ਦੇ ਸਕਦੇ ਆ ਸੋ ਉਹਨੇ ਇਸ ਤਰ੍ਹਾਂ ਦੀ ਬੜੀ ਜਿਹੜੀ ਸੀ ਗੱਲਬਾਤ ਕੀਤੀ ਤੇ ਇਹ ਸੀ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰਪਸ ਆ ਜਿਹੜੀ ਇਰਾਨ ਦੀ ਫੌਜ ਤੇ ਇਹਦੇ ਬਾਰੇ ਦੇ ਵਿੱਚ ਫਿਰ ਉਹਨਾਂ ਨੇ ਖੱਖ ਸਾਹਿਬ ਜੀ ਇਸ ਤਰ੍ਹਾਂ ਦਾ ਜਵਾਬ ਜਿਹੜਾ ਉਹ ਦਿੱਤਾ ਤੇ ਇਹਦੇ ਨਾਲ ਹੁਣ ਖੱਖ ਸਾਹਿਬ ਜੀ ਉਹਨੇ ਇਹ ਵੀ ਕਿਹਾ ਕਿ ਜਿਹੜੀ ਅਸੀਂ ਅਮਰੀਕਾ ਅਤੇ ਇਜ਼ਰਾਇਲ ਦੀਆਂ ਫੌਜਾਂ ਨੂੰ ਟੈਰੋਰਿਸਟ ਹੀ ਸਮਝਦੇ ਹਾਂ ਇਹ ਇਕੱਲੇ ਇਰਾਨ ਨਹੀਂ ਬਲਕਿ ਪਿਛਲੇ ਸਾਲਾਂ ਵਿੱਚ ਜੇ ਦੇਖਿਆ ਜਾਵੇ ਅਫਗਾਨਿਸਤਾਨ ਲੀਬੀਆ ਇਰਾਕ ਵੈਨਜ਼ੂਏਲਾ ਇਰਾਨ ਅਤੇ ਕਿਊਬਾ ਉੱਪਰ ਹਮਲਾ ਕਰਨ ਨੂੰ ਹੁਣ ਤਿਆਰ ਆ ਇਹਨਾਂ ਦੇ ਬਾਕੀ ਦਿਨਾਂ ਉੱਤੇ ਕਰ ਚੁੱਕੇ ਆ ਅਸੀਂ ਸਿਰਫ ਉਹਨਾਂ ਦੇਸ਼ਾਂ ਵਿੱਚ ਹਮਲੇ ਕਰ ਰਹੇ ਹਾਂ ਜਿਨ੍ਹਾਂ ਵਿੱਚ ਅਮਰੀਕਾ ਦੀਆਂ ਫੌਜਾਂ ਦੇ ਅੱਡੇ ਬਣਾਏ ਹੋਏ ਹਨ ਅਤੇ ਉਥੋਂ ਸਾਡੇ ਦੇਸ਼ ਉੱਪਰ ਹਮਲੇ
0: ਚੀਮਾ ਸਾਹਿਬ ਉਹ ਅੱਡਿਆਂ ਨੂੰ ਹੀ ਅਟੈਕ ਕੀਤਾ ਨਾ
1: ਅੱਡਿਆਂ ਨੂੰ ਹੀ ਅਟੈਕ ਕੀਤਾ ਹਾਂਜੀ ਬਿਲਕੁਲ
0: ਜਾਂ ਭਰਾ ਕਿੱਦਾਂ ਰਹਿ ਗਏ ਜਦੋਂ ਤੁਸੀਂ ਦੂਜੀਆਂ ਫੌਜਾਂ ਆਪਣੇ ਘਰ ਵਾੜੀਆਂ
1: ਆਪਣੇ ਘਰ ਵਾੜ ਕੇ ਬਿਲਕੁਲ ਬਸ ਬਸ ਇਹੀ ਗੱਲ ਉਹਨਾਂ ਨੇ ਕਹੀ ਆ ਸੋ ਬੜੀ ਵਧੀਆ ਜਵਾਬ ਉਹਨਾਂ ਨੇ ਦਿੱਤਾ ਆ ਤੇ ਅਗਲੀ ਜਿਹੜੀ ਖ਼ਬਰ ਸਾਰ ਉਹ ਖੱਖ ਸਾਹਿਬ ਜੀ ਹੈਗੀ ਆ ਉਹ ਇਹ ਆ ਕਿ ਅਮਰੀਕਾ ਵੱਲੋਂ 14 ਜਿਹੜੇ ਦੇਸ਼ ਆ ਅਰਬ ਉਹਨਾਂ ਦੇ ਵਿਚੋਂ ਆਪਣੇ ਜਿਹੜੇ ਅਮਰੀਕਨ ਸਿਟੀਜਨ ਆ ਉਹਨਾਂ ਨੂੰ ਇਹ ਤਾਂ ਪਹਿਲਾਂ ਹੀ ਕੱਲ ਹੀ ਉਹਨਾਂ ਨੇ ਕਹਿਤਾ ਸੀਗਾ ਕਿ ਨਿਕਲ ਜਾਓ ਜਿੱਦਾਂ ਭੱਜ ਹੁੰਦਾ ਭੱਜ ਜਾਓ ਕਿਸੇ ਤੋਂ ਹਨਾ ਤੇ 14 ਦੇਸ਼ਾਂ ਦੇ ਵਿਚੋਂ ਕਿਹਾ ਨਿਕਲਣ ਵਾਸਤੇ ਕਹਿ ਦਿੱਤਾ ਕੱਲ ਸ਼ਾਮੀ ਅਮਰੀਕਾ ਵੱਲੋਂ ਚੇਤਾਵਨੀ ਦਿੱਤੀ ਗਈ ਜਿਸ ਵਿਚ ਕਿਹਾ ਕਿ ਗੈਟ ਆਊਟ ਨਾਓ ਖੱਖ ਸਾਹਿਬ ਜੀ ਹੁਣ ਦੇਖੋ ਇੱਕ ਗੱਲ ਕਹਿਣ ਦਾ ਵੀ ਇੱਕ ਤਾਂ ਆਪਾਂ ਕਹਿੰਦੇ ਗੇਟ ਆਊਟ ਨਾਓ ਹਨਾ ਹੁਣੇ ਚੱਲ ਜਾ ਇੱਕ ਆਪਾਂ ਕਹਿੰਦੇ ਗੇਟ ਆਊਟ ਨਾਓ ਕਹਿਣ ਦਾ ਮਤਲਬ ਹੁਣੇ ਇੱਥੋਂ ਨਿਕਲੋ ਕੱਲ ਪਹਿਲਾਂ ਸ਼ਾਮੀ ਇਹ ਖ਼ਬਰ ਦਿੱਤੀ ਕੋਈ 6 ਵਜੇ ਦੇ ਕਰੀਬ ਤੇ ਉਸ ਤੋਂ ਬਾਅਦ ਫਿਰ ਖੱਖ ਸਾਹਿਬ ਜੀ ਅਗਲੀ ਇੱਕ ਹੋਰ ਖ਼ਬਰ ਦੇ ਵਿਚ ਉਹਨਾਂ ਕਿਹਾ ਉਹਨਾਂ ਨੇ ਸ਼ਬਦ ਦਿੱਤਾ ਫਲੀ ਫਲੀ ਦਾ ਮਤਲਬ ਉੱਡ ਜਾਓ ਇੱਥੋਂ ਭੱਜ ਜਾਓ ਦੌੜ ਜਾਓ ਜਿੱਧਰ ਨੂੰ ਜਾ ਹੁੰਦਾ
0: ਜਾਂ ਤੇ ਚੀਮਾ ਸਾਹਿਬ ਇਹ ਹੁੰਦਾ ਕਿ ਇਹ ਸਾਰਾ ਕੁਝ ਅਰੇਂਜ ਕਰਨ ਤੋਂ ਪਹਿਲਾਂ ਆਪਣੇ ਅੰਬੈਸੀਆਂ ਨੂੰ ਮੈਸੇਜ ਕਰਦੇ ਕਿ ਤੁਸੀਂ ਇੱਥੋਂ ਬੰਦੇ ਨਿਕਲ ਜਾਓ,
1: ਬਿਲਕੁਲ
0: ਹੋ ਸਕਦਾ ਸੀਕ੍ਰੇਟਲੀ ਕਰ ਸਕਦੇ ਸੀ।
1: ਹਾਂਜੀ,
0: ਜਦੋਂ ਹੁਣ ਤਗੜ ਤਗੜ ਹੋਣ ਲੱਗ ਪਈ ਹੈ ਤਾਂ ਹੁਣ ਤੁਸੀਂ ਕਹੋਗੇ ਤੇ ਏਅਰਪੋਰਟ ਬੰਦ ਆ, ਜਹਾਜ਼ ਉੱਡਦੇ ਨੀ, ਉੱਡਣ ਕੀ ਪਤਾ ਜਹਾਜ਼ ਦੇ ਕਿਹੜੇ ਜਹਾਜ਼ ਨੂੰ ਕਦੋਂ ਬੰਬ ਲੱਗ ਜਾਣਾ।
1: ਬਿਲਕੁਲ ਬਿਲਕੁਲ ਇਹੀ ਗੱਲ ਹੈ ਜੀ। ਤੇ ਇਹਦੇ ਵਿੱਚ ਇਹ ਜਿਹੜੇ 14 ਦੇਸ਼ਾਂ ਵਿੱਚੋਂ ਕਹਿੰਦੇ ਸੀ ਬਾਹਰ ਨਿਕਲ ਜਾਓ ਤੇ ਫੇਰ ਉਹ ਨੀ ਕਿਹਾ ਉੱਡ ਜਾਓ ਇੱਥੋਂ ਨਿਕਲ ਜਾਓ ਜਿੱਧਰ ਨੂੰ ਭੱਜ ਹੁੰਦਾ, ਪਰ ਫੇਰ ਖਾਕ ਸਾਹਿਬ ਜੀ ਹੁਣ ਗੱਲ ਇਸ ਤਰ੍ਹਾਂ ਆ ਕਿ ਉਹ ਦੌੜਨ ਕਿੱਧਰ ਨੂੰ, ਕਿਉਂਕਿ ਕੋਈ ਰਾਹ ਤਾਂ ਸਾਰੇ ਬੰਦ ਆ। ਤੇ ਉੱਥੋਂ ਦੇਖੋ ਇਹਦੇ ਉਪਰੰਤ ਫੇਰ ਖਾਕ ਸਾਹਿਬ ਜੀ ਇਰਾਨ ਨੇ ਜਿਹੜਾ ਆ ਉਹ ਸਾਊਦੀ ਅਰਬ ਤੇ ਜਿਹੜੀ ਕੁਵੈਤ ਹੈਗਾ ਉਹਨਾਂ ਦੀਆਂ ਜਿਹੜੀਆਂ ਖਬਰ ਹੋਰ ਤੇ ਨੀ ਜਾਣੀ ਉਹੀ ਆ। ਹਾਂਜੀ ਉਹੀ ਆ। ਉਪਰੰਤ ਇਰਾਨ ਨੇ ਸਾਊਦੀ ਅਰਬ ਅਤੇ ਕੁਵੈਤ ਦੀਆਂ ਜਿਹੜੀਆਂ ਹੈਗੀਆਂ ਐਮਬੈਸੀ ਉਹਨਾਂ ਉੱਤੇ ਹਮਲੇ ਕੀਤੇ, ਜਿਨ੍ਹਾਂ ਕਾਰਨ ਦੋਨੋਂ ਐਮਬੈਸੀਆਂ ਜਿਹੜੀਆਂ ਇਹ ਬੰਦ ਆ ਇਹ ਖੁੱਲੀਆਂ ਨੀ। ਮੰਗਲਵਾਰ ਨੂੰ ਫੇਰ ਦੁਬਾਰਾ ਜਿਹੜੀ ਬੈਰੂਟ ਵਾਲੀ ਵਿਚਲੀ ਐਮਬੈਸੀ ਆ ਉਹ ਵੀ ਬੰਦ ਕਰ ਦਿੱਤੀ ਕਿਉਂਕਿ ਉੱਥੇ ਵੀ ਉਹਨਾਂ ਨੇ ਹਮਲਾ ਕੀਤਾ। ਫਿਰ ਅਮਰੀਕਾ ਦੀ ਗਵਰਨਮੈਂਟ ਨੇ ਐਲਾਨ ਕਰ ਦਿੱਤਾ ਕਿ ਜਦੋਂ ਖਤਰਾ ਟਲ ਗਿਆ ਉਦੋਂ ਤੱਕ ਆਪਣੀਆਂ ਐਮਬੈਸੀਆਂ ਬੰਦ ਰਹਿਣਗੀਆਂ ਅਤੇ ਅਨਾਊਂਸ ਕੀਤਾ ਜਾਵੇਗਾ। ਹੁਣ ਕੀ ਆ, ਜਿਹੜੀ ਸਟੇਟ ਡਿਪਾਰਟਮੈਂਟ ਹੈ ਅਮਰੀਕਾ ਦੀ ਉਹਨਾਂ ਵੱਲੋਂ ਆਹ ਜਿਹੜੇ ਕੰਟਰੀਆਂ ਦੇ ਨਾਮ ਹੈ ਲੈ ਲੈਂਗਾ, ਬਹਿਰੀਨ, ਇਜਿਪਟ, ਇਰਾਨ, ਇਰਾਕ, ਇਜ਼ਰਾਈਲ, ਵੈਸਟ ਬੈਂਕ ਆ ਜਿਹੜਾ, ਗਾਜ਼ਾ, ਜੋਰਡਨ, ਕੁਵੈਤ, ਲਿਬਨਾਨ, ਓਮਾਨ, ਸਾਊਦੀ ਅਰੇਬੀਆ ਤੇ ਇਹਦੇ ਨਾਲ ਹੈਗਾ ਸੀਰੀਆ, ਦਾ UAE ਜਿਹੜੀ ਹੈਗੀ ਆ ਉਹ ਤੇ ਯੇਮਨ ਆ ਜਿਹੜੇ ਇਨ੍ਹਾਂ ਦੇਸ਼ਾਂ ਵਿਚੋਂ ਉਹ ਕਹਿੰਦੇ ਆ ਭਾਈ ਸਾਰੇ ਲੋਕ ਆ ਜਿਹੜੇ ਸਾਡੇ ਉਹ ਨਿਕਲ ਜਾਓ, ਸਿਰਫ ਉਹੀ ਲੋਕ ਰਹਿਣਗੇ ਉੱਥੇ ਜਿਨ੍ਹਾਂ ਜਾਂ ਅੰਬੈਸੀਆਂ ਦੇ ਵਿਚ ਸਟਾਫ ਆ ਥੋੜਾ ਬਹੁਤਾ ਜਾਂ ਫਿਰ ਜਿਹੜੇ ਮਿਲਟਰੀ ਦੇ ਨਾਲ ਜੁੜੇ ਹੋਏ ਜਾਂ ਫਿਰ ਇੰਟੈਲੀਜੈਂਸ ਏਜੰਸੀਆਂ ਜਿਹੜੀਆਂ ਉਹੀ ਰਹਿਣਗੇ, ਬਾਕੀਆਂ ਨੂੰ ਉਹ ਕਹਿੰਦੇ ਆ ਇਨ੍ਹਾਂ ਦੇਸ਼ਾਂ ਦੇ ਵਿਚੋਂ ਨਿਕਲ ਜਾਓ ਜਿੱਧਰ ਨੂੰ ਵੀ ਭੱਜ ਹੁੰਦਾ। ਤੇ ਪਰ ਉਹ ਹੁਣ ਖਾਕ ਸਾਹਿਬ ਜੀ ਜਾਣ ਕਿੱਧਰ ਨੂੰ, ਉਹਨਾਂ ਨੂੰ ਇਹ ਵੀ ਕਹਿ ਦਿੱਤਾ ਗਿਆ ਕਿ ਜੇ ਤੁਸੀਂ ਤੁਹਾਡੇ ਕੋਲ ਹਵਾਈ ਜਹਾਜ਼ ਇੱਥੇ ਏਅਰਪੋਰਟ ਬੰਦ ਆ, ਸਾਰਾ ਕੁਝ ਬੰਦ ਆ, ਬੱਸ ਬੁਸ ਲੈ ਕੇ ਜਿਹੜੇ ਵੀ ਤਰੀਕੇ ਨਾਲ ਕਾਰ ਨਾਲ ਜਾਂ ਬੱਸ ਨਾਲ ਕਿਸੇ ਹੋਰ ਦੇਸ਼ ਨਾਲ ਦੇ ਵਿੱਚ ਜਾ ਕੇ ਉੱਥੋਂ ਜਿਹੜੀ ਆ ਅੱਗੇ ਹਵਾਈ ਜਹਾਜ਼ ਲੈ ਲਓ। ਪਰ ਖਾਕ ਸਾਹਿਬ ਜੀ ਉਹ ਸਾਰੇ ਕੰਟਰੀਆਂ ਦੇ ਇੱਕ ਦੂਜੇ ਨਾਲ ਤਾਂ ਲੱਗ ਗਏ, ਉੱਥੇ ਜਾਣਗੇ ਕਿੱਧਰ ਨੂੰ, ਉਹ ਆਸੇ ਪਾਸੇ ਤਕਰੀਬਨ ਸਮੁੰਦਰ ਲੱਗਦਾ।
0: ਇੱਕ ਹੋਰ ਵੀ ਖਬਰ ਬਹੁਤ ਘੁੰਮਦੀ ਸੀ ਪਰ ਮੈਨੂੰ ਨੀ ਲੱਗਦਾ ਕਿ ਉਹ ਸਹੀ ਆ, ਪਰ ਅਸੀਂ ਇਹਨੂੰ ਵੈਰੀਫਾਈ ਨਹੀਂ ਕਰਦੇ ਕਿ ਨੇਤਨਯਾਹੂ ਦਾ ਵੀ ਸੁਣਿਆ ਕਿ ਉਹ ਵੀ ਮਾਰਿਆ ਗਿਆ, ਪਰ ਇਹ ਕੋਈ ਖਬਰ ਅਫੀਸ਼ਲੀ ਆਈ ਨਹੀਂ ਹੈ, ਪਰ ਚੈਨਲ ਘੁੰਮ ਰਹੀ ਕੀਤਾ ਗਿਆ ਤੇ ਉਹਦੇ ਘਰ ਦੇ ਉੱਪਰ ਤੇ ਉਹਦੀ ਕਹਿ ਰਹੇ ਆ, ਪਰ ਅਫੀਸ਼ਲ ਕੋਈ ਨਹੀਂ ਹੈ, ਇਹਦਾ ਪੱਲਾ ਹਜੇ ਕੋਈ ਨਹੀਂ ਹੈ ਜਦੋਂ ਤੱਕ ਕਲੀਅਰ ਨਹੀਂ ਹੁੰਦਾ।
1: ਹਾਂਜੀ ਖਾਕ ਸਾਹਿਬ ਜੀ, ਕੱਲ ਸ਼ਾਮੀ ਇਹ ਖਬਰ ਆ ਗਈ ਸੀ, ਲੇਟ ਨਾਈਟ ਖਬਰ ਆਈ ਸੀਗੀ ਕਿ ਉਹ ਮਾਰ ਦਿੱਤਾ ਆ, ਪਰ ਇਹ ਜਿਹੜੀਆਂ ਖਬਰਾਂ ਆ ਇਹ ਜਿਹੜੇ ਇੱਕ ਨੀ ਆਉਣੀਆਂ, ਇਹ ਨਾ CNN ਤੇ ਨਾ ਅਲ ਜਜ਼ੀਰਾ ਤੇ ਨਾ ਉਹ ਕਿਸੇ ਚੈਨਲ ਤੇ ਨਹੀਂ ਆਉਣੀਆਂ ਇਹ ਖਬਰਾਂ, ਇਹ ਜਾ ਕੇ 2-4-6 ਮਹੀਨੇ ਲਾਈਵ ਬੰਦ ਹੋਣ ਤੋਂ ਬਾਅਦ ਚ ਆਉਣਗੀਆਂ, ਉਹ ਵੀ ਦੱਬੀ ਰੱਖਣੀਆਂ। ਪਰ ਇਹ ਜਿਹੜੀਆਂ ਖਬਰਾਂ ਆ ਮੈਂ ਵੀ ਦੇਖਦਾ ਸੀਗਾ ਇੰਡੀਆ ਤੋਂ ਆ ਰਹੀਆਂ ਖਬਰਾਂ ਖਾਕ ਸਾਹਿਬ ਜੀ, ਉੱਥੇ ਤਾਂ ਉਹਨਾਂ ਨੇ ਜਿਹੜੇ ਇਨ੍ਹਾਂ ਦੇ ਹਵਾਈ ਜਹਾਜ਼ ਸੀਗੇ ਏਅਰਪੋਰਟਾਂ ਤੇ ਵੀ ਤੇ ਇੱਕ ਜਹਾਜ਼ ਦੇ ਉੱਪਰ ਵੀ ਜਿਹੜੇ ਫਾਈਟਰ ਜੈਟ ਉਹ ਤਾਂ ਏਦਾਂ ਜਿੱਦਾਂ ਮਤਲਬ ਆਪਣੇ ਫੂਸਲੇ ਨੀ ਕਿਸੇ ਚੀਜ਼ ਦੇ ਉਡਾ ਦੇ ਜੇ ਏਦਾਂ ਸੀਗੀ। ਤੇ ਹਾਂਜੀ ਇਜ਼ਰਾਈਲ ਦੇ ਵਿੱਚ ਵੀ ਆ ਜਿਹੜਾ ਉੱਥੇ ਅੱਗਾਂ ਇੰਨੀਆਂ ਲੱਗੀਆਂ, ਇੰਨੇ ਹਮਲੇ ਉੱਥੇ ਕੀਤੇ ਗਏ ਆ ਉਹਦੇ ਉੱਤੇ ਜਿਹੜਾ ਹੈਗਾ ਆਪਣੇ ਟੈਲਾਵੀਵ ਦੇ ਉੱਤੇ ਪਹਿਲਾਂ ਕੋਈ ਹਮਲਾ ਜਦੋਂ ਅੱਗੇ ਉਹਨਾਂ ਨੇ ਵੀ ਕੀਤੀਆਂ ਕੁੱਤੀਆਂ ਆਰਾਮ ਨਾਲ ਵੀ ਲੜਾਈ ਉਦੋਂ ਉਹਨਾਂ ਨੇ ਕੋਈ ਨੀ ਕੀਤਾ ਉੱਥੇ, ਪਰ ਉਹਨਾਂ ਨੇ ਟੈਲਾਵੀਵ ਜਿਹੜੀ ਰਾਜਧਾਨੀ ਆ ਉਹਦੇ ਆਸੇ ਪਾਸੇ ਤੇ ਬੰਬ ਸਿੱਟ ਕੇ ਉਹ ਉਹਨੇ ਦੱਸਿਆ ਸੀਗਾ ਵੀ ਸਾਡੀ ਪਹੁੰਚ ਤੁਹਾਡੇ ਤਿੱਕਰ ਹੈਗੀ ਆ, ਜਦੋਂ ਅੱਗੇ ਜੂਨ ਦੇ ਵਿੱਚ ਲੜਾਈ ਹੋਈ ਜਿਹੜੀ ਪਿਛਲੀ ਉਦੋਂ। ਤੇ ਪਰ ਹੁਣ ਇਜ਼ਰਾਈਲ ਦੇ ਵਿੱਚੋਂ ਵੀ ਜਿਹੜੇ ਉਹ ਸੀਨ ਇੰਡੀਆ ਤੋਂ ਆਉਂਦੇ ਆ ਨਾ ਰਿਕਾਰਡ ਹੋਏ ਆ, ਉਹ ਮਤਲਬ ਐਵੇਂ ਤਾਂ ਹੈ ਨੀ ਪਤਾ ਵੀ AI ਦੇ ਨਾਲ ਕ੍ਰੀਏਟ, ਮੈਨੂੰ ਤਾਂ ਨੀ ਲੱਗਦਾ ਵੀ ਏਦਾਂ ਦੀ ਗੱਲ,
0: ਕੁਛ ਨੀ ਗਾ ਚੀਮਾ ਸਾਹਿਬ, ਅੱਜ ਕੱਲ ਪਤਾ ਨੀ ਐਸੀ ਐਸੀ ਚੀਜ਼ਾਂ ਬਣਾ ਦਿੰਦੇ, ਏਦਾਂ ਲੱਗਦਾ ਜਾਂ ਰੀਅਲ। ਇੱਕ ਵੀਡੀਓ ਮੈਂ
1: ਦੇਖਿਆ
0: ਸੀ ਚੀਮਾ ਸਾਹਿਬ ਜਿਹਦੇ ਵਿੱਚ ਬਹੁਤ ਔਰਤਾਂ ਇਸਰਾਇਲ ਦੇ ਵਿੱਚ ਮਜ਼ਾਰਾ ਕਰ ਰਹੀਆਂ ਕਿ ਵੀ ਆਰ ਸੋਰੀ, ਇਰਾਨ ਨੂੰ ਕਹਿ ਰਹੀਆਂ ਵੀ ਆਰ ਸੋਰੀ ਸਟਾਪ ਦਾ ਫਾਈਟ।
1: ਹਾਂਜੀ ਬਿਲਕੁਲ,
0: ਚੀਜ਼ਾਂ ਬਣਾਈਆਂ ਜਾਂਦੀਆਂ ਵਾ, ਪਤਾ ਨੀ ਲੋਕਾਂ ਨੂੰ ਏਜੰਸੀਆਂ ਬਣਾਉਂਦੀਆਂ ਜੀ, ਸਾਰਾ ਕੁਝ ਕਰਦੀਆਂ ਦੂਜੇ ਮੁਲਕ ਦੀਆਂ।
1: ਹਾਂਜੀ ਇੰਟੈਲੀਜੈਂਸ ਏਜੰਸੀਆਂ ਜਿਹੜੀਆਂ ਉਹ ਇਦਾਂ ਦੇ ਪੈਦਾ ਕਰਦੀਆਂ, ਇਹਦੇ ਚ ਕੋਈ ਸ਼ੱਕ ਨੀ ਹੈਗੀ, ਉਹ ਵੀ ਕਰਦੀਆਂ ਜੀ। ਤੇ ਇਹ ਸੀਗੀ ਉਥੋਂ ਦੀ ਕਹਾਣੀ ਤੇ ਜਿਹੜੇ ਉਹ ਲੋਕ ਹੈਗੇ ਆ ਉਹ ਹੁਣ ਉੱਥੇ ਫਸੇ ਹੋਏ ਆ। ਤੇ ਅਗਲੀ ਗੱਲਬਾਤ ਜਿਹੜੀ ਹੈਗੀ ਆ ਖਾਕ ਸਾਹਿਬ ਜੀ, ਉਹ ਅਮਰੀਕਾ ਦੀ ਪਰਜਾ ਜਿਹੜੀ ਹੈਗੀ ਆ ਉਹਦੇ ਵੱਲੋਂ ਆਪਣੇ ਪ੍ਰੈਜੀਡੈਂਟ ਕੋਲੋਂ ਸਵਾਲ ਪੁੱਛ ਰਹੀ ਆ ਕਿ ਇਹ ਇਰਾਨ ਉੱਪਰ ਹਮਲਾ ਕਰਨ ਦੀ ਜ਼ਰੂਰਤ ਕੀ ਸੀ, ਤਾਂ ਵੱਖ ਵੱਖ ਸਮੇਂ ਤੇ ਵੱਖ ਵੱਖ ਜਿਹੜੇ ਆਗੂਆਂ ਵੱਲੋਂ ਜਿਹੜੇ ਉਹ ਵੱਖ ਵੱਖ ਜਵਾਬ ਦਿੱਤੇ ਗਏ ਆ। ਤੇ ਇਹਦੇ ਵਿਚ ਖਾਕ ਸਾਹਿਬ ਜੀ ਟਰੰਪ ਸਾਹਿਬ ਨੇ ਸਭ ਤੋਂ ਪਹਿਲਾਂ ਟਰੰਪ ਸਾਹਿਬ ਨੇ ਜਵਾਬ ਜਿਹੜਾ ਦਿੱਤਾ ਸੀਗਾ ਉਹ ਕਹਿੰਦੇ ਸੀਗੇ ਕਿ ਕਿਉਂਕਿ ਇਜ਼ਰਾਇਲ ਆਪ ਹਮਲਾ ਕਰ ਰਿਹਾ ਸੀ ਅਤੇ ਮੈਂ ਕਿਹਾ ਕਿ ਚੱਲਦੀ ਗੰਗਾ ਵਿਚ ਹੱਥ ਧੋਈ ਲੈਂਦੇ। ਉਹਨੇ ਟਰੰਪ ਸਾਹਿਬ ਨੇ ਪਹਿਲੀ ਖ਼ਬਰ ਦੇ ਵਿਚ ਕਿਹਾ ਕਿ ਉਹਨੇ ਇਜ਼ਰਾਇਲ ਨੇ ਹਮਲਾ ਕੀਤਾ ਔਰ ਕੀਤਾ ਦੋਨਾਂ ਨੇ ਸਲਾਹ ਦੇ ਨਾਲ ਇੱਕੋ ਟਾਈਮ ਤੇ ਕੀਤਾ।
0: ਹਾਂਜੀ
1: ਬਿਲਕੁਲ। ਤੇ ਪਰ ਟਰੰਪ ਸਾਹਿਬ ਨੇ ਕਿਹਾ ਕਿ ਇਜ਼ਰਾਇਲ ਨੇ ਉਹ ਕੀਤਾ ਤੇ ਮੈਂ ਕਿਹਾ ਚੱਲ ਹੁਣ ਮੈਂ ਵੀ ਇਹਦੇ ਨਾਲ ਲੱਗ ਜਾਣਾ। ਤੇ ਫੇਰ ਜਿਹੜਾ ਇਜ਼ਰਾਇਲ ਨੇ ਕਿਹਾ ਕਿ ਅਮਰੀਕਾ ਨੇ ਪਹਿਲਾਂ ਹਮਲਾ ਕੀਤਾ ਤੇ ਅਸੀਂ ਸੋਚਿਆ ਵੀ ਆਪਾਂ ਵੀ ਦੋ ਹੱਥ ਕਰ ਹੀ ਲੈਣੇ ਆ। ਤੇ ਫੇਰ ਖਾਕ ਸਾਹਿਬ ਜੀ ਅਗਲੀ ਤੀਸਰੀ ਵਾਰੀ ਆ ਜਿਹੜੀ ਉਹ ਸਟੇਟਮੈਂਟ ਆਈ ਟਰੰਪ ਨੇ ਆਪਣੀ ਭਾਸ਼ਾ ਬਦਲ ਲਈ ਅਤੇ ਕਿਹਾ ਜੇ ਕਿਤੇ ਅਸੀਂ ਮੌਕਾ ਨਾ ਸੰਭਾਲਦੇ ਤਾਂ ਇਰਾਨ ਨੇ ਤਾਂ ਸਾਨੂੰ ਸੁੱਤਿਆਂ ਪਿਆਂ ਨੂੰ ਦੱਬ ਲੈਣਾ ਸੀ। ਹਰ ਘੰਟੇ ਬਾਅਦ ਇਹਦੀ ਜਿਹੜੀ ਸ਼ਬਦਾਵਲੀ ਆ ਉਹ ਬਦਲਦੀ ਰਹਿੰਦੀ ਆ। ਟਰੰਪ ਸਾਹਿਬ
0: ਨੇ ਕਿੱਥੋਂ ਦੱਬ ਲੈਣਾ ਇਰਾਨ ਤੇ ਤੁਸੀਂ ਸਟਾਰਟ ਕੀਤਾ, ਇਰਾਨ ਨੇ ਸਟਾਰਟ ਕੀਤਾ ਹੀ ਨਹੀਂਗਾ ਇਰਾਨ ਨੇ।
1: ਬਿਲਕੁਲ ਉਹੀ ਗੱਲ ਆ। ਹਾਂਜੀ ਹਾਂਜੀ ਉਹ ਪਰ ਇੱਥੇ ਦੀ ਪਰਜਾ ਨੂੰ ਉਹ ਮੂਰਖ ਬਣਾਉਂਦੇ ਨਾ ਪਰ ਪਰਜਾ ਹੁਣ ਖਾਤਾ ਜੀ
0: ਪਤਾ ਜੀ ਇੱਥੇ
1: ਬਿਲਕੁਲ ਬਿਲਕੁਲ
0: ਸਾਰੇ ਬੇਕੂਫ ਥੋੜੋ।
1: ਹਾਂਜੀ ਹਾਂਜੀ
0: ਹਰ ਚੀਜ਼ ਦੇਖਦੇ ਹੋ ਜੀ।
1: ਇਹਦੇ ਨਾਲ ਖਾਕ ਸਾਹਿਬ ਇੱਕ ਹੋਰ ਗੱਲ ਆ, ਦੇਖੋ ਹੁਣ ਸਾਰੀ ਪਰਜਾ ਨੂੰ ਪਤਾ ਆ ਤੇ ਜਦੋਂ ਤੁਸੀਂ ਇਸ ਤਰ੍ਹਾਂ ਦੀਆਂ ਸ਼ਰੇਆਮ ਝੂਠ ਬੋਲਣਾ ਲੱਗ ਪੈਂਦੇ ਫਿਰ ਜਿਹੜੀ ਪਰਜਾ ਉਹ ਤੁਹਾਡੇ ਤੇ ਯਕੀਨ ਕਰਨੋਂ ਹਟ ਜਾਂਦੀ ਆ ਤੇ ਤੁਹਾਨੂੰ ਵੋਟਾਂ ਪਾਉਣੋਂ ਵੀ ਹਟ ਜਾਂਦੀ ਆ। ਸੋ ਇਹਨਾਂ ਗੱਲਾਂ ਤੋਂ ਜਿਹੜਾ ਆ ਪਰ ਟਰੰਪ ਸਾਹਿਬ ਆਈ ਡੋਂਟ ਥਿੰਕ ਹੀ ਕੇਅਰਸ ਅਬਾਊਟ ਐਨੀਥਿੰਗ, ਉਹ ਕਹਿੰਦਾ ਜੋ ਵੀ ਹੈ ਮੈਂ ਹੀ ਆ। ਤੇ ਟਰੰਪ ਨੇ ਖਾਕ ਸਾਹਿਬ ਜੀ ਆਪਣੀ ਭਾਸ਼ਾ ਬਦਲ ਲਈ ਤੇ ਫੇਰ ਜਿਹੜਾ ਅਸੀਂ ਮੌਕਾ ਨਾ ਸੰਭਾਲਦੇ ਤਾਂ ਇਰਾਨ ਨੇ ਕਹਿੰਦੇ ਸਾਡੇ ਤੇ ਪਹਿਲਾਂ ਸੁੱਤਿਆਂ ਪਿਆਂ ਨੂੰ ਦੱਬ ਲੈਣਾ ਸੀ ਦੇ ਜੇ ਉਹ ਕੀਤਾ ਤੇ ਫੇਰ ਅਖੀਰ ਵਿਚ ਟਰੰਪ ਸਾਹਿਬ ਨੇ ਮੰਨ ਲਿਆ ਉਹਨਾਂ ਨੇ ਮੰਨ ਗਏ ਉਹ ਕਿ ਉਹਨੇ ਤੇ ਇਜ਼ਰਾਇਲ ਦੀ ਬਾਂਹ ਮਰੋੜ ਕੇ ਉਹਨੂੰ ਨਾਲ ਰਲਾ ਕੇ ਹਮਲਾ ਕੀਤਾ। ਕਹਿਣ ਦਾ ਬਾਅਦ ਟਰੰਪ ਨੇ ਨੇਤਾਨਯਾਹੂ ਦੇ ਉੱਤੇ ਜ਼ੋਰ ਪਾ ਕੇ ਉਹਦੀ ਬਾਂਹ ਮਰੋੜੀ ਤੇ ਉਹਨੂੰ ਕਿਹਾ ਵੀ ਆ ਤੂੰ ਮੇਰੇ ਨਾਲ ਲੱਗ ਤੇ ਆਪਾਂ ਕਰਦੇ ਹਾਂ ਤੇ ਇਸ ਤਰ੍ਹਾਂ ਇਕੱਠੇ ਹੋ ਕੇ ਉਹਨਾਂ ਨੇ ਕੀਤਾ ਆ। ਤੇ ਫੇਰ ਦੱਸਦਾ ਵੀ ਹੁਣ ਮੁਸੀਬਤ ਆ ਜਿਹੜੀ ਉਹ ਇਹਦੇ ਵਿਚ ਫਸ ਗਏ ਆ ਦੋਨੇ
0: ਦੇਸ਼। ਇਹਦੇ ਤੋਂ ਪਹਿਲਾਂ ਜੰਗ ਲੱਗਣ ਤੋਂ ਪਹਿਲਾਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਵੀ ਉੱਥੇ ਗਏ ਸੀ। ਦੋ ਦਿਨ ਪਹਿਲਾਂ ਦੀ ਗੱਲ ਹੀ ਹੈ ਨਾ, ਦੋ ਦਿਨ ਪਹਿਲਾਂ ਦੀ ਹੈ ਤੇ ਉੱਥੇ ਕਿੱਦਾਂ ਰੈੱਡ ਕਾਰਪੇਟ ਤੇ ਉਹਨਾਂ ਦਾ ਸਵਾਗਤ ਹੋਇਆ। ਉਹ ਇਹ ਕੀਲਾ ਸੀ ਕਿ ਉਹਨਾਂ ਦੀ ਤਿਆਰੀ ਤਾਂ ਹੋਈ ਸੀ ਕਿ ਭਾਰਤ ਨੂੰ ਵੀ ਇੰਡੀਆ ਨੂੰ ਵੀ ਆਪਾਂ ਨਾਲ ਲਾ ਲਈਏ
1: ਨਾਲ ਲਾ ਲਈਏ ਬਿਲਕੁਲ।
0: ਟਰੰਪ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਥੋੜਾ ਪਤਾ ਸੀ ਕਿ ਇਹਨਾਂ ਨੇ ਇਹ ਕੰਮ ਕਰਨਾ।
1: ਹਾਂਜੀ
0: ਉਹਨਾਂ ਨੇ ਫਿਰ ਆਪਣੀ ਜਾ ਕੇ ਉੱਥੇ ਚੁੱਪ ਵੱਟ ਲਈ ਨਾ ਉਧਰ ਨਾ ਉਧਰ। ਅੱਛੀ ਅੱਛੀ ਸੋਚ ਹੈਗੀ ਹੈ ਕਿਉਂਕਿ ਜੇ ਤੁਸੀਂ ਇਸਰਾਇਲ ਨਾਲ ਖੜੇ ਹੋਵੋਗੇ ਤੇ ਤੁਸੀਂ ਫਿਰ ਇਰਾਨ ਦੇ ਟਾਰਗੇਟ ਤੇ ਤੁਸੀਂ ਵੀ ਆ ਜਾਓਗੇ।
1: ਬਿਲਕੁਲ ਇਹ ਚ ਕੋਈ ਸ਼ੱਕ ਨਹੀਂ ਹੈ ਖਾਕ ਸਾਹਿਬ ਜੀ। ਦੇਖੋ ਇਹ ਜਿਹੜੀਆਂ ਖ਼ਬਰਾਂ ਨਾ ਕੱਲ ਇੱਕ ਛੋਟੀ ਜਿਹੀ ਖ਼ਬਰ ਸੀਗੀ ਨਿੱਕੀ ਜਿਹੀ ਉਹਦੇ ਵਿਚ ਸ਼ਾਇਆ ਸੀਗਾ ਖ਼ਬਰ ਦੇ ਵਿਚ ਕਿ ਜਿਹੜਾ ਇੰਡੀਆ ਆਇਆ ਉਹਦਾ ਨਾ ਲਿਖਣ ਵਾਲੇ ਦੇਖੋ ਜਿਹੜੇ ਬੜੇ ਉਹ ਸ਼ਬਦਾਂ ਦੀ ਹੇਰਾ ਫੇਰੀ ਨਾਲ ਤੋਂ ਬਹੁਤ ਕੁਝ ਕਰਾ ਲੈਂਦੇ ਆ ਉਹਨਾਂ ਦੀ, ਪਰ ਜੇ ਤੁਸੀਂ ਗੌਰ ਨਾਲ ਦੇਖਦੇ ਆ ਤਾਂ ਤੁਹਾਨੂੰ ਸਮਝ ਲੱਗ ਜਾਂਦੀ ਆ ਵੀ ਕੀ ਆ ਚੱਕਰ ਹੈ ਨਾ। ਉਹਦੇ ਵਿਚ ਇਹ ਲਿਖਿਆ ਸੀਗਾ ਕਿ ਜਿਹੜਾ ਇਰਾਨ ਆ ਇਹ ਸੋਰੀ ਇਰਾਨ ਹੀ ਭਾਰਤ ਆ ਜਿਹੜਾ ਇੰਡੀਆ ਆ ਉਹ ਪਾਲਸਤੀਨ ਦਾ ਬਹੁਤ ਨੇੜੇ ਦਾ ਦੋਸਤ ਰਿਹਾ ਆ ਪੁਰਾਣੇ ਇਤਿਹਾਸ ਤੋਂ ਲੈ ਕੇ ਹੁਣ ਥੋੜੇ ਸਮਾਂ ਪਹਿਲਾਂ ਤੀਕਰ। ਫੇਰ ਉਹ ਕਹਿੰਦੇ ਆ ਕਿ ਜਿਹੜਾ ਇੰਡੀਆ ਆ ਫੇਰ ਉਹਨੂੰ ਨਾ ਇਸ ਤਰ੍ਹਾਂ ਲੱਗਿਆ ਜਿਹੜੀ ਖਾਸ ਕਰਕੇ ਆ ਮੋਦੀ ਹੋਣਾਂ ਦੀ ਗਵਰਨਮੈਂਟ ਆ ਇਹਨਾਂ ਨੂੰ ਇੱਦਾਂ ਲੱਗਿਆ ਕਿ ਯਾਰ ਇਹ ਮੁਸਲਿਮ ਤਾਂ ਸਾਡੇ ਖਿਲਾਫ਼ ਲੜਦੇ ਰਹੇ ਆ ਤੇ ਹੁਣ ਮੈਂ ਕਿਉਂ ਇਹਨਾਂ ਦੇ ਨਾਲ ਰਲ ਰਿਹਾ ਪਾਲਸਤੀਨੀਆਂ ਦੀ ਮਦਦ ਕਰ ਰਿਹਾ ਇਸ ਕਰਕੇ ਜਿਹੜਾ ਆ ਵੀ ਮੈਨੂੰ ਤਾਂ ਇਜ਼ਰਾਇਲ ਦੀ ਮਦਦ ਕਰਨੀ ਚਾਹੀਦੀ ਆ। ਸੋ ਇਸ ਕਰਕੇ ਤੁਸੀਂ
0: ਸਾਡੇ ਯਾਦ ਆ ਜਦੋਂ ਇਹ 82-83 ਦੇ ਵਿਚ ਅਸੀਂ ਪਾਸਪੋਰਟ ਲਬਨਾਨ ਵਗੈਰਾ ਗੇੜਾ ਮਾਰਦੇ ਰਹੇ ਆ ਸਾਡੇ ਪਾਸਪੋਰਟ ਤੇ ਲਿਖਿਆ ਹੁੰਦਾ ਸੀ ਬਾਕੀ ਕੰਟਰੀਆਂ ਦੋ ਤਿੰਨ ਕੰਟਰੀਆਂ ਹੁੰਦੀਆਂ ਇਸਰਾਇਲ ਇਨਕਲੂਡ ਹੁੰਦਾ ਸੀ ਤੁਸੀਂ ਉੱਥੇ ਨਹੀਂ ਜਾ ਸਕਦੇ
1: ਉੱਥੇ ਨਹੀਂ ਜਾ ਸਕਦੇ ਬਿਲਕੁਲ ਬਿਲਕੁਲ ਕੋਲੋਨੀ ਆਫ ਰੋਡੇਸ਼ੀਆ ਜਿਹਨੂੰ ਮੇਰਾ ਖਿਆਲ ਆ ਹੁਣ ਉਹ ਸ਼ਾਇਦ ਸਾਊਥ ਅਫਰੀਕਾ ਕਹਿੰਦੇ ਉੱਥੇ ਜਾਣ ਦੀ ਇਜਾਜ਼ਤ ਨਹੀਂ ਸੀਗੀ ਜਿੱਥੇ ਬ੍ਰਿਟਿਸ਼ ਰੂਲ ਸੀਗਾ। ਹਾਂਜੀ ਤੇ ਇਸੇ ਤਰ੍ਹਾਂ ਸੀਗਾ ਪਰ ਹੁਣ ਜਿਹੜਾ ਆ ਉਹ

0: ਹੋਗੇ ਬੰਦ ਕਰਨੀ ਬੜੀ ਔਖੀ ਹੋਣੀ ਹੈ ਤੁਹਾਡੇ ਕੋਲੋਂ।
1: ਹਾਂਜੀ,
0: ਅਸੀਂ ਤਿਆਰ ਬੈਠੇ ਹਾਂ, ਰੈਡੀ ਹਾਂ, ਤੁਸੀਂ ਜਦੋਂ ਵੀ ਕਰੋਗੇ ਅਸੀਂ ਫਿਰ ਜਵਾਬ ਦੇਵਾਂਗੇ। ਤੇ ਜਵਾਬ ਉਹਨਾਂ ਨੇ ਵੈਸੇ ਜਿਹੜਾ ਦਿੱਤਾ ਨਾ ਉੱਥੇ ਇਸਰਾਇਲ ਦੇ ਵਿੱਚ ਬਹੁਤ ਬੁਰਾ ਦਿੱਤਾ, ਏਡਾ ਸੌਖਾ ਨਹੀਂ, ਉੱਥੇ ਤਬਾਹੀ ਮਚਾਤੀ ਫੜਕ ਹੈ,
1: ਤਬਾਹੀ ਮਚਾਤੀ ਖਾਕ ਸਾਹਿਬ ਜੀ, ਉਹ ਗੱਡੀਆਂ ਗੁੱਡੀਆਂ ਜਿਹੜੀਆਂ ਤਬਾਹੀ ਮਚਾਤੀ। ਮੈਂ ਤਾਂ ਇੱਥੋਂ ਤੀਕਰ ਵੀ ਇੰਡੀਆ ਵਾਲੀਆਂ ਖਬਰਾਂ ਤੋਂ ਇਹ ਆਉਂਦਾ ਆ ਸਾਹਮਣੇ, ਕਈ ਵਾਰੀ ਏਦਾਂ ਆਪਾਂ ਕਹਿ ਦੇਗਾ ਵੀ ਉਹ ਗਲਤ ਆ, ਪਰ ਉੱਥੇ ਦੀਆਂ ਔਰਤਾਂ ਜਿਹੜੀਆਂ ਖਾਕ ਸਾਹਿਬ ਜੀ ਇਜਰਾਇਲ ਦੀਆਂ, ਉਹ ਵੀ ਸੜਕਾਂ ਤੇ ਉਤਰ ਆਈਆਂ, ਉਹ ਆਪਣੀ ਗਵਰਨਮੈਂਟ ਦੇ ਖਿਲਾਫ਼ ਕਹਿੰਦੇ ਬੰਦ ਕਰੋ ਇਹ ਲੜਾਈ, ਤੁਸੀਂ ਸਾਨੂੰ
0: ਜੀਣਾ ਚਾਹੁੰਦੇ ਆ ਉੱਥੇ ਲੋਕ। ਦੇਖੋ ਲੋਕ ਵਿਚਾਰੇ ਜਿਹੜੇ ਹੁੰਦੇ ਨੇ, ਉਹ ਉਹਨਾਂ ਦਾ ਕੰਮ ਹੁੰਦਾ ਕਾਰੋਬਾਰ, ਰੋਟੀ ਚੱਲਦੀ ਰਹੇ, ਨਾ ਕੋਈ ਲੈਣ
1: ਰੋਟੀ ਚੱਲਦੀ
0: ਰਹੇ, ਸਰਕਾਰਾਂ ਦੇ ਸਰਕਾਰਾਂ ਹੁਣ ਮਨ ਮਰਜ਼ੀਆਂ ਕਰਨ ਲੱਗ ਪੈਂਦੀਆਂ, ਉਹ ਫਿਰ ਲੋਕ ਅੱਕ ਜਾਂਦੇ ਆ ਜੀ। ਇਹ ਕੋਈ ਲੜਾਈ ਦਾ ਕੋਈ ਤਰੀਕਾ ਥੋੜੋ ਹੈਗਾ, ਬਣਾ ਰਿਹਾ ਉਹਦੇ ਕੋਲ ਹੈ ਹੀ ਨੀਗਾ, ਜੇ ਬਣਾ ਵੀ ਰਿਹਾ ਹੋਏਗਾ ਤੇ ਸੋ ਦੁਨੀਆ ਨੇ ਹੋਰਾਂ ਨੇ ਵੀ ਬਣਾਏ ਤੇ ਉਹ ਵੀ ਬਣਾ ਲੇਗਾ, ਤੇ ਕਿੱਡਾ ਕਰ ਤੁਹਾਡੇ ਤੇ ਸਿੱਟੇ।
1: ਇਜ਼ਰਾਇਲ ਨੇ ਆਪ ਵੀ ਤਾਂ ਬਣਾਏ ਹੋਏ ਆ,
0: ਇਜ਼ਰਾਇਲ ਕੋ ਹੋਏਗਾ ਚੀਮਾ ਸਾਹਿਬ, ਜਦੋਂ ਤੱਕ ਇਜ਼ਰਾਇਲ ਉਹਨੂੰ ਛੇੜੇਗਾ ਨਹੀਂ, ਉਹ ਨਹੀਂ ਉਹ ਵੀ ਨਹੀਂ ਛੇੜੇਗਾ।
1: ਹਾਂਜੀ,
0: ਇਹੋ ਹੀ ਹੈ ਨਾ, ਜਾ ਕੇ
1: ਪਹਿਲਾਂ ਉਹੀ ਛੇੜਦੇ ਆ ਜੀ। ਹਾਂਜੀ ਹਾਂਜੀ, ਇਹਦੇ ਚ ਕੋਈ ਸ਼ੱਕ ਨੀ ਹੈਗੀ। ਸੋ ਜਿਹੜੀ ਫਿਰ ਕੱਲ ਹੀ ਆਪਾਂ ਜਿਹੜੀ ਹੁਣੇ ਮੈਂ ਗੱਲ ਕਰਕੇ ਹਟਿਆ ਕਿ ਇਹਨਾਂ ਦੋਨਾਂ ਦੇ ਚਿਹਰੇ ਆ ਜਿਹੜੇ ਉਹ ਫਿੱਕੇ ਪਏ ਹੋਏ, ਇਹਦੇ ਤੋਂ ਇਹ ਲੱਗ ਰਿਹਾ ਕਿ ਇਹਨਾਂ ਦਾ ਨੁਕਸਾਨ ਹੋਇਆ ਬਹੁਤ ਆ। ਇਹਨਾਂ ਦੇ ਚਿਹਰਿਆਂ ਵੱਲ ਦੇਖ ਕੇ ਲੱਗਦਾ ਵੀ ਜਿਹੜੀ ਇੰਡੀਆ ਤੋਂ ਖਬਰਾਂ ਆ ਰਹੀਆਂ ਉਹ ਹੋ ਸਕਦਾ ਸੱਚ ਹੋਣ। ਮੈਂ ਇਹ ਨੀ ਕਹਿ ਰਿਹਾ ਕਿ ਬਿਲਕੁਲ ਸੱਚੀਆਂ ਹੈਗੀਆਂ, ਪਰ ਲੱਗ ਇੱਦਾਂ ਰਿਹਾ ਜਿਹੜੇ ਇਹਨਾਂ ਦੇ ਚਿਹਰੇ ਪੜਨ ਤੋਂ ਪਤਾ ਇੱਦਾਂ ਲੱਗਦਾ ਵੀ ਜਿਹੜੀ ਇੰਡੀਆ ਤੋਂ ਖਬਰ ਆ ਰਹੀ ਆ ਉਹ ਵੀ ਕਿਸੇ ਨੇ ਤਾਂ ਉਹ ਬਣਾਈ ਆ ਨਾ ਵੀਡੀਓ ਤੇ ਉਹਦੇ ਤੋਂ ਐਂ ਲੱਗ ਰਿਹਾ ਵੀ ਇਹਨਾਂ ਦਾ ਨੁਕਸਾਨ ਆ ਜਿਹੜਾ ਜੋ ਜਿੰਨਾ ਬਾਹਰ ਆ ਰਿਹਾ ਉਸ ਤੋਂ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਇਸ ਤੋਂ ਇਹ ਲੱਗ ਰਿਹਾ।
0: ਜੀ ਉੱਥੋਂ ਦੇ ਹੋਰ ਵੀ ਮੀਡੀਆ, ਅਮਰੀਕਾ ਦਾ ਮੀਡੀਆ ਵੀ ਉੱਥੇ ਹੈਗਾ ਵਾ, ਪਾਕਿਸਤਾਨ ਦਾ ਵੀ, ਪਾਕਿਸਤਾਨ ਦਾ ਮੀਡੀਆ ਨਹੀਂ ਹੈਗਾ ਉੱਥੇ, ਬਾਕੀ ਲੋਕ ਹੈਗੇ ਆ ਜਿਹੜੇ ਸੱਚੀਆਂ ਗੱਲਾਂ ਫੋਟੋ ਬਣਾ ਕੇ ਵੀਡੀਓ ਬਣਾ ਕੇ ਪਾ ਰਹੇ ਆ। ਇਹ ਨਹੀਂ ਬਿਲਕੁਲ, ਇੰਡੀਆ ਦੇ ਵੀ ਬੰਦੇ ਉੱਥੇ ਬਹੁਤ ਗਏ ਹੋਏ ਆ ਜੀ ਜਰਨਲਿਸਟ।
1: ਹਾਂਜੀ ਬਿਲਕੁਲ, ਖਾਸ ਕਰਕੇ ਇੱਥੇ ਇਜ਼ਰਾਇਲ ਦੇ ਵਿੱਚ ਬਹੁਤ ਆ,
0: ਬਹੁਤ ਆ
1: ਤੇ ਹਾਂਜੀ ਤੇ ਫੇਰ ਖਾਕ ਸਾਹਿਬ ਜੀ ਲੜਾਈ ਆ ਹੁਣ ਜਿਹੜੀ ਚੱਲਦੀ ਰੱਖਣੀ ਚਾਹੁੰਦਾ ਪਰ ਇਰਾਨ ਫੈਸਲਾ ਕਰਨਾ ਚਾਹੁੰਦਾ। ਫਿਰ ਟਰੰਪ ਸਾਹਿਬ ਹੁਣ ਕਹਿਣ ਲੱਗ ਪਏ ਖਾਕ ਸਾਹਿਬ ਜੀ ਵੀ ਅਸੀਂ ਤਾਂ ਕਹਿੰਦੇ ਆ ਵੀ ਲੜਾਈ ਚੱਲਦੀ ਰਹੇ ਤਾਂ ਚੰਗਾ ਆ, ਖਾਤਮਾ ਹੀ ਕਰ ਦਈਏ, ਪਰ ਜਿਹੜਾ ਇਰਾਨ ਆ ਉਹ ਮੂਹਰਿਓ ਕਹਿੰਦਾ ਵੀ ਯਾਰ ਆਪਾਂ ਲੜਾਈ ਬੰਦ ਕਰ ਲਈਏ ਤਾਂ ਚੰਗਾ, ਪਰ ਮੈਨੂੰ ਲੱਗ ਰਿਹਾ ਵੀ ਹੈ ਇਹਦੇ ਉਲਟ ਗੱਲ ਆ। ਇਰਾਨ ਕਹਿੰਦਾ ਕੋਈ ਨਾ ਹੁਣ ਤੁਸੀਂ ਦੇਖ ਲਓ ਹੁਣ ਸ਼ੁਰੂ ਕੀਤੀ ਹੋਇਆ ਤੇ
0: ਸਾਹਿਬ ਇਰਾਨ ਨੇ ਬੰਦ ਨਹੀਂ ਕਰਨੀ, ਇਹ ਕਰ ਲੈਣਾ ਕੋਸ਼ਿਸ਼ ਕਰ ਰਹੇ ਆ। ਇਹ ਹੌਲੀ ਹੌਲੀ ਜਾ ਕੇ ਸਾਊਦੀ ਅਰਬ ਦੇ ਕਿੰਗ ਨੂੰ ਵੀ ਇਧਰੋਂ ਵੀ ਕਹਿ ਰਹੇ ਕਿ ਤੁਸੀਂ ਕਰੋ
1: ਦੇ ਨਾਲ, ਐਗਜੈਕਟਲੀ
0: ਉਹਨੇ ਨਹੀਂ ਕਰਨੀ। ਉਹਨਾਂ ਦਾ ਲੀਡਰ ਏਡਾ ਵੱਡਾ ਮਾਰਿਆ ਗਿਆ, ਉਹਦੇ ਬੱਚੇ ਮਾਰੇ ਗਏ, ਸਾਰਾ ਪਰਿਵਾਰ ਮਾਰਿਆ ਗਿਆ। ਮੈਨੂੰ ਨੀ ਲੱਗਦਾ ਉਹ ਹੁਣ ਬੰਦ ਕਰਨਗੇ, ਜਦੋਂ ਤੱਕ ਉਹਨਾਂ ਦੇ ਕੋਲ ਹਥਿਆਰ ਆ ਉਹ ਚਲਾਉਣਗੇ ਜੀ।
1: ਬਿਲਕੁਲ ਬਿਲਕੁਲ, ਇਹਦੇ ਵਿੱਚ ਜੀ ਖਾਕ ਸਾਹਿਬ ਜੀ ਬਿਲਕੁਲ ਸਹੀ ਗੱਲ ਆ। ਹੁਣ ਕੱਲ ਦੀ ਖਬਰ ਦੇ ਅਨੁਸਾਰ ਜਦੋਂ ਖਾਕ ਸਾਹਿਬ ਜੀ ਦੇ ਡੇਟਾ ਦੇਖਦੇ ਆ ਨਾ, ਉਹ ਜਿਹੜੇ ਇਰਾਨੀ ਆ ਦੇਖੋ ਖਾਕ ਸਾਹਿਬ ਜੀ, ਉਹਨਾਂ ਨੇ ਵੀ ਕਿਸੇ ਸਮੇਂ ਦੁਨੀਆ ਤੇ ਰਾਜ ਕੀਤਾ।
0: ਬਿਲਕੁਲ,
1: ਪਰਸ਼ੀਅਨ ਅੰਪਾਇਰ ਸੀ ਜਿਹੜੀ, ਉਹ ਰੋਮ ਤੋਂ ਲਾ ਕੇ ਇੰਡੀਆ ਤੱਕ ਸਾਰੇ ਪਰਸ਼ੀਅਨ ਅੰਪਾਇਰ ਸੀ, ਉਹਨਾਂ ਨੇ ਰਾਜ ਕੀਤਾ ਦੁਨੀਆ ਦੇ ਉੱਤੇ। ਸੋ ਜਿਹੜੀਆਂ ਇਸ ਤਰ੍ਹਾਂ ਦੀਆਂ ਕੌਮਾਂ ਹੁੰਦੀਆਂ ਉਹ ਛੇਤੀ ਕਿਤੇ ਨੀ ਮਰਦੀਆਂ ਹੁੰਦੀਆਂ। ਹੁਣ ਇੱਥੇ ਜਿਹੜਾ ਮਸਲਾ ਆ ਉਹ ਇਸ ਗੱਲ ਦਾ ਆ ਕਿ ਇਰਾਨ ਨੂੰ ਵੀ ਪਤਾ ਇਸ ਗੱਲ ਦਾ, ਔਰ ਆਪਾਂ ਨੂੰ ਵੀ ਪਤਾ ਖਾਕ ਸਾਹਿਬ ਜੀ। ਅਮਰੀਕਾ ਨੇ, ਆਪਾਂ ਨੂੰ ਪਤਾ ਨਾ, ਅਮਰੀਕਾ ਨੇ ਯੂਕਰੇਨ ਨੂੰ ਜਿਹੜੇ ਹਥਿਆਰ ਦੇਣੇ ਬੰਦ ਕਰ ਦਿੱਤੇ।
0: ਹਾਂਜੀ,
1: ਤੇ ਉਹ ਜਿਹੜੇ ਹਥਿਆਰ ਆ ਉਹ ਯੂਰਪ ਨੂੰ ਕਹਿੰਦੇ ਵੀ ਤੁਸੀਂ ਸਾਤੋਂ ਖਰੀਦੋ ਤੇ ਤੁਸੀਂ ਗਾਹਾਂ ਉਹਨਾਂ ਨੂੰ ਫ੍ਰੀ ਦਿਓ। ਇਹਨਾਂ ਗੱਲਾਂ ਤੋਂ ਜਦੋਂ ਪਤਾ ਲੱਗਦਾ ਅਮਰੀਕਾ ਦੇ ਕੋਲ ਆ ਜਿਹੜਾ ਹਥਿਆਰ ਆ ਉਹਨਾਂ ਦੀ ਕਮੀ ਆ ਗਈ ਆ, ਹਥਿਆਰ ਘੱਟ ਗਏ ਆ।
0: ਕਮੀ ਆਉਣੀ ਆ ਜਦੋਂ ਜੰਗਾਂ ਹੀ ਲੜੀ ਜਾਣੀ ਆ ਆਪਣੀ।
1: ਹਾਂਜੀ,
0: ਦੇਖਣਾ ਤੇ ਜਾਬਾਂ ਦਾ ਬੁਰਾ ਹਾਲ ਹੋ ਗਿਆ ਜੀ, ਲੋਕਾਂ ਕੋਲ ਕੰਮ ਨਹੀਂ ਹੈ, ਹਾਲਾਤ ਖਰਾਬ ਆ ਅਮਰੀਕਾ ਦੇ ਵਿੱਚ।
1: ਬਿਲਕੁਲ, ਤੇ ਹੁਣ ਕੀ ਆ, ਇਰਾਨ ਨੂੰ ਇਸ ਗੱਲ ਦਾ ਪਤਾ ਆ ਕਿ ਇਹਨਾਂ ਦੇ ਕੋਲ ਹਥਿਆਰ ਆ ਜਿਹੜੇ ਉਹ ਮੁੱਕ ਚੁੱਕੇ ਆ, ਥੋੜੇ ਬਹੁਤੇ ਹੈਗੇ ਆ ਉਹ ਮੁੱਕ ਜਾਣੇ ਆ। ਹੁਣ ਇਹਦੇ ਨਾਲ ਅਗਲੀ ਗੱਲ ਆ ਜਿਹੜੀ ਖਾਕ ਸਾਹਿਬ ਜੀ, ਉਹ ਚਾਈਨਾ ਨੇ ਔਰ ਰੂਸ ਨੇ ਦੋਨਾਂ ਨੇ ਹੀ ਉਹਨੂੰ ਮਿਸਲਾਂ ਸਪਲਾਈ ਕਰਨੀਆਂ ਸ਼ੁਰੂ ਕਰ ਦਿੱਤੀਆਂ ਇਰਾਨ ਨੂੰ। ਉੱਥੇ ਪਹੁੰਚ ਗਿਆ ਅਸਲਾ ਜਿਹੜਾ ਸੀਗਾ ਚਾਈਨਾ ਦਾ ਵੀ ਤੇ ਰੂਸ ਦਾ ਵੀ, ਕਿਉਂਕਿ ਉਹਨੇ ਮਦਦ ਕੀਤੀ।
0: ਨਾਰਥ ਕੋਰੀਆ ਵੀ ਦੇ ਰਿਹਾ ਜੀ,
1: ਨਾਰਥ ਕੋਰੀਆ ਵੀ ਦੇ ਰਿਹਾ। ਸੋ ਉਹਦੇ ਕੋਲ ਹਥਿਆਰਾਂ ਦੀ ਬਾਕੀ ਨਹੀਂ ਵੀ ਮੇਰੇ ਕੋਲ ਹਥਿਆਰ ਮੁੱਕ ਜਾਣਗੇ, ਇਹਨਾਂ ਕੋਲ ਮੁੱਕ ਜਾਣੇ ਆ ਉਹ। ਸੋ ਇਸ ਕਰਕੇ ਆ ਜਿਹੜੀ ਉਹ ਆਰਾਮ ਨਹੀਂ ਚਾਹੁੰਦਾ, ਪਰ ਟਰੰਪ ਇਸ ਵੇਲੇ ਚਾਹ ਰਿਹਾ ਕਿ ਲੜਾਈ ਅਸੀਂ ਛੇੜ ਤਾਂ ਬੈਠੇ ਆ ਯਾਰ, ਇਹਨੂੰ ਬੰਦ ਹੋ ਜਾਵੇ ਤਾਂ ਚੰਗਾ ਆ, ਨਹੀਂ ਤਾਂ ਸਾਡਾ ਨੁਕਸਾਨ ਹੋਰ ਬਹੁਤਾ ਹੋਣਾ। ਇਹ ਸਾਰਾ ਕੁਝ ਆ ਜਿਹੜਾ ਇਹਨਾਂ ਦੇ ਹਾਵ ਭਾਵ ਜਿਹੜੇ ਚਿਹਰੇ ਦੇ ਆ ਉਹਨਾਂ ਤੋਂ ਪਤਾ ਲੱਗਦਾ ਕਿ ਜਿਹੜੀ ਆ ਇਹ ਮੁਸੀਬਤ ਖੜੀ ਹੋ ਗਈ ਆ। ਤੇ ਅਗਲੀ ਖਬਰ ਖਾਕ ਸਾਹਿਬ ਦੀ ਜਿਹੜੀ ਹੈਗੀ ਆ ਉਹ ਹੈਗੀ ਆ ਨੇਤਾਨਯਾਹੂ ਦੀ ਇੱਕ ਵੱਖਰੀ ਖਬਰ ਆ ਜਿਹੜੀ, ਉਹਦੇ ਵਿੱਚ ਖਾਕ ਸਾਹਿਬ ਜੀ ਇਹ ਜਿਹੜੀ ਆ ਹਿੱਲ ਦੀ ਹਿੱਲ ਨਿਊਜ਼ ਪੇਪਰ ਹੈਗਾ ਨਾ ਖਬਰ, ਇਹ ਵੀ ਦਿੰਦੇ ਆ ਉਹਦੇ ਰਾਹੀਂ ਇਹ ਖਬਰ ਬਾਹਰ ਆਈ ਆ ਕਿ ਕਹਿ ਰਿਹਾ ਕਿ ਇਰਾਨ ਜਿਹੜਾ ਆ ਇਰਾਨ ਵਾਲੀ

0: ਇਹ ਚੱਲੇ ਗਈ ਹਥਿਆਰਾਂ ਦੀ ਅੱਛਾ ਘਟ ਗਿਆ ਆ। ਅਗਲੀ ਖਬਰ ਜਿਹੜੀ ਹੈਗੀ ਆ ਉਹ ਫਰਾਂਸ ਦੇ ਪ੍ਰੈਜੀਡੈਂਟ ਜਿਹੜੇ ਮੈਕਰੋਨ ਸਾਹਿਬ ਹੈਗੇ ਆ ਨਾ ਟੱਕ ਸਾਹਿਬ ਜੀ, ਉਹਨਾਂ ਨੇ ਵੀ ਮੰਗਲਵਾਰ ਜਿਹੜਾ ਆਹ ਕੱਲ ਇਨ੍ਹਾਂ ਤੇ ਗਿਆ ਆ ਅੱਜ ਨੂੰ ਐਲਾਨ ਕੀਤਾ ਕਿ ਉਹ ਏਅਰਕ੍ਰਾਫਟ ਕੈਰੀਅਰ ਜਿਹਦੇ ਉੱਤੇ ਉਹਨਾਂ ਦੇ ਵੀ ਉੱਡਣੇ ਵਿਜੇ ਲੜਾ ਕੇ ਜਹਾਜ਼ ਯੂਜ ਹੁੰਦੇ ਆ, ਉਹਦਾ ਨਾਂ ਹੈਗਾ ਚਾਰਲ ਡੀ ਗੌਲ, ਉਹਦਾ ਨਾਂ ਆ। ਉਹ ਮੈਡੀਟਰੇਨੀਅਨ ਜਿਹੜਾ ਨਾਂ ਦਾ ਸਮੁੰਦਰ ਆ ਉਧਰ ਨੂੰ ਉਹਨੇ ਉਹ ਤੋਰ ਦਿੱਤਾ ਆਪਣਾ ਜਿਹੜਾ ਬੇੜਾ ਆ, ਤੇ ਜਿਹਦੇ ਵਿਚ ਉਹਨੇ ਕਿਹਾ ਕਿ ਮੈਂ ਜਿਹੜੇ ਉਥੋਂ ਤੇਲ ਜਿਹੜਾ ਆਉਂਦਾ ਨਾ ਪਰਸ਼ੀਅਨ ਗਲਫ ਦੇ ਵਿਚੋਂ, ਉਹ ਜਿੰਨੇ ਛੋਟੇ ਛੋਟੇ ਕੰਟਰੀ ਆ, ਇਹ ਕਟਰ ਹੋਇਆ, ਸਾਊਦੀ ਅਰਬ ਹੋਇਆ, ਇਹ ਸਾਰੇ ਕੰਟਰੀਆਂ ਦੇ ਵਿਚੋਂ ਤੇਲ ਆਉਂਦਾ, ਉਹਨਾਂ ਦੇ ਵਿਚ ਵੀ ਜਹਾਜ਼ ਆ। ਹੁਣ ਇਰਾਨ ਨੇ ਜਿਹੜੇ ਖਾਕਸਾ ਵੀ ਤੁਹਾਨੂੰ ਪਤਾ ਵੀ ਉਹਨੇ ਕਿਹਾ ਬਈ ਪਹਿਲਾਂ ਤਾਂ ਉਹਨੇ ਜਹਾਜ਼ ਰੋਕੇ ਆ ਉੱਥੇ, ਉਹਦੇ ਨਾਲ ਖਾਕਸਾ ਦੀ ਇੱਕ ਤੁਸੀਂ ਦੇਖਿਆ ਹੋਣਾ ਰੇਲਵੇ ਦੇ ਜਦੋਂ ਜਾਂਦੀ ਹੁੰਦੀ ਨਾ ਰੇਲ ਗੱਡੀ, ਉਹਦੇ ਉੱਤੇ ਕੰਟੇਨਰ ਹੁੰਦੇ ਆ, ਉਹਨਾਂ ਦੇ ਉੱਤੇ ਲਿਖਿਆ ਹੁੰਦਾ ਐਮ ਏ ਈ ਮੇਰਾ ਖਿਆਲ ਹੁੰਦਾ ਆਰ ਐਸ ਕੇ ਮਾਇਰਸ ਕੁਛ ਏਦਾਂ ਦਾ ਆ। ਹਾਂ ਉਹ ਖਾਕਸਾ ਦੀ ਦੁਨੀਆਂ ਦੀ ਬਹੁਤ ਵੱਡੀ ਕੰਪਨੀ, ਉਹਦੇ ਬਹੁਤ ਸਾਰੇ ਜਹਾਜ਼ ਆ ਤੇਲ ਦੇ ਜਿਹੜੇ ਤੇਲ ਧੋਂਦੇ ਆ, ਉਹਦੇ ਜਿਹੜੇ ਜਹਾਜ਼ ਸੀਗੇ ਉੱਥੇ ਸਟੇਟ ਆਫ ਹਰਮੂਸ ਜਿਹੜੀ ਆ ਉਹ ਉਹਨੇ ਤੁਹਾਨੂੰ ਪਤਾ ਪੇ ਇਰਾਨ ਨੇ ਬੰਦ ਕਰ ਦਿੱਤੀ ਆ, ਤੇ ਉੱਥੇ ਵੀ ਦੋ ਜਹਾਜ਼ ਸੀਗੇ ਜਿਹੜੇ ਉਹ ਘੇਰ ਘੂਰ ਲਏ ਤੇ ਉਹਨਾਂ ਦਾ ਰੌਲਾ ਰੱਪਾ ਪਿਆ, ਤੇ ਉਹ ਜਿਹੜੀ ਕੰਪਨੀ ਆ ਉਹਨੇ ਆਪਣੇ ਜਿੰਨੇ ਜਹਾਜ਼ ਪਰਸ਼ੀਅਨ ਗਲਫ ਦੇ ਵਿਚ ਗਏ ਸੀਗੇ ਨਾ ਉਹਨਾਂ ਨੂੰ ਉਹ ਕਹਿੰਦੇ ਵੀ ਜਿੱਥੇ ਤੁਸੀਂ ਹੈਗੇ ਆ ਉੱਥੇ ਐਂਕਰ ਸੈੱਟ ਕੇ ਆਰਾਮ ਨਾਲ ਖੜ ਜਾਓ, ਉਹ ਬਾਹਰ ਨਿਕਲਣ ਨੂੰ ਬੰਦ ਕਰ ਲਿਆ, ਉਹਨੇ ਆਪੇ ਕਰ ਲਏ ਕੰਪਨੀ, ਤੇ ਹੋਰ ਬਹੁਤ ਸਾਰੀਆਂ ਕੰਪਨੀਆਂ ਉਹਨਾਂ ਨੇ ਉੱਥੇ ਜਾਣਾ ਹੀ ਬੰਦ ਕਰ ਦਿੱਤਾ ਪਹਿਲਾਂ ਹੀ ਡਰਦਿਆਂ ਨੇ। ਹਾਂਜੀ ਕਿਉਂਕਿ ਉਹਨਾਂ ਨੂੰ ਪਤਾ ਵੀ ਇੱਥੋਂ ਨਿਕਲ ਨੀ ਦੇਣਾ, ਉਹਦੇ ਕਾਰਨ ਖਾਕ ਸਾਹਿਬ ਜੀ ਹੁਣ ਜਿਹੜੀ ਫਰਾਂਸ ਹੈਗਾ ਇਹਨੇ ਕਿਹਾ ਕਿ ਮੈਂ ਆਪਣੇ ਜਿਹੜੇ ਜਹਾਜ਼ਾਂ ਨੂੰ ਉੱਥੋਂ ਜ਼ੋਰ ਨਾਲ ਜਿਹਨੂੰ ਕਹਿੰਦੇ ਜੁੱਤੀ ਦੇ ਜ਼ੋਰ ਨਾਲ ਉੱਥੋਂ ਬਾਹਰ ਲਿਆਉਂਗਾ ਆਪਣੀ ਉੱਥੇ ਫੌਜ ਭੇਜ ਕੇ, ਪਰ ਇਹਨੂੰ ਫਰਾਂਸ ਨੂੰ ਵੀ ਕੇਅਰਫੁਲ ਰਹਿਣਾ ਚਾਹੀਦਾ ਕਿਉਂਕਿ ਉਹ ਹੁਣ ਖਾਕ ਸਾਹਿਬ ਜੀ ਦੇਖੋ ਇੱਕ ਹੋਰ ਗੱਲ ਆ, ਜਦੋਂ ਇਹ ਇਰਾਨ ਤੇ ਹਜੇ ਲੜਾਈ ਲੱਗੀ ਵੀ ਨਹੀਂ ਸੀ ਨਾ ਉਸ ਤੋਂ ਪਹਿਲਾਂ ਵੀ ਤੁਹਾਨੂੰ ਪਤਾ ਵੀ ਅਖਬਾਰ ਦੇ ਵਿਚ ਮਿਲ ਤਾਂ ਆਉਂਦੀ ਆ ਬਾਹਰ ਪਿਆ ਹੋਣੇ ਵਾਲਾ ਆ,
1: ਬਿਲਕੁਲ
0: ਜਿਹੜੀ ਆਪਣੀ ਟਰੰਪ ਐਡਮਿਨਿਸਟ੍ਰੇਸ਼ਨ ਹੈਗੀ ਆ ਨਾ ਇਹਨੂੰ ਆਪਣੇ ਹੀ ਗਵਰਨਮੈਂਟ ਦੇ ਜਿਹੜੇ ਵੱਡੇ ਵੱਡੇ ਅਫਸਰ ਰਿਟਾਇਰ ਹੁੰਦੇ ਆ ਕਿ ਸੀਏਆਈ ਦੇ ਹੁੰਦੇ ਆ ਕਿ ਕਿਸੇ ਦੇ ਉਹਨਾਂ ਨੇ ਇਹਨਾਂ ਨੂੰ ਵਾਰਨਿੰਗ ਦਿੱਤੀ ਸੀ ਕਿ ਤੁਸੀਂ ਇਹਨੂੰ ਇਰਾਕ ਨਾ ਸਮਝ ਲਿਓ ਕਿਤੇ, ਇਹ ਇਰਾਨ ਆ, ਸੋਚ ਕੇ ਹੱਥ ਪਾਇਓ, ਪਰ ਉਹ ਤੁਹਾਨੂੰ ਪਤਾ ਭਾਈ ਉਹ ਮਜ਼ਦੂਰੋਂ ਨੂੰ ਜਾ ਕੇ ਫੜ ਲਿਆਂਦਾ, ਕਦੇ ਉਹਨੂੰ ਫੜ ਲਿਆਂਦਾ, ਕਦੇ ਉਹ ਕੋਲੰਬੀਆ ਵਾਲੇ ਨੂੰ ਦੇ ਦਿੱਤੀ ਧਮਕੀ ਤੇ ਕਦੇ ਉਹਨੂੰ ਦੇ ਦਿੱਤੀ, ਜਿਹੜੀ ਚਾਮਲ ਨਾ ਹੁੰਦਾ ਨਾ ਬੰਦੇ ਦਾ ਖੁਦ ਹੀ ਖੁਦਾ ਦਾ ਬੈਰ ਖਾਕ ਸਾਹਿਬ ਜੀ ਹੁੰਦਾ, ਸੋ ਖੁਦ ਹੀ ਨਹੀਂ ਕਦੇ ਵੀ ਕਰਨੀ ਚਾਹੀਦੀ, ਇਹਦੇ ਤੋਂ ਸਾਵਧਾਨ ਜਿਹੜਾ ਉਹ ਰਹਿਣਾ ਚਾਹੀਦਾ ਆ ਤਾਂ ਕਿ ਜਿਹੜੀ ਆ ਤੁਸੀਂ ਸ਼ਾਂਤੀ ਨਾਲ ਰਹਿ ਸਕੋ। ਹੁਣ ਅਗਲੀ ਖ਼ਬਰ ਖਾਕ ਸਾਹਿਬ ਜਿਹੜੀ ਹੈਗੀ ਆ, ਖਾਕ ਸਾਹਿਬ ਜੀ ਪਤਾ ਨਹੀਂ ਆਪਣੇ ਪ੍ਰੈਜੀਡੈਂਟ ਨੂੰ ਕੁਛ ਹੋ ਗਿਆ, ਇਹ ਹਰੇਕ ਨਾਲ ਵਿਗਾੜੀ ਜਾਂਦੇ ਆ। ਹੁਣ ਜਿਹੜਾ ਸਪੇਨ ਆ ਖਾਕ ਸਾਹਿਬ ਜੀ, ਮੇਰਾ ਖਿਆਲ ਆ ਵੀ ਸਪੇਨ ਆ ਜਿਹੜਾ ਇਹ ਹਜ਼ਾਰਾਂ ਸਾਲਾਂ ਤੋਂ ਮਤਲਬ ਇਹ ਪੱਛਮੀ ਸਭਿਅਤਾ ਦੇ ਨਾਲ ਜੁੜਿਆ ਹੋਇਆ, ਪੱਛਮੀ ਹੈਗਾ ਵੀ ਪੱਛਮ ਦਾ ਹੀ ਆ, ਪਰ ਇਹ ਜਿਹੜੇ ਤਿੰਨ ਕੰਟਰੀ ਆ ਨਾ ਇੱਕ ਸਪੇਨ ਤੇ ਇੱਕ ਪੁਰਤਗਾਲ, ਚਾਰ ਕੰਟਰੀ ਆ ਜਿਹੜੇ ਸਪੇਨ ਤੇ ਪੁਰਤਗਾਲ ਇਟਲੀ ਤੇ ਜਿਹੜਾ ਹੈਗਾ ਗ੍ਰੀਸ, ਇਹ ਜਿਹੜੇ ਚਾਰ ਕੰਟਰੀ ਆ ਖਾਸ, ਜੇ ਤੁਸੀਂ ਇੱਥੇ ਕਿਤੇ ਜਾਓ ਨਾ ਇਹ ਇਹਨਾਂ ਦੇ ਜਿਹੜੀ ਸਰੀਰਾਂ ਦੀ ਬਣਤਰ ਵੀ ਇੱਕੋ ਜਿਹੀ ਉਦਾਂ ਦੀ ਆ, ਇਹਨਾਂ ਦੀ ਡਾਇਟ ਆ ਜਿਹੜੀ ਜਿਹਨੂੰ ਮੈਡੀਟਰੇਨੀਅਨ ਇੱਥੇ ਆਪਣੇ ਅਮਰੀਕਾ ਚ ਵੀ ਉਹ ਐਡਵਰਟਾਈਜ਼ਮੈਂਟ ਕਰਦੇ ਮੈਡੀਟਰੇਨੀਅਨ ਡਾਇਟ ਜਿਹਨੂੰ ਕਹਿੰਦੇ ਆ, ਹਾਂ ਉਹ ਮੈਡੀਟਰੇਨੀਅਨ ਡਾਇਟ ਉਹਨਾਂ ਦੀ ਆ ਇਹਨਾਂ ਚਾਰਾਂ ਕੰਟਰੀਆਂ ਦੀ, ਇਟਲੀ ਤੇ ਗ੍ਰੀਸ ਤੇ ਪੁਰਤਗਾਲ ਤੇ ਸਪੇਨ। ਇਹ ਮੀਡੀਅਮ ਬੈਲਟ ਮੀਡੀਅਮ ਲੋਕ ਹੁੰਦੇ, ਬਹੁਤੇ ਉੱਚੇ ਲੰਮੇ ਜਵਾਨ ਨਹੀਂ ਹੁੰਦੇ, ਇਹ ਮੀਡੀਅਮ ਜਿਹੇ ਸਾਈਜ਼ ਦੇ ਹੁੰਦੇ ਆ ਇਹ ਸਾਰੇ, ਤੇ ਇਹਨਾਂ ਦੇ ਆਮ ਕਰਕੇ ਕੀ ਹੁੰਦਾ ਇਟਲੀ ਦੇ ਵਿਚ ਥੋੜਾ ਘੱਟ ਮਤਲਬ ਥੋੜੇ ਭੂਰੇ ਵਾਲਾਂ ਵਾਲੇ ਲੋਕ ਹੈਗੇ ਆ, ਪਰ ਜਿਹੜੇ ਦੂਸਰੇ ਤਿੰਨ ਆ ਗ੍ਰੀਸ ਤੇ ਸਪੇਨ ਤੇ ਪੁਰਤਗਾਲ, ਇਹਨਾਂ ਦੇ ਸਾਰਿਆਂ ਦੇ ਬਾਲ ਕਾਲੇ ਹੁੰਦੇ ਆ, ਇਟਲੀ ਵਾਲਿਆਂ ਦੇ ਵਿਚ ਦੋਨੇ ਤਰ੍ਹਾਂ ਦੇ ਮਿਕਸ ਆ ਥੋੜੀ ਜਿਹੀ ਖੱਟ ਸਕਦੀ, ਉਹਦੇ ਕੁਛ ਜਿਹੜੇ ਲੋਕ ਆ ਉਹ ਹੈਗੇ ਆ ਭੂਰੇ ਵਾਲਾਂ ਵਾਲੇ ਇਟਲੀ ਦੇ ਵਿਚ, ਤੇ ਪਰ ਇਹਨਾਂ ਤਿੰਨਾਂ ਦੇ ਵਿਚ ਘੱਟ ਆ। ਹੁਣ ਸਪੇਨ ਆ ਜਿਹੜਾ ਉਹਨੇ ਫਿਰ ਅਮਰੀਕਾ ਨੂੰ ਖੱਟ ਸਾਹਿਬ ਜੀ ਕਿਹਾ ਤਾਂ ਨਾ ਕਰ ਦਿੱਤੀ ਕਿ ਜਿਹੜੇ ਤੇਰੇ ਇੱਥੇ ਮਿਲਟਰੀ ਦੇ ਬੇਸ ਆ ਸਪੇਨ ਦੇ ਵਿਚ, ਮੈਂ ਤੈਨੂੰ ਇੱਥੋਂ ਆਪਣੇ ਜਹਾਜ਼ ਲਾ ਕੇ ਇਰਾਨ ਤੇ ਹਮਲਾ ਕਰਨ ਨਹੀਂ ਦੇਣਾ, ਸੋ ਇੱਥੋਂ ਤੂੰ ਨਾ ਆਸ ਰੱਖੀ। ਉਹਦੇ ਕਰਕੇ ਫਿਰ ਟਰੰਪ ਸਾਹਿਬ ਖਾਕ ਸਾਹਿਬ ਜੀ ਹੋ ਗਏ ਲੋਹੇ ਲੱਗ ਕੇ, ਲੋਹੇ ਲੱਗ ਕੇ ਹੋ ਕੇ ਫਿਰ ਇਹਨਾਂ ਨੇ ਅੱਜ ਜਿਹੜੀ ਆ ਟਰੰਪ ਸਾਹਿਬ ਨੇ ਸਪੇਨ ਨਾਲ ਕਹਿੰਦਾ ਵੀ ਮੈਂ ਸਪੇਨ ਦੇ ਨਾਲ ਸਾਰੇ ਵਪਾਰਕ ਜਿਹੜੇ ਤੇ ਰਾਜਨੀਤਿਕ ਜਿਹੜੇ ਰਿਸ਼ਤੇ ਨਾਤੇ ਹੈਗੇ ਆ ਉਹ ਮੈਂ ਤੋੜ ਦਿੱਤੇ, ਟੁੱਟ ਗਈ ਆਪਣੀ। ਤੇ ਟਰੰਪ ਸਾਹਿਬ ਨੇ ਜਰਮਨੀ ਦੇ ਚੈਂਸਲਰ ਜਿਹੜੇ ਆ ਫਰੈਡਰਿਕ ਮਰਸ, ਉਹ ਇੱਥੇ ਆਏ ਸੀਗੇ ਵਾਈਟ ਹਾਊਸ ਦੇ ਵਿਚ, ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਸਮੇਂ ਉਹਨੇ ਕਿਹਾ ਕਿ US ਜਿਹੜਾ ਆ ਆਪਣੇ ਹੈਗਾ ਖਾਕ ਸਾਹਿਬ ਜੀ ਸੈਕਟਰੀ ਟ੍ਰੇਜਰੀ ਸੈਕਟਰੀ ਆ ਜਿਹੜੇ ਅਮਰੀਕਾ ਦੇ ਸਕਾਟ ਬਸੈਂਟ ਉਹਨਾਂ ਦਾ ਨਾਂ ਆ, ਉਹਨਾਂ ਨੂੰ ਟਰੰਪ ਸਾਹਿਬ ਨੇ ਹੁਕਮ ਦੇ ਦਿੱਤਾ ਉੱਥੇ ਕਿ ਤੂੰ ਭਾਈ ਜਿਹੜੇ ਇਹਦੇ ਨਾਲ
1: ਚੀਮਾ ਸਾਹਿਬ ਹੋਲਡ ਕਰੋ, ਡਾਕਟਰ ਸਾਹਿਬ ਪਹੁੰਚ ਗਏ। ਜੀ ਡਾਕਟਰ ਸਾਹਿਬ ਚੀਮਾ ਸਾਹਿਬ ਜੀ ਨਾਲ ਚੀਮਾ ਸਾਹਿਬ ਕਰ ਲੋ ਜੀ ਤੁਸੀਂ
2: ਪ੍ਰੋਗਰਾਮ ਕਰ ਰਹੇ ਹਾਂ ਇਸ ਕਰਕੇ ਦੂਸਰਾ ਫੋਨ ਆ
1: ਠੀਕ ਹੈ ਜੀ। ਚੀਮਾ ਸਾਹਿਬ ਨੂੰ ਇੱਕ ਦੋ ਮਿੰਟ ਦੇ ਦਿਓ ਜੀ ਖਤਮ ਕਰ ਦੇਣ। ਚੀਮਾ ਸਾਹਿਬ ਖਤਮ ਕਰ ਲੋ ਜੀ।
0: ਅੱਛਾ ਇਸ ਜੀ ਆਪਣੀ ਅਮਰੀਕਾ ਦੀ ਖਤਮ, ਇਹਦੇ ਨਾਲ ਸਾਥ ਸਾਹਿਬ ਦੀ ਇੱਕ ਹੋਰ ਆ ਜਿਹੜੀ ਉਹ ਜਿਹੜਾ ਯੂਕੇ ਹੈਗਾ ਉਹਨਾਂ ਦੇ ਨਾਲ ਵੀ ਜਿਹੜੇ ਟਰੰਪ ਸਾਹਿਬ ਆ ਕਾਫੀ ਨਾਰਾਜ਼ ਆ ਕਿਉਂਕਿ ਉਹਨਾਂ ਨੇ ਵੀ ਸਖ ਸਾਹਿਬ ਦੀ ਜਿਹੜੀ ਹੈਗੀ ਆ ਆਪਣੀ ਹਾਂਜੀ ਮਨਾ ਕਰ ਦਿੱਤਾ ਉਹਨੇ ਵੀ ਤੇ ਉਹ ਹੋਇਆ ਏਦਾਂ। ਸਖ ਸਾਹਿਬ ਜੀ ਪਹਿਲਾਂ ਇੰਗਲੈਂਡ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਥੋੜਾ ਜਿਹਾ ਜਿਹਨੂੰ ਕਹਿੰਦੇ ਆ ਸਾਹ ਭਰਿਆ ਸੀ ਅਮਰੀਕਾ ਵੱਲੋਂ ਤੇ ਉਹਨਾਂ ਦਾ ਜਿਹੜਾ ਉੱਥੇ ਬੇਸ ਆ ਨਾ ਸਾਈਪ੍ਰਸ ਦੇ ਵਿੱਚ ਆ ਉੱਥੇ ਬ੍ਰਿਟਿਸ਼ ਗਵਰਨਮੈਂਟ ਆ ਜਿਹੜੀ ਉਹਦਾ ਮਿਲਟਰੀ ਬੇਸ ਉੱਥੇ ਹੈਗਾ ਸਾਈਪ੍ਰਸ ਦੇ ਵਿੱਚ ਤੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਈ ਤੇ ਜਿਹੜਾ ਇਰਾਨ ਆ ਉਹਨੇ ਉਸ ਬੇਸ ਦੇ ਉੱਤੇ ਵੀ ਜਾ ਕੇ ਹਮਲਾ ਕਰ ਦਿੱਤਾ ਸਾਈਪ੍ਰਸ ਦੇ ਵਿੱਚ ਜਿਹੜਾ ਬ੍ਰਿਟਿਸ਼ ਗਵਰਨਮੈਂਟ ਦਾ ਬੇਸ ਸੀਗਾ। ਉਸ ਤੋਂ ਬਾਅਦ ਫਿਰ ਇੰਗਲੈਂਡ ਜਿਹੜਾ ਉਹ ਚੁੱਪ ਕਰਕੇ ਬਹਿ ਗਿਆ ਉਹ ਕਹਿੰਦਾ ਮੈਂ ਨਹੀਂ ਲੱਗਣਾ ਤੇਰੇ ਨਾਲ। ਸੋ ਇਹ ਇਹਦੀ ਗੱਲਬਾਤ ਸੀਗੀ ਜੀ।
2: ਹਾਂਜੀ ਸਤਿ ਸ੍ਰੀ ਅਕਾਲ ਜੀ ਜੀਮਾ ਸਾਹਿਬ ਖੱਕ ਸਾਹਿਬ। ਅੱਜ ਦਾ ਜਿਹੜਾ ਦੌਰ ਆ
0: ਜੀ
2: ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਅੱਜ ਕੱਲ ਜਿਹੜਾ ਹਾਲਾਤ ਚੱਲ ਰਿਹਾ ਉਹਦੇ ਮੁਤਾਬਕ ਚੀਮਾ ਸਾਹਿਬ ਦੇ ਪ੍ਰੋਗਰਾਮ ਜ਼ਿਆਦਾ ਲੋਕ ਸੁਣਨਗੇ, ਸਿਹਤ ਵਿਗਿਆਨ ਦੇ ਸੰਬੰਧ ਚ ਥੋੜੇ ਜਿਹੇ ਘੱਟ ਸੁਣਨਗੇ ਵੀ ਚੱਲ ਇਹ ਤੇ ਚੱਲਦਾ ਹੀ ਰਹਿਣਾ ਆ ਤੇ ਆਹ ਜਿਹੜੀ ਲੜਾਈ ਲੱਗੀ ਇਹਦੇ ਬਾਰੇ ਸੁਣੀਏ ਵੀ ਚੀਮਾ ਸਾਹਿਬ ਕੀ ਕਹਿੰਦੇ
1: ਸਿਹਤ ਫੇਰ ਠੀਕ ਕਰ ਲਾਂਗੇ ਪਹਿਲਾਂ ਬਚੀਏ ਤੇ ਸਹੀ ਲੰਬੀ ਬਾਤ ਜੀ ਜੀ ਜੀ।
2: ਸੋ ਅਸੀਂ ਚਲੋ ਅਸੀਂ ਆਪਣਾ ਕਰਮ ਕਰਨਾ ਹੈਗਾ ਆ ਉਹ ਕਰਦੇ ਹਾਂ ਅਸੀਂ ਸਿਸਟਮੈਟਿਕ ਚੱਲਦਿਆਂ ਹੋਇਆਂ ਅੱਜ ਇਸ ਸਟੇਜ ਤੇ ਪਹੁੰਚੇ ਹਾਂ ਵੀ ਇਸ ਸਰੀਰ ਦੀ ਰਚਨਾ ਦੇ ਬਾਰੇ ਦੱਸਦਿਆਂ ਹੋਇਆਂ। ਕੱਲ ਦਾ ਮੇਰਾ ਪ੍ਰੋਗਰਾਮ ਅੰਗਰੇਜ਼ੀ ਦੇ ਵਿੱਚ ਸੀਗਾ ਔਰ ਸਕਿਨ ਦੇ ਸੰਬੰਧ ਦੇ ਵਿੱਚ ਜ਼ਿਆਦਾਤਰ ਸੀ ਕਿ ਸਕਿਨ ਜਿਹੜੀ ਹੈ ਉਹ ਕੀ ਚੀਜ਼ ਹੈਗੀ ਆ। ਅਸੀਂ ਹੱਡੀਆਂ ਦੇ ਢਾਂਚੇ ਬਾਰੇ ਦੱਸਿਆ, ਰੀੜ ਦੀ ਹੱਡੀ ਬਾਰੇ ਦੱਸਿਆ, ਅਲੱਗ ਅਲੱਗ ਜਿਹੜੇ ਪਿੱਲਰ ਬਣਾਏ ਨੇ ਕੁਦਰਤ ਨੇ ਜਾਂ ਬੀਮ ਪਾਏ ਨੇ ਇਸ ਸਰੀਰ ਦੇ ਵਿੱਚ, ਸ਼ੋਲਡਰ ਗਿਲਡਰ ਜਾਂ ਪੈਲਵਿਕ ਗਿਲਡਰ ਜਿਹਨੂੰ ਅਸੀਂ ਕਹਿੰਦੇ ਹਾਂ ਇਹ ਬਣਾਏ ਨੇ। ਇਹਨਾਂ ਦੇ ਬਾਰੇ ਮੈਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਆ ਔਰ ਉਹਨਾਂ ਦੇ ਵਿੱਚ ਕਿਹੜੇ ਕਿਹੜੇ ਅੰਗ ਨੇ ਉਹਨਾਂ ਦੇ ਵਿਸਥਾਰ ਆਪਾਂ ਬਾਅਦ ਕਰਾਂਗੇ, ਲੇਕਿਨ ਹਾਂ ਉਹਨਾਂ ਦੀ ਜਾਣਕਾਰੀ ਮੈਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਦੱਸ ਦਿੱਤੀ ਸੀ ਵੀ ਇਹਨਾਂ ਦੀ ਜਾਣਕਾਰੀ ਜਿਹੜੀ ਹੈ ਉਹ ਆ ਹੈਗੀ ਆ ਠੀਕ ਹੈ ਜੀ। ਸੋ ਅੱਜ ਅਸੀਂ ਸਕਿਨ ਦੇ ਸੰਬੰਧ ਦੇ ਵਿੱਚ ਤੁਹਾਡੇ ਨਾਲ ਵਿਚਾਰ ਕਰਾਂਗੇ ਵੀ ਸਕਿਨ ਜਿਹੜੀ ਹੈ ਇਹ ਸਰੀਰ ਦੇ ਵਿੱਚ ਸਭ ਤੋਂ ਵੱਡਾ ਆਰਗਨ ਆ
0: ਜੀ।
2: ਲਿਵਰ ਹੈ, ਕਿਡਨੀ ਹੈ, ਹਾਰਟ ਹੈ, ਫੇਫੜੇ ਨੇ, ਇਹਨਾਂ ਦਾ ਏਰੀਆ ਬੜਾ ਲਿਮਿਟਡ ਆ। ਲੇਕਿਨ ਜਿਹੜੀ ਚਮੜੀ ਹੈ ਇਹਦਾ ਏਰੀਆ ਜਿਹੜਾ ਆ ਉਹ ਬਹੁਤ ਜ਼ਿਆਦਾ ਹੈਗਾ ਆ ਔਰ ਉਸ ਏਰੀਏ ਦੇ ਮੁਤਾਬਕ ਇਹ ਸਭ ਤੋਂ ਵੱਡਾ ਵੀ ਤੇ ਸਭ ਤੋਂ ਭਾਰਾ ਅੰਗ ਵੀ ਸਾਡੇ ਸਰੀਰ ਦਾ ਇਹੀ ਹੈਗਾ ਆ ਹਾਂਜੀ। ਇਸ ਸੰਬੰਧ ਚ ਆਪਾਂ ਜਾਣਕਾਰੀ ਕਰਨੀ ਆ ਬਈ ਇਹਦੇ ਵਿੱਚ ਕੀ ਹੈਗਾ ਤੇ ਕਿਹੜੀ ਇਹਦੀ ਇੰਪੋਰਟੈਂਸ ਹੈਗੀ ਆ ਜਿਹਦੇ ਕਰਕੇ ਅਸੀਂ ਇਹਨੂੰ ਜਾਣਨਾ ਹੈਗਾ। ਇੱਕ ਤਾਂ ਇਹ ਆ ਵੀ ਇਸ ਚਮੜੀ ਦੇ ਤਿੰਨ ਲੇਅਰ ਨਿਕਲਦੀ ਆ, ਐਂ ਨੀ ਵੀ ਆਪਾਂ ਚਮੜੀ ਵੇਖ ਲਈ ਤੇ ਠੀਕ ਹੈ ਉੱਤੇ ਤੰਬੂ ਤਾਣ ਦਿੱਤਾ ਗਿਆ ਤੇ ਤੰਬੂ ਹੈਗਾ ਆ। ਸਾਰੇ ਅੰਗਾਂ ਦੇ ਉੱਪਰ ਤਾਣਿਆ ਹੋਇਆ ਤੰਬੂ ਹੈਗਾ ਆ ਇਹ ਔਰ ਉਸ ਤੰਬੂ ਦੇ ਮੁਤਾਬਕ ਇਸ ਤੰਬੂ ਦੇ ਤਿੰਨ ਲੇਅਰ ਆ ਔਰ ਤਿੰਨਾਂ ਲੇਅਰਾਂ ਨੂੰ ਅਸੀਂ ਕਹਿੰਦੇ ਆ ਐਪੀਡਰਮਿਸ, ਡਰਮਿਸ ਤੇ ਹਾਈਪੋਡਰਮਿਸ। ਐਪੀਡਰਮਿਸ ਦਾ ਮਤਲਬ ਹੁੰਦਾ ਉੱਪਰ ਵਾਲਾ, ਡਰਮਿਸ ਦਾ ਮਤਲਬ ਹੈ ਅਸਲ ਜਿਹੜੀ ਚੀਜ਼ ਹੈਗੀ ਹੈ, ਹਾਈਪੋ ਦਾ ਮਤਲਬ ਹੁੰਦਾ ਆ ਹੇਠਾਂ ਵਾਲਾ ਜਿਹੜਾ ਉਹਦੇ ਡਰਮਿਸ ਦੇ ਵੀ ਹੇਠਾਂ ਹੈਗਾ ਆ ਉਸ ਨੂੰ ਅਸੀਂ ਕਹਿੰਦੇ ਆ ਹਾਈਪੋਡਰਮਿਸ ਲੇਅਰ ਹੈਗਾ ਆ ਹਾਂਜੀ। ਸੋ ਇਹਦੇ ਮੁਤਾਬਕ ਇਸ ਤਿੰਨ ਲੇਅਰ ਹੈਗੇ ਨੇ ਔਰ ਤਿੰਨਾਂ ਲੇਅਰਾਂ ਦੇ ਵਿੱਚ ਹੀ ਅਲੱਗ ਅਲੱਗ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ। ਜਿਹੜਾ ਐਪੀਡਰਮਿਸ ਵਾਲਾ ਲੇਅਰ ਹੈ ਇਹ ਇੱਕ ਤਰ੍ਹਾਂ ਦਾ ਜਿਵੇਂ ਅਸੀਂ ਗਾਰਬੇਜ ਘਰ ਦੇ ਬਰਲੇ ਪਾਸੇ ਬਾਹਰਲੇ ਪਾਸੇ ਰੱਖਦੇ ਆ ਨਾ
0: ਜੀ,
2: ਘਰ ਦੇ ਬਾਕੀ ਸਾਰਾ ਸਮਾਨ ਜਿਹੜਾ ਇਧਰ ਉਧਰ ਕਰਕੇ ਗਾਰਬੇਜ ਬਾਹਰਲੇ ਪਾਸੇ ਜਿੱਥੋਂ ਬਾਹਰ ਨੂੰ ਜਾਣੇ ਆ ਜਿੰਨਾ ਵੀ ਗਾਰਬੇਜ ਹੁੰਦਾ ਉੱਥੇ ਇਕੱਠਾ ਕਰੀ ਜਾ ਰਹੇ ਆ ਔਰ ਇਸੇ ਤਰ੍ਹਾਂ ਐਪੀਡਰਮਸ ਦਾ ਇੱਕ ਐਸਾ ਏਰੀਆ ਹੈ ਜਿੱਥੇ ਸਾਡਾ ਸਾਰਾ ਇਸ ਸਕਿਨ ਦਾ ਜਿੰਨਾ ਵੀ ਗਾਰਬੇਜ ਹੁੰਦਾ ਹੈ ਉਹ ਸਾਰੇ ਦਾ ਸਾਰਾ ਗਾਰਬੇਜ ਇੱਥੋਂ ਹੀ ਬਾਹਰ ਨਿਕਲ ਜਾਂਦਾ ਹੈ, ਅੰਦਰ ਨੂੰ ਨਹੀਂ ਜਾਂਦਾ। ਬਹੁਤ ਸਾਰੇ ਅੰਗਾਂ ਦਾ ਆਪਾਂ ਜਦੋਂ ਵਿਸਥਾਰ ਕੀਤਾ ਸੀ ਤੇ ਇਹ ਗੱਲ ਕਹੀ ਸੀ ਵੀ ਕੁਛ ਅੰਗਾਂ ਦੇ ਵਿੱਚੋਂ ਗਾਰਬੇਜ ਤਾਂ ਸਾਰਿਆਂ ਚੋਂ ਨਿਕਲਦਾ, ਪਰ ਕੁਛ ਅੰਗਾਂ ਦਾ ਗਾਰਬੇਜ ਜਿਹੜਾ ਆ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਸੀਕ੍ਰੀਸ਼ਨ, ਕੁਛ ਅੰਗਾਂ ਦੇ ਗਾਰਬੇਜ ਨੂੰ ਅਸੀਂ ਕਹਿੰਦੇ ਹਾਂ ਐਕਸਕ੍ਰੀਸ਼ਨ। ਔਰ ਸੀਕ੍ਰੀਸ਼ਨ ਦਾ ਮਤਲਬ ਇਹ ਸੀ ਵੀ ਜਿਹੜੇ ਅੰਗਾਂ ਦੇ ਵਿੱਚੋਂ ਗਾਰਬੇਜ ਨਿਕਲਦਾ ਹੈ ਉਹਨਾਂ ਵਾਸਤੇ ਤੇ ਉਹ ਗਾਰਬੇਜ ਹੀ ਹੈ, ਲੇਕਿਨ ਦੂਜੇ ਅੰਗਾਂ ਵਾਸਤੇ ਉਹ ਜਿਹੜਾ ਹੈ ਇਸਤੇਮਾਲ ਹੋ ਜਾ ਸਕਣ ਵਾਲੀ ਚੀਜ਼ ਆ। ਜਦੋਂ ਇਹ ਗੱਲ ਕਰਦੇ ਸੀ ਤੇ ਮੈਂ ਮਧੂਮੱਖੀ ਦੇ ਸ਼ਹਿਦ ਦੀ ਗੱਲ ਕੀਤੀ ਸੀ ਵੀ ਸ਼ਹਿਦ ਜਿਹੜਾ ਆ ਉਹ ਆਮ ਤੌਰ ਤੇ ਸਾਡੇ ਵਾਸਤੇ ਤਾਂ ਸ਼ਹਿਦ ਆ ਤੇ ਮਧੂਮੱਖੀ ਵਾਸਤੇ ਕੀ ਆ ਉਹ ਵੇਸਟੇਜ ਹੈਗਾ। ਸੋ ਇਸ ਤਰ੍ਹਾਂ ਕਰਕੇ ਬਹੁਤ ਸਾਰੇ ਅੰਗਾਂ ਦਾ ਗਾਰਬੇਜ ਤਾਂ ਇਸ ਤਰ੍ਹਾਂ ਸੀਗਾ ਭਾਈ ਇਹ ਗਾਰਬੇਜ ਹੀ ਹੈ, ਤੇ ਬਹੁਤ ਸਾਰੇ ਅੰਗਾਂ ਦਾ ਗਾਰਬੇਜ ਦੂਜਿਆਂ ਦੇ ਇਸਤੇਮਾਲ ਹੁੰਦਾ ਸੀ। ਮੈਂ ਐਪੀਡਰਮਸ ਦੀ ਗੱਲ ਕਰ ਰਿਹਾ ਸਾਂ ਤੇ ਇਹ ਐਪੀਡਰਮਸ ਦਾ ਜਿਹੜਾ ਗਾਰਬੇਜ ਹੈ ਇਹ ਐਗਜ਼ੋਟੌਕਸਨੀ ਹੈ, ਬਾਹਰਲੇ ਪਾਸੇ ਹੀ ਸੀਕ੍ਰੀਸ਼ਨ ਹੈ ਭਾਵ ਸੀਕ੍ਰੀਟ ਕਰਕੇ ਅਸੀਂ ਇਸ ਨੂੰ ਬਾਹਰ ਭੇਜ ਦਿੰਨੇ ਹਾਂ ਔਰ ਉਸ ਤੋਂ ਬਾਅਦ ਇਹ ਅੰਦਰ ਨਹੀਂ ਜਾਂਦਾ ਹੈਗਾ। ਇੱਕ ਤਾਂ ਇਸ ਐਪੀਡਰਮਸ ਦੀ ਗੱਲ ਇਹ ਆ, ਦੂਸਰੀ ਇਸ ਐਪੀਡਰਮਸ ਦੇ ਵਿਚ ਬਹੁਤ ਸਾਰੀਆਂ ਨਰਵ ਤੰਤੂਜ ਨੇ। ਬੜੀ ਹੈਰਾਨੀ ਦੀ ਗੱਲ ਆ ਭਈ ਹੁਣ ਤੱਕ ਸਾਡੇ ਜਿੰਨੇ ਵੀ ਪ੍ਰਚਾਰਕ ਆ ਜਿੰਨੇ ਵੀ ਧਾਰਮਿਕ ਵਿਸ਼ੇ ਹੈਗੇ ਆ ਉਹਨਾਂ ਦੇ ਵਿਚ ਇਹ ਗੱਲ ਕਹੀ ਜਾਂਦੀ ਆ ਵੀ ਸਾਡੀਆਂ ਪੰਜ ਗਿਆਨ ਇੰਦਰੀਆਂ ਨੇ। ਚੀਮਾ ਸਾਹਿਬ ਤੁਸੀਂ ਸੁਣ ਰਹੇ ਹੋਣੇ ਧਿਆਨ ਨਾਲ ਇਸ ਗੱਲ ਨੂੰ, ਮੇਰਾ ਖਿਆਲ ਚੀਮਾ ਸਾਹਿਬ ਚਲੇ ਗਏ ਛੁੱਟੀ ਚਾਹ ਪੀਣ। ਸੋ ਪੰਜ ਗਿਆਨ ਇੰਦਰੀਆਂ ਆਮ ਤੌਰ ਤੇ ਅਸੀਂ ਗਿਣਦੇ ਹਾਂ ਪਰ ਅਸੀਂ ਸਕਿਨ ਨੂੰ ਭੁੱਲ ਜਾਂਦੇ ਹਾਂ
0: ਜੀ।
2: ਪਹਿਲੀ ਸਾਡੀ ਗਿਆਨ ਇੰਦਰੀ ਹੈਗੀ ਆ, ਜਿਸ ਤਰ੍ਹਾਂ ਅਸੀਂ ਜੀਭ ਨੂੰ ਟੇਸਟ ਦੀ ਇੰਦਰੀ ਕਹਿੰਦੇ ਹਾਂ, ਨੱਕ ਨੂੰ ਸੁੰਘਣ ਦੀ ਇੰਦਰੀ ਕਹਿੰਦੇ ਹਾਂ, ਅੱਖਾਂ ਨੂੰ ਵੇਖਣ ਦੀ ਇੰਦਰੀ ਕਹਿੰਦੇ ਹਾਂ, ਕੰਨਾਂ ਨੂੰ ਸੁਣਨ ਦੀ ਇੰਦਰੀ ਕਹਿੰਦੇ ਹਾਂ ਔਰ ਸੈਕਸ ਆਰਗਨਸ ਨੂੰ ਵੀ ਅਸੀਂ ਇੰਦਰੀ ਕਹਿੰਦੇ ਹਾਂ, ਜਿਹੜੀ ਸੈਂਸੇਸ਼ਨ ਬਾਹਰ ਦੇ ਸਵਾਦ ਸਾਨੂੰ ਬਾਹਰੋਂ ਲੈ ਕੇ ਤੇ ਅੰਦਰ ਭੇਜਦੀ ਹੈ। ਤੇ ਪੰਚਾਂ ਕਾ ਗੁਰ ਏਕ ਧਿਆਨ, ਇਹਨਾਂ ਸਾਰੀਆਂ ਗਿਆਨ ਇੰਦਰੀਆਂ ਦਾ ਲਿਆ ਹੋਇਆ ਗਿਆਨ ਸਾਡੇ ਧਿਆਨ ਦੇ ਵਿਚ ਜਾ ਕੇ ਜਦੋਂ ਇਕੱਠਾ ਹੁੰਦਾ ਹੈ ਤੇ ਧਿਆਨ ਫਿਰ ਉਸ ਬਾਰੇ ਫੈਸਲਾ ਕਰਦਾ ਆ ਵੀ ਜਿਹਨੂੰ ਮੈਂ ਸਾਹਮਣੇ ਵੇਖ ਰਿਹਾ ਹਾਂ ਕੀ ਇਹ ਉਹੀ ਗੁਰਦੀਪ ਸਿੰਘ ਆ
0: ਜੀ,
2: ਜਿਹਨੂੰ ਮੇਰੇ ਕੰਨ ਸੁਣ ਰਹੇ ਨੇ ਕੀ ਇਹ ਉਹੀ ਗੁਰਦੀਪ ਸਿੰਘ ਹੀ ਹੈ, ਜਿਹਨੂੰ ਕਿਸੇ ਚੀਜ਼ ਨੂੰ ਅਸੀਂ ਸੁੰਘਦੇ ਆ ਨੱਕ ਸੁੰਘਦਾ ਆ ਤੇ ਇਹ ਟੇਸਟ ਭਾਈ ਇਹ ਜਿਹੜਾ ਹੁਣ ਹਲਵਾ ਬਣਿਆ ਤਾਜ਼ਾ ਤਾਜ਼ਾ ਇਹ ਉਹਦੀ ਸਮੈਲ ਆ
0: ਜੀ,
2: ਇਹ ਚਿਕਨ ਬਣਿਆ ਉਹਦੀ ਸਮੈਲ ਆ, ਇਹਦਾ ਫੈਸਲਾ ਜਿਹੜਾ ਆ ਉਹ ਧਿਆਨ ਕਰਦਾ ਹੈਗਾ
0: ਜੀ। ਡਾਕਟਰ ਸਾਹਿਬ ਮੈਨੂੰ ਦੋ ਸਕਿੰਟ ਮੈਨੂੰ ਦਿਓ। ਡਾਕਟਰ ਸਾਹਿਬ ਬਾਣੀ ਦੇ ਵਿਚ ਵੀ ਨਾ ਜਿਹੜੀ ਕਈ ਜਗ੍ਹਾ ਤੇ ਗਿਆਨ ਇੰਦਰੀਆਂ ਜਿਹੜੀਆਂ ਉਹਨਾਂ ਦੇ ਗਿਣਤੀ ਹੋਰ ਦੱਸੀ ਆ ਕਈ ਜਗ੍ਹਾ ਤੇ ਹੋਰ। ਇੱਕ ਟਾਈਮ ਬਾਣੀ ਦੇ ਵਿਚ ਇਹ ਵੀ ਪੰਕਤੀ ਆਉਂਦੀ, ਨੌ ਦੁਆਰੇ ਪ੍ਰਗਟ ਕੀਤੇ ਦਸਵਾਂ ਗੁਪਤ ਰਖਾਇਆ, ਇਹ ਵੀ ਆਉਂਦੀ ਪੰਕਤੀ। ਉੱਥੇ ਗੁਰੂ ਸਾਹਿਬਾਂ ਨੇ ਦਸ ਦੁਆਰੇ ਦਸ ਗਿਆਨ ਇੰਦਰੀਆਂ ਦੱਸੀਆਂ, ਦੋ ਤੁਹਾਡੀਆਂ ਨਾਸਾਂ, ਦੋ ਤੁਹਾਡੀਆਂ ਅੱਖਾਂ, ਦੋ ਤੁਹਾਡੇ ਕੰਨ, ਇਹ ਹੋ ਗਈਆਂ ਛੇ ਤੇ ਸੱਤਵਾਂ ਹੋ ਗਿਆ ਤੁਹਾਡਾ ਮੂੰਹ ਤੇ ਫੇਰ ਟੋਇਲਟ ਵਾਲੀ ਜਗ੍ਹਾ, ਅੱਠਵੀਂ ਤੇ ਨੌਵੀਂ ਹੋ ਗਈ ਪਿਸ਼ਾਬ ਵਾਲੀ ਜਗ੍ਹਾ। ਸੋ ਦਸਵਾਂ ਆ ਜਿਹੜਾ ਦੁਆਰ ਗੁਪਤ ਰਖਾਇਆ ਉਹ ਦਿਮਾਗ ਨੂੰ ਕਹਿੰਦੇ ਆ। ਸੋ ਬਾਣੀ ਦੇ ਵਿਚ ਇਹ ਵੀ ਲਿਖਿਆ ਦਸ ਦੁਆਰ ਆ ਜਿਹੜੇ ਸਾਡੇ ਦਸ ਗਿਆਨ ਇੰਦਰੀਆਂ ਦੱਸੀਆਂ।
2: ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਨ੍ਹਾਂ ਨੂੰ ਅਲੱਗ ਅਲੱਗ ਤਰੀਕੇ ਤੇ ਗਿਣਤੀ ਕਰਨ ਦੇ ਨਾਲ ਅਲੱਗ ਅਲੱਗ ਵਿਦਵਾਨਾਂ ਵੱਲੋਂ, ਗੁਰੂ ਸਾਹਿਬ ਵੀ ਸਾਡੇ ਵਿਦਵਾਨ ਸਨ,
0: ਅਲੱਗ
2: ਅਲੱਗ ਵਿਦਵਾਨਾਂ ਵੱਲੋਂ ਉਹਦੀ ਗਿਣਤੀ ਵੱਖਰੀ ਵੱਖਰੀ ਕੀਤੀ ਗਈ ਹੈ। ਮੈਂ ਇਸੇ ਗੱਲ ਨੂੰ ਐਗਜ਼ਾਮਪਲ ਦੇਣ ਦੇ ਤੌਰ ਤੇ ਕਹਿ ਸਕਦਾ ਹਾਂ
0: ਜੀ
2: ਬਈ, ਜੇ ਤੇ ਬਣਤਰ ਵੇਖਣੀ ਹੈ ਤੇ ਰੀੜ ਦੀ ਹੱਡੀ ਦੇ 33 ਬਣ ਕੇ ਆ
0: ਜੀ, ਬਿਲਕੁਲ ਬਿਲਕੁਲ।
2: ਜੇ ਉਹਨਾਂ ਦੀ ਕੰਪੈਕਟ ਤੌਰ ਤੇ ਵੇਖਣਾ ਹੈ ਤੇ ਫੇਰ ਉਹ 26 ਬਣ ਕੇ ਆ,
0: 26 ਬਣ ਕੇ ਆ, ਬਿਲਕੁਲ ਬਿਲਕੁਲ
2: ਬਿਲਕੁਲ। ਜੇ ਕਾਰ ਆਮਦ ਵਰਕਿੰਗ ਦੇ ਤੌਰ ਤੇ ਵੇਖਣਾ ਹੈ ਤੇ ਫੇਰ ਸਾਰੇ 24 ਬਣ ਕੇ ਆ,
0: ਹਾਂਜੀ ਬਿਲਕੁਲ।
2: ਸੋ ਹਰ ਵਿਦਵਾਨ ਨੇ ਆਪਣੇ ਆਪਣੇ ਮੁਤਾਬਕ ਉਹਨਾਂ ਦਾ ਵਿਸ਼ਲੇਸ਼ਣ ਕਰਨਾ ਹੈ
0: ਵੱਖਰੇ ਵੱਖਰੇ ਸਮਿਆਂ ਤੇ, ਬਿਲਕੁਲ
2: ਸਮਿਆਂ ਤੇ ਵੱਖਰੀ ਵੱਖਰੀ ਗਿਆਨ ਦੇ ਮੁਤਾਬਕ ਉਹਨਾਂ ਨੇ ਆਪਣਾ ਆਪਣਾ ਐਕਸਪਲੇਨੇਸ਼ਨ ਦਿੱਤਾ ਆ।
0: ਇਸੇ
2: ਕਰਕੇ ਕੋਈ ਵੀ ਗਿਆਨ ਐਸਾ ਨਹੀਂ ਹੈਗਾ ਜਿਹੜਾ ਦੁਨੀਆਂ ਤੇ ਕਹੇ ਵੀ ਇਸ ਤੋਂ ਬਾਅਦ ਹੁਣ ਅਖੀਰ ਆ, ਭਾਵੇਂ
0: ਗੁਰਬਾਣੀ
2: ਇਹ ਠੀਕ ਆ ਵੀ ਗੁਰਬਾਣੀ ਅੱਜ ਦੇ ਵਕਤ ਦੇ ਵਿਚ ਜਦੋਂ ਤੋਂ ਰਚੀ ਗਈ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਅਜੇ ਕਿਸੇ ਵਿਦਵਾਨ ਨੂੰ ਉਹਦੇ ਤੇ ਕਿੰਤੂ ਪਰੰਤੂ ਕਰਨ ਦਾ ਮੌਕਾ ਨਹੀਂ ਮਿਲਿਆ।
0: ਬਿਲਕੁਲ
2: ਜਾਂ ਐਸੇ ਪੁਆਇੰਟ ਨਹੀਂ ਮਿਲੇ ਜਿਨ੍ਹਾਂ ਤੇ ਉਹ ਕਿੰਤੂ ਕਰ ਸਕਣ ਬਿਨਿਆ ਤਾਂ ਗੁਰੂ ਸਾਹਿਬ ਗਲਤ ਲਿਖ ਗਏ।
0: ਹਾਂਜੀ ਬਿਲਕੁਲ ਸਾਡੀ ਗੱਲ ਸਹੀ ਆ, ਪਰ ਕਰਦੇ ਹੈਗੇ ਉਹ ਵਿਦਵਾਨ ਨਹੀਂ ਹੈਗੇ ਜਿਹੜੇ ਕਰਦੇ ਆ, ਕਰਦੇ ਹੈਗੇ ਨੁਕਤਾ ਚੀਨੀ ਪਰ ਉਹ ਵਿਦਵਾਨ ਨਹੀਂ ਹੈਗੇ।
2: ਮੈਂ ਉਸ ਸੰਬੰਧ ਦੇ ਵਿਚ ਇਹ ਗੱਲ ਕਰਨੀ ਚਾਹੁੰਦਾ ਆ ਬੀ ਅੱਜ ਤੱਕ ਅਸੀਂ ਗੁਰਬਾਣੀ ਦੇ ਵਿਚ ਇਹ ਪੜ੍ਹਦੇ ਆਏ ਆ ਬੀ ਪੰਚਾਂ ਕਾ ਕੋ ਏਕ ਧਿਆਨ, ਹਾਂਜੀ ਭਾਵ ਕੀ ਇਹ ਸਾਡੀਆਂ ਪੰਜ ਗਿਆਨ ਇੰਦਰੀਆਂ ਦਾ ਜਿਹੜਾ ਆ ਉਹਨਾਂ ਦਾ ਇੱਕ ਗੁਰੂ ਆ ਤੇ ਇੱਕ ਥਾਂ ਤੇ ਪੁਆਇੰਟ ਤੇ ਉਹ ਸਾਰਾ ਖਜ਼ਾਨਾ ਇਕੱਠਾ ਹੁੰਦਾ ਆ ਜਿਹਨੂੰ ਅਸੀਂ ਧਿਆਨ ਕਹਿੰਦੇ ਆ, ਕੰਸਨਟ੍ਰੇਸ਼ਨ ਕਹਿੰਦੇ ਆ।
0: ਬਿਲਕੁਲ
2: ਉਸ ਕੰਸਨਟ੍ਰੇਸ਼ਨ ਦੇ ਮੁਤਾਬਕ ਹੀ ਅਗਰ ਅਸੀਂ ਕੰਸਨਟ੍ਰੇਟ ਕਰਦੇ ਆ ਤੇ ਫੇਰ ਅਸੀਂ ਬਾਕੀ ਦੀਆਂ ਸਾਰੀਆਂ ਗਿਆਨ ਇੰਦਰੀਆਂ ਦਾ ਗਿਆਨ ਪਿੱਛੇ ਭੁੱਲ ਜਾਂਦੇ ਆ।
0: ਜੀ
2: ਕਿਸ ਤਰ੍ਹਾਂ ਭੁੱਲ ਜਾਂਦੇ ਆ ਬਈ ਨੱਕ ਕੰਨ ਜੀਭ ਜੋ ਵੀ ਕੁਛ ਇਹਨਾਂ ਨੇ ਸੁਣਿਆ ਜੇ ਅਸੀਂ ਟੇਸਟ ਲੈ ਰਹੇ ਆ ਨਾ ਤੇ ਫਿਰ ਸਾਨੂੰ ਬਹੁਤ ਸਾਰੀਆਂ ਗੱਲਾਂ ਨਹੀਂ ਸੁਣਦੀਆਂ ਕਿਸੇ ਨੇ ਕੀ ਕਿਹਾ ਸੀਗਾ। ਜੇ ਅਸੀਂ ਕਿਸੇ ਥਾਂ ਤੇ ਕੰਸਨਟ੍ਰੇਟ ਕਰ ਲੈਂਦੇ ਆ ਨਾ ਤੇ ਫਿਰ ਬਹੁਤ ਸਾਰੀਆਂ ਗਿਆਨ ਇੰਦਰੀਆਂ ਦਾ ਗਿਆਨ ਪਿੱਛੇ ਰਹਿ ਜਾਂਦਾ ਹੈ।
0: ਬਿਲਕੁਲ
2: ਤੇ ਮੈਂ ਅੱਗੇ ਵੀ ਐਗਜ਼ਾਮਪਲ ਇੱਕ ਵਾਰ ਦਿੱਤੀ ਸੀ ਬਈ ਦੂਰ ਰਸੋਈ ਦੇ ਵਿਚ ਇੱਕ ਬੀਬੀ ਕੰਮ ਕਰ ਰਹੀ ਹੈ ਤੇ ਬੱਚਾ ਆਦਮੀ ਦੇ ਕੋਲ ਪਿਆ ਆਇਆ, ਆਦਮੀ ਇੱਕ ਕਿਤਾਬ ਦੇ ਵਿਚ ਇੰਨਾ ਜ਼ਿਆਦਾ ਮਗਨ ਹੈ ਵੀ ਉਹਨੂੰ ਯਾਦ ਹੀ ਨਹੀਂ ਵੀ ਬੱਚਾ ਮੇਰੇ ਕੋਲ ਪਿਆ ਤੇ ਬੱਚਾ ਰੋ ਰਿਹਾ। ਕੰਨ ਸੁਣ ਤਾਂ ਰਹੇ ਨੇ, ਆਵਾਜ਼ ਤਾਂ ਜਾ ਰਹੀ ਹੈ ਲੇਕਿਨ ਕੰਨਾਂ ਦੀ ਆਵਾਜ਼ ਧਿਆਨ ਨਹੀਂ ਸੁਣ ਰਿਹਾ, ਧਿਆਨ ਉਸ ਪਾਸੇ ਨਹੀਂ ਹੈ, ਇੰਜ ਕਹਿ ਲੋ ਵੀ ਕੰਨ ਉਹਨੂੰ ਉੱਥੇ ਪਹੁੰਚਾ ਨਹੀਂ ਰਹੇ ਜਾਂ ਧਿਆਨ ਦਾ ਕੇਂਦਰ ਕੁਛ ਹੋਰ ਆ। ਧਿਆਨ ਦਾ ਕੇਂਦਰ ਉਹ ਕਿਤਾਬ ਬਣ ਗਿਆ ਜਿਹਨੂੰ ਸਮਾਧੀ ਲਾਉਣਾ ਕਹਿ ਸਕਦੇ ਆ, ਸਮਾਧੀ ਇਸ ਤੇ ਹੋ ਗਿਆ ਤੇ ਰਸੋਈ ਦੇ ਵਿਚੋਂ ਘਰ ਵਾਲੀ ਆਵਾਜ਼ ਮਾਰਦੀ ਆ ਵੀ ਬੱਚਾ ਤੁਹਾਡੇ ਕੋਲ ਰੋ ਰਿਹਾ ਤੁਹਾਨੂੰ ਸੁਣਦਾ ਨੀ, ਤੁਹਾਡੀ ਸਮਾਧੀ ਕਿੱਥੇ ਲੱਗੀ ਹੈ? ਹੈ ਜੇ ਬਹੁਤਾ ਮਖੌਲ ਕਰਨਾ ਵਾ ਤੇ ਕਹਿੰਦੇ ਤੇਰੀ ਪੀਣੀ ਲੱਗੀ ਹੈ। ਪੀਨਿਕ ਸਮਾਧੀ ਕੋਈ ਚੀਜ਼ ਐਸੀ ਹੁੰਦੀ ਹੈ, ਪਰ ਅੱਜ ਜਿਹੜੀ ਮੈਂ ਗੱਲ ਕਰਨ ਲੱਗਿਆ ਹਾਂ ਅਸੀਂ ਇਹਨਾਂ ਪੰਜ ਗਿਆਨ ਇੰਦਰੀਆਂ ਦੇ ਵਿਚ ਚੀਮਾ ਸਾਹਿਬ ਸਕਿੰਨ ਨੂੰ ਗਿਣਦੇ ਹੀ ਨਹੀਂ
0: ਜੀ।
2: ਸਕਿੰਨ ਸਾਡੀ ਸਪਰਸ਼ ਦੇ ਰਾਹੀਂ, ਕਿਉਂਕਿ ਜਿੰਨੀਆਂ ਵੀ ਨਰਵਸ ਬ੍ਰੇਨ ਦੇ ਵਿਚੋਂ ਇਸ਼ੂ ਹੁੰਦੀਆਂ ਨੇ ਉਹਨਾਂ ਵਿਚੋਂ ਬਹੁਤੀਆਂ ਨਰਵਸ ਦਾ ਇੰਜਨ ਜਿਹੜਾ ਇੰਡ ਪਾਰਟ ਜਿਹੜਾ ਆ ਉਹ ਸਾਡੀ ਸਕਿੰਨ ਦੇ ਵਿਚ ਹੈਗਾ ਆ, ਸਾਡੇ ਐਪੀਡਰਮਿਸ ਦੇ ਵਿਚ ਹੈਗਾ ਆ
0: ਜੀ।
2: ਔਰ ਸਕਿੰਨ ਸਪਰਸ਼ ਮਹਿਸੂਸ ਕਰਦਾ, ਠੰਡ ਹੁੰਦੀ ਹੈ ਨਾ ਤੇ ਸਕਿੰਨ ਚਮੜੀ ਸਾਡੀ ਜਿਹੜੀ ਹੈ ਸੁੰਗੜ ਜਾਂਦੀ ਹੈਗੀ ਆ।
0: ਮੀਂਹ
2: ਪਾਣੀ ਚ ਜਾਓ ਨਾ ਤੁਸੀਂ ਨਹਾਉਂਦੇ ਰਹੋ ਕਾਫੀ ਦੇਰ, ਸਕਿੰਨ ਕੁਝ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ। ਧੁੱਪ ਚ ਜਾਓ ਨਾ ਮਤਲਬ ਉਸੇ ਤਰ੍ਹਾਂ ਇਹ ਸਕਿੰਨ ਇੱਕ ਸੈਂਸਰੀ ਆਰਗਨ ਹੈ, ਇਹ ਵੀ ਇੱਕ ਸੈਂਸ ਦਾ ਆਰਗਨ ਹੈ ਤੇ ਅਸੀਂ ਕਹਿ ਸਕਦੇ ਹਾਂ ਵੀ ਸਾਡੀਆਂ ਗਿਆਨ ਇੰਦਰੀਆਂ 6 ਹੈਗੀਆਂ
0: ਜੀ।
2: ਤੇ ਅੱਜ ਅਸੀਂ ਇਸ ਗਿਆਨ ਇੰਦਰੀ ਦੇ ਬਾਰੇ ਗੱਲ ਕਰ ਰਹੇ ਹਾਂ ਵੀ ਇਹਦੀ ਇੰਨੀ ਵੱਡੀ ਇੰਪੋਰਟੈਂਸ ਆ। ਮੈਂ ਇੱਕ ਹੋਰ ਐਗਜ਼ਾਮਪਲ ਦਿਆਂ, ਤੁਸੀਂ ਵੇਖਿਆ ਹੋਣਾ ਆ ਵੀ ਜਿੰਨੇ ਵੀ ਲੋਕਾਂ ਦੀ ਕੋਈ ਇੱਕ ਸੈਂਸ ਘੱਟ ਹੁੰਦੀ ਹੈ, ਕੋਈ ਅੰਨਾ ਹੋਵੇ ਕੋਈ ਬੋਲਾ ਹੋਵੇ, ਯਾਦਾਸ਼ਤ ਸ਼ਕਤੀ ਜਿਹੜੀ ਬਹੁਤ ਤੇਜ਼ ਹੁੰਦੀ ਹੈ,
0: ਬਹੁਤ
2: ਸ਼ਕਤੀ ਉਹਨਾਂ ਦੀ ਬੜੀ ਤੇਜ਼ ਹੁੰਦੀ ਸਪਰਸ਼ ਦੇ ਰਾਹੀਂ। ਔਰ ਸਪਰਸ਼ ਕਿਵੇਂ ਹੋਣਾ? ਸਕਿੰਨ ਦੇ ਰਾਹੀਂ ਹੋਣਾ, ਹੱਥ ਲਾ ਕੇ ਹੋਣਾ, ਚਮੜੀ ਦੇ ਰਾਹੀਂ ਹੋਣਾ ਆ। ਤੋ ਸਪਰਸ਼ ਜਿਹੜਾ ਉਹਨਾਂ ਦਾ ਬਹੁਤ ਜ਼ਿਆਦਾ ਤੇਜ਼ ਹੋ ਜਾਂਦਾ, ਭਾਵ ਕੀ ਆ ਕਿ ਅਗਰ ਕੋਈ ਇੰਦਰੀ ਡੈਮੇਜ ਹੋ ਗਈ ਹੈ ਤੇ ਉਸ ਸਾਰੀ ਨੂੰ ਕਵਰ ਅਪ ਕਰਨ ਵਾਸਤੇ ਸਕਿੰਨ ਬੜੀ ਇੰਪੋਰਟੈਂਟ ਜਿਹੜੀ ਹੈ ਸਾਡੀ ਇੰਦਰੀ ਹੋ ਜਾਂਦੀ ਹੈ। ਹਾਂਜੀ
0: ਜੀ,
2: ਸਾਡਾ ਸੈਂਸ ਆਰਗਨ ਸਕਿੰਨ ਜਿਹੜੀ ਹੈ ਬਣ ਜਾਂਦੀ ਹੈ ਤੇ ਅਸੀਂ ਅੱਜ ਉਹਦੇ ਬਾਰੇ ਗੱਲ ਕਰ ਰਹੇ ਹਾਂ। ਇੱਕ ਤੇ ਗੱਲ ਇਹ ਆ, ਆਮ ਤੌਰ ਤੇ ਅਸੀਂ ਇਹ ਕਹਿੰਦੇ ਹਾਂ ਭਈ ਦਿਲ ਦਾ ਖੂਨ ਸਾਰੇ ਅੰਗਾਂ ਵਿਚ ਜਾਂਦਾ। ਮੈਂ ਬੜੀ ਸਧਾਰਨ ਬੋਲੀ ਦੇ ਨਾਲ ਗੱਲਾਂ ਟੈਕਨੀਕਲੀ ਕੁਝ ਹੋਰ ਤਰ੍ਹਾਂ ਅਸੀਂ ਐਕਸਪਲੇਨ ਕਰਦੇ ਹਾਂ, ਪਰ ਮੈਂ ਬੜੀ ਸਧਾਰਨ ਲੈਂਗੁਏਜ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ ਭਈ ਦਿਲ ਤੋਂ ਖੂਨ ਸਾਰੇ ਅੰਗਾਂ ਨੂੰ ਜਾਂਦਾ ਆ ਤੇ ਦਿਲ ਨੂੰ ਵਾਪਸ ਸਾਰੇ ਅੰਗਾਂ ਸੈੱਲਾਂ ਦੇ ਵਿਚੋਂ ਵਾਪਸ ਆਉਂਦਾ ਹੈਗਾ ਆ। ਹਾਂਜੀ, ਇਸੇ ਤਰ੍ਹਾਂ ਹੀ ਸਕਿੰਨ ਦੇ ਹੇਠਾਂ ਵਾਲੇ ਲੇਅਰ ਦੇ ਵਿਚ ਲੇਅਰ ਕੁਦਰਤ ਨੇ ਇਸੇ ਕਰਕੇ ਇਹਦੇ ਬਣਾ ਦਿੱਤੇ, ਇਹਦੇ ਹੇਠਾਂ ਵਾਲੇ ਲੇਅਰ ਦੇ ਵਿਚ ਤਾਂ ਸਕਿੰਨ ਦਾ ਖੂਨ ਜਿਹੜਾ ਜਾਂਦਾ ਆ ਉਹ ਤੇ ਜਾਂਦਾ ਹੈ ਤੇ ਉਥੋਂ ਉਸੇ ਤਰ੍ਹਾਂ ਹੀ ਵਾਪਸ ਆਉਂਦਾ ਹੈ, ਲੇਕਿਨ ਐਪੀਡਰਮਸ ਤੱਕ ਪਹੁੰਚਦਿਆਂ ਹੋਇਆ ਇਹ ਵਨ ਵੇ ਟ੍ਰੈਫਿਕ ਹੋ ਜਾਂਦੀ ਹੈ ਜੋ ਖੂਨ ਦੇ ਰਾਹੀਂ ਫਿਲਟਰ ਹੋ ਕੇ ਗਾਰਬੇਜ ਆਇਆ ਉਹ ਸਾਰੇ ਦਾ ਸਾਰਾ ਜਿਹੜਾ ਗਾਰਬੇਜ ਹੈ ਉਹ ਸਾਰੇ ਦਾ ਸਾਰਾ ਗਾਰਬੇਜ ਇਥੋਂ ਬਾਹਰ ਹੀ ਨਿਕਲਦਾ ਹੈ, ਅੰਦਰ ਨਹੀਂ ਆਉਂਦਾ। ਓਕੇ, ਸੋ ਇਹ ਗਰਭ ਜਿਹੜਾ ਸਕਿਨ ਦੇ ਵਿਚ ਆਮ ਤੌਰ ਤੇ ਇਕੱਠਾ ਹੋ ਕੇ ਰਹਿ ਜਾਂਦਾ ਤੇ ਇਥੋਂ ਹੀ ਬਾਹਰ ਜਿੰਨੇ ਵੀ ਸੈੱਲ ਟਿਸ਼ੂ ਹਮੇਸ਼ਾ ਤਕਰੀਬਨ ਰੋਜ਼ਾਨਾ 40,000 ਸੈੱਲ ਦੇ ਕਰੀਬ ਅਸੀਂ ਗਿਣਤੀ ਕਰਦੇ ਹਾਂ ਕਿ ਸਕਿਨ ਦੇ ਵਿਚੋਂ ਇਵੈਕੂਏਟ ਹੁੰਦੇ ਰਹਿੰਦੇ ਨੇ, ਬਾਹਰੋਂ ਬਾਹਰ ਜਾਂਦੇ ਰਹਿੰਦੇ ਨੇ, ਉਹ ਵਾਪਸ ਨਹੀਂ ਜਾਂਦੇ। ਤਾਂ ਇਹਨੂੰ ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਵਨ ਵੇ ਟ੍ਰੈਫਿਕ ਆ, ਵੀ ਇਹਦੇ ਵਿਚ ਜਿੰਨਾ ਗਾਰਬੇਜ ਆ ਗਿਆ ਉਹ ਵਾਪਸ ਅੰਗਾਂ ਦੇ ਵਿਚ ਗਾਰਬੇਜ ਨਹੀਂ ਜਾਂਦਾ, ਉਹ ਇੱਥੇ ਹੀ ਆ ਕੇ ਇਥੋਂ ਹੀ ਫਿਰ ਬਾਹਰ ਨਿਕਲ ਜਾਂਦਾ ਹੈ। ਲਿਵਰ ਵਿਚ ਗਿਆ ਤੇ ਫਿਰ ਲਿਵਰ ਚ ਵਾਪਸ ਆਏਗਾ, ਆਂਤੜੀਆਂ ਵਿਚ ਗਿਆ ਤੇ ਫਿਰ ਉਹ ਲਿਵਰ ਦੇ ਰਾਹੀਂ ਸਾਰੇ ਹਾਰਟ ਦੇ ਵਿਚ ਜਾ ਕੇ ਪਹੁੰਚੇਗਾ। ਤੋ ਮਤਲਬ ਇਸ ਤਰ੍ਹਾਂ ਕਰਕੇ ਹਰ ਅੰਗ ਦੇ ਗਾਰਬੇਜ ਦਾ ਆਪਣਾ ਆਪਣਾ ਇੱਕ ਸਿਸਟਮ ਹੈ, ਪਰ ਇਸ ਸਕਿਨ ਦਾ ਜਿਹੜਾ ਆ ਐਪੀਡਰਮਸ ਦੀ ਗੱਲ ਆਪਾਂ ਸ਼ੁਰੂ ਕੀਤੀ ਸੀ, ਐਪੀਡਰਮਸ ਦਾ ਜਿਹੜਾ ਨਿਕਾਸ ਹੈ ਉਹ ਵਾਪਸ ਨਹੀਂ ਹੈ। ਹੁਣ ਭਾਈ ਜੇ ਵਾਪਸ ਨਹੀਂ ਹੈ ਤੇ ਕਈ ਚੀਜ਼ਾਂ ਵੱਡੀਆਂ ਵੀ ਆ ਗਈਆਂ ਜਿਹੜੀਆਂ ਬਾਹਰ ਨਿਕਲ ਹੀ ਨਹੀਂ ਸਕਦੀਆਂ, ਕਿਉਂਕਿ ਸਕਿਨ ਦੇ ਮਸਾਮ ਇਸ ਟਾਈਪ ਦੇ ਨੇ। ਇਹਦੀ ਇੱਕ ਹੋਰ ਐਗਜ਼ਾਮਪਲ ਮੈਂ ਦਿਆਂ, ਮੰਨ ਲਿਆ ਜੇ ਤੁਹਾਨੂੰ ਪਿਆਸ ਲੱਗੀ ਹੋਵੇ, ਤੁਹਾਨੂੰ ਪਿਆਸ ਲੱਗੀ ਹੋਵੇ ਤੇ ਪਾਣੀ ਕਹੋ ਵੀ ਨਹੀਂ ਪਾਣੀ ਨਹੀਂ ਤੁਹਾਨੂੰ ਦੇਣਾ, ਆ ਤਲਾਅ ਦੇ ਵਿਚ ਛਾਲ ਮਾਰੋ ਨਾ ਲਓ, ਨਹਾਉਣ ਦੇ ਨਾਲ ਤੁਹਾਡੀ ਪਿਆਸ ਅੰਦਰ ਦੀ ਨਹੀਂ ਬੁਝਦੀ, ਕਿਉਂਕਿ ਐਪੀਡਰਮਿਸ ਦੇ ਜਿਹੜੇ ਸੈੱਲ ਨੇ ਇਹ ਵਨ ਵੇ ਵਰਕ ਕਰਦੇ ਨੇ, ਵਨ ਵੇ ਟ੍ਰੈਫਿਕ ਦੇ ਤੌਰ ਤੇ ਵਰਕ ਕਰਦੇ ਨੇ। ਹਾਂ ਜਿਹੜੇ ਰਿਸ਼ੀ ਮੁਨੀ ਨੇ, ਜਿਹੜੇ ਲੋਕ ਇਸ ਤਰ੍ਹਾਂ ਦੀ ਸਾਧਨਾ ਤਪੱਸਿਆ ਕਰਦੇ ਨੇ, ਅਲਟੀਮੇਟ ਉਹਨਾਂ ਦੀ ਇੱਕ ਸਟੇਜ ਆ ਜਾਂਦੀ ਹੈ ਕਿ ਇਹ ਕੁਦਰਤ ਦੇ ਬਾਕੀ ਨਿਯਮ ਨਾਲੋਂ ਇੱਕ ਵੱਖਰਾ ਨਿਯਮ ਚਲਾ ਕੇ ਕਿ ਬਾਹਰੀ ਸਕਿਨ ਦੇ ਨਾਲ ਹੀ ਤੁਹਾਡੀ ਖੁਰਾਕ ਲੈ ਲੈਣ, ਬਾਹਰੀ ਸਕਿਨ ਦੇ ਨਾਲੋਂ ਹੀ ਇਹ ਤੁਹਾਡੀ ਹਵਾ ਲੈ ਲੈਣ ਜਾਂ ਪਾਣੀ ਲੈ ਲੈਣ। ਇਹ ਇਸ ਤਰ੍ਹਾਂ ਆਮ ਤੌਰ ਤੇ ਸੰਨਿਆਸੀਆਂ ਦੇ ਯੋਗਾਂ ਦੇ ਵਿਚ ਇਹ ਗੱਲ ਸੰਭਵ ਹੈਗੀ ਹੈ, ਹੋ ਸਕਦੀ ਹੈ, ਪਰ ਆਮ ਮਨੁੱਖਾਂ ਵਾਸਤੇ ਸਕਿਨ ਦਾ ਐਪੀਡਰਮਸ ਲੇਅਰ ਜਿਹੜਾ ਆ ਉਹ ਵਨ ਵੇ ਟ੍ਰੈਫਿਕ ਆ। ਪਰ ਕਈ ਵਾਰ ਐਸੀਆਂ ਚੀਜ਼ਾਂ ਵੀ ਆ ਜਾਂਦੀਆਂ ਨੇ ਨਾ ਜਿਹੜੀਆਂ ਇਸ ਵਨ ਵੇ ਟ੍ਰੈਫਿਕ ਦੇ ਵਿਚੋਂ ਬਾਹਰ ਜਾ ਨਹੀਂ ਸਕਦੀਆਂ। ਵੱਡਾ ਕੋਈ ਦਰਖਤ ਕੱਟਿਆ ਤੁਸੀਂ, ਖੁੰਡ ਕੱਟਿਆ, ਕੋਈ ਐਸੀ ਚੀਜ਼ ਹੈਗੀ ਹੈ ਤੇ ਉਹ ਫਿਰ ਸਾਡੇ ਜਿਹੜੇ ਗਾਰਬੇਜ ਕੈਨਾਂ ਵਿਚ ਨਹੀਂ ਨਾ ਜਾ ਸਕਦਾ। ਫਿਰ ਉਹਦੇ ਵਾਸਤੇ ਕੁਦਰਤ ਨੇ ਇਸ ਐਪੀਡਰਮਸ ਵਾਲੇ ਏਰੀਏ ਦੇ ਵਿਚ ਕੁਝ ਟੋਕੇ ਲਗਾਏ ਹੋਏ ਆ, ਜਿਹਨੂੰ ਅਸੀਂ ਪੱਠੇ ਕੁਤਰਨ ਵਾਲਾ ਟੋਕਾ ਹੁੰਦਾ ਨਾ, ਉਹਨੂੰ ਅਸੀਂ ਕਹਿੰਦੇ ਹਾਂ ਐਪੋਕ੍ਰਾਈਨ ਗਲੈਂਡਸ। ਇਹ ਜਿਹੜੇ ਐਪੋਕ੍ਰਾਈਨ ਗਲੈਂਡਸ ਨੇ ਐਪੀਡਰਮਸ ਦੇ ਹੇਠਾਂ ਵਾਲੀ ਸਤਹ ਦੇ ਵਿਚ ਜਿੱਥੇ ਡਰਮਸ ਸ਼ੁਰੂ ਹੁੰਦਾ ਹੈ ਉਸ ਥਾਂ ਤੇ ਹੁੰਦੇ ਨੇ। ਜਿਹੜਾ ਗਾਰਬੇਜ ਮੋਟਾ ਹੈਗਾ ਆ, ਜਿਹੜਾ ਗਾਰਬੇਜ ਸਕਿਨ ਦੇ ਮਸਾਮਾ ਰਾਹੀਂ ਆਮ ਬਾਹਰ ਨਹੀਂ ਨਿਕਲਦਾ ਹੈਗਾ। ਅੱਛਾ, ਮਸਾਮਾ ਦੀ ਵੀ ਗੱਲ ਇਹ ਹੈਗੀ ਆ ਕਿ ਇਹ ਅੰਦਰ ਦੀ ਗਰਮੀ ਦੇ ਨਾਲ ਤਾਂ ਫੈਲਦੇ ਨੇ, ਪਰ ਬਾਹਰ ਦੀ ਠੰਡ ਦੇ ਨਾਲ ਇਹ ਸੁੰਗੜਦੇ ਨੇ। ਲੇਕਿਨ ਐਸਾ ਨਹੀਂ ਹੈਗਾ ਕਿ ਬਾਹਰੋਂ ਕੋਈ ਚੀਜ਼ ਇਹਦੇ ਵਿਚ ਇਸ ਤਰ੍ਹਾਂ ਆਮ ਸਧਾਰਨ ਰੂਪ ਦੇ ਵਿਚ ਐਂਟਰ ਕਰ ਦੇਵੇ, ਉਹਦੇ ਨਾਲ ਸਾਧਨਾ ਕਰਨੀ ਪੈਂਦੀ ਹੈ। ਉਹਦੇ ਨਾਲ ਲੰਬੇ ਸਮੇਂ ਦੇ ਪ੍ਰੋਸੈਸ ਦੇ ਮੁਤਾਬਕ ਤੁਸੀਂ ਰਿਵਰਸ ਪ੍ਰੋਸੈਸ ਸਟਾਰਟ ਕਰ ਸਕਦੇ ਹੋ। ਪਿੱਛੇ ਵੀ ਮੇਰੇ ਖਿਆਲ ਇੱਕ ਸੱਜਣ ਨੇ ਤਜਰਬੇ ਕੀਤੇ ਸੀ ਕਿ ਕਾਫੀ ਸਾਲ ਉਸਨੇ ਨਾ ਰੋਟੀ ਨਾ ਪਾਣੀ ਕੁਛ ਨੀ ਬਾਹਰ ਦਾ ਲਿਆ ਔਰ ਇਸ ਹਵਾ ਦੇ ਵਿਚੋਂ ਸਾਰਾ ਕੁਛ ਲੈਂਦਾ ਰਿਹਾ, ਔਰ ਡਾਕਟਰਾਂ ਨੇ ਬੜੇ ਉਹਦੇ ਤਜਰਬੇ ਵੀ ਕੀਤੇ ਆ, ਮੈਨੂੰ ਉਹਦਾ ਨਾਂ ਹੁਣ ਇਸ ਵੇਲੇ ਯਾਦ ਨਹੀਂ ਆ ਰਿਹਾ। ਐਸਾ ਹੋ ਸਕਦਾ ਹੈ, ਪਰ ਰੂਟੀਨ ਦੇ ਵਿਚ ਕੀ ਆ, ਇਹ ਵਨ ਵੇ ਟ੍ਰੈਫਿਕ ਆ। ਇਹਦੇ ਵਿਚ ਜਿਹੜਾ ਗਾਰਬੇਜ ਆ ਰਿਹਾ ਇਹਨੇ ਬਾਹਰ ਹੀ ਨਿਕਲਣਾ ਹੈ, ਇਹਨੇ ਵਾਪਸ ਉਹਦੇ ਵਿਚ ਨਹੀਂ ਜਾਣਾ, ਸ਼ਰੀਰ ਦੇ ਵਿਚ ਜਜ਼ਬ ਨਹੀਂ ਹੋਣਾ। ਤੇ ਜਦੋਂ ਕਿਸੇ ਹਾਲਾਤ ਦੇ ਵਿਚ ਸ਼ਰੀਰ ਵਿਚ ਜਜ਼ਬ ਹੋਣਾ ਸ਼ੁਰੂ ਹੋ ਜਾਵੇ ਤੇ ਫਿਰ ਉਹ ਆਮ ਤੌਰ ਤੇ ਕੈਂਸਰ ਵਰਗੀਆਂ, ਏਡਜ਼ ਵਰਗੀਆਂ ਭਿਆਨਕ ਬਿਮਾਰੀਆਂ ਪੈਦਾ ਕਰਦਾ, ਇਹੋ ਜਿਹੇ ਹਾਲਾਤ ਬਣਾਉਣੇ ਸ਼ੁਰੂ ਕਰ ਦਿੰਦਾ। ਸੋ ਦੂਸਰੀ ਗੱਲ, ਇਸ ਐਪੀਡਰਮਸ ਦਾ ਲੇਅਰ ਜਿਹੜੇ ਨੇ ਉੱਪਰ ਵਾਲਾ, ਜਿਵੇਂ ਚਮੜੀ ਉਤਰਦੀ, ਜਿਵੇਂ ਸੱਪ ਦੀ ਚਮੜੀ ਸਾਡੀ ਉਤਰਦੀ ਹੈ, ਸਾਡੀ ਜਿਹੜੀ ਇੰਨੇ ਬਰੀਕ ਸ਼ੈਲਾਂ ਦੇ ਕਰਕੇ ਉਧਰਦੀ ਵੀ ਜਿਹੜੀ ਸਾਨੂੰ ਨਜ਼ਰ ਨਹੀਂ ਆਉਂਦੀ, ਉਧਰਦੀ ਸਾਡੀ ਵੀ ਹੈ, ਰੋਜ਼ਾਨਾ ਚਮੜੀ ਉਧਰਦੀ ਹੈ ਇਸ ਐਪੀਡਰਮਸ ਦੀ। ਇਸ ਐਪੀਡਰਮਸ ਦੇ ਵਿਚ ਨਰਵ ਇੰਡਿੰਗ ਵੀ ਹੁੰਦੇ ਨੇ ਤੇ ਨਰਵ ਇੰਡਿੰਗ ਦੇ ਸਬੰਧ ਵਿਚ ਮੈਂ ਤੁਹਾਨੂੰ ਦੱਸਿਆ ਵੀ ਦੋ ਤਰ੍ਹਾਂ ਦੇ ਫਾਈਬਰ ਹੁੰਦੇ ਨੇ, ਇੱਕ ਸੰਸਰੀ ਹੁੰਦੇ ਨੇ, ਇੱਕ ਲੋਕੋਮੋਟਰ ਹੁੰਦੇ ਨੇ। ਇੱਕ ਰਾਹੀਂ ਅਸੀਂ ਬਾਹਰੀ ਅਹਿਸਾਸ ਮਹਿਸੂਸ ਕਰਦੇ ਹਾਂ ਜਿਹਨੂੰ ਸੰਸਰੀ ਕਹਿੰਦੇ ਹਾਂ, ਇੱਕ ਦੇ ਰਾਹੀਂ ਸਾਡਾ ਲੋਕੋਮੋਟਰੀ ਫੰਕਸ਼ਨ ਹੁੰਦਾ ਆ ਵੀ ਜੇ ਪਾਣੀ ਚ ਹੱਥ ਰਹਿ ਗਏ ਤੇ ਹੱਥ ਹੋਰ ਤਰ੍ਹਾਂ ਦੀ ਚਮੜੀ ਹੋ ਜਾਂਦੀ ਹੈ ਬਾਹਰੋਂ, ਅੱਜ ਜੇ ਗਰਮੀ ਚ ਹੋਵੇ ਤੇ ਉਹ ਫੈਲਣਾ ਸ਼ੁਰੂ ਕਰ ਦਿੰਦੇ, ਹੀਟ ਦੇ ਵਿਚ ਫੈਲਣਾ ਸ਼ੁਰੂ ਕਰ ਦਿੰਦੇ, ਇਹਦੇ ਅੰਦਰ ਦਾ ਪਾਣੀ ਜਿਹੜਾ ਬਾਹਰ ਨੂੰ ਆਉਣਾ ਸ਼ੁਰੂ ਹੋ ਜਾਂਦਾ ਜਿਹਨੂੰ ਪਸੀਨਾ ਅਸੀਂ ਕਹਿੰਦੇ ਹਾਂ। ਸੋ ਇਹਦੀ ਕੁਆਲਿਟੀ ਹੈ ਇਸ ਐਪੀਡਰਮਸ ਦੀ। ਹੁਣ ਉਸ ਤੋਂ ਬਾਅਦ ਇਹਦੇ ਹੇਠਾਂ ਵਾਲਾ ਜਿਹੜਾ ਲੇਅਰ ਹੈ, ਜਿਹੜਾ ਅਸਲ ਸਕਿਨ ਦਾ ਲੇਅਰ ਆ ਜਿਹਨੂੰ ਅਸੀਂ ਕਹਿੰਦੇ ਹਾਂ ਡਰਮਿਸ, ਇਸ ਡਰਮਸ ਦੇ ਵਿਚ, ਕਿਉਂਕਿ ਮੇਨ ਲੇਅਰ ਆ ਤੇ ਮੇਨ ਕਾਰਵਾਈਆਂ ਇਹਦੇ ਵਿਚ ਹੋਣੀਆਂ ਨੇ। ਅੱਜ ਜਿਹੜੇ ਸਾਡੇ ਵਾਲ ਦਿਖਾਈ ਦਿੰਦੇ ਨੇ ਨਾ ਚਮੜੀ ਦੇ ਉੱਪਰ ਲੱਗੇ ਹੋਏ, ਇਹਨਾਂ ਦੀ ਰੂਟ ਇਸ ਡਰਮਸ ਦੇ ਵਿਚ ਹੁੰਦੀ ਹੈ ਔਰ ਇਹਨਾਂ ਦੇ ਵਿਚ ਹੀ ਸਾਡੇ ਫੈਟ ਗਲੈਂਡ ਹੁੰਦੇ ਨੇ, ਇਹਨਾਂ ਦੇ ਵਿਚ ਹੀ ਸਾਡੇ ਸਵੈਟ ਗਲੈਂਡ ਹੁੰਦੇ ਨੇ। ਹੁਣ ਪਸੀਨਾ ਕਿਸੇ ਨੂੰ ਆਉਂਦਾ ਹੈਗਾ ਆ, ਸਵੈਟ ਗਲੈਂਡ ਬਹੁਤ ਜ਼ਿਆਦਾ ਐਕਟੀਵੇਟ ਹੋ ਗਏ, ਕਈਆਂ ਨੂੰ ਜਿਵੇਂ ਮੂੰਹ ਚ ਥੁੱਕ ਆਉਂਦੀ ਹੈ, ਕਈਆਂ ਨੂੰ ਇਹ ਵੀ ਰੋਟੀ ਵੀ ਖਾਂਦੇ ਨੇ ਤਾਂ ਸਲਾਈਵਾ ਨਹੀਂ ਪਾਉਂਦਾ ਤੇ ਕਈਆਂ ਨੂੰ ਬਿਨਾਂ ਖਾਦੇ ਤੋਂ ਲਾਰਾਂ ਲੱਗਦੀਆਂ ਰਹਿੰਦੀਆਂ ਨੇ। ਸੋ ਉਹਨਾਂ ਜਿਹੜੇ ਸਾਡੇ ਬੱਕਲ ਕੈਵਿਟੀ ਦੇ ਗਲੈਂਡ ਨੇ ਨਾ, ਇਹ ਉਹਨਾਂ ਦੀ ਐਕਟੀਵਿਟੀ ਕਰਕੇ ਹੈਗੀ ਹੈ। ਕਿਹਦੇ ਕਰਕੇ ਹੈਗੀ ਹੈ ਉਹ ਐਕਟੀਵਿਟੀ, ਉਹਦੇ ਅਲੱਗ ਵੱਖਰੇ ਕੰਮ ਨੇ, ਉਹ ਆਪਾਂ ਬਾਅਦ ਚ ਦੱਸ ਦਾਂਗੇ। ਪਰ ਮੈਂ ਇਸ ਸਕਿਨ ਦੇ ਸੰਬੰਧ ਵਿਚ ਇਹ ਦੱਸਣਾ ਚਾਹੁੰਦਾ ਹਾਂ ਵੀ ਕਈਆਂ ਨੂੰ ਪਸੀਨਾ ਬੜਾ ਥਿੰਦਾ ਹੁੰਦਾ ਆ, ਆਇਲੀ ਪਰਸਪੈਰੇਸ਼ਨ ਅਸੀਂ ਨੂੰ ਕਹਿੰਦੇ ਹਾਂ, ਆਇਲੀ ਪਰਸਪੈਰੇਸ਼ਨ ਆਉਂਦਾ ਕਈਆਂ ਨੂੰ, ਔਰ ਕਈਆਂ ਨੂੰ ਜਿਹੜਾ ਹੈ ਪਸੀਨਾ ਆਉਂਦਾ ਹੀ ਨਹੀਂ ਹੈਗਾ, ਜਿਨ੍ਹਾਂ ਦੇ ਉਹ ਜਿਹੜੇ ਗਲੈਂਡ ਨੇ ਸਕਿਨ ਗਲੈਂਡ ਨੇ ਉਹ ਸਹੀ ਨਹੀਂ ਹੁੰਦੇ। ਔਰ ਇਸੇ ਤਰ੍ਹਾਂ ਹੀ ਇਹ ਉਹ ਲੇਅਰ ਆ ਜਿਹਦੇ ਵਿਚ ਸਾਰੇ ਸਰੀਰ ਦੇ ਖੂਨ ਵਿਚੋਂ ਆਏ ਹੋਏ ਮਿਨਰਲਸ, ਸਾਲਟਸ, ਵਿਟਾਮਿਨਸ ਇਹ ਸਾਡੇ ਹੇਅਰ ਰੂਟਸ ਨੂੰ, ਕਿਉਂਕਿ ਹੇਅਰ ਰੂਟਸ ਜਿਹੜੀ ਹੈ ਉਹ ਡਰਮਸ ਦੇ ਏਰੀਏ ਵਿਚ ਹੁੰਦੀ ਹੈ, ਐਪੀਡਰਮਸ ਚ ਨਹੀਂ ਹੁੰਦੀ, ਡਰਮਸ ਦੇ ਏਰੀਏ ਵਿਚ ਹੁੰਦੀ ਹੈ। ਔਰ ਤੁਸੀਂ ਇਹ ਵੇਖੋ ਜੇ ਮਾੜਾ ਜਿਹਾ ਕਿਤੇ ਛਿਲਿਆ ਜਾਵੇ ਨਾ ਕਿਸੇ ਥਾਂ ਤੇ ਬਹੁਤਾ, ਉਹ ਦਰਦ ਬਹੁਤ ਕਰਦਾ ਹੈ। ਕਾਰਨ ਕੀ ਆ ਕਿ ਉਹ ਏਰੀਏ ਦੇ ਵਿਚ ਸਾਡੇ ਨਰਵ ਇੰਡਿੰਗ ਨੇ, ਸੈਂਸਰੀ ਫਾਈਬਰਸ ਨੇ, ਉਹ ਸੈਂਸਰੀ ਫਾਈਬਰ ਹੋਣ ਕਰਕੇ ਜੇ ਕੋਈ ਛਿਲਿਆ ਜਾਵੇ, ਝਰੀਟ ਆ ਜਾਏ ਤੇ ਦੁਖਦੀ ਆ। ਜਿਹੜਾ ਸਾਡਾ ਡਰਮਸ ਲੇਅਰ ਹੈਗਾ ਆ ਇਹਦੇ ਵਿਚ ਫੈਟ ਗਲੈਂਡਸ ਨੇ, ਇਹਦੇ ਵਿਚ ਭਾਵੇਂ ਵੀ ਫੈਟ ਦੀ ਚਰਬੀ ਹੈਗੀ ਉਹਦੇ ਵਿਚ, ਇਹਦੇ ਵਿਚ ਸਾਡੇ ਸਵੈਟ ਗਲੈਂਡਸ ਨੇ, ਇਹਦੇ ਵਿਚ ਹੀ ਸਾਡੇ ਹੇਅਰ ਰੂਟਸ ਨੇ, ਇਹ ਸਾਰੀਆਂ ਗੱਲਾਂ ਇਹਦੇ ਵਿਚ ਹੈਗੀਆਂ ਨੇ ਇਸ ਡਰਮਸ ਦੇ ਵਿਚ। ਔਰ ਡਰਮਸ ਦੇ ਹੇਠਾਂ ਵਾਲਾ ਜਿਹੜਾ ਲੇਅਰ ਹੁੰਦਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਹਾਈਪੋਡਰਮਿਸ। ਹਾਈਪੋ ਦਾ ਮਤਲਬ ਹੁੰਦਾ ਹੇਠਾਂ, ਹਾਈਪੋਡਰਮਿਸ ਇਸ ਤਿੰਨਾਂ ਲੇਅਰਾਂ ਤੋਂ ਹੇਠਲਾ ਲੇਅਰ ਆ ਜਿਹਦੇ ਵਿਚ ਫੈਟ ਚਰਬੀ ਤਹਿ ਬਣਾ ਕੇ ਰੱਖੀ ਹੁੰਦੀ ਹੈ, ਜਿਹਦਾ ਕੰਮ ਐਜ ਏ ਹੋਲ ਸਕਿਨ ਨੂੰ ਬੈਰੀਅਰ ਬਣਾਉਣਾ ਹੈਗਾ। ਸਕਿਨ ਦਾ ਬੈਰੀਅਰ ਬਣਦਾ ਹੈਗਾ ਹੈ, ਬਾਹਰੋਂ ਸੱਟ ਲੱਗ ਜਾਏ, ਚੋਟ ਲੱਗ ਜਾਏ, ਬਾਹਰੋਂ ਟੈਂਪਰੇਚਰ ਵੱਧ ਜਾਵੇ, ਬਾਹਰੋਂ ਟੈਂਪਰੇਚਰ ਘੱਟ ਜਾਵੇ, ਉਹਦਾ ਅੰਗਾਂ ਦੇ ਉੱਪਰ ਜ਼ਿਆਦਾ ਅਸਰ ਨਾ ਹੋਵੇ, ਇਸ ਦੀ ਇਹ ਪ੍ਰੋਟੈਕਸ਼ਨ ਕਰਦੀ ਹੈ ਆਮ ਤੌਰ ਤੇ ਉਹ ਫੈਟ ਲੇਅਰ ਜਿਹੜਾ ਹੈਗਾ ਆ। ਔਰ ਇਸ ਕਰਕੇ ਇਹ ਜਿਹੜਾ ਹੇਠਾਂ ਵਾਲਾ ਲੇਅਰ ਹੈਗਾ ਆ ਇਹਦੇ ਹੇਠਾਂ ਵਾਲੇ ਪਾਸੇ ਇੱਕ ਮੈਂਬਰੇਨ ਲੱਗਿਆ ਹੁੰਦਾ ਆ, ਜਿਵੇਂ ਤੁਸੀਂ ਬਾਜ਼ਾਰ ਚੋਂ ਲੈ ਕੇ ਆਓ ਨਾ ਘਿਓ ਬਣਾਉਣ ਵਾਸਤੇ ਜਿਹੜਾ ਫੈਟ ਜਿਹਾ ਲਿਆਉਂਦੇ ਆ ਹਾਂਜੀ, ਔਰ ਉਹਨੂੰ ਤੁਸੀਂ ਵੇਖੋ ਕੱਪੜੇ ਚ ਇੱਕ ਕਾਗਜ਼ ਦੇ ਪਤਲੇ ਚ ਪਰਦੇ ਚ ਲਪੇਟਿਆ ਹੁੰਦਾ ਹੈ। ਇਸੇ ਤਰ੍ਹਾਂ ਕੁਦਰਤ ਨੇ ਵੀ ਇਸ ਫੈਟ ਨੂੰ ਹੇਠਾਂ ਵਾਲੇ ਪਾਸੇ ਕਿਸ ਤਰ੍ਹਾਂ ਦਾ ਇਲਾਸਟੀਜਨ ਟਾਈਪ ਦਾ ਫੈਟ ਹੈਗਾ ਆ, ਪਰਦਾ ਹੈਗਾ ਆ ਜਿਹਦੇ ਨਾਲ ਇਸ ਨੂੰ ਹੱਡੀਆਂ ਦੇ ਨਾਲ ਬੰਨਿਆ ਹੁੰਦਾ ਔਰ ਉਹ ਹੱਡੀਆਂ ਦੇ ਨਾਲ ਚਿਪਕਿਆ ਹੁੰਦਾ, ਜਿਸ ਕਰਕੇ ਇਹ ਫੈਟ ਸਟੇਬਲ ਰਹਿੰਦਾ ਆਪਣੀ ਥਾਂ ਤੇ, ਔਰ ਜੇ ਬਾਹਰੋਂ ਕੋਈ ਸੱਟ ਲੱਗ ਜਾਵੇ ਜਾਂ ਕੁਝ ਐਸਾ ਹੋ ਜਾਵੇ ਤੇ ਫੇਰ ਇਸ ਨੂੰ ਇਹ ਬਚਾਉਂਦਾ ਹੈ, ਉਹਦਾ ਪਤਾ ਕਰਦਾ ਹੈਗਾ। ਹੁਣ ਇਹ ਤਿੰਨ ਲੇਅਰ ਆਪਾਂ ਗਿਣੇ ਆ ਇਸ ਸਕਿਨ ਦੇ, ਇਹਦਾ ਕੰਮ ਕੀ ਆ? ਫਸਟ ਗੱਲ ਤੇ ਆਪਾਂ ਇਹ ਕਹਿ ਦਿੱਤੀ ਵੀ ਇੱਕ ਬਹੁਤ ਵੱਡਾ ਤੰਬੂ ਹੈਗਾ ਆ ਜਿਹੜਾ ਸਾਰੇ ਅੰਗਾਂ ਨੂੰ ਹੀ ਬਾਹਰੋਂ ਕਵਰ ਕਰਦਾ ਹੈਗਾ। ਅਲੱਗ ਅਲੱਗ ਥਾਵਾਂ ਤੇ ਇਹਦੀ ਥਿਕਨੈਸ ਜਿਹੜੀ ਹੈ ਉਹ ਵੱਖਰੀ ਵੱਖਰੀ ਹੈਗੀ ਹੈ। ਬਹੁਤ ਸਾਰੇ ਜ਼ਰੂਰੀ ਅੰਗਾਂ ਦੇ ਵਿੱਚ ਇਹਦੀ ਥਿਕਨੈਸ ਜਿਹੜੀ ਹੈ ਜ਼ਿਆਦਾ ਹੁੰਦੀ ਹੈ। ਜਿਹੜੇ ਅੰਗ ਹੱਡੀਆਂ ਰਾਹੀਂ ਪ੍ਰੋਟੈਕਟ ਕੀਤੇ ਜਾਂਦੇ ਨੇ ਉਹਨਾਂ ਵਿੱਚ ਇਹਦੀ ਥਿਕਨੈਸ ਘੱਟ ਹੁੰਦੀ ਹੈ। ਬਹੁਤ ਰੇਅਰ ਕੰਡੀਸ਼ਨਾਂ ਦੇ ਵਿੱਚ ਜਿਵੇਂ ਛਾਤੀ ਹੈ, ਪਸਲੀਆਂ ਦੇ ਹੇਠਾਂ ਹੈ, ਪਸਲੀਆਂ ਨਾਲ ਪ੍ਰੋਟੈਕਟ ਆ, ਇਸ ਕਰਕੇ ਇੱਥੇ ਸਾਡਾ ਜਿਹੜਾ ਫੈਟ ਵਾਲਾ ਲੇਅਰ ਆ ਉਹ ਬਹੁਤ ਪਤਲਾ ਹੁੰਦਾ ਹੈਗਾ। ਜਿਹੜੇ ਸਾਡੇ ਹਿਪ ਜੁਆਇੰਟਸ ਹੈਗੀ ਹੈ ਇਹਦੇ ਵੀ ਬਾਹਰ ਵਾਲੇ ਪਾਸੇ ਜਿਹੜਾ ਫੈਟ ਬਹੁਤ ਜ਼ਿਆਦਾ ਹੁੰਦਾ, ਕਿਉਂਕਿ ਇਹਦੇ ਅੰਦਰ ਵਾਲੇ ਸਾਡੇ ਜਿਹੜੇ ਅੰਗ ਨੇ ਉਹ ਬੜੇ ਜ਼ਰੂਰੀ ਅੰਗ ਨੇ ਔਰ ਉਹਨਾਂ ਨੂੰ ਸੱਟ ਚੋਟ ਨਾ ਲੱਗੇ ਉਹਦੇ ਬਚਾਅ ਕਰਕੇ ਇਹ ਐਸਾ ਕੁਦਰਤ ਨੇ ਨਿਯਮ ਬਣਾਇਆ। ਇਹ ਵਾਈਟਲ ਆਰਗਨ ਹੈ ਪ੍ਰੋਟੈਕਸ਼ਨ ਦਾ, ਇਸ ਕਰਕੇ ਕਿਉਂਕਿ ਵਾਈਟਲ ਅੰਗਾਂ ਦੀ ਰੱਖਿਆ ਕਰਨ ਵਾਸਤੇ, ਉਹਦੀ ਪ੍ਰੋਟੈਕਸ਼ਨ ਕਰਨ ਵਾਸਤੇ ਇਹ ਆਪਣਾ ਕੰਮ ਕਰਦਾ ਹੈਗਾ। ਉਸ ਤੋਂ ਬਾਅਦ ਇਹਦੇ ਵਿੱਚੋਂ ਇੱਕ ਇਸ ਤਰ੍ਹਾਂ ਦਾ ਐਂਜਾਈਮਸ ਵੀ ਪੈਦਾ ਹੁੰਦਾ। ਅਸੀਂ ਆਮ ਤੌਰ ਤੇ ਇੰਡੋਕ੍ਰਾਈਨ ਗਲੈਂਡ ਦੀ ਗੱਲ ਕਰਦੇ ਹਾਂ ਨਾ, ਇੰਡੋਕ੍ਰਾਈਨ ਗਲੈਂਡ ਅਸੀਂ ਗਿਣਦੇ ਹਾਂ ਉਹ ਗਲੈਂਡ ਜਿਹੜੇ ਸਰੀਰ ਦੇ ਵਿੱਚ ਅਲੱਗ ਅਲੱਗ ਥਾਵਾਂ ਤੇ ਹੈਗੇ ਨੇ ਔਰ ਉਹਨਾਂ ਦਾ ਆਪਣਾ ਕੋਈ ਚੈਨਲ ਨਹੀਂ ਹੈਗਾ, ਆਪਣਾ ਕੋਈ ਅਲੱਗ ਰਸਤਾ ਨਹੀਂ ਹੈਗਾ। ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਵੀ ਡਾਇਜੈਸਟਿਵ ਸਿਸਟਮ ਹੈ, ਇਹਦਾ ਇੱਕ ਆਪਣਾ ਰਸਤਾ ਹੈਗਾ ਆ ਕਿ ਭਾਈ ਮੂੰਹ ਤੋਂ ਲੈ ਕੇ ਟੱਟੀ ਵਾਲੇ ਰਸਤੇ ਤੱਕ ਇੱਕ ਰਸਤਾ ਹੈਗਾ ਹੈ। ਸਾਰੇ ਰਸਤੇ ਨੂੰ ਅਸੀਂ ਕਹਿੰਦੇ ਹਾਂ ਡਾਇਜੈਸਟਿਵ ਕੈਨਾਲ ਜਾਂ ਡਾਇਜੈਸਟਿਵ ਸਿਸਟਮ ਕਹਿੰਦੇ ਹਾਂ। ਇਸੇ ਤਰ੍ਹਾਂ ਹੀ ਸਾਹ ਕਿਰਿਆ ਹੈ, ਇਸੇ ਤਰ੍ਹਾਂ ਹੀ ਸਰਕੂਲੇਟਰੀ ਕਿਰਿਆ ਹੈਗੀ ਹੈ, ਉਹਨਾਂ ਦਾ ਇੱਕ ਆਪਣਾ ਰਸਤਾ ਹੈਗਾ। ਪਰ ਜੇ ਇੰਡੋਕ੍ਰਾਈਨ ਗਲੈਂਡਸ ਨੇ ਉਹਨਾਂ ਦਾ ਆਪਣਾ ਕੋਈ ਰਸਤਾ ਨਹੀਂ ਹੈਗਾ, ਜਿਹੜਾ ਖੂਨ ਉਹਦੇ ਕੋਲ ਆਉਂਦਾ ਆ ਖੁਰਾਕ ਦੇਣ ਵਾਸਤੇ ਆਕਸੀਜਨ ਦੇਣ ਵਾਸਤੇ, ਉਹਦੇ ਰਾਹੀਂ ਹੀ ਇਹ ਆਪਣਾ ਬਣਿਆ ਹੋਇਆ ਸੀਕ੍ਰੀਸ਼ਨ, ਇਹਨੂੰ ਅਸੀਂ ਸੀਕ੍ਰੀਸ਼ਨ ਕਹਿੰਦੇ ਹਾਂ, ਔਰ ਦੂਸਰਾ ਇਹਦਾ ਨਾਂ ਹਾਰਮੋਨ ਦਿਆ, ਉਹਨਾਂ ਨੂੰ ਅਸੀਂ ਹਾਰਮੋਨਸ ਕਹਿੰਦੇ ਹਾਂ, ਇਹ ਬਾਕੀ ਸਾਰੇ ਸਰੀਰ ਦੇ ਵਿੱਚ ਭੇਜਦੇ ਰਹਿੰਦੇ ਨੇ। ਔਰ ਉਸੇ ਤਰ੍ਹਾਂ ਦਾ ਹੀ ਮੈਂ ਇਹ ਗੱਲ ਦੱਸ ਕੇ ਤੁਹਾਨੂੰ ਦੱਸਣਾ ਇਹ ਚਾਹੁੰਦਾ, ਕੈਰੋਟੋਸਾਈਟ ਨਾਂ ਦਾ ਇੱਕ ਹਾਰਮੋਨਸ ਇਹ ਸਕਿਨ ਪੈਦਾ ਕਰਦੀ ਹੈ, ਔਰ ਜਿਹੜੀ ਇਸ ਸਕਿਨ ਦੇ ਕਲਰ ਨੂੰ ਪ੍ਰੋਟੈਕਟ ਕਰਨ ਵਾਸਤੇ ਮਦਦ ਕਰਦੀ ਹੈ, ਤਾਂ ਕਿ ਸਕਿਨ ਦਾ ਹੁਣ ਸਕਿਨ ਦੇ ਜਦੋਂ ਕਲਰ ਦੀ ਗੱਲ ਆਉਂਦੀ ਹੈ ਨਾ ਜੀਮਾ ਸਾਹਿਬ, ਸਾਡੇ ਸਾਹਮਣੇ ਬੜੀ ਤਰ੍ਹਾਂ ਦੇ ਆਮ, ਇੱਕ ਤਾਂ ਨੈਚੁਰਲ ਕਲਰ ਹੈਗੇ, ਅਫਰੀਕਨ ਕੰਟਰੀ ਹੋਣਗੇ ਤੇ ਉਹਨਾਂ ਦੇ ਕਾਲੇ ਲੋਕ ਹੋਣਗੇ, ਪੱਛਮੀ ਦੇਸ਼ਾਂ ਦੇ ਲੋਕ ਹੋਣਗੇ ਤੇ ਉਹ ਥੋੜੇ ਜੇ ਪੀਲੇ ਰੰਗ ਦੇ ਹੋਣਗੇ, ਅਸੀਂ ਜਿਹੜੇ ਵੀਟ ਕਲਰ ਦੇ ਹੈਗੇ ਆ।
0: ਹਾਂਜੀ,
2: ਇਹ ਸਾਰੀ ਗੱਲ ਇਸ ਹਾਰਮੋਨ ਦੇ ਉੱਪਰ ਡਿਪੈਂਡ ਕਰਦੀ ਹੈ, ਜਿਹੜਾ ਹਾਰਮੋਨ ਮੈਲਪੀਜੀਅਨ, ਉਸ ਨੂੰ ਕਹਿੰਦੇ ਆ ਮਾਲਪੀਜੀਅਨ ਲੇਅਰ, ਮਾਲਪੀਜੀਅਨ ਲੇਅਰ ਨੂੰ ਸਥਾਪਿਤ ਕਰਦਾ ਹੈ ਕਿ ਕਿੰਨਾ ਕਿੰਨਾ ਕਿਸੇ ਦੇ ਵਿੱਚ ਕਪੈਸਿਟੀ ਹੈਗੀ ਹੈ ਕਿ ਇਸ ਨੂੰ ਉੱਥੇ ਰੱਖ ਸਕੇ। ਕਿਹੜੇ ਲੇਅਰ ਨੂੰ? ਜਦੋਂ ਖੂਨ ਕਿਸੇ ਥਾਂ ਤੇ ਜਾਂਦਾ ਹੈ ਨਾ ਕਿਸੇ ਵੀ ਅੰਗ ਦੇ ਵਿੱਚ, ਕਿਸੇ ਵੀ ਸੈੱਲ ਦੇ ਵਿੱਚ, ਤੇ ਫਿਰ ਖੂਨ ਵਾਪਸ ਆਉਂਦਾ ਹੈ, ਜਾਂਦਾ ਹੈ ਆਕਸੀਜਨ ਤੇ ਖੁਰਾਕ ਲੈ ਕੇ, ਤੇ ਉਹ ਆਕਸੀਜਨ ਤੇ ਖੁਰਾਕ ਜਿਹੜੀ ਉਹ ਮੈਟਾਬੋਲਾਈਜ਼ ਹੋ ਜਾਂਦੀ ਹੈ, ਉਹ ਉੱਡ ਜਾਂਦੀ, ਹਜਮ ਹੋ ਗਿਆ ਕੰਮ। ਲੇਕਿਨ ਜਿਹੜਾ ਵਾਪਸੀ ਖੂਨ ਆਉਂਦਾ ਆ ਉਹਦੇ ਵਿੱਚ ਗਾਰਬੇਜ ਵਾਪਸ ਆਉਂਦਾ ਆ, ਪਰ ਕੁਝ ਰੈਜੀਡੂਅਲ ਪੋਰਸ਼ਨ ਸਾਡੇ ਇਸ ਖੂਨ ਦਾ ਉੱਥੇ ਰਹਿ ਜਾਂਦਾ ਹੈਗਾ।
0: ਜੀ,
2: ਸੱਟ ਲੱਗੀ, ਖੂਨ ਸਾਫ ਕਰ ਦਿੱਤਾ, ਪਰ ਜੇ ਤੁਸੀਂ ਕਿਸੇ ਐਸੇ ਲੈਂਸ ਦੇ ਨਾਲ ਵੇਖਣਾ ਸ਼ੁਰੂ ਕਰੋ ਤੇ ਉਸ ਥਾਂ ਤੇ ਤੁਹਾਨੂੰ ਖੂਨ ਦੇ ਸੈੱਲ ਫਿਰ ਵੀ ਮਿਲ ਜਾਣਗੇ। ਇਸ ਤਰ੍ਹਾਂ ਦੇ ਛੋਟੇ ਛੋਟੇ ਕਣ ਜੁੜ ਕੇ ਇੱਕ ਐਸਾ ਲੇਅਰ ਇਸ ਥਾਂ ਤੇ ਸਕਿਨ ਦੇ ਵਿੱਚ ਸਥਾਪਿਤ ਕਰਦੇ ਨੇ ਐਪੀਡਰਮਸ ਦੇ ਥੱਲੇ, ਜਿਹੜਾ ਇਸ ਸਾਡੀ ਚਮੜੀ ਨੂੰ ਰੰਗ ਦਿੰਦਾ ਹੈ, ਔਰ ਇਸ ਰੰਗ ਦੇ ਕਰਕੇ ਹੀ ਸਾਡਾ ਰੰਗ ਵੱਖਰਾ ਵੱਖਰਾ ਹੁੰਦਾ ਹੈ ਕਿ ਉਹ ਜਿਹੜਾ ਹਾਰਮੋਨ ਪੈਦਾ ਕੀਤਾ ਇਸ ਨੇ ਕੈਰੇਟੀਨੋਸਾਈਟ, ਕੈਰੇਟੀਨੋਸਾਈਟ ਹਾਰਮੋਨ ਨੇ ਇਹ ਸੰਭਵ ਬਣਾਉਣਾ ਆ ਕਿ ਇੱਥੇ ਕਿੰਨਾ ਰੈਜੀਡੂਅਲ ਰਹਿ ਸਕਦਾ। ਜਿਹੜੇ ਲੋਕ ਭੂਮਿਕ ਰੇਖਾ ਦੇ ਨੇੜੇ ਰਹਿੰਦੇ ਨੇ ਜਿੱਥੇ ਸਨ ਰੇਜ ਸਿੱਧੀਆਂ ਡਾਇਰੈਕਟ ਪੈਂਦੀਆਂ ਨੇ, ਉੱਥੇ ਰੈਜੀਡੂਅਲ ਪੋਰਸ਼ਨ ਜ਼ਿਆਦਾ ਛੇਤੀ ਸੁੱਕ ਕੇ ਜੰਮ ਕੇ ਤੇ ਕਾਲੇ ਰੰਗ ਦਾ ਹੋ ਜਾਂਦਾ, ਔਰ ਜਿਨ੍ਹਾਂ ਦੇ ਵਿੱਚ ਆਮ ਤੌਰ ਤੇ ਠੰਡੇ ਦੇਸ਼ਾਂ ਚ ਰਹਿੰਦੇ ਨੇ ਉਸ ਥਾਂ ਤੇ ਇਹ ਹਾਰਮੋਨ ਘੱਟ ਪੈਦਾ ਹੁੰਦਾ ਹੈ, ਰੈਜੀਡੂਅਲ ਉਹਨਾਂ ਦਾ ਘੱਟ ਰਹਿੰਦਾ ਹੈ, ਜਿਵੇਂ ਆਇਆ ਉਵੇਂ ਸਾਰਾ ਕੁਝ ਵਾਪਸ ਚਲਾ ਜਾਂਦਾ ਹੈ, ਔਰ ਉਹਨਾਂ ਦੀ ਚਮੜੀ ਦਾ ਰੰਗ ਚਿੱਟਾ ਹੁੰਦਾ ਹੈ, ਅਸੀਂ ਮਿਡਲ ਦੇ ਵਿੱਚ ਆ ਜਾਂਦੇ ਹਾਂ। ਸਾਡੀ ਚਮੜੀ ਦਾ ਰੰਗ ਜਿਹੜਾ ਹੈ ਉਹ ਇਹਨੂੰ ਅਸੀਂ ਕਣਕ ਵਰਨਾ ਕਹਿ ਦਿੰਦੇ ਹਾਂ ਜੀ। ਸੋ ਇਸ ਕਰਕੇ ਇਸ ਹਾਰਮੋਨ ਦੇ ਕਰਕੇ ਭਾਵ ਕੀ ਆ, ਇਹ ਸਾਰੀ ਗੱਲ ਕਹਿਣ ਤੋਂ ਮੈਂ ਦੱਸਣਾ ਤੁਹਾਨੂੰ ਇਹ ਚਾਹੁੰਦਾ ਵੀ ਇੱਕ ਤਾਂ ਸਾਡੀਆਂ ਪੰਜ ਗਿਆਨ ਇੰਦਰੀਆਂ ਦੇ ਵਿੱਚ ਛੇਵੀਂ ਇੰਦਰੀ ਸਕਿਨ ਆ
0: ਜੀ।
2: ਦੂਸਰਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਹਾਰਮੋਨਸ ਜਿੰਨੇ ਵੀ ਸਾਰੇ ਸਰੀਰ ਦੇ ਵਿੱਚ ਅਲੱਗ ਅਲੱਗ ਗਲੈਂਡ ਹੈਗੇ ਨੇ, ਉਹਨਾਂ ਹਾਰਮੋਨਸ ਵਾਲਾ ਕੰਮ ਵੀ ਸਾਡੀ ਇਹ ਸਕਿਨ ਕਰਦੀ ਹੈ
0: ਜੀ,
2: ਔਰ ਇਹ ਸਾਡੀ ਚਮੜੀ ਨੂੰ ਰੰਗ ਦਿੰਦੀ ਹੈ। ਪੀਲੇ ਰੰਗ ਦੇ ਸੰਬੰਧ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਜਿੰਨਾ ਵੀ ਖੂਨ ਅੰਤਲੀਆਂ ਨੂੰ ਜਾਂਦਾ ਹੈ ਇਹਦਾ ਵਾਪਸੀ ਦਾ ਉਹ ਰਸਤਾ ਨਹੀਂ ਹੈਗਾ। ਤੁਸੀਂ ਇੱਥੋਂ ਟਿਕਟ ਕਟਾਈ ਆ ਤੇ ਇੰਡੀਆ ਨੂੰ ਜਾਣਾ ਹੈ, ਜਹਾਜ਼ ਤੇ ਚੜੇ ਹੋ, ਕੋਈ ਸਿੰਗਾਪੁਰ ਵਾਲੇ ਪਾਸੋਂ ਜਾਂਦਾ ਹੈ, ਕੋਈ ਕਿਸੇ ਹੋਰ ਪਾਸੋਂ ਜਾਂਦਾ ਹੈ, ਕੋਈ ਕਿਸੇ ਹੋਰ ਪਾਸੋਂ ਜਾਂਦਾ ਹੈਗਾ, ਪਰ ਪਹੁੰਚਦੇ ਉੱਥੇ ਹੀ ਨੇ। ਅੰਤਰੀਆਂ ਦਾ ਜਿਹੜਾ ਖੂਨ ਹੈ ਇਹ ਸਿੱਧਾ ਦਿਲ ਨੂੰ ਵਾਪਸੀ ਵਿੱਚ ਨਹੀਂ ਆਉਂਦਾ, ਜਦੋਂ ਇੰਡੀਆ ਤੋਂ ਫਿਰ ਵਾਪਸ ਆਉਣਾ ਨਹੀਂ, ਇਹ ਵੀ ਟ੍ਰੈਫਿਕ ਹੋਰ ਰਸਤੇ ਜਾਏਗੀ, ਔਰ ਉਹ ਜਿਹੜਾ ਰਸਤਾ ਹੈ ਉਹ ਲਿਵਰ ਹੈਗਾ। ਲਿਵਰ ਦੇ ਰਸਤਿਓਂ ਜਿੰਨਾ ਵੀ ਅੰਤਰੀਆਂ ਦੇ ਵਿੱਚੋਂ ਖੂਨ ਇਕੱਠਾ ਹੋਇਆ, ਇਹ ਨਹੀਂ ਹੈ ਕਿ ਅੰਤਰੀਆਂ ਦੇ ਵਿੱਚ ਸਾਰੀ ਖੁਰਾਕ ਆਉਂਦੀ ਹੈ ਤੇ ਉਹ ਜਿੰਨੀ ਮਰਜ਼ੀ ਰੱਖ ਰਿਹਾ ਆਪਣੇ ਕੋਲ, ਐ ਨਹੀਂ ਹੁੰਦਾ। ਲਾਂਗਰੀ ਨੂੰ ਇਹ ਹੱਕ ਨਹੀਂ ਹੈਗਾ ਕਿ ਵੀ ਉਹ ਪਹਿਲਾਂ ਵਧੀਆ ਵਧੀਆ ਮਾਲ ਪ੍ਰਸ਼ਾਦ ਆਪਣੇ ਹੱਥ ਰੱਖ ਲਵੇ, ਉਹਨੂੰ ਮਿਲਣਾ ਉਸੇ ਤਰ੍ਹਾਂ ਹੀ ਹੈ, ਪੰਗਤ ਚ ਬੈਠ ਕੇ ਹੀ ਉਸਨੇ ਖਾਣਾ ਹੈਗਾ ਆ, ਭਾਵੇਂ ਉਹ ਹਾਰਟ ਹੋਵੇ ਉਹਦੇ ਵਿੱਚੋਂ ਸਾਰਾ ਖੂਨ ਲੰਘਣਾ ਤੇ ਭਾਵੇਂ ਸਾਡੀਆਂ ਅੰਤਰੀਆਂ ਹੋਣ ਜਿਹਦੇ ਵਿੱਚੋਂ ਸਾਰੀ ਖੁਰਾਕ ਦੇ ਵਿੱਚੋਂ ਖੂਨ ਬਣਨਾ ਹੁੰਦਾ ਆ, ਇਹਨਾਂ ਨੂੰ ਮਿਲਣਾ ਉਸੇ ਪ੍ਰੋਸੈਸ ਦੇ ਮੁਤਾਬਕ ਹੀ ਹੈ। ਚੰਗਾ ਵੀ ਜਦੋਂ ਰਸਤਾ ਵਰਤਾਵਾ ਆਏਗਾ ਉਹ ਤੁਹਾਨੂੰ ਦੇਵੇਗਾ। ਅੰਤਰੀ ਨੂੰ ਵੀ ਇਸੇ ਤਰ੍ਹਾਂ ਹੀ ਖੂਨ ਮਿਲਦਾ ਆ ਤੇ ਇਸੇ ਤਰ੍ਹਾਂ ਹੀ ਵਾਪਸ ਜਾਂਦਾ ਜਿਵੇਂ ਦੂਜੇ ਅੰਗਾਂ ਤੋਂ ਜਾਂਦਾ, ਪਰ ਇਹਦੀ ਟ੍ਰੈਫਿਕ ਜਿਹੜੀ ਹੈ ਚੇਂਜ ਹੋ ਜਾਂਦੀ ਹੈ। ਆਉਂਦਾ ਸਿੱਧਾ ਜਿਹਨੂੰ ਅਸੀਂ ਕਹਿੰਦੇ ਹਾਂ ਡਿਸੈਂਡਿੰਗ ਐਬਡੋਮੀਨਲ ਐਓਰਟਾ, ਡਿਸੈਂਡਿੰਗ ਦਾ ਮਤਲਬ ਹੋ ਗਿਆ ਹੇਠਾਂ ਉਤਰਨ ਵਾਲੀ
0: ਜੀ,
2: ਐਬਡੋਮੀਨਲ ਮਤਲਬ ਹੁੰਦਾ ਐਬਡੋਮਨ ਵਾਲੀ
0: ਜੀ,
2: ਐਓਰਟਾ ਉਹ ਨਾਲੀ ਜਿਹੜੀ ਹਾਰਟ ਚੋਂ ਨਿਕਲਦੀ ਹੈ ਤੇ ਸਾਰੇ ਬਾਕੀ ਸਰੀਰ ਦੇ ਅੰਗਾਂ ਨੂੰ ਖੂਨ ਦਿੰਦੀ ਹੈ। ਡਿਸੈਂਡਿੰਗ ਐਬਡੋਮੀਨਲ ਐਓਰਟਾ ਦੇ ਵਿੱਚੋਂ ਜਿਹੜੀ ਨਾਲੀ ਅੰਤਰੀਆਂ ਨੂੰ ਖੂਨ ਦਿੰਦੀ ਹੈ ਉਹ ਤਾਂ ਬਾਕੀ ਅੰਗਾਂ ਦੇ ਮੁਤਾਬਕ ਹੀ ਹੈਗਾ, ਲੇਕਿਨ ਇਹਨਾਂ ਅੰਤਰੀਆਂ ਤੋਂ ਜਿਹੜਾ ਖੂਨ ਵਾਪਸ ਜਾਣਾ ਹੈ ਨਾ, ਉਹ ਸਿੱਧੇ ਰਸਤੇ ਵਾਪਸ ਨਹੀਂ ਜਾਣਾ ਜਿਵੇਂ ਦੂਜਿਆਂ ਦਾ ਜਾਈ ਜਾਂਦਾ, ਜਿਹਨੂੰ ਅਸੀਂ ਵੇਨਸ ਸਿਸਟਮ ਕਹਿੰਦੇ ਹਾਂ। ਇਹਨੂੰ ਅਸੀਂ ਵੇਨਸ ਸਿਸਟਮ ਨਹੀਂ ਕਹਿੰਦੇ, ਇਹਨੂੰ ਅਸੀਂ ਪੋਰਟਲ ਸਿਸਟਮ ਕਹਿੰਦੇ ਹਾਂ। ਔਰ ਇਹ ਮੈਂ ਰੰਗ ਦੀ ਗੱਲ ਕਰ ਰਿਹਾ, ਯਾਦ ਰੱਖਣਾ ਪਿਆ ਰੰਗ ਦੀ ਗੱਲ ਕਰ ਰਿਹਾ, ਮੈਂ ਪੁਆਇੰਟ ਤੋਂ ਭੁੱਲਣਾ ਨਹੀਂ ਚਾਹੁੰਦਾ ਵੀ ਮੈਂ ਪੁਆਇੰਟ ਕਿਹੜਾ ਡਿਸਕਸ ਕਰ ਰਿਹਾ। ਚਮੜੀ ਦੇ ਵੱਖਰੇ ਵੱਖਰੇ ਰੰਗਾਂ ਦੀ ਗੱਲ ਹੋ ਰਹੀ ਹੈ, ਜਿਹੜੇ ਮਾਲਪੀਜੀਅਨ ਲੇਅਰ ਜ਼ਿਆਦਾ ਬਣਦਾ ਹੈ ਅਫਰੀਕਨ ਕੰਟਰੀ ਦੇ ਵਿੱਚ ਜਾਂ ਭੂਮਧ ਰੇਖਾ ਦੇ ਨੇੜੇ ਲੋਕਾਂ ਦੇ ਰਹਿਣ ਕਰਕੇ, ਉਹ ਇਸ ਕੈਰੋਟਾਈਨਸ ਹਾਰਮੋਨਸ ਦੇ ਕਰਕੇ ਆ, ਉਹ ਰੰਗ ਕਾਲਾ ਹੁੰਦਾ ਹੈ। ਮੈਂ ਪੀਲੇ ਰੰਗ ਦੀ ਗੱਲ ਕਰ ਰਿਹਾ ਹਾਂ ਕਿ ਉਹ ਇਸ ਕਰਕੇ ਹੁੰਦਾ ਆ ਵੀ ਅੰਤਰੀਆਂ ਚੋਂ ਜਿੰਨਾ ਵੀ ਖੂਨ ਵਾਪਸੀ ਜਾਂਦਾ ਹੈ ਨਾ, ਇਸ ਟ੍ਰੈਫਿਕ ਨੂੰ ਵੱਖਰੇ ਰਸਤੇ ਚੋਂ ਇਹਦੀ ਫਲਾਈਟ ਜਾਂਦੀ ਹੈ, ਔਰ ਇਸ ਨੂੰ ਅਸੀਂ ਕਹਿੰਦੇ ਹਾਂ ਪੋਰਟਲ ਸਿਸਟਮ
0: ਜੀ,
2: ਹੈ ਵੇਨਸ ਸਿਸਟਮ ਹੀ, ਲੇਕਿਨ ਇਹਦਾ ਨਾਂ ਕੀ ਹੈ ਪੋਰਟਲ ਸਿਸਟਮ। ਔਰ ਇਹ ਜਿਹੜਾ ਪੋਰਟਲ ਸਿਸਟਮ, ਪੋਰਟ ਪੋਰਟ ਪੰਜਾਬੀ ਜੀ ਕਹਿੰਦੇ ਨਾ ਵੀ ਪੋਰਟ ਦੇ ਦਾਣੇ ਪੈ ਗਏ ਆ
0: ਜੀ,
2: ਇਹ ਸਾਰੇ ਇਸ ਖਾਦ ਖੁਰਾਕ ਦਾ ਜਿੰਨਾ ਵੀ ਸਿਸਟਮ ਦਾ ਖੂਨ ਵਾਪਸ ਜਾਣਾ ਆ ਉਹ ਇਹ ਪੋਰਟਲ ਸਿਸਟਮ ਦੇ ਰਾਹੀਂ ਲਿਵਰ ਵਿੱਚ ਜਾਂਦਾ ਆ, ਤੇ ਲਿਵਰ ਦੇ ਵਿੱਚ ਮੈਂ ਆਪਾਂ ਗੱਲ ਕਰੀਏ ਨਾ, ਤੁਹਾਨੂੰ ਯਾਦ ਹੀ ਹੋਣਾ ਆ ਵੀ ਲਿਵਰ ਸਾਡਾ ਕਬਾੜੀਏ ਦੀ ਦੁਕਾਨ ਆ
0: ਜੀ,
2: ਜਿਹੜੀ ਚੀਜ਼ ਇਹਦੇ ਕੋਲੇ ਚਲੀ ਗਈ ਇਹਨੇ ਸਾਰੇ ਐਂ ਪੁਰਜੇ ਖਿਲਾਰ ਦੇਣੇ ਆ, ਤੇ ਜਿਹੜਾ ਜਿਹੜਾ ਪੁਰਜਾ ਜਿੰਨਾ ਜਿੰਨਾ ਜਿਵੇਂ ਜਿਵੇਂ ਉਹਦੇ ਕੋਲ ਹੋਵੇ ਉਹਦੇ ਮੁਤਾਬਕ ਵੇਚ ਕੇ ਉਹਨੇ ਆਪਣੇ ਪੈਸੇ ਕਮਾਉਣੇ, ਆਪਣਾ ਧੰਦਾ ਉਹਦਾ ਇਸੇ ਤਰ੍ਹਾਂ ਹੀ ਚੱਲਦਾ। ਲਿਵਰ ਦਾ ਕੰਮ ਇਹ ਹੀ ਆ ਭਾਈ, ਜਿਹੜਾ ਖੂਨ ਅੰਤਲੀਆਂ ਦੇ ਵਿੱਚੋਂ ਵਾਪਸ ਆਇਆ ਉਹਦੇ ਵਿੱਚ ਕਿੰਨੀ ਸ਼ੂਗਰ ਆ ਜਿਹੜਾ ਸਰਕੂਲੇਟ ਕਰ ਰਿਹਾ ਸਾਰੇ ਬਲੱਡ, ਇਹ ਨੀ ਵੀ ਅੰਤੜੀਆਂ ਦੇ ਅੰਦਰ ਪਾਸੇ ਕਿੰਨੀ ਸ਼ੂਗਰ ਖਾ ਲਏ, ਕਿੰਨੇ ਕਿੰਨੇ ਚੂਬਲੇ ਤੁਸੀਂ ਜਾਂ ਕਿੰਨੇ ਰਸਗੁੱਲੇ ਖਾ ਲਏ, ਜਿਹੜਾ ਖੂਨ ਸਾਰੇ ਸਰੀਰ ਨੂੰ ਸਪਲਾਈ ਕਰ ਰਿਹਾ ਆ ਉਹਦੇ ਵਿੱਚ ਕਿੰਨੀ ਸ਼ੂਗਰ ਸੀਗੀ, ਕਿੰਨਾ ਕੋਲੈਸਟਰੋਲ ਸੀਗਾ ਜਾਂ ਉਹਦੇ ਵਿੱਚ ਕਿੰਨਾ ਆਇਰਨ ਸੀਗਾ, ਇਹ ਸਾਰੀਆਂ ਚੀਜ਼ਾਂ ਜਦੋਂ ਖੂਨ ਦੇ ਰਾਹੀਂ ਵਾਪਸ ਇਹਦੇ ਵਿੱਚ ਪਹੁੰਚਦੀਆਂ ਨੇ ਲਿਵਰ ਦੇ ਵਿੱਚ, ਤੇ ਇਹਨਾਂ ਸਾਰੀਆਂ ਨੂੰ ਉਹ ਖਿਲਾਰ ਦਿੰਦਾ। ਔਰ ਲਿਵਰ ਨੂੰ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਕੋਲੈਸਟਰੋਲ ਹੈ, ਟੋਟਲ ਕੋਲੈਸਟਰੋਲ ਹੋ ਗਿਆ ਤੇ ਐਲਡੀਐਚ ਹੋ ਗਿਆ, ਐਚਡੀਐਲ ਹੋ ਗਿਆ, ਔਰ ਵੈਰੀ ਲੋ ਲਿਪੋਪ੍ਰੋਟੀਨ ਜਿਹੜਾ ਹੈਗਾ ਉਹ ਵੀ ਹੋ ਗਿਆ, ਤੇ ਇਸ ਤਰ੍ਹਾਂ ਕਰਕੇ ਉਹਦੀਆਂ ਅਲੱਗ ਅਲੱਗ ਕਿਸਮਾਂ ਜਿਵੇਂ ਖੰਡ ਜਿਹੜੀ ਹੁੰਦੀ ਹੈ ਉਹ ਮੋਟੀ ਖੰਡ ਹੁੰਦੀ ਹੈ, ਬਰੀਕ ਖੰਡ ਹੁੰਦੀ ਤੇ ਮੈਦਾ ਖੰਡ ਹੁੰਦੀ ਹੈ, ਇਸ ਤਰ੍ਹਾਂ ਕਰਕੇ ਉਹਦੀਆਂ ਅਲੱਗ ਅਲੱਗ ਕਿਸਮਾਂ ਦੇ ਤੌਰ ਤੇ ਇਹ ਲਿਵਰ ਜਿਹੜਾ ਉਹਨੂੰ ਖਿਲਾਰ ਦਿੰਦਾ। ਹੁਣ ਮੈਂ ਗੱਲ ਤੇ ਕਰਨੀ ਆ ਇਸ ਰੰਗ ਦੀ, ਰੰਗ ਦੇ ਮੁਤਾਬਕ ਜਿੰਨਾ ਆਇਰਨ ਅੰਤਰੀਆਂ ਦੇ ਵਿੱਚੋਂ ਆਉਂਦਾ ਹੈਗਾ ਆ ਲਿਵਰ ਦੇ ਵਿੱਚ, ਉਸ ਖੂਨ ਦੇ ਵਿੱਚ, ਉਸ ਲਿਵਰ ਦੇ ਵਿੱਚੋਂ ਆਏ ਹੋਏ ਖੂਨ ਨੂੰ ਆਇਰਨ, ਖਾਸ ਤੌਰ ਤੇ ਆਇਰਨ ਨੂੰ ਇਹ ਲਿਵਰ ਤੋੜ ਦਿੰਦਾ ਹੈ ਤੇ ਕੀ ਬਣਾ ਦਿੰਦਾ ਹੈ, ਬਿਲੀ ਰੂਬਨ ਬਿਲੀ ਬਰਡਨ, ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਬਾਇਲ ਪਿਗਮੈਂਟ ਤੇ ਬਾਇਲ ਸਾਲਟ। ਇਹ ਬਾਇਲ ਪਿਗਮੈਂਟ ਤੇ ਬਾਇਲ ਸਾਲਟ ਜਿਹੜੇ ਨੇ ਇਹ ਸਾਡੇ ਇਸ ਚਮੜੀ ਦੇ ਰੰਗ ਵਾਸਤੇ ਜਿੰਮੇਵਾਰ ਹੁੰਦੇ ਨੇ, ਔਰ ਜੇ ਇਹ ਜ਼ਿਆਦਾ ਹੋਣ ਉਹਦੇ ਕੋਲ ਤੇ ਸਾਡੇ ਕੋਲ, ਮੇਰੇ ਕੋਲ ਬਹੁਤਾ ਸਮਾਨ ਹੋ ਗਿਆ ਤੇ ਮੈਂ ਸਸਤੇ ਭਾਅ ਵੇਚ ਦੇਣਾ, ਜ਼ਿਆਦਾ ਹੀ ਕੱਢ ਦੇਣਾ ਬਾਹਰ। ਜੇ ਜ਼ਿਆਦਾ ਲਿਵਰ ਦੇ ਵਿੱਚ ਆਇਰਨ ਟੁੱਟਿਆ ਤੇ ਜ਼ਿਆਦਾ ਲਿਵਰ ਨੇ ਆਇਰਨ ਜਿਹੜਾ ਬਾਹਰ ਭੇਜ ਦਿੱਤਾ ਤੇ ਅਲਟੀਮੇਟ ਰੰਗ ਦਾ ਸਾਡਾ ਰੰਗ ਪੀਲਾ ਹੋ ਜਾਏਗਾ, ਜਿਹੜਾ ਲਿਮਟ ਤੋਂ ਵੱਧ ਜਾਏਗਾ ਉਸ ਨੂੰ ਅਸੀਂ ਕਹਿੰਦੇ ਇਹਨੂੰ ਪੀਲੀਆ ਹੋ ਗਿਆ। ਔਰ ਜੇ ਲਿਵਰ ਦੇ ਵਿੱਚ ਆਉਣ ਵਾਲਾ ਖੂਨ ਉਸ ਤੋਂ ਘੱਟ ਹੈ, ਕਿਉਂਕਿ ਰੈਜੀਡੂਅਲ ਬਹੁਤ ਰਹਿ ਗਿਆ ਸਕਿਨ ਦੇ ਵਿੱਚ, ਰੈਜੀਡੂਅਲ ਪੋਰਸ਼ਨ ਬਹੁਤ ਰਹਿ ਗਿਆ, ਅਲਟੀਮੇਟ ਸਰਕੂਲੇਟਿੰਗ ਕਰਨ ਵਾਲੇ ਹਾਲਾਤ ਦੇ ਵਿੱਚ ਸਾਡੇ ਕੋਲ ਇਹ ਆਇਰਨ ਬਹੁਤ ਘੱਟੋ ਘੱਟ ਕੁਆਂਟਿਟੀ ਦੇ ਵਿੱਚ ਰਹਿ ਗਿਆ, ਔਰ ਘੱਟੋ ਘੱਟ ਕੁਆਂਟਿਟੀ ਚ ਰਹਿਣ ਕਰਕੇ ਜਦੋਂ ਲਿਵਰ ਚ ਗਿਆ ਤੇ ਉਹ ਜਾਂਦਾ ਹੀ ਇੰਨੀ ਕੁ ਕੁਆਂਟਿਟੀ ਵਿੱਚ ਜਿੰਨਾ ਕੁ ਲੋੜ ਹੈਗੀ ਹੈ, ਉਹਦੇ ਮੁਤਾਬਕ ਹੀ ਬਹੁਤ ਸਾਰੇ ਲੋਕਾਂ ਦਾ ਰੰਗ ਜਿਹੜਾ ਆ ਕਣਕ ਵਿੰਨਾ ਹੁੰਦਾ ਆ, ਜਾਂ ਬਹੁਤ ਸਾਰੇ ਲੋਕਾਂ ਦਾ ਰੰਗ ਪੀਲਾ ਪਲੱਤਣ ਵਿਚ ਹੁੰਦਾ, ਗੁਲਾਬੀ ਹੁੰਦਾ ਨਹੀਂ ਹੁੰਦਾ। ਔਰ ਇਹ ਸਾਨੂੰ ਇੱਕ ਭੁਲੇਖਾ ਪਾਉਣ ਵਾਲੀ ਗੱਲ ਹੈਗੀ, ਇਸੇ ਕਰਕੇ ਡਾਕਟਰਾਂ ਨੇ ਇਹਦਾ HB ਟੈਸਟ ਕਰਾਂਗੇ ਭਾਈ, ਹੈਮੋਗਲੋਬਿਨ ਟੈਸਟ ਕਰਾਂਗੇ, ਇਹਦੇ ਖੂਨ ਦੇ ਵਿਚ ਕਿੰਨੇ ਪਰਸੈਂਟ ਆਇਰਨ ਹੈਗਾ ਹੈਗਾ। ਸੋ ਇਹ ਸਾਰੀਆਂ ਗੱਲਾਂ ਕਰਕੇ ਇਹ ਜਿਹੜਾ ਫੰਕਸ਼ਨ ਹੈਗਾ ਆ, ਇਹ ਫੰਕਸ਼ਨ ਵੀ ਸਾਡੀ ਇਸ ਸਕਿਨ ਦਾ ਫੰਕਸ਼ਨ ਹੈਗਾ ਆ ਕਿ ਭਾਈ ਇਹ ਸਾਡੀ ਚਮੜੀ ਨੂੰ ਰੰਗ ਕਿੱਥੋਂ ਮਿਲਦਾ ਹੈਗਾ ਆ, ਔਰ ਇਹ ਰੰਗ ਵਾਸਤੇ ਕਿਹੜਾ ਇੱਕ ਹਾਰਮੋਨ ਹੈਗਾ ਆ ਜਿਹੜਾ ਇਸ ਗੱਲ ਨੂੰ ਐਕਟੀਵੇਟ ਕਰਦਾ ਆ, ਤੇ ਉਹ ਵੀ ਪੈਦਾ ਕਿੱਥੇ ਹੁੰਦਾ ਆ, ਸਕਿਨ ਦੇ। ਬੜੀ ਇੰਪੋਰਟੈਂਟ ਗੱਲ ਹੋ ਗਈ, ਕਵਰ ਤਾਂ ਕਰਦੀ ਹੀ ਕਰਦੀ ਹੈਗੀ ਏ ਸਾਰੇ ਸਰੀਰ ਨੂੰ, ਪ੍ਰੋਟੈਕਟ ਤਾਂ ਬਾਹਰ ਦੀਆਂ ਅਲਟਰਾਵਾਇਲਟ ਰੇਜ਼ ਤੋਂ, ਗਰਮੀ ਤੋਂ, ਸਰਦੀ ਤੋਂ ਪ੍ਰੋਟੈਕਟ ਕਰਦੀ ਕਰਦੀ ਹੈਗੀ, ਇਹਦਾ ਅਸਰ ਜਾਣ ਨਹੀਂ ਦਿੰਦੀ ਹੇਠਾਂ ਵਾਲੇ ਪਾਸੇ। ਔਰ ਇਸ ਤੋਂ ਇਲਾਵਾ ਇਹ ਹਾਰਮੋਨ ਦਾ ਕੰਮ ਵੀ ਕਰਦੀ ਹੈ, ਇਸ ਤੋਂ ਇਲਾਵਾ ਇਹ ਇਸ ਸਕਿਨ ਦੇ ਕਲਰ ਨੂੰ ਵੀ ਮੈਂਟੇਨ ਆਪਣੇ ਆਪ ਨੂੰ ਰੱਖਣ ਵਾਸਤੇ ਹੀ ਵੀ ਇਹ ਡਿਪੈਂਡ ਕਰਦਾ ਹੈ, ਇਹਦਾ ਜਿਹੜਾ ਇਹ ਹਾਰਮੋਨ ਮੈਂ ਤੁਹਾਨੂੰ ਦੱਸਿਆ ਇਹ ਸਾਰੀ ਗੱਲ ਕਰਦਾ। ਸੋ ਡਿਫੈਂਸਿਵ ਪਾਵਰ ਜਿਹੜਾ ਫੈਟ ਵਾਲਾ ਲੇਅਰ ਹੈ, ਜਿਹੜਾ ਜਿਹਨੂੰ ਅਸੀਂ ਹਾਈਪੋਡਰਮਸ ਕਿਹਾ ਹੈ ਨਾ, ਉਹ ਡਿਫੈਂਸਿਵ ਲੇਅਰ ਹੈ। ਬਾਹਰੋਂ ਸੱਟ ਚੋਟ ਲੱਗ ਜਾਵੇ ਤੇ ਉਹਦਾ ਜ਼ਿਆਦਾ ਅਸਰ ਹੱਡੀਆਂ ਤੱਕ ਬਹੁਤੀ ਲੱਗ ਜਾਵੇ ਤੇ ਫਿਰ ਹੱਡੀ ਟੁੱਟੀ ਜਾਂਦੀ ਹੈ ਨਾ, ਪਰ ਬਹੁਤਾ ਜ਼ਿਆਦਾ ਕਰਕੇ ਆਮ ਤੌਰ ਤੇ ਇਹ ਪ੍ਰੋਟੈਕਟਿਵ ਲੇਅਰ ਹੁੰਦਾ ਆ ਜਿਹਦੇ ਨਾਲ ਜ਼ਿਆਦਾਤਰ ਹੇਠਾਂ ਵਾਲੇ ਅੰਗਾਂ ਨੂੰ, ਹੱਡੀਆਂ ਨੂੰ ਸੱਟ ਨਾ ਲੱਗੇ ਤੇ ਉਹ ਫੈਟ ਵਾਲੀ ਤਹਿ ਹੁੰਦੀ ਹੈ। ਭਾਵ ਇਹਨਾਂ ਤਿੰਨਾਂ ਲੇਅਰਾਂ ਦੇ ਵਿੱਚੋਂ ਐਪੀਡਰਮਸ ਦਾ ਕੰਮ ਹੋ ਗਿਆ ਸੈਂਸਰੀ, ਜਿਹੜਾ ਡਰਮਸ ਲੇਅਰ ਹੈਗਾ ਉਹਦਾ ਕੰਮ ਹੋ ਗਿਆ ਹੇਅਰ ਗਰੋ ਕਰਨੇ, ਫੈਟ ਜਿਹੜੇ ਜਿਹੜੇ ਸਵੈਟ ਗਲੈਂਡਸ ਨੇ ਉਹ ਪੈਦਾ ਕਰਨੇ, ਔਰ ਕਿੰਨਾ ਚਰਬੀ ਹੈ ਤੁਹਾਡੇ ਸਰੀਰ ਦੇ ਵਿੱਚ ਕਿੰਨੀ ਰਿਲੀਜ਼ ਕਰਨੀ ਹੈ ਉਹ ਵੀ ਉਸ ਹਾਰਮੋਨ ਦੇ ਉੱਪਰ ਡਿਪੈਂਡ ਕਰਦਾ ਹੈ ਕਿ ਕਈਆਂ ਨੂੰ ਪਸੀਨਾ ਬੜਾ ਆਉਂਦਾ, ਕਈਆਂ ਨੂੰ ਬਹੁਤ ਘੱਟ ਆਉਂਦਾ। ਉਹ ਫੈਟ ਜਿਹੜੇ ਸਵੈਟ ਗਲੈਂਡਸ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਐਕਟੀਵੇਟ ਕਰ ਦਿੰਦੇ ਨੇ, ਬਹੁਤਾ ਪਸੀਨਾ ਅੰਦਰ ਤੋਂ ਪਾਣੀ ਬਹੁਤ ਬਾਹਰ ਜ਼ਿਆਦਾ ਕੱਢ ਦਿੰਦੇ ਨੇ, ਔਰ ਕੁਛ ਜਿਹੜੇ ਨੇ ਉਹ ਬਿਲਕੁਲ ਹੀ ਨਹੀਂ, ਉਹਨਾਂ ਨੂੰ ਪਸੀਨਾ ਆਉਂਦਾ ਹੀ ਨਹੀਂ ਹੈਗਾ। ਇਸੇ ਤਰ੍ਹਾਂ ਦੀ ਇਹ ਸਾਰੀ ਕਿਰਿਆ ਜਿਹੜੀ ਹੈ ਇਹ ਇਸ ਹਾਲਾਤ ਦੇ ਉੱਪਰ ਨਿਰਭਰ ਕਰਦੀ ਹੈ ਕਿ ਬਾਹਰਲੇ ਟੈਂਪਰੇਚਰ ਤੋਂ ਤੁਹਾਨੂੰ ਕਿੰਨੀ ਪ੍ਰੋਟੈਕਸ਼ਨ ਚਾਹੀਦੀ ਹੈ, ਔਰ ਅੰਦਰ ਵਾਲੀ ਗਰਮੀ ਨੂੰ ਬਾਹਰ ਕੱਢਣ ਵਾਸਤੇ ਤੁਹਾਨੂੰ ਕਿੰਨਾ ਕੁ ਕੰਮ ਕਰਨਾ ਚਾਹੀਦਾ ਹੈਗਾ ਆ। ਇਹ ਸਾਰਾ ਕੰਮ ਜਿਹੜਾ ਹੈ ਇਹ ਸਾਡੇ ਇਸ ਐਪੀਡਰਮਸ ਤੇ ਡਰਮਸ ਦੇ ਵਿਚਕਾਰਲਾ ਜਿਹੜਾ ਲੇਅਰ ਹੈ ਜਿਹਨੂੰ ਅਸੀਂ ਡਰਮਸ ਲੇਅਰ ਕਹਿੰਦੇ ਹਾਂ, ਇਹ ਉਹਦੀ ਪ੍ਰਾਪਰਟੀ ਹੈਗੀ ਹੈ। ਤੇ ਇਸ ਕਰਕੇ ਅਸੀਂ ਇਹਨੂੰ ਕਹਿੰਦੇ ਹਾਂ ਵੀ ਇਹ ਡਿਫੈਂਸਿਵ ਕੰਮ ਕਰਦੀ ਹੈ, ਚਮੜੀ ਸਾਡੀ ਸਾਡਾ ਡਿਫੈਂਸ ਦਾ ਕੰਮ ਵੀ ਕਰਦੀ, ਬਚਾਅ ਕਰਦੀ ਹੈ। ਦੂਸਰਾ, ਟੈਂਪਰੇਚਰ ਨੂੰ ਮੇਨਟੇਨ ਕਰਨਾ। ਤੁਸੀਂ ਇਹ ਵੇਖਿਓ ਵੀ ਐ ਨਹੀਂ ਹੈਗਾ ਵੀ ਆਪਾਂ ਗਰਮੀ ਦੇ ਦਿਨ ਆ ਗਏ ਨੇ ਤੇ ਬਾਹਰ ਟੈਂਪਰੇਚਰ ਬਹੁਤ ਹਾਈ ਹੈਗਾ ਆ ਤੇ ਉਹਦੇ ਮੁਤਾਬਕ ਤੁਹਾਡਾ ਅੰਦਰ ਦਾ ਟੈਂਪਰੇਚਰ ਵੀ ਵੱਧ ਜੂਗਾ। ਸਾਡਾ ਅੰਦਰ ਦਾ ਟੈਂਪਰੇਚਰ ਨਹੀਂ ਵੱਧਦਾ, ਬਲਕਿ ਉਸ ਨੂੰ ਓਸਮੋਟਿਕ ਪੋਟੈਸ਼ੀਅਮ ਦੇ ਤੌਰ ਤੇ ਸਾਡੇ ਸਰੀਰ ਦੇ ਵਿੱਚੋਂ ਗਰਮੀ ਨੂੰ ਬਾਹਰ ਕੱਢਣ ਵਾਸਤੇ ਜਿਹੜੇ ਮੁਸਾਮ ਇਹਦੇ ਨੇ ਬਾਹਰ ਦੇ ਐਪੀਡਰਮਸ ਲੇਅਰ ਦੇ, ਉਹ ਫੈਲ ਜਾਂਦੇ ਆ, ਔਰ ਉਹਨਾਂ ਦੇ ਫੈਲਣ ਦੇ ਨਾਲ ਅੰਦਰ ਦੀ ਗਰਮੀ ਜਿਹੜੀ ਬਾਹਰ ਜਾਂਦੀ, ਪਰ ਅੰਦਰ ਦਾ ਜਿਹੜਾ ਟੈਂਪਰੇਚਰ ਸਾਡਾ ਮੈਂਜੀ 8.4 ਡਿਗਰੀ ਜਿਹੜਾ ਹੈ ਫਾਰਨਹਾਈਟ ਟੈਂਪਰੇਚਰ ਅਸੀਂ ਮੇਨਟੇਨ ਕਰਦੇ ਹਾਂ, 37 ਸੈਂਟੀਗ੍ਰੇਡ ਅਸੀਂ ਉਹ ਜਿਹੜਾ ਮੇਨਟੇਨ ਕਰਦੇ ਹਾਂ, ਇਹ ਆਟੋਮੈਟਿਕਲੀ ਇਹ ਸਕਿਨ ਉਸ ਨੂੰ ਮੇਨਟੇਨ ਕਰਦੀ ਹੈ ਕਿ ਸਾਡਾ ਭਾਈ ਇਹ ਟੈਂਪਰੇਚਰ ਜਿਹੜਾ ਹੈ ਇੰਨਾ ਰਹਿਣਾ ਚਾਹੀਦਾ ਹੈ। ਔਰ ਇਹ ਰਹਿਣਾ ਕਿਸ ਤਰ੍ਹਾਂ ਚਾਹੀਦਾ ਆ, ਇੱਕ ਹੁੰਦਾ ਆ ਤੁਸੀਂ ਕਹਿ ਸਕਦੇ ਹੋ ਵਾਟਰ ਬੇਸਡ ਬੈਲੈਂਸ, ਵਾਟਰ ਨੂੰ ਮੇਨਟੇਨ ਕਰਕੇ ਰੱਖਣ ਦੀ ਵੱਧ ਤੋਂ ਵੱਧ ਕੋਸ਼ਿਸ਼ ਜਿਹੜੀ ਹੈ ਉਹ ਇਹ ਸਕਿਨ ਕਰਦੀ ਹੈਗੀ ਹੈ। ਔਰ ਅਲਟੀਮੇਟ ਜਦੋਂ ਸਕਿਨ ਦੇ ਵਿੱਚ ਵੀ ਘੱਟ ਜਾਂਦਾ ਹੈ ਪਾਣੀ, ਉਸ ਵੇਲੇ ਫਿਰ ਸਾਡੇ ਬੁੱਲ ਬੁੱਲ ਸਕਿਨ ਦੇ ਵਿੱਚ ਆਉਂਦੇ ਨੇ ਬਾਹਰ ਦੇ ਜਿਹੜਾ, ਉਸ ਵੇਲੇ ਸਾਨੂੰ ਬੁੱਲਾਂ ਤੋਂ ਪਤਾ ਲੱਗ ਜਾਂਦਾ ਆ ਬਈ ਹੁਣ ਪਾਣੀ ਦੀ ਸਰੀਰ ਚ ਕਮੀ ਆ ਗਈ ਹੈ, ਔਰ ਸਕਿਨ ਦੇ ਵਿੱਚ ਵੀ ਜਿੰਨਾ ਮਿਨੀਮਮ ਪਾਣੀ ਸੀਗਾ ਉਹ ਵੀ ਸੱਕ ਕਰ ਲਿਆ ਗਿਆ ਤਾਂ ਕਿ ਬੁੱਲ ਸਾਡੇ ਸੁੱਕ ਗਏ ਆ, ਔਰ ਫਿਰ ਅਸੀਂ ਸਾਡੇ ਬ੍ਰੇਨ ਨੂੰ ਸਿਗਨਲ ਜਾਂਦਾ ਆ ਵੀ ਭਾਈ ਪਾਣੀ ਦੀ ਲੋੜ ਹੈਗੀ ਅੰਦਰ ਤੇ ਪਾਣੀ ਦਿਓ। ਬਾਵਜੂਦ ਇਸ ਦੇ ਵੀ ਸਾਨੂੰ ਸਰਵਾਈਵਲ ਜਿੰਦਾ ਰੱਖਣ ਵਾਸਤੇ ਸਕਿਨ ਆਪਣਾ ਰੈਜੀਡੁਅਲ ਵਾਟਰ ਜਿਹੜਾ ਹੈ ਉਹ ਸਰਕੂਲੇਟ ਵਿੱਚ ਪਾਉਂਦੀ ਹੈ, ਜਿਹਦੇ ਕਰਕੇ ਇਹ ਇੱਕ ਪ੍ਰੋਟੈਕਟਿਵ ਪਾਵਰ ਵੀ ਸਾਡੀ ਬਣਦੀ ਹੈ। ਠੀਕ ਹੈ, ਬਾਹਰ ਦੀਆਂ ਬਹੁਤ ਤਰ੍ਹਾਂ ਦੀਆਂ ਰੇਜ਼ ਹੁੰਦੀਆਂ ਨੇ, ਅਲਟਰਾਵਾਇਲਟ ਰੇਜ਼ ਹੁੰਦੀਆਂ ਜਾਂ ਸਨ ਰੇਜ਼ ਹੁੰਦੀਆਂ ਨੇ, ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਾਉਣ ਵਾਸਤੇ ਪਹਿਲਾ ਇਫੈਕਟ ਸਕਿਨ ਦਾ ਇਹ ਆ ਕਿ ਜੇ ਬਾਹਰੋਂ ਇਸ ਤਰ੍ਹਾਂ ਦੀ ਕੋਈ ਰੇਜ਼ ਆਉਂਦੀ ਹੈਗੀ ਹੈ ਤੇ ਉਹ ਇਸ ਨੂੰ ਹੇਠਾਂ ਵਾਲੇ ਫੈਟ ਲੇਅਰ ਤੋਂ ਹੇਠਾਂ ਨਹੀਂ ਜਾਣ ਦਿੰਦੀ। ਜੇ ਅੰਦਰ ਕੋਈ ਬਹੁਤ ਚੀਜ਼ ਐਸੀ ਜ਼ਹਿਰੀਲੀ ਖਾਧੀ ਗਈ ਹੈ, ਸਰਕੂਲੇਟ ਕਰ ਰਹੀ ਖੂਨ ਦੇ ਵਿੱਚ, ਤੇ ਓਹਨੂੰ ਬਾਹਰ ਕੱਢਣ ਦੇ ਵਿਚ ਇਹ ਸਕਿਨ ਮਦਦ ਕਰਦੀ ਹੈ। ਜੇ ਉਹ ਨਾ ਕੱਢਣ ਯੋਗ ਹੋਵੇ ਤੇ ਫਿਰ ਮੈਂ ਤੁਹਾਨੂੰ ਦੱਸਿਆ ਵੀ ਇਹਦੇ ਟੋਕਾ ਲੱਗਾ ਹੋਇਆ ਇੱਥੇ ਥਾਂ ਥਾਂ ਤੇ ਕੁਦਰਤ ਨੇ ਸਕਿਨ ਦੇ ਵਿਚ ਟੋਕੇ ਲਾਏ ਹੋਏ ਆ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਐਪੋਕ੍ਰਾਈਨ ਗਲੈਂਡਸ। ਔਰ ਉਹਨਾਂ ਐਪੋਕ੍ਰਾਈਨ ਗਲੈਂਡਸ ਦੇ ਰਾਹੀਂ ਇਹ ਸਾਰੇ ਦਾ ਸਾਰਾ ਉਹ ਜਿਹੜਾ ਗਰਭਜ ਹੈ ਨਾ ਇਹ ਉਸ ਨੂੰ ਕੱਢਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ। ਇਹਦੀ ਥਿਕਨੈਸ ਬੜੀ ਇੰਪੋਰਟੈਂਟ ਹੈ ਜੀ, ਚਮੜੀ ਦੀ ਥਿਕਨੈਸ ਬਹੁਤ ਇੰਪੋਰਟੈਂਟ ਹੈਗੀ ਆ। ਜਿਵੇਂ ਜਿਵੇਂ ਤੁਸੀਂ ਐਕਸਰਸਾਈਜ਼ ਕਰਦੇ ਹੋ ਨਾ ਓਵੇਂ ਓਵੇਂ ਦੋ ਐਕਟੀਵਿਟੀਜ਼ ਇਹਦੇ ਵਿੱਚ ਹੁੰਦੀਆਂ ਨੇ। ਇੱਕ ਐਕਟੀਵਿਟੀ ਇਹ ਹੁੰਦੀ ਹੈ ਵੀ ਫੈਟ ਘਟਦਾ ਹੈ, ਦੂਜੀ ਐਕਟੀਵਿਟੀ ਇਹ ਹੁੰਦੀ ਹੈ ਕਿ ਜਿਹੜਾ ਇਹਦਾ ਮਸਲ ਲੇਅਰ ਹੈਗਾ ਆ ਜਿਹੜਾ ਡਰਮਸ ਦੇ ਵਿੱਚ ਹੈਗਾ ਆ ਉਹ ਹੋਰ ਜ਼ਿਆਦਾ ਇਲਾਸਟਿਕ ਤੇ ਸਖਤ ਹੋ ਜਾਂਦਾ ਹੈ, ਭਾਵ ਮਜ਼ਬੂਤੀ ਆ ਜਾਂਦੀ ਹੈ ਤੇ ਚਮੜੀ ਪਤਲੀ ਹੋ ਜਾਂਦੀ ਹੈ। ਅਗਰ ਤੁਸੀਂ ਐਸਾ ਐਕਸਰਸਾਈਜ਼ ਵਗੈਰਾ ਨਹੀਂ ਕਰਦੇ ਤੇ ਜਿਹੜਾ ਤੁਹਾਡਾ ਫੈਟ ਲੇਅਰ ਹੈ ਚਮੜੀ ਬਹੁਤ ਮੋਟੀ ਮੋਟੀ ਹੋ ਜਾਂਦੀ ਹੈ, ਹਾਲਾਂਕਿ ਉਹਦੇ ਵਿੱਚ ਇੰਨੀ ਪ੍ਰੋਟੈਕਟਿਵ ਪਾਵਰ ਜਿਹੜੀ ਹੈ ਉਹ ਨਹੀਂ ਰਹਿ ਜਾਂਦੀ। ਹੁਣ ਇਹ ਜਿਹੜੀ ਚਮੜੀ ਹੈਗੀ ਆ ਇਹਦਾ ਟੈਕਸਚਰ ਕੀ ਆ, ਨਾਰਮਲ ਹਾਲਾਤ ਦੇ ਮੁਤਾਬਕ ਸਾਡੀ ਚਮੜੀ ਦਾ ਟੈਕਸਚਰ ਬਦਲਦਾ ਰਹਿੰਦਾ ਹੈਗਾ। ਵੈਸੇ ਇਹ ਇਲਾਸਟਿਕ ਟਾਈਪ ਦਾ ਸਾਡਾ ਆਰਗਨ ਹੈ, ਹਰ ਥਾਂ ਤੇ ਇਲਾਸਟਿਸਿਟੀ ਇਹਦੇ ਵਿੱਚ ਹੈਗੀ ਹੈਗੀ ਹੈ ਔਰ ਇਹ ਇਲਾਸਟਿਸਿਟੀ ਨੂੰ ਉਸੇ ਵੇਲੇ ਫਿਰ ਮੈਂਟੇਨ ਕਰਦੀ ਰਹਿੰਦੀ ਹੈ। ਪਰ ਜਦੋਂ ਇਹ ਇਲਾਸਟਿਸਿਟੀ ਨੂੰ ਮੈਂਟੇਨ ਨਹੀਂ ਨਾ ਕਰਦੀ ਆ ਕਈਆਂ ਨੂੰ ਐਡੀਮਾ ਹੋ ਜਾਂਦਾ, ਸੋਜ ਪੈ ਜਾਂਦੀ ਹੈ, ਪੈਰਾਂ ਤੇ ਸੋਜ ਪੈ ਜਾਂਦੀ ਹੈ। ਔਰ ਅਲੱਗ ਅਲੱਗ ਤਰ੍ਹਾਂ ਦੀ ਸੋਜ ਨੂੰ ਅਸੀਂ ਡਿਫਰੈਂਸ਼ੀਏਟ ਕਰਦੇ ਹਾਂ ਕਿ ਭਾਈ ਇਹਦੇ ਚ ਪ੍ਰੋਟੀਨ ਦੀ ਕਮੀ ਕਰਕੇ ਸੋਜ ਆ ਗਈ ਹੈ। ਜੇ ਉਹ ਸੋਜ ਆਈ ਹੋਵੇ ਔਰ ਇਲਾਸਟਿਸਿਟੀ ਜਿਹੜੀ ਸਰੀਰ ਦੀ ਚਮੜੀ ਦੀ ਘੱਟ ਗਈ ਉਹਨੂੰ ਤੁਸੀਂ ਪ੍ਰੈਸ ਕਰੋਗੇ ਨਾ ਜਦੋਂ ਨੱਪੋ ਕਿਸੇ ਹੱਡੀ ਵਾਲੇ ਥਾਂ ਤੇ ਉੱਥੇ ਟੋਇਆ ਜਾ ਪੈ ਜਾਏਗਾ, ਉਹ ਛੇਤੀ ਰਿਕਵਰ ਨਹੀਂ ਕਰੇਗੀ। ਲੇਕਿਨ ਜੇ ਚਮੜੀ ਨਾਰਮਲ ਹੈ ਭਾਵੇਂ ਪਤਲੀ ਹੀ ਹੋਵੇ, ਐਕਸਰਸਾਈਜ਼ ਕਰਦਾ ਜਵਾਨ ਸਾਰਾ ਕੁਝ ਠੀਕ ਹੈਗਾ ਆ ਔਰ ਉਹ ਜੇ ਤੁਸੀਂ ਦੱਬੋਗੇ ਨਾ ਉਸੇ ਵੇਲੇ ਵਾਪਸ ਆ ਜਾਏਗੀ। ਤੁਸੀਂ ਬਲੈਡਰ ਦਾ ਕਿਸੇ ਨੂੰ ਬਲੈਡਰ ਨੂੰ ਫੜਾ ਦਿਓ ਪਾਏ ਉਹਦੇ ਵਿੱਚ ਅੰਗੂਠਾ ਮਾਰੋ ਉਹਦੇ ਵਿੱਚ ਤੇ ਫਿਰ ਜਦੋਂ ਅੰਗੂਠਾ ਛੱਡੋਗੇ ਉਸੇ ਵੇਲੇ ਉਹ ਬਰਾਬਰ ਹੋ ਜਾਏਗੀ। ਹਾਂਜੀ, ਪਰ ਜੇ ਇਹ ਜਿਹੜੀ ਚਮੜੀ ਦੀ ਗੱਲ ਹੈਗੀ ਆ ਜੇ ਇਹਦੇ ਵਿੱਚ ਇਸ ਤਰ੍ਹਾਂ ਦਾ ਕੋਈ ਨੁਕਸ ਆ ਗਿਆ ਕਿ ਹੋਰ ਕੋਈ ਚੀਜ਼ ਦੀ ਕਮੀ ਹੈ, ਕਿਉਂਕਿ ਇਹਦੀ ਕੰਪੋਜੀਸ਼ਨ ਹੈਗੀ, ਇਹਦੀ ਕੰਪੋਜੀਸ਼ਨ ਦੇ ਵਿੱਚ ਵਾਟਰ ਹੈਗਾ ਆ, ਇਹਦੀ ਕੰਪੋਜੀਸ਼ਨ ਦੇ ਵਿੱਚ ਪ੍ਰੋਟੀਨ ਹੈਗਾ ਆ, ਇਹਦੀ ਕੰਪੋਜੀਸ਼ਨ ਚ ਫੈਟ ਹੈਗਾ ਆ, ਇਹਦੀ ਕੰਪੋਜੀਸ਼ਨ ਚ ਮਿਨਰਲ ਹੈਗਾ ਆ। ਹੁਣ ਆ ਚਾਰ ਪੰਜ ਚੀਜ਼ਾਂ ਮੈਂ ਗਿਣਤੀਆਂ ਨੇ, ਇਹਨਾਂ ਚਾਰਾਂ ਪੰਜਾਂ ਚੀਜ਼ਾਂ ਦੀ ਹੀ ਜਦੋਂ ਕਮੀ ਪੇਸ਼ੀ ਆਉਣੀ ਸ਼ੁਰੂ ਹੋ ਜਾਵੇ ਤੇ ਇਹ ਸਕਿਨ ਇੱਕ ਇੰਡੀਕੇਸ਼ਨ ਦਿੰਦੀ ਹੈ। ਹੁਣ ਪਾਣੀ ਦੀ ਤਾਂ ਆਪਾਂ ਗੱਲ ਕਰ ਚੁੱਕੇ ਹਾਂ, ਜੇ ਪਾਣੀ ਨਾ ਹੋਵੇ ਸਰੀਰ ਦੇ ਵਿੱਚ ਤੇ ਚਮੜੀ ਡਰਾਈ ਹੋਣੀ ਸ਼ੁਰੂ ਹੋ ਜਾਂਦੀ ਹੈ ਔਰ ਇਸੇ ਤਰ੍ਹਾਂ ਹੀ ਉਪਰੋਂ ਪੇਪੜੀ ਜਿਵੇਂ ਬੁੱਲਣਾ ਤੇ ਆਮ ਤੌਰ ਤੇ ਅਸੀਂ ਦੇਖ ਸਕਦੇ ਹਾਂ ਪੇਪੜੀ ਦੀ ਜਮਣੀ ਸ਼ੁਰੂ ਹੋ ਗਈ ਹੈ ਵੀ ਪਾਣੀ ਦੀ ਕਮੀ ਹੋ ਗਈ। ਹੁਣ ਜੇ ਪ੍ਰੋਟੀਨ ਦੀ ਸਰੀਰ ਵਿੱਚ ਕਮੀ ਹੋ ਗਈ, ਵੇਖੋ ਚਮੜੀ ਬਹੁਤ ਵੱਡਾ ਇੰਡੀਕੇਸ਼ਨ ਹੈ ਸਾਡੇ ਵਾਸਤੇ ਡਾਕਟਰਾਂ ਵਾਸਤੇ, ਪ੍ਰੋਟੀਨ ਦੀ ਕਮੀ ਹੋ ਜਾਏ ਤੇ ਆ ਜਿਵੇਂ ਮੈਂ ਹੁਣੇ ਤੁਹਾਨੂੰ ਦੱਸਿਆ ਹੈ ਨਾ ਵੀ ਪ੍ਰੋਟੀਨ ਦੀ ਕਮੀ ਹੋ ਜਾਵੇ ਤੇ ਹੱਡੀ ਕਿਸੇ ਵੀ ਥਾਂ ਤੇ, ਕਿਉਂਕਿ ਉਸ ਥਾਂ ਤੇ ਫੈਟ ਘੱਟ ਹੁੰਦਾ ਨਾ, ਹੱਡੀ ਕਿਸੇ ਵੀ ਥਾਂ ਤੇ ਹੋਵੇ, ਗਿੱਟਾ ਹੋਵੇ, ਲੱਤ ਦੀ ਹੱਡੀ ਹੋਵੇ, ਇਹਦੀ ਥਾਂ ਤੇ ਅਗਰ ਤੁਸੀਂ ਬਲੈਡਰ ਵਾਲੀ ਗੱਲ ਪ੍ਰੈਸ ਕਰਨ ਦੀ ਕੋਸ਼ਿਸ਼ ਕਰੋ ਨਾ ਤੇ ਉਹ ਪ੍ਰੈਸ ਕੀਤੇ ਦਾ ਕੀਤਾ ਹੀ ਰਹਿ ਜੂਗਾ, ਕਿਉਂਕਿ ਜਿਹੜੀ ਇਲਾਸਟਿਸਿਟੀ ਹੈ ਸਕਿਨ ਦੀ ਉਹ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ, ਫੈਟ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ, ਖਾਲੀਪਣ ਆਉਣਾ ਸ਼ੁਰੂ ਹੋ ਜਾਂਦਾ ਹੈ, ਜਿਹਦੇ ਕਰਕੇ ਉਹਦੇ ਵਿੱਚ ਉਹ ਇਲਾਸਟਿਸਿਟੀ ਨਾ ਹੋਣ ਕਰਕੇ ਇਹਨੂੰ ਡਿਪਿੰਗ ਔਨ ਪ੍ਰੈਸ਼ਰ ਕਹਿੰਦੇ ਆ ਜਾਂ ਪਿਟਿੰਗ ਔਨ ਪ੍ਰੈਸ਼ਰ ਕਹਿੰਦੇ ਆ, ਉਹ ਪਿਟਿੰਗ ਔਨ ਪ੍ਰੈਸ਼ਰ ਜਿਹੜਾ ਹੈ ਉਸ ਥਾਂ ਤੇ ਹੋਣਾ ਸ਼ੁਰੂ ਹੋ ਜਾਂਦਾ। ਹੁਣ ਜੇ ਮਿਨਰਲ ਦੀ ਕਮੀ ਆ ਜਾਵੇ, ਹੁਣ ਆਇਰਨ ਹੀ ਇਹ ਮਿਨਰਲ ਹੈ ਸਾਡਾ, ਸੋਡੀਅਮ ਵੀ ਮਿਨਰਲ ਹੈ ਤੁਹਾਡਾ, ਆ ਤੁਸੀਂ ਵੇਖਿਆ ਹੋਣਾ ਨੋਹਾਂ ਤੇ ਕਈਆਂ ਦੇ ਛਿਲਤਰਾਂ ਦੀਆਂ ਉੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ।
0: ਹਾਂਜੀ,
2: ਨੋਹਾਂ ਦੇ ਉੱਪਰ ਨਾ ਚਮੜੀ ਜਿਹੜੀਆਂ ਤਰੇਦਾਂ ਦੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਇਹ ਸਾਬਤ ਕਰਦੀਆਂ ਨੇ ਕਿ ਸਾਡੇ ਸਰੀਰ ਦੇ ਵਿੱਚ ਸੋਡੀਅਮ ਦੀ ਕਮੀ ਆ। ਇਹੋ ਜਿਹੇ ਲੋਕਾਂ ਨੂੰ ਆਮ ਤੌਰ ਤੇ ਕਰੇਵਿੰਗ ਹੋਏਗੀ ਲੂਣ ਜ਼ਿਆਦਾ ਖਾਣ ਦੀ, ਕਿ ਲੂਣ ਕਿਉਂਕਿ ਕਿਸੇ ਵੀ ਤਰ੍ਹਾਂ ਚਾਹੇ ਪਿਸ਼ਾਬ ਚ ਜਾ ਰਿਹਾ ਚਾਹੇ ਪਸੀਨੇ ਚ ਜਾ ਰਿਹਾ ਚਾਹੇ ਕਿਸੇ ਵੀ ਤਰ੍ਹਾਂ ਸਰੀਰ ਚੋਂ ਜਾ ਰਿਹਾ ਹੈ। ਜੇ ਸਰੀਰ ਚੋਂ ਜਾ ਰਿਹਾ ਹੈ ਤੇ ਸਾਡਾ ਰਿਜ਼ਰਵ ਕੋਟਾ ਸਕਿਨ ਦੇ ਵਿੱਚੋਂ ਵੀ ਜਾ ਰਿਹਾ ਹੈ, ਔਰ ਜੇ ਉਹ ਜਾ ਰਿਹਾ ਹੈਗਾ ਤੇ ਉਹਦੀਆਂ ਨਿਸ਼ਾਨੀਆਂ ਇਹ ਨੇ ਤੇ ਨੋਹਾਂ ਦੇ ਵਿੱਚ ਛਿਲਤਾ ਫੁੱਟਣੀਆਂ। ਹਾਂਜੀ, ਆਇਰਨ ਘੱਟ ਹੋ ਗਿਆ ਤੇ ਨੋਹਾਂ ਦੀ ਜਿਹੜਾ ਗੁਲਾਬੀ ਪਣ ਆ ਉਹ ਖਤਮ ਹੋਣਾ ਸ਼ੁਰੂ ਹੋ ਜਾਏਗਾ। ਇਸੇ ਤਰ੍ਹਾਂ ਇਹ ਮਿਨਰਲ ਜਿਹੜੇ ਨੇ ਇਹਨਾਂ ਨੂੰ ਵੀ ਪ੍ਰੋਟੈਕਟ ਕਰਦੀ ਹੈਗੀ ਹੈ। ਔਰ ਹੁਣ ਇਸ ਤੋਂ ਬਾਅਦ ਆਪਣਾ ਲਾਸਟ ਗੱਲ ਇਸ ਗੱਲ ਦੀ ਆ ਗਈ ਵੀ ਬਿਮਾਰੀਆਂ, ਇਹ ਜਿਹੜੀ ਸਕਿਨ ਹੈ, ਸਕਿਨ ਆਮ ਤੌਰ ਤੇ ਸਭ ਤੋਂ ਵੱਡਾ ਗਾਰਬੇਜ ਸਟੋਰ ਆ, ਔਰ ਜਿੰਨੇ ਵੀ ਸਰੀਰ ਦੇ ਅੰਗਾਂ ਦੇ ਵਿੱਚੋਂ ਗਾਰਬੇਜ ਨਿਕਲਣਾ ਹੁੰਦਾ ਆ, ਉਹਦਾ ਕੁਦਰਤ ਦਾ ਆਪਣਾ ਇੱਕ ਨਿਯਮ ਹੈ ਕਿ ਅੰਤੜੀਆਂ ਦਾ ਗਾਰਬੇਜ ਜਿਹੜਾ ਟੱਟੀ ਦੇ ਰਸਤੇ ਨਿਕਲੂਗਾ, ਬਲੱਡ ਦੇ ਵਿੱਚ ਸਰਕੂਲੇਟ ਕਰਦਾ ਹੋਇਆ ਜਿਹੜਾ ਖੂਨ ਆ ਉਹਦੇ ਵਿੱਚ ਰਲਿਆ ਹੋਇਆ ਗਾਰਬੇਜ ਪਿਸ਼ਾਬ ਦੇ ਰਸਤੇ ਮਿਲ ਕੇ ਨਿਕਲੇਗਾ, ਜਿਹੜਾ ਗਾਰਬੇਜ ਪਿਸ਼ਾਬ ਦੇ ਟੱਟੀ ਤੋਂ ਬਚ ਗਿਆ ਉਹ ਸਰਕੂਲੇਟ ਕਰਦਿਆਂ ਹੋਇਆ ਸਕਿਨ ਵਿੱਚ ਜਦੋਂ ਜਾਏਗਾ ਤੇ ਉਥੇ ਫਿਰ ਉਸ ਟੋਕੇ ਵਿੱਚੋਂ ਐਪੋਕਰਾਈਨ ਚੋਂ ਲੰਘ ਕੇ ਪਸੀਨੇ ਰਾਹੀਂ ਬਾਹਰ ਨਿਕਲੇਗਾ। ਜੇ ਫੇਰ ਵੀ ਹੋਰ ਬਚ ਗਿਆ ਵੀ ਨਹੀਂ ਹਜੇ ਵੀ ਪੂਰਾ ਨਹੀਂ ਨਿਕਲਿਆ, ਤੇ ਉਸ ਹਿਸਾਬ ਦੇ ਵਿੱਚ ਸਾਡੇ ਸਾਹ ਦੇ ਵਿੱਚੋਂ ਆਮ ਤੌਰ ਤੇ ਤੁਸੀਂ ਦੇਖਿਆ ਨਾ ਕਈ ਲੋਕ ਕਹਿੰਦੇ ਯਾਰ ਤੇਰੇ ਸਾਹ ਚ ਬੋ ਬਹੁਤ ਆਉਂਦੀ ਹੈ, ਹਾਂਜੀ ਸਾਹ ਦੇ ਵਿੱਚੋਂ ਸਮੈਲ ਆਣੀ ਸ਼ੁਰੂ ਹੋ ਜਾਏਗੀ ਕਿਉਂਕਿ ਕੁਦਰਤ ਬਚਿਆ ਹੋਇਆ ਗਾਰਬੇਜ ਜਿਹੜੀ ਹੈ ਉਹ ਇਸ ਰਸਤੇ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਸੋ ਇਸ ਤਰ੍ਹਾਂ ਕਰਕੇ ਸਾਡੇ ਗਾਰਬੇਜ ਨੂੰ ਕੱਢਣ ਤੇ ਸਾਨੂੰ ਬਿਮਾਰੀਆਂ ਤੋਂ ਬਚਾਉਣ ਵਾਸਤੇ ਵੀ ਸਕਿਨ ਸਾਡਾ ਇੱਕ ਪ੍ਰੋਟੈਕਟਿਵ ਮੇਜਰ ਹੈ ਜਿਹੜਾ ਇਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈਗਾ। ਉਸ ਤੋਂ ਬਾਅਦ ਆਮ ਤੌਰ ਤੇ ਬਿਮਾਰੀਆਂ ਵਾਸਤੇ ਇਹ ਇੱਕ ਇੰਡੀਕੇਸ਼ਨ ਹੈ ਸਾਡੇ ਵਾਸਤੇ, ਜੇ ਪੀ ਦੀ ਚਮੜੀ ਤੇ ਐਨੇਜਿਨ ਪੀ ਲਿਆ ਹੋ ਗਿਆ ਇਹ ਕਿੱਥੇ ਹੋਊਗਾ ਜੀ, ਲਿਵਰ ਚ ਨੁਕਸ ਹੋਊਗਾ। ਜੇ ਫਿੰਸੀਆਂ ਦਾਣੇ ਨਿਕਲਣੇ ਸ਼ੁਰੂ ਹੋ ਗਏ ਤੇ ਇਹਦਾ ਮਤਲਬ ਹੈ ਵੀ ਗਾਰਬੇਜ ਸਕਿਨ ਦੇ ਵਿੱਚ ਵੀ ਆ ਕੇ ਡਿਪੋਜ਼ਿਟ ਹੋਣਾ ਸ਼ੁਰੂ ਹੋ ਗਿਆ, ਔਰ ਸਕਿਨ ਦੇ ਵਿੱਚ ਗਾਰਬੇਜ ਜਿਹੜਾ ਆਇਆ ਆ ਉਹ ਇੰਨਾ ਸਖਤ ਆ ਕਿ ਸਕਿਨ ਦੇ ਮਸਾਮਾ ਰਾਹੀਂ ਬਾਹਰ ਨਹੀਂ ਨਿਕਲ ਰਿਹਾ ਤੇ ਅੰਦਰੋਂ ਪ੍ਰੈਸ਼ਰ ਦੇ ਨਾਲ ਉਹ ਬਾਹਰ ਨੂੰ ਸਕਿਨ ਨੂੰ ਫਲਾ ਰਿਹਾ ਜਿਹਨੂੰ ਅਸੀਂ ਕਹਿੰਦੇ ਫਿੰਸੀ ਹੋ ਗਈ ਹੈ ਜੀ
0: ਜੀ।
2: ਔਰ ਫਿਰ ਉਸ ਫਿੰਸੀ ਨੂੰ ਰੈਜ਼ੋਲੂਸ਼ਨ ਕਰਨ ਵਾਸਤੇ ਕੁਦਰਤ ਦਾ ਆਪਣਾ ਇੱਕ ਨਿਯਮ ਆ ਕਿ ਕੋਈ ਵੀ ਇਸ ਤਰ੍ਹਾਂ ਦਾ ਗਾਰਬੇਜ ਚਾਹੇ ਸਰੀਰ ਦੇ ਅੰਦਰ ਹੋਵੇ ਤੇ ਚਾਹੇ ਸਰੀਰ ਦੇ ਬਾਹਰ ਹੋਵੇ, ਸਭ ਤੋਂ ਪਹਿਲੀ ਚੀਜ਼ ਇਹ ਆ ਕਿ ਉਸ ਦੇ ਉੱਪਰ ਕੁਦਰਤ ਆਪਣਾ ਇੱਕ ਕਵਰ ਬਣਾਉਣਾ ਸ਼ੁਰੂ ਕਰ ਦਿੰਦੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਕੈਲਸੀਫਿਕੇਸ਼ਨ। ਔਰ ਅਲਟੀਮੇਟਲੀ ਜਦੋਂ ਉਹ ਅੰਦਰ ਵਾਲਾ ਗਾਰਬੇਜ ਇਕੱਠਾ ਹੋ ਗਿਆ ਉਸ ਤੋਂ ਬਾਅਦ ਫਿਰ ਉਸ ਨੂੰ ਅੰਦਰ ਤੋਂ ਉਹ ਕਹਿੰਦੇ ਨੇ ਫੈਗੋਸਾਈਟਿਕ ਫੰਕਸ਼ਨ ਖਾਣਾ ਸ਼ੁਰੂ ਕਰਦੀ ਹੈ। ਨਾ ਖਾਇਆ ਜਾ ਸਕਦਾ ਹੋਵੇ ਤਾਂ ਫੇਰ ਉਸ ਨੂੰ ਕਿਸੇ ਥਾਂ ਤੋਂ ਚਮੜੀ ਨੂੰ ਗਾਲ ਕੇ ਉਹਦੇ ਤੋਂ ਬਾਹਰ ਕੱਢਣਾ ਸ਼ੁਰੂ ਕਰ ਦਿੰਦੀ ਹੈ। ਇੱਕ ਨਾਰਮਲ ਪੈਥੋਲੋਜੀਕਲ ਪ੍ਰੋਸੈਸ ਹੈ ਸਾਡਾ ਜਿਹੜਾ ਕੁਦਰਤ ਦਾ ਹੈ, ਜਿਹੜਾ ਡਾਕਟਰ ਅਸੀਂ ਲੋਕਾਂ ਨੇ ਪੜਿਆ ਕਿਉਂ ਫਿੰਸੀ ਕਿਉਂ ਨਿਕਲਦੀ ਹੈ ਭਾਈ, ਫੋੜਾ ਕਿਉਂ ਹੁੰਦਾ ਹੈ ਭਾਈ, ਜਾਂ ਫੋੜੇ ਚ ਪਸ ਕਿਉਂ ਪੈਣੀ ਸ਼ੁਰੂ ਹੋ ਜਾਂਦੀ ਹੈ ਭਾਈ, ਹਾਂਜੀ ਇਹ ਸਾਰਾ ਉਸ ਪ੍ਰੋਸੈਸ ਦਾ ਐਕਸਪਲੇਨੇਸ਼ਨ ਹੈ ਜਿਹੜਾ ਸਾਡੀ ਇਸ ਸਕਿਨ ਦੇ ਰਾਹੀਂ ਹੋਣਾ ਸ਼ੁਰੂ ਹੋ ਜਾਂਦਾ ਹੈਗਾ। ਸੋ ਇਹ ਚਮੜੀ ਦੀ ਗੱਲ ਹੋ ਗਈ, ਆਮ ਰੂਟੀਨ ਫੋੜੇ ਫਿੰਸੀਆਂ ਦੀ ਗੱਲ ਹੋ ਗਈ। ਉਸ ਤੋਂ ਬਾਅਦ ਬਿਮਾਰੀਆਂ ਦੀ ਇੰਡੀਕੇਸ਼ਨ ਹੈਗੀ ਹੈ, ਆਇਰਨ ਦੀ ਮਿਨਰਲ ਦੀ ਕਮੀ ਹੋ ਗਈ ਜਾਂ ਪਾਣੀ ਦੀ ਕਮੀ ਹੋ ਗਈ, ਸਾਲਟਾਂ ਦੀ ਕਮੀ ਹੋ ਗਈ, ਇਹ ਸਾਨੂੰ ਚਮੜੀ ਆਮ ਤੌਰ ਤੇ ਦੱਸਣਾ ਸ਼ੁਰੂ ਕਰ ਦਿੰਦੀ ਹੈ ਵੀ ਭਾਈ ਇਹਦੀਆਂ ਨਿਸ਼ਾਨੀਆਂ ਸਾਨੂੰ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਨੇ। ਪ੍ਰੋਟੈਕਟਿਵ ਪਾਵਰ ਇਹ ਸਾਡੀ ਹੈਗੀ ਹੈਗੀ ਹੈ, ਸਾਨੂੰ ਪਤਾ ਵੀ ਸਾਡੇ ਸਰੀਰ ਨੂੰ ਪ੍ਰੋਟੈਕਟ ਕਰਦੀ ਹੈ ਬਹੁਤ ਸਾਰੀਆਂ ਗੱਲਾਂ ਤੋਂ, ਅੰਦਰ ਦੇ ਟੈਂਪਰੇਚਰ ਨੂੰ ਮੇਨਟੇਨ ਕਰਨ ਵਾਸਤੇ ਕਿ ਬਾਹਰ ਭਾਵੇਂ ਗਰਮੀ ਹੋਵੇ ਬਾਹਰ ਭਾਵੇਂ ਠੰਡ ਹੋਵੇ, ਕੋਸ਼ਿਸ਼ ਇਹ ਕਰਨੀ ਕਿ ਅੰਦਰ ਦਾ ਟੈਂਪਰੇਚਰ ਸਾਡੇ ਨਾਰਮਲ ਲੈਵਲ ਦੇ ਮੁਤਾਬਕ ਰਹੇ, ਔਰ ਇਹ ਸੰਭਵ ਬਣਾਉਂਦੀ ਹੈ ਸਾਡੀ ਇਹ ਜਿਹੜੀ ਚਮੜੀ ਹੈ ਇਸ ਨੂੰ ਸੰਭਵ ਬਣਾਉਂਦੀ ਹੈ। ਉਸ ਤੋਂ ਇਲਾਵਾ ਇਹਦੀਆਂ ਹੋਰ ਬਹੁਤ ਸਾਰੀਆਂ ਐਸੀਆਂ ਬਿਮਾਰੀਆਂ ਨੇ ਜਿਹੜੀਆਂ ਸਿਰਫ ਗਾਰਬੇਜ ਦੇ ਨਾਲ ਸੰਬੰਧਿਤ ਨੇ। ਗਾਰਬੇਜ ਨਾਰਮਲ ਹਾਲਾਤ ਵਿੱਚ ਡਿਸਚਾਰਜ ਹੁੰਦਾ ਰਹਿੰਦਾ ਆ ਤੇ ਉਹ ਪਸੀਨੇ ਦੇ ਰਾਹੀਂ ਹੁੰਦਾ ਆ, ਗਾਰਬੇਜ ਟੌਕਸਿਕ ਸਟਾਈਜ ਦਾ ਹੋਣਾ ਸ਼ੁਰੂ ਹੋ ਜਾਵੇ ਤੇ ਫਿਰ ਉਹਨੂੰ ਅਸੀਂ ਕਹਿੰਦੇ ਉਹਦੇ ਸਾਲਟ ਵਗੈਰਾ ਨਿਕਲ ਰਹੇ ਨੇ, ਜਦੋਂ ਵੀ ਸਾਲਟ ਨਿਕਲਣੇ ਸ਼ੁਰੂ ਹੋਣੇ ਹੁੰਦੇ ਨੇ ਤੇ ਉਹਨਾਂ ਥਾਵਾਂ ਤੇ ਲੂਣ ਲਾ ਦੋ ਕਿਸੇ ਥਾਂ ਤੇ ਚਮੜੀ ਦੇ ਉੱਪਰ ਨਾ ਤੇ ਤੁਹਾਨੂੰ ਇਰੀਟੇਸ਼ਨ ਹੋਣੀ ਸ਼ੁਰੂ ਹੋ ਜਾਏਗੀ, ਖਾਰਿਸ਼ ਹੋਣੀ ਸ਼ੁਰੂ ਹੋ ਜਾਏਗੀ, ਔਰ ਇਹੀ ਕੰਮ ਜਿਹੜਾ ਹੈਗਾ ਆ ਸਕਿਨ ਦੇ ਵਿੱਚ ਹੁੰਦਾ, ਤੁਸੀਂ ਖਾਰਿਸ਼ ਕਰਦੇ ਹੋ, ਅਲਟੀਮੇਟ ਜਿਹੜਾ ਉੱਪਰ ਵਾਲਾ ਲੇਅਰ ਹੈ ਐਪੀਡਰਮਸ ਦਾ ਉਹ ਪਤਲਾ ਲੇਅਰ ਹੁੰਦਾ ਉਹ ਛਿਲਿਆ ਜਾਂਦਾ, ਫਿਰ ਉਹ ਫੋੜੀ ਫਿੰਸੀ ਪੀੜ ਵੀ ਬਹੁਤ ਕਰਦੀ ਕਿਉਂਕਿ ਉੱਪਰ ਵਾਲੇ ਲੇਅਰ ਦੇ ਵਿੱਚ ਹੁੰਦੀ ਹੈ, ਇਸ ਕਰਕੇ ਉਹ ਦਰਦ ਬਹੁਤ ਕਰਦੀ ਹੈ ਫਿੰਸੀ, ਫਿਰ ਉਹ ਛਿਲਿਆ ਜਾਂਦਾ ਹੈਗਾ। ਪਰ ਗਾਰਬੇਜ ਤਾਂ ਹੋਰ ਨਿਕਲ ਰਿਹਾ ਹੈਗਾ, ਫਿਰ ਉਹ ਉਸ ਥਾਂ ਤੇ ਜ਼ਖਮ ਬਣਾ ਦਿੰਦਾ, ਉਹਨੂੰ ਅਸੀਂ ਐਗਜ਼ੀਮਾ ਕਹਿਣਾ ਸ਼ੁਰੂ ਕਰ ਦਿੰਦੇ ਹਾਂ। ਫਿਰ ਕੋਸ਼ਿਸ਼ ਕੁਦਰਤ ਇਹ ਕਰਦੀ ਆ ਕਿ ਮੈਂ ਇਸ ਨੂੰ ਲੋਕਲਾਈਜ਼ਡ ਰੱਖਾਂ, ਭਾਵ ਸਾਰੇ ਸਰੀਰ ਚ ਨਾ ਫੈਲੇ, ਕਿਸੇ ਇੱਕ ਥਾਂ ਤੇ ਇਹ ਜਿਹੜਾ ਨਿਕਲਿਆ ਸੀ ਗਾਰਬੇਜ ਉਥੇ ਰਹਿ ਜਾਵੇ, ਤੇ ਫਿਰ ਉਸ ਨੂੰ ਰੀਸੀਪੀਲੇਟਸ ਕਹਿੰਦੇ ਆ। ਕੁਛ ਹਾਲਾਤਾਂ ਦੇ ਵਿੱਚ ਇਹ ਸਾਰੇ ਦਾ ਸਾਰਾ ਆਪਾਂ ਬਿਮਾਰੀਆਂ ਦੀ ਗੱਲ ਕਰ ਰਹੇ ਹਾਂ, ਚਮੜੀ ਦੀਆਂ ਬਿਮਾਰੀਆਂ ਦੀ, ਕੁਛ ਹਾਲਾਤਾਂ ਦੇ ਵਿੱਚ ਐਸਾ ਹੁੰਦਾ ਆ ਕਿ ਗਾਰਬੇਜ ਗੈਸੀਅਸ ਰੂਪ ਵਿੱਚ ਹੁੰਦਾ ਆ, ਗਾਰਬੇਜ ਸੋਲਿਡ ਰੂਪ ਵਿੱਚ ਨਹੀਂ ਹੁੰਦਾ, ਔਰ ਫੇਰ ਤੁਸੀਂ ਵੇਖੋ ਕਿ ਚਮੜੀ ਫੁੱਲੀ ਨੂੰ ਕਹਿੰਦੇ ਧੱਫੜ ਪੈ ਗਏ ਜੀ, ਹੁਣ ਧੱਫੜ ਪੈ ਗਏ ਨੇ, ਕਦੀ ਦੇਖਿਆ ਧੱਫੜ ਦੇ ਵਿਚੋਂ ਕੋਈ ਸੀਰਮ ਨਹੀਂ ਨਿਕਲਦਾ, ਕੋਈ ਬਲੱਡ ਨਹੀਂ ਨਿਕਲਦਾ, ਉਹ ਇਸੇ ਤਰ੍ਹਾਂ ਦੀ ਚਮੜੀ ਫੁੱਲੀ ਹੋਈ ਦਿਖਾਈ ਦਿੰਦੀ ਹੈ ਕਿ ਗੈਸੀਅਸ ਫਾਰਮ ਦੇ ਵਿਚ ਅੰਦਰ ਦਾ ਗਾਰ ਵਿਚ ਆ ਗਿਆ ਤੇ ਉਹਦੇ ਤੇ ਧੱਫੜ ਪੈ ਗਏ ਸਰੀਰ ਤੇ। ਹਾਂਜੀ, ਸੋ ਜੁਲਪਤੀ ਕਹਿੰਦੇ ਨੇ ਹਿੰਦੀ ਦੇ ਵਿਚ ਉਸ ਨੂੰ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਕੰਡੀਸ਼ਨਾਂ ਨੇ, ਔਰ ਜਦੋਂ ਕੋਈ ਵੀ ਕੰਡੀਸ਼ਨ ਰਿਵਰਸੀਬਲ ਹੋ ਜੇ, ਹੁਣ ਇਨਫਲਾਮੇਸ਼ਨ ਦੇ ਸੰਬੰਧ ਵਿਚ ਆਪਾਂ ਕਿੰਨੀ ਵਾਰ ਗੱਲ ਕੀਤੀ, ਪਰ ਅੱਜ ਫਿਰ ਸਕਿਨ ਦੀਆਂ ਬਿਮਾਰੀਆਂ ਦੇ ਸੰਬੰਧ ਵਿਚ ਮੈਨੂੰ ਇਹ ਦੱਸਣਾ ਬੜਾ ਜ਼ਰੂਰੀ ਹੋ ਜਾਏਗਾ। ਇਕਦਮ ਆਪਾਂ ਇਹ ਨਹੀਂ ਕਹਿ ਸਕਦੇ ਹਾਂਜੀ ਕੈਂਸਰ ਵੀ ਹੋ ਜਾਂਦਾ। ਸਕਿਨ ਕੈਂਸਰ ਅੱਜ ਕੱਲ ਅਲਟਰਾ ਵਾਇਲਟ ਰੇਸ ਦੇ ਕਰਕੇ, ਅੱਜ ਕੱਲ ਮੌਸਮ ਦੇ ਵਿਚ ਸਾਡਾ ਜਿਹੜਾ ਇਨਵਾਇਰਮੈਂਟ ਚੇਂਜ ਹੋ ਰਿਹਾ ਹੈ ਉਹਦੇ ਕਰਕੇ ਬਹੁਤ ਸਾਰੇ ਲੋਕਾਂ ਨੂੰ ਸਕਿਨ ਕੈਂਸਰ ਹੋ ਰਿਹਾ ਹੈ। ਪਰ ਇਸ ਸਾਰੀ ਦੀ ਸਾਰੀ ਕੰਡੀਸ਼ਨ ਦਾ ਮਤਲਬ ਇਹ ਨਹੀਂ ਹੈਗਾ ਭਾਈ ਇਕਦਮ ਹੀ ਸਾਰਿਆਂ ਨੂੰ ਕੈਂਸਰ ਹੋ ਗਿਆ, ਇਕਦਮ ਹੀ ਸਾਰਿਆਂ ਨੂੰ ਐਸੀ ਕੋਈ ਕੰਡੀਸ਼ਨ ਹੋ ਜਾਵੇ। ਇਹਦੇ ਬਚਾਉਣ ਵਾਸਤੇ ਇਹਦਾ ਆਪਣਾ ਨਿਯਮ ਕੰਮ ਕਰਦਾ ਹੈ ਕੁਦਰਤ ਦਾ, ਕਿ ਹੋਰ ਬਹੁਤ ਸਾਰੀਆਂ ਨਿਸ਼ਾਨੀਆਂ ਇਹਦੇ ਵਿਚ ਪੈਦਾ ਹੁੰਦੀਆਂ ਨੇ, ਔਰ ਉਹਨਾਂ ਨਿਸ਼ਾਨੀਆਂ ਨੂੰ ਪਹਿਲੀ ਨਿਸ਼ਾਨੀ ਨੂੰ ਅਸੀਂ ਕੀ ਕਹਿੰਦੇ ਹਾਂ ਇਨਫਲਾਮੇਸ਼ਨ। ਇਨਫਲਾਮੇਸ਼ਨ ਕਿ ਉਸ ਥਾਂ ਤੇ ਸੋਜ ਪੈ ਗਈ, ਗਾਰਬੇਜ ਨੂੰ ਇਕੱਠਾ ਕਰ ਦੋ ਯਾਰ, ਸਾਰੇ ਸਰੀਰ ਤੇ ਨਾ ਫੈਲੇ, ਇਹਨੂੰ ਇਕੱਠਾ ਕਰ ਦੋ ਇੱਕ ਥਾਂ ਤੇ, ਔਰ ਇੱਕ ਥਾਂ ਤੇ ਕੋਈ ਫੋੜਾ ਜਾਂ ਫਿਣਸੀ ਨਿਕਲ ਕੇ ਆ ਗਿਆ, ਭਾਵ ਕੀ ਹੈ ਬਹੁਤਾ ਸਾਰਾ ਗਾਰਬੇਜ ਕੁਦਰਤ ਨੇ ਇੱਕ ਥਾਂ ਤੇ ਇਕੱਠੇ। ਇਸ ਤਰ੍ਹਾਂ ਦੀਆਂ ਜਿਹੜੀਆਂ ਕੰਡੀਸ਼ਨਾਂ ਨੇ, ਔਰ ਜਦੋਂ ਕੋਈ ਵੀ ਕੰਡੀਸ਼ਨ ਰਿਵਰਸੀਬਲ ਹੋ ਜੇ, ਹੁਣ ਇਨਫਲਾਮੇਸ਼ਨ ਦੇ ਸੰਬੰਧ ਵਿਚ ਆਪਾਂ ਕਿੰਨੀ ਵਾਰ ਗੱਲ ਕੀਤੀ, ਪਰ ਅੱਜ ਫਿਰ ਸਕਿਨ ਦੀਆਂ ਬਿਮਾਰੀਆਂ ਦੇ ਸੰਬੰਧ ਵਿਚ ਮੈਨੂੰ ਇਹ ਦੱਸਣਾ ਬੜਾ ਜ਼ਰੂਰੀ ਹੋ ਜਾਏਗਾ। ਇਕਦਮ ਆਪਾਂ ਇਹ ਨਹੀਂ ਕਹਿ ਸਕਦੇ ਹਾਂਜੀ ਕੈਂਸਰ ਵੀ ਹੋ ਜਾਂਦਾ। ਸਕਿਨ ਕੈਂਸਰ ਅੱਜ ਕੱਲ ਅਲਟਰਾ ਵਾਇਲਟ ਰੇਸ ਦੇ ਕਰਕੇ, ਅੱਜ ਕੱਲ ਮੌਸਮ ਦੇ ਵਿਚ ਸਾਡਾ ਜਿਹੜਾ ਇਨਵਾਇਰਮੈਂਟ ਚੇਂਜ ਹੋ ਰਿਹਾ ਹੈ ਉਹਦੇ ਕਰਕੇ ਬਹੁਤ ਸਾਰੇ ਲੋਕਾਂ ਨੂੰ ਸਕਿਨ ਕੈਂਸਰ ਹੋ ਰਿਹਾ ਹੈ। ਪਰ ਇਸ ਸਾਰੀ ਦੀ ਸਾਰੀ ਕੰਡੀਸ਼ਨ ਦਾ ਮਤਲਬ ਇਹ ਨਹੀਂ ਹੈਗਾ ਭਾਈ ਇਕਦਮ ਹੀ ਸਾਰਿਆਂ ਨੂੰ ਕੈਂਸਰ ਹੋ ਗਿਆ, ਇਕਦਮ ਹੀ ਸਾਰਿਆਂ ਨੂੰ ਐਸੀ ਕੋਈ ਕੰਡੀਸ਼ਨ ਹੋ ਜਾਵੇ। ਇਹਦੇ ਬਚਾਉਣ ਵਾਸਤੇ ਇਹਦਾ ਆਪਣਾ ਨਿਯਮ ਕੰਮ ਕਰਦਾ ਹੈ ਕੁਦਰਤ ਦਾ, ਕਿ ਹੋਰ ਬਹੁਤ ਸਾਰੀਆਂ ਨਿਸ਼ਾਨੀਆਂ ਇਹਦੇ ਵਿਚ ਪੈਦਾ ਹੁੰਦੀਆਂ ਨੇ, ਔਰ ਉਹਨਾਂ ਨਿਸ਼ਾਨੀਆਂ ਨੂੰ ਪਹਿਲੀ ਨਿਸ਼ਾਨੀ ਨੂੰ ਅਸੀਂ ਕੀ ਕਹਿੰਦੇ ਹਾਂ ਇਨਫਲਾਮੇਸ਼ਨ। ਇਨਫਲਾਮੇਸ਼ਨ ਕਿ ਉਸ ਥਾਂ ਤੇ ਸੋਜ ਪੈ ਗਈ, ਗਾਰਬੇਜ ਨੂੰ ਇਕੱਠਾ ਕਰ ਦੋ ਯਾਰ, ਸਾਰੇ ਸਰੀਰ ਤੇ ਨਾ ਫੈਲੇ, ਇਹਨੂੰ ਇਕੱਠਾ ਕਰ ਦੋ ਇੱਕ ਥਾਂ ਤੇ, ਔਰ ਇੱਕ ਥਾਂ ਤੇ ਕੋਈ ਫੋੜਾ ਜਾਂ ਫਿਣਸੀ ਨਿਕਲ ਕੇ ਆ ਗਿਆ, ਭਾਵ ਕੀ ਹੈ ਬਹੁਤਾ ਸਾਰਾ ਗਾਰਬੇਜ ਕੁਦਰਤ ਨੇ ਇੱਕ ਥਾਂ ਤੇ ਇਕੱਠਾ ਕਰ ਦਿੱਤਾ ਆ ਬਈ ਇਹ ਫੈਲਣ ਤੋਂ ਬਚ ਜਾਵੇ।

0: ਵਾਸਤੇ ਇਹਦਾ ਆਪਣਾ ਨਿਯਮ ਕੰਮ ਕਰਦਾ ਹੈ ਕੁਦਰਤ ਦਾ, ਤੇ ਹੋਰ ਬਹੁਤ ਸਾਰੀਆਂ ਨਿਸ਼ਾਨੀਆਂ ਇਹਦੇ ਵਿੱਚ ਪੈਦਾ ਹੁੰਦੀਆਂ ਨੇ। ਔਰ ਉਹਨਾਂ ਨਿਸ਼ਾਨੀਆਂ ਨੂੰ, ਪਹਿਲੀ ਨਿਸ਼ਾਨੀ ਨੂੰ ਅਸੀਂ ਕੀ ਕਹਿੰਦੇ ਹਾਂ? ਇਨਫਲਾਮੇਸ਼ਨ। ਇਨਫਲਾਮੇਸ਼ਨ ਕਿ ਉਸ ਥਾਂ ਤੇ ਸੋਜ ਪੈ ਗਈ, ਗਾਰਬੇਜ ਨੂੰ ਇਕੱਠਾ ਕਰ ਦੋ ਯਾਰ, ਸਾਰੇ ਸਰੀਰ ਤੇ ਨਾ, ਪਹਿਲੇ ਇਹਨੂੰ ਇਕੱਠਾ ਕਰ ਦੋ ਇੱਕ ਥਾਂ ਤੇ, ਔਰ ਇੱਕ ਥਾਂ ਤੇ ਕੋਈ ਫੋੜਾ ਜਾਂ ਫਿਣਸੀ ਨਿਕਲ ਕੇ ਆ ਗਿਆ, ਭਾਵ ਕੀ ਹੈ ਬਹੁਤਾ ਸਾਰਾ ਗਾਰਬੇਜ ਕੁਦਰਤ ਨੇ ਇੱਕ ਥਾਂ ਤੇ ਇਕੱਠਾ ਕਰ ਦਿੱਤਾ ਆ, ਬਈ ਇਹ ਫੈਲਣ ਤੋਂ ਬਚ ਜਾਵੇ। ਫੇਰ ਉਹਦਾ ਦੂਜਾ ਪ੍ਰੋਸੈਸ ਮੈਂ ਦੱਸਿਆ ਸੀਗਾ ਵੀ ਕੁਦਰਤ ਇਹ ਚਾਹੁੰਦੀ ਹੈ ਵੀ ਇਹ ਹੋਰ ਫੈਲੇ ਨਾ, ਫੈਲਣ ਵਾਸਤੇ ਜਿਵੇਂ ਜੇਲ੍ਹ ਦੇ ਵਿੱਚ ਉਹਨਾਂ ਲੋਕਾਂ ਨੂੰ ਰੱਖ ਦਿੰਦੇ ਨੇ ਜਿਹੜੇ ਸੋਸਾਇਟੀ ਚ ਨਹੀਂ ਰਹਿਣ ਯੋਗ ਹੁੰਦੇ, ਫਿਰ ਕੁਦਰਤ ਉਹਦੇ ਉੱਪਰ ਇੱਕ ਐਸਾ ਲੇਅਰ ਬਣਾਉਂਦੀ ਜਿਹਨੂੰ ਅਸੀਂ ਮੈਡੀਕਲ ਟਰਮ ਦੇ ਵਿੱਚ ਕੈਲਸੀਫਿਕੇਸ਼ਨ ਕਹਿੰਦੇ ਹਾਂ। ਔਰ ਉਹਦੇ ਮੁਤਾਬਕ ਇਹ ਹੁੰਦਾ ਵੀ ਉਹ ਬਾਹਰ ਨਾ ਫੈਲ ਜਾਵੇ। ਤੁਸੀਂ ਵੇਖਿਆ ਹੋਣਾ ਫੋੜੇ ਫਿੰਸੀਆਂ ਨਿਕਲਦੇ ਨੇ, ਪਹਿਲਾਂ ਲਾਲ ਹੁੰਦੇ ਨੇ, ਉਹਨੂੰ ਕਹਿੰਦੇ ਨੇ ਵੈਸੀਕਲ ਓਰਪਸ਼ਨ, ਔਰ ਫਿਰ ਉਹ ਕਿਨਾਰੇ ਤੋਂ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਨੇ, ਉਹਨੂੰ ਕਹਿੰਦੇ ਨੇ ਕੈਲਸੀਫਿਕੇਸ਼ਨ। ਉਸ ਤੋਂ ਬਾਅਦ ਉਹਦੇ ਜਿਹੜੇ ਪਸ ਫਾਰਮੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ, ਭਾਵ ਅੰਦਰੋਂ ਉਸ ਨੂੰ ਫੈਗੋਸਾਈਟਿਕ ਫੰਕਸ਼ਨ ਦੇ ਮੁਤਾਬਕ ਕੁਦਰਤ ਖਾਣਾ ਚਾਹੁੰਦੀ ਹੈ, ਸਕਿਨ ਉਸ ਨੂੰ ਹਜ਼ਮ ਕਰਨਾ ਚਾਹੁੰਦੀ ਹੈ, ਔਰ ਉਸ ਦੇ ਮੁਤਾਬਕ ਅੰਦਰੋਂ ਅੰਦਰੋਂ ਸਕਿਨ ਨੂੰ ਵੀ ਗਲਣਾ ਪੈਂਦਾ ਹੈ ਕਿਸੇ ਨੂੰ ਮਾਰਨ ਵਾਸਤੇ। ਆਪ ਵੀ ਤਾਂ ਮਰਨਾ ਪੈਂਦਾ ਨੂੰ, ਇਰਾਨ ਇਰਾਕ ਦੀ ਗੱਲ ਤਾਂ ਤੁਸੀਂ ਕਰ ਹੀ ਰਹੇ ਸੀ ਨਾ, ਸਾਰਾ ਵੀ ਨੁਕਸਾਨ ਤਾਂ ਹੁੰਦਾ ਹੀ ਹੈ, ਸੋ ਅੰਦਰੋਂ ਅੰਦਰ ਹੀ ਉਹ ਨੁਕਸਾਨ ਹੁੰਦਾ ਹੈ, ਤੇ ਇਹ ਕੀ ਹੋ ਜਾਂਦਾ ਹੈ? ਡੀਜਨਰੇਸ਼ਨ। ਮੈਡੀਕਲ ਟਰਮ ਚ ਅਸੀਂ ਇਹਨੂੰ ਕਹਿੰਦੇ ਹਾਂ ਡੀਜਨਰੇਸ਼ਨ, ਕਿ ਪਹਿਲਾਂ ਫਿੰਸੀ ਸੀ, ਵੈਸੀਕੁਲਰ ਓਰਪਸ਼ਨ ਸੀ, ਫਿਰ ਉਹ ਪੈਪੂਲਰ ਹੋ ਗਈ ਕਿ ਉਹਦੇ ਚਾਰ ਚਫੇਰੇ ਚਿੱਟਾ ਚਿੱਟਾ ਕਿਨਾਰਾ ਹੋ ਗਿਆ, ਲੇਕਿਨ ਵਿੱਚ ਉਹ ਲਾਲ ਰਹਿ ਗਿਆ, ਫਿਰ ਉਹ ਵਿਚਕਾਰ ਤੋਂ ਚਿੱਟੀ ਹੋ ਗਈ ਜਿਹਨੂੰ ਅਸੀਂ ਡੀਜਨਰੇਸ਼ਨ ਕਹਿ ਦਿੱਤਾ, ਫਿਰ ਉਹ ਡੀਜਨਰੇਸ਼ਨ ਚਿੱਟੀ ਵਾਲੀ ਥਾਂ ਤੋਂ ਫਟ ਗਿਆ, ਤੇ ਫਿਰ ਅਸੀਂ ਉਹਨੂੰ ਨਿਕਰੋਸਿਸ ਕਹਿ ਦਿੰਦੇ ਹਾਂ ਕਿ ਉਹਦੇ ਵਿੱਚੋਂ ਪਸ ਟੌਕਸਿਨ ਜਿਹੜਾ ਉਹ ਬਾਹਰ ਨਿਕਲਣਾ ਸ਼ੁਰੂ ਹੋ ਗਿਆ। ਔਰ ਅਗਰ ਇਹ ਕੰਡੀਸ਼ਨ ਲਿਮਿਟਡ ਏਰੀਏ ਵਿੱਚ ਨਾ ਰਹੇ, ਬਹੁਤੇ ਸਾਰੇ ਏਰੀਏ ਦੇ ਵਿੱਚ ਫੈਲ ਜਾਵੇ, ਔਰ ਉਹਦਾ ਤਰੀਕਾ ਵੀ ਮੈਂ ਤੁਹਾਨੂੰ ਦੱਸਿਆ ਸੀ ਵੀ ਉਹਦੀ ਨਿਸ਼ਾਨੀਆਂ ਕੀ ਨੇ। ਸਾਡੇ ਕੋਲ ਗਾਰਬੇਜ ਨੂੰ ਟਰਾਂਸਪੋਰਟ ਕਰਨ ਦਾ ਇੱਕ ਕੁਦਰਤ ਨੇ ਅਲੱਗ ਚੈਨਲ ਬਣਾਇਆ ਹੋਇਆ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਲਿੰਫੈਟਿਕ ਚੈਨਲ। ਕਿਸੇ ਵੀ ਥਾਂ ਤੇ ਫੋੜਾ ਫਿੰਸੀ ਹੋ ਗਿਆ, ਚਾਹੇ ਸਧਾਰਨ ਚਾਹੇ ਕੈਂਸਰ ਕੁਛ ਵੀ ਹੈ, ਉਹਦੇ ਵਿੱਚੋਂ ਜਿਹੜਾ ਗਾਰਬੇਜ ਬਾਹਰਲੇ ਪਾਸੇ ਸਕਿਨ ਦੇ ਵਿੱਚੋਂ ਬਾਹਰ ਨਹੀਂ ਜਾ ਸਕਦਾ, ਉਹ ਫਿਰ ਸਰਕੂਲੇਸ਼ਨ ਚ ਆਉਂਦਾ ਆ, ਬਲੱਡ ਚ ਜਾਂਦਾ ਆ। ਕੁਦਰਤ ਉਸ ਸਰਕੂਲੇਸ਼ਨ ਦੇ ਵਿੱਚੋਂ, ਬਲੱਡ ਦੇ ਵਿੱਚੋਂ ਉਹ ਟੌਕਸਿਨ, ਉਹ ਜ਼ਹਿਰੀਲਾ ਮਾਦਾ ਜਿਹੜਾ ਉੱਥੇ ਕਿਸੇ ਥਾਂ ਤੇ ਬਣਿਆ ਸੀਗਾ, ਉਸ ਨੂੰ ਫਿਲਟਰ ਕਰਦੀ ਹੈ ਤੇ ਉਹਦੀ ਇੱਕ ਅਲੱਗ ਚੈਨਲ ਬਣਾ ਦਿੰਦੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਲਿੰਫ ਚੈਨਲ। ਔਰ ਲਿੰਫ ਦਾ ਮਤਲਬ ਸਭ ਤੋਂ ਵੱਡਾ ਕੰਮ ਕੀ ਹੈ? ਫੈਗੋਸਾਈਟਿਕ, ਖਾਣਾ ਹਜ਼ਮ ਕਰਨਾ, ਜਿਵੇਂ ਬਲੈਕ ਹੋਲ ਹੈ ਨਾ, ਤੁਸੀਂ ਤੇ ਜਾਣਦੇ ਹੋ ਬਲੈਕ ਹੋਲ ਦੇ ਬਾਰੇ।
1: ਬਿਲਕੁਲ ਪੜ੍ਹਿਆ ਜੀ।
0: ਹਾਂ, ਬਲੈਕ ਹੋਲ ਨੇ ਤਾਂ ਪਤਾ ਨੀ ਕਿੰਨੀਆਂ ਸਾਡੀਆਂ ਧਰਤੀਆਂ, ਸਾਡੀ ਧਰਤੀ ਵਰਗੀ ਕਿੰਨੇ ਪਲੈਨਟਸ ਜਿਹੜੇ ਨੇ ਰੋਜ਼ ਦੇ ਖਾਈ ਜਾ ਰਹੀ, ਕਿੰਨੇ ਨਵੇਂ ਬਣੀ ਜਾ ਰਹੇ।
1: ਹਾਂਜੀ, ਬਿਲਕੁਲ।
0: ਸੋ ਇਹ ਫੈਗੋਸਾਈਟਿਕ ਫੰਕਸ਼ਨ ਜਿਹੜਾ ਹੈ ਹੋਣਾ ਸ਼ੁਰੂ ਹੋ ਜਾਂਦਾ ਆ, ਜਿਹਦੇ ਰਾਹੀਂ ਇਹ ਸਾਰਾ ਕੁਝ ਖਾਇਆ ਜਾਂਦਾ ਹੈ। ਪਰ ਜੇ ਉਹ ਸਾਡਾ ਲਿੰਫ ਚੈਨਲ ਸਾਰਾ ਅਲੱਗ ਅਲੱਗ ਥਾਂ ਤੇ ਉਹਦੇ ਸੈਂਟਰ ਬਣੇ ਨੇ ਜਿਹਨੂੰ ਅਸੀਂ ਲਿੰਫ ਗਲੈਂਡ ਕਹਿੰਦੇ ਹਾਂ, ਉਹ ਵੀ ਭਰ ਜਾਣ, ਜੇਲਾਂ ਭਰ ਗਈਆਂ, ਸਾਡੇ ਚੈਨਲ ਵੀ ਭਰਨੇ ਸ਼ੁਰੂ ਹੋ ਗਏ, ਉਹ ਫਿਰ ਅਲੱਗ ਅਲੱਗ ਥਾਵਾਂ ਤੇ ਹੋਰ ਖਰਾਬੀਆਂ ਕਰਨਗੇ ਜਾਂ ਹੋਰ ਥਾਵਾਂ ਤੇ ਫੈਲਣਗੇ, ਤੇ ਫਿਰ ਅਸੀਂ ਇਹਨੂੰ ਕਹਿੰਦੇ ਹਾਂ ਵੀ ਇਹ ਫੈਲ ਗਈ ਕੰਡੀਸ਼ਨ ਹੈ, ਔਰ ਇਹ ਠੀਕ ਨਹੀਂ ਹੋ ਰਹੀ, ਤੇ ਜਦੋਂ ਇਹ ਸਟੇਜ ਆਉਂਦੀ ਹੈ ਉਸ ਵੇਲੇ ਅਸੀਂ ਕਹਿੰਦੇ ਹਾਂ ਵੀ ਇਹ ਕੈਂਸਰ ਹੋ ਗਿਆ। ਹਾਂਜੀ, ਸੋ ਕੈਂਸਰ ਇੱਕ ਇਸ ਤਰ੍ਹਾਂ ਦੀ ਸਟੇਜ ਹੈਗੀ ਆ ਟਿਸ਼ੂ ਦੀ, ਚੇਂਜਸ ਦੀ, ਜਿਹੜੀ ਸਾਨੂੰ ਲੱਗਦੀ ਆ ਵੀ ਜ਼ਿਆਦਾ ਫੈਲ ਗਈ ਹੈ ਤੇ ਇਰਰਿਵਰਸੀਬਲ ਹੈ, ਰਿਵਰਸ ਨਹੀਂ ਹੋ ਰਹੀ ਤੇ ਅਸੀਂ ਕਹਿੰਦੇ ਹਾਂ ਇਰਰਿਵਰਸੀਬਲ ਹੈ। ਪਰ ਦੂਸਰੇ ਪਾਸੇ ਮੈਡੀਕਲ ਸਾਇੰਸ ਦੇ ਹੁਣ ਤੱਕ ਦੇ ਰਿਜ਼ਲਟਸ ਦੇ ਮੁਤਾਬਕ ਇਹ ਕਿਹਾ ਜਾ ਸਕਦਾ ਆ ਕਿ ਸਾਡਾ ਮੈਟਾਬੋਲਿਕ ਰੇਟ ਸਰੀਰ ਦੇ ਆਖਰੀ ਸਵਾਸ ਤੱਕ ਚੱਲਦਾ ਰਹਿੰਦਾ ਆ, ਔਰ ਜੇ ਆਖਰੀ ਸਵਾਸ ਤੱਕ ਚੱਲਦਾ ਰਹਿੰਦਾ ਹੈ ਤੇ ਮੈਟਾਬੋਲਿਕ ਦਾ ਮਤਲਬ ਕੀ ਹੈ? ਐਨਾਬੋਲਿਕ ਰੇਟ ਤੇ ਕੈਟਾਬੋਲਿਕ ਰੇਟ, ਡਿਸਟ੍ਰੈਕਸ਼ਨ ਤੇ ਰਿਪੇਅਰ ਦਾ ਰੇਟ, ਇਹਦਾ ਮਤਲਬ ਕੀ ਆ ਕਿ ਕੈਟਾਬੋਲਿਕ ਰੇਟ ਇਸ ਹਾਲਾਤ ਦੇ ਵਿੱਚ ਜਿਹੜਾ ਆ ਉਹ ਬਹੁਤ ਜ਼ਿਆਦਾ ਵੱਧ ਗਿਆ, ਐਨਾਬੋਲਿਕ ਰੇਟ ਰਿਪੇਅਰ ਦਾ ਰੇਟ ਘੱਟ ਗਿਆ। ਜਦੋਂ ਇਹੋ ਜਿਹੀਆਂ ਬਿਮਾਰੀਆਂ ਹੁੰਦੀਆਂ ਨੇ ਫਿਰ ਉਦੋਂ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਵੀ ਇਹ ਕੈਂਸਰ ਹੋ ਗਿਆ, ਇਹ ਲਿਊਪਸ ਹੋ ਗਿਆ, ਜਾਂ ਇਸ ਤਰ੍ਹਾਂ ਦੀ ਬਿਮਾਰੀਆਂ ਤੇ ਅਸੀਂ ਨਾ ਲੈਣੇ ਸ਼ੁਰੂ ਕਰ ਦਿੰਦੇ ਹਾਂ ਜਦੋਂ ਅਸੀਂ ਸਮਝਦੇ ਹਾਂ ਵੀ ਸਾਡੀਆਂ ਜੇਲਾਂ ਇਹਨੂੰ ਹੁਣ ਸੰਭਾਲ ਨਹੀਂ ਸਕਦੀ, ਤੇ ਫਿਰ ਬਦਮਾਸ਼ ਜਿਹੜੇ ਨੇ ਬਾਹਰ ਕਾਰਵਾਈਆਂ ਵੀ ਕਰੀ ਜਾਂਦੇ ਨੇ, ਭਾਵੇਂ ਸਰਕਾਰ ਜੋ ਮਰਜ਼ੀ ਕਰਦੀ ਰਹੇ ਕਾਰਵਾਈਆਂ ਹੁੰਦੀਆਂ ਰਹਿੰਦੀਆਂ ਨੇ। ਸੋ ਇਹ ਸਾਡਾ ਅੱਜ ਦਾ ਇਸ ਵਿਸ਼ਲੇਸ਼ਣ ਸੀ ਬਈ ਸਕਿਨ ਦੇ ਤਿੰਨ ਲੇਅਰ ਨੇ, ਤਿੰਨਾਂ ਲੇਅਰਾਂ ਦੀ ਹੀ ਆਪਣੀ ਆਪਣੀ ਜ਼ਿੰਮੇਵਾਰੀ ਹੈਗੀ ਹੈ, ਔਰ ਤਿੰਨਾਂ ਲੇਅਰਾਂ ਨੇ ਦੇ ਵਿੱਚ ਖਾਸ ਤੌਰ ਤੇ ਸਾਡੇ ਜਿਹੜੇ ਗਲੈਂਡਸ ਲੱਗੇ ਨੇ ਜਾਂ ਹੇਅਰ ਰੂਟਸ ਲੱਗੀਆਂ ਹੋਈਆਂ ਨੇ, ਇਹ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਦੇ ਸੰਬੰਧ ਵਿੱਚ ਵੀ ਦੱਸਦੇ ਰਹਿੰਦੇ ਨੇ। ਵਾਲ ਟੁੱਟਣੇ ਸ਼ੁਰੂ ਹੋ ਗਏ, ਵਾਲ ਸੁੱਕਣੇ ਸ਼ੁਰੂ ਹੋ ਗਏ, ਵਾਲ ਚਿੱਟੇ ਹੋਣੇ ਸ਼ੁਰੂ ਹੋ ਗਏ।

0: ਸਾਰਾ ਕੁਝ ਸਾਨੂੰ ਦੱਸਦੇ ਆ ਕਿ ਇਸ ਸਕਿਨ ਦੇ ਵਿੱਚ ਜਿਹੜੀ ਸਪਲਾਈ ਆ ਰਹੀ ਹੈ ਉਹ ਪੂਰੀ ਨਹੀਂ ਆ ਰਹੀ। ਇਸੇ ਕਰਕੇ ਵਾਲ ਜਿਹੜੇ ਨੇ ਸਾਡੇ ਚਿੱਟੇ ਹੋ ਗਏ, ਭਾਵ ਕੀ ਹੈ ਕੈਟਾਬੋਲਿਕ ਰੇਟ ਇਹਨਾਂ ਦਾ ਇੱਥੇ ਵੱਧ ਗਿਆ ਹੈਗਾ। ਜ਼ਖਮਾਂ ਦੇ ਸੰਬੰਧ ਵਿੱਚ ਵੀ ਆਪਾਂ ਡਿਟੇਲ ਗੱਲ ਕਰ ਦਿੱਤੀ, ਕਿਉਂ ਫੋੜਾ ਫਿੰਸੀ ਜਿਹੜਾ ਜ਼ਖਮ ਬਣ ਜਾਂਦਾ, ਕਿਉਂ ਗੈਂਗਰੀਨ ਬਣ ਜਾਂਦਾ, ਕਿਉਂ ਕੈਂਸਰ ਤੱਕ ਪਹੁੰਚਣਾ ਸ਼ੁਰੂ ਕਰ ਦਿੰਦਾ, ਇਸ ਦੀ ਗੱਲ ਬਾਰੇ ਵੀ ਆਪਾਂ ਸਾਰੀ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਦਿੱਤੀ। ਪ੍ਰੋਟੈਕਟਿਵ ਪਾਵਰ ਕਿਸ ਤਰ੍ਹਾਂ ਦੀ ਇਹਦੀ ਹੈਗੀ ਹੈ, ਪਲੱਸ ਇੱਕ ਖਾਸ ਗੱਲ ਆਪਾਂ ਗੱਲ ਕਰੀ ਹੈ ਕਿ ਇਹ ਸਾਡੀ ਇੱਕ ਛੇਵੀਂ ਸੈਂਸ ਹੈ ਜਿਹੜੀ ਬਾਹਰੋਂ ਸਪਸ਼ਟ ਦੇ ਤੌਰ ਤੇ ਸਾਨੂੰ ਬਹੁਤ ਸਾਰੀਆਂ ਗੱਲਾਂ ਦੀ ਜਾਣਕਾਰੀ ਦਿੰਦੀ ਹੈਗੀ ਹੈ, ਔਰ ਇਹਦੇ ਨਾਲ ਅਸੀਂ ਬਹੁਤ ਸਾਰਾ ਹੋਰ ਅੰਦਰ ਧਿਆਨ ਤੱਕ ਗੱਲ ਪਹੁੰਚਾ ਦਿੰਦੇ ਹਾਂ ਵੀ ਯਾਰ ਬਾਹਰ ਠੰਡ ਲੱਗਦੀ, ਵੀ ਮੇਰੀ ਬਾਂਹ ਨੂੰ ਏਸੀ ਲੱਗੀ ਹੋਵੇ ਨਾ ਕਿਸੇ ਪਾਸੇ ਤੇ ਬਾਂਹ ਉਸ ਪਾਸੇ ਹੋਵੇ ਕਾਰ ਦੀ ਤੇ ਲੱਗਦਾ ਯਾਰ ਬਾਂਹ ਠੰਡੀ ਹੋ ਗਈ ਹੈ ਜੀ, ਸੈਂਸੇਸ਼ਨ ਪਹੁੰਚ ਗਿਆ ਨਾ ਅੰਦਰ। ਸੋ ਇਹ ਸੈਂਸ ਦਾ ਆਰਗਨ ਵੀ ਸਾਡਾ ਇਸ ਤਰ੍ਹਾਂ ਹੈਗਾ, ਦਿਮਾਗ ਤੱਕ ਪਹੁੰਚ ਗਈ ਉੱਥੇ ਸਾਡੀ ਠੰਡ ਹੈਗੀ ਹੈ। ਸੋ ਅੱਜ ਦਾ ਆਪਾਂ ਸਮਾਂ ਸਮਾਪਤ ਕਰਦੇ ਹਾਂ, ਮੈਂ ਸਮਝਦਾ ਟਾਈਮ ਹੋ ਗਿਆ
1: ਜੀ।
0: ਸੋ ਕੋਈ ਠੀਕ ਹੈ, ਕੱਲ ਅਗਲੇ ਪ੍ਰੋਗਰਾਮ ਨੂੰ ਫਿਰ ਆਪਾਂ ਹੋਰ ਇਸੇ ਤਰ੍ਹਾਂ, ਕਿਉਂਕਿ ਜਿੰਨੀਆਂ ਵੀ ਚੀਜ਼ਾਂ ਦੇ ਮੈਂ ਨਾਂ ਲੈ ਰਿਹਾ ਹਾਂ ਨਾ, ਇਹ ਸਟਰਕਚਰ ਦੀਆਂ ਗੱਲਾਂ ਨੇ ਕਿ ਇਸ ਸਰੀਰ ਦਾ ਸਟਰਕਚਰ ਬਣਿਆ ਕਿਵੇਂ ਹੈਗਾ ਆ, ਫਿਰ ਇਸ ਸਟਰਕਚਰ ਦੇ ਵਿੱਚ ਕੀ ਕੀ ਹੈਗਾ ਆ, ਔਰ ਉਹਦਾ ਕੀ ਫੰਕਸ਼ਨ ਹੈਗਾ, ਕੀ ਦੇਣ ਹੈਗੀ ਸਾਡੇ ਇਸ ਜੀਵਨ ਦੇ ਵਿੱਚ, ਉਹਦੀ ਡਿਟੇਲ ਚੱਲੇਗੀ ਕਿ ਭਾਈ ਬ੍ਰੇਨ ਦੇ ਵਿੱਚ ਕੀ ਕੀ ਹੈਗਾ ਆ, ਉਹਦਾ ਕੰਮ ਕੀ ਹੈਗਾ, ਉਹਦੀ ਦੇਣ ਕੀ ਹੈਗੀ ਹੈ, ਛਾਤੀ ਚ ਕੀ ਹੈਗਾ, ਉਹਦਾ ਕੰਮ ਕੀ ਹੈਗਾ, ਦੇਣ ਕੀ ਹੈਗੀ ਹੈ, ਉਹ ਇਹ ਸਾਰੀਆਂ ਗੱਲਾਂ ਇੱਕ ਬਹੁਤ ਵੱਡਾ ਆਪਾਂ ਸਮੁੰਦਰ ਦੇ ਵਿੱਚ ਐਂਟਰ ਕਰ ਰਹੇ ਹਾਂ ਤੇ ਉਸ ਨੂੰ ਹੌਲੀ ਹੌਲੀ ਹੌਲੀ ਹੌਲੀ ਵੇਖਦੇ ਜਾਵਾਂਗੇ, ਕਿੱਥੇ ਕਿੱਥੇ ਜਿੰਨੀ ਕੁ ਸਾਡੀ ਸਮਝ ਹੈ ਉਹਦੇ ਮੁਤਾਬਕ ਡਿਸਕ੍ਰਾਈਬ ਕਰਕੇ ਤੇ ਸਾਰੇ ਸੱਜਣਾਂ ਨੂੰ ਦੱਸਦੇ ਜਾਵਾਂਗੇ ਵੀ ਇਹ ਸਰੀਰ ਦੀ ਬਣਤਰ ਦੇ ਵਿੱਚ ਕੀ ਕੀ ਹੈਗਾ। ਸੋ ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ ਡਬਲਨ ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਬਾਰੇ ਸਮਝਣਾ ਚਾਹੁੰਦੇ ਹੋ, ਕਿਸੇ ਬਿਮਾਰੀ ਦਾ ਇਲਾਜ ਕਰਵਾਉਂਦੇ ਥੱਕ ਗਏ ਹੋ ਤੇ ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ, ਜਾਂ ਹੋਮਿਓਪੈਥਿਕ ਦੇ ਸਾਇੰਟਿਫਿਕ ਅਪਰੋਚ ਦੇ ਤਰੀਕੇ ਮੁਤਾਬਕ ਇਲਾਜ ਕਰਵਾਉਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ।
2: ਨਮਸਕਾਰ ਜੀ ਡਾਕਟਰ ਸਾਹਿਬ, ਥੈਂਕ ਯੂ।
1: ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਮਿਹਰਬਾਨੀ। ਮਿਲਦੇ ਜੀ ਪਰਸੋਂ ਨੂੰ ਦੋਸਤੋ, ਤੁਹਾਡਾ ਵੀ ਧੰਨਵਾਦ ਵੀਰੋ ਜਿੰਨੇ ਤੁਸੀਂ ਸੁਣਦੇ ਹੋ, ਸ਼ਰਮਾ ਸਾਹਿਬ ਤੁਹਾਡਾ ਵੀ ਥੈਂਕ ਯੂ, ਤੋਂ ਮਿਲਦੇ ਹਾਂ
2: ਜੀ, ਥੈਂਕ ਯੂ,
1: ਬਹੁਤ ਸ਼ੁਕਰੀਆ ਜੀ। ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਦੋਸਤੋ ਸੁਣ ਰਹੇ ਹੋ ਦਿਲ ਦੀ ਆਵਾਜ਼, ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ, ਨਿਊਯਾਰਕ ਸਟੂਡੀਓ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ। ਸੋ ਅੱਜ ਦੇ ਪ੍ਰੋਗਰਾਮ ਦੀ ਆਪਾਂ ਕੁਛ ਫੋਕ ਸੌਂਗ ਸੁਣਾਂਗੇ ਤੇ ਉਸ ਤੋਂ ਬਾਅਦ ਲਾਲ ਸਿੰਘ ਚੀਮਾ ਸਾਹਿਬ ਤੇ ਫਿਰ ਆਪਣੇ ਨਾਲ ਜਿਹੜਾ ਹੈਗਾ ਉਹ ਗੁਰਦੀਪ ਸਿੰਘ ਸੰਧੂ ਸਾਹਿਬ ਜੁੜਨਗੇ ਤੇ ਅੱਜ ਦੇ ਪ੍ਰੋਗਰਾਮ ਆਪਣਾ 2 ਘੰਟੇ ਦਾ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋ ਗਏ। ਦੋਸਤੋ ਆਜੋ ਰਲ ਮਿਲ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਪਹਿਲਾ ਗੀਤ ਸੁਰਿੰਦਰ ਕੌਰ, ਪ੍ਰਕਾਸ਼ ਕੌਰ ਜੀ ਦਾ ਜੁੱਤੀ ਕਸੂਰੀ। ਲਓ ਜੀ।

0: ਤਾਂ ਦੋਸਤੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ, ਖਬਰਾਂ ਵੱਲ ਚੱਲਦੇ ਹਾਂ। ਸਾਡੇ ਨਾਲ ਸੀਨੀਅਰ ਲਾਲ ਸਿੰਘ ਚੀਮਾ ਸਾਹਿਬ, ਨੌਲੇਜ ਦਾ ਭੰਡਾਰ ਸਾਡੇ ਨਾਲ ਮਿਲ ਗਏ ਨੇ, ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਤੇ ਫਿਰ ਉਸ ਤੋਂ ਬਾਅਦ ਡਾਕਟਰ ਸਾਹਿਬ ਆ ਜਾਣਗੇ। ਤੇ ਚੀਮਾ ਸਾਹਿਬ ਅੱਜ ਕੀ ਲੈ ਕੇ ਆਉਂਦੇ ਆ ਮੈਨੂੰ ਵੀ ਨਹੀਂ ਪਤਾ, ਕਰਦੇ ਉਹਨਾਂ ਦੇ ਨਾਲ ਗੱਲਬਾਤ, ਪੁੱਛਦੇ ਉਹਨਾਂ ਕੋਲੋਂ ਅੱਜ ਕੀ ਹੈਗਾ ਜੀ। ਆਓ ਚੀਮਾ ਸਾਹਿਬ, ਸਤਿ ਸ੍ਰੀ ਅਕਾਲ ਜੀ। ਆਇਆਂ
1: ਜੀ ਖੱਟ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਾਰੇ ਸਾਡੇ ਸਰੋਤੇ ਵੀਰਾਂ ਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਲਾਮ ਨਮਸਕਾਰ, ਤੇ ਸਾਡੇ ਜਿਹੜੇ ਟੀਮ ਦੇ ਮੈਂਬਰ ਆ ਉਹਨਾਂ ਨੂੰ ਵੀ। ਤੇ ਦੋਸਤੋ ਆ ਗਿਆ ਕਰੋ, ਜਿਹੜਾ ਤੁਸੀਂ ਮਾੜੀ ਮੋਟੀ ਖਬਰ ਲਿਆਉਣੀ ਹੁੰਦੀ ਹੈ ਲਿਆਇਆ ਕਰੋ, ਵਾਧਾ ਗਿਆਨ ਆ ਜਿਹੜਾ ਵੰਡਿਆ ਵਾਧਾ ਕਹਿੰਦੇ ਆ, ਤੇ ਸਾਰੇ ਜਣੇ ਆਪਣਾ ਆਪਣਾ ਹਿੱਸਾ ਪਾਉਣ ਲੱਗੇ ਖੱਟ ਸਾਹਿਬ ਜੀ, ਤਾਂ ਬਹੁਤ ਢੇਰ ਲੱਗ ਜਾਂਦਾ ਗਿਆਨ ਦਾ। ਤੇ ਖਬਰਕਾਰ ਖੱਕ ਸਾਹਿਬ ਜੀ, ਇਸ ਤਰ੍ਹਾਂ ਕਿ ਆਪਾਂ ਖਬਰ ਥੋੜਾ ਵਾਕਫਾ ਨਾ ਗਿਆ ਕੀਤੀਆਂ ਨੀ, ਤੇ ਅੱਜ ਆਪਾਂ ਫਿਰ ਕਰ ਲੈਣੇ ਇਹ ਸਾਰੀਆਂ। ਇਹਦੇ ਨਾਲ ਹੁਣ ਖੱਕ ਸਾਹਿਬ ਜੀ, ਪਹਿਲੀ ਖਬਰ ਆਪਣੇ ਕੋਲ ਇਹ ਹੈ ਕਿ ਅਮਰੀਕਨ ਫੌਜ ਦੁਆਰਾ 6-7 ਮਹੀਨਿਆਂ ਤੋਂ ਜਿਹੜੀਆਂ, ਦੇਖੋ ਜਿਹੜਾ ਵੈਨਜ਼ੂਏਲਾ ਤੇ ਅਟੈਕ ਹੋਇਆ ਉਹ ਜੂਨ ਚ ਹੀ, ਮਈ ਚ ਹੀ ਉਹ ਸ਼ੁਰੂ ਹੋ ਗਿਆ ਸੀਗਾ,
0: ਤਿਆਰੀ ਉਦੋਂ ਹੋ ਗਈ ਸੀ।
1: ਹਾਂ, ਤਿਆਰੀ ਉਹ ਹੌਲੀ ਹੌਲੀ ਜਦੋਂ ਸਾਰੇ ਪਿਆਦੇ ਇਕੱਠੇ ਕਰਕੇ ਫਿਰ ਆਪਣੇ ਥਾਂ ਥਾਂ ਹੀ ਰੱਖਣੇ ਸ਼ੁਰੂ ਕਰ ਦਿੱਤੇ, ਜਦੋਂ ਦੇਖਿਆ ਵੀ ਹੁਣ ਸਾਡਾ ਦਾਅ ਲੱਗਦਾ ਆ, ਫਿਰ ਇਹਨਾਂ ਨੇ ਉੱਥੇ ਜਾ ਕੇ ਦੱਬ ਲਿਆ ਉਹਨੂੰ। ਤੇ ਅਮਰੀਕਾ ਦੁਆਰਾ 6-7 ਮਹੀਨਿਆਂ ਤੋਂ ਬਣਾਈਆਂ ਗਈਆਂ ਯੋਜਨਾਵਾਂ ਦਾ ਨਤੀਜਾ ਬੀਤੇ ਸ਼ਨੀਚਰਵਾਰ ਦੇ ਦਿਨ ਤੜਕਸਾਰ ਜਿਹੜਾ ਉਹ ਸਾਹਮਣੇ ਆਇਆ ਸੀਗਾ। ਸ਼ੁੱਕਰਵਾਰ ਰਾਤ ਨੂੰ ਹੀ ਜਿਹੜਾ ਸੀਗਾ ਉਹ ਰਾਜੇ ਦੇ ਪਿਆਦੇ ਜਿਹੜੇ ਸੀਗੇ ਆਪਣਾ ਆਪਣੀ ਜਗ੍ਹਾ ਪਰ ਉਹ ਤੈਨਾਤ ਕਰ ਦਿੱਤੇ ਗਏ ਸਨ, ਅਤੇ ਸ਼ਨੀਚਰਵਾਰ ਦਿਨ ਚੜ੍ਹਨ ਤੋਂ ਪਹਿਲਾਂ ਹੀ ਵੈਨਜ਼ੂਏਲਾ ਦੇ ਪ੍ਰੈਜੀਡੈਂਟ ਨਿਕੋਲਸ ਮਦੂਰੋ ਨੂੰ ਉਸਦੇ ਘਰੋਂ ਬੰਦੀ ਬਣਾ ਲਿਆ ਗਿਆ, ਅਤੇ ਉਸਦੀ ਪਤਨੀ ਨੂੰ ਵੀ ਲਪੇਟ ਵਿਚ ਲੈ ਕੇ ਵੈਨਜ਼ੂਏਲਾ ਤੋਂ ਨਿਊਯਾਰਕ ਵਿਚ ਵੀ ਇਕ ਕੈਦ ਵਿਚ ਬੰਦ ਕਰ ਦਿੱਤਾ।
0: ਪੋਸੀਬਲ ਕਿੱਦਾਂ ਹੋਇਆ ਜੀ, ਇਹ ਉੱਥੇ ਕੋਈ ਇੰਨੀ ਆਰਮੀ ਆ, ਸਾਰਾ ਕੁਛ ਆ, ਇਹ ਕਿਹੜੇ ਤਰੀਕੇ ਦੇ ਨਾਲ ਅੰਦਰੋਂ ਜਾਂ ਫਿਰ ਅੰਦਰ ਭੇਤੀ ਹੋਣਗੇ ਜਿਹੜੇ ਇਹਨਾਂ ਨੇ ਖਰੀਦੇ ਹੋਣਗੇ?
1: ਜੀ ਬਿਲਕੁਲ, ਤੁਹਾਡੀ ਗੱਲ 16 ਨੇ ਸਹੀ ਆ। ਉਹਦੇ ਜਿਹੜੇ ਸੀਗੇ ਨਾ, ਬਹੁਤ ਨੇੜੇ ਦੇ ਕਰੀਬੀ ਸੀਗੇ ਇਕ ਦੋ ਵਿਚ, ਉਹਨਾਂ ਨੇ ਕੱਲੀ ਕੱਲੀ ਜਿਹੜੀ ਡੀਟੇਲ ਆ ਉਹ ਇਕੱਠੀ ਕਰਕੇ ਇਹਨਾਂ ਨੂੰ ਦੇ ਦਿੱਤੀ ਸੀਗੀ ਕਿ ਇੰਨੇ ਵਜੇ ਸੌਂਦਾ, ਆ ਉਹ ਖਾਂਦਾ, ਇੰਨੇ ਵਜੇ ਆ ਕਰਦਾ, ਇੰਨੇ ਵਜੇ ਆ ਕਰਦਾ, ਇੱਥੇ ਇੱਥੇ ਜਾਂਦਾ, ਉਹ ਸਾਰਾ ਕੁਛ ਜਿਹੜਾ ਸੀਗਾ ਉਹ ਇਹਨਾਂ ਦੇ ਕੋਲ ਸੀਗਾ। ਤੇ ਫਿਰ ਇਹਨਾਂ ਨੇ ਖਾਕਸਾ ਵੀ ਜਿਹੜੀ ਉਹਦੀ ਉਹ ਮਿਲਟਰੀ ਹੁੰਦੀ ਆ, ਤੁਹਾਨੂੰ ਪਤਾ ਹੁਣ ਬਹੁਤ ਸਾਰੀ ਮਿਲਟਰੀ ਆ ਜਿਹੜੀ ਉਹ ਜਿਹੜੀ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਆ ਇਹਦੇ ਤੇ ਨਿਰਭਰ ਆ, ਫੋਨ ਕਰਨਾ ਜਾਂ ਵਾਇਰਲੈਸ ਕਰਨੀ ਆ, ਕੋਈ ਵੀ ਮੈਸੇਜ ਭੇਜਣਾ ਉਹ ਇਲੈਕਟ੍ਰੋਨਿਕਲੀ ਜਾਂਦੇ ਆ ਮੈਸੇਜ ਵਗੈਰਾ। ਤੇ ਉਹ ਫਿਰ ਜਿਹੜਾ ਆ ਹੁਣ ਦੇਖੋ ਖੱਟ ਸਾਹਿਬ ਜੀ, ਪੁਰਾਣੇ ਸਮੇਂ ਦੇ ਵਿਚ ਕੀ ਹੁੰਦਾ ਸੀਗਾ, ਜੇ ਕਿਸੇ ਨੇ ਬੈਂਕ ਲੁੱਟਣੀ ਆ ਨਾ, ਪਹਿਲਾਂ ਤਾਂ ਉਹ ਹਥਿਆਰ ਖਰੀਦੂਗਾ, ਫਿਰ ਉਹ ਕਿਸੇ ਨੂੰ ਨਾਲ ਵੀ ਲੜਾਊਗਾ ਕਿਉਂਕਿ ਇਕੱਲੇ ਬੰਦੇ ਦਾ ਕੰਮ ਨੀ ਹੁੰਦਾ, ਫਿਰ ਸਾਰੀਆਂ ਸਕੀਮਾਂ ਬਣਾਊਗਾ, ਜਿੱਦਾਂ ਉਹ ਫਰਾਂਸ ਦੇ ਵਿਚ ਹੁਣੇ ਪਿੱਛੇ ਜੇ ਰੋਬਰੀ ਹੋ ਕੇ ਆ ਗਈ,
0: ਕੀ ਕਰੂਗਾ ਕੋਈ ਬੰਦਾ ਉਹਦੇ ਪੂਰੇ ਹਫਤਾ, 10 ਦਿਨ 15 ਦਿਨ ਮਹੀਨਾ, ਤੇ ਕੌਣ ਆਉਂਦਾ ਕੌਣ ਜਾਂਦਾ ਤੇ ਕੀ ਹਿਸਾਬ ਕਿਤਾਬ? ਬਿਲਕੁਲ
1: ਬਿਲਕੁਲ। ਪਰ ਹੁਣ ਖੱਕ ਸਾਹਿਬ ਜੀ, ਜਿਹੜਾ ਆਹ ਕੰਪਿਊਟਰ ਆ ਨਾ ਤੇ ਜਿਹੜੀ GPS ਡਿਵਾਈਸ ਆ, ਇਹਨਾਂ ਰਾਹੀਂ ਸਾਰੀ ਕਮਿਊਨੀਕੇਸ਼ਨ ਹੁੰਦੀ ਆ, ਔਰ ਇਹ ਤੁਹਾਨੂੰ ਕਿਸੇ ਨੂੰ ਜਾ ਕੇ ਲੁੱਟਣ ਦੀ ਮਾਰਨ ਦੀ ਲੋੜ ਨੀ, ਚੁੱਪ ਕਰਕੇ ਇਥੋਂ ਸੈਟੇਲਾਈਟਾਂ ਨਾਲ ਹੀ ਉਹਨਾਂ ਦਾ ਸਾਰਾ ਕੁਝ ਜਾਮ ਕਰ ਦਿਓ, ਕਿਸੇ ਨੂੰ ਸੁਨੇਹਾ ਹੀ ਨੀ ਜਾਂਦਾ ਵੀ ਕੀ ਹੋ ਰਿਹਾ। ਸੋ ਇਹਨਾਂ ਨੇ ਕੀ ਕੀਤਾ, ਉਹ ਸਾਰਾ ਕਮਿਊਨੀਕੇਸ਼ਨ ਜਿਹੜਾ ਸੀਗਾ ਉਹਨੂੰ ਸੀਜ਼ ਕਰ ਦਿੱਤਾ, ਤੇ ਜਦੋਂ ਉਹ ਸਾਈਬਰ ਅਟੈਕ ਦੇ ਨਾਲ ਉਹ ਸਾਰਾ ਕੁਝ ਖਤਮ ਕਰਦਾ, ਉਹ ਖਬਰਾਂ ਇਧਰ ਪਈਆਂ ਹੀ ਨੀ, ਤੇ ਜਿੱਥੇ ਜਿੱਥੇ ਉਹਦੇ ਬੇਸ ਸੀਗੇ ਨਾ ਛੋਟੇ ਮੋਟੇ ਮਿਲਟਰੀ, ਹੁਣ ਤੁਹਾਨੂੰ ਪਤਾ ਵੀ ਉਹਨਾਂ ਕੋਲ ਕਿਹੜਾ ਏਡੀ ਵੱਡੀ ਮਿਲਟਰੀ ਆ, ਉਹਨਾਂ ਦੇ ਉੱਤੇ ਫਿਰ ਇਹਨਾਂ ਨੇ ਤਿਆਰੀ ਪਹਿਲਾਂ ਕੀਤੀ ਸੀ, ਉਹ ਜੈਟ ਫਾਈਟਰ ਉਡਾ ਕੇ ਤੇ ਹੈਲੀਕਾਪਟਰਾਂ ਦੇ ਨਾਲ ਕੋਈ 12,000 ਬੰਦਾ ਕਹਿੰਦੇ ਉੱਥੇ ਸੀਗਾ ਵੈਨਜ਼ੂਏਲਾ ਦੇ ਵਿੱਚ ਗਿਆ ਸਾਰਾ, ਤੇ ਉਹਦੇ ਨਾਲ ਫਿਰ ਇਹਨਾਂ ਨੇ ਉਹ ਸਾਰੇ ਬੰਬ ਮਾਰ ਮਾਰ ਕੇ ਜਿੱਥੋਂ ਉਹਨਾਂ ਨੇ ਰਿਸਪੋਂਸ ਕਰਨਾ ਸੀਗਾ ਉਹ ਉਡਾਤੇ, ਤੇ ਉਹ ਨਾਲ ਦੀ ਨਾਲ ਹੈਲੀਕਾਪਟਰ ਰਾਹੀਂ ਉਹ ਜਿਹੜੇ ਸੀਗੇ ਦੂਜੇ ਬੰਦੇ ਉਹ ਜਾ ਕੇ ਤੇ ਉੱਥੋਂ ਉਹਨੂੰ ਫੜ ਲਿਆ। ਉਹ ਕਹਿੰਦੇ ਆ ਭਾਈ ਥੋੜਾ ਜਿਹਾ ਜਿੱਦਾਂ ਖੱਕ ਸਾਹਿਬ ਜੀ ਕਹਿੰਦੇ ਆ ਭਾਈ ਮਾੜਾ ਜਿਹਾ ਫਰਕ ਸੀ, ਉਹਨੇ ਕੋਈ ਥੱਲੇ ਜਿੱਦਾਂ ਨਾ ਆਪਣੇ ਬਹੁਤ ਮਜ਼ਬੂਤ ਕੋਈ ਭੋਰਾ ਭਾਰਾ ਜਿੱਦਾਂ ਕਹਿ ਦੋ, ਉਹਦੇ ਮੂਹਰੇ ਡੋਰਦਾਰ ਬਹੁਤ ਭਾਰੇ ਜਾਣੀ ਕਿ ਜਿਹੜੇ ਟੁੱਟਣ ਨਾ, ਉਸ ਤਰ੍ਹਾਂ ਦੀ ਉਹ ਸਿਚੁਏਸ਼ਨ ਸੀਗੀ। ਕਹਿੰਦੇ ਉਹ ਭੱਜ ਕੇ ਉੱਥੇ ਵੜ ਨਹੀਂ ਸਕੇ, ਉਸ ਤੋਂ ਪਹਿਲਾਂ ਹੀ ਜਾ ਕੇ ਇਹਨਾਂ ਨੇ ਉਹ ਹੜੱਪੜੇ ਸੀਗੇ, ਤੇ ਬਹੁਤਾ ਜਿਹੜਾ ਕਮਿਊਨੀਕੇਸ਼ਨ ਇਹਨਾਂ ਨੇ ਜੈਮਿੰਗ ਕਰ ਦਿੱਤੀ ਉਹਦੇ ਨਾਲ, ਉਹਨਾਂ ਨੂੰ ਪਤਾ ਨਹੀਂ ਲੱਗਣ ਦਿੱਤਾ ਵੀ ਅਸੀਂ ਆ ਗਏ। ਸੋ ਇਹ ਸੀਗਾ, ਤੇ ਮਸਲਾ ਸ਼ੁਰੂ ਪਿਛਲੇ 2 ਦਹਾਕਿਆਂ ਤੋਂ ਕਕਸ਼ਾ ਜੀ ਹੋ ਗਿਆ ਸੀਗਾ ਜਿਹੜਾ ਮੈਕਸੀਕੋ ਦਾ ਸੀਗਾ, ਤੇ ਇਹ ਤੁਹਾਨੂੰ ਪਤਾ ਇਸ ਤੋਂ ਪਹਿਲਾਂ ਉਗੋ ਸ਼ਾਵੇਜ਼ ਸੀਗਾ ਉੱਥੇ ਦਾ ਪ੍ਰੈਜੀਡੈਂਟ, ਉਹਨੇ ਵੀ ਰਾਜ ਕੀਤਾ, ਉਹਨੇ ਵੀ ਦੇਖੋ ਸਾਖਾ ਜੀ 2 ਹੀ ਰਾਜ ਆ, ਇੱਕ ਤਾਂ ਚੋਰਾਂ ਦਾ ਡਾਕੂਆਂ ਦਾ ਰਾਜ ਆ, ਇੱਕ ਹੈਗਾ ਭਲੇ ਮਾਨਸਾਂ ਦਾ, ਤੇ ਜਿਹੜੇ ਸਰਬੱਤ ਦਾ ਭਲਾ ਲੋਚਣ ਵਾਲੀਆਂ ਗੌਰਮੈਂਟਾਂ ਜਿਹੜੀਆਂ ਜਿਹਨੂੰ ਆਪਾਂ ਸੋਸ਼ਲਿਸਟ ਕੰਟਰੀ ਕਹਿੰਦੇ, ਉਹਦੇ ਸਰਬੱਤ ਦਾ ਭਲਾ ਹੁੰਦਾ। ਇਹੀ ਗੁਰੂ ਨਾਨਕ ਦੀ ਪੋਲਿਸੀ ਆ, ਇਹ ਪੋਲਿਸੀ ਸੀਗੀ। ਤੇ ਇਸੇ ਕਰਕੇ ਗੁਰੂ ਸਾਹਿਬ ਜੀ ਜਿਹੜੀ ਸਿੱਖੀ ਆ ਖਤਮ, ਉਹ ਤਾਂ ਹੀ ਕੀਤੀ ਗਈ ਆ। ਅਸਲੀ ਇਹ ਜਿਹੜੇ ਸੋਸ਼ਲਿਸਟ ਕੰਟਰੀ ਆ, ਇਹ ਇਹਨਾਂ ਨੇ ਭਾਰਤ ਤੋਂ ਹੀ ਸੋਸ਼ਲਿਜ਼ਮ ਲਿਆਂਦਾ। ਗੁਰੂ ਨਾਨਕ ਦਾ ਫਲਸਫਾ ਵੀ, ਹੁਣ ਜਿਹੜੇ ਲੈਨਿਨ ਹੁਣੀ ਸਟਾਲਿਨ ਹੁਣੀ ਸੀਗੇ, ਉਹਨਾਂ ਦਾ ਤੁਸੀਂ ਜੇ ਧਿਆਨ ਨਾਲ ਉਹਨਾਂ ਦੀਆਂ ਲਿਖਤਾਂ ਪੜ੍ਹੋ ਨਾ, ਤੁਹਾਨੂੰ ਪਤਾ ਲੱਗ ਜਾਂਦਾ ਉਹਦੇ ਵਿੱਚੋਂ। ਜੇ ਤੁਸੀਂ ਘੋਖਦੇ ਆ ਨਾ ਉਹਨਾਂ ਚੀਜ਼ਾਂ ਨੂੰ, ਤੁਹਾਨੂੰ ਪਤਾ ਲੱਗ ਜਾਂਦਾ ਕਿ ਇਹ ਜਿਹੜਾ ਫਲਸਫਾ ਹੈ ਭਾਰਤ ਵਿੱਚੋਂ ਹੀ ਪੈਦਾ ਹੋਇਆ। ਖਾਕਸਾ ਜੀ, ਭਾਰਤ ਵਿੱਚੋਂ ਫਲਸਫੇ ਆ ਜਿਹੜੇ ਇੰਨੇ ਪੈਦਾ ਹੋਏ ਆ।
0: ਸਾਹਿਬ ਇੱਕ ਕੁਐਸਚਨ ਆ ਕਿ ਇੰਨਾ ਜ਼ਿਆਦਾ ਦੁਨੀਆ ਦਾ ਸਭ ਤੋਂ ਜ਼ਿਆਦਾ ਤੇਲ ਜਿਹੜਾ ਉਥੋਂ ਨਿਕਲਦਾ, ਉਥੋਂ ਨਿਕਲਦਾ, ਔਰ ਇੰਨਾ ਵੱਡਾ ਰਿਚ ਕੰਟਰੀ ਤੇ ਸਾਊਦੀ ਅਰਬ ਤੋਂ, ਸਾਊਦੀ ਅਰਬ ਕਿੰਨਾ ਰਿਚ ਹੋ ਗਿਆ ਤੇਲ ਵੇਚ ਕੇ, ਇਹਨਾਂ ਨੇ ਆਪਣਾ ਨੂੰ ਸੰਭਾਲ ਹੀ ਨਹੀਂ ਸਕੇ। ਉਹਦੇ ਚ ਚੋਰੀਆਂ ਕਰਦੇ ਰਹੇ ਆ, ਉਹਦੇ ਚ ਖੋ ਖਾ ਖੁਆਈ ਕਰਦੇ, ਨਹੀਂ ਤੇ ਮੁਲਕ ਨੂੰ ਬੜੇ ਤਰੀਕੇ ਨਾਲ ਚਲਾਉਣ ਵਾਲਾ ਕੋਈ ਸਿਆਣਾ ਬੰਦਾ ਹੁੰਦਾ, ਤੇ ਅੱਜ ਜਿਹੜੇ ਲੋਕ ਇੱਥੇ ਆਉਂਦੇ ਸੀ ਨਾ ਅਮਰੀਕਾ ਨੂੰ, ਸਾਰੇ ਉਥੇ ਜਾਂਦੇ ਕੰਮ ਕਰਨ।
1: ਖਾਕ ਸਾਹਿਬ ਜੀ, ਬਿਲਕੁਲ ਤੁਹਾਡੀ ਗੱਲ ਸਹੀ ਆ। ਜਿਹੜਾ ਵੈਨਜ਼ੂਏਲਾ ਆ, ਇਹ ਆ ਥੋੜੇ 20-25 ਸਾਲ ਦੀ ਗੱਲ ਆ, ਬਹੁਤੀ ਨਹੀਂ ਹੈਗੀ, 25-30 ਲਾ ਲਓ। ਉਹ ਜਿਹੜਾ ਮੁਲਕ ਸੀਗਾ, ਉਹਦੇ ਵਿੱਚ ਦੁਨੀਆਂ ਦੇ ਬੈਸਟ ਡਾਕਟਰ ਸੀ, ਬੈਸਟ ਉਹਨਾਂ ਦਾ ਸਿਸਟਮ ਸੀ। ਇੰਨਾ ਜਿਹੜਾ ਸੀਗਾ ਉਥੇ ਦੇ ਜਿਹੜੇ ਆਹ ਨਾ, ਮਤਲਬ ਇੱਥੇ ਜਿੱਦਾਂ ਹੁਣ ਆਹ ਚੱਲਦੀਆਂ ਕੁੜੀਆਂ ਜਿਹੜੀਆਂ, ਉਹ ਆਪਣੇ ਸਰੀਰ ਦੇ ਉਹ ਅੰਗਾਂ ਨੂੰ ਮਤਲਬ ਕੜਾ ਕੇ ਕੱਟ ਵੱਟ ਉਹਨਾਂ ਨੂੰ ਦੁਆ ਕਰਦੀਆਂ, ਉਥੇ ਬਹੁਤ ਹੀ, ਉਥੇ ਇੱਥੋਂ ਵੀ ਅਮਰੀਕਾ ਚੋਂ ਵੀ ਉਥੇ ਜਾਂਦੀਆਂ ਸੀ ਇਹ ਸਰਜਰੀਆਂ ਕਰਾਉਣ, ਆਪਰੇਸ਼ਨ ਕਰਾਉਣ। ਬਹੁਤ ਹੀ ਵਧੀਆ ਉਹਨਾਂ ਦਾ ਸਿਸਟਮ ਸੀ। ਬੜੇ ਲੋਕ 30 ਸਾਲ ਸੀਗੇ, ਫਿਰ ਹੌਲੀ ਹੌਲੀ ਇਹਨਾਂ ਨੇ ਉਹਨੂੰ ਤੇਲ ਲੈਣਾ ਬੰਦ ਕਰਤਾ, ਉਹਨੂੰ ਵੇਚਣ ਤੇ ਪਾਬੰਦੀਆਂ ਲਾਤੀਆਂ, ਸੈਂਕਸ਼ਨਾਂ ਲਾਤੀਆਂ, ਉਹ ਸਾਰਾ ਕੁਝ ਲਾ ਕੇ ਫਿਰ ਇਹ ਇੱਕ ਨੀਤੀ ਆ ਖਾਕ ਸਾਹਿਬ ਜੀ, ਕਿਸੇ ਕੰਟਰੀ ਦੇ ਉੱਤੇ ਤੁਸੀਂ ਸੈਂਕਸ਼ਨਾਂ ਲਾ ਦਿਓ, ਉਹਦੀ ਪਰਜਾ ਹੈ ਜਿਹੜੀ, ਫਿਰ ਉਹ ਹੌਲੀ ਹੌਲੀ ਜਦੋਂ ਸਮਾਨ ਮਿਲਣਾ ਘਟਿਆ, ਬਾਹਰੋਂ ਜਾਣਾ ਨਹੀਂ ਤਾਂ ਉਹ ਮਹਿੰਗਾ ਹੋਣਾ, ਹੋ ਕੇ ਫਿਰ ਲੋਕਾਂ ਦੀ ਗਰੀਬੀ ਪੈ ਜਾਂਦੀ ਹੈ। ਜਦੋਂ ਇਹ ਦੇਖਦੇ ਆ, ਦੇਖਦੇ ਰਹਿੰਦੇ ਹੁਣ ਉੱਥੇ ਮਤਲਬ ਲੋਹਾ ਜਿਹੜਾ ਕਿੰਨਾ ਕੁ ਗਰਮ ਆ, ਜਦੋਂ ਐਨ ਫਿਰ ਉਹ ਲੋਹਾ ਭਖਿਆ ਹੁੰਦਾ ਨਾ ਗਰਮ ਹੁੰਦਾ, ਫਿਰ ਜਾ ਕੇ ਸੱਟ ਮਾਰਦੇ ਬੰਬਾਂ ਨਾਲ ਤੇ ਦੂਜਿਆਂ ਦੇ ਨਾਲ। ਪਹਿਲਾਂ ਹੌਲੀ ਹੌਲੀ ਉਹ ਇਸ ਤਰ੍ਹਾਂ ਦੀਆਂ ਨੀਤੀਆਂ ਦੇ ਨਾਲ, ਉੱਥੋਂ ਦੀ ਗਵਰਨਮੈਂਟ ਆ ਜਿਹੜੀ
0: ਉਹਨੂੰ ਕੁਛ ਕਰ। ਅਮਰੀਕਾ ਨੂੰ ਇੱਕ ਹੋਰ ਵੀ ਵੱਡੀ ਪ੍ਰੋਬਲਮ ਆ ਕਿ ਇੰਡੀਆ ਰਸ਼ੀਆ ਤੇ ਕੋਈ ਤੇਲ ਲੈਂਦਾ, ਉਹਦੇ ਕੋਲ ਲੈਂਦਾ, ਮੈਂ ਤੇਰੇ ਟਾਇਰ ਫੁਲਾ ਦੂ, ਮੈਂ ਤੈਨੂੰ ਦੇਖ ਲੂੰਗਾ। ਇਹ ਕਿਹੜਾ ਦੁਨੀਆਂ ਦੇ ਵਿੱਚ ਤਰੀਕਾ ਜੀ, ਜਿੱਥੋਂ ਕਿਹਨੂੰ ਸਸਤਾ ਮਿਲਦੀ ਆ ਉਹਨੇ ਉੱਥੋਂ ਲੈ ਲੈਣਾ।
1: ਪਰ ਇਸੇ ਗੱਲ ਦਾ ਤਾਂ ਖਾਕ ਸਾਹਿਬ ਜੀ ਰੌਲਾ ਆ, ਇਸੇ ਗੱਲ ਦਾ ਤਾਂ ਰੌਲਾ ਆ। ਉਹ ਕਹਿੰਦੇ ਸਾਤੋਂ ਲਓ, ਅਸੀਂ ਤੁਹਾਨੂੰ ਮਹਿੰਗਾ ਵੇਚਣਾ, ਇਸੇ ਗੱਲ ਦਾ ਤਾਂ ਰੌਲਾ ਹੈ, ਹੋਰ ਤਾਂ ਗੱਲ ਕੋਈ ਨੀ। ਦੋ ਹੀ ਗਰੁੱਪ ਆ, ਉਹੀ ਸੋਸ਼ਲਿਜ਼ਮ ਤੇ ਕੈਪੀਟਲਿਜ਼ਮ। ਇੱਕ ਪਾਸੇ ਉਹ ਜਿਹੜੇ ਭਲੇ ਮਾਨਸ ਆ, ਸਰਬੱਤ ਦਾ ਭਲਾ ਵਾਲੇ ਆ, ਦੂਸਰੇ ਕਹਿੰਦੇ ਨਹੀਂ, ਜਿਹਦੇ ਕੋਲ ਪਾਵਰ ਹੈਗੀ ਆ ਉਹ ਇੱਛਾ ਕਰੋ, 10-10 ਜਨਾਨੀਆਂ ਵੀ ਰੱਖ ਲਓ ਤੇ 5-7-10 ਕਾਰਾਂ ਵੀ ਰੱਖ ਲਓ ਤੇ ਆਹ ਵੀ ਕਰ ਲਓ ਤੇ ਜਹਾਜ਼ ਵੀ ਆਪਣੇ ਰੱਖ ਲਓ। ਯਾਨੀ ਜੋ ਉਹਨਾਂ ਦੇ ਮਨ ਦੇ ਵਿੱਚ ਆਉਂਦਾ ਉਹੀ ਉਹ ਕਰਦੇ ਆ। ਇਹ ਸਿਸਟਮ ਆ ਜਿਹੜਾ ਆਪਣੇ ਇਸ ਮਹਾਨ ਦੇਸ਼ ਦੇ ਵਿੱਚ ਹੈਗਾ ਆ, ਤੇ ਇਹਦੇ ਵਿੱਚ ਤਬਦੀਲੀ ਖਾਕ ਸਾਹਿਬ ਜੀ, ਪਹਿਲਾਂ ਵੀ ਉਹ ਮੋਨਰੋ ਵਗੈਰਾ ਜਿਹੜਾ ਹੁਣ ਇਹ ਪ੍ਰੈਜੀਡੈਂਟ ਟਰੰਪ ਆ, ਉਹਨਾਂ ਦੇ ਨਾਲ ਪਿਛਲੇ ਜਿਹੜੇ ਪ੍ਰੈਜੀਡੈਂਟਾਂ ਨੇ ਇਸੇ ਤਰ੍ਹਾਂ ਕੀਤਾ ਨਾ, ਉਹਨਾਂ ਦੇ ਨਾਲ ਇਹਨੂੰ ਕੰਪੇਅਰ ਕਰਦੇ ਆ ਵੀ ਇਹਦੀ ਉਹਨਾਂ ਵਾਲੀ ਨੀਤੀ ਆ ਵੀ ਜਿਹਨੂੰ ਮਰਜ਼ੀ ਜਾ ਕੇ ਹਥਿਆਰ ਬਣਾਓ ਤੇ ਜਿਹਨੂੰ ਮਰਜ਼ੀ ਜਾ ਕੇ ਆਪਣੇ ਨਾਲ ਡਰਾ ਲਓ ਤੇ ਲੋਕਾਂ ਨੂੰ ਮਾਰ ਦਿਓ, ਖਤਮ ਕਰ ਦਿਓ। ਇਹ ਨੀਤੀ ਆ ਜਿਹੜੀ ਉਹ ਚੱਲੀ ਆਉਂਦੀ ਆ। ਪਰ ਇਹ
0: ਬਣਾ ਰਿਹਾ, ਇਰਾਨ ਨਹੀਂ ਬਣਾ ਰਿਹਾ, ਉਹ ਆਪਣੀ ਸੇਫਟੀ ਲਈ ਬਣਾ ਰਿਹਾ ਜਾਂ ਨਹੀਂ ਬਣਾ ਰਿਹਾ, ਉੱਥੇ ਜਾ ਕੇ ਹਮਲਾ ਕਰਨਾ ਕਿ ਨਿਊਕਲੀਅਰ ਬਣਾਇਆ, ਤੁਸੀਂ ਤੇ ਬਣਾਇਆ ਸਾਰਿਆਂ ਨੇ ਜੀ, ਉਹਨੇ ਬਣਾਇਆ ਤੇ ਆਪਣੀ ਰਾਖੀ ਲਈ।
1: ਉਹੀ ਤਾਂ ਗੱਲ ਹੈ ਖਾਕ ਸਾਹਿਬ ਜੀ, ਦੂਜੇ ਨੂੰ ਦੇਖੋ ਤੁਸੀਂ, ਦੂਸਰਾ ਮੁਲਕ ਆ ਪਾਕਿਸਤਾਨ ਆ, ਇੰਡੀਆ ਆ, ਚੀਨ ਆ, ਉਹਨੇ ਤਿੰਨਾਂ ਕੋਲ ਐਟਮ ਬੰਬ ਹੈਗੇ ਆ, ਬਣਾਏ ਆ, ਪਰ ਉਹਨਾਂ ਤਿੰਨਾਂ ਨੂੰ ਹੀ ਬਣਾਉਣ ਤੇ ਪੂਰਾ ਜ਼ੋਰ ਲੱਗਿਆ ਸੀਗਾ। ਜਦੋਂ ਚਾਈਨਾ ਨੇ ਬਣਾਇਆ, ਇਹ ਉੱਥੇ ਜਾ ਕੇ ਬੰਬ ਮਾਰ ਮਾਰ ਕੇ ਉਹ ਉਡਾਉਣ ਦੀਆਂ ਸਕੀਮਾਂ ਬਣਾਉਂਦੇ ਸੀ, ਪਰ ਉਹ ਪਤਾ ਨਹੀਂ ਲੱਗਿਆ। ਇਸੇ ਤਰ੍ਹਾਂ ਜਦੋਂ ਇੰਡੀਆ ਨੇ ਬਣਾਇਆ, ਉਦੋਂ ਵੀ ਜਿਹੜਾ ਉਹ ਕੀਤਾ ਸੀਗਾ ਧਮਾਕਾ, ਉਹ ਕਿਹਾ ਜਾਂਦਾ ਕਿ ਬਹੁਤ ਸੀਕ੍ਰੇਟਲੀ ਇਹਨਾਂ ਦੀ ਜਿਹੜੀ ਸੈਟੇਲਾਈਟ ਉੱਤੇ ਦੀ ਸੀ, ਉਹਨਾਂ ਨੇ ਉਹ ਟਾਈਮਿੰਗ ਉਹਦੀ ਕੀਤੀ ਹੋਈ ਸੀਗੀ ਕਿ ਇੰਨੇ ਕੁ ਵਜੇ ਉੱਤੇ ਦੀ ਲੰਘਦੀ ਆ, ਤੇ ਜਦੋਂ ਨੂੰ ਉਹਨੇ ਉੱਪਰ ਦੀ ਗੇੜਾ ਦੇ ਕੇ ਮੁੜ ਕੇ ਦੁਬਾਰਾ ਉਸ ਜਗ੍ਹਾ ਤੇ ਆਉਣਾ ਆ, ਉਨੇ ਚਿਰ ਦੇ ਵਿੱਚ ਉਹ ਜਿਹੜੇ ਆਪਣੇ ਟਰੱਕਾਂ ਟਰੁੱਕਾਂ ਦੇ ਉੱਤੇ ਲੱਦ ਕੇ ਕਾਰਵਾਈਆਂ ਜਾਂਦੀਆਂ ਸੀ, ਉਹ ਮੂਵ ਕਰ ਲੈਂਦੇ ਸੀਗੇ, ਤੇ ਜਦੋਂ ਇਹਨਾਂ ਨੂੰ ਪਤਾ ਸੈਟੇਲਾਈਟ ਆਉਣ ਵਾਲੀ, ਉਹ ਦਰਖਤਾਂ ਦੇ ਥੱਲੇ ਖੜੇ ਕਰ ਦਿੰਦੇ ਸੀਗੇ। ਇਸ ਤਰ੍ਹਾਂ ਲਿਜਾ ਕੇ ਇਹਨਾਂ ਨੂੰ ਪਤਾ ਹੀ ਉਦੋਂ ਲੱਗਿਆ ਜਦੋਂ ਧਮਾਕਾ ਕਰ ਦਿੱਤਾ। ਤੇ ਪਾਕਿਸਤਾਨ ਦੇ ਵਿੱਚ ਸੀਗਾ, ਫੇਰ ਤੁਸੀਂ ਦੇਖੋ ਪਾਕਿਸਤਾਨ ਆ ਜਿਹੜਾ, ਉਹਨੇ ਉਹ AK ਖਾਨ ਤਾਂ ਸੁਣਿਆ ਹੋਣਾ, AK ਖਾਨ ਨੂੰ ਜਿਹੜਾ ਉਹਨੇ ਨਾਰਥ ਕੋਰੀਆ ਨੂੰ ਤੇ ਇਰਾਨ ਨੂੰ ਟੈਕਨੋਲੋਜੀ ਦਿੱਤੀ ਸੀ,
0: ਬਿਲਕੁਲ,
1: ਤੇ ਫਿਰ ਇਹਨਾਂ ਨੇ ਫੜ ਕੇ ਉਹਨੂੰ ਉੱਥੇ ਅਰੈਸਟ ਕਰਾਤਾ, ਹੁਣ ਪਤਾ ਨਹੀਂ ਮਰ ਗਿਆ ਕਿਹੜਾ ਵਿਚਾਰਾ,
0: ਬਿਲਕੁਲ।
1: ਹਾਂ, ਇਹ ਸਾਰਾ ਕੁਛ ਆ ਜਿਹੜਾ, ਇਹ ਜੋ ਕੁਛ ਮੁਗਲ ਕਰਦੇ ਸੀਗੇ, ਜਿੱਦਾਂ ਦੇਖੋ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਿੱਛੇ ਤੁਸੀਂ ਆਪਾਂ ਪਿਛਲੇ ਦਿਨਾਂ ਦੇ ਵਿੱਚ ਕਿੱਦਾਂ ਕਿੱਦਾਂ ਲੋਕਾਂ ਦੇ ਕੋਲ ਉਹਨਾਂ ਦੀਆਂ ਗੁਰੂ ਸਾਹਿਬ ਦੀਆਂ ਗੱਲਾਂ ਸੁਣੀਆਂ ਗਈਆਂ, ਇਸੇ ਤਰ੍ਹਾਂ ਜਿੱਦਾਂ ਗੁਰੂ ਸਾਹਿਬ ਦੇ ਉੱਤੇ ਉਹ ਪਾਬੰਦੀਆਂ ਲਾਉਂਦੇ ਸੀਗੇ ਕਿ ਤੂੰ ਅਕੇਲਾ ਨਹੀਂ ਬਣਾ ਸਕਦਾ, ਇਹ ਤੂੰ ਕਾਹਤੇ ਬਣਾਉਣਾ ਆ, ਜਿੱਦਾਂ ਡਾਕਟਰ ਸੰਧੂ ਸਾਹਿਬ ਨੇ ਆਪਾਂ ਨਾਲ ਗੱਲਬਾਤ ਕੀਤੀ ਸੀ, ਉਹਨਾਂ ਨੇ ਸਾਰਾ ਕੁਝ ਦੱਸਿਆ। ਇਹ ਨੀਤੀ ਆ ਜਿਹੜੀ ਮੰਗੋਲੀਅਨ ਸੀਗੇ ਉਹਨਾਂ ਨੇ ਆ ਕੇ ਪਹਿਲਾਂ ਭਾਰਤ ਵਿਚ ਜਿਹੜਾ ਹਿੰਦੂ ਆ ਉਹਨਾਂ ਤੇ ਪਾਬੰਦੀਆਂ ਲਾਤੀਆਂ ਸੀ, ਹਿੰਦੂ ਘੋੜਾ ਨੀ ਰੱਖ ਸਕਦਾ, ਉਹ ਕਲਗੀ ਨੀ ਲਾ ਸਕਦਾ, ਪੈਰੀ ਜੁੱਤੀ ਨੀ ਪਾ ਸਕਦਾ, ਘਰ ਦੇ ਵਿਚ ਹਥਿਆਰ ਨੀ ਰੱਖ ਸਕਦਾ, ਇਹ ਉਹ ਨੀਤੀ ਜਿਹੜੀ ਉਹੀ ਤੁਰੀ ਆਉਂਦੀ ਆ ਗਾਂ ਦੀ ਗਾਂ। ਹਾਂ, ਉਦੋਂ ਉਹ ਤਲਵਾਰਾਂ ਦਾ ਸੀ, ਉਹ ਤਲਵਾਰਾਂ ਨੀ ਸੀ ਰੱਖਣ ਦਿੰਦੇ, ਤੀਰ ਕਮਾਨ ਨੀ ਸੀ ਰੱਖਣ ਦਿੰਦੇ, ਹੁਣ ਬੰਬਾਂ ਦਾ ਆ ਗਿਆ ਤੇ ਕਹਿੰਦੇ ਤੂੰ ਨੀ ਬਣਾ ਸਕਦਾ। ਦੇਖੋ ਜਿਹੜੀ ਸਾਡੀ ਅਮਰੀਕਾ ਦੀ ਪਾਲਿਸੀ ਆ ਕੱਖ ਸਾਹਿਬ ਦੀ, ਅਸੀਂ ਜਾ ਕੇ ਦੂਸਰੇ ਨੂੰ ਕਹਿੰਦੇ ਆ ਜੇ ਇਰਾਨ ਬੰਬ ਬਣਾ ਰਿਹਾ ਉਹ ਅਸੀਂ ਕਹਿੰਦੇ ਆ ਸਾਡੀ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਹੁੰਦਾ, ਸਾਡੀ ਨੈਸ਼ਨਲ ਸਿਕਿਉਰਿਟੀ ਯਾਨੀ ਕਿ ਸਾਡੀ ਕੌਮ ਨੂੰ ਖਤਰਾ ਹੁੰਦਾ, ਤੇ ਤੁਸੀਂ ਲਿਜਾ ਕੇ ਉਹਨਾਂ ਦੇ ਮੁੱਢ ਰੱਖੀ ਫਿਰਦੇ ਆ। ਇਜ਼ਰਾਇਲ ਚ ਰੱਖੇ ਹੋਆ ਤੁਹਾਡੇ, ਸਾਊਦੀ ਅਰਬ ਚ ਵੀ ਮੇਰਾ ਖਿਆਲ ਇਹਨਾਂ ਦੇ ਹੈਗੇ ਆ, ਹੋਰ ਇੱਕ ਦੋ ਕੰਟਰੀਆਂ ਚ ਆਸੇ ਪਾਸੇ ਉੱਥੇ ਹੈਗੇ ਆ, ਤੇ ਉਹਨਾਂ ਨੂੰ ਕੋਈ ਖਤਰਾ ਨੀ ਤੁਹਾਡੇ ਤੋਂ, ਤੇ ਤੁਹਾਨੂੰ ਉਹ ਐਡੀ ਦੂਰੋਂ ਖਤਰਾ ਹੋਈ ਜਾਂਦਾ ਹੈਨਾ। ਸੋ ਗੱਲ ਤਾਂ ਸਾਰੀ ਇਹ ਆ ਕਿ ਜਿਹਦੇ ਹੱਥ ਚ ਪਾਵਰ ਆ ਕੱਖ ਸਾਹਿਬ ਜੀ ਉਹ ਜੋ ਮਰਜ਼ੀ ਕਰ ਸਕਦਾ। ਇਹੀ ਗੱਲ ਆਪਾਂ ਕਿੰਨੀ ਵਾਰੀ ਆਪਣੇ ਜਿਹੜੇ ਸਰੋਤੇ ਉਹਨਾਂ ਨੂੰ ਸਮਝਾ ਰਹੇ ਆ ਕਿ ਪਰਮਾਤਮਾ ਐਸੇ ਹੀ ਧਰਤੀ ਦੇ ਉੱਤੇ ਹੁੰਦਾ, ਪਰਮਾਤਮਾ ਕਹਿੰਦੇ ਹੀ ਉਹਨੂੰ ਆ ਜਿਹਦੇ ਕੋਲ ਇੰਨੀ ਪਾਵਰ ਹੋਵੇ, ਜਿਹੜੇ ਮਰਜ਼ੀ ਬਾਦਸ਼ਾਹ ਨੂੰ ਉਹਦੇ ਤਖ਼ਤ ਤੋਂ ਲਾਹ ਕੇ ਖੁੱਡ ਚ ਪਾੜ ਦਿੱਤਾ ਜਾਵੇ, ਤੇ ਜਿਹੜੇ ਮਰਜ਼ੀ ਛੋਟੇ ਤੋਂ ਛੋਟੇ ਗਰੀਬ ਨੂੰ ਉਹ ਤਖ਼ਤ ਆ ਜਿਹੜਾ ਉਹਦੇ ਉੱਤੇ ਬਿਠਾ ਕੇ ਉਸ ਤੋਂ ਰਾਜ ਕਰਾਇਆ ਜਾਵੇ, ਇਹਨੂੰ ਹੀ ਪਰਮਾਤਮਾ ਕਹਿੰਦੇ ਆ। ਚਲੋ ਕੋਈ ਗੱਲ ਨੀ, ਆਪਾਂ ਆਪਣੀਆਂ ਜਿਹੜੀਆਂ ਖੋਜਾਂ ਉਹਨਾਂ ਨੂੰ ਰੱਖਣਾ ਬਰਕਰਾਰ ਤੇ ਕਰਦੇ ਰਹਿਣਾ ਗੱਲਾਂ ਬਾਤਾਂ। ਤੇ ਹੁਣ ਕੀ ਆਖਾਸ ਮਸਲਾ ਪਿਛਲੇ ਦੋ ਹਫ਼ਤਿਆਂ ਤੋਂ ਨਿਕਲੋ ਮਦੂਰੋ ਅਜੇ ਅੱਛਾ ਦੋ ਦਹਾਕਿਆਂ ਤੋਂ ਮੈਂ ਕਹਿਣਾ ਸੀਗਾ ਸੋਰੀ ਚੱਲ ਰਿਹਾ ਸੀ ਜਦੋਂ ਪ੍ਰੈਜੀਡੈਂਟ ਮਦੂਰੋ ਆ ਜਿਹੜਾ ਉਹ ਅਜੇ ਪ੍ਰੈਜੀਡੈਂਟ ਵੀ ਨਹੀਂ ਸੀ ਬਣਿਆ। ਇਸ ਤੋਂ ਪਹਿਲਾਂ ਊਗੋ ਸ਼ਾਵੇਸ ਜਿਹੜਾ ਸੀਗਾ ਉਹ ਵੀ ਵੈਨਜ਼ੂਏਲਾ ਦੇ ਸੋਸ਼ਲਿਸਟ ਗਵਰਨਮੈਂਟ ਵੱਲੋਂ ਜਿਹੜਾ ਵੈਨਜ਼ੂਏਲਾ ਨੇ ਬਾਹਰਲੀਆਂ ਕੰਪਨੀਆਂ ਸੀ ਜਿਹੜੀਆਂ ਕਰ ਸਕਦਾ ਜੀ ਉਹ ਫਿਰ ਤਾਂ ਇੰਦਰਾ ਗਾਂਧੀ ਨੇ ਕੀਤਾ ਸੀਗਾ ਨਾ ਉਹਨੇ ਸਾਰਾ ਕੁਝ ਨੈਸ਼ਨਲਾਈਜ਼ ਕਰ ਦਿੱਤਾ ਸੀਗਾ ਉਹਨੂੰ ਨੈਸ਼ਨਲਾਈਜੇਸ਼ਨ ਕਹਿੰਦੇ ਆ ਨੈਸ਼ਨਲਾਈਜ਼ ਕਰਨਾ ਭਈ ਇਹ ਇੱਥੇ ਕੋਈ ਵੀ ਕਿਸੇ ਵੀ ਇੰਡੀਵਿਜੁਅਲ ਇੱਕ ਬੰਦੇ ਦੀ ਕੰਪਨੀ ਨੀ ਜਿੱਦਾਂ ਹੁਣ ਆਧਾਰ ਦੇ ਤੌਰ ਤੇ ਜਿਹੜੇ ਆਪਣੇ ਸੱਜਣ ਥੋੜੇ ਘੱਟ ਪੜ੍ਹੇ ਲਿਖੇ ਆ ਉਹਨਾਂ ਨੂੰ ਆਪਾਂ ਇਸ ਹੋਰ ਤਰੀਕੇ ਨਾਲ ਸਮਝਾ ਦਿੰਦੇ ਆ ਉਹ ਜਿੱਦਾਂ ਹੁਣ ਜਿਹੜੀ ਬਿਜਲੀ ਸੀਗੀ ਭਾਰਤ ਦੇ ਵਿੱਚ ਉਹ ਸਾਰੀ ਗਵਰਨਮੈਂਟ ਦੀ ਸੀ ਨਾ ਹੁੰਦੀ
0: ਬਿਲਕੁਲ
1: ਹਾਂ ਤੇ ਫਿਰ ਉਹਨਾਂ ਨੇ ਵੇਚਤੀ ਉਹ ਪ੍ਰਾਈਵੇਟ ਕੰਪਨੀਆਂ ਬਣ ਗਈਆਂ
0: ਬਾਅਦ ਚ ਵੇਚੀ ਬਿਲਕੁਲ
1: ਹਾਂ ਹੁਣ ਉਹ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਉਹਨਾਂ ਨੇ ਸ਼ੈਲ ਲੋਕਾਂ ਦੀ ਲਾਉਣੀ ਉਹਨਾਂ ਨੇ ਆਪਣੀ ਮਰਜ਼ੀ ਕਰਨੀ ਆ ਜਿਹੜੀ ਉਹ ਗਵਰਨਮੈਂਟ ਦੀ ਹੋਊਗੀ। ਸੋ ਇਸ ਤਰ੍ਹਾਂ ਇਹ ਜਿਹੜੀ ਆ ਨੈਸ਼ਨਲਾਈਜੇਸ਼ਨ ਇਹਨੂੰ ਕਹਿੰਦੇ ਵੀ ਜਿੰਨੀਆਂ ਵੱਡੀਆਂ ਵੱਡੀਆਂ ਫਰਮਾਂ ਆ ਕੰਪਨੀਆਂ ਉਹ ਗਵਰਨਮੈਂਟ ਰਨ ਕਰੂਗੀ ਉਹਨਾਂ ਨੂੰ
0: ਜਿੱਦਾਂ ਹੁਣ ਏਅਰਪੋਰਟ ਲੀਜ਼ ਤੇ ਦੇਤੇ ਜਹਾਜ਼ ਆਪਣਾ ਵੇਚ ਦਿੱਤੇ ਬਿਲਡਿੰਗਾਂ ਵੇਚਤੀਆਂ ਇੰਡੀਆ ਦੇ
1: ਰੇਲ ਗੱਡੀ ਰੇਲ ਵੇਚਤੀ ਸਾਰੀ ਉਹ ਸਾਰਾ ਵੇਚਤਾ ਉਹ ਪ੍ਰਾਈਵੇਟ ਹੱਥ ਚ ਆ ਗਿਆ
0: ਬਿਲਕੁਲ।
1: ਸੋ ਇਸੇ ਤਰ੍ਹਾਂ ਜਿਹੜਾ ਇਹ ਹੈਗਾ ਵੈਨਜ਼ੂਏਲਾ ਹੈਗਾ ਇੱਥੇ ਵੀ ਊਗੋ ਸ਼ਾਵੇਸ ਤੋਂ ਪਹਿਲਾਂ ਦਾ ਹੀ ਇਹ ਜਿਹੜੀ ਆ ਉਹਨਾਂ ਨੇ ਨੈਸ਼ਨਲਾਈਜ਼ ਕਰ ਦਿੱਤੀਆਂ ਸੀ ਕੰਪਨੀਆਂ। ਇਹੀ ਹੁਣ ਟਰੰਪ ਕਹਿ ਰਿਹਾ ਕਿ ਇਹਨਾਂ ਨੇ ਸਾਡੀਆਂ ਕੰਪਨੀਆਂ ਉੱਥੋਂ ਖੋਲੀਆਂ ਕੰਪਨੀਆਂ ਤੋਂ ਸਾਡੀਆਂ ਤੋਂ ਤੇਲ ਖੋਲਿਆ ਆ ਕਰ ਲਿਆ ਕਿਉਂਕਿ ਕੰਪਨੀਆਂ ਸੀਗੀਆਂ ਉੱਥੋਂ ਲਿਆ ਲਿਆ ਕੇ ਮਾਲ ਲੁੱਟ ਕੇ ਵੇਚੀ ਜਾਂਦੀਆਂ ਸੀਗੀਆਂ ਤੇ ਉਹਨਾਂ ਨੇ ਉਹ ਨੈਸ਼ਨਲਾਈਜ਼ ਕਰਤੀਆਂ ਹੁਣ ਉਹੀ ਉਹਨੂੰ ਇਹ ਬਹਾਨਾ ਬਣਾ ਰਹੇ ਕਿ ਉਹਨੇ ਸਾਡਾ ਆਹ ਖੋਲਿਆ ਸੀ ਆਹ ਖੋਲਿਆ ਸੀ ਆਹ ਖੋਲਿਆ ਸੀ ਤਾਂ ਅਸੀਂ ਉਹਦੇ ਤੇ ਹਮਲਾ ਕਰ ਰਹੇ
0: ਹਾਂ। ਸਿਟਕੋ ਗੈਸ ਸਟੇਸ਼ਨ ਸੀ ਉਹ ਇਹਨਾਂ ਦੀ ਸੀ ਨਾ
1: ਉਹ ਇਹਨਾਂ ਦੀ ਵੈਨਜ਼ੂਏਲਾ ਦੀ ਕੰਪਨੀ ਸੀ ਉਹ ਜਿਹੜੀ
0: ਦਿਖਾਈ ਦਿੰਦਾ ਹੈਗਾ ਨਾ ਉਹਦਾ ਤੇ ਲਿਖਿਆ ਪਰ ਹੈ ਨੀ ਜਿਆਦਾ
1: ਹਾਂ ਹੈ ਨੀ ਉਹ ਇਹਨਾਂ ਨੇ ਬੰਦ ਸੈਂਕਸ਼ਨ ਲਾਤੀਆਂ ਨਾ ਵੀ ਤੁਸੀਂ ਵੇਚ ਨੀ ਸਕਦੇ ਇੱਥੇ ਜਦੋਂ ਵੇਚ ਨੀ ਸਕਦੇ ਦੇਖੋ ਜਿਹੜੇ ਕੱਖ ਸਾਹਿਬ ਦੀ ਛੋਟੇ ਕੰਟਰੀ ਹੁੰਦੇ ਉਹਨਾਂ ਕੋਲ ਪੂੰਜੀ ਬਹੁਤੀ ਨਹੀਂ ਹੁੰਦੀ ਉਹ ਇੱਧਰ ਨੂੰ ਸੋਚਦੇ ਵੀ ਨੀ ਜਿੱਦਾਂ ਅਰਬ ਕੰਟਰੀ ਆ ਜਿਹੜੇ ਜਿੱਦਾਂ ਸਾਊਦੀ ਅਰਬ ਲਾ ਲਓ ਉਹਨਾਂ ਦੇ ਕੋਲ ਤੇਲ ਤਾਂ ਹੈਗਾ ਬਹੁਤ ਪਰ ਉਹ ਹੁਣ ਕਰਦਾ ਰਹੇ ਆ ਕੋਸ਼ਿਸ਼ ਥੋੜੀ ਬਹੁਤੀ ਪਰ ਇਹ ਕੱਖ ਸਾਹਿਬ ਦੀ ਤੇਲ ਸਦਾ ਇਹਦੀ ਵਿਕਰੀ ਨਹੀਂ ਹੋਣੀ।
0: ਜਿਸ ਤਰੀਕੇ ਨਾਲ ਇਲੈਕਟ੍ਰੋਨਿਕ ਗੱਡੀਆਂ ਆਉਣੀਆਂ ਚਾਲੂ ਹੋ ਗਈਆਂ
1: ਮੋਟਰਸਾਈਕਲ
0: ਕੋਨੇ ਚਾਲੂ ਹੋ ਗਏ ਇਹ ਹਲੇ 10-12 ਸਾਲਾਂ ਬਾਅਦ ਮੈਨੂੰ ਲੱਗਦਾ ਕਿ ਤੇਲ ਦਾ ਕੰਮ ਹੀ ਖਤਮ ਹੋ ਜਾਣਾ।
1: ਇਹ ਤਾਂ ਕੱਖ ਸਾਹਿਬ ਜੀ ਦੇਖੋ ਤੁਸੀਂ ਆਹ ਵੀਡੀਓ ਆਪਾਂ ਦੇਖਦੇ ਰਹਿੰਦੇ ਆ ਉਹ ਇੰਡੀਆ ਦੇ ਵਿੱਚ ਉਹ ਦੋ ਤਿੰਨ ਮੁੰਡਿਆਂ ਨੇ ਉਹ ਵੀਡੀਓ ਬਣਾਏ ਆ ਜਿਹਦੇ ਉੱਤੇ ਕੱਖ ਸਾਹਿਬ ਜੀ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੀ ਨਹੀਂ ਬਿਜਲੀ ਤੁਹਾਨੂੰ ਫ੍ਰੀ ਬਿਨਾਂ ਕਿਸੇ ਗੱਲ ਤੋਂ
0: ਬਿਲਕੁਲ ਜਨਰੇਟਰ ਬਣਾਤੇ ਆ ਜੀ ਆਪਣੇ
1: ਹਾਂ ਉਹਨਾਂ ਨੇ ਉਹ ਇਲੈਕਟ੍ਰੋ ਜਨਰੇਟਰ ਬਣਾਤੇ ਉਹ ਚਮਕ ਪੱਥਰ ਨਾਲ ਚੱਲੀ ਜਾਂਦੇ ਆ ਤੇ ਉਹ ਤਾਂ ਤੁਸੀਂ ਇੱਕ ਵਾਰੀ ਉਹ ਮੋਟਰ ਲਾ ਦਿਓ ਉਹਦੀ ਬੈਰਿੰਗ ਪਾ ਦਿਓ ਵਧੀਆ ਜਿਹੜੇ 20-25 ਸਾਲ ਜਾਣੇ ਨਾ ਕਿਤੇ
0: ਬਿਲਕੁਲ
1: ਬਿਜਲੀ ਫਾਰ ਫ੍ਰੀ।
0: ਜਦੋਂ ਬਹੁਤ ਜ਼ਿਆਦਾ ਟੈਕਨੋਲੋਜੀ ਆ ਗਈ ਅਮਰੀਕਾ ਚ ਵੀ ਇਹਦੇ ਯੂਰਪ ਦੇ ਵਿੱਚ ਵੀ ਕਈਆਂ ਨੇ ਬਹੁਤ ਜ਼ਿਆਦਾ ਬਣਾਤੇ ਵੱਡੇ ਬਣਾਤੇ ਮਤਲਬ ਤੁਸੀਂ ਜਿੰਨੀ ਮਰਜ਼ੀ ਬਿਜਲੀ ਭਾਵਾਂ ਸਾਰੇ ਲਾਗੇ ਏਰੀਏ ਨੂੰ ਵੀ ਸਪਲਾਈ ਕਰਦੇ।
1: ਬਿਲਕੁਲ ਬਿਲਕੁਲ ਹੁਣ ਦੇਖੋ ਜੇ ਉਹ ਕਰਨਾ ਹੋਵੇ ਸਾਡੇ ਕੋਲ ਪੈਸਾ ਹੈ ਨੀ ਕੱਖ ਸਾਹਿਬ ਜੀ ਜੇ ਮੇਰੇ ਕੋਲ ਸਰਮਾਇਆ ਹੋਵੇ ਨਾ ਮੈਂ ਜਾ ਕੇ ਉੱਥੇ ਫੈਕਟਰੀ ਲਾ ਦਵਾਂ ਜਿੰਨੀਆਂ ਟ੍ਰੇਨਾਂ ਆ ਇੰਡੀਆ ਦੇ ਵਿੱਚ ਚੱਲਦੀਆਂ ਹਰੇਕ ਦੇ ਉੱਤੇ ਉਦਾਂ ਦਾ ਲਾ ਦਿਓ
0: ਉਹ ਸਹੀ ਗੱਲ ਆਪੇ ਚੱਲੀ ਜਾਣ
1: ਹਰੇਕ ਡੱਬੇ ਦੇ ਉੱਤੇ ਉਹ ਲਾ ਦਿਓ ਇੱਕ ਇੱਕ
0: ਪੂਰੀ ਟ੍ਰੇਨ ਚ ਦੋ ਤਿੰਨ ਲੱਗਣੇ ਆ
1: ਹਾਂ ਤੇ ਹੋਰ ਕੀ ਲਾ ਲਿਓ ਤੇ ਟ੍ਰੇਨ ਤੁਹਾਡੀ ਫ੍ਰੀ ਚੱਲਦੀ ਆ ਕਾਰਾਂ ਦੇ ਵਿੱਚ ਉਹ ਛੋਟੇ ਹੋਣ ਕਿਉਂਕਿ ਜਦੋਂ ਖਾਕ ਸਾਹਿਬ ਜੀ ਦੇਖੋ ਹਜੇ ਤਾਂ ਜਿਹਨੂੰ ਆਪਾਂ ਉਹ ਕਹਿੰਦੇ ਆ ਪ੍ਰੀ ਮੈਚੁਅਰ ਟੈਕਨੋਲੋਜੀ ਹਜੇ ਹੈਗੀ ਆ ਜਿੱਦਾਂ ਮਤਲਬ ਅਜੇ ਉਹ ਪੂਰੀ ਡਿਵੈਲਪ ਨੀ ਹੋਈ ਉਹ ਜਿੱਦਾਂ ਜਿੱਦਾਂ ਉਹ ਗਾਹਾਂ ਗਾਹਾਂ ਡਿਵੈਲਪ ਹੋਈ ਜਾਣੀ ਚੀਜ਼ ਦੀ ਲੋੜ ਹੀ ਨੀ ਬਿਜਲੀ ਤੁਹਾਨੂੰ ਫ੍ਰੀ ਬਿਨਾਂ ਕਿਸੇ ਗੱਲ ਤੋਂ
0: ਬਿਲਕੁਲ ਜਨਰੇਟਰ ਬਣਾਤੇ ਆ ਜੀ ਆਪਣੇ
1: ਹਾਂ ਉਹਨਾਂ ਨੇ ਉਹ ਇਲੈਕਟ੍ਰੋ ਜਨਰੇਟਰ ਬਣਾਤੇ ਉਹ ਚੁੰਬਕ ਪੱਥਰ ਨਾਲ ਚੱਲੀ ਜਾਂਦੇ ਆ ਤੇ ਉਹ ਤਾਂ ਤੁਸੀਂ ਇੱਕ ਵਾਰੀ ਉਹ ਮੋਟਰ ਲਾ ਦਿਓ ਉਹਦੀ ਬੈਰਿੰਗ ਪਾ ਦਿਓ ਵਧੀਆ ਜਿਹੜੇ 20-25 ਸਾਲ ਜਾਣੇ ਨਾ ਕਿਤੇ
0: ਬਿਲਕੁਲ
1: ਬਿਜਲੀ ਫੋਰ ਫ੍ਰੀ
0: ਹੁਣ ਬਹੁਤ ਜ਼ਿਆਦਾ ਟੈਕਨੋਲੋਜੀ ਆ ਗਈ ਅਮਰੀਕਾ ਚ ਵੀ ਇਹਦੇ ਯੂਰਪ ਦੇ ਵਿਚ ਵੀ ਕਈਆਂ ਨੇ ਬਹੁਤ ਜ਼ਿਆਦਾ ਬਣਾਤੇ ਵੱਡੇ ਵੱਡੇ ਬਣਾਤੇ ਮਤਲਬ ਤੁਸੀਂ ਜਿੰਨੀ ਮਰਜ਼ੀ ਬਿਜਲੀ ਭਾਵਾਂ ਸਾਰੇ ਲਾਗੇ ਏਰੀਏ ਨੂੰ ਵੀ ਸਪਲਾਈ ਕਰਦੇ
1: ਬਿਲਕੁਲ ਬਿਲਕੁਲ ਹੁਣ ਦੇਖੋ ਜੇ ਉਹ ਕਰਨਾ ਹੋਵੇ ਸਾਡੇ ਕੋਲ ਪੈਸਾ ਹੈ ਨੀ ਖਰਚਾ ਵੀ ਜੇ ਮੇਰੇ ਕੋਲ ਸਰਮਾਇਆ ਹੋਵੇ ਨਾ ਮੈਂ ਜਾ ਕੇ ਉੱਥੇ ਫੈਕਟਰੀ ਲਾ ਦਵਾਂ ਜਿੰਨੀਆਂ ਟ੍ਰੇਨਾਂ ਇੰਡੀਆ ਦੇ ਵਿਚ ਚੱਲਦੀਆਂ ਹਰੇਕ ਦੇ ਉੱਤੇ ਉਦਾਂ ਦਾ ਲਾ ਦਿਓ
0: ਸਹੀ ਗੱਲ ਆਪੇ ਚੱਲੀ ਜਾਣ
1: ਹਰੇਕ ਡੱਬੇ ਦੇ ਉੱਤੇ ਉਹ ਲਾ ਦਿਓ ਇੱਕ ਇੱਕ
0: ਪੂਰੀ ਟ੍ਰੇਨ ਚ ਦੋ ਤਿੰਨ ਲੱਗਣੇ ਆ
1: ਹਾਂ ਤੇ ਹੋਰ ਕੀ ਲਾ ਲਿਓ ਤੇ ਟ੍ਰੇਨ ਤੁਹਾਡੀ ਫ੍ਰੀ ਚੱਲਦੀ ਆ
0: ਬਿਲਕੁਲ
1: ਕਾਰਾਂ ਦੇ ਵਿਚ ਉਹ ਛੋਟੇ ਹੋਣ ਕਿਉਂਕਿ ਜਦੋਂ ਖਾਕ ਸਾਹਿਬ ਜੀ ਦੇਖੋ ਹਜੇ ਤਾਂ ਜਿਹਨੂੰ ਆਪਾਂ ਉਹ ਕਹਿੰਦੇ ਆ ਪ੍ਰੀ ਮੈਚੁਅਰ ਟੈਕਨੋਲੋਜੀ ਹਜੇ ਹੈਗੀ ਆ ਜਿੱਦਾਂ ਮਤਲਬ ਅਜੇ ਉਹ ਪੂਰੀ ਡਿਵੈਲਪ ਨੀ ਹੋਈ ਉਹ ਜਿੱਦਾਂ ਜਿੱਦਾਂ ਉਹ ਗਾਹਾਂ ਗਾਹਾਂ ਡਿਵੈਲਪ ਹੋਈ ਜਾਣੀ ਉਹ ਥੋੜੀ ਕੰਪੈਕਟ ਹੋ ਜਾਣੀ ਮਤਲਬ ਛੋਟੀ ਤੋਂ ਛੋਟੀ ਨੇ ਜ਼ਿਆਦਾ ਪਾਵਰ ਪੈਦਾ ਕਰਨ ਲੱਗ ਪੈਣਾ

0: ਚਲਾ ਸਹੀ ਗੱਲ ਆਪੇ ਚੱਲੀ ਜਾਣ
1: ਹਰੇਕ ਡੱਬੇ ਦੇ ਉੱਤੇ ਉਹ ਲਾ ਦਿਓ ਇੱਕ ਇੱਕ
0: ਪੂਰੀ ਟ੍ਰੇਨ ਚ ਦੋ ਤਿੰਨ ਲੱਗਣੇ ਆ
1: ਹਾਂ ਤੇ ਹੋਰ ਕੀ ਲਾ ਰਹੇ ਹੋ ਟ੍ਰੇਨ ਤੁਹਾਡੀ ਫੀ ਚੱਲਦੀ ਆ
0: ਬਿਲਕੁਲ
1: ਕਾਰਾਂ ਦੇ ਵਿੱਚ ਉਹ ਛੋਟੇ ਹੋਣ ਕਿਉਂਕਿ ਜਦੋਂ ਸਾਹਿਬ ਜੀ ਦੇਖੋ ਹਜੇ ਤਾਂ ਜਿਹਨੂੰ ਆਪਾਂ ਉਹ ਕਹਿੰਦੇ ਆ ਪ੍ਰੀਮੈਚੁਅਰ ਟੈਕਨੋਲੋਜੀ ਹਜੇ ਹੈਗੀ ਆ ਜਿੱਦਾਂ ਮਤਲਬ ਅਜੇ ਉਹ ਪੂਰੀ ਡਿਵੈਲਪ ਨਹੀਂ ਹੋਈ ਉਹ ਜਿੱਦਾਂ ਜਿੱਦਾਂ ਉਹ ਗਾਹਾਂ ਗਾਹਾਂ ਡਿਵੈਲਪ ਹੋ ਜਾਣੀ ਉਹ ਥੋੜੀ ਕੰਪੈਕਟ ਹੋ ਜਾਣੀ ਮਤਲਬ ਛੋਟੀ ਤੋਂ ਛੋਟੀ ਨੇ ਜਿਆਦਾ ਪਾਵਰ ਪੈਦਾ ਕਰਨ ਲੱਗ ਪੈਣਾ ਜਨਰੇਟਰਾਂ ਨੇ ਜਿੱਦਾਂ ਕਰਦੇ ਹੀ ਅੱਗੇ ਵੀ ਹੁਣ ਦੇਖੋ ਆ ਮੋਟਰ ਆ ਉਹ ਇੰਗਲੈਂਡ ਦੀ ਕੰਪਨੀ ਹੈਗੀ ਆ ਖਾਕ ਸਾਹਿਬ ਜੀ ਉਹ ਮੋਟਰ ਦੇ 1 ਲੱਖ RPM ਪਰ ਮਿੰਟ ਘੁੰਮਦੀ ਆ ਉਹ 1 ਲੱਖ RPM ਹੋ ਜਿਹੜੀਆਂ ਆਪਣੇ ਇੰਡੀਆ ਚ ਮੋਟਰਾਂ ਹੁੰਦੀਆਂ ਟਿਊਬਲਾਂ ਦੇ ਉਹਦੇ 1440 RPM ਹੁੰਦੇ ਆ
0: ਬਿਲਕੁਲ
1: ਤੇ ਇਹਦੀ 1 ਲੱਖ RPM
0: ਬੱਲੇ ਬੱਲੇ ਬੱਲੇ
1: ਸੋ ਇਸੇ ਤਰ੍ਹਾਂ ਜਦੋਂ ਉਹ ਜਨਰੇਟਰ ਆ ਜਿਹੜੇ ਖਾਕ ਸਾਹਿਬ ਜੀ ਜਿਹੜੇ ਹੁਣ ਦੇਖੋ ਆਪਾਂ ਕਰ ਹੀ ਲੈਂਦੇ ਥੋੜੀ ਜਿਹੀ ਗੱਲ ਜਿਹੜਾ ਜਨਰੇਟਰ ਆ ਨਾ ਤੇ ਜਿਹੜੀ ਮੋਟਰ ਆ ਇਹ ਬੇਸਿਕਲੀ ਸੇਮ ਹੀ ਹੁੰਦੇ ਆ ਮਾੜਾ ਜਿਹਾ ਹੀ ਫਰਕ ਹੁੰਦਾ ਇਹਨਾਂ ਦੇ ਵਿੱਚ ਇੱਧਰ ਉੱਧਰ ਕਰਨ ਦਾ ਪੋਲਾਂ ਦਾ ਬਦਲਣ ਦਾ ਤੇ ਜਿਹੜੀ ਮੋਟਰ ਆ ਉਹ ਵੀ ਬਿਜਲੀ ਪੈਦਾ ਕਰਨ ਲੱਗ ਪੈਂਦੀ ਉਹਦੇ ਚ ਮਾੜੀ ਜਿਹੀ ਤਬਦੀਲੀ ਕਰਨ ਦੀ ਲੋੜ ਹੁੰਦੀ ਥੋੜੀ ਜਿਹੀ ਤੇ ਜਿਹੜਾ ਜਨਰੇਟਰ ਆ ਉਹ ਵੀ ਮੋਟਰ ਦਾ ਕੰਮ ਦੇਣ ਲੱਗ ਜਾਂਦਾ ਆ ਕਿਉਂਕਿ ਬੇਸਿਕਲੀ ਪ੍ਰਿੰਸੀਪਲ ਇਹਨਾਂ ਦਾ ਸੇਮ ਆ ਤੇ ਜੇ ਆਪਾਂ ਉਹ ਮੋਟਰ ਨੂੰ ਥੋੜਾ ਜਿਹਾ ਐਡਜਸਟ ਕਰਕੇ ਉਹਤੇ ਪਟਾ ਚਾੜਦੀ ਤਾਂ ਉਹਨੇ ਬਿਜਲੀ ਪੈਦਾ ਕਰਨ ਲੱਗ ਪੈਣਾ ਮਤਲਬ ਐਡਜਸਟਮੈਂਟਾਂ ਕਰਨੀਆਂ ਪੈਂਦੀਆਂ ਬੇਸਿਕਲੀ ਪ੍ਰਿੰਸੀਪਲ ਇਹ ਸੇਮ ਹੀ ਆ ਜਨਰੇਟਰ ਤੇ ਮੋਟਰ ਸੇਮ ਹੀ ਹੁੰਦੇ ਆ
0: ਮੈਂ ਦੇਖਿਆ ਕਈ ਇੱਥੇ ਅਮਰੀਕਾ ਦੀ ਗੱਲ ਹੈ ਇਹਨੇ ਛੋਟੇ ਛੋਟੇ ਨਦੀਆਂ ਹੈਗੀਆਂ ਨਾ ਇਹਦੇ ਵਿੱਚ ਪੱਖੇ ਜੇ ਬਣਾ ਕੇ ਲਾਗੇ ਉਹਨੇ ਕੁੱਲੀ ਬਣਾ ਲਈ ਛੋਟਾ ਘਰ ਬਣਾ ਲਿਆ ਤੇ ਉਹ ਉਸੇ ਪਾਣੀ ਤੋਂ ਹੀ ਬਿਜਲੀ ਜਿਹੜੀ ਆ ਪੱਖੇ ਘੁੰਮ ਜਾਂਦੇ ਬਿਜਲੀ ਪਾਣੀ ਬਣਾਈ ਜਾਂਦਾ
1: ਬਿਜਲੀ ਪਾਣੀ ਬਣਾਈ ਜਾਂਦੀ ਆ ਗੱਲ ਤਾਂ ਸੌਖੀ ਆ ਕਾਰਾਂ ਦੇ ਵਿੱਚ ਖਾਕਸਾ ਵੀ ਆਪਣੇ ਲੱਗੇ ਹੁੰਦੇ ਆਲਟਰਨੇਟਰ ਜਿਹੜੇ ਬਿਜਲੀ ਪੈਦਾ ਕਰਦੇ ਆ ਉਹਦੇ ਨਾਲ ਤੁਸੀਂ ਉਹ ਪੱਖਾ ਲਾ ਦਿਓ ਤੇ ਉਹਨੇ ਤੁਹਾਨੂੰ ਬਿਜਲੀ ਨਹੀਂ ਜਾਣੀ ਘਰ ਜੋਗੀ
0: ਬਿਲਕੁਲ
1: ਬਿਲਕੁਲ 24 ਆਵਰ ਚਲਾਓ ਉਹ ਕਦੇ ਜਾਣੀ ਨੀ ਕਿਤੇ ਸਾਰੇ ਬੈਰਿੰਗ ਬੂਰੂ 20-25 ਸਾਲ ਖਤਮ ਹੋਊਗਾ ਛੱਡੂਗਾ ਤਾਂ ਉਹ ਬੈਰਿੰਗ ਪਾ ਲੈਣਾ ਸੋ ਟੈਕਨੋਲੋਜੀ ਇਹੀ ਹੈਗੀ ਆ ਪਰ ਇਹ ਸਾਰਾ ਕੁਛ ਜਿਹੜਾ ਖਾਕਸਾ ਜੀ ਇਹ ਜਿਹੜੀਆਂ ਕੰਪਨੀਆਂ ਆ ਤੇਲ ਵੇਚਣ ਵਾਲੀਆਂ ਉਹ ਟੈਕਨੋਲੋਜੀ ਨੀ ਸਾਹਮਣੇ ਆਉਣ ਨਹੀਂ ਦਿੰਦੀਆਂ
0: ਚੀਮਾ ਸਾਹਿਬ ਕਹਿੰਦੇ ਆ ਕਿ ਸਾਊਦੀ ਅਰਬ ਨੇ ਆਪਣੇ ਆਪ ਨੂੰ ਚੇਂਜ ਕਰਨਾ ਸ਼ੁਰੂ ਕਰ ਦਿੱਤਾ
1: ਸ਼ੁਰੂ ਕੀਤਾ
0: ਬਾਰਾਂ ਵੀ ਖੁੱਲ ਗਈਆਂ ਸੁਣਿਆ ਉੱਥੇ ਕਲੱਬ ਵੀ ਖੁੱਲ ਗਏ ਆ ਉਹਨਾਂ ਨੇ ਦੇਖਿਆ ਕਿ ਦੁਬਈ ਜਿਹੜਾ ਹੈਗਾ ਇਹ ਕਿੰਨਾ ਪੈਸਾ ਕਮਾ ਰਿਹਾ ਨਾ ਟੂਰਿਸਟ ਉਤੋਂ ਤੇ ਹੋਰ ਕਿਉਂ ਨਾ ਆਪਾਂ ਵੀ ਇਹਨੂੰ ਕਿਸੇ ਤਰੀਕੇ ਨਾਲ ਕਿਉਂਕਿ ਉਹਨਾਂ ਨੇ ਭਾਫ ਲਿਆ ਇਹ ਤੇਲ ਦਾ ਕੰਮ ਆ ਨਾ ਇਹ ਜਿਆਦਾ ਲੰਮਾ ਟਾਈਮ ਨੀ ਚੱਲਣਾ
1: ਚੱਲਣਾ ਨੀ ਗਾ ਬਿਲਕੁਲ ਇਹ ਤਾਂ ਹੁਣ ਜੇ ਦਬਾਇਆ ਨਾ ਜਾਵੇ ਸਿਸਟਮ ਨੂੰ ਇਸ ਨੂੰ ਡਾਕਟਰ ਸਾਹਿਬ ਜੀ ਦੇਖੋ ਜਿਹੜੀ ਟੈਕਨੋਲੋਜੀ ਆ ਨਾ ਜੇ ਤੁਸੀਂ ਥੋੜੇ ਜਿਹਾ ਵੀ ਜਦੋਂ ਮੈਂ 9ਵੀਂ 10ਵੀਂ ਚ ਤਾਂ ਮੈਂ 2 ਮਹੀਨੇ ਲਾਏ ਆ ਉੱਥੇ ਡਾਕਟਰ ਸਾਹਿਬ ਜੀ 9ਵੀਂ ਜਮਾਤ ਦੇ ਵਿੱਚ ਸਾਨੂੰ ਸਿਖਾਇਆ ਜਾਂਦਾ ਸੀਗਾ ਕਿ ਤੁਸੀਂ ਜਿਹੜਾ ਪਾਣੀ ਆ ਪਾਣੀ ਨੂੰ ਤੋੜਨਾ ਕਿੱਦਾਂ ਆ ਪਾਣੀ ਨੂੰ ਤੋੜਨਾ ਉਹ ਪਾਣੀ ਨੂੰ ਤੋੜਨ ਵਾਲਾ ਜਿਹੜਾ ਆ ਉਹ ਉਹਨਾਂ ਨੂੰ ਬੈਟਰੀ ਦੇ ਨਾਲ ਕਰੰਟ ਦੇ ਕੇ ਪਾਣੀ ਦੇ ਵਿੱਚ ਉਹ ਰੋਡ ਸਿੱਟ ਕੇ ਦੋ ਤੇ ਉਹਦੇ ਵਿੱਚ ਉਹ 2 ਟਿਊਬਾਂ ਪਾ ਦੇ ਦੀਆਂ ਸੀ ਇੱਕ ਪਾਸੇ ਉਹਦੇ ਜਿਹੜੀ ਆ ਉਹ ਨਿਕਲਦੀ ਆ ਆਕਸੀਜਨ ਨਿਕਲੇ ਆਉਂਦੀ ਆ ਤੇ ਦੂਜੇ ਪਾਸੇ ਹਾਈਡਰੋਜਨ ਨਿਕਲੇ ਆਉਂਦੀ ਆ ਕਿਉਂਕਿ ਦੋ ਗੈਸਾਂ ਤੋਂ ਪਾਣੀ ਬਣਦਾ ਨਾ H2O ਤਾਂ ਹੀ ਕਹਿੰਦੇ ਉਹਨੂੰ ਹਾਈਡਰੋਜਨ ਜਿਹੜੀ ਆ ਉਹ ਦੋ ਹਿੱਸੇ ਹੁੰਦੇ ਆ ਤੇ ਜਿਹੜੀ ਉਹ ਆਕਸੀਜਨ ਹੈ ਉਹਦਾ ਮੇਰਾ ਖਿਆਲ ਹੈ ਕਿਸਮ ਦਾ ਇੱਦਾਂ ਕੁਛ ਹੈਗਾ ਉਹ ਹੁਣ ਕੀ ਆ ਕਿ ਜਦੋਂ ਉਦੋਂ ਤੇ ਬਣਾ ਸਕਦੇ ਤੇ ਉਹਦੇ ਨਾਲ ਕਾਰ ਵੀ ਚੱਲ ਸਕਦੀ ਆ ਕਿਉਂਕਿ ਹਾਈਡਰੋਜਨ ਆ ਜਿਹੜੀ ਕਕਸ਼ਾ ਵੀ ਉਹਨੂੰ ਤੁਸੀਂ ਉਹ ਕਾਰਬੋਰੇਟਰ ਨੂੰ ਲਾ ਦਿਓ
0: ਇੱਕ ਚੀਜ਼ ਹੋਰ ਵੀ ਆ ਗਈ ਨਾ ਤੁਸੀਂ ਦੇਖੋ ਸੋਲਰ ਆ ਗਿਆ ਸੋਲਰ ਜਿਹੜਾ ਹੈਗਾ ਉਹ ਹੁਣ ਚਾਈਨਾ ਨੇ ਗੱਡੀਆਂ ਕੱਢ ਦਿੱਤੀਆਂ ਵਾ ਨਿੱਕੇ ਨਿੱਕੇ ਟੈਂਪੂ ਕੱਢ ਦਿੱਤੇ ਉਹਨੇ ਕਿਹਾ ਜਿੰਨਾ ਮਰਜ਼ੀ ਚਲਾਓ ਇਹਨੂੰ ਧੁੱਪ ਦੇ ਨਾਲ ਆਪੇ ਚਾਰਜ ਕਰ
1: ਦੇਣਾ ਬਿਲਕੁਲ ਬਿਲਕੁਲ ਏਦਾਂ ਹੀ ਆ ਹਾਂ ਉਹ ਵੀ ਇਹ ਸੋਲਰ ਪੈਨਲ ਖਾਕਸਾ ਵੀ ਉਹਦੇ ਰੇਲ ਦੀਆਂ ਗੱਡੀਆਂ ਦੇ ਉੱਤੇ ਸਾਰੀਆਂ ਦੇ ਉੱਪਰ ਸੋਲਰ ਪੈਨਲ ਲਾ ਦੇਣ
0: ਲੱਗ ਹੀ ਜਾਣੇ ਜੀ ਹੌਲੀ ਹੌਲੀ ਦੇਖ ਲਿਓ ਤੁਸੀਂ
1: ਲੱਗ ਜਾਣੇ ਆ ਪਰ ਉਹ ਗਵਰਨਮੈਂਟ
0: ਪ੍ਰੋਬਲਮ ਰਾਤ ਨੂੰ ਆਉਣੀ ਨਾ ਜੇ ਗੱਡੀ ਉੱਥੇ ਨਹੀਂ ਨਾ ਖੜੀ ਹੋ ਜਾਏ ਕਿਸੇ ਮੁਲਕ ਚਾਰ
1: ਨਹੀਂ ਉਹ ਬੈਕਅਪ ਬੈਟਰੀਆਂ ਹੁੰਦੀਆਂ ਨਾ ਜਿੱਦਾਂ ਉਹਦੇ ਵਿੱਚ ਫਿਰ
0: ਬੈਟਰੀ ਹੁੰਦੀ ਆ ਉਹ ਚਾਰਜ ਕਰਦੀਆਂ
1: ਹਾਂ ਉਹ ਚਾਰਜ ਹੁੰਦੀਆਂ ਰਹਿੰਦੀਆਂ ਜੋ ਲੋੜ ਪੈਂਦੀ ਆ ਉਹ ਚੱਲ ਪੈਂਦੀ ਆ ਹਾਂਜੀ ਤੇ ਸੋ ਯੋਜਨਾਵਾਂ ਕੱਖ ਸਾਹਿਬ ਜੀ ਐਸੀ ਗੱਲ ਨੀ ਪਰ ਉਹ ਜਿਹੜੇ ਵੱਡੀਆਂ ਮੱਛੀਆਂ ਨਾ ਉਹ ਬਣ ਨੀ ਲੈਂਦੀਆਂ ਨਾ ਇਹਨਾਂ ਚੀਜ਼ਾਂ ਨੂੰ ਸਾਹਮਣੇ ਨੀ ਆਉਣ ਦਿੰਦੀਆਂ
0: ਉਹ ਵੀ ਬਣੀ ਜਾਣੇ ਆ ਜੀ ਕਿੰਨਾ
1: ਇੱਕ ਦਿਨ ਬਣੀ ਜਾਣੇ ਆ ਬਸ ਉਹ ਇੱਕ ਦਿਨ ਬਣੀ ਜਾਣੇ ਬਿਲਕੁਲ ਬਿਲਕੁਲ
0: ਇਹੋ ਜਿਹਾ ਮੁਲਕ ਬਣਾ ਕੇ ਬਹਿ ਜੂਗਾ ਫਿਰ ਕੀ ਕਰ ਲੈਣਗੇ ਵੱਡੇ ਵੱਡੀਆਂ
1: ਹਾਂਜੀ ਹਾਂਜੀ ਹਾਂਜੀ ਤੇ ਹੁਣ ਖੱਖ ਸਾਹਿਬ ਦੀ ਜਿਹੜੀ ਹੈਗੀ ਆ ਸ਼ਾਬੇਸ ਦੀ ਆਪਾਂ ਗੱਲ ਕਰਦੇ ਸੀਗੇ ਉਹ ਤੋਂ ਫੇਰ ਪਰਜਾ ਆ ਜਿਹੜੀ ਉਹਨੂੰ ਲਾਇਆ ਗਿਆ ਤੇ ਹੌਲੀ ਹੌਲੀ ਜਿਹੜਾ ਸੀ ਉਹ ਕੰਮ ਉੱਥੋਂ ਦਾ ਖਰਾਬ ਹੁੰਦਾ ਗਿਆ ਤੇ ਫੇਰ ਜਿਹੜਾ ਉਹ ਸ਼ਾਬੇਸ ਸੀਗਾ ਖੱਖ ਸਾਹਿਬ ਜੀ ਉਹਨੇ ਵੀ ਬਹੁਤ ਉਸ ਮੁਲਕ ਨੂੰ ਜਿਹੜਾ ਸੋਸ਼ਲਿਜ਼ਮ ਲਿਆਂਦਾ ਸੀਗਾ ਤੇ ਮਦੂਰੋ ਆ ਜਿਹੜਾ ਹੁਣ ਇਹਨਾਂ ਨੇ ਫੜ ਕੇ ਲਿਆਂਦਾ

0: ਇਹਨੇ ਜੀ ਉਸ ਮੁਲਕ ਦੀਆਂ ਸਹੂਲਤਾਂ ਵਾਸਤੇ ਲੋਕਾਂ ਨੂੰ ਕਾਫੀ ਜਿਹੜਾ ਉਹ ਸੁੱਖ ਦਿੱਤੀ ਸੀ ਤੇ ਪਰ ਆਪਣੇ ਕੁਤਕੁਤੀਆਂ ਨਿਕਲੀਆਂ ਸੀ ਨਾ ਇੱਥੇ ਤੇ ਭਈ ਇਹ ਕਾਮਯਾਬ ਕਿਉਂ ਫਿਰ ਅਸੀਂ ਕਿਹਾ ਚਲੋ ਕੋਈ ਨੀ ਫੜ ਲਿਆਉਂਦੇ ਹਾਂ ਤੇ ਹੁਣ ਕੀ ਆ ਬੀਬੀਸੀ ਆ ਜਿਹੜੀ ਇਹਦੇ ਅਨੁਸਾਰ ਕੱਖ ਸਾਹਿਬ ਜੀ ਕਿਹਾ ਕਿ ਇਹ ਨੀਤੀ ਆ ਜਿਹੜੀ ਇਹ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਹੈਗਾ ਆ ਸਿਕਿਉਰਿਟੀ ਕੌਂਸਲ ਆ ਉਹਦੇ ਵਿਚ ਵੀ ਕੱਖ ਸਾਹਿਬ ਦੀ ਐਮਰਜੈਂਸੀ ਮੀਟਿੰਗ ਬੁਲਾਈ ਗਈ ਆ ਤੇ ਜਿਹਦੇ ਵਿਚ ਅਮਰੀਕਾ ਦੇ ਦੋਸਤ ਤੇ ਦੁਸ਼ਮਣ ਦੇਸ਼ ਆ ਜਿਹੜੇ ਸਾਰਿਆਂ ਨੇ ਫਿਟਕਾਰਾਂ ਜਿਹੜੀਆਂ ਉਹ ਪਾਈਆਂ ਅਮਰੀਕਾ ਦੇ ਉੱਤੇ ਵੀ ਤੂੰ ਏਦਾਂ ਨਹੀਂ ਕਰ ਸਕਦਾ ਪਰ ਉਹ ਫਿਟਕਾਰਾਂ ਨੂੰ ਕੱਖ ਸਾਹਿਬ ਜੀ ਕੌਣ ਮੰਨਦਾ ਜਿੰਨਾ ਚਿਰ ਕਸੂਰ ਨਹੀਂ ਵੱਜਦਾ ਉਨਾ ਚਿਰ ਕੋਈ ਨਹੀਂ ਮੰਨਦਾ ਫਟਕਾਰਾਂ ਫਟਕੂਰਾਂ ਨੂੰ ਜਿਹਦੇ ਕੋਲ ਪਾਵਰ ਹੁੰਦੀ ਆ ਤੇ ਉਹ ਫਟਕਾਰਾਂ ਪਾਉਂਦੇ
1: ਆ ਇਹਨੇ ਬੋਲਣ ਹੀ ਨਹੀਂ ਟਰੰਪ ਸਾਹਿਬ ਨੇ ਬੋਲਣ ਨਹੀਂ ਦੇਣਾ
0: ਬੋਲਣ ਹੀ ਨਹੀਂ ਦੇਣਾ ਬਿਲਕੁਲ ਬਿਲਕੁਲ ਇਹੀ ਗੱਲ ਹੋਣੀ ਜੀ ਤੇ ਹੁਣ ਜਿਹੜਾ ਆ ਯੂ ਐਨ ਚਾਰਟਰ ਆ ਉਹਦੇ ਅਨੁਸਾਰ ਵੀ ਆ ਉਹ ਕਹਿੰਦੇ ਵੀ ਦੱਸੋ ਤੁਸੀਂ ਕਿਹੜੇ ਕਾਨੂੰਨ ਦੇ ਤਹਿਤ ਇਹ ਜਿਹੜਾ ਉਹਨੂੰ ਜਾ ਕੇ ਫੜ ਕੇ ਲਿਆਂਦਾ ਆ ਇਸ ਤਰ੍ਹਾਂ ਦਾ ਰੌਲਾ ਰੱਪਾ ਪੈ ਰਿਹਾ ਤੇ ਅਮਰੀਕਾ ਪੱਕੀ ਦੇਸ਼ ਆ ਜਿਨ੍ਹਾਂ ਦੇ ਵਿਚੋਂ ਫਰਾਂਸ ਕੱਖ ਸਾਹਿਬ ਦੀ ਸਭ ਤੋਂ ਪਹਿਲਾਂ ਆਵਾਜ਼ ਉਠਾਉਂਦਾ ਜਦੋਂ ਬੁਸ਼ ਨੇ ਇਰਾਕ ਤੇ ਅਟੈਕ ਕੀਤਾ ਸੀ ਉਦੋਂ ਵੀ ਉਹਨਾਂ ਨੇ ਉਹਦੇ ਖਿਲਾਫ਼ ਆ ਜਿਹੜਾ ਵਾਰੰਟ ਜਾਰੀ ਕੀਤੇ ਸੀਗੇ ਤੇ ਪਰ ਉਹ ਕਰਦੇ ਕੁਰਦੇ ਕੋਸ਼ਿਸ਼ ਹਾਂਜੀ ਹਾਂਜੀ ਹਾਂਜੀ ਤੇ ਇਹਦੇ ਨਾਲ ਅਗਲੀ ਜਿਹੜੀ ਖਬਰ ਕੱਖ ਸਾਹਿਬ ਜੀ ਉਹ ਹੈਗੀ ਆ
1: ਜਿਹੜੀ ਇੱਕ ਅੱਜ ਨਵੀਂ ਖਬਰ ਚੀਮਾ ਸਾਹਿਬ ਉੱਠਦੀ ਸੀ ਅਪੀਚਮੈਂਟ ਦੀ ਇਹਦੇ ਬਾਰੇ ਕੋਈ ਮਾੜੀ ਜੀ ਤੁਹਾਡੇ ਕੋਲ ਜਾਣਕਾਰੀ ਹੈਗੀ ਤਾਂ ਆਪਾਂ
0: ਇੰਪੀਚ ਆ ਜਿਹੜੀ ਉਹ ਵੋਟਿੰਗ ਜਿਹੜੀ ਆ ਉਹ ਪਾ ਵੀ ਰਹੇ ਆ ਤੇ ਕੋਸ਼ਿਸ਼ਾਂ ਵਿਚ ਵੀ ਆ ਇਹਨੂੰ ਟਰੰਪ ਨੂੰ ਕਰਨ ਦੀ ਇਹ ਗੱਲ ਤਾਂ ਚੱਲ ਰਹੀ ਆ ਦੋ ਤਿੰਨ ਮਹੀਨਿਆਂ ਤੋਂ ਜਿਹੜਾ ਮਾੜੀ ਜਿਹੜੀ ਆ ਉਹ ਕਨਸੋਜ ਹੀ ਆਉਂਦੀ ਆ ਪਰ ਪੂਰਾ ਨੀ ਹੁਣ ਸ਼ਾਇਦ ਮੇਰਾ ਖਿਆਲ ਹੈ ਜਿਆਦਾ ਅੱਜ ਦੀ ਖਬਰ ਵੀ ਸੀਗੀ ਪਰ ਮੇਰੇ ਕੋਲ ਚਾਂਸ ਨਹੀਂ ਲੱਗਿਆ ਅੱਜ ਦੀ ਖਬਰ ਦੇ ਬਾਰੇ ਚ ਪਰ ਉਹ ਹੋ ਰਿਹਾ ਸਾਰਾ ਕੁਝ ਸਿਸਟਮ ਹੋ ਰਿਹਾ
1: ਵੋਟਿੰਗ ਹੋਈ ਹੈ ਜੀ ਸੁਣਿਆ ਕਿ ਰਿਪਬਲਿਕਨ ਨੇ ਵੋਟ ਟਰੰਪ ਦੇ ਅਗੇਂਸਟ ਪਾਈ ਆ ਕੁਝ
0: ਪਾਰਟੀ ਹੋਈ
1: ਤੇ ਉਹ ਮੈਜੋਰਟੀ ਜਿਹੜੀ ਡੈਮੋਕ੍ਰੇਟਿਡ ਦੀ ਹੋ ਗਈ ਆ ਉਹਦੇ ਵਿਚ
0: ਫੇਰ ਜੇ ਉਹਦੀ ਹੋ ਗਈ ਆ ਮੈਜੋਰਟੀ ਹੋ ਗਈ ਆ ਡੈਮੋਕ੍ਰੇਟ ਦੀ ਤੇ ਫੇਰ ਇਹ ਗਿਆ ਸਮਝੋ
1: ਬਿਲਕੁਲ ਇੱਥੇ ਤੱਕ ਖਬਰਾਂ ਆਉਂਦੀਆਂ ਕਿ ਮਾਰਸ਼ਲ ਆ ਜਿਹੜੇ ਕੋਰਟ ਜਦੋਂ ਆਏਗਾ ਮਾਰਸ਼ਲ ਅਰੈਸਟ ਕਰ ਸਕਦੇ ਆ
0: ਇਹ ਵੀ ਮਾਰਸ਼ਲ ਹਾਂ ਕਿਉਂਕਿ ਪ੍ਰੈਜੀਡੈਂਟ ਦੇ ਉੱਤੇ ਜਿਹੜਾ ਮਾਰਸ਼ਲ ਲਾ ਆ ਜਿਹੜਾ ਉਹ ਲਾਗੂ ਕਰਕੇ ਮੇਰਾ ਖਿਆਲ ਉਹਨੂੰ ਅਰੈਸਟ ਕਰ ਸਕਦੇ ਹੁੰਦੇ ਆ ਕੋਈ ਮਿਲਟਰੀ ਦੀਆਂ ਜਿਹੜੀਆਂ ਉਹ ਕਾਨੂੰਨ ਹੁੰਦੇ ਆ ਗੁੱਜੇ ਰੱਖੇ ਹੋਏ ਤੇ ਉਹ ਕਰ ਸਕਦੇ ਜੀ ਕੋਈ ਗੱਲ ਨਹੀਂ ਔਰ ਇਹਦੇ ਚ ਕੱਖ ਸਾਹਿਬ ਜੀ ਹੁਣ ਜਦੋਂ ਨਾ ਹੁਣ ਹੋਇਆ ਇਹ ਇਸ ਤਰ੍ਹਾਂ ਦਾ ਜਦੋਂ ਇੱਥੇ ਪਹੁੰਚਿਆ ਇਹ ਤੇ ਫੇਰ ਇਹਨੇ ਛੁੱਟਣਾ ਨੀਗਾ ਬਿਲਕੁਲ ਬਿਲਕੁਲ ਜਿਹੜੇ ਪਿਛਲੇ 93 ਦੇ ਆ ਉਹ ਵੀ ਚੱਲਣੇ ਆ ਤੇ ਹੁਣ ਜਿਹੜੇ ਗਾਹਾਂ ਵਾਲੇ ਆ ਉਹ ਵੀ ਚੱਲਣੇ ਆ ਫੇਰ ਇਹਨੂੰ ਛੁੱਟਣ ਨੂੰ ਰਾਹ ਨੀਗਾ ਉੱਥੇ ਜੇਲ੍ਹ ਚ ਫੇਰ ਮਰੂਗਾ ਇਹ ਫੇਰ ਕੱਖ ਸਾਹਿਬ ਜੀ ਨੇ ਇੱਦਾਂ ਦੇ ਬੰਦੇ ਹੁੰਦੇ ਸੁਸਾਈਡ ਕਰ
1: ਮੜੇ ਮੂੰਹ ਦੇ ਨਾਲ ਗੱਲ ਕਰ ਰਿਹਾ ਜੀ ਵੋਟ ਜਿਹੜੀ ਆ ਅਗਲੇ 3-4 ਮਹੀਨੇ ਚ ਇਲੈਕਸ਼ਨ ਨੂੰ ਫੇਰ ਮੈਨੂੰ ਹੋਣੀ ਆ ਕਾਂਗਰਸ
0: ਮਿਡ ਟਰਮ ਇਲੈਕਸ਼ਨ ਜਿਨ੍ਹਾਂ ਨੂੰ ਕਹਿੰਦੇ ਆ ਮਿਡ ਟਰਮ ਇਲੈਕਸ਼ਨ ਆਉਣੇ ਵਾਲੀਆਂ
1: ਉਹਨੇ ਆਪ ਹੀ ਕਹੀ ਗੱਲ ਇਹੋ ਕਿ ਬਈ ਤਿਆਰ ਹੋ ਜਾਓ ਵੋਟਾਂ ਪਾਇਓ ਤੇ ਨਹੀਂ ਤੇ ਇਹਨਾਂ ਨੇ ਮੈਜੋਰਿਟੀ ਲੈ ਜਾਣੀ ਆ
0: ਬਿਲਕੁਲ ਤੇ ਚਲੋ ਕੋਈ ਗੱਲ ਨੀ ਸੀ ਆਈ ਏ ਆ ਜਿਹੜੇ ਉਹਦੇ ਫੈਸਲੇ ਅਨੁਸਾਰ ਕਿਹਾ ਗਿਆ ਕਿ ਮਡੂਰੋ ਦੇ ਲੋਇਲਿਸਟ ਜਿਹੜੇ ਆ ਉਹੀ ਦੇਸ਼ ਨੂੰ ਹੁਣ ਦੇਖੋ ਜਿਹੜਾ ਉਹ ਹੈਗਾ ਵੈਨਜ਼ੂਏਲਾ ਉਹਦੇ ਵਿਚ ਜਿਹੜੀ ਆ ਗੌਰਮੈਂਟ ਉਹਨਾਂ ਨੇ ਉਹੀ ਰੱਖੀ ਹਜੇ ਤੱਕ
1: ਵਾਈਸ ਪ੍ਰੈਜੀਡੈਂਟ
0: ਜਿਹੜੀ ਵਾਈਸ ਪ੍ਰੈਜੀਡੈਂਟ ਟੂ ਪ੍ਰੈਜੀਡੈਂਟ ਬਣਾਤਾ ਹੈ ਤੇ ਪਰ ਉਹ ਹੁਣ ਹੌਲੀ ਹੌਲੀ ਇਹਨਾਂ ਨੂੰ ਇੱਕ ਇੱਕ ਕਰਕੇ ਬਦਲਣਗੇ ਕਿਉਂਕਿ ਇਹ ਤਾਂ ਸੀਗਾ ਨਾ ਉਹਨਾਂ ਨੂੰ ਸੁੱਟਿਆਂ ਪਿਆਂ ਨੂੰ ਜਾ ਕੇ ਫੜ ਲਿਆ ਤੇ ਇਹਨੂੰ ਫੜ ਲਿਆਂਦਾ ਹਨਾ ਪਰ ਜਿਹੜੀ ਸਾਰੀ ਗੌਰਮੈਂਟ ਆ ਉਹਨੂੰ ਜੇ ਬਦਲਣਾ ਚਾਹੁੰਗੇ ਉਹ ਹੌਲੀ ਹੌਲੀ ਬਦਲੂਗੀ ਸ਼ਾਇਦ ਨਾ ਵੀ ਬਦਲੇ ਇਹ ਵੀ ਇੱਦਾਂ ਵੀ ਹੋ ਸਕਦਾ ਹੈ ਉਹ ਪਤਾ ਨਹੀਂ ਹੁੰਦਾ ਜੇ ਉਹਨਾਂ ਨੂੰ ਕਿਤੇ ਉਧਰੋਂ ਰੂਸ ਵੱਲੋਂ ਜਾਂ ਹੋਰ ਕਿਤੇ ਚਾਈਨਾ ਚੋਂ ਹੈਲਪ ਮਿਲ ਗਈ ਤਾਂ ਫਿਰ ਉਹ ਕਹਿਣਗੇ ਵੀ ਦੇਖ ਲਓ ਆ ਜਾਓ ਅਸੀਂ ਨਹੀਂ ਕਰਨ ਦੇਣਾ ਤੇ ਇਹ ਜਿਹੜੀਆਂ ਇਸ ਤਰ੍ਹਾਂ ਦੀ ਨੀਤੀਆਂ ਜਿਹੜੀਆਂ ਉਹ
1: ਸ਼ਿਪ ਵੀ ਤੇਲ ਦਾ ਜਿਹੜਾ ਕਿ ਅਮਰੀਕਾ ਨੇ ਰੋਕਿਆ ਹੋਇਆ ਜਿਹੜਾ ਰਸ਼ੀਆ ਨੂੰ ਜਾ ਰਿਹਾ ਸੀ ਇੱਥੋਂ
0: ਵੈਨਜ਼ੂਏਲਾ ਦੇ ਦੋ ਟੈਂਕਰ ਆ ਜਿਹੜੇ ਉਹ ਰੁਕੇ ਆ ਉਹ ਕਹਿੰਦੇ ਸਾਡੇ ਕੋਲ ਤੇਲ ਵਾਧੂ ਅਸੀਂ ਹੁਣ ਆਪਣੀ ਜਿਹੜੀ ਖੁੱਲੀ ਓਪਨ ਮਾਰਕੀਟ ਜਿਹਨੂੰ ਕਹਿੰਦੇ ਉੱਥੇ ਵੇਚਣੇ ਆ ਉਹ ਅੱਗੇ ਜਾ ਕੇ ਆਪਾਂ ਕਰਾਂਗੇ ਖਬਰ ਵਿਚ ਆਈ ਉਹਦੀ ਟੈਂਕਰ ਆ ਜਿਹੜੇ ਦੋ ਤਿੰਨ ਉਹ ਉਹਦੇ ਜਿਹੜੇ ਆ ਇਨੀ ਉਹ ਜਿਹਨੂੰ ਕਹਿ ਲਓ ਭਾਈ ਜਹਾਜ਼ਾਂ ਨੂੰ ਗੁਮਰਾਹ ਕਰ ਲਿਆ ਜਿਹਨੂੰ ਆਪਾਂ ਕਹਿੰਦੇ ਆ ਤੇ ਉਹਦਾ ਤੇਲ ਆ ਜਿਹੜਾ ਉਹ ਵੇਚਣਗੇ ਤੇ ਬਾਕੀ ਉਹਦੇ ਕੋਲ ਸਟੋਰੇਜ ਦੇ ਵਿਚ ਵੀ ਕਿਉਂਕਿ ਜਾਣ ਨੀ ਨਾ ਦਿੰਦੇ ਤੇਲ ਵਾਲਾ ਬਾਹਰ ਜਮਾਂ ਵੀ ਕੀਤਾ ਹੋਇਆ ਉੱਥੇ ਜਿਹੜੇ ਵੱਡੇ ਵੱਡੇ ਉਹ ਢੋਲ ਲੈ ਰਹੇ ਹੁੰਦੇ ਜਿਹਨਾਂ ਦੇ ਵਿਚ ਬੜੇ ਬੜੇ ਉਹਨਾਂ ਦੇ ਉਹ ਜਮਾਂ ਵੀ ਕੀਤਾ ਹੋਇਆ ਉਹਨਾਂ ਕੋਲ ਹੈਗਾ ਆ ਤੇਲ ਤੇ ਇਹ ਖਬਰ ਆਪਣੇ ਗਾਹਾਂ ਲਿਖੀ ਹੋਈ ਆ ਉਹਦੇ ਵਿਚ ਆਪਾਂ ਕਰਦੇ ਆ ਕਿ ਤੇਲ ਵੇਚਣ ਦੀ ਕੋਸ਼ਿਸ਼ ਜਿਹੜੀ ਆ ਉਹ ਕਰ ਰਹੇ ਤੇ ਇਹਦੇ ਨਾਲ ਅਗਲੀ ਖਬਰ ਆ ਜਿਹੜੀ ਕੱਖ ਸਾਹਿਬ ਜੀ ਉਹ ਹੈਗੀ ਆ
1: ਆਪਣਾ ਹੋ ਹੀ ਚੱਲਿਆ ਜੀ ਖਬਰ
0: ਟਾਈਮ ਹੋ ਚੱਲਿਆ ਟਾਈਮ ਹੋ ਚੱਲਿਆ ਖਬਰਾਂ ਆਪਣੇ ਕੋਲ ਬਹੁਤ ਸੀ ਤੇ ਟਾਈਮ ਕੋਈ ਨੀ ਇੱਕ ਕੱਖ ਸਾਹਿਬ ਜੀ ਸਾਡੇ ਇੱਥੇ ਕੈਲੀਫੋਰਨੀਆ ਦੇ ਪਿਛਲੇ ਹਫ਼ਤੇ ਦੀ ਗੱਲ ਹੈ 4-5 ਦਿਨ ਹੋ ਗਿਆ ਉਸ ਗੱਲ ਨੂੰ ਤੇ ਆਪਣੇ ਦੋ ਨੌਜਵਾਨ ਕੱਖ ਸਾਹਿਬ ਜੀ ਪੰਜਾਬੀ ਜਿਹੜੇ ਆ ਉਹ ਕੋਕੇਨ ਜਿਹੜਾ ਹੁੰਦੀ ਆ ਇਹ ਲੈ ਕੇ ਜਾ ਰਹੇ ਸੀ ਟਰੱਕ ਦੇ ਵਿਚ, ਤੇ ਉਹਨਾਂ ਦੇ ਵਿਚ ਇੱਕ ਜਿਹੜਾ ਆ ਉਹ ਨੌਜਵਾਨ ਉਹ ਫਰੈਜ਼ਨੋ ਦਾ ਹੀ ਰਹਿਣ ਵਾਲਾ ਸੀਗਾ ਤੇ ਦੂਸਰਾ ਉਧਰਲੀ ਹੋਰ ਸਟੇਟ ਦਾ ਸੀਗਾ। ਤੇ ਉਹ ਖਕਸਾ ਵੀ ਜਿਹੜੇ ਦੇਖੋ ਇਹ ਟਰੱਕਾਂ ਦੀ ਨਾ ਜਿਹੜੇ ਹਾਈਵੇ ਪੈਟਰੋਲ ਵਾਲੇ ਹੁੰਦੇ ਆ ਉਹ ਕਈ ਵਾਰੀ ਤੁਹਾਡੀ ਇੰਸਪੈਕਸ਼ਨ ਕਰ ਲੈਂਦੇ ਵਿਚ ਕੀ ਲੋਡ ਆ, ਕਾਗਜ਼ ਪੱਤਰ ਦੇਖਦੇ ਆ ਕਿੱਥੋਂ ਆਇਆ।
1: ਮੈਨੂੰ ਲੱਗਦਾ ਜੀ ਮੈਂ ਵੀ ਖਬਰ ਪੜ੍ਹੀ ਆ ਕਾਫੀ, ਉਹਦੇ ਚ ਲੱਗਦਾ ਕਿ ਇਹਨਾਂ ਦੀ ਜਿਹੜੀ ਨਾ ਉਹ ਰੈਕੀ ਹੋਈ ਆ ਜੀ, ਕਿਤੇ ਨਾ ਕਿਤੇ ਕਿਸੇ ਨੇ ਦੱਸਿਆ ਗਿਆ ਕਿ ਇਹਨਾਂ ਦੇ ਕੋਲ ਹੈਗਾ ਸਮਾਨ।
0: ਇਹ ਵੀ ਪੋਸੀਬਲ ਆ, ਇਹ ਵੀ ਹੋ ਸਕਦਾ ਆ, ਪਰ ਜਿਹੜੀ ਕਈ ਗੱਲਾਂ ਖਕ ਸਾਹਿਬ ਜਦੋਂ ਕੋਈ ਨਿਊਜ਼ ਵਾਲੇ ਦਿੰਦੇ ਉਹ ਕਈ ਗੱਲਾਂ ਵਿਚੋਂ ਲੁਕੋ ਵੀ ਲੈਂਦੇ ਆ, ਤੁਹਾਨੂੰ ਪਤਾ ਹੀ ਆ ਕਿੱਦਾਂ ਨਿਊਜ਼ ਮੀਡੀਆ ਕੰਮ ਕਰਦਾ। ਪਰ ਇਹ ਵੀ ਗੱਲ ਸਾਹਮਣੇ ਆਈ ਆ ਕਿ ਉਹ ਤਾਂ ਸਧਾਰਨ ਇੰਸਪੈਕਸ਼ਨ ਵਾਸਤੇ ਉਹਨਾਂ ਨੇ ਰੋਕਿਆ ਸੀਗਾ ਤੇ ਉਹ ਜਿਹੜਾ ਕੁੱਤਾ ਸੀਗਾ K9 ਉਹਨੇ ਸੁੰਘ ਲਿਆ ਤੇ ਉਥੋਂ ਫਿਰ ਉਹਨਾਂ ਨੂੰ ਪਤਾ ਲੱਗ ਗਿਆ। ਇਹ ਵੀ ਹੋ ਸਕਦਾ। ਬਾਕੀ ਜਿਹੜੀ ਤੁਸੀਂ ਗੱਲ ਕਰਦੇ ਆ ਕਿ ਪਿੱਛੋਂ ਕਿਸੇ ਨਾ ਕਿਸੇ ਨੇ ਭੇਜ ਦਿੱਤਾ ਹੋਣਾ, ਉਹ ਵੀ ਹੋ ਸਕਦਾ। ਸੋ $4.7 million $4.7 million ਦੀ ਉਹ ਕੋਕੇਨ ਦੱਸਦੇ ਆ, £300 ਤੋਂ £300 ਦੀ ਫ੍ਰੀ।
1: ਕਿਹੜਾ ਪਹਿਲਾ ਗੇੜਾ ਹੋ ਸਕਦਾ, ਪਹਿਲਾਂ ਵੀ ਗੇੜੇ ਲਾਏ ਹੋਣ ਜੀ?
0: ਹੋ ਸਕਦਾ, ਪਰ ਜਿਹੜੇ ਸਿਆਣੇ ਹੁੰਦੇ ਆ ਨਾ, ਸਿਆਣੇ ਸਿਆਣੇ ਵਪਾਰੀ ਹੁੰਦੇ ਏਦਾਂ ਡਰਗਾਂ ਦੇ,
1: ਇਹ ਮਾੜੀ ਆਦਤ ਹੁੰਦੀ ਆ ਕਿ ਬਣ ਗਿਆ ਲੈ ਹੁਣ ਕਿਸੇ ਨੇ ਪੁੱਛਿਆ ਹੀ ਨੀ, ਚਲੋ ਇੱਕ ਹੋਰ ਗੇੜਾ ਲਾ ਦਿੰਦੇ।
0: ਇਹ ਵੀ ਗੱਲ ਤੁਹਾਡੀ ਸਹੀ ਆ, ਦੋਨਾਂ ਪਾਸਿਆਂ ਨੂੰ ਗੱਲ ਆ ਜਿਹੜੀ ਤੁਰ ਪੈਂਦੀ ਆ। ਜਿਹੜੇ ਸਿਆਣੇ ਹੁੰਦੇ ਆ ਸਮਗਲਰ, ਉਹ ਥੋੜਾ ਜਿਹਾ ਕਰਕੇ ਜਦੋਂ ਦੇਖਦੇ ਆ ਵੀ ਹੁਣ ਯਾਰ ਮੇਰੀ ਰੋਜੀ ਰੋਟੀ ਜੋਗੇ ਹੈਗੇ ਜ਼ਿੰਦਗੀ ਜੋਗੇ, ਉਹ ਬੰਦ ਕਰ ਦਿੰਦੇ ਆ ਕੰਮ। ਪਰ ਜਿਹੜੇ ਲਾਲਚ, ਤੁਹਾਨੂੰ ਪਤਾ ਵੀ ਜਦੋਂ ਇੱਕ ਵਾਰੀ ਬੰਦੇ ਨੂੰ
1: ਉਹ ਲੱਗ। ਜੱਗ ਸਾਹਿਬ ਆ ਗਏ ਜੀ, ਇੱਕ ਮਿੰਟ ਹੋਲਡ ਕਰਿਓ
2: ਜੀ,
1: ਜੱਗ ਸਾਹਿਬ ਹੋਲਡ ਕਰਿਓ ਜੀ। ਕਿੱਥੇ ਆ ਚੀਮਾ ਸਾਹਿਬ? ਕਿੱਥੇ ਆ? ਇਹ ਬੜਾ ਪੰਗਾ ਪਿਆ ਇਸ ਫੋਨ ਦੇ ਵਿੱਚ ਜੀ। ਓਕੇ ਕੀ ਹੋ ਗਿਆ? ਕੰਮ ਹੀ ਖਰਾਬ ਹੋ ਜਾਂਦਾ, ਸਮਝ ਨਹੀਂ ਆਉਂਦੀ ਮੈਨੂੰ, ਰੋਜ਼ ਦਾ ਹੀ ਕੰਮ ਹੋ ਗਿਆ। ਚਲੋ ਡਾਕਟਰ ਸਾਹਿਬ ਤੁਸੀਂ, ਮੈਂ ਇੱਕ ਮਿੰਟ ਦਿਓ, ਮੈਂ ਕਰਦਾ, ਮੈਂ ਤੁਹਾਡਾ ਮੈਸੇਜ ਕਰ ਦਵਾਂ, ਫਿਰ ਆਪਾਂ ਕਰਦੇ ਹਾਂ ਜੀ। ਚਲੋ
2: ਓਕੇ ਜੀ, ਓਕੇ ਕਰ ਲਓ ਮੈਸੇਜ।

ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ। ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ, ਜਰਮਨੀ। ਸੋ ਦੋਸਤੋ, ਤੁਸੀਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਬਹੁਤ ਹੀ ਪਿਆਰਾ ਸ਼ਰਾਬ ਪੀਣਾ ਸਿਖਾ ਦੀ ਹੈ ਸੁਣ ਰਹੇ ਸੀ। ਤੋ ਅਗਲਾ ਆਪਾਂ ਜਿਹੜਾ ਗੀਤ ਹੈ ਉਹ ਆਲਬਲਵਾਲ ਦਾ ਹੀ, ਬੋਲ ਮਿੱਟੀ ਦੇ ਅਭਾਵ ਆ। ਤੇ ਦੋ ਚਾਰ ਗਾਣੇ ਸੁਣਦੇ ਆ ਤੇ ਫਿਰ ਬਾਅਦ ਦੇ ਵਿਚ ਆਪਾਂ ਖਬਰਾਂ ਵੱਲ ਚੱਲਾਂਗੇ। ਤੇ ਲਓ ਜੀ ਤੁਹਾਡੀ

0: ਜੀ ਸਾਡੇ ਨਾਲ ਰਲ ਮਿਲ ਕੇ ਚੀਮਾ ਸਾਹਿਬ ਹੋਣਾ ਨੂੰ ਆਪਾਂ ਕਾਲ ਮਿਲਾਉਂਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ। ਖਾਸ ਖਬਰਾਂ ਸਾਡੀਆਂ ਅਮਰੀਕਾ ਦੇ ਉੱਪਰ ਵਰਲਡ ਦੇ ਉੱਪਰ ਇਸ ਵੇਲੇ ਹੁੰਦੀਆਂ ਤੇ ਉਹਦਾ ਰੀਜ਼ਨ ਇਹ ਹੁੰਦਾ ਕਿ ਜਿਹੜੇ ਸਾਡੇ ਸਰੋਤੇ ਆ ਜਾਂ ਇੰਡੀਆ ਚ ਰਹਿੰਦੇ ਜਾਂ ਇੱਥੇ ਰਹਿੰਦੇ ਉਹਨਾਂ ਨੂੰ ਅਮਰੀਕਾ ਦੀਆਂ ਖਬਰਾਂ ਦੀ ਜਾਣਕਾਰੀ ਮਿਲਦੀ ਰਹੇ ਤੇ ਪਤਾ ਲੱਗਦਾ ਰਹੇ ਕਿ ਅਮਰੀਕਾ ਜਾਂ ਦੁਨੀਆਂ ਵਿਚ ਕੀ ਹੋ ਰਿਹਾ। ਉਸੇ ਕਰਕੇ ਚੀਮਾ ਸਾਹਿਬ ਖਬਰਾਂ ਜਿਹੜੀਆਂ ਮੋਸਟ ਤਿਆਰ ਕਰਦੇ ਆ ਕਿ ਆਪਣੇ ਸਰੋਤਿਆਂ ਤੱਕ ਜਾਣਕਾਰੀਆਂ ਜਿਹੜੀਆਂ ਅਸੀਂ ਪਹੁੰਚਾਉਂਦੇ ਰਹੀਏ। ਸੋ ਚੀਮਾ ਸਾਹਿਬ ਜੁੜ ਗਏ ਨੇ ਤੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ, ਪੁੱਛਦੇ ਆ ਜੀ ਕੀ ਹੋ ਰਿਹਾ ਅਮਰੀਕਾ ਚ ਕੀ ਹੋ ਰਿਹਾ
1: ਜੀ। ਕਾਕ ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਕਾਕ ਸਾਹਿਬ ਜੀ ਤੇ ਸਾਰੇ ਸਾਡੇ ਸਰੋਤੇ ਵੀਰਾਂ ਨੂੰ ਤੇ ਸਾਡੇ ਜਿਹੜੇ ਟੀਮ ਦੇ ਮੈਂਬਰ ਆ ਉਹਨਾਂ ਸਾਰਿਆਂ ਦਾ ਇਸ ਪ੍ਰੋਗਰਾਮ ਦੇ ਵਿਚ ਸਵਾਗਤ ਆ। ਤੇ ਦੋ ਦਿਨ ਆਪਾਂ ਨਹੀਂ ਪ੍ਰੋਗਰਾਮ ਕਰ ਸਕੇ, ਇੱਕ ਦਿਨ ਤਾਂ ਵੈਸੇ ਛੁੱਟੀ ਸੀ, ਦੂਸਰੇ ਦਿਨ ਕੁਛ ਜਿਹੜੀ ਆ ਉਹ ਸਿਸਟਮ ਦੇ ਵਿਚ ਜਿਹੜੀ ਆ ਡਿਫਿਕਲਟੀ ਆ ਗਈ ਸੀ ਜਿਹਦੇ ਕਾਰਨ ਆਪਾਂ ਕੱਲ ਪ੍ਰੋਗਰਾਮ ਨਹੀਂ ਕਰ ਸਕੇ ਤੇ ਇਹਦੇ ਤੋਂ ਆਪਾਂ ਸਾਡੇ ਸਰੋਤਿਆਂ ਕੋਲੋਂ ਜਿਹੜੀ ਉਹ ਮਾਫ਼ੀ ਮੰਗ ਲੈਂਦੇ ਆ। ਤੇ ਖਬਰਾਂ ਸਾਰਾ ਕਾਕ ਸਾਹਿਬ ਜੀ ਇਸ ਤਰ੍ਹਾਂ ਆ ਕਿ ਸਾਰੀ ਦੁਨੀਆਂ ਜਿਹੜੀ ਆ ਪਿਛਲੇ ਦੋ ਚਾਰ ਦਿਨਾਂ ਤੋਂ ਤੁਸੀਂ ਵੀ ਐਬਸੈਂਟ ਰਹੇ, ਦੋ ਤਿੰਨ ਦਿਨ ਬਾਹਰ ਇੰਗਲੈਂਡ ਚਲੇ ਗਏ ਸੀਗੇ
0: ਜੀ।
1: ਜਿਹੜੀ ਦੁਨੀਆ ਆ ਕਾਕ ਸਾਹਿਬ ਜੀ ਉਹ ਬਹੁਤ ਤੇਜ਼ੀ ਦੇ ਨਾਲ ਜਿਹੜੀ ਬਦਲ ਗਈ ਆ ਪਿਛਲੇ ਹਫ਼ਤੇ ਦੇ ਵਿਚ ਆਪਾਂ ਕਹਿ ਸਕਦੇ ਹਾਂ
0: ਜੀ ਬਿਲਕੁਲ।
1: ਤੇ ਇਹਦੇ ਨਾਲ ਹੁਣ ਇੱਕ ਤਾਂ ਕਾਕ ਸਾਹਿਬ ਜੀ ਜਿਹੜੇ ਆ ਅਮਰੀਕਾ ਦੀ ਇਮੀਗ੍ਰੇਸ਼ਨ ਦਾ ਮਸਲਾ ਆ ਇਹ ਬੜਾ ਗਰਮ ਹੋਇਆ,
0: ਹਾਂਜੀ,
1: ਖਾਸ ਕਰਕੇ ਉਹ ਮਿਨੀਸੋਟਾ ਜਿਹੜਾ ਸੂਬਾ ਆ ਅਮਰੀਕਾ ਦਾ ਉਹਦਾ ਉਹ ਜਿਹੜਾ ਸ਼ਹਿਰ ਆ ਮਿਨੀਸਪੁਲੀ ਉਥੇ ਕਾਕ ਸਾਹਿਬ ਜੀ ਜਿਹੜੀ ਆ ਬਰੂਟੈਲਿਟੀ ਜਿਹਨੂੰ ਕਹਿੰਦੇ ਆ ਉਥੇ ਪਹਿਲਾਂ ਤਾਂ ਉਹ ਕੱਲੇ ਆਇਸ ਸੀਗੀ ਤੇ ਫੇਰ ਉਨ੍ਹਾਂ ਨੇ ਜਿਹੜੀ ਫੌਜ ਆ ਉਹ ਵੀ ਸੱਦ ਲਈ ਤੇ ਜਿਹਦੇ ਕਾਰਨ ਉਥੇ ਬਹੁਤ ਜ਼ਿਆਦਾ ਰੌਲਾ ਰੱਪਾ ਜਿਹੜਾ ਪੈ ਗਿਆ ਆ। ਜਦੋਂ ਤੋਂ ਉਹ ਜਿਹੜੀ ਇੱਕ ਔਰਤ ਸੀਗੀ ਗੋਗੀ ਜਿਹਦਾ ਨਾਂ ਸੀਗਾ ਉਹ ਪੁਲਿਸ ਵਾਲਿਆਂ ਨੇ ਮਾਰ ਦਿੱਤੀ, ਪੁਲਿਸ ਵਾਲਿਆਂ ਨੇ ਨਹੀਂ ਬਲਕਿ ਉਹ ਜਿਹੜੇ ਆਇਸ ਡਿਪਾਰਟਮੈਂਟ ਹੈਗੀ ਆ ਤੇ ਉਹਦੇ ਨਾਲ ਖਾਕ ਸਾਹਿਬ ਜੀ ਹੁਣ ਕੀ ਆ ਕਿ ਤੁਹਾਨੂੰ ਪਤਾ ਵੀ ਜਦੋਂ ਪਹਿਲਾਂ ਸ਼ੁਰੂ ਦੇ ਵਿਚ ਰਿਪੋਰਟ ਆਉਂਦੀ ਉਹਦੇ ਵਿਚ ਬਹੁਤਾ ਕੁਛ ਨਹੀਂ ਦੱਸਿਆ ਜਾਂਦਾ ਤੇ ਮਗਰੋਂ ਆਣੀ ਦੋ ਤਿੰਨ ਚਾਰ ਦਿਨ ਲਗਾਤਾਰ ਆ ਜਿਹੜੀ ਫਿਰ ਉਹਦੇ ਵਿਚ ਇੰਪਰੂਵਮੈਂਟ ਹੁੰਦੀਆਂ ਰਹਿੰਦੀਆਂ ਤੇ ਜ਼ਿਆਦਾ ਤੋਂ ਜ਼ਿਆਦਾ ਡੇਟਾ ਜਿਹੜਾ ਉਹ ਸਾਹਮਣੇ ਆਉਂਦਾ ਰਹਿੰਦਾ ਆ। ਤੇ ਇਹਦੇ ਵਿਚ ਖਾਕ ਸਾਹਿਬ ਜੀ ਜਿਹੜੀ ਗੱਲਬਾਤ ਆ ਉਹ ਇਸ ਤਰ੍ਹਾਂ ਹੈਗੀ ਆ ਕਿ ਇਹਦੇ ਪਹਿਲੇ ਦਿਨ ਤਾਂ ਜਿਹੜੀ ਆਪਾਂ ਕਵਰ ਕੀਤੀ ਸੀ ਉਹਦੇ ਵਿਚ ਉਹਦੇ ਇੱਕੋ ਗੋਲੀ ਦੱਸਿਆ ਸੀਗਾ ਕਿ ਮਾਰੀ ਗਈ ਆ,
0: ਹਾਂਜੀ,
1: ਪਰ ਅਸਲ ਦੇ ਵਿਚ ਉਹਦੇ ਇੱਕ ਤੋਂ ਵੱਧ ਗੋਲੀਆਂ ਵੱਜੀਆਂ ਜਿਨ੍ਹਾਂ ਦੇ ਵਿਚੋਂ ਤਿੰਨ ਗੋਲੀਆਂ ਦਾ ਤਾਂ ਉਨ੍ਹਾਂ ਨੂੰ ਪ੍ਰੂਫ ਮਿਲ ਗਿਆ ਸੀਗਾ ਜਿਨ੍ਹਾਂ ਦੇ ਵਿਚੋਂ ਇੱਕ ਉਹਦੇ ਸਿਰ ਦੇ ਵਿਚ ਵੱਜੀ ਸੀ ਤੇ ਦੋ ਉਹਦੇ ਬਾਕੀ ਦਾ ਜਿਹੜਾ ਸਰੀਰ ਉਹਦੇ ਵਿਚ ਗੋਲੀਆਂ ਵੱਜੀਆਂ ਸੀਗੀਆਂ ਜਿਨ੍ਹਾਂ ਦੇ ਨਾਲ ਉਹਦੀ ਮੌਤ ਖਾਕ ਸਾਹਿਬ ਜੀ ਹੋਈ ਸੀਗੀ। ਤੇ ਇਹਦੇ ਨਾਲ ਅਗਲੀ ਉਹਦੇ ਪਿੱਛੇ ਰੌਲਾ ਬਹੁਤ ਪੈ ਚੁੱਕਿਆ ਔਰ ਰੋਜ਼ ਦੀ ਰੋਜ਼ ਜਿਹੜਾ ਭੱਖਦਾ ਜਾ ਰਿਹਾ
0: ਬਿਲਕੁਲ।
1: ਤੇ ਅਗਲੀ ਖਬਰ ਜਿਹੜੀ ਆਪਣੇ ਕੋਲ ਹੈਗੀ ਆ ਉਹ ਜਿਹੜੀ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਖਾਕ ਸਾਹਿਬ ਜੀ ਇਹਦੇ ਵਿਚ ਇਹ ਜਿਹੜੀ 23 ਸਾਲਾਂ ਵਿਚ ਆ ਜਿਹੜਾ ਇਹ ਜਿਹੜੀ ਆ ਹਿਸਟਰੀ ਆ ਜਿਹੜੀ ਆਇਸ ਜਦੋਂ ਮਤਲਬ ਇਹਨਾਂ ਨੇ ਪਹਿਲਾਂ ਹੁੰਦੀ ਨਹੀਂ ਸੀ ਨਾ ਇਹ ਡਿਪਾਰਟਮੈਂਟ ਆਇਸ
0: ਇਮੀਗ੍ਰੇਸ਼ਨ
1: ਹੁੰਦਾ ਨਹੀਂ ਸੀ, ਇਮੀਗ੍ਰੇਸ਼ਨ ਹੁੰਦੀ ਸੀਗੀ ਤੇ ਇਹਨੂੰ 23 ਸਾਲ ਹੋ ਗਏ ਇਹ ਨਵੀਂ ਇੱਕ ਡਿਪਾਰਟਮੈਂਟ ਆ ਜਿਹੜੀ ਤਿਆਰ ਕੀਤੀ ਗਈ ਸੀ ਆਇਸ ਤੇ ਇਹਦੇ 23 ਸਾਲ ਦੇ ਇਤਿਹਾਸ ਦੇ ਵਿਚ ਆ ਜਿਹੜਾ ਖਾਕ ਸਾਹਿਬ ਜੀ ਇਸ ਵੇਲੇ ਜਿਹੜੇ ਆ ਉਹ 73,000 ਜਿਹੜੇ ਆ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਆ ਜਾਂ ਜਿਹੜੇ ਇੱਥੋਂ ਦੇ ਸਿਟੀਜ਼ਨ ਵੀ ਆ ਜਾਂ ਜਿਨ੍ਹਾਂ ਦੇ ਕੋਲ ਗ੍ਰੀਨ ਕਾਰਡ ਹੈਗਾ ਪਰ ਉਹ ਸਿਟੀਜ਼ਨ ਨਹੀਂ ਹੈ ਉਹਨਾਂ ਲੋਕਾਂ ਨੂੰ ਜਿਹੜਾ ਇੱਥੇ ਫੜ ਕੇ ਜਿਹੜਾ ਜੇਲ੍ਹਾਂ ਚ ਦਿੱਤਾ ਗਿਆ। ਤੇ ਇਹ ਦੇਖੋ ਜਦੋਂ ਤੋਂ ਇਹ ਬਣੀ ਆ ਪਿਛਲੇ 23 ਸਾਲਾਂ ਤੋਂ ਉਦੋਂ ਤੋਂ ਇਹ ਪਹਿਲੀ ਵਾਰੀ ਇੱਥੇ ਤੀਕਰ ਹੋਇਆ ਔਰ ਗੱਲ ਖਾਕ ਸਾਹਿਬ ਜੀ ਇੱਥੇ ਨਹੀਂ ਮੁੱਕਦੀ। ਇਹ ਹੁਣ ਦੇਖੋ ਜਿਹੜੀ ਆ ਇਹ ਪਹਿਲਾਂ ਦੇ ਨਾਲੋਂ ਤੁਲਨਾ ਆ ਜਿਹੜੀ ਕੁੱਲ 40,000 ਦੇ ਨੇੜੇ ਜਿਹੜੀ ਇਹ ਹੁੰਦੀ ਸੀਗੀ ਤੇ ਉਹਦੇ ਤੋਂ ਵੱਧ ਕੇ ਹੁਣ ਇਹ ਆ ਜਿਹੜੀ 75,000 ਹੋ ਗਈ ਆ ਔਰ ਇੱਥੇ ਬਾਸਲੀ ਉਹ ਕਹਿੰਦੇ ਆ ਕਿ ਜਿਹੜਾ ਟਰੰਪ ਸਾਹਿਬ ਹੈਗੇ ਆ ਉਹਨਾਂ ਦਾ ਟੀਚਾ ਇਹ ਆ ਕਿ ਤੁਸੀਂ ਘੱਟ ਤੋਂ ਘੱਟ ਜਿਹੜੇ ਆ ਉਹ 1,00,000 ਬੰਦਾ
0: ਰੋਜ਼ ਦਾ ਫੜਨਾ,
1: ਹਾਂਜੀ, ਮਹੀਨੇ ਦਾ ਮੇਰਾ ਖਿਆਲ ਇਹਨਾਂ ਨੇ ਕਿਹਾ ਉਹ ਫੜਨਾ ਆ। ਤੇ ਇਹ ਜਿਹੜੇ ਹੁਣ 67,000 ਬੰਦਾ ਇਸ ਵਾਰੀ ਜਿਹੜਾ ਫੜਿਆ 75,000 ਫੜਿਆ ਇਹਦੇ ਵਿਚੋਂ 67,000 ਆ ਜਿਹੜਾ ਉਹ ਤਾਂ ਜਿਹੜੇ ਸੀਗੇ ਛੜੇ ਪੁੜੇ ਆ ਜਿਹੜੇ ਕੁੜੀਆਂ ਮੁੰਡੇ ਆ ਜਾਂਦੇ ਦੂਸਰੇ ਕੰਟਰੀਆਂ ਤੋਂ ਹਨਾ, ਇਹ 60,000 ਸੀਗੇ ਤੇ 6,000 ਉਹ ਆ ਜਿਨ੍ਹਾਂ ਦੇ ਨਾਲ ਪੂਰੀਆਂ ਫੈਮਿਲੀਆਂ ਇੱਥੇ ਰਹਿ ਰਹੀਆਂ ਕਾਫੀ ਸਮੇਂ ਤੋਂ।
0: ਹਾਂਜੀ,
1: ਤੇ ਉਹ ਉਹਨਾਂ ਦੀ ਗਿਣਤੀ ਆ ਜਿਹੜੀ ਉਹ 6,000 ਆ। ਇਹ ਹਿਸਾਬ ਲਾਈਏ ਤਾਂ 47% ਆ ਜਿਹੜੇ ਜਾਂ 34,000 ਲੋਕ ਆ ਜਿਹੜੇ ਉਹ ਜਿਨ੍ਹਾਂ ਨੇ ਕੋਈ ਜੁਰਮ ਨੀ ਕੀਤਾ ਆ, ਕੋਈ ਬਿਲਕੁਲ ਕੋਈ ਟਿਕਟ ਨੀ ਕੋਈ ਕੁਛ ਨੀ ਹੈ, ਉਹਨਾਂ ਦੀ ਗਿਣਤੀ ਆ ਜਿਹੜੀ ਇਹ ਹੱਕ ਸਾਹਿਬ ਜੀ ਇਹਨਾਂ ਨੇ ਦੱਸੀ ਆ। ਤੇ ਅਗਲੀ ਖ਼ਬਰ ਆ ਜਿਹੜੀ ਹੱਕ ਸਾਹਿਬ ਜੀ ਉਹ ਆਪਣੇ ਕੋਲ ਹੈਗੀ ਆ ਨਾਰਵੇ ਆ ਜਿਹੜਾ ਤੁਹਾਨੂੰ ਪਤਾ ਪਈ ਹਾਲਾਤ ਆ ਜਿਹੜੇ ਜਿੱਦਣ ਦਾ ਨਿਕੋਲਸ ਮਡੂਰੋ ਨੂੰ ਉਥੋਂ ਫੜ ਕੇ ਲਿਆਂਦਾ ਵੈਨਜ਼ੂਏਲਾ ਤੋਂ, ਦੁਨੀਆਂ ਜਿਹੜੀ ਉਹ ਸਾਰੀ ਕੰਬ ਉੱਠੀ ਹੈ। ਜਿਹਦੇ ਵਿਚ ਨਾਰਵੇ ਆ ਹੱਕ ਸਾਹਿਬ ਜੀ ਉਹਦੇ ਵੱਲੋਂ ਕਿਹਾ ਗਿਆ ਕਿ ਉਹ ਤਾਂ ਹੱਕਾ ਬੱਕਾ ਰਹਿ ਗਿਆ ਖ਼ਬਰ ਸੁਣ ਕੇ ਕਿ ਵੈਨਜ਼ੂਏਲਾ ਦੀ ਔਰਤ ਜਿਹੜੀ, ਦੇਖੋ ਗੱਲ ਕਿਧਰ ਨੂੰ ਜਾਂਦੀ ਹੈ ਹੱਕ ਸਾਹਿਬ ਜੀ, ਨਿਕੋਲਸ ਮਡੂਰੋ ਆ ਜਿਹੜੀ ਉਹਦੀ ਵਿਰੋਧੀ ਪਾਰਟੀ ਦੀ ਜਿਹੜੀ ਹੈਗੀ ਆ ਔਰਤ, ਉਹਦਾ ਨਾਂ ਵੀ ਅੱਗੇ ਜਾ ਕੇ ਆਪਾਂ ਦੱਸਦੇ ਆ, ਜਿਹਨੂੰ ਉਥੋਂ ਨਾਰਵੇ ਚੋਂ ਨੋਬਲ ਪ੍ਰਾਈਜ਼ ਮਿਲਿਆ, ਨੋਬਲ ਪੀਸ ਪ੍ਰਾਈਜ਼, ਯਾਨੀ ਕਿ ਸ਼ਾਂਤੀ ਦਾ ਜਿਹੜਾ ਨੋਬਲ ਪ੍ਰਾਈਜ਼ ਮਿਲਦਾ ਆ ਉਹ ਉਸ ਔਰਤ ਨੂੰ ਮਿਲਿਆ ਆ। ਉਹ ਹੈਗੀ ਆ ਵੈਨਜ਼ੂਏਲਾ ਦੀ, ਔਰ ਉਹ ਲੁਕੀ ਛਿਪੀ ਸੀਗੀ ਕਿਉਂਕਿ ਉਹ ਨਿਕੋਲਸ ਮਦੂਰੋ ਦੇ ਖਿਲਾਫ਼ ਆ ਜਿਹੜੀ ਉਹ ਬੋਲਦੀ ਵੀ ਸੀ ਤੇ ਉਹ ਸ਼ਾਇਦ ਇਲੈਕਸ਼ਨ ਵੀ ਲੜੀ ਸੀ ਉਹਨੇ, ਸੋ ਉਹਨੂੰ ਉਹਨਾਂ ਨੇ ਨੋਬਲ ਪ੍ਰਾਈਜ਼ ਦਿੱਤਾ। ਦੇਖੋ ਇਹ ਜਿਹੜੇ ਨਾਰਵੇ ਵਾਲੇ ਆ, ਇਹ ਨੋਬਲ ਪ੍ਰਾਈਜ਼ ਜਿਹੜਾ ਕਿਸੇ ਮੁਲਕ ਦੇ ਵਿਚ ਆਪਣੇ ਰੂਲਿੰਗ ਪਾਰਟੀ ਦੇ ਵਿਰੁੱਧ ਬੋਲਦਾ ਉਹਨੂੰ ਫਿਰ ਉਹ ਨੋਬਲ ਪ੍ਰਾਈਜ਼ ਦਿੰਦੇ ਆ, ਤੇ ਉਹ ਭੜਕਾਉਣ ਦਾ ਮਤਲਬ ਹੁੰਦਾ ਲੋਕਾਂ ਦੇ ਵਿਚ ਉਹਦਾ ਨਾਂ ਲਿਆਉਣ ਦਾ, ਤਾਂ ਕਿ ਉਹਨੂੰ ਗਾਹਾਂ ਉਹ ਉਸ ਮੁਲਕ ਦਾ ਲੀਡਰ ਬਣਾ ਸਕਣ, ਜਿਤਾ ਸਕਣ। ਤੇ ਹੁਣ ਹੋਇਆ ਕੀ ਹੱਕ ਸਾਹਿਬ ਜੀ, ਇਹ ਜਿਹੜਾ ਨੋਬਲ ਪ੍ਰਾਈਜ਼ ਸੀਗਾ ਉਹਨੇ ਅਮਰੀਕਾ ਦੇ ਪ੍ਰੈਜੀਡੈਂਟ ਨੂੰ ਦਾਨ ਕਰ ਦਿੱਤਾ ਡੋਨਲਡ ਟਰੰਪ ਨੂੰ।
0: ਅੱਛਾ ਜੀ,
1: ਹਾਂਜੀ, ਹੁਣ ਡੋਨਲਡ ਟਰੰਪ ਤੁਹਾਨੂੰ ਪਤਾ ਵੀ ਕਿੰਨੀਆਂ ਪਹਿਲਾਂ ਜਦੋਂ ਪ੍ਰੈਜੀਡੈਂਟ ਸੀਗਾ ਉਦੋਂ ਵੀ ਰੌਲਾ ਪਾਉਂਦਾ ਸੀਗਾ ਕਿ ਮੈਂ ਇੰਨਾ ਆਹ ਕਰ ਦਿੱਤਾ, ਇੰਨਾ ਆਹ ਕਰ ਦਿੱਤਾ, ਮੈਂ ਨੋਬਲ ਪ੍ਰਾਈਜ਼ ਦਾ ਹੱਕਦਾਰ ਹੈਗਾ ਆ, ਪਰ ਉਹਨੂੰ ਕਿਸੇ ਨੇ ਦਿੱਤਾ ਨੀ। ਤੇ ਹੁਣ ਵੀ ਜਦੋਂ ਦਾ ਵਾਈਟ ਹਾਊਸ ਦੇ ਵਿਚ ਆਇਆ ਉਹ ਬਾਰ ਬਾਰ ਇਹ ਗੱਲ ਆ ਜਿਹੜੀ ਉਹ ਕਹਿ ਰਿਹਾ ਕਿ ਮੈਨੂੰ ਨੋਬਲ ਪ੍ਰਾਈਜ਼ ਮਿਲਣਾ ਚਾਹੀਦਾ ਕਿਉਂਕਿ ਮੈਂ 8 ਦੇਸ਼ਾਂ ਦੇ ਵਿਚ ਆ ਜਿਹੜੀ ਉਹ ਲੜਾਈਆਂ ਬੰਦ ਕਰਾ ਕੇ ਸ਼ਾਂਤੀ ਲੈ ਆਉਂਦੀ ਆ, ਤੇ ਪਰ ਉਹਨੂੰ ਦਿੱਤਾ ਕਿਸੇ ਨੇ ਨੀ। ਤੇ ਫੇਰ ਇਹਨੇ ਕੋਈ ਨਾ ਕੋਈ ਉਹਦੇ ਨਾਲ ਪਾਲਿਆ ਹੋਣਾ, ਕੋਈ ਨਾ ਕੋਈ ਅੰਗਲੀ ਸੰਗਲੀ ਕੱਢ ਲਈ ਹੋਣੀ ਆ, ਤੇ ਉਹਨੇ ਫੇਰ ਟਰੰਪ ਨੂੰ ਜਿਹੜਾ ਉਹ ਨੋਬਲ ਪੀਸ ਪ੍ਰਾਈਜ਼ ਜਿਹੜਾ ਉਹਨੂੰ ਮਿਲਿਆ ਸੀ ਉਹ ਇਹਨੂੰ ਦਾਨ ਕਰ ਦਿੱਤਾ।
0: ਤੇ ਉਹਦਾ ਕੀ ਫਾਇਦਾ ਜਿਹੜਾ ਦਾਨ ਕੀਤਾ ਹੁੰਦਾ ਹੁੰਦਾ ਜਿਹਨੂੰ ਮਿਲਿਆ?
1: ਹਾਂਜੀ ਹਾਂਜੀ ਹਾਂਜੀ, ਉਹੀ ਤਾਂ ਗੱਲ ਆ,
0: ਡਰ ਦੇ ਮਾਰੇ ਉਹਦਾ ਕੀ ਫਾਇਦਾ।
1: ਬਿਲਕੁਲ, ਤੇ ਪਰ ਉਹ ਜਿਹੜੇ ਹੁਣ ਉੱਥੇ ਨਾਰਵੇ ਵਿਚ ਓਸਲੋ ਯੂਨੀਵਰਸਿਟੀ ਆ ਉਹਦੇ ਪ੍ਰੋਫੈਸਰ ਨੇ ਇੱਕ ਨੇ ਕਿਹਾ, ਉਹ ਕਹਿੰਦਾ ਭਾਈ ਇਹ ਜਿਹੜਾ ਆ ਹੱਕ ਤਾਂ ਜਿਹਨੂੰ ਦਿੱਤਾ ਜਾਂਦਾ ਉਹਨੂੰ ਦਿੱਤਾ ਜਾਂਦਾ, ਕਹਿੰਦਾ ਭਾਈ ਇਹ ਨਵੀਆਂ ਨਵੀਆਂ ਜਿਹੜੀਆਂ ਦੁਨੀਆਂ ਦੇ ਸਾਹਮਣੇ ਟਰੰਪ ਲਿਆ ਰਿਹਾ ਇਹ ਇਹਨਾਂ ਦਾ ਕੋਈ ਬਹੁਤਾ ਉਹ ਮਹੱਤਵਪੂਰਨ ਨਹੀਂ ਹੈਗਾ ਦੁਨੀਆਂ ਦੇ ਇਤਿਹਾਸ ਦੇ ਵਿਚ। ਤੇ ਪਰ ਹੁਣ ਦੇਖੋ ਜਿਸ ਕੀ ਲਾਠੀ ਉਸ ਕੀ ਭੈਣ ਹੱਕ ਸਾਹਿਬ ਜੀ ਹੁੰਦੀ ਆ। ਤੇ ਚਲੋ ਅਗਲੀ ਖ਼ਬਰ ਆ ਜਿਹੜੀ ਉਹ ਹੱਕ ਸਾਹਿਬ ਜੀ ਹੈਗੀ ਆ। ਦੇਖੋ ਹੱਕ ਸਾਹਿਬ ਜੀ, ਕਈ ਵਾਰੀ ਏਦਾਂ ਹੁੰਦਾ ਆਪਾਂ ਆਮ ਕਰਕੇ ਖ਼ਬਰਾਂ ਦੇ ਵਿਚ ਸੁਣਦੇ ਰਹਿੰਦੇ ਹਾਂ ਕਿ ਸਾਡਾ ਉਹ ਸਾਨੂੰ ਪਤਾ ਵੀ ਸਕੂਲ ਦੇ ਵਿਚ ਸ਼ੂਟਿੰਗ ਹੁੰਦੀ ਆ, ਉਹ ਜਿਹੜੇ ਨਿਆਣੇ 10, 11, 12, 13, 18 ਸਾਲ ਤੋਂ ਥੱਲੇ 16 ਸਾਲ ਤੋਂ ਥੱਲੇ ਉਹ ਮਾਂ ਪਿਓ ਦੀ ਗੰਨ ਕੱਢ ਕੇ ਲਿਜਾ ਕੇ ਸ਼ੂਟਿੰਗ ਕਰ ਦਿੰਦੇ ਆ। ਤੇ ਉਹਦੇ ਵਿਚ ਹੱਕ ਸਾਹਿਬ ਜੀ ਇੱਕ ਦੋ ਚਾਂਸ ਏਦਾਂ ਦੇ ਵੀ ਹੋਏ ਆ ਜਿਹਦੇ ਵਿਚ ਮਾਂ ਪਿਓ ਨੂੰ ਹੀ ਉਹ ਕਾਤਲ ਜਿਹੜੇ ਉਹ ਜਿਨ੍ਹਾਂ ਦੇ ਗੋਲੀਆਂ ਮਾਰ ਕੇ ਮਰੇ ਸੀ ਉਹਨਾਂ ਦੀ ਸਜ਼ਾ ਮਾਂ ਪਿਓ ਨੂੰ ਦੇ ਦਿੰਦੇ ਆ। ਇਹ ਵੀ ਹੋਈ ਆ, ਪਰ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ।
0: ਬਿਲਕੁਲ,
1: ਪਰ ਜਿਹੜਾ ਹੁਣ ਆਹ ਪੈਨਸਿਲਵੇਨੀਆ ਦੇ ਵਿਚ ਹੋਇਆ ਇਹ ਹੱਕ ਸਾਹਿਬ ਜੀ 11 ਸਾਲ ਦਾ ਲੜਕਾ ਸੀਗਾ, ਤੇ ਉਹਨੇ ਆਪਣੇ ਜਿਹੜੀ ਸੀਗੀ ਉਹਦਾ ਬਰਥਡੇ ਸੀਗਾ, ਜਨਮ ਦਿਨ ਉਹਦਾ ਮਨਾਇਆ। ਤੇ ਉਸ ਤੋਂ ਬਾਅਦ ਹੱਕ ਸਾਹਿਬ ਜੀ ਉਹ ਜਿਹੜਾ ਸੀਗਾ 13 ਜਨਵਰੀ ਦੀ ਗੱਲ ਹੈ ਜਿਹੜਾ ਹੁਣ ਬੀਤਿਆ, ਤੇ ਉਹ ਰਾਤ ਦੇ 12 ਤੋਂ ਉੱਪਰ ਟਾਈਮ ਹੋ ਚੁੱਕਾ ਸੀਗਾ। ਤੇ ਉਹ ਘਰ ਦੇ ਉਹਦੇ ਮਾਂ ਪਿਓ ਕਹਿੰਦੇ ਸੀਗੇ ਵੀ ਤੂੰ ਹੁਣ ਸੌ ਜਾ, ਹੁਣ ਬਥੇਰਾ ਖਰੂ ਪਾ ਲਿਆ ਤੇ ਤੂੰ ਪੈ ਜਾ ਆਰਾਮ ਨਾਲ, ਤੇ ਉਹ ਪਿਆ ਨੀ। ਤੇ ਉਹ ਆਪਣੀ ਉਹ ਨਿਨਟੈਂਡੋ ਗੇਮ ਜਿਹੀ ਜਿਹੜੀ ਹੁੰਦੀ ਆ ਪਸਾਦ ਜੀ ਜਾੜੇ ਇਹ ਹੱਕ ਸਾਹਿਬ ਜੀ ਗੇਮਾਂ ਹੈਗੀਆਂ, ਤੇ ਉਹ ਉਹਦੇ ਤੇ ਖੇਡਣ ਉਹ ਹਟਦਾ ਨੀ ਸੀਗਾ। ਤੇ ਉਹਦਾ ਜਿਹੜਾ ਬਾਪ ਸੀਗਾ ਉਹਨੇ ਉਹ ਲੈ ਕੇ ਉਹ ਤੇ ਬੰਦ ਕਰਕੇ ਜਾ ਕੇ ਉਹ ਆਪਣੇ ਬੈਡ ਤੇ ਪੈ ਗਿਆ। ਤੇ ਇਹ ਜਿਹੜਾ 11 ਸਾਲਾਂ ਦਾ ਲੜਕਾ ਸੀਗਾ ਹੱਕ ਸਾਹਿਬ ਜੀ, ਇਹਨੇ ਉਹਦੀ ਅਲਮਾਰੀ ਦੇ ਵਿਚੋਂ ਜਿੰਦਾ ਖੋਲ ਕੇ ਚਾਬੀ ਲੱਭ ਕੇ ਉਹਦੀ ਗੰਨ ਕੱਢ ਕੇ ਤੇ ਉਹਨੂੰ ਮਾਰ ਦਿੱਤਾ ਆਪਣੇ ਬਾਪ ਨੂੰ। ਤੇ ਮਾਰ ਕੇ ਤੇ ਫੇਰ ਇਹ ਆਰਾਮ ਨਾਲ ਘਰ ਚ ਤੁਰਦਾ ਫਿਰਦਾ ਰਿਹਾ। ਤੇ ਇਹਦੀ ਮਾਂ ਨੇ ਕਾਕਾ ਕੁੱਕਾ ਸੁਣਿਆ ਤਾਂ ਉਹ ਕਹਿੰਦਾ ਵੀ ਮੈਂ ਤਾਂ ਆਪਣੇ ਭੇਰੇ ਗੋਲੀ ਮਾਰਤੀ ਤੇ ਮੈਂ ਉਹਨੂੰ ਮਾਰ ਦਿੱਤਾ। ਫਿਰ 3 ਵਜੇ ਜਿਹੜੀ ਆ ਉਹ ਪੁਲਿਸ ਆਈ ਉੱਥੇ ਤੇ ਉਹਨਾਂ ਨੇ ਆ ਕੇ ਦੇਖਿਆ 3:20 ਤੜਕੇ ਦੀ ਗੱਲ ਆ ਤੇ ਉਹਨਾਂ ਨੇ ਫਿਰ ਉਹਨੂੰ ਅਰੈਸਟ ਕਰ ਲਿਆ ਤਾਂ ਹੁਣ ਉਹਦੇ ਉੱਤੇ ਕੇਸ ਆ ਜਿਹੜਾ ਕੱਖ ਸਾਹਿਬ ਜੀ ਚੱਲੂਗਾ। ਤੇ ਦੇਖੋ ਇਹ ਜਿਹੜਾ ਸੈੱਲ ਫੋਨ ਵੀ ਆ ਇਹ ਗੇਮਾਂ ਨਿੰਟੈਂਡੋ ਯੇ ਵੋ ਰੱਬ ਰਾਏ ਖੱਖ ਸਾਹਿਬ ਜੀ ਫਸਾਦ ਦੀਆਂ ਜੜਾ ਆ ਇਹ ਸਮਾਜ ਨੂੰ ਖੱਖ ਸਾਹਿਬ ਜੀ ਪਿੱਛੇ ਬਹੁਤ ਟਾਈਮ ਇਹਨਾਂ ਦੇ ਉੱਤੇ ਖਰਾਬ ਹੁੰਦਾ। ਮੈਂ ਦੇਖਿਆ ਸਿਆਣੇ ਸਿਆਣੇ ਬੰਦੇ ਜਿਹੜੇ 45-50 ਸਾਲ ਦੇ ਉਹ ਵੀ ਇਹਨੂੰ ਛੱਡਦੇ ਨੀ, ਪਤਾ ਨੀ ਇਹਦੇ ਕੀ ਮਤਲਬ ਉਹਨਾਂ ਨੂੰ ਲੱਭ ਰਿਹਾ ਐਮ ਈ ਓ ਮੈਂ ਇਹਨੇ ਸਕੋਰ ਕਰਤੇ ਯਾਰ ਕੋਈ ਕੰਮ ਕਾਰ ਕਰ ਲਓ, ਕੋਈ ਕਿਤਾਬ ਪੜ੍ਹ ਲਓ, ਕੋਈ ਸਾਇੰਸ ਪੜ੍ਹ ਲਓ, ਕਿਸੇ ਪਾਸੇ ਨੂੰ ਹੋਰ ਨੂੰ ਤਰੱਕੀ ਕਰ ਲਓ, ਕਿਉਂ ਆਪਣਾ ਵਕਤ ਖਰਾਬ ਕਰਦੇ ਆ ਤੇ ਦੁਨੀਆਂ ਨੂੰ ਵਿਅਰਥ ਦੇਖਾਉਣੇ। ਤੇ ਇਹਨਾਂ ਦੇ ਉੱਤੇ ਵੀ ਖਾਕਸਾ ਵੀ ਜਿੱਦਾਂ ਦੇਖੋ ਜਿਹੜੀ ਗੰਨ ਆ ਜੇ ਮਾਂ ਪੇ ਦੀ ਉਹ ਗੰਨ ਲੈ ਕੇ ਤਾਂ ਬੱਚਾ ਮਾਰ ਦਿੰਦਾ ਉਹਦੇ ਤੇ ਤਾਂ ਉਹ ਕਰ ਦਿੰਦੇ ਆ ਨਾ ਵੀ ਤੂੰ ਤੇਰੀ ਜ਼ਿੰਮੇਵਾਰੀ ਸੀ ਤੂੰ ਗੰਨ ਸਾਂਭ ਕੇ ਕਿਉਂ ਨੀ ਰੱਖੀ, ਔਰ ਇਸ ਲੜਕੇ ਦੇ ਤਾਂ ਪੂਰੀ ਸਾਂਭ ਕੇ ਰੱਖੀ ਹੋਈ ਸੀ ਅਲਮਾਰੀ ਦੇ ਜਿੰਦਾ ਲਾਇਆ ਹੋਇਆ ਸੀ, ਲੋਕ ਲਾਇਆ ਹੋਇਆ ਸੀ, ਫੇਰ ਵੀ ਹੋ ਗਿਆ। ਪਰ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਜਿਹੜੇ ਗੇਮਾਂ ਬਣਾਉਂਦੇ ਆ ਜਿਹਦੇ ਤੇ ਉਹ ਬੱਚੇ ਹਟ ਹੀ ਨਹੀਂ ਸਕਦੇ, ਉਹ ਅਡਿਕਸ਼ਨ ਐਸ ਕਿਸਮ ਦੀ ਇਹ ਵੀ ਜਿੱਦਾਂ ਨਸ਼ੇ ਤੇ ਲੱਗ ਜਾਂਦਾ ਉਹੀ ਗੱਲ ਹੈ
0: ਚੀਮਾ। ਇੱਕ ਹੋਰ ਵੀ ਗੇਮ ਆਈ ਸੀ ਜਿਹੜੀ ਹੁਣ ਬੰਦ ਹੋਈ ਚਾਈਨਾ ਦੀ ਸੀ ਕਿੱਥੇ ਦੀ, ਉਹਦੇ ਵਿਚ ਉਹ ਇੱਥੋਂ ਤੱਕ ਅਕਸਾ ਦਿੰਦੇ ਸੀ ਬੰਦੇ ਨੂੰ ਬੱਚਿਆਂ ਨੂੰ ਕਿ ਤੂੰ ਖੁਦਕਸ਼ੀ ਕਰ ਲੈ, ਬਹੁਤ ਖੁਦਕਸ਼ੀਆਂ ਹੋਈਆਂ ਉਹ ਮੁਸੀਬਤ ਹੋਈ। ਦੇਖੋ ਗੱਲ ਦਿਮਾਗ ਖਰਾਬ ਕਰਨ ਵਾਲੀ ਗੱਲ ਹੈ ਨਾ ਇਹਦੇ ਵਿਚ, ਉਹਨੂੰ ਪਤਾ ਨੀ ਕੀ ਕੀ ਸੁਪਨੇ ਦਿਖਾਏ ਆ ਤਾਂ ਬਸ ਇੱਥੇ ਚਲ ਗਿਆ ਹੁਣ ਤੂੰ ਇੱਥੇ ਚਲ ਜਾਣਾ ਹੁਣ ਤੂੰ ਬਸ ਇਹ ਕਰ ਲੈ
1: ਬਸ ਉਹ ਸਾਰਾ ਕੁਝ ਹੈ ਜਿਹੜਾ ਜਿਹੜੀ ਮਾਇੰਡ ਦੇ ਆਪਣਾ ਦਿਮਾਗ ਹੁੰਦਾ ਉਹਦੀ ਮੈਨੀਪੂਲੇਸ਼ਨ ਕਰਕੇ ਤੁਹਾਨੂੰ ਉਧਰ ਨੂੰ ਸਕੋਰ ਦਿੱਤਾ ਜਾਂਦਾ, ਤੁਸੀਂ ਆਪਣੇ ਆਪ ਨੂੰ ਵੀ ਮਾਰਨ ਦੇ ਜਿਹੜਾ ਉਹ ਡਰਦੇ ਨੀ ਹੈਗੇ।
0: ਬਿਲਕੁਲ
1: ਤੇ ਇਹ ਸੀਗੀ ਇਹਦੀ ਗੱਲਬਾਤ ਖੱਖ ਸਾਹਿਬ ਜੀ। ਅਗਲੀ ਖਬਰ ਜਿਹੜੀ ਆਪਣੇ ਕੋਲ ਹੈਗੀ ਆ ਉਹ ਇਹ ਆ ਕਿ ਟਰੰਪ ਸਾਹਿਬ ਖੱਖ ਸਾਹਿਬ ਜੀ ਮੈਂ ਕਈ ਵਾਰੀ ਸੋਚਦਾ ਆਪਾਂ ਟਰੰਪ ਸਾਹਿਬ ਨੂੰ ਕਹਿ ਦਿੰਦੇ ਹਾਂ ਵੀ ਉਹ ਬੜੀ ਵਧੀਆ ਬੰਦੇ ਨੀ ਗੇ, ਪਰ ਜੇ ਖੱਖ ਸਾਹਿਬ ਜੀ ਮੈਂ ਹੋਰ ਪਾਸੇ ਸੋਚਦਾ ਸੀਗਾ ਜੇ ਜਿਹੜੀ ਰਾਜਨੀਤਿਕ ਪੱਖ ਆ ਜੇ ਉਹਦੇ ਉਸ ਪੱਖ ਤੋਂ ਲਈਏ ਫਿਰ ਇਹ ਬਹੁਤ ਵਧੀਆ ਬੰਦਾ, ਕਿਉਂਕਿ ਰਾਜਨੀਤੀ ਦੇ ਵਿੱਚ ਤਾਂ ਹੁੰਦਾ ਹੀ ਝੂਠਾ।
0: ਮੈਂ ਦੋ ਗੱਲਾਂ ਚੀਮਾ ਸਾਹਿਬ ਦੇਖਦਾ ਹੁੰਦਾ ਕਿ ਅਸੀਂ ਮੋਦੀ ਸਾਹਿਬ ਨੂੰ ਬੜੀ ਨਫ਼ਰਤ ਕਰਦੇ ਆ, ਭਾਵਾਂ ਉਹ ਕਿਸੇ ਤਰੀਕੇ ਨਾਲ ਵੀ ਇਲੈਕਸ਼ਨ ਜਿੱਤਦੇ ਆ ਉਹ ਤਾਂ ਪਤਾ ਹੀ ਹੈ ਲੋਕਾਂ ਨੂੰ ਜੋ ਕੁਛ ਵੀ ਹੈ, ਪਰ ਜਿੱਥੇ ਤੱਕ ਉਹ ਕੰਟਰੀ ਨੂੰ ਲੈ ਗਿਆ ਇਹਨੂੰ ਲੋਕੀ ਸਾਡਾ ਵੀ ਸਵਾਲ ਕਰਨਗੇ ਤੁਸੀਂ ਜਿਹੜਾ ਉਹਦੀ ਸਪੋਰਟ ਕਰਦੇ, ਮੈਂ ਕਦੀ ਵੀ ਨਹੀਂ ਕੀਤੀ ਅੱਜ ਤੱਕ, ਪਹਿਲੀ ਵਾਰੀ ਕਹਿ ਰਿਹਾ ਕਿ ਮੋਦੀ ਸਾਹਿਬ ਇਸ ਵੇਲੇ ਤੀਜੀ ਬਿਗ ਇਕਾਨਮੀ ਦੇ ਹੋ ਗਿਆ ਇੰਡੀਆ, ਔਰ ਹਰ ਗੱਲੋਂ ਜਿਹੜਾ ਇੰਡੀਆ ਉਹ ਬਹੁਤ ਜ਼ਿਆਦਾ ਤਰੱਕੀ ਦੀ। ਦੇਖੋ ਅਮਰੀਕਾ ਨੇ ਕੀ ਕੀਤਾ ਕਿ 90 ਕੰਟਰੀਆਂ ਨੂੰ ਜਿਹੜਾ ਬੈਨ ਕਰ ਦਿੱਤਾ ਜਿਹਦੇ ਵਿਚ ਪਾਕਿਸਤਾਨ ਵੀ ਆ, ਇੰਡੀਆ ਨੂੰ ਛੇੜਨ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਉਹਨੂੰ ਪਤਾ ਕਿ ਦੁਨੀਆਂ ਦੀ ਸਭ ਤੋਂ ਵੱਡੀ ਇਕਾਨਮੀ ਇਸ ਵੇਲੇ ਜੇ ਗਰੋ ਹੋ ਰਹੀ ਹੈ ਤਾਂ ਇੰਡੀਆ ਹੋ ਰਿਹਾ, ਤੇ ਟਰੰਪ ਸਾਹਿਬ ਦੇ ਵੀ ਕਈ ਕੰਮ ਐਸੇ ਹੈਗੇ ਆ ਜਿਹਦੇ ਤੇ ਅਸੀਂ ਸਲਾਂਘਾ ਵੀ ਕਰ ਸਕਦੇ ਹਾਂ, ਪਰ ਬਹੁਤੇ ਕੰਮ ਜਿਹੜੇ ਨਾ ਇਹ ਜ਼ਿਆਦਾ ਜਿਹੜਾ ਕੰਮ ਹੋਇਆ ਨਾ, ਬਾਕੀ ਦੇਖੋ ਟੈਰਫ ਲਾਉਣਾ ਇਹ ਕਰਨਾ ਉਹ ਆਪਣੀ ਸਾਡੀ ਅਮਰੀਕਾ ਦੀ ਆਪਣੀ ਰਿਸਪੋਨਸੀਬਿਲਟੀ ਹੈ ਅਸੀਂ ਕਿਹੜੇ ਤਰੀਕੇ ਨਾਲ ਇਹਨਾਂ ਸਮਾਨ ਬੰਦ ਕਰਨਾ, ਪਰ ਜਿਹੜੀਆਂ ਇਮੀਗ੍ਰੇਸ਼ਨ ਵਾਲੀਆਂ ਚੀਜ਼ਾਂ ਹੋਈਆਂ ਨਾ ਜਾਂ ਗੋਲੀ ਮਾਰ ਦਿਓ ਉਹ ਫੜ ਲਓ ਇਹਨੂੰ ਫੜ ਲਿਆ, ਇਹਦੇ ਵਿਚ ਲੋਕ ਜਿਹੜੇ ਨਾ ਉਹਨਾਂ ਤੋਂ ਦੁਖੀ ਹੈ।
1: ਬਿਲਕੁਲ ਬਿਲਕੁਲ ਬਿਲਕੁਲ ਹਾਂਜੀ ਦੇਖੋ ਹਾਂ ਦੋਨਾਂ ਪੱਖਿਆਂ ਤੋਂ ਜੇ ਆਪਾਂ ਸੋਚਦੇ ਹਾਂ ਤਾਂ ਫਿਰ ਇਹ ਆਪਣੇ ਵਾਸਤੇ ਤਾਂ ਚੰਗਾ ਹੀ ਆ, ਕਹਿਣ ਦਾ ਮਤਲਬ ਜਿਹਨਾਂ ਦਾ ਮੁਲਕ ਹੈ ਉਹਨਾਂ ਵਾਸਤੇ ਤਾਂ
0: ਬਿਲਕੁਲ
1: ਮਤਲਬ ਚੰਗਾ ਹੀ ਆ, ਪਰ ਦੂਸਰੇ ਪਾਸੇ ਜਿਹੜੇ ਲੋਕ ਹੁਣ ਥੱਲੇ ਵਾਲੇ ਆ ਉਹਨਾਂ ਨੂੰ ਖੱਖ ਸਾਹਿਬ ਦੀ ਜਿਹੜੀ ਮਹਿੰਗਾਈ ਬਹੁਤ ਹੋ ਗਈ ਆ ਉਹਨਾਂ ਨੂੰ ਵੀ ਜਿਹੜਾ ਨੁਕਸਾਨ ਇਹਦੇ ਨਾਲ ਪਹੁੰਚ ਰਿਹਾ ਹੈ ਕੁਛ ਨੀਤੀਆਂ ਜਿਹੜੀਆਂ, ਕਿਉਂਕਿ ਜਦੋਂ ਟੈਰਫ ਲਾਉਂਦੇ ਆ ਚਲੋ ਬਾਹਰੋਂ ਮਾਲ ਤਾਂ ਹੁਣ ਘੱਟਦਾ ਜ਼ਰੂਰ, ਪਰ ਖੱਖ ਸਾਹਿਬ ਦੀ ਜਿਹੜੇ ਕੰਜ਼ੂਮਰ ਆ ਜਿਹੜੇ ਪਰਜਾ ਆ ਉਹਨਾਂ ਨੂੰ ਮਹਿੰਗਾਈ ਆ ਜਿਹੜੀ ਉਹਦੇ ਨਾਲ ਹੁਣ ਜਿਹੜਾ ਲੋਕਾਂ ਦੀਆਂ ਚਿੱਕਾਂ ਜਿਹਨੂੰ ਕਹਿੰਦੇ ਹੁੰਦੇ ਨਿਕਲੀਆਂ ਪਈਆਂ ਖੱਖ ਸਾਹਿਬ ਜੀ ਇਸ ਦੇਸ਼ ਦੇ ਵਿੱਚ।
0: ਬਿਲਕੁਲ
1: ਤੇ ਇਹਦੇ ਨਾਲ ਅਗਲੀ ਖਬਰ ਆ ਜਿਹੜੀ ਖੱਖ ਸਾਹਿਬ ਜੀ ਉਹ ਇਹ ਆ ਕਿ ਟਰੰਪ ਸਾਹਿਬ ਨੇ ਜਿਹੜਾ ਤੁਸੀਂ ਮੇਰਾ ਖਿਆਲ ਆ ਆ ਦੋ ਦਿਨ ਸ਼ਾਇਦ ਖਬਰ ਘੱਟ ਦੇਖੀ ਹੋਣੀ ਆ, ਮਤਲਬ ਤੁਸੀਂ ਦੇਖਦੇ ਰਹਿੰਦੇ ਆ ਸਾਰਾ ਦਿਨ ਉਹ ਫੋਨ ਤੇ ਤੁਹਾਡੇ ਕੋਲ ਹੁੰਦਾ, ਪਰ ਜਿਹੜੇ ਯੂਰੋਪੀਅਨ ਕੰਟਰੀ ਆ ਖੱਖ ਸਾਹਿਬ ਜੀ ਹੁਣ ਜਿਹੜਾ ਟਰੰਪ ਸਾਹਿਬ ਨੇ ਉਹਨੂੰ ਗ੍ਰੀਨਲੈਂਡ ਨੂੰ ਸਿੱਧੇ ਤੌਰ ਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਮੈਂ ਗ੍ਰੀਨਲੈਂਡ ਆ ਜਿਹੜਾ ਉਹ ਲੈਣਾ ਹੀ ਲੈਣਾ, ਚਾਹੇ ਮੈਂ ਜ਼ੋਰ ਨਾਲ ਲੈ ਲਵਾਂ ਜੁੱਤੀ ਨਾਲ ਲੈ ਲਵਾਂ ਤੇ ਚਾਹੇ ਮੈਂ ਸ਼ਾਂਤੀ ਦੇ ਨਾਲ ਲੈ ਲਵਾਂ, ਤੇ ਉਹ ਮੈਂ
0: ਪੈਸਿਆਂ ਦੀ ਵੀ ਆਫਰ ਕੀਤੀ ਹੈ ਕਿ ਪੈਸੇ ਲੈ ਲਓ।
1: ਹਾਂਜੀ ਹਾਂਜੀ ਖਰੀਦਣ ਦੀ ਵੀ ਉਹਨੇ ਗੱਲ ਕਹੀ ਆ। ਉਹਦੇ ਵਿਚ ਹੁਣ ਕੀ ਹੋਇਆ ਖੱਖ ਸਾਹਿਬ ਜੀ, ਟਰੰਪ ਸਾਹਿਬ ਨੇ ਉਹਨਾਂ ਯੂਰੋਪੀਅਨ ਦੇਸ਼ਾਂ ਉਪਰ 10% ਟੈਰਫ ਆ ਜਿਹੜੀ ਉਹ ਲਗਾਉਣ ਦੀ ਜਿਹੜੀ ਆ ਉਹ ਕਹਿਤਾ ਕਿ ਜਿਹੜੇ ਦੇਸ਼ਾਂ ਨੇ ਜਿਨ੍ਹਾਂ ਦੇ ਵਿਚ 7-8 ਕੰਟਰੀ ਆਉਂਦੇ ਆਪਾਂ ਅੱਗੇ ਜਾ ਕੇ ਨਾਮ ਵੀ ਦੱਸਦੇ ਉਹਨਾਂ ਦੇ, ਉਹ ਕਹਿੰਦੇ ਆ ਵੀ ਜਿਨ੍ਹਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਮੈਨੂੰ ਰੋਕਣ ਦੇ ਵਿਚ ਅੜਚਣ ਪਾਈ ਆ ਜਿਨ੍ਹਾਂ ਨੇ ਕਿ ਮੈਂ ਗ੍ਰੀਨਲੈਂਡ ਖਰੀਦਣਾ ਆ, ਉਹਨਾਂ ਦੇ ਵਿਚੋਂ ਜਿਹੜੇ ਦੇਸ਼ ਆ ਯੂਕੇ ਜਰਮਨੀ ਫਰਾਂਸ, ਨਾਰਵੇ, ਸਵੀਡਨ, ਫਿਨਲੈਂਡ ਤੇ ਨੀਦਰਲੈਂਡ ਆ ਜਿਹੜੇ, ਇਹਨਾਂ ਦੇ ਉੱਤੇ ਉਹਨੇ ਕਹਿਤਾ ਕਿ ਮੈਂ ਜਿਹੜਾ 10% ਆ ਤੁਹਾਡੇ ਉੱਤੇ ਉਹ ਜਿਹੜਾ ਟੈਰਿਫ ਆ ਉਹ ਲਾ ਦੇਣਾ, ਕਿਉਂਕਿ ਤੁਸੀਂ ਇਹਦੇ ਵਿੱਚ ਅੜਿੱਕਾ ਪਾ ਰਹੇ ਆ ਕਿ ਮੈਂ ਗ੍ਰੀਨਲੈਂਡ ਨਾ ਖਰੀਦ ਸਕਾਂ। ਤੇ ਇਹਦੇ ਉੱਤੇ ਖੱਖ ਸਾਹਿਬ ਜੀ ਟਰੰਪ ਨੇ ਟਰੁੱਥ ਸੋਸ਼ਲ ਆ ਜਿਹੜੀ ਉਹਦਾ ਉਹ ਆਪਣਾ ਮੀਡੀਆ, ਦੇਖੋ ਜਿਹੜਾ ਪੈਸਾ ਆ ਖੱਖ ਸਾਹਿਬ ਜੀ ਇਹ ਬੜੀ ਸ਼ੈ ਆ। ਦੇਖੋ ਉਹਨਾਂ ਨੇ ਜਦੋਂ ਅੱਗੇ ਟਰੰਪ ਪ੍ਰੈਜੀਡੈਂਟ ਸੀਗਾ ਬੈਨ ਕਰ ਦਿੱਤਾ ਸੀਗਾ ਇਹਦੇ ਤੋਂ, ਇਹਨੇ ਆਪਣਾ ਉਹ ਜਿਹੜਾ ਨਵਾਂ ਹੀ ਉਹ ਜਿਹੜਾ ਆਪਣਾ ਪਲੇਟਫਾਰਮ ਜਿਹੜਾ ਸੀਗਾ ਉਹ ਬਣਾ ਲਿਆ, ਤੇ ਉਹਦੇ ਉੱਤੇ ਹੁਣ ਇਹਨੂੰ ਰੋਕਣ ਵਾਲਾ ਕੋਈ ਨੀ, ਜੋ ਮਰਜ਼ੀ ਉਹਦੇ ਉੱਤੇ ਲਿਖੀ ਜਾ ਸਕਦਾ ਆ। ਤੇ ਟਰੰਪ ਨੇ ਆਪਣੇ ਟਰੁੱਥ ਸੋਸ਼ਲ ਜਿਹੜਾ ਹੈਗਾ ਉਹਦੇ ਉੱਪਰ ਫਿਰ ਖੱਖ ਸਾਹਿਬ ਜੀ ਇੱਥੋਂ ਤੱਕ ਕਹਿਤਾ ਕਿ ਡੈਨਮਾਰਕ ਗ੍ਰੀਨਲੈਂਡ ਤਿਆਗਣ ਦਾ ਸਮਾਂ ਆ ਗਿਆ ਕਿ ਡੈਨਮਾਰਕ ਉਹਨੂੰ ਤਿਆਗ ਦੇਵੇ ਤੇ ਮੈਂ ਉਹ ਸਾਂਭ ਲਵਾਂ।
0: ਚੀਮਾ ਸਾਹਿਬ ਇੱਕ ਮੈਂ ਵੀ ਤੁਹਾਡੇ ਕੋਲ ਕੁਐਸਚਨ ਹੀ ਹੈ ਕਿ ਜੇ ਗ੍ਰੀਨਲੈਂਡ ਜਿਹੜਾ ਹੈਗਾ ਅਮੈਰੀਕਾ ਲੈ ਲੈਂਦਾ, ਉਹਦੇ ਵਿਚ ਜਿਹੜੀਆਂ ਕੰਟਰੀਆਂ ਲਾਗੇ ਲਾਗੇ ਉਹਨਾਂ ਦੇ ਗ੍ਰੀਨਲੈਂਡ ਦੇ ਲਾਗੇ ਰਹਿੰਦੀਆਂ ਜਿਹੜੀਆਂ ਵਿਰੋਧ ਕਰ ਰਹੀਆਂ, ਉਹਦਾ ਕਹਿਣ ਦਾ ਟਰੰਪ ਦਾ ਮਤਲਬ ਇਹੀ ਆ ਕਿ ਵੀ ਉਥੇ ਚਾਈਨਾ ਤੇ ਜਾਂ ਹੋਰ ਰਸ਼ੀਆ ਜਿਹੜਾ ਉਹ ਅਟੈਕ ਕਰੇ ਤੇ ਉਹਨੂੰ ਅਸੀਂ ਰੋਕਣ ਦੇ ਸਮਰਥ ਹੋਈਏ, ਕਿਉਂਕਿ ਆਰਮੀ ਥੋੜੀ ਜਿਹੀ ਬੈਠੀ ਵੀ ਹੈ ਅਮੈਰੀਕਾ ਦੀ।
1: 150 ਬੰਦਾ ਇਹਨਾਂ ਦਾ ਹੈਗਾ, ਉਹ ਬੇਸਿਕਲੀ ਉਥੇ ਖੱਖ ਸਾਹਿਬ ਜੀ ਜਿਹੜੇ ਆ ਉਹ ਮੋਨੀਟਰਿੰਗ ਕਰਦੇ ਆ ਉਥੇ।
0: ਹਾਂ, ਪਰ ਕੱਲ ਨੂੰ ਜੇ ਅਟੈਕ ਕਰੇ ਇਹਨਾਂ ਦੇ ਉੱਪਰ ਰਸ਼ੀਆ ਉਧਰਲੇ ਬੰਨੇ ਹੋ ਯੂਰਪ ਦੇ,
1: ਹਾਂਜੀ ਹਾਂਜੀ ਉਥੋਂ ਦੇਖਣਗੇ ਨਾ ਕਿਧਰੋਂ ਮਿਸਲਾਂ ਜਾਂ ਕੀ ਕੁਛ ਆ ਰਿਹਾ ਮਸਲਾ ਇਸ ਗੱਲ ਦਾ।
0: ਬਿਲਕੁਲ, ਪਰ ਉਹਦੇ ਲਈ ਜੇ ਅਮੈਰੀਕਾ ਉੱਥੇ ਜਾ ਕੇ ਬਹਿ ਜਾਂਦਾ ਤੇ ਉਹਦੇ ਲਈ ਉਹਨਾਂ ਦੀ ਹੈਲਪ ਨਹੀਂ ਹੋ ਜਾਂਦੀ ਉਹਨਾਂ ਮੁਲਕਾਂ ਦੀ?
1: ਹੋ ਵੀ ਜਾਂਦੀ ਆ, ਪਰ ਕੋਈ ਨੀ ਚਾਹੁੰਦਾ ਖੱਖ ਸਾਹਿਬ ਜੀ। ਸਾਨੂੰ ਪਤਾ ਵੀ ਹਰੇਕ ਕਹਿੰਦਾ ਭਗਤ ਸਿੰਘ ਜਿਹੜਾ ਆ ਉਹ ਕਿਸੇ ਹੋਰ ਦੇ ਘਰ ਜੰਮੇ ਸਾਡੇ ਘਰ ਨਾ
0: ਜੰਮੇ। ਇਹ ਵੀ ਗੱਲ ਸਹੀ ਹੈ।
1: ਤੇ ਹੁਣ ਖੱਖ ਸਾਹਿਬ ਜੀ ਇਹ ਖੋਹ ਆ ਜਿਹੜਾ ਵਿੱਚ ਦਾ ਅਸਲੀ ਮੁੱਦਾ ਕੀ ਆ? ਅਸਲੀ ਮੁੱਦਾ ਇਹ ਆ ਖੱਖ ਸਾਹਿਬ ਜੀ, ਇਹ ਜਿਹੜੀ ਕੰਟਰੀ ਆ ਇਹ ਲੌਂਗ ਟਰਮ ਸੋਚਦੇ ਆ, ਇਹ ਖੋਜਾਂ ਤੇ ਖੋਜਾਂ ਕਰਦੇ ਰਹਿੰਦੇ ਆ। ਹੁਣ ਜਿਹੜਾ ਮਸਲਾ ਹੈ ਖੱਖ ਸਾਹਿਬ ਜੀ ਉਹ ਇਹ ਆ ਕਿ ਜਿਹੜਾ ਰੂਸ ਹੈਗਾ ਨਾ ਉਹ ਬਹੁਤ ਵੱਡਾ ਕੰਟਰੀ ਆ ਤੁਹਾਨੂੰ ਪਤਾ, ਔਰ ਉਥੋਂ ਜਿਹੜਾ ਬਾਹਰ ਨੂੰ ਮਾਲ ਜਾਂਦਾ ਜਾਂ ਆਉਂਦਾ ਆ ਰੂਸ ਦੇ ਵਿੱਚੋਂ, ਉਹ ਮੈਜੋਰਿਟੀ ਜਿਹੜਾ ਬਹੁ ਗਿਣਤੀ ਦਾ ਮਾਲ ਆ ਜਿਹੜਾ ਉਹ ਆਉਂਦਾ ਉਧਰੋਂ ਜਿਹੜਾ ਇੰਡੀਅਨ ਓਸ਼ਨ ਦੇ ਵਿੱਚੋਂ ਲੰਘ ਕੇ ਜਿਹੜਾ ਆਪਾਂ ਹਿੰਦ ਮਹਾਸਾਗਰ ਕਹਿੰਦੇ ਆ ਉਹਦੇ ਵਿੱਚ ਦੀ ਲੰਘ ਕੇ, ਜਿਹੜਾ ਲਾਲ ਸਾਗਰ ਆ ਜਿਹਨੂੰ ਰੈੱਡ ਸੀ ਕਹਿੰਦੇ ਉਹਦੇ ਵਿੱਚ ਦੀ ਲੰਘ ਕੇ ਨਹਿਰ ਸੁਏਜ ਦੇ ਵਿੱਚ ਦੀ ਲੰਘ ਕੇ ਫਿਰ ਉਹ ਮੈਡੀਟਰੇਨੀਅਨ ਸੀ ਦੇ ਵਿੱਚ ਵੜਦਾ ਤੇ ਉਥੋਂ ਫਿਰ ਉਹ ਬਲੈਕ ਸੀ ਦੇ ਵਿੱਚ ਵੀ ਵੜ ਕੇ ਤਾਂ ਰੂਸ ਨੂੰ ਜਾਂਦਾ। ਇਹੀ ਰੂਟ ਆ ਜਿਹੜਾ ਉਹਦਾ ਵਾਪਸ ਜਾਣ ਦਾ ਆ। ਤੇ ਦੂਸਰਾ ਜਿਹੜਾ ਯੂਰੋਪੀਅਨ ਕੰਟਰੀਆਂ ਨੂੰ ਆਉਂਦਾ ਉਹ ਬਲੈਕ ਸੀ ਤੋਂ ਜਿਹੜੀ ਆ ਉਹ ਬੋਸਫੋਰਸ ਕਨਾਲ ਹੈਗੀ ਉਹਦੇ ਵਿੱਚ ਦੀ ਲੰਘ ਕੇ ਮੈਡੀਟਰੇਨੀਅਨ ਦੇ ਵਿੱਚ ਵੜ ਕੇ ਤੇ ਇਧਰ ਫਿਰ ਸਪੇਨ ਪੁਰਤਗਾਲ ਦੇ ਨਾਲ ਦੀ ਉਹ ਇਧਰ ਨੂੰ ਜਾਂਦਾ ਆ। ਹੁਣ ਖਾਤਾ ਜੀ ਜਿਹੜੀ ਅਗਲੀ ਗੱਲ ਆ ਇਹ ਆ ਕਿ ਜਿਹੜਾ ਨਾਰਥ ਪੋਲ ਆ ਨਾ ਰਸ਼ੀਆ ਦੇ ਉੱਪਰਲਾ ਪਾਸਾ ਨਾਰਵੇ ਸਵੀਡਨ ਉੱਧਰਲਾ ਪਾਸਾ ਜਿਹੜਾ ਉੱਪਰਲਾ ਉੱਥੇ ਹੁਣ ਇਹ ਕਿਹਾ ਜਾ ਰਿਹਾ ਕਿ ਉੱਥੇ ਬਰਫ਼ ਹੌਲੀ ਹੌਲੀ ਪਗੜ ਰਹੀ ਆ ਤੇ ਉੱਥੋਂ ਦੀ ਜਿਹੜਾ ਸਮਾਨ ਆ ਉਹ ਜਾਣਾ ਯੂਰਪ ਤੋਂ ਚੀਨ ਨੂੰ ਜਾਣਾ ਉੱਪਰ ਦੀ ਉੱਧਰ ਦੀ ਸਿੱਧਾ ਨੇੜੇ ਦੀ ਰਾਹ ਆ।
0: ਅੱਛਾ,
1: ਉਹ ਰਾਹ ਦੇ ਵਿੱਚ ਹੁਣ ਸ਼ਿਪ ਚੱਲਣੇ ਆ ਅੱਗੇ, ਉਹ ਸ਼ਿਪ ਚੱਲਣੇ ਉਹਨਾਂ ਦਾ ਜਿਹੜਾ ਕੰਟਰੋਲ ਆ ਰੌਲਾ ਅਸਲ ਦੇ ਵਿੱਚ ਉਸ ਗੱਲ ਦਾ ਆ ਕਿਉਂਕਿ ਉਹਨਾਂ ਨੂੰ ਸਸਤਾ ਪੈਣਾ ਨਾ ਉੱਧਰ ਵੀ ਜਾਣਾ।
0: ਬਿਲਕੁਲ ਟਾਈਮ,
1: ਹਾਂਜੀ, ਉਹ ਫਿਰ ਜਿਹੜਾ ਉੱਥੇ ਕੰਟਰੋਲ ਹੋਊਗਾ ਜਿੱਦਾਂ ਨਹਿਰ ਪਨਾਮਾ ਜਾਂ ਨਹਿਰ ਸੁਏਜ ਆ ਉਹਦੇ ਵਿੱਚ ਸ਼ਿਪ ਲੰਘ ਜਿਹਨਾਂ ਤੋਂ ਫੀਸ ਵੀ ਲੈਂਦੇ ਨਾ ਉਹ
0: ਨਹਿਰ। ਅੱਛਾ, ਛੋਟੀ ਜਿਹੀ ਗੱਲ ਮੈਂ ਵੀ ਪੁੱਛ, ਨਹਿਰ ਪਨਾਮਾ ਦੀ ਜਿਹੜੀ ਗੱਲ ਪਿੱਛੇ ਚੱਲਦੀ ਸੀ ਕਿ ਅਸੀਂ ਇਹ ਲੈ ਲੈਣਾ ਉਹ ਉੱਥੇ ਦਾ ਉੱਥੇ ਰਹਿ ਗਿਆ ਜਾਂ ਉਹਦਾ ਕੁਛ ਹੋਇਆ?
1: ਉੱਥੇ ਦਾ ਉੱਥੇ ਰਹਿ ਗਿਆ ਜੀ, ਹਾਂਜੀ, ਉਹਦਾ ਹੋਇਆ ਬੜੇ।
0: ਅਜੇ ਟਰੰਪ ਸਾਹਿਬ ਨੇ ਉਹਦੇ ਬਾਰੇ ਨਹੀਂ ਗੱਲ ਕੀਤੀ, ਹੋ ਸਕਦਾ ਇਧਰ ਨਿਬੇੜ ਕੇ ਗ੍ਰੀਨਲੈਂਡ ਦਾ ਫਿਰ।
1: ਹਾਂਜੀ ਹਾਂਜੀ ਹਾਂਜੀ ਹਾਂਜੀ, ਇਹ ਵੀ ਹੋ ਸਕਦਾ ਹੈ। ਸੋ ਅਸਲੀ ਰੌਲਾ ਜਿਹੜਾ ਉਸ ਏਰੀਏ ਦਾ ਉੱਥੇ ਉਹ ਮੋਨੀਟਰਿੰਗ ਕਰਨ ਦਾ ਤਾਂ ਕਿ ਉਧਰ ਰੂਸ ਆ ਜਿਹੜਾ ਉਹ ਵੀ ਸ਼ਿਪ ਚੁੱਪ ਆਪਣੇ ਲੈ ਕੇ ਉੱਧਰ ਹੀ ਲੰਘਣ ਲੱਗ ਪਿਆ ਨਾ। ਤੇ ਅਸਲੀ ਗੱਲ ਆ ਜਿਹੜੀ ਉਹ ਉਹਦੇ ਪਿੱਛੇ ਇਹ ਮਾਮਲਾ ਆ ਜਿਹੜਾ ਇਸ ਕਰਕੇ ਉਹ ਉੱਥੇ ਜਾ ਕੇ ਆਪਣਾ ਅੱਡਾ ਜਿਹੜਾ ਬੇਸ ਆ ਉਹ ਬਣਾਉਣਾ ਚਾਹੁੰਦਾ ਆ ਅਮਰੀਕਾ। ਤੇ ਪਰ ਅਸਲ ਦੇ ਵਿੱਚ ਉਹ ਅੱਡਾ ਬੇਸ ਤਾਂ ਉਹਦਾ ਪਹਿਲਾਂ ਹੈਗਾ ਪਰ ਉਹ ਆਪਣਾ ਜਿਹੜਾ ਆ ਉਹਨੂੰ ਕਹਿੰਦਾ ਵੀ ਵੀਰਾ ਆ ਮੈਨੂੰ ਹੀ ਮਿਲਣਾ ਚਾਹੀਦਾ ਆ। ਤੇ ਇਸ ਕਰਕੇ ਉਹਨੇ ਹੁਣ ਜਿਹੜਾ ਡੈਨਮਾਰਕ ਆ ਤੁਹਾਨੂੰ ਪਤਾ ਵੀ ਉਹ ਵਿਚਾਰਾ ਨਿੱਕਾ ਜਿਹਾ ਤਾਂ ਐਵੇਂ ਕੰਟਰੀ ਆ ਉਹ ਤਾਂ ਉਹ ਜਿਹੜੀ ਗ੍ਰੀਨਲੈਂਡ ਹੈਗੀ ਉਹਦਾ ਮੇਰਾ ਖਿਆਲ ਆ 50 ਕਿੱਸਾ ਮਸੀ ਹੋਣਾ ਨਿੱਕਾ ਜਿਹਾ ਹੈਗਾ ਤੇ ਉਹਨੂੰ ਇਹ ਟਰੰਪ ਸਾਹਿਬ ਡਰਾ ਧਮਕਾ ਕੇ ਉਹ ਲੈਂਦੇ ਆ। ਪਰ ਹੁਣ ਜਿਹੜੇ ਉਹ ਕੰਟਰੀ ਆ ਯੂਰੋਪੀਅਨ ਉਹ ਕਹਿੰਦੇ ਨਹੀਂ ਬਾਈ ਏਡੀ ਸੌਖੀ ਗੱਲ ਨੀ ਇਹ ਤੇ ਅਸੀਂ
0: ਜੇ ਡੱਕਦਾ ਇਹਦੇ ਚ ਉਹਦੇ ਵਿੱਚ ਜਰਮਨ ਫਰਾਂਸ ਵੀ ਹੈਗਾ ਜੀ।
1: ਬਿਲਕੁਲ ਜੀ, ਉਹਦੇ ਵਿੱਚ ਆ ਕੰਟਰੀ ਆਪਾਂ ਜਿਹੜੇ ਆ ਯੂਕੇ ਜਰਮਨੀ ਫਰਾਂਸ ਨਾਰਵੇ ਸਵੀਡਨ ਫਿਨਲੈਂਡ ਤੇ ਨੀਦਰਲੈਂਡ ਜਿਹੜੇ ਇਹ ਕੰਟਰੀ ਹੈਗੇ ਆ ਇਹਨਾਂ ਨੇ ਸਾਰਿਆਂ ਨੇ ਜਿਹੜੀ ਆ ਉਹਨਾਂ ਨੇ ਆਲਰੇਡੀ ਜਦੋਂ ਉਦਣ ਦੀ ਗੱਲ ਹੋਈ ਆ ਨਾ ਜਿੱਦਣ ਅਸਲ ਦੇ ਵਿਚ ਜਿੱਦਣ ਟਰੰਪ ਨੇ ਮਜ਼ਦੂਰਾਂ ਨੂੰ ਫੜ ਕੇ ਲਿਆਂਦਾ ਨਾ, ਉਸੇ ਵੇਲੇ ਉਹਨੇ ਤਿਆਰੀ ਕਰ ਲਈ ਸੀਗੀ ਤੇ ਉਹਨਾਂ ਨੇ ਆਪਣੇ ਥੋੜੇ ਥੋੜੇ ਫੌਜੀ ਉੱਥੇ ਭੇਜ ਵੀ ਦਿੱਤੇ ਆ ਗ੍ਰੀਨਲੈਂਡ ਦੇ ਵਿਚ ਆਲਰੇਡੀ।
0: ਅੱਛਾ ਜੀ।
1: ਜਿਨ੍ਹਾਂ ਨੇ ਉੱਥੇ ਜਾ ਕੇ ਉੱਥੋਂ ਦੀ ਜਿਹੜੀ ਨਿੱਕੀ ਮੋਟੀ ਫੌਜ ਤਾਂ ਉੱਥੇ ਕਿਹੜੀ ਹੋਣੀ ਆ, ਸਾਰੀ 60,000 ਤਾਂ ਉਹਦੀ ਆਬਾਦੀ ਹੈ ਸਾਰੀ, 60,000 ਤੋਂ ਕਿੰਨੀ ਕੁ ਫੌਜ ਹੋਣੀ ਆ ਉਸਦੀ, ਅੱਬਲ ਤਾਂ ਉਹਦੇ ਕੋਲ ਹੈ ਹੀ ਨੀ ਫੌਜ ਮੈਨੂੰ ਲੱਗਦਾ।
0: ਚੀਮਾ ਸਾਹਿਬ ਤੁਸੀਂ ਸਮਝਦੇ ਹੋ ਕਿ ਟਰੰਪ ਉਹਦੇ ਤੇ ਅਟੈਕ ਵੀ ਕਰ ਸਕਦਾ?
1: ਜੇ ਯੂਰੋਪੀਅਨ ਯੂਨੀਅਨ ਨਾਲ ਰਲਦੀ ਹੈ ਫੇਰ ਨੀ ਕਰ ਸਕਦੀ, ਮੈਨੂੰ ਨੀ ਲੱਗਦਾ ਫੇਰ ਕਰੂਗਾ ਟਰੰਪ, ਕਿਉਂਕਿ ਉਹ ਕੰਟਰੀ ਸਾਰੇ ਉਧਰ ਹੋ ਗਏ ਨਾ, ਸਾਰੇ ਜਿਹੜੇ ਹੁਣ ਉੱਥੇ ਯੂਰਪ ਦੇ ਆਹੀ ਤਾਂ ਜਿਹੜਾ ਯੂਕੇ ਤੇ ਜਰਮਨੀ, ਯੂਕੇ ਤੇ ਫਰਾਂਸ ਹੈ, ਇਹਨਾਂ ਦੋਨਾਂ ਕੋਲ ਨਿਊਕਲੀਅਰ ਹਥਿਆਰ ਹੈ ਗਿਆ, ਬਾਕੀਆਂ ਕੋਲ ਤਾਂ ਹੈ ਹੀ ਨਹੀਂ। ਬਿਲਕੁਲ, ਪਰ ਉਹਨਾਂ ਦੀ ਇੰਨੀ ਪੂੰਜੀ ਹੈ ਨੀ ਖਾਕਸਾ ਜੀ, ਨਿੱਕੇ ਨਿੱਕੇ ਕੰਟਰੀ ਆ ਉਹ, ਜਰਮਨ ਭਾਵੇਂ ਤਰੱਕੀ ਤੇ ਉਹਨਾਂ ਕੋਲ ਜਦੋਂ ਖਾਕਸਾ ਵੀ, ਜਿੱਦਾਂ ਹੁਣ ਰੂਸ ਨੂੰ ਲੜਦੇ ਨੂੰ 4 ਸਾਲ ਹੋ ਗਏ ਨਾ, ਇੱਧਰ ਅਮਰੀਕਾ ਉਹ ਇਜ਼ਰਾਇਲ ਨੂੰ ਦੇਈ ਜਾਂਦਾ ਹਥਿਆਰ ਤੇ ਉਧਰ ਯੂਕਰੇਨ ਨੂੰ ਵੀ ਦੇਈ ਜਾਂਦਾ ਆ, ਇਹਨਾਂ ਦੇ ਕੋਲ ਆ ਜਿਹੜੀ ਪੂੰਜੀ ਆ, ਰਾ ਮਟੀਰੀਅਲ ਜਿਹਨੂੰ ਆਪਾਂ ਕਹਿੰਦੇ ਕੱਚਾ ਮਾਲ ਆ ਜਿਹੜਾ, ਉਹ ਬਹੁਤ ਆ, ਕੋਲਾ ਹੋਇਆ, ਲੋਹਾ ਹੋਇਆ, ਸਾਰਾ ਕੁਛ ਇਹਨਾਂ ਕੋਲ ਹੈਗਾ, ਇਹ ਵੱਡੇ ਦੇਸ਼ ਆ। ਪਰ ਉਹ ਜਿਹੜੇ ਯੂਰੋਪੀਅਨ ਨਿੱਕੇ ਨਿੱਕੇ ਕੰਟਰੀ ਉੱਥੇ ਹੈ ਨੀ ਗਾ, ਉਹ ਹਥਿਆਰ ਵੀ ਉਨੀ ਸਪੀਡ ਦੇ ਨਾਲ ਨਹੀਂ ਬਣਾ ਸਕਦੇ ਜਿੰਨੀ ਦੇ ਨਾਲ ਅਮਰੀਕਾ ਜਾਂ ਜਿਹੜਾ ਰੂਸ ਆ ਉਹ ਹਥਿਆਰ ਪੈਦਾ ਕਰ ਸਕਦਾ, ਕਿਉਂਕਿ ਇਹਨਾਂ ਕੋਲ ਅਨਲਿਮਿਟਿਡ ਰਿਸੋਰਸ ਆ, ਫਿਰ ਦੂਸਰੇ ਦੇਸ਼ਾਂ ਤੋਂ ਵੀ ਲੈ ਆਉਂਦੇ ਆ। ਹੁਣ ਇੰਗਲੈਂਡ ਵਿਚਾਰਾ ਜੇ ਉਹਨੂੰ ਘੇਰਾ ਪੈ ਜਾਵੇ ਆਸੇ ਪਾਸੇ, ਉਹਨੇ ਤਾਂ ਰੋਟੀ ਤੋਂ ਭੁੱਖੇ ਮਰ ਜਾਣਾ, ਆਊਗਾ ਕਿੱਥੋਂ ਮਾਲ ਬਾਹਰੋਂ, ਕੱਚਾ ਮਾਲ ਨੀ ਆਉਣਾ ਨਾ।
0: ਬਿਲਕੁਲ
1: ਹਾਂ, ਸੋ ਇਹ ਜਿਹੜੇ ਯੂਰੋਪੀਅਨ ਕੰਟਰੀ ਉਹਨਾਂ ਦੀ ਪ੍ਰੋਬਲਮ ਇਹ, ਇਸੇ ਕਰਕੇ ਯੂਕਰੇਨ ਦਾ ਜਿਹੜਾ ਪੰਗਾ ਹੈ ਉਹ ਇਸੇ ਕਰਕੇ ਸੀਗਾ, ਕਿਉਂਕਿ ਯੂਕਰੇਨ ਦੇ ਵਿਚ ਵੀ ਕੱਚਾ ਵੀ ਇੰਡਸਟਰੀ ਬਹੁਤ ਸੀਗੀ ਤੇ ਉਹਦੇ ਵਿਚ ਜਿਹੜਾ ਆ ਕੱਚਾ ਮਾਲ ਵੀ ਉਹ ਜਿਹੜਾ ਹੈਗਾ ਆ, ਸੋ ਇਸ ਕਰਕੇ ਹੀ ਜਿਹੜਾ ਉਹਦਾ ਰੌਲਾ ਖਾਕਸਾ ਵੀ ਹੈਗਾ ਆ। ਤੇ ਇਹਦੇ ਨਾਲ ਹੁਣ ਗੱਲਾਂ ਬਾਤਾਂ ਜਿਹੜੀਆਂ ਆ, ਜਿਹੜਾ ਯੂਰਪ ਆ ਉਹ ਹੁਣ ਜਦੋਂ ਦਾ ਮਜ਼ਦੂਰਾਂ ਨੂੰ ਫੜ ਕੇ ਲਿਆਂਦਾ ਉਦੋਂ ਦਾ ਯੂਰਪ ਆ ਜਿਹੜਾ ਉਹ ਬਹੁਤ ਡਰ ਗਿਆ ਤੇ ਸਹਿਮ ਗਿਆ ਆ, ਉਹਨੂੰ ਡਰ ਪੈ ਗਿਆ ਭਈ ਇਹ ਵਾਕਿਆ ਹੀ ਜਿਹੜਾ ਇਹਨੇ ਲੈ ਲੈਣਾ। ਤੇ ਹੁਣ ਖਾਕਸਾ ਜੀ ਟਰੰਪ ਸਾਹਿਬ ਨੇ ਨਾਲ ਇਹ ਵੀ ਬਿਆਨ ਦਿੱਤਾ ਆ ਕਿ ਜੇ 10% ਟੈਰਿਫ ਆ ਜਿਹੜਾ ਜਿਨ੍ਹਾਂ ਕੰਟਰੀਆਂ ਨੇ ਉਹ ਨਾ ਕੀਤੀ ਆ ਭਾਈ ਤੂੰ ਉਹ ਨਹੀਂ ਲੈਣਾ ਗ੍ਰੀਨਲੈਂਡ, ਉਹਨਾਂ ਦੇ ਉੱਤੇ 10% ਆਲਰੇਡੀ ਰਾਤਾ, ਪਰ ਕਹਿੰਦਾ 1 ਜੂਨ ਤੋਂ ਇਹ ਜਿਹੜਾ 10% ਹੈ 1 ਫਰਵਰੀ ਤੋਂ ਲਾਗੂ ਹੋ ਜਾਣਾ 10 ਦਿਨਾਂ ਤੱਕ। ਤੇ ਉਸ ਤੋਂ ਬਾਅਦ ਕਹਿੰਦੇ ਅਜੇ ਫੇਰ ਵੀ ਗੱਲ ਨਾ ਬਣੀ ਤਾਂ 1 ਜੂਨ ਤੋਂ ਮੈਂ 25% ਆ ਜਿਹੜਾ ਉਹ ਇਹਨਾਂ ਦੇ ਉੱਤੇ ਜਿਹੜਾ ਉਹ ਕਰ
0: ਦੇਣਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ, ਇਹ ਜਿਹਨੂੰ ਕੈਰੇਕਟਰਿਸਟਿਕ ਕਹਿ ਦਿੰਦੇ ਆ, ਉਹ ਕਹਿੰਦੇ ਆ ਮੈਂ ਉਹ ਕਹਿੰਦੇ ਨਾ ਖਰਗੋਸ਼ ਦੀ ਕਹਾਣੀ ਨਾ, ਉਹਦੇ ਮੂਹਰੇ ਗਾਜਰ ਕਰ ਦਿਓ ਤੇ ਖਾਣ ਪੈਂਦਾ, ਝੜ ਦੇ ਵਿੱਚ ਡੰਡਾ ਰੱਖੋ ਹੱਥ ਚ ਮਾਰ ਦਿਓ, ਉਸ ਤਰ੍ਹਾਂ ਦੀ ਇਹ ਕਹਾਣੀ ਹੈਗੀ ਆ। ਤੇ ਟਰੰਪ ਨੇ ਹੁਣ ਖੱਕ ਸਾਹਿਬ ਜੀ ਇੱਥੋਂ ਤੱਕ ਕਹਿਤਾ ਵੀ ਗ੍ਰੀਨਲੈਂਡ ਆ ਜਿਹੜਾ ਉਹ ਨਾ ਦਿੱਤਾ ਗਿਆ ਤਾਂ ਸਾਡੇ ਜਿਹੜੇ ਦੇਸ਼ ਦੀ ਸੁਰੱਖਿਆ ਆ ਉਹਨੂੰ ਖਤਰਾ ਹੋ ਜਾਣਾ। ਤੇ ਦੂਸਰੇ ਪਾਸੇ ਗੱਲ ਇਹ ਆ ਵੀ 27 ਦੇਸ਼ਾਂ ਦਾ ਇਕੱਠ ਜਿਹਨੂੰ EU ਕਹਿੰਦੇ ਆ, ਇਕੱਠ ਦਾ ਵੀ ਯੂਰੋਪੀਅਨ ਯੂਨੀਅਨ ਆ, ਇਕੱਠ ਮੰਨਿਆ ਜਾਂਦਾ ਕਿ ਹੁਣ ਉਹਨਾਂ ਦੇ ਵਿਚ ਮਸਲਾ ਖੱਕ ਸਾਹਿਬ ਜੀ ਇਹ ਆ ਕਿ ਜਿਹੜਾ ਹੁਣ ਟਰੰਪ ਨੇ ਆ 6-7 ਦੇਸ਼ਾਂ ਦੇ ਨਾਂ ਲਏ ਆ ਵੀ ਮੈਂ ਇਹਦੇ ਉੱਤੇ ਟੈਰਿਫ ਲਾਉਣਾ ਆ, ਹੁਣ ਖੱਕ ਸਾਹਿਬ ਜੀ ਮਸਲਾ ਉੱਥੇ ਇਸ ਗੱਲ ਦਾ ਆ ਕਿ ਉਹ ਜਿਹੜੇ ਕੰਟਰੀ ਆ 27 ਉਹ ਇੱਕੋ ਜਿਹੜਾ ਆ ਇੱਕ ਬਲਾਕ ਇਕੱਠਾ ਕਰਕੇ ਬਣਿਆ ਹੋਇਆ, ਜੇ ਇੱਕ ਤੇ ਲੱਗਦਾ ਤਾਂ ਸਾਰਿਆਂ ਤੇ ਲੱਗੂਗਾ।
0: ਹਾਂਜੀ,
1: ਜਿਦਾਂ ਹੁਣ ਅਮਰੀਕਾ ਸਟੇਟਾਂ ਹੈ ਨਾ, ਜਿਹੜੀਆਂ 50 ਸਟੇਟਾਂ ਹੈ ਨਾ, ਹਾਂ ਇਸੇ ਹੀ ਤਰ੍ਹਾਂ ਉਹ ਜਿਹੜੀ ਯੂਨੀਅਨ ਆ ਉਹਦੇ ਤੇ ਵੀ ਹੋਊਗਾ। ਹੁਣ ਜਦੋਂ ਉਹਨਾਂ ਤੇ ਉਹ ਨਿੱਕੇ ਨਿੱਕੇ ਜਿਹੜੇ ਕੰਟਰੀ ਆ ਛੋਟੇ ਛੋਟੇ ਖੱਕ ਸਾਹਿਬ ਜੀ ਉਹਨਾਂ ਦੇ ਵਿਚੋਂ ਕੋਈ ਮਾੜੀ ਮੋਟੀ ਚੀਜ਼ ਕਈਆਂ ਦੇ ਵਿਚੋਂ ਜਿਦਾਂ ਉਹ ਰੈਡ ਬਾਲ ਵਗੈਰਾ ਜਾਂਦਾ ਇੰਡੀਆ ਦੇ, ਉਹਨਾਂ ਵੇਚਣ ਨੂੰ ਕੁਛ ਹੈ ਨੀ, ਉਹਦੇ ਤੇ ਟੈਰਿਫ ਲਾਉਣਗੇ ਤਾਂ ਫੇਰ ਤੁਹਾਨੂੰ ਪਤਾ ਵੀ ਉਹਨਾਂ ਦਾ ਉਹ ਬੁਰੇ ਹਾਲ ਹੋ ਜਾਣਗੇ ਨਾ।
0: ਬਿਲਕੁਲ ਬਿਲਕੁਲ,
1: ਪੂੰਜੀ ਕਿਉਂਕਿ ਉਹਨਾਂ ਦੀ ਛੋਟੀ ਆ। ਤੇ ਹੁਣ ਅਗਲੀ ਖੱਕ ਸਾਹਿਬ ਜਿਹੜੀ ਗੱਲਬਾਤ ਹੈਗੀ ਆ ਉਹ ਹੈਗੀ ਆ ਰੂਸ ਦੇ ਪ੍ਰੈਜੀਡੈਂਟ ਆ ਜਿਹੜੇ ਉਹਨਾਂ ਨੇ ਜਿਹੜਾ ਸ਼ੁੱਕਰਵਾਰ ਨਾ ਕੇ ਗਿਆ ਕੱਲ, ਉਹਨਾਂ ਨੇ ਜਿਹੜਾ ਇਜ਼ਰਾਈਲ ਆ ਤੇ ਇਰਾਨ ਆ ਉਹਨਾਂ ਦੇ ਦੋਹਾਂ ਦੇ ਆਗੂਆਂ ਦੇ ਨਾਲ ਟੈਲੀਫੋਨ ਦੇ ਉੱਤੇ ਗੱਲਬਾਤ ਕੀਤੀ ਆ ਪੁਟਿਨ ਸਾਹਿਬ ਨੇ, ਤੇ ਉਹ ਕਹਿੰਦੇ ਭਾਈ ਮੈਂ ਤੁਹਾਡਾ ਫੈਸਲਾ ਕਰਾ ਦਿੰਦਾ।
0: ਅੱਛਾ ਜੀ,
1: ਤੇ ਨੇਤਾਨਯਾਹੂ ਨੂੰ ਵੀ ਉਹਨੇ ਫੋਨ ਤੇ ਗੱਲਬਾਤ ਕੀਤੀ ਆ, ਮੈਂ ਤੇਰਾ ਫੈਸਲਾ ਕਰਾ ਦੇਣਾ ਤੂੰ ਇਹ ਬੰਦ ਕਰ ਦੇ ਕੁੱਤਖਾਨਾ ਜਿੱਦਾਂ ਵੀ ਕਿਹਾ ਹੋਣਾ। ਤੇ ਉਧਰ ਫੇਰ ਆਰਾਮ ਦੇ ਨਾਲ ਵੀ ਉਹਨੇ ਗੱਲਬਾਤ ਆ ਜਿਹੜੀ ਉਹ ਕੀਤੀ ਆ, ਉਹਨਾਂ ਨੇ ਕਿਹਾ ਵੀ ਮੈਂ ਜਿੱਥੇ ਚੱਕਰ ਵੀ ਮਦਦ ਤੁਹਾਡੀ ਕਰ ਸਕਦਾ ਉਹ ਕਰਾ ਲਊਗਾ। ਇਹਦਾ ਮਤਲਬ ਜਿਹੜੀਆਂ 50 ਸਟੇਟਾਂ ਹੈ ਨਾ, ਜੇ ਹਾਂ ਇਸੇ ਹੀ ਤਰ੍ਹਾਂ ਉਹ ਜਿਹੜੀ ਯੂਨੀਅਨ ਆ ਉਹਦੇ ਤੇ ਵੀ ਹੋਊਗਾ। ਹੁਣ ਜਦੋਂ ਉਹਨਾਂ ਤੇ ਉਹ ਨਿੱਕੇ ਨਿੱਕੇ ਜਿਹੜੇ ਕੰਟਰੀ ਆ ਛੋਟੇ ਛੋਟੇ ਖੱਕ ਸਾਹਿਬ ਜੀ ਉਹਨਾਂ ਦੇ ਵਿਚੋਂ ਕੋਈ ਮਾੜੀ ਮੋਟੀ ਚੀਜ਼ ਕਈਆਂ ਦੇ ਵਿਚੋਂ ਜਿੱਦਾਂ ਉਹ ਰੈਡ ਬਾਲ ਵਗੈਰਾ ਜਾਂਦਾ ਇੰਡੀਆ ਦੇ, ਉਹਨਾਂ ਵੇਚਣ ਨੂੰ ਕੁਛ ਹੈ ਨੀ, ਉਹਦੇ ਤੇ ਟੈਰਿਫ ਲਾਉਣਗੇ ਤਾਂ ਫੇਰ ਤੁਹਾਨੂੰ ਪਤਾ ਵੀ ਉਹਨਾਂ ਦਾ ਉਹ ਬੁਰੇ ਹਾਲ ਹੋ ਜਾਣਗੇ ਨਾ।
0: ਬਿਲਕੁਲ ਬਿਲਕੁਲ,
1: ਪੂੰਜੀ ਕਿਉਂਕਿ ਉਹਨਾਂ ਦੀ ਛੋਟੀ ਆ। ਤੇ ਹੁਣ ਅਗਲੀ ਖਾਕ ਸਾਹਿਬ ਜਿਹੜੀ ਗੱਲਬਾਤ ਹੈਗੀ ਆ ਉਹ ਹੈਗੀ ਆ ਰੂਸ ਦੇ ਪ੍ਰੈਜੀਡੈਂਟ ਆ ਜਿਹੜੇ ਉਹਨਾਂ ਨੇ ਜਿਹੜਾ ਸ਼ੁੱਕਰਵਾਰ ਨਾ ਕੇ ਗਿਆ ਕੱਲ ਉਹਨਾਂ ਨੇ ਜਿਹੜਾ ਇਜ਼ਰਾਈਲ ਆ ਤੇ ਇਰਾਨ ਆ ਉਹਨਾਂ ਦੇ ਦੋਹਾਂ ਦੇ ਆਗੂਆਂ ਦੇ ਨਾਲ ਟੈਲੀਫੋਨ ਦੇ ਉੱਤੇ ਗੱਲਬਾਤ ਕੀਤੀ ਆ ਪੁਤਿਨ ਸਾਹਿਬ ਨੇ ਤੇ ਉਹ ਕਹਿੰਦੇ ਭਾਈ ਮੈਂ ਤੁਹਾਡਾ ਫੈਸਲਾ ਕਰਾ ਦਿੰਦਾ
0: ਅੱਛਾ ਜੀ
1: ਤੇ ਨੇਤਾਨਯਾਹੂ ਨੂੰ ਵੀ ਉਹਨੇ ਫੋਨ ਤੇ ਗੱਲਬਾਤ ਕੀਤੀ ਆ ਮੈਂ ਤੇਰਾ ਫੈਸਲਾ ਕਰਾ ਦੇਣਾ ਤੂੰ ਇਹ ਬੰਦ ਕਰ ਦੇ ਕੁੱਤਖਾਨਾ ਜਿੱਦਾਂ ਵੀ ਕਿਹਾ ਹੋਣਾ ਤੇ ਉਧਰ ਫਿਰ ਆਰਾਮ ਦੇ ਨਾਲ ਵੀ ਉਹਨੇ ਗੱਲਬਾਤ ਆ ਜਿਹੜੀ ਉਹ ਕੀਤੀ ਆ ਉਹਨਾਂ ਨੇ ਕਿਹਾ ਵੀ ਮੈਂ ਜਿੱਥੇ ਚੱਕਰ ਵੀ ਮਦਦ ਤੁਹਾਡੀ ਕਰ ਸਕਦਾ ਉਹ ਕਰਾ ਲਊਗਾ ਇਹਦਾ ਮਤਲਬ ਆ ਹੁਣ ਉਹ ਫੈਸਲਾ ਜਿਹੜਾ ਮੈਨੂੰ ਲੱਗਦਾ ਹੋ ਜਾਣਾ ਆ

0: ਗੱਲਬਾਤ ਕੀਤੀ ਆ ਭੁਲਕਨ ਸਾਹਿਬ ਨੇ ਤੇ ਉਹ ਕਹਿੰਦੇ ਭਾਈ ਮੈਂ ਤੁਹਾਡਾ ਫੈਸਲਾ ਕਰਾ ਦਿੰਦਾ।
1: ਅੱਛਾ ਜੀ।
0: ਤੇ ਨੇਤਾਜਾਹੂ ਨੂੰ ਵੀ ਉਹਨੇ ਫੋਨ ਤੇ ਗੱਲਬਾਤ ਕੀਤੀ ਆ, ਮੈਂ ਤੇਰਾ ਫੈਸਲਾ ਕਰਾ ਦੇਣਾ, ਤੂੰ ਇਹ ਬੰਦ ਕਰ ਦੇ ਕੁੱਤਖਾਨਾ ਜਿੱਦਾਂ ਵੀ ਕਿਹਾ ਹੋਣਾ। ਤੇ ਉਧਰ ਫੇਰ ਆਰਾਮ ਦੇ ਨਾਲ ਵੀ ਉਹਨੇ ਗੱਲਬਾਤ ਆ ਜਿਹੜੀ ਉਹ ਕੀਤੀ ਆ। ਉਹਨਾਂ ਨੇ ਕਿਹਾ ਵੀ ਮੈਂ ਜਿੱਥੇ ਚੱਕਰ ਵੀ ਮਦਦ ਤੁਹਾਡੀ ਕਰ ਸਕਦਾ ਉਹ ਕਰਾ ਲਊਗਾ। ਇਹਦਾ ਮਤਲਬ ਆ ਹੁਣ ਉਹ ਫੈਸਲਾ ਜਿਹੜਾ ਮੈਨੂੰ ਲੱਗਦਾ ਹੋ ਜਾਣਾ ਆ, ਕਿਉਂਕਿ ਉਹ ਤੁਹਾਨੂੰ ਪਤਾ ਵੀ ਜਿਹੜਾ ਰੂਸ ਦਾ ਪ੍ਰੈਜੀਡੈਂਟ ਆ ਉਹ ਜਿਹੜੀ ਗੱਲ ਕਹਿੰਦਾ ਉਹ ਕਰਕੇ ਆਮ ਕਰਕੇ ਅੜਦਾ ਹੁੰਦਾ। ਤੇ ਜਿਹੜੇ ਆਪਣੇ ਟਰੰਪ ਸਾਹਿਬ ਆ ਇਹ ਵੀ ਕਈ ਵਾਰੀ ਕਰ ਦਿੰਦੇ ਆ, ਪਰ ਕਈ ਵਾਰੀ ਇਹ ਸ਼ੋਸ਼ਾ ਛੱਡ ਕੇ ਦੇਖਦੇ ਆ ਵੀ ਮੋਹਰਿਓ ਜਵਾਬ ਕੀ ਆਉਂਦਾ ਆ। ਜੇ ਦੇਖਿਆ ਮੋਹਰਿਓ ਪੱਥਰ ਆ ਰਿਹਾ ਤਾਂ ਫੇਰ ਇਹ ਕਹਿੰਦੇ ਹੁੰਦੇ ਕੋਈ ਨੀ ਕੋਈ ਨੀ, ਤੇ ਜੇ ਦੇਖਿਆ ਵੀ ਮੋਹਰਲੀ ਧੈਰਿਆ ਜਿਹੜੀ ਉਹ ਦੱਬ ਗਈ ਆ ਤਾਂ ਫੇਰ ਇਹ ਉਹਨਾਂ ਦੇ ਉੱਤੇ ਉਹ ਲੋਭ ਆ ਜਿਹੜਾ ਉਹ ਪਾਉਣ ਲੱਗ ਜਾਂਦੇ ਆ। ਤੇ ਕਹਿੰਦੇ ਨੇਤਾ ਜਾਂ ਹੁਣ ਸਾਫ਼ ਸਾਫ਼ ਕਹਿਤਾ ਕਿ ਜੇ ਤੂੰ ਸ਼ਾਂਤੀ ਕਰਨੀ ਚਾਹੁੰਦਾ ਆ ਤਾਂ ਮੈਂ ਤੇਰਾ ਜਿਹੜੀ ਉਹ ਮਦਦ ਕਰ ਦਿੰਦਾ। ਤੇ ਕਿਉਂਕਿ ਕੱਖ ਸਾਹਿਬ ਜੀ ਹੁਣ ਤੁਹਾਨੂੰ ਪਤਾ ਵੀ ਇਰਾਨ ਦੇ ਵਿਚ ਪਿਛਲੇ 5-6 ਦਿਨ ਤੋਂ ਖੂਨ ਖਰਾਬਾ ਬਹੁਤ ਹੋਇਆ ਉੱਥੇ ਵੀ,
1: ਬਿਲਕੁਲ
0: ਇਰਾਨ ਦੇ ਵਿਚ। ਤੇ ਉਹਦੇ ਵਿਚ ਹੁਣ ਕੱਖ ਸਾਹਿਬ ਜਿਹੜਾ ਅੱਜ ਦੇ ਦਿਨ ਦੀ ਨਿਊਜ਼ ਦੇ ਮੁਤਾਬਕ ਆ ਜਿਹੜਾ ਉਹ ਸਿਲਸਿਲਾ ਉਹਨੀ ਦਬਾ ਲਿਆ ਇਰਾਨ ਨੇ, ਉਹਦੇ ਕੰਟਰੋਲ ਥੱਲੇ ਕਰ ਲਿਆ ਉਹਨਾਂ ਨੇ ਸਾਰਾ ਕੁਛ। ਤੇ ਇਸ ਕਰਕੇ ਹੁਣ ਜਿਹੜਾ ਉਹ ਫੈਸਲਾ ਜਿਹੜਾ ਕਿਉਂਕਿ ਜਿਹੜਾ ਇਜ਼ਰਾਇਲ ਹੈਗਾ ਉਹ ਵੀ ਕੱਖ ਸਾਹਿਬ ਜੀ ਤੁਹਾਨੂੰ ਪਤਾ ਵੀ ਉਹ ਇਰਾਨ ਦੇ ਖਿਲਾਫ਼ ਲੜ ਰਿਹਾ, ਤੇ ਉਹਨੇ ਹੁਣ ਦੇਖਿਆ ਹੋਣਾ ਵੀ ਇਹ ਦਬ ਚੱਲਿਆ ਕੰਮ ਨਹੀਂ ਤਾਂ ਉਹ ਅਮਰੀਕਾ ਤੇ ਜਿਹੜਾ ਇਜ਼ਰਾਇਲ ਸੀਗਾ ਇਹਨਾਂ ਨੇ ਉੱਥੇ ਪਾ ਕੇ ਤੇ ਉਹ ਅਸਲੀ ਜਿਹੜਾ ਤਖ਼ਤਾ ਪਲਟਣਾ ਸੀ ਉੱਥੇ ਦਾ, ਪਰ ਉਹਦੇ ਤੋਂ ਉਹ ਬਚ ਗਏ ਆ ਕੱਖ ਸਾਹਿਬ ਜੀ। ਸੋ ਇਸ ਕਰਕੇ ਹੋ ਸਕਦਾ ਇਜ਼ਰਾਇਲ ਵੀ ਜਿਹੜਾ ਉਹ ਹੋ ਜਾਵੇ। ਤੇ ਦੂਸਰੇ ਪਾਸੇ ਜਿਹੜਾ ਹੁਣ ਰੂਸ ਜਦੋਂ ਇਰਾਨ ਵੱਲ ਖੜ ਗਿਆ ਕਿਉਂਕਿ ਉਹਨਾਂ ਨੇ ਉਹ ਸੰਧੀਆਂ ਤਾਂ ਅੱਗੇ ਦੀਆਂ ਪਹਿਲਾਂ ਦੀਆਂ ਕੀਤੀਆਂ ਆ, ਔਰ ਇਰਾਨ ਨੇ ਉਹਦੀ ਮਦਦ ਵੀ ਰੂਸ ਦੀ ਕੀਤੀ ਆ, ਡਰੋਨ ਵਗੈਰਾ ਪਹਿਲਾਂ ਇਰਾਨ ਤੋਂ ਹੀ ਜਾਂਦੇ ਸੀ ਸਾਰੇ ਉੱਥੇ ਨੂੰ, ਤੇ ਉਹ ਆਪਸ ਵਿੱਚ ਜੁੜੇ ਹੋਏ ਹੈਗੇ ਆ ਕੁਛ। ਤੇ ਇਹਦੇ ਨਾਲ ਥੋੜਾ ਜਿਹਾ ਇੱਕ ਹੋਰ ਵੀ ਜਿਹੜੀ ਨਵੀਂ ਗੱਲ ਸਾਹਮਣੇ ਆਈ ਆ ਪਿਛਲੇ 1-2 ਦਿਨ ਤੋਂ ਆ ਰਹੀਆਂ ਖ਼ਬਰਾਂ, ਉਹ ਸੀਰੀਆ ਦੇ ਵਿੱਚੋਂ ਵੀ ਖੱਕ ਸਾਹਿਬ ਜੀ ਉਹ ਜਿਹੜੇ ਉੱਥੇ 2 ਫਾਰ ਹੋਇਆ ਕੰਟਰੀ ਸੀਗਾ ਨਾ ਉਹ ਵੀ ਇੱਕ ਧਿਰ ਸੀਗੀ ਜਿਹੜੀ ਉਹ ਰੂਲਿੰਗ ਪਾਰਟੀ ਉੱਥੇ ਦੀ ਹੁਣ ਹੈਗੀ ਆ, ਜਿਹੜੇ ਵਧੀਆ ਲੋਕ ਆਪਾਂ ਨੂੰ ਲੱਗਦੇ ਆ ਉਹਨਾਂ ਨੇ ਉਹ ਦੂਸਰਾ ਸੀ ਜਿਹੜਾ ਉਹ ਵੀ ਲੈ ਲਿਆ ਉਹਨਾਂ ਦੇ ਕਬਜ਼ੇ ਥੱਲੇ। ਹੁਣ ਸਾਰਾ ਕੰਟਰੀ ਆ ਜਿਹੜਾ ਉਹ ਡਿਵਾਈਡ ਹੋਣ ਦੀ ਬਜਾਏ ਮਤਲਬ ਬਚ ਗਿਆ ਆ, ਦੋ ਮੁਲਕ ਬਣਨ ਤੋਂ ਬਚ ਗਿਆ ਆ। ਸੋ ਉਹਦੇ ਕਾਰਨ ਵੀ ਹੁਣ ਜਦੋਂ ਉਹ ਇਰਾਨ ਆ ਤੁਹਾਨੂੰ ਪਤਾ ਵੀ ਇਰਾਨ ਵੀ ਉਹ ਸੀਰੀਆ ਦੇ ਨਾਲ ਕਾਫ਼ੀ ਬਣਦੀ ਆ ਉਹਨਾਂ ਦੀ ਆਪਸ ਵਿੱਚ, ਤੇ ਉਹਦੇ ਆਪਣੇ ਫੌਜੀ ਵੀ ਉੱਥੇ ਟ੍ਰੇਨਿੰਗ ਦੇਣ ਨੂੰ ਭੇਜਦੇ ਆ ਤੇ ਥੋੜੇ ਬਹੁਤੇ ਸ਼ਾਇਦ ਹਥਿਆਰ ਵੀ ਭੇਜਦੇ ਹੋਣਗੇ। ਸੋ ਉੱਥੇ ਵੀ ਮੈਨੂੰ ਲੱਗਦਾ ਭਾਈ ਸ਼ਾਂਤੀ ਆ ਜਿਹੜੀ ਉਹ ਉਸ ਏਰੀਏ ਦੇ ਵਿੱਚ ਅਰਬਾਂ ਦੇ ਵਿੱਚ ਜਿਹੜੀ ਆ ਉਹ ਸ਼ਾਇਦ ਇੱਕ ਥੋੜਾ ਸਮਾਂ ਲੱਗ ਸਕਦਾ ਆ, ਪਰ ਹੋ ਸਕਦਾ ਵੀ ਸ਼ਾਂਤੀ ਉੱਥੇ ਜਿਹੜੀ ਕਾਇਮ ਮੁੜ ਕੇ ਹੋ ਜਾਵੇ। ਤੇ ਇਹ ਸੀਗਾ ਮਸਲਾ ਉੱਥੋਂ ਦਾ। ਤੇ ਹੁਣ ਕੱਖ ਸਾਹਿਬ ਜਿਹੜੀ ਯੂਐਨ ਸਿਕਿਉਰਿਟੀ ਕੌਂਸਲ ਆ ਜਿਹੜੀ ਉਹਦੇ ਸੈਕਟਰੀ ਸਾਹਿਬ ਜਿਹੜੇ ਹੈਗੇ ਆ ਅੰਟੋਨੀਓ ਗੁਟੇਰੇਸ ਉਹਨਾਂ ਦਾ ਨਾਂ ਆ, ਤੇ ਉਹਨਾਂ ਕੋਲੋਂ ਕੱਖ ਸਾਹਿਬ ਜੀ ਜਿਹੜਾ ਹੈਗਾ ਆ ਬਿਆਨ ਇਧਰੋਂ ਜਾ ਰਿਹਾ ਅਮਰੀਕਾ ਵੱਲੋਂ, ਉਹਦੇ ਤੇ ਉਹ ਜ਼ੋਰ ਪਾਇਆ ਜਾ ਰਿਹਾ ਕਿ ਭਾਈ ਤੂੰ ਜਿਹੜਾ ਰੈੱਡ ਸੀ ਆ ਨਾ ਲਾਲ ਸਾਗਰ ਉਹ ਇੰਡੀਅਨ ਓਸ਼ਨ ਦੇ ਨਾਲ ਲੱਗਦਾ, ਉੱਥੇ ਜਿਹੜੇ ਹੂਤੀ ਲੋਕ ਆ ਉਹ ਸ਼ਿਪਾਂ ਦੇ ਉੱਤੇ ਹਮਲੇ ਕਰ ਰਹੇ ਆ, ਉਹਦੀ ਸਾਨੂੰ ਹਰ ਮਹੀਨੇ ਦੀ ਰਿਪੋਰਟ ਦੇ ਕਿ ਕਿੰਨੇ ਹਮਲੇ ਹੋਏ ਆ। ਤੇ ਹੁਣ ਦੂਸਰੇ ਪਾਸੇ ਫਿਰ ਰੂਸ ਖੜ ਗਿਆ, ਰੂਸ ਮੈਨੂੰ ਲੱਗਦਾ ਉਧਰੋਂ ਯੂਕਰੇਨ ਵੱਲੋਂ ਵਿਹਲਾ ਹੋਣ ਵਾਲਾ ਆ, ਮੈਨੂੰ ਜਿੱਥੇ ਤੱਕ
1: ਲੱਗ ਰਿਹਾ ਜੀ ਕਿਉਂਕਿ ਉਹ ਗੋਡੇ ਟੇਕ ਗਿਆ ਲੱਗਦਾ ਮੈਨੂੰ ਲੱਗਦਾ।
0: ਹਾਂ ਮੈਨੂੰ ਵੀ ਇਹੀ ਲੱਗ ਰਿਹਾ। ਸੋ ਇਸ ਕਰਕੇ ਰੂਸ ਉਧਰੋਂ ਵਿਹਲਾ ਹੋ ਕੇ ਤੇ ਹੁਣ ਇਧਰ ਆ ਜਿਹੜਾ ਉਹ ਹਿੱਸਾ ਜਿਹੜਾ ਉਹ ਲੈਣ ਲੱਗ ਪਿਆ ਆ, ਮੈਨੂੰ ਇਹ ਚੱਕ ਪੈਂਦੀ ਆ। ਤੁਸੀਂ ਵੀ ਬਿਲਕੁਲ ਉਹ ਗੱਲ ਨੂੰ ਜਿਹੜਾ ਭਾਪ ਗਏ ਆ। ਤੇ ਇਹਦੇ ਵਿੱਚ ਹੁਣ ਕੱਖ ਸਾਹਿਬ ਜੀ ਰੂਸ ਨੇ ਉਸੇ ਵੇਲੇ ਜਦੋਂ ਇਹਨਾਂ ਨੇ ਉਹਨੂੰ ਕਿਹਾ ਨਾ ਉੱਥੇ ਯੂਐਨ ਅਸੈਂਬਲੀ ਦੇ ਵਿੱਚ ਕਿ ਭਾਈ ਤੂੰ ਉੱਥੋਂ ਸਾਨੂੰ ਰਿਪੋਰਟ ਹਰ ਮਹੀਨੇ ਹੋਣੀ ਚਾਹੀਦੀ ਆ ਕਿ ਕਿੰਨੇ ਸ਼ਿਪਾਂ ਦੇ ਉੱਤੇ ਹਮਲਾ ਹੋਇਆ, ਤੇ ਪਿਊਟਨ ਸਾਹਿਬ ਨੇ ਉਸੇ ਵੇਲੇ ਕਹਿ ਦਿੱਤਾ ਤੇ ਉਹ ਕਹਿੰਦੇ ਭਾਈ ਤੂੰ ਇਹਦੀ ਵਰੀ ਨਾ ਕਰ ਰੈੱਡ ਸੀ ਦੀ, ਤੇ ਕਹਿੰਦੇ ਤੂੰ ਉੱਥੇ ਜਿਹੜਾ ਕਰੀਬੀਅਨ ਆ ਕਰੀਬੀਅਨ ਐਸੇ ਸਮੁੰਦਰ ਨੂੰ ਕਹਿੰਦੇ ਆ ਸਾਹਿਬ ਜਿੱਥੇ ਆ ਲੱਗਦਾ ਹੈਗਾ ਆਪਣੇ ਜਮਾਇਕਾ ਵਗੈਰਾ ਤੇ ਆਹ ਕਿਊਬਾ ਵੈਨਜ਼ੂਏਲਾ ਲੱਗਦਾ, ਇਹ ਸਾਰਾ ਸਮੁੰਦਰ ਆ ਜਿਹੜਾ ਮੈਕਸੀਕੋ ਤਿਕਰ ਇਹਨੂੰ ਕਰੀਬੀਅਨ ਕਹਿੰਦੇ ਆ। ਤੇ ਰੂਸ ਨੇ ਕਹਿਤਾ ਭਾਈ ਕਹਿੰਦਾ ਉਹ ਜਿਹੜਾ ਕਰੀਬੀਅਨ ਆ ਉੱਥੇ ਤੁਸੀਂ ਜਾ ਕੇ ਜਿਹੜੇ ਹਮਲੇ ਹੋ ਰਹੇ ਆ ਉਹਨਾਂ ਦੇ ਉੱਤੇ ਕੰਟਰੋਲ ਕਰੋ ਤਾਂ ਚੰਗੀ ਗੱਲ ਹੋਣੀ ਆ। ਤੇ ਉਹਨੇ ਕਹਿ ਦਿੱਤਾ ਸਾਰਾ ਉਹ ਦੱਸ ਦਿੱਤਾ ਉਹਨੇ ਭਾਈ ਜਿਹੜਾ ਡਿਪਟੀ ਯੂ ਐਸ ਅੰਬੈਸਡਰ ਆ ਉੱਥੋਂ ਦੀ ਲੇਡੀ ਐਨਾ ਐਫ ਸੀ ਨੀਨ ਉਹਦਾ ਨਾਂ ਆ ਨੀਅਰ

0: ਜਿਹੜੇ ਆ ਉਹ 15 ਜਿਹੜੇ ਉਹ ਮੈਂਬਰ ਆ ਯੂਐਨ ਦੇ ਖਾਕ ਸਾਹਿਬ ਜੀ ਪਰਮਾਨੈਂਟ ਮੈਂਬਰ ਜਿਹੜੇ ਹੈਗੇ ਆ ਉਹਨਾਂ ਨੂੰ ਉਹਨੇ ਕਿਹਾ ਕਿ ਜਿਹੜਾ ਸਪਤੰਬਰ ਮਹੀਨਾ ਆ ਇਹਦੇ ਵਿੱਚ ਅਮਰੀਕਾ ਨੇ 20 ਦੇ ਕਰੀਬ ਹਮਲੇ ਆ ਜਿਹੜੇ ਉਹ ਇੱਥੇ ਕੈਰੇਬੀਅਨ ਸੀ ਦੇ ਵਿੱਚ ਕੀਤੇ ਆ ਤੇ ਜਿਨ੍ਹਾਂ ਦੇ ਵਿੱਚ 80 ਲੋਕ ਆ ਜਿਹੜੇ ਉਹ ਮੌਤ ਦੇ ਘਾਟ ਜਿਹੜੇ ਆ ਉਹ ਉਤਾਰੇ ਗਏ ਆ ਤੇ ਇਹਨਾਂ ਮੌਤਾਂ ਦੇ ਨਾਲ ਨਾਲ ਉਹ ਕਹਿੰਦੇ ਆ ਕਿ 5 ਆਇਲ ਟੈਂਕਰ ਆ ਜਿਹੜੇ ਉਹ ਵੀ ਅਮਰੀਕਾ ਨੇ ਜ਼ਬਤ ਕੀਤੇ ਆ ਤੇਲ ਦੇ ਭਰੇ ਹੋਏ ਤੇ ਹੁਣ ਇਹ ਖਾਕ ਸਾਹਿਬ ਜਿਹੜੇ ਆਇਲ ਟੈਂਕਰ ਆ ਇੱਥੇ ਉਹਨਾਂ ਨੇ ਕੋਈ ਉਹਨਾਂ ਦਾ ਵੇਰਵਾ ਨਹੀਂ ਦਿੱਤਾ ਕਿ ਉਹਨਾਂ ਦੇ ਵਿੱਚ ਤੇਲ ਕਿੰਨਾ ਸੀਗਾ ਤੇ ਕਈ ਖਾਕ ਸਾਹਿਬ ਜੀ ਜਿਹੜੇ ਤੇਲ ਹੁੰਦੇ ਆ ਉਹਦੇ ਵਿੱਚ 5-5 ਲੱਖ ਟਨ ਦੇ ਸ਼ਿਪ ਹੁੰਦੇ ਆ ਇਹ ਤੇਲ ਦੇ ਮਤਲਬ ਹਜ਼ਾਰਾਂ ਦੀ ਗਿਣਤੀ ਲੱਖਾਂ ਦੀ ਗਿਣਤੀ ਚ ਜਿਹੜੇ ਢੋਲ ਆਪਾਂ ਜਿਹਨੂੰ ਉੱਥੇ ਪੰਜਾਬੀ ਚ ਕਹਿੰਦੇ ਆ ਉਹ ਤੇਲ ਦੇ ਹੁੰਦੇ ਆ ਇੱਕ ਦੇ ਵਿੱਚ ਜੇ ਹੁਣ 5 ਟੈਂਕਰ ਆ ਤਾਂ ਤੁਸੀਂ ਇਮੇਜਿਨ ਕਰ ਰਹੇ ਹੋ ਜਿਹੜਾ ਇੰਨਾ ਤੇਲ ਸੀਗਾ ਉਹ ਹੁਣ ਅਮਰੀਕਾ ਨੇ ਉਹਨਾਂ ਨੂੰ ਜ਼ਬਤ ਕਰ ਲਿਆ ਤੇ ਉਹ ਵੇਚ ਲੈਣਾ ਤੇ ਉਹਦੀ ਜਿਹੜੀ ਆ ਇਕੋਨੋਮੀ ਫੇਰ ਮਾੜੀ ਹੋਊਗੀ ਤਾਂ ਫੇਰ ਉੱਥੇ ਭੁੱਖ ਪਊਗੀ ਜਦੋਂ ਪੈਸਾ ਨਹੀਂ ਹੋਣਾ ਲੋਕਾਂ ਕੋਲ ਫੇਰ ਉਹ ਲੋਕ ਆ ਜਿਹੜੇ ਉੱਥੋਂ ਦੀ ਗੌਰਮੈਂਟ ਦੇ ਖਿਲਾਫ਼ ਭੜਕਣਗੇ ਸੋ ਇਹ ਇੱਕ ਆ ਜਿਹੜੀ ਇਹ ਵੀ ਇੱਕ ਯੋਧੀ ਹੁੰਦਾ ਕਾਕ ਸਾਹਿਬ ਲੜਾਈ ਆ ਕਿਸੇ ਮੁਲਕ ਦਾ ਮਾਲ ਨਹੀਂ ਬਾਹਰ ਵਿਕਣ ਦੇਣਾ ਤੇ ਉੱਥੇ ਦੀ ਗੌਰਮੈਂਟ ਆ ਜਿਹੜੀ ਉਹ ਟੁੱਟੂਗੀ ਤੇ ਲੋਕ ਭੁੱਖੇ ਮਰਨਗੇ ਉਹਨਾਂ ਕੋਲ ਪੈਸੇ ਨਹੀਂ ਹੋਣੇ ਤੇ ਫਿਰ ਲੋਕ ਆ ਜਿਹੜੀ ਆਪਣੀ ਗੌਰਮੈਂਟ ਦੇ ਖਿਲਾਫ਼ ਫਿਰ ਇਹ ਭੜਕਾਉਣਾ ਸ਼ੁਰੂ ਕਰ ਦਿੰਦੇ ਆ ਕਿ ਤੁਹਾਡੀ ਗੌਰਮੈਂਟ ਆਹ ਨਹੀਂ ਕਰਦੀ ਉਹ ਨਹੀਂ ਕਰਦੀ ਉਹ ਨਹੀਂ ਕਰਦੀ ਇਸੇ ਤਰ੍ਹਾਂ ਜਿਹੜਾ ਦੁਨੀਆਂ ਦੇ ਵਿੱਚ ਪਾਤਕ ਪਾ ਕੇ ਡਿਵਾਈਡ ਐਂਡ ਰੂਲ ਦੀ ਪਾਲਿਸੀ ਆ ਜਿਹੜੀ ਉਹ ਇਸੇ ਤਰ੍ਹਾਂ ਵਰਤੀ ਜਾਂਦੀ ਆ ਤੇ ਇਹਦੇ ਬਾਰੇ ਵੀ ਉਹਨੇ ਰੂਸ ਨੇ ਖੁੱਲ ਕੇ ਕਹਿਤਾ ਵੀ ਭਾਈ ਤੂੰ ਪਹਿਲਾਂ ਆਪਣੀ ਪੀੜੀ ਥੱਲੇ ਜਿਹੜਾ ਉਹ ਸੁੱਟਾ ਫੇਰ
1: ਸਾਡੇ ਵੱਲ ਨੂੰ ਫੇਰ ਦੇ ਟੈਂਕਰ ਸੀ ਨਾ ਉਹ ਜਿਹੜੇ ਫੜੇ ਆ
0: ਹਾਂਜੀ
1: ਰੂਸ ਦੇ ਟੈਂਕਰ ਸੀ ਨਾ ਜਿਹੜੇ ਤੇਲ ਵਾਲੇ
0: ਹਾਂਜੀ ਹਾਂਜੀ ਉਹ ਬੇਸਿਕਲੀ ਰੂਸ ਦੇ ਸੀਗੇ ਹਾਂਜੀ ਰੂਸ ਦਾ ਫਲੈਗ ਸੀਗਾ ਉਹਨਾਂ ਦੇ ਉੱਤੇ ਲੱਗਿਆ ਹੋਇਆ ਰੂਸ ਦਾ ਝੰਡਾ ਸੀਗਾ ਇਹ ਤਾਂ ਫਿਰ ਇੱਕ ਕਿਸਮ ਦੀ ਜਿਹਨੂੰ ਉਹ ਅੰਗਰੇਜ਼ੀ ਵਿੱਚ ਸ਼ਬਦ ਇਹ ਵਰਤਿਆ ਪਾਇਰੇਸੀ ਖਾਕ ਸਾਹਿਬ ਜੀ ਉਹਨੂੰ ਕਹਿੰਦੇ ਆ ਪਾਇਰੇਸੀ ਜਿਹੜੇ ਹੈ ਨਾ ਉਹ ਡਾਕਾ ਮਾਰਨਾ ਹੁੰਦਾ ਮਾਲ ਕਿਸੇ ਦਾ ਜਾਂਦਾ ਲੁੱਟ ਲੈਣਾ ਆਮ ਕਰਕੇ ਪਾਇਰੇਸੀ ਆ ਜਿਹਨੂੰ ਇਹ ਸਮੁੰਦਰਾਂ ਦੇ ਵਿੱਚ ਜਿਹੜੇ ਉਹ ਬੇੜਿਆਂ ਨੂੰ ਲੁੱਟਦੇ ਆ ਉਹਨਾਂ ਨੂੰ ਪਾਇਰੇਸੀ ਕਹਿੰਦੇ ਹਾਂਜੀ ਸੋ ਇਹ ਵੀ ਇੱਕ ਕਿਸਮ ਦੀ ਉਹ ਪਾਇਰੇਸੀ ਹੋ ਗਈ ਨਾ ਫਿਰ ਤੁਸੀਂ ਜਾਂਦੇ ਦਾ ਕਿਸੇ ਦਾ ਜਹਾਜ਼ ਲੁੱਟ ਕੇ ਤੇ ਉਹਨੂੰ ਤੁਸੀਂ ਆਪਣਾ ਮਤਲਬ ਹੜੱਪ ਕੇ ਤੇ ਉਹਨੂੰ ਮਾਲ ਵੇਚ ਲੈਣਾ ਜਿਹਦੀ ਲਾਠੀ ਉਹਦਾ ਬੈਂਸ ਵਾਲੀ ਗੱਲ ਤੇ ਇਹ ਕਾਕ ਸਾਹਿਬ ਜੀ ਹੁਣ ਜਿਹੜੀ ਸੀ ਉਹਨਾਂ ਨੇ ਕਹਿਤਾ ਤੇ ਹੁਣ ਇਹ ਤੋਂ ਮਗਰੋਂ ਜਿਹੜਾ ਅਮਰੀਕਨ ਅੰਬੈਸਡਰ ਆ ਖਾਕ ਸਾਹਿਬ ਜਦੋਂ ਫਿਰ ਰਸ਼ੀਆ ਨੇ ਉਹ ਕਿਹਾ ਯੂਐਨ ਅਸੈਂਬਲੀ ਦੇ ਵਿੱਚ ਤੇ ਜਿਹੜੀ ਫਿਰ ਰਸ਼ੀਆ ਦੀ ਅੰਬੈਸਡਰ ਦੀ ਵਾਰੀ ਆਈ ਉਹਨੇ ਉਹਦਾ ਨਾਂ ਹੀ ਨਹੀਂ ਲਿਆ ਉਹਦਾ ਕੋਈ ਜਵਾਬ ਨਹੀਂ ਦਿੱਤਾ ਨਾ ਕੁਛ ਨਹੀਂ ਕਿਹਾ ਤੇ ਆਪਣੇ ਘੋੜੇ ਭਜਾਉਣਾ ਸ਼ੁਰੂ ਕਰ ਦਿੱਤੇ ਉਹਨੇ ਤੇ ਉਹ ਤੁਹਾਨੂੰ ਪਤਾ ਵੀ ਜਿਹੜੇ ਪੋਲੀਟੀਸ਼ਨ ਹੁੰਦੇ ਜਵਾਬ ਨਹੀਂ ਦਿੰਦੇ ਹੁੰਦੇ ਉਸ ਗੱਲ ਦਾ ਉਹਦੇ ਬਾਰੇ ਕੁਛ ਨਹੀਂ ਕਹਿੰਦੇ ਹੁੰਦੇ ਜਿਹਦੇ ਕੋਈ ਉਹਨਾਂ ਦਾ ਜਵਾਬ ਹੋਵੇ ਤੇ ਫਿਰ ਇਹ ਆਪਣਾ ਗਾਹ ਨੀਗਾ ਹੋਰ ਕੋਈ ਨਾ ਕੋਈ ਫੈਸਲਾ ਜਿਹੜਾ ਉਹ ਤੋਰ ਕੇ ਤੇ ਆਪਣਾ ਟਾਈਮ ਆ ਜਿਹੜਾ ਉਹਨੂੰ ਨਿਗਾ ਦਿੰਦੇ ਹੁੰਦੇ ਆ ਤੇ ਇਸੇ ਤਰ੍ਹਾਂ ਉਹਨਾਂ ਨੇ ਕੀਤੀ ਸੀ ਖਾਕ ਸਾਹਿਬ ਜੀ ਹੁਣ ਅਗਲੀ ਜਿਹੜੀ ਹੋਰ ਗੱਲ ਆ ਜਿੱਦਾਂ ਪਹਿਲਾਂ ਮੈਂ ਕਹਿ ਕੇ ਗਿਆ ਕਿ ਜੇ ਆਪਾਂ ਰਾਜਨੀਤਿਕ ਪੱਖ ਤੋਂ ਦੇਖੀਏ ਤਾਂ ਟਰੰਪ ਬਹੁਤ ਹੁਸ਼ਿਆਰ ਬੰਦਾ
1: ਬਿਲਕੁਲ
0: ਤੇ ਹੁਣ ਦੇਖੋ ਇਹਨੇ ਖਾਕ ਸਾਹਿਬ ਜੀ ਇੱਥੇ ਨਾ ਇੱਕ ਸੰਸਥਾ ਹੁੰਦੀ ਆ ਉਹਨੂੰ ਪੀਸ ਬੋਰਡ ਕਹਿੰਦੇ ਆ ਪੀਸ ਬੋਰਡ
1: ਅੱਛਾ ਜੀ
0: ਤੇ ਉਹਦੇ ਵਿੱਚ ਨਾ ਜਿਹੜੇ ਵੱਖਰੇ ਵੱਖਰੇ ਦੇਸ਼ਾਂ ਦੇ ਆ ਉਹਦੇ ਵਿੱਚ ਉਹ ਮੈਂਬਰ ਹੁੰਦੇ ਆ ਉਹਦੇ ਤੇ ਉਹ ਜਿਹੜੇ ਮੈਂਬਰ ਆ ਉਹਨਾਂ ਨੂੰ ਫਿਰ ਜਿਸ ਮੁਲਕ ਦੇ ਵਿੱਚ ਸ਼ਾਂਤੀ ਹੈਗੀ ਆ ਉਹਨਾਂ ਨੂੰ ਉਹਦੇ ਮੈਂਬਰ ਬਣਾ ਲਿਆ ਜਾਂਦਾ ਤੇ ਜੇ ਉੱਥੇ ਗੜਬੜ ਹੋਵੇ ਤਾਂ ਫਿਰ ਉਹਨਾਂ ਤੋਂ ਵਾਪਸ ਲੈ ਲਈ ਜਾਂਦੀ ਆ ਤੇ ਹੁਣ ਕੀ ਆ ਟਰੰਪ ਸਾਹਿਬ ਨੇ ਕਹਿਤਾ ਭਾਈ ਜਿਹੜਾ ਵੀ ਉਹਦਾ ਮੈਂਬਰ ਹੈਗਾ ਉਹ ਮੈਨੂੰ $1 ਬਿਲੀਅਨ ਦਊਗਾ
1: ਅੱਛਾ
0: $1 ਬਿਲੀਅਨ ਦਊਗਾ ਤਾਂ ਤੂੰ ਉਹਦਾ ਮੈਂਬਰ ਬਣੇਗਾ ਨਹੀਂ ਤਾਂ ਆਪਣਾ ਚੱਕ ਲਾ ਕੇ
1: ਸਿੱਧਾ ਠੋਕ ਦਿੱਤਾ
0: ਟਰੰਪ ਸਿੱਧਾ ਹਾਂ $1 ਬਿਲੀਅਨ ਕਹਿੰਦਾ ਦਊਗਾ $1 ਬਿਲੀਅਨ ਦੇ ਕੇ ਤੁਹਾਨੂੰ 3 ਸਾਲ ਦੀ ਗਰੰਟੀ ਹੋਊਗੀ
1: ਟਰੰਪ ਸਾਹਿਬ ਪੈਸੇ ਇਕੱਠੇ ਕਰ ਰਹੇ ਅਮੈਰੀਕਾ ਲਈ ਤੇ ਲੋਕਾਂ ਨੂੰ ਵੀ ਦੇਣਗੇ ਕਿ ਨਹੀਂ ਉਹ
0: ਉਹਨਾਂ ਨਾਲ ਲੋਕਾਂ ਨੂੰ ਖਾਕ ਸਾਹਿਬ ਜੀ ਤੁਹਾਨੂੰ ਪਤਾ ਜਿਹੜਾ ਕੰਜੂਸ ਹੁੰਦਾ ਖਾਕ ਸਾਹਿਬ ਜੀ ਉਹ ਕਹਿੰਦੇ ਆ ਉਹ ਪੈਸਾ ਨਹੀਂ ਛੱਡਦਾ ਹੁੰਦਾ ਉਹ ਆਪਣੀ ਜਾਨ ਜੂਨ ਤਾਂ ਦੇ ਦੋਗਾ ਪਰ ਪੈਸਾ ਨਹੀਂ ਛੱਡਦਾ ਹੁੰਦਾ ਉਹ ਕਹਿੰਦੇ ਨਾ ਸ਼ੇਰ ਮੁਖੜਾ ਬਾਲ ਨਹੀਂ ਦਿੰਦਾ ਤੇ ਜਿਹੜਾ ਕੰਜੂਸ ਆ ਉਹ ਇੱਕ ਪੈਣੀ ਛੱਡਦਾ ਨੀਗਾ ਸੋ ਇਹ ਹੁਣ ਟਰੰਪ ਸਾਹਿਬ ਨੇ ਫੇਰ ਉਹ ਕਹਿੰਦੇ ਭਈ $1 ਬਿਲੀਅਨ ਦਿਓਗੇ ਤਾਂ ਤੁਸੀਂ ਇਹਦੇ ਮੈਂਬਰ ਰਹੋਗੇ ਜੇ ਨਹੀਂ ਦੇਗੇ ਇੱਕ ਵਾਰੀ ਦੇ ਕੇ 3 ਸਾਲ ਤੁਸੀਂ ਰਹੋਗੇ ਉਸ ਤੋਂ ਬਾਅਦ ਤੁਹਾਨੂੰ ਫੇਰ ਜਿਹੜਾ $1 ਬਿਲੀਅਨ ਦੇਖੋ ਹੁਣ ਖਾਕ ਸਾਹਿਬ ਜੀ ਇਹ ਗੱਲਾਂ ਇਸ ਤਰ੍ਹਾਂ ਆ ਭਈ ਜਿਹੜਾ ਵਪਾਰੀ ਬੰਦਾ ਹੁੰਦਾ ਨਾ ਹੁਣ ਦੇਖੋ ਆਪਣੀ ਸਿਹਤ ਬਾਰੇ ਵੀ ਇਹਦੇ ਵਿੱਚ ਹੀ ਗੱਲ ਆ ਜਾਣੀ ਆ ਜਿਹੜਾ ਵਪਾਰੀ ਬੰਦਾ ਹੁੰਦਾ ਖਾਕ ਸਾਹਿਬ ਜੀ ਉਹਨੇ ਹੁਣ ਦੇਖੋ ਜੇ ਆਪਣੇ ਸਾਹਮਣੇ ਖਾਕ ਸਾਹਿਬ ਜੀ ਦਾਲ ਬਣਾ ਕੇ ਰੱਖੀ ਹੋਵੇ ਤੇ ਉਹਦੇ ਵਿੱਚ ਨਾ ਲੂਣ ਹੋਵੇ ਨਾ ਮਿਰਚ ਹੋਵੇ ਉਹ ਬੇਸਵਾਦ ਜੇ ਹੋਵੇ ਤੇ ਰੋਟੀਆਂ ਆਪਾਂ ਕਿੰਨੀਆਂ ਖਾ ਲਾਂਗੇ
1: ਬਿਲਕੁਲ
0: ਆਪਾਂ ਇੱਕ ਨਾ ਡੂਡ ਖਾ ਲਵਾਂਗੇ ਕਹਿਣਾ ਯਾਰ ਛੱਡ ਪਰੇ ਸਵਾਦ ਨਹੀਂ ਹੈਗੀ ਅੱਛਾ ਉਸੇ ਦਾਲ ਨੂੰ ਤੜਕਾ ਲਾ ਕੇ ਉਹਦੇ ਵਿੱਚ ਪਾ ਕੇ ਸਲਾਦ ਸਲੂਦ ਕੱਟ ਕੇ ਰੱਖ ਕੇ ਸਾਰਾ ਕੁਛ 4 ਗੰਢਾਂ ਨਾਲ ਰੱਖ ਕੇ ਤਾਂ ਤੁਸੀਂ ਰੋਟੀਆਂ ਜਿਹੜੀਆਂ ਇੱਕ ਖਾਣੀ ਸੀ ਉਹਦੇ ਵੇਲੇ ਢਾਈ ਤਾਂ ਖਾਈ ਜਾਣੀਆਂ।
1: ਬਿਲਕੁਲ।
0: ਅੱਛਾ ਹੁਣ ਕੀ ਹੋਇਆ, ਉਹਦੇ ਨਾਲ ਕੀ ਹੋਇਆ, ਜਿਹੜਾ ਵਪਾਰੀ ਹੈ ਨਾ ਬੰਦਾ, ਉਹਨੇ ਇਹ ਸੋਚਣਾ ਪਈ ਯਾਰ ਚੱਲ ਆਪਾਂ ਆਧਾਰ ਦੇ ਤੌਰ ਤੇ ਕਹਿ ਦਿੰਦੇ ਪਹਿਲਾਂ ਤੂੰ ਇੱਕ ਰੋਟੀ ਖਾਂਦਾ ਸੀ ਤੇ ਹੁਣ ਤੂੰ ਦੋ ਖਾਣ ਲੱਗ ਪਿਆ। ਅੱਛਾ ਉਹਨੇ ਗਿਣਨਾ ਪਈ ਇੱਕ ਰੋਟੀ ਵੱਧ ਮੈਂ ਇਹਨੂੰ ਸਵੇਰੇ ਖਿਲਾਤੀ, ਇੱਕ ਦੁਪਹਿਰ ਨੂੰ, ਇੱਕ ਰਾਤ ਨੂੰ, ਤਿੰਨ ਰੋਟੀਆਂ ਦਿਹਾੜੀ ਦੀਆਂ ਮੈਂ ਇਹਨੂੰ ਵਾਧੂ ਖਿਲਾਤੀਆਂ। ਬਾਕੀ ਜਿਹੜਾ ਦਾਲ ਦੇ ਵਿੱਚ ਮਸਾਲਾ ਮਿਰਚ ਲੂਣ ਉਹ ਸਾਰਾ ਕੁਛ ਹੈਗਾ ਉਹ ਵੀ ਵਾਧੂ ਖਿਲਾਤਾ। ਉਹਨੇ ਹੁਣ ਫਰਜ਼ ਕਰ ਲਓ ਜਿਹੜਾ ਵਪਾਰੀ ਆ ਉਹ ਕਹਿੰਦਾ ਵੀ ਅੱਜ ਮੈਂ ਇਸ ਬੰਦੇ ਤੋਂ 10 ਰੁਪਏ ਜਾਂ 100 ਰੁਪਇਆ ਵਾਧੂ ਕਮਾ ਲਿਆ ਇੱਕ ਦਿਨ ਦਾ। ਅੱਛਾ ਫੇਰ ਉਹਨੇ ਵਪਾਰੀ ਨੇ ਕੀ ਕਰਨਾ, ਉਹਨੂੰ ਇੱਥੇ ਨੀ ਰੱਜਦਾ ਹੁੰਦਾ, ਉਹ ਜਿਹੜੇ ਨਾ ਸੇਲਸਮੈਨ ਹੁੰਦੇ ਆ ਨਾ ਜਿਹੜਾ ਨੇ ਗਾਹ ਮਾਲ ਵੇਚਣਾ ਹੁੰਦਾ, ਉਹਨਾਂ ਨੂੰ ਫੇਰ ਬੁਲਾਉਂਦਾ, ਉਹਨਾਂ ਨੂੰ ਉਹ ਜਾਲ ਦੇ ਵਿੱਚ ਫਸਾਉਂਦਾ ਆ। ਉਹਨਾਂ ਨੂੰ ਫੇਰ ਉਹ ਇਹ ਕਹਿੰਦਾ ਵੀ ਤੁਸੀਂ ਜਾ ਕੇ ਇਹ ਦੇਖਣਾ ਆ ਵੀ ਜੇ ਤੂੰ ਇੱਕ ਦਿਨ ਦਾ 100 ਰੁਪਇਆ ਬਣਾ ਲਿਆ ਤੇ ਤੂੰ ਮਹੀਨੇ ਦਾ ਬਣਾ ਲਿਆ 3000 ਤੇ ਸਾਲ ਦਾ ਬਣਾ ਲਿਆ 36000 ਤੇ 100 ਸਾਲ ਨਾਲ ਉਹਨੂੰ ਫੇਰ ਗੁਣਾ ਕਰ ਲੋ, ਤੂੰ ਇੰਨੇ ਪੈਸੇ ਬਣਾ ਲਿਆ। ਉਹ ਝਾਂਸੇ ਜਿਹੇ ਵਿੱਚ ਫਸਾ ਲੈਂਦੇ ਆ ਉਹਨੂੰ ਤੇ ਇੰਨੇ ਸਾਲਾਂ ਦੇ ਵਿੱਚ, ਹਾਲਾਂਕਿ ਉਹ ਵਪਾਰੀ ਨੂੰ ਵੀ ਪਤਾ ਹੁੰਦਾ ਵੀ ਮੈਂ ਤਾਂ 100 ਸਾਲ ਨੂੰ ਇੱਥੇ ਹੋਣਾ ਜੀ ਤੇ ਨਾ ਹੀ ਜਿਹੜਾ ਜਿਹਨੂੰ ਖਿਲਾਉਣੇ ਆ ਉਹਨੇ ਵੀ ਨੀ ਹੋਣਾ।
1: ਬਿਲਕੁਲ।
0: ਸੋ ਅਸਲ ਦੇ ਵਿੱਚ ਇਹ ਜਿਹੜੀ ਆ ਵਪਾਰੀ ਆ ਜਿਹੜਾ ਉਹ ਇਸ ਤਰ੍ਹਾਂ ਗੇਮ ਪਲੇ ਕਰਦਾ, ਇਸੇ ਤਰ੍ਹਾਂ ਇਹ ਕੰਮ ਸਾਹਿਬ ਆ ਇਹ ਵੀ ਇਸੇ ਤਰ੍ਹਾਂ ਜਿਹੜੀ ਆ ਉਹ ਗੇਮ ਪਲੇ ਕਰਦੇ ਆ। ਕੱਖ ਸਾਹਿਬ ਜੀ ਵਪਾਰੀ ਆ ਜਿਹੜਾ ਇਹ ਬਹੁਤ ਸ਼ੈਤਾਨ ਹੁੰਦਾ, ਉਹ ਸ਼ਾਇਦ ਅੱਗੇ ਇੱਕ ਵਾਰੀ ਆਪਾਂ ਗੱਲ ਵੀ ਕੀਤੀ ਸੀ, ਮੇਰਾ ਕਹਿ ਰਿਹਾ ਤੁਹਾਡਾ ਸਮਾਂ ਜਿਹੜਾ ਹੋ ਗਿਆ ਆ ਉਹ ਡਾਕਟਰ ਸਾਹਿਬ ਦਾ ਘੰਟੀ ਵੱਜਣ ਵਾਲਾ ਤੇ 60 ਮਿੰਟ ਹੋ ਗਏ ਦਾ ਫੋਨ ਆਇਆ ਲਓ
1: ਤੇ ਚਲੋ ਇਹ ਆ ਜਾਂਦਾ ਆਪਾਂ ਕਰਦੇ ਆ ਤੇ ਉਹਨੂੰ ਚਿਰ ਆਪਾਂ ਫਿਰ ਮੇਰੇ ਐਡ ਉਹਨਾਂ ਦੀ ਪਤਾ ਨੀ ਕਿੱਥੇ ਗਵਾਚ ਗਈ ਹੈ ਤੇ ਥੋੜਾ ਜਿਹਾ ਆਪਾਂ ਉਹ ਕਹਿੰਦੇ ਤੁਸੀਂ ਬੋਲ ਦਿਆ ਕਰੋ ਜਿੱਦਾਂ ਵੀ ਬੋਲਣਾ ਨਾ ਉਹਦੇ ਨਾਲ ਜ਼ਿਆਦਾ ਵਧੀਆ ਹੋ ਜਾਂਦਾ ਤੇ ਤੁਸੀਂ ਨਾਲ ਹੀ ਹੋ।
0: ਹਾਂਜੀ ਹਾਂਜੀ ਨਾਲ ਹੀ ਮੈਂ
1: ਤੇ ਮੈਨੂੰ ਇੱਦਾਂ ਫੋਨ ਦੇ ਉੱਪਰ ਪਤਾ ਨੀ ਕੀ ਪ੍ਰੋਬਲਮ ਹੋ ਗਈ ਅੱਗੇ ਤੇ ਐਡ ਹੋ ਜਾਂਦਾ ਹੁੰਦਾ ਸੀ ਬਟਨ ਹੈਗਾ ਸੀ ਹੁਣ ਹੈ ਨੀਗਾ।
0: ਹੋਊਗਾ ਉਹਦੇ ਤੇ ਹੁੰਦਾ ਤਾਂ
1: ਹੁੰਦਾ ਵਾ ਐਡ ਕਰਨ ਵਾਲਾ ਪਰ ਸਮਝ ਮੈਂ ਹੁਣ ਮਿੰਟ ਮੈਂ ਦੇਖਾਂ ਡਾਕਟਰ ਸਾਹਿਬ ਦਾ ਚੀਮਾ ਸਾਹਿਬ ਤੁਸੀਂ ਕੱਟੋ ਫਿਰ ਮੈਂ ਤੁਹਾਨੂੰ ਕੱਟ ਕੇ ਮਿਲਾਉਣਾ। ਕੱਟ ਦਿਓ ਡਾਕਟਰ ਸਾਹਿਬ ਹੋਲਡ ਕਰਿਓ ਜੀ। ਦੋਸਤੋ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜ ਗਏ ਆ ਔਰ ਮੈਂ ਇੱਕ ਇਨਫੋਰਮੇਸ਼ਨ ਦੇ ਦਵਾਂ ਕਿ ਡਾਕਟਰ ਸਾਹਿਬ ਦਾ ਕਲੀਨਿਕ ਜਿਹੜਾ ਹੈਗਾ ਤੁਸੀਂ ਉੱਥੇ ਵਿਜਿਟ ਕਰ ਸਕਦੇ ਹੋ ਔਰ ਤੁਸੀਂ ਉਹਨਾਂ ਨੂੰ ਫੋਨ ਕਰਕੇ ਜਾਂ ਈਮੇਲ ਕਰਕੇ ਵੀ ਆਪਣੀ ਇਨਫੋਰਮੇਸ਼ਨ ਦੇ ਸਕਦੇ ਹੋ। ਸੋ ਉਹਦੇ ਨਾਲ ਜੇ ਕਿਸੇ ਨੇ ਵੀ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੈਗੀ ਬਿਮਾਰੀ ਦੀ ਜਾਂ ਕਿਸੇ ਚੁਲਾ ਮੱਠਾ ਹੈਗਾ ਤੇ ਤੁਸੀਂ ਕੀ ਹੋ ਗਿਆ ਲੋ ਜੀ ਮੋਰ ਪੀਪਲ ਐਡ

0: 木村さん、木村さん、何are you？ Hello？
1: No es posible realizar la llamada tal y como se marcó el número.
0: Puede
1: verificar el número y marque.
0: Message
2: 2. US01LV.
0: Oh God. That's about you. May have heard. Upkarda koshish baad de vich. Thank you so much, dosto. To see sun rahe ho dil di awaaz. Doctor saab saade naal jud gaye ne. Baaki di information. Doctor saab, tusi aap hi de number baad ch de deya karo ji. Apna sara koshish. Ji. Doctor saab, aao ji. Hold kyun ho gaya? Ji, doctor saab.
3: Adult hon tak le aaye. ਔਰ ਉਸ ਅਡਲਟ ਹੋਣ ਤੱਕ ਲੈ ਆਉਣ ਦਾ ਮਤਲਬ ਇਹ ਸੀ ਕਿ ਹੁਣ ਅਸੀਂ ਇਹ ਸੋਚਿਆ ਕਿ ਇਹ ਜੀਵਨ ਹੁਣ ਅਡਲਟ ਤੇ ਹੋ ਗਿਆ ਆ ਪਰ ਹੁਣ ਜਦੋਂ ਇਹਦੀਆਂ ਬਰੀਕੀਆਂ ਦੀ ਗੱਲ ਕਰਦੇ ਹਾਂ ਕਿਉਂਕਿ ਅਸੀਂ ਆਮ ਤੌਰ ਤੇ ਖੋਜ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਵੀ ਗੱਲ ਦਾ ਅਸਲ ਬਿੰਦੂ ਕੀ ਹੈ ਅਸਲ ਛੋਟੀ ਤੋਂ ਛੋਟੀ ਗੱਲ ਕੀ ਕਾਰਨ ਕੀ ਹੋ ਸਕਦਾ ਹੈਗਾ ਵੱਡਾ ਸਰੀਰ ਸਾਨੂੰ ਦਿਖਾਈ ਦਿੰਦਾ ਹੈ ਇਸ ਸੰਬੰਧ ਵਿੱਚ ਅਸੀਂ ਬਹੁਤ ਸਾਰੀਆਂ ਗੱਲਾਂ ਅੱਗੇ ਕਰ ਚੁੱਕੇ ਹਾਂ ਕਿ ਭਾਈ ਇਹ ਸਰੀਰ ਜਿਹੜਾ ਹੈ ਭਾਵੇਂ ਸਾਨੂੰ
2: Your call cannot be completed as dialed. Please check the number and dial again.
1: No es posible realizar la llamada tal y como se marcó el número. Favor de verificar el número y márquelo de nuevo.
2: Message 2. US01LV.
3: ਕਿ ਉਹ ਸਿੰਗਲ ਯੂਨਿਟ ਜਿੰਨੀ ਵੀ ਸ਼ਨਾਖਤ ਉਹਦੀ ਹੋ ਸਕਦੀ ਸੀ ਉਹ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਅਸੀਂ ਉਸ ਬਰੀਕੀ ਤੱਕ ਪਹੁੰਚ ਸਕੀਏ ਕਿ ਜੋ ਕੁਝ ਵੀ ਇਸ ਸਰੀਰ ਦੇ ਵਿੱਚ ਵਾਪਰਦਾ ਸਾਨੂੰ ਵੱਡੇ ਪੈਮਾਨੇ ਤੇ ਦਿਖਾਈ ਦਿੰਦਾ ਜੋ ਬ੍ਰਹਿਮੰਡੇ ਸੋਈ ਪਿੰਡੇ ਉਹਦੇ ਵਿੱਚ ਅਸਲ ਦੇ ਵਿੱਚ ਕਿਸ ਥਾਂ ਤੇ ਕਿਸ ਬਿੰਦੂ ਤੇ ਕੀ ਤਬਦੀਲੀ ਹੁੰਦੀ ਹੈ ਜਿਸ ਕਰਕੇ ਵੱਡੇ ਪੈਮਾਨੇ ਤੇ ਸਰੀਰ ਜਿਹੜਾ ਆ ਉਹ ਆਪਣੇ ਕੰਮਕਾਰ ਕਾਰ ਵਿਹਾਰ ਦੇ ਵਿੱਚ ਜਾਂ ਸਰੀਰ ਆਪਣੀ ਬਣਤਰ ਦੇ ਵਿੱਚ ਕੋਈ ਤਬਦੀਲੀਆਂ ਮਹਿਸੂਸ ਕਰਦਾ ਹੈ ਜਿਹੜੀਆਂ ਅਸੀਂ ਡਾਕਟਰ ਲੋਕ ਜਾਣਦੇ ਹਾਂ ਤੇ ਉਹਦਾ ਇੱਕ ਨਾਂ ਰੱਖ ਦਿੰਦੇ ਹਾਂ ਵੀ ਇਹ ਇੱਕ ਬਿਮਾਰੀ ਹੈਗੀ ਆ ਕਿਉਂਕਿ ਸਰੀਰ ਦਾ ਕੰਸੈਪਟ ਫਿਜ਼ੀਕਲ ਹੈ ਔਰ ਅੱਜ ਕੱਲ ਅਸੀਂ 21ਵੀਂ ਸਦੀ ਦੇ ਵਿੱਚ ਜਾ ਰਹੇ ਹਾਂ ਤੇ 21ਵੀਂ ਸਦੀ ਦਾ ਮਨੁੱਖ ਇਸ ਚੀਜ਼ ਨੂੰ ਮੰਨਣ ਦਾ ਆਦੀ ਹੋ ਗਿਆ ਆ ਕਿ ਨਹੀਂ ਭਾਈ ਜੇ ਕੋਈ ਚੀਜ਼ ਦਿਸਦੀ ਨਹੀਂ ਜੇ ਕਿਸੇ ਦਾ ਕੋਈ ਸਬੂਤ ਸਾਹਮਣੇ ਨਹੀਂ ਤੇ ਅਸੀਂ ਉਹਨੂੰ ਨਹੀਂ ਮੰਨਦੇ ਪਰ ਲੇਕਿਨ ਦੁਨੀਆ ਦੇ ਉੱਪਰ ਇਸ ਕਾਇਨਾਤ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਵਾਪਰਦੀਆਂ ਨੇ ਜਿਹੜੀਆਂ ਹੁੰਦੀਆਂ ਤੇ ਹਨ ਪਰ ਕਿਵੇਂ ਹੁੰਦੀਆਂ ਹਨ ਉਹਦਾ ਐਕਸਪਲੇਨੇਸ਼ਨ ਅਸੀਂ ਨਹੀਂ ਦੇ ਸਕਦੇ ਜਿਵੇਂ ਇਸ ਸਰੀਰ ਦੀ ਗੱਲ ਹੀ ਆਪਾਂ ਕਰਦੇ ਹਾਂ ਇਸ ਸਰੀਰ ਦੇ ਵਿੱਚ ਸਾਰੇ ਅੰਗ ਤੇ ਅਸੀਂ ਵੇਖ ਸਕਦੇ ਹਾਂ ਅੰਗ ਕੰਮ ਤੇ ਇਸ ਸਾਰੇ ਚੱਲਣ ਦਾ ਜ਼ਿੰਮੇਵਾਰ ਕੌਣ ਆ ਜਦੋਂ ਅਸੀਂ ਉਸ ਜ਼ਿੰਮੇਵਾਰ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਨਾ ਤੇ ਫਿਰ ਅਲਟੀਮੇਟ ਅਸੀਂ ਇੱਕ ਸਥਿਤੀ ਤੇ ਆ ਕੇ ਰੁਕ ਜਾਂਦੇ ਹਾਂ ਤੇ ਉਹ ਸਥਿਤੀ ਹੈਗੀ ਹੈ ਸੈੱਲ ਦੀ ਖੋਜ ਇਸ ਤੋਂ ਉੱਪਰ ਦੀ ਹੈ ਬੇਸ਼ੱਕ ਇਹ ਚੀਜ਼ ਜਿਹੜੀ ਹੈ ਇਹ ਭਾਈ ਫਿਰ ਸੈੱਲ ਕਿਵੇਂ ਕੰਮ ਕਰਦਾ ਹੈ ਔਰ ਉਸ ਸੈੱਲ ਦੇ ਕੰਮ ਕਰਨ ਦੀ ਸੰਭਾਵਨਾ ਨੂੰ ਤਲਾਸ਼ਣ ਵਾਸਤੇ ਅਸੀਂ ਇੱਕ ਆਮ ਐਗਜ਼ਾਮਪਲ ਦਿੰਦੇ ਹਾਂ ਜਿਹੜੀ ਇਹ ਤੇ ਸਾਬਤ ਕਰਦੀ ਹੈ ਇਸ ਸਰੀਰ ਦਾ ਚੱਲਣ ਕਿਸੇ ਹੋਰ ਦੇ ਹੱਥ ਹੈ ਕੰਟਰੋਲ ਕਿਸੇ ਹੋਰ ਦੇ ਹੱਥ ਹੈਗਾ ਔਰ ਉਹ ਇਨਵਿਜ਼ੀਬਲ ਉਹ ਇੱਕ ਪਾਵਰ ਹੈਗੀ ਹੈ ਜਿਹੜੀ ਇਸ ਸੈੱਲ ਨੂੰ ਵੀ ਚਲਾਉਂਦੀ ਹੈ ਔਰ ਇਸ ਕਰਕੇ ਜੇ ਉਹ ਪਾਵਰ ਇਸ ਸਰੀਰ ਦੇ ਵਿੱਚ ਹੈਗੀ ਹੈ ਤੇ ਇਹ ਸਰੀਰ ਕੰਮ ਕਰ ਰਿਹਾ ਹੈ ਜੇ ਇਸ ਉਹ ਸਰੀਰ ਦੇ ਵਿੱਚ ਪਾਵਰ ਨਹੀਂ ਹੈਗੀ ਤੇ ਫਿਰ ਇਹ ਸਰੀਰ ਮੁਰਦਾ ਹੈ ਇਹ ਅੰਗ ਨੱਕ ਕੰਨ ਜਿੰਨੇ ਵੀ ਕੁਛ ਅਸੀਂ ਅੰਗ ਦੇਖ ਰਹੇ ਹਾਂ ਇਹ ਸਾਰਿਆਂ ਦਾ ਇੱਕ ਕੰਮ ਕਾਰ ਕਰਨ ਦਾ ਤਰੀਕਾ ਕਾਰ ਨਹੀਂ ਹੁੰਦਾ ਉੱਥੇ ਪੈਰ ਹੁੰਦੇ ਨਹੀਂ ਹੁੰਦੇ ਤਾਂ ਮਤਲਬ ਇਹ ਸਾਡੇ ਕੋਲ ਇੱਕ ਐਸੀ ਐਗਜ਼ਾਮਪਲ ਹੈਗੀ ਹੈ ਜਿਹੜੀ ਅਸੀਂ ਸਰੀਰ ਦੇ ਸੰਬੰਧ ਚ ਸਾਬਤ ਕਰ ਸਕਦੇ ਹਾਂ ਕਿ ਇਸ ਸਰੀਰ ਦਾ ਕੋਈ ਜ਼ਿੰਮੇਵਾਰ ਹੋਰ ਹੈ ਜਿਹੜਾ ਇਹਦੀ ਗਲਤ ਤੇ ਠੀਕ ਹਰ ਤਰ੍ਹਾਂ ਦੀ ਕਾਰਵਾਈ ਵਾਸਤੇ ਜ਼ਿੰਮੇਵਾਰ ਹੈਗਾ ਮਤਲਬ ਇਹ ਆ ਕਿ ਜੇ ਹਰ ਗਲਤ ਤੇ ਠੀਕ ਕਾਰਵਾਈ ਵਾਸਤੇ ਜ਼ਿੰਮੇਵਾਰ ਕੋਈ ਹੋਰ ਹੈਗਾ ਆ, ਤੇ ਇਹਦਾ ਮਤਲਬ ਜੇ ਕੁਛ ਸਾਡਾ ਲਾਗਾ ਦੇਗਾ ਹੋਣਾ ਚਾਹੀਦਾ, ਜੇ ਕੁਛ ਲੈਣ ਦੇਣ ਸਾਡਾ ਹੋਣਾ ਚਾਹੀਦਾ, ਫਿਰ ਉਹਦੇ ਨਾਲ ਹੋਣਾ ਚਾਹੀਦਾ। ਪਰ ਕਦੇ ਇੱਕ ਜ਼ਮਾਨਾ ਸੀ, ਮੈਂ ਸਮਝਦਾ ਸੁਣਨ ਵਾਲੇ ਸਾਰੇ ਜਾਣਦੇ ਹੋਣਗੇ, ਕੱਲ ਅੰਗਰੇਜ਼ੀ ਦਾ ਪ੍ਰੋਗਰਾਮ ਸੀ ਇਸ ਸੰਬੰਧ ਦੇ ਵਿੱਚ, ਸੁਣਨ ਵਾਲੇ ਸਾਰੇ ਜਾਣਦੇ ਹੋਣਗੇ ਪੁਰਾਣੇ ਜ਼ਮਾਨੇ ਦੇ ਵਿੱਚ ਸਾਡੇ ਵੈਦ ਲੋਕ ਜਾਂ ਸਾਡੇ ਹਕੀਮ ਲੋਕ ਜਿਹੜੇ ਹੁੰਦੇ ਸੀ ਨਾ, ਉਹ ਉਸ ਦੀ ਬਰੀਕੀ ਤਹਿ ਤੱਕ ਜਾਣਨ ਦੀ ਕੋਸ਼ਿਸ਼ ਕਰਦੇ ਸੀ। ਔਰ ਉਹਦੇ ਕੋਲ ਜਿੰਨੇ ਅੱਜ ਇੰਸਟਰੂਮੈਂਟ ਸਾਡੇ ਕੋਲ ਹੈਗੇ ਨੇ ਕਿਸੇ ਬਿਮਾਰੀ ਨੂੰ ਜਾਣਨ ਦੇ ਜਾਂ ਕਿਸੇ ਸਰੀਰ ਦੇ ਫਿਜ਼ੀਕਲ ਆ ਗਈਆਂ ਚੇਂਜਸ ਨੂੰ ਜਾਣਨ ਦੇ, ਉਦੋਂ ਨਹੀਂ ਸੀ ਹੁੰਦੇ। ਔਰ ਉਦੋਂ ਕੀ ਹੁੰਦਾ ਸੀ, ਲੋਕ ਨਬਜ਼ ਦੇਖਦੇ ਸੀ ਤੇ ਨਬਜ਼ ਦੇਖ ਕੇ ਹੀ ਦੱਸ ਦਿੰਦੇ ਸੀ ਤੇਰੇ ਸਰੀਰ ਦੇ ਕਿਹੜੇ ਅੰਗ ਵਿਚ ਕਿੱਥੇ ਨੁਕਸ ਹੈ। ਅੱਖਾਂ ਦਾ ਰੰਗ ਦੇਖਦੇ ਸੀ, ਨੱਕ ਦੀ ਕਰੁੰਬਲੀ ਦੇਖਦੇ ਸੀ, ਚਿਹਰੇ ਦੀ ਰੰਗਤ ਦੇਖਦੇ ਸੀ, ਨੋਹਾਂ ਦਾ ਰੰਗ ਦੇਖਦੇ ਸੀ, ਜੀਭ ਦਾ ਰੰਗ ਦੇਖਦੇ ਸੀ। ਇਹਨਾਂ ਸਾਰੀਆਂ ਗੱਲਾਂ ਤੋਂ ਉਹ ਬਿਮਾਰੀ ਦਾ ਅੰਦਾਜ਼ਾ ਲਗਾਉਂਦੇ ਸੀ। ਕਰੂੰਗਾ ਖਾਸ ਤੌਰ ਤੇ ਸਾਰੇ ਲੋਕ ਸੁਣਨ ਵਾਲੇ ਜਾਣਦੇ ਹੋਣਗੇ ਕਿ ਅੱਜ ਤੋਂ 20-30 ਸਾਲ ਪਹਿਲਾਂ ਸਿਰਫ ਕਰੂਰੇ ਤੇ ਇਲਾਜ ਹੁੰਦਾ ਸੀਗਾ। ਕਰੂਰਾ ਵੇਖਣਾ, ਕਰੂਰਾ ਮਤਲਬ ਪਿਸ਼ਾਬ, ਯੂਰਨ, ਪਿਸ਼ਾਬ ਦੇਖਣਾ। ਔਰ ਪਿਸ਼ਾਬ ਦੀ ਕਿਰਿਆ ਦੇ ਤੌਰ ਤੇ ਮੈਂ ਇੱਕਦਮ ਤੁਹਾਨੂੰ ਦਿਆਂ ਕਿ ਆਮ ਤੌਰ ਤੇ ਕੀ ਹੁੰਦਾ ਹੈ। ਅੱਜ ਅਸੀਂ ਕਿਉਂਕਿ ਮਟੀਰੀਅਲਿਸਟਿਕ ਹੋ ਗਏ ਨਾ, ਅੱਜ ਅਸੀਂ ਚਾਹੁੰਦੇ ਹਾਂ ਕਿ ਹਰੇਕ ਚੀਜ਼ ਦਾ ਸਾਨੂੰ ਫਿਜ਼ੀਕਲ ਰੂਪ ਐਕਸਪਲੇਨੇਸ਼ਨ ਮਿਲੇ, ਤਾਂ ਮੰਨਾਂਗੇ ਇਹਨੂੰ ਗਠੀਆ ਹੋ ਗਿਆ ਹੈਗੇ। ਔਰ ਅਸੀਂ ਜਦ ਤੱਕ ਅਸੀਂ ਆਰ ਏ ਟੈਸਟ ਪੋਜ਼ਿਟਿਵ ਨਹੀਂ ਵੇਖਦੇ, ਜਦ ਤੱਕ ਅਸੀਂ ਯੂਰਿਕ ਐਸਿਡ ਨੂੰ ਲੈਬਾਰਟਰੀ ਦੇ ਵਿੱਚ ਟੈਸਟ ਕਰਕੇ ਪੋਜ਼ਿਟਿਵ ਨਹੀਂ ਪਾ ਲੈਂਦੇ, ਤਦ ਤੱਕ ਅਸੀਂ ਮੰਨਦੇ ਨਹੀਂ ਕਿ ਇਹਨੂੰ ਗਠੀਆ ਹੋ ਗਿਆ। ਲੇਕਿਨ ਉਸ ਜ਼ਮਾਨੇ ਦੇ ਵਿੱਚ ਇੰਨੇ ਤਰੱਦਦ ਕਰਨ ਤੋਂ ਪਹਿਲਾਂ ਵੀ ਸਾਡੇ ਕੋਲ ਸਾਧਨ ਸਨ ਕਿ ਡਾਕਟਰ ਟੀਮ ਲੋਕਾਂ ਦੇ ਸੀ, ਅੱਛਾ ਤੂੰ ਕਰੂਰਾ ਲੈ ਕੇ ਆਈ ਆਪਣਾ, ਉਹ ਕਰੂਰਾ ਲੈ ਕੇ ਆਉਂਦੇ ਸੀ ਤੇ ਉਸ ਨੂੰ ਕਿਸੇ ਬਰਤਨ ਚ ਪਾ ਕੇ ਜਦ ਹਕੀਮ ਲੋਕ ਦੇਖਣਾ ਸ਼ੁਰੂ ਕਰਦੇ ਸੀ ਤੇ ਵੇਖਦੇ ਸੀ ਉਹਦੇ ਵਿੱਚ ਐ ਜਿਵੇਂ ਸਮੁੰਦਰ ਦੇ ਵਿੱਚ ਬੇੜੀਆਂ ਚੱਲਦੀਆਂ ਨੇ, ਇਸ ਤਰ੍ਹਾਂ ਦੀਆਂ ਲਹਿਰਾਂ ਹੱਸਦੀਆਂ ਨੇ। ਤਜਰਬਾ ਕੋਈ ਵੀ ਕਰ ਸਕਦਾ, ਜਿਹਦੇ ਵੀ ਹੱਥ ਪਾਉਣ ਗੋਡੇ ਜੁੜੇ ਨੇ, ਦਰਦ ਕਰਦੇ ਨੇ, ਸੋਜਾਂ ਪਈਆਂ ਨੇ, ਉਹ ਆਪਣੇ ਪਿਸ਼ਾਬ ਨੂੰ ਕਿਸੇ ਵੀ ਥਾਲੀ ਦੇ ਵਿੱਚ ਕਿਸੇ ਵੀ ਕੱਚ ਦੇ ਬਰਤਨ ਵਿੱਚ ਪਾ ਕੇ ਰੱਖ ਕੇ ਦੇਖਿਓ, ਉਹਦੇ ਚ ਤੁਹਾਨੂੰ ਐ ਲੱਗੂਗਾ ਜਿਵੇਂ ਲਹਿਰਾਂ ਉੱਠਦੀਆਂ ਤੇ ਕੋਈ ਬਿਜਲੀ ਦਾ ਕਰੰਟ ਤੇ ਨਹੀਂ ਨਲਕਿਆ ਹੋਇਆ, ਕੋਈ ਚੀਜ਼ ਚਲਾ ਰਿਹਾ ਹੈਗਾ ਨੂੰ, ਮਤਲਬ ਪਿਸ਼ਾਬ ਹੈਗਾ ਆ ਔਰ ਉਹ ਤੁਹਾਡਾ ਕਿਸੇ ਬਰਤਨ ਚ ਪਾਇਆ ਹੋਇਆ ਹੈਗਾ, ਪਰ ਤੁਸੀਂ ਵੇਖੋਗੇ ਆਟੋਮੈਟਿਕਲੀ ਉਹ ਇੱਕ ਕਿਰਿਆ ਉਹਦੇ ਵਿੱਚ ਹੋਣੀ ਸ਼ੁਰੂ ਹੋ ਜਾਂਦੀ, ਜਿਹਨੂੰ ਅਸੀਂ ਕਹਿੰਦੇ ਸਰ ਵੀ ਭਾਈ ਤੈਨੂੰ ਗਠੀਆ ਹੈ ਜਾਂ ਅਗਰ ਸਾਇੰਸ ਸਾਹਮਣੇ ਨਹੀਂ ਤੇ ਆਉਣ ਵਾਲੇ ਸਮੇਂ ਚ ਤੇਰਾ ਗਠੀਆ ਹੋ ਜਾਏਗਾ। ਇਸੇ ਤਰ੍ਹਾਂ ਦੀ ਗੱਲ ਹੀ ਮੈਂ ਇੱਕ ਹਕੀਮ ਅਜਮਲ ਖਾਨ ਦੀ ਪਹਿਲਾਂ ਤੁਹਾਨੂੰ ਸੁਣਾਈ ਹੋਈ ਹੈ ਕਿ ਭਾਈ ਹਕੀਮ ਅਜਮਲ ਖਾਨ ਦਾ ਬੜਾ ਨਾਂ ਸੀਗਾ ਔਰ ਉਹਦੇ ਕੋਲ ਕੁਛ ਅੰਗਰੇਜ਼ ਲੋਕ ਆ ਗਏ, ਉਹਨਾਂ ਨੇ ਆਖਿਆ ਬਈ ਬੜਾ ਨਾਂ ਸੁਣਿਆ ਇਸ ਦਾ, ਔਰ ਉਹ ਡਾਕਟਰ ਲੋਕ ਆ ਕੇ ਦੇਖਣ ਲੱਗ ਗਏ ਵੀ ਇਹ ਤਸ਼ਖੀਸ਼ ਕਿਵੇਂ ਕਰਦਾ, ਡਾਇਗਨੋਸਿਸ ਕਿਵੇਂ ਕਰਦਾ ਆ ਔਰ ਕਿਵੇਂ ਇਹ ਇਲਾਜ ਕਰਦਾ ਹੈ। ਅਲਟੀਮੇਟਲੀ ਉਸਨੇ ਇੱਕ ਬੰਦੇ ਨੇ ਆਖਿਆ ਵੀ ਅੱਛਾ ਵੀ ਮੈਂ ਇਲਾਜ ਕਰਵਾਉਣਾ, ਉਹਨੇ ਹਕੀਮ ਅਜਮਲ ਖਾਨ ਨੇ ਸਿਰਫ ਇੱਕ ਹੀ ਉਂਗਲ ਸੀ ਤੇ ਕਹਿੰਦੇ ਨਾ ਕਿ ਤਿੰਨ ਉਂਗਲੀਆਂ ਰੱਖੋ ਨਬਲ ਦੇ ਉੱਪਰ ਤੇ ਤੁਹਾਨੂੰ ਤਿੰਨ ਕਰ ਟੱਪ ਕੇ ਤੇ ਵਾਯੂ ਆਯੁਰਵੈਦਿਕ ਵਾਲੇ ਜਿਵੇਂ ਅਸੀਂ ਦੱਸਦੇ ਹਾਂ ਉਹਦੇ ਮੁਤਾਬਕ ਰੱਖ ਕੇ ਦੱਸਦੇ ਹਾਂ, ਤੇ ਉਹਨੇ ਸਿਰਫ ਇੱਕ ਹੀ ਉਂਗਲੀ ਰੱਖੀ ਉਹਦੀ ਨਬਲ ਦੇ ਉੱਪਰ ਤੇ ਅਲਟੀਮੇਟ ਆਪਣੇ ਅਸਿਸਟੈਂਟ ਨੂੰ ਕਿਹਾ ਇਹਨੂੰ ਫਲਾਣੀ ਫਲਾਣੀ ਦਵਾਈ ਦੇ ਦਿਓ ਔਰ ਉਸ ਤੋਂ ਬਾਅਦ ਕਹਿੰਦੇ ਸੀ ਜਾਓ। ਉਹ ਕਹਿੰਦੇ ਯਾਰ ਹਰਦੋ ਗੇਜ ਤਾਂ ਸੋਚਿਆ ਸੀ ਤਾਂ ਬੜਾ ਨਾਂ ਹੈਗਾ ਹਕੀਮ ਅਜਮਲ ਖਾਨ ਦਾ, ਤੇ ਕੱਖ ਵੀ ਨਹੀਂ ਕੁਛ ਵੀ ਨਹੀਂ ਇਹਨੂੰ ਪਤਾ, ਮੈਂ ਕੋਈ ਪੁੱਛਿਆ ਨਹੀਂ, ਉਹਨੇ ਕੁਛ ਦੱਸਿਆ ਨਹੀਂ, ਸਿਰਫ ਇੰਨੇ ਤੋਂ ਵੇਖ ਕੇ ਤੇ ਨਬਜ਼ ਤੇ ਸਾਨੂੰ ਕਹਿੰਦਾ ਚੰਗਾ ਜੀ ਦਵਾਈ ਲੈ ਜਾਓ। ਇਹ ਗੱਲ ਕਰਦੇ ਉਹ ਜਾ ਹੀ ਰਹੇ ਸੀ ਤੇ ਕਿਸੇ ਹਕੀਮ ਅਜਮਲ ਖਾਨ ਦੇ ਕਿਸੇ ਬੰਦੇ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਉਹ ਆਹ ਗੱਲਾਂ ਕਰਦੇ ਜਾ ਰਹੇ ਨੇ, ਉਹਨੇ ਕਿਹਾ ਬੁਲਾ ਲਿਆ ਉਹਨਾਂ ਨੂੰ ਵਾਪਸ। ਉਹਨਾਂ ਨੇ ਜਦ ਵਾਪਸ ਬੁਲਾਇਆ ਤੇ ਉਹ ਕਹਿੰਦਾ ਭਾਈ ਤੁਸੀਂ ਕੀ ਜਾਣਨਾ ਚਾਹੁੰਦੇ ਸੀ ਮੇਰੇ ਬਾਰੇ, ਕਹਿੰਦੇ ਜੀ ਤੁਹਾਡਾ ਡਾਇਗਨੋਸਿਸ ਕਰਨ ਦਾ ਕੋਈ ਤਰੀਕਾ ਨੀ, ਤੁਹਾਨੂੰ ਕਿਵੇਂ ਪਤਾ ਲੱਗਿਆ ਮੈਨੂੰ ਬਿਮਾਰੀ ਕੀ ਹੈਗੀ, ਦਵਾਈ ਤੁਸੀਂ ਮੈਨੂੰ ਕੀ ਦੇ ਰਹੇ ਹੋ, ਕੀ ਫਾਇਦਾ ਹੋਇਆ। ਹਾਂਜੀ ਉਹ ਕਹਿੰਦਾ ਤੈਨੂੰ ਅੱਜ ਤੋਂ ਕੁਛ ਸਾਲ ਪਿੱਛੇ ਸੱਪ ਲੜ ਗਿਆ ਸੀਗਾ, ਉਹਦੀ ਜ਼ਹਿਰ ਅਜੇ ਤੇਰੇ ਅੰਦਰ ਹੈਗੀ ਹੈ ਜਿਹੜੀ ਮੈਨੂੰ ਹੁਣ ਮਹਿਸੂਸ ਹੋ ਰਹੀ ਹੈ ਕਿ ਅਜੇ ਵੀ ਹੈਗੀ ਹੈ, ਔਰ ਉਹਦੇ ਦਵਾਈ ਐਂਟੀਡੋਟ ਦੇ ਤੌਰ ਤੇ ਮੈਂ ਤੈਨੂੰ ਦੇ ਦਿੱਤੀ। ਉਹ ਕਹਿੰਦਾ ਜੀ ਵਾਕਿਆ ਮੈਨੂੰ ਸੱਪ ਤਾਂ ਲੜਿਆ ਸੀਗਾ। ਉਹ ਕਹਿੰਦਾ ਫਿਰ ਇਹ ਉਹ ਜਿਹੜੀ ਲੈਬਾਰਟਰੀ ਵਿੱਚ ਤੁਸੀਂ ਗੱਲਾਂ ਭਾਲਦੇ ਹੋ, ਉਹ ਬਲੱਡ ਦੀ ਆਈਡੈਂਟੀਫਿਕੇਸ਼ਨ ਤੋਂ ਤੁਸੀਂ ਗੱਲਾਂ ਭਾਲਦੇ ਹੋ, WBC RBC ਵਗੈਰਾ ਵਗੈਰਾ ਦੀ ਕੈਲਕੂਲੇਸ਼ਨ ਕਰਦੇ ਹੋ, ਉਸ ਵੇਲੇ ਸਾਡੀ ਸਾਇੰਸ ਇੰਨੀ ਜ਼ਿਆਦਾ ਸੀ ਕਿ ਅਸੀਂ ਇੱਕ ਚੀਜ਼ ਤੋਂ ਹੀ ਅੰਦਾਜ਼ਾ ਲਾਉਂਦੇ ਸਾਂ ਕਿ ਵੱਡੇ ਬ੍ਰਹਿਮੰਡ ਦੀ ਵੱਡੇ ਥਾਂ ਤੇ ਵੱਡੇ ਸਰੀਰ ਦੇ ਵਿੱਚ ਕੀ ਹੋ ਰਿਹਾ। ਤੇ ਮੇਰੇ ਕਹਿਣ ਤੋਂ ਭਾਵ ਅਸੀਂ ਉਸ ਸਾਇੰਸ ਨੂੰ ਪਿੱਛੇ ਛੱਡ ਗਏ। ਉਹ ਜਿਹੜੀ ਗੱਲ ਜੀਵਨ ਦੀ ਮੈਂ ਤੁਹਾਡੇ ਨਾਲ ਸ਼ੁਰੂਆਤ ਦੇ ਵਿੱਚ ਕੀਤੀ ਹੈ ਬਈ ਸਰੀਰ ਨੂੰ ਚੱਲਦਾ ਤਾਂ ਵੇਖਦੇ ਹਾਂ ਪਰ ਇਹਦੀ ਰਿਸਪੋਂਸੀਬਿਲਿਟੀ ਕੌਣ ਹੈ, ਕਿਹਦੇ ਕੋਲ ਹੈਗੀ ਹੈ, ਉਹ ਲਾਈਫ ਫੋਰਸ ਕੋਲ ਹੈ। ਔਰ ਉਸ ਲਾਈਫ ਫੋਰਸ ਨੂੰ ਅਸੀਂ ਵੇਖ ਨਹੀਂ ਸਕਦੇ, ਮੰਨਾਂਗੇ ਕਿਵੇਂ। ਅੱਜ ਦਾ ਸੰਸਾਰ
4: ਅੱਜ ਦਾ ਮੈਡੀਕਲ ਯੁੱਗ ਇਸ ਗੱਲ ਨੂੰ ਮੰਨਦਾ ਨਹੀਂ ਕਿ ਭਾਈ ਇਸ ਤਰ੍ਹਾਂ ਦੀ ਕੋਈ ਚੀਜ਼ ਹੋ ਸਕਦੀ ਹੈ, ਪਰ ਸਾਬਤ ਤੇ ਹੁੰਦੀ ਹੈ ਨਾ, ਅੰਗ ਸਾਰੇ ਉੱਥੇ ਹੀ ਰਹਿੰਦੇ ਨੇ, ਕੀ ਨਿਕਲ ਜਾਂਦਾ ਉਹਦੇ ਵਿੱਚੋਂ ਕਿ ਅਸੀਂ ਕਹਿੰਦੇ ਮੁਰਦਾ ਹੋ ਗਿਆ। ਸੋ ਇਸ ਲਿਹਾਜ ਤੇ ਮੈਂ ਉਹਨਾਂ ਹਾਲਾਤਾਂ ਦੇ ਵਿੱਚ ਮੈਂ ਬਹੁਤ ਸਾਰੀਆਂ ਗੱਲਾਂ ਆਮ ਤੌਰ ਤੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕਰਦਾ ਰਹਿੰਦਾ, ਜਿਹੜੀ ਸਾਰੀ ਹੋਮਿਓਪੈਥਿਕ ਦੀ ਫਿਲਾਸਫੀ ਹੈਗੀ ਹੈ, ਪਰ ਕਿਉਂਕਿ ਯੁੱਗ ਵਿੱਚ ਅਸੀਂ ਰਹਿ ਰਹੇ ਹਾਂ, ਜਿਹੜੀ ਭਾਸ਼ਾ ਤੁਸੀਂ ਸਮਝਦੇ ਹੋ, ਜਿਹਨਾਂ ਗੱਲਾਂ ਨੂੰ ਤੁਸੀਂ ਸਮਝ ਸਕਦੇ ਹੋ, ਤੁਹਾਡੇ ਲੈਵਲ ਤੇ ਉਤਰ ਕੇ, ਤੁਹਾਡੀ ਉਸ ਮਾਨਸਿਕਤਾ ਦੇ ਲੈਵਲ ਤੇ ਉਤਰ ਕੇ ਹੀ ਮੈਂ ਅਗਰ ਕੋਈ ਗੱਲ ਤੁਹਾਨੂੰ ਸਮਝਾਵਾਂਗਾ ਤੇ ਸਮਝ ਲੱਗੇਗੀ। ਅਗਰ ਮੈਂ ਉਹੀ ਪਾਵਰ ਦੀਆਂ ਗੱਲਾਂ ਕਰਦਾ ਰਹਾਂਗਾ ਤੇ ਤੁਸੀਂ ਕਹੋਗੇ ਇਹ ਗੱਪਾਂ ਮਾਰੀ ਜਾਂਦਾ। ਇੱਕ ਜ਼ਮਾਨਾ ਸੀਗਾ ਗੁਰੂ ਨਾਨਕ ਨੇ ਵੀ ਗੱਪਾਂ ਮਾਰੀਆਂ ਸੀ, ਹਾਂਜੀ, ਔਰ ਉਹ ਨਿਕਾ ਸੀ ਧਰਤੀ ਹੋਰ ਪਰੇ ਹੋਰ ਹੋਰ, ਹਾਂਜੀ, ਤੇ ਉਦੋਂ ਵੀ ਲੋਕ ਨੂੰ ਕਮਲਾ ਹੀ ਸਮਝਦੇ ਸੀ, ਹਾਂਜੀ। ਪਰ ਅੱਜ ਕੀ ਹੈ, ਨੀਲ ਆਰਮਸਟਰੋਂਗ ਉੱਥੇ ਪੈਰ ਰੱਖ ਕੇ ਆ ਗਿਆ, ਝੰਡੇ ਗੱਡ ਕੇ ਆ ਗਿਆ, ਹੁਣ ਪਤਾ ਲੱਗਦਾ ਪਿਆ ਵੀ ਇਹ ਨਹੀਂ, ਹੋਰ ਵੀ ਬੜੇ ਪਲੈਨਟ ਸੀ, ਬਾਬਾ ਨਾਨਕ ਉਦੋਂ ਸਹੀ ਕਹਿੰਦਾ ਸੀ। ਖੈਰ, ਉੱਥੇ ਪਹੁੰਚਣ ਤੋਂ ਪਹਿਲਾਂ ਸਾਨੂੰ ਇਹ ਸਾਰੀਆਂ ਗੱਲਾਂ ਸਾਬਤ ਕਰਨੀਆਂ ਪੈਣਗੀਆਂ ਉਸ ਭਾਸ਼ਾ ਵਿੱਚ, ਉਸ ਤਰੀਕਾਕਾਰ ਦੇ ਨਾਲ ਜਿਹੜਾ ਤੁਸੀਂ ਸਮਝ ਸਕਦੇ ਹੋ। ਤੇ ਤੁਸੀਂ ਕੀ ਸਮਝਦੇ ਹੋ? ਫਿਜ਼ੀਕਲ। ਅੱਜ ਦਾ ਜ਼ਮਾਨਾ ਮੈਡੀਕਲ ਸਾਇੰਸ ਦਾ ਇਹ ਆ ਕਿ ਹਰ ਗੱਲ ਦਾ ਜਦ ਤੱਕ ਕੋਈ ਪ੍ਰੂਫ ਨਹੀਂ ਮਿਲਦਾ, ਕੋਈ ਬਿਮਾਰੀ ਆ ਜਾਂਦੀ ਹੈ ਤੇ ਸਾਇੰਸਦਾਨ ਲੱਗ ਜਾਂਦੇ ਨੇ ਉਸ ਨੂੰ ਲੱਭਣ ਵਾਸਤੇ ਕਿ ਇਹਦਾ ਕਾਰਨ ਕੀ ਹੋ ਸਕਦਾ ਹੈ, ਔਰ ਉਸ ਕਾਰਨ ਨੂੰ ਲੱਭ ਕੇ ਜਦ ਤੱਕ ਉਹ ਕਾਰਨ ਨਹੀਂ ਲੱਭਦਾ ਕਹਿੰਦੇ ਨੇ ਜੀ ਸਾਨੂੰ ਇਸ ਬਿਮਾਰੀ ਬਾਰੇ ਪਤਾ ਨਹੀਂ ਲੱਗਿਆ। ਤੇ ਜਦੋਂ ਕੋਈ ਫਿਜ਼ੀਕਲ ਕਾਰਨ ਉਹਦੇ ਵਾਸਤੇ ਲੱਭ ਜਾਂਦਾ, ਜਦੋਂ ਸਾਨੂੰ ਉਹਦੇ ਰਾਹੀਂ ਪੈਦਾ ਕੀਤੀਆਂ ਸਰੀਰ ਦੀਆਂ ਤਬਦੀਲੀਆਂ ਬਾਰੇ ਪਤਾ ਲੱਗ ਜਾਂਦਾ, ਤੇ ਫਿਰ ਅਸੀਂ ਦਾਵਾ ਕਰਨਾ ਸ਼ੁਰੂ ਕਰ ਦਿੰਦੇ ਹਾਂ ਕਿ ਹਾਂਜੀ ਸਾਨੂੰ ਇਸ ਬਿਮਾਰੀ ਦਾ ਪਤਾ ਲੱਗ ਗਿਆ, ਹੁਣ ਅਸੀਂ ਇਸ ਨੂੰ ਠੀਕ ਕਰ ਲਾਂਗੇ। ਪਰ ਅਫਸੋਸ ਇਹ ਆ ਕਿ ਸਾਡੀ ਦੌੜ ਕਿੱਥੋਂ ਤੱਕ ਸ਼ੁਰੂ ਕਿੱਥੋਂ ਹੋਈ ਸੀ ਤੇ ਦੌੜ ਆ ਕੇ ਫਿਰ ਖਤਮ ਕਿੱਥੇ ਹੋਏਗੀ? ਜੇ ਅਸੀਂ ਜਿਸ ਪੁਆਇੰਟ ਤੋਂ ਸ਼ੁਰੂ ਕੀਤੀ ਸੀ ਉੱਥੇ ਆ ਕੇ ਖਤਮ ਕਰ ਦਿਆਂਗੇ। ਇਹਦਾ ਮਤਲਬ ਕੀ ਆ ਕਿ ਅਸੀਂ ਕੋਈ ਬੈਕਟੀਰੀਆ ਕੋਈ ਜਰਾਸੀਮ ਲੱਭਣ ਤੋਂ ਬਾਅਦ ਕਿਸੇ ਬਿਮਾਰੀ ਦਾ ਨਾਮਕਰਨ ਕੀਤਾ ਤੇ ਅਸੀਂ ਆਖਿਆ ਵੀ ਸਾਨੂੰ ਉਹਦੇ ਬਾਰੇ ਪਤਾ ਲੱਗ ਗਿਆ, ਸਾਨੂੰ ਆਈਡੈਂਟੀਫਿਕੇਸ਼ਨ ਹੋ ਗਈ ਹੈ। ਇਹਦਾ ਮਤਲਬ ਕੀ ਆ, ਹੁਣ ਅਸੀਂ ਉਹਨੂੰ ਹੀ ਖਤਮ ਕਰਨ ਵਾਸਤੇ ਸਾਡੀ ਦੌੜ ਹੋਏਗੀ ਨਾ, ਤੇ ਜਦੋਂ ਉਹ ਜਰਾਸੀਮ ਜਦੋਂ ਉਹ ਬੈਕਟੀਰੀਆ ਵਗੈਰਾ ਖਤਮ ਕਰ ਦਿੱਤੇ ਜਾਂਦੇ ਬਾਈ ਹੁੱਕ ਰੁੱਕ ਰੁੱਕ ਬਾਈ ਕਿਸੇ ਵੀ ਦਵਾਈ ਦੇ ਨਾਲ, ਅਸੀਂ ਦਾਵਾ ਕਰਦੇ ਹਾਂ ਕਿ ਅਸੀਂ ਉਹ ਬਿਮਾਰੀ ਠੀਕ ਕਰ ਲਈ। ਪਰ ਹੁੰਦਾ ਕੀ ਹੈ, ਅੱਜ ਦੇ ਇਸ ਗੱਲ ਨੂੰ ਨੈਗੇਟਿਵ ਕਰਨ ਵਾਸਤੇ, ਜੇ ਕਹਿ ਲੋ ਕੰਟਰਾ ਇੰਡੀਕੇਟਡ ਗੱਲ ਸਾਬਤ ਕਰਨ ਵਾਸਤੇ, ਅਸੀਂ ਇਹ ਵੇਖਦੇ ਹਾਂ ਕਿ ਲੋਕ ਇੱਕੋ ਹੀ ਤਰ੍ਹਾਂ ਦੀਆਂ ਨਿਸ਼ਾਨੀਆਂ ਲੈ ਕੇ ਵਾਰ ਵਾਰ ਮਹੀਨਿਆਂ ਬਾਅਦ ਵਾਰ ਵਾਰ ਸਾਲਾਂ ਦੇ ਬਾਅਦ ਫਿਰ ਡਾਕਟਰ ਕੋਲੇ ਜਾਂਦੇ ਨੇ, ਜਾਂ ਕਈ ਵਾਰ ਤਾਂ ਲੋਕ ਇਹ ਵੀ ਕਹਿੰਦੇ ਨੇ ਡਾਕਟਰ ਜੀ ਉਹ ਜਿਹੜੇ ਟੀਕੇ ਆ ਉਹ ਜਿਹੜੀ ਦਵਾਈ ਤੁਸੀਂ ਪਿੱਛੇ 6 ਮਹੀਨੇ ਮੈਨੂੰ ਦਿੱਤੀ ਸੀ ਨਾ ਉਹਦੇ ਨਾਲ ਮੈਂ ਠੀਕ ਹੋ ਗਿਆ, ਸੋ ਉਹੀ ਮੈਨੂੰ ਫਿਰ ਦੇ ਦਿਓ। ਸੋ ਮਤਲਬ ਇਸ ਤਰ੍ਹਾਂ ਦੀ ਮਾਨਸਿਕਤਾ ਹੀ ਐਸੀ ਬਣ ਗਈ ਆ ਕਿ ਜਿਹੜੇ ਦਿਸਦੇ ਭਾਲਦੇ ਸਿਮਟਮਸ ਹਨ ਉਹਨਾਂ ਸਾਰਿਆਂ ਨੂੰ ਖਤਮ ਕੀਤਾ ਜਾਵੇ। ਔਰ ਇਹ ਜਿਹੜੀ ਦੌੜ ਹੈ, ਪਹਿਲਾਂ ਸਭ ਤੋਂ ਪਹਿਲਾਂ ਮੈਂ ਇਸ ਦੌੜ ਦੀ ਸ਼ਨਾਖਤ ਕਰਨ ਵਾਸਤੇ ਇਸ ਸੈੱਲ ਦੀ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਕਿ ਅਲਟੀਮੇਟ ਅਸੀਂ ਇਸ ਸਰੀਰ ਨੂੰ ਲੱਭਦਿਆਂ ਇਹਦੀ ਸਿੰਗਲ ਯੂਨਿਟ ਤੇ ਪਹੁੰਚ ਗਏ ਹਾਂ। ਔਰ ਇਹਦੀ ਸਿੰਗਲ ਯੂਨਿਟ ਕੀ ਹੈ? ਸੈੱਲ। ਔਰ ਇਸ ਸੈੱਲ ਦੀ ਡਿਸਕ੍ਰਿਪਸ਼ਨ ਤੇ ਸੈੱਲ ਦੀ ਪਰਿਭਾਸ਼ਾ ਦੇਣੀ ਸ਼ੁਰੂ ਕਰ ਦਿੱਤੀ ਔਰ ਉਸ ਦੇ ਵਿੱਚ ਅਸੀਂ ਉਹਦੇ ਬਾਰੇ ਦੱਸਣਾ ਸ਼ੁਰੂ ਕਰਿਆ ਕਿ ਸੈੱਲ ਹੈ ਕੀ ਹੈ, ਕਿਵੇਂ ਦਾ ਬਣਿਆ ਹੋਇਆ ਹੈ, ਔਰ ਇਹਨੂੰ ਬਾਹਰ ਦੀ ਸੰਗਿਆ ਕਿਸ ਤਰ੍ਹਾਂ ਦੀ ਦਿੱਤੀ ਜਾ ਸਕਦੀ, ਜਿਵੇਂ ਫੋਰਟ ਇੱਕ ਕਿਲਾ ਹੁੰਦਾ ਹੈਗਾ, ਕਿਲੇ ਦੀ ਇੱਕ ਚਾਰ ਦੀਵਾਰੀ ਹੁੰਦੀ ਹੈ, ਇਸੇ ਤਰ੍ਹਾਂ ਅਸੀਂ ਸੈੱਲ ਮੈਂਬਰਨ ਦੀ ਗੱਲ ਕੀਤੀ ਸੀ ਔਰ ਇਸੇ ਤਰ੍ਹਾਂ ਇਸ ਸੈੱਲ ਮੈਂਬਰਨ ਦੇ ਵਿੱਚ ਆਏ ਹੋਏ ਵਿਕਾਰਾਂ ਦੀ ਗੱਲ ਕੀਤੀ ਸੀ, ਇਸੇ ਤਰ੍ਹਾਂ ਇਹ ਦੱਸਿਆ ਸੀ ਕਿ ਉਹ ਵਿਕਾਰ ਉਹ ਬਿਮਾਰੀਆਂ ਕਿਸ ਤਰ੍ਹਾਂ ਦੀਆਂ ਹੋ ਸਕਦੀਆਂ ਨੇ ਜਿਹੜੀਆਂ ਸੈੱਲ ਮੈਂਬਰਨ ਦੀ ਖਰਾਬੀ ਦੇ ਕਰਕੇ ਪੈਦਾ ਹੋ ਜਾਂਦੀਆਂ ਨੇ, ਉਸ ਤੋਂ ਬਾਅਦ ਇਸ ਸੈੱਲ ਮੈਂਬਰਨ ਦੀ ਕੁਆਲਿਟੀ ਕੀ ਸੀ, ਕਰੈਕਟਰ ਕੀ ਸੀ, ਇਹਦਾ ਕੋਈ ਦਰਵਾਜ਼ਾ ਵੀ ਹੈ ਕਿ ਨਹੀਂ ਹੈਗਾ, ਔਰ ਦਰਵਾਜ਼ਾ ਨਹੀਂ ਹੈਗਾ ਤੇ ਇਹਦੇ ਵਿੱਚ ਆਵਾਜਾਈ ਕਿਵੇਂ ਹੁੰਦੀ ਹੈ, ਇਹ ਸਾਰੀਆਂ ਗੱਲਾਂ ਆਪਾਂ ਪਹਿਲੇ ਪ੍ਰੋਗਰਾਮਾਂ ਦੇ ਵਿੱਚ ਕਰ ਚੁੱਕੇ ਹਾਂ। ਉਸ ਤੋਂ ਬਾਅਦ ਆਪਾਂ ਇਹ ਗੱਲ ਕਰੀ ਸੀ ਭਈ ਅਸੀਂ ਸੈੱਲ ਦੇ ਅੰਦਰ ਦਾਖਲ ਹੋ ਗਏ, ਇਸ ਦੀਵਾਰ ਤੋਂ ਜਿਹਦੀ ਚਾਰ ਚੁਫੇਰੇ ਕਿਲੇ ਦੀ ਦੀਵਾਰ ਹੈਗੀ ਆ ਉਹਦੇ ਤੋਂ ਅੰਦਰ ਅਸੀਂ ਦਾਖਲ ਹੋ ਗਏ ਹਾਂ, ਤੇ ਹੁਣ ਜੋ ਵੀ ਕੁਛ ਅੰਦਰ ਹੈਗਾ ਆ ਉਹਨੂੰ ਅਸੀਂ ਕਹਿੰਦੇ ਹਾਂ ਸਾਈਟੋਪਲਾਜ਼ਮ। ਔਰ ਸਾਈਟੋਪਲਾਜ਼ਮ ਨੂੰ ਸਮਝਾਉਣ ਵਾਸਤੇ ਮੈਂ ਤੁਹਾਨੂੰ ਇਹ ਦੱਸਿਆ ਸੀ ਵੀ ਜਿਵੇਂ ਸਾਡਾ ਇਨਵਾਇਰਮੈਂਟ ਹੈਗਾ ਆ, ਸਾਡੇ ਇਨਵਾਇਰਮੈਂਟ ਦੇ ਵਿੱਚ ਸਾਡੇ ਉੱਪਰ 480 mm ਮਰਕਰੀ ਦਾ ਪ੍ਰੈਸ਼ਰ ਹਮੇਸ਼ਾ ਹੀ ਬਣਿਆ ਰਹਿੰਦਾ ਹੈ, ਔਰ ਬੱਚੇ ਦੀ ਐਗਜ਼ਾਮਪਲ ਦੇ ਕੇ ਵੀ ਮੈਂ ਤੁਹਾਨੂੰ ਦੱਸਿਆ ਸੀ ਕਿ ਬੱਚੇ ਦੇ ਉੱਪਰ ਇਹ ਪ੍ਰੈਸ਼ਰ ਨਹੀਂ ਹੁੰਦਾ ਕਿਉਂਕਿ ਮਾਂ ਦੀਆਂ ਪੇਟ ਦੀਆਂ ਮਾਸਪੇਸ਼ੀਆਂ, ਯੂਟਰਸ ਦੀਆਂ ਮਾਸਪੇਸ਼ੀਆਂ ਬੱਚੇ ਦੇ ਉੱਪਰ ਲੱਗਿਆ ਹੋਇਆ ਜਿਹੜਾ ਐਮਨਿਓਟਿਕ ਸੈਕ ਇੱਕ ਕਵਰ ਹੈਗਾ ਆ, ਇੰਨੇ ਸਾਰੇ ਉੱਪਰ ਕਵਰ ਹੈਗੇ ਨੇ ਜਿਨ੍ਹਾਂ ਦੇ ਕਰਕੇ ਬੱਚੇ ਦੇ ਉੱਪਰ ਇਹ ਪ੍ਰੈਸ਼ਰ 480 mm ਮਰਕਰੀ ਦਾ ਜਿਹੜਾ ਸਾਡੇ ਇਨਵਾਇਰਮੈਂਟ ਦਾ ਹੈਗਾ ਉਹਦੇ ਤੇ ਨਹੀਂ ਪੈਂਦਾ। ਉਹਨੂੰ ਇਹਦੀ ਕੋਈ ਪਰਵਾਹ ਨਹੀਂ ਹੁੰਦੀ ਤੇ ਜਦੋਂ ਹੀ ਬੱਚਾ ਮਾਂ ਤੋਂ ਬਾਹਰ ਆਉਂਦਾ ਆ ਉਸੇ ਵੇਲੇ ਉਹਦੇ ਤੇ ਪ੍ਰੈਸ਼ਰ ਪੈਂਦਾ ਆ ਔਰ ਪ੍ਰੈਸ਼ਰ ਪੈਣ ਦੇ ਨਾਲ ਉਸੇ ਵੇਲੇ ਉਹ ਹਵਾ ਪ੍ਰੈਸ਼ਰ ਨਾਲ ਉਹਦੇ ਅੰਦਰ ਚਲੀ ਜਾਂਦੀ ਹੈ ਔਰ ਜਿਹੜੇ ਫੇਫੜੇ ਬੰਦ ਪਏ ਸੀ ਉਹ ਖੁੱਲ ਜਾਂਦੇ ਔਰ ਇੱਕ ਆਵਾਜਾਈ ਆਟੋਮੈਟਿਕ ਸ਼ੁਰੂ ਹੋ ਜਾਂਦੀ ਕਿਉਂਕਿ ਬੰਦ ਪਏ ਸੀ ਫੇਫੜੇ ਖੁੱਲੇ ਕਿਉਂਕਿ ਪ੍ਰੈਸ਼ਰ ਦੇ ਨਾਲ ਬਾਹਰੀ ਇਨਵਾਇਰਮੈਂਟ ਦੀ ਹਵਾ ਅੰਦਰ ਗਈ ਹਵਾ ਕਿਉਂਕਿ ਆਕਸੀਜਨ ਜਿਹੜੀ ਹੈ ਉਹ ਭਾਰੀ ਹੈ ਡੈਂਸਿਟੀ ਦੇ ਵਿੱਚ ਔਰ ਪੇਟਾਂ ਵਾਲੇ ਪਾਸੇ ਜਿਹੜਾ ਹੁਣ ਤੱਕ ਗਾਰਬੇਜ ਬਣਿਆ ਹੋਇਆ ਹੈ ਉਹ ਸਰੀਰ ਦਾ ਜਿਹੜਾ ਕਿ ਰੂਟੀਨ ਚ ਅੱਗੇ ਮਾਂ ਖਾਰਜ ਕਰ ਰਹੀ ਸੀ ਉਹੀ ਗਾਰਬੇਜ ਹੁਣ ਜਿਹੜਾ ਆਟੋਮੈਟਿਕਲੀ ਹਲਕਾ ਹੋਣ ਕਰਕੇ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਆਟੋਮੈਟਿਕਲੀ ਨਾ ਚਾਹੁੰਦੇ ਹੋਏ ਇੱਕ ਆਵਾਜਾਈ ਸ਼ੁਰੂ ਹੋ ਜਾਂਦੀ ਪਰ ਅਸੀਂ ਕਹਿੰਦੇ ਜੀਵਨ ਸਟਾਰਟ ਹੋ ਗਿਆ ਸੋ ਇਸ ਤਰ੍ਹਾਂ ਇਹ ਸਾਰੀਆਂ ਗੱਲਾਂ ਅਸੀਂ ਹੁਣ ਤੱਕ ਇਸ ਸਾਈਟੋਪਲਾਜ਼ਮ ਦੇ ਸੰਬੰਧ ਵਿੱਚ ਤੁਹਾਨੂੰ ਦੱਸ ਚੁੱਕੇ ਹਾਂ ਕਿ ਜਿਵੇਂ ਬੱਚੀਆਂ ਦਾ ਸਮੁੰਦਰ ਦਾ ਪਾਣੀ ਇੱਕ ਇਨਵਾਇਰਮੈਂਟ ਹੈ ਉਹਦੇ ਵਿੱਚ ਰਹਿ ਸਕਦੀਆਂ ਨੇ ਅਸੀਂ ਆਪਣੇ ਇਨਵਾਇਰਮੈਂਟ ਦੇ ਵਿੱਚ ਰਹਿ ਸਕਦੇ ਹਾਂ ਜਿਹਦਾ ਆਮ ਤੌਰ ਤੇ ਜਿਹੜਾ 380 mm ਦਾ ਮਰਕਰੀ ਦਾ ਪ੍ਰੈਸ਼ਰ ਹੈਗਾ ਆ ਜਾਂ ਜਿਹਨੂੰ ਸਾਬਤ ਕਰਨ ਵਾਸਤੇ ਮੈਂ ਤੁਹਾਨੂੰ ਕਿਹਾ ਸੀਗਾ ਕਿ ਜੇ ਤੁਸੀਂ ਪਹਾੜਾਂ ਵਾਲੇ ਪਾਸੇ ਚਲੇ ਜਾਓ ਉਚਾਈ ਤੇ ਚਲੇ ਜਾਂਦੇ ਹੋ ਤਾਂ ਸਾਹ ਔਖਾ ਹੋ ਜਾਂਦਾ ਹੈ ਕਿਉਂ ਕਿਉਂਕਿ ਆਕਸੀਜਨ ਪੂਰੀ ਨਹੀਂ ਹੁੰਦੀ ਦਿਲ ਜ਼ਿਆਦਾ ਧੜਕਦਾ ਹੈ ਕਿਉਂਕਿ ਦਿਲ ਨੇ ਆਕਸੀਜਨ ਪੂਰੀ ਕਰਨੀ ਹੁੰਦੀ ਹੈ ਫੇਫੜਿਆਂ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਕਿ ਵਾਰ ਵਾਰ ਸਾਹ ਲਓ 14 ਤੋਂ 16 ਨਹੀਂ 20-25-24 ਵਾਰ ਵੀ ਲਓ ਤਾਂ ਕਿ ਜਿਹੜੀ ਉਹ ਸਾਹ ਚੜ੍ਹਦਾ ਜਿਹਨੂੰ ਅਸੀਂ ਕਹਿੰਦੇ ਹਾਂ ਬਹੁਤੀ ਹਵਾ ਅੰਦਰ ਜਾਵੇ ਵਾਰ ਵਾਰ ਅੰਦਰ ਜਾਵੇ ਤੇ ਜਿੰਨੀ ਸਰੀਰ ਦੀ ਲੋੜ ਹੈ ਨਾ ਰੋਜ਼ਾਨਾ ਦੀ ਲੋੜ ਆ ਉਹ ਪੂਰੀ ਹੋ ਸਕੇ ਇਸੇ ਕਰਕੇ ਪਹਾੜਾਂ ਤੇ ਜਾ ਕੇ ਸਾਨੂੰ ਚਾਹ ਚੜ੍ਹਦਾ ਸਾਹ ਚੜ੍ਹਦਾ ਕਿਉਂਕਿ ਸਾਡੇ ਇਨਵਾਇਰਮੈਂਟ ਦੇ ਮੁਤਾਬਕ ਜਿਸ ਵਿੱਚ ਅਸੀਂ ਜਿਉਂ ਸਕਦੇ ਹਾਂ ਉੱਥੇ ਓਨੀ ਆਕਸੀਜਨ ਨਹੀਂ ਹੁੰਦੀ ਤੇ ਸੁਸੋ ਇਸ ਸਾਈਟੋਪਲਾਜ਼ਮ ਨੂੰ ਸਮਝਾਉਂਦੇ ਹੋਏ ਮੈਂ ਸਾਨੂੰ ਇਹ ਦੱਸਿਆ ਸੀਗਾ ਬਈ ਇਹਦਾ ਇੱਕ ਆਪਣਾ ਇਨਵਾਇਰਮੈਂਟ ਹੈ ਜਿਹਦੇ ਵਿੱਚ ਰਹਿਣ ਵਾਲੇ ਆਰਗੇਨਲਸ ਬਹੁਤ ਕੁਛ ਐਸੇ ਨੇ ਕਿਉਂਕਿ ਬਹੁਤ ਸਾਰੇ ਡਿਪਾਰਟਮੈਂਟ ਨੇ ਸੈੱਲ ਦੇ ਅੰਦਰ ਜਿੰਨੇ ਸਰੀਰ ਦੇ ਵਿੱਚ ਡਿਪਾਰਟਮੈਂਟ ਨੇ ਉਨੇ ਹੀ ਸੈੱਲ ਦੇ ਅੰਦਰ ਡਿਪਾਰਟਮੈਂਟ ਨੇ ਜਿਨ੍ਹਾਂ ਦਾ ਆਪਣਾ ਆਪਣਾ ਕੰਮ ਆਪਣੀ ਆਪਣੀ ਜ਼ਿੰਮੇਵਾਰੀ ਛੋਟੇ ਲੈਵਲ ਤੇ ਹੈਗੀ ਆ ਛੋਟੇ ਤੋਂ ਛੋਟੇ ਲੈਵਲ ਤੇ ਸਾਹ ਕਿਰਿਆ ਦੀ ਹੈ ਰੈਸਪੀਰੇਸ਼ਨ ਦੀ ਐਕਸਕ੍ਰੀਸ਼ਨ ਦੀ ਹੈ ਡਾਈਜੈਸ਼ਨ ਦੀ ਹੈ ਸਿਕ੍ਰੀਸ਼ਨ ਦੀ ਐਕਸਕ੍ਰੀਸ਼ਨ ਦੀ ਹੈ ਜਿੰਨੀਆਂ ਵੀ ਕਾਰਵਾਈਆਂ ਸਾਡੇ ਸਰੀਰ ਚ ਹੁੰਦੀਆਂ ਨੇ ਉਹਨਾਂ ਸਾਰੀਆਂ ਕਾਰਵਾਈਆਂ ਦੀ ਜ਼ਿੰਮੇਵਾਰੀ ਜਿਹੜੀ ਹੈ ਸੈੱਲ ਦੇ ਅੰਦਰ ਬੈਠੇ ਹੋਏ ਕਿਸੇ ਨਾ ਕਿਸੇ ਆਫਿਸ ਦੇ ਵਿੱਚ ਹੈਗੀ ਆ ਉਹਨਾਂ ਦੀ ਜ਼ਿੰਮੇਵਾਰੀ ਹੈਗੀ ਹੈ ਔਰ ਇਹ ਤਾਂ ਚੱਲਦੀ ਹੈ ਜੇ ਸਾਈਟੋਪਲਾਜ਼ਮ ਜੇ ਉਹਦਾ ਇਨਵਾਇਰਮੈਂਟ ਆਮ ਤੌਰ ਤੇ ਸਹੀ ਹੋਵੇ ਤਾਂ ਪਰ ਆਪਾਂ ਇਹ ਦੱਸਿਆ ਸੀ ਵੀ ਜੇ ਸੈੱਲ ਮੈਂਬਰੇਨ ਸਹੀ ਨਾ ਰਿਹਾ ਜੇ ਇਸ ਸਾਈਟੋਪਲਾਜ਼ਮ ਦੇ ਵਿੱਚ ਦਖਲ ਅੰਦਾਜ਼ੀ ਹੋ ਗਈ ਤੇ ਮੈਂ ਤੁਹਾਨੂੰ ਉਹ ਦੁੱਧ ਦੇ ਪਨੀਰ ਬਣਾਉਣ ਵਾਲੀ ਐਗਜ਼ਾਮਪਲ ਦਿੱਤੀ ਸੀ ਔਰ ਦੁੱਧ ਦੇ ਪਨੀਰ ਬਣਾਉਣ ਵਾਲੀ ਐਗਜ਼ਾਮਪਲ ਇਹ ਹੋਈ ਭਈ ਦੁੱਧ ਵਿੱਚ ਤਾਂ ਕੋਈ ਸਰਵਾਈਵ ਕਰ ਸਕਦਾ ਆ ਉਹ ਇਹਦਾ ਇਨਵਾਇਰਮੈਂਟ ਹੈ ਲੇਕਿਨ ਦੁੱਧ ਦਾ ਜਦੋਂ ਫੁੱਟ ਗਿਆ ਤੇ ਉਹਦਾ ਪਨੀਰ ਬਣ ਗਿਆ ਸਿੰਘਣਾ ਪਣ ਇੱਕ ਪਾਸੇ ਹੋ ਗਿਆ ਪਾਣੀ ਵਾਲਾ ਤਰਲ ਇੱਕ ਪਾਸੇ ਹੋ ਗਿਆ ਹੁਣ ਦੋ ਡਿਫਰੈਂਟ ਇਨਵਾਇਰਮੈਂਟ ਹੋ ਗਏ ਹੈ ਇਹੀ ਆ ਪਹਾੜਾਂ ਤੇ ਚਲੇ ਗਏ ਔਰ ਹੇਠਾਂ ਧਰਤੀ ਤੇ ਆ ਗਏ ਦੋਹਾਂ ਚ ਫਰਕ ਪੈ ਗਿਆ ਤੇ ਸਾਹ ਚੜ੍ਹਨਾ ਸ਼ੁਰੂ ਹੋ ਜਾਂਦਾ ਸਾਹ ਵੱਧ ਹੋਣੀ ਸ਼ੁਰੂ ਠੀਕ ਉਸੇ ਤਰ੍ਹਾਂ ਹੀ ਜਿਹੜੇ ਓਰਿਜਨਲ ਇਸ ਸੈੱਲ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਇਸ ਤਰ੍ਹਾਂ ਦੇ ਹਾਲਾਤ ਵਿੱਚ ਜਦੋਂ ਸਾਈਟੋਪਲਾਜ਼ਮ ਦਾ ਇਨਵਾਇਰਮੈਂਟ ਬਦਲ ਜਾਂਦਾ ਆ ਉਸ ਵੇਲੇ ਉਹਦੇ ਵਿੱਚ ਕੰਮ ਕਰਨਾ ਮੁਸ਼ਕਲ ਹੋ ਜਾਂਦਾ ਹੈ ਔਰ ਫਿਰ ਉਹਦੇ ਕਰਕੇ ਹੀ ਜਿਹੜੇ ਜਿਹੜੇ ਅੰਗਾਂ ਦਾ ਕੰਮ ਪ੍ਰਭਾਵਿਤ ਹੁੰਦਾ ਆ ਉਹਦੀਆਂ ਨਿਸ਼ਾਨੀਆਂ ਸਾਨੂੰ ਵੱਡੇ ਪੈਮਾਨੇ ਤੇ ਕਿਉਂਕਿ ਜਦੋਂ ਮੈਂ ਸੈੱਲ ਦੀ ਗੱਲ ਕਰ ਰਿਹਾ ਨਾ ਉਹਦਾ ਮਤਲਬ ਮੈਂ ਇੱਕ ਸੈੱਲ ਦੀ ਨਹੀਂ ਗੱਲ ਕਰ ਰਿਹਾ ਮੈਂ ਟ੍ਰਿਲੀਅਨ ਸੈੱਲ ਜਿਹੜੇ ਅਸੀਂ ਸਰੀਰ ਦੇ ਵਿੱਚ ਹੈਗੇ ਨੇ ਮੈਂ ਉਹਨਾਂ ਸਾਰਿਆਂ ਦੀ ਗੱਲ ਕਰ ਰਿਹਾ ਔਰ ਉਹਨਾਂ ਦਾ ਸਾਰਿਆਂ ਦਾ ਯੋਗ ਫਲ ਅਗਰ ਨਾਰਮਲ ਕੰਮ ਕਰ ਰਹੇ ਨੇ ਤੇ ਫਿਰ ਯੋਗ ਫਲ ਨਾਰਮਲ ਜੀਵਨ ਹੈਗਾ ਆ ਔਰ ਅਗਰ ਉਹਨਾਂ ਵਿੱਚੋਂ ਕੁਝ ਸੈੱਲ ਖਰਾਬ ਹੋ ਜਾਣ ਨਾ ਕੰਮ ਕਰ ਸਕਣ ਕਿਸੇ ਵੀ ਤਰ੍ਹਾਂ ਤੇ ਉਹਨਾਂ ਦਾ ਜਿਹੜਾ ਫੰਕਸ਼ਨ ਜਿਸ ਚੀਜ਼ ਨੂੰ ਅਸਲ ਉਹ ਟੈਕਲ ਕਰ ਰਹੇ ਨੇ ਉਹੀ ਚੀਜ਼ ਜਿਹੜੀ ਹੈ ਵੱਡੇ ਪੈਮਾਨੇ ਤੇ ਸਰੀਰ ਦੇ ਵਿੱਚ ਸਾਨੂੰ ਦਿਖਾਈ ਦੇਵੇਗੀ ਵੀ ਆਹ ਸਰੀਰ ਦਾ ਫੰਕਸ਼ਨ ਜਿਹੜਾ ਆ ਉਹ ਨਾਰਮਲ ਨਹੀਂ ਚੱਲ ਰਿਹਾ ਸੋ ਇਹ ਗੱਲਾਂ ਅਸੀਂ ਆਪਣੇ ਪਹਿਲਾਂ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰ ਚੁੱਕੇ ਹਾਂ ਔਰ ਉਸ ਤੋਂ ਬਾਅਦ ਫਿਰ ਅਸੀਂ ਇੱਕ ਇੱਕ ਸੈੱਲ ਦਾ ਜਿਹੜਾ ਪੀਸ ਹੈਗੇ ਨੇ ਜਾਂ ਆਫਿਸ ਡਿਪਾਰਟਮੈਂਟ ਹੈਗੇ ਨੇ ਸੈੱਲ ਦੇ ਅੰਦਰ ਉਹਨਾਂ ਦੀ ਵਿਆਖਿਆ ਤੁਹਾਡੇ ਨਾਲ ਸ਼ੁਰੂ ਕੀਤੀ ਸੀ ਜਿਨ੍ਹਾਂ ਦੀ ਅਸਲ ਜ਼ਿੰਮੇਵਾਰੀ ਹੈਗੀ ਹੈ ਕਿ ਸਰੀਰ ਦੇ ਅੰਦਰ ਚੱਲਦੇ ਕਿਸੇ ਨਾ ਕਿਸੇ ਫੰਕਸ਼ਨ ਦੀ ਜ਼ਿੰਮੇਵਾਰੀ ਇਹਦੇ ਉੱਪਰ ਆ ਆ ਖਜ਼ਾਨਾ ਮੰਤਰੀ ਸੀ ਇਹਦਾ ਕੰਮ ਸੀ ਫੰਡ ਰਿਲੀਜ਼ ਕਰਨਾ ਇਹਨੇ ਫੰਡ ਨਹੀਂ ਰਿਲੀਜ਼ ਕੀਤੇ ਜਿਸ ਕਰਕੇ ਆਹ ਚੀਜ਼ ਆ ਗਈ ਇਹ ਖੇਡ ਮੰਤਰੀ ਸੀ ਇਹਨੇ ਆਹ ਕੰਮ ਨਹੀਂ ਕੀਤਾ ਜਿਸ ਕਰਕੇ ਆਹ ਕਮੀਆਂ ਪੇਸ਼ੀਆਂ ਆ ਗਈਆਂ ਨੇ ਤੇ ਬੱਚੇ ਜਿਹੜੇ ਨੇ ਵਧੀਆ ਸਪੋਰਟਸਮੈਨ ਬਣ ਕੇ ਨਹੀਂ ਨਿਕਲਦਾ ਇਸੇ ਤਰ੍ਹਾਂ ਜਿਹਨੇ ਸਾਹ ਦੀ ਕਿਰਿਆ ਨੂੰ ਪੂਰਾ ਕਰਨਾ ਹੈਗਾ ਉਹਦੇ ਵਿੱਚ ਖਰਾਬੀ ਆ ਗਈ ਉਹ ਨਹੀਂ ਕੰਮ ਕਰ ਸਕਿਆ ਬਾਹਰ ਦਾ ਜਿਹੜਾ ਸਾਨੂੰ ਇਨਵਾਇਰਮੈਂਟ ਹੈ ਸਾਹ ਦਾ ਉਹ ਦਿਸੇਗਾ ਕਿ ਬਹੁਤ ਔਖਾ ਹੋ ਗਿਆ ਕਿਸੇ ਵੀ ਕਾਰਨ ਹੋਇਆ ਹੋਵੇ ਸੋ ਅਲਟੀਮੇਟ ਜੇ ਬਾਹਰ ਦੇ ਇਨਵਾਇਰਮੈਂਟ ਦਾ ਵੀ ਫਰਕ ਪੈਂਦਾ ਤੇ ਉਸ ਅੰਗ ਤੇ ਸੈੱਲ ਦੇ ਉਸ ਅਸਲ ਪੋਜੀਸ਼ਨ ਦੇ ਉੱਪਰ ਜਾ ਕੇ ਫਰਕ ਪੈਂਦਾ ਆ ਜੇ ਅਸੀਂ ਛੋਟੇ ਤੋਂ ਛੋਟੇ ਲੈਵਲ ਤੇ ਜਾ ਕੇ ਵੇਖਣ ਦੀ ਕੋਸ਼ਿਸ਼ ਕਰੀਏ ਅਸੀਂ ਸਰੀਰ ਤੋਂ ਹੁਣ ਫਿਰ ਅੰਦਰ ਨੂੰ ਜਾਣਾ ਸ਼ੁਰੂ ਕੀਤਾ ਹੈ ਮੈਂ ਪਹਿਲੀ ਗੱਲ ਜਿਹੜੀ ਸ਼ੁਰੂਆਤੀ ਦੌਰ ਵਿਚ ਕਹੀ ਸੀ ਕਿ ਸਾਡਾ ਆਯੁਰਵੈਦਿਕ ਯੂਨਾਨੀ ਸਿਸਟਮ ਇਹ ਸੀ ਕਿ ਉਹ ਹੇਠਾਂ ਤੋਂ ਇਮਟੀਰੀਅਲ ਤੋਂ ਇਨਵਿਜ਼ੀਬਲ ਤੋਂ ਉਸ ਪਾਵਰ ਤੋਂ ਸ਼ੁਰੂ ਕਰਦਾ ਸੀ ਮੈਡੀਕਲ ਸਾਇੰਸ ਨੂੰ ਜਿਹੜੀ ਇਨਵਿਜ਼ੀਬਲ ਸੀ ਤੇ ਜਿਹੜੀ ਇਸ ਸਰੀਰ ਨੂੰ ਪੂਰੇ ਨੂੰ ਕੰਟਰੋਲ ਕਰਕੇ ਚੱਲਦੀ ਸੀ ਔਰ ਉਹਦੀਆਂ ਹੀ ਭਾਵਨਾਵਾਂ ਸਰੀਰ ਦੀਆਂ ਕਿਰਿਆਵਾਂ ਦੇ ਨਾਲ ਜਾਂ ਉਹਦੀਆਂ ਭਾਵਨਾਵਾਂ ਬੰਦੇ ਦੀ ਬੋਡੀ ਦੇ ਨਾਲ ਜਿਹਨੂੰ ਅਸੀਂ ਕਹਿੰਦੇ ਹਾਂ ਸਬਜੈਕਟਿਵ ਸਿਮਟਮ ਵਟ ਦੀ ਪੇਸ਼ੈਂਟ ਸੇ ਇਜ਼ ਮੋਰ ਇੰਪੋਰਟੈਂਟ ਹਾਲੇ ਹੈ ਹੁਣ ਵੀ ਉਹੀ ਗੱਲ ਪਰ ਅਸੀਂ ਇਸ ਨੂੰ ਮੰਨਦੇ ਨਹੀਂ ਕਿਉਂਕਿ ਅਸੀਂ ਫਿਜ਼ੀਕਲ ਲੋਕ ਹੋ ਗਏ ਨਾ 21ਵੀਂ ਸਦੀ ਦੇ ਵਿਚ ਹਰ ਚੀਜ਼ ਦਾ ਪਰੂਫ ਮੰਗਦੇ ਆ ਨਾ ਤੇ ਪਰੂਫ ਮੰਗਣ ਕਰਕੇ ਮੈਡੀਕਲ ਸਾਇੰਸ ਨੇ ਉਹਨਾਂ ਸਾਰੀਆਂ ਗੱਲਾਂ ਨੂੰ ਪਿੱਛੇ ਛੱਡ ਦਿੱਤਾ ਛੱਡੋ ਯਾਰ ਨਬਜ਼ ਨੂੰ ਬਦਲਾ ਚੱਕਰ ਕੌਣ ਕਰਦਾ ਫਿਰੇਗਾ ਛੱਡੋ ਯਾਰ ਇਹ ਸਾਰੀਆਂ ਚੀਜ਼ਾਂ ਜਿਹੜੀ ਨੇ ਨੱਕ ਦੀ ਕਰੂੰਬਲੀ ਨੂੰ ਹਿਲਦਿਆਂ ਵੇਖਦੇ ਰਹਿ ਜਾਓ ਅੱਖਾਂ ਦਾ ਰੰਗ ਵੇਖਦੇ ਰਹਿ ਜਾਓ ਛੱਡੋ ਇਹਨਾਂ ਗੱਲਾਂ ਨੂੰ ਯਾਰ ਲੈਬੋਰਟਰੀ ਚ ਖੂਨ ਭੇਜੋ ਪਤਾ ਲੱਗ ਜਾਏਗਾ ਕੀ ਹੋਇਆ ਮਤਲਬ ਅਸੀਂ ਇਸ ਤਰ੍ਹਾਂ ਦੇ ਮਿੱਟੀ ਦੇ ਹੋਲਿਸਟਿਕ ਹੋ ਗਏ ਹਾਂ ਤੇ ਉਹ ਚੀਜ਼ਾਂ ਜਿਹੜੀਆਂ ਸਾਨੂੰ ਅਸਲ ਸੈੱਲ ਤੋਂ ਵੀ ਡੀਪ ਲੈ ਕੇ ਜਾ ਰਹੀਆਂ ਸੀ ਸੈੱਲ ਤੋਂ ਵੀ ਡੀਪ ਭਾਵਨਾ ਐਕਸਪ੍ਰੈਸ ਕਰ ਰਹੀਆਂ ਸਨ ਉਹਨਾਂ ਨੂੰ ਅਸੀਂ ਛੱਡ ਦਿੱਤਾ ਤੇ ਹੁਣ ਅਸੀਂ ਜਿਸ ਹਾਲਾਤ ਵਿਚ ਆ ਗਏ ਹਾਂ ਉਹਦੇ ਮੁਤਾਬਕ ਹੀ ਮੈਨੂੰ ਤੁਹਾਨੂੰ ਸਮਝਾਉਣਾ ਪੈ ਰਿਹਾ ਆ ਵੀ ਫੇਰ ਅਸੀਂ ਲੈਬ ਟੈਸਟਾਂ ਵਾਲੇ ਪਾਸੇ ਜਾਂਦੇ ਹਾਂ ਤੇ ਜੋ ਲੈਬ ਟੈਸਟ ਕਹਿੰਦੇ ਨੇ ਨਾ ਪੇਸ਼ੈਂਟ ਜੋ ਮਰਜ਼ੀ ਕਹਿੰਦਾ ਹੋਵੇ ਪਰ ਜੇ ਲੈਬ ਟੈਸਟ ਕਹਿੰਦੇ ਨੇ ਨਾ ਤਾਂ ਨਹੀਂ ਨਹੀਂ ਤੇਰਾ ਤੇ ਸਾਰਾ ਕੁਝ ਯਾਰ ਠੀਕ ਹੈ ਸਾਰਾ ਕੁਝ ਠੀਕ ਕਹਿਣ ਤੋਂ ਭਾਵ ਇਹ ਹੁੰਦਾ ਆ ਵੀ ਅਸਾਂ ਇੱਕ ਮੈਡੀਕਲ ਸਟੈਂਡਰਡ ਨਿਰਧਾਰਿਤ ਕੀਤਾ ਹੋਇਆ ਇੰਨਾ ਤੋਂ ਲੈ ਕੇ ਇੰਨਾ ਸਾਹ ਚੱਲਦਾ ਹੋਵੇ ਇੰਨੇ ਤੋਂ ਲੈ ਕੇ ਇੰਨਾ ਬਲੱਡ ਪ੍ਰੈਸ਼ਰ ਹੋਵੇ ਇੰਨੇ ਤੋਂ ਲੈ ਕੇ ਇੰਨੀ ਸ਼ੂਗਰ ਹੁੰਦੀ ਹੋਵੇ ਬਲੱਡ ਦੇ ਵਿਚ ਤੇ ਸਾਰਾ ਕੁਝ ਨਾਰਮਲ ਹੈ ਕੋਲੈਸਟਰੋਲ ਇੰਨਾ ਹੁੰਦਾ ਹੋਵੇ ਤਾਂ ਸਾਰਾ ਕੁਝ ਨਾਰਮਲ ਹੈ ਸੋ ਅਸੀਂ ਐਜ਼ ਐਨ ਐਵਰੇਜ ਇੱਕ ਮੈਜ਼ਰਮੈਂਟ ਰੱਖ ਲਿਆ ਹੈਗਾ ਤੇ ਉਹਦੇ ਵਿਚ ਕਿਸੇ ਦਾ ਘੱਟ ਵੀ ਹੋ ਸਕਦਾ ਕਿਸੇ ਦਾ ਵੱਧ ਵੀ ਹੋ ਸਕਦਾ ਤੇ ਕੋਈ ਉਸ ਘੱਟ ਜਾਂ ਫਾਰ ਐਗਜ਼ਾਮਪਲ ਕੁਝ ਲੋਕ ਜਿਹੜੇ ਨੇ ਉਹਨਾਂ ਦਾ ਬਲੱਡ ਪ੍ਰੈਸ਼ਰ 110 ਹੀ ਰਹਿੰਦਾ ਹੈ ਉਹ ਠੀਕ ਮਹਿਸੂਸ ਕਰਦੇ ਨੇ ਜੇ 120 ਹੋ ਜਾਏ ਤਾਂ ਇਹਨਾਂ ਨੂੰ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਵੀ ਇਹ ਸਰੀਰ ਠੀਕ ਨਹੀਂ ਹੈਗਾ ਕੁਛ ਲੋਕ ਮੈਂ ਸਮਝਦਾ ਕਈ ਟਰੱਕ ਚਲਾਉਣ ਵਾਲੇ ਇੱਥੇ ਮੇਰੇ ਕੋਲ ਆਉਂਦੇ ਨੇ 150 ਤੋਂ ਵੀ ਉੱਪਰ ਉਹਨਾਂ ਦਾ ਬਲੱਡ ਪ੍ਰੈਸ਼ਰ ਹੁੰਦਾ ਹੈ ਔਰ ਹੇਠਾਂ ਵਾਲਾ 80-90 ਡਿਗਰੀ ਪਹੁੰਚਿਆ ਹੁੰਦਾ ਤਾਂ ਵੀ ਉਹ ਕੰਮ ਕਰ ਰਹੇ ਨੇ ਉਹਨਾਂ ਨੂੰ ਨਾਰਮਲ ਫੀਲ ਹੋ ਰਿਹਾ ਹੈ ਸੋ ਮੇਰੇ ਕਹਿਣ ਤੋਂ ਭਾਵ ਇਹ ਆ ਕਿ ਅਸੀਂ ਉਸ ਮੈਡੀਕਲ ਸਟੈਂਡਰਡ ਆਫ ਹੈਲਥ ਜਿਹੜਾ ਅਸੀਂ ਨਿਰਧਾਰਿਤ ਕੀਤਾ ਹੈ ਫਿਜ਼ੀਕਲ ਰੂਪ ਦੇ ਵਿਚ ਇਹ ਬਿਮਾਰੀ ਨੂੰ ਫਿਜ਼ੀਕਲ ਤੌਰ ਤੇ ਜਾਣਨ ਵਾਸਤੇ ਅਸੀਂ ਹੁਣ ਉਹਦੇ ਤੇ ਨਿਰਭਰ ਕਰਦੇ ਹਾਂ ਪਰ ਉਹਦੇ ਮੁਤਾਬਕ ਅਸੀਂ ਕਿਸੇ ਨੂੰ ਕਹਿੰਦੇ ਹਾਂ ਵੀ ਤੂੰ ਠੀਕ ਆ ਕਿਸੇ ਨੂੰ ਕਹਿੰਦੇ ਹਾਂ ਤੂੰ ਬਿਮਾਰ ਆ ਉਹਦੇ ਮੁਤਾਬਕ ਹਾਂਜੀ ਸੋ ਇਸ ਹਾਲਾਤ ਦੇ ਮੁਤਾਬਕ ਅਸੀਂ ਜਿਵੇਂ ਵੀ ਚੱਲਣਾ ਸ਼ੁਰੂ ਕੀਤਾ ਤੇ ਅਸੀਂ ਆਹ ਜਿਹੜੀ ਸ਼ਨਾਖਤ ਮੈਂ ਤੁਹਾਡੇ ਸਾਹਮਣੇ ਰੱਖਣੀ ਸ਼ੁਰੂ ਕੀਤੀ ਹੈ ਸੈੱਲ ਦੀ ਇਸ ਕਰਕੇ ਹੀ ਕਰ ਰਹੇ ਹਾਂ ਕਿ ਚਲੋ ਜਿੱਥੋਂ ਤੱਕ ਫਿਜ਼ੀਕਲ ਅਸੀਂ ਵੇਖ ਸਕਦੇ ਹਾਂ ਉੱਥੋਂ ਤੱਕ ਵੇਖੀਏ ਭਲਾ ਕੀ ਨੁਕਸ ਪੈ ਜਾਂਦਾ ਔਰ ਇਹਦੇ ਸਬੰਧ ਦੇ ਵਿਚ ਅਸੀਂ ਸੈੱਲ ਦੀ ਜਦੋਂ ਸ਼ਨਾਖਤ ਕਰੀ ਤੇ ਫੇਰ ਅਸੀਂ ਪਹੁੰਚ ਗਏ ਅੰਦਰ ਜਦੋਂ ਵੜੇ ਉਸ ਇਨਵਾਇਰਮੈਂਟ ਦੇ ਵਿਚ ਸਾਨੂੰ ਪਤਾ ਲੱਗਿਆ ਵੀ ਇੱਥੇ ਤਾਂ ਬਹੁਤ ਸਾਰੇ ਦਫ਼ਤਰ ਨੇ ਇੱਥੇ ਤਾਂ ਬਹੁਤ ਸਾਰੇ ਕੰਮ ਕਾਰ ਕਿਸ ਤਰ੍ਹਾਂ ਦੇ ਚੱਲ ਰਹੇ ਨੇ ਉਹ ਕੌਣ ਕੌਣ ਚਲਾ ਰਿਹਾ ਹੈ ਉਹਨਾਂ ਦੇ ਸਬੰਧ ਚ ਮੈਂ ਤੁਹਾਨੂੰ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਸੀਗੀ ਔਰ ਉਸ ਤੋਂ ਬਾਅਦ ਜੋ ਅਸੀਂ ਜਾ ਕੇ ਵੇਖਦੇ ਹਾਂ ਨਾ ਤੇ ਸਭ ਤੋਂ ਵੱਡਾ ਆਕਾਰ ਸਾਨੂੰ ਦਿਖਾਈ ਦਿੰਦਾ ਉਹ ਸਭ ਤੋਂ ਵੱਡਾ ਆਕਾਰ ਜਿਹੜਾ ਸਾਰੇ ਸੈੱਲ ਦੇ ਵਿਚ ਬਹੁਤ ਸਾਰੀਆਂ ਚੀਜ਼ਾਂ ਉਸ ਮਟੀਰੀਅਲ ਉਹ ਜਿਹੜਾ ਜੈਲੀ ਦਾ ਇੱਕ ਸਬਸਟਾਂਸ ਹੈ ਜਿਹਨੂੰ ਸਾਈਟੋਪਲਾਜ਼ਮ ਅਸੀਂ ਕਿਹਾ ਜੈਲੀ ਵਰਗਾ ਸਬਸਟਾਂਸ ਹੈ ਪ੍ਰੋਟੀਨ ਦਾ ਬਣਿਆ ਹੋਇਆ ਉਹਦੇ ਚ ਕੁਝ ਫੈਟ ਲਗਿਆ ਹੋਇਆ ਆ ਇਹ ਸਾਰੇ ਦਾ ਸਾਰਾ ਮੈਟਾਬੋਲਿਜ਼ਮ ਬਾਡੀ ਦਾ ਜਿੰਨਾ ਵੀ ਮੈਟਾਬੋਲਿਜ਼ਮ ਹੈ ਵਾਧਾ ਘਾਟਾ ਉਹ ਸਾਰੇ ਨੂੰ ਕੰਟਰੋਲ ਕਰਨ ਵਾਲਾ ਸਾਰੇ ਨੂੰ ਮੇਨਟੇਨ ਕਰਨ ਵਾਲਾ ਇਹ ਹੈਗਾ ਆ ਔਰ ਇਹਦੇ ਵਿਚ ਜਿਹੜੇ ਉਹ ਸੈੱਲ ਸਾਰੇ ਆਰਗੇਨਸ ਆਫਿਸ ਸਾਰੇ ਨੇ ਜਿਹੜੇ ਉਹ ਸਾਰੇ ਕੰਮ ਕਰ ਰਹੇ ਨੇ ਤੇ ਉਹਨਾਂ ਵਿਚ ਸਭ ਤੋਂ ਵੱਡੀ ਚੀਜ਼ ਸਾਨੂੰ ਜੋ ਦਿਖਾਈ ਦੇ ਰਹੀ ਹੈ ਨਾ ਜਿਵੇਂ ਕਿ ਕਿਸੇ ਥਾਂ ਦੇ ਪਿੰਡ ਹੋਵੇ ਨਾ ਤੇ ਪਿੰਡ ਦੇ ਘਰ ਤਾਂ ਸਾਰੇ ਹੀ ਹੁੰਦੇ ਨੇ ਪਰ ਜਿੱਥੇ ਕਿਤੇ ਨਿਸ਼ਾਨ ਸਾਹਿਬ ਲੱਗਿਆ ਹੋਵੇ ਨਾ ਉਹ ਸਾਨੂੰ ਦੂਰੋਂ ਦਿਸਦਾ ਉਹ ਨਿਸ਼ਾਨ ਸਾਹਿਬ ਹੈ ਯਾਰ ਉੱਥੇ ਕੋਈ ਖਾਸ ਗੱਲ ਆ ਹਾਂਜੀ ਤੇ ਅਸੀਂ ਵੀ ਗੁਰਦੁਆਰੇ ਪਹੁੰਚ ਜਾਂਦੇ ਹਾਂਜੀ ਇਸੇ ਤਰ੍ਹਾਂ ਹੀ ਨਿਊਕਲੀਅਸ ਇੱਕ ਐਸਾ ਸਬਸਟਾਂਸ ਹੈ ਇੱਕ ਐਸਾ ਵੱਡਾ ਉੱਚਾ ਘਰ ਨਿਸ਼ਾਨ ਸਾਹਿਬ ਹੈਗਾ ਆ ਜਿਹੜਾ ਸਾਨੂੰ ਮਾਈਕਰੋਸਕੋਪ ਦੇ ਵਿਚ ਸੈੱਲ ਨੂੰ ਵੇਖਦੇ ਹੋਇਆ ਸਭ ਤੋਂ ਪਹਿਲਾਂ ਦਿਖਾਈ ਦਿੰਦਾ ਔਰ ਇਹ ਜਿਹੜਾ ਨਿਊਕਲੀਅਸ ਆ ਇਹ ਇਟ ਸੈਲਫ ਫਿਰ ਆਪਣੇ ਆਪ ਉਹ ਜਿਵੇਂ ਬਾਹਰੋਂ ਅਸੀਂ ਸੈੱਲ ਨੂੰ ਵੇਖਿਆ ਸੀ ਨਾ ਤੇ ਸੈੱਲ ਦਾ ਡਬਲ ਲੇਅਰ ਸੀਗਾ ਉਹ ਸੈੱਲ ਦੀ ਦੀਵਾਰ ਸੀਗੀ ਮੈਂਬਰੇਨ ਸੀਗੀ ਉਹ ਡਬਲ ਲੇਅਰ ਸੀ ਮੈਨੂੰ ਇੱਕ ਗੱਲ ਯਾਦ ਆ ਗਈ ਵੈਸੇ 2 ਮਿੰਟ ਸਮਾਂ ਲੱਗਣਾ ਇਸ ਗੱਲ ਨੂੰ ਵੀ ਮੈਂ ਜਦੋਂ ਯੂਨਾਈਟਿਡ ਅਕਾਲੀ ਦਲ ਦਾ ਜਨਰਲ ਸੈਕਟਰੀ ਸੀ ਤਾਂ ਜੇਲ੍ਹਾਂ ਚ ਤੇ ਆਮ ਹੀ ਜਾਣਾ ਪੈਂਦਾ ਸੀਗਾ ਤੇ ਮੈਂ ਆਮ ਤੌਰ ਤੇ ਜੇਲ੍ਹ ਯਾਤਰਾਵਾਂ ਲਿਖਿਆ ਕਰਦਾ ਸੀ ਆਪਣੀਆਂ ਕਾਪੀਆਂ ਦੇ ਉੱਪਰ ਤੋਂ ਇੱਕ ਵਾਰ ਮੈਂ ਲਿਖਿਆ ਵੀ ਮੈਂ ਅੰਦਰ ਕਿੱਥੇ ਬੰਦ ਸਾਂ ਮੈਨੂੰ ਮੈਂ ਮੇਰੀ ਡੀ ਕਲਾਸ ਹੁੰਦੀ ਸੀ ਔਰ ਮੈਂ ਕਿੱਥੇ ਬੰਦ ਸੀਗਾ ਮੈਂ ਲਿਖਿਆ ਵੀ ਇੱਕ ਤਾਂ ਸੜਕ ਤੋਂ ਬਾਹਰ ਅੰਦਰ ਜੇਲ੍ਹ ਚ ਐਂਟਰ ਕਰਦੇ ਇੱਕ ਦੀਵਾਰ ਆ ਉਸ ਵੱਡੇ ਗੇਟ ਤੋਂ ਉਸ ਤੋਂ ਅੰਦਰ ਆਉਣਾ ਹੈਗਾ ਉਸ ਤੋਂ ਅੱਗੇ ਆ ਕੇ ਫਿਰ ਡਿਉੜੀ ਦਾ ਇੱਕ ਗੇਟ ਹੁੰਦਾ ਆ ਡਿਉੜੀ ਦੇ ਗੇਟ ਤੋਂ ਤੁਸੀਂ ਅੰਦਰ ਜਾਂਦੇ ਹੋ ਤੇ ਉੱਥੇ ਫਿਰ ਉਸ ਜੇਲ੍ਹ ਦਾ ਆਫਿਸ ਹੈਗਾ ਉੱਥੇ ਤੁਹਾਡੀ ਸ਼ਨਾਖਤ ਆਈਡੈਂਟੀਫਿਕੇਸ਼ਨ ਸਾਰਾ ਕੁਝ ਲਿਖਿਆ ਜਾਂਦਾ ਹੈਗਾ ਉੱਥੇ ਤੁਹਾਡੀ ਹੱਥਕੜੀ ਖੋਲ ਕੇ ਤੁਹਾਨੂੰ ਜੇਲ੍ਹ ਜਗ੍ਹਾ ਭੇਜਣਾ ਹੁੰਦਾ ਉਸ ਡਿਉੜੀ ਦੇ ਅਗਲੇ ਪਾਸੇ ਫੇਰ ਇੱਕ ਦਰਵਾਜ਼ਾ ਹੁੰਦਾ ਆ ਉਹ ਦਰਵਾਜ਼ਾ ਖੁੱਲਦਾ ਤੇ ਉਸ ਤੋਂ ਬਾਅਦ ਤੁਸੀਂ ਜੇਲ੍ਹ ਦੇ ਅੰਦਰ ਦਾਖਲ ਹੋ ਜਾਂਦੇ ਸਾਹਮਣੇ ਇੱਕ ਪੂਰਾ ਰਸਤਾ ਹੁੰਦਾ ਤੇ ਰਸਤਾ ਬਿਲਕੁਲ ਠੀਕ ਜਿਹੜਾ ਸੈਂਟਰ ਜਿਹੜਾ ਹੈਗਾ ਨਾ ਤੁਹਾਡਾ ਆਮ ਤੌਰ ਤੇ ਸੈਂਟਰ ਪੋਲ ਉਸ ਨੂੰ ਤੁਸੀਂ ਕਹਿ ਸਕਦੇ ਹੈਗੇ ਜੀ ਚੱਕਰ ਹੌਲਦਾਰ ਉੱਥੇ ਹੁੰਦਾ ਚੱਕਰ ਦਾ ਇੱਕ ਗੁੰਬਦ ਬਣਿਆ ਹੋਇਆ ਸੈਂਟਰਲ ਏਰੀਆ ਔਰ ਉਹਦੇ ਵਿੱਚ ਓਪੀ ਪੋਸਟ ਹੁੰਦੀ ਜਿਹੜੀ ਚਾਰਟ ਫਿਰ ਉੱਤੇ ਸਪਾਈਕ ਵਾਲਾ ਨਜ਼ਰ ਰੱਖ ਰਿਹਾ ਸਾਰੀ ਜੇਲ੍ਹ ਦੇ ਵਿੱਚ ਉਹ ਹੁੰਦੀ ਹੈ ਉੱਥੋਂ ਫਿਰ ਖੱਬੇ ਪਾਸੇ ਜਾਓ ਤੇ ਇੱਕ ਰਸਤਾ ਹੈ ਜਿਹੜਾ ਵੀ ਕਲਾਸ ਨੂੰ ਜਾਂਦਾ ਸੱਜੇ ਪਾਸੇ ਨੂੰ ਜਾਓ ਤੇ ਜਿਹੜੀਆਂ ਪੁਰਾਣੀਆਂ ਆਮ ਜੇਲ੍ਹਾਂ ਵਾਲੇ ਲੋਕ ਹੁੰਦੇ ਨੇ ਉਹਨਾਂ ਵਾਸਤੇ ਜਾਂਦਾ ਖੱਬੇ ਪਾਸੇ ਜੀ ਬੀ ਕਲਾਸ ਨੂੰ ਜਾਂਦਾ ਸੀ ਔਰ ਸੱਜੇ ਬੀ ਖੱਬੇ ਪਾਸੇ ਮੁੜਦਿਆਂ ਹੀ ਸੱਜੇ ਹੱਥ ਦੇ ਤੁਹਾਡੇ ਫਾਂਸੀ ਕੋਠੀਆਂ ਹੁੰਦੀਆਂ ਸੀਗੀਆਂ ਔਰ ਉਹਦੇ ਬੈਕ ਸਾਈਡ ਤੇ ਬੀ ਕਲਾਸ ਹੁੰਦੀ ਸੀ ਮੈਂ ਜਦੋਂ ਇੰਨੇ ਕੁ ਦਰਵਾਜ਼ਿਆਂ ਦਾ ਨਾਂ ਲਿਆ ਤੇ ਉਹ ਬੜੀ ਹੈਰਾਨੀ ਹੋਈ ਵੀ ਹੱਦੋ ਵੀ ਇੰਨੀ ਦੂਰ ਤੱਕ ਬੀ ਕਲਾਸ ਵਾਲਿਆਂ ਨੂੰ ਬੰਦ ਕੀਤਾ ਹੁੰਦਾ ਸੀਗਾ ਸੋ ਉਹੀ ਮੈਂ ਗੱਲ ਕਰ ਰਿਹਾ ਹਾਂ ਸੈੱਲ ਦੇ ਸਬੰਧ ਦੇ ਵਿੱਚ ਵੀ ਸਭ ਤੋਂ ਪਹਿਲਾਂ ਤਾਂ ਬਾਹਰ ਮੈਂਬਰੇਨ ਹੈਗਾ ਆ ਮੈਂਬਰੇਨ ਵੀ ਡਬਲ ਲੇਅਰ ਹੈਗਾ ਆ ਉਹਦੇ ਵਿੱਚੋਂ ਲੰਘ ਕੇ ਫਿਰ ਇਸ ਸਮੁੰਦਰ ਜਿਹੜਾ ਹੈ ਤਰਲ ਪਦਾਰਥ ਵਾਲਾ ਸਾਈਟੋਪਲਾਜ਼ਮ ਦਾ ਇਹਨੂੰ ਲੰਘ ਕੇ ਜਾਓਗੇ ਤੇ ਉਸ ਤੋਂ ਬਾਅਦ ਸਾਨੂੰ ਵੱਡੀ ਚੀਜ਼ ਜਿਹੜੀ ਦੱਸਦੀ ਅਸੀਂ ਉੱਥੇ ਥਾਂ ਤੇ ਪਹੁੰਚੋਗੇ ਔਰ ਉਹ ਤੁਹਾਡਾ ਨਿਊਕਲੀਅਸ ਹੈਗਾ ਆ ਔਰ ਨਿਊਕਲੀਅਸ ਫਿਰ ਇੱਕ ਡਬਲ ਲੇਅਰ ਹੈਗਾ ਨਿਊਕਲੀਅਸ ਜਿਹੜਾ ਆ ਉਹਦਾ ਵੀ ਡਬਲ ਲੇਅਰ ਦੀ ਦੀਵਾਰ ਵੀ ਹੈ ਜੀ ਜਿਵੇਂ ਕੋਈ ਬਹੁਤ ਸਾਡੀ ਸੇਫਟੀ ਵਾਲੀ ਚੀਜ਼ ਹੁੰਦੀ ਹੈ ਨਾ ਤੇ ਉਹਨੂੰ ਅਸੀਂ ਆਮ ਜ਼ਿਆਦਾਤਰ ਪੂਰੀ ਤਰ੍ਹਾਂ ਸੰਭਾਲ ਕੇ ਰੱਖਦੇ ਹਾਂ ਉਹਦੀ ਸਿਕਿਉਰਿਟੀ ਕਰਦੇ ਹਾਂ ਔਰ ਇਸੇ ਤਰ੍ਹਾਂ ਦਾ ਨਿਊਕਲੀਅਸ ਇੱਕ ਐਸੀ ਚੀਜ਼ ਹੈਗੀ ਆ ਜਿਹੜੀ ਡਬਲ ਲੇਅਰਡ ਹੁੰਦੀ ਹੈ ਔਰ ਇਹਦੇ ਅੰਦਰ ਜੋ ਵੀ ਕੁਝ ਕੰਟਰੋਲ ਹੁੰਦਾ ਸਭ ਤੋਂ ਵਿਰਾਸਤੀ ਚੀਜ਼ਾਂ ਸਭ ਤੋਂ ਕੀਮਤੀ ਚੀਜ਼ਾਂ ਇਹਦੇ ਵਿੱਚ ਸਾਂਭੀਆਂ ਹੋਈਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਕ੍ਰੋਮੋਸੋਮਸ ਕਹਿੰਦੇ ਹਾਂ ਜਿੰਨਾ ਵੀ ਕਰੈਕਟਰ ਕਿਸੇ ਅਗਲੀ ਪੀੜ੍ਹੀ ਨੂੰ ਟ੍ਰਾਂਸਮਿਟ ਹੁੰਦਾ ਹੈ ਜਾਂ ਇੰਜ ਕਹਿ ਲਓ ਜੇ ਪਿਓ ਹਕਲਾਉਂਦਾ ਸੀ ਤੇ ਬੱਚਾ ਵੀ ਹਕਲਾਉਣ ਲੱਗ ਗਿਆ ਜੇ ਪਿਓ ਨੂੰ ਕਿਸੇ ਤਰ੍ਹਾਂ ਦੀ ਸ਼ੂਗਰ ਦੀ ਬਿਮਾਰੀ ਸੀ ਤੇ ਅੱਗੇ ਬੱਚੇ ਨੂੰ ਟ੍ਰਾਂਸਮਿਟ ਹੋ ਗਈ ਮਾਂ ਨੂੰ ਜਾਂ ਕਿਸੇ ਨੂੰ ਕੋਈ ਐਸੀ ਬਿਮਾਰੀ ਸੀ ਤੇ ਅੱਗੇ ਧੀ ਜਾਂ ਪੁੱਤ ਨੂੰ ਅੱਗੇ ਟ੍ਰਾਂਸਮਿਟ ਹੋ ਗਈ ਸੋ ਇੱਥੇ ਉਹ ਸਾਰਾ ਰਿਕਾਰਡ ਹੁੰਦਾ ਹੈ ਭਾਈ ਤੇਰੀ ਭਾਈ ਆ ਮਾਲਖਾਨਾ ਤੇ ਜ਼ਮੀਨ ਤੇਰੀ ਇੰਨੀ ਸੀਗੀ ਇੱਥੇ ਪਿੱਛੇ ਲਿਖੀ ਜਦੋਂ ਤੂੰ ਪਾਕਿਸਤਾਨ ਚੋਂ ਆਇਆ ਸੈਂ ਤੇ ਹੁਣ ਜਿਹੜੀ ਜ਼ਮੀਨ ਤੈਨੂੰ ਇੰਨੀ ਅਲਾਟ ਹੋ ਰਹੀ ਹੈ ਔਰ ਇਸ ਕਰਕੇ ਹੋ ਰਹੀ ਕਿਉਂਕਿ ਤੇਰਾ ਪਿੱਛੇ ਰਿਕਾਰਡ ਆ ਸਾਨੂੰ ਦੱਸਦਾ ਹੈਗਾ ਮੇਰੇ ਕਹਿਣ ਤੋਂ ਭਾਵ ਤੁਹਾਡੀਆਂ ਪਿਛਲੀਆਂ ਜਨਰੇਸ਼ਨ ਦਾ ਜਿੰਨਾ ਵੀ ਰਿਕਾਰਡ ਹੈ ਜੋ ਵੀ ਕੁਝ ਹੈਗਾ ਆ ਉਹ ਸਾਰਾ ਇਹਦੇ ਵਿੱਚ ਅਲੱਗ ਅਲੱਗ ਥਾਵਾਂ ਤੇ ਪ੍ਰਜ਼ਰਵ ਹੁੰਦਾ ਹੈ ਅਲੱਗ ਅਲੱਗ ਥਾਵਾਂ ਮੈਂ ਇਸ ਕਰਕੇ ਕਹਿ ਰਿਹਾ ਇਹਦਾ ਇੱਕ ਆਪਣਾ ਇਨਵਾਇਰਮੈਂਟ ਜਿਵੇਂ ਸਾਈਟੋਪਲਾਜ਼ਮ ਦਾ ਇੱਕ ਆਪਣਾ ਇਨਵਾਇਰਮੈਂਟ ਹੈ ਨਾ ਇਸੇ ਤਰ੍ਹਾਂ ਇਸ ਨਿਊਕਲੀਅਸ ਦਾ ਇੱਕ ਆਪਣਾ ਇਨਵਾਇਰਮੈਂਟ ਹੈਗਾ ਆ ਔਰ ਉਹ ਇੱਕ ਗੂੜੇ ਰੰਗ ਦਾ ਆਮ ਨਿਊਕਲੀਅਸ ਦੇ ਸਾਈਟੋਪਲਾਜ਼ਮ ਦੇ ਨਾਲੋਂ ਗੂੜੇ ਰੰਗ ਦਾ ਸਾਈਟੋਪਲਾਜ਼ਮ ਪਲੋਟੋਨ ਅਸੀਂ ਪ੍ਰੋਟੋਪਲਾਜ਼ਮ ਕਹਿੰਦੇ ਹਾਂ ਉਸ ਪ੍ਰੋਟੋਪਲਾਜ਼ਮ ਦੇ ਵਿੱਚ ਇਹ ਸਾਰੇ ਆਰਗੇਨਲ ਜਿਹੜੇ ਨੇ ਵੱਖ ਵੱਖ ਥਾਵਾਂ ਤੇ ਰਹਿੰਦੇ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕ੍ਰੋਮੋਸੋਮਸ ਜਾਂ ਇੰਡੋਪਲਾਜ਼ਮਿਕ ਰੈਟੀਕੁਲਮ ਮੈਂ ਇਹਨਾਂ ਸਾਰਿਆਂ ਬਾਰੇ ਥੋੜੀ ਥੋੜੀ ਤੁਹਾਨੂੰ ਜਿਹੜੀ ਤਫਸੀਲ ਹੈ ਉਹ ਦੇਣੀ ਹੈ ਤਾਂ ਕਿ ਪਤਾ ਲੱਗੇ ਇਹਦੇ ਵਿੱਚ ਕੀ ਹੈ ਇੱਕ ਤਾਂ ਮੈਂ ਤੁਹਾਨੂੰ ਇਹ ਦੱਸ ਦਿੱਤਾ ਵੀ ਜਿਹੜੇ ਕ੍ਰੋਮੋਸੋਮਸ ਨੇ ਨਾ ਜਿਹਦੇ ਬਾਰੇ ਆਪਾਂ ਵਾਰ ਵਾਰ ਗੱਲ ਕਰ ਚੁੱਕੇ ਹਾਂ ਕਿ 23 ਪੇਅਰ ਕ੍ਰੋਮੋਸੋਮਸ ਹੁੰਦੇ ਨੇ ਮਾਂ ਵਾਲੇ ਪਾਸਿਓਂ ਆਉਂਦੇ ਨੇ 23 ਪੇਅਰ ਕ੍ਰੋਮੋਸੋਮਸ ਜਿਹੜੇ ਨੇ ਬਾਬਾ ਪਿਓ ਵਾਲੇ ਪਾਸਿਓਂ ਆਉਂਦੇ ਨੇ ਜਦੋਂ ਸਪਰਮ ਤੇ ਓਵਮ ਆਪਸ ਚ ਮਿਲਦੇ ਨੇ ਔਰ ਅਲਟੀਮੇਟ ਜਦੋਂ ਉਹ ਫਿਊਜ਼ ਹੁੰਦੇ ਨੇ ਮੈਂ ਉਸ ਸਾਰੀ ਕਹਾਣੀ ਨੂੰ ਵਾਰ ਵਾਰ ਕਹਿ ਚੁੱਕਿਆ ਮੈਂ ਲੰਬਾ ਨਾ ਜਾਵਾਂ ਜਦੋਂ ਉਹ ਆਪਸ ਚ ਫਿਊਜ਼ ਹੁੰਦੇ ਨੇ ਤੇ ਉਹ ਫਿਊਜ਼ ਹੋਣ ਤੋਂ ਬਾਅਦ ਜਦੋਂ ਅੰਦਰ ਐਂਟਰ ਹੋਏ ਸੀ ਓਵਮ ਦੇ ਵਿੱਚ ਉਸ ਵੇਲੇ ਉਹ 46 ਸੀਗੇ ਫਿਰ ਉਹਨਾਂ ਨੂੰ ਆਖਿਆ ਵੀ ਨਹੀਂ ਇਹ ਕੰਮ ਨਹੀਂ ਚੱਲਣਾ ਇਸ ਘਰ ਦੇ ਵਿੱਚ ਸਾਨੂੰ ਇਕੱਠੇ ਹੋ ਕੇ ਚੱਲਣਾ ਪੈਣਾ ਤੇ ਚੰਗਾ ਅਸੀਂ ਇਕੱਠੇ ਹੋ ਜਾਂਦੇ ਤੇ ਫਿਊਜ਼ ਹੋ ਜਾਂਦੇ ਔਰ ਉਹ ਫਿਊਜ਼ ਹੋ ਗਏ ਸੀ ਤੇ ਫਿਰ ਉਹ ਦੁਬਾਰਾ 23 ਪੇਅਰ ਬਣ ਗਏ ਸੀ ਔਰ 23 ਪੇਅਰ ਦੇ ਵਿੱਚੋਂ ਵੀ 22 ਪੇਅਰ ਉਹ ਸਨ ਜਿਨ੍ਹਾਂ ਨੇ ਤੁਹਾਡਾ ਨੱਕ ਮੂੰਹ ਅੱਖ ਇਹ ਉਹ ਸਾਰਾ ਤੇਰੇ ਮਾਂ ਦਾ ਰੰਗ ਇਸ ਤਰ੍ਹਾਂ ਸੀ ਅੱਖਾਂ ਦਾ ਤੇਰਾ ਵੀ ਇਸ ਤਰ੍ਹਾਂ ਦਾ ਹੈ ਤੇਰੇ ਪਿਓ ਦੇ ਵਾਲ ਦਾੜੀ ਦੇ ਇਸ ਤਰ੍ਹਾਂ ਸੀ ਤੇਰੇ ਵੀ ਇਸੇ ਤਰ੍ਹਾਂ ਦੇ ਹੋਣਗੇ ਕਹਿਣ ਤੋਂ ਭਾਵ ਹੈ ਵੀ ਇਹ ਸਾਰਾ ਕੁਝ ਉਹਨਾਂ ਦੇ ਵੱਸ ਹੁੰਦਾ ਹੈ ਪਰ ਇੱਕ ਜਿਹੜਾ ਜੋੜਾ ਹੁੰਦਾ ਉਹਦੇ ਵਿੱਚ ਕਰੈਕਟਰਿਸਟਿਕਸ ਹੁੰਦੇ ਨੇ ਕਰੈਕਟਰਿਸਟਿਕਸ ਨੇ ਆਦਤਾਂ ਕਰੈਕਟਰਿਸਟਿਕਸ ਨੇ ਬਿਮਾਰੀਆਂ ਕਰੈਕਟਰਿਸਟਿਕਸ ਨੇ ਕਦ ਕਾਠ ਕੈਰੇਕਟਰਿਸਟਿਕਸ ਨੇ ਉਹਦਾ ਚਲਣ ਬਿਹੇਵੀਅਰ ਇਹ ਸਾਰਾ ਕੁਝ ਉਹਦੇ ਵਿੱਚ ਹੁੰਦਾ ਪਰ ਬਿਹੇਵੀਅਰ ਕਈ ਵਾਰ ਚੇਂਜ ਵੀ ਤਾਂ ਹੁੰਦਾ ਹੈ ਨਾ ਪਿਓ ਨਾਲ ਪੁੱਤਰ ਦਾ ਜਿਹੜਾ ਹੈ ਸ਼ਾਂਤ ਵੀ ਹੋ ਸਕਦਾ ਪਿਓ ਨਾਲ ਪੁੱਤਰ ਦਾ ਜ਼ਿਆਦਾ ਕ੍ਰੋਧ ਵੀ ਹੋ ਸਕਦਾ ਹੈ ਹੁਣ ਅਕਬਰ ਤੇ ਵਿਚਾਰਾ ਇਸ ਤਰ੍ਹਾਂ ਦਾ ਨਹੀਂ ਸੀ ਜਿਹੋ ਜਿਹਾ ਰੰਗਜੇਬ ਹੋ ਗਿਆ ਹਾਂਜੀ ਤੇ ਇਸ ਤਰ੍ਹਾਂ ਕਰਕੇ ਬਹੁਤ ਸਾਰੇ ਕਰੈਕਟਰ ਜਿਹੜੇ ਚੇਂਜ ਕਿਉਂ ਹੁੰਦੇ ਨੇ ਕਿਉਂਕਿ ਮਾਂ ਹੋਰ ਹੁੰਦੀ ਹੈ ਔਰ ਉਹਦੇ ਕਰੈਕਟਰ ਵੀ ਉਹਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਜਿਸ ਕਰਕੇ ਇਹ ਸਾਰੀ ਚੀਜ਼ ਜਿੰਨੀ ਮੈਂ ਤੁਹਾਨੂੰ ਦੱਸ ਰਿਹਾ ਨਾ ਇਹ ਸਾਰੀ ਦੀ ਸਾਰੀ ਨਿਊਕਲੀਅਸ ਦੇ ਵਿੱਚ ਪ੍ਰਿਜ਼ਰਵ ਕੀਤੀ ਹੋਈ ਖਾਸ ਆਈਟਮ ਜਿਹਨੂੰ ਅਸੀਂ ਕ੍ਰੋਮੋਸੋਮਸ ਕਹਿੰਦੇ ਹਾਂ ਇਹ ਉਹਦੇ ਵਿੱਚ ਹੁੰਦੀ ਹੈ ਔਰ ਕ੍ਰੋਮੋਸੋਮਸ ਮਾਈਕਰੋਸਕੋਪ ਚ ਅਸੀਂ ਦੇਖਦੇ ਹਾਂ ਤੇ ਆਏ ਹਾਂ ਜਿਵੇਂ ਪੌੜੀਆਂ ਬਣੀਆਂ ਹੁੰਦੀਆਂ ਸੀੜੀਆਂ ਬਣੀਆਂ ਹੁੰਦੀਆਂ ਨੇ ਇਸੇ ਤਰ੍ਹਾਂ ਅਲੱਗ ਅਲੱਗ ਚੀਜ਼ਾਂ ਉਹਦੇ ਚ ਕਰੈਕਟਰ ਜਿਹੜੇ ਸਾਰੇ ਨੇ ਪ੍ਰਿਜ਼ਰਵ ਕੀਤੇ ਹੋਏ ਹੁੰਦੇ ਨੇ ਔਰ ਆਮ ਤੌਰ ਤੇ ਅਸੀਂ ਹੁਣ ਉਹ ਲੱਭਣੀ ਸ਼ੁਰੂ ਕਰ ਦਿੱਤੇ ਨੇ ਕਿ ਇਸ ਜੀਨਸ ਦੇ ਵਿੱਚ ਕੀ ਚੀਜ਼ਾਂ ਡਾਕਟਰ ਹਰਗੋਬਿੰਦ ਖੁਰਾਣਾ ਨੇ ਸਭ ਤੋਂ ਪਹਿਲਾਂ ਇਹ ਜੀਨਸ ਦੀ ਸਟੱਡੀ ਸਟਾਰਟ ਕੀਤੀ ਜਿਹੜੀ ਹਜੇ ਤੱਕ ਚੱਲ ਰਹੀ ਹੁਣ ਵੀ ਹੋਰ ਵੀ ਡਿਵੈਲਪਮੈਂਟ ਕਰ ਰਹੇ ਨੇ ਔਰ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਕਿਸੇ ਜੀਨਸ ਦੇ ਵਿੱਚੋਂ ਕਿਉਂਕਿ ਹੁਣ ਤੇ ਆਰਟੀਫਿਸ਼ਲ ਇਨਸੈਮੀਨੇਸ਼ਨ ਹੋਣਾ ਸ਼ੁਰੂ ਹੋ ਗਿਆ ਹੁਣ ਤੇ ਬੰਦੇ ਨੂੰ ਜਨਾਨੀ ਦੀ ਨੀ ਲੋੜ ਨੀ ਰਹੇਗੀ ਜਨਾਨੀ ਨੂੰ ਬੰਦੇ ਦੀ ਲੋੜ ਨੀ ਰਹੇਗੀ ਹੁਣ ਤਾਂ ਜਨਰੇਸ਼ਨ ਇਸ ਤਰ੍ਹਾਂ ਦੀ ਕਲੋਨਿੰਗ ਨਾਲ ਹੋਣੀ ਸ਼ੁਰੂ ਹੋ ਜਾਣੀ ਤੇ ਜੇ ਕਲੋਨਿੰਗ ਨਾਲ ਸ਼ੁਰੂ ਹੋ ਜਾਣੀ ਤੇ ਕਿਸੇ ਇੱਕ ਦਾ ਹੀ ਕਰੈਕਟਰ ਲੈ ਕੇ ਇੱਕ ਦਾ ਹੀ ਬਲੱਡ ਲੈ ਕੇ ਤੁਸੀਂ ਉਹਦੇ ਤੋਂ ਕਲੋਨਿੰਗ ਕਰ ਦੇ ਅਗਰ ਇਸ ਗੱਲ ਦੀ ਮਨਜ਼ੂਰੀ ਮਿਲ ਗਈ ਅਗਰ ਇਸ ਗੱਲ ਆਮ ਹੋ ਗਈ ਤੇ ਫਿਰ ਨਾ ਮਾਂ ਰਹੂਗੀ ਹੁਣ ਅਸੀਂ ਕਹਿੰਦੇ ਨਾ ਮਾਸੀ ਨੀ ਹੈਗੀ ਜੀ ਭੂਆ ਨੀ ਹੈਗੀ ਜੀ ਚਾਚਾ ਨੀ ਹੈਗਾ ਹੈ ਕਿਸੇ ਦਾ ਕੁਛ ਮਾਮਾ ਨੀ ਹੈਗਾ ਸੋ ਇਹ ਸਾਰੀਆਂ ਗੱਲਾਂ ਤੇ ਅਗਲੇ ਆਉਣ ਵਾਲਾ ਸਮਾਂ ਐਸਾ ਆ ਰਿਹਾ ਹੈ ਮੈਨੂੰ ਦਿਸ ਰਿਹਾ ਹੈ ਜਿਸ ਤਰ੍ਹਾਂ ਦੀ ਡਿਵੈਲਪਮੈਂਟ ਹੋਵੇ ਮੈਡੀਕਲ ਸਾਇੰਸ ਦੀ ਪੜ ਰਿਹਾ ਹਾਂ ਜਿਸ ਤਰ੍ਹਾਂ ਰਿਸਰਚ ਹੋ ਰਹੀ ਹੈ ਵੀ ਮਾਂ ਵੀ ਨੀ ਰਹੀ ਤੇ ਪਿਓ ਨੀ ਰਹਿਣਾ ਮਾਂ ਕਿਹਨੂੰ ਕਹੋਗੇ ਪਿਓ ਕਿਹਨੂੰ ਕਹੋਗੇ ਤੁਸੀਂ ਹਾਂਜੀ ਸੋ ਇਸ ਤਰ੍ਹਾਂ ਦਾ ਹਾਲਾਤ ਬਣ ਰਿਹਾ ਪਰ ਫਿਰ ਵੀ ਇਹ ਸਾਰੀਆਂ ਗੱਲਾਂ ਜਿਹੜੀਆਂ ਕੁਦਰਤ ਦਾ ਨਿਯਮ ਹੈ ਉਹ ਤਾਂ ਉਵੇਂ ਪ੍ਰਜ਼ਰਵ ਰਹਿਣਾ ਹੀ ਆ ਉਹ ਉਸੇ ਤਰ੍ਹਾਂ ਹੀ ਪ੍ਰਜ਼ਰਵ ਰਹਿਣਾ ਇਹ ਕ੍ਰੋਮੋਸੋਮ ਉਸੇ ਤਰ੍ਹਾਂ ਹੀ ਕੈਰੀ ਕਰਨਗੇ ਜਿਹਦਾ ਬਲੱਡ ਆ ਜਿਹਦਾ ਬਲੱਡ ਆ ਉਹ ਵੀ ਤਾਂ ਆਖਿਰ ਕਿਸੇ ਮਾਂ ਜਾਂ ਬਾਪ ਵੱਲੋਂ ਆਇਆ ਹੀ ਹੋਏਗਾ ਨਾ ਔਰ ਉਸ ਬਲੱਡ ਦੇ ਵਿੱਚ ਜੋ ਕੋਈ ਪ੍ਰਿਜ਼ਰਵ ਹੈਗਾ ਆ ਔਰ ਉਸੇ ਨੂੰ ਹੀ ਨਿਊਟਰਲਾਈਜ਼ ਕਰਨ ਵਾਸਤੇ ਡਾਕਟਰ ਹਰਗੋਬਿੰਦ ਖੁਰਾਣਾ ਨੇ ਖੋਜ ਸ਼ੁਰੂ ਕੀਤੀ ਸੀ ਜਿਹੜੀ ਹੁਣ ਵੀ ਚੱਲ ਰਹੀ ਹੈ ਵੀ ਅਸੀਂ ਇਸ ਤਰ੍ਹਾਂ ਦਾ ਸਿੰਥੇਸਿਸ ਕਰ ਦਿੱਤਾ ਜਾਵੇ ਕਿ ਜੇ ਪਿਓ ਨੂੰ ਸ਼ੂਗਰ ਸੀ ਤੇ ਬੱਚੇ ਨੂੰ ਸ਼ੂਗਰ ਨਾ ਟ੍ਰਾਂਸਮਿਟ ਹੋਵੇ ਜੇ ਕਿਸੇ ਮਾਂ ਨੂੰ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਹੈਗੀਆਂ ਸੀਗੀਆਂ ਪੀਸੀਓ ਵਗੈਰਾ ਦੀਆਂ ਤੇ ਉਹਦੀ ਕੁੜੀ ਨੂੰ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਨਾ ਆਉਣ ਸੋ ਇਸ ਤਰ੍ਹਾਂ ਦਾ ਜਿਹੜੀ ਸਟੱਡੀ ਹੈ ਉਹ ਇਸ ਸੰਬੰਧ ਵਿੱਚ ਚੱਲ ਰਹੀ ਹੈ ਸੋ ਇਹ ਜਿਹੜੇ ਕ੍ਰੋਮੋਸੋਮਸ ਹਨ ਇਹ ਪਤਲੇ ਪਤਲੇ ਧਾਗਿਆਂ ਵਰਗੇ ਹੁੰਦੇ ਨੇ ਔਰ ਧਾਗੇ ਵੀ ਦੇਸ਼ ਜਿਵੇਂ ਕੋਈ ਜੇ ਤੁਸੀਂ ਕਿਸੇ ਮੈਗਨੀਫਾਈਡ ਲੈਂਸ ਦੇ ਨਾਲ ਕਿਸੇ ਕੱਪੜੇ ਨੂੰ ਵੇਖੋ ਨਾ ਤੇ ਤੁਹਾਨੂੰ ਬਰੀਕ ਰੇਸ਼ੇ ਇੱਕ ਦੂਸਰੇ ਦੇ ਨਾਲ ਵਰੇ ਹੋਏ ਦਿਖਾਈ ਦਿੰਦੇ ਨੇ ਪਿੜੀਆਂ ਬਣੀਆਂ ਹੋਈਆਂ ਤੇ ਤਾਣੇ ਤੇ ਪੇਟੇ ਦੇ ਜਿਹੜੇ ਰੇਸ਼ੇ ਨੇ ਉਹ ਇਸ ਤਰ੍ਹਾਂ ਦੇ ਸਾਨੂੰ ਦਿਖਾਈ ਦੇਣਗੇ ਔਰ ਉਹਨਾਂ ਦੇ ਵਿੱਚ ਵੀ ਫਿਰ ਅੱਗੇ ਬਹੁਤ ਹੋਰ ਸਟੱਡੀ ਹੈਗੀ ਹੈ ਔਰ ਉਹ ਕਿਤੇ ਕਿਤੇ ਕੀ ਖਰਾਬੀ ਹੈ ਜਾਂ ਤੁਸੀਂ ਵੇਖਣ ਬਈ ਕਿਸੇ ਪਿਓ ਨੂੰ ਤਾਂ ਸ਼ੂਗਰ ਸੀ ਅਸੀਂ ਵੇਖ ਲਈ ਉਸ ਤੋਂ ਬਾਅਦ ਜਦੋਂ ਬੱਚਾ ਹੋਇਆ ਉਹਦੇ ਵਿੱਚ 25-30 ਸਾਲ ਤੱਕ ਤਾਂ ਸ਼ੂਗਰ ਹੋਈ ਨੀ ਉਸ ਤੋਂ ਬਾਅਦ ਹੋ ਗਈ ਆ 50 ਸਾਲ ਤੱਕ ਉਹਦੇ ਸ਼ੂਗਰ ਨਹੀਂ ਹੋਈ ਹੁਣ ਹੋ ਗਈ ਹੈ ਔਰ ਇਹ ਸਾਰੀਆਂ ਗੱਲਾਂ ਬੜੀਆਂ ਬਰੀਕੀ ਦੇ ਨਾਲ ਉਹਨਾਂ ਧਾਗਿਆਂ ਰੇਸ਼ਿਆਂ ਦੇ ਵਿੱਚ ਕਿਸ ਕਿਸ ਪੁਆਇੰਟ ਤੇ ਜਾ ਕੇ ਡੈਂਟ ਪਏ ਹੋਏ ਨੇ ਜਿਹੜੇ ਇਹ ਸਾਬਤ ਕਰਦੇ ਨੇ ਕਿ ਇੰਨੀ ਉਮਰ ਤੱਕ ਜਾਂਦਾ ਇਸ ਬੰਦੇ ਨੂੰ ਆਹ ਕੁਛ ਅਜੋਸੀ ਲੋਕ ਤੁਸੀਂ ਦੇਖਦੇ ਹੋ ਨਾ ਇਹਨਾਂ ਦੇ ਕੋਲ ਕੋਈ ਐਕਸਪਲੇਨੇਸ਼ਨ ਨਹੀਂ ਹੈਗਾ ਫਿਜ਼ੀਕਲ ਐਕਸਪਲੇਨੇਸ਼ਨ ਮੈਂ ਕਹਾਂ ਫਿਜ਼ੀਕਲ ਐਕਸਪਲੇਨੇਸ਼ਨ ਨਹੀਂ ਹੋਊਗਾ ਪਲੇ ਵੀ ਤੇਰਾ ਪਿਛੇ ਤੇ ਆਹ ਹੋਇਆ ਸੀਗਾ ਹੁਣ ਅੱਗੇ ਤੇਰੇ ਐ ਹੋ ਸਕਦਾ ਹੁਣ ਤੇਰੀ ਉਮਰ ਇੰਨੀ ਹੈਗੀ ਇੰਨੀ ਉਮਰ ਤੋਂ ਬਾਅਦ ਤੈਨੂੰ ਆਹ ਵੀ ਹੋ ਸਕਦਾ ਇਹ ਗੱਲਾਂ ਦੱਸਣੀ ਸ਼ੁਰੂ ਕਰ ਦਿੰਦੇ ਨੇ ਪਰ ਅਸਲ ਦੇ ਵਿੱਚ ਇਹਦਾ ਫਿਜ਼ੀਕਲ ਐਕਸਪਲੇਨੇਸ਼ਨ ਜਿਹੜਾ ਉਹ ਸਾਡੇ ਇਹਨਾਂ ਜੀਨਸ ਦੇ ਵਿੱਚ ਛੁਪਿਆ ਹੋਇਆ ਵੀ ਕਿੰਨੀ ਉਮਰ ਦੇ ਵਿੱਚ ਕਿਸ ਬੰਦੇ ਨੂੰ ਅੱਗੇ ਜਾ ਕੇ ਕੀ ਕੁਛ ਹੋ ਜਾਣ ਦੀਆਂ ਸੰਭਾਵਨਾ ਹੈਗੀਆਂ ਨੇ ਔਰ ਉਹਨਾਂ ਜਿਹੜੀ ਸੰਭਾਵਨਾ ਹੁੰਦੀਆਂ ਨੇ ਉਹ ਹਮੇਸ਼ਾ ਸਾਡੇ ਹੱਥ ਹੁੰਦੀਆਂ ਨੇ ਜੇ ਅਸੀਂ ਉਹਦੇ ਮੁਤਾਬਕ ਪਰਹੇਜ ਪ੍ਰਕੋਸ਼ਨ ਸਾਨੂੰ ਪਤਾ ਹੋਵੇ ਵੀ ਅੱਗੇ ਬਰਸਾਤ ਹੋਣ ਵਾਲੀ ਅੱਗੇ ਮੌਸਮ ਇਸ ਤਰ੍ਹਾਂ ਦਾ ਆਉਣ ਵਾਲਾ ਤੇ ਜੇ ਅਸੀਂ ਪਰਹੇਜ ਪ੍ਰਕੋਸ਼ਨ ਕਰ ਲਈ ਤੇ ਕਿਵੇਂ ਕਹਾਂਗੇ ਵੀ ਭਿੱਜ ਜਾਏਗਾ ਸਾਡਾ ਲੱਕੜ ਬਾਲਣ ਦੇ ਨਹੀਂ ਨਾ ਭਿੱਜੂਗਾ ਬਚ ਜਾਏਗਾ ਨਾ ਸੋ ਇਸੇ ਤਰ੍ਹਾਂ ਹੀ ਇਹ ਜੀਨਸ ਦੀ ਜਿਹੜੀ ਸਟੱਡੀ ਹੈ ਉਹ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਾਂ ਇਹਨੂੰ ਇਰੈਡੀਕੇਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਜਿਹੜੀਆਂ ਜੈਨੇਟਿਕ ਬਿਮਾਰੀਆਂ ਅਸੀਂ ਕਹਿੰਦੇ ਹਾਂ ਉਹ ਸਾਨੂੰ ਅੱਗੇ ਤੋਂ ਨਾ ਹੋਣ ਸੋ ਮੈਂ ਇਹ ਦੱਸ ਰਿਹਾ ਹਾਂ ਕਿ ਇਹ ਜਿਹੜੇ ਧਾਗੇ ਹੈਗੇ ਨੇ ਇਹ ਇੱਕ ਤਰ੍ਹਾਂ ਦੇ ਕ੍ਰੋਮੋਸੋਮ ਜਿਹੜੇ ਨੇ ਇਹ ਧਾਗਿਆਂ ਵਰਗੇ ਹੁੰਦੇ ਨੇ ਔਰ ਇਹ ਇੱਕ ਤਰ੍ਹਾਂ ਦੇ ਸਟੋਰ ਹਾਊਸ ਨੇ ਧਾਗੇ ਵੀ ਰੂਹ ਦਾ ਸਟੋਰ ਹਾਊਸ ਨੇ ਜਿੱਥੋਂ ਕਪਾਹ ਆਈ ਸੀ ਕਿੱਥੋਂ ਉਹ ਰੇਸ਼ੇ ਬਣੇ ਸੀਗੇ ਕਿੱਥੇ ਕੱਟਿਆ ਗਿਆ ਸੀ ਕੀ ਸੀ ਸਾਰਾ ਰਿਕਾਰਡ ਉਹਦੇ ਵਿੱਚ ਦਰਜ ਹੈਗਾ ਆ ਔਰ ਇਹ ਇਸੇ ਕਰਕੇ ਹੀ ਸਾਰੀਆਂ ਹੀ ਵਿਰਾਸਤੀ ਖੂਬੀਆਂ ਇਹਨਾਂ ਦੇ ਵਿੱਚ ਇਹ ਸਾਂਭੀਆਂ ਹੋਈਆਂ ਹੁੰਦੀਆਂ ਨੇ ਬੜਾ ਜ਼ਰੂਰੀ ਰਿਕਾਰਡ ਹੈ ਇਸ ਕਰਕੇ ਇਹ ਸਾਈਟੋਪਲਾਜ਼ਮ ਤੋਂ ਵੀ ਅਲੱਗ ਸਾਈਟੋਪਲਾਜ਼ਮ ਦੇ ਵਿੱਚ ਇੱਕ ਆਪਣਾ ਵੱਖਰਾ ਘਰ ਬਣਾ ਕੇ ਜਿਹੜਾ ਹੈ ਨਿਊਕਲੀਅਸ ਇਹਦੇ ਵਿੱਚ ਆਮ ਤੌਰ ਤੇ ਰਹਿਣਾ ਸ਼ੁਰੂ ਕਰ ਦਿੰਦਾ ਔਰ ਅਸੀਂ ਇਹ ਕਹਿ ਰਹੇ ਹਾਂ ਕਿ ਇਹਦਾ ਇੱਕ ਆਪਣਾ ਸਾਈਟੋਪਲਾਜ਼ਮ ਹੈ ਜਿਹਨੂੰ ਅਸੀਂ ਪ੍ਰੋਟੋਪਲਾਜ਼ਮ ਕਹਿੰਦੇ ਹਾਂ। ਇਹਦਾ ਇੱਕ ਆਪਣਾ ਘੋਲ, ਇੱਕ ਇਨਵਾਇਰਮੈਂਟ ਹੈ ਕਿ ਇਹ ਜਿਹੜੇ ਸੈੱਲ ਨੇ, ਕਿਉਂਕਿ ਬਹੁਤ ਸਾਰੀਆਂ ਜ਼ਰੂਰੀ ਚੀਜ਼ਾਂ ਜਿਹੜੀਆਂ ਨਾ ਬਹੁਤ ਸਾਰੇ ਵਧੀਆ ਪ੍ਰਿਜ਼ਰਵ ਕੀਤੀਆਂ ਜਾਣ ਤੇ ਤਾਂ ਲੰਬੇ ਸਮੇਂ ਤੱਕ। ਹੁਣ ਤਾਂ ਸਧਾਰਨ ਗੱਲ ਹੀ ਹੈ ਨਾ ਭਾਈ, ਜਿਹੜੀ ਚੀਜ਼ ਨੂੰ ਤੁਸੀਂ ਠੰਡਾ ਰੱਖਣਾ ਚਾਹੁੰਦੇ ਹੋ ਜਾਂ ਜਿਹੜੀ ਚੀਜ਼ ਨੂੰ ਲੰਬੇ ਸਮੇਂ ਤੱਕ ਪ੍ਰਿਜ਼ਰਵ ਕਰਨਾ ਚਾਹੁੰਦੇ ਹੋ ਉਹਨੂੰ ਫਰੀਜ਼ ਕਰ ਦਿੰਦੇ ਨੇ। ਹੁਣ ਬੜੀ ਦੂਰ ਦੂਰ ਦੇ ਬੜੇ ਲੰਬੇ ਲੰਬੇ ਸਮੇਂ ਦੇ ਜਿਹੜੇ ਸਪਰਮਸ ਨੇ ਉਹ ਸਟੋਰ ਕੀਤੇ ਸਾਨੂੰ ਮਿਲਦੇ ਆ, ਖਾਸ ਤੌਰ ਤੇ ਜਿਵੇਂ ਰਸ਼ੀਆ ਵਗੈਰਾ ਇਸ ਤਰ੍ਹਾਂ ਦੇ ਦੇਸ਼ ਨੇ ਜਿੱਥੇ ਲੜਾਈਆਂ ਲੱਗੀਆਂ ਨੇ, ਉੱਥੇ ਕੰਡੀਸ਼ਨ ਆਮ ਤੌਰ ਤੇ ਚੱਲਦੀ ਹੈ ਕਿ ਜਿਹੜੇ ਫੌਜੀ ਜੰਗ ਚ ਜਾਣ ਵਾਲੇ ਨੇ ਉਹਨਾਂ ਦੇ ਜੀਵਸ ਨੂੰ ਪ੍ਰਿਜ਼ਰਵ ਕਰ ਲਿਆ ਜਾਂਦਾ, ਸਪਰਮ ਨੂੰ ਪ੍ਰਿਜ਼ਰਵ ਕਰ ਲਿਆ ਜਾਂਦਾ ਕਿ ਇਹ ਐ ਨਾ ਹੋਵੇ ਵੀ ਇਹ ਮਰ ਜਾਣ ਤੇ ਇਹਨਾਂ ਦੀ ਵਿਰਾਸਤ ਨਾ ਅੱਗੇ ਚੱਲੇ। ਉਹ ਪ੍ਰਿਜ਼ਰਵ ਕੀਤੇ ਜਾਂਦੇ ਨੇ ਤੇ ਅਲਟੀਮੇਟ ਉਹਨਾਂ ਦੇ ਉੱਤੋਂ ਫਿਰ ਦੁਬਾਰਾ ਜੀਨਸ ਤੋਂ ਜਿਹੜੀ ਅੱਗੇ ਆਉਣ ਵਾਲੀ ਜਨਰੇਸ਼ਨ ਜਿਹੜੀ ਤਿਆਰ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਦੇ ਪ੍ਰੋਸੈਸ ਜਿਹੜੇ ਨੇ, ਇਸ ਤਰ੍ਹਾਂ ਦੇ ਐਕਸਪੈਰੀਮੈਂਟ ਜਿਹੜੇ ਨੇ ਆਮ ਦੇਸ਼ਾਂ ਵਿੱਚ ਚੱਲ ਰਹੇ ਹੈਗੇ ਨੇ। ਦੂਸਰੀ ਗੱਲ, ਇਸ ਜਿਹੜਾ ਲੇਅਰ ਹੈਗਾ ਆ, ਇਸ ਲੇਅਰ ਦੇ ਵਿੱਚ ਇਸ ਤਰ੍ਹਾਂ ਦੀ ਖਾਸੀਅਤ ਹੈਗੀ ਆ ਜਿਵੇਂ ਮੈਂਬਰੇਨ ਦੇ ਵਿੱਚ ਖਾਸੀਅਤ ਸੀ ਨਾ ਕਿ ਕਿਸੇ ਚੀਜ਼ ਨੂੰ ਉਹ ਇਜਾਜ਼ਤ ਦੇਵੇ ਅੰਦਰ ਆਉਣ ਦੀ, ਕਿਸੇ ਚੀਜ਼ ਨੂੰ ਇਜਾਜ਼ਤ ਦੇਵੇ ਬਾਹਰ ਜਾਣ ਦੀ, ਤਾਂ ਹੀ ਉਹ ਜਾਂਦੀ ਸੀ। ਇਹਦੇ ਵਿੱਚ ਵੀ ਐਵੇਂ ਹੀ ਆ ਕਿ ਜਿਹੜੇ ਇਹਦੇ ਅੰਦਰ ਦੇ ਸਪੈਸ਼ਲ ਰਿਕਾਰਡ ਪ੍ਰਿਜ਼ਰਵ ਨੇ, ਹਰ ਕਿਸੇ ਨੂੰ ਇੱਥੇ ਅੰਦਰ ਜਾਣ ਦੀ ਜਿਹੜੀ ਇਜਾਜ਼ਤ ਨਹੀਂ ਹੁੰਦੀ। ਇਹ ਲੇਅਰ ਇਸ ਟਾਈਪ ਦਾ ਕਿ ਸਾਈਟੋਪਲਾਜ਼ਮ ਚ ਭਰੀ ਹੋਈ ਕੋਈ ਵੀ ਚੀਜ਼ ਛੇਤੀ ਕੀਤੇ ਜੀਨ ਨੂੰ ਖਰਾਬ ਨਹੀਂ ਕਰ ਸਕਦੀ, ਉਹ ਜੀਨਸ ਦਾ ਕਰੈਕਟਰ ਜਿਹੜਾ ਉਸੇ ਤਰ੍ਹਾਂ ਮੇਨਟੇਨ ਰਹਿੰਦਾ ਹੈ। ਅੱਛਾ, ਹੁਣ ਇਹ ਕਰਦਾ ਕੀ ਹੈ ਭਾਈ, ਇਹ ਜਿਹੜਾ ਸਾਡਾ ਹੈਗਾ ਪ੍ਰੋਟੋਪਲਾਜ਼ਮ ਦੇ ਅੰਦਰ ਜਿਹੜੇ ਜੀਨਸ ਰਹਿ ਰਹੇ ਨੇ, ਇਹ ਕਰਦੇ ਕੀ ਨੇ? ਇੱਕ ਤਾਂ ਸਾਡੇ ਗਰੋਥ ਨੂੰ ਮੇਨਟੇਨ ਕਰਦੇ ਨੇ, ਕਿਉਂਕਿ ਜੀਨਸ ਦਾ ਕੰਮ ਹੀ ਹੈ ਪਿਛਲਾ ਪ੍ਰਿਜ਼ਰਵ ਕੀਤਾ ਹੋਇਆ ਹੈ। ਗਰੋਥ ਕਿ ਇੱਕ ਬੰਦੇ ਦਾ ਕੱਦ ਕਿੰਨਾ ਹੋਏਗਾ, ਅਸੀਂ ਜੈਨੇਟਿਕਲੀ ਆਮ ਤੌਰ ਤੇ ਦੱਸ ਸਕਦੇ ਹਾਂ ਨਾ ਕਿ ਮਾਂ ਦਾ ਕੱਦ ਕਿੰਨਾ ਸੀ, ਪਿਓ ਦਾ ਕੱਦ ਕਿੰਨਾ ਸੀ, ਔਰ ਅਸੀਂ ਉਹਦੇ ਤੋਂ ਅੰਦਾਜ਼ਾ ਲਗਾ ਕੇ ਦੱਸ ਸਕਦੇ ਹਾਂ ਕਿ ਆਹ ਜਿਹੜਾ ਉਹਦਾ ਬੱਚਾ ਹੈ ਉਹਦਾ ਕੱਦ ਇੰਨਾ ਹੋਏਗਾ। ਪਰ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਰਿਹਾ, ਇਹਦੇ ਵਿੱਚ ਐਕਸੈਪਸ਼ਨਾਂ ਆ ਗਈਆਂ ਕਿ ਹੁਣ ਸਾਇੰਸ ਨੇ ਇਸ ਟਾਈਪ ਦੀਆਂ ਚੀਜ਼ਾਂ ਕ੍ਰੀਏਟ ਕਰ ਦਿੱਤੀਆਂ ਨੇ ਕਿ ਇਸ ਬੈਰੀਅਰ ਨੂੰ ਤੋੜ ਦੇਣ। ਤੁਸੀਂ ਵੇਖਿਆ ਹੋਣਾ ਕਿ ਮਾਂ ਬਾਪ ਬਹੁਤ ਛੋਟੇ ਕੱਦ ਦੇ ਸੀਗੇ, ਲੇਕਿਨ ਉਹਨਾਂ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਹਾਰਮੋਨਲ ਇਨਵੇਸ਼ਨ ਕਰ ਦਿੱਤੀ ਗਈ ਕਿ ਬੱਚੇ ਜਿਹੜੇ ਨੇ ਉਹ 6-6 ਫੁੱਟ ਦੇ ਕੱਦ ਦੇ ਹੋ ਗਏ। ਬਦਰੇ ਮਾਂ ਬਾਪ ਦੇ ਬੱਚੇ 6-6 ਫੁੱਟ ਕੱਦ ਦੇ ਹੋ ਗਏ। ਹੁਣ ਕੁਛ ਲੋਕ ਇਸ ਨੂੰ ਇਸ ਗੱਲ ਨਾਲ ਕੋਰਿਲੇਟ ਕਰਦੇ ਨੇ ਕਿ ਨਹੀਂ, ਉਹਨਾਂ ਦੇ ਜਿਹੜੇ ਫੋਰ ਫਾਦਰ ਸੀ, ਗ੍ਰੈਂਡ ਫਾਦਰ ਸੀਗੇ, ਉਹਨਾਂ ਦਾ ਕੱਦ ਵੱਧਦਾ ਸੀ। ਪਰ ਅਲਟੀਮੇਟ ਕੀ ਆ ਕਿ ਤੁਸੀਂ ਕਿਸੇ ਵੀ ਪੌਦੇ ਨੂੰ ਉਦੋਂ ਉਗਾ ਸਕਦੇ ਹੋ ਜਾਂ ਉਦੋਂ ਵੱਡਾ ਕਰ ਸਕਦੇ ਹੋ ਜੇ ਤੁਸੀਂ ਉਹਦੇ ਜਿੰਨੀ ਕੱਲ ਬੋਟੈਨੀਕਲ ਖਾਦ ਫਰਟੀਲਾਈਜੇਸ਼ਨ ਉਹਨੂੰ ਚਾਹੀਦੀ ਹੈ, ਜਿੰਨਾ ਪਾਣੀ ਚਾਹੀਦਾ, ਅਗਰ ਤੁਸੀਂ ਉਹਨੂੰ ਉਹਨਾਂ ਦਿੰਦੇ ਰਹੇ ਤੇ ਉਹਦੇ ਮੁਤਾਬਕ ਉਹਦੀ ਡਿਵੈਲਪਮੈਂਟ ਦਾ ਜਿਹੜਾ ਗ੍ਰੇਡ ਆ ਉਹ ਆਮ ਨਾਲੋਂ ਵੱਧ ਜਾਏਗਾ। ਔਰ ਇਸੇ ਤਰ੍ਹਾਂ ਕਈ ਚੀਜ਼ਾਂ ਜਿਹੜੀਆਂ ਬਹੁਤ ਵੱਡੀਆਂ ਵੱਡੀਆਂ ਹੁੰਦੀਆਂ ਨੇ, ਜਾਂ ਪੌਦਿਆਂ ਨੂੰ ਕਈ ਦਵਾਰ ਫਿਲਮ ਬਣਾਉਂਦੇ ਨੇ ਕਿ ਬੋਰਡ ਦਾ ਦਰਖਤ ਤੁਸੀਂ ਵੇਖਦੇ ਹੋ ਨਾ ਕਿੱਡਾ ਵੱਡਾ ਹੁੰਦਾ ਆ, ਲੇਕਿਨ ਅੱਜ ਕੱਲ ਤੁਸੀਂ ਵੇਖਿਆ ਹੋਣਾ ਬੋਰਡ ਦਰਖਤ ਨੂੰ ਗਮਲਿਆਂ ਚ ਉਗਾ ਰਿਹਾ ਲੋਕ। ਔਰ ਇਹ ਵੀ ਇੱਕ ਟੈਕਨੀਕ ਹੈ, ਔਰ ਟੈਕਨੀਕ ਹੈ ਜਿਹੜੀ ਜੀਨਸ ਨੂੰ ਸਪਰੈਸ ਕਰਦੀ, ਜੀਨਸ ਦੀ ਉਸ ਗਰੋਥ ਨੂੰ ਕੰਟਰੋਲ ਕਰਦੀ ਹੈ। ਹਾਲਾਂਕਿ ਅਸੀਂ ਵੱਡੇ ਜ਼ਮਾਨੇ ਤੇ ਆਪਾਂ ਕਿੰਨੀ ਵਾਰੀ ਗੱਲ ਕਰ ਚੁੱਕੇ ਹਾਂ ਥਾਇਰਾਇਡ ਹਾਰਮੋਨ ਦੀ, ਔਰ ਥਾਇਰਾਇਡ ਹਾਰਮੋਨ ਦੀ ਜਿਹੜੀ ਕਿਰਿਆਵਾਂ ਨੇ ਆਪਾਂ ਕਿੰਨੀ ਵਾਰੀ ਗੱਲ ਕੀਤੀ ਹੈ। ਇੱਕ ਹੈਗੀ ਹੈ ਐਕਰੋਮੇਗਾਲੀ, ਇੱਕ ਹੈਗੀ ਹੈ ਮੈਕਸੋਡੇਮਾ। ਐਕਰੋਮੇਗਾਲੀ ਵਿੱਚ ਕੀ ਹੁੰਦਾ ਆ, ਹੱਡੀਆਂ ਦਾ ਢਾਂਚਾ ਤੇ ਕੱਦ ਬਹੁਤ ਲੰਮਾ, ਮਾਂ ਬਾਪ ਨਾਲ ਕਿਤੇ ਲੰਬਾ ਹੋ ਜਾਂਦਾ। ਮੈਕਸੋਡੀਮਾ ਮਸਕੂਲਰ ਟਾਈਪ ਤੇ ਬਹੁਤ ਜ਼ਿਆਦਾ ਫੈਟੀ ਹੈਵੀ ਬੰਦਾ ਹੋ ਜਾਂਦਾ। ਤੋ ਮੇਰੇ ਇਹ ਗੱਲ ਦੱਸਣ ਤੋਂ ਭਾਵ ਸਿਰਫ ਇੰਨਾ ਹੀ ਆ ਕਿ ਹੁਣ ਅਸੀਂ ਬਹੁਤ ਸਾਰੀਆਂ ਗੱਲਾਂ ਜਾਦੂਗਰੀ ਮੁਤਾਬਕ ਜਾਣਨੀਆਂ ਸ਼ੁਰੂ ਕਰ ਦਿੱਤੀਆਂ ਸਰੀਰ ਦੀਆਂ। ਹਾਰਮੋਨਸ ਨੂੰ ਅਸੀਂ ਜਾਦੂਗਰੀ ਦੇ ਤੌਰ ਤੇ ਵਰਤਣਾ ਸ਼ੁਰੂ ਕਰ ਦਿੱਤਾ ਆ, ਔਰ ਜਿਹੜੀਆਂ ਤਬਦੀਲੀਆਂ ਅਸੀਂ ਮੈਂ ਹੁਣ ਕਹਿ ਰਿਹਾ ਕਿ ਭਾਈ ਜੀਨਸ ਦਾ ਆਹ ਖੂਬੀ ਹੈਗੀ ਆ, ਜੀਨਸ ਨੇ ਇਸ ਤਰ੍ਹਾਂ ਕਰੈਕਟਰ ਨੂੰ ਮੇਨਟੇਨ ਕਰਨਾ ਹੈ ਜਾਂ ਕਰੈਕਟਰ ਨੂੰ ਚੇਂਜ ਕਰ ਦੇਣਾ ਹੈਗਾ। ਔਰ ਕਾਹਦੇ ਨਾਲ ਚੇਂਜ ਕਰਦੇ ਹਾਂ ਅਸੀਂ? ਇਹਨਾਂ ਹਾਰਮੋਨਸ ਦੇ ਨਾਲ ਅਸੀਂ ਚੇਂਜ ਕਰਦੇ ਹਾਂ। ਸੋ ਹਾਰਮੋਨਸ ਇਸ ਚੀਜ਼ ਇਹਨਾਂ ਤਬਦੀਲੀਆਂ ਨੂੰ ਵੱਖਰੇ ਢੰਗ ਨਾਲ ਵੀ ਸਰੀਰ ਦੇ ਵਿੱਚ ਪੇਸ਼ ਕਰ ਸਕਦੀ ਹੈ, ਔਰ ਇਹੀ ਗੱਲ ਡਾਕਟਰ ਹਰਗੁਣ ਖਰਾਣ ਕਹਿ ਰਹੇ ਨੇ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਬਿਮਾਰੀਆਂ ਜਿਹਨਾਂ ਨੂੰ ਅਸੀਂ ਅੱਜ ਜੈਨੇਟਿਕ ਬਿਮਾਰੀਆਂ ਕਹਿੰਦੇ ਹਾਂ, ਇਹਨਾਂ ਦਾ ਇਰੈਡੀਕੇਸ਼ਨ ਹੋ ਜਾਏਗਾ, ਕਿਉਂਕਿ ਸਾਨੂੰ ਪਤਾ ਲੱਗ ਜਾਏਗਾ ਕਿ ਕਿਹੜਾ ਪੌਦਾ, ਕਿਹੜੀ ਬਿਮਾਰੀ, ਕਿਸ ਹਾਰਮੋਨ ਦੇ ਕਰਕੇ, ਇਸ ਇਨਵਾਇਰਮੈਂਟ ਦੇ ਕਰਕੇ ਇਹ ਵੱਧਣੀ ਸ਼ੁਰੂ ਹੋ ਜਾਂਦੀ ਹੈ, ਔਰ ਅਸੀਂ ਉਸ ਨੂੰ ਰੋਕ ਸਕਾਂਗੇ। ਇਹ ਨਿਊਕਲੀਅਸ ਦੇ ਸੰਬੰਧ ਵਿੱਚ ਆਪਾਂ ਗੱਲ ਕਰ ਰਹੇ ਹਾਂ, ਔਰ ਇਸੇ ਤਰ੍ਹਾਂ ਹੀ ਰੀਪ੍ਰੋਡਕਸ਼ਨ, ਜਿਹੜੀ ਸਾਡੀ ਰੀਪ੍ਰੋਡਕਸ਼ਨ ਹੁੰਦੀ ਹੈ, ਅਸਲ ਦੇ ਵਿੱਚ ਰੀਪ੍ਰੋਡਕਸ਼ਨ ਵਾਲਾ ਕੰਮ ਇਸ ਥਾਂ ਤੇ ਹੁੰਦਾ ਆ। ਕਿਸੇ ਆਦਮੀ ਦੇ ਅੱਗੇ ਆਉਣ ਵਾਲੇ ਟੈਸਟ ਦੇ ਵਿੱਚ ਜਾਂ ਕਿਸੇ ਲੜਕੀ ਦੇ ਅੱਗੇ ਆਉਣ ਵਾਲੇ ਓਵਰੀ ਦੇ ਫੰਕਸ਼ਨ ਦੇ ਵਿੱਚ ਕਿਸ ਤਰ੍ਹਾਂ ਦੀ ਡਿਵੈਲਪਮੈਂਟ ਹੋਏਗੀ, ਕਿਵੇਂ ਕਿਵੇਂ, ਕਿਉਂਕਿ ਟੈਸਟ ਦੇ ਵਿੱਚ ਸਪਰਮ ਕਿਵੇਂ ਬਣਦੇ ਨੇ ਮੈਂ ਡਿਟੇਲ ਸਾਨੂੰ ਦੇ ਚੁੱਕਿਆ ਹਾਂ, ਓਵਰੀ ਦੇ ਵਿੱਚ ਓਵਮ ਕਿਵੇਂ ਬਣਨਾ ਸ਼ੁਰੂ ਹੋ ਜਾਂਦਾ, ਕਿਹੜੇ ਕਿਹੜੇ ਫੋਲਿਕੂਲਰ ਸਟਿਮੂਲੇਟਿੰਗ ਹਾਰਮੋਨ ਹੈ ਜਾਂ ਐਲਐਚ ਹਾਰਮੋਨ ਹੈ ਜਾਂ ਈਸਟ੍ਰੋਜਨ ਹਾਰਮੋਨ ਹੈ, ਇਹ ਸਾਰੇ ਹਾਰਮੋਨ ਦੀ ਡਿਟੇਲ ਮੈਂ ਤੁਹਾਨੂੰ ਦੇ ਚੁੱਕਾ ਹਾਂ। ਔਰ ਅੱਜ ਮੈਡੀਕਲ ਸਾਇੰਸ ਇੱਥੇ ਪਹੁੰਚ ਗਈ ਆ, ਇਹਨਾਂ ਹਾਰਮੋਨਸ ਨੂੰ ਜਾਦੂ ਦੀ ਛੜੀ ਵਾਂਗ ਵਰਤਣਾ ਸ਼ੁਰੂ ਕਰ ਦਿੱਤਾ ਔਰ ਇਸ ਤਰ੍ਹਾਂ ਦੀਆਂ ਤਬਦੀਲੀਆਂ ਆ ਰਹੀਆਂ ਨੇ। ਅਸੀਂ ਨਿਊਕਲੀਅਸ ਦੀ ਗੱਲ ਕਰ ਰਹੇ ਹਾਂ, ਔਰ ਜੇ ਸਾਨੂੰ ਪਤਾ ਹੋਵੇ ਕਿ ਜਿਹੜੀ ਉਹ ਪੁਰਾਣੀ ਗੱਲ ਕਹਾਵਤ ਕਹਿੰਦੇ ਨਾ, ਮਾਂ ਪਰ ਧੀ ਪਿਤਾ ਪਰ ਘੋੜਾ, ਬਹੁਤਾ ਨਹੀਂ ਤੇ ਥੋੜਾ ਥੋੜਾ, ਕੁਝ ਨਾ ਕੁਝ ਐਕਸ ਉਹਦੇ ਮੁਤਾਬਕ ਮਿਕਸ ਅਪ ਹੋ ਕੇ ਸਾਹਮਣੇ ਆ ਜਾਂਦੇ ਨੇ, ਤੇ ਇਹਨੂੰ ਅਸੀਂ ਜੇ ਬਿਮਾਰੀ ਦੇ ਵਿੱਚ ਲਈਏ, ਜਿਹੜੀਆਂ ਮਾਂ ਨੂੰ ਬਿਮਾਰੀਆਂ ਨੇ ਜਾਂ ਜਿਹੜੀਆਂ ਪਿਓ ਨੂੰ ਬਿਮਾਰੀਆਂ ਨੇ, ਉਹ ਅੱਗੇ ਟਰਾਂਸਮਿਟ ਹੁੰਦੀਆਂ ਨੇ। ਹੁਣ ਤੱਕ ਸਾਡਾ ਇਹੀ ਅਖਾਣ ਮਸ਼ਹੂਰ ਹੈਗਾ ਆ, ਪਰ ਹੁਣ ਜਿਹੜੀ ਸਟੱਡੀ ਅੱਜ ਕੱਲ ਹੋ ਰਹੀ ਹੈ ਉਸ ਸਟੱਡੀ ਦੇ ਮੁਤਾਬਕ ਅਸੀਂ ਇੱਥੇ ਪਹੁੰਚ ਰਹੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਜਿਹੜੀਆਂ ਬਿਮਾਰੀਆਂ ਜਿਹੜੀਆਂ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਅੰਗਰੇਜ਼ੀ ਦਾ ਲਫ਼ਜ਼ ਹੈ ਇਨਐਵੀਟੇਬਲ, ਇਨਐਵੀਟੇਬਲ ਮਤਲਬ ਇਹਨੇ ਆਉਣਾ ਹੀ ਹੈ ਜੀ, ਇਹਨੂੰ ਤੁਸੀਂ ਰੋਕ ਨਹੀਂ ਸਕਦੇ ਆ। ਹੁਣ ਉਹ ਇਨਐਵੀਟੇਬਲ ਦਾ ਲਫ਼ਜ਼ ਅਸੀਂ ਖਤਮ ਕਰਦੀ ਹੈ ਮੈਡੀਕਲ ਸਾਇੰਸ ਕਿ ਨਹੀਂ, ਕਿਉਂਕਿ ਸਾਨੂੰ ਜਾਦੂਗਰੀ ਆ ਗਈ ਹੈ, ਹਾਰਮੋਨਸ ਨੂੰ ਇਸਤੇਮਾਲ ਕਰਨਾ ਆ ਗਿਆ ਹੈ। ਹਾਰਮੋਨਸ ਇੱਕ ਐਸਾ ਤੱਤ ਹੈ ਸਾਡੇ ਸਰੀਰ ਦਾ ਜਿਹੜਾ ਪੈਦਾ ਤਾਂ ਸਰੀਰ ਦੇ ਵਿੱਚ ਹੁੰਦਾ ਹੈ, ਪਰ ਇਸ ਸਰੀਰ ਦੀ ਗਰੋਥ ਨੂੰ, ਇਸ ਸਰੀਰ ਦੇ ਫੰਕਸ਼ਨ ਨੂੰ, ਇਸ ਸਰੀਰ ਦੀ ਸਾਰੀ ਐਕਟੀਵਿਟੀ ਨੂੰ, ਭਾਵ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਨ ਦੀ ਕਾਰਵਾਈ ਸਾਰੀ ਇਹ ਅੱਗੇ ਪਿੱਛੇ ਵਾਧਾ ਘਾਟਾ ਕਰ ਸਕਦਾ ਹੈ। ਤੇ ਇਹਦਾ ਮਤਲਬ ਕੀ ਹੋਇਆ, ਇਹ ਸਾਰੀ ਜਾਣਕਾਰੀ ਪ੍ਰਜ਼ਰਵ ਕਿੱਥੇ ਆ, ਤੁਹਾਡੇ ਨਿਊਕਲੀਅਸ ਦੇ ਵਿੱਚ। ਸੋ ਨਿਊਕਲੀਅਸ ਦੇ ਵਿੱਚ ਇਹ ਚੀਜ਼ ਪ੍ਰਜ਼ਰਵ ਹੈਗੀ ਹੈ। ਜਿਸ ਦੂਸਰੀ ਇੱਕ ਇਹਦੇ ਚ ਹੋਰ ਖਾਸ ਗੱਲ ਪ੍ਰਜ਼ਰਵ ਹੈਗੀ ਹੈ, ਜਿਹਦਾ ਐਕਸਪਲੇਨੇਸ਼ਨ ਤਾਂ ਮੈਂ ਦੇ ਹੀ ਦਿੱਤਾ, ਪਰ ਉਹਨੂੰ ਅਸੀਂ ਕਹਿੰਦੇ ਹਾਂ DNA, DNA ਦੇ ਫੁੱਲ ਫਾਰਮ ਹੈ ਡਿਸਆਕਸੀਰਾਈਬ ਨਿਊਕਲੀਏਟਿਕ ਐਸਿਡ ਐਂਡ RNA। ਅੱਛਾ, ਜਿੰਨੀ ਵੀ ਕੰਪੋਜੀਸ਼ਨ ਪ੍ਰਜ਼ਰਵ ਹੁੰਦੀ ਹੈ ਨਾ, ਉਹ ਸਾਰੀ ਦੀ ਸਾਰੀ ਇੱਕ ਐਸਿਡ ਮੀਡੀਆ ਦੇ ਵਿੱਚ ਜਾਂ ਪ੍ਰੋਟੀਨ ਮੀਡੀਆ ਦੇ ਵਿੱਚ ਪ੍ਰਜ਼ਰਵ ਹੁੰਦੀ ਹੈ। ਜਿੰਨੀ ਵੀ ਜਾਣਕਾਰੀ ਜੋ ਵੀ ਕੁਝ ਅਸੀਂ ਪ੍ਰਜ਼ਰਵ ਕਰਦੇ ਹਾਂ, ਰਿਕਾਰਡ ਰੱਖਦੇ ਹਾਂ, ਉਹਦਾ ਕੁਝ ਇਸੇ ਤਰ੍ਹਾਂ ਦਾ ਪੈਟਰਨ ਹੀ ਹੁੰਦਾ ਹੈਗਾ, ਔਰ ਉਹਨੂੰ ਅਸੀਂ ਕਹਿੰਦੇ ਹਾਂ DNA ਔਰ RNA। DNA ਔਰ RNA ਇੱਕ ਇਸ ਤਰ੍ਹਾਂ ਦੇ ਜਿਹੜੇ ਲੱਖਾਂ ਦੇ ਵਿੱਚ ਵੀ ਕਿਸੇ ਇੱਕ ਅੱਧੇ ਦਾ ਕਿਤੇ ਮੇਲ ਕਰਦਾ, ਨਹੀਂ ਤੇ ਨਹੀਂ ਮੇਲ ਉਹਨਾਂ ਦਾ ਹੁੰਦਾ, ਇੰਡੀਵਿਜੁਅਲ ਟਾਈਪ ਤੇ ਉਹ ਹੈਗੇ ਨੇ। ਜਿਵੇਂ ਅਸੀਂ ਦੱਸਦੇ ਹਾਂ ਨਾ ਪੇਟਰਨਿਟੀ ਟੈਸਟ, ਅੱਜ ਕੱਲ ਆਮ ਤੌਰ ਤੇ ਕਿਉਂਕਿ ਹੁੰਦੇ ਨੇ ਲੋਕ ਮੈਰਿਜ ਤੋਂ ਬਾਹਰ ਦੇ ਵੀ ਰਿਲੇਸ਼ਨਾਂ ਦੇ ਵਿੱਚ ਬੱਚੇ ਪੈਦਾ ਕਰਦੇ ਨੇ, ਤੇ ਕਈ ਵਾਰ ਪੇਟਰਨਿਟੀ ਦਾ ਕੁਸਚਨ ਪੈਦਾ ਹੋ ਜਾਂਦਾ ਵੀ ਇਹ ਕਿਹਦਾ ਬੱਚਾ ਆ। ਕੋਈ ਵੀ ਜ਼ਿੰਮੇਵਾਰੀ ਲੈਣ, ਮਾਂ ਨੇ ਜੰਮਿਆ ਤਾਂ ਹੈਗਾ, ਉਹਦਾ ਮਾਂ ਤਾਂ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ ਨਾ, ਮਾਂ ਨੂੰ ਤਾਂ ਕਹਿਣਾ ਹੀ ਪਊਗਾ ਵੀ ਮੇਰਾ ਬੱਚਾ ਮੇਰੇ ਪੇਟ ਚੋਂ ਨਿਕਲਿਆ ਹੈਗਾ, ਪਰ ਪਿਓ ਕਈ ਵਾਰ ਅੱਧਾ ਵਜ ਤੋਂ ਪਿੱਛੇ ਹਟ ਜਾਂਦੇ ਨੇ ਕਿ ਨਹੀਂ ਮੈਂ ਜ਼ਿੰਮੇਵਾਰੀ ਨਹੀਂ ਲੈਂਦਾ। ਤੇ ਉਸ ਵੇਲੇ ਅੱਜ ਕੱਲ ਪਹਿਲੇ ਜ਼ਮਾਨੇ ਚ ਸਾਡੇ ਕੋਲ ਕੁਝ ਐਸਾ ਨਹੀਂ ਸੀ ਹੁੰਦਾ, ਬੜੀ ਮੁਸ਼ਕਲ ਸੀ ਉਸ ਵੇਲੇ, ਹਾਂਜੀ। ਪਰ ਅੱਜ ਸਾਡੇ ਕੋਲ ਇਸ ਨਿਊਕਲੀਅਸ ਦੀ ਸਟੱਡੀ ਦੇ ਕਰਕੇ ਸਾਡੇ ਕੋਲ ਇਹ RNA ਜਾਂ ਇਹ DNA ਦਾ ਸਿੰਥੇਸਿਸ ਸਾਹਮਣੇ ਆ ਗਿਆ, ਜਿਹਦੇ ਕਰਕੇ ਅਸੀਂ ਇਹ ਲੱਭ ਸਕਦੇ ਹਾਂ ਕਿ ਹਾਂ, ਇੱਕ ਗੱਲ ਹੋਰ, ਅਸੀਂ ਇਹ ਤੇ ਲੱਭ ਸਕਦੇ ਹਾਂ ਕਿ ਆਹ ਫਲਾਣਾ ਫਲਾਣਾ ਬੰਦਾ ਜਿਹੜਾ ਹੈ ਇਹਦਾ ਬਾਪ ਹੋ ਸਕਦਾ ਕਿ ਨਹੀਂ ਹੋ ਸਕਦਾ, ਇਹ ਬਾਪ ਨਹੀਂ ਹੋ ਸਕਦਾ, ਇਹ ਤਾਂ ਅਸੀਂ ਕਰ ਸਕਦੇ ਹਾਂ, ਪਰ ਅਸੀਂ ਇਹ ਪੋਜ਼ਿਟਿਵ ਨਹੀਂ ਕਹਿ ਸਕਦੇ ਅਜੇ ਵੀ ਕਿ ਇਹਦਾ ਬਾਪ ਆ। ਦੋ ਬੰਦਿਆਂ ਚ ਜਾਂ ਤਿੰਨ ਬੰਦਿਆਂ ਦੇ ਵਿੱਚ ਅਗਰ ਅਸੀਂ DNA ਦੀ ਡਿਵੀਜ਼ਨ ਕਰਕੇ ਵੇਖ ਰਹੇ ਹਾਂ ਵੀ ਆਹ ਜਿਹੜਾ ਨਵਾਂ ਪੈਦਾ ਹੋਇਆ ਬੱਚਾ ਹੈਗਾ ਆ, ਇਹਦਾ DNA ਕਿਹਦੇ ਨਾਲ ਮੈਚ ਕਰਦਾ ਹੈ, ਜਿਹਦੇ ਜਿਹਦੇ ਨਾਲ ਨਹੀਂ ਮੈਚ ਕਰਦਾ ਸੀ, ਇਹ ਤਾਂ ਕਹਿ ਸਕਦੇ ਹਾਂ ਕਿ ਭਾਈ ਇਹ ਇਹਦੇ ਬਾਪ ਨਹੀਂ ਹੈਗੇ, ਪਰ ਆਹ ਫਲਾਣਾ ਬਾਕੀ ਇੱਕ ਬਚ ਗਿਆ ਆ ਇਹ ਇਹਦਾ ਬਾਪ ਹੈ, ਇਹ ਹਜੇ ਗਰੰਟੀ ਨਾਲ ਨਹੀਂ ਕਿਹਾ ਜਾ ਸਕਦਾ, ਕਿਉਂਕਿ DNA ਦਾ ਆਪਣਾ ਹੀ ਕਰੈਕਟਰ ਇਹ ਹੈਗਾ ਆ ਕਿ ਉਹ ਕਿਸੇ ਨਾਲ ਮੈਚ ਨਹੀਂ ਕਰਦਾ। ਸੋ ਹਜੇ ਇਸ ਟਾਈਪ ਦੀ ਸਟੱਡੀ, ਇਸ ਨਿਊਕਲੀਅਸ ਦੀ ਜਿਹੜੀ ਹੈ ਸਾਡੇ ਸਾਹਮਣੇ ਚੱਲ ਰਹੀ ਹੈ, ਔਰ ਜਿਹੜਾ ਇਹਦਾ ਮੈਂਬਰ ਨੇ ਉਹ ਵੀ ਪਰਮੀਏਬਲ ਹੀ ਹੈ, ਜਿਵੇਂ ਮੈਂਬਰੇਨ ਸੈੱਲ ਦਾ ਪਰਮੀਏਬਲ ਸੀਗਾ ਉਵੇਂ ਇਹਦਾ ਸੈੱਲ ਵੀ ਜਿਹੜਾ ਹੈ ਉਹ ਪਰਮੀਏਬਲ ਹੀ ਹੈਗਾ ਆ, ਔਰ ਇਹ DNA ਨੂੰ ਪ੍ਰਜ਼ਰਵ ਕਰਦਾ ਹੈ ਪੁਰਾਣੇ ਸਾਰੇ ਕਰੈਕਟਰ, ਸਣੇ ਬਿਮਾਰੀਆਂ, ਸਣੇ ਚੰਗੇ ਕਰੈਕਟਰ, ਸਣੀ ਚੰਗੀਆਂ ਆਦਤਾਂ, ਜੋ ਵੀ ਕੁਛ ਹੈਗੀਆਂ ਨੇ ਇਹ ਸਾਰੀਆਂ ਜਿਹੜਾ ਇਹ ਨਿਊਕਲੀਅਸ ਦਾ ਪ੍ਰਜ਼ਰਵ ਕਰਦਾ ਹੈਗਾ, ਔਰ ਇਹਦੇ ਅੰਦਰ ਜਿਹੜੇ ਰਹਿਣ ਵਾਲੇ ਕੁਝ ਹੋਰ ਸਬਸਟਾਂਸ ਹੈਗੇ ਨੇ ਅਸੀਂ ਉਹਨਾਂ ਨੂੰ ਕਹਿੰਦੇ ਨਿਊਕਲੀਓਪਲਾਜ਼ਮ, ਉਸ ਅੰਦਰ ਵਾਲੇ ਸਬਸਟਾਂਸ ਦੇ ਬਣੇ ਹੋਈ ਜਾਂ ਕਹਿ ਲੋ ਕਿ ਉਹ ਜਿਹੜੀ ਜੈਲੀ, ਉਹ ਜਿਹੜਾ ਇਨਵਾਇਰਮੈਂਟ ਹੈ ਇਹਦੇ ਅੰਦਰ ਦਾ ਪ੍ਰੋਟੋਪਲਾਜ਼ਮ ਦਾ, ਉਹਦੇ ਤੋਂ ਹੀ ਬਣੇ ਹੋਏ ਐਸੇ ਸਬਸਟਾਂਸ ਨੇ ਜਿਹੜੇ ਇੱਕ ਤਰ੍ਹਾਂ ਨਾਲ ਧਾਗਿਆਂ ਵਰਗੇ ਨੇ, ਕ੍ਰੋਮੋਸੋਮਸ ਦੀ ਧਾਗਿਆਂ ਵਰਗੇ ਸੀਗੇ, ਇਹ ਵੀ ਇੱਕ ਤਰ੍ਹਾਂ ਦੇ ਧਾਗਿਆਂ ਵਰਗੇ ਹੈਗੇ ਨੇ, ਔਰ ਇਹਨਾਂ ਦੇ ਵਿੱਚ ਉਹ ਸਾਰੀ ਚੀਜ਼ ਸਸਪੈਂਡ ਕਰਕੇ ਅਲੱਗ ਅਲੱਗ ਥਾਵਾਂ ਤੇ ਅਸੀਂ ਕਹਿੰਦੇ ਨਾ ਵੀ ਬਹੁਤ ਜ਼ਰੂਰੀ ਚੀਜ਼ ਹੁੰਦੀ ਹੈ ਤੇ ਕਿਸੇ ਇੱਕ ਥਾਂ ਤੇ ਨਾ ਰੱਖੀ ਜਾਵੇ ਜੇ ਚੋਰੀ ਹੋ ਜਾਵੇ ਤੇ ਸਾਰਾ ਕੁਝ ਨਾ ਇੱਕ ਵਾਰ ਚੋਰੀ ਹੋ ਜਾਵੇ ਤੇ ਕੁਦਰਤ ਵੀ ਬੜੀ ਸਾਡੇ ਵਰਗੀ ਆ ਅਸੀਂ ਉਹਦੇ ਕੋਲ ਹੀ ਸਿੱਖਦੇ ਪਏ ਹਾਂ ਕੁਦਰਤ ਵੀ ਇਸ ਤਰ੍ਹਾਂ ਦੀ ਆ ਵੀ ਇਹੋ ਜਿਹੀਆਂ ਚੀਜ਼ਾਂ ਕਿਸੇ ਇੱਕ ਥਾਂ ਤੇ ਨਹੀਂ ਰੱਖਦੀ ਉਹ ਵੀ ਨਿਊਕਲੀਅਸ ਦੇ ਵਿੱਚ ਅਲੱਗ ਅਲੱਗ ਥਾਵਾਂ ਤੇ ਰੱਖਦੀ ਹੈ ਤੇ ਇਹ ਨਿਊਕਲੀਓਪਲਾਜ਼ਮ ਦਾ ਕੰਮ ਇਹ ਆ ਕਿ ਉਹ ਸਾਰੇ ਕਰੈਕਟਰ ਜਿਹੜੇ ਅਸੀਂ ਆਮ ਤੌਰ ਤੇ ਕਹਿ ਰਹੇ ਹਾਂ ਕਿ ਨਿਊਕਲੀਅਸ ਦੇ ਵਿੱਚ ਹੁੰਦੇ ਨੇ ਜਾਂ ਸਾਡੇ ਇਹਦੇ ਚ ਡੀਐਨਏ ਦੇ ਵਿੱਚ ਪ੍ਰਜ਼ਰਵ ਹੁੰਦੇ ਨੇ ਕ੍ਰੋਮੋਸੋਮ ਪ੍ਰਜ਼ਰਵ ਹੁੰਦੇ ਨੇ ਉਹਨਾਂ ਨੂੰ ਕਿਸੇ ਇੱਕ ਥਾਂ ਤੇ ਨਹੀਂ ਰੱਖਣਾ ਅਲੱਗ ਅਲੱਗ ਥਾਵਾਂ ਤੇ ਕਰਾ ਦੇਣਾ ਤੇ ਨਿਊਕਲੀਓਪਲਾਜ਼ਮ ਮਤਲਬ ਕੀ ਹੋਇਆ ਮੇਰੇ ਕਹਿਣ ਤੋਂ ਮਤਲਬ ਇਹ ਹੈ ਕਿ ਨਿਊਕਲੀਓਪਲਾਜ਼ਮ ਕਈ ਕਈ ਥਾਵਾਂ ਤੇ ਹਨ ਇਸ ਨਿਊਕਲੀਅਸ ਦੇ ਅੰਦਰ ਇਹਦੇ ਪ੍ਰੋਟੋਪਲਾਜ਼ਮ ਦੇ ਅੰਦਰ ਨਿਊਕਲੀਓਪਲਾਜ਼ਮ ਜਿਹੜੇ ਨੇ ਉਹ ਕਈ ਕਈ ਥਾਵਾਂ ਤੇ ਖਿਲਰੇ ਹੋਏ ਨੇ ਚਲੋ ਬਈ ਠੀਕ ਹੈ ਜੇ ਇੱਕ ਥਾਂ ਤੇ ਚੋਰੀ ਹੋ ਗਈ ਉਥੋਂ ਦਾ ਸਮਾਨ ਤਾਂ ਚੋਰੀ ਹੋ ਜੂਗਾ ਤਾਂ ਬਾਕੀ ਤਾਂ ਰਹਿ ਜੂਗਾ ਨਾ ਸੋ ਇਸ ਕਰਕੇ ਇਹ ਨਿਊਕਲੀਅਸ ਜਿਹੜਾ ਇਹ ਬਹੁਤ ਜ਼ਿਆਦਾ ਹੀ ਇੰਪੋਰਟੈਂਟ ਗੱਲ ਹੈਗੀ ਹੁਣ ਜੇ ਭਲਾ ਇਸ ਨਿਊਕਲੀਅਸ ਵਿੱਚ ਕੋਈ ਖਰਾਬੀ ਆ ਜਾਵੇ ਤਾਂ ਸਭ ਤੋਂ ਪਹਿਲੀ ਗੱਲ ਤਾਂ ਇਹ ਹੋਏਗੀ ਕਿ ਸਾਡਾ ਕਰੈਕਟਰਿਸਟਿਕ ਜੋ ਮਾਂ ਬਾਪ ਵੱਲੋਂ ਆਇਆ ਹੈ ਉਹ ਉਸੇ ਤਰ੍ਹਾਂ ਦਾ ਨਹੀਂ ਰਹੇਗਾ ਬੜਾ ਚੇਂਜ ਹੋ ਜਾਏਗਾ ਬਿਹੇਵੀਅਰ ਦੇ ਤੌਰ ਤੇ ਵੀ ਸਟਰਕਚਰ ਦੇ ਤੌਰ ਤੇ ਵੀ ਫੰਕਸ਼ਨ ਉਹ ਵੀ ਜ਼ਰੂਰੀ ਤਾਂ ਨਹੀਂ ਨਾ ਆਪ ਤੁਸੀਂ ਵੇਖਿਆ ਹੋਣਾ ਨਾ ਵੀ ਪਿਓ ਨੂੰ ਤਾਂ ਪੋਲੀਓ ਨਹੀਂ ਸੀਗਾ ਬੱਚੇ ਨੂੰ ਪੋਲੀਓ ਹੋ ਗਿਆ ਉਹ ਵੀ ਤਾਂ ਉਸ ਇਨਵਾਇਰਮੈਂਟ ਚੋਂ ਹੀ ਆਇਆ ਸੀਗਾ ਲੇਕਿਨ ਇਸ ਨੂੰ ਹੋ ਗਿਆ ਮਤਲਬ ਕੁਝ ਚੀਜ਼ਾਂ ਬਾਰੇ ਇੱਕ ਸੈਂਸਿਟੀਵਿਟੀ ਜਿਹੜੀ ਪਿਓ ਵਿੱਚ ਨਹੀਂ ਸੀ ਉਹ ਬੱਚੇ ਵਿੱਚ ਆ ਗਈ ਸੋ ਇਸ ਤਰ੍ਹਾਂ ਦੀ ਜਿਹੜੀ ਆ ਮੇਰੇ ਕਹਿਣ ਤੋਂ ਮਤਲਬ ਇਹ ਹੈ ਕਿ ਨਿਊਕਲੀਓਪਲਾਜ਼ਮ ਕਈ ਕਈ ਥਾਵਾਂ ਤੇ ਹਨ ਇਸ ਨਿਊਕਲੀਅਸ ਦੇ ਅੰਦਰ ਇਹਦੇ ਪ੍ਰੋਟੋਪਲਾਜ਼ਮ ਦੇ ਅੰਦਰ ਨਿਊਕਲੀਓਪਲਾਜ਼ਮ ਜਿਹੜੇ ਨੇ ਉਹ ਕਈ ਕਈ ਥਾਵਾਂ ਤੇ ਖਿਲਰੇ ਹੋਏ ਨੇ ਚਲੋ ਬਈ ਠੀਕ ਹੈ ਜੇ ਇੱਕ ਥਾਂ ਤੇ ਚੋਰੀ ਹੋ ਗਈ ਉਥੋਂ ਦਾ ਸਮਾਨ ਤਾਂ ਚੋਰੀ ਹੋ ਜੂਗਾ ਤਾਂ ਬਾਕੀ ਤਾਂ ਰਹਿ ਜੂਗਾ ਨਾ ਸੋ ਇਸ ਕਰਕੇ ਇਹ ਨਿਊਕਲੀਅਸ ਜਿਹੜਾ ਇਹ ਬਹੁਤ ਜ਼ਿਆਦਾ ਹੀ ਇੰਪੋਰਟੈਂਟ ਗੱਲ ਹੈਗੀ ਹੁਣ ਜੇ ਭਲਾ ਇਸ ਨਿਊਕਲੀਅਸ ਵਿੱਚ ਕੋਈ ਖਰਾਬੀ ਆ ਜਾਵੇ ਤਾਂ ਸਭ ਤੋਂ ਪਹਿਲੀ ਗੱਲ ਤਾਂ ਇਹ ਹੋਏਗੀ ਕਿ ਸਾਡਾ ਕਰੈਕਟਰਿਸਟਿਕ ਜੋ ਮਾਂ ਬਾਪ ਵੱਲੋਂ ਆਇਆ ਹੈ ਉਹ ਉਸੇ ਤਰ੍ਹਾਂ ਦਾ ਨਹੀਂ ਰਹੇਗਾ ਬੜਾ ਚੇਂਜ ਹੋ ਜਾਏਗਾ ਬਿਹੇਵੀਅਰ ਦੇ ਤੌਰ ਤੇ ਵੀ ਸਟਰਕਚਰ ਦੇ ਤੌਰ ਤੇ ਵੀ ਫੰਕਸ਼ਨ ਉਹ ਵੀ ਜ਼ਰੂਰੀ ਤਾਂ ਨਹੀਂ ਨਾ ਆਪ ਤੁਸੀਂ ਵੇਖਿਆ ਹੋਣਾ ਨਾ ਵੀ ਪਿਓ ਨੂੰ ਤਾਂ ਪੋਲੀਓ ਨਹੀਂ ਸੀਗਾ ਬੱਚੇ ਨੂੰ ਪੋਲੀਓ ਹੋ ਗਿਆ ਉਹ ਵੀ ਤਾਂ ਉਸ ਇਨਵਾਇਰਮੈਂਟ ਚੋਂ ਹੀ ਆਇਆ ਸੀਗਾ ਲੇਕਿਨ ਇਸ ਨੂੰ ਹੋ ਗਿਆ ਮਤਲਬ ਕੁਝ ਚੀਜ਼ਾਂ ਬਾਰੇ ਇੱਕ ਸੈਂਸਿਟੀਵਿਟੀ ਜਿਹੜੀ ਪਿਓ ਵਿੱਚ ਨਹੀਂ ਸੀ ਉਹ ਬੱਚੇ ਵਿੱਚ ਆ ਗਈ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਹਨ ਸਟਰਕਚਰਲ ਟਾਈਪ ਦੀਆਂ ਬਿਮਾਰੀਆਂ

ਹੋਵੇਗਾ, ਬਿਹੇਵੀਅਰ ਦੇ ਤੌਰ ਤੇ ਵੀ, ਸਟਰਕਚਰ ਦੇ ਤੌਰ ਤੇ ਵੀ, ਫੰਕਸ਼ਨ ਉਹ ਵੀ ਜ਼ਰੂਰੀ ਤਾਂ ਨਹੀਂ ਨਾ. ਆਪਾਂ ਤੁਸੀਂ ਵੇਖਿਆ ਹੋਣਾ ਨਾ ਵੀ ਪਿਓ ਨੂੰ ਤਾਂ ਪੋਲੀਓ ਨਹੀਂ ਸੀਗਾ, ਬੱਚੇ ਨੂੰ ਪੋਲੀਓ ਹੋ ਗਿਆ. ਉਹ ਵੀ ਤਾਂ ਉਸ ਇਨਵਾਇਰਮੈਂਟ ਚੋਂ ਹੀ ਆਇਆ ਸੀਗਾ, ਲੇਕਿਨ ਇਸ ਨੂੰ ਹੋ ਗਿਆ. ਮਤਲਬ ਕੁਝ ਚੀਜ਼ਾਂ ਬਾਰੇ ਇੱਕ ਸੈਂਸਿਟੀਵਿਟੀ ਜਿਹੜੀ ਪਿਓ ਵਿੱਚ ਨਹੀਂ ਸੀ ਉਹ ਬੱਚੇ ਵਿੱਚ ਆ ਗਈ. ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਹਨ, ਸਟਰਕਚਰਲ ਟਾਈਪ ਦੀਆਂ ਬਿਮਾਰੀਆਂ, ਉਹ ਇਸ ਨਿਊਕਲੀਅਸ ਦੀ ਖਰਾਬੀ ਦੇ ਕਰਕੇ ਹੋ ਸਕਦੀਆਂ. ਮਾਨਸਿਕ ਤੌਰ ਤੇ ਆਮ ਤੌਰ ਤੇ ਆ ਵਿਕਸਿਤ ਬੱਚੇ ਜਿੰਨੇ ਵੀ ਹੁੰਦੇ ਨੇ ਉਹਦਾ ਮਤਲਬ ਇਹੀ ਹੁੰਦਾ ਹੈ ਕਿ ਜਾਂ ਮਾਂ ਤੇ ਜਾਂ ਪਿਓ ਵੱਲੋਂ ਜਿਹੜੇ ਵੀ ਇਹਨਾਂ ਨੂੰ ਕ੍ਰੋਮੋਸੋਮਸ ਆਏ ਹੋਏ ਨੇ, ਜਿਹੜੇ ਵੀ ਉਹ ਮਿਲੇ ਹੋਏ ਨੇ, ਉਹਨਾਂ ਦੇ ਵਿੱਚ ਆਪਸ ਚ ਇੱਕ ਤਰ੍ਹਾਂ ਦੀ ਫਾਈਟ ਹੈ, ਕੰਟਰਾ ਇੰਡੀਕੇਸ਼ਨ ਹੈ, ਜਿਸ ਕਰਕੇ ਕੰਟਰਾ ਇੰਡੀਕੇਟਡ ਬਿਹੇਵੀਅਰ ਬੱਚੇ ਦੇ ਵਿੱਚ ਡਿਵੈਲਪ ਹੋ ਜਾਂਦਾ ਆ. ਔਰ ਇਸੇ ਦੀ ਹੀ ਇੱਕ ਕਿਸਮ ਹੈ ਜਿਹਨੂੰ ਅਸੀਂ ਅੱਗੇ ਚੱਲ ਕੇ ਕਹਿੰਦੇ ਹਾਂ ਸਟੋਬੋਰਨ ਬੱਚੇ ਹੁੰਦੇ ਨੇ, ਹਾਂਜੀ, ਜਾਂ ਬਹੁਤੇ ਬਜ਼ੁਰਗ ਲੋਕ ਹੋ ਗਏ, ਅਲਜ਼ਾਈਮਰ ਹੋ ਗਿਆ ਜੀ, ਜਾਂ ਪ੍ਰਕਿੰਸਨ ਹੋ ਗਿਆ ਜੀ. ਇਹ ਸਾਰੀਆਂ ਮਾਨਸਿਕ ਨਾਲ ਸੰਬੰਧਿਤ ਸਾਡੀਆਂ ਬਿਮਾਰੀਆਂ ਹੈਗੀਆਂ ਨੇ, ਪਰ ਅਸਲ ਕੋਰ ਰੀਜ਼ਨ ਇਹਨਾਂ ਦਾ ਇਸ ਨਿਊਕਲੀਅਸ ਦੇ ਵਿੱਚ ਲੁਕਿਆ ਹੋਇਆ ਹੈ. ਉਸ ਤੋਂ ਬਾਅਦ ਸੈਕਿੰਡ ਗੱਲ ਇਹਦੇ ਚ ਇਹ ਹੁੰਦੀ ਆ, ਕਿਉਂਕਿ ਸਾਰਾ ਸਟਰਕਚਰਲ ਢਾਂਚਾ ਇਹਦੇ ਉੱਪਰ ਡਿਪੈਂਡ ਕਰਦਾ ਹੈ, ਔਰ ਸਾਰਾ ਸਟਰਕਚਰਲ ਢਾਂਚੇ ਦੇ ਵਿੱਚ ਖਾਸ ਤੌਰ ਤੇ ਜਿਹੜੀ ਡੈਫੀਸ਼ੀਐਂਸੀ ਆਣੀ ਸ਼ੁਰੂ ਹੋ ਜਾਂਦੀ ਹੈ ਨਾ, ਹੁਣ ਆਮ ਤੌਰ ਤੇ ਕੁਦਰਤ ਦਾ ਤੁਸੀਂ ਇਹ ਵੇਖਦੇ ਹੋ ਨਾ ਭਈ ਕੰਨ ਨੇ, ਮੈਂ ਐਗਜ਼ਾਮਪਲ ਕਿਹਾ ਤੁਹਾਨੂੰ, ਕੰਨ ਨੇ ਤੇ ਅਸੀਂ ਵੇਖਦੇ ਨਾ ਸਾਰੇ ਇੱਕ ਬੰਦੇ ਦੇ ਜਿੱਥੇ ਕੰਨ ਲੱਗੇ ਨੇ ਬਰਾਬਰ ਅੱਖਾਂ ਦੀ ਰੇਸ਼ੋ ਦੇ ਬਰਾਬਰ ਹੀ ਆ ਰਹੇ ਨੇ. ਪਰ ਤੁਸੀਂ ਹੈਰਾਨ ਹੋਵੋਗੇ ਬਹੁਤ ਸਾਰੇ ਐਸੇ ਬੱਚੇ ਪੈਦਾ ਹੁੰਦੇ ਨੇ ਕਿ ਜਿਹਦਾ ਇੱਕ ਕੰਨ ਉੱਚਾ, ਇੱਕ ਕੰਨ ਨੀਵਾਂ, ਇੱਕ ਕੰਨ ਵੱਡਾ, ਇੱਕ ਕੰਨ ਛੋਟਾ ਹੈਗਾ. ਜਾਂ ਜਿੰਨੇ ਵੀ ਵਿਕਰਾਲ ਬੱਚੇ ਪੈਦਾ ਹੁੰਦੇ ਨੇ, ਅੱਜ ਅੰਮ੍ਰਿਤਸਰ ਦੇ ਵੀ ਦੋ ਭਰਾ, ਉਹਨਾਂ ਦਾ ਨਾਂ ਕੀ ਪਤਾ ਨੀ ਦੱਸਦੇ ਆ, ਉਹ ਦੋਵੇਂ ਜੁੜੇ ਧੜ ਦੋ ਹੈਗੇ ਨੇ, ਸਿਰ ਉਹਨਾਂ ਦੇ ਵੱਖਰੇ ਵੱਖਰੇ ਹੈਗੇ ਨੇ, ਲੱਤਾਂ ਦੋ ਹੀ ਨੇ. ਤੇ ਇਸ ਤਰ੍ਹਾਂ ਦੇ ਕਰਕੇ ਜਿਹੜੇ ਵਿਕਰਾਲ ਬੱਚੇ ਪੈਦਾ ਹੁੰਦੇ ਨੇ, ਉਹ ਬੱਚੇ ਵੀ ਸਾਰੇ ਇਸ ਕਰਕੇ ਹੁੰਦੇ ਨੇ ਕਿ ਉਹਨਾਂ ਦਾ ਜਿਹੜਾ ਨਿਊਕਲੀਓ ਪਲਾਜ਼ਮ ਹੈ ਉਹਦੇ ਵਿੱਚ ਫਰਕ ਆ ਗਿਆ, ਜਿਸ ਕਰਕੇ ਇਹੋ ਜਿਹੀਆਂ ਚੀਜ਼ਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ. ਔਰ ਇੱਕ ਬਿਮਾਰੀ ਹੈਗੀ ਹੈ ਸਿਕਲੇਰੋਸਿਸ. ਇਸ ਤਰ੍ਹਾਂ ਦੇ ਜਿਹੜੇ ਵਿਕਾਰ ਨੇ ਨਾ, ਉਹ ਆਮ ਤੌਰ ਤੇ ਕ੍ਰੋਨਿਕ ਟਾਈਪ ਦੇ ਵਿਕਾਰ ਸਰੀਰ ਵਿੱਚ ਪੈਦਾ ਹੋ ਜਾਂਦੇ ਨੇ, ਜਿਨ੍ਹਾਂ ਦੇ ਨਾਲ ਜੇ ਤੁਸੀਂ ਇੱਕ ਬਿਮਾਰੀ ਨੂੰ ਵਕਤੀ ਤੌਰ ਤੇ ਠੀਕ ਕਰਦੇ ਹੋ ਤੇ ਉਹ ਵਾਰ ਵਾਰ ਸਰੀਰ ਤੇ ਆਈ ਜਾਂਦੀ ਹੈ. ਹਜੇ ਤੱਕ ਸਾਡੇ ਕੋਲ ਮੈਡੀਕਲ ਸਾਇੰਸ ਦੇ ਵਿੱਚ ਅਸੀਂ ਸਮਝਦੇ ਹਾਂ ਵੀ ਜਿਹੜੀਆਂ ALS ਵਰਗੀਆਂ, ALS ਅਸੀਂ ਨੂੰ ਕਹਿੰਦੇ ਹਾਂ, ALS ਦੇ ਤੌਰ ਤੇ ਜਿਹੜੀਆਂ ਬਿਮਾਰੀਆਂ ਹੈਗੀਆਂ ਨੇ, ਜਿਹੜੀਆਂ ਮਸਕੂਲਰ ਵੀਕਨੈਸ ਪੈਦਾ ਕਰਦੀਆਂ ਨੇ, ਜਿਹੜੀਆਂ ਬੋਨ ਦੀ ਡਿਫੈਕਟ, ਕਿਉਂਕਿ ਬੋਨ ਸਾਡੀ ਮੇਨ ਹੈਗੀ ਹੈ ਜਿਹੜੀ ਸੈੱਲ ਬਣਾਉਂਦੀ ਹੈ, ਔਰ ਸੈੱਲ ਬਣਾਉਣ ਵਾਲੀ ਮਸ਼ੀਨਰੀ ਨੂੰ ਇਹ ਇਫੈਕਟ ਕਰਦੇ ਹੈਗੇ ਨੇ. ਸੋ ਇਸ ਕਰਕੇ ਜਿਹੜੀ ਸੈੱਲ ਬਣਾਉਣ ਵਾਲੀ ਮਸ਼ੀਨਰੀ ਜਦੋਂ ਉਹ ਵਿਕਾਰ ਵਿਕਰਤ ਹੋਏਗੀ, ਆਟੋਮੈਟਿਕਲੀ ਉਹਦੇ ਤੋਂ ਬਾਅਦ ਸੈੱਲ ਵਿਕਰਤ ਹੋਣਗੇ, ਸੈੱਲ ਵਿਕਰਤ ਹੋਣਗੇ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਮ ਤੌਰ ਤੇ ਪੂਰੇ ਸਰੀਰ ਚ ਸਾਨੂੰ ਦਿਖਾਈ ਦੇਵੇਗੀ ਕਿ ਮਸਲ ਵੀਕਨੈਸ, ਮਸਕੂਲਰ ਡਿਸਟ੍ਰੋਫੀ, ਔਰ ਸਟਿਫਨੈਸ, ਮੈਮਰੀ ਲਾਸ, ਇਹ ਸਾਰੀਆਂ ਆਮ ਤੌਰ ਤੇ ਅਨਕੰਟਰੋਲਡ ਮੂਵਮੈਂਟ, ਸਟ੍ਰੀਚਿੰਗ ਇਨ ਸਾਈਡ ਦੀ ਬਾਡੀ, ਇਹ ਜਿਹੜੀਆਂ ਚੀਜ਼ਾਂ ਨੇ, ਜ਼ਰੂਰੀ ਨਹੀਂ ਕਿ ਬਚਪਨ ਦੇ ਵਿੱਚ ਸ਼ੁਰੂ ਹੋ ਜਾਣ. ਕੁਛ ਲੋਕਾਂ ਨੂੰ ਹਾਲਾਂਕਿ ਉਹ ਕਰੈਕਟਰ ਅੰਦਰ ਹੈਗਾ ਆ, ਲੇਕਿਨ ਇੱਕ ਉਮਰ ਤੋਂ ਬਾਅਦ ਅਸੀਂ ਦਿੰਦੇ ਹਾਂ ਕਿ ਫਲਾਣੀ ਬਿਮਾਰੀ ਪਹਿਲਾਂ ਤਾਂ ਠੀਕ ਠਾਕ ਸੀਗਾ, ਜੇ ਹੁਣ ਹੀ ਇਹਨੂੰ ਇਹ ਬਿਮਾਰੀ ਹੋਈ ਹੈ, ਇਸ ਤੋਂ ਬਾਅਦ ਹੀ ਹੋਈ ਹੈ. ਅੱਜ ਅਸੀਂ ਇਹ ਦੱਸਣ ਯੋਗ ਹੋ ਗਏ ਹਾਂ ਕਿ ਇਹ ਪਹਿਲਾਂ ਇਹਨੂੰ ਕਿਉਂ ਨੀ ਹੋਈ, ਹਾਲਾਂਕਿ ਇਹ ਜੈਨੇਟਿਕ ਬਿਮਾਰੀ ਹੈ, ਇਹਨੂੰ ਪਹਿਲਾਂ ਹੀ ਹੋਣੀ ਚਾਹੀਦੀ ਸੀ ਨਾ, ਲੇਕਿਨ ਇਹਨੂੰ 30 ਸਾਲ ਤੋਂ ਬਾਅਦ ਹੋ ਰਹੀ ਹੈ, ਜਾਂ ਇਸ ਨੂੰ 15 ਸਾਲ ਤੋਂ ਬਾਅਦ ਹੋ ਰਹੀ ਹੈ. ਉਹਦਾ ਮਤਲਬ ਕੀ ਆ ਕਿ ਇਹ ਸਾਰੇ ਦਾ ਸਾਰਾ ਕਰੈਕਟਰਿਸਟਿਕ ਸਾਡੇ ਉਸ ਨਿਊਕਲੀਅਸ ਦੇ ਵਿੱਚ ਪ੍ਰਿਜ਼ਰਵਡ ਹੈਗਾ ਆ ਕਿ ਇੰਨੇ ਇੰਨੇ ਚਿਰ ਬਾਅਦ ਜਦੋਂ ਆ ਫਲਾਣਾ ਥਾਂ ਤੇ ਜਦੋਂ ਤੁਸੀਂ 30 ਮੀਲ ਇਸ ਸੜਕ ਤੇ ਚਲੇ ਜਾਓਗੇ ਨਾ, ਤੇ ਉੱਥੋਂ ਫਿਰ ਫਲਾਣਾ ਸ਼ਹਿਰ ਆਏਗਾ. ਅੱਜ ਪਹਿਲਾਂ ਕਿਉਂ ਨੀ ਆ ਗਿਆ ਸ਼ਹਿਰ ਜੀ ਉਹ, ਕਿਉਂਕਿ ਉਹਨੇ ਆਉਣਾ ਹੀ 30 ਸਾਲ ਬਾਅਦ, 30 ਮੀਲ ਬਾਅਦ ਆ, ਜਿੰਨਾ ਡਿਸਟੈਂਸ ਉਹਦਾ ਹੈਗਾ ਉਹਦੇ ਮੁਤਾਬਕ ਹੀ ਹੈਗਾ. ਔਰ ਇਹ ਸਾਰਾ ਡਿਸਟੈਂਸ ਬੜੀ ਹੈਰਾਨੀ ਦੀ ਗੱਲ ਆ, ਉਹ ਮਾਈਕਰੋਸਕੋਪ ਤੋਂ ਵੀ ਮਾਈਕਰੋਸਕੋਪਿਕ ਸਬਸਟਾਂਸ ਹੈਗੇ ਨੇ ਸਾਡੇ ਕ੍ਰੋਮੋਸੋਮ ਜਿਹੜੇ ਸਾਡੇ ਨਿਊਕਲੀਅਸ ਵਿੱਚ ਪ੍ਰਜ਼ਰਵ ਨੇ, ਔਰ ਉਹਨਾਂ ਦੇ ਵਿੱਚ ਇਹ ਵੀ ਸਾਰੀ ਗੱਲ ਹੈਗੀ ਹੈ ਕਿ ਇਹ ਬੰਦਾ ਇੰਨੇ ਸਮੇਂ ਬਾਅਦ ਇੰਨੀ ਉਮਰ ਦੇ ਵਿੱਚ ਇਸ ਬਿਮਾਰੀ ਤੋਂ ਗ੍ਰਸਤ ਹੋਏਗਾ. ਬੜੀ ਅਜੀਬ ਗੱਲ ਹੈ, ਹਾਂਜੀ, ਮਤਲਬ ਦੋਸ਼ੀਆਂ ਕੋਲ ਐਕਸਪਲੇਨੇਸ਼ਨ ਨਹੀਂ ਹੁੰਦਾ, ਬਿਨਾਂ ਗੱਲ ਕਹਿ ਰਿਹਾ. ਇਹਦਾ ਸਬੂਤ ਕੀ ਹੈ ਭਾਈ? ਨਾ, ਸਬੂਤ ਤਾਂ ਉਹਦੇ ਪਤਾ ਲੱਗੂਗਾ ਜਦੋਂ ਤੇਰੇ ਨਾਲ ਵਾਪਰੇਗੀ ਗੱਲ. ਪਰ ਅੱਜ ਅਸੀਂ ਮੈਡੀਕਲ ਸਾਇੰਸ ਦੇ ਤੌਰ ਤੇ, ਜਾਣਕਾਰੀ ਦੇ ਤੌਰ ਤੇ ਇਸ ਥਾਂ ਤੇ ਅਸੀਂ ਪਹੁੰਚ ਗਏ ਹਾਂ ਕਿ ਕੋਈ ਮਾਂ ਬਾਪ ਜਿੰਨਾ ਜ਼ਹੀਨ ਕਿਉਂ ਨਹੀਂ ਹੁੰਦਾ, ਕਿਉਂ ਉਹਦੀ ਮਾਨਸਿਕਤਾ ਕਮਜ਼ੋਰ ਹੁੰਦੀ ਹੈ, ਕਿਉਂਕਿ ਉਹਦਾ ਦੋਹਾਂ ਦੇ ਮਿਲਣ ਦੇ ਨਾਲ ਜਿਹੜੀ ਕੌਂਟਰਾ ਇੰਡੀਕੇਸ਼ਨ ਪੈਦਾ ਹੋਈ ਹੈ ਤੁਹਾਡੇ

0: ਐਕਸਪੀਰੀਅੰਸ ਪ੍ਰਜ਼ਰਵ ਆ। ਮੰਦਬੁੱਧੀ ਬੱਚੇ, ਹਾਂਜੀ, ਆਟਿਜ਼ਮ ਵਾਲੇ ਬੱਚੇ, ADHD ਵਾਲੇ ਬੱਚੇ, ਇਹ ਸਾਰੇ ਦੇ ਸਾਰੇ ਮਾਂ ਤੇ ਬਾਪ ਦੇ ਜਿਹੜੇ ਜੀਨਸ ਆਪਸ ਮਿਲੇ ਸੀ, ਕ੍ਰੋਮੋਸੋਮਸ ਮਿਲੇ ਸੀ, ਔਰ ਇੱਕ ਕ੍ਰੋਮੋਸੋਮ ਚ ਕਿੰਨੇ ਕਿੰਨੇ ਜੀਨਸ ਹੈਗੇ ਨੇ, ਹਜ਼ਾਰਾਂ ਹੀ ਜੀਨਸ ਹੈਗੇ ਨੇ, ਔਰ ਇੱਕ ਇੱਕ ਜੀਨ ਦਾ ਆਪਣਾ ਆਪਣਾ ਕਰੈਕਟਰ ਹੈਗਾ, ਉਹਦੇ ਚ ਪਤਾ ਨੀ ਕਿਹੜਾ, ਕਈ ਕੋਈ ਐਸਾ ਵੀ ਨਹੀਂ ਹੁੰਦਾ ਨਾ ਕਿ ਜੇ ਮਾਂ ਬਾਪ ਨੂੰ ਇੱਕ ਵਕਾਰ ਹੈਗਾ ਤੇ ਜ਼ਰੂਰੀ ਉਹ ਬੱਚੇ ਚਾਹੇ, ਤੁਸੀਂ ਇਹ ਵੀ ਦੇਖਦੇ ਹੋ ਕਿ ਐਸਾ ਨਹੀਂ ਹੁੰਦਾ ਕਿ ਮਾਂ ਬਾਪ ਚ ਕੋਈ ਵਕਾਰ ਸੀ ਕਿਉਂਕਿ ਮਾਂ ਜਾਂ ਧੀ ਦੇ ਵਿੱਚ ਪ੍ਰਜ਼ਰਵ ਹੋਇਆ ਹੋਵੇ, ਨਹੀਂ, ਕਿਉਂਕਿ ਕੋਈ ਇੱਕ ਜਿਹੜਾ ਜੀਨਸ ਹੈ ਉਸ ਕ੍ਰੋਮੋਸੋਮ ਦੇ ਵਿੱਚ ਸੈਂਕੜੇ ਹੀ ਜੀਨਸ ਨੇ, ਕੋਈ ਇੱਕ ਜੀਨਸ ਜਿਹੜਾ ਹੈ ਉਹ ਵਿਕਾਰ ਵਿਕਰਿਤ ਹੋ ਗਿਆ, ਔਰ ਉਹਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਉਹ ਉਹਦੇ ਵਿੱਚ ਪੈਦਾ ਹੋਣਗੀਆਂ, ਪਰ ਕਦੋਂ ਪੈਦਾ ਹੋਣਗੀਆਂ, ਕਦੋਂ ਪੈਦਾ ਹੋਣਗੀਆਂ, ਉਹ ਸਾਡੇ ਜਿਹੜੇ ਨਿਊਕਲੀਓਪਲਾਜ਼ਮ ਦੇ ਅੰਦਰ ਅੰਦਰ ਕ੍ਰੋਮਾਟਿਨ ਥ੍ਰੈਡਸ ਨੇ ਨਾ, ਉਹ ਸਾਨੂੰ ਦੱਸਣਗੇ ਵੀ ਭਾਈ ਇਹ ਇਸ ਟਾਈਮ ਤੇ ਪੈਦਾ ਹੋਣਗੀਆਂ, ਇੰਨੀ ਉਮਰ ਤੋਂ ਬਾਅਦ ਪੈਦਾ ਹੋਣਗੀਆਂ, ਇੰਨੀ ਉਮਰ ਤੋਂ ਬਾਅਦ ਇਹਨੂੰ ਆਹ ਗੱਲ ਹੋ ਸਕਦੀ ਹੈ। ਹੁਣ ਇੱਕ ਤਰ੍ਹਾਂ ਨਾਲ ਮੈਡੀਕਲ ਸਾਇੰਸ ਵੀ ਜੋਤਿਸ਼ ਵਾਲੀ ਗੱਲ ਹੋ ਗਈ, ਜਿਹੜੇ ਲੋਕ ਇਹ ਸਟੱਡੀ ਕਰ ਰਹੇ ਨੇ ਉਹ ਇਸ ਗੱਲ ਵਾਲੇ ਹੋ ਗਏ ਕਿ ਹੱਦ ਹੋ ਗਈ ਯਾਰ, ਡਾਕਟਰ ਨੇ ਦੱਸਿਆ ਸੀਗਾ ਤੇਰੇ ਆਉਣ ਵਾਲੇ ਸਮੇਂ ਵਿੱਚ ਤੈਨੂੰ ਆਹ ਪ੍ਰੋਬਲਮ ਆ ਜਾਏਗੀ, ਪਰ ਇਹ ਸਟੱਡੀ ਹੁਣ ਤੇ ਅਸੀਂ ਤੇ ਇੰਨੀ ਲਿਮਿਟ ਰੱਖਦੇ ਆ ਨਾ ਕਿ ਖੂਨ ਟੈਸਟ ਕਰਾਓ ਜੀ, ਉਹਨੇ ਦੱਸ ਦਿੱਤਾ ਟਿਊਬਰਕਲੋਸ ਬੈਸਿਲਸ ਹੈਗਾ, ਅੱਛਾ ਜੀ ਟੀਬੀ ਦਾ ਇਲਾਜ ਸ਼ੁਰੂ ਕਰ ਦੇ। ਹੁਣ ਸਾਡੀ ਮੈਡੀਕਲ ਸਾਇੰਸ ਇਸ ਤੋਂ ਤੱਕ ਲਿਮਿਟਡ ਹੈ, ਪਰ ਹੁਣ ਦੀ ਜਿਹੜੀ ਸਟੱਡੀ ਆ ਰਹੀ ਹੈ ਅੱਗੇ ਦੀ ਉਹ ਇਹ ਦੱਸ ਰਹੀ ਆ ਕਿ ਤੁਸੀਂ ਇਹ ਵੀ ਦੱਸਣ ਯੋਗ ਹੋ ਜਾਓਗੇ ਕਿ ਕਿਹੜੇ ਬੰਦੇ ਨੂੰ ਕਿੰਨੀ ਉਮਰ ਤੋਂ ਬਾਅਦ ਕਿਹੜੀ ਬਿਮਾਰੀ ਹੋ ਸਕਦੀ ਹੈ ਜੇ ਹੋਏਗੀ। ਹਾਂਜੀ, ਸੋ ਬੜੀ ਅਜੀਬ ਗੱਲ ਹੈਗੀ ਹੈ, ਇਸੇ ਸਟੱਡੀ ਤੋਂ ਸਾਨੂੰ ਪਤਾ ਲੱਗਦਾ ਜੇ ਅਸੀਂ ਅੰਦਰ ਦੇ ਸੈੱਲ ਦੀ ਅੰਦਰ ਦੀ ਖੋਜ ਕਰ ਰਹੇ ਹਾਂ ਤੇ ਉਸ ਸੈੱਲ ਦੇ ਅੰਦਰ ਦੀ ਖੋਜ ਦੇ ਵਿੱਚ ਅੱਜ ਅਸੀਂ ਨਿਊਕਲੀਅਸ ਦੇ ਸੰਬੰਧ ਵਿੱਚ ਤੁਹਾਡੇ ਨਾਲ ਸਾਂਝ ਪਾਈ ਹੈ। ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਈਟੋਪਲਾਜ਼ਮ ਦੇ ਹੋਰ ਅੰਗ ਨੇ, ਸਾਈਟੋਪਲਾਜ਼ਮ ਦੇ ਜਿਹੜੇ ਹੋਰ ਡਿਪਾਰਟਮੈਂਟ ਨੇ, ਮੈਂ ਉਹਨਾਂ ਦੇ ਬਾਰੇ ਤੁਹਾਡੇ ਨਾਲ ਗੱਲ ਕਰਾਂਗਾ। ਜਿਵੇਂ ਬਿਜਲੀ ਘਰ ਹੁੰਦਾ ਹੈ ਨਾ, ਜਿੱਥੇ ਐਨਰਜੀ ਪੈਦਾ ਹੁੰਦੀ ਹੈ, ਜੇ ਬਿਜਲੀ ਨਾ ਜਗੇ ਤੇ ਫਿਰ ਸਾਰੇ ਹਨੇਰਾ ਹੋ ਜਾਊਗਾ ਨਾ। ਤੋ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪ੍ਰੋਗਰਾਮ ਤੁਹਾਡੇ ਨਾਲ ਸਾਂਝਾ ਕਰਾਂਗਾ ਉਹ ਮਾਈਟੋਕੋਂਡਰੀਆ ਦਾ ਹੋਏਗਾ। ਮਾਈਟੋਕੋਂਡਰੀਆ ਨੂੰ ਅਸੀਂ ਬਿਜਲੀ ਘਰ ਕਹਿੰਦੇ ਹਾਂ, ਜੇ ਉਹ ਕੰਮ ਕਰ ਰਿਹਾ ਆ ਤੇ ਸਾਰਾ ਫੰਕਸ਼ਨ ਸਾਰੀਆਂ ਥਾਵਾਂ ਤੇ ਸਹੀ ਚੱਲ ਰਿਹਾ ਆ, ਤੇ ਨਹੀਂ ਸਾਰਾ ਕੁਛ ਡੱਬ ਹੋ ਕੇ ਰਹਿ ਜਾਂਦਾ ਵੀ ਭਾਈ ਬਿਜਲੀ ਹੈ ਨੀ, ਕੰਮ ਕੀ ਕਰਨਾ, ਹਨੇਰਾ ਆ ਸਾਰੇ। ਹਾਂਜੀ, ਸੋ ਉਹਦੇ ਸੰਬੰਧ ਵਿੱਚ ਅਗਲੀ ਜਾਣਕਾਰੀ ਸਾਡੀ ਹੋਏਗੀ। ਅੱਜ ਦਾ ਸਮਾਂ ਸਮਾਪਤ। ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ ਡਬਲਨ ਕੈਲੀਫੋਰਨੀਆ 94568, ਫੋਨ ਨੰਬਰ 4086871899। ਇਸ ਵੇਲੇ ਕਿਸੇ ਬਿਮਾਰੀ ਨਾਲ ਗ੍ਰਸਤ ਹੋ ਜਾਂ ਕੋਈ ਟ੍ਰੀਟਮੈਂਟ ਕਰਵਾ ਰਹੇ ਹੋ ਤੇ ਕਾਮਯਾਬੀ ਨਹੀਂ ਹੋ ਰਹੀ, ਅਗਰ ਤੁਸੀਂ ਸੈਕੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਜਾਂ ਰੁਕਾਵਟਾਂ ਕਿਉਂ ਆ ਰਹੀਆਂ ਹਨ, ਇਸ ਕਰਕੇ ਐਸਾ ਹੋ ਰਹੀ ਹੈ, ਉਹ ਸਾਰੀਆਂ ਗੱਲਾਂ ਨੂੰ ਅਗਰ ਜਾਣਨਾ ਚਾਹੁੰਦੇ ਹੋ ਤੇ ਤੁਸੀਂ ਕਾਲ ਕਰ ਸਕਦੇ ਹੋ 4086871899। ਜਾਂਦੇ ਜਾਂਦੇ ਇੱਕ ਹਮੇਸ਼ਾ ਵਾਲੀ ਬੇਨਤੀ ਤੁਹਾਡੇ ਨਾਲ, ਜੇ ਤੁਹਾਨੂੰ ਲੱਗਦਾ ਨਾ ਕਿ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕੋਈ ਲਾਹੇਵੰਦ ਗੱਲ ਹੈਗੀ ਹੈ, ਕੋਈ ਸਾਡੇ ਫਾਇਦੇ ਵਾਲੀ ਗੱਲ ਹੈਗੀ ਹੈ, ਔਰ ਇਹ ਫਾਇਦਾ ਆਪਣੇ ਨੀਅਰੈਸਟ ਡੀਅਰੈਸਟ ਨੂੰ ਵੀ ਪਹੁੰਚਾਓ ਤੇ ਉਹਨਾਂ ਨੂੰ ਵੀ ਕਹੋ ਕਿ ਇਹਨਾਂ ਪ੍ਰੋਗਰਾਮਾਂ ਦੇ ਨਾਲ ਜੁੜਨ। ਫੇਸਬੁੱਕ ਮੀਡੀਆ, ਸਬਰੰਗ ਰੇਡੀਓ ਸਟੇਸ਼ਨ, ਪ੍ਰਵਾਸ ਰੇਡੀਓ ਸਟੇਸ਼ਨ ਜਾਂ ਯੂਟਿਊਬ ਮੀਡੀਆ ਤੇ ਆ ਕੇ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਰੋਜ਼ਾਨਾ ਸੁਣ ਸਕਦੇ ਹੋ। 5 ਤੋਂ 6 ਵਜੇ 1 ਘੰਟੇ ਵਾਸਤੇ ਪ੍ਰੋਗਰਾਮ ਹੁੰਦਾ ਆ, ਇੱਕ ਦਿਨ ਅੰਗਰੇਜ਼ੀ ਦਾ, ਕੱਲ ਅੰਗਰੇਜ਼ੀ ਦਾ ਸੀ, ਅੱਜ ਪੰਜਾਬੀ ਦਾ ਹੋਇਆ, ਆਉਣ ਵਾਲੇ ਕੱਲ ਜਿਹੜਾ ਹਿੰਦੀ ਦਾ ਹੋਏਗਾ। ਇਸੇ ਤਰ੍ਹਾਂ ਤਿੰਨੋਂ ਲੈਂਗੁਏਜ ਦੇ ਵਿੱਚ ਤੁਹਾਨੂੰ ਇਹ ਗੱਲ ਦੁਹਰਾ ਕੇ ਸਮਝਾਈ ਜਾ ਰਹੀ ਹੈ ਤਾਂ ਕਿ ਕਿਸੇ ਤਰ੍ਹਾਂ ਕੋਈ ਕਮੀ ਨਾ ਰਹੇ, ਜੇ ਮੈਂ ਕੀ ਕਹਿ ਰਿਹਾ ਹਾਂ ਉਹਨੂੰ ਸਮਝਣ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ, ਇਹ ਹਰ ਲੈਂਗੁਏਜ ਦੇ ਤੁਹਾਨੂੰ ਸਮਝਾਇਆ ਜਾ ਰਿਹਾ। ਔਰ ਉਮੀਦ ਕਰਦੇ ਹਾਂ ਕਿ ਤੁਸੀਂ ਇਹਦਾ ਫੀਡਬੈਕ ਵੀ ਰੇਡੀਓ ਪ੍ਰਵਾਸ ਜਾਂ ਰੇਡੀਓ ਸਬਰੰਗ ਨੂੰ ਫੋਨ ਨੰਬਰ ਦੇ ਉੱਪਰ 4086871899 ਉੱਪਰ ਜਾਂ 8563970301 ਦੇ ਉੱਪਰ ਆਪਣਾ ਫੀਡਬੈਕ ਜ਼ਰੂਰ ਦਿਆ ਕਰੋ। ਸਾਨੂੰ ਹੌਸਲਾ ਹੋਵੇ ਕਿ ਜੋ ਅਸੀਂ ਕਰ ਰਹੇ ਹਾਂ ਉਹ ਲਾਹੇਵੰਦ ਆ, ਜੋ ਅਸੀਂ ਕਰ ਰਹੇ ਹਾਂ ਉਹਦਾ ਤੁਹਾਨੂੰ ਕੋਈ ਫਾਇਦਾ ਹੋ ਰਿਹਾ ਹੈ, ਔਰ ਸਾਡਾ ਇਹ ਕਰਨਾ ਸਫਲ ਹੋ ਜਾਏਗਾ। ਰੱਬ ਰੱਖਾ, ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦੇ ਹਾਂ। ਕੱਲ ਨੂੰ ਫਿਰ ਮਿਲਾਂਗੇ ਹਿੰਦੀ ਦੇ ਪ੍ਰੋਗਰਾਮ ਵਿੱਚ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ।
2: ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਮਿਹਰਬਾਨੀ ਜੀ, ਥੈਂਕ ਯੂ,
1: ਬਹੁਤ ਸ਼ੁਕਰੀਆ,
2: ਥੈਂਕ ਯੂ ਚੀਮਾ ਸਾਹਿਬ,
1: ਥੈਂਕ ਯੂ।

ਦੋਸਤੋ ਸਾਥੀਓ ਪਿਆਰਿਓ ਮਿੱਤਰੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਨਿਊਯਾਰਕ ਨਿਊਜਰਸੀ ਤੋਂ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ ਪ੍ਰਵਾਸ ਰੇਡੀਓ ਫਰੈਂਕਫੋਰਟ ਜਰਮਨੀ ਸੋ ਅੱਜ ਦੇ ਪ੍ਰੋਗਰਾਮ ਵਿਚ ਕੁਛ ਗੀਤ ਸੁਣਾਂਗੇ ਜੀ ਉਸ ਤੋਂ ਬਾਅਦ ਫਿਰ ਖਬਰਾਂ ਵੱਲ ਚੱਲਾਂਗੇ ਫਿਰ ਦੇਖਾਂਗੇ ਕੀ ਹੋ ਰਿਹਾ ਸ਼ਾਇਦ ਅੱਜ ਡਾਕਟਰ ਸਾਹਿਬ ਨੇ ਨਹੀਂ ਆਉਣਾ ਸੋ ਕੋਸ਼ਿਸ਼ ਕਰਾਂਗੇ ਤੁਹਾਡੇ ਤੱਕ ਵਧੀਆ ਤੋਂ ਵਧੀਆ ਜਾਣਕਾਰੀਆਂ ਲੈ ਕੇ ਪਹੁੰਚਿਆ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਬਾਬਾ ਗੁਲਾਬ ਸਿੰਘ ਦੇ ਇੱਕ ਗੀਤ ਨਾਲ ਤੇ ਉਸ ਤੋਂ ਬਾਅਦ ਕੁਛ ਹੋਰ ਗੀਤ ਸੁਣਾਂਗੇ ਤੇ ਫਿਰ ਆਪਾਂ ਲਾਲ ਸਿੰਘ ਜੀ ਮਾਹੌਣੀ ਸਾਡੇ ਨਾਲ ਜੁੜਨਗੇ ਤੇ ਕੁਛ ਖਬਰਾਂ ਵੱਲ ਵੀ ਫਿਰ ਆਪਾਂ ਦੇਖਾਂਗੇ ਕਿਉਂਕਿ ਅੱਜ ਕੱਲ ਜੋ ਕੁਛ ਹੋ ਰਿਹਾ ਵਰਲਡ ਦੇ ਵਿਚ ਬਹੁਤ ਕੁਛ ਹੋ ਰਿਹਾ ਜੀ ਬਹੁਤ ਖਤਰਨਾਕ ਮੋੜ ਦੇ ਵਿਚ ਇਸ ਵੇਲੇ ਦੁਨੀਆ ਘੁੰਮ ਰਹੀ ਹੈ ਐਡਾ ਈਜ਼ੀ ਨਹੀਂ ਹੈਗਾ ਰੋਜ਼ ਰੋਜ਼ ਐਵਰੀ ਡੇ ਪਤਾ ਨਹੀਂ ਕਿੰਨੇ ਕਿੰਨੇ ਸੌ ਲੋਕ ਮਾਰੇ ਜਾ ਰਹੇ ਬੱਚੇ ਮਾਰੇ ਜਾ ਰਹੇ ਹੁਣ ਪਾਕਿਸਤਾਨ ਨੇ ਅਟੈਕ ਕਰਕੇ ਪਤਾ ਨਹੀਂ ਉੱਥੇ ਕਿੰਨੇ ਸੌ 200 ਬੱਚਾ ਜਿਹੜਾ ਉਹ ਮਾਰ ਦਿੱਤਾ ਜੰਗ ਵੱਧਦੀ ਜਾ ਰਹੀ ਇਹ ਨਹੀਂ ਕਿ ਇਹਨੂੰ ਕਿਸੇ ਤਰੀਕੇ ਨਾਲ ਘਟਾਇਆ ਜਾਵੇ ਵੱਡੀਆਂ ਤਾਕਤਾਂ ਟਿਕਣ ਨਹੀਂ ਦਿੰਦੀਆਂ ਤੇ ਜਿਹੜੇ ਛੋਟੇ ਤਾਕਤਾਂ ਹੈਗੀਆਂ ਉਹ ਦਵਾ ਦਵ ਕਹਿੰਦੇ ਕਿ ਚਲਾਈਓ ਬੰਬ ਤੋਂ ਮਾਰੀਓ ਲੋਕਾਂ ਨੂੰ ਦਿਸ ਇਜ਼ ਰੋਂਗ ਬਹੁਤ ਗਲਤ ਹੋ ਰਿਹਾ ਇਹਨੂੰ ਰੁਕਣਾ ਚਾਹੀਦਾ ਜੰਗਾਂ ਦਾ ਕੋਈ ਮੁੜ ਕੇ ਵੀ ਜਾ ਕੇ ਕੁਛ ਚਿਰਾਂ ਬਾਅਦ ਵੀ ਫਿਰ ਟੇਬਲ ਤੇ ਬਹਿ ਕੇ ਫਿਰ ਦੂਜੇ ਲੋਕ ਵਿਚ ਪੈ ਕੇ ਤੇ ਸੁਲ੍ਹਾ ਸਫਾਈਆਂ ਕਰਾ ਦਿੰਦੇ ਆ ਉਹਦਾ ਕੀ ਫਾਇਦਾ ਹੋਇਆ ਜਦੋਂ ਤੁਸੀਂ ਇੰਨਾ ਨੁਕਸਾਨ ਕਰ ਦਿੱਤਾ ਹੁਣ ਤੁਸੀਂ ਦੇਖਿਆ ਹੋਣਾ ਆਪਾਂ ਰੋਜ਼ ਫਿਰ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਕਿ ਕਿੱਦਾਂ ਬਿਲਡਿੰਗਾਂ ਦੀਆਂ ਬਿਲਡਿੰਗਾਂ ਜਿਹੜੀਆਂ ਢਹਿ ਢੇਰੀ ਹੋ ਗਈਆਂ ਗੱਡੀਆਂ ਕਾਰਾਂ ਲੋਕ ਥੱਲੇ ਆ ਕੇ ਮਾਰੇ ਜਾ ਰਹੇ ਇਸਰਾਇਲ ਨੇ ਪਹਿਲਾਂ ਜੋ ਹਾਲ ਉੱਥੇ ਕੀਤਾ ਹੈ ਈਵਨ ਇਰਾਨ ਦੇ ਵਿਚ ਵੀ ਤੇ ਫਿਰ ਪਹਿਲਾਂ ਉਨ੍ਹਾਂ ਨੇ ਆਪਣੇ ਏਰੀਏ ਦੇ ਵਿਚ ਫਲਸਤੀਨ ਦੇ ਏਰੀਏ ਦੇ ਵਿਚ ਲੋਕਾਂ ਨੂੰ ਕਿੱਦਾਂ ਮਾਰ ਮਾਰ ਕੇ ਬੁਰਾ ਹਾਲ ਕਰ ਦਿੱਤਾ ਲੋਕੀ ਭੱਜ ਕੇ ਜਾਨਾਂ ਬਚਾਉਂਦੇ ਨੇ ਘਰਾਂ ਦੇ ਘਰ ਬਿਲਡਿੰਗਾਂ ਦੀਆਂ ਬਿਲਡਿੰਗਾਂ ਹਾਸਪਿਟਲ ਸਕੂਲ ਸਭ ਤਬਾਹ ਕਰ ਦਿੱਤੇ ਕਦੋਂ ਰੁਕਣਾ ਇਹ ਕੰਮ ਇਹਦੇ ਚੋਂ ਨਿਕਲਣਾ ਕੀ ਹੈ ਅਖੀਰ ਦੇ ਉੱਪਰ ਫਿਰ ਉੱਥੇ ਦੇ ਉੱਥੇ ਮੁੜ ਕੇ ਲੋਕ ਆਏ ਨੇ ਲੋ ਆਪਾਂ ਗੀਤ ਸੁਣਦੇ ਜੀ ਇੱਕ ਬਾਬਾ ਗੁਲਾਬ ਸਿੰਘ ਉਹਨਾਂ ਦਾ ਤੇ ਫਿਰ ਆਪਾਂ ਚਾਲੂ ਕਰਦੇ ਹਾਂ ਲਓ ਜੀ

ਬਹੁਤ ਵਧੀਆ, ਵੈਰੀ ਨਾਈਸ। ਸੋ ਆਪਾਂ ਚੱਲਦੇ ਹਾਂ ਜੀ ਕੁਛ ਗੀਤਾਂ ਵੱਲ। ਅਮਰਿੰਦਰ ਗਿੱਲ ਹੋਣਾ ਦਾ ਗੀਤ ਤੁਹਾਡੀ ਸੇਵਾ ਵਿੱਚ ਸੁਣਾਉਂਦੇ ਹਾਂ ਜੀ ਤੁਹਾਨੂੰ। ਹੈਲੋ ਜੀ।

0: ਆਪਾਂ ਚੱਲਦੇ ਹਾਂ ਜੀ ਖਬਰਾਂ ਵੱਲ। ਖਬਰਾਂ ਦੇ ਨਾਲ ਪਤਾ ਕਰਦੇ ਹਾਂ ਜੀ ਚੀਮਾ ਸਾਹਿਬ ਹੁਣਾਂ ਕੋਲੋਂ। ਫ੍ਰਿਜਨੋ ਕੈਲੀਫੋਰਨੀਆ ਤੋਂ ਸਾਡੇ ਨਾਲ ਸਾਡੇ ਸੀਨੀਅਰ ਪ੍ਰਵਾਸ ਰੇਡੀਓ ਦੇ ਲਾਲ ਸਿੰਘ ਚੀਮਾ ਸਾਹਿਬ ਜੁੜ ਗਏ ਨੇ ਜੀ, ਤੇ ਗੱਲਬਾਤ ਕਰਦੇ ਉਹਨਾਂ ਕੋਲੋਂ, ਪੁੱਛਦੇ ਆ ਇੰਨਾ ਕੁਛ ਕਿਉਂ ਹੋ ਰਿਹਾ, ਇਹ ਲੋਕਾਂ ਦਾ ਕਤਲੋਗਾਰ ਕਿਉਂ ਹੋ ਰਹੀ ਹੈ, ਕਿਉਂ ਲੋਕ ਮਾਰੇ ਜਾ ਰਹੇ ਆ, ਕੀ ਹਾਲਾਤ ਨੇ। ਚੀਮਾ ਸਾਹਿਬ ਆ ਜਾਓ ਜੀ, ਸਤਿ ਸ੍ਰੀ ਅਕਾਲ, ਵੈਲਕਮ ਜੀ ਇਹਨੂੰ
1: ਜੀ। ਖੱਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਾਡੇ ਸਾਰੇ ਸਰੋਤੇ ਵੀਰਾਂ ਨੂੰ ਤੇ ਜਿਹੜੇ ਸਾਡੀ ਟੀਮ ਦੇ ਮੈਂਬਰ ਆ ਤੇ ਜਿਹੜੇ ਹੋਰ ਵੀ ਨਵੇਂ ਨਵੇਂ ਲੋਕ ਖੱਕ ਸਾਹਿਬ ਜੀ ਸਾਡੇ ਨਾਲ ਜੁੜਦੇ ਆ, ਤੇ ਕਈ ਤਾਂ ਉਹ ਇੰਨੇ ਡੂੰਘੀ ਸੋਚ ਵਾਲੇ ਲੋਕ ਹੈਗੇ ਆ ਜਿਹੜੇ ਸਾਡੇ ਨਾਲ ਜੁੜਦੇ ਆ ਇਹਨਾਂ ਪ੍ਰੋਗਰਾਮਾਂ ਦੇ ਨਾਲ, ਤੇ ਕਦੇ ਕਦੇ ਕੁਛ ਸ਼ਿਕਾਇਤਾਂ ਵੀ ਆਉਣੀਆਂ ਖੱਕ ਸਾਹਿਬ ਜੀ ਉਹਨਾਂ ਨੂੰ ਅਨਾਊਂਸ ਕਹਿੰਦੇ ਵੀ ਸਾਨੂੰ ਪਤਾ ਨੀ ਲੱਗਦਾ ਵੀ ਤੁਸੀਂ ਨਿਊਜ਼ ਕਿਹੜੇ ਵੇਲੇ ਦਿੰਦੇ ਆ, ਕਿੰਨੇ ਤੋਂ ਕਿੰਨੇ ਤੀਕਰ ਤੇ ਗਾਣੇ ਕਿੰਨੇ ਤੋਂ ਕਿੰਨੇ
0: ਇੱਥੋਂ। ਅਸੀਂ 7 ਵਜੇ 7 o'clock ਅਮਰੀਕਾ ਦੇ ਨਿਊਯਾਰਕ ਦੇ ਟਾਈਮ ਤੇ 7:30 ਵਜੇ ਤੱਕ ਕੁਛ ਗੀਤਾਂ ਵੱਲ ਚੱਲਦੇ ਆ, ਤੇ 7:30 ਵਜੇ ਫਿਰ ਅਸੀਂ ਜਿਹੜਾ ਹੈਗਾ ਉਹ ਖਬਰਾਂ, ਤੇ 7:30 ਤੋਂ 8 ਵਜੇ ਤੱਕ, ਫਿਰ 8 ਵਜੇ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਆ ਜਾਂਦੇ ਆ ਜੀ। ਇੰਡੀਆ ਦਾ ਟਾਈਮ ਸਵੇਰੇ 5:30 ਵਜੇ ਹੁੰਦਾ ਸਟਾਰਟਿੰਗ ਦਾ, ਸੋ ਸਟਾਰਟਿੰਗ ਅਸੀਂ ਇੰਡੀਆ ਦੇ ਟਾਈਮ 5:30 ਵਜੇ ਮਾਰਨਿੰਗ ਏਅਰਲੀ ਕਰਦੇ ਆ ਜੀ। ਬੜੀ ਮਿਹਰਬਾਨੀ ਚੀਮਾ ਜੀ, ਆਓ
1: ਜੀ। ਖੱਕ ਸਾਹਿਬ ਜੀ, ਅੱਜ ਦੀ ਜਿਹੜੀ ਸਾਰਿਆਂ ਤੋਂ ਮਗਰੀ ਖਬਰ ਆ, ਪਰ ਇਹ ਕਾਰ ਆਪਾਂ ਪਹਿਲਾਂ ਹੀ ਦੇਣੀ ਆ। ਇਹ ਖਬਰ ਆ ਜਿਹੜੀ ਇਸ ਤਰ੍ਹਾਂ ਆ ਵੀ ਇਰਾਕ ਦੀ ਰਾਜਧਾਨੀ ਵਿਚ ਜਿਹੜਾ ਬਗਦਾਦ ਆ ਜਿਹਦਾ ਨਾਂ, ਉੱਥੇ ਖੱਕ ਸਾਹਿਬ ਜੀ ਤੁਹਾਨੂੰ ਪਤਾ ਵੀ ਪਿੱਛੇ ਜਿਹਾ ਇੱਕ ਹਮਲਾ ਹੋਇਆ ਸੀਗਾ ਉਹਦੇ ਉੱਤੇ, ਤੇ ਰਾਤ ਦੇ ਵਿੱਚੋਂ ਟਰੰਪ ਸਾਹਿਬ ਨੇ ਤਾਂ ਕਈ ਦਿਨ ਪਹਿਲਾਂ ਹੀ, ਮੇਰਾ ਖਿਆਲ 7-8-10 ਦਿਨ ਹੋ ਗਏ ਹੋਣੇ ਆ ਜਦੋਂ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਸੀਗਾ ਕਿ ਇਰਾਕ ਦੇ ਵਿੱਚੋਂ ਕੋਈ ਵੀ ਅਮਰੀਕਨ ਸਿਟੀਜ਼ਨ ਆ ਜਿਹੜਾ ਉਹ ਜਿੱਦਾਂ ਦੀ ਵੀ ਉਹਨਾਂ ਤੋਂ ਨਿਕਲ ਹੁੰਦਾ ਨਿਕਲ ਕੇ ਆ ਜਾਓ, ਭੱਜਿਆ ਦੌੜਿਆ ਕਹਿਣ ਦਾ ਮਤਲਬ ਛੱਡ ਕੇ ਜੋ ਕੁਛ ਵੀ ਹੈਗਾ, ਤੇ ਪਰ ਐਮਬੈਸੀ ਆ ਜਿਹੜੀ ਉਹ ਅਜੇ ਉੱਥੇ ਹੈਗੀ ਸੀਗੀ, ਤੇ ਐਮਬੈਸੀ ਦੇ ਉੱਤੇ ਉਦੋਂ ਵੀ ਹਮਲਾ ਹੋਇਆ ਸੀਗਾ, ਤੇ ਅੱਜ ਫੇਰ ਖੱਕ ਸਾਹਿਬ ਜੀ ਜਿਹੜੀ ਇਰਾਕ ਦੀ ਰਾਜਧਾਨੀ ਹੈਗੀ ਆ ਬਗਦਾਦ, ਉਹਦੇ ਵਿੱਚ ਵੀ ਜਿਹੜੀ ਅਮਰੀਕਨ ਐਮਬੈਸੀ ਆ ਨਾ ਉਹਦੇ ਉੱਤੇ ਦੁਬਾਰਾ ਫੇਰ ਤੋਂ ਹਮਲਾ ਹੋਇਆ, ਤੇ ਜਿਹਦੇ ਕਾਰਨ ਖੱਕ ਸਾਹਿਬ ਜੀ ਨੁਕਸਾਨ ਬਹੁਤ ਹੋਇਆ ਲੱਗਦਾ ਸੀ, ਕਿਉਂਕਿ ਅੱਗ ਦੇ ਬਹੁਤ ਵੱਡੇ ਵੱਡੇ ਭਰਾਂਬੜ ਆ ਜਿਹੜੇ ਨਾ ਉਹ ਜਿਹੜੇ ਉਹ ਨਜ਼ਰ ਆ ਰਹੇ ਆ, ਤੇ ਕਿਹਾ ਗਿਆ ਕਿ ਇਹਦੇ ਵਿੱਚ ਜਿਹੜੀ ਆ ਉਹ ਖੁਲਾਸਾ ਇਹ ਕੀਤਾ ਜਿਹੜਾ ਉਹ ਇੱਕ ਜਿਹੜਾ ਬੁਲਾਰਾ ਹੁੰਦਾ ਨਾ ਜਿਹੜਾ ਕਮਾਂਡਰ ਇਨ ਚੀਫ ਆਫ ਦੀ ਇਰਾਕੀ ਆਰਮੀ ਆ ਜਿਹੜੀ ਨਾ ਉਹਦਾ ਬੁਲਾਰਾ ਉਹਨੇ ਦੱਸਿਆ ਇਹ, ਉਹਦੇ ਬਾਰੇ ਇਹ ਖਬਰ ਜਿਹੜੀ ਦਿੱਤੀ ਗਈ ਆ, ਉਹ ਕਹਿੰਦਾ ਵੀ ਰਾਕਟ ਜਿਹੜੇ ਡਰੋਨ ਸੀਗੇ ਉਹ 3 ਡਰੋਨ ਉਹਨੇ ਦੱਸਿਆ ਕਿ ਆਏ ਸੀਗੇ, ਜਿਨ੍ਹਾਂ ਦੇ ਵਿੱਚੋਂ 2 ਆ ਜਿਹੜੇ ਉਹ ਐਮਬੈਸੀ ਦਾ ਜਿਹੜਾ ਆਪਣਾ। ਦੇਖੋ ਖੱਕ ਸਾਹਿਬ ਜੀ, ਆਹ ਗੱਲਾਂ ਤਾਂ ਇਹਨਾਂ ਗੱਲਾਂ ਸਾਨੂੰ ਪਤਾ ਹੀ ਨਹੀਂ ਸੀ ਕਈ ਜਿਹੜੀ ਐਮਬੈਸੀ ਹੁੰਦੀ ਆ ਉਹਦੀ ਆਪਣਾ ਵੀ ਡਿਫੈਂਸ ਸਿਸਟਮ ਹੁੰਦਾ ਆ ਇਹ, ਜਾਂ ਤਾਂ ਫਿਰ ਕਿਉਂਕਿ ਇਰਾਕ ਦੇ ਵਿੱਚ ਫਿਰ ਫੌਜੀ ਫੌਜ ਰਹੀ ਹੈ 2003 ਤੋਂ ਲੈ ਕੇ ਹੁਣ ਤੀਕਰ,
0: ਤੇ ਹਰ ਐਮਬੈਸੀ ਚ ਨਹੀਂ ਹੈਗਾ ਨਾ,
1: ਹਰ ਐਮਬੈਸੀ ਚ ਨਹੀਂ ਹੁੰਦਾ। ਹਾਂਜੀ ਹਾਂਜੀ, ਸੋ ਇਹੀ ਉਹਨਾਂ ਨੇ ਕਿਹਾ ਕਿ ਉਹ ਜਿਹੜਾ ਐਮਬੈਸੀ ਦੀ ਡਿਫੈਂਸ ਸਿਸਟਮ ਸੀਗਾ ਉਹਨੇ 2 ਡਰੋਨ ਜਿਹੜੇ ਰੋਕ ਲਿਆ ਸੀਗੇ ਤੇ 1 ਉਹਨਾਂ ਤੋਂ ਨਹੀਂ ਰੋਕਿਆ ਗਿਆ, ਤੇ ਉਹਨੇ ਆ ਕੇ ਫਿਰ ਅੱਗੇ ਆ ਜਿਹੜੀ ਉਹ ਲਾਟਾਂ ਬਹੁਤ ਬੁਰੀ ਤਰ੍ਹਾਂ ਨਿਕਲੀਆਂ ਉੱਥੇ ਅਜੇ ਤੀਕਰ ਇਹ ਜਿਹੜਾ ਤਾਂ ਸਾਹਮਣੇ।
0: ਛੋਟਾ ਜਿਹਾ ਡਰੋਨ ਹੁੰਦਾ ਏਡਾ ਕੁ, ਇਹਦੇ ਵਿੱਚ ਕਿੱਡਾ ਕੁ ਵੱਡਾ ਸਿਸਟਮ ਫਿੱਟ ਕਰ ਦਿੰਦੇ ਆ ਜਿਹੜਾ ਤਬਾਹ ਕਰੀ ਜਾਂਦਾ।
1: ਖੱਕ ਸਾਹਿਬ ਜਿਹੜੀ ਹੁਣ ਮਾਡਰਨ ਟੈਕਨੋਲੋਜੀ ਇਹਦੇ ਵਿੱਚ ਜਿਹੜੇ ਜਿਹਨੂੰ ਆਪਾਂ ਗਨ ਪਾਊਡਰ ਕਹਿੰਦੇ ਆ ਨਾ, ਬੇਸਿਕਲੀ ਹੁੰਦਾ ਤਾਂ ਗਨ ਪਾਊਡਰ ਹੀ ਆ ਉਹ ਸਾਰਾ, ਤੋਪਾਂ ਤਾਪਾਂ ਦੇ ਵਿੱਚ ਵੀ ਗਨ ਪਾਊਡਰ ਹੀ ਹੁੰਦਾ ਉਹਨੂੰ ਚਾਹੇ ਤੁਸੀਂ ਉਹ, ਪਰ ਉਹ ਹੁੰਦਾ ਜਮਾਨਾ ਆ ਜਿਹੜਾ ਉਹ ਸ਼ਾਇਦ ਤੁਹਾਨੂੰ ਯਾਦ ਹੋਣਾ ਉਹ ਟਿਮਸੀ ਮਕਵੇ ਦਾ, ਉਹ ਯਾਦ ਹੋਣਾ ਤੁਹਾਨੂੰ ਪਤਾ ਨਾ ਉਹਨੇ ਉਹ ਨਾਂ ਨੂੰ ਤਾਂ ਭੁੱਲ ਗਿਆ, ਉਹ ਬੰਦੇ ਦਾ ਨਾਂ ਟਿਮਥੀ ਮਕਵੇ ਸੀਗਾ, ਉਹਨੇ ਇੱਕ ਵੱਡੀ ਸਾਰੀ ਬਿਲਡਿੰਗ ਕਿਹੜੇ ਕਿਸੇ ਸੂਬੇ ਦੇ ਵਿੱਚ, ਕਿਉਂਕਿ ਉਹ ਹੈ ਫੌਜੀ ਸੀਗਾ, ਉਹਦੇ ਨਾਲ ਇੱਥੇ ਆ ਕੇ ਅਮਰੀਕਨ ਗਵਰਨਮੈਂਟ ਨੇ ਚੰਗੀ ਤਰ੍ਹਾਂ ਬਿਹੇਵ ਨਹੀਂ ਕੀਤਾ, ਤੇ ਉਹਨੇ ਫਿਰ ਜਾ ਕੇ ਉਹ ਕੀ ਮੁਰੇ ਮੇਰਾ ਖਿਆਲ ਉਹਦੇ ਨਾਂ ਦਾ ਬਿਲਡਿੰਗ ਦਾ ਨਾਂ ਸੀਗਾ ਜਿੱਥੇ ਉਹਨੇ ਉਹ ਭਰ ਕੇ ਨਾ ਛੋਟਾ ਜਿਹਾ ਯੂ ਹਾਲ ਦਾ ਟਰੱਕ ਰੈਂਟ ਕਰਕੇ, ਤੇ ਉਹਦੇ ਵਿੱਚ ਉਹ ਰੱਖ ਕੇ ਨਾ ਜਿਹੜੀ ਆਹ ਫੈਡਰਲਾਈਜ਼ਰ ਬੰਬ ਹੁੰਦੇ ਆ ਜਾਂ ਇਸ ਤਰ੍ਹਾਂ ਦੇ ਉਹ ਕਈ ਤਰ੍ਹਾਂ ਦੇ ਬੰਬ ਹੋਣ ਜਿਹੜੇ ਨਵੇਂ ਨਵੀਆਂ ਟੈਕਨੋਲੋਜੀ ਬਹੁਤ ਪਾਵਰਫੁਲ ਹੁੰਦੇ ਆ, ਤੇ ਉਹ ਹਾਂ ਉਸ ਵੇਲੇ ਮੇਰਾ ਖਿਆਲ ਆ ਕਿ ਬਹੁਤ ਬੰਦੇ 300-400 ਜਿਹੜਾ ਸੀ ਉਹ ਬੰਦਾ ਉਹਦੇ ਨਾਲ ਮਰਿਆ ਸੀਗਾ, ਸੋ ਇੱਕ ਛੋਟੇ ਟਰੱਕ ਦੇ ਨਾਲ, ਤੇ ਇਹ ਜਿਹੜੇ ਹੁਣ ਡਰੋਨਾਂ ਦੇ ਨਾਲ ਆ ਇਹ ਵੀ ਬਹੁਤ ਹਾਈਲੀ ਐਕਸਪਲੋਸਿਵ ਮਟੀਰੀਅਲ ਜਿਹੜਾ ਹੁੰਦਾ ਆ ਜਿਹਦੇ ਨਾਲ ਇਹ ਤੇ ਬਾਕੀ ਉਹ ਪਤਾ ਨੀ ਹੁਣ ਵਿੱਚ ਕੀ ਕੀ ਪਾਉਂਦੇ ਆ, ਇਹ ਕਿਤੇ ਇੱਦਾਂ ਤੇ ਨੀ ਵਿੱਚ ਉਹਦੇ ਮਾੜਾ ਮੋਟਾ ਪੈਟਰੋਲ ਦਾ ਨਿੱਕਾ ਜੀ ਬੋਤਲ ਬਾਤਲ ਵੀ ਬੰਦ ਕਰ ਦਿੰਦੇ ਹੋਣਗੇ ਜੇ ਉਹ ਜਦੋਂ ਕੋਈ ਨਾ, ਬਿਲਕੁਲ ਇਸ ਤਰ੍ਹਾਂ ਦਾ ਕੋਈ ਨਾ ਕੋਈ ਹੈ ਜਿਹੜਾ ਹਲਕਾ ਮਟੀਰੀਅਲ ਹੁੰਦਾ ਤੇ ਉਹ ਉਹਦੇ ਨਾਲ ਜਿਹੜਾ ਉਹ ਜਾ ਕੇ ਫਿਰ ਜਦੋਂ ਉੱਥੇ ਵੱਧਦਾ ਤੇ ਉਹ ਬਹੁਤ ਨੁਕਸਾਨ ਕਰਦਾ ਆ। ਤੇ ਹੁਣ ਗੱਪ ਸਾਹਿਬ ਜੀ ਇਹਦੇ ਚਲੋ ਆਪਾਂ ਪਹਿਲਾਂ ਅਸੀਂ ਖਬਰਾਂ ਲਿਖੀਆਂ ਉਹ ਕਰ ਲੈਂਦੇ ਬਾਕੀ ਦੀਆਂ ਬਾਅਦ ਕਰਾਂਗੇ। ਤੇ ਹੁਣ ਜਿਹੜੀਆਂ ਅਮਰੀਕਾ ਦੀਆਂ ਖਬਰਾਂ, ਪਹਿਲੀ ਖਬਰ ਤਾਂ ਆਪਣੇ ਕੋਲ ਇਹ ਹੈ ਗੱਪ ਸਾਹਿਬ ਜੀ ਕਿ ਜਿਹੜਾ ਤੁਹਾਡਾ ਪਾਸਾ ਅਮਰੀਕਾ ਦਾ, ਜਿਹੜਾ ਤੁਹਾਡਾ ਪਾਸਾ ਅਮਰੀਕਾ ਦਾ, ਉੱਥੇ ਬਹੁਤ ਠੰਡ ਆ,
0: ਠੰਡ ਹੋਈ ਆ ਜੀ ਬਹੁਤ,
1: ਤੇ ਹਨੇਰੀ ਬਹੁਤ ਵੱਗ ਰਹੀ ਆ ਤੇ ਲੋਕ ਅੰਦਰ ਦੜੇ ਹੋਏ ਆ ਤੇ ਬਰਫ਼ ਪੈਣ ਦੀ ਸੰਭਾਵਨਾ ਹੈਗੀ ਆ ਤੇ ਕੱਲ ਨੂੰ ਵੀ ਮੇਰਾ ਖਿਆਲ ਏਦਾਂ ਹੀ ਰਹਿਣਾ ਤੇ ਅਜੇ 2-3 ਦਿਨ ਜਿਹੜਾ ਮੌਸਮ ਆ ਉਹ ਏਦਾਂ ਹੀ ਖਰਾਬ ਠੰਡਾ ਰਹਿਣਾ। ਤੇ ਜਿਹੜੇ ਸਾਡੇ ਵੀਰ ਮੇਰੀ ਆਵਾਜ਼ ਨੂੰ ਸੁਣ ਰਹੇ ਆ ਬਈ ਆਪਣਾ ਬਚਾਅ ਰੱਖੋ, ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਤੂਫਾਨ ਆਉਂਦੇ ਆ, ਜਦੋਂ ਹਨੇਰੀ ਵੀ ਕਹਿੰਦੇ ਵਗ ਰਹੀ ਸੀ ਕਾਫੀ ਜ਼ਿਆਦਾ। ਤੇ ਸਾਡੇ ਇਧਰ ਕੈਲੀਫੋਰਨੀਆ ਦੇ ਵਿੱਚ ਖੱਕ ਸਾਹਿਬ ਜੀ ਕੱਲ ਮੈਂ ਉਹ ਆਮ ਕਰਕੇ ਇੱਥੇ ਆਪਾਂ ਸਬਜ਼ੀ ਸੁਬਜ਼ੀ ਲਾਈ ਦੀ ਆ ਤੇ ਕੱਲ ਮੈਂ ਕੁਛ ਪਨੀਰੀ ਲੈ ਕੇ ਆਇਆ ਸੀਗਾ, ਮਿਰਚਾਂ 3-4 ਤਰ੍ਹਾਂ ਦੀਆਂ ਤੇ ਆ ਬੈਂਗਣਾ ਬੂੰਗਣਾ ਦੇ ਬੂਟੇ, ਉਹ ਆਪਣੇ ਉਹ ਕਰੇਲਿਆਂ ਦੇ ਬੂਟੇ ਲਿਆਇਆ ਸੀਗਾ ਤੇ ਅੱਜ ਮੈਂ ਉਹ ਮੈਂ ਕਿਹਾ ਚਲੋ ਅੱਜ ਲਾ ਦਿੰਦੇ ਆ ਪਹਿਲਾਂ। ਤੇ ਗੱਕ ਸਾਹਿਬ ਜੀ ਉੱਥੇ ਬਾਹਰ ਇੰਨੀ ਗਰਮੀ ਸੀ, ਵਿਹੜੇ ਦੇ ਵਿੱਚ ਸਾਹ ਹੁੱਟ ਹੁੰਦਾ ਸੀ, ਹਵਾ ਦਾ ਇੱਕ ਪੱਤਾ ਵੀ ਨਹੀਂ ਸੀ ਹਿੱਲ ਰਿਹਾ। ਤੇ ਫੇਰ ਮੈਂ ਤਾਂ ਉਹ ਵਿੱਚ ਛੱਡ ਛੁੱਟ ਕੇ ਮੈਂ ਕਿਹਾ ਕੱਲ ਨੂੰ ਲਾ ਲਾਂਗੇ, ਫੇਰ ਮੈਂ ਆ ਕੇ ਚੁੱਪ ਕਰਕੇ ਅੰਦਰ ਰੋਟੀ ਖਾ ਕੇ ਤੇ ਮੈਂ ਕਿਹਾ ਚਲੋ ਯਾਰ ਇਹਨੂੰ ਰਹਿਣ ਦਿਓ। ਸੋ ਇੱਕ ਪਾਸੇ ਗਰਮੀ ਤੇ ਦੂਜੇ ਪਾਸੇ ਠੰਡ,
0: ਦੇਖ ਲੋ ਸਿਸਟਮ ਦੇਖ ਲੋ ਦੁਨੀਆ ਦਾ। ਹਾਂਜੀ ਹਵਾ ਵਗੀ ਜਾਂਦੀ, ਹਜੇ ਵੀ ਹਵਾ ਬਹੁਤ ਤੇਜ਼ ਵਗਦੀ ਹੈ।
1: ਹਾਂਜੀ 5 ਡਿਗਰੀ ਕਹਿੰਦੇ ਸੀ ਟੈਂਪਰੇਚਰ ਸ਼ਾਇਦ ਚਲਾ ਜਾਣਾ
0: ਰਾਤ ਤੇ। ਜੀਵਨ ਸਾਹਿਬ ਬਹੁਤ ਵੱਡਾ ਤੂਫਾਨ ਵਾਂਗੂ ਮੀਂਹ ਪਿਆ।
1: ਹਾਂਜੀ
0: ਪੁੱਛੋ ਇਹਨਾਂ ਤੋਂ, ਇਹ ਆ ਕਿ ਸਾਡੇ ਵੱਲ ਫਿਰ ਵੀ ਇਹਨਾਂ ਜਿਆਦਾ ਨਹੀਂ ਹੈਗਾ, ਬਚਾ ਹੀ ਆ ਇੱਥੇ ਤੇ ਕੁਛ ਕੁਛ ਕੁਛ ਜਿਹੜੀਆਂ ਸਟੇਟਾਂ ਹੈਗੀਆਂ ਉੱਥੇ ਜਿਆਦਾ ਹਾਲਤ ਖਰਾਬ ਆ।
1: ਹਾਂਜੀ ਤੁਹਾਡੇ ਉਹ ਜਿਹੜੀ ਜਿੱਥੇ ਕਰ ਸਕਦੇ ਵੱਡੀਆਂ ਵੱਡੀਆਂ ਬਿਲਡਿੰਗਾਂ ਜਿਆਦਾ ਗਿਣਤੀ ਦੇ ਵਿੱਚ ਹੁਣ ਉੱਥੇ ਘੱਟ ਹੁੰਦਾ ਕਿਉਂਕਿ ਹਵਾ ਫਿਰ ਉਹ ਨਹੀਂ, ਫਿਰ ਵੀ ਭਾਵੇਂ ਤੇਜ਼ ਵੀ ਵਗਦੀ ਪਰ ਉਨੀ ਤੇਜ਼ ਨਹੀਂ ਜਿੰਨੀ ਪੱਧਰੇ ਮੈਦਾਨੀ ਇਲਾਕੇ ਦੇ ਵਿੱਚ ਜੋੜਨਾ, ਇਹ ਵੀ ਹੋ ਜਾਂਦਾ। ਤੇ ਹੁਣ ਗੱਕ ਸਾਹਿਬ ਜੀ ਦੇਖੋ ਪਤਾ ਨੀ ਦੁਨੀਆਂ ਚ ਕੀ ਹੋ ਰਿਹਾ, ਤੁਹਾਡੇ ਵੱਲ ਦੇ ਪਾਸੇ ਅਮਰੀਕਾ ਦੇ ਸ਼ਾਇਦ ਇਹ ਜਿਹੜਾ ਬੰਦਾ ਆ ਮੈਂ ਜਿਹਦੀ ਗੱਲ ਕਰਨ ਲੱਗਾ ਸ਼ਾਇਦ ਇਹਦਾ ਬੋਲਬਾਲਾ ਨਾ ਹੋਵੇ, ਪਰ ਸਾਡੇ ਇੱਥੇ ਕੈਲੀਫੋਰਨੀਆ ਦੇ ਬਹੁਤ ਵਿੱਚ ਬਹੁਤ ਆ। ਹਾਂਜੀ ਇਹਦਾ ਨਾਂ ਹੈਗਾ ਸੇਜ਼ਰ ਸ਼ਾਵੇ ਸੇ, ਇਹਨੂੰ ਕਹਿੰਦੇ ਆ। ਸੋਰੀ ਇਹ ਤੋਂ ਪਹਿਲਾਂ ਖਬਰ ਖੱਕ ਸਾਹਿਬ ਦੀ ਆਪਾਂ ਦੂਜੀ ਸੀ, ਪਹਿਲਾਂ ਉਹੀ ਕਰ ਲੈਣੇ ਜਿਹੜੀ ਪਹਿਲਾਂ ਵਾਰੀ ਆ। ਐਮਾਜੋਨ ਆ ਜਿਹੜਾ ਉਹਨੇ ਖੱਕ ਸਾਹਿਬ ਜੀ ਆਪਣਾ ਸਮਾਨ, ਤੁਹਾਨੂੰ ਪਤਾ ਐਮਾਜੋਨ ਦੇ ਬਹੁਤ ਪੈਕੇਜ ਤੁਸੀਂ ਦੇਖ ਲਓ ਵੀ ਕਿੰਨੇ, ਮੇਰਾ ਖਿਆਲ ਹੈ ਮਿਲੀਅਨ ਦੇ ਗਿਣਤੀ ਦੇ ਵਿੱਚ ਉਹਨਾਂ ਦੇ ਪੈਕੇਜ ਰੋਜ਼ ਨਿਕਲਦੇ ਹੋਣੇ ਵੇਅਰ ਹਾਊਸ ਦੇ ਵਿੱਚੋਂ
0: ਜਿਹੜੇ ਸ਼ਿਫਟ ਸਟੇਟ ਦੇ ਵਿੱਚ ਨਿਕਲ ਜਾਂਦੇ ਹੋਣੇ ਆ। ਪੁੱਛੋ ਇਹਨਾਂ ਦੀਆਂ ਗੱਡੀਆਂ ਫਿਰਦੀਆਂ, ਉਹਨਾਂ ਦੀਆਂ ਪ੍ਰਾਈਵੇਟ ਲੋਕ ਚੱਕ ਕੇ ਘਰਾਂ ਚ ਪਹੁੰਚਾ ਰਹੇ ਆ, ਬਹੁਤ ਜ਼ਿਆਦਾ ਬਹੁਤ ਕੰਮ ਜੀ।
1: ਹਾਂਜੀ ਤੇ ਇਹ ਜਿਹੜੀ ਐਮਾਜ਼ਾਨ ਕੰਪਨੀ ਆ ਇਹਨੇ ਖਾਸ ਸਾਹਿਬ ਜੀ ਜਿਹੜਾ US ਪੋਸਟ ਸਰਵਿਸ ਦੀਆਂ ਇਹ ਸੇਵਾਵਾਂ ਲੈਂਦੇ ਸੀਗੇ ਨਾ ਪੈਕੇਜ ਭੇਜਣੇ ਵਾਸਤੇ, ਉਹ ਇਹਨਾਂ ਨੇ ਸਾਰੇ ਬੰਦ ਨਹੀਂ ਕੀਤੇ, ਪਰ ਬਹੁਤ ਸਾਰੇ ਜਾਂ ਤਾਂ ਸਾਈਜ਼ ਦੇ ਹਿਸਾਬ ਨਾਲ ਹੋਣਾ, ਅਜੇ ਉਹ ਪੂਰੀ ਖਬਰ ਬਾਹਰ ਨਹੀਂ ਆਈ ਪਈ ਉਹਦਾ ਕਾਰਨ ਕੀ ਆ, ਪਰ ਇਹਨਾਂ ਨੇ ਉਹ ਪੈਕੇਜ ਭੇਜਣੇ ਬੰਦ ਕਰ ਦਿੱਤੇ ਉਹਨਾਂ ਰਾਹੀਂ। US ਪੋਸਟਲ ਸਰਵਿਸ ਦੀਆਂ ਸੇਵਾਵਾਂ ਜਿਹੜੀਆਂ ਇਹਨਾਂ ਨੇ ਲੈਣ ਤੋਂ ਇਨਕਾਰ ਕਰਤਾ, ਕੁਛ ਅਜੇ ਵੀ ਚਾਲੂ ਆ। ਤੇ ਇਹਦੇ ਨਾਲ ਖੱਕ ਸਾਹਿਬ ਜੀ ਹੁਣ ਉਹਨੂੰ ਤਾਂ ਬਹੁਤ ਵੱਡਾ ਨੁਕਸਾਨ ਹੋਣਾ ਫਿਰ US ਪੋਸਟਲ ਸਰਵਿਸ ਨੂੰ, ਕਿਉਂਕਿ ਪੈਕੇਜ ਜਿਹੜੇ ਆ ਤੁਹਾਨੂੰ ਪਤਾ ਪਿਆ ਹੋਣਾ ਜਿਹੜੀਆਂ ਅੱਗੇ ਚਿੱਠੀਆਂ ਜਾਂਦੀਆਂ ਹੁੰਦੀ ਸੀ ਉਹ ਤਾਂ ਹੁਣ ਈਮੇਲ ਰਾਹੀਂ ਜਾਣ ਲੱਗ ਪਈ, ਇਹ ਪੈਕੇਜ ਆ ਜਿਹੜੇ ਜਾਂਦੇ ਆ ਇਹਨਾਂ ਦਾ ਹੀ ਜਿਹੜਾ ਜਿਆਦਾ ਵਪਾਰ ਅੱਜ ਕੱਲ ਜਿਹੜਾ ਉਹ ਚੱਲ ਰਿਹਾ ਅਮਰੀਕਾ ਦੀ ਜਿਹੜੀ ਪੋਸਟਲ ਸਰਵਿਸ ਹੈਗੀ ਆ। ਸੋ ਇਹਦੇ ਨਾਲ
0: ਪ੍ਰਾਈਵੇਟ ਲੋਕਾਂ ਨੂੰ ਹਾਇਰ ਕਰ ਲਿਆ ਐਮਾਜ਼ਾਨ ਨੇ, ਪ੍ਰਾਈਵੇਟ ਗੱਡੀਆਂ ਦੇ ਵਿੱਚ ਆਪਣੇ 10-20 ਪੈਕੇਜ ਲੱਦ ਕੇ ਤੇ ਇਧਰ ਉਧਰ ਪਾਰਟ ਟਾਈਮ ਲੋਕ ਕੰਮ ਕਰਦੇ ਆ
1: ਲੋਕ। ਬਿਲਕੁਲ ਬਿਲਕੁਲ ਹਾਂਜੀ ਹਾਂਜੀ
0: ਹਾਂਜੀ ਪੋਸਟ ਆਫਿਸ ਦੀ ਚਿੱਠੀਆਂ ਜੋਗੀ ਰਹਿ ਗਈ ਆ ਜੀ।
1: ਬਿਲਕੁਲ ਬਿਲਕੁਲ ਤੇ ਇਹਦੇ ਨਾਲ ਦੀ ਅਗਲੀ ਜਿਹੜੀ ਖਬਰ ਹੈਗੀ ਆ ਉਹ ਜਿਹੜੀ ਆਪਾਂ ਗੱਲ ਕਰ ਰਹੀ ਉਸ ਬੰਦੇ ਦੀ ਖੱਕ ਸਕਦੀ, ਇਹਦਾ ਨਾਂ ਹੈਗਾ ਸੇਜ਼ਰ ਸ਼ਾਵੇਸ। ਸੇਜ਼ਰ ਸ਼ਾਵੇਸ ਦਾ ਇੱਥੇ ਕੈਲੀਫੋਰਨੀਆ ਦੇ ਵਿੱਚ ਬਹੁਤ ਨਾਂ ਆ, ਖਾਸ ਕਰਕੇ ਆ ਜਿਹੜਾ ਸਾਡਾ ਇਲਾਕਾ ਆ, ਕਿਉਂਕਿ ਇਹ ਜਿਹੜਾ ਬੰਦਾ ਸੀਗਾ ਖੱਕ ਸਾਹਿਬ ਜੀ ਇਹਨੇ ਜਿਹੜੀ ਆਪਣੀ ਯੂਨਾਈਟਿਡ ਫਾਰਮ ਵਰਕਰਸ ਐਸੋਸੀਏਸ਼ਨ ਹੈ ਕਿੱਥੇ ਹੈਗੀ ਆ, ਉਹਨੇ ਜਿਹੜੀ ਆ ਇਹ ਮੁਹਿੰਮ ਚੱਕੀ ਸੀਗੀ ਖੱਕ ਸਾਹਿਬ ਜੀ, ਜਿਹੜੇ ਇੱਥੇ ਫਾਰਮਰ ਹੈਗੇ ਆ ਨਾ ਖੇਤਾਂ ਦੇ ਵਿੱਚ ਲੋਕ ਕੰਮ ਕਰਦੇ ਆ, ਉਹਨਾਂ ਤੋਂ ਸਵੇਰੇ 6 ਵਜੇ ਛੱਡ ਕੇ ਰਾਤ ਨੂੰ 8-9 ਵਜੇ ਤੇ ਲਵਾਈ ਰੱਖਦੇ ਸੀ ਕੰਮ, ਤੇ ਉਹਨਾਂ ਨੂੰ ਕੋਈ ਓਵਰ ਟਾਈਮ ਨੀ ਕੋਈ ਕੁਛ ਨੀ ਦਿੰਦੇ ਹੁੰਦੇ ਸੀਗੇ। ਤੇ ਫੇਰ ਇਹ ਜਿਹੜਾ ਸੇਜ਼ਰ ਸ਼ਾਵੇ ਸੀਗਾ ਖੱਕ ਸਾਹਿਬ ਜੀ ਇਹਨੇ ਉਹਨਾਂ ਲੋਕਾਂ ਨੂੰ ਇਕੱਠੇ ਕਰਕੇ ਤੇ ਇੱਥੇ ਹਿੰਦੀ ਕ੍ਰਾਂਤੀ ਲਿਆਂਦੀ ਤੇ ਉਹਨਾਂ ਦੇ ਹੱਕ ਦਵਾਏ ਸੀਗੇ। ਤੇ ਇਹਦਾ ਬੜਾ ਨਾਂ ਆ ਇੱਥੇ ਸਾਡੇ ਫਰੀਨੋ ਦੇ ਵਿੱਚ ਵੀ ਤੇ ਆਸੇ ਪਾਸੇ ਦੇ ਹੋਰ ਇਲਾਕਿਆਂ ਦੇ ਵਿੱਚ ਵੀ ਇਹਦੇ ਨਾਂ ਤੇ ਕਈ ਸੜਕਾਂ ਦੇ ਨਾਂ ਰੱਖੇ ਹੋਏ ਆ ਤੇ ਸਕੂਲਾਂ ਦੇ ਨਾਂ ਰੱਖੇ ਹੋਏ ਆ, ਕਈ ਹੋਰ ਇਸ ਤਰ੍ਹਾਂ ਦੇ ਅਦਾਰੇ ਆ ਜਿਹੜੇ ਉਹਨਾਂ ਦੇ ਨਾਂ ਸਿਰਦਰ ਸ਼ਾਵੇ ਦੇ ਨਾਂ ਤੇ ਰੱਖੇ ਹੋਏ ਆ। ਤੇ ਮਤਲਬ ਬੜਾ ਰਿਸਪੈਕਟਿਡ ਬੰਦਾ ਸੀਗਾ, ਪਰ ਅੱਜ ਦੀ ਖਬਰ ਆ ਜਿਹੜੀ ਇਹ ਖੱਖ ਸਾਹਿਬ ਜੀ, ਹੁਣ ਪਤਾ ਨੀ ਤਾਂ ਇਹ ਤੁਹਾਨੂੰ ਪਤਾ ਵੀ ਜਿਹੜੀ ਪੋਲੀਟਿਕਸ ਆ ਖੱਖ ਸਾਹਿਬ ਜੀ, ਇਹਨਾਂ ਨੇ ਜਦੋਂ ਕਿਸੇ ਬੰਦੇ ਨੂੰ ਢਾਉਣਾ ਹੁੰਦਾ ਪਤਾ ਨੀ ਕਿੱਥੋਂ ਕਿੱਥੋਂ ਕੀ ਕੀ ਕੱਢ ਕੇ ਕੋਲੋਂ ਬਣਾ ਕੇ ਵੀ ਲਾ ਦਿੰਦੇ ਆ, ਇਹਦੇ ਵਿੱਚ ਵੀ ਹੋ ਸਕਦਾ ਇਸ ਤਰ੍ਹਾਂ। ਹਾਂਜੀ ਉਹ ਸਾਰੀ ਚੱਲਦੀ ਆ, ਪਰ ਹੁਣ ਇਹ ਜਿਹੜਾ ਜਿਹੜੀ ਹੈਗੀ ਆ ਯੂਨਾਈਟਿਡ ਫਾਰਮ ਵਰਕਰਸ ਐਸੋਸੀਏਸ਼ਨ ਆ ਜਿਹੜੀ ਖੱਖ ਸਾਹਿਬ ਜੀ, ਇਹ ਵੀ ਉਹਦੇ ਨਾਂ ਤੇ ਹੀ ਬਣੀ ਹੋਈ ਆ, ਸ਼ਾਇਦ ਉਹਨੇ ਇਹਦੀ ਸ਼ੁਰੂਆਤ ਜਿਹੜੀ ਉਹ ਕੀਤੀ ਸੀਗੀ, ਵੀਰਾ ਚੱਕਿਆ ਸੀਗਾ। ਤੇ ਫੇਰ ਕੀ ਆ ਕਿ ਹੁਣ ਕਹਿੰਦੇ ਆ ਆਹ ਜਿਹੜਾ ਸਾਲ ਆ, ਜਿੰਨੀਆਂ ਵੀ ਜਿਹੜੀਆਂ ਐਕਟੀਵਿਟੀ ਜਾਂ ਜਿਹਨਾਂ ਨੂੰ ਆਪਾਂ ਪੰਜਾਬੀ ਦੇ ਵਿੱਚ ਗਤੀਵਿਧੀਆਂ ਕਹਿੰਦੇ ਆ, ਇਹਦੇ ਨਾਲ ਜੁੜੀਆਂ ਹੋਈਆਂ ਸਿਰਦਰ ਸ਼ਾਵੇ ਦੇ ਉਹ ਕ੍ਰਾਂਤੀ ਦੇ ਨਾਲ, ਉਹਨੂੰ ਆਹ ਜਿਹੜੀ ਯੂਨੀਅਨ ਆ ਨਾ ਯੂਨਾਈਟਿਡ ਫਾਰਮ ਵਰਕਰਸ ਐਸੋਸੀਏਸ਼ਨ ਆ ਜਿਹੜੀ, ਇਹ ਕਹਿੰਦੇ ਕਿ ਅਸੀਂ ਇਸ ਸਾਲ ਇਹਦੀ ਕਿਸੇ ਵੀ ਗਤੀਵਿਧੀ ਦੇ ਵਿੱਚ ਹਿੱਸਾ ਨਹੀਂ ਲੈਣਾ। ਤੇ ਇਹਦੇ ਵਿੱਚ ਦੱਸਿਆ ਕਿ ਸੰਸਥਾ ਦੇ ਕਹਿਣ ਅਨੁਸਾਰ ਸਿਰਜਣ ਸ਼ਾਵੇ ਜਿਹੜਾ ਸੀਗਾ ਉਹਦੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਗੈਰ ਕਾਨੂੰਨੀ ਹਰਕਤਾਂ ਸਾਹਮਣੇ ਆ ਰਹੀਆਂ। ਉਹਨੂੰ ਤਾਂ ਮਰੇ ਨੂੰ ਵੀ ਵਿਚਾਰੇ ਨੂੰ ਕਿੰਨੇ ਸਾਲ ਹੋ ਗਏ, ਕਿੰਨੇ ਸਾਲ ਹੋ ਗਏ। ਤੇ ਹੁਣ ਪਤਾ ਨੀ ਇਹਨਾਂ ਨੇ ਉਹ ਕਿੱਥੋਂ ਕੱਢ ਲਿਆ। ਤੇ ਉਹ ਕਹਿੰਦੇ ਆ ਐਸੋਸੀਏਸ਼ਨ ਆ ਜਿਹੜੀ, ਇਹਨੇ ਕਿਹਾ ਵੀ ਜੋ ਵੀ ਗੈਰ ਕਾਨੂੰਨੀ ਉਹਨਾਂ ਦੀਆਂ ਜਿਹੜੀਆਂ ਗਤੀਵਿਧੀਆਂ ਸੀਗੀਆਂ ਉਹਨਾਂ ਦੇ ਵਿੱਚ ਸਾਡੀਆਂ ਕਦਰਾਂ ਕੀਮਤੀਆਂ ਦਾ ਜਿਹੜਾ ਸਤਾ ਆ ਉਦੋਂ ਉਹ ਘਟੀਆ ਬੰਦਾ ਸੀਗਾ, ਇਸ ਕਰਕੇ ਅਸੀਂ ਉਹਦੀ ਕਿਸੇ ਵੀ ਗਤੀਵਿਧੀ ਦੇ ਵਿੱਚ ਇਸ ਸਾਲ ਨਾਂ ਨਹੀਂ ਲੈਣਾ। ਪਰ ਮੈਨੂੰ ਲੱਗ ਰਿਹਾ ਵੀ ਇਹ ਸਾਰਾ ਕੁਛ ਆ ਜਿਹੜਾ ਆਪਣੀ ਟਰੰਪ ਦੀ ਗਵਰਨਮੈਂਟ ਆ ਉਹਦੇ ਕਾਰੇ ਹੈਗੇ ਆ, ਕਿਉਂਕਿ ਉਹ
0: ਮਰਿਆ ਬੰਦਾ ਵੀ ਜਿਹੜਾ ਨਾ ਉਹ ਵੀ ਏਡੀ ਛੇਤੀ ਛੱਡਿਆ ਨੀ ਜਾਂਦਾ ਜਿੱਡੀ ਜਲਦੀ ਲੋਕ ਸਮਝਦੇ ਆ।
1: ਹਾਂਜੀ ਹਾਂਜੀ। ਤੇ ਫੇਰ ਹੁਣ ਸਿੱਧੂ ਸਾਹਿਬ ਦੀ ਜ਼ਿੰਦਗੀ ਆ ਜਿਹੜੀ ਬਹੁਤ ਸਾਰੀਆਂ ਕਹਿੰਦੇ ਪਰਿਵਾਰਕ ਫੋਟੋ, ਘਰ ਵਿੱਚ ਲੜਾਈਆਂ ਤਾਂ ਹੁੰਦੀਆਂ ਹੀ ਆ ਖੱਖ ਸਾਹਿਬ, ਜਿਹੜੇ ਬੰਦੇ ਨੇ ਕ੍ਰਾਂਤੀ ਸ਼ੁਰੂ ਕਰਨੀ ਆ ਉਹਦੇ ਘਰ ਦੇ ਹਮੇਸ਼ਾ ਉਹਦੇ ਨਾਲ ਲੜਦੇ ਹੀ ਹੁੰਦੇ ਆ।
0: ਬਿਲਕੁਲ ਏਦਾਂ ਹੀ ਆ,
1: ਹੈਨਾ, ਉਹ ਘਰ ਦੇ ਲੜਦੇ ਹੀ ਹੁੰਦੇ ਆ, ਜੋ ਘਰ ਦੇ ਲੜਦੇ ਹੁੰਦੇ ਆ ਫੇਰ ਉਹ ਮੋਹਰੇ ਦਬਕਾ ਝਿੜਕਾ ਤਾਂ ਮਾਰੂਗਾ ਹੀ ਨਾ। ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਹੁਣ ਮੂਹਰੇ ਕੱਢ ਲਈਆਂ। ਤੇ ਇਹਦੇ ਨਾਲ ਇਹ ਵੀ ਉਹਦੇ ਸਿਰ ਤੋਂ ਤਲਾਤੀ ਆ ਕਿ ਅੰਡਰਏਜ ਵੁਮੈਨ ਦੇ ਨਾਲ ਜਿਹੜੇ ਆ ਇਹਦੇ ਨਾਤੇ ਸੀਗੇ, ਇਹ ਹੁਣ ਪਤਾ ਨੀ ਸੀਗੇ ਕਿ ਨਹੀਂ। ਇਹ ਤਾਂ
0: ਸਾਹਿਬ ਜਿਹੜਾ ਹੋਇਆ ਨਾ ਕਾਂਡ ਹੋਇਆ ਜਿਹੜਾ ਅਮਰੀਕਾ ਦੇ ਵਿਚ ਸਟੇਵਨ ਕੀ ਉਹਦਾ ਨਾਮ ਨਾ ਭੁੱਲ ਜਾਂਦਾ ਜਿਹਨੇ ਸਾਰਾ ਕੰਜਰਖਾਨਾ ਕੀਤਾ ਸੀ ਜਿਹਦੇ ਚ ਟਰੰਪ ਵੀ ਆਇਆ।
1: ਹਾਂਜੀ
0: ਹਾਂਜੀ ਇਹਨੂੰ ਦਬਾਉਣ ਲਈ ਬਹੁਤ ਕੁਛ ਹੋ ਰਿਹਾ। ਇਹ ਵੀ ਸਰਵੇ ਹੋਇਆ ਵਾ ਅਮਰੀਕਾ ਦੇ ਵਿਚ ਕਿ ਇਹ ਲੜਾਈ ਜਿਹੜੀ ਲੱਗੀ ਆ ਇਰਾਨ ਦੀ ਇਹਦਾ ਕਾਰਨ ਕੀ ਆ। ਉਹਦੇ ਵਿਚ ਲੋਕਾਂ ਨੇ ਜਿਆਦਾ ਇਹੋ ਕਿਹਾ ਕਿ ਇਹਦਾ ਰੀਜ਼ਨ ਇਹ ਆ ਕਿ ਇਹਨੂੰ ਲੁਕਾਉਣ ਦੀ ਕੋਸ਼ਿਸ਼ ਕਰਕੇ,
1: ਲੁਕਾਉਣ ਦੀ ਕੋਸ਼ਿਸ਼ ਬਿਲਕੁਲ। ਹਾਂਜੀ ਆਪਣਾ ਆਪ ਢਕਣ ਦੇ ਖਾਤਰ ਆ ਜਿਹੜਾ ਉਹ ਲੋਕਾਂ ਦਾ ਧਿਆਨ ਹੋਰ ਪਾਸੇ ਖਿੱਚੀ ਰੱਖਣਾ, ਇਹ ਵੀ ਇਸ ਤਰ੍ਹਾਂ ਦੀ ਸਿਆਸਤਾਂ ਕਰਦੀਆਂ।
0: ਮੁਲਕ ਦੀ ਸਰਕਾਰ ਹੋਵੇ ਨਾ ਉਹ ਕਰਦੀ,
1: ਬਿਲਕੁਲ
0: ਇੱਕ ਚੀਜ਼ ਨੂੰ ਦਬਾ ਦਿਓ ਤੇ ਦੂਜੇ ਬੰਨੇ ਨਵੀਂ ਚੀਜ਼ ਛੇੜ ਦਿਓ ਤੇ ਲੋਕਾਂ ਦਾ ਦਿਮਾਗ ਜਿਹੜਾ ਉਧਰ ਤੁਰ ਪਵੇ ਤੇ ਇਹ ਠੱਲਿਆ ਜਾਵੇ, ਇਦਾਂ ਹੁੰਦਾ?
1: ਬਿਲਕੁਲ ਇਸ ਤਰ੍ਹਾਂ ਹੁੰਦਾ ਜੀ। ਤੇ ਇਹਦੇ ਵਿਚ ਇਸ ਗਰੁੱਪ ਨੇ ਖੱਖ ਸਾਹਿਬ ਜੀ ਇਹ ਵੀ ਕਿਹਾ ਕਿ ਉਹਨਾਂ ਦੀ ਕੋਈ ਡਾਇਰੈਕਟ ਜਿਹੜੀ ਆ ਉਹ ਉਹਨਾਂ ਕੋਲ ਇਨਫੋਰਮੇਸ਼ਨ ਹੈ ਨੀ, ਐਵੇਂ ਇਹਨਾਂ ਨੇ ਕੋਈ ਸਬੂਤ ਵੀ ਨੀ ਏਡਾ ਹੈਗਾ ਤੇ ਉਹਨਾਂ ਨੇ ਐਵੇਂ ਇਹ ਗੱਲ ਚੱਕ ਲਈ ਆ। ਪਰ ਦੂਸਰੇ ਪਾਸੇ ਕੈਲੀਫੋਰਨੀਆ ਦੀਆਂ ਕਈ ਸੜਕਾਂ ਜਿਹੜੀਆਂ ਸਕੂਲਾਂ ਦੇ ਤੇ ਹੋਰ ਕਈ ਅਦਾਰਿਆਂ ਦੇ ਨਾਂ ਆ ਜਿਹੜੇ ਉਹਦੇ ਨਾਂ ਦੇ ਉੱਤੇ ਖੱਖ ਸਾਹਿਬ ਜੀ ਹੈਗੇ ਆ। ਸੋ ਇਹ ਸਿਰਦਰ ਸ਼ਾਵੇ ਦੀ ਕਹਾਣੀ ਆ ਤੇ ਉਹ ਆਇਆ ਵੀ ਮੇਰਾ ਖਿਆਲ ਉਹ ਦੂਸਰੇ ਮੈਕਸੀਕੋ ਤੋਂ ਜਾਂ ਹੋਰ ਕਿਸੇ ਕੰਟਰੀ ਚੋਂ ਸੀਗਾ,
0: ਨਾਂ ਤਾਂ ਪਤਾ ਲੱਗਦਾ ਕਿ ਉਹ ਕੋਈ ਡਿਫਰੈਂਟ ਨਾਂ ਹੈਗਾ। ਹਾਂਜੀ
1: ਹਾਂਜੀ। ਤੇ ਅਗਲੀ ਖਬਰ ਖੱਖ ਸਾਹਿਬ ਜੀ ਹੈਗੀ ਆ ਜਿਹੜੀ ਉਹ ਹੈਗੀ ਆ ਇਹ ਕਿ ਕਾਫੀ ਸਮੇਂ ਤੋਂ ਖੱਖ ਸਾਹਿਬ ਜੀ ਮੇਰੀ ਨਿੱਜੀ ਸੋਚ ਆ ਜਿਹੜੀ ਤੇ ਕਈ ਹੋਰ ਸੱਜਣਾ ਮਿੱਤਰਾਂ ਦੀ ਸੋਚ ਅਨੁਸਾਰ ਕੈਲੀਫੋਰਨੀਆ ਦੇ ਗਵਰਨਰ ਜਿਹੜੇ ਹੈਗੇ ਆ ਉਹ 2028 ਦੀਆਂ ਜਿਹੜੀਆਂ ਚੋਣਾਂ ਆ ਉਹਦੇ ਸਮੇਂ ਅਮਰੀਕਾ ਦੇ ਪ੍ਰੈਜੀਡੈਂਟ ਬਣਨਗੇ। ਇਹ ਆਪਾਂ ਅੱਗੇ ਵੀ ਕਈ ਵਾਰੀ ਗੱਲ ਮੈਨਸ਼ਨ ਕੀਤੀ ਆ ਪਰ ਮੈਨੂੰ ਏਦਾਂ ਲੱਗ ਰਿਹਾ ਭਾਈ ਨਿਊਸਮ ਆ ਜਿਹੜਾ ਗੈਵਨ ਨਿਊਸਮ ਉਹਨੇ ਅਗਲਾ ਪ੍ਰੈਜੀਡੈਂਟ ਬਣਨਾ 2028 ਦੇ ਵਿੱਚ, ਉਹਨੇ ਇਲੈਕਸ਼ਨ ਲੜਨੀ ਆ ਤੇ ਉਹਨੇ ਜਿੱਤਣਾ ਆ। ਪਰ ਖੱਖ ਸਾਹਿਬ ਜੀ ਅਜੇ 3 ਸਾਲ ਪਏ ਆ ਤੇ ਹੁਣ ਤੋਂ ਹੀ ਜਿਹੜੇ ਦੇਖੋ ਇਹ ਰਾਜਨੀਤਿਕ ਲੀਡਰ ਆ ਇਹ ਕਿੱਦਾਂ ਇਹਨਾਂ ਦਾ ਜਿਹੜਾ ਬਾਕੀ ਦੁਨੀਆਂ ਮਰੇ ਗਲੇ ਇਹਨਾਂ ਨੂੰ ਆਪਣਾ ਹੀ ਹੁੰਦਾ ਭਾਈ ਯਾਰ 3 ਸਾਲਾਂ ਨੂੰ ਕਿਤੇ ਉਹ ਨਾ ਬਣ ਜਾਵੇ। ਤੇ ਹੁਣ ਕੀ ਹੋਇਆ ਅੱਜ ਜਿਹੜੀ ਖਬਰ ਆ ਖੱਖ ਸਾਹਿਬ ਜੀ ਉਹਦੇ ਵਿਚ ਡੋਨਲਡ ਟਰੰਪ ਸਾਹਿਬ ਜਿਹੜੇ ਹੈਗੇ ਆ ਆਪਣੇ ਬੜੇ ਹਰਮਨ ਪਿਆਰੇ ਤੁਹਾਨੂੰ ਪਤਾ ਭਾਈ ਉਹ ਹੈਗੇ ਆ ਪ੍ਰੈਜੀਡੈਂਟ ਅਮਰੀਕਾ ਦੇ ਤੇ ਉਹਨਾਂ ਨੇ ਖੱਖ ਸਾਹਿਬ ਜੀ ਕਿਹਾ ਕਿ ਜਿਹੜੇ ਇਹ ਹੈਗੇ ਆ ਆਪਣੇ ਗਵਰਨਰ ਸਾਹਿਬ ਗੈਵਨ ਨਿਊਸਮ, ਇਹਨਾਂ ਨੂੰ ਬਦਨਾਮ ਕਰਨਾ ਉਹਨਾਂ ਨੇ ਸ਼ੁਰੂ ਆਲਰੇਡੀ ਕਰ ਦਿੱਤਾ ਆ, ਜਿਹਦੇ ਵਿਚ ਹਾਂਜੀ ਜਿਹਦੇ ਵਿਚ ਟਰੰਪ ਸਾਹਿਬ ਨੇ ਕਿਹਾ ਕਿ ਗਵਰਨਰ ਨਿਊਸਮ ਨੂੰ ਇੱਕ ਇਹਨੂੰ ਖਾਲਸਾ ਜੀ ਡਿਸਲੈਕਸੀਆ ਕਹਿੰਦੇ ਆ, ਬਿਮਾਰੀ ਇਹ ਹੁੰਦੀ ਆ ਤੇ ਇਹ ਬਿਮਾਰੀ ਆ ਕਹਿੰਦੇ ਜਿਹੜੀ ਇਹਨੂੰ ਹੈਗੀ ਆ ਗਵਰਨਰ ਨਿਊਸਮ, ਇਸ ਕਰਕੇ ਉਹਨੇ ਪ੍ਰੈਜੀਡੈਂਟ ਨਹੀਂ ਬਣ ਸਕਣਾ ਕਿਉਂਕਿ ਉਹਨੂੰ ਸਿੱਖਣ ਤੋਂ ਉਹ ਅਸਮਰਥ ਆ ਤੇ ਇਹਨੂੰ ਪੜ੍ਹਨ ਵਿਚ ਤੇ ਲਿਖਣ ਵਿਚ ਤੇ ਸਪੈਲਿੰਗ ਸਹੀ ਮਤਲਬ ਉਹ ਲਿਖਦਾ ਜਦੋਂ ਸਪੈਲਿੰਗ ਗਲਤ ਕਰਨ ਦਾ ਵਿੱਚ ਇਹ ਪ੍ਰੋਬਲਮ ਹੈਗੀ ਆ ਤੇ ਹੋਰ ਇਸ ਤਰ੍ਹਾਂ ਦੀਆਂ ਕਈ ਜਿਹੜੀਆਂ ਛੋਟੀਆਂ ਮੋਟੀਆਂ ਪ੍ਰੋਬਲਮਾਂ ਉਹਨੂੰ ਹੈਗੀਆਂ, ਇਸ ਕਰਕੇ ਇਹਨੇ ਪ੍ਰੈਜੀਡੈਂਟ ਨਹੀਂ ਬਣਨਾ। ਸੋ ਇਹ ਟਰੰਪ ਸਾਹਿਬ ਨੇ ਅੱਜ ਹੀ ਸ਼ੋਸ਼ਾ ਛੱਡ ਦਿੱਤਾ ਆ ਤੇ ਹਾਲਾਂਕਿ ਜਿਹੜਾ ਯੇਲ ਸੈਂਟਰ ਫਾਰ ਡਾਇਲੈਕਸੀਆ ਦੀ ਜਿਹੜੀ ਸਟੱਡੀ ਆ ਖੱਖ ਸਾਹਿਬ ਜੀ ਉਹਦੇ ਅਨੁਸਾਰ ਜਿਹੜਾ ਆ ਇਹ ਨੁਕਸਾ ਜਿਹੜਾ ਇਹ ਕਹਿੰਦੇ ਕਿ ਅਮਰੀਕਾ ਦੇ 20% ਲੋਕ ਆ ਜਿਹੜੇ ਜਾਣੀ ਕਿ ਰੁਪਈਏ ਚੋਂ 20 ਪੈਸੇ ਲੋਕ ਆ ਜਿਹੜੇ ਉਹਨਾਂ ਨੂੰ ਇਹ ਹੁੰਦਾ ਆ। ਇਹ ਕੋਈ ਖਾਸ ਬਿਮਾਰੀ ਨਹੀਂ ਹੈਗੀ, ਇਹ ਕਈ ਵਾਰੀ ਖੱਖ ਸਾਹਿਬ ਜੀ ਕੀ ਹੁੰਦਾ ਕਿ ਸਾਡਾ ਜਿਹੜਾ ਦਿਮਾਗ ਆ ਨਾ ਉਹ ਜਦੋਂ ਬਹੁਤ ਉਹਦੇ ਚ ਇਨਫੋਰਮੇਸ਼ਨ ਇਕੱਠੀ ਹੋ ਜਾਂਦੀ ਆ ਫਿਰ ਉਹਨੂੰ ਪਤਾ ਨੀ ਲੱਗਦਾ ਹੁਣ ਯਾਰ ਕਿਹੜੀ ਕਿੱਥੇ ਪਈ ਆ ਤੇ ਮੈਂ ਲੱਭਾਂ ਕਿੱਦਾਂ, ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਵੀ ਹੋ ਜਾਂਦੀਆਂ ਆ। ਤੇ ਹਾਲਾਂਕਿ ਇਹ ਜਿਹੜੀ ਆ ਯੂਨੀਵਰਸਿਟੀ ਆ ਜਿਹੜੀ ਆਹ ਯੇਲ ਹੈਗੀ ਆ ਉਥੋਂ ਜਿਹੜੀ ਹੈਗੀ ਉਹਦੇ ਵਿਚ ਆ ਡਾਇਲੈਕਸੀਆ ਦੇ ਨਾਲ ਸੰਬੰਧਿਤ ਹੈਗਾ ਆ ਅਦਾਰਾ, ਉਹਨੇ ਇਹ ਕਿਹਾ ਵੀ ਇਹ ਕੋਈ ਵੱਡੀ ਗੱਲ ਨੀ, ਇਹਦੇ ਨਾਲ ਕਿਸੇ ਦੇ ਇੰਟੈਲੀਜੈਂਸ ਆ ਜਿਹੜੀ ਉਹਦੇ ਤੇ ਕੋਈ ਫਰਕ ਨੀ ਪੈਂਦਾ, ਲਿਖਣ ਪੜ੍ਹਨ ਵਿਚ ਕੋਈ ਏਦਾਂ ਦੀ ਗੱਲ ਨਹੀਂ ਇਸ ਬਿਮਾਰੀ ਦੇ ਨਾਲ ਹੁੰਦੀ। ਪਰ ਟਰੰਪ ਸਾਹਿਬ ਨੇ ਆਪਣਾ ਸੋਸ਼ਾ ਛੱਡ ਦਿੱਤਾ ਖੱਖ ਸਾਹਿਬ ਜੀ, ਉਹ ਕਿਤੇ ਬਿਲਕੁਲ ਬਿਲਕੁਲ। ਤੇ ਅਗਲੀ ਖਬਰ ਖੱਖ ਸਾਹਿਬ ਜਿਹੜੀ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਇਸ ਤਰ੍ਹਾਂ ਭਾਈ, ਜਿਹੜਾ ਇਜ਼ਰਾਇਲ ਨੇ ਇਰਾਨ ਦੇ 2 ਸੀਨੀਅਰ ਆਗੂਆਂ ਦੀ ਜਿਹੜੀ ਅਸੈਸੀਨੇਸ਼ਨ ਕੀਤੀ ਆ, ਜਿਨ੍ਹਾਂ ਦੇ ਵਿਚ ਇਕ ਸੁਲੇਮਾਨੀ ਹੈਗੇ ਆ ਜਿਹੜੇ ਪਹਿਲਾਂ ਆਪਾਂ ਨਾਂ ਹੋਰ ਲੈਣਾ ਸੀ, ਜਿਨ੍ਹਾਂ ਦੇ ਵਿਚ ਇਕ ਹੈਗੇ ਖਾਸ ਸਾਹਿਬ ਜਿਨ੍ਹਾਂ ਦਾ ਹੈਗਾ ਵਸੀਜ ਕਮਾਂਡਰ ਗੁਲਾਮ ਰੇਜ਼ਾ ਸੁਲੇਮਾਨੀ ਜਿਹਦਾ ਪੂਰਾ ਨਾਂ ਆ, ਅਤੇ ਇਰਾਨ ਦੇ ਟਾਪ ਸਿਕਿਉਰਿਟੀ ਅਫਸਰ ਸੀਗੇ ਦੂਸਰੇ ਜਿਨ੍ਹਾਂ ਦਾ ਨਾਂ ਸੀਗਾ ਅਲੀ ਲਾਰੀਸਾਨੀ, ਤੇ ਇਹਨਾਂ ਦੋਹਾਂ ਨੂੰ ਜਿਹੜਾ ਆ ਇਜ਼ਰਾਇਲ ਨੇ ਉਹ ਮਾਰਿਆ ਬੰਬ ਤੇ ਇਹਨਾਂ ਦੋਨਾਂ ਦੀ ਆ ਜਿਹੜੀ ਉਹ ਅਸੈਸੀਨੇਸ਼ਨ ਹੱਤਿਆ ਕਰ ਦਿੱਤੀ ਆ। ਤੇ ਇਰਾਨ ਵਿਚ ਕ੍ਰਾਂਤੀਆਂ ਹਾਂ ਤਾਂ ਕਿ ਖੱਖ ਸਾਹਿਬ ਜੀ ਇਹ ਅਮਰੀਕਾ ਦਾ ਜਿਹੜੀ ਹੁਣ ਨੀਤੀ ਆ ਖੱਖ ਸਾਹਿਬ ਜੀ ਉਹ ਇਹ ਆ ਕਿ ਉੱਥੇ ਲੋਕਾਂ ਨੂੰ ਭੜਕਾ ਕੇ ਨਾ ਉਹਨਾਂ ਨੂੰ ਆਪਸ ਵਿਚ ਹੀ ਵੰਡ ਕੇ ਉਹਨਾਂ ਨੂੰ ਹੀ ਆਪਸ ਵਿਚ ਹੀ ਮਰਵਾਇਆ ਜਾਵੇ, ਅਤੇ ਅਮਰੀਕਾ ਜਿਹੜਾ ਆ ਜਾਂ ਦੂਸਰੇ ਦੇਸ਼ ਆ ਦੂਸਰੇ ਦੇਸ਼ ਚੁੱਪ ਕਰਕੇ ਬੈਠੇ ਇਸ ਵੇਲੇ, ਕੋਈ ਯੂਰੋਪੀਅਨ ਦੇਸ਼ ਨਹੀਂ ਜਾ ਰਿਹਾ ਉੱਥੇ ਖੱਖ ਸਾਹਿਬ ਜੀ, ਉਹ ਕਹਿੰਦੇ ਨਹੀਂ ਤੇਰੀ ਲੜਾਈ ਆ ਟਰੰਪ ਨੂੰ ਅਮਰੀਕਾ ਨੂੰ ਕਹਿ ਰਹੇ ਆ ਸਾਡੀ ਕੋਈ ਲੜਾਈ ਨਹੀਂ ਹੈਗੀ ਇੱਥੇ ਅਸੀਂ ਨਹੀਂ ਹੋਣਾ,
2: ਅਮਰੀਕਾ ਦੀ ਲੜਾਈ ਨਹੀਂ ਸੀ ਨਾ ਧੱਕੇ ਨਾਲ ਛੇੜੀ ਨਾ
1: ਧੱਕੇ ਨਾਲ ਛੇੜੀ ਆ ਬਿਲਕੁਲ
2: ਬਿਲਕੁਲ ਧੱਕੇ ਨਾਲ ਗੱਲ ਪਾਈ ਆ।
1: ਹਾਂਜੀ ਧੱਕੇ ਨਾਲ ਇਹਨਾਂ ਨੇ ਗੱਲ ਪਾਈ ਆ। ਸੋ ਉਹ ਦੋ ਜਿਹੜੇ ਵੱਡੇ ਅਫਸਰ ਸੀਗੇ ਇਰਾਨ ਦੇ ਉਹ ਇਹਨਾਂ ਨੇ ਮਾਰ ਦਿੱਤੇ ਇਜ਼ਰਾਇਲ ਨੇ। ਤੇ ਅਗਲੀ ਖਬਰ ਖੱਖ ਸਾਹਿਬ ਜੀ ਹੈਗੀ ਆ ਜਿਹੜੀ ਪ੍ਰੈਜੀਡੈਂਟ ਟਰੰਪ ਯੂਰਪ ਦੇ ਲੀਡਰਾਂ ਨੂੰ ਕਦੇ ਤਾਂ ਉਹ ਮਾੜਾ ਜਿਹਾ ਉਹਨਾਂ ਨੂੰ ਦਮਕਾ ਮਾਰ ਦਿੰਦੇ ਆ, ਡਰਾਵਾ ਜਿਹਾ ਨਿੱਕਾ ਜਿਹਾ ਦੇ ਦਿੰਦੇ ਆ, ਤੇ ਜਾਂ ਫਿਰ ਉਹਨੂੰ ਮਾੜੀ ਜਿਹੀ ਧਮਕੀ ਵੀ ਦੇ ਦਿੰਦੇ ਆ, ਕਦੇ ਫੇਰ ਮਿੰਤ ਤਾਲਾ ਵੀ ਕਰ ਲੈਂਦੇ ਆ ਵਿੱਚ।
2: ਟਰੰਪ ਸਾਹਿਬ ਦਾ ਤੁਹਾਨੂੰ ਪਤਾ ਹੀ ਆ ਕਿ ਉਹਨੇ ਆਪਣੀ ਮਰਜ਼ੀਆਂ ਪਤਾ ਨੀ ਕੀ ਮੁੜ ਕੇ ਚੁੱਪ ਕਾਸ਼ਾ, ਮੈਂ ਕਿਹਾ ਸੀ ਇਹ ਬਿਮਾਰੀ
1: ਬਿਮਾਰੀ ਬਿਲਕੁਲ ਫੇਰ ਖੱਖ ਸਾਹਿਬ ਜੀ ਟਰੰਪ ਸਾਹਿਬ ਫੇਰ ਉਹ ਵਿਚਾਰਾ ਵੀ ਬਣ ਜਾਂਦੇ ਆ ਕਿ ਮੈਂ ਵਿਚਾਰਾ ਯਾਰ ਮੇਰੀ ਮਦਦ ਕਰ ਦਿਓ ਆ ਕੇ। ਪਰ ਇਸ ਵਕਤ ਕੋਈ ਵੀ ਈਯੂ ਦਾ ਦੇਸ਼ ਆ ਜਿਹੜਾ ਲੱਤ ਨਹੀਂ ਲਾ ਰਿਹਾ, ਉਹ ਕਹਿੰਦੇ ਨਾ ਅਸੀਂ ਨਹੀਂ ਲੱਗਣਾ, ਤੂੰ ਸ਼ੁਰੂ ਕੀਤੀ ਆ ਤੂੰ ਸਾਨੂੰ ਪੁੱਛ,
2: ਬਿਲਕੁਲ ਧੱਕੇ ਨਾਲ ਗੱਲ ਪਾਈ ਆ।
1: ਹਾਂਜੀ ਧੱਕੇ ਨਾਲ ਇਹਨਾਂ ਨੇ ਗੱਲ ਪਾਈ ਆ। ਸੋ ਉਹ ਦੋ ਜਿਹੜੇ ਵੱਡੇ ਅਫਸਰ ਸੀਗੇ ਇਰਾਨ ਦੇ ਉਹ ਇਹਨਾਂ ਨੇ ਮਾਰ ਦਿੱਤੇ ਇਜ਼ਰਾਇਲ ਨੇ। ਤੇ ਅਗਲੀ ਖਬਰ ਖੱਖ ਸਾਹਿਬ ਜੀ ਹੈਗੀ ਆ ਜਿਹੜੀ ਪ੍ਰੈਜੀਡੈਂਟ ਟਰੰਪ ਯੂਰਪ ਦੇ ਲੀਡਰਾਂ ਨੂੰ ਕਦੇ ਤਾਂ ਉਹ ਮਾੜਾ ਜਿਹਾ ਉਹਨਾਂ ਨੂੰ ਦਮਕਾ ਮਾਰ ਦਿੰਦੇ ਆ, ਡਰਾਵਾ ਜਿਹਾ ਨਿੱਕਾ ਜਿਹਾ ਦੇ ਦਿੰਦੇ ਆ, ਤੇ ਜਾਂ ਫਿਰ ਉਹਨੂੰ ਮਾੜੀ ਜਿਹੀ ਧਮਕੀ ਵੀ ਦੇ ਦਿੰਦੇ ਆ, ਕਦੇ ਫੇਰ ਮਿੰਤ ਤਾਲਾ ਵੀ ਕਰ ਲੈਂਦੇ ਆ ਵਿੱਚ।
2: ਟਰੰਪ ਸਾਹਿਬ ਦਾ ਤੁਹਾਨੂੰ ਪਤਾ ਹੀ ਹੈ ਕਿ ਉਹਨੇ ਆਪਣੀ ਮਰਜ਼ੀਆਂ ਪਤਾ ਨੀ ਕੀ ਮੁੜ ਕੇ ਚੁੱਪ ਕਾਸ਼ਾ ਮੈਂ ਕਿਹਾ ਸੀ ਇਹ ਬਿਮਾਰੀ ਨੀ ਹੈਗੀ ਇਹ ਬਿਮਾਰੀ
1: ਬਿਮਾਰੀ ਬਿਲਕੁਲ ਫਿਰ ਸਾਹਿਬ ਜੀ ਟਰੰਪ ਸਾਹਿਬ ਫਿਰ ਉਹ ਬੇਚਾਰਾ ਵੀ ਬਣ ਜਾਂਦੇ ਆ ਕਿ ਮੈਂ ਬੇਚਾਰਾ ਯਾਰ ਮੇਰੀ ਮਦਦ ਕਰ ਦਿਓ ਆ ਕੇ ਪਰ ਇਸ ਵਕਤ ਕੋਈ ਵੀ ਈਯੂ ਦਾ ਦੇਸ਼ ਹੈ ਜਿਹੜਾ ਲੱਤ ਨਹੀਂ ਲਾ ਰਿਹਾ ਉਹ ਕਹਿੰਦੇ ਨਾ ਅਸੀਂ ਨਹੀਂ ਲੱਗਣਾ ਤੂੰ ਸ਼ੁਰੂ ਕੀਤੀ ਆ ਤੂੰ ਸਾਨੂੰ ਪੁੱਛਿਆ ਨੀ ਸਾਡੀ ਸਵਾਹ ਨੀ ਗਈ ਮਾਲ ਲੁੱਟ ਕੇ ਖਾਣ ਨੂੰ ਤੂੰ

0: ਮੈਂ ਕਿਹਾ ਸੀ ਇਹ ਬਿਮਾਰੀ ਮੈਨੂੰ ਨੀ ਹੈਗੀ, ਇਹ ਬਿਮਾਰੀ
1: ਬਿਲਕੁਲ ਫਿਰ ਅਕਸਰ ਜੀ ਟਰੰਪ ਸਾਹਿਬ ਫਿਰ ਉਹ ਬੇਚਾਰਾ ਵੀ ਬਣ ਜਾਂਦੇ ਆ ਕਿ ਮੈਂ ਬੇਚਾਰਾ ਯਾਰ ਮੇਰੀ ਮਦਦ ਕਰ ਦਿਓ ਆ ਕੇ। ਪਰ ਇਸ ਵਕਤ ਕੋਈ ਵੀ ਈਯੂ ਦਾ ਦੇਸ਼ ਹੈ ਜਿਹੜਾ ਲੱਤ ਨਹੀਂ ਲਾ ਰਿਹਾ, ਉਹ ਕਹਿੰਦੇ ਨਾ ਅਸੀਂ ਨਹੀਂ ਲੱਗਣਾ, ਤੂੰ ਸ਼ੁਰੂ ਕੀਤੀ ਆ, ਤੂੰ ਸਾਨੂੰ ਪੁੱਛਿਆ ਨੀ, ਸਾਡੀ ਸਵਾਹ ਨੀ ਗਈ, ਤੇ ਮਾਲ ਲੁੱਟ ਕੇ ਖਾਣ ਨੂੰ ਤੂੰ, ਤੇ ਲੜਨੇ ਨੂੰ ਮੂਹਰੇ ਅਸੀਂ ਨੀ ਆਉਣਾ, ਤੂੰ ਆਪੇ ਨਜਿੱਠ। ਤੇ ਹਾਂਜੀ, ਤੇ ਕਈ ਜਿਹੜੇ ਯੂਰਪ ਦੇ ਕੰਟਰੀ ਹੈਗੇ ਉਹ ਤਾਂ ਪਿਆਰ ਨਾਲ ਹੀ ਨਾ ਨੁੱਕਰ ਕਰੀ ਜਾਂਦੇ ਆ, ਤੇ ਪਰ ਉਹਨਾਂ ਦੇ ਵਿੱਚ ਕਈ ਆ ਜਿਹੜੇ ਫਿਰ ਉਹ ਸਿੱਧਾ ਸਾਧਾ ਜਵਾਬ ਵੀ ਦੇ ਦਿੰਦੇ ਆ, ਜਿੱਦਾਂ ਆਪਾਂ ਪੰਜਾਬੀ ਭਾਸ਼ਾ ਕਹਿਣਾ ਹੋਵੇ ਤਾਂ ਕਿਹਾ ਜਾਏਗਾ ਕਿ ਪੰਗਾ ਲੈਣ ਨੂੰ ਤੂੰ ਅਤੇ ਮਰਨ ਨੂੰ ਅਸੀਂ। ਤੇ ਇਸ ਤਰ੍ਹਾਂ ਦੀਆਂ ਵੀ ਜਿਹੜੀਆਂ ਯੂਰਪ ਦੇ ਆਗੂ ਹੈਗੇ ਆ, ਲੀਡਰ ਹੈਗੇ ਆ, ਉਹਨਾਂ ਵੱਲੋਂ ਇਸ ਤਰ੍ਹਾਂ ਦੀਆਂ ਵੀ ਜਿਹੜੀਆਂ ਆਵਾਜ਼ਾਂ ਆ ਰਹੀਆਂ। ਤੇ ਪ੍ਰੈਜੀਡੈਂਟ ਟਰੰਪ ਸਾਹਿਬ ਦੀ ਜਿਹੜੀ ਗਵਰਨਮੈਂਟ ਆ, ਉਹਦੀ ਸ਼ਾਖਾ ਜਿਹੜੀ ਹੈਗੀ ਆ ਨਾ, ਨੈਸ਼ਨਲ ਕਾਊਂਟਰ ਇੰਟੈਲੀਜੈਂਸ ਸੈਂਟਰ ਜਿਹਨੂੰ ਕਹਿੰਦੇ ਆ ਖਾਕ ਸਾਹਿਬ ਜੀ, ਉਹਦੇ ਜਿਹੜੇ ਡਾਇਰੈਕਟਰ ਆ ਨਾ, ਦੇਖੋ ਜੀ ਛੋਟੀ ਮੋਟੀ ਪੋਸਟ ਨੀ ਹੈਗੀ ਖਾਕ ਸਾਹਿਬ ਜੀ, ਤੇ ਉਹ ਉਹਨਾਂ ਦਾ ਨਾਂ ਹੈਗਾ ਜੋ ਕੈਂਟ। ਉਹਨੇ ਅੱਜ ਆਪਣਾ ਰਿਜ਼ਾਈਨ ਲਿਖ ਕੇ ਦੇ ਦਿੱਤਾ, ਉਹ ਕਹਿੰਦਾ ਚਾ ਆ ਚੱਕ ਆਪਣੀ ਨੌਕਰੀ, ਮੈਨੂੰ ਵੀ ਇਹ ਚਾਹੀਦੀ, ਤੂੰ ਜੋ ਕੁਛ ਕਰ ਰਿਹਾ ਉਹ ਗਲਤ ਕਰ ਰਿਹਾ, ਇਸ ਕਰਕੇ ਮੇਰਾ ਰਿਜ਼ਾਈਨ ਲੈ ਲਾ, ਮੈਂ ਨੀ ਇੱਥੇ ਕੰਮ ਕਰਨਾ।
0: ਬੜੀ ਜ਼ਰੂਰਤ ਹੁੰਦੀ ਜੀਮਾ ਸਾਹਿਬ, ਇੱਕ ਬੰਦਾ ਏਡੀ ਵੱਡੀ ਪੋਜੀਸ਼ਨ ਤੇ ਬੈਠਾ ਹੋਵੇ, ਤਨਖਾਹ ਵੀ ਵਧੀਆ, ਪੈਸੇ ਵੀ ਵਧੀਆ ਕਮਾ ਰਿਹਾ, ਹਜ਼ਾਰਾਂ ਬੰਦੇ ਉਹਨੂੰ ਸੁਣਨ ਵਾਲੇ ਆ, ਉਹਦੇ ਅੱਗੇ ਪਿੱਛੇ ਘੁੰਮਣ ਵਾਲੇ, ਜਿਹੜੇ ਬੰਦੇ ਨੇ ਅੱਕ ਕੇ ਡਿਸੀਜਨ ਲੈਂਦਾ ਨਾ ਜਿਹੜਾ ਵੀ ਲੈਂਦਾ ਏਡੀ ਵੱਡੀ।
1: ਬਿਲਕੁਲ ਬਿਲਕੁਲ। ਤੇ ਉਹਨੇ ਇਹ ਵੀ ਨਾਲ ਕਿਹਾ, ਕਹਿੰਦਾ ਭਾਈ ਕਿਸੇ ਕੰਟਰੀ ਨੂੰ, ਕਿਸੇ ਦੇਸ਼ ਨੂੰ ਇਰਾਨ ਤੋਂ ਖਤਰਾ ਨਹੀਂ ਸੀ, ਨਾ ਅਮਰੀਕਾ ਨੂੰ, ਨਾ ਹੋਰ ਕਿਸੇ ਨੂੰ, ਤੂੰ ਜਾਣ ਬੁੱਝ ਕੇ ਇਹ ਜਿਹੜਾ ਪੰਗਾ ਬਿਨਾਂ ਕਿਸੇ ਗੱਲ ਤੋਂ ਤੂੰ ਲਿਆ, ਤੇ ਇਸ ਕਰਕੇ ਭਾਈ ਆ ਚੱਕ ਆਪਣਾ ਜੌਬ ਦਾ ਰਿਜ਼ਾਈਨ, ਤੇ ਮੈਂ ਨੀ ਤੇਰੇ ਨਾਲ ਖੜਨਾ। ਤੇ ਪੈਂਟਾਗੋਨ ਜਿਹੜੀ ਬਿਲਡਿੰਗ ਹੈਗੀ ਖੱਕ ਸਾਹਿਬ ਜੀ, ਉਹਦੇ ਕਹਿਣ ਅਨੁਸਾਰ ਜਿਹੜੇ ਅਮਰੀਕਾ ਦਾ 200 ਫੌਜੀ ਆ ਜਿਹੜਾ, ਉਹ ਅੱਜ ਤੀਕਰ ਜਿਹੜਾ ਜ਼ਖਮੀ ਹੋ ਚੁੱਕਿਆ ਆ, ਤੇ 13 ਫੌਜੀਆਂ ਦੀਆਂ ਜਿਹੜਾ ਉਹ ਜਾਨਾਂ ਦਾ ਨੁਕਸਾਨ ਹੋਇਆ। ਤੇ ਇਸ ਲੜਾਈ ਵਿਚ ਖੱਕ ਸਾਹਿਬ ਜੀ 3 ਜਿਹੜੇ ਆ ਅਮਰੀਕਾ ਦੇ ਉਹ 135 ਕੀ ਈਗਲ ਜੈਟ ਜਿਹਨੂੰ ਕਹਿੰਦੇ ਸੀ ਫਾਈਟਰ ਜਹਾਜ਼ ਸੀਗੇ, ਉਹ ਤੁਹਾਨੂੰ ਪਤਾ ਵੀ ਇੱਕੋ ਦਿਨ ਤਬਾਹ ਹੋ ਗਏ ਸੀਗੇ ਤਿੰਨੋ ਹੀ। ਤੇ ਇੱਕ ਜਹਾਜ਼ ਜਿਹੜਾ ਸੀਗਾ ਉਹ ਜਿਹੜੇ ਰਿਫਿਊਲਿੰਗ ਬਹੁਤ ਵੱਡੇ ਵੱਡੇ ਉਹ 4 ਇੰਜਾਂ ਵਾਲੇ ਵੱਡੇ ਵੱਡੇ ਜਹਾਜ਼ ਹੁੰਦੇ, ਉਹਨਾਂ ਦੇ ਵਿਚ ਉਹ ਜਿਹੜਾ ਫਾਈਟਰ ਜੈਟਾਂ ਦੇ ਵਿਚ ਤੇਲ ਪੈਂਦਾ ਨਾ, ਉਹ ਉਹਨਾਂ ਦਾ ਕੰਮ ਹੁੰਦਾ ਉਹ, ਜਿੱਦਾਂ ਹੁਣ ਜਿਹੜਾ ਫਾਈਟਰ ਜੈਟ ਹੈ ਖੱਕ ਸਾਹਿਬ ਜੀ, ਇਹਦੀ ਰੇਂਜ ਬਹੁਤ ਹੀ ਜ਼ਿਆਦਾ ਦੂਰ ਤੱਕ ਨਹੀਂ ਹੁੰਦੀ, ਫਿਰ ਉਹ ਕੀ ਕਰਦੇ, ਉਹ ਜਦੋਂ ਕਿਸੇ ਦੇਸ਼ ਦੇ ਉੱਤੇ ਹਮਲਾ ਕਰਨਾ ਹੁੰਦਾ ਨਾ ਦੂਰੋਂ ਉੱਡ ਕੇ ਜਾ ਕੇ, ਉਹ ਫਿਰ ਇਹ ਜਿਹੜੇ ਰਿਫਿਊਲਿੰਗ ਪਲੇਨ ਇਹਨਾਂ ਨੂੰ ਕਹਿੰਦੇ ਆ ਨਾ, ਇਹਨਾਂ ਦੇ ਵਿਚ ਉਹਨਾਂ ਦਾ ਫਿਊਲ ਹੁੰਦਾ ਆ, ਇਹ ਫਿਰ ਪਹਿਲਾਂ ਹੀ ਉੱਥੇ ਉੜ ਕੇ ਚਲੇ ਜਾਂਦੇ, ਬਹੁਤ ਉੱਚੇ ਉੜਦੇ ਹੁੰਦੇ ਆ ਇਹ, ਤੇ ਉੱਤੇ ਚਲੇ ਜਾਂਦੇ ਆ, ਤੇ ਫਿਰ ਉਹ ਫਾਈਟਰ ਜੈਟ ਆ ਜਿਹੜੇ ਉਹ ਉੱਥੇ ਜਾ ਕੇ ਉਹ ਤੇਲ ਅੱਧਾ ਪਚਦਾ ਉਹਨਾਂ ਦਾ ਮੁੱਕ ਜਾਂਦਾ, ਜਾਂ ਜਿੰਨਾ ਵੀ ਥੋੜਾ ਉਹਨਾਂ ਦਾ ਮਕਸਦ ਇਹ ਹੁੰਦਾ ਵੀ ਉੱਥੇ ਜਾ ਕੇ ਤੇਲ ਪਾ ਲਓ ਤਾਂ ਕਿ ਉਹ ਹਮਲਾ ਕਰਕੇ ਮੁੜ ਕੇ ਆ ਸਕਣ, ਜਾਂ ਫਿਰ ਉਹ ਜਦੋਂ ਤੀਕਰ ਉਹਨੂੰ ਕੋਈ ਥੱਲੇ ਟੀਚਾ ਨਿਸ਼ਾਨਾ ਨਹੀਂ ਲੱਭਦਾ ਜਿੱਥੇ ਉਹਨੇ ਬੰਬ ਸਿੱਟਣਾ ਜਾਂ ਮਿਸਲ ਮਾਰਨੀ ਆ, ਉਹਨਾਂ ਚਿਰ ਫਿਰ ਉੱਥੇ ਚੱਕਰ ਲਾਉਂਦਾ ਰਹਿੰਦਾ ਇੱਧਰ ਉੱਧਰ, ਤੇ ਫਿਰ ਪਿੱਛੋਂ ਇਨਫੋਰਮੇਸ਼ਨ ਜਾਂਦੀ ਆ ਤੇ ਕਈ ਭਾਈ ਆ ਤੇਰਾ ਟੀਚਾ ਆ ਉਹ ਉੱਥੇ ਫਿਰ ਜਾ ਕੇ। ਸੋ ਹੁਣ ਕੀ ਆ ਕੇ ਇਹ ਜਦੋਂ ਜਹਾਜ਼ ਰਿਫਿਊਲ ਕਰਨ ਵਾਲੇ ਨਹੀਂ ਹੋਣਗੇ ਤਾਂ ਉਹ ਜਹਾਜ਼ਾਂ ਤੋਂ ਫਿਰ ਇਸ ਤਰ੍ਹਾਂ ਦੇ ਕੰਮ ਨਹੀਂ ਕਰ ਹੋਣੇ। ਸੋ ਇਹ ਟੋਟਲ 6 ਜਹਾਜ਼ ਆ ਜਿਹੜੇ ਖੱਕ ਸਾਹਿਬ ਜੀ ਇਸ ਲੜਾਈ ਦੇ ਵਿਚ ਹੁਣ ਤੀਕਰ, ਇਹ ਜਿਹੜੇ ਰਿਫਿਊਲਿੰਗ ਪਲੇਨ ਸੀਗੇ ਵੱਡੇ, ਇਹਨਾਂ ਤੋਂ ਹੋਰ ਵੀ ਕਈ ਕੰਮ ਲੈਂਦੇ ਆ, ਉੱਤੋਂ ਸਰਵੇਲੈਂਸ ਕਰਨ ਦਾ, ਥੱਲੇ ਦੇਖਣ ਪਾਕਣ ਦਾ ਉਹ ਵੀ ਕੰਮ ਲੈਂਦੇ ਆ। ਸੋ ਇਹ 6 ਜਹਾਜ਼ ਆ ਜਿਹੜੇ ਬਹੁਤ ਵੱਡੇ, ਇਹ ਅੱਜ ਤੀਕਰ ਜਿਹੜੇ ਬਰਬਾਦ ਹੋ ਚੁੱਕੇ ਆ। ਔਰ ਆਹ ਜਿਹੜੇ ਇੱਕ ਪਹਿਲਾਂ ਹੋਇਆ ਸੀ ਇਹਨਾਂ ਚੋਂ ਵੱਡਿਆਂ ਜਹਾਜ਼ਾਂ ਚੋਂ, ਤੇ 5 ਜਹਾਜ਼ ਆ ਜਿਹੜੇ ਖੱਕ ਸਾਹਿਬ ਜੀ, ਉਹ ਸਾਊਦੀ ਅਰਬ ਦਾ ਜਿਹੜਾ ਕੀ ਸੁਲਤਾਨ ਕੁਛ ਇੱਦਾਂ ਦਾ ਉਹਦਾ ਨਾਂ ਆ ਬੇਸ ਦਾ,
0: ਖੜੇ ਹੋ ਗਏ ਸੀ। ਹਾਂਜੀ ਬਿਲਕੁਲ,
1: ਹਾਂਜੀ ਉਹ ਖੜੇ, ਉਹਨੇ ਮਾਰੀਆਂ ਮਿਸਲਾਂ ਤੇ, ਮਿਸਲਾਂ ਜਾਂ ਡਰੋਨ ਉਹ ਉੱਥੇ ਕਰ ਦਿੱਤੇ ਆ। ਪਰ ਇਹਨਾਂ ਦੇ ਬਾਰੇ ਉਹ ਤਾਂ ਕਹਿੰਦੇ ਮਾੜਾ ਮੋਟਾ ਨੁਕਸਾਨ ਹੋਇਆ, ਪਰ ਜਹਾਜ਼ ਖੱਕ ਸਾਹਿਬ ਜੀ ਮਾੜਾ ਮੋਟਾ ਨੁਕਸਾਨ ਵੀ ਹੋਵੇ ਤਾਂ ਉਹ, ਕਿਉਂਕਿ ਤੁਹਾਨੂੰ ਪਤਾ ਵੀ ਉਹ ਹੁੰਦਾ ਤਾਂ ਇੱਕ ਕਿਸਮ ਦਾ ਕਾਗਜ਼ ਹੀ ਆ ਉਹਦੇ ਚ,
0: ਮਾੜਾ ਮੋਟਾ ਨੁਕਸਾਨ ਕੀ ਜਹਾਜ਼ ਤੇ ਵੱਜਿਆ ਨੀ ਤੇ ਜਹਾਜ਼ ਗਿਆ।
1: ਹਾਂਜੀ, ਕਿਉਂਕਿ ਉਹਦੇ ਵਿਚ ਸਾਰੀਆਂ ਤਾਰਾਂ ਤੇ ਉਹ ਪਲਾਸਟਿਕ ਹੁੰਦੀ, ਅੱਗ ਮਾੜੀ ਜੀ ਲੱਗੀ ਤਾਂ ਉਹ ਫਿਰ ਬਰਬਾਦ ਹੋਇਆ ਨੀ। ਯਾ ਸੋ ਇਹ 6 ਜਿਹੜੇ ਆ ਜਹਾਜ਼ ਹੁਣ ਤੀਕਰ ਜਿਹੜੇ ਆ ਉਹ ਉੱਥੇ ਖਤਮ ਜਿਹੜੇ ਹੋ ਚੁੱਕੇ ਆ। ਤੇ ਇਹਦੇ ਨਾਲ ਖੱਕ ਸਾਹਿਬ ਜੀ 200 ਫੌਜੀ ਤੇ 3 ਉਹ ਜਹਾਜ਼ ਤੇ 5-6 ਉਹ ਤੇ ਇਹਨਾਂ ਦਾ ਖੱਕ ਸਾਹਿਬ ਜੀ ਨੁਕਸਾਨ ਹੋ ਚੁੱਕਾ ਆ, ਜਿਨ੍ਹਾਂ ਵਿਚੋਂ ਰਿਫਿਊਲਿੰਗ ਜਹਾਜ਼ ਜਿਹੜੇ 5 ਇੱਕ ਦਿਨ ਦੇ ਹੋਏ ਸੀਗੇ ਉਹ ਆਪਾਂ ਕਵਰ ਕਰ ਦਿੱਤੀ, ਇਹਦੇ ਵਿਚੋਂ 5 ਜਿਹੜੇ ਇੱਕ ਦਿਨ ਚ ਤਬਾਹ ਹੋਏ ਆ। ਤੇ ਬਾਕੀ ਖੱਕ ਸਾਹਿਬ ਜਿਹੜੇ ਗਲਫ ਦੇਸ਼ਾਂ ਵਿਚ ਇਰਾਨ ਨੇ ਬਦਲੇ ਵਿਚ ਹਮਲਿਆਂ ਕਾਰਨ ਜਿਹੜੀਆਂ 27 ਮੌਤਾਂ ਜਿਹੜੀਆਂ ਖੱਕ ਸਾਹਿਬ ਅਰਬ ਦੇਸ਼ਾਂ ਦੇ ਵਿਚ ਹੋ ਚੁੱਕੀਆਂ ਆ, ਤੇ 12 ਜਿਹੜੇ

0: ਉਹ ਇਜ਼ਰਾਈਲੀਆਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਤੇ ਲੋਕਾਂ ਦੀਆਂ ਜਿਹੜੀਆਂ ਜਾਨਾਂ ਦਾ ਨੁਕਸਾਨ ਅੰਕੜੇ ਆ ਜਿਹੜੇ ਹੈਗੇ ਆ ਆਪਣੇ ਇਰਾਨ ਦੇ ਵਿੱਚ ਉਹਨਾਂ ਦੇ ਜਿਹੜੇ ਆ ਉਹ ਨੰਬਰ 1300 ਉਹਨਾਂ ਨੇ ਦੱਸਿਆ ਕਿ ਸਾਡੇ ਦੇਸ਼ ਦੇ 1300 ਨਾਗਰਿਕ ਆ ਜਿਹੜੇ ਉਹ ਅੱਜ ਤੀਕਰ ਆਪਣੀਆਂ ਜਾਨਾਂ ਜਿਹੜੀਆਂ ਦੇ ਚੁੱਕੇ ਆ ਤੇ ਇਹ ਸੀਗੀ ਖੱਖ ਸਾਹਿਬ ਜੀ ਖਬਰ ਜਿਹੜੀ ਆਪਣੇ ਇਸ ਮਸਲੇ ਦੀ ਤੇ ਇਹਦੇ ਨਾਲ ਅਗਲੀ ਜਿਹੜੀ ਖਬਰ ਆ ਉਹ ਆਪਾਂ ਕਰ ਦਿੱਤੀ ਆ ਜਿਹੜੀ ਪਹਿਲਾਂ ਜਿਹੜੀ ਅਖੀਰ ਲਈ ਕਰਨੀ ਸੀਗੀ ਤੇ ਖਬਰਾਂ ਆਪਣੀਆਂ ਖੱਖ ਸਾਹਿਬ ਜੀ ਇੱਥੇ ਆ ਕੇ ਮੁੱਕਦੀਆਂ ਤੇ ਆਪਾਂ ਗੱਲਬਾਤ ਆ ਜਿਹੜੀ ਉਹ ਹੋਰ ਖਬਰ ਕੋਈ ਨਾ ਕੋਈ ਲੱਭ ਲੈਣੇ ਆ ਤੇ ਹੁਣ ਖੱਖ ਸਾਹਿਬ ਜੀ ਕੀ ਆ ਕਿ ਮੈਨੂੰ ਜਿੱਥੋਂ ਤੱਕ ਲੱਗ ਰਿਹਾ ਕਿ ਜਿਹੜੇ ਅਮਰੀਕਾ ਦੇ ਉੱਥੇ ਬੇਸ ਆ ਅਰਬ ਕੰਟਰੀਆਂ ਦੇ ਵਿੱਚ ਜਾਂ ਇਜ਼ਰਾਇਲ ਦੇ ਵਿੱਚ ਆ ਤੇ ਜਾਂ ਫਿਰ ਜਿਹੜੇ ਖੱਖ ਸਾਹਿਬ ਜੀ ਜਹਾਜ਼ ਅਮਰੀਕਨ ਜਿਹੜੇ ਉਹ ਮੈਡੀਟੇਰੀਅਨ ਸੀ ਦੇ ਵਿੱਚ ਖੜੇ ਆ ਨਾ ਉਹ ਜਿਨ੍ਹਾਂ ਦੇ ਉੱਤੋਂ ਉਹ ਫਾਈਟਰ ਜੈਟ ਉੜਦੇ ਵਗੈਰਾ ਆ ਉਹ ਜਹਾਜ਼ ਆ ਜਿਹੜੇ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਭਾਈ ਇਹਦੇ ਤੋਂ ਉਹ ਗੱਲ ਬਣਦੀ ਨਹੀਂ ਲੱਗਦੀ ਕਿਉਂਕਿ ਜਿਹੜਾ ਹੁਣ ਸੈਟੇਲਾਈਟ ਆ ਜਿਹੜੀ ਸੈਟੇਲਾਈਟ ਉਹ ਇਹ ਸ਼ੋਅ ਕਰ ਰਹੀ ਆ ਕਿ ਹੋਰ ਜਹਾਜ਼ ਜਿਹੜੇ ਉਧਰ ਜਪਾਨ ਦੇ ਨੇੜੇ ਸੀਗੇ ਨਾ ਕਿਉਂਕਿ ਜਪਾਨ ਦੇ ਵਿੱਚ ਵੀ ਅਮਰੀਕਾ ਦਾ ਆਪਣਾ ਬੇਸ ਹੈਗਾ ਬਹੁਤ ਵੱਡਾ ਨਾ ਉਧਰੋਂ ਕੁਝ ਜਹਾਜ਼ ਆ ਜਿਹੜੇ ਉਹ ਇਧਰ ਨੂੰ ਆ ਰਹੇ ਆ
1: ਚੀਮਾ ਸਾਹਿਬ ਕਿੱਦਾਂ ਦੀ ਦੁਨੀਆਂ ਹੈਗੀ ਆ ਕਿੱਦਾਂ ਦਾ ਸਿਸਟਮ ਆ ਬਣਿਆ ਹੋਇਆ ਕਿ ਇਹ ਅਮਰੀਕਾ ਨੇ ਪਹਿਲਾਂ ਉਹਦੇ ਤੇ ਜਪਾਨ ਦੇ ਉੱਪਰ ਸਿੱਟ ਕੇ ਐਟਮ ਬੰਬ ਤੇ ਉੱਥੇ ਲੋਕਾਂ ਨੂੰ ਮਾਰਿਆ ਤੇ ਉੱਥੇ ਫਿਰ ਬੇਸਾਂ ਵੀ ਬਣ ਗਈਆਂ ਕਿੱਦਾਂ ਦਾ ਕੀ ਚੱਕਰ ਚੱਲ ਰਿਹਾ ਦੁਨੀਆਂ ਦੇ
0: ਬਸ ਖੱਖ ਸਾਹਿਬ ਜੀ ਇਸੇ ਗੱਲ ਦਾ ਰੌਲਾ ਹੁਣ ਮੈਨੂੰ ਪਤਾ ਨੀ ਕਿ ਤੁਸੀਂ ਇਹ ਕਦੇ ਗੱਲਾਂ ਸੁਣੀਆਂ ਕਿ ਨਹੀਂ ਸੁਣੀਆਂ ਪਰ ਮੈਂ ਖੱਖ ਸਾਹਿਬ ਜੀ ਆਪਣੀ ਛੋਟੀ ਉਮਰ ਦੇ ਵਿੱਚ ਜਦੋਂ ਇੰਡੀਆ ਦੇ ਵਿੱਚ ਸੀਗੇ ਤੇ ਉਹ ਬਜ਼ੁਰਗਾਂ ਦੇ ਕੋਲ ਬਹਿ ਜਾਂਦਾ ਸੀ ਤੇ ਉਹ ਗੱਲਾਂ ਸੁਣਾਉਂਦੇ ਹੁੰਦੇ ਸੀਗੇ ਉਹਦੇ ਵਿੱਚ ਇੱਕ ਕਥਾ ਕਹਾਣੀ ਇਹ ਸੁਣਾਉਂਦੇ ਹੁੰਦੇ ਸੀਗੇ ਕਿ ਇੱਕ ਕੋਈ ਬੰਦਾ ਸੀਗਾ ਤੇ ਉਹਨੇ ਘੋੜਾ ਛੱਡ ਦਿੱਤਾ ਉਹਨੇ ਘੋੜਾ ਛੱਡ ਦਿੱਤਾ ਤੇ ਨਾਲ ਉਹਨੇ ਇਹ ਐਲਾਨ ਕਰਤਾ ਜਿਹੜਾ ਮੇਰੇ ਘੋੜੇ ਨੂੰ ਫੜ ਕੇ ਬੰਨੂਗਾ ਨਾ ਉਹ ਮੇਰੇ ਨਾਲ ਯੁੱਧ ਕਰੂਗਾ ਮੈਂ ਉਹਦੇ ਨਾਲ ਲੜਦਾ ਹਾਂ ਤੇ ਉਹ ਖੱਖ ਸਾਹਿਬ ਜੀ ਕਹਿੰਦੇ ਕੋਈ ਰਿਸ਼ੀ ਮੁਨੀ ਸੀਗਾ ਬੇਚਾਰਾ ਉਹਨੇ ਉਹ ਆਪਣੇ ਜੰਗਲਾਂ ਚ ਲੋਕ ਉਦੋਂ ਰਹਿੰਦੇ ਸੀਗੇ ਉਹ ਰਿਸ਼ੀ ਮੁਨੀ ਸੀਗਾ ਉਹਨੇ ਦੇਖਿਆ ਕਿ ਵਾਰਾ ਘੋੜਾ ਫਿਰਦਾ ਤੇ ਉਹਨੂੰ ਘੋੜਾ ਫੜ ਕੇ ਬੰਨ ਲਿਆ ਤੇ ਜਿਹਨੇ ਘੋੜਾ ਛੱਡਿਆ ਸੀਗਾ ਉਹ ਚਲੇ ਗਿਆ ਉਹ ਕਹਿੰਦਾ ਤੂੰ ਮੇਰਾ ਘੋੜਾ ਬੰਨਿਆ ਕਹਿੰਦਾ ਯਾਰ ਮੈਂ ਤਾਂ ਘੋੜਾ ਤਾਂ ਤੇਰਾ ਬੰਨਿਆ ਤਾਂ ਨਹੀਂ ਹੈਗਾ ਤੇ ਮੈਂ ਤਾਂ ਆਹ ਸੀ ਗੱਲ ਮੈਂ ਕਿਹਾ ਵਾਰਾ ਫਿਰਦਾ ਚਲੋ ਇੱਥੇ ਪੱਠੇ ਪੁੱਠੇ ਪਾ ਦਿਆ ਕਰਾਂਗੇ ਕਦੇ ਚੜ੍ਹ ਜਾਇਆ ਕਰਿਆ ਉਹ ਕਹਿੰਦਾ ਨਹੀਂ ਮੈਂ ਤਾਂ ਐਲਾਨ ਕੀਤਾ ਲੜਨਾ ਯਾਨੀ ਕਿ ਉਹ ਜਬਰਦਸਤੀ ਉਹਦੇ ਤੇ ਠੋਸ ਰਿਹਾ ਸੀ ਲੜਾਈ
1: ਜਬਰਦਸਤੀ ਹੋ ਗਿਆ
0: ਨਾ ਹਾਂਜੀ ਜਬਰਦਸਤੀ ਸੋ ਇਹੀ ਕਾਰਨ ਆ ਜਿਹੜਾ ਖੱਖ ਸਾਹਿਬ ਜੀ ਦੇਖੋ ਉਹ ਜਿਹੜੀਆਂ ਗੱਲਾਂ ਨਾ ਉਹ ਸੁਣਾਉਂਦੇ ਹੁੰਦੇ ਸੀਗੇ ਉਹ ਵੀ ਭਾਰਤ ਦੇ ਵਿੱਚ ਉਹਨਾਂ ਸਮਿਆਂ ਦੀਆਂ ਗੱਲਾਂ ਆ ਜਦੋਂ ਪੱਛਮੀ ਸਭਿਅਤਾ ਦੇ ਲੋਕ ਆ ਜਿਹੜੇ ਇਹ ਨਵੇਂ ਨਵੇਂ ਭਾਰਤ ਵਿੱਚ ਜਾ ਕੇ ਉੱਥੇ ਇਸ ਤਰ੍ਹਾਂ ਦੇ ਮਸਲੇ ਖੜੇ ਕਰਕੇ ਉੱਥੇ ਦੇ ਲੋਕਾਂ ਨੂੰ ਮਾਰਦੇ ਸੀਗੇ ਲੁੱਟਦੇ ਸੀਗੇ ਜਿਸ ਤਰ੍ਹਾਂ ਇੱਥੇ ਅਮਰੀਕਨ ਕੰਟੀਨੈਂਟ ਦੇ ਵਿੱਚ ਹੋਇਆ
1: ਹੁਣ ਹੋ ਰਿਹਾ ਉਹ 200 ਸਾਲ ਪਹਿਲਾਂ ਹੋ ਚੁੱਕਿਆ
0: ਬਿਲਕੁਲ ਉਹੀ ਕੁਛ ਹੁਣ ਹੋ ਰਿਹਾ ਆ ਹਾਂ ਅਗਲੇ ਨੂੰ ਪਹਿਲਾਂ ਜਾ ਕੇ ਅਗਲੇ ਨੂੰ ਕਹਿਣਾ ਤੂੰ ਮੈਨੂੰ ਆਹ ਦੇ ਦੇ ਜੇ ਨਹੀਂ ਦਿੰਦਾ ਤਾਂ ਉਹਨੂੰ ਕਹਿਣਾ ਚੰਗਾ ਮੈਂ ਬੰਬ ਮਾਰਦਾ ਫਿਰ ਉਹ ਤੋਂ ਦਸਖਤ ਕਰਾ ਲੈਣਗੇ ਫਿਰ ਉਹਨੂੰ ਕਹਿਣਗੇ ਭਈ ਅਸੀਂ ਤੇਰੇ ਮੁਲਕ ਦੀ ਰੱਖਿਆ ਕਰਦੇ ਹੁਣ ਅਰਬਾਂ ਦੇ ਵਿੱਚ ਇਹੀ ਰੌਲਾ ਨਾ ਉੱਥੇ ਦੇਸ਼ ਤਾਂ ਖੋਲੇ ਹੋਏ ਆ ਤੇ ਅਸੀਂ ਤੁਹਾਨੂੰ ਬਚਾਵਾਂਗੇ ਹੁਣ ਬਚਾਉਣੇ ਵਾਲਾ ਕੋਈ ਹੈ
1: ਬਚਾਉਣਾ ਕਿਹਦੇ ਕੋਲੋਂ ਆ ਜਦੋਂ ਤੁਸੀਂ ਆਪਣਾ ਕੰਮ ਕਰ ਰਹੇ ਹੋ ਤੇਲ ਤੁਸੀਂ ਆਪਣਾ ਵੇਚ ਰਹੇ ਹੋ ਆਪਣੇ ਕੰਮ ਇਹਨਾਂ ਨੇ ਕੀ ਬਚਾਉਣਾ ਜਾਂ ਕਿਸੇ ਨੇ ਕੀ ਬਚਾਉਣਾ ਉੱਥੇ ਆਪਣਾ ਅੱਡਾ ਬਣਾ ਕੇ ਤੁਸੀਂ ਬਿਠਾ ਕੇ ਤੇ ਹੁਣ ਅੱਡਾ ਜਿਹੜਾ ਬਣਾਇਆ ਇਹਨਾਂ ਨੇ ਬਣਾਏ ਆ ਅਰਬ ਕੰਟਰੀਆਂ ਦੇ ਵਿੱਚ ਉਹਦਾ ਨੁਕਸਾਨ ਕਿੰਨਾ ਹੋਇਆ ਇੱਕ ਤੇ ਸਭ ਤੋਂ ਵੱਡੀ ਗੱਲ ਕਿ ਮੁਸਲਮਾਨਾਂ ਨੂੰ ਮੁਸਲਮਾਨਾਂ ਨਾਲ ਲੜਾਤਾ ਮੰਤਰੀ ਕਰਾਤਾ ਉਹਨਾਂ ਨੂੰ ਆਪਸ ਵਿੱਚ ਕਰਾਤਾ ਉਹ ਉਹਨਾਂ ਦੀ ਨਹੀਂ ਬਣਦੀ ਉਹਨਾਂ ਦੀਆਂ ਜੰਗਾਂ ਲੰਮੀਆਂ ਕਰ ਦਿੱਤੀਆਂ ਕੱਲ ਨੂੰ ਨਿੱਕੀ ਮੋਟੀ ਗੱਲ ਹੋਈ ਫੇਰ ਠੂਹ ਠਾਂ ਠਾਂ ਚਾਲੂ ਹੋ ਜਾਣੀ ਹੈ ਫਿਰ ਮਤਲਬ ਇਹ ਤੇ ਸੋਚਣਾ ਚਾਹੀਦਾ ਸੀ ਕਿ ਧੱਕੇ ਨਾ ਕਰਦੇ ਨਾ ਧੱਕੇ ਨਾ ਜਾ
0: ਕੇ ਉਹੀ ਲੋਟੂਆ ਖੱਖ ਸਾਹਿਬ ਜੀ ਉਹ ਪਹਿਲਾਂ ਇੰਗਲੈਂਡ ਸੀਗਾ ਫਰਾਂਸ ਸੀਗਾ ਜਰਮਨ ਸੀਗਾ ਉਹ ਸੀਗੇ ਤੇ ਫਿਰ ਉਦੋਂ ਬਾਅਦ ਜਿਹੜਾ ਇਹ ਆ ਗਿਆ ਆਪਣਾ ਅਮਰੀਕਾ ਆ ਗਿਆ ਉਧਰ ਆਪਣੇ ਪਹਿਲਾਂ ਮੰਗੋਲੀਅਨ ਸੀਗੇ ਮੰਗੋਲੀਆਂ ਤੋਂ ਮਗਰੋਂ ਫੇਰ ਜਿਹੜੇ ਸੀਗੇ ਅਰਬੀ ਆ ਗਏ ਅਰਬੀਆਂ ਤੋਂ ਪਰਸ਼ੀਅਨ ਆ ਗਏ ਪਰਸ਼ੀਅਨ ਤੋਂ ਬਾਅਦ ਬ੍ਰਿਟਿਸ਼ ਆ ਗਏ ਤੇ ਉਹ ਸਾਰਾ ਜਿਹੜਾ ਆ ਖੱਖ ਸਾਹਿਬ ਜੀ ਉਦਾਂ ਆਪਾਂ ਭਾਵੇਂ ਇੰਡੀਆ ਨੂੰ ਕਹੀ ਜਾਈਏ ਕਿ ਉੱਥੇ ਗਰੀਬੀ ਆ ਅਜੇ ਆ ਉਹ ਆ ਪਰ ਦੇਖੋ ਉਹਦੀ ਕਿੰਨੀ ਆਬਾਦੀ ਆ ਸਾਰੀ ਦੁਨੀਆਂ ਨੇ ਉਹਨੂੰ ਲੁੱਟਿਆ ਔਰ ਅੱਜ ਵੀ ਲੁੱਟੀ ਜਾ ਰਹੇ ਆ ਪਰ ਉੱਥੇ ਦੇ ਲੋਕ ਅਜੇ ਵੀ ਖੱਖ ਸਾਹਿਬ ਜੀ ਰੋਟੀ ਖਾਈ ਜਾਂਦੇ ਆ
1: ਨਹੀਂ ਐਕਚੁਅਲੀ ਚੀਮਾ ਸਾਹਿਬ ਇੰਡੀਆ ਦੇ ਵਿੱਚ ਚਾਹੇ ਅਸੀਂ ਮੋਦੀ ਨੂੰ 50,000 ਗਾਲ ਕੱਢ ਦੇ ਲੋਕ ਕੋਈ ਕੁਛ ਕਹਿ, ਖਾਸ ਕਰ ਪੰਜਾਬੀ ਅਸੀਂ ਤੇ ਬਿਲਕੁਲ ਹੀ ਨਹੀਂ ਉਹਨੂੰ ਪਸੰਦ ਕਰਦੇ ਬੀਜੇਪੀ ਨੂੰ, ਪਰ ਜੇ ਤੁਸੀਂ ਦੇਖਿਆ ਜਾਵੇ ਛੋਟੀ ਜਿਹੀ ਆਪਾਂ ਨਿਗਾਹ ਮਾਰਦੇ ਹਾਂ ਕਿ ਮੋਦੀ ਨੇ ਇਸ ਮੁਲਕ ਨੂੰ ਕਿੱਥੇ ਤੱਕ ਚੱਕ ਦਿੱਤਾ, ਲੋਕਾਂ ਨੂੰ ਪੈਨਸ਼ਨਾਂ ਮਿਲ ਰਹੀਆਂ, ਹਸਪੀਟਲਾਂ ਦੇ ਵਿਚ ਆਮ ਗਰੀਬ ਬੰਦੇ ਦੇ ਇਲਾਜ ਵੀ ਹੋ ਰਹੇ ਆ, ਲੋਕਾਂ ਨੂੰ ਕਣਕ ਵੀ ਮਿਲ ਰਹੀ ਆ, ਥੋੜਾ ਬਹੁਤੀ ਹੁਣ ਪੈਨਸ਼ਨ ਵੀ ਮਿਲਦੀ ਆ, ਉਮਰ 60-65 ਸਾਲ ਤੋਂ ਉਪਰ 1500 ਰੁਪਇਆ ਕਿੰਨਾ ਉਹ ਵੀ ਮਿਲਦੀ ਆ। ਮਤਲਬ ਇਹ ਜੇ ਕਹੀਏ ਨਾ, ਜਿੱਦਾਂ ਹੁਣ ਤੁਸੀਂ ਜੇ ਕੰਪੇਅਰ ਕਰੀਏ ਪਾਕਿਸਤਾਨ ਦੇ ਨਾਲ ਜਾਂ ਕਿਸੇ ਹੋਰ ਇਹੋ ਜਿਹੇ ਮੁਲਕ ਨਾਲ, ਤੇ ਉਹ ਤੁਸੀਂ ਕੰਪੇਅਰ ਨਹੀਂ ਇੰਡੀਆ ਨਾਲ ਕਰ ਸਕਦੇ, ਕਿਉਂਕਿ ਇੰਡੀਆ ਚਾਹੇ ਕਿੱਥੇ ਵੀ ਆ ਕੁਛ ਵੀ ਕਰ ਰਿਹਾ, ਪਰ ਉਹ ਕੁਛ ਨਾ ਕੁਛ ਉਹਨੇ ਪਾਲਿਸੀਆਂ ਹੁੰਦੀਆਂ ਸਰਕਾਰਾਂ ਦੀਆਂ ਪੁੱਠੀਆਂ ਸਿੱਧੀਆਂ, ਇਹ ਕਰ ਦਿਓ ਉਹ ਕਰ ਦਿਓ, ਤੇ ਉਹਦੇ ਵਿਚ ਇਕ ਚੀਜ਼ ਤੇ ਹੈ ਕਿ ਕਾਫੀ ਕੁਛ ਅੱਜ ਮੁਲਕ ਜਿਹੜਾ ਉਹ ਕਿੱਥੇ ਦਾ ਕਿੱਥੇ ਪਹੁੰਚ ਗਿਆ ਜੀ। ਅੱਜ ਚੌਥੀ ਕੋ ਪਾਵਰ ਕਹੀ ਜਾ ਰਿਹਾ, ਇਕਾਨਮੀ ਤੀਜੀ ਹੋ ਗਈ, ਚੌਥੀ ਹੋ ਗਈ, ਬੜੀ ਵੱਡੀ ਗੱਲ ਨੀ। ਸਾਨੂੰ ਚੀਮਾ ਸਾਹਿਬ ਜਿਹੜੇ ਜਮਾਨੇ ਚ ਆਪਾਂ ਬਾਹਰ ਨਿਕਲੇ ਆ, ਸਾਨੂੰ ਹਿੰਦੂ ਹਿੰਦੂ ਕਰਕੇ ਲੋਕ ਅਰਬੀ ਤੇ ਸਾਨੂੰ ਬਰਦਾਸ਼ਤ ਨਹੀਂ ਕਰਦੇ ਨਾ, ਉਹ ਜਿੱਦਾਂ ਸਮਝਦੇ ਕਿ ਸਭ ਤੋਂ ਘਟੀਆ ਲੋਕ ਇਹ ਆ ਇੱਥੇ। ਚਲੋ ਮਾੜੀ ਮੋਟੀ ਇੱਥੇ ਦਾ ਕੋਈ ਸਿਸਟਮ ਹੈਗਾ ਸੀ ਚੰਗਾ, ਜਿਹਦੇ ਤੇ ਮਾੜੀ ਮੋਟੀ ਇੱਜ਼ਤ ਹੈਗੀ ਸੀ, ਕੋਈ ਏਦਾਂ ਨਹੀਂ ਸੀ ਕਹਿੰਦਾ, ਪਰ ਉਹਨੂੰ ਬਦਲ ਦਿੱਤਾ ਗਿਆ। ਅੱਜ ਇੰਡੀਆ ਦੀ ਗੱਲ ਹੁੰਦੀ ਆ ਦੁਨੀਆਂ ਦੇ ਉੱਪਰ, ਕਿਤੇ ਵੀ ਵਰਲਡ ਦੇ ਵਿਚ ਤੁਸੀਂ ਬੈਠੋ ਤੇ ਕੋਈ ਵੀ ਮੀਡੀਆ ਹੈਗਾ ਦੁਨੀਆਂ ਦਾ, ਉਹ ਸਾਰੇ ਇੰਡੀਆ ਦੀ ਗੱਲ ਕਰਦੇ ਆ, ਮੋਦੀ ਦੀ ਗੱਲ ਕਰਦੇ ਆ ਕਿ ਵੀ ਮੋਦੀ ਸਾਹਿਬ। ਹੁਣ ਇਹ ਵੀ ਗੱਲ ਤੁਰਦੀ ਹੈ ਕਿ ਮੋਦੀ ਸਾਹਿਬ ਨੂੰ ਕਹੋ ਜੀ ਜੰਗ ਬੰਦ ਕਰਾ ਦੇਣਾ, ਅਮਰੀਕਾ ਕਹਿ ਰਿਹਾ, ਨਹੀਂ ਤੇ ਸਾਨੂੰ ਕੌਣ ਪੁੱਛਦਾ ਹੁੰਦਾ ਜੀ।
2: ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਉਹ ਪਾਵਰ ਹੈ ਖਾਕ ਸਾਹਿਬ ਜੀ। ਮੈਂ ਅਰਜਨਟਾਈਨਾ ਦੇ ਵਿਚ ਸੀਗਾ 1974 ਦੀ ਗੱਲ ਆ, ਜਦੋਂ ਪਹਿਲੀ ਵਾਰੀ ਇੰਡੀਆ ਦੇ ਵਿਚ ਜਿਹੜਾ ਉਹ ਐਟਮ ਬੰਬ ਦਾ ਧਮਾਕਾ ਹੋਇਆ ਸੀਗਾ, ਇੰਦਰਾ ਗਾਂਧੀ ਸੀਗੀ ਉਦੋਂ ਉਥੋਂ ਦੀ, ਤੇ ਉਹ ਮੇਰਾ ਜਿਹੜਾ ਮਾਲਕ ਸੀਗਾ ਉਹ ਮੈਨੂੰ ਆ ਕੇ ਕਹਿੰਦਾ ਬੰਬਾ ਐਟੋਮਿਕਾ, ਕਹਿੰਦਾ ਐਟਮ ਬੰਬ ਨੂੰ ਬੰਬਾ ਐਟੋਮਿਕਾ ਕਹਿੰਦੇ ਹੋ, ਕਹਿੰਦਾ ਸਾਡੇ ਇੰਡੀਆ ਨੇ ਬਣਾ ਲਿਆ, ਕਹਿੰਦਾ ਬੱਲੇ ਬੱਲੇ ਹੁਣ ਕਹਿੰਦਾ ਤੁਸੀਂ ਬਹੁਤ ਦੂਏ ਆ, ਤੇ ਬੜਾ ਉਦੋਂ ਉਹ ਉੱਥੇ ਅਰਜਨਟਾਈਨਾ ਦੇ ਵਿਚ ਵੀ ਪਿਆ ਸੀਗਾ ਵੀ ਇੰਡੀਆ ਹੁਣ ਮਾੜੀ ਮੋਟੀ ਪਾਵਰ ਨੀ ਹੈਗੀ, ਉਹਨੇ ਐਟਮ ਬੰਬ ਬਣਾ ਲਿਆ। ਸੋ ਹੌਲੀ ਹੌਲੀ ਜਿਹੜਾ ਉਹ ਤਰੱਕੀ ਕਰ ਰਿਹਾ ਖਾਕ ਸਾਹਿਬ ਜੀ, ਪਰ ਜਿਹੜਾ ਮੈਂ ਇਰਾਨ ਦੇ ਵਿਚ ਤੁਹਾਨੂੰ ਦੱਸਿਆ ਸੀਗਾ, ਮੈਂ ਸਾਲ ਕਰਿਆ ਉੱਥੇ ਵੀ, ਤੇ ਉਹ ਜਦੋਂ ਇਰਾਨ ਇਰਾਕ ਦੀ ਲੜਾਈ ਲੱਗੀ ਆ, ਪਹਿਲੀ ਮਿਸਲ ਜਦੋਂ ਡਿੱਗੀ ਸੀ ਆ ਕੇ, ਉਧਰ ਕੀ ਹੋਇਆ ਸੀ ਸ਼ਾਮ ਨੂੰ ਅਸੀਂ ਕੰਮ ਤੋਂ ਕੰਮ ਬੰਦ ਕਰਕੇ ਹਟੇ ਸੀਗੇ, ਤੇ ਉੱਥੇ ਖਾਕ ਸਾਹਿਬ ਜੀ ਜਿਹੜੇ ਸੀਗੇ ਲੋਕ ਉਹ ਆਪਣੀ ਕਦਰ ਕਰਦੇ ਸੀ ਬੜੇ ਸਰਦਾਰਾਂ ਦੀ, ਬਿਲਕੁਲ ਬਿਲਕੁਲ, ਤੇ ਉਹ ਬੜੇ ਕਰਦੇ ਸੀ। ਅਰਬਾਂ ਕੰਟਰੀਆਂ ਦੇ ਵਿਚ ਤਾਂ ਮੈਂ ਨੀ ਬਹੁਤਾ ਗਿਆ, ਤੇ ਥੋੜਾ ਬਹੁਤਾ ਏਦਾਂ ਨੰਗੇ ਵੜਦੇ ਕਿੰਨੇ ਕੰਟਰੀਆਂ ਵਿਚ ਆਏ ਆ, ਪਰ ਉੱਥੇ ਰਹਿਣ ਦਾ ਚਾਂਸ ਜਿਹੜਾ ਉਹ
1: ਨਹੀਂ ਸੀ ਸਾਡੀ ਲੋਕਾਂ ਦੀ, ਸਾਨੂੰ ਬਿਲਕੁਲ ਸੱਚੀ ਗੱਲ ਹੈ।
2: ਅਰਬਾਂ ਦੇ ਵਿਚ ਫਿਰ ਖਾਕ ਸਾਹਿਬ ਜੀ ਏਦਾਂ ਹੈ ਨਾ ਵੀ ਉਹ ਅਰਬੀ ਆ ਜਿਹੜੇ ਉਹ ਸਾਰੇ ਉਥੋਂ, ਇੱਕ ਖਾਕ ਸਾਹਿਬ ਜੀ ਹੋਰ ਵੀ ਉਹ ਇਹਦੇ ਵਿਚ ਜਿਹੜਾ ਉਹ ਰੋਲ ਪਲੇ ਕਰਦੀ ਆ, ਉਹ ਗੱਲ ਇਹ ਆ ਕਿ ਜਿਹੜੇ ਇਹ ਅਰਬੀ ਕੰਟਰੀ ਆ ਨਾ, ਕਟਰ ਕੁਟਰ ਵਗੈਰਾ ਜਿੰਨੇ ਵੀ ਹੈਗੇ ਆ ਛੋਟੇ ਛੋਟੇ, ਇਹ ਖਾਕ ਸਾਹਿਬ ਜੀ ਇੰਡੀਆ ਦੇ ਵਿਚੋਂ ਜਿਹੜੇ ਦੂਸਰੀਆਂ ਸਟੇਟਾਂ ਹੈ ਨਾ, ਗਰੀਬ ਸਟੇਟਾਂ ਸੀਗੀਆਂ ਕੋਸਟ ਲਾਈਨ ਦੀਆਂ ਸੀਗੀਆਂ, ਇਹ ਉਥੋਂ ਕੁੜੀਆਂ ਕੜੀਆਂ ਲਿਆਉਂਦੇ ਸੀ
1: ਬਹੁਤ ਬਹੁਤ ਛੋਟੀ ਜਿਹੀ ਟਾਈਮ ਦੀ ਗੱਲ ਹੈ, 10 ਸਾਲ ਦੀ ਗੱਲ ਹੋਣੀ ਆ। ਜਿਹੜਾ ਉਹ ਕੁੜੀ ਲੈ ਕੇ ਆ ਰਿਹਾ ਸੀ ਏਅਰਪੋਰਟ ਤੇ, ਉਹਨਾਂ ਨੇ ਫੜ ਲਿਆ, ਉਹਨਾਂ ਕਿਹਾ ਭਾਈ ਇਹ ਕਿੱਧਰ ਲਈ ਜਾਣਾ, ਉਹਨਾਂ ਨੇ ਉਹ ਕਹਿੰਦਾ ਮੈਂ ਮੁੱਲ ਲੈ ਕੇ ਆਇਆ, ਇਹਨਾਂ ਦੇ ਟੱਬਰ ਨੇ ਵੇਚੀ ਆ। ਇਹ ਹੁੰਦਾ ਕੁੜੀਆਂ ਸੋਹਣੀਆਂ ਕੁੜੀਆਂ ਨੂੰ ਇੱਥੇ ਦਲਾਲ ਹੈਗੇ ਸੀ ਜਿਹੜੇ ਉਹਨਾਂ ਦੇ ਕਰਾ ਦਿੰਦੇ ਸੀ ਤੇ ਉਹਨਾਂ ਨੂੰ ਲੈ ਜਾਂਦੇ ਸੀ ਉੱਥੇ ਮੁਲਖਾਂ ਦੇ, ਬਹੁਤ ਕੁਛ ਹੁਣ ਉਹ ਚੀਜ਼
2: ਬਿਲਕੁਲ ਬਿਲਕੁਲ ਉਹ ਸਾਰਾ ਕੁਛ ਹੁੰਦਾ ਸੀਗਾ। ਇਸ ਕਰਕੇ ਫਿਰ ਉਹ ਲੋਕ ਆਪਾਂ ਜਿਹੜੇ ਭਾਰਤ ਦੇ ਲੋਕ ਇਹਨਾਂ ਨੂੰ ਘਟੀਆ ਸਮਝ ਕੇ ਅਸੀਂ ਤਾਂ ਇਹਨਾਂ ਦੀਆਂ ਕੁੜੀਆਂ ਮੁੱਲ ਲੈ ਕੇ ਇੱਥੇ ਲਿਆ ਕੇ ਰੱਖਦੇ ਆ, ਫਿਰ ਉਹਨਾਂ ਨੂੰ ਆ ਕੇ ਉੱਥੇ ਕਈ ਵਾਰੀ ਇੱਦਾਂ ਦੇ ਚਾਂਸ ਵੀ ਹੋਏ ਆ ਕਿ ਉਹ ਪਹਿਲਾਂ ਕੁੜੀਆਂ ਨੂੰ ਇੱਦਾਂ ਵੀ ਲਿਆਉਂਦੇ ਸੀਗੇ ਵੀ ਤੁਹਾਨੂੰ ਅਸੀਂ ਨੌਕਰੀ ਦੇਵਾਂਗੇ ਉੱਥੇ ਕੰਮ ਤੇ ਲੈ ਕੇ ਚੱਲੇ ਆ, ਵੀ ਤੂੰ ਸਾਡੇ ਖਾਣਾ ਬਣਾਈ ਸਾਨੂੰ ਉਹ ਮਤਲਬ ਕਿਚਨ ਦਾ ਹੈਲਪ ਕਰਾਈ।
1: ਹਜੇ ਵੀ ਹੈ, ਹਜੇ ਵੀ ਸਾਡੇ ਲੋਕ ਕੁੜੀਆਂ ਬਹੁਤ ਪੰਜਾਬ ਤੋਂ ਵੀ ਔਰ ਪੂਰੇ ਇੰਡੀਆ ਚੋ ਜਾਂਦੀਆਂ ਹੈਗੀਆਂ, ਜਾਬਾਂ ਦੇ ਚੱਕਰ ਦੇ ਵਿਚ ਦਲਾਲ ਹੈਗੇ ਆ, ਏਜੰਟ ਹੈਗੇ ਆ।
2: ਹਾਂਜੀ ਉਹ ਪਹਿਲਾਂ ਜੋਬ ਦਾ ਝਾਂਸਾ ਦੇ ਦਿੰਦੇ ਆ ਤੇ ਮਗਰਵਾਣੀ ਲਿਜਾ ਕੇ ਉੱਥੇ ਹੋਰ ਤਰ੍ਹਾਂ ਲੱਗਦੀ,
1: ਤੂੰ ਕੁਛ ਨੀ ਕਰਨਾ, ਤੂੰ ਬਸ ਉਹ ਸ਼ੇਖਾਂ ਦੀ ਰੋਟੀ ਬਣਾਉਣੀ ਆ ਤੇ ਇੰਨਾ ਕੰਮ ਕਰਨਾ ਤੇ ਮੁੜ ਕੇ ਉਹ ਇੰਨੇ ਪੈਸੇ ਤੈਨੂੰ ਮਿਲਣੇ, ਤੁਹਾਡਾ ਘਰ ਬਾਰ ਰਿਹਾ ਟੋਪ ਦਾ ਹੋ ਜਾਣਾ, ਉਹਦੇ ਕੋਲੋਂ 2-4 ਲੱਖ ਰੁਪਇਆ ਲੈ ਕੇ ਤੇ ਉਹਨਾਂ ਨੂੰ ਤੋੜ ਦਿੰਦੇ ਤੇ ਅੱਗਿਓ ਪਿਓ ਉਹਨਾਂ ਕੋਲੋਂ ਵੀ ਲੈ ਲੈਂਦੇ ਆ ਤੇ ਉੱਥੇ ਉਹਨਾਂ ਨੂੰ ਪਸਾ ਕੇ ਆ ਜਾਂਦੇ ਆ। ਹੁੰਦਾ ਹੀ ਰਹਿਣਾ ਵਾ, ਇਹ ਬੁੱਕਣਾ ਨੀ ਗਾ ਸੀ ਥੋੜੀ, ਗਰੀਬੀ ਹੈਗੀ ਆ, ਇਹ ਚ ਕੋਈ ਸ਼ੱਕ ਨੀ, ਗਰੀਬੀ ਨੀ ਹੈਗੀ, ਗਰੀਬੀ ਹੈਗੀ ਆ, ਇਹੋ ਜਿਹੀ ਜਗ੍ਹਾ ਹੈਗੀ ਆ ਇੰਡੀਆ ਦੇ ਵਿਚ ਜਿੱਥੇ ਰੋਟੀ ਦੇ ਲਾਲੇ ਪਏ ਹੋਏ, ਰੋਟੀ ਨਹੀਂ ਮਿਲਦੀ ਲੋਕਾਂ ਨੂੰ, ਬਹੁਤ ਬੁਰੇ ਹਾਲ ਆ, ਪਰ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਜੀ।
0: ਬਿਲਕੁਲ ਖਾਕਸਾ ਜੀ, ਇਹ ਚੀਜ਼ਾਂ ਜਿਹੜੀਆਂ ਇੱਕੋ ਜਿਹੜੀ ਚੀਜ਼ ਆ ਇਹਨੂੰ ਬਦਲ ਸਕਦੀ ਆ। ਉੱਥੇ ਜਿਹੜਾ ਹੁਣ ਜਿਹੜੇ ਲੋਕ ਆ ਨਾ ਭਾਰਤ ਦੇ, ਉਹ ਖਾਕਸਾ ਵੀ ਜਿਹੜਾ ਨਾ 84 ਦੇ ਵਿਚ ਇੰਡੀਆ ਦੀ ਗੌਰਮੈਂਟ ਨੇ ਉਹ ਜਿਹੜਾ ਨਾ ਉੱਥੇ ਫਲੂਹਾ ਸਿੱਟਿਆ ਸੀਗਾ, ਜਿਹੜੀ ਅੱਗ ਉੱਥੇ ਵਰਨ ਲਾਤੀ ਸੀ ਉਹਨਾਂ ਨੇ ਸਿੱਖਾਂ ਦੇ ਖਿਲਾਫ਼, ਉਹ ਖਾਕਸਾ ਜੀ ਮੁਸਲਮਾਨਾਂ ਦੇ ਵੀ ਤੇ ਸਿੱਖਾਂ ਦੇ ਖਿਲਾਫ਼ ਵੀ, ਉਹ ਜਿਹੜੀ ਆਏ RRS ਕਹਿ ਲੋ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਅਦਾਰੇ ਸੀਗੇ, ਇੰਦਰਾ ਗਾਂਧੀ ਤੋਂ ਮਰਨ ਤੋਂ ਬਾਅਦ ਫਿਰ ਉਹਦਾ ਮੁੰਡਾ ਜਿਹੜਾ ਸੀਗਾ ਉਹ ਭੜਕਾਉਣ ਲੱਗ ਪਿਆ ਲੋਕਾਂ ਨੂੰ, ਹਿੰਦੂਆਂ ਨੂੰ, ਕਿਉਂਕਿ ਹਿੰਦੂਆਂ ਦੀ ਮੈਜੋਰਟੀ ਆ, ਤੇ ਉਹਦੇ ਕਾਰਨ ਜਿਹੜੀ ਆ ਕਾਫੀ ਨਫ਼ਰਤ ਆ ਜਿਹੜੀ ਫੈਲ ਗਈ ਸੀ। ਪਰ ਹੁਣ ਆਹ ਪਿਛਲੇ 2-3-4-5 ਸਾਲ ਤੋਂ ਜਿਹੜਾ ਆ ਉਹ ਭਾਰਤ ਦੇ ਲੋਕਾਂ ਦੀ ਸੋਚ ਆ ਜਿਹੜੀ ਉਹ ਇਧਰੋਂ ਜਿਹੜੀ ਆ ਉਹ ਬਦਲਦੀ ਨਜ਼ਰ ਆ ਰਹੀ ਆ ਗੱਲਾਂ ਬਾਤਾਂ ਤੋਂ ਜਾਂ
1: RSS ਹੈਗਾ ਨਾ ਭਾਜੀ, ਇਹਦੀ ਜਿੰਨੀਆਂ ਵੀ ਜਥੇਬੰਦੀਆਂ ਹੈਗੀਆਂ ਜਾਂ ਤੁਸੀਂ ਲਾ ਲੋ BJP ਵੀ ਹੈਗੀ ਆ, ਇਹ ਇਹਨਾਂ ਦਾ ਕੰਮ ਹੀ ਹੈ ਕਿ ਅਸੀਂ ਹਿੰਦੂ ਮੁਲਕ ਬਣਾਉਣਾ ਵਾ, ਹਿੰਦੂ ਸਟੇਟ ਬਣਾਉਣੀ ਆ, ਔਰ ਇਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਕਿ ਤੁਸੀਂ ਕਿੱਦਾਂ ਬਣਾ ਸਕਦੇ ਹੋ ਤੁਹਾਡੇ। ਹੁਣ ਤੁਸੀਂ ਇਹ ਦੇਖੋ ਕਿ ਬਹੁਤੇ ਹਿੰਦੂ ਜਿਹੜੇ ਆ, ਹਿੰਦੂ ਧਰਮ ਨੂੰ ਮੰਨਣ ਵਾਲੇ ਆ, ਉਹ ਇਹਨਾਂ ਦੇ ਅਗੇਂਸਟ ਤੁਰ ਪਏ ਆ, ਬਹੁਤ ਲੋਕ ਬੋਲਣ ਲੱਗ ਪਏ ਆ, ਉਹ ਗੱਲਾਂ ਪੁਰਾਣੀਆਂ ਨਹੀਂ ਰਹਿ ਗਈਆਂ, ਲੋਕ ਜਿਹੜੇ ਨਾ ਉਹ ਸਿਆਣੇ ਹੋਣੇ ਚਾਲੂ ਹੋ ਗਏ ਆ ਕਿ ਇੱਕ ਮੁਲਕ ਬੱਜਾ ਹੋਇਆ, ਸੋਹਣਾ ਮੁਲਕ ਆ, ਹਰ ਤਰ੍ਹਾਂ ਦੇ ਇੱਥੇ ਲੋਕ ਰਹਿੰਦੇ ਆ, ਉਹ ਆਪਣਾ ਆਪਣਾ ਕਲਚਰ ਆ, ਤੁਸੀਂ ਉਹਨਾਂ ਨੂੰ ਕਿਸ ਹੁਣ ਸਾਡੇ ਧਰਮ ਚ ਵੜ ਕੇ ਇਹਨਾਂ ਨੇ ਕਿੰਨਾ ਕੁਛ ਨੁਕਸਾਨ ਕੀਤਾ। ਸ਼੍ਰੋਮਣੀ ਕਮੇਟੀ ਦੇ ਵਿੱਚੋਂ ਕੁਛ ਇਹੋ ਜਿਹੀਆਂ ਬੁੱਕਾਂ ਵੀ ਮੈਂ ਦੇਖ ਰਿਹਾ ਤੇ ਸੁਣ ਰਿਹਾ ਕਿ ਜਿਹੜੀਆਂ ਬਿਲਕੁਲ ਸਾਡੇ ਗੁਰੂਆਂ ਦੇ ਅਗੇਂਸਟ ਲਿਖੀਆਂ ਗਈਆਂ ਉਹ ਉੱਥੇ ਅਜਾਇਬ ਘਰ ਚ ਰੱਖੀਆਂ ਗਈਆਂ ਵਾ, ਮਤਲਬ ਕੁਛ ਹੀ ਹੋ ਰਿਹਾ ਵਾ। ਇਹ ਜਿਹੜੀ ਸਿਆਸਤ ਆ, ਗੰਦੀ ਸਿਆਸਤ, ਬਾਦਲਾਂ ਨੇ ਬਹੁਤ ਬੇੜਾ ਗਰਕ ਕੀਤਾ ਜੀ ਸਾਡੇ ਪੰਜਾਬ ਦਾ, ਬਹੁਤ ਜ਼ਿਆਦਾ ਬਾਦਲਾਂ ਨੇ ਬਿਲਕੁਲ ਢਾਹ ਲਾ ਕੇ ਰੱਖ ਦਿੱਤੀ ਹੈ। ਹੁਣ ਤੁਸੀਂ ਦੇਖੋ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਕਿੰਨੇ ਸਾਲ ਹੋ ਗਏ, ਹੋਣ ਹੀ ਨਹੀਂ ਦੇ ਰਹੇ ਸੈਂਟਰ, ਸੈਂਟਰ ਕੌਣ ਹੁੰਦਾ ਜੀ ਉਹਨਾਂ ਦੀ ਇਲੈਕਸ਼ਨਾਂ ਕਰਾਉਣ ਵਾਲਾ,
0: ਉਹ ਤਾਂ ਜੀ ਇੱਕ ਇੰਡੀਪੈਂਡੈਂਟ
1: ਸੰਸਥਾ, ਉਹਨੂੰ ਤੁਸੀਂ ਕਿਹੜੇ ਤਰੀਕੇ ਨਾਲ ਆਪਣੇ ਮਰਜ਼ੀ ਦੇ ਨਾਲ ਤੁਸੀਂ ਦੱਬ ਕੇ ਬੈਠੇ ਕਿ ਇਲੈਕਸ਼ਨਾਂ ਨਹੀਂ ਕਰਾਉਣੀਆਂ, ਉਹੀ ਮੁੜ ਮੁੜ ਕੇ ਇਸੇ ਕਰਕੇ ਨਹੀਂ ਹੋ ਰਹੀਆਂ ਕਿ ਕੱਲ ਨੂੰ ਇਲੈਕਸ਼ਨਾਂ ਲੜਨੀਆਂ ਵਾ ਤੇ ਇਸ ਆਮ ਆਦਮੀ ਨਾ ਕਿ BJP ਨੂੰ ਅਸੀਂ, BJP ਦੇ ਅਕਾਲੀ ਦਲ ਨੂੰ ਅਸੀਂ ਸਪੋਰਟ ਕਰਕੇ ਤੇ ਸਰਕਾਰ ਬਣਾਉਣੀ ਹੈ।
0: ਖਾਕਸਾ ਜੀ ਦੇਖੋ ਇੱਥੇ ਇੱਕ ਹੋਰ ਮੇਰੇ ਦਿਮਾਗ ਦੇ ਵਿਚ ਜਿਹੜੀ ਗੱਲ ਆ ਰਹੀ ਆ ਏਦਾਂ ਆ ਕਿ ਦੇਖੋ ਜਿਹੜਾ ਮਹਾਰਾਜਾ ਰਣਜੀਤ ਸਿੰਘ ਸੀਗਾ ਨਾ, ਉਹਨੇ ਸੋਨਾ ਜਿਹੜਾ ਸੀਗਾ ਉਹ ਹਰਿਮੰਦਰ ਸਾਹਿਬ ਦੇ ਉੱਤੇ ਕਿਉਂ ਬਣਾਇਆ? ਮੈਨੂੰ ਇਹਦੇ ਪਿੱਛੇ ਇਹ ਲੱਗ ਰਿਹਾ ਕਿ ਦੇਖੋ ਜਿਹੜੇ ਇਹ ਬਾਦਸ਼ਾਹ ਹੁੰਦੇ ਆ, ਮਹਾਰਾਜਾ ਰਣਜੀਤ ਸਿੰਘ ਨੂੰ ਕਈ ਲੋਕ ਕਹਿੰਦੇ ਉਹ ਐਵੇਂ ਸ਼ਰਾਬੀ ਸੀ, ਇਹ ਸੀ ਫੀਮਚੀ ਸੀ, ਉਹ ਨਹੀਂ ਫਰੀਮਚੀ ਨਹੀਂ ਸੀਗਾ ਬੁੱਢੇ ਬਾਰੇ, ਉਹਨੂੰ ਜਾ ਕੇ ਦਰਦ ਜੋੜਾਂ ਚ ਉਦੋਂ ਫੀਮਿਆ ਜਿਹੜੀ ਦਵਾਈ ਇਹੀ ਹੁੰਦੀ ਸੀ।
1: ਫੀਮ ਇਹ ਤਾਂ ਚਲੋ ਗੱਲਾਂ ਬਣਾਉਣ ਵਾਲੀਆਂ, ਜਿਹੜਾ ਉਹਦਾ ਰਾਜ ਆ ਉਹ ਜਿਹਾ ਰਾਜ ਕੋਈ ਅੱਜ ਤੱਕ ਦੁਨੀਆਂ ਤੇ ਕੋਈ ਦੇਖ ਸਕਿਆ ਜੀ? ਅੱਜ ਤੱਕ
0: ਹੋਇਆ ਨੀ ਬਿਲਕੁਲ। ਹਾਂਜੀ ਹੁਣ ਖਾਕਸਾ ਜੀ ਦੇਖੋ ਮੈਨੂੰ ਜਿੱਥੋਂ ਤੱਕ ਲੱਗ ਰਿਹਾ ਕਿ ਉਹ ਬਾਦਸ਼ਾਹ ਜਿਹੜਾ ਸੀ ਉਹ ਇੰਨਾ ਸਿਆਣਾ ਸੀਗਾ, ਉਹਨੂੰ ਇਸ ਗੱਲ ਦਾ ਪਤਾ ਸੀ ਕਿ ਜੇ ਮੈਂ ਸੋਨਾ ਸਾਰਾ ਆਪਣੇ ਘਰ ਰੱਖੂਗਾ ਤੇ ਕੱਲ ਨੂੰ ਜਦੋਂ ਮੇਰਾ ਰਾਜ ਜਿਹੜਾ ਉਹ ਕਿਸੇ ਨੇ ਆ ਕੇ ਲੁੱਟਣਾ, ਉਹਨੂੰ ਇਸ ਗੱਲ ਦਾ ਵੀ ਪਤਾ ਸੀ ਭਈ ਇਹ ਸਦਾ ਨੀ ਰਹਿਣਾ ਰਾਜ, ਤੇ ਫੇਰ ਜਿਹੜੇ ਲੁਟੇਰੇ ਆਉਣਗੇ ਉਹ ਜਿੱਦਾਂ ਅੱਗੇ ਦਿੱਲੀ ਨੂੰ ਲੁੱਟ ਕੇ ਲਿਜਾਂਦੇ ਸੀਗੇ ਤੇ ਫੇਰ ਉਹ ਇਹਨੂੰ ਲੁੱਟਣਗੇ।
1: ਚਲੋ ਇਹ ਵੀ ਤੁਹਾਡੀ ਗੱਲ ਸਹੀ ਹੈ, ਸੋਚ ਹੋ ਸਕਦੀ, ਤੁਹਾਡੀ ਗੱਲ ਸਹੀ ਇਹ ਵੀ ਹੋ ਸਕਦੀ ਹੈ ਉਹ, ਪਰ ਉਹਨਾਂ ਦੀ ਜਿਹੜੀ ਨਾ ਤਮੰਨਾ ਦੇਖੋ, ਉਹਨਾਂ ਨੇ ਕਿੰਨੀਆਂ ਲਾਹੌਰ ਦੇ ਵਿਚ, ਪਾਕਿਸਤਾਨ ਦੇ ਵਿਚ ਕਿੰਨੀਆਂ ਮਸਜਿਦਾਂ ਬਣਾਈਆਂ,
0: ਬਿਲਕੁਲ
1: ਕਿੰਨਾ ਕੁਛ ਬਣਿਆ, ਹਰ ਧਰਮ ਦਾ ਸਤਿਕਾਰ ਕੀਤਾ,
0: ਇਹਨਾਂ
1: ਨੇ ਜੇ ਆਪਣਾ ਸੋਨਾ ਚੜਾ ਕੇ ਤੇ ਸਾਰਾ ਕੁਛ ਕੀਤਾ, ਉਹਨਾਂ ਦੇ ਮੈਨੂੰ ਲੱਗਦਾ ਕਿ ਉਹਨਾਂ ਦੇ ਮਨ ਚ ਇਹੋ ਜਿਹੀ ਗੱਲ ਤੇ ਨਹੀਂ ਹੋਏਗੀ ਕਿ ਕੋਈ ਲੁੱਟਣ ਆਏਗਾ ਜਾਂ ਗੱਲ ਨੂੰ ਕੀ ਹੋਣਾ ਕੀ ਨਹੀਂ। ਇਹ ਵੀ ਗੱਲ ਤੁਹਾਡੀ ਵਾਲੀ ਗੱਲ ਵੀ ਹੋ ਸਕਦੀ, ਇਹ ਵੀ ਸਹੀ ਹੋ ਸਕਦੀ, ਸੋਚ ਬੰਦੇ ਦੀ ਪਤਾ ਨੀ ਕਿੱਧਰ ਦੀ ਹੁੰਦੀ ਕਿੱਧਰ ਨੂੰ ਚਲੇ
0: ਜਾਂਦੀ। ਹਾਂਜੀ ਉਹ ਮੈਂ ਇਹੀ ਕਹਿ ਰਿਹਾ ਕਿ ਉਹਨਾਂ ਨੇ ਸੋਨਾ ਉੱਥੇ ਮਰਦ ਉੱਤੇ ਮੜਵਾਤਾ ਵੀ ਜਦੋਂ ਜੇ ਕੋਈ ਆਊਗਾ ਫਿਰ, ਜਦੋਂ ਹੁਣ ਤੁਸੀਂ ਨਾ ਜਿਹੜਾ ਇੱਕ ਸਾਰੇ ਦੇਸ਼ ਦੀ ਸਾਂਝੀ ਚੀਜ਼ ਹੁੰਦੀ ਆ ਨਾ, ਜਦੋਂ ਉਹਨੂੰ ਆ ਕੇ ਕੋਈ ਢਾਊਗਾ ਜਾਂ ਲੁੱਟੂਗਾ ਫਿਰ ਸਾਰਾ ਦੇਸ਼ ਉਹਦੇ ਖਿਲਾਫ਼ ਲੜੂਗਾ, ਨਾ ਕਿ ਇਕੱਲਾ ਬਾਦਸ਼ਾਹ। ਮੇਰੀ ਗੱਲ ਸਮਝ ਰਿਹਾ ਮੈਂ ਕੀ?
1: ਬਿਲਕੁਲ ਇਹ ਵੀ ਤੁਹਾਡੀ ਗੱਲ ਸਹੀ ਹੈ, ਪਰ
0: ਹਾਂਜੀ
1: ਇੱਥੇ ਤੇ ਇੰਡੀਆ ਦੇ ਵਿੱਚ ਧਰਮਾਂ ਦੇ ਨਾਂ ਦੇ ਉੱਪਰ ਪੁਆੜੇ ਪਾਏ ਦੇ ਚੀਮਾ ਸਾਹਿਬ ਇਹ ਗੱਲਾਂ ਨਾ ਹੁਣ ਕੋਈ ਬੰਦੇ ਵਾਲੀ ਗੱਲ ਹੋਵੇ, ਆਰ ਐਸ ਐਸ ਵਰਗੇ ਜਿਹੜੇ ਅਦਾਰੇ ਆ, ਮੈਨੂੰ ਲੱਗਦਾ ਇੱਥੇ ਅਮਰੀਕਾ ਚ ਤਾਂ ਉਹਨਾਂ ਨੇ ਇਹਨਾਂ ਅਮਰੀਕਾ ਨੇ ਸਾਰੇ ਬੈਨ ਕਰ ਦਿੱਤੇ ਆ ਉਹ ਕਿ ਇੱਥੇ ਆਰ ਐਸ ਐਸ ਨੇ ਤੇ ਕੋਈ ਹੈ ਨੀ ਤੇ ਕੋਈ ਉਹ ਨੀ। ਇਹ ਜੇ ਬੰਦੇ ਦੇ ਪੁੱਤ ਬਣ ਜਾਣ ਕਿ ਤੁਸੀਂ ਅਸੀਂ ਇਹ ਕੰਮ ਨਹੀਂ ਕਰਨਾ, ਨਾਲ ਮਿਲ ਕੇ ਰਹੋ ਦੇਖੋ ਤੁਸੀਂ ਡਿਬੇਟਾਂ ਹੁੰਦੀਆਂ ਟੀਵੀ ਦੇ ਉੱਪਰ ਮੁਸਲਮਾਨ ਹਿੰਦੂ ਮੁਸਲਮਾਨ ਹਿੰਦੂ, ਉਹ ਬਸ ਇਹਦੇ ਤੋਂ ਗਾਹ ਗੋ ਨਿਕਲਦੀਆਂ ਨੀ, ਕਿਉਂਕਿ ਕਿਰਾਇਆ ਹੀ ਉਹਨਾਂ ਕੋਲ ਜਾਂਦਾ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਨੁਕਸਾਨਦੇਹ ਆ ਇੰਡੀਆ ਨੂੰ। ਕਿਉਂ ਲੋਕ ਸਾਡੇ ਬੰਦੇ ਕਿਉਂ ਖਾਲਿਸਤਾਨ ਮੰਗਦੇ ਆ ਜੀ? ਜੇ ਉਹਨਾਂ ਦੇ ਰਾਈਟਸ, ਉਹਨਾਂ ਦੇ ਹਰ ਚੀਜ਼ ਉਹਨਾਂ ਨੂੰ ਦਿੱਤੀ ਜਾਵੇ ਜੋ ਉਹ ਮੰਗਦੇ ਆ, ਜੋ ਉਹਨਾਂ ਦੇ ਰਾਈਟਸ ਹੈਗੇ ਆ, ਜੋ ਦੇ ਦਿਓ ਤੁਸੀਂ, ਉਹ ਕਿਉਂ ਖਾਲਿਸਤਾਨ? ਉਹਨਾਂ ਨੂੰ ਕੀ ਲੋੜ ਆ?
2: ਮਤਲਬ
1: ਚੀਜ਼ਾਂ ਸਰਕਾਰ ਜਾਣ ਕੇ ਕਰਦੀ ਆ ਕਿ ਇਸੇ ਤਰ੍ਹਾਂ ਵੋਟ ਜਿਹੜੀ ਹਿੰਦੂ ਵੋਟ ਆ ਉਹਨਾਂ ਨੂੰ ਪਤਾ ਕਿ ਮੁਸਲਮਾਨ ਵੋਟ ਸਾਨੂੰ 1% ਤੱਕ ਮਹੀ ਪੈਂਦੀ ਹੋਏਗੀ, ਜਿਹੜੇ ਬਹੁਤੇ ਹੀ ਕਲੋਜ਼ ਹੋਣਗੇ ਆ ਬੀਜੇਪੀ ਦੇ, ਨਹੀਂ ਤੇ ਸਾਰੀ ਵੋਟ ਉਹਨਾਂ ਦੇ ਗੇਂ ਜਾਂਦੀ ਆ। ਇਹ ਤਰੀਕੇ ਦੇ ਨਾਲ ਹਿੰਦੂ ਵੋਟ ਜਿਹੜੀ ਆ ਉਹ ਨਾ ਕਿਤੇ ਨਿਕਲੇ, ਉਹ ਸਾਡੇ ਕਾਬੂ ਚ ਰਹੇ, ਉਹਨਾਂ ਨੂੰ ਖੁਸ਼ ਰੱਖੀਏ। ਪਰ ਲੋਕ ਅੱਜ ਦੇ ਜਮਾਨੇ ਦੇ ਵਿਚ ਚੀਮਾ ਸਾਹਿਬ ਬਹੁਤ ਸਿਆਣੇ ਹੋ ਗਏ ਆ, ਉਹ ਇਹ ਵੀ ਕਹਿਣਾ ਚਾਲੂ ਕਰਤਾ ਵੀ ਇਹ ਏਡਾ ਮੰਦਰ ਦੇ ਵਿਚ ਢਾ ਕੇ ਮੰਦਰ ਬਣਾਇਆ, ਅਰਬਾਂ ਰੁਪਈਆ ਉੱਥੇ ਲਾਤਾ, ਤੇ ਇਹਦੇ ਤੋਂ ਤੁਸੀਂ ਹਸਪਤਾਲ ਬਣਾ ਲਓ, ਕੋਈ ਵਧੀਆ ਬਣਾ ਲਓ, ਕੋਈ ਲਾਇਬ੍ਰੇਰੀਆਂ ਬਣਾਓ, ਕੋਈ ਬੱਚਿਆਂ ਨੂੰ ਕੋਈ ਵਧੀਆ ਪੜ੍ਹਾਈ ਮਿਲੇ। ਪਰ ਇਹ ਕਿ ਇਹਨਾਂ ਦੀ ਸਰਕਾਰਾਂ ਦੀ ਅਨਪੜ੍ਹ ਸਰਕਾਰਾਂ ਬਣਾਈਆਂ ਨਾ ਉੱਪਰ।
2: ਬਿਲਕੁਲ ਬਿਲਕੁਲ, ਖੱਕ ਸਾਹਿਬ ਜੀ ਜਿਹੜਾ ਮਸਲਾ ਹੈ
1: ਜੀ,
2: ਮਸਲਾ ਜਿਹੜਾ ਹੈ ਖੱਕ ਸਾਹਿਬ ਜੀ, ਉਹ ਜਿਹੜਾ ਆਪਾਂ ਅਕਾਲੀ ਦੀ ਪਾਰਟੀ ਤੁਸੀਂ ਗੱਲ ਕਰਦੇ ਆ, ਉਹਦੇ ਵਿਚ ਖੱਕ ਸਾਹਿਬ ਜੀ ਸਾਰਾ ਕੁਛ ਪੈਸੇ ਦੇ ਪਿੱਛੇ ਪਏ ਹੋਏ ਆ ਉਹ, ਕਿਉਂਕਿ ਉੱਥੇ ਜਿਹੜਾ ਹਰਿਮੰਦਰ ਸਾਹਿਬ ਦੇ ਵਿਚ ਪੈਸਾ ਚੜਾਵਾ ਚੜਦਾ ਖੱਕ ਸਾਹਿਬ ਜੀ, ਜੇ ਮੇਰਾ ਬਸ ਚੱਲੇ ਨਾ ਮੈਂ ਪਤਾ ਕੀ ਕਰੂੰਗਾ। ਆ ਜਿੰਨੇ ਆਹ ਆ ਗਿਆ ਉਹ ਕੀ ਆ ਜਿਹੜਾ ਬਿਆਸਾ ਵਾਲਾ ਤੇ ਆ ਗਿਆ ਉਹ ਆ ਗਿਆ, ਇਹਨਾਂ ਨੂੰ ਬੰਦ ਕਰਾ ਕੇ ਜਿਹੜੀ ਸ਼੍ਰੋਮਣੀ ਕਮੇਟੀ ਆ ਉਹਦੇ ਕੱਲੀ ਦੇ ਅੰਡਰ ਸਾਰੇ ਜਿੰਨੇ ਪੰਜਾਬ ਦੇ ਗੁਰਦੁਆਰੇ ਆ
1: ਉਹਨਾਂ ਦੇ ਕਮੇਟੀ ਚੇਂਜ ਕੀਤੀ ਜਾਵੇ ਜੀ, ਉੱਥੇ ਕੋਈ ਚੱਜ ਦੇ ਬੰਦੇ ਬਿਠਾਏ ਜਾਣ ਜਿਹੜੇ ਇਹਨੂੰ ਚਲਾ ਸਕਣ ਵਧੀਆ। ਹੁਣ ਤੇ ਜਿੰਨੀਆਂ ਜ਼ਮੀਨਾਂ ਹੈਗੀਆਂ ਪਤਾ ਨੀ ਕਿੰਨੇ ਹਜ਼ਾਰਾਂ ਏਕੜ ਦੇ ਹਿਸਾਬ ਨਾਲ ਸ਼੍ਰੋਮਣੀ ਕਮੇਟੀ ਦੀਆਂ ਜ਼ਮੀਨਾਂ ਜਿਹੜੀਆਂ ਉਹ ਜਿਹੜੇ ਜਥੇਦਾਰ ਨੇ ਉਹਨਾਂ ਦੇ ਜਿਹੜੇ
2: ਬਿਲਕੁਲ ਬਿਲਕੁਲ
1: ਉਹਨਾਂ ਦੇ ਹੱਥ ਦਿੱਤੀਆਂ ਹੋਈਆਂ, ਉਹ ਜਿਹਨੂੰ ਮਰਜ਼ੀ ਦੇਣ 1-1 ਰੁਪਈਏ ਦੇ ਪਰ ਕਿੱਲੇ ਦੇ ਉੱਪਰ ਦਿੱਤੀਆਂ, ਏਦਾਂ ਸੁਣਿਆ ਸੀ। ਪਰ ਇਹ ਹੈ ਕਿ ਉਹਨਾਂ ਨੂੰ ਰੋਕੇ ਕੌਣ, ਉਹਨਾਂ ਨੂੰ ਕੱਢੇ ਕੌਣ ਉੱਥੋਂ, ਉਹਨੂੰ ਕੱਢਣਾ ਜੇ ਵੋਟਾਂ ਪੈਣਗੀਆਂ ਤੇ ਤਾਂ ਹੀ ਲੋਕ ਚੇਂਜ ਕਰਨਗੇ ਨਾ ਵੋਟਾਂ।
2: ਬਿਲਕੁਲ ਬਿਲਕੁਲ, ਉਹਦੇ ਵਿਚ ਕਾਕਸਾਲ ਜੀ ਇਹ ਚਾਹੀਦਾ ਕਿ ਜਿੰਨਾ ਇੰਡੀਆ ਦੇ ਵਿਚ ਪੰਜਾਬ ਦੇ ਵਿਚ ਜਾਂ ਬਾਹਰਲੇ ਮੁਲਕਾਂ ਦੇ ਵਿਚ ਜਿੰਨੇ ਗੁਰਦੁਆਰੇ ਆ ਇਹਨਾਂ ਦੇ ਉੱਤੇ ਇੱਕ ਵੱਡੀ ਸੰਸਥਾ ਦਾ ਕੰਟਰੋਲ ਹੋਵੇ, ਉਹ ਜਿਹੜਾ ਸਮਾਇਆ ਆ
1: ਜਿੰਨੇ ਵੀ ਗੁਰਦੁਆਰੇ ਨਾ
2: ਹਾਂਜੀ
1: ਇੰਡੀਆ ਦੇ ਵਿਚ ਖਾਸ ਕਰ
2: ਹਾਂਜੀ
1: ਉੱਪਰ ਸ਼੍ਰੋਮਣੀ ਕਮੇਟੀ ਜਿੰਨੇ ਵੀ ਪ੍ਰਾਈਵੇਟ ਗੁਰਦੁਆਰੇ ਆ ਜਾਂ ਕੁਛ ਵੀ ਆ ਸਾਰਾ ਕੁਛ ਹੀ ਸ਼੍ਰੋਮਣੀ ਕਮੇਟੀ ਦੇ ਅੰਡਰ ਆਉਣੇ ਚਾਹੀਦੇ ਆ,
2: ਅੰਡਰ ਹੋਣੇ ਚਾਹੀਦੇ ਆ। ਬਿਲਕੁਲ,
1: ਜਿੰਨੇ ਸਾਡੇ ਡੇਰੇ ਆ ਇੰਡੀਆ ਦੇ ਵਿਚ ਜਿੰਨੇ ਡੇਰੇ ਲੋਕ ਨਾਲ ਜੋੜ ਲਏ ਆ, ਹੈ ਕੁਛ ਵੀ ਨੀ ਉੱਥੇ। ਮੈਨੂੰ ਦੱਸੋ ਕਿ ਆਪਾਂ ਗੱਲ ਕਰੀਏ ਕਿ ਇਹ ਜਿਹੜੇ ਆ ਕੇ ਡੇਰਾ ਬਣਾ ਕੇ ਬਹਿ ਜਾਂਦੇ ਆ ਇਹਨਾਂ ਦਾ ਕੀ ਦੇਣਾ ਜੀ ਕਿਸੇ ਨੂੰ?
2: ਕੁਛ ਵੀ ਨਹੀਂ,
1: ਲੋਕਾਂ ਨੂੰ ਮਗਰ ਲਾ ਲਿਆ, ਲੋਕਾਂ ਨੂੰ ਬਸ ਲੋਕ ਮਗਰ ਲੱਗ ਗਏ ਤੇ ਬੱਲੇ ਬੱਲੇ ਉਹਨਾਂ ਨੂੰ, ਹੁਣ ਉਹਨਾਂ ਨੇ ਪਾਵਰ ਹੀ ਇੰਨੀ ਕੁ ਬਣਾ ਲਈ ਹੈ ਕਿ ਉਹਨਾਂ ਨੂੰ ਕੁਛ ਛੇੜ ਹੀ ਨਹੀਂ ਸਕਦਾ,
2: ਕੋਈ ਛੇੜ ਹੀ ਨਹੀਂ ਸਕਦਾ। ਬਿਲਕੁਲ, ਪੈਸਾ ਨਾ, ਪੈਸੇ ਦੇ ਨਾਲ ਸਾਰਾ ਕੁਛ ਚੱਲਦਾ। ਹੁਣ ਇਹੀ ਗੱਲ ਹੈ ਜੇ ਖੱਕ ਸਾਹਿਬ ਜੀ ਜਿਹੜਾ ਆਪਣੇ ਸਿੱਖ ਧਰਮ ਦਾ ਚੜਾਵਾ ਸਾਰੀ ਦੁਨੀਆਂ ਦੇ ਮੁਲਕਾਂ ਦੇ ਵਿਚ ਚੜਦਾ, ਜੇ ਉਹਨੂੰ ਭਾਰਤ ਦੀ ਕੱਲੇ ਸਿੱਖਾਂ ਦੀ ਨੀ ਸਾਰੇ ਭਾਰਤ ਦੀ ਐਜੂਕੇਸ਼ਨ ਆ ਜਿਹੜੀ ਉਹਨੂੰ ਬਦਲ ਕੇ ਉਹ ਸਾਰੇ ਭਾਰਤ ਨੂੰ ਸਿੱਧੇ ਪਾਸੇ ਨੂੰ ਤੋਰ ਸਕਦਾ।
1: ਆਹੋ, ਪਰ ਅਸੀਂ ਹੁਣ ਕੋਈ ਠੇਕਾ ਥੋੜੋ ਲਿਆ ਸਿੱਖਾਂ ਨੇ ਕਿ ਸਾਰੇ ਇੰਡੀਆ ਨੂੰ ਤੋੜਦੇ, ਫਿਰ ਉਹ ਆਪਣੇ ਪਹਿਲਾਂ ਤਾਂ ਪੰਜਾਬ ਨੂੰ ਠੀਕ ਕਰੋ ਜਿਹੜੇ।
2: ਹਾਂਜੀ ਬਿਲਕੁਲ, ਉਹੀ ਮੈਂ ਕਹਿ ਰਿਹਾ ਨਾ,
1: ਜਿਹੜੇ ਗਰੀਬ ਬੱਚੇ ਹੈਗੇ ਆ, ਪਹਿਲੀ ਗੱਲ ਤੇ ਗ੍ਰੰਥੀ ਸਿੰਘ ਜਿਹੜੇ ਹੈਗੇ ਵਿਚਾਰੇ, ਉਹਨਾਂ ਦੀ ਤਨਖਾਹ ਉਹਨਾਂ ਨੂੰ ਦੇਣ ਲੱਗਿਆ ਇਹਨਾਂ ਦੀ ਮੌਤ ਪੈਂਦੀ ਹੈ,
2: ਮੌਤ ਪੈਂਦੀ ਹੈ। ਬਿਲਕੁਲ, ਕੋਈ ਸ਼ੱਕ ਨਹੀਂ ਹੈ,
1: ਉਹਨਾਂ ਨੂੰ ਤਨਖਾਹਾਂ ਦੇਣ ਲੱਗਿਆ ਤੇ ਉਹਨਾਂ ਦਾ ਬੁਰਾ ਹਾਲ ਕਰਤਾ। ਜਿਹੜੇ ਰਾਗੀ ਸਿੰਘ ਆ ਉਹਨਾਂ ਕੋਲੋਂ ਜੇ ਉਹ ਛੁੱਟੀ ਲੈ ਕੇ ਬਾਹਰਲੇ ਮੁਲਕਾਂ ਚ ਜਾਂਦੇ ਆ ਤੇ ਉਹਨਾਂ ਦੇ ਕੋਲੋਂ ਉਹ ਚੀਮਾ ਸਾਹਿਬ ਸਿੱਖ ਤੁਹਾਨੂੰ ਪਤਾ ਕਿ ਨਹੀਂ ਪਤਾ, ਉਹਨਾਂ ਦੇ ਕੋਲੋਂ ਪਰਸੈਂਟ ਲੈ ਜਾਂਦੇ ਆ,
2: ਪਰਸੈਂਟ ਲੈਂਦੇ, ਬਿਲਕੁਲ ਪਰਸੈਂਟੇਜ ਲੈਂਦੇ ਆ ਉਹਨਾਂ ਤੋਂ, ਜਿੰਨਾ ਉਹ ਕਮਾ ਕੇ ਲਿਜਾਂਦੇ ਆ ਉਹਨਾਂ ਨੂੰ ਕਹਿੰਦੇ ਇਹਦੇ ਚੋਂ ਇੰਨਾ ਰੱਖ ਦੇ,
1: ਇੰਨਾ ਜਮਾ ਕਰਾਉਣਾ ਤੂੰ ਆ ਕੇ।
2: ਹਾਂਜੀ ਬਿਲਕੁਲ,
1: ਸੁਗੀਏ ਵੀ ਲਾ ਰੱਖਦੇ ਕਿ ਇਹ ਗੁਰਦੁਆਰਿਆਂ ਕਿੰਨੇ ਪੈਸੇ ਮਿਲਦੇ, ਦੇਖੋ ਇਹ ਆਜ਼ਾਦੀ ਤਾਂ ਨਾ ਹੋਈ ਉਹਨਾਂ ਦੀ ਫਿਰ।
2: ਹਾਂ, ਉਹ ਗੁਰਦੁਆਰਿਆਂ ਤੋਂ ਲੈ ਲੈਂਦੇ ਆ ਸਾਰਾ ਉਹ ਭੇਟ ਪੇ, ਤੁਸੀਂ ਇਹਨੂੰ ਕਿੰਨੇ ਦਿੱਤੇ ਆ, ਉਹ ਡਾਇਰੈਕਟਲੀ ਉਹਨਾਂ ਦੇ ਨਾਲ, ਉਹਨਾਂ ਦੇ ਵੀ ਕਨੈਕਸ਼ਨ ਹੁੰਦੇ ਆ ਨਾ ਇਹਨਾਂ ਸਾਰਿਆਂ ਦੇ, ਜਿੰਨੇ ਵੀ ਗੁਰਦੁਆਰੇ ਆ, ਚਾਹੇ ਅਮਰੀਕਾ ਚ ਆ, ਚਾਹੇ ਜਰਮਨ ਚ ਆ, ਕਿਤੇ ਵੀ ਆ,
0: ਇਨ੍ਹਾਂ ਦੇ ਜਿਹੜੇ ਆ ਉਹ ਤੁਲਕਾ ਮਾਰਨ ਵਾਲੇ ਉੱਥੇ ਬੈਠੇ ਆ ਪਿੱਛੇ।
1: ਬਿਲਕੁਲ ਬਿਲਕੁਲ ਜਾਲ ਵਿਛਾਇਆ ਹੁੰਦਾ ਇਹਨਾਂ ਨੇ।
0: ਹਾਂ ਜਾਲ ਵਿਛਾਇਆ ਹੋਇਆ ਉਹ ਜਿਹੜਾ ਤੁਲਕਾ ਉੱਥੋਂ ਮਾਰਦੇ ਆ ਵੀ ਲਿਆ ਵੇ ਭਾਈ ਉੱਥੋਂ ਤੂੰ ਇੰਨੇ ਲਿਆ ਤੇ ਲਿਆ ਉਰੇ ਸਾਨੂੰ ਇੰਨੇ ਦੇ ਦਿਓ। ਖਾਕਸਾ ਜੀ ਤੁਹਾਨੂੰ ਪਤਾ ਨੀ ਇਹ ਇੱਧਰ ਵੀ ਕਦੇ ਹੋਈ ਗੱਲ
1: ਹੋਰ ਵੀ ਗੱਲ ਹੋ ਰਹੀ ਆ ਕਿ ਜਿਹੜੇ ਰਾਗੀ ਬਹੁਤ ਵਧੀਆ ਰਾਗੀ ਸੀ ਉਹ ਆਪਣੇ ਉਹਨਾਂ ਦੇ ਬੱਚੇ ਕਹਿੰਦੇ ਅਸੀਂ ਨੀ ਰਾਗੀ ਬਣਨਾ ਅਸੀਂ ਤਾਂ ਹੁਣ ਸਿੰਗਿੰਗ ਆਵਾਜ਼ ਹੈਗੀ ਸਾਡੀ ਸਿੰਗਿੰਗ ਜਾਵਾਂਗੇ। ਜਿੱਦਾਂ ਦਲੇਰ ਮਹਿੰਦੀ ਪਹਿਲਾਂ ਇਹੀ ਕੰਮ ਕਰਦਾ ਹੁੰਦਾ ਸੀ ਕੀਰਤਨ ਕਰਦਾ ਸੀ ਤੇ ਕਹਿੰਦਾ ਉੱਥੇ ਕੋਈ 300 ਦੇ ਦੇਣਾ ਕਹਿੰਦੇ 200 ਦੇ ਦੇਣਾ ਤੇ ਕਹਿਣਾ ਬੜੇ ਆ ਤੈਨੂੰ ਇਹਨੇ ਥੋੜੇ ਆ ਤੇ ਜਿਉਂ ਛੱਡ ਕੇ ਤੇ ਆਪਣਾ ਉਧਰਲੇ ਬੰਨੇ ਤੁਰਿਆ ਤੇ ਉਹ ਮਿਲੀਅਨੇਅਰ ਬੰਦਾ ਬਣ ਗਿਆ। ਮਤਲਬ ਇਹ ਚੀਜ਼ਾਂ ਨੂੰ ਵੀ ਸਾਡੇ ਕੌਮ ਨੂੰ ਧਿਆਨ ਦੇਣਾ ਚਾਹੀਦਾ। ਸਾਡੇ ਸ਼੍ਰੋਮਣੀ ਕਮੇਟੀ ਕੱਲੀ ਜੀਮਾ ਸਾਹਿਬ ਬਹੁਤ ਕੁਛ ਕਰ ਸਕਦੀ ਆ। ਹਾਸਪਿਟਲ ਇੰਨੇ ਕੁ ਬਣ ਸਕਦੇ ਆ, ਕਾਲਜ ਸਕੂਲ ਬਣਾਏ ਆ ਉਹ ਵੀ ਇੱਦਾਂ ਦੇ ਚੱਲਣ ਡਏ ਆ ਜਿਹੜੇ ਸ਼੍ਰੋਮਣੀ ਕਮੇਟੀ ਦੇ ਸਕੂਲ ਆ। ਕੋਈ ਬੰਨੇ ਕੋਈ ਚੱਜ ਦੀ ਗੱਲ ਨਹੀਂ ਹੈ। ਪੈਸਾ ਇੰਨਾ ਚੜਾਵਾ ਹੈਗਾ ਉਹ ਪਤਾ ਹੀ ਨਹੀਂ ਲੱਗਦਾ ਕਿੱਧਰ ਨੂੰ ਜਾ ਰਿਹਾ ਕਿੱਧਰ ਨੂੰ ਆ ਰਿਹਾ ਤੇ ਕਿੱਥੋਂ ਜਾ ਰਿਹਾ। ਜਿਹੜੇ ਉੱਥੇ ਕੜਾਹ ਪ੍ਰਸ਼ਾਦ ਵਾਲੇ ਬੈਠੇ ਉਹ ਵੀ ਪਿਛਲੀ ਵਾਰੀ ਵੀ ਸੁਣਿਆ ਸੀ ਕਿ ਉਹਨਾਂ ਨੂੰ ਵੀ ਫੜਿਆ ਗਿਆ ਕਿ ਉਹ ਪਰਚੀਆਂ ਜਿਹੜੀਆਂ ਹੁੰਦੀਆਂ ਉਹਨਾਂ ਚ ਘਪਲੇ ਕਰਦੇ ਸੀ ਕਿ ਇੱਥੇ ਹਰਿਮੰਦਰ ਸਾਹਿਬ ਚ ਜਾ ਕੇ ਜਿਹੜਾ ਆਮ ਸਿੱਖ ਜਾਂਦਾ ਜਾਂ ਆਮ ਯਾਤਰੀ ਜਾਂਦਾ ਉਹ ਤੇ ਸਿਰ ਨੀਵਾਂ ਕਰਕੇ ਉਹਦਾ ਤੇ ਉੱਥੇ ਹੁੰਦਾ ਕਿ ਵੀ ਬਸ ਮੈਂ ਹੁਣ ਰੱਬ ਦੇ ਘਰ ਪਹੁੰਚ ਗਿਆ ਨਾ।
0: ਬਿਲਕੁਲ ਬਿਲਕੁਲ
1: ਵਿੱਚ ਤੇ ਇਹੀ ਹੁੰਦਾ, ਸ਼ਰਧਾ ਹੁੰਦੀ ਆ ਕਿ ਵੀ ਲੈ ਵੀ ਸ਼ੁਕਰ ਪਰਮਾਤਮਾ ਦਾ ਵੀ ਮੈਨੂੰ ਵੀ ਇੱਥੇ ਪਹੁੰਚਾਇਆ। ਇਹਨਾਂ ਨੂੰ ਡਰ ਹੀ ਕੋਈ ਨੀਗਾ।
0: ਨਹੀਂ ਇਹਨਾਂ ਨੂੰ ਕੋਈ ਡਰ ਨੀ ਖਾਕ ਸਾਹਿਬ ਜੀ, ਇਹ ਤਾਂ ਉਹਨੂੰ ਕੁਛ ਨੀ ਸਮਝਦੇ ਖਾਕ ਸਾਹਿਬ ਜੀ। ਇਹ ਜਿਹੜੇ ਨੁਕਸਾਨ ਜਿੱਦਾਂ ਉਹ ਆਪਣੇ ਅੰਗ ਪਾੜ ਦਿੱਤੇ ਇਹ ਸਾਰਾ ਕੁਛ ਹੈ, ਇਹ ਵਿਚਲਿਆਂ ਤੋਂ ਕਰਵਾਇਆ ਜਾਂਦਾ ਇਹ, ਕਿਉਂਕਿ ਇਹਨਾਂ ਨੂੰ ਕੋਈ ਡਰ ਨੀ ਹੈ। ਇਹਨਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿਹੜੀ ਆ ਉਹ ਬੀੜ ਨੀ ਹੈਗੀ ਇਹਨਾਂ ਵਾਸਤੇ। ਜਿੱਦਾਂ ਦੇ ਆਪਾਂ ਕਾਪੀ ਲੈ ਗਏ ਇਹਨਾਂ ਲੋਕਾਂ ਵਾਸਤੇ, ਉਹ ਇੱਕ ਜਿੱਦਾਂ ਆਪਾਂ ਕਾਪੀ ਦਾ ਵਰਕਾ ਪੜ ਲਈਏ ਉਹੀ ਚੀਜ਼ ਹੈ ਇਹਨਾਂ ਵਾਸਤੇ। ਇਹਨਾਂ ਨੂੰ ਕੋਈ ਪ੍ਰਵਾਹ ਨੀ, ਕੋਈ
1: ਇਹਨੇ ਗੁਰੂ ਗ੍ਰੰਥ ਸਾਹਿਬ ਜਿਹੜੇ ਬਾਹਰ ਚੋਰੀ ਜਿਹਨੂੰ ਅੱਜ ਤੱਕ ਇਹੀ ਕਹਿੰਦੇ ਕਿ ਚੋਰੀ ਹੋਏ ਆ ਕਿੱਥੇ ਗਏ ਕਿੱਥੇ ਨਹੀਂ, ਯਾਰ ਜਿਹੜੇ ਇਹ ਗੁਰੂ ਗ੍ਰੰਥ ਸਾਹਿਬ ਗੁਪਤ ਕਰ ਸਕਦੇ ਆ ਫੇਰ ਇੱਥੇ ਕੀ ਰਹਿ ਗਿਆ। ਮਗਰ
0: ਬਿਲਕੁਲ ਉਹੀ ਤਾਂ ਗੱਲ ਹੈ, ਇਹਨਾਂ ਨੂੰ ਕੋਈ ਇੱਜ਼ਤ ਨਹੀਂ ਉਹਦੀ ਗੁਰੂ ਗ੍ਰੰਥ ਸਾਹਿਬ ਦੀ, ਨਾ ਇਹਨਾਂ ਨੂੰ ਕੋਈ ਉਹਦੀ ਕਦਰ ਆ ਨਾ ਇਹਨਾਂ ਨੂੰ ਖਾਕ ਸਾਹਿਬ ਜੀ। ਜਿਹੜੀ ਵੱਡੀ ਗੱਲ ਆ ਉਹ ਜੇ ਇਹਨਾਂ ਨੂੰ ਉਹ ਪੜ੍ਹਨਾ ਆਉਂਦਾ ਹੋਵੇ ਨਾ, ਉਹਨੂੰ ਸਮਝਣਾ ਆਉਂਦਾ ਹੋਵੇ ਇਹਦੇ ਵਿੱਚ ਲਿਖਿਆ ਕੀ ਆ, ਇਹਦੇ ਵਿੱਚ ਲਿਖਿਆ ਕੀ ਆ, ਤੇ ਫੇਰ ਉਹ ਲੋਕ ਆ ਜਿਹੜੇ ਇਹਨੂੰ ਸਮਝਣਗੇ। ਜਿੰਨਾ ਚਿਰ ਉਹ ਬਸ ਜੋ ਕੁਛ ਕਿਸੇ ਨੇ ਕਹਿਤਾ ਵੀ ਆ ਜੀ ਉੱਥੇ ਰੱਬ ਬੈਠਾ ਉੱਤੇ ਤੇ ਆਹ ਕਰਤਾ, ਉਹਨਾਂ ਚਿਰ ਇਹਨੂੰ ਕਿਸੇ ਨੂੰ ਸਮਝ ਨਹੀਂ ਲੱਗਣੀ। ਤੇ ਆਪਣੇ ਕਈ ਸੰਸਥਾਵਾਂ ਇੰਡੀਆ ਦੇ ਵਿੱਚ ਉਹ ਤਰਕਸ਼ੀਲ ਸੰਸਥਾ ਆ, ਦੂਜੇ ਹੈਗੇ ਆ ਕਾਮਰੇਡ, ਉਹ ਕਹਿੰਦੇ ਅਸੀਂ ਨੀ ਮੰਨਦੇ, ਪਰ ਉਹਨਾਂ ਨੂੰ ਵੀ ਖਾਕ ਸਾਹਿਬ ਜੀ ਜਿਹੜਾ ਆ ਉਹਨੂੰ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਨੂੰ ਉਹਨੂੰ ਸਮਝਣ ਦੀ ਲੋੜ ਆ। ਜੇ ਉਹ ਸਮਝਣਗੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਤੇ ਉਹਨਾਂ ਨੂੰ ਦੁਨੀਆਂ ਦੀ ਸਾਰੀ ਜਿੰਨੀ ਵੀ ਸਾਇੰਸ ਆ ਸਾਰੀ ਦਾ ਗਿਆਨ ਉਹਦੇ ਵਿੱਚ ਹੈਗਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੇ ਵਿੱਚ, ਤੇ ਸਾਰੀ ਦੁਨੀਆਂ ਦਾ ਗਿਆਨ ਹੈ। ਔਰ ਅੱਜ ਤੀਕਰ ਦੇਖੋ ਖਾਕ ਸਾਹਿਬ ਜੀ ਜਿਹੜਾ ਮੈਂ ਦੇਖੋ ਤੁਹਾਨੂੰ ਸਾਇੰਸ ਜਿਹੜੀ ਆ ਸਾਇੰਸ ਹੁੰਦੀ ਆ ਉਹਦੇ ਕਈ ਸਾਡੇ ਨਾਲ ਆਪਣੇ ਨਾਲ ਜੁੜਦੇ ਵੀ ਰਹਿੰਦੇ ਆ, ਕਈ ਸਰੋਤੇ ਸਾਡੇ ਨਾਲ ਜੁੜ ਜਾਂਦੇ, ਉਹ ਸਾਇੰਸ ਹੀ ਕਰੀ ਜਾਂਦੇ ਆ ਬਸ, ਉਹ ਪਤਾ ਨੀ ਜਿੱਦਾਂ ਸਾਇੰਸ ਕਿਤੇ ਲੱਸੀ ਹੁੰਦੀ ਆ ਉਹ। ਯਾਰ ਸਾਇੰਸ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਸਾਇੰਸ ਲਿਖੀ ਹੋਈ ਆ ਉਹ ਅੱਜ ਤੀਕਰ ਵੀ ਦੁਨੀਆਂ ਦੇ ਸਾਇੰਸਦਾਨਾਂ ਨੂੰ ਨਹੀਂ ਪਤਾ ਜਿਹੜੀ ਉਹਦੇ ਵਿੱਚ ਸਾਇੰਸ ਆ। ਹੁਣ ਤੁਹਾਨੂੰ ਇਹਦੀ ਇੱਕ ਉਦਾਹਰਨ ਦਿੰਦਾ ਖਾਕ ਸਾਹਿਬ ਜੀ। ਇੱਕ ਮੁਲਕ ਹੈਗਾ ਬੈਲਜੀਅਮ,
1: ਕਿਹੜਾ ਜੀ?
0: ਬੈਲਜੀਅਮ ਹਾਂਜੀ। ਉੱਥੇ ਦਾ ਇੱਕ ਬੰਦਾ ਹੋਇਆ ਉਹਦਾ ਨਾਂ ਹੈਗਾ ਜੋਰਜ ਕੁਛ, ਉਹਦਾ ਨਾਮ ਮੈਨੂੰ ਯਾਦ ਆ ਜਾਣਾ, ਕੋਈ ਗੱਲ ਨੀ। ਤੇ ਉਹ ਜਿਹੜਾ ਬੰਦਾ ਉਹ ਸੀਗਾ ਚਰਚ ਦਾ ਪਾਦਰੀ, ਉਹ ਬੰਦਾ ਉਸ ਬੰਦੇ ਨੇ ਖਾਕ ਸਾਹਿਬ ਜੀ 1921 ਤੋਂ ਲੈ ਕੇ 1930 ਵਾਲਾ ਜਿਹੜਾ ਦਹਾਕਾ ਸੀਗਾ ਨਾ, ਉਸ ਦਹਾਕੇ ਦੇ ਵਿੱਚ ਇੱਕ ਸਾਇੰਸ ਦੀ ਥਿਊਰੀ ਲਿਖੀ ਆ।
1: ਅੱਛਾ ਜੀ।
0: ਉਹ ਸਾਇੰਸ ਦੀ ਥਿਊਰੀ ਜਿਹੜੀ ਲਿਖੀ ਆ ਉਹਨੇ ਉਹਨੂੰ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਥਿਊਰੀ ਆਫ ਬਿਗ ਬੈਂਗ, ਬਿਗ ਬੈਂਗ ਦੀ ਥਿਊਰੀ ਉਹਨੇ ਲਿਖੀ ਆ। ਉਹ ਥਿਊਰੀ ਦੇ ਵਿੱਚ ਉਹ ਇਹ ਕਹਿੰਦਾ ਆ, ਦੇਖੋ ਇੱਕ ਪਾਸੇ ਉਹ ਚਰਚ ਦਾ ਪਾਦਰੀ ਆ, ਦੂਸਰੇ ਪਾਸੇ ਉਹ ਸਾਇੰਸ ਲਿਖ ਰਿਹਾ। ਉਹ ਕਹਿੰਦਾ ਭਈ ਇਹ ਸਵਾਲ ਦੁਨੀਆਂ ਦੇ ਗੁਰੂਆਂ ਤੋਂ ਵੀ ਪਹਿਲਾਂ ਦਾ ਸਵਾਲ ਚੱਲ ਰਿਹਾ ਭੀ ਦੁਨੀਆਂ ਬਣੀ ਕਿੱਦਾਂ, ਧਰਤੀ ਬਣ ਕਿੱਦਾਂ ਗਈ, ਚੰਦ ਸੂਰਜ ਬਣੇ ਕਿੱਦਾਂ, ਇਹ ਸਵਾਲ ਚੱਲ ਰਿਹਾ ਜਦੋਂ ਤੋਂ ਦੁਨੀਆਂ ਨੂੰ ਸੂਝ ਆਈ ਆ। ਉਦੋਂ ਕੋਈ ਸਵਾਲ ਪੁੱਛਦੇ ਆ ਲੋਕ, ਹਰੇਕ ਨੂੰ ਹੁੰਦਾ ਭਈ ਯਾਰ ਮੇਰਾ ਪਿਛੋਕੜ ਕਿੱਥੋਂ ਅਸੀਂ ਸ਼ੁਰੂ ਹੋਏ ਹੋਵਾਂਗੇ। ਅੱਛਾ ਹੁਣ ਕੀ ਆ ਕਿ ਇਹ ਜਿਹੜਾ ਬੰਦਾ ਸੀਗਾ ਇਹਨੇ ਲਿਖਿਆ, ਉਹ ਕਹਿੰਦਾ ਭੀ ਪਹਿਲਾਂ ਆਹ ਜਿਹੜਾ ਬ੍ਰਹਿਮੰਡ ਆ ਸਾਰਾ ਹੀ, ਤਾਰੇ ਚੰਦ ਸੂਰਜ ਜੋ ਕੁਛ ਵੀ ਹੈਗਾ ਸਾਰਾ ਬ੍ਰਹਿਮੰਡ ਜਿਹਨੂੰ ਆਪਾਂ ਕਹਿੰਦੇ ਹਾਂ, ਇਹਦੇ ਵਿੱਚ ਕਹਿੰਦਾ ਇੱਥੇ ਕੁਛ ਵੀ ਨਹੀਂ ਸੀ, ਨਿਰਾਤੀ ਨਿਰਾ ਗੁਪਤ ਸੀਗਾ। ਫੇਰ ਇਹ ਕਹਿੰਦਾ ਬੰਦਾ ਜਿਹੜਾ ਇਹ ਜਾਰਜ ਸੀਗਾ, ਇਹਦਾ ਨਾਂ ਮੈਨੂੰ ਆ ਜਾਣਾ ਸੁੱਤਾ ਪਾ, ਕੋਈ ਗੱਲ
1: ਨੀ ਬੰਦਾ ਵੀ ਹੋਇਆ।
0: ਹਾਂ, ਤੇ ਉਹ ਕਹਿੰਦਾ ਭਈ ਪਹਿਲਾਂ ਇੱਥੇ ਨੇੜਾ ਸੀਗਾ, ਨੇੜਾ ਸੀਗਾ ਤੇ ਕਹਿੰਦਾ ਕਿਸੇ ਕਾਰਨ ਕਰਕੇ ਇੱਥੇ ਬਹੁਤ ਵੱਡਾ ਧਮਾਕਾ ਹੋਇਆ।
1: ਅੱਛਾ ਜੀ।
0: ਉਹ ਜਿਹੜਾ ਬਹੁਤ ਵੱਡਾ ਧਮਾਕਾ ਹੋਇਆ ਉਹਨੂੰ ਕਹਿੰਦੇ ਆ ਬਿਗ ਬੈਂਗ। ਜਦੋਂ ਬੰਬ ਡੈਗਦਾ ਉਹ ਬੈਂਗ ਹੁੰਦੀ ਹੈ ਨਾ, ਉਹ ਨਾਂ ਉਹਨੇ ਉਹਦੇ ਨਾਲ ਜੋੜ ਦਿੱਤਾ। ਤੇ ਫੇਰ ਕਹਿੰਦਾ ਜਦੋਂ ਬਿਗ ਬੈਂਗ ਹੋਈ, ਉਹ ਬਹੁਤ ਵੱਡਾ ਧਮਾਕਾ ਹੋਇਆ, ਉਹਦੇ ਵਿੱਚੋਂ ਕਹਿੰਦਾ ਚਾਰ ਚੀਜ਼ਾਂ ਨਿਕਲੀਆਂ ਧਮਾਕੇ ਦੇ ਵਿੱਚੋਂ। ਇੱਕ ਕਹਿੰਦਾ ਚਾਨਣ ਨਿਕਲਿਆ, ਤੇ ਇੱਕ ਆਵਾਜ਼ ਪੈਦਾ ਹੋਈ, ਤੇ ਇੱਕ ਗਰਮੀ ਪੈਦਾ ਹੋਈ, ਤੇ ਇੱਕ ਪੈਦਾ ਹੋਈ ਜਿਹਨੂੰ ਰੇਡੀਏਸ਼ਨ ਕਹਿੰਦੇ ਅੰਗਰੇਜ਼ੀ ਦੇ ਵਿੱਚ। ਇਹ ਚਾਰ ਚੀਜ਼ਾਂ ਕਹਿੰਦਾ ਉਤੋਂ ਨਿਕਲੀਆਂ। ਅੱਛਾ, ਚਾਰ ਚੀਜ਼ਾਂ ਤੋਂ ਜਦੋਂ ਨਿਕਲੀਆਂ, ਇਹ ਕਹਿੰਦਾ ਫਿਰ ਬ੍ਰਹਿਮੰਡ ਦੇ ਵਿੱਚ ਫੈਲੀਆਂ। ਜਦੋਂ ਫੈਲੀਆਂ ਤੇ ਫਿਰ ਇਹਨਾਂ ਤੋਂ ਹੌਲੀ ਹੌਲੀ ਗਾਹਾਂ ਨਿੱਕੇ ਨਿੱਕੇ ਪਾਰਟੀਕਲ ਬਣ ਗਏ, ਤੇ ਨਿੱਕਾ ਨਿੱਕਾ ਆਹ ਬਣ ਗਿਆ, ਫਿਰ ਹੌਲੀ ਹੌਲੀ ਉਹ ਜਿਹੜੀਆਂ ਸੀਗੀਆਂ ਧਮਾਕਾ ਹੋਇਆ ਉਹਦੇ ਨਿੱਕੇ ਨਿੱਕੇ ਪੀਸ ਜਿਹੜੇ ਸੀਗੇ ਉਹ ਕਿਸੇ ਦੀ ਧਰਤੀ ਬਣ ਗਈ, ਕਿਸੇ ਦਾ ਚੰਦ ਬਣ ਗਿਆ, ਕਿਸੇ ਦਾ ਸੂਰਜ ਬਣ ਗਿਆ, ਕੁਛ ਬਣ ਗਿਆ, ਤੇ ਇਸ ਤਰ੍ਹਾਂ ਕਹਿੰਦਾ ਬਣ ਗਿਆ। ਤੇ ਫਿਰ ਹੌਲੀ ਹੌਲੀ ਜਿੱਦਾਂ ਜਿਹੜੇ ਛੋਟੇ ਟੁਕੜੇ ਸੀਗੇ ਧਰਤੀ ਵਰਗੇ ਚੰਦ ਵਰਗੇ ਪਹਿਲਾਂ ਠੰਡੇ ਹੋ ਗਏ, ਪਹਿਲਾਂ ਠੰਡੇ ਹੋ ਗਏ, ਤੇ ਇੱਥੇ ਫਿਰ ਗੈਸਾਂ ਪੈਦਾ ਹੋ ਗਈਆਂ, ਆਕਸੀਜਨ ਆ ਗਈ, ਆਕਸੀਜਨ ਤੇ ਹਾਈਡਰੋਜਨ ਆ ਗਈ। ਫਿਰ ਉਹ ਕਹਿੰਦੇ ਹੌਲੀ ਹੌਲੀ ਹਾਈਡਰੋਜਨ ਤੇ ਆਕਸੀਜਨ ਦੀ ਜਿਹੜੀ ਉਹ ਰੇਸ਼ੋ ਜਦੋਂ ਮਿਲੀ, H2O ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਜਦੋਂ ਮਿਲੀ, ਜਾਣੀ ਕਿ ਹਾਈਡਰੋਜਨ ਦੇ ਦੋ ਕਣ ਤੇ ਉਹਦਾ ਆਕਸੀਜਨ ਦਾ ਇੱਕ ਕਣ, ਜੇ ਆਪਾਂ ਜੋੜੀਏ ਤਾਂ ਪਾਣੀ ਬਣ ਜਾਂਦਾ। ਸੋ ਉਹ ਪਾਣੀ ਪੈਦਾ ਹੋ ਗਿਆ, ਪਾਣੀ ਫਿਰ ਜਿਹੜੀਆਂ ਨੀਵੀਆਂ ਜਗ੍ਹਾ ਤਲਾਅ ਸੀਗੇ, ਡੂੰਘੇ ਛੱਪੜ ਸੀਗੇ, ਉੱਥੇ ਪਾਣੀ ਖੜਨਾ ਹੋ ਗਿਆ, ਉੱਥੇ ਵੀ ਜਲਬ ਪੈਦਾ ਹੋ ਗਏ, ਜਲਬ ਤੋਂ ਹੌਲੀ ਹੌਲੀ ਫਿਰ ਜਿਹੜੇ ਜੀਵ ਜੰਤੂ ਨਿੱਕੇ ਨਿੱਕੇ ਪੈਦਾ ਹੋ ਗਏ, ਪੂੰਗ ਪੈਦਾ ਹੋ ਗਿਆ, ਤੇ ਉਹਦੇ ਤੋਂ ਹੌਲੀ ਹੌਲੀ ਡਿਵੈਲਪ ਹੁੰਦਾ। ਇਹ ਉਹਨੇ ਲਿਖੀ ਆ ਥਿਊਰੀ
1: ਜੀ। ਚਲੋ, ਹਰ ਬੰਦੇ ਦੀ ਕੋਸ਼ਿਸ਼। ਚੀਮਾ ਸਾਹਿਬ ਬੜੀ ਮਿਹਰਬਾਨੀ, ਥੈਂਕ ਯੂ।
0: ਅੱਛਾ, ਨਹੀਂ ਡਾਕਟਰ ਸਾਹਿਬ ਜੀ ਅਜੇ ਖਤਮ ਨਹੀਂ ਹੋਈ ਹੈ,
1: ਮੈਨੂੰ ਜਾਣਾ ਪੈਣਾ ਚੀਮਾ ਸਾਹਿਬ, ਮੈਂ
0: ਜਾਣਾ ਪੈਣਾ। ਓਕੇ,
1: ਮੈਂ ਜਾਣਾ ਪੈਣਾ ਕਿਉਂਕਿ ਮੈਂ ਬੇਟੇ ਨੂੰ ਲੈ ਕੇ ਆਉਣਾ ਕੰਮ ਤੋਂ।
0: ਓਕੇ ਡਾਕਟਰ ਸਾਹਿਬ, ਓਕੇ
1: ਹੋ ਗਿਆ। ਚਲੋ, ਉਦੋਂ ਮੈਂ ਵਿੱਚੋਂ ਚਲੇ ਜਾਣਾ ਹੁੰਦਾ, ਤੁਹਾਨੂੰ ਪਤਾ ਡਾਕਟਰ ਸਾਹਿਬ ਕਰਦੇ ਹੁੰਦੇ ਨਾ।
0: ਹਾਂਜੀ ਹਾਂਜੀ,
1: ਮੈਂ ਡੋਂਕੀ ਜਾਣਾ, ਇੱਥੋਂ 5-7 ਮਿੰਟ ਦਾ ਡਰਾਈਵ ਆ, ਤੇ ਉਦੋਂ ਤੱਕ ਕੋਸ਼ਿਸ਼ ਕਰਦਾ ਭੱਜ ਕੇ ਆ ਕੇ, ਫਿਰ ਨਾ ਉਹ ਤੁਹਾਡੇ ਨਾਲ ਮੇਲ ਫੇਰ ਹੋ ਜਾਂਦਾ।
0: ਠੀਕ ਹੈ, ਠੀਕ ਹੈ, ਕੋਈ ਗੱਲ ਨਹੀਂ, ਕੰਮ ਕਰ ਵੀ
1: ਬੜੀ ਬਿਲਕੁਲ। ਚੀਮਾ ਸਾਹਿਬ ਬਹੁਤ ਵਧੀਆ ਗੱਲਾਂ ਹੋਈਆਂ, ਸਰੋਤਿਓ ਤੁਹਾਡਾ ਵੀ ਬਹੁਤ ਸ਼ੁਕਰੀਆ, ਧੰਨਵਾਦ, ਮਿਹਰਬਾਨੀ ਆ ਕਿ ਤੁਸੀਂ ਸਾਡੇ ਪ੍ਰੋਗਰਾਮਾਂ ਨੂੰ ਸੁਣਦੇ ਹੋ ਔਰ ਅੱਛੀ ਅੱਛੀਆਂ ਇਹਦੇ ਬਾਰੇ ਸੋਚ ਵੀ ਰੱਖਦੇ ਹੋ, ਤੇ ਬੜੀ ਮਿਹਰਬਾਨੀ, ਸ਼ੁਕਰੀਆ। ਮਿਲਦੇ ਹਾਂ ਜੀ ਫਿਰ ਪਰਸੋਂ ਨੂੰ ਤੁਹਾਡੇ ਨਾਲ, ਦਿਓ ਇਜਾਜ਼ਤ ਚੀਮਾ ਸਾਹਿਬ ਵੱਲੋਂ, ਮੇਰੇ ਵੱਲੋਂ ਸਾਰੇ ਸਤਿਕਾਰਯੋਗ ਵੀਰ ਭੈਣ ਭਰਾਵਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।

ਦੁਨੀਆ ਦੇ ਮਿਹਰਬਾਨ ਦੋਸਤੋ ਤੇ ਪ੍ਰਵਾਸ ਰੇਡੀਓ ਫ੍ਰੈਂਕਫਰਟ ਦੇ ਖੂਬਸੂਰਤ ਸਰੋਤਿਓ।

ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਬ੍ਰੈਕਫਾਸਟ। ਜੀ ਹਾਂ, ਪ੍ਰਵਾਸ ਰੇਡੀਓ ਫ੍ਰੈਂਕਫਰਟ ਇਜ ਵਨ ਐਂਡ ਓਨਲੀ ਵਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਬਿਲਕੁਲ ਯੂਅਰ ਓਨ ਰੇਡੀਓ ਸਟੇਸ਼ਨ। ਐਕਸਪੋਜ ਯੂਰਸੈਲਫ ਹਾਰਡ ਯੂ ਸੀ ਦਿਸ ਵੰਡਰਫੁਲ ਵਰਲਡ ਲਵਲੀ ਸਵੀਟ ਔਰ ਫਨੀ ਵਰਲਡ with your own watching eyes and experience.

We are only phone call away. ਬਿਲਕੁਲ ਦੋਸਤੋ, ਅਸੀਂ ਤੁਹਾਡੇ ਤੋਂ ਸਿਰਫ ਫੋਨ ਕਾਲ ਅਵੇ ਹੀ ਹਾਂ। ਅੱਜ ਪਹਿਲੇ ਆਵਰ ਵਿੱਚ ਮੈਂ ਗੱਲਬਾਤ ਕਰਾਂਗਾ ਸੱਜਣੋ ਗਾਮੇ ਪਹਿਲਵਾਨ ਦੇ ਉੱਪਰ, ਜਿਹੜਾ ਪਹਿਲਾਂ ਰੁਸਤਮੇ ਹਿੰਦ ਬਣਿਆ ਤੇ ਫਿਰ ਰੁਸਤਮੇ ਜਹਾਂ। ਇਹੋ ਜਿਹੀ ਸ਼ਖਸੀਅਤ ਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗਾ, ਉਹਨਾਂ ਬਾਰੇ ਜੋ ਜਾਣਕਾਰੀ ਸਾਨੂੰ ਮਿਲੀ ਹੈ ਉਹ ਦੱਸਣ ਦੀ ਕੋਸ਼ਿਸ਼ ਕਰਾਂਗੇ। ਸਾਡੇ ਮਾਣ ਜਿਹੜੇ ਰਹੇ ਨੇ, ਸਾਡੇ ਹੀਰੋ ਜਿਹੜੇ ਰਹੇ ਨੇ ਭਾਈ, ਉਹਨਾਂ ਨੂੰ ਯਾਦ ਕਰਨਾ ਸਾਡਾ ਫਰਜ਼ ਵੀ ਬਣ ਗਿਆ। ਜਿੱਥੇ ਅਸੀਂ ਦੇਸ਼ ਭਗਤਾਂ ਨੂੰ ਯਾਦ ਕਰਦੇ ਹਾਂ, ਇਹ ਵੀ ਮਾਂ ਦੇ ਪੁੱਤ ਸਨ ਜਿਨ੍ਹਾਂ ਨੇ ਸਾਰੀ ਦੁਨੀਆਂ ਦੇ ਉੱਤੋਂ ਦੀ ਲੱਤ ਫੇਰੀ ਸੀ ਤੇ ਉਹ ਇਸ ਸੋਹਣੀ ਖੂਬਸੂਰਤ ਹਿੰਦੁਸਤਾਨ ਦੀ ਧਰਤੀ ਤੇ ਪੈਦਾ ਹੋਏ ਤੇ ਇਹਦਾ ਨਾਂ ਸਭ ਤੋਂ ਉੱਪਰ ਉੱਚਾ ਕੀਤਾ ਤੇ ਉਹਨਾਂ ਦਾ ਨਾਂ ਸੀ ਜੀ ਗਾਮਾ ਪਹਿਲਵਾਨ। ਭਾਈ ਮੈਂ ਉਹਨਾਂ ਬਾਰੇ ਗੱਲਬਾਤ ਕਰਾਂਗਾ ਤੇ ਅਗਲੇ ਆਵਰ ਵਿੱਚ ਸਾਡੇ ਜਿਹੜੇ ਮਤਲਬ ਕਿ ਫਸਟ ਕਲਾਸ ਵਧੀਆ ਤੇ ਨਿਰਪੱਖ ਪੱਤਰਕਾਰ ਨੇ ਬਲਬੀਰ ਬੱਬੀ ਜੀ ਨੇ, ਉਹ ਹਮੇਸ਼ਾ ਦੀ ਤਰ੍ਹਾਂ ਪੰਜਾਬ ਤੇ ਪੰਜਾਬੀਅਤ ਬਾਰੇ ਗੱਲਬਾਤ ਕਰਨਗੇ ਆਉਣ ਕੇ। ਦੋਸਤੋ, ਅਗਰ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ, ਸੈਟਰਡੇ ਵਾਲੇ ਚ ਤੁਸੀਂ ਬੁਲਾ ਰਹੇ ਹੋ, ਆਪਣੇ ਵਿਚਾਰ ਵਿਅਕਤ ਕਰਨਾ ਚਾਹੁੰਦੇ ਹੋ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ ਅਮੈਰੀਕਾ ਚ, ਜਰਮਨੀ ਚ, ਇੰਡੀਆ ਚ। ਤੇ ਬਿਲਕੁਲ ਜੀ, ਅਸੀਂ ਤੁਹਾਨੂੰ ਮੌਕਾ ਹੀ ਨਹੀਂ ਦਿਆਂਗੇ ਬਲਕਿ ਖੁਸ਼ਕਿਸਮਤੀ ਸਮਝਾਂਗੇ ਆਪਣੀ, ਪਰ ਤੁਹਾਡੇ ਵਿਚਾਰ ਜਿਹੜੇ ਨੇ ਉਹ ਰਾਜਨੀਤਿਕ ਲੋਕਾਂ ਵਾਂਗੂ ਇੱਕ ਪਾਸੇ ਨਹੀਂ ਹੋਣੇ ਚਾਹੀਦੇ ਕਿ ਇੱਕ ਨੀ ਗੁੱਡੀ ਚੜਾ ਦੇਣੀ ਤੇ ਦੂਸਰੇ ਦੇ ਚੰਗੇ ਕੰਮਾਂ ਨੂੰ ਮਾੜਿਆਂ ਦੇ ਵਿੱਚ ਲੈ ਜਾਣਾ ਖਿੱਚ ਧੂ ਕਰਕੇ। ਨਿਊਟਰਲ ਗੱਲਬਾਤ ਜੋ ਤੁਹਾਨੂੰ ਸਹੀ ਲੱਗ ਰਿਹਾ ਤੇ ਸਾਨੂੰ ਖੁਸ਼ੀ ਹੋਵੇਗੀ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਜਿੱਥੇ ਤੁਹਾਡਾ ਦਿਲ ਕਰੇ। ਸੋ ਵੀ ਆਰ ਓਨਲੀ ਫੋਨ ਕਾਲ ਅਵੇ। We respect you and your viewers. That's the beauty. Exactly, that's the beauty of your lovely radio station. To listen us worldwide, log on www.parvazradio.com. Bilkul dosto, hamesha tuhade agge request kari di hai ki tusi te sunde hi ho. Te apne sajjana mitran nu ਪੰਜਾਂ ਸੱਤਾਂ ਨੂੰ ਵੀ ਡਾਊਨਲੋਡ ਕਰਵਾਓ, ਆਪ ਜੀ ਦੀ ਮਿਹਰਬਾਨੀ ਹੋਵੇਗੀ। ਅਗਰ ਸਾਡੇ ਪ੍ਰੋਗਰਾਮ ਤੁਹਾਨੂੰ ਪਸੰਦ ਆਉਂਦੇ ਨੇ ਤੇ ਪਲੀਜ਼ ਪਲੀਜ਼ ਇੰਨਾ ਕੁ ਕੰਮ ਸਾਡਾ ਵੀ ਕਰ ਦਿਓ, ਕਿਉਂਕਿ ਅਸੀਂ ਇਹ ਸੇਵਾ ਮੁਫ਼ਤ ਮੁਫ਼ਤ ਤੇ ਮੁਫ਼ਤ ਆਪਣੇ ਪੱਲਿਓਂ ਪੈਸੇ ਖਰਚ ਕੇ ਤੇ ਆਪਣੀਆਂ ਸੇਵਾਵਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਟੂ ਲਿਸਨ ਅਸ ਵਰਲਡ ਵਾਈਡ, log on www.parvazradio.com. Parvaz Radio is a one word, www.parvazradio.com. Play Store te jao, download karo, khatte rang de do speakeran diyan jehdiyan photo ne oh sada logo hai ji. Bahut bahut meherbani aap sab di. ਤੇ ਮੈਂ ਹਾਂ ਜੀ ਆਪਦਾ ਹੋਸਟ ਦੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਸਵੀਟ ਪੀਪਲ ਆਫ ਦਿਸ ਪਲੈਨਟ। ਜਵਾਨੀ ਗਈ ਤੇ ਮੁੜ ਕੇ ਨਹੀਂ ਆਉਣੀ, ਓਏ ਦਾੜੀਆਂ ਲਾਲ ਤੇ ਕਾਲੀਆਂ ਰੰਗੀਏ ਨਾ। ਜਵਾਨੀ ਗਈ ਤੇ ਮੁੜ ਕੇ ਨਹੀਂ ਆਉਣੀ,
ਦਾੜੀਆਂ ਲਾਲ ਤੇ ਕਾਲੀਆਂ ਰੰਗੀਏ ਨਾ, ਭਾਈ ਅਕਲ ਵੰਡੀਏ ਤੇ ਦਾਨੀ ਗੱਲ ਕਰੀਏ, ਝੁਰੜੀਆਂ ਵੇਖ ਕੇ ਸ਼ੀਸ਼ੇ ਤੋਂ ਸੰਘੀਏ ਨਾ, ਝੁਰੜੀਆਂ ਵੇਖ ਕੇ ਸ਼ੀਸ਼ੇ ਤੋਂ ਸੰਘੀਏ ਨਾ, ਕਮਾਨੋ ਛੁੱਟਿਆ ਤੀਰ ਨਾ ਆਏ ਮੁੜ ਕੇ, ਜਿੰਦ ਸੋਚਾਂ ਦੀ ਸੂਲੀ ਤੇ ਟੰਗੀਏ ਨਾ। ਔਰ ਰਾਜੇ ਪੀਰ ਫਕੀਰ ਸਭ ਹੋਏ ਬੁੱਢੇ, ਰਾਜੇ ਪੀਰ ਫਕੀਰ ਸਭ ਹੋਏ ਬੁੱਢੇ, ਬੁਢਾਪਾ ਕੁਸੀਏ ਨਿੰਦੀਏ ਭੰਡੀਏ ਨਾ, ਬੁਢਾਪਾ ਕੁਸੀਏ ਨਿੰਦੀਏ ਭੰਡੀਏ ਨਾ। ਦੋਸਤੋ, ਕੁਦਰਤ ਨੇ ਤੁਹਾਨੂੰ ਸਾਰੀ ਉਮਰ ਅਥਰੇ ਘੋੜੇ ਵਰਗੀ ਜਵਾਨੀ ਦੇ ਛੱਡੀ ਹੈ, ਹੁਣ ਬੁਢਾਪਾ ਆ ਗਿਆ ਤੇ ਇਹ ਵੀ ਉਹਦੀ ਇੱਕ ਸਟੇਜ ਆ, ਤੁਸੀਂ ਇਹਨੂੰ ਵੀ ਖੂਬਸੂਰਤ ਬਣਾ ਸਕਦੇ ਹੋ ਬੁਢਾਪੇ ਨੂੰ ਵੀ। ਇੱਕ ਤੇ ਤੁਹਾਡੀ ਕੋਈ ਹੌਬੀ ਹੋਣੀ ਚਾਹੀਦੀ ਹੈ, ਕੋਈ ਨਾ ਕੋਈ, ਨਿਰੀ ਮੰਜੇ ਤੇ ਬਹਿ ਕੇ ਮਾਲਾ ਫੇਰ ਲੈਣੀ ਜਾਂ ਲਾਗੇ ਖੂੰਡੀ ਧਰ ਛੱਡਣੀ, ਜਾਂ ਜੇ ਬੱਚਿਆਂ ਨੂੰ ਰੌਲੀ ਨਾ ਪਾਓ, ਜੇ ਔਰਤਾਂ ਨੂੰ ਸੱਸ ਹੈ ਕੋਈ ਤੇ ਉਹ ਨੂੰਹਾਂ ਦੁਆਲੇ ਹੀ ਹੋਈ ਰਹੇਗੀ। ਇਹ ਗੱਲਾਂ ਛੱਡੋ, ਕੋਈ ਆਪ ਤੁਸੀਂ ਵੀ ਉੱਠ ਕੇ ਜਿੰਨਾ ਕੁ ਕੰਮ ਕਰ ਸਕਦੇ ਹੋ ਉਹ ਕੰਮ ਕਰਿਆ ਕਰੋ, ਕਿਉਂਕਿ ਤੁਹਾਡਾ ਜਿਹੜੀ ਹਿੱਲ ਜੁਲ ਹੈ ਤੁਹਾਡੇ ਸਰੀਰ ਨੂੰ ਵਰਕਿੰਗ ਚ ਰੱਖਦੀ ਹੈ। ਤੁਹਾਡੀ ਮਾੜੇ ਜੇ ਕੋਈ ਚੀਜ਼ ਦੁਖਣ ਲੱਗ ਜਾਏ ਤੁਸੀਂ ਲੰਮੇ ਹੀ ਪੈ ਜਾਂਦੇ ਹੋ ਮੰਜੀ ਦੇ ਉੱਤੇ, ਉਹਦੇ ਚ ਹੋਰ ਵਾਧਾ ਹੁੰਦਾ, ਤੁਹਾਡੇ ਮਸਲ ਜਿਹੜੇ ਨੇ ਉਹ ਕੰਮ ਹੀ, ਜਦੋਂ ਤੁਸੀਂ ਬੈਠੇ ਹੀ ਰਹਿਣਾ ਤੇ ਤੁਹਾਡੇ ਮਸਲ ਕੰਮ ਕਰਨ ਹਟ ਜਾਂਦੇ ਨੇ, ਤੁਹਾਡੀਆਂ ਬਿਮਾਰੀਆਂ ਵੱਧਦੀਆਂ ਜਾਂਦੀਆਂ ਨੇ। ਕਦੀ ਵੀ ਹੌਸਲਾ ਨਾ ਹਾਰੋ ਤੇ ਆਪਣੀ ਕੋਈ ਹੌਬੀ, ਪੜ੍ਹਨ ਦੀ, ਗਾਰਡਨਿੰਗ ਦੀ, ਸੈਰ ਕਰਨ ਦੀ, ਸਵੈਟਰ ਵਗੈਰਾ, ਤੇ ਹੁਣ ਜ਼ਮਾਨਾ ਲੰਘ ਗਿਆ, ਕੋਈ ਇਹੋ ਜਿਹਾ ਆਰਟ ਸਿੱਖੋ ਕੋਈ ਜੋ ਤੁਹਾਨੂੰ ਚੰਗਾ ਲੱਗਦਾ, ਜੋ ਤੁਸੀਂ ਸਾਜ਼ ਜਾਂ ਇੰਸਟਰੂਮੈਂਟ ਜਵਾਨੀ ਚ ਨਹੀਂ ਸਿੱਖ ਸਕੇ। ਤੁਹਾਡਾ ਮਤਲਬ ਕਿ ਦਿਲ ਕਰਦਾ ਹੁੰਦਾ ਸੀ ਕਿ ਮੈਂ ਆਹ ਕਰਾਂ, ਉਹ ਹੁਣ ਵੀ ਤੁਸੀਂ ਸਿੱਖ ਸਕਦੇ ਹੋ। ਦੋਸਤੋ, ਮੈਂ ਰਿਟਾਇਰ ਹੋ ਕੇ ਅਲਗੋਰੀਆਂ ਦੇ ਲੈ ਰਿਹਾ ਵਾਂ ਲੈਸਨ, ਮੈਨੂੰ ਜ਼ਿੰਦਗੀ ਮੈਂ ਵਜਾਉਂਦਾ ਰਿਹਾ ਥੋੜੇ ਜਿਹੇ, ਪਰ ਮੈਨੂੰ ਇੰਨੀ ਜਾਜ ਨਹੀਂ ਸੀ। ਹੁਣ ਮੈਂ ਇਸ ਵਾਰੀ ਇੰਡੀਆ ਗਿਆ, ਮੈਂ ਦੀਨ ਵਜਾਉਣੀ ਸਿੱਖਣੀ ਹੈ, ਤੇ ਪੜ੍ਹਦਾ ਲਿਖਣਾ ਵੀ ਸਾਡੀ ਹੌਬੀ ਹੈ ਸਾਰੀ ਦਿਹਾੜੀ ਤੇ। ਹਾਂ, ਪੜ੍ਹੋ ਜ਼ਰੂਰ, ਭਾਵੇਂ ਅੱਧਾ ਘੰਟਾ ਪੜ੍ਹੋ, ਹਾਂਜੀ, ਤੇ ਤੁਹਾਡੀਆਂ ਤੁਹਾਨੂੰ ਜੋ ਕਿਤਾਬਾਂ ਪਸੰਦ ਨੇ ਉਹਨਾਂ ਉਹ ਹੀ ਪੜ੍ਹੋ, ਅਸੀਂ ਕੋਈ ਹੋਰ ਕਿਤਾਬ ਨਹੀਂ ਕਹਿ ਰਹੇ, ਮਤਲਬ ਕਿ ਤੁਹਾਨੂੰ ਪੜ੍ਹਨ ਵੱਲੋਂ ਤੁਹਾਡਾ ਜਿਹੜਾ ਟੇਸਟ ਹੈ ਉਹ ਬੱਝਾ ਰਹੇ ਤੇ ਊਲ ਫਜੂਲ ਗੱਲਾਂ ਵੱਲ ਤੁਹਾਡਾ ਧਿਆਨ ਨਾ ਜਾਵੇ, ਆਪਣੇ ਆਪ ਨੂੰ ਬਿਜੀ ਕਰੋ ਜੋ ਤੁਹਾਨੂੰ ਚੰਗਾ ਲੱਗਦਾ। ਜਿਸ ਤਰੀਕੇ ਇਹ ਚੰਗਾ ਇਹ ਨਹੀਂ ਵੀ ਤੁਸੀਂ ਨੁਕਸ ਕੱਢੀ ਜਾਓ ਆਪਣੇ ਘਰ ਵਾਲਿਆਂ ਦੇ ਸਾਰਿਆਂ ਦੇ, ਹਾਂਜੀ, ਨਹੀਂ, ਤੁਸੀਂ ਮਤਲਬ ਕਿ ਉਹਨਾਂ ਨੂੰ ਲੱਗੇ ਰਹਿਣ ਦਿਓ ਆਪਣੇ ਕੰਮ ਡਏ ਨੇ ਕਰਨ। ਹਾਂ, ਦਲੀਲ ਨਾਲ, ਲੌਜਿਕ ਨਾਲ ਤੁਸੀਂ ਉਹਨਾਂ ਨਾਲ ਕੋਈ ਗੱਲ ਕਰਨੀ ਹੈ ਤੇ ਕਰੋ, ਪਰ ਤੁਹਾਡੀ ਵੀ ਕੋਈ ਹੌਬੀ ਹੋਣੀ ਚਾਹੀਦੀ ਹੈ। ਤੇ ਜਿਹੜੇ ਖਾਸ ਕਰਕੇ ਮਤਲਬ ਕਿ ਬੁਢਾਪੇ ਚ ਚਲੇ ਜਾਂਦੇ ਬੰਦੇ ਨੇ ਨਾ, ਉਹ ਘਰ ਦੇ ਕੰਮਾਂ ਚ ਵੀ ਹਿੱਸਾ ਲੈ ਸਕਦੇ ਨੇ, ਬਹੁਤ ਸਾਰਾ ਆਪਣੇ ਜਿੰਨੇ ਘਰ ਦੇ ਕੰਮ ਜਨਾਨੀਆਂ ਕਰਦੀਆਂ ਨੇ ਉਹਨਾਂ ਦੇ ਨਾਲ ਹੱਥ ਵਟਾਓ ਆਪਣੇ ਘਰ ਦੇ ਵਿੱਚ ਬਹਿ ਕੇ, ਆਉਂਦੇ ਜਾਂਦੇ ਨੂੰ ਪਰਖਣਾ, ਇਹਨੇ ਸਵੈਟਰ ਕਿੱਦਾਂ ਦਾ ਪਾਇਆ, ਇਹਨੇ ਵਾਲ ਕਿੱਦਾਂ ਦੇ ਵਾਹੇ ਨੇ, ਇਹਨੇ ਸਲਵਾਰ ਕਿੱਦਾਂ ਦੀ ਪਾਈ ਹੈ, ਇਹ ਗੱਲਾਂ ਕਰਦੀ ਘੜੀ ਬੜੀ ਬੜੇ ਰੁਮਾਲ ਨਾਲ ਮੂੰਹ ਕਾਹਦਾ ਪੂੰਝਣ ਡਈ ਹੈ, ਇਹਨੇ ਸੁਰਮਾ ਕਿਉਂ ਇੰਨਾ ਖਿੱਚ ਕੇ ਪਾਇਆ, ਇਹ ਜਾਂਦੀ ਕਿੱਥੇ ਆ ਰੋਜ਼ ਲੋਡੇ ਵੇਲੇ ਤਿਆਰ ਹੋ ਕੇ, ਹੈਂ। ਉਹ ਕੋਈ ਸ਼ਾਰਟਕਟ ਤੁਹਾਨੂੰ ਗੱਲ ਦੱਸਣਾ ਵੀ ਕੋਈ ਜਨਾਨੀ ਸੀ, ਉਹਦਾ ਵਿਆਹ ਹੋਇਆ ਸੀ, ਕੋਈ 2 ਸਾਲ ਹੋਏ, ਉਹ ਰੋਜ਼ 4 ਵਜੇ ਤਿਆਰ ਹੋ ਕੇ ਜਾਇਆ ਕਰੇ। ਸਾਡਾ ਇੱਕ ਕਿਰਾਏਦਾਰ ਸੀ, ਉਹਨੂੰ ਵਕਤ ਪੈ ਗਿਆ ਵੀ ਰੋਜ਼ 4 ਵਜੇ ਕਿੱਧਰ ਜਾਂਦੀ, ਬੰਦਾ ਪੁੱਛੇ ਤੇਰਾ ਕੀ ਮਤਲਬ ਹੈ ਜਿੱਥੇ ਮਰਜ਼ੀ ਜਾਇਓ, ਰੋਜ਼ ਉਹ ਜੀ ਲਗਾ ਰਿਹਾ ਬੜੀ। ਇਹ ਉਹਦੀ ਵਾਈਫ ਦੱਸ ਰਹੀ ਸੀ ਸਾਨੂੰ ਗੱਲ, ਉਸ ਬੰਦੇ ਦੀ, ਉਹ ਬੰਦਾ ਆਪਣੀ ਵਾਈਫ ਨੂੰ ਪੁੱਛਦਾ ਰੋਜ਼ 4 ਵਜੇ ਕਿੱਥੇ ਜਾਂਦੀ, ਤੇ ਉਹ ਕਹਿੰਦੀ ਸਾਨੂੰ ਕੀ ਪਤਾ ਕਿੱਥੇ ਜਾਂਦੀ ਹੈ, ਉਹ ਕਹਿੰਦਾ ਮੈਂ ਰੋਜ਼ ਵੇਖਦਾ ਇਹਨੂੰ। ਉਹ ਆਪ ਵਿਹਲਾ ਸੀ ਨਾ, ਸਾਰੀ ਦਿਹਾੜੀ ਬਾਲਕੋਨੀ ਚ ਖਲੋ ਰਹਿੰਦਾ ਸੀ, ਤੇ ਉਹ ਕਹਿੰਦੀ ਹੈ ਤੂੰ ਆਪ ਹੀ ਉਹਨੂੰ ਪੁੱਛ ਲੈ, ਤੂੰ 4 ਵਜੇ ਕਹਿੰਦਾ ਮੈਂ ਕੋਈ ਚੰਗਾ ਥੋੜਾ ਲੱਗਦਾ ਉਹਨੂੰ ਪੁੱਛਦਾ, ਪਰ ਜਾਂਦੀ ਕਿੱਥੇ ਆ।
ਉਹ ਜੀ ਉਹਨੂੰ ਫਿਕਰ ਪਿਆ ਰਿਹਾ ਕਰੇ, ਉਹ ਰੋਜ਼ 4 ਵਜੇ ਵੇਖਿਆ ਕਰੇ ਵੀ ਅੱਜ ਵੀ ਜਾਣੇ ਨੇ। ਅਸਲ ਚ ਉਹਦਾ ਅਮੈਰੀਕਾ ਘਰ ਵਾਲਾ ਸੀ ਤੇ ਉਹਦੇ ਪੇਪਰ ਜਿਹੜੇ ਸੀ ਉਹ ਬਣ ਗਏ ਸੀ, ਤੇ ਉਹਦੇ ਘਰ ਵਾਲੇ ਨੇ ਉਹਨੂੰ ਕਿਹਾ ਤੂੰ ਇੰਗਲਿਸ਼ ਦੀਆਂ ਕਲਾਸਾਂ ਲਿਆ ਕਰ, ਉਹ 2-3 ਮਹੀਨੇ ਇੰਗਲਿਸ਼ ਸਿੱਖਣ ਚਲੇਗੀ। ਉਹ ਇੰਗਲਿਸ਼ ਸਿੱਖਣ ਜਾਂਦੀ ਹੁੰਦੀ ਸੀ, ਇਹਨੂੰ ਨਹੀਂ ਪਤਾ। ਦੱਸ ਤੂੰ ਆਪਣੇ ਘਰ ਦਾ ਕੰਮ ਕਰ, ਤੈਨੂੰ ਕੀ ਜ਼ਰੂਰਤ ਪਈ ਹੈ ਕਿ ਉਹ 2 ਵਜੇ ਤਿਆਰ ਹੋ ਕੇ ਕਿੱਥੇ ਜਾਂਦੀ ਹੈ। ਉਹ ਇੰਗਲਿਸ਼ ਸਿੱਖਣ ਜਾਂਦੀ ਸੀ। ਹੈ ਐਵੇਂ ਤੁਸੀਂ ਜਿਹੜੀਆਂ ਫਜ਼ੂਲ ਚੀਜ਼ਾਂ ਵੱਲ ਧਿਆਨ ਰੱਖਦੇ, ਘਰ ਰੱਖਦੇ ਹੋ ਨਾ ਆਪਣੀਆਂ ਬਾਲਕੋਨੀਆਂ ਚ ਖਲੋ ਖਲੋ ਕੇ, ਆਪਣੇ ਘਰ ਦਾ ਵੀ ਕੋਈ ਕੰਮ ਧੰਦਾ ਕਰਿਆ ਕਰੋ, ਠੀਕ ਹੈ? ਉਹਦੇ ਨਾਲ ਤੁਹਾਡੀ ਸਿਹਤ ਠੀਕ ਰਹੇਗੀ। ਲਓ ਜੀ ਗੱਲ ਇੱਧਰ ਕਿ ਅੱਜ ਹੈ ਦੋਸਤੋ 11 April, ਹਾਂਜੀ, ਤੇ ਟੈਂਪਰੇਚਰ ਠੰਡਾ ਤੱਤਾ ਇਹੀ ਗਰਮੀਆਂ ਚ ਨਹੀਂ ਅਜੇ ਆਈਆਂ ਪਰ ਆਉਣ ਦੀ ਕੋਸ਼ਿਸ਼ ਕਰ ਲਈਆਂ ਨੇ, ਪਰ ਅੱਜ 18 degrees ਹੈ, ਠੀਕ ਹੈ, ਵਧੀਆ ਜਿਹਾ, ਹਾਂਜੀ। ਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਦੇ ਉੱਤੇ ਦੋਸਤੋ ਇਸ ਵਕਤ ਜਰਮਨ ਦੇ 3:24 ਹੋ ਗਏ ਨੇ, ਹਾਂਜੀ। ਤੇ ਸਾਡੇ ਸਟੂਡੀਓ ਦਾ ਟੈਲੀਫੋਨ ਨੰਬਰ ਹੈ ਜੀ 0049-171-4861-4, 0049-171-4861-4, 0049-4864-514। ਅੱਜ ਅਸੀਂ ਟੈਲੀਫੋਨ ਦੀਆਂ ਕਾਲਾਂ ਦੋਸਤੋ ਨਹੀਂ ਲੈਂਦੇ, ਕੱਲ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ ਤੇ ਕੱਲ ਤੁਸੀਂ ਤੁਹਾਡੀਆਂ ਹੀ ਤੁਹਾਡਾ ਹੀ ਪ੍ਰੋਗਰਾਮ ਚੱਲੇਗਾ, ਅਸੀਂ ਤੁਹਾਡਾ ਹੀ ਇੰਤਜ਼ਾਰ ਕਰਾਂਗੇ ਔਰ ਤੁਹਾਡੀਆਂ ਹੀ ਗੱਲਾਂ ਸੁਣਾਂਗੇ। ਤੇ ਸਾਡੇ ਨਾ ਸ਼ਹਿਰ ਦੇ ਵਿੱਚ ਟਾਊਨ ਦੇ ਵਿੱਚ ਇੱਕ ਬਹੁਤ ਪੁਰਾਣੀ ਆਟੋ ਵਰਕ ਸਾਡਾ ਜੀ ਆਟੋ ਰਾਈਫਨ ਆ ਐਪਸੀਲੋਨ ਫਰੀਡਸ ਰਾਸਤੇ 106 ਫੀਸ ਦੋਸਤੋ, ਤੁਹਾਡੀ ਕਿਸੇ ਤਰ੍ਹਾਂ ਕੰਪਨੀ ਦੀ ਮਤਲਬ ਕਿ ਕਾਰ ਹੈ ਉਹਨੂੰ ਕੋਈ ਵੀ ਡਿਫੈਕਟ ਹੈ, ਗੱਲ ਮੁੱਕੀ ਜੀ, ਮੈਂ ਐਵੇਂ ਡਿਟੇਲ ਚ ਜਾਵਾਂ ਤੇ ਉੱਥੇ ਜਾਓ, ਤਸੱਲੀ ਬਖਸ਼ ਤੁਹਾਡਾ ਮਤਲਬ ਕਿ ਉਹ ਮੁਰੰਮਤ ਕਰਕੇ ਦੇਣਗੇ ਤੇ ਵਾਜਬ ਤੁਹਾਡੇ ਕੋਲ ਪੈਸੇ ਲੈ ਜਾਣਗੇ, ਠੀਕ ਹੈ ਜੀ? ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ 10% ਲੈਸ ਕਰ ਦਿੱਤਾ ਜਾਏਗਾ, ਤੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਆਪਣੀ ਤਸੱਲੀ ਵਾਸਤੇ। ਤੇ ਉਹ ਹੈ ਜੀ ਫਰੀਡਮ ਸਟ੍ਰਾਸੇ 106 ਫੀਸ ਆਟੋ ਰਾਈਫਲ ਆ ਐਪਸੀਲੋਨ ਤੇ 6 ਮਿਲਣਾ। ਸੋ ਦੋਸਤੋ ਮੈਂ ਨਾ ਇਸ ਤੋਂ ਪਹਿਲਾਂ ਕਿ ਆਪਣੀ ਗੱਲਬਾਤ ਸ਼ੁਰੂ ਕਰਾਂ, ਇੱਕ ਖੂਬਸੂਰਤ ਜਿਹਾ ਗਾਣਾ ਮੈਂ ਕਿਉਂ ਕੀਤਾ ਜਿਹਦੀ ਫਰਮਾਇਸ਼ ਇਹ ਗਾਣੇ ਦੀ ਪਹਿਲਾਂ ਵੀ ਬਹੁਤ 1-2 ਵਾਰੀ ਗਾਣਾ ਲਾਇਆ ਮੈਂ ਤੇ ਇਹਦੀ ਫਰਮਾਇਸ਼ ਜੀ ਮਿਸਿਜ਼ ਕਪੂਰ ਜੀ ਹੋਣਾਂ ਨੇ ਕੀਤੀ ਹੈ ਤੇ ਉਹਨਾਂ ਦਾ ਦੀ ਮਿਸਿਜ਼ ਕਪੂਰ ਜੀ ਕਿੱਥੇ ਚਲਾ ਗਿਆ ਤੁਹਾਡਾ ਗਾਣਾ ਇਹ ਆ ਲਓ ਜੀ ਇਹ ਗਾਣਾ ਜੀ ਆਪ ਜੀ ਦੇ ਨਾਂ ਤੇ ਆਪ ਦੇ ਸਾਰੇ ਪਰਿਵਾਰ ਦੇ ਨਾਂ ਲਓ ਜੀ ਇੰਜੋਏ ਕਰੋ ਗਾਣੇ।

ਬਾਅਦ ਵਿੱਚ ਵਰਲਡ ਚੈਂਪੀਅਨ ਤੇ ਉਦੋਂ ਉਹਦੀ ਉਮਰ ਦੋਸਤੋ ਹੈਰਾਨੀ ਵਾਲੀ ਗੱਲ ਹੈ ਕਿ ਸਿਰਫ 19 ਸਾਲ ਦੀ ਸੀ। ਕਮਾਲ ਹੈ ਵੈ। ਮੱਧ ਪ੍ਰਦੇਸ਼ ਦਾ ਇੱਕ ਇਲਾਕਾ ਸੀ ਦਤਿਆ, ਤੇ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਤੇ ਤੁਹਾਨੂੰ ਪਤਾ ਹੀ ਹੈ ਨਾ, ਉਦੋਂ ਹਿੰਦੁਸਤਾਨ ਦੇ ਵਿੱਚ ਰਾਜੇ ਮਹਾਰਾਜਿਆਂ ਦਾ ਦੌਰ ਸੀ। ਇਸ ਇਲਾਕੇ ਦਾ ਰਾਜਾ ਭਵਾਨੀ ਸਿੰਘ, ਉਹਨੂੰ ਨਾ ਪਹਿਲਵਾਨੀ ਦਾ ਬੜਾ ਸ਼ੌਂਕ ਸੀ। ਉਹ ਹਰ 6 ਮਹੀਨੇ ਬਾਅਦ ਪਾਏ ਢੰਡੋਰਾ ਪਿੱਟ ਕੇ ਉਹ ਉੱਗੇ ਪਹਿਲਵਾਨਾਂ ਨੂੰ ਸੱਦਾ ਦਿੰਦਾ, ਤਕਰੀਬਨ ਏਸ਼ੀਆ ਦੇ ਪਹਿਲਵਾਨਾਂ ਸਾਰਿਆਂ ਨੂੰ। ਆ ਜਿਹੜੇ ਯੂਬੇਗਿਸਤਾਨ ਤੇ ਯੇ ਵੋ ਦਿਸ ਦੈਟ, ਇਹ ਸਾਰੇ ਕੰਟਰੀ ਹਿੱਸਾ ਲੈਂਦੇ ਹੁੰਦੇ ਹਨ। ਉਦੋਂ ਨੂੰ ਸੱਦਾ ਦਿੱਤਾ ਜਾਂਦਾ ਹਰ 6 ਮਹੀਨੇ ਬਾਅਦ ਤੇ ਪਹਿਲਵਾਨਾਂ ਦੇ ਉਹ ਦੰਗਲ ਕਰਵਾਉਂਦਾ ਹੁੰਦਾ ਸੀ। ਤੇ ਗੱਲ ਏਦਾਂ ਕਿ ਜਿਸ ਤਰ੍ਹਾਂ ਅੱਜ ਦੇ ਸੈਲੀਬ੍ਰਿਟੀਜ਼ ਵਾਂਗੂ, ਸੈਲੀਬ੍ਰਿਟੀਜ਼ ਦੀ ਅਸੀਂ ਇੱਜ਼ਤ ਨਹੀਂ ਕਰਦੇ। ਕੋਈ ਹਾਲੀਵੁੱਡ ਦਾ ਆ ਜਾਏ ਤੇ ਮਾਰ ਜੀ ਬਾਜ਼ਾਰ ਬੰਦ ਹੋ ਜਾਂਦਾ, ਉੱਥੇ ਦੁਨੀਆ ਹੀ ਪਹੁੰਚ ਜਾਏਗਾ। ਆ ਸੰਨੀ ਆਇਆ ਸੀ ਮਤਲਬ ਕਿ ਇਲੈਕਸ਼ਨ ਲੜਨ ਵਾਸਤੇ ਤੇ ਸਾਰਾ ਸ਼ਦਾਈ ਕਰ ਛੱਡਿਆ ਸੀ ਗੁਰਦਾਸਪੁਰੀਆਂ ਨੂੰ, ਸਾਰਿਆਂ ਨੂੰ ਇਹਨੇ। ਹਾਂਜੀ, ਅਸੀਂ ਪਤਾ ਨੀ ਕਿੱਦਾਂ ਦੇ ਲੋਕ ਆ। ਚਲੋ ਉਹ ਤੇ ਗੱਲ ਹੀ ਵੱਖਰੀ ਸੀ। ਵੋਟਾਂ ਵੀ ਉਹਨੂੰ ਪਾਈਆਂ, ਜਿਤਾ ਵੀ ਦਿੱਤਾ। ਅੱਛਾ ਗੱਲ ਆ, ਜਿਸ ਤਰ੍ਹਾਂ ਸੈਲੀਬ੍ਰਿਟੀਜ਼ ਦੀ ਅੱਜ ਅਸੀਂ ਇੱਜ਼ਤ ਕਰਦੇ ਹਾਂ ਨਾ ਭਾਈ, ਉਹਨਾਂ ਦਿਨਾਂ ਦੇ ਵਿੱਚ ਸੈਲੀਬ੍ਰਿਟੀਜ਼ ਤੋਂ ਕਿਤੇ ਉੱਚਾ ਤੇ ਇੱਜ਼ਤ ਮਾਣ ਵਾਲਾ ਪਹਿਲਵਾਨਾਂ ਦਾ ਦਰਜਾ ਹੁੰਦਾ ਸੀ। ਹਾਂਜੀ, ਭਵਾਨੀ ਦੇ ਰਾਜੇ ਕੋਲ ਜਿੰਨੇ ਵੀ ਪਹਿਲਵਾਨ ਸਨ, ਸਭ ਤੋਂ ਸਿਰ ਕੱਢ ਪਹਿਲਵਾਨ ਦੋਸਤੋ ਅਜ਼ੀਜ਼ ਬਖਸ਼ ਸੀ। ਅਜ਼ੀਜ਼ ਬਖਸ਼ ਤੇ ਗੱਲ ਏਦਾਂ ਵਾ ਭਾਈ, ਅਜ਼ੀਜ਼ ਬਖਸ਼ ਕਸ਼ਮੀਰੀ ਮੁਸਲਮਾਨ ਸੀ ਤੇ ਉਹਦੀ ਜਾਤ ਸੀ ਭੱਟ। ਅਜ਼ੀਜ਼ ਬਖਸ਼ ਨੇ ਆਪਣੇ ਦੌਰ ਵਿੱਚ ਵੱਡੇ ਵੱਡੇ ਖੱਬੀ ਖਾਨਾਂ ਨੂੰ ਧੂਲ ਚਟਾਈ ਤੇ ਅਜ਼ੀਜ਼ ਬਖਸ਼ ਨੂੰ ਗੱਡੇ ਦੇ ਉੱਤੇ ਖਿਲਾਰ ਕੇ, ਰੇਹੜੀ ਨਹੀਂ ਹੁੰਦੀ ਜਿਸ ਤਰ੍ਹਾਂ ਉਦੋਂ ਗੱਡੇ ਰੇਹੜੀਆਂ ਹੀ ਟਰਾਂਸਪੋਰਟ ਦੇ ਸਾਧਨ ਹੁੰਦੇ ਸਨ, ਤੇ ਆਲ ਅੱਗੇ ਪਿੱਛੇ ਢੋਲ ਵੱਜ ਰਹੇ ਸਨ ਤੇ ਸਾਰੇ ਸ਼ਹਿਰ ਵਿੱਚ ਅਜ਼ੀਜ਼ ਬਖਸ਼ ਨੂੰ ਘੁਮਾਇਆ ਗਿਆ। ਉਸ ਵਕਤ ਸੜਕਾਂ ਦੇ ਆਲੇ ਦੁਆਲੇ ਘਰਾਂ ਕੰਧਾਂ ਕੋਠਿਆਂ ਚੌਂਕਾਂ ਦੇ ਵਿੱਚ ਦੋਸਤੋ ਦੁਨੀਆਂ ਹੀ ਦੁਨੀਆਂ, ਜਿਹੜੀ ਅਜ਼ੀਜ਼ ਬਖਸ਼ ਨੂੰ ਦੂਰੋਂ ਨੇੜਿਓਂ ਵੇਖਣ ਆਈ, ਕਿਉਂਕਿ ਉਹ ਅਜ਼ੀਜ਼ ਬਖਸ਼ ਦਾ ਦੰਗਲ ਨਹੀਂ ਸੜਨਾ ਵੇਖ ਸਕੇ, ਤੇ ਬਹੁਤ ਦੁਨੀਆਂ ਇਕੱਠੀ ਹੋਈ ਸੀ, ਬਾਜ਼ਾਰ ਭੜੇ ਭਰੇ ਪਏ ਸਨ, ਤੇ ਅਜ਼ੀਜ਼ ਬਖਸ਼ ਥੰਮ ਵਰਗਾ ਜਵਾਨ ਲਾਲ ਜਾਂਘੀਆ ਪਾਈ, ਦੋਵੇਂ ਹੱਥ ਜੋੜ ਕੇ ਸਿਰ ਨਵਾ ਕੇ ਲੋਕਾਂ ਦਾ ਧੰਨਵਾਦ ਕਰ ਲਿਆ, ਤੇ ਲੋਕ ਅਜ਼ੀਜ਼ ਬਖਸ਼ ਨੂੰ ਉਹਦੇ ਰੇਹੜੀ ਤੇ ਗੱਡੇ ਤੇ ਜੋ ਜਿਹਦੇ ਤੇ ਵੀ ਜੋ ਚੜਿਆ ਸੀ, ਕੋਈ 8 ਆਨੇ ਕੋਈ 4 ਆਨੇ ਜਾਂ ਕਿਤੇ ਰੁਪਈਆ, ਤੇ ਉਦੋਂ ਖੁਸ਼ੀ ਤੀ ਨਹੀਂ ਸੀ ਹੁੰਦੀ ਕਿਸੇ ਦੀ ਸੁੱਟਣ ਦੀ। ਹਾਂਜੀ ਸੱਜਣੋ, ਸਮੇਂ ਦੇ ਚੱਕਰ ਅਨੁਸਾਰ ਭਾਈ ਮਲਕਣ ਮੌਤ ਨੇ ਅਜ਼ੀਜ਼ ਬਖਸ਼ ਨੂੰ ਨਾਲ ਲੈ ਕੇ ਚਲੇ ਗਈ ਜੇ ਮਲਕਣ ਮੌਤ। ਬੜੇ ਬੜੇ ਲੋਕ ਇੱਥੇ ਆਏ, ਕੋਈ ਪਰਮਾਨੈਂਟ ਥੋੜੀ ਕਿਸੇ ਦੀ ਇੱਥੇ ਕਿਸੇ ਨੇ ਰਹਿਣਾ, ਆਪਣਾ ਦੌਰ ਨਿਭਾ ਕੇ ਅਜ਼ੀਜ਼ ਬਖਸ਼ ਇਸ ਦੁਨੀਆਂ ਨੂੰ ਖੁਦਾ ਹਾਫਿਜ਼ ਕਹਿ ਗਿਆ, ਤੇ ਉਹਦੇ ਪੁੱਤਰ ਗੁਲਾਮ ਬਖਸ਼ ਤੇ ਇਮਾਮ ਬਖਸ਼ ਛੋਟੇ ਛੋਟੇ ਸਨ। ਭਵਾਨੀ ਦੇ ਰਾਜੇ ਨੇ ਨਾ ਉਹਨਾਂ ਨੂੰ ਆਪਣੇ ਕੋਲ ਸੱਦ ਲਿਆ, ਆਪਣੀ ਸਰਪ੍ਰਸਤੀ ਚ ਲੈ ਲਿਆ ਦੋਵਾਂ ਭਰਾਵਾਂ ਨੂੰ ਛੋਟਿਆਂ ਛੋਟਿਆਂ ਨੂੰ। ਸੱਜਣੋ, ਗੁਲਾਮ ਬਖਸ਼ 22 ਮਈ 1878 ਨੂੰ ਅੰਮ੍ਰਿਤਸਰ ਦੇ ਜ਼ਿਲ੍ਹੇ ਪਿੰਡ ਜੱਬੋਵਾਲ ਵਿੱਚ ਜੰਮਿਆ ਸੀ।
ਸੱਜਣਾ ਗੁਲਾਮ ਬਖਸ਼ ਦੇ ਗੁਲਾਮ ਬਖਸ਼ ਜਿਹੜੇ ਨੇ ਦੋ ਬੱਚੇ ਸਨ ਛੋਟੇ ਛੋਟੇ ਇਮਾਮ ਬਖਸ਼ ਤੇ ਗੁਲਾਮ ਬਖਸ਼ ਹਾਂਜੀ ਇਹ ਗੁਲਾਮ ਬਖਸ਼ੀ ਗਾਮਾ ਪਹਿਲਵਾਨ ਜੇ ਇਹ ਇੱਕੋ ਇੱਕ ਪਹਿਲਵਾਨ ਹੋਇਆ ਜੋ ਸਾਰੀ ਜ਼ਿੰਦਗੀ ਵਿੱਚ ਇੱਕ ਵੀ ਕੁਸ਼ਤੀ ਨਹੀਂ ਹਾਰਿਆ ਆਪਣੀ ਸਾਰੀ ਜ਼ਿੰਦਗੀ ਚ ਉਹਨੇ ਇੱਕ ਕੁਸ਼ਤੀ ਨਹੀਂ ਹਾਰੀ ਅੱਜ ਸਾਰੀ ਦੁਨੀਆ ਉਸ ਪਹਿਲਵਾਨ ਨੂੰ ਗਾਮੇ ਪਹਿਲਵਾਨ ਦੇ ਨਾਂ ਨਾਲ ਜਾਣਦੀ ਹੈ ਇਹ ਉਹ ਹੀ ਗਾਮਾ ਜੇ ਜਿਨ੍ਹੇ ਪੋਲੈਂਡ ਦੇ ਤਿੰਨ ਵਾਰ ਰਹਿ ਚੁੱਕੇ ਵਰਲਡ ਚੈਂਪੀਅਨ ਯੂਬੈਸਕੋ ਦੀਆਂ ਲੰਡਨ ਚ ਬਾਜ਼ੀਆਂ ਪਵਾਈਆਂ ਸਨ ਗੁਲਾਮ ਤੇ ਇਮਾਮ ਦੋਵੇਂ ਕਸ਼ਮੀਰੀ ਸਨ ਤੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਜੰਮੇ ਸਨ ਦੋਸਤੋ ਇਹਨਾਂ ਦਾ ਬਾਪ ਅੰਮ੍ਰਿਤਸਰ ਦੇ ਡਿਸਟ੍ਰਿਕਟ ਅੰਮ੍ਰਿਤਸਰ ਦੇ ਵਿੱਚ ਰਹਿੰਦਾ ਹੁੰਦਾ ਸੀ ਫਿਰ ਮੱਧ ਪ੍ਰਦੇਸ਼ ਦੇ ਰਾਜੇ ਕੋਲ ਪਹੁੰਚ ਗਏ ਦੋਵਾਂ ਭਰਾਵਾਂ ਨੂੰ ਛੋਟੀ ਉਮਰ ਵਿੱਚ ਹੀ ਕੁਸ਼ਤੀ ਦੇ ਅਖਾੜੇ ਚ ਪਾ ਦਿੱਤਾ ਜਾਂਦਾ ਭਾਈ ਜੰਮਦੀਆਂ ਸੂਰਾਂ ਦੇ ਮੂੰਹ ਤਿੱਖੇ ਗਾਮੇ ਦੀ ਉਮਰ 15 ਸਾਲ ਸੀ ਦੋਸਤੋ ਜਦੋਂ ਯੋਧਪੁਰ ਦਾ ਰਾਜਾ ਆਪਣੇ ਇਲਾਕੇ ਵਿੱਚ ਇੱਕ ਵੱਡਾ ਕੁਸ਼ਤੀ ਦਾ ਮੁਕਾਬਲਾ ਕਰਾਉਂਦਾ ਥੋੜੇ ਪੁਰਾਤਨ ਸਮਝੇ ਸਮੇਂ ਚ ਚੱਲ ਜਾਓ ਜਿਹੜੇ ਸੱਜਣ 50-60 ਤੋਂ ਉੱਪਰ ਨੇ ਆਪਣੇ ਬਚਪਨ ਚ ਚੱਲ ਜਾਣ ਤੇ ਕਬੱਡੀ ਘੋਲ ਇਹ ਸ਼ਿੰਗਾਰ ਹੁੰਦੇ ਸਨ ਸਾਡੇ ਸਮਾਜ ਦੇ ਮੂੰਗਲੀਆਂ ਫੇਰਨੀਆਂ ਮੱਲ ਇਹਨਾਂ ਨੂੰ ਲੋਕ ਕਹਿੰਦੇ ਹੁੰਦੇ ਸਨ ਅਸੀਂ ਵੀ ਨਿੱਕੇ ਹੁੰਦੇ ਘੋਲ ਦਿੰਦੇ ਹੁੰਦੇ ਸਨ ਇਹਨਾਂ ਦੇ ਛਿੰਝਾਂ ਚ ਜਾ ਕੇ ਹਾਂਜੀ ਗਾਮੇ ਦੀ ਉਮਰ ਉਦੋਂ 15 ਸਾਲ ਸੀ ਜਦੋਂ ਯੋਧਪੁਰ ਦੇ ਰਾਜੇ ਨੇ ਇੱਕ ਵੱਡਾ ਕੁਸ਼ਤੀ ਦਾ ਮੁਕਾਬਲਾ ਕਰਵਾਇਆ ਦੂਰੋਂ ਦੂਰੋਂ ਉੱਗੇ ਪਹਿਲਵਾਨ ਮੁਕਾਬਲੇ ਚ ਆਏ ਤੇ ਅਸੂਲ ਕੀ ਸੀ ਅਸੂਲ ਇਹ ਸੀ ਕਿ ਮੁਕਾਬਲਾ ਹੁੰਦਾ ਰਹੇਗਾ ਜੋ ਹਾਰਦਾ ਜਾਵੇ ਅਖਾੜੇ ਚੋਂ ਬਾਹਰ ਤੇ ਅਖੀਰ ਦੇ ਦੋ ਪਹਿਲਵਾਨਾਂ ਵਿੱਚੋਂ ਫਿਰ ਫਾਈਨਲ ਹੋਵੇਗਾ ਤੇ ਇੱਕ ਨੂੰ ਜੇਤੂ ਕਰਾਰ ਦੇ ਦਿੱਤਾ ਜਾਵੇ ਇਸੇ ਤਰਤੀਬ ਨਾਲ ਮੁਕਾਬਲੇ ਚੱਲਦੇ ਗਏ ਤੇ ਜਦੋਂ ਅਖੀਰ ਚ 16 ਪਹਿਲਵਾਨ ਰਹਿ ਗਏ ਨਾ ਜੋ ਦੁਨੀਆ ਭਰ ਚੋਂ ਆਏ ਸਨ ਉਹਨਾਂ ਵਿੱਚ ਇੱਕ 15 ਸਾਲਾਂ ਦਾ ਬੱਚਾ ਵੀ ਸੀ ਅਜੇ ਅੱਧੀਆਂ ਕੀ ਕੁਸ਼ਤੀਆਂ ਹੋਈਆਂ ਨੇ 15 ਸਾਲਾਂ ਦਾ ਬੱਚਾ ਜੋ ਹੁਣ ਤੱਕ ਕਈ ਮੱਲਾਂ ਨੂੰ ਖਾੜੇ ਚ ਧੂੜ ਚਟਾ ਕੇ ਇੱਥੋਂ ਤੱਕ ਪਹੁੰਚਿਆ ਸੀ ਕੋਈ ਫਾਈਨਲ ਫਰੂਜ ਨਹੀਂ ਅਜੇ ਚੱਲਣ ਡੀਆਂ ਨੇ ਕੁਸ਼ਤੀਆਂ ਜਦੋਂ ਯੋਧਪੁਰ ਦੇ ਰਾਜੇ ਨੂੰ ਪਤਾ ਲੱਗਾ ਕਿ ਇੱਕ 15 ਸਾਲਾਂ ਦਾ ਮੁੰਡਾ ਹੁਣ ਤੱਕ ਕਈ ਖੱਬੀ ਖਾਨਾਂ ਨੂੰ ਚਿੱਤ ਕਰ ਚੁੱਕਾ ਉਹਨੇ ਖੁਸ਼ੀ ਚ ਆ ਕੇ ਉਹ ਮੁੰਡੇ ਨੂੰ ਆਪਣੇ ਕੋਲ ਸੱਦਿਆ ਤੇ ਵੇਖਿਆ ਕਿ ਉਮਰ ਇਹਦੀ 15 ਸਾਲ ਹੈ ਤੇ ਕਿੰਨਿਆਂ ਭਲਵਾਨਾਂ ਨੂੰ ਚਿੱਤ ਕਰਕੇ ਇੱਥੋਂ ਤੱਕ ਪਹੁੰਚਿਆ ਫਾਈਨਲ ਚ ਤਾਂ ਨਹੀਂ ਅਜੇ ਉਹ ਆਇਆ ਉਹਨੂੰ ਇੰਨੀ ਖੁਸ਼ੀ ਹੋਈ ਉਹਨੇ ਗਾਮੇ ਨੂੰ ਜੇਤੂ ਕਰਾਰ ਦੇ ਦਿੱਤਾ ਵੀ ਇਹ ਕਿਤਨਾ ਪੋਸੀਬਲ ਹੈ ਕਿ ਇੱਕ 15 ਸਾਲਾਂ ਦਾ ਮੁੰਡਾ ਅੱਧਿਆਂ ਭਲਵਾਨਾਂ ਦੀਆਂ ਬਾਜ਼ੀਆਂ ਪਾ ਚੁੱਕਾ ਅੱਜ ਤੱਕ ਅਸਲ ਵਿੱਚ ਉਸੇ ਦਿਨੀ ਗਾਮੇ ਦੀ ਤਾਕਤ ਨੇ ਦੁਨੀਆਂ ਨੂੰ ਚੈਲੰਜ ਕਰ ਦਿੱਤਾ ਸੀ ਕਿ ਦੁਨੀਆਂ ਦੇ ਪਹਿਲਵਾਨੋ ਖਬਰਦਾਰ ਇੱਕ ਦਿਨ ਇਹ 15 ਸਾਲਾਂ ਦਾ ਮੁੰਡਾ ਸਾਰੀ ਦੁਨੀਆਂ ਦੇ ਪਹਿਲਵਾਨਾਂ ਦੇ ਉੱਤੋਂ ਦੀ ਲੱਤ ਫੇਰੇਗਾ ਇਸ ਵਿੱਚ ਕੋਈ ਸ਼ੱਕ ਨਹੀਂ ਗਾਮੇ ਵਿੱਚ ਆਮ ਇਨਸਾਨਾਂ ਜਾਂ ਪਹਿਲਵਾਨਾਂ ਨਾਲੋਂ ਕਿਤੇ ਵੱਧ ਤਾਕਤ ਸੀ ਤੇ ਜਦੋਂ ਇਹਨੂੰ ਜੇਤੂ ਕਰਾਰ ਦੇ ਦਿੱਤਾ ਇਹ 16 ਪਹਿਲਵਾਨਾਂ ਨੂੰ ਢਾਲ ਚੁੱਕਾ ਸੀ ਤੇ ਅਜੇ ਵੈਸੇ ਅੱਧਾ ਹੀ ਮੁਕਾਬਲਾ ਚੱਲਿਆ ਸੀ ਅੱਗੇ ਅੱਗੇ ਅਜੇ ਰਹਿੰਦੇ ਸਨ ਕੋਈ 10-15 ਪਹਿਲਵਾਨ ਹੋਰ ਜਿਨ੍ਹਾਂ ਦੇ ਆਪਸ ਚ ਮੁਕਾਬਲੇ ਹੋਣੇ ਹੀ ਪਰ ਇਹ ਮੁਕਾਬਲਿਆਂ ਤੱਕ ਪਹੁੰਚਦਿਆਂ 15 ਸਾਲ ਦਾ ਮੁੰਡਾ ਏਸ਼ੀਆ ਦੇ ਮਤਲਬ ਕਿ ਪਹਿਲਵਾਨਾਂ ਨੂੰ ਚਿੱਤ ਕਰ ਚੁੱਕਾ ਸੀ ਤੇ ਮਹਾਰਾਜਾ ਉਹ ਜਿਹੜਾ ਬਾਦਸ਼ਾਹ ਸੀ ਰਾਜਾ ਸੀ ਉਹਨੇ ਇਹਨੂੰ ਜੇਤੂ ਕਰਾਰ ਦੇ ਦਿੱਤਾ ਤੇ ਗਾਮੇ ਨੂੰ ਕੋਈ ਕਸਰ ਨਹੀਂ ਮਤਲਬ ਕਿ ਵੀ ਖਾਣ ਪੀਣ ਵੱਲੋਂ ਰਹਿਣ ਦਿੱਤੀ ਗਈ
ਗਾਮਾ ਹਰ ਰੋਜ਼ 5,000 ਡੰਡ ਕੱਢਦਾ ਤੇ 3,000 ਬੈਠਕਾਂ ਮਾਰਦਾ। ਗਾਮੇ ਦੀ ਤਾਕਤ ਦੇ ਚਰਚੇ ਬਰੂਸਲੀ ਤੱਕ ਹੋਏ ਸਨ। ਇਹ ਸਮਕਾਲੀ ਹਨ, ਗਾਮਾ ਤੇ ਬਰੂਸਲੀ। ਬਰੂਸਲੀ ਵੀ ਗਾਮੇ ਦਾ ਫੈਨ ਸੀ। ਬਰੂਸਲੀ ਦੀ ਸਾਰੀ ਟੀਮ ਗਾਮੇ ਦੀਆਂ ਕਸਰਤਾਂ, ਵੱਖ ਵੱਖ ਕਸਰਤਾਂ ਜਿਹੜੀਆਂ ਸੀ ਨਾ, ਉਹਨੂੰ ਵਾਚਦੀ, ਸਟੱਡੀ ਕਰਦੀ, ਤੇ ਬਰੂਸਲੀ ਉਹਨਾਂ ਨੂੰ ਬੜੇ ਧਿਆਨ ਨਾਲ ਵਾਚਦਾ। ਗਾਮੇ ਦੀਆਂ ਨਾ ਕਈ ਕਸਰਤਾਂ ਜਿਹੜੀਆਂ ਸਨ ਉਹਨੇ ਬਰੂਸਲੀ ਨੇ ਵੀ ਅਪਣਾਈਆਂ ਆਪਣੀ ਡੇਲੀ ਰੂਟੀਨ ਦੇ ਵਿੱਚ। ਪਰ ਇਹ ਵੀ ਸੱਚ ਹੈ ਕਿ ਗਾਮਾ ਤੇ ਬਰੂਸਲੀ ਜ਼ਿੰਦਗੀ ਵਿੱਚ ਇੱਕ ਦੂਜੇ ਨੂੰ ਕਦੀ ਨਹੀਂ ਮਿਲੇ। ਗੱਲ ਏਦਾਂ ਵੀ ਆ ਮੁੱਕੇਬਾਜ਼ ਮੁਹੰਮਦ ਅਲੀ, ਇਹਦੀ ਅੱਧੀ ਦੁਨੀਆ ਫੈਨ ਸੀ, ਠੀਕ ਹੈ ਨਾ, ਤੇ ਕਿਹੜੇ ਸਾਰੇ ਉਹਨੂੰ ਮਿਲ ਸਕੇ ਸੀ। ਬਹੁਤ ਘੱਟ ਲੋਕ ਹੀ ਮੁਹੰਮਦ ਉਹਨੂੰ ਅਲੀ ਨੂੰ ਮਿਲੇ ਨੇ, ਬਾਕਸਰ ਨੂੰ। ਬਰੂਸਲੀ ਨੇ ਆਪਣੀਆਂ ਲਿਖਤਾਂ ਤੇ ਆਪਣੀਆਂ ਇੰਟਰਵਿਊਜ਼ ਵਿੱਚ ਵੀ ਗਾਮੇ ਪਹਿਲਵਾਨ ਨੂੰ ਆਪਣਾ ਰੋਲ ਮਾਡਲ ਮੰਨਿਆ। ਸ਼ਾਇਦ ਇਹੋ ਹੀ ਕਾਰਨ ਸੀ ਕਿ ਬਰੂਸਲੀ ਵੀ ਗਾਮੇ ਵਾਂਗੂ ਇਨਸਾਨੀਅਤ ਹਿੰਮਤ ਦੀਆਂ ਹੱਦਾਂ ਤੋਂ ਅੱਗੇ ਜਾ ਕੇ ਪ੍ਰੈਕਟਿਸ ਕਰਦਾ ਹੁੰਦਾ ਸੀ। ਹੁਣ ਗਾਮੇ ਪਹਿਲਵਾਨ ਦੀ ਡਾਇਟ। ਗਾਮਾ ਪਹਿਲਵਾਨ ਇੱਕ ਦਿਨ ਵਿੱਚ 6 ਮੁਰਗੇ ਖਾਂਦਾ ਸੀ, 10 ਲੀਟਰ ਦੁੱਧ ਤੇ 1/2 ਕਿਲੋ ਦੇਸੀ ਘਿਓ ਤੇ ਬਦਾਮ ਰਗੜ ਕੇ ਇੱਕ ਟੌਨਿਕ ਜਿਹਾ ਬਣਾ ਲੈਣਾ, ਅਮਲ ਦੀ ਸ਼ਰਦਾਈ ਬਦਾਮਾਂ ਦੀ, ਉਹ ਪੀਂਦਾ ਹੁੰਦਾ ਹੈ, ਜਿਹਦੇ ਨਾਲ ਸਰੀਰ ਤੇ ਦਿਮਾਗ ਦੋਵੇਂ ਫਿੱਟ ਰਹਿਣ। ਹਰ ਪਹਿਲਵਾਨ ਦਾ ਸੁਪਨਾ ਸੀ ਕਿ ਉਹਦੇ ਕੋਲ ਰੁਸਮੇ ਹਿੰਦ ਦਾ ਖਿਤਾਬ ਹੋਵੇ। ਕਿਉਂ ਨਹੀਂ ਬਈ, ਜਦੋਂ ਗਾਮਾ ਅਜੇ 19 ਸਾਲ ਦਾ ਸੀ ਤਾਂ ਉਸ ਵਕਤ ਰੁਸਤਮੇ ਹਿੰਦ ਦਾ ਖਿਤਾਬ ਜਿਹੜਾ ਸੀ ਨਾ, ਉਹ ਗਾਮੇ ਤੋਂ 2 ਫੁੱਟ ਉੱਚੇ ਪਹਿਲਵਾਨ ਰਹੀਮ ਬਖਸ਼ ਕੋਲ ਸੀ। ਰੁਸਤਮੇ ਹਿੰਦ, ਰੁਸਤਮਾ ਹੈ, ਰੁਸਤਮੇ ਹਿੰਦ ਰਹੀਮ ਬਖਸ਼ ਸੀ, ਜਿਹੜਾ ਕੱਦ ਗਾਮੇ ਤੋਂ 2 ਫੁੱਟ ਉੱਚਾ ਸੀ। ਗਾਮੇ ਨੇ ਵੀ 19 ਸਾਲ ਦੀ ਉਮਰ ਵਿੱਚ ਹੀ ਮਨ ਹੀ ਮਨ ਵਿੱਚ ਧਾਰ ਲਿਆ ਕਿ ਹੁਣ ਮੈਂ ਸਿੱਧੀ ਟੱਕਰ ਰਹੀਮ ਬਖਸ਼ ਨਾਲ ਲਾਂਗਾ। ਤੇ ਗਾਮੇ ਨਾ ਰੁਸਮੇ ਹਿੰਦ ਪਹਿਲਵਾਨ ਰਹੀਮ ਬਖਸ਼ ਨੂੰ ਚੈਲੰਜ ਕਰ ਦਿੱਤਾ ਜੇ ਗਾਮੇ ਨੇ। ਗੱਲ ਜੰਗਲ ਦੀ ਅੱਗ ਵਾਂਗੂ ਫੈਲ ਗਈ, ਕਿਉਂਕਿ ਇਹਦੇ ਵੀ ਚਰਚੇ ਸਨ ਗਾਮੇ ਦੇ ਵੀ, ਤੇ ਰਹੀਮ ਬਖਸ਼ ਤੇ ਹੈ ਹੀ ਰੁਸਮੇ ਹਿੰਦ ਸੀ। ਹਾਂਜੀ, ਲੋਕ ਘੁਸਰ ਘੁਸਰ ਕਰਨ ਲੱਗੇ ਕਿ ਕੋਈ ਸ਼ੱਕ ਨਹੀਂ ਬਈ, ਗਾਮਾ ਦਰਸ਼ਨੀ ਜਵਾਨ ਹੈ ਤੇ ਸਾਹ ਵਰਗੀ ਤਾਕਤ ਰੱਖਦਾ, ਵੱਡੇ ਵੱਡੇ ਪਹਿਲਵਾਨਾਂ ਨੂੰ ਅਖਾੜਿਆਂ ਚ ਉਹਨੇ ਧੂੜ ਵੀ ਚਟਾਈ ਹੈ ਗਾਮੇ ਨੇ, ਪਰ ਰਹੀਮ ਬਖਸ਼ ਨੂੰ ਚੈਲੰਜ ਕਰਕੇ ਉਹਨੇ ਬੋਗ ਦੇ ਸਿੰਘਾਂ ਨੂੰ ਫੜ ਲਿਆ। ਗਾਮਾ ਜੋਸ਼ ਵਿੱਚ ਕਾਲੀ ਘਰ ਬੈਠਾ, ਵੇਟ ਕਰ ਲੈਂਦਾ ਅਜੇ ਥੋੜੀ ਦੇਰ, ਤੇ ਆਮ ਲੋਕ ਗੱਲਾਂ ਕਰਿਆ ਕਰਨ, ਵੇਖ ਲਿਓ ਜਿੱਦਣ ਇਹਨਾਂ ਦੇ ਪੰਜੇ ਪਹਿਣਗੇ ਨਾ, ਇਹ ਮੁਕਾਬਲਾ ਐਵੇਂ ਬੇਜੋੜ ਜਿਹਾ ਤੇ ਇੱਕ ਪਾਸੜ ਜਿਹਾ ਹੋਇਆ। ਰਹੀਮ ਬਖਸ਼ ਤੇ ਤਾਕਤ ਦਾ ਪਹਾੜ ਆ, ਉਹਨੇ ਤੇ ਬਾਹੀ ਕੱਢ ਕੇ ਗਾਮੇ ਨੂੰ ਪਰਾਂ ਸੁੱਟ ਦੇਣਾ ਵਾ। ਗਾਮੇ ਨੂੰ ਇਹ ਫੈਸਲਾ ਇੰਨੀ ਛੇਤੀ ਨਹੀਂ ਸੀ ਕਰਨਾ ਚਾਹੀਦਾ। ਲੋਕੀ ਵਿਚਾਰਾਂ ਕਰਨ, ਜਿਸ ਤਰ੍ਹਾਂ ਮਤਲਬ ਕਿ ਆਮ ਮਹਿਫਲਾਂ ਦੇ ਵਿੱਚ ਹੁੰਦੀਆਂ ਨੇ, ਲਾ ਬਈ ਸੱਜਣੋ, ਗਾਮੇ ਤੇ ਰਹੀਮ ਬਖਸ਼ ਦਾ ਮੁਕਾਬਲਾ ਤੈਅ ਹੋ ਗਿਆ ਜੀ, ਤੇ ਉਹਨਾਂ ਨੇ ਐਕਸੈਪਟ ਕਰ ਲਿਆ। ਮੈਂ ਜਰਾ ਥੋੜੀ ਜਿਹੀ ਸੈਟਿੰਗ ਕਰ ਲਾਂ ਦੋਸਤਾਂ, ਇਹਨਾਂ ਦਾ ਮੁਕਾਬਲਾ ਜਿਹੜਾ ਤੈਅ ਹੋ ਗਿਆ ਜੇ। ਜਿੰਨੀ ਗਾਮੇ ਦੀ ਉਮਰ ਸੀ ਨਾ 19 ਸਾਲ, ਇਹਦੇ ਤੋਂ ਵੱਧ ਤੇ ਰਹੀਮ ਬਖਸ਼ ਦਾ ਘੋਲਣ ਦਾ ਤਜਰਬਾ ਹੀ ਸੀ, ਕਿਤੇ ਵੱਧ ਦੂਣਾ। ਲਓ ਜੀ, ਪੈ ਗਈਆਂ ਜੇ ਬਾਹਾਂ ਚ ਬਾਹਾਂ, ਤੇ ਵੇਖਣ ਵਾਲਿਆਂ ਦਾ ਵੀ ਹੜ ਉਮੜ ਆਇਆ ਜੇ। ਹਰੀਆਂ ਝੰਡੀਆਂ ਲੱਗ ਗਈਆਂ ਜੇ,
ਤਾਂ ਢੋਲ ਵੱਜਣ ਡਰ ਰਹੇ ਸੀ। ਇੱਧਰ ਸਾਨਾ ਦਾ ਭੇੜ ਵੀ ਸ਼ੁਰੂ ਹੋ ਗਿਆ ਸੀ। ਕਈ ਘੰਟੇ ਮੁਕਾਬਲਾ ਚੱਲਿਆ, ਦੋਵੇਂ ਹਾਫ ਗਏ, ਜਿੱਤ ਹਾਰ ਕਿਸੇ ਦੀ ਵੀ ਨਹੀਂ ਹੋ ਸਕੀ ਤੇ ਡੰਗਲ ਡਰਾ ਕਰ ਦਿੱਤਾ ਗਿਆ। ਲੋਕ ਹੈਰਾਨ ਕਿ ਰਹੀਮ ਬਖਸ਼ 19 ਸਾਲ ਦੇ ਮੁੰਡੇ ਨੂੰ ਵੀ ਹਰਾ ਨਹੀਂ ਸਕਿਆ। ਰਹੀਮ ਬਖਸ਼ ਜਿਹਦੇ ਤੋਂ ਉਹ 2 ਫੁੱਟ ਉੱਚਾ, ਰਹੀਮ ਬਖਸ਼ ਭਾਵੇਂ ਭੇੜ ਬਰਾਬਰ ਤੇ ਛੁੱਟਿਆ ਸੀ ਪਰ ਸਾਰੇ ਹਿੰਦੁਸਤਾਨ ਵਿੱਚ ਦੋਸਤੋ ਗਾਮੇ ਦੀ ਗੁੱਡੀ ਚੜ ਗਈ। ਹਵੇਲੀਆਂ ਮਹਿਫਲਾਂ ਨੁੱਕਰਾਂ ਵਿੱਚ ਲੋਕ ਗਾਮੇ ਦੀਆਂ ਸਿਫਤਾਂ ਇਉਂ ਕਰਦੇ ਜਿਵੇਂ ਗਾਮਾ ਜਿੱਤ ਗਿਆ ਹੋਇਆ ਰਹੀਮ ਬਖਸ਼ ਤੋਂ। ਲੋਕਾਂ ਨੇ ਗਾਮੇ ਨੂੰ ਪਹਿਲਵਾਨੀ ਦੇ ਸਭ ਤੋਂ ਉੱਚੇ ਸਥਾਨ ਤੇ ਪਹੁੰਚਾ ਦਿੱਤਾ। ਸੱਜਣੋ ਕੁਝ ਹੀ ਸਮੇਂ ਬਾਅਦ ਗਾਮੇ ਨੇ ਰਹੀਮ ਬਖਸ਼ ਨੂੰ ਫੇਰ ਚੈਲੰਜ ਕਰ ਦਿੱਤਾ। ਪਹਿਲਾਂ ਮੈਚ ਤੇ ਡਰਾ ਰਹਿ ਗਿਆ ਸੀ ਤੇ ਜੰਗਲੀ ਸ਼ੇਰਾਂ ਵਾਂਗੂ ਮੁਕਾਬਲਾ ਫੇਰ ਸ਼ੁਰੂ ਹੋ ਗਿਆ ਜੀ ਤੇ ਜਿੱਤ ਹਾਰ ਫੇਰ ਵੀ ਕਿਸੇ ਦੀ ਨਹੀਂ ਹੋਈ। ਫੇਰ ਦੁਬਾਰਾ ਘੰਟਿਆਂ ਵੱਧੀ ਲੱਗੇ ਰਹੇ ਤੇ ਮੈਚ ਡਰਾ ਤੇ ਇਸ ਅਗਲੇ ਭੇਟ ਦੇ ਵਿੱਚ ਗਾਮੇ ਦੇ ਨੱਕ ਵਿੱਚੋਂ ਤੇ ਇੱਕ ਕੰਨ ਵਿੱਚੋਂ ਲਹੂ ਵਗ ਰਿਹਾ ਸੀ ਜਦੋਂ ਮੈਚ ਡਰਾ ਹੋਇਆ। ਕੁਝ ਮਹੀਨਿਆਂ ਬਾਅਦ ਹੀ ਮੁਕਾਬਲਾ ਤੀਸਰੀ ਵਾਰ ਹੋਣ ਲੱਗਾ ਜੀ ਤੇ ਜਗ੍ਹਾ ਯੂਪੀ ਦਾ ਇਲਾਹਾਬਾਦ। ਦੋਵੇਂ ਪਹਿਲਵਾਨ ਘਰੋਂ ਹੀ ਸੋਚ ਕੇ ਆਏ ਐਤਕੀ ਨਾ ਤੇ ਮੁਕਾਬਲਾ ਲੰਮੀ ਦੇਰ ਚੱਲੇਗਾ ਤੇ ਨਾ ਹੀ ਮੈਚ ਬਰਾਬਰ ਬਰਾਬਰ ਤੇ ਛੁੱਟੇਗਾ। ਢੋਲਾਂ ਤੇ ਲਲਕਾਰਿਆਂ ਦੀ ਗੜਗੜਾਹਟ ਵਿੱਚ ਮੁਕਾਬਲਾ ਸ਼ੁਰੂ ਹੋ ਗਿਆ ਜੀ। ਕੁਝ ਹੀ ਮਿੰਟ ਹੋਏ, ਮਿੰਟ ਗਾਮੇ ਨੇ ਜਈ ਪਟਕਣੀ ਰੁਸਮੇ ਹਿੰਦ ਨੂੰ ਰਹੀਮ ਬਖਸ਼ ਨੂੰ ਦਿੱਤੀ ਕਿ ਤਾਕਤ ਦਾ ਪਹਾੜ ਖਾੜੇ ਵਿੱਚ ਲੰਮਾ ਪਾਤਾ ਜੀ। ਤਾੜੀਆਂ ਚੀਕਾਂ ਤੇ ਗੜਗੜਜ ਆਕਾਸ਼ ਤੱਕ ਪਹੁੰਚੀ। ਆ ਗਾਮਾ ਹੁਣ ਰੁਸਮੇ ਹਿੰਦ ਜੇ, ਜਿਹੜਾ ਪਹਿਲਵਾਨ ਗਾਮਾ ਸੀ ਨਾ ਦੋਸਤ, ਜਦੋਂ ਰਹੀਮ ਬਖਸ਼ ਡਿੱਗਾ ਸੀ ਮੈਦਾਨ ਦੇ ਵਿੱਚ ਤੇ ਆ ਗਏ ਜੇ ਫੁੰਮਣਾ ਵਾਲੇ ਢੋਲਾਂ ਵਾਲੇ।

ਨਵਾਂ ਪਹਿਲਵਾਨ। ਹਾਂਜੀ, ਤੇ ਬਰੋਦਰਾ ਦੇ ਰਾਜੇ ਨੇ ਕੁਸ਼ਤੀਆਂ ਦੇ ਮੁਕਾਬਲੇ ਤੋਂ ਬਾਅਦ ਇੱਕ ਅਜੀਬ ਤਰ੍ਹਾਂ ਦਾ ਮੁਕਾਬਲਾ ਰੱਖ ਦਿੱਤਾ ਜੀ ਸਾਰੇ ਹੀ ਪਹਿਲਵਾਨਾਂ ਲਈ ਜਿੰਨੇ ਆਏ ਸਨ। ਇੱਕ 1200 ਕਿਲੋ ਦਾ ਪੱਥਰ ਅਖਾੜੇ ਵਿੱਚ ਰੱਖਿਆ ਜਾਂਦਾ ਤੇ ਰਾਜਾ ਐਲਾਨ ਕਰਦਾ ਕਿ ਸਾਰੇ ਹਿੰਦੁਸਤਾਨ ਚੋਂ ਕੋਈ ਵੀ ਪਹਿਲਵਾਨ ਇਸ ਪੱਥਰ ਨੂੰ ਚੁੱਕ ਸਕੇ ਤੇ ਉਹਨੂੰ ਮਾਣ ਸਤਿਕਾਰ ਤੇ ਇਨਾਮ ਬਖਸ਼ਿਆ ਜਾਏਗਾ। ਇੱਕ ਤੋਂ ਬਾਅਦ ਇੱਕ ਪਹਿਲਵਾਨ ਨੇ ਟਰਾਈ ਕੀਤੀ, ਕੋਈ ਕਾਮਯਾਬ ਨਹੀਂ ਹੋ ਸਕਿਆ ਤੇ ਆ ਫੇਰ ਸ਼ੇਰ ਅਖੀਰ ਵਿੱਚ ਗਾਮੇ ਪਹਿਲਵਾਨ ਨੇ 1200 ਕਿਲੋ ਦਾ ਪੱਥਰ ਚੁੱਕਿਆ ਉਸ ਮੇਲੇ ਦੇ ਵਿੱਚ। ਤੇ ਸੱਜਣੋ, ਤੁਹਾਨੂੰ ਕਿਤੇ ਬਰੋਦਰਾ ਜਾਣ ਦਾ ਮੌਕਾ ਮਿਲੇ ਤੇ ਅੱਜ ਵੀ ਉੱਥੇ ਪੱਥਰ ਬਰੋਦਰਾ ਮਿਊਜ਼ੀਅਮ ਵਿੱਚ ਉਹ ਪਿਆ ਹੈ ਉਸੇ ਤਰ੍ਹਾਂ, ਉਹਦੇ ਥੱਲੇ ਇੱਕ ਤਖਤੀ ਲੱਗੀ ਹੈ ਜਿਹਦੇ ਉੱਤੇ ਲਿਖਿਆ ਕਿ ਇਹ ਪੱਥਰ ਦੁਨੀਆਂ ਵਿੱਚ ਪਹਿਲੀ ਤੇ ਅਖੀਰ ਵਾਰ ਜਿਹਨੇ ਚੁੱਕਿਆ ਉਹਦਾ ਨਾਂ ਜੇ ਗਾਮਾ ਪਹਿਲਵਾਨ। ਉਸ ਪੱਥਰ ਦੀ ਫੋਟੋ ਤੁਸੀਂ ਆਪਣੇ ਨੈੱਟ ਤੇ ਵੀ ਵੇਖ ਸਕਦੇ ਹੋ। ਰੁਸਤਮੇ ਹਿੰਦ ਟਾਈਟਲ ਜਿੱਤਣ ਤੋਂ ਬਾਅਦ ਗਾਮੇ ਦਾ ਅਗਲਾ ਟਾਰਗੇਟ ਸੀ ਵਰਲਡ ਚੈਂਪੀਅਨਸ਼ਿਪ, ਜਿਹੜਾ ਪੋਲੈਂਡ ਦਾ ਬੱਬਰ ਸ਼ੇਰ ਸਟੋਨੀ ਸੀ, ਹੈ ਉਹ 3 ਵਾਰੀ ਵਰਲਡ ਚੈਂਪੀਅਨ ਬਣ ਚੁੱਕਾ ਸੀ ਤੇ ਕੁਸ਼ਤੀ ਦੀ ਦੁਨੀਆਂ ਵਿੱਚ ਸਟੈਨੀ ਨੂੰ ਯੂਬੈਸਕੋ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਭਾਈ ਪੋਲੈਂਡ ਦੇ ਬੜੇ ਬੜੇ ਸਟਰੋਂਗ ਪਹਿਲਵਾਨ ਨੇ ਅੱਜ ਵੀ ਮੁਕਾਬਲਿਆਂ ਚ ਹਿੱਸਾ ਲੈਂਦੇ ਨੇ ਡਿਫਰੈਂਟ ਤਰ੍ਹਾਂ ਦੇ, ਵੀ ਕਿਹੜੇ ਬੰਦੇ ਚ ਕਿੰਨੀ ਤਾਕਤ ਹੈ। ਉਹ ਵਾਕਿਆ ਪੋਲੈਂਡ ਚ ਦੇ ਪਹਿਲਵਾਨਾਂ ਦੇ ਵਿੱਚ ਉਹਨਾਂ ਦਾ ਨਾਮ ਹੈ ਦੁਨੀਆਂ ਦੇ ਵਿੱਚ, ਅੱਜ ਵੀ ਮੇਲਿਆਂ ਦੇ ਵਿੱਚ ਆਉਂਦੇ ਨੇ। ਇਹ ਯੂਬੈਸਕੋ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਲਓ ਜੀ, 10 ਦਸੰਬਰ 1910 ਵਿੱਚ ਰੁਸਮੇ ਹਿੰਦ ਪਹਿਲਵਾਨ ਗਾਮੇ ਨੇ ਯੂਬੈਸਕੋ ਨੂੰ, ਜੋ ਲਗਾਤਾਰ 3 ਵਾਰੀ ਵਰਲਡ ਚੈਂਪੀਅਨ ਸੀ, ਚੈਲੇਂਜ ਕਰ ਦਿੱਤਾ ਜੀ ਇਹਨੇ ਗਾਮੇ ਨੇ, ਕਿਉਂਕਿ ਕੁਸ਼ਤੀ ਦੇ ਮੁਕਾਬਲੇ ਲੰਡਨ ਹੋਣੇ ਸਨ ਤੇ ਗਾਮੇ ਨੂੰ ਇੱਕ ਵਪਾਰੀ ਨੇ ਲੰਡਨ ਪਹੁੰਚਾ ਦਿੱਤਾ ਜੀ। ਤੇ ਗਾਮਾ ਪਹੁੰਚ ਗਿਆ ਜੀ ਜੌਨ ਬੋਲਵਰਡ ਚੈਂਪੀਅਨਸ਼ਿਪ ਦੇ ਵਿੱਚ ਲੰਡਨ ਦੇ ਵਿੱਚ। ਸ਼ੁਰੂ ਵਿੱਚ ਹੀ ਪ੍ਰਬੰਧਕ ਕਮੇਟੀ ਨੇ ਗਾਮੇ ਨੂੰ ਕੁਸ਼ਤੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਤੋਂ ਬਾਹਰ ਕੱਢ ਦਿੱਤਾ, ਕਿਉਂਕਿ ਚੈਂਪੀਅਨਸ਼ਿਪ ਦੀਆਂ ਸ਼ਰਤਾਂ ਮੁਤਾਬਕ ਗਾਮਾ ਕੁਆਲੀਫਾਈ ਨਹੀਂ ਸੀ ਕਰਦਾ। ਗਾਮੇ ਦਾ ਭਾਰ ਘੱਟ ਸੀ ਦੁਨੀਆਂ ਦੇ ਪਹਿਲਵਾਨਾਂ ਨਾਲੋਂ ਤੇ ਗਾਮਾ ਉਦਾਸ ਹੋ ਗਿਆ। ਉਹ ਹਰ ਹਾਲਤ ਵਿੱਚ ਯੂਬੈਸਕੋ ਨੂੰ ਚੈਲੰਜ ਕਰਨਾ ਚਾਹੁੰਦਾ ਸੀ। ਗਾਮੇ ਨੇ ਜਿੱਦ ਕੀਤੀ, ਗਾਮੇ ਦੇ ਪ੍ਰਬੰਧਕਾਂ ਨੇ ਵੀ ਜਿੱਦ ਕੀਤੀ, ਕੋਸ਼ਿਸ਼ ਕੀਤੀ ਗਈ ਭਾਈ ਤੁਸੀਂ ਮਤਲਬ ਕਿ ਸਾਨੂੰ ਨਹੀਂ ਹਿੱਸਾ ਲੈਣ ਦੇਣਾ, ਕਾਨੂੰਨੀ ਤੌਰ ਤੇ ਨਾ ਲੈਣ ਦਿਓ, ਪਰ ਇੱਕ ਵਾਰੀ ਉਹਨੂੰ ਜਿਹੜਾ ਰੁਸਮੇ ਜਹਾਮ ਹੈ ਯੂਬੈਸਕੋ, ਉਹ ਗਾਮਾ ਉਹਦੇ ਨਾਲ ਪ੍ਰਾਈਵੇਟ ਕੁਸ਼ਤੀ ਵੀ ਕਰਨੀ ਚਾਹੁੰਦਾ। ਅੱਛਾ ਲਓ ਜੀ, ਤੇ ਜਿਹੜੀ ਹੈਗੀ ਸੀ ਨਾ ਕੌਂਸਲ ਸਾਰੀ, ਉਹਨਾਂ ਨੇ ਇੱਕ ਸਲਿਊਸ਼ਨ ਕੱਢਿਆ ਭਾਈ ਗੱਲ ਏਦਾਂ ਵਾ ਵੀ ਗਾਮਾ ਪਹਿਲਵਾਨ ਜਿਹੜਾ ਨਾ ਪਹਿਲਾਂ ਇਹਨੂੰ ਇੱਕ ਅਮਰੀਕਨ ਪਹਿਲਵਾਨ ਨਾਲ ਕੁਲਾਵਾਂਗੇ, ਜਿਤੇ ਅਗਰ ਇਹ ਨਾ ਜਾ ਕੇ ਸਾਨੂੰ ਪਤਾ ਲੱਗ ਸਕੇ ਕਿ ਇਹ ਸੰਸਾਰ ਪੱਧਰ ਦੇ ਪਹਿਲਵਾਨਾਂ ਨਾਲ ਘੁਲ ਨਹੀਂ ਸਕਦਾ, ਉਹਨਾਂ ਕਾਬਲ ਵੀ ਹੈ, ਇਹਦੇ ਚ ਇੰਨੀ ਤਾਕਤ ਵੀ ਹੈ ਕਿ ਇਸ ਵਰਲਡ ਚੈਂਪੀਅਨ ਦੇ ਨਾਲ ਜਾ ਕੇ ਘੁਲੇ, ਤਾਂ ਕਿ ਗਾਮੇ ਦੀ ਸਰੀਰਕ ਤਾਕਤ ਦਾ ਪਤਾ ਚੱਲ ਸਕੇ ਤੇ ਗਾਮੇ ਦੀ ਕੁਸ਼ਤੀ। ਅਮਰੀਕਾ ਦਾ ਪਹਿਲਵਾਨ ਸੀ ਦੋਸਤੋ ਇੱਕ ਬੈਂਜੀਮਨ ਰੋਲਰ ਨਾਲ ਉਹਨਾਂ ਨੇ ਨੀਅਤ ਕਰ ਦਿੱਤੀ। ਗਾਮੇ ਨੇ ਰੋਲਰ ਨੂੰ 1 ਮਿੰਟ 40 ਸਕਿੰਟ ਵਿੱਚ ਧਰਤੀ ਤੇ ਵਿਛਾ ਕੇ ਧਰ ਦਿੱਤਾ ਜੀ। ਕਮੇਟੀ ਨੇ ਸਾਰੀ ਕਮੇਟੀ ਕੀ ਸਾਰੀ ਦੁਨੀਆ ਹੈਰਾਨ। ਰੋਲਰ ਤੋਂ ਬਾਅਦ ਗਾਮੇ ਦੀਆਂ 12 ਪਹਿਲਵਾਨਾਂ ਨਾਲ ਕੁਸ਼ਤੀਆਂ ਹੋਰ ਹੋਈਆਂ। ਗਾਮੇ ਨੇ ਸਾਰਿਆਂ ਨੂੰ ਧੂਲ ਚਟਾਈ ਜੇ।
ਇਹ ਮੁਕਾਬਲੇ ਕਈ ਦਿਨ ਚੱਲੇ ਸਨ, ਕੋਈ ਇੱਕ ਦਿਨ ਦੀ ਥੋੜੀ ਗੱਲ ਹੈ, ਮਹੀਨਾ ਮਹੀਨਾ ਓਲੰਪਿਕ ਹੁੰਦੀ ਰਹਿੰਦੀ ਆ। ਡਰਾਮਾ ਅਖਬਾਰਾਂ ਦਾ ਸ਼ਿੰਗਾਰ ਬਣ ਗਿਆ, ਜਿਹਦੇ ਦੁਨੀਆ ਭਰ ਚ ਗਾਮੇ ਦੀਆਂ ਫੋਟੋਆਂ ਦੇ ਚਰਚੇ ਦੇ ਹੁਣ। ਸੱਜਣੋ, ਅੰਤ ਵਿੱਚ ਗਾਮੇ ਦਾ ਯੂਨੈਸਕੋ ਨਾਲ ਭੀੜ ਹੋਣ ਲੱਗਾ ਜੇ, ਯੂਨੈਸਕੋ ਤਾਕਤ ਦਾ ਪਹਾੜ, ਲੋਕ ਮਹਿੰਗੀਆਂ ਤੋਂ ਮਹਿੰਗੀਆਂ ਟਿਕਟਾਂ ਲੈ ਕੇ ਬੈਠੇ ਹਨ, ਕੁੱਲ ਦੁਨੀਆ ਦੇ ਮੰਨੇ ਪ੍ਰਮੰਨੇ ਪਹਿਲਵਾਨ ਤੇ ਟ੍ਰੇਨਰ ਵੀ ਉੱਥੇ ਪਹੁੰਚੇ ਹਨ, ਜਿਹੜੇ ਹੁਣ ਰਿਟਾਇਰ ਹੋ ਚੁੱਕੇ ਸਨ। ਆ ਰੈਫਰੀ ਨੇ ਵਿਸਲ ਮਾਰ ਦਿੱਤੀ ਜੇ ਤੇ ਦੰਗਲ ਸ਼ੁਰੂ। ਯੂਨੈਸਕੋ ਜਿਹੜਾ ਸੀ ਗਾਮੇ ਤੇ ਅਟੈਕ ਘੱਟ ਕਰਦਾ ਤੇ ਗਾਮੇ ਦੇ ਦਾਵਾਂ ਤੋਂ ਬਚਣ ਦੀ ਕੋਸ਼ਿਸ਼ ਕਰਦਾ ਤੇ ਜਾਣਨ ਦੀ ਕੋਸ਼ਿਸ਼ ਕਰਦਾ ਵੀ ਇਹ ਕਿਸ ਤਰ੍ਹਾਂ ਕਿਹੜੇ ਸਟਾਈਲ ਨਾਲ ਕੁਸ਼ਤੀ ਲੜਦਾ ਜਾਂ ਕੀ ਕਰਨਾ ਕੀ ਚਾਹੁੰਦਾ ਹੈ। ਤੇ ਇਹਨਾਂ ਦੀ ਕੁਸ਼ਤੀ 2 ਘੰਟੇ ਚੱਲੀ ਜੇ, ਅਖੀਰ ਵਿੱਚ ਮੈਚ ਡਰਾ ਹੋ ਗਿਆ ਜੀ। ਤੇ ਮੈਚ ਡਰਾ ਹੁੰਦਿਆਂ ਹੀ ਅਨਾਊਂਸ ਹੋ ਗਿਆ ਕਿ 7 ਦਿਨਾਂ ਬਾਅਦ ਮੈਚ ਫਿਰ ਦੁਬਾਰਾ ਹੋਏਗਾ ਇਹਨਾਂ ਦਾ। ਸੱਜਣੋ, ਅੱਜ 17 ਸਪਤੰਬਰ 1910 ਦਾ ਦਿਨ ਜੇ ਦੁਨੀਆ ਭਰ ਦੇ ਕੁਸ਼ਤੀ ਪ੍ਰੇਮੀ ਮਹਿੰਗੀਆਂ ਟਿਕਟਾਂ ਲੈ ਕੇ ਪਹਿਲਾਂ ਨਾਲੋਂ ਵੀ ਜ਼ਿਆਦਾ ਅਖਬਾਰਾਂ ਨੇ ਦੁਹਾਈ ਪਾਤੀ ਸੀ ਸਾਰੀ ਦੁਨੀਆ ਦੇ ਵਿੱਚ, ਤੇ ਟਿਕਟਾਂ ਲੈ ਕੇ ਲੋਕੀ ਅਖਾੜੇ ਵਿੱਚ ਪਹੁੰਚੇ ਜੇ, ਤੇ ਗਾਮਾ ਚੀਤੇ ਵਰਗੀ ਛਾਲ ਮਾਰ ਕੇ ਮੈਦਾਨ ਚ ਆਇਆ ਜੇ। ਕਮੇਟੀ ਵਾਲੇ ਤੇ ਰੈਫਰੀ ਨੇ ਕੁਸ਼ਤੀ ਆਪਣਾ ਯੂਨੈਸਕੋ ਉਹਨੇ ਜਿਹੜਾ ਹੈਗਾ ਸੀ ਰੈਫਰੀ ਉਹਨੇ ਸੀਟੀ ਮਾਰ ਦਿੱਤੀ ਆ, ਤੇ ਕੁਸ਼ਤੀ ਲੋਕੀ ਜਿਹੜੇ ਸੀ ਉਹ ਹੁਣ ਯੂਨੈਸਕੋ ਦੀ ਵੇਟ ਕਰਨ ਲੱਗੇ ਕਿਉਂਕਿ ਗਾਮਾ ਤੇ ਪਹੁੰਚ ਗਿਆ ਸੀ। ਠੀਕ ਹੈ, ਕਈ ਵਾਰੀ ਅਨਾਊਂਸਮੈਂਟ ਹੋਈ, ਗਾਮਾ ਥੰਮ ਵਾਂਗੂ ਮੈਦਾਨ ਵਿੱਚ ਖੜਾ ਜੇ, ਸਾਰੀ ਦੁਨੀਆ ਦੀਆਂ ਨਜ਼ਰਾਂ ਗਾਮੇ ਦੇ ਉੱਤੇ, ਤੇ ਯੂਨੈਸਕੋ ਜਿਹੜਾ ਨਾ ਉਹ ਨਹੀਂ ਆਇਆ। ਕਈ ਵਾਰੀ ਅਨਾਊਂਸਮੈਂਟ ਹੋਈ ਤੇ ਅਖੀਰ ਪ੍ਰਬੰਧਕ ਕਮੇਟੀ ਨੇ ਗਾਮੇ ਨੂੰ ਜੇਤੂ ਕਰਾਰ ਦੇ ਦਿੱਤਾ।

ਸੱਜਣੋ 18 ਸਾਲਾਂ ਬਾਅਦ ਇਹਨਾਂ ਦੋਵਾਂ ਪਹਿਲਵਾਨਾਂ ਦੀ ਕੁਸ਼ਤੀ ਪਟਿਆਲੇ ਵਿੱਚ ਹੁੰਦੀ ਹੈ। ਫਿਰ ਬਾਅਦ ਓਲੰਪਿਕ ਤੋਂ ਬਾਅਦ ਮੁੜਕੇ ਮਿਲੇ ਹੀ ਨਹੀਂ ਇੱਕ ਦੂਜੇ ਨੂੰ, ਤੇ ਇਹ 18 ਸਾਲਾਂ ਬਾਅਦ ਪਟਿਆਲੇ ਦਾ ਜਿਹੜਾ ਮਹਾਰਾਜਾ ਸੀ ਨਾ, ਉਹਨੇ ਇਹਨਾਂ ਦੀ ਕੁਸ਼ਤੀ ਕਰਵਾਈ 1928 ਵਿੱਚ। ਮਹਾਰਾਜੇ ਪਟਿਆਲੇ ਨੇ ਕਰਵਾਈ ਸੀ ਤੇ 60,000 ਤੋਂ ਉੱਪਰ ਲੋਕ ਇਸ ਕੁਸ਼ਤੀ ਨੂੰ ਵੇਖਣ ਆਏ ਸਨ। ਜਿੱਥੋਂ ਤੱਕ ਨਜ਼ਰ ਜਾਂਦੀ ਵੇਖਣ ਵਾਲਿਆਂ ਦਾ ਜੋਸ਼ ਠਾਠਾ ਮਾਰਦਾ। ਇਹ ਸਾਰੀਆਂ ਤਸਵੀਰਾਂ ਤੁਸੀਂ ਨੈੱਟ ਚ ਵੇਖ ਸਕਦੇ ਹੋ, ਇਹ ਸਭ ਨੈੱਟ ਦੇ ਵਿੱਚ ਸਾਂਭੀਆਂ ਪਈਆਂ ਨੇ ਤਸਵੀਰਾਂ। ਅਫਸੋਸ, ਇੰਨੇ ਵੱਡੇ ਪ੍ਰਬੰਧ ਕੀਤੇ ਗਏ, ਇੰਨੀ ਦੁਨੀਆ ਆਈ, ਪਰ ਮੈਚ 2-3 ਮਿੰਟ ਹੀ ਚੱਲਿਆ ਜੇ ਸਾਰਾ ਯੂਨੈਸਕੋ ਦਾ ਤੇ ਗਾਮੇ ਦਾ। ਤੇ ਗਾਮੇ ਨੇ ਸ਼ੁਰੂ ਵਿੱਚ ਹੀ ਜਿਹੀ ਪਟਕਣੀ ਦਿੱਤੀ ਜੇ ਯੂਨੈਸਕੋ ਨੂੰ, ਆ ਖਾੜੇ ਚ ਲੰਮਾ ਪਾਤਾ ਜੀ। ਗਾਮਾ ਪਹਿਲਵਾਨ, ਵਾਹ ਵਾਹ ਗਾਮਾ ਪਹਿਲਵਾਨ, ਪਰ ਪਹਿਲਵਾਨੀ ਦੇ ਆਕਾਸ਼ ਦੇ ਤਾਰੇ ਵਾਂਗੂ ਚਮਕਣ ਲੱਗਾ। ਪਰ ਸਮੇਂ ਦਾ ਚੱਕਰ ਸੱਜਣੋ ਤੁਹਾਨੂੰ ਪਤਾ ਹੀ ਹੈ ਨਾ, ਸਮੇਂ ਦਾ ਚੱਕਰ ਵੀ ਚੱਲਦਾ ਰਹਿੰਦਾ ਚੱਲਦਾ ਰਹਿੰਦਾ। ਬਾਅਦ ਵਿੱਚ ਸਮੇਂ ਦਾ ਚੱਕਰ ਚੱਲਦਿਆਂ ਚੱਲਦਿਆਂ ਹੁਣ ਗਾਮੇ ਦਾ ਸਰੀਰ ਵੀ ਢਲਣ ਲੱਗਾ। ਦੋਸਤੋ, ਉਧਰੋਂ 1947 ਚ ਬਟਵਾਰਾ ਹੋ ਗਿਆ, ਗਾਮਾ ਪਾਕਿਸਤਾਨ ਚਲਾ ਗਿਆ ਤੇ ਗਾਮੇ ਦੀ ਚੜ੍ਹਤ ਦੇ ਦਿਨ ਵੀ ਹਵਾ ਹੋਣ ਲੱਗੇ। ਇੱਕ ਤੇ ਵੱਢ ਟੁੱਕ ਚ ਪਿੱਟ ਸਿਆਪੇ ਦੇ ਵਿੱਚ, ਤੇ ਲੋਕਾਂ ਨੂੰ ਤਾਂ ਆਪਣੀ ਹੋਸ਼ ਹਵਾਸ਼ ਨਹੀਂ, ਤੇ ਕੌਣ ਕਲਚਰਲ ਪ੍ਰੋਗਰਾਮ ਦੇ ਪਹਿਲਵਾਨਾਂ ਦੇ ਗਾਉਣ ਵਾਲਿਆਂ ਨੂੰ ਤੇ ਇਹਨਾਂ ਨੂੰ ਕੌਣ ਜਾਣਦਾ। ਰੋਟੀ ਭੁੱਖੇ ਮਰ ਭੱਜੇ ਫਿਰਦੇ ਘਰ ਦੇ, ਅੱਧੇ ਅੱਧੇ ਜੀ ਕਤਲ ਹੋ ਗਏ, ਸਰਕਾਰਾਂ ਸਥਾਈ ਨਹੀਂ ਸਨ, ਕੌਣ ਗਾਮੇ ਵੱਲ ਧਿਆਨ ਦਿੰਦਾ ਹੁਣ। ਹਾਂਜੀ, ਹਾਂ, ਗਾਮੇ ਦੀ ਚੜ੍ਹਤ ਦੇ ਦਿਨ ਵੀ ਹਵਾ ਹੋ ਗਏ। ਸਰੀਰਕ, ਪਰਿਵਾਰਕ ਤੇ ਆਰਥਿਕ ਦੁੱਖਾਂ ਤਕਲੀਫਾਂ ਨੇ ਗਾਮੇ ਨੂੰ ਘੇਰ ਲਿਆ ਜੇ, ਤੇ ਬਟਵਾਰੇ ਦੇ ਕਾਰਨ ਕਮਜ਼ੋਰ ਸਰਕਾਰਾਂ, ਆਰਥਿਕ ਮੰਦੀ, ਦੋਹੀ ਪਾਸੇ ਵੱਢ ਟੁੱਕ ਵੈਣ ਪੈਣ, ਜਿਸ ਤਰ੍ਹਾਂ ਮੈਂ ਕਹਿਣ ਡਿਆ, ਹੈਂ, ਬੜੇ ਬੜੇ ਵੱਡੇ ਸਰਦਾਰ ਲਾਈਨਾਂ ਚ ਲੱਗ ਕੇ ਲੰਗਰ ਦੀਆਂ ਰੋਟੀਆਂ ਦੀ ਵੇਟ ਕਰਦੇ ਵੇਖੇ ਗਏ। ਔਰ ਜਿਹੜੇ ਮੁਰੱਬਿਆਂ ਦੇ ਮਾਲਕ ਸਨ, ਜਿਨ੍ਹਾਂ ਦੀ ਹਵੇਲੀ ਦੇ ਵਿੱਚ ਰੋਜ਼ 40-40, 50-50 ਬੰਦੇ ਪਿੰਡ ਚੋਂ ਰੋਟੀ ਖਾ ਕੇ ਜਾਂਦੇ ਸੀ, ਉਹ ਲਾਈਨਾਂ ਚ ਲੱਗ ਕੇ ਲੰਗਰ ਦੀਆਂ ਰੋਟੀਆਂ ਦੀ ਵੇਟ ਕਰਨ ਰਹੇ ਸਨ। 47 ਨੇ ਇੱਥੋਂ ਤੱਕ ਸਾਰਾ ਕੁਛ ਕਰਕੇ ਧਰ ਦਿੱਤਾ। ਤੇ ਗਾਮੇ ਵਿਚਾਰੇ ਦੀ ਤੇ ਕੋਈ ਆਮਦਨ ਹੈ ਹੀ ਨਹੀਂ ਸੀ। ਗਾਮੇ ਦੇ ਘਰ 5 ਪੁੱਤਰ ਤੇ 4 ਧੀਆਂ ਨੇ ਜਨਮ ਲਿਆ। ਪੁੱਤਰ ਟੀਨੇਜ ਚ ਹੀ ਮਰ ਗਏ, ਕੋਈ ਕੋਈ ਡਿਜ਼ੀਜ਼ ਹੋਏਗੀ, ਕੋਈ ਸਮਥਿੰਗ ਲਾਈਕ ਦਿਸ, ਕੋਈ 7 ਸਾਲ ਦੀ ਉਮਰ ਚ, ਕੋਈ 11 ਸਾਲ ਦੀ ਉਮਰ ਦੇ ਵਿੱਚ। ਸਾਰੇ ਦੇ ਸਾਰੇ ਬੱਚੇ ਉਹਦੇ, ਸਾਰੇ ਬੱਚੇ ਨਹੀਂ ਪੁੱਤਰ ਉਹਦੇ, ਰੱਬ ਨੂੰ ਪਿਆਰੇ ਹੋ ਗਏ। ਉਹ ਗਾਮਾ ਜਿਹਨੇ 50 ਸਾਲ ਇੱਕ ਵੀ ਕੁਸ਼ਤੀ ਨਹੀਂ ਸੀ ਹਾਰੀ, ਉਹ ਹੁਣ ਜ਼ਿੰਦਗੀ ਦੀ ਹਰ ਇੱਕ ਖੇਡ ਹਾਰਨ ਲੱਗਾ। ਜ਼ਿੰਦਗੀ ਦੇ ਆਖਰੀ ਸਾਲਾਂ ਚ ਗਾਮਾ ਲਾਹੌਰ ਦੇ ਬਾਹਰ ਇੱਕ ਛੋਟੀ ਜਿਹੀ ਝੌਂਪੜੀ ਚ ਰਹਿੰਦਾ ਸੀ। ਸੱਜਣੋ, ਜੇ ਕਿਤੇ ਤੁਹਾਨੂੰ ਮੌਕਾ ਮਿਲੇ, ਨੈੱਟ ਚ ਜਾ ਕੇ ਉਹਦੀ ਝੌਂਪੜੀ ਵੇਖੋਗੇ ਨਾ, ਤੁਹਾਡਾ ਕਾਲਜਾ ਮੂੰਹ ਨੂੰ ਆ ਜਾਏਗਾ ਤੇ ਸ਼ਾਇਦ ਅਫਸੋਸ ਵੀ, ਅਥਰੂ ਵੀ ਆਉਣ ਕਿ ਉਹ ਲੰਡਨ ਬੁਲਵਾਰਡ ਚੈਂਪੀਅਨਸ਼ਿਪ ਦੇ ਵਿੱਚ ਯਾਰ ਤਾਜ ਪਾਈ ਖੜਾ ਬੰਦਾ ਕਾਨਿਆਂ ਦੀ ਝੌਂਪੜੀ ਚ ਰਹਿੰਦਾ ਹੋਏਗਾ ਕਦੀ ਆਉਣ ਕੇ। ਉਤੋਂ ਆਰਥਿਕ ਤੰਗੀ, ਗਾਮੇ ਪਹਿਲਵਾਨ ਦੇ ਸਰੀਰ ਚ ਬੜੀਆਂ ਪੀੜਾਂ ਥਾਂ ਥਾਂ ਹੋਣ ਲੱਗ ਪਈਆਂ। ਪੀੜਾਂ ਨੇ ਉਹਨੂੰ ਘੇਰ ਲਿਆ, ਕਿਉਂਕਿ ਜਵਾਨੀ ਵਿੱਚ ਉਹ ਮਨੁੱਖੀ ਹੱਦਾਂ ਤੋਂ ਵੱਧ ਵਰਜਿਸ਼ ਕਰਦਾ ਰਿਹਾ ਸੀ। ਹੁਣ ਉਹ ਜਿੱਤਿਆ ਹੋਇਆ, ਜਿੱਤੀਆਂ ਹੋਈਆਂ ਟਰਾਫੀਆਂ ਜਿਹੜੀਆਂ ਸਨ ਉਹਦੀਆਂ, ਰਾਜੇ ਮਹਾਰਾਜੇ ਦੇ ਦਿੱਤੇ ਤੋਹਫੇ ਜਿਹੜੇ ਸਨ, ਉਹਨੇ ਵੇਚ ਵੇਚ ਕੇ ਗੁਜ਼ਾਰਾ ਕਰਤਾ।
ਉਹਦੀ ਤਰਸਯੋਗ ਹਾਲਤ ਦਾ ਪਟਿਆਲੇ ਦੇ ਮਹਾਰਾਜੇ ਨੂੰ ਪਤਾ ਲੱਗਾ, ਕਿਉਂਕਿ ਉਹਦਾ ਆਖਰੀ ਦੰਗਲ ਯੂਨੈਸਕੋ ਦੇ ਨਾਲ ਪਟਿਆਲੇ ਚ ਹੋਇਆ ਸੀਗਾ, ਤੇ ਜਦੋਂ ਕਿਤੇ ਠੰਡ ਸੰਡੌੜਾ ਵੱਢ ਟੁੱਕ ਦਾ ਥੋੜਾ ਜਿਹਾ ਅੱਗਾ ਪਿਛਾ ਹੋਇਆ ਤੇ ਗਾਮੇ ਬਾਰੇ ਉਹਨੂੰ ਪਤਾ ਲੱਗਾ ਮਹਾਰਾਜੇ ਪਟਿਆਲੇ ਨੂੰ। ਇਹ 1928 ਵਿੱਚ ਯੂਨੈਸਕੋ ਨੂੰ ਪਟਿਆਲੇ ਚ ਢਾਇਆ ਸੀ ਨਾ ਗਾਮੇ ਨੇ, ਤੇ ਮਹਾਰਾਜੇ ਪਟਿਆਲੇ ਨੇ ਆਰਥਿਕ ਮਦਦ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਵੀ ਗਾਮੇ ਦੀ ਮਦਦ ਹੋਣੀ ਚਾਹੀਦੀ ਹੈ ਜਿੱਦਾਂ ਵੀ ਹੋ ਸਕੇ। ਹਾਂਜੀ, ਪਰ ਉਸ ਵਕਤ ਤੱਕ ਦੋਸਤੋ ਟੂ ਲੇਟ, ਕਾਫੀ ਲੇਟ ਹੋ ਚੁੱਕਾ ਸੀ ਹੋਈਆਂ ਮਤਲਬ ਉਹਦੀ ਕੋਸ਼ਿਸ਼ਾਂ, ਕਿਉਂਕਿ ਸੰਬੰਧ ਹੀ ਇੱਕ ਮੁਲਕ ਦੇ ਦੂਜੇ ਮੁਲਕ ਦੇ ਨਾਲ ਕਾਇਮ ਕਰਨੇ ਜਾਂ ਪੈਸੇ ਭੇਜਣੇ ਜਾਂ ਜੋ ਕਿੱਦਾਂ ਵੀ ਉਸ ਵਕਤ ਜਿਹੜਾ ਹੈਗਾ ਸੀ ਉਥਲ ਪੁਥਲ ਅਪਹੀਵਲ ਸੀ ਉਸ ਵਕਤ 1947 ਤੋਂ ਬਾਅਦ। ਕੋਸ਼ਿਸ਼ਾਂ ਸ਼ੁਰੂ ਜ਼ਰੂਰ ਹੋਈਆਂ ਪਰ ਟੂ ਲੇਟ। ਆਖਿਰਕਾਰ 23 ਮਈ 1960 ਵਿੱਚ 82 ਸਾਲ ਦੀ ਉਮਰ ਵਿੱਚ ਦੁਨੀਆਂ ਦਾ ਜੇਤੂ, ਅਸੀਮ ਸ਼ਕਤੀਆਂ ਦੇ ਟਰਾਫੀਆਂ ਦਾ ਮਾਲਕ ਔਰ ਆਪਣੀ ਟੁੱਟੀ ਹੋਈ ਝੌਂਪੜੀ ਵਿੱਚ, ਕਾਨਿਆਂ ਦੀ ਝੌਂਪੜੀ ਵਿੱਚ ਅੱਲਾ ਨੂੰ ਪਿਆਰਾ ਹੋ ਗਿਆ ਜੀ। ਸੋ ਦੋਸਤੋ, ਇਹ ਤੇ ਸੀ ਜੀ ਮੇਰੀ ਗੱਲਬਾਤ। ਹਾਂਜੀ, ਤੇ ਮੈਨੂੰ ਵੀ ਅਫਸੋਸ ਹੋ ਰਿਹਾ, ਮੈਂ ਵੀ ਫੀਲ ਕਰ ਰਿਹਾ ਕਿ ਇਹੋ ਜਿਹੇ ਹੀਰੋਆਂ ਦਾ ਅੰਤ ਇੱਦਾਂ ਦਾ ਨਹੀਂ ਹੋਣਾ ਚਾਹੀਦਾ। ਸਾਡੇ ਸਮਾਜ ਨੂੰ, ਸਾਡੀਆਂ ਸਰਕਾਰਾਂ ਨੂੰ ਇਹੋ ਜਿਹੇ ਪ੍ਰਬੰਧ ਕਰ ਦੇਣੇ ਚਾਹੀਦੇ ਨੇ ਕਿ ਜਿਨ੍ਹਾਂ ਨੇ ਆਪਣੇ ਮੁਲਕ ਦੇ ਨਾਂ ਰੋਸ਼ਨ ਕੀਤੇ ਨੇ ਉਹਨਾਂ ਨੇ ਇੱਕ ਦਿਨ ਬੁੱਢਿਆਂ ਤੇ ਹੋਣਾ ਹੀ ਆ, ਉਹਨਾਂ ਦੀ ਆਮਦਨ ਤੇ ਕੋਈ ਹੈ ਨਹੀਂ, ਕੋਈ ਗੱਲ ਨਹੀਂ, ਕੋਈ ਕਾਹਦੀ ਆਮਦਨ ਵਿਚਾਰੇ ਗਾਮੇ ਦੀ, ਤੇ ਉਹ ਦਿਹਾੜੀਆਂ ਕਰਨੋਂ ਤੇ ਰਿਹਾ ਹੁਣ, ਤੇ ਇਹ ਗੌਰਮੈਂਟ ਦਾ ਫਰਜ਼ ਬਣਦਾ। ਪਰ ਸਾਡੀਆਂ ਗੌਰਮੈਂਟਾਂ ਉਹਨਾਂ ਨੂੰ ਆਪਣੇ ਕੰਮਾਂ ਤੋਂ ਵੇਲ ਨਹੀਂ। ਪਾਕਿਸਤਾਨ ਦਾ ਜਿਹੜਾ ਜੈਵਲੀਨ ਥਰੋ ਚੋਂ ਜਵਾਨ ਫਸਟ ਆਇਆ ਨਾ, ਉਹਨੇ ਆਪਣੇ ਘਰੋਂ ਹੀ ਦੁੱਧ ਪੀਤਾ ਜੇ ਸਾਰਾ, ਤੇ ਜਦੋਂ ਉਹ ਦੁਨੀਆਂ ਦੇ ਉੱਤੋਂ ਦੀ ਲੱਤ ਫੇਰ ਕੇ ਜੈਵਲੀਨ ਥਰੋ ਚ ਉਹਦਾ ਨਾਂ ਚੜਿਆ ਸੀ ਤਾਂ ਗੌਰਮੈਂਟ ਵੱਲੋਂ, ਆਮ ਅਮੀਰਾਂ ਵੱਲੋਂ, ਤੈਨੂੰ ਕੋਠੀਆਂ, ਤੈਨੂੰ ਪਲਾਟ ਆਹ ਮਿਲ ਜਾਣਗੇ, ਤੈਨੂੰ ਆਹ ਦੇ ਦਾਂਗੇ, ਇਹ ਉਹ ਕਰ ਦਿਆਂਗੇ, ਤੂੰ ਉਹਨੂੰ ਪਤਾ ਹੀ ਨਹੀਂ ਕਿੰਨਾ ਕੁਛ ਮਿਲ ਗਿਆ ਸੀ, ਕਿਸੇ ਨੇ ਕੁਛ ਨਹੀਂ ਜੇ ਦਿੱਤਾ। ਹੁਣ ਉਹ ਫੇਰ ਆਪਣੇ ਘਰੋਂ ਹੀ ਦੁੱਧ ਪੀਂਦਾ ਜੀ। ਹੁਣ ਤੇ ਕੋਈ ਵੱਢ ਟੁੱਕ ਨਹੀਂ ਨਾ ਹੋਣ ਡਈ ਪਾਕਿਸਤਾਨ ਵਿੱਚ, ਹੁਣ ਤੇ ਕੋਈ ਵੀ ਪੁੱਠੇ ਦੇਣ ਲਈ ਨਾ ਆਏ, ਭੱਜ ਨੱਠ ਕੋਈ ਨਹੀਂ ਨਾ। ਆ ਜੇ ਸਾਡੇ ਪਲੇਅਰਾਂ ਦੇ ਹਾਲ ਇਸੇ ਤਰ੍ਹਾਂ ਹੀ ਇੰਡੀਆ ਵਿੱਚ ਵੀ ਹੈਗਾ। ਪਰ ਮੈਂ ਹੁਣ ਅੱਗੋਂ ਕੀ ਕਹਾਂ, ਤੇ ਮੈਂ ਹੁਣ ਇਸ ਤਰ੍ਹਾਂ ਕਹਿਣਾ ਕੀ ਹੈ, ਸਾਡੇ ਸੂਝਬੂਝ ਵਾਲੇ ਪੱਤਰਕਾਰ ਬਲਬੀਰ ਬੱਬੀ ਜੀ ਹੁਣਾਂ ਨੂੰ ਟੈਲੀਫੋਨ ਕਰਾਂਗਾ, ਤੇ ਉਹ ਆਣ ਕੇ ਪੰਜਾਬ ਪੰਜਾਬੀਅਤ ਬਾਰੇ ਗੱਲਬਾਤ ਕਰਨਗੇ ਸਾਡੇ ਨਾਲ। ਤੇ ਲਓ ਬੱਬੀ ਜੀ, ਜੇ ਤੁਸੀਂ ਰੇਡੀਓ ਸੁਣ ਰਹੇ ਹੋ ਤੇ ਰੇਡੀਓ ਬੰਦ ਕਰ ਦਿਓ ਪਲੀਜ਼, ਮੈਂ ਤੁਹਾਡੇ ਵੱਲ ਆ ਰਿਹਾ ਜੀ। ਲਓ ਜੀ, ਤੁਸੀਂ ਹੁਣ ਸੁਣੋ ਜੀ ਸਾਡੇ ਪੱਤਰਕਾਰ ਬਲਬੀਰ। ਲਓ ਕਿੱਥੇ ਚਲੇ ਗਏ ਹੋ ਬਲਬੀਰ ਜੀ, 1900 ਤੇ

0: ਹੈਲੋ।
1: ਬੱਬੀ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿਕਾਰਯੋਗ ਬਾਜਵਾ ਸਾਹਿਬ, ਮੇਰੇ ਵੱਲੋਂ ਤੁਹਾਨੂੰ ਤੇ ਪ੍ਰਵਾਸ ਦੀ ਟੋਨ ਦੇ ਨਾਲ ਜੁੜੇ ਹੋਏ ਸਾਡੇ ਪੰਜਾਬ ਵਾਲੇ, ਭਾਰਤ ਵਾਲੇ, ਜਰਮਨ ਵਾਲੇ, USA ਵਾਲੇ ਤੇ ਹੋਰ ਜਿੱਥੇ ਕਿਤੇ ਵੀ ਸੁਹਿਰਦ ਸਰੋਤੇ ਬੈਠੇ ਨੇ ਜੀ, ਸਭਨਾਂ ਨੂੰ ਪਿਆਰ ਸਤਿਕਾਰ ਸਹਿਤ ਅਦਬ ਨਾਲ ਸਤਿ ਸ੍ਰੀ ਅਕਾਲ ਜੀ।
1: ਤੇ ਬੱਬੀ ਜੀ, ਉਹਨਾਂ ਸਾਰਿਆਂ ਵੱਲੋਂ ਆਪ ਜੀ ਨੂੰ ਵੀ ਸਤਿ ਸ੍ਰੀ ਅਕਾਲ। ਇੰਨੇ ਹੀ ਅਦਬ ਵਾਲੀ, ਤੁਸੀਂ ਵੀ ਬਹੁਤ ਸਤਿਕਾਰਯੋਗ ਹੋ, ਇੱਕ ਸੱਚੇ ਸੁੱਚੇ ਪੱਤਰਕਾਰ ਤੇ ਸਹੀ ਗੱਲਾਂ ਕਰਨਾ।
0: ਤੇ ਉਸ ਤੋਂ ਬਾਅਦ ਬਾਜਵਾ ਜੀ, ਮੈਂ ਆਪਣੇ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੇ ਆਈ ਸ਼ੈਲ ਬੀ ਵੈਰੀ ਥੈਂਕਫੁਲ ਟੂ ਯੂ ਫੋਰ ਦਿਸ।
1: ਥੈਂਕ ਯੂ, ਥੈਂਕ ਯੂ।
0: ਮੈਂ ਆਪ ਜੀ ਦਾ ਧੰਨਵਾਦੀ ਇਸ ਲਈ ਤਾਂ ਹੈ ਹੀ ਹੈ ਕਿ ਤੁਸੀਂ ਸਾਨੂੰ ਸਮਾਂ ਦਿੰਦੇ ਹੋ, ਪਾਠਕਾਂ ਦੇ ਨਾਲ ਸਾਂਝ ਪਾਉਂਦੇ ਹੋ।
1: ਨਹੀਂ, ਸਮਾਂ ਵੀ ਤੁਹਾਡਾ, ਅਸੀਂ ਵੀ ਤੁਹਾਡੇ, ਰੇਡੀਓ ਵੀ ਤੁਹਾਡਾ, ਗੱਲ ਹੀ ਮੁੱਕੀ ਨੀ ਤੇਰੇ ਅੱਗੇ
0: ਮੁੱਕੀ
1: ਸੁੱਤਿਆ, ਭਾਵੇਂ ਸੁੱਥਣ ਸਵਾਲ ਹੈ ਭਾਵੇਂ
0: ਲਹਿੰਗਾ। ਤੇ ਉਸ ਤੋਂ ਬਾਅਦ ਮੈਂ ਜਿਹੜੀ ਤੁਹਾਨੂੰ ਸ਼ੈਲ ਵੀ ਵੈਰੀ ਥੈਂਕਫੁਲ ਕਿਹਾ ਨਾ, ਉਹਦਾ ਕਾਰਨ ਇਹ ਸੀ ਕਿ ਬਾਜਵਾ ਜੀ, ਜਿਹੜੀ ਤੁਸੀਂ ਕਥਾ, ਜਿਹੜਾ ਤੁਸੀਂ ਇਤਿਹਾਸ, ਜਿਹੜੀ ਤੁਸੀਂ ਪੰਜਾਬ ਦੀ ਇੱਕ ਵਿਰਾਸਤ ਦੀ ਗੱਲਬਾਤ ਛੋਹੀ ਹੋਈ ਸੀ, ਸਾਂਝੀ ਕੀਤੀ ਹੋਈ ਸੀ, ਤੇ ਮੇਰਾ ਮਨ ਕਰਦਾ ਸੀ ਕਿ ਬਾਜਵਾ ਸਾਹਿਬ ਅੱਜ ਇਸੇ ਤਰ੍ਹਾਂ ਹੀ ਲੱਗੇ ਰਹਿਣ। ਬਾਜਵਾ ਜੀ ਪੰਜਾਬ ਦੇ ਰੇਡੀਓ ਦੀ, ਪੰਜਾਬ ਦੇ TV ਦੀ, ਪੰਜਾਬ ਦੇ ਨਿਊਜ਼ ਚੈਨਲਾਂ ਦੀ ਇੱਕ ਪਾਸੇ ਗੱਲ ਰੱਖੋ, ਇਹ ਤੁਹਾਨੂੰ ਤੁਸੀਂ ਵਿਦੇਸ਼ਾਂ ਵਿੱਚ ਰਹਿ ਕੇ, ਮੈਂ ਅੱਗੇ ਅਕਸਰ ਵੀ ਅਲੱਗ ਅਲੱਗ ਚੈਨਲਾਂ ਤੇ ਜਾ ਕੇ ਗੱਲ ਕਰਦਾ ਕਿ ਤੁਸੀਂ ਹਲੂਣਾ ਦਿੰਦੇ ਹੋ। ਬਾਜਵਾ ਜੀ, ਜਿਹੜੇ ਹਾਲਾਤ ਅੱਜ ਪੰਜਾਬ ਦੇ ਹੋਏ ਹੋਏ ਨੇ, ਮੌਜੂਦਾ ਸਮੇਂ, ਮੈਂ ਸੁਲਤਾਨਪੁਰ ਲੋਧੀ ਜਾਣਾ, ਉਹ ਚਲੋ ਬਾਅਦ ਦੀ ਗੱਲ ਹੈ, ਪਰ ਤੁਹਾਨੂੰ ਸਲਿਊਟ ਹੈ ਕਿ ਤੁਸੀਂ ਜਿਹੜੀ ਅੱਜ ਦਾ ਇਤਿਹਾਸਕ ਵਿਸ਼ਾ ਛੋਹਿਆ ਨਾ, ਇਹ ਜਦੋਂ ਹੁਣ ਲਿੰਕ ਬਣੂਗਾ, ਜਾਂ ਮੇਰਾ ਖਿਆਲ ਹੈ ਵੀ ਬਹੁਤ ਸਰੋਤੇ ਨੇ, ਮੈਂ ਜਦੋਂ ਤੁਸੀਂ ਪੋਸਟ ਫੇਸਬੁੱਕ ਤੇ ਪਾਉਂਦੇ ਹੋ ਜਾਂ ਮੈਂ ਸਾਂਝਾ ਕਰਦਾ, ਤੇ ਲੋਕਾਂ ਨੂੰ, ਕਈਆਂ ਨੂੰ ਚਾਅ ਚੜ ਜਾਂਦਾ ਜਿਹੜੇ ਆਪਣੇ ਨਾਲ ਦੇ। ਤੇ ਹੁਣ ਜਿਹੜੀ ਤੁਸੀਂ, ਹਾਂ ਜਿਹੜੀ ਹੁਣ ਤੁਸੀਂ ਗੱਲ ਨਾ ਗਾਮਾ ਜੀ ਦੀ, ਪਹਿਲਵਾਨ ਵਾਲੀ ਛੋਹੀ ਹੋਈ ਸੀ, ਉਹ ਮੈਂ ਤਾਂ ਵਿਰਾਸਤ ਦੀ ਗੱਲ ਕਰ ਰਿਹਾ, ਤਾਂ ਇਤਿਹਾਸ ਦੀ ਗੱਲ ਕਰ ਰਿਹਾ ਬਈ ਬਾਜਵਾ ਜੀ, ਸਾਡੇ ਕੋਲ ਇਹੋ ਜਿਹੇ ਜੁੱਸੇ, ਇਹੋ ਜਿਹੇ ਵਿਰਾਸਤੀ ਖੇਡਾਂ, ਪਹਿਲਵਾਨੀ ਹੋ ਗਈ, ਕਬੱਡੀ ਹੋ ਗਈ, ਉਹ ਇਤਿਹਾਸ ਆਪਣੇ ਆਪ, ਜਿਵੇਂ ਹੁਣ ਤੁਸੀਂ ਗੱਲ ਸੁਣਾਈ ਆ ਨਾ ਸਾਰੀ, ਬਈ ਉਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਇਤਿਹਾਸ ਆ, ਪਰ ਉਸ ਸੰਬੰਧੀ ਅੱਜ ਗੱਲ ਕਰਨੀ ਵੀ ਇੱਕ ਬਹੁਤ ਵੱਡੇ ਹੌਸਲੇ ਜਿਗਰੇ ਵਾਲੀ ਗੱਲ ਆ। ਮੈਂ ਤਾਂ ਤੁਹਾਡਾ ਧੰਨਵਾਦ
1: ਜੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ।
0: ਕਿਉਂਕਿ ਜੇਕਰ ਵਿਦੇਸ਼ਾਂ ਵਿੱਚ ਵੀ ਕੋਈ ਚਲੋ ਮਗਰਲੀ ਵੀ ਲਾ ਲਓ, ਨਵੀਂ ਪ੍ਰੀਤ ਇੱਕ ਪਾਸੇ ਛੱਡੋ, ਉਹ ਹੈਰਾਨ ਹੋਣਗੇ ਵੀ ਸਾਡੇ ਵਡੇਰੇ, ਸਾਡੇ ਪੰਜਾਬੀ ਇਹੋ ਜਿਹੇ ਸੀ ਤੇ ਤੁਸੀਂ, ਮੈਂ ਪ੍ਰੋਗਰਾਮ ਦੇ ਨਾਲ ਜੁੜਿਆ, ਹਾਂ ਤੇ 20 ਮਿੰਟ ਮੈਂ ਬਾਅਦ ਪ੍ਰੋਗਰਾਮ ਤੇ ਜੁੜਿਆ, ਤੇ ਮੈਂ ਇਹ ਸਮਝ ਰਿਹਾ ਸੀ ਕਿ ਇਸ ਵੇਲੇ ਮੈਂ ਸ਼ਾਇਦ ਬੱਬੇ ਵਾਲੀ ਸਿੰਘ ਚ ਫਿਰ ਰਿਹਾ, ਮੈਂ ਤੁਹਾਡੇ ਨੇੜੇ ਵਾਲੇ ਬੱਬੇ ਵਾਲੀ ਸਿੰਘ ਦਾ ਤਾਂ ਨਾ ਲਿਆ ਵੀ ਮਸ਼ਹੂਰ ਸਿੰਘ ਆ, ਤੇ ਇਸ ਤੋਂ ਇਲਾਵਾ ਸਾਡੇ ਲੁਧਿਆਣੇ, ਸਾਰੇ ਪੰਜਾਬ ਦੇ ਵਿੱਚ ਇਹ ਸਿੰਘਾਂ ਚੱਲਦੀਆਂ ਸੀ, ਤੇ ਇਹੋ ਪਹਿਲਵਾਨ ਨੇ ਨਾ ਜਿਨ੍ਹਾਂ ਨੇ ਜੌਹਰ ਦਿਖਾਏ ਨੇ, ਬੱਬੇ ਵਾਲੇ ਵਾਲੀ ਮੈਂ ਤਾਂ ਦਿਖਾਈ ਆ ਵੀ ਤੁਹਾਡੇ ਇਲਾਕੇ ਦੀ, ਫਿਰ ਤੁਹਾਨੂੰ ਬੱਬੇ ਵਾਲੀ ਦੀ ਸਿੰਝ ਲੈ ਕੇ ਜਾਣ ਦਾ ਕਾਰਨ ਇਹ,
1: ਛੋਟੇ ਹੁੰਦਿਆਂ ਅਸੀਂ ਬੜੇ ਸ਼ੌਕ ਨਾਲ ਇਹ ਕੁਸ਼ਤੀਆਂ ਕਬੱਡੀਆਂ ਲੈਂਦੇ ਹੁੰਦੇ ਸਰ।
0: ਹਾਂ ਹਾਂ ਬਾਜਵਾ ਜੀ, ਜਿਨ੍ਹਾਂ ਨੇ ਪਿੰਡੇ ਹੰਡਾਈਆਂ ਨੇ ਉਹਨਾਂ ਨੇ ਆਪੇ ਕਰਮੇ ਦੇ ਗੁਣ ਗਾਉਣੇ ਨੇ, ਉਹਨਾਂ ਨੇ ਆਪੇ ਫੱਤੇ ਭਲਵਾਨ ਦੇ ਗੁਣ ਗਾਉਣੇ ਨੇ, ਪਰ ਜਿੱਥੇ ਸਾਡਾ ਇੰਨਾ ਤਕੜਾ ਇਤਿਹਾਸ ਹੈ, ਜਿੱਥੇ ਸਾਡਾ ਇੰਨਾ ਕੁਝ ਵਿਰਾਸਤੀ ਖੁਰਾਕਾਂ ਦੀ ਗੱਲ ਕੀਤੀ ਹੈ, ਤੁਸੀਂ ਕਿਵੇਂ ਸਾਰਾ ਕੁਝ ਕੀਤਾ, ਪਰ ਚਾਹੇ ਇਕੱਲੇ ਮੈਂ ਗਾਮਾ ਜੀ ਦੀ ਗੱਲ ਨਹੀਂ ਕਰੂੰਗਾ, ਇਹੋ ਜਿਹੇ ਹੀਰੇ ਸੀ ਜਿਹੜੇ ਨਾ ਉਦੋਂ ਸਾਂਭੇ ਗਏ ਤੇ ਨਾ ਅੱਜ ਸਾਂਭੇ ਗਏ, ਉਸ ਟਾਈਮ ਕੁੱਲੀਆਂ ਸੀ, ਕੁੱਲੀਆਂ ਚ ਗੁਜ਼ਾਰਾ ਕਰ ਲਿਆ, ਤੇ ਅੱਜ ਵੀ ਇਸੇ ਤਰ੍ਹਾਂ ਹੀ ਬਹੁਤ ਰੋਲੇ ਕਰਦੇ ਨੇ, ਇਹ ਸਾਡੀ ਬਹੁਤ ਵੱਡੀ ਸਾਡੀ ਇੱਕ, ਜਿਵੇਂ ਕਹਿੰਦੇ ਆ ਵੀ ਤ੍ਰਾਸਦੀ ਹੈ, ਸਾਡੀ ਘਾਟਾ ਹੈ, ਜਿਨ੍ਹਾਂ ਦੇ ਕੋਲ ਸੰਸਥਾਵਾਂ ਨੇ, ਚਾਹੇ ਉਹ ਪੰਜਾਬ ਸਰਕਾਰ ਹੈ, ਚਾਹੇ ਉਹ ਕਬੱਡੀ ਫੈਡਰੇਸ਼ਨਾਂ ਨੇ, ਚਾਹੇ ਉਹ ਸ਼੍ਰੋਮਣੀ ਕਮੇਟੀ ਇਹ ਅਦਾਰੇ ਨੇ, ਚਾਹੇ ਹੋਰ ਨੇ, ਉਹਨਾਂ ਨੇ ਇਸ ਪਾਸੇ ਵੱਲ ਨੂੰ ਬਿਲਕੁਲ ਧਿਆਨ ਨਹੀਂ ਦਿੱਤਾ। ਜੇ ਧਿਆਨ ਦਿੱਤਾ ਹੁੰਦਾ ਤਾਂ ਕਿੰਨੇ ਗਾਮੇ ਪੈਦਾ ਹੁੰਦੇ, ਅੱਜ ਉਹ ਗਾਮੇ ਦੀ ਉਹ ਵਿਰਾਸਤ ਪੈਦਾ ਨਾ ਹੁੰਦੀ ਜਿਹੜੀ ਲੈ ਕੇ ਟੀਕਾ ਆਪਣੀ ਬਾਂਹ ਚ ਲਾਉਂਦੀ ਹੈ, ਆਪਣੇ ਪਤਾ ਨੀ ਕਿੱਥੇ ਕਿੱਥੇ ਲਾਉਂਦੀ ਹੈ, ਤੇ ਫਿਰ ਇਹੋ ਜਿਹੀ ਵਿਰਾਸਤ ਵਾਜਵਾਈ ਜਿਹੜੀ ਤੁਸੀਂ ਕੀਤੀ ਹੈ ਬਾਂਹ ਚੇਤੇ ਆਉਂਦੀ। ਹਾਂ, ਕਿਉਂਕਿ ਜਿਹੜਾ ਹੁਣ ਸਥਿਤੀ ਪੰਜਾਬ ਦੀ ਇਸ ਵੇਲੇ ਬਣੀ ਹੋਈ ਹੈ ਉਹਦੇ ਉੱਪਰ ਫਿਕਰਮੰਦ ਨੇ ਸਾਡੇ ਤੁਹਾਡੇ ਵਰਗੇ NRI ਭਰਾ ਜਾਂ ਉਹ ਮੀਡੀਆ ਲਾਰੇ ਜਿਹਦੇ ਉੱਪਰ ਆਪਾਂ ਗੱਲਬਾਤ ਕਰ ਰਹੇ ਹਾਂ। ਇੱਥੇ ਆਲਿਆਂ ਨੂੰ ਤਾਂ ਬਾਜਵਾ ਜੀ ਹਾਲੇ ਵੋਟਾਂ ਦੇ ਵਿੱਚ ਸਾਲ ਰਹਿੰਦਾ, ਹੁਣੇ ਪਲਾਨ ਬਣਿਆ ਹੋਇਆ ਬਈ ਕਿਹਨੂੰ ਕੀ ਚ ਲੈ ਕੇ ਆਉਣਾ, ਕਿਹਨੂੰ ਆਮ ਆਦਮੀ ਪਾਰਟੀ ਚੋਂ ਕੱਢਣਾ।
1: ਇਹਨਾਂ ਯੋਰ ਅਗਲੀ ਇਲੈਕਸ਼ਨ ਹੀ ਜਿੱਤਣ ਤੇ ਲੱਗਣ ਦਿਆ, ਉਹਨਾਂ ਨੇ ਜਨਤਾ ਦਾ ਭਲਾ ਕੀ ਕਰਨਾ। ਮੈਂ ਤਾਂ ਕਹਿੰਦਾ ਦੋ ਅੱਧੀ ਢਾਈ ਸਾਲ ਬਾਅਦ ਹੀ ਯੋਰ ਲਾਉਣਾ ਸ਼ੁਰੂ ਕਰ ਦਿੰਦੇ ਨੇ ਕਿ ਅਗਲੀ ਇਲੈਕਸ਼ਨ ਕਿੱਦਾਂ ਜਿੱਤਣੀ।
0: ਇਹ ਵਾਜਵਾਈ ਜਿਹੜੀ ਤੁਸੀਂ ਬਹੁਤ ਜਾਨਦਾਰ ਸ਼ਾਨਦਾਰ ਗੱਲਾਂ ਕੀਤੀਆਂ ਨੇ, ਇਹਨਾਂ ਤੇ ਸਾਨੂੰ ਮਾਣ ਰਹੂਗਾ। ਜਿਨ੍ਹਾਂ ਨੇ ਤੁਹਾਡੇ ਵਰਗੇ ਸੱਜਣਾਂ ਨੇ, ਹੋਰ ਵੀ ਬਹੁਤ ਨੇ ਜਿਨ੍ਹਾਂ ਨੇ ਇਹ ਚੀਜ਼ਾਂ ਨੂੰ ਮਾਣਿਆ, ਜਿਨ੍ਹਾਂ ਨੇ ਆਪਣੇ ਪੰਜਾਬ ਦੇ ਖੇਤਾਂ ਦੇ ਵਿੱਚ, ਪੰਜਾਬ ਦੇ ਖੇਡ ਗਰਾਊਂਡਾਂ ਦੇ ਵਿੱਚ ਲਿਸ਼ਕ ਦੇ ਪੁਸ਼ਪ ਦੇ ਸਰੀਰਾਂ ਨੂੰ ਲੈ ਕੇ ਪੰਜਵੇਂ ਸੀਵੀਂ ਜਮਾਤ ਤੋਂ ਕਬੱਡੀ ਦੇ ਮੈਦਾਨਾਂ ਦੇ ਵਿੱਚ ਜਾ ਕੇ ਸ਼ੁਰੂ ਕੀਤੇ ਨੇ ਕੰਮ, ਤੇ ਉਹ ਗੱਲਾਂ ਬਾਤਾਂ ਨੇ ਜਿਹੜੀਆਂ ਉਹ ਹੋਰੇ ਪਾਸਿਓਂ ਤੁਰ ਪਈਆਂ। ਠੀਕ ਹੈ, ਕਬੱਡੀ ਹੈ ਜਿਹੜੀ ਸਾਡੀ ਮਾਂ ਖੇਡ ਹੈ, ਜਿਵੇਂ ਕਹਿ ਦਿੰਦੇ ਸੀ ਵੀ ਗਰਾਊਂਡਾਂ ਦੀ ਜਿਹੜੀ ਕਬੱਡੀ ਹੈ ਧਰਤੀ ਤੋਂ ਜਿਹੜੀ ਕਬੱਡੀ ਹੈ ਅੱਜ ਦੁਨੀਆਂ ਦੇ ਵਿੱਚ ਲੱਖਾਂ ਕਰੋੜਾਂ ਪਾਉਂਡਾਂ ਦੇ ਵਿੱਚ ਪਹੁੰਚ ਗਈ ਹੈ, ਪਰ ਇਹਦੇ ਪਹੁੰਚਣ ਵਿੱਚ ਵੀ ਅਜਿਹੇ ਕਾਰਨ ਸਾਹਮਣੇ ਆਉਂਦੇ ਨੇ ਜਿਨ੍ਹਾਂ ਨੂੰ ਦੇਖ ਕੇ ਦੁੱਖ ਹੁੰਦਾ ਹੈ ਕਿ ਕਬੱਡੀ ਸਾਡੀ ਮਾਂ ਖੇਡ ਹੈ ਜਾਂ ਕੁਸ਼ਤੀ ਸਾਡੀ ਮਾਂ ਖੇਡ ਹੈ, ਵੀ ਉੱਥੇ ਵੀ ਆਹ ਕੁਝ ਚੀਜ਼ਾਂ ਦਾ ਰਾਜ ਹੋ ਗਿਆ, ਉੱਥੇ ਸਿਆਸਤ ਵਾੜ ਦਿੱਤੀ ਗਈ ਹੈ, ਉੱਥੇ ਗੈਂਗਸਟਰ ਵਾੜ ਦਿੱਤੇ ਗਏ ਨੇ, ਉੱਥੇ ਨਸ਼ੇ ਦੀਆਂ ਸਰਿੰਜਾਂ ਵਾੜ ਦਿੱਤੀਆਂ,
1: ਉੱਥੇ ਕਤਲ ਹੋਣ ਲੱਗ ਗਏ ਜੀ, ਗੋਲੀਆਂ ਚੱਲਣ ਡਈਆਂ ਨੇ।
0: ਸੋ ਮੈਂ ਤਾਂ ਵਾਜਵਾਈ ਤੁਹਾਡੇ ਤੇ ਬੜਾ, ਹੁਣ ਵੀ ਮੈਨੂੰ ਬੜਾ ਮੇਰਾ, ਮੈਂ ਸਰੀਰ ਲੂਣ ਨੂੰ ਕਰਦਾ ਵੀ ਮੈਂ ਤਾਂ ਤੁਹਾਡਾ ਇਹ ਥੈਂਕ ਯੂ ਅੱਜ ਕਰਨ ਦਾ ਮੇਰਾ ਬੜਾ ਅੰਦਰੋਂ ਮਨ ਹੁੰਦਾ। ਬਈ ਧੰਨ ਨੇ,
1: ਮੇਰਾ ਬੜਾ ਇੰਟਰਸਟ ਜੇ ਸਪੋਰਟਸ ਦੇ ਵਿੱਚ, ਮੈਂ ਖੁਦ ਕਬੱਡੀ ਖੇਡਦਾ ਰਿਹਾ ਆਪਣੇ ਕਾਲਜ ਤੱਕ।
0: ਵੈਰੀ ਗੁੱਡ। ਤੇ ਹੁਣ ਬਾਜਵਾ ਜੀ, ਆਪਾਂ ਥੋੜੀ ਜਿਹੀ ਇਸੇ ਵਿਸ਼ੇ ਨਾਲ ਗੱਲ ਥੋੜੀ ਅੱਗੇ ਤੋਰਦੇ ਆ। ਕਿਲ੍ਹਾ ਰਾਏਪੁਰ ਦੀਆਂ ਖੇਡਾਂ ਜਿਹੜੀਆਂ ਕਿ ਮਿੰਨੀ ਏਸ਼ੀਆ ਗੇਮਾਂ ਕਰਕੇ ਜਾਣੀਆਂ ਜਾਂਦੀਆਂ, ਉਸ ਤੋਂ ਬਾਅਦ ਕਿਲ੍ਹਾ ਰਾਏਪੁਰ ਆ ਜਿਹੜਾ ਜ਼ਿਲ੍ਹਾ ਲੁਧਿਆਣਾ ਸਾਡਾ, ਉਹਦੇ ਡੇਲੋਂ ਇਲਾਕੇ ਦੇ ਵਿੱਚ ਜਿਹੜਾ ਡੇਲੋਂ ਸ਼ਹਿਰ ਪੈਂਦਾ ਉਹਦੇ ਵਿੱਚ ਪਿੰਡਾ ਹੈ। ਜਦੋਂ ਉੱਥੇ ਵਾਲੀਆਂ ਮਿੰਨੀ ਓਲੰਪਿਕ ਦੇ ਨਾਲ ਸ਼ੁਰੂ ਹੋਈਆਂ, ਕਿਉਂਕਿ ਵੱਡੇ ਪਿੰਡ ਨੇ ਗਰੇਵਾਲਾ ਦਾ ਇਲਾਕਾ, NRI ਵੀਰ ਵੀ NRI ਦਾ ਚਲੋ ਬਾਅਦ ਚ ਗਏ ਨੇ, ਪਹਿਲਾਂ ਲੋਕਾਂ ਨੂੰ ਜਿਹੜੀ ਜਿਵੇਂ ਤੁਸੀਂ ਗੱਲ ਕਰਕੇ ਹਟੇ ਉਹ ਸ਼ੌਂਕ ਹੀ ਸੀਗਾ,
1: ਬੜਾ ਸ਼ੌਂਕ
0: ਉਸ ਤੋਂ। ਹਾਂ, ਉਸ ਤੋਂ ਬਿਨਾਂ ਵਾਜਵਾਈ ਫਿਰ ਅਨੇਕਾਂ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਕਿਲ੍ਹਾ ਰਾਏਪੁਰ ਵਾਲੀਆਂ ਖੇਡਾਂ ਤੋਂ ਬਾਅਦ ਲੋਕ ਇੱਧਰ ਨੂੰ ਆਏ, ਬੜਾ ਵਧੀਆ ਹੋਏ। ਅਸੀਂ ਉਹ ਟੂਰਨਾਮੈਂਟ ਦੇ ਵਿੱਚ ਖੇਡੇ ਹੋਏ ਹਾਂ ਜਦੋਂ ਸਾਨੂੰ ਇੱਕ ਆਪਣੇ ਕੀ ਕਹਿੰਦੇ ਆ ਬਈ ਆਹ ਟਰੈਕ ਸੂਟ ਮਿਲਿਆ, ਟਰੈਕ ਸੂਟ ਮਿਲਿਆ, ਤੇ ਟਰੈਕ ਸੂਟ ਵੀ 95 ਦੇ ਵਿੱਚ ਕਿਸੇ ਕਿਸੇ ਨੂੰ ਮਿਲਦਾ ਹੁੰਦਾ ਸੀ,
1: ਕਿਸੇ ਨੇ ਜੀ ਕਿਸੇ ਕੋਲ ਹੁੰਦਾ ਸੀ।
0: ਹਾਂ, ਤੇ ਉਹ ਜਿਹੜੀਆਂ ਹੁਣ ਤਾਂ ਚਲੋ ਸ਼ੀਲਡਾਂ ਦਾ ਰੂਪ ਬਦਲ ਗਿਆ, ਗੋਲਡ ਮੈਡਲ ਆ ਗਏ, ਉਹ ਵੱਡੀਆਂ ਟਰਾਫੀਆਂ ਜਿਨ੍ਹਾਂ ਦੇ ਉੱਪਰ ਤਾਂਬੇ ਨਾਲ ਲੱਕੜੀ ਦੇ ਉੱਪਰ ਉਹ ਜਿੱਤਾ, ਅੱਜ ਵੀ ਬਹੁਤ ਪਈਆਂ ਨੇ। ਤੇ ਮੈਂ ਹੋਰ ਤੁਹਾਨੂੰ
1: ਇੱਕ ਨਾ ਤੁਹਾਡੀ ਕੁਛ ਸਕਿੰਟ ਦੀ ਇੱਕ ਹਾਸੇ ਵਾਲੀ ਗੱਲ ਮੈਨੂੰ ਯਾਦ ਆਈ ਹੈ। ਜਦੋਂ ਮੈਂ ਸਕੂਲ ਦੇ ਵਿੱਚ ਹਾਇਰ ਸੈਕੰਡਰੀ ਚ ਪੜ੍ਹਦਾ ਹੁੰਦਾ ਸੀ ਤੇ ਸਾਡੀ ਕਬੱਡੀ ਦੀ ਟੀਮ JAV ਹਾਇਰ ਸੈਕੰਡਰੀ ਸਕੂਲ ਦੀ ਟੌਪ ਦੀ ਕਬੱਡੀ ਆਈ, ਤਕਰੀਬਨ ਡਿਸਟ੍ਰਿਕਟ ਲੈਵਲ ਤੇ ਸਾਡਾ ਹੋਲਡ ਸੀ, ਤੇ ਸਾਨੂੰ ਕਬੱਡੀ ਵਾਲਿਆਂ ਨੂੰ ਕੱਛੇ ਮਿਲੇ 1.5-1.5 ਰੁਪਈਏ ਚ, ਬਹੁਤ ਸੋਹਣੇ। ਮੈਂ ਕੱਛਾ ਪਾ ਕੇ ਤੇ ਆਪਣੇ ਪਿੰਡ ਵਿਚ ਜਿਸ ਤਰ੍ਹਾਂ ਆਪਣੇ ਪੱਠੇ ਲੈਣ ਜਾਣਾ ਜਾਂ ਆਪਣੇ ਖੇਤਾਂ ਵੱਲ ਜਾਣਾ, ਬੰਬੀ ਵੱਲ ਜਾਣਾ, ਤੇ ਸਾਡੇ ਅਸੀਂ ਉਹਨੂੰ ਚਾਚਾ ਚਾਚਾ ਕਹਿੰਦੇ ਸੀ, ਸਾਡੇ ਸੱਕੇ ਚਾਚੇ ਨੇ ਹੀ ਉਸ ਤਰ੍ਹਾਂ ਕਹਿੰਦਾ ਆਪਣੇ ਪਿਓ ਦੇ ਬਰਾਬਰ ਨੂੰ ਚਾਚਾ ਕਹਿ ਦੇਣਾ, ਉਹ ਸਾਰੇ ਉਹਨਾਂ ਨੂੰ ਪੜ੍ਹਦਾ ਕੋਈ ਨਹੀਂ ਸੀ। ਉਸ ਮੁੰਡੇ ਨੇ ਮੈਨੂੰ ਪੁੱਛਿਆ ਤੂੰ ਕੱਛਾ ਕਿੱਥੋਂ ਲਿਆ, ਮੈਂ ਕਿਹਾ ਭਾਈ ਤੂੰ ਦਸਾਂ ਕਰਨਿਆਂ ਦਾ ਆਉਂਦਾ ਸੀ ਤੇ ਤੂੰ ਲੈਣਾ ਤੇ ਮੈਂ ਲਿਆ ਦਾ ਸਾਹਮਣੇ ਤੇ ਮੈਂ ਤੈਨੂੰ ਲੈ ਦੇਣਾ ਸਕੂਲੋਂ ਲਿਆ ਦੇਣਾ ਕੱਛਾ। ਉਹਨੇ ਘਰ ਜਾ ਕੇ ਆਪਣਾ ਰੋਣਾ ਪਿੱਟਣਾ ਪਾ ਦਿੱਤਾ ਕਿ ਮੈਂ ਤੇ ਸੁੱਚੇ ਅਰਗਾ ਕੱਛਾ ਲੈਣਾ, ਉਹ ਮੇਰਾ ਹਾਣੀ ਸੀ ਤੇ ਪੜ੍ਹਦਾ ਨਹੀਂ ਸੀ। ਪਹਿਲਾਂ ਤੇ ਉਹਦੇ ਘਰਦਿਆਂ ਨੇ ਆਪਸ ਚ ਝਗੜਾ ਹੋਇਆ, ਘਰਦਿਆਂ ਨੇ ਮਾਂ ਨੇ ਪਿਓ ਨੂੰ ਦੱਸਿਆ, ਪਿਓ ਨੇ ਉਹਦੇ ਦੋ ਤਿੰਨ ਗਿੱਚੀ ਚ ਸੁੱਟੀਆਂ, ਫਿਰ ਉਹਨਾਂ ਨੇ ਸਾਡੀ ਮਾਂ ਨੂੰ ਸੱਦ ਕੇ ਆਮਾ ਦਿੱਤਾ ਵੀ ਆਪਣੇ ਮੁੰਡੇ ਨੂੰ ਹੈ ਭੂਏ, ਤੇ ਉਹ ਕੱਛਾ ਇਹਨੂੰ ਕਹਿੰਦਾ ਕਿ ਤੈਨੂੰ ਮੈਂ ਲੈ ਕੇ ਦਿੰਦਾ, ਦਸ ਆਨੇ ਲਿਆ ਤੇ ਆਪਣੇ ਮੁੰਡੇ ਨੂੰ ਸੰਭਾਲ ਕੇ ਰੱਖੋ, ਆਪਣੇ ਘਰ ਹੀ ਸਾਡਿਆਂ ਪੁੱਤਰਾਂ ਨੂੰ ਕੱਛੇ ਨਾ ਵਿਖਾ ਲਿਆ ਕਰੇ ਉੱਤੇ ਆਣ ਕੇ, ਤੇ ਸਾਡੇ ਘਰ ਤੇ ਕੱਲ ਦਾ ਕਪੱਤ ਪਿਆ ਹੈਗਾ ਹਿਸਾਬ। ਵੇਖੋ ਕਹਿੰਦੇ ਵੀ ਉਹ ਚੰਗਾ ਭਲਾ ਉਹਨੂੰ ਕੁੱਟ ਪਈ ਉਹਨੂੰ ਦਿਆਲੇ ਨੂੰ ਕਰੋਗੇ, ਪੀ ਆ ਤੈਨੂੰ ਕੱਛੇ ਲੈਣੇ ਦਈਏ, ਉਹਨਾਂ ਕੋਲ ਉਹਨਾਂ ਦਾ ਪਿਓ ਤੇ ਪਟਵਾਰੀ ਹੈ, ਉਹ ਤੇ ਉਹਨਾਂ ਕੋਲ ਤੇ ਹਰਾਮ ਦੀਆਂ ਕਮਾਈਆਂ ਨੇ, ਤੇ ਤੂੰ ਕੱਛੇ
0: ਕਬੱਡੀ
1: ਚੋ ਮਿਲਿਆ, ਉਹਨਾਂ ਨੂੰ ਨਹੀਂ ਨਾ ਪਤਾ ਵੀ ਇਹ ਜੇ ਡਿਜ਼ਾਇਨਦਾਰ ਕੱਛੇ ਅਸੀਂ ਵੀ ਤੈਨੂੰ ਲੈ ਕੇ ਦੇ ਸਕਦੇ।
0: ਬਾਜਵਾ ਜੀ ਇਹ ਆਪਣੇ ਨਾ ਦੇਵੀ ਦਿਆਲ ਇੱਕ ਪੰਜਾਬੀ ਦੇ ਪੰਜਾਬ ਦੇ ਸਟਾਰ ਕਬੱਡੀ ਖਿਡਾਰੀ ਹੋਏ ਜਿਹੜੇ ਕਿ ਪੰਡਿਤ ਸੀ, ਤੇ ਇੱਧਰ ਦਰਾਹੇ ਇਲਾਕੇ ਦੇ ਕੋਲ ਉਹਨਾਂ ਦਾ ਪਿੰਡ, ਪਿੰਡ ਦਾ ਨਾਮ ਹੈਗਾ ਕੁੱਬੇ, ਤੇ ਉੱਥੇ ਮਤਲਬ ਕਿ ਵੀ ਉਹਨਾਂ ਨੇ ਆਪਣਾ ਇੱਕ ਸਟੇਡੀਅਮ, ਜੇ ਪਿੰਡ ਦੇ ਵਿੱਚ ਕੁਛ ਹੁੰਦਾ ਨਾ ਕੋਈ ਪਹਿਲਾਂ, ਚਲੋ ਸਟੇਡੀਅਮ ਤਾਂ ਹੁਣ ਬਣੇ ਨੇ, ਜੇ ਕੋਈ ਪਿੰਡ ਦੇ ਵਿੱਚ ਮਾੜਾ ਮੋਟਾ ਕੋਈ ਗਰਾਊਂਡ ਹੁੰਦਾ ਸੀ, ਕੁਛ ਹੁੰਦਾ ਸੀ, ਤਾਂ ਹੀ ਬੱਚਿਆਂ ਨੂੰ ਖੇਡਣ ਦੀ ਬਣਦੀ ਸੀ। ਉਹਨੇ ਜੀ ਬੜਾ ਬਚਪਨ ਤੋਂ ਰੱਖਿਆ, ਤੇ ਫਿਰ ਹੁਣ ਪਤਾ ਲੱਗਦਾ ਗੱਲਾਂ ਦਾ, ਉਦੋਂ ਤਾਂ ਕਿੱਥੇ ਪਤਾ ਲੱਗਦਾ ਸੀ। ਫਿਰ ਇੱਕ ਵਾਰ ਬਲਵਿੰਦਰ ਫਿੱਡਾ, ਹਾਂ ਫਿੱਡੂ ਫਿੱਡਾ, ਤੇ ਹਾਂ ਤੇਜਾ ਮਾਣੂ ਕੇ, ਜਾਣੀ ਉਸ ਵੇਲਿਆਂ ਦੇ ਜਿਹੜੇ ਇਹ 1900 ਮੇਰੇ ਖਿਆਲ 75-80 ਵਾਲੇ ਖਿਡਾਰੀ ਸੀਗੇ ਜਿਹੜੇ, ਇਹ ਉੱਥੇ ਫਿਰ ਇੱਕ ਟੂਰਨਾਮੈਂਟ ਕਰਾਉਂਦੇ ਨੇ, ਤੇ ਉਹ ਟੂਰਨਾਮੈਂਟ ਦੇ ਵਿੱਚ ਜਿਵੇਂ ਸਿੱਧੇ ਭਾਸ਼ਾ ਨੇ ਕਹਿੰਦੇ ਨੇ ਬਾਹਮਣ ਤੈਨੂੰ ਮੈਂ ਫਿੱਡੇ ਨੂੰ, ਫਿੱਡਾ ਕਹਿੰਦਾ ਬਾਹਮਣ ਤੈਨੂੰ ਮੈਂ ਨੀ ਜਾਣ ਦੇਣਾ, ਕਿਉਂਕਿ ਫਿੱਡੇ ਦਾ ਤੁਹਾਨੂੰ ਪਤਾ ਵੀ ਜੁੱਸਾ ਕਿੱਡਾ ਵੱਡਾ, ਬਹੁਤ ਸੀ ਗੱਲ। ਸੋ ਇਹ ਗੱਲਾਂ ਬਾਤਾਂ ਮੈਨੂੰ ਕਿਵੇਂ ਪਤਾ ਲੱਗੀਆਂ, ਇਹ ਤੁਹਾਡੀ ਗੱਲ ਦੇ ਤੁਹਾਡੇ ਪ੍ਰੋਗਰਾਮ ਦੇ ਵਿੱਚ ਅੱਜ ਸ਼ੁਰੂ ਕੀਤਾ ਕੰਮ। ਮੈਂ ਜਦੋਂ ਇਸ ਲਾਈਨ ਦੇ ਵਿੱਚ ਲੇਖਕਾਂ ਵਾਲੀ ਪੱਤਰਕਾਰੀ ਜੁੜਿਆ, ਤਾਂ ਫਿਰ ਇੱਕ ਆਪਣੇ ਮਾਨਸੇ ਇਲਾਕੇ ਦੇ ਵਿੱਚੋਂ ਇੱਕ ਮੈਗਜ਼ੀਨ ਨਿਕਲਦਾ ਮਾਂ ਖੇਡ ਕਬੱਡੀ, ਨਰੋਲ ਕਬੱਡੀ ਦਾ, ਨਰੋਲ ਖੇਡਾਂ ਦਾ, ਤੇ ਉਹਦੇ ਵਿੱਚ ਮੈਨੂੰ ਸੰਪਰਕ ਕੀਤਾ, ਜਦੋਂ ਅਜੀਤ ਅਖਬਾਰ ਫੋਨ ਵਾਲਾ ਸਿਸਟਮ ਹੀ ਨਹੀਂ ਸੀ, ਉਦੋਂ ਅਜੀਤ ਅਖਬਾਰ ਚ ਕੋਈ ਲੇਖ ਲੱਗਿਆ, ਉਹਨਾਂ ਨੇ 15 ਪੈਸੇ ਵਾਲਾ ਕਾਰਡ ਵੀ ਮੇਰੇ ਐਡਰੈਸ ਤੇ ਲਿਖ ਕੇ ਮੈਨੂੰ ਪਾ ਤਾ। ਉਹ ਕਹਿੰਦਾ ਜੀ ਨਾਲ ਤਾਂ ਤੁਸੀਂ ਸਾਡੇ ਨਾਲ ਜੁੜੋ, ਮੈਂ ਪੜ੍ਹਦਾ ਸੀ ਉਦੋਂ, ਤੇ ਨਾਲੇ ਕਹਿੰਦੇ ਤੁਹਾਡੇ ਇਲਾਕੇ ਦੇ ਇੱਕ ਮਹਾਨ ਖਿਡਾਰੀ ਨੇ ਵੀ ਉਹਨਾਂ ਬਾਰੇ, ਉਹਨਾਂ ਦੀ ਜੀਵਨੀ ਲਿਖੀ, ਤੇ ਮੈਂ ਜੀ ਮੈਨੂੰ ਦੇਵੀ ਦਿਆਲ ਦਾ ਨਾਂ ਤਾਂ ਪਤਾ ਸੀ ਪਰ ਇਹ ਨਹੀਂ ਸੀ ਪਤਾ ਵੀ ਉਹਨਾਂ ਦੀਆਂ ਮੱਲਾਂ ਕਿੱਥੇ ਮਾਰੀਆਂ ਹੋਈਆਂ। ਚਲੋ ਜੀ ਆਪਾਂ ਨੇ ਸਾਈਕਲ ਚੱਕਿਆ, ਸਾਈਕਲ ਚੱਕ ਕੇ ਜੀ ਕੁੱਬੇ ਪਿੰਡ ਪਹੁੰਚੇ, ਤੇ ਪਹੁੰਚਣ ਤੋਂ ਬਾਅਦ ਜੀ ਉੱਥੇ ਕਹਿੰਦੇ ਜੀ ਇਹਦਾ ਦੇਵੀ ਦਿਆਲ, ਮੈਂ ਜਾ ਕੇ ਪੁੱਛਿਆ ਨਿਆਣਪਣੇ ਵਾਲੀ ਗੱਲ, ਉਹ ਕਹਿੰਦੇ ਜੀ ਉਹ ਤਾਂ ਸਪੋਰਟਸ ਅਫਸਰ ਜਲੰਧਰ ਲੱਗਿਆ ਹੋਇਆ, ਉਹ ਨੀ ਤੁਹਾਨੂੰ ਉਰੇ ਮਿਲ ਸਕਦਾ। ਮੈਨੂੰ ਜਿਹੜਾ ਜੀ 15 ਪੈਸੇ ਵਾਲਾ ਕਾਰਡ ਆਇਆ ਸੀਗਾ ਉਧਰੋਂ ਬੜਾ ਮਾਨਸਾ ਵਾਲੇ ਪਾਸਿਓ, ਮੈਂ ਉਹ ਉਹਨਾਂ ਦੇ ਘਰ ਦੀ ਹੁੰਦੇ ਆਇਆ, ਮੈਂ ਕਿਹਾ ਜੀ ਪਤਾ ਮੈਨੂੰ ਵੀ ਏਡਾ ਕੁਛ ਨੀ, ਮੈਨੂੰ ਆਹ ਆਇਆ ਸੀ ਮੈਂ ਤਾਂ ਆ ਗਿਆ। ਫੇਰ ਕੀ ਹੋਇਆ ਜਦੋਂ ਦੇਵੀ ਦਿਆਲ ਨੂੰ ਪਿੰਡ ਆਏ ਸਟੇਡੀਅਮ ਦੇ ਵਿੱਚ ਉਹਨਾਂ ਨੇ ਟੀਮ ਬਣਾਈ ਸੀ, ਫਿਰ ਮੈਨੂੰ ਬੁਲਾਇਆ, ਆਹ ਪਿੱਛੇ ਦੀ ਗੱਲ ਆ, ਹੁਣ ਤਾਂ ਸਵਰਗ ਸੁਧਾਰ ਗਏ। ਫਿਰ ਉਹਨਾਂ ਨੇ ਮੇਰੇ ਨਾਲ ਲੇਖ ਲੜੀ ਸ਼ੁਰੂ ਕੀਤੀ, ਜਿਵੇਂ ਆਪਾਂ ਪ੍ਰੋਗਰਾਮਾਂ ਦੀ ਸ਼ੇਅਰ ਕੀਤੀ ਆ, ਉਹਦੇ ਵਿੱਚ ਇਹ ਬਲਵਿੰਦਰ ਫਿੱਡੇ ਵਾਲੀਆਂ ਗੱਲਾਂ, ਬਾਹਮਣਾ ਤੈਨੂੰ ਜਾਣ ਨੀ ਦੇਣਾ, ਮੈਨੂੰ ਕਹਿੰਦਾ ਟਾਈਟਲ ਨੀ ਬਦਲਣਾ ਛੋਟਿਆ, ਇਵੇਂ ਹੀ ਰੱਖਣਾ ਵੀ ਬਾਹਮਣਾ ਆ ਜਾ ਤੈਨੂੰ ਦੇਖੀਏ ਤੇਰੇ ਪਿੰਡ ਦੇ ਸਟੇਡੀਅਮ। ਸੋ ਇਹ ਗੱਲਾਂ ਤੁਹਾਡੇ ਪ੍ਰੋਗਰਾਮ ਚੋਂ ਨਿਕਲਿਆ ਤੇ ਮੈਂ ਵੀ ਬਹੁਤ ਪਿੱਛੇ ਚਲ ਗਿਆ, ਇੰਨੀ ਪਿੱਛੇ। ਹਾਂ, ਤੇ ਹੁਣ ਮਸਲਾ ਇੱਥੇ ਇਹ ਖੜਾ ਹੋ ਗਿਆ ਬਈ, ਮੈਂ ਜਿਹੜੇ ਕਿਲੇ ਰਾਏਪੁਰ ਦੀ ਗੇਮਾਂ ਦੀ ਗੱਲ ਕੀਤੀ ਹੈ, ਤੇ ਉਸ ਤੋਂ ਬਿਨਾਂ ਹੋਰ ਕਈ ਨਾਮੇ ਟੂਰਨਾਮੈਂਟ ਹੋਏ, ਤੇ ਮਸਲਾ ਉੱਥੇ ਸਥਿਤੀ ਕੀ ਖਰਾਬ ਹੋ ਗਈ, ਜਦੋਂ ਇੱਕ ਆਪਣੇ ਵਰਗੇ ਖੋਜੀ ਬੰਦਾ ਲਾ ਲਓ ਜਾਂ ਤੜਫਣੇ ਵਾਲਾ ਲਾ ਲਓ, ਉਹ ਟੂਰਨਾਮੈਂਟ ਖਤਮ ਹੋਣ ਤੋਂ ਬਾਅਦ ਦੂਜੇ ਦਿਨ ਨਜ਼ਦੀਕ ਮੋਟਰਾਂ ਦੇ ਉੱਪਰ ਗਿਆ ਜਿੱਥੇ ਟਾਟਾ ਸੂਮੋ ਗੱਡੀਆਂ ਸਕਾਰਪੀਓ ਤਾਂ ਹੋਣਾ ਹੀ ਆ, ਟਾਟਾ ਸੂਮੋ ਦੇ ਵਿੱਚ ਖਿਡਾਰੀ ਆਉਂਦੇ ਚੜ ਚੜ ਕੇ, ਤੇ ਉਸ ਟਾਈਮ ਵੀ ਕੰਮ ਵੀ ਘੱਟ ਸੀ, ਜਦੋਂ ਉਹਨਾਂ ਜਗ੍ਹਾ ਦੇ ਵਿੱਚੋਂ ਕੁਛ ਗੋਲੀਆਂ ਦੇ ਪੱਤੇ ਤੇ ਕੁਛ ਆ ਮਿਲੇ ਸਰਿੰਜਾਂ, ਫੇਰ ਉਹ ਬੰਦਾ ਬਹੁਤ ਪਿੱਟਿਆ, ਤੇ ਫਿਰ ਉਹਦੀ ਆਵਾਜ਼ ਆ ਜਿਹੜੀ ਉਹਦਾ ਪਿੱਟਪਣਾ ਸੀਗਾ ਉਹ ਫਿਰ ਪ੍ਰਿੰਸੀਪਲ ਸਰਵਣ ਸਿੰਘ ਢੁੱਡੀ ਗਏ ਨੇ ਸੁਣਿਆ ਕਿਸੇ ਤਰੀਕੇ, ਹਾਂ ਜਿਹੜੇ ਕੈਨੇਡਾ ਚ ਰਹਿ ਰਹੇ ਨੇ ਕਬੱਡੀ ਦੇ, ਬੜਾ ਉਹਨਾਂ ਨੇ ਕਿਤਾਬਾਂ ਲਿਖੀਆਂ ਨੇ, ਫਿਰ ਉਹਨਾਂ ਨੇ ਜੀ ਇਸ ਵਿਸ਼ੇ ਦੇ ਉੱਪਰ ਬਾਜਵਾ ਜੀ ਪੰਜਾਬੀ ਟ੍ਰਿਬਿਊਨ ਦੇ ਵਿੱਚ ਇੱਕ ਲੇਖ ਲਿਖਿਆ। ਉਹਨਾਂ ਨੇ ਵੀ ਆਹੀ ਗੱਲ ਬਣਾਈ ਵੀ ਜਿਹੜੇ ਟੂਰਨਾਮੈਂਟ ਹੋ ਰਹੇ ਨੇ ਕਬੱਡੀ ਵਿਦੇਸ਼ਾਂ ਚ ਪਾਉਂਡਾਂ ਦੀ ਡਾਲਰ ਦੀ ਹੋ ਗਈ, ਪਰ ਜਿਹੜਾ ਕੁਛ ਸਾਨੂੰ ਮਿਲ ਰਿਹਾ ਇਹ ਕਬੱਡੀ ਵਿੱਚ ਕੌਣ ਲੈ ਗਿਆ। ਉਹਦੇ ਵਿੱਚ ਵੀ ਫਿਰ ਵਿਦੇਸ਼ੀ ਪ੍ਰਮੋਟਰਾਂ ਦੀਆਂ ਗੱਲਾਂ ਹੋਈਆਂ, ਖਾਸਾ ਕੁਛ ਹੋਇਆ। ਚਲੋ ਮੁੱਕਦੀ ਗੱਲ ਇਹ ਹੈ ਬਈ ਟੂਰਨਾਮੈਂਟ ਹੁਣ ਵੀ ਹੁੰਦੇ ਨੇ, ਪਰ ਉਹ ਗੱਲ ਨੀ ਹੈਗੀ ਬਾਜਵਾ ਜੀ। ਜਿਹੜੀ ਬਾਜਵਾ ਜੀ ਉਹਨੇ ਆਪਣੇ ਪਿੰਡ ਦੇ ਵਿੱਚ ਟੂਰ ਖੇਡਦੇ ਸੀ, ਜਾਂ ਮੈਂ ਦੇਵੀ ਦਿਆਲ ਵਾਲੀ ਗੱਲ ਕਰਕੇ ਹਟੇ ਹਾਂ, ਉਹ ਗੱਲ ਨੀ ਬਣਦੀ। ਹੁਣ ਤਾਂ ਉਹੀ ਗੱਲ ਫੇਰ ਮੁੜ ਕੇ ਆਪਾਂ ਕਰੀਏ ਵੀ ਹੁਣ ਗੈਂਗਸਟਰ ਕੋਈ ਵਿਦੇਸ਼ ਵਿੱਚ ਬੈਠਾ ਕਾਲ ਕਰਦਾ ਬਈ ਤੂੰ ਭਾਈ ਇਸ ਵੇਲੇ ਆ ਜਿਹੜਾ ਉਹ ਆਪਣੇ ਫਲਾਣੀ ਸਪੋਰਟਸ ਅਕੈਡਮੀ ਦੇ ਵਿੱਚ ਜਾ ਕੇ ਖੇਡਣਾ ਨੀ ਹੈਗਾ ਤੇ ਫਲਾਣੇ। ਹਾਂ ਤੇ ਸਭ ਤੋਂ ਵੱਡੀ ਗੱਲ ਬਈ ਜਿਹੜੀ ਪਿਛਲੇ ਦਿਨੀ ਚਾਹੇ ਉਹ ਮੋਹਾਲੀ ਦੇ ਬੁੱਕਲ ਵਿੱਚ ਵਸਿਆ ਪਿੰਡ ਸੁਹਾਣਾ ਜਿੱਥੇ ਇੱਕ ਵੱਡਾ ਕਬੱਡੀ ਖਿਡਾਰੀ ਦਾ ਕਤਲ ਹੋਇਆ ਤੇ ਹੋਰ ਬਹੁਤ ਕੁਛ ਹੋ ਰਿਹਾ, ਪਰ ਅਸੀਂ ਮੈਂ ਇੰਨੀ ਇੱਕ ਗੱਲ ਇਹ ਕਰਦਾ ਵੀ ਆਪਾਂ ਇਸ ਪ੍ਰੋਗਰਾਮ ਦੇ ਜ਼ਰੀਏ ਕਈ ਗੱਲਾਂ ਬਾਤਾਂ ਨੇ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਨੇ, ਤੇ ਸਾਡਾ ਇਹਨਾਂ ਗੱਲਾਂ ਬਾਤਾਂ ਨੂੰ ਛੋਹਣਾ ਵੀ ਇੱਕ ਜ਼ਰੂਰੀ ਗੱਲਬਾਤ ਆ ਵੀ ਜੇ ਅਸੀਂ ਤੁਸੀਂ ਸਪੋਰਟਸ ਦੀ ਗੱਲ ਛੇੜੀ ਹੈ ਤੇ ਅੱਗੇ ਦੀ ਅੱਗੇ ਤੰਦਾਂ ਜਿਹੜੀਆਂ ਉਹ ਜੁੜ ਗਈਆਂ।
1: ਜੀ ਬਿਲਕੁਲ, ਯਾਦਾਂ ਤਾਜ਼ੀਆਂ ਹੋ
0: ਜਾਂਦੀਆਂ। ਹਾਂਜੀ ਹੋ ਜਾਂਦੀਆਂ ਨੇ। ਸੋ ਇਸ ਲਈ ਮੈਂ ਬਾਜਵਾ ਜੀ ਤੁਹਾਡਾ ਧੰਨਵਾਦ, ਤੇ ਅੱਗੇ ਹੁਣ ਆਪਾਂ ਜਿਹੜੀ ਗੱਲਬਾਤ ਆ ਉਹ ਕਰੀਏ ਪੰਜਾਬ ਦੇ ਦੁੱਖ ਦਰਦ। ਮੈਂ ਦੁੱਖ ਦਰਦ ਤਾਂ ਕਹਿ ਰਿਹਾ ਕਿ ਗੁਰਾਂ ਦੇ ਨਾਂ ਉੱਤੇ ਵਸਦਾ ਪੰਜਾਬ, ਜਿਹੜੇ ਇਤਿਹਾਸ ਦੀਆਂ ਜਿਹੜੀਆਂ ਵਿਰਾਸਤ ਦੀਆਂ ਆਪਾਂ ਗੱਲਾਂ ਕਰਕੇ ਹਟੀਆਂ ਬਈ ਉਹਨੂੰ ਅਲੋਪ ਕਿਹਨੇ ਕਰ ਦਿੱਤਾ ਹੈ, ਕਿਹੜੇ ਪਾਸੇ ਨੂੰ ਤੁਰ ਪਈਆਂ ਗੱਲਾਂ ਬਾਤਾਂ ਬਾਜਵਾ ਜੀ। ਹੁਣ ਕੋਈ ਬੰਦਾ ਪੰਜਾਬ ਦੇ ਵਿੱਚ 7-8 ਵਜੇ ਤੋਂ ਬਾਅਦ ਕੰਨੀ ਕਤਰਾਉਂਦਾ ਜੇ ਕਿਤੇ ਜਾਣਾ ਪੈ ਜਾਵੇ, ਕਿਸੇ ਕੰਮ ਵਾਲੇ ਨੂੰ ਲੇਟ ਫੇਟ ਆਉਣਾ ਪੈ ਜਾਵੇ। ਹਾਂ ਕਿਉਂਕਿ ਅਸੀਂ ਸਭ ਇੱਥੇ ਦੇਖ ਰਹੇ ਹਾਂ, ਜਾਂ ਇਹ ਕਹਿ ਲਈਏ ਵੀ ਝੱਲ ਵੀ ਰਹੇ ਹਾਂ ਕਈ ਗੱਲਾਂ ਬਾਤਾਂ। ਤੇ ਹੁਣ ਜਿਹੜਾ ਮੌਜੂਦਾ ਸਮੇਂ ਚੱਲ ਰਿਹਾ ਹੈ, ਹਾਲੇ ਪੰਜਾਬ ਦੀ 2027 ਵਾਲੀ ਜਿਹੜੀ ਇਲੈਕਸ਼ਨ ਹੋਣੀ ਹੈ ਉਹਦੇ ਵਿੱਚ ਪੂਰਾ ਇੱਕ ਸਾਲ ਪਿਆ, ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ। ਪਰ ਅੱਜ ਦੀ ਜਿਹੜੀ ਤਾਜ਼ਾ ਅਪਡੇਟ ਹੈ ਉਹ ਅਪਡੇਟ ਇਹ ਹੈ ਵੀ ਸੁਖਬੀਰ ਬਾਦਲ ਕਹਿੰਦਾ ਜੀ ਮੈਂ ਪੰਜਾਬ ਨੂੰ ਬਚਾਉਣ ਦੇ ਲਈ 40 ਰੈਲੀਆਂ ਕਰਤੀਆਂ। ਹਾਂ ਤਾਜ਼ੀ ਤਾਜ਼ੀ ਅੱਜ ਦੀ ਜਿਹੜੀ ਗੱਲਬਾਤ ਸਾਹਮਣੇ ਆਈ ਹੈ। ਤੇ ਉਧਰ ਭਗਵੰਤ ਮਾਨ ਹੋਰੀ ਹੁਣ ਕਦੇ ਬਠਿੰਡੇ, ਕਦੇ ਮਾਨਸਾ, ਕਦੇ ਕਿਤੇ ਕਦੇ ਕਿਤੇ, ਸਮੁੱਚੇ ਉੱਤਰੀ ਭਾਰਤ ਵੱਲ ਨੂੰ ਲਾ ਲਈਏ ਜਿਹਦੇ ਵਿੱਚ ਅਸੀਂ ਪੰਜਾਬ ਆਉਂਦਾ ਤੇ ਹਰਿਆਣਾ, ਰਾਜਸਥਾਨ। ਪਿਛਲੇ 15 ਦਿਨਾਂ ਤੋਂ ਬਾਜਵਾ ਜੀ ਮੌਸਮ ਦੀ ਐਸੀ ਕਰੋਪੀ ਹੋਈ ਪਈ ਹੈ, ਥਾਂ ਥਾਂ ਅਨੇਕਾਂ ਇਲਾਕਿਆਂ ਦੇ ਵਿੱਚ ਗੜੇਮਾਰੀ ਹੋਈ ਹੈ।
1: ਫੋਟੋਆਂ ਵੇਖੀਆਂ, ਬੜਾ ਅਫਸੋਸ ਹੈ।
0: ਗੜੇਮਾਰੀ ਵੀ ਇਹੋ ਜਿਹੀ ਹੋਈ ਹੈ ਕਿ ਰਹੇ ਰੱਬ ਦਾ ਨਾਂ, ਤੀਜੇ ਦਿਨ ਵੀ ਬਰਫ਼ ਜੰਮੀ ਹੋਈ ਬੰਦਿਆਂ ਨੇ ਸਾਹਮਣੇ ਪੇਸ਼ ਕੀਤੀ ਹੈ ਜੀ ਵੀ ਪਰਸੋਂ ਸ਼ਾਮੀ 8 ਵਜੇ ਗੋਲੇ ਪਏ, ਗੜੇ ਪਏ, ਦੂਜਾ ਦਿਨ ਲੰਘਿਆ, ਤੀਜੇ ਦਿਨ ਵੀ ਕਣਕ ਦੀਆਂ ਜਾਂ ਬਸੀਮ ਦੇ ਵਿੱਚ ਅਸੀਂ ਉਹ ਬਰਫ਼ ਆ ਜਿਹੜੀ ਉਹ ਜੰਮੀ ਹੋਈ ਦੇਖੀ ਵੀ ਇਸ ਤਰ੍ਹਾਂ ਕਦੇ ਗੋਲੇ ਪਏ ਨਹੀਂ। ਹੁਣ ਜਿਹੜੇ 40 ਰੈਲੀਆਂ ਦੀ ਗੱਲ ਕਰਦੇ ਨੇ ਭਗਵੰਤ ਮਾਨ ਹੁਣੀ, ਰੋਜ਼ਾਨਾ ਦੀ ਗੱਲ ਕਰਦੇ ਨੇ, ਉਹ ਜ਼ਖਮਾਂ ਉੱਤੇ ਮੱਲ ਮਿਲਾਉਣ ਦੀ ਵੀ ਗੱਲ ਨਹੀਂ ਕਰ ਰਹੇ। ਹੁਣ ਦੇਖੋ ਤੁਸੀਂ ਇੱਕ ਹੋਰ ਗੱਲ, ਭਗਵੰਤ ਮਾਨ ਦੀ 4-5 ਦਿਨ ਪਹਿਲਾਂ ਬਠਿੰਡੇ ਦੇ ਵਿੱਚ ਰੈਲੀ ਹੈ ਸਰਕਾਰੀ ਪ੍ਰੋਗਰਾਮ ਦੇ ਵਿੱਚ, ਤੇ ਵੱਡਾ ਲਾਮ ਲਸ਼ਕਰ ਵੱਡਾ ਇਕੱਠ ਕੀਤਾ ਹੈ। ਤੇ ਭਗਵੰਤ ਮਾਨ ਨੇ ਜਿਵੇਂ ਸਪੋਜ ਕਰੋ ਵੀ 7 ਵਜੇ ਜਿਹੜਾ ਪ੍ਰੋਗਰਾਮ ਆਪਣਾ ਖਤਮ ਕਰਤਾ ਸ਼ਾਮ ਨੂੰ, ਤੇ ਹੁਣ ਉਹ ਤੁਹਾਨੂੰ ਪਤਾ ਹੀ ਆ ਵੀ ਮੁੱਖ ਮੰਤਰੀ ਹੋਵੇ ਉਹ ਵੀ ਪੰਜਾਬ ਦਾ ਹੋਵੇ, ਉਹ ਵੀ ਆਮ ਆਦਮੀ ਪਾਰਟੀ ਨੇ ਵੀ ਬਰਫ਼ ਜੰਮੀ ਹੋਈ ਬੰਦਿਆਂ ਨੇ ਸਾਹਮਣੇ ਪੇਸ਼ ਕੀਤੀ ਹੈ ਜੀ ਵੀ ਪਰਸੋਂ ਸ਼ਾਮੀ 8 ਵਜੇ ਗੋਲੇ ਪਏ, ਗੜੇ ਪਏ, ਦੂਜਾ ਦਿਨ ਲੰਘਿਆ, ਤੀਜੇ ਦਿਨ ਵੀ ਕਣਕ ਦੀਆਂ ਜਾਂ ਬਸੀਮ ਦੇ ਵਿੱਚ ਅਸੀਂ ਉਹ ਬਰਫ਼ ਆ ਜਿਹੜੀ ਉਹ ਜੰਮੀ ਹੋਈ ਦੇਖੀ ਵੀ ਇਸ ਤਰ੍ਹਾਂ ਕਦੇ ਗੋਲੇ ਪਏ ਨਹੀਂ। ਹੁਣ ਜਿਹੜੇ 40 ਰੈਲੀਆਂ ਦੀ ਗੱਲ ਕਰਦੇ ਨੇ, ਭਗਵੰਤ ਮਾਨ ਹੁਣੀ ਰੋਜ਼ਾਨਾ ਦੀ ਗੱਲ ਕਰਦੇ ਨੇ, ਉਹ ਜ਼ਖਮਾਂ ਉੱਤੇ ਮੱਲ ਮਿਲਾਉਣ ਦੀ ਵੀ ਗੱਲ ਨਹੀਂ ਕਰ ਰਹੇ। ਹੁਣ ਦੇਖੋ ਤੁਸੀਂ ਇੱਕ ਹੋਰ ਗੱਲ, ਭਗਵੰਤ ਮਾਨ ਦੀ 4-5 ਦਿਨ ਪਹਿਲਾਂ ਬਠਿੰਡੇ ਦੇ ਵਿੱਚ ਰੈਲੀ ਹੈ ਸਰਕਾਰੀ ਪ੍ਰੋਗਰਾਮ ਦੇ ਵਿੱਚ, ਤੇ ਵੱਡਾ ਲਾਮ ਲਸ਼ਕਰ ਵੱਡਾ ਇਕੱਠ ਕੀਤਾ ਹੈ, ਤੇ ਭਗਵੰਤ ਮਾਨ ਨੇ ਜਿਵੇਂ ਸਪੋਜ ਕਰੋ ਵੀ 7 ਵਜੇ ਜਿਹੜਾ ਪ੍ਰੋਗਰਾਮ ਆਪਣਾ ਖਤਮ ਕਰਤਾ ਸ਼ਾਮ ਨੂੰ, ਤੇ ਹੁਣ ਉਹ ਤੁਹਾਨੂੰ ਪਤਾ ਹੀ ਆ ਵੀ ਮੁੱਖ ਮੰਤਰੀ ਹੋਵੇ, ਉਹ ਵੀ ਪੰਜਾਬ ਦਾ ਹੋਵੇ, ਉਹ ਵੀ ਆਮ ਆਦਮੀ ਪਾਰਟੀ ਦਾ ਆਮ ਘਰ ਦਾ ਮੁੰਡਾ ਹੋਵੇ,

0: ਹੁਣ ਦੇਖੋ ਤੁਸੀਂ ਇੱਕ ਹੋਰ ਗੱਲ, ਭਗਵੰਤ ਮਾਨ ਦੀ 4-5 ਦਿਨ ਪਹਿਲਾਂ ਬਠਿੰਡੇ ਦੇ ਵਿੱਚ ਰਹਿੰਦੀ ਹੈ ਸਰਕਾਰੀ ਪ੍ਰੋਗਰਾਮ ਦੇ ਵਿੱਚ, ਤੇ ਵੱਡਾ ਲਾਮ ਲਸ਼ਕਰ ਵੱਡਾ ਇਕੱਠ ਕੀਤਾ ਹੈ, ਤੇ ਭਗਵੰਤ ਮਾਨ ਨੇ ਜਿਵੇਂ ਸਪੋਜ ਕਰੋ ਵੀ 7 ਵਜੇ ਜਿਹੜਾ ਪ੍ਰੋਗਰਾਮ ਆਪਣਾ ਖਤਮ ਕਰਤਾ ਸ਼ਾਮ ਨੂੰ, ਤੇ ਹੁਣ ਉਹ ਤੁਹਾਨੂੰ ਪਤਾ ਹੀ ਆ ਵੀ ਮੁੱਖ ਮੰਤਰੀ ਹੋਵੇ, ਉਹ ਵੀ ਪੰਜਾਬ ਦਾ ਹੋਵੇ, ਉਹ ਵੀ ਆਮ ਆਦਮੀ ਪਾਰਟੀ ਦਾ ਆਮ ਘਰ ਦਾ ਮੁੰਡਾ ਹੋਵੇ, ਉਹ ਰਾਤ ਜੀ ਬਠਿੰਡੇ ਦੇ ਵਿੱਚ ਰੁਕਿਆ, ਤੇ ਉਸੇ ਰਾਤ ਬਠਿੰਡੇ ਦੇ ਕੁਛ ਇਲਾਕਿਆਂ ਦੇ ਵਿੱਚ ਗੋਲੇ ਪੈ ਗਏ, ਗੋਲੇਬਾਰੀ ਹੋ ਗਈ। ਦੂਜੇ ਦਿਨ ਬੀਬੀ ਹਰਸਿਮਰਤ ਕੌਰ ਬਾਦਲ ਉਸ ਇਲਾਕੇ,
1: ਪਹਿਲਾਂ ਵੀ ਮੈਂ ਚੁੱਪ ਕਰ ਰਿਹਾ, ਮੈਂ ਬਾਅਦ ਚ ਕਰਾਂਗਾ ਕੁਐਸਚਨ,
0: ਉਸ ਇਲਾਕੇ ਦੇ ਭਾਈ ਗੱਲ ਹੈਰਾਨੀ, ਤੁਸੀਂ ਦੇਖੋ ਤੁਹਾਡੀ ਹਾਸੀ ਕਿੰਨੀ ਕਿਵੇਂ ਨਿਕਲੀ ਆ ਵੀ ਕੀ ਹੋ ਰਿਹਾ,
1: ਦਿਮਾਗ ਕਿੱਥੇ ਕਿਸ ਤਰ੍ਹਾਂ ਦੇ ਨੇ ਇਹਨਾਂ ਲੋਕਾਂ ਦੇ ਦਿਮਾਗ।
0: ਉਸ ਤੋਂ ਬਾਅਦ ਵਾਜਵਾਜੀ ਫਿਰ ਉਹ ਬੀਬੀ ਉਧਰ ਜਾਂਦੀ ਹੈ, ਤੇ ਚਲੋ ਉਹਦਾ ਮੈਂਬਰ ਪਾਰਲੀਮੈਂਟ ਹਲਕਾ, ਉਹ ਫਿਰ ਜਿੱਥੇ ਇਕੱਤਰ ਹੁੰਦੇ ਨੇ ਲੋਕ ਜਾਂ ਇਕੱਤਰ ਕੀਤੇ ਗਏ ਨੇ, ਉੱਥੇ ਕਹਿੰਦੇ ਇਹਦੇ ਨਾਲ ਮਾੜੀ ਕੀ ਗੱਲ ਹੋਊਗੀ, ਰਾਤ ਭਗਵੰਤ ਮਾਨ ਇੱਥੇ ਰਿਹਾ ਤੇ ਗੋਲੇਬਾਰੀ ਕਰ ਗਿਆ, ਹੁਣ ਦੱਸੋ ਵੀ ਭਗਵੰਤ ਮਾਨ ਨੇ ਹੱਸਣਾ, ਵਾਜਵਾਜੀ ਸਾਡੇ ਮੈਂਬਰ ਪਾਰਲੀਮੈਂਟ ਚੁਣੇ ਹੋਏ ਨੇ, ਸਾਡੇ ਆਗੂ ਨੇ,
1: ਸਾਡਾ ਜਲੂਸ ਕੱਢ ਰਹੇ ਨੇ ਲੋਕ, ਇਹ ਲੋਕ ਇਹਨਾਂ ਕੋਲ ਕਿੰਨੀ ਕੁ ਮੱਤ, ਇਹਨਾਂ ਦੀ ਮੱਤ ਕਿੰਨੀ ਮਾਰੀ ਗਈ ਹੈ ਹਿਸਾਬ ਨਾਲ ਗੱਲਾਂ ਕਰਦੇ, ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਇਹੋ ਜਿਹੇ ਲਫ਼ਜ਼ ਮੂੰਹ, ਭਗਵੰਤ ਮਾਨ ਦੇ ਹੱਥ ਵਾਸਤੇ ਸਾਰਾ ਕੁਛ ਬਈ, ਇਹ ਸਾਰਾ ਕੁਛ
0: ਨਹੀਂ, ਦੇਖੋ ਤੁਸੀਂ ਉਹ ਬੀਬੀ ਪੜ੍ਹੀ ਲਿਖੀ ਹੈ, ਮੈਂਬਰ ਪਾਰਲੀਮੈਂਟ ਚੁਣੀ ਗਈ ਹੈ,
1: ਫਸਟ ਕਲਾਸ ਲੈਕਚਰ ਕਰਦੇ ਆ, ਮੈਂ ਉਹਨਾਂ ਦੇ ਲੈਕਚਰ ਸੁਣੇ ਨੇ ਪਾਰਲੀਮੈਂਟ ਦੇ, ਟਾਪ
0: ਕਲਾਸ
1: ਹਿੰਦੀ ਤੇ ਪੰਜਾਬੀ ਬੋਲਦੇ, ਜੋ ਉਹਨਾਂ ਚ ਕੁਆਲਿਟੀਆਂ ਨੇ ਉਹ ਹੈ,
0: ਪਰ ਹੁਣ ਆ ਜਿਹੜਾ ਇਹਨੂੰ ਕਿਹੜੇ ਖਾਤੇ ਚ ਰੱਖੀ,
1: ਇਹਨੂੰ ਕਿਹੜੇ ਖਾਤੇ ਚ ਰੱਖੀਏ।
0: ਤੇ ਉਸ ਤੋਂ ਬਾਅਦ ਬਾਜਵਾ ਜੀ ਜਿਹੜੀ ਇੱਕ ਚਰਚਾ ਕੱਲ ਦੀ ਪੰਜਾਬ ਦੇ ਵਿੱਚ ਨਵੀਂ ਛਿੜੀ ਹੈ, ਉਹ ਤੁਹਾਡੇ ਅੱਗੇ ਵੀ ਜ਼ਰੂਰ ਆਈ ਹੋਣੀ ਹੈ, ਜ਼ਿਲ੍ਹਾ ਲੁਧਿਆਣਾ, ਜ਼ਿਲ੍ਹਾ ਲੁਧਿਆਣੇ ਦਾ ਵਿਧਾਨ ਸਭਾ ਹਲਕਾ ਸਾਹਨੇਵਾਲ, ਜਦੋਂ ਆਪਾਂ ਦਿੱਲੀ ਨੂੰ ਰੂਟ ਤੁਸੀਂ ਫੜਦੇ ਹੋ ਤਾਂ ਉਹ ਤਕਰੀਬਨ ਲੁਧਿਆਣੇ ਤੋਂ 18 ਕਿਲੋਮੀਟਰ ਅੱਗੇ ਜਾ ਕੇ ਸਾਹਨੇਵਾਲ ਆਉਂਦਾ, ਉੱਥੇ ਦਾ ਵਿਧਾਨ ਸਭਾ ਹਲਕਾ, ਤੇ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ MLA ਬਣੇ ਹਰਦੀਪ ਸਿੰਘ ਮੁੰਡੀਆ, ਇਹ ਹਰਦੀਪ ਸਿੰਘ ਮੁੰਡੀਆ ਜਿਹੜਾ ਜੱਦੀ ਪਿੰਡ ਹੈਗਾ ਹੁਸ਼ਿਆਰਪੁਰ ਦੇ, ਜਦੋਂ ਤੁਹਾਡੇ ਪਠਾਨਕੋਟ ਨੂੰ ਜਾਂਦੇ ਹਨਾ ਮੁਕੇਰੀਆਂ ਇਲਾਕੇ ਦੇ ਵਿੱਚ, ਉਥੋਂ ਬਾਜਵਾ ਜੀ ਇਹ ਬੰਦੇ ਨੇ ਪਲਾਇਨ ਕੀਤੀ ਲੁਧਿਆਣੇ, ਲੁਧਿਆਣੇ ਆ ਕੇ ਤੁਹਾਨੂੰ ਪਤਾ ਹੀ ਹੈ ਵੀ ਦੂਰ ਆ ਕੇ ਜਿਹੜੇ ਬੇਈਮਾਨ ਬੰਦੇ ਨੇ ਉਹ ਬੜੇ ਪੁੱਠੇ ਸਿੱਧੇ ਕੰਮ ਕਰਦੇ, ਇਹਨੇ ਜੀ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ ਤੇ ਜਿਹੜੀ ਪੰਜਾਬੀ ਲੋਕ ਗਾਇਕ ਆ ਬੀਬੀ ਸਲਵਿੰਦਰ ਬਿੱਟੀ, ਉਹ ਕਾਂਗਰਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਹਲਕਾ ਸਾਹਨੇਵਾਲ ਦੀ ਇੰਚਾਰਜ ਸੀ, ਤੇ ਇਹਨੇ ਜੀ ਉਸ ਬੀਬੀ ਦੀ ਛਤਰ ਛਾਇਆ ਦੇ ਹੇਠ ਵਿੱਚੇ ਤਾਂ ਕਬਜ਼ੇ ਲੈਣ ਦੇ ਕੰਮ ਕਰ ਲਏ, ਵਿੱਚੇ ਦਰਿਆ ਨੇੜੇ ਪੈਂਦਾ ਸਤਲੁਜ ਜਿਹੜਾ ਤੁਹਾਡੇ ਫਲਾਵਰ ਨੂੰ ਨਿਕਲਦਾ ਉਥੋਂ ਰੇਤ ਦਾ ਹੋਰ ਬੜੀ ਕਲਾਬਜ਼ਾਰੀ ਕੀਤੀ, ਤੇ ਅਖੀਰ ਨੂੰ ਇਹ ਬੰਦਾ ਜਿਹਨੂੰ ਕੋਈ ਜਾਣਦਾ ਨਹੀਂ ਸੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ, ਆਮ ਆਦਮੀ ਪਾਰਟੀ ਦੀ ਚੱਲ ਰਹੀ ਹਨੇਰੀ ਦੇ ਵਿੱਚ ਇਹਦਾ ਸੂਤ ਆਇਆ, MLA ਬਣਿਆ, MLA ਬਣਿਆ, ਤੇ MLA ਬਣਨ ਤੋਂ ਬਾਅਦ ਇਹਨੇ ਜੀ ਜਾ ਕੇ ਕੇਜਰੀਵਾਲ ਨੂੰ ਚੜਾਵਾ ਚਾੜਿਆ, ਤੇ ਇਹ ਇਸ ਵੇਲੇ ਪੰਜਾਬ ਦਾ ਕੈਬਨਿਟ ਮੰਤਰੀ ਹੈ ਜਿਹਦੇ ਕੋਲ ਮਾਲ ਵਿਭਾਗ ਹੋਰ ਕਾਫੀ ਕੁਛ ਹੈ। ਇਸ ਮੁੰਡਿਆਂ ਸਾਹਿਬ ਨੇ ਕੀ ਕੀਤਾ ਹੈ, ਆਪਣੇ ਜਿਹੜਾ ਪੁਰਾਣਾ ਜੱਦੀ ਪਿੰਡ ਮੁਕੇਰੀਆਂ ਦੇ ਕੋਲ ਪੈਂਦਾ ਹਿਆਤਪੁਰ ਕੋਟਲੀ, ਉੱਥੇ ਇੱਕ ਜੈਲਦਾਰ ਇਨਵਰਟੋਏਸ਼ਨ ਹੈ, ਜੈਲਦਾਰ ਇਨਵਰਟੋਏਸ਼ਨ ਤੋਂ ਬਾਅਦ ਅਗਲੀ ਜਿਹੜੀ ਗੱਲ ਠੇਠ ਪੰਜਾਬੀ ਚ ਕਰੀਏ ਵੀ ਉਹ ਜੈਲਦਾਰ ਨੇ, ਜੈਲਦਾਰ ਤੁਹਾਨੂੰ ਪਤਾ ਹੀ ਆ ਵੀ ਹੁਣ ਪੁਰਾਣੇ ਖਾਨਦਾਨੀ ਨੇ, ਉਹਨਾਂ ਨੇ ਜੀ ਉੱਥੇ ਟਰਾਲੀਆਂ ਬਣਾਉਣ ਦਾ ਕਾਰਖਾਨਾ ਛੋਟੇ ਪਿੰਡ ਲੈਵਲ ਤੇ ਲਾਇਆ, ਜਿਵੇਂ ਆਪਣੇ ਪੰਜਾਬ ਦੇ ਵਿੱਚ ਬਲਗੇ ਦੀ ਟਰਾਲੀ ਮਸ਼ਹੂਰ ਹੈ, ਹੋਰ ਕਈ ਪਾਸਿਆਂ ਦੇ ਇਸ ਤਰ੍ਹਾਂ ਉਹਨਾਂ ਦੀ ਟਰਾਲੀ ਵੀ ਮਸ਼ਹੂਰ ਹੈ, ਇਹਦਾ ਪਿੰਡ ਇਲਾਕਾ ਵੀ ਹੈ। ਉਸ ਤੋਂ ਬਾਅਦ ਜੀ ਇਸ ਬੰਦੇ ਨੇ ਇੱਕ ਟਰਾਲੀ ਜਿਹਦਾ ਕਿ ਮਾਰਕੀਟ ਵਿੱਚ ਰੇਟ 9 ਲੱਖ ਰੁਪਏ ਆ ਤੇ ਲਾਗਤ ਮੁੱਲ 7 ਲੱਖ, ਤੇ ਉਹਨਾਂ ਤੋਂ ਟਰਾਲੀ ਲੈ ਲਈ,

0: ਟਰਾਲੀ ਲਈ ਤੇ ਟਰਾਲੀ ਲੈਣ ਤੋਂ ਬਾਅਦ ਬਾਜਵਾ ਜੀ ਉਹ ਟਰਾਲੀ ਅੱਗੇ ਤੁਹਾਡੇ ਐਨ ਆਰ ਆਈ ਜਿਹੜੇ ਮੰਤਰੀ ਨੇ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ ਉਹਨਾਂ ਨੂੰ ਭੇਟ ਕਰਕੇ ਗਿਫਟ ਦੇ ਦੇ ਕੰਮ ਲੈਣਾ ਉਹ ਕੋਈ ਵੱਡਾ
1: ਬਿਲਕੁਲ
0: ਤਿੰਨ ਮਹੀਨੇ ਬਾਅਦ ਉਹ ਟਰਾਲੀ ਵਾਲੇ ਨੇ ਜੀ ਜਿਹੜੇ ਉਹ ਇੱਥੇ ਜਿੱਥੇ ਇਹਨਾਂ ਦੀ ਰਹਾਇਸ਼ ਆ ਜਮਾਲਪੁਰ ਲੁਧਿਆਣੇ ਉੱਥੇ ਆਏ ਐਮ ਐਲ ਏ ਸਾਹਿਬ ਨੂੰ ਸਲੂਟ ਮਾਰਿਆ ਸਾਹਮਣੇ ਆਏ ਚਲੋ ਬਈ ਹੁਣ ਜਦੋਂ ਸਾਹਮਣੇ ਪਹੁੰਚ ਗਏ ਐਮ ਐਲ ਏ ਸਾਹਿਬ ਨੂੰ ਪਤਾ ਹੀ ਲੱਗ ਜਾਣਾ ਮੰਤਰੀ ਸਾਹਿਬ ਨੂੰ ਬਈ ਭਾਈ ਇਹਨਾਂ ਤੋਂ ਟਰਾਲੀ ਲਈ ਹੋਈ ਆਪਾਂ ਨੇ ਉਹ ਗੇੜਾ ਮਾਰ ਕੇ ਮੁੜ ਗਏ ਫੇਰ ਜੀ ਛੇ ਮਹੀਨੇ ਲੰਘੇ ਹੋਰ ਤਿੰਨ ਮਹੀਨੇ ਲੰਘੇ ਛੇ ਮਹੀਨੇ ਬਾਅਦ ਉਹਨਾਂ ਨੇ ਮੰਤਰੀ ਸਾਹਿਬ ਦੇ ਇੱਕ ਬੰਦੇ ਨੂੰ ਕਿਹਾ ਕਿ ਮੰਤਰੀ ਸਾਹਿਬ ਜਿਹੜੀ 9-10 ਲੱਖ ਦੀ ਟਰਾਲੀ ਬਣਦੀ ਹੈ ਅਸੀਂ ਤੁਹਾਨੂੰ ਲਾਗਤ ਮੁੱਲ ਤੇ 7 ਲੱਖ ਚ ਦਿੱਤੀ ਹੈ ਤੁਸੀਂ ਅੱਗੇ ਗਿਫਟ ਕੀਤੀ ਹੈ ਕੋਸ਼ ਕੀਤੀ ਹੈ ਉਹ ਤੁਸੀਂ ਜਾਣੋ ਵੀ ਕਿਰਪਾ ਕਰਕੇ ਸਾਨੂੰ 7 ਲੱਖ ਰੁਪਇਆ ਜਿਹੜਾ ਉਹ ਟਰਾਲੀ ਦਾ ਦਿੱਤਾ ਜਾਵੇ ਮੰਤਰੀ ਸਾਹਿਬ ਨੇ ਜਦੋਂ ਗੱਲ ਸੁਣੀ ਵੀ ਮੈਂ ਤਾਂ ਰੇਤਾ ਵੇਚ ਕੇ ਕਰੋੜਾਂ ਕਮਾ ਲਿਆ ਮੈਂ ਤਾਂ ਨਜਾਇਜ਼ ਕਲੋਨੀਆਂ ਕੱਟ ਕੇ ਕਰੋੜਾਂ ਕਮਾ ਲਿਆ ਫਲਾਣੇ ਕੰਮ ਚੋਂ ਲੱਖਾਂ ਦਾ ਕਮਿਸ਼ਨ ਕਰ ਲਿਆ ਤੁਸੀਂ ਮੈਨੂੰ ਕੌਣ ਹੁੰਦੇ ਹੋ ਪੁੱਛਣ ਵਾਲੇ ਉਹ ਵਿਚਾਰੇ ਜੀ ਮਾਤਰ ਬੰਦੇ ਉਹ ਮੁੜ ਗਏ ਮੁੜਨ ਤੋਂ ਬਾਅਦ ਜੀ ਉਹਨਾਂ ਨੇ 2 ਵਾਰ ਰਾਘਵ ਚੱਡਾ ਜਿਹੜਾ ਪੰਜਾਬ ਦਾ ਇੰਚਾਰਜ ਬਣਾਇਆ ਸੀ ਉਹਨੂੰ ਮੇਲ ਕੀਤੀ ਗੱਲਬਾਤ ਲਿਖੀ ਲਿਖਣ ਤੋਂ ਬਾਅਦ ਮਿਲਣ ਦਾ ਸਮਾਂ ਮੰਗਿਆ ਰਾਘਵ ਚੱਡੇ ਹੁਣੀ ਕਹਿੰਦੇ ਤੁਸੀਂ ਕੌਣ ਤੇ ਅਸੀਂ ਕੌਣ ਉਸ ਤੋਂ ਬਾਅਦ ਜੀ ਉਹ ਜਿਹੜੇ ਮਲਕੀਤ ਸਿੰਘ ਜੈਲਦਾਰ ਨੇ 2 ਭਰਾ ਨੇ ਉਹ ਫਿਰ ਮੁੱਖ ਮੰਤਰੀ ਦੇ ਦਰਬਾਰ ਦੇ ਵਿੱਚ ਪਹੁੰਚੇ ਐਪਲੀਕੇਸ਼ਨ ਲਿਖੀ ਦੇਤੀ ਪਰ ਉੱਥੇ ਹੁਣ ਦਿੱਲੀ ਵਾਲੇ ਬੈਠੇ ਨੇ ਜਿਹੜੇ ਮੁੱਖ ਮੰਤਰੀ ਨੂੰ ਮਿਲਾਉਣ ਦੀ ਹੁਣ ਜ਼ਿੰਮੇਵਾਰੀ ਹੈ ਨਾ ਦਿੱਲੀ ਦੀ ਟੀਮ ਹੈ ਇੱਕ ਜਿਹੜੇ ਰਜਿਸਟਰ ਤੇ ਤੁਹਾਡੀ ਐਂਟਰੀ ਪਊ ਜੀ ਸੁੱਚਾ ਸਿੰਘ ਬਾਜਵਾ ਜੀ ਸੈਕਟਰੀਏਟ ਚ ਆ ਕੇ ਮੁੱਖ ਮੰਤਰੀ ਨੂੰ ਮਿਲਣਾ ਚਾਹੁੰਦੇ ਨੇ ਉਹ ਹਿੰਦੀ ਚ ਲਿਖਿਆ ਜਾਂਦਾ ਉਹਨਾਂ ਦੇ ਮਦਰ ਟੰਗ ਹੁਣ ਮਦਰ ਟੰਗ ਤੋਂ ਤੁਸੀਂ ਭਾਵ ਲਾ ਲਓ ਵੀ ਜਿਹੜੇ ਹਿੰਦੀ ਲਿਖ ਰਹੇ ਨੇ ਉਹ ਕਿੱਥੇ ਦੇ ਹੋਣ ਚਲੋ ਉਸ ਤੋਂ ਬਾਅਦ ਫਿਰ ਬਾਜਵਾ ਜੀ ਉਹ ਵਿਚਾਰੇ ਦੁਖੀ ਹੋਏ ਦੁਖੀ ਹੋਣ ਤੋਂ ਬਾਅਦ ਜੀ ਉਹਨਾਂ ਨੇ ਇੱਕ ਦਿਨ ਫੋਨ ਲਾ ਲਿਆ ਮੰਤਰੀ ਸਾਹਿਬ ਨੂੰ ਹਰਦੀਪ ਸਿੰਘ ਮੁੰਡੀਆਂ ਨੂੰ ਜਦੋਂ ਫਿਰ ਲਾਇਆ ਜੀ ਉਹਨਾਂ ਨੇ ਫੋਨ ਤੇ ਉਹ ਫੋਨ ਦੀ ਰਿਕਾਰਡਿੰਗ ਕਰ ਰਹੇ ਸੀ ਕਿਸੇ ਹੋਰ ਫੋਨ ਰਾਹੀਂ ਵਟਸਐਪ ਕਾਲ ਦੀ ਉਹ ਤੋਂ ਬਾਅਦ ਜੀ ਉਹਨਾਂ ਨੇ ਕਿਹਾ ਉਹ ਤੁਹਾਨੂੰ ਵਟਸਐਪ ਸੋਸ਼ਲ ਮੀਡੀਆ ਤੇ ਸੌਖੀਆਂ ਮਿਲ ਜਾਣੀਆਂ ਜਾਂ ਮੈਂ ਭੇਜਣ ਦੀ ਕੋਸ਼ਿਸ਼ ਜੀ ਕਰੂੰਗਾ ਇਹ ਮੁੱਦੇ ਬਹੁਤ ਗੰਭੀਰ ਨੇ ਪੰਜਾਬ ਦੇ ਜਿਹੜੇ ਮੈਂ ਤਾਂ ਸਾਂਝੇ ਕਰ ਅੱਜ ਕੱਲ ਚਰਚਾ ਵਿੱਚ ਹੈ ਉਹਨਾਂ ਨੇ ਜਦੋਂ ਪੈਸੇ ਮੰਗੇ ਜੀ ਮੁੱਖ ਇਹ ਮੰਤਰੀ ਸਾਹਿਬ ਉਹਨੂੰ ਅਵਾ ਤਵਾ ਬੋਲੇ ਇੱਕ ਅਜਿਹੀ ਗਾਲ ਕੱਢੀ ਜਿਹੜੇ ਕਿ ਅਸੀਂ ਪ੍ਰਵਾਜ ਰੇਡੀਓ ਉਹਦੇ ਉੱਪਰ ਉੱਕਾ ਹੀ ਬੋਲ ਨਹੀਂ ਸਕਦੇ ਹੁਣ ਬਾਕੀ ਤੁਸੀਂ ਸਮਝ ਲਓ ਵੀ ਕਿਹੋ ਜਿਹੀ ਗਾਲ ਹੋਵੇ ਬਾਜਵਾ ਜੀ ਉੱਥੇ ਬੈਠਣ ਦੇ ਲਾਇਕ ਹੀ ਹੈ ਨੀ ਇਹ ਉੱਥੇ ਯੋਗ ਹੀ ਹੈ ਨੀ ਇਹ ਤਾਂ ਉਹ ਲਹਿਰ ਚੱਲ ਪਈ ਵੀ ਕਾਂਗਰਸ ਮਾੜੀ ਹੈ ਜੀ ਕੈਪਟਨ ਮਾੜਾ ਸੁਵੀਰ ਬਾਦਲ ਮਾੜੇ ਨੇ ਹੁੱਬ ਹੁੱਬ ਗਿਆ ਸੀ ਵੀ ਮੂਹਰੇ ਤੁਹਾਡੇ ਐਨ ਆਰ ਆਈ ਵੀ ਮੂਹਰੇ ਤੇ ਅਖੀਰ ਨੂੰ ਚਲੋ ਆਹ ਗੱਲ ਆਹ ਵੱਧ ਗਈ ਉਹ ਜਿਹੜੀ ਗਾਲ ਕੱਢੀ ਹੈ ਨਾ ਉਹ ਗਾਲ ਅਜਿਹੀ ਗਾਲ ਆ ਜਿਹੜੀ ਮੈਂ ਇੱਥੇ ਨਹੀਂ ਕੱਢ ਸਕਦਾ ਕਿਉਂਕਿ ਸਾਡਾ ਪ੍ਰੋਗਰਾਮ ਆ ਮੇਰੀ ਮਿਸਰ ਵੀ ਉਧਰ ਕਮਰੇ ਚ ਬੈਠੇ ਸੁਣਦੀ ਹੈ ਉਸ ਤੋਂ ਬਿਨਾਂ ਹੋਰ ਭੈਣ ਭਰਾ ਵਿਦੇਸ਼ੀ
1: ਸਟੈਂਡਰਡ ਲਿਖਣਾ ਰੇਡੀਓ ਤੇ ਗੱਲ ਕਰਨੀ ਜਾਂ ਟੀਵੀ ਤੇ ਗੱਲ ਕਰਨੀ ਇਹਦਾ ਇੱਕ ਮਿਆਰ ਹੈ ਇੱਕ ਫਰੇਮ ਚ ਰਹਿ ਕੇ ਗੱਲ ਕੀਤੀ ਜਾਂਦੀ
0: ਉਸ ਤੋਂ ਬਾਅਦ ਬਾਜਵਾ ਜੀ ਉਹ ਸਟੂਡ ਉਹ ਰਿਕਾਰਡਿੰਗ ਕਰਦੇ ਸੀਗੇ ਬੰਦੇ ਉਹਨਾਂ ਨੇ ਜੀ ਫਿਰ ਉਹ ਸਿੱਧੀ ਮੁੱਖ ਮੰਤਰੀ ਨੂੰ ਮਾਰੀ ਵੀ ਆਹ ਦੇਖੋ ਜੀ ਤੁਹਾਡੇ ਮੰਤਰੀ ਸਾਹਿਬ ਕੀ ਕਹਿ ਰਹੇ ਨੇ ਅਸੀਂ ਆਪਣਾ ਹੱਕ ਮੰਗਦੇ ਫੇਰ ਉਹਦੇ ਵਿੱਚ ਕੁਲਦੀਪ ਧਾਲੀਵਾਲ ਵੀ ਫੇਰ ਜੀ ਉਹ ਬੰਦੇ ਇਹ ਚੀਜ਼ਾਂ ਨੂੰ ਲੈ ਕੇ ਆਪ ਵਾਲੇ ਆਗੂਆਂ ਦੇ ਕੋਲ ਪਹੁੰਚੇ ਕਿਸੇ ਨੇ ਉਹਨਾਂ ਦੀ ਗੱਲ ਨਾ ਸੁਣੀ ਤੇ ਅਖੀਰ ਨੂੰ ਫਿਰ ਮਕੇਰੀਆਂ ਤੋਂ ਭਾਜਪਾ ਦਾ ਵਿਧਾਇਕ ਆ ਚੰਗੀ ਲਾਲ ਉਹਨੇ ਜੀ ਫਿਰ ਇਹ ਸੋਸ਼ਲ ਮੀਡੀਆ ਰਾਹੀਂ ਗੱਲ ਸੁਣੀ ਉਹਨੇ ਫਿਰ ਇਹ ਬੰਦਿਆਂ ਦੀ ਹੈਲਪ ਕੀਤੀ ਮੈਂ ਉਸ ਜੰਗੀ ਲਾਲ ਜੀ ਨੂੰ ਵੀ ਸਲੂਟ ਕਰਨਾ ਉਹਨਾਂ ਨੇ ਫਿਰ ਇੱਕ ਪੈਰਿਸ ਕਾਨਫਰੰਸ ਕੀਤੀ ਚੰਡੀਗੜ੍ਹ ਵਿੱਚ ਜਾ ਕੇ ਵੀ ਮੁੱਖ ਮੰਤਰੀ ਸਾਹਿਬ ਆਹ ਕੁਛ ਹੋ ਰਿਹਾ ਤੇ ਹੁਣ ਤੁਸੀਂ ਇਹ ਦੇਖੋ ਉਹ ਮੰਤਰੀ ਬਣ ਗਿਆ ਤੇਰਾ ਢਿੱਡ ਨੀ ਭਰਿਆ ਤੂੰ ਉਹ ਵਿਚਾਰੇ ਜਿਹੜਾ ਲੋਹਾ ਕੁੱਟਦੇ ਨੇ ਲੋਹੇ ਦੇ ਨਾਲ ਲੋਹਾ ਹੁੰਦੇ ਨੇ ਉਹਨਾਂ ਦੀ ਮੈਂ ਉਹ ਕਹਿੰਦੀ ਵੀ ਅਸੀਂ 9.25 ਲੱਖ ਦੀ ਟਰਾਲੀ ਦਿੰਨੇ ਆ ਤੇ ਇਹਨਾਂ ਨੂੰ ਕਿਹਾ ਵੀ 7 ਲੱਖ ਸਾਡੀ ਲਾਗਤ ਮੁੱਲ ਆਈ ਹੈ ਸਾਨੂੰ 7 ਲੱਖ ਹੁਣ ਬਾਜਵਾ ਜੀ ਇਹ ਮਸਲਾ ਜਿਹੜਾ ਇੰਨਾ ਕੁ ਪੰਜਾਬ ਦੇ ਵਿਚ ਹੈਵੀ ਹੋਇਆ ਹੋਇਆ ਤੇ ਉਸ ਹੁਣ ਜਿਹੜੇ ਚਲੋ ਸਿਆਸੀ ਬੰਦੇ ਭਾਲਦੇ ਵੀ ਹੁੰਦੇ ਨੇ ਵਿਰੋਧੀ ਪਰ ਨਹੀਂ ਉਹ ਬਿਕਰਮਜੀਤ ਸਿੰਘ ਮਜੀਠੀਆ ਵੀ ਉਹਨਾਂ ਦੇ ਕੋਲ ਪਹੁੰਚ ਗਿਆ ਉਸ ਤੋਂ ਬਿਨਾਂ ਰਵਨੀਤ ਸਿੰਘ ਬਿੱਟੂ ਵੀ ਪਹੁੰਚ ਗਿਆ ਤੇ ਹੋਰ ਕਾਂਗਰਸ ਵਾਲੇ ਵੀ ਪਹੁੰਚੇ ਨੇ ਉਹ ਕਹਿੰਦੇ ਜਿਹੜਾ ਕੁਛ ਮਰਜ਼ੀ ਹੋ ਜਾਵੇ ਕਿਉਂਕਿ ਉਹਨਾਂ ਨੂੰ ਖਤਰਾ ਬਹੁਤ ਆ ਨਾ ਇਸ ਮਾਮਲੇ ਚ ਤੇ ਉਹ ਕਹਿੰਦੇ ਅਸੀਂ ਤੁਹਾਡਾ 7 ਲੱਖ ਰੁਪਇਆ ਹਰ ਹੀਲੇ ਹੀ ਦਵਾਉਣਾ ਹੀ ਦਵਾਉਣਾ ਇਹ ਜਿਹੜੀ ਮੈਂ ਗੱਲ 15 ਮਿੰਟ ਤੁਹਾਡੇ 10 ਮਿੰਟ ਕੀਮਤੀ ਸਮਾਂ ਲਿਆ ਇਹ ਕੀਮਤੀ ਗੱਲ ਮੈਨੂੰ ਤਾਂ ਸੁਣਾਉਣੀ ਪਈ ਵੀ ਆਹ ਹਾਲਾਤ ਨੇ ਸਾਡੇ ਝੁੱਟਵਾਂ ਦੇ ਝੁੱਟਵਾਂ ਨੇ ਬਣਾਏ
1: ਮਤਲਬ ਕਿ ਦੇਖੋ ਨਾ ਜਿਹੜੇ ਭਗਵੰਤ ਮਾਨ ਜੀ ਨੇ ਉਹਨਾਂ ਬਾਰੇ ਤੇ ਕਦੀ ਵੀ ਕਿਸੇ ਨੇ ਨਹੀਂ ਕਿਹਾ ਕਿ ਉਹਨਾਂ ਨੇ ਕੋਈ ਐਂ ਕੀਤਾ ਪਰ ਉਹਨਾਂ ਦੀ ਟੀਮ ਜਿਹੜੀ ਹੈ ਜੋ ਕੁਝ ਉਹ ਕਰ ਰਹੀ ਹੈ ਉਹ ਸਾਰਾ ਕੁਝ ਜਾਂਦਾ ਤੇ ਭਗਵੰਤ ਮਾਨ ਵੱਲ ਨਹੀਂ ਹੈ ਨਾ
0: ਨਹੀਂ ਸਭ ਤੋਂ ਵੱਡੀ ਗੱਲ ਬਾਜਵਾ ਜੀ ਜਿਹੜੀ ਗੱਲ ਆ ਨਾ ਮੈਂ ਅੱਗੇ ਥੋੜੀ ਕਰਨ ਲੱਗਿਆ ਸੀ ਸਭ ਤੋਂ ਵੱਡੀ ਗੱਲ ਮੁੱਖ ਮੰਤਰੀ ਦੇ ਦਰਬਾਰ ਵਿਚ ਸਾਰਾ ਕੁਝ ਪਹੁੰਚ ਚੁੱਕਿਆ ਸੋਸ਼ਲ ਮੀਡੀਆ ਉੱਪਰ ਵੀਡੀਓ ਚੱਲ ਰਹੀ ਕੱਲੇ ਕੱਲੇ ਬੱਚੇ ਨੇ ਵੀ ਦੇਖ ਲਈ ਪਰ ਇਸ ਮਾਮਲੇ ਦੇ ਉੱਪਰ ਹਾਲੇ ਤੱਕ ਮੁੱਖ ਮੰਤਰੀ ਨੇ ਆਪਣਾ ਮੂੰਹ ਨਹੀਂ ਖੋਲਿਆ ਉਈ ਵੀ ਨਹੀਂ ਘੂਰਿਆ ਬਈ ਹਰਦੀਪ ਸਿੰਘ ਮੁੰਡਿਆਂ ਤੂੰ ਗਲਤ ਕਰ ਰਿਹਾ ਬਈ ਦੇ ਪੈਸੇ
1: ਕੋਈ ਵੱਡੀ ਗੱਲ ਵੀ ਨਹੀਂ ਤੇ ਮੁੱਖ ਮੰਤਰੀ ਸਗੋਂ ਕਹਿ ਦੇਣ ਵੀ ਗੱਲ ਤਾਂ ਵੱਧ ਹੀ ਜਾਣ ਰਹੀ ਆ ਫਟਾਫਟ ਉਹਨਾਂ ਨੂੰ ਪੈਸੇ ਪਹੁੰਚਾ ਦਿਓ ਗੱਲ ਮੁਕਾ ਦਿਓ ਇੱਥੇ
0: ਹੁਣ ਬਾਜਵਾ ਜੀ ਇਹ ਜਿਹੜੀ ਗੱਲਬਾਤ ਆ ਨਾ ਉਹ ਸਿਆਸੀ ਪੱਖ ਤੋਂ ਸਮਾਜਿਕ ਪੱਖ ਤੋਂ ਪੰਜਾਬ ਦੇ ਦਰਦ ਦੇ ਵਿੱਚੋਂ ਨਿਕਲੀ ਤਾਂ ਬਈ ਜਦੋਂ ਇੱਕ ਮਿਹਨਤਕਸ਼ ਬੰਦਿਆਂ ਨੂੰ ਇਹ ਇਸ ਤਰ੍ਹਾਂ ਜਲੀਲ ਕਰਦੇ ਨੇ ਤੇ ਦੂਜੇ ਪਾਸੇ ਟਾਟਾ ਬਿਰਲੇ ਉਹਨਾਂ ਦੇ ਕੋਲ ਕਹਿੰਦੇ ਨੇ ਜੀ ਆ ਕੇ ਤੁਸੀਂ ਕਾਰਾਂ ਦਾ ਕਾਰਖਾਨਾ ਲਾਓ ਕਦੇ ਜਰਮਨ ਤੁਹਾਡੇ ਜਾ ਕੇ ਸੰਧੀ ਕਰ ਦੇਣੀ ਪੰਜਾਬ ਚ ਆ ਲਿਆਓ ਜਿਵੇਂ ਜਿਹੜਾ ਕੁਛ ਖੁਦ ਕਰ ਰਹੇ ਨੇ ਮੈਂ ਉਹਨਾਂ ਦੇ ਨਾਲ ਕਿਸੇ ਬੰਦੇ ਰਾਹੀਂ ਗੱਲਬਾਤ ਕੀਤੀ ਆ ਉਹਨਾਂ ਦੇ ਕੋਲ 163 ਵਿਅਕਤੀ ਕੰਮ ਕਰ ਰਹੇ ਨੇ 163 ਵਿਅਕਤੀ ਨੂੰ ਰੁਜ਼ਗਾਰ ਦਿੱਤਾ ਹੋਇਆ ਜਿਹਦੇ ਵਿੱਚ ਕੋਈ ਵੈਲਡਰ ਹੈ ਕੋਈ ਝਾੜੂ ਆ ਰਿਹਾ
1: ਟੈਕਸ ਕਿੰਨਾ ਦੇਣ ਦੇ
0: ਹਾਂ ਦੇਣ ਦੇ GST ਵਗੈਰਾ ਸਭ ਨੂੰ ਮੈਂ ਕੱਢਿਆ ਉਹਨਾਂ ਨੂੰ ਦੁੱਖ ਲੱਗਿਆ ਬੜਾ ਉਹਨਾਂ ਦੀ ਗੱਲਬਾਤ ਦਾ ਸੋ ਇਹ ਪੰਜਾਬ ਦੇ ਹਾਲਾਤ ਨੇ ਇੱਕ ਤਾਂ ਹੁੰਦਾ ਸਰਕਾਰੀ ਰਾਜਨੀਤਿਕ ਲੁਟੇਰੇ ਜਿਹੜੇ ਕੰਮ ਸ਼ੁਰੂ ਕਰਾਉਂਦੇ ਨੇ ਵੀ ਫਲਾਣੇ ਥਾਂ ਭਾਈ ਸੀਵਰੇਜ ਪਾਉਣਾ ਉੱਥੇ ਆਪਾਂ ਨੇ ਕੱਪਾ ਕਿੰਨਾ ਲੈਣਾ ਉੱਥੇ ਇੰਟਰਲੈਕ ਲਾਉਣੀ ਹੈ ਉੱਥੇ ਕਿੰਨਾ ਲਾਉਣਾ ਉੱਥੇ ਬਿਜਲੀ ਦੇ ਟਰਾਂਸਫਾਰਮ ਰੱਖਣੇ ਨੇ ਕਿੰਨਾ ਲੈਣਾ ਉਹ ਪਰ ਭਾਈ ਤੁਸੀਂ ਇਹ ਤਾਂ ਦੇਖੋ ਜਿਹੜੇ ਬੰਦੇ ਮਿਹਨਤ ਕਸ਼ ਨੇ ਤੁਸੀਂ ਤਾਂ ਉਹਨਾਂ ਨੂੰ ਨਹੀਂ ਛੱਡਦੇ ਤੁਸੀਂ ਹੋਰ ਸਰਕਾਰੀ ਵਿੱਚੋਂ ਕਿਵੇਂ ਛੱਡ ਸਕਦੇ
1: ਬਿਲਕੁਲ ਸ਼ਰਮ ਵਾਲੀ ਗੱਲ ਹੈ
0: ਹਾਂ ਇਹ ਬਹੁਤ ਸ਼ਰਮ ਵਾਲੀ ਗੱਲ ਹੈ ਬਾਜਵਾ ਜੀ ਮੈਂ ਇਹਨੂੰ ਪਹਿਲਾਂ ਸਵੇਰੇ ਹੋਰ ਪਲੇਟਫਾਰਮ ਤੇ ਸਾਂਝ ਕੀਤੀ ਆ ਤੇ ਮੇਰੇ ਜਦੋਂ ਮੇਰੇ ਮਨ ਦੇ ਵਿੱਚ ਇਹ ਜ਼ਰੂਰ ਸੀ ਵੀ ਕਈ ਸਾਡੇ ਸਰੋਤਿਆਂ ਨੂੰ ਇਹ ਗੱਲ ਦਾ ਪਤਾ ਵੀ ਨਹੀਂ ਲੱਗਦਾ ਅਸੀਂ ਉਹਨਾਂ ਨੂੰ ਇਹ ਗੱਲ ਦੱਸਣੀ ਵੀ ਆ ਇਹ ਇਹ ਇੱਕ ਮਤਲਬ ਕਿ ਵੀ ਮਿਹਨਤ ਕਸ਼ ਬੰਦਿਆਂ ਦਾ ਲੋਹੇ ਦੇ ਨਾਲ ਲੋਹਾ ਹੋਣਾ ਬਾਜਵਾ ਜੀ ਛੋਟੀ ਜਿਹੀ ਗੱਲ ਨਹੀਂ ਹੈ
1: ਵੇਖੋ ਇੱਕ ਤੇ ਉਹ ਮਾਡਰਨ ਟਰਾਲੀਆਂ ਦੇ ਨਾਲ ਜਿਹੜੀ ਟਰਾਲੀ ਫਸਤੀ ਨਹੀਂ ਨਿਕਲ ਜਾਂਦੀ ਆ ਕਿਉਂਕਿ ਉਹਦੇ ਪਿਛਲੇ ਪਾਸੇ ਵੀ ਗੇਅਰ ਹੁੰਦਾ ਟਰਾਲੀ ਦਾ ਵੀ ਜ਼ੋਰ ਲੱਗਦਾ ਬੜੀ ਮਾਡਰਨ ਚੀਜ਼ ਬਣਾਈ ਹੈ ਉਹਨਾਂ ਨੇ ਅੱਗੇ ਦੋ ਦੋ ਤਿੰਨ ਤਿੰਨ ਟਰੈਕਟਰ ਪਾ ਕੇ ਕੱਢਦੇ ਨੇ ਨਾ ਖਿੱਚਦੇ ਨੇ ਹੁਣ ਇਹ ਜਿਹੜੀ ਟਰਾਲੀ ਆ ਇਹਦੇ ਵਿੱਚ ਦੋ ਤਰ੍ਹਾਂ ਦੇ ਇੱਕ ਤੇ ਸਿਰਫ ਟਰੈਕਟਰ ਦਾ ਹੀ ਜ਼ੋਰ ਲੱਗਦਾ ਇੱਕ ਇਹ ਟਰਾਲੀ ਚ ਵੀ ਗੇਅਰ ਉਹਨਾਂ ਨੇ ਪਾ ਕੇ ਉਹ ਬੈਰਿੰਗ ਜਿਹਾ ਤੇ ਉੱਥੋਂ ਤੱਕ ਵੀ ਉਹ ਟਰਾਲੀ ਦਾ ਵੀ ਜ਼ੋਰ ਲੱਗੇ ਉਹ ਵੀ ਚੱਕੇ ਘੁੰਮਣ ਉਹਦੇ ਤੇ ਉਹ ਫਸਦੀ ਨਹੀਂ ਟਰਾਲੀ
0: ਮੇਰਾ ਮਤਲਬ ਇਹ ਗੱਲ ਤਾਂ ਸੀਗਾ ਵੀ ਆਹ ਕੋਸ਼ਾ ਜਿਹੜਾ ਬਾਜਵਾ ਜੀ ਚੱਲ ਰਿਹਾ ਤੇ ਇੱਕ ਗੱਲ ਹੁੰਦੀ ਹੈ ਵੀ ਕੋਈ ਦਰਦ ਹੀ ਦਿਖਦਾ ਨਾ ਕਿਹਨੂੰ ਤਿਲ ਦਾ ਹਾਲ ਸੁਣਾਈਏ ਬਾਜਵਾ
1: ਸੁਣਾਉਣਾ ਤੇ ਇਹਨਾਂ ਨੂੰ ਹੀ ਆ ਨਾ ਜਿਹੜੇ ਆਪ ਹੀ ਲੁੱਟਣ ਡਏ ਨੇ ਲੋਕਾਂ ਨੂੰ ਕਿੱਥੇ ਜਾਏਗਾ ਬੰਦਾ ਕਿਹਦੇ ਕੋਲ ਰੋਏ ਫਿੱਟੇ
0: ਉਸ ਤੋਂ ਥੋੜਾ ਜਿਹਾ ਅੱਗੇ ਚੱਲੀਏ ਜਦੋਂ ਤੁਸੀਂ ਪੜ੍ਹੇ ਹੋ ਮੈਂ ਪੜ੍ਹਿਆ ਪਰ ਤੋਂ ਬਾਅਦ ਚ ਦੂਜੀ ਪੀੜ੍ਹੀ ਚ ਲਾ ਲਓ ਜਾਂ ਹੁਣ ਵੀ ਲਾ ਲਓ ਜਿਹੜੀਆਂ ਸਾਨੂੰ ਸਕੂਲ ਦੀਆਂ ਕਿਤਾਬਾਂ ਮਿਲਦੀਆਂ ਨੇ ਨਾ ਉਹਦੇ ਉੱਤੇ ਲਿਖਿਆ ਆ ਗੋਲ ਦੇ ਵਿੱਚ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾਂ ਫੈਲੇ ਵਿਦਿਆ ਚਾਨਣ ਹੋਈ ਇਹ ਲੋਗੋ ਨੇ ਹੁਣ ਬਾਜਵਾ ਜੀ ਇਸ ਵੇਲੇ ਅੱਜ ਆ ਜਿਹੜੀ 11 ਅਪ੍ਰੈਲ ਹੋ ਚੁੱਕੀ ਹੈ, 31 ਮਾਰਚ ਨੂੰ ਨਤੀਜਾ ਨਿਕਲਦਾ ਸਕੂਲਾਂ ਦਾ
1: ਜੀ।
0: ਪਾਣੀ ਪੀ ਲਓ।
1: ਨਹੀਂ, ਮੇਰੀ ਥੋੜੀ ਤਬੀਅਤ ਢਿੱਲੀ ਸੀ, ਉਹ ਤਾਂ ਆਮ ਲੱਗੀ ਮੈਂ ਧਰਿਆ।
0: ਚਲੋ,
1: ਮੇਰੇ ਕੋਲ ਚਾਹ ਦਾ ਕੱਪ ਪਿਆ, ਮੈਂ ਪੀਤਾ ਥੋੜਾ ਜਿਹਾ ਜੀ।
0: ਉਹ ਵੀ ਦੇਖੋ ਤੁਸੀਂ ਵੀ ਜਿਹੜਾ 31 ਮਾਰਚ ਨੂੰ ਨਤੀਜਾ ਨਿਕਲਦਾ ਸੀ, ਕਿਵੇਂ ਅਸੀਂ ਫੁੱਲ ਲੈ ਕੇ ਮਾਸਟਰਾਂ ਕੋਲ ਜਾਂਦੇ ਸੀ, ਮਾਸਟਰਾਂ ਦੇ ਉੱਪਰ ਵਰਸਾਉਂਦੇ ਸੀ, ਜਿਹੜਾ ਪਹਿਲੇ ਫਸਟ ਆਇਆ। ਬੜਾ ਉਹ ਮਗਰ ਦੀਆਂ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ, ਕਿਉਂਕਿ ਅਸੀਂ ਉਹ ਪੜ੍ਹਾਈਆਂ ਨੇ। ਹੁਣ ਬਾਜਵਾ ਜੀ, ਜਿਹੜਾ ਸਿਸਟਮ ਚੱਲਿਆ ਹੋਇਆ ਪੰਜਾਬ ਦੀ ਵਿਦਿਆ ਦਾ, ਉਹਦੇ ਵਿੱਚ ਅਜਿਹਾ ਕੁਝ ਚੱਲ ਪਿਆ, ਜਿਹੜੀ ਤਾਂ ਹੈਗੀ ਪੰਜਾਬ ਸਰਕਾਰ, ਜਿਹਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਆਨੰਦਪੁਰ ਸਾਹਿਬ ਆਏ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹੋਰ ਜਿਹੜਾ ਲਾਣਾ, ਉਹ ਇੱਕੋ ਹੀ ਗੱਲ ਕਹੀ ਜਾਂਦਾ ਕਿ ਪੰਜਾਬ ਦੀ ਸਿੱਖਿਆ ਕ੍ਰਾਂਤੀ ਸਾਰੇ ਦੇਸ਼ ਨਾਲੋਂ ਅੱਗੇ ਆ ਜਾਂਦੀ। ਸਰਕਾਰੀ ਸਕੂਲਾਂ ਨੇ ਆਹ ਕਰਤਾ, ਸਰਕਾਰੀ ਸਕੂਲਾਂ ਨੇ ਉਹ ਕਰਤਾ। ਚਲੋ, ਸੱਚ ਝੂਠ ਜੋ ਹੈ ਉਹ ਸਭ ਨੂੰ ਪਤਾ ਹੈ, ਪਰ ਮੈਂ ਜਿਹੜੇ ਮੁੱਦੇ ਦੀ ਪੁਆਇੰਟ ਦੀ ਗੱਲ ਕਰ ਰਿਹਾ ਨਾ, ਉਹ ਇਹ ਹੈ ਵੀ ਜਿਹੜੇ ਪ੍ਰਾਈਵੇਟ ਸਕੂਲ ਨੇ, ਕਿਉਂਕਿ ਕਰਵਾ ਚੱਲ ਪਿਆ ਸਾਡੇ ਵੀ ਜਿਹੜੇ ਵੱਡੇ ਘਰਾਂ ਦੇ ਲੋਕ ਨੇ, ਉਹਨਾਂ ਦੇ ਤਾਂ ਆਪਣੇ ਬੱਚੇ ਨੇ ਜਿਹੜੇ, ਉਹ ਚਾਹੇ 2.5-3 ਸਾਲ ਦੇ ਹਾਲੇ, ਉਹਨਾਂ ਦੀ ਉਮਰ ਵੀ ਨਹੀਂ ਹੈਗੀ ਸਕੂਲ ਚ ਲੱਗਣ ਦੀ, ਉਹਨਾਂ ਨੂੰ ਵੀ ਸਕੂਲ ਚ ਸੂਲੀ ਚਾੜਤਾ ਵੀ ਚਲੋ ਭਾਈ ਘਰੋਂ ਸਾਡਾ ਖਹਿੜਾ ਛੱਡੋ। ਵੈਨਾਂ ਆਉਂਦੀਆਂ ਨੇ ਪਿੰਡਾਂ ਦੇ ਵਿੱਚ ਲੈ ਕੇ ਲਾਲਾ ਨੂੰ ਚਲੇ ਜਾਂਦੀਆਂ ਨੇ, ਉਹ ਸਵੇਰੇ ਕਿਸੇ ਦਾ 7 ਵਜੇ ਟਾਈਮ ਆ, ਕਿਸੇ ਦਾ 6 ਵਜੇ ਦਾ ਟਾਈਮ ਆ, ਉਧਰ ਉਹ 3 ਵਜੇ ਆਉਂਦੇ ਨੇ। ਜਿਹੜੀ ਮਾਂ ਆਪਣੇ ਛੋਟੇ ਜਿਹੇ 2.5-3 ਸਾਲ ਦੇ ਬੱਚੇ ਨੂੰ ਆਪਣੇ ਤੋਂ ਪਰੇ ਨਹੀਂ ਕਰਦੀ ਤੇ ਉਹ ਫਿਰ ਉਹਨੂੰ ਸਕੂਲ ਚਾੜਦੀ ਆ, ਤੇ ਉਹ ਕੰਮ ਪੰਜਾਬ ਦੇ ਵਿੱਚ ਬਹੁਤ ਗਲਤ ਚੱਲਿਆ ਹੋਇਆ। ਹੁਣ ਅਗਲੀ ਜਿਹੜਾ ਪੁਆਇੰਟ ਹੈ ਉਹ ਇਹ ਹੈ, ਇਹਨਾਂ ਪ੍ਰਾਈਵੇਟ ਸਕੂਲਾਂ ਨੇ ਜਦੋਂ ਆ 1 ਅਪ੍ਰੈਲ ਤੋਂ ਲੈ ਕੇ 10-12 ਇਹਨਾਂ ਅਪ੍ਰੈਲ ਦੇ ਦਿਨਾਂ ਦੇ ਵਿੱਚ ਨਵੇਂ ਵਿਦਿਆਰਥੀਆਂ ਦਾ ਐਡਮਿਸ਼ਨ ਕਰਨਾ ਹੈ, ਨਵੇਂ ਵਿਦਿਆਰਥੀਆਂ ਦੇ ਦਾਖਲੇ ਕਰਨੇ ਨੇ, ਤਾਂ ਇੰਨਾ ਕੁ ਬੋਝ ਮਾਪਿਆਂ ਦੇ ਵਿੱਚ ਪਾਇਆ ਜਾ ਰਿਹਾ, ਜਿਹੜੀ ਕਹਿੰਦੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਤੇ ਹੁਣ ਇਹਨਾਂ ਨੇ ਉਹ ਵਿਦਿਆ ਜਿਹੜੀ ਉਹਦੇ ਉੱਪਰ ਇੱਕ ਵੱਡਾ ਬਿਜ਼ਨਸ ਬਣਾ ਲਿਆ। ਬਾਜਵਾ ਜੀ, ਆ ਸਕੂਲ ਦੇ ਵਿੱਚ ਐਡਮਿਸ਼ਨ ਕਰਾਓ, ਇਹ ਸਕੂਲ ਦੀਆਂ ਕਿਤਾਬਾਂ ਸਿਰਫ ਤੁਹਾਨੂੰ ਇਸੇ ਦੁਕਾਨ ਤੋਂ
1: ਮਿਲਣਗੀਆਂ,
0: ਬਾਜਵਾ ਬੁੱਕ ਡੀਪੂ ਤੋਂ ਮਿਲਣੀਆਂ ਨੇ, ਬੱਬੀ ਬੁੱਕ ਡੀਪੂ ਤੋਂ ਤੁਹਾਨੂੰ ਕੁਛ ਨਹੀਂ ਮਿਲਣਾ। ਉਸ ਤੋਂ ਬਾਅਦ ਫਿਰ ਇਸੇ ਸਕੂਲ ਦੀ ਜਿਹੜੀ ਵਰਦੀ ਹੈ ਉਹ ਅਗਰਵਾਲ ਕਲਾਥ ਹਾਊਸ ਜਾਂ ਅਗਰਵਾਲ ਮਨਿਆਰੀ ਆ, ਉਹ ਤੋਂ ਹੀ ਮਿਲਣੀ।
1: ਬਿਲਕੁਲ, ਇਹਨਾਂ ਨੇ ਆਪਸ ਵਿੱਚ ਕੰਟੈਕਟ ਨੇ, ਇਹਨਾਂ ਦੇ ਸਾਰੇ ਇੱਕ ਦੂਜੇ ਦੇ ਨਾਲ ਰਾਬਤੇ ਕਾਇਮ ਕੀਤੇ।
0: ਹੁਣ ਬਾਜਵਾ ਜੀ, ਇਹ ਹਰ ਸਾਲ ਅਪ੍ਰੈਲ ਮਹੀਨੇ ਰੌਲਾ ਪੈਂਦਾ, ਸਕੂਲਾਂ ਦੇ ਬਾਹਰ ਜਾ ਕੇ ਇਨਕਲਾਬ ਜਿੰਦਾਬਾਦ ਮਾਪੇ ਕਰਦੇ ਨੇ, ਜੇ ਕਿਸੇ ਨੇ ਆਪਣਾ ਬੱਚਾ ਉਸ ਮਹਿੰਗੇ ਸਕੂਲ ਦੇ ਵਿੱਚੋਂ ਹਟਾਉਣਾ ਤਾਂ ਉਹਨੂੰ ਬੜਾ ਦਲੀਲ ਕੀਤਾ ਜਾਂਦਾ, ਚਾਹੇ ਉਹ ਲੁਧਿਆਣਾ ਚਾਹੇ ਉਹ ਚੰਡੀਗੜ੍ਹ ਸਾਰੇ ਪੰਜਾਬ ਦੀ।
1: ਤੁਹਾਨੂੰ ਤਾਂ ਪਤਾ ਹੀ ਹੋਣਾ, ਨੇਪਾਲ ਵਿੱਚ ਪ੍ਰਾਈਵੇਟ ਸਕੂਲ ਬੰਦ ਕਰ ਦਿੱਤੇ ਗਏ।
0: ਹਾਂਜੀ ਹਾਂ, ਮੈਂ ਉਧਰ ਨੂੰ ਆਉਣ ਲੱਗਾ ਸੀ।
1: ਠੀਕ,
0: ਫਿਰ ਬਾਜਵਾ ਜੀ, ਇਹ ਜਿਹੜੀ ਲੁੱਟ ਆ ਹੁਣ 10-15 ਦਿਨ ਦੇ ਵਿੱਚ ਪੂਰੀ ਚੱਲਦੀ ਆ ਸਾਰੇ ਪੰਜਾਬ ਦੇ ਛੋਟੇ ਪਿੰਡਾਂ ਤੋਂ ਲੈ ਕੇ ਕਸਬਿਆਂ ਤੋਂ ਲੈ ਕੇ ਵੱਡੇ ਸ਼ਹਿਰਾਂ ਦੇ ਵਿੱਚ। ਹੁਣ ਜਦੋਂ ਇਹ ਗੱਲਬਾਤ ਸਾਹਮਣੇ ਆਉਂਦੀ ਹੈ ਤਾਂ ਫਿਰ ਇੱਕ ਸਕੂਲ ਦੀ ਮੈਂ ਬੈਕਗ੍ਰਾਉਂਡ ਦੇਖੀ ਹੈ, ਇਸ ਸਕੂਲ ਕਾਂਗਰਸ ਦੇ ਫਲਾਣੇ ਲੀਡਰ ਦਾ ਹੈ, ਉਹ ਲੀਡਰ ਸਵਰਗ ਸੁਧਾਰ ਚੁੱਕਿਆ ਤੇ ਹੁਣ ਉਸ ਨੂੰ ਉਸ ਦੀ ਨੌਂ ਚਲਾ ਰਹੀ ਹੈ। ਆਹ ਸਕੂਲ ਆ ਜਿਹੜਾ ਇਹ ਫਲਾਣੇ ਆਪ ਵਾਲੇ ਬੰਦਿਆਂ ਦਾ, ਇਹ ਫਲਾਣੇ ਦਾ, ਇਹ ਇੱਕ ਸਿੱਖਿਆ ਤੰਤਰ ਦੇ ਵਿੱਚ ਚੈਨ ਬਣਾਈ ਹੋਈ ਹੈ। ਸਭ ਤੋਂ ਵੱਡੀ ਤ੍ਰਾਸਦੀ ਇਹ ਆ ਬਾਜਵਾ ਜੀ, 2012 ਦੇ ਵਿੱਚ ਇੱਕ ਵਿਅਕਤੀ ਨੇ ਇਲਾਹਾਬਾਦ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ, ਜਿਹੜਾ ਵੀ ਕੋਈ ਵਿਅਕਤੀ ਚਾਹੇ ਉਹ ਪੰਜਾਬ ਚ ਆ, ਚਾਹੇ ਉਹ ਹਰਿਆਣੇ ਚ ਆ, ਚਾਹੇ ਉਹ ਆਂਧਰਾ ਚ ਆ, ਚਾਹੇ ਉਹ ਕੇਰਲਾ ਚ ਆ, ਚਾਹੇ ਉਹ ਤ੍ਰਿਵਿਦਰਮ ਚ ਆ, ਆਲ ਇੰਡੀਆ ਦੇ ਵਿੱਚ ਆ, ਚਾਹੇ ਉਹ ਪੀਐਨ ਆ, ਚਾਹੇ ਉਹ ਮਾਲੀ ਆ, ਚਾਹੇ ਉਹ ਪ੍ਰਿੰਸੀਪਲ ਆ, ਚਾਹੇ ਉਹ ਆਈਏਐਸ ਅਫਸਰ ਆ, ਚਾਹੇ ਉਹ ਸਿੱਖਿਆ ਵਿਭਾਗ ਦਾ ਕੁਛ ਵੀ ਹੈ, ਪਟੀਸ਼ਨ ਪਾਈ ਗਈ ਉਹਦੇ ਬੱਚੇ ਸਰਕਾਰੀ ਸਕੂਲ ਚ ਪੜ੍ਹਨ ਜਿਹੜਾ ਬੰਦਾ ਸਰਕਾਰੀ ਖਜ਼ਾਨੇ ਚੋਂ ਤਨਖਾਹ ਲੈ ਰਿਹਾ ਉਸ ਵਿਅਕਤੀ ਉਸ ਪਟੀਸ਼ਨ ਦੇ ਨਾਲ ਸਹਿਮਤ ਹੋਏ ਆਹਾ ਆਪਣੇ ਬਾਰੇ ਨੇ ਕੀਤੀ ਵੀ ਕਿੰਨਾ ਚੰਗਾ ਜੀ ਜੇ ਇਸ ਤਰ੍ਹਾਂ ਹੋ ਜੂ ਬਾਜਵਾ ਜੀ ਉਸ ਪਟੀਸ਼ਨ ਦੀ ਜਿਹੜੀ ਪਹਿਲੀ ਤਰੀਕ ਆ ਮੈਂ 2012-13 ਤੇ ਜਾਣਾ ਚਾਹੁੰਦਾ ਉਹ ਜਦੋਂ ਪਈ ਤੇ ਉਸ ਦੇ ਵਿਚ ਇੱਕ ਸੈਨ ਕਰਨ ਦਾ ਸਮਾਂ ਚੱਲਿਆ ਵੀ ਸੈਨ ਕਰੋ ਜੀ ਇਹ ਬੰਦਿਆਂ ਦੇ ਨਾਲ ਕਿਹੜੇ ਕਿਹੜੇ ਸਹਿਮਤ ਲੋਕਾਂ ਨੇ ਜੀ ਬੜੇ ਸਹਿਮ ਕੀਤੇ ਕਰਨੇ ਜੀ ਉਹਦੀ ਜਿਹੜੀ ਪਹਿਲੀ ਤਰੀਕ ਆ ਉਹ ਮਤਲਬ ਕਿ ਵੀ ਤਕਰੀਬਨ 2-2.5 ਮਹੀਨੇ ਦੀ ਪਈ ਉਸ ਤੋਂ ਬਾਅਦ ਜੀ ਇਸ ਮਨਮੋਹਨ ਸਿੰਘ ਸਰਕਾਰ ਦੇ ਇੱਕ ਮੰਤਰੀ ਨੇ ਜੱਜ ਸਾਹਿਬਾਨ ਨੂੰ ਕਹਿ ਕੇ ਉਹ ਪਟੀਸ਼ਨ ਹੀ ਖਤਮ ਕਰ ਦਿੱਤੀ ਜਦੋਂ ਕੋਈ ਪਟੀਸ਼ਨ ਬਾਰੇ ਜਾਣਕਾਰੀ ਮਿਲਦਾ ਕਿਉਂਕਿ ਉਦੋਂ RTI ਐਕਟ ਆ ਜਿਹੜਾ ਰਾਈਟ ਟੂ ਇਨਫੋਰਮੇਸ਼ਨ ਉਹ ਵੀ ਨਵਾਂ ਨਵਾਂ ਚੱਲਿਆ ਸੀ ਜਿਹੜੇ ਉਹ RTI ਰਾਹੀਂ ਕੋਈ ਆਪਣੇ ਵਰਗੇ ਪਾਉਂਦੇ ਸੀ ਉਹਨਾਂ ਨੂੰ ਇਹ ਕਹਿ ਦਿੱਤਾ ਜਾਂਦਾ ਸੀ ਕਿ ਆ ਚੱਕੋ ਜੀ ਇਹਦੀ 6 ਮਹੀਨੇ ਬਾਅਦ ਤਰੀਕ ਪੈ ਇਸ ਤਰ੍ਹਾਂ ਕਰਕੇ ਸਾਲ ਦੇ ਵਿੱਚ ਉਹਦੀਆਂ 2 ਤਰੀਕਾਂ ਸਰਕਾਰੀ ਪੱਧਰ ਉੱਤੇ ਦਿਖਾਈਆਂ ਪਈਆਂ ਹੁਣ ਸਿੱਖਿਆ ਦਾ ਕੰਮ ਹੋਵੇ ਤੇ 6 ਮਹੀਨੇ ਬਾਅਦ ਉਹਦੀ 1 ਤਰੀਕ ਹੋਵੇ ਤੇ ਇਹ ਤੋਂ ਵੱਡੀ ਬੇਈਮਾਨੀ ਹੋਊਗੀ ਕੀ ਬਾਜਵਾ ਜੀ ਤੇ ਮੁੱਖ ਦੀ ਗੱਲ ਕਿ ਉਹ ਪਟੀਸ਼ਨ ਆ ਜਿਹੜੀ ਉਹ ਖਾਤਮ ਖਾਰਜ ਕਰ ਦਿੱਤੀ ਗਈ ਤੇ ਇਸ ਤਰ੍ਹਾਂ ਕਰਕੇ ਸਿੱਖਿਆ ਦਾ ਜਿਹੜਾ ਉਹ ਵਪਾਰੀਕਰਨ ਆ ਉਹ ਚੱਲਿਆ ਤੇ ਹੁਣ ਜਿਹੜੇ ਸ਼ਾਹ ਜੀ ਬੇਲਨ ਜਾਂ ਵਾਲਨ ਸ਼ਾਹ ਨਵੇਂ ਪ੍ਰਧਾਨ ਮੰਤਰੀ ਬਣੇ ਨੇ ਨੇਪਾਲ ਦੇ ਉਹਨਾਂ ਨੇ ਫੈਸਲਾ ਹੀ ਪਹਿਲਾਂ ਇਹ ਲਿਆ ਵੀ ਇਹ ਨੀ ਵੀ ਪਟੀਸ਼ਨ ਪਾਓ ਆਏ ਅੱਜ ਤੋਂ ਬਾਅਦ ਸਮੁੱਚੇ ਨੇਪਾਲ ਦੇ ਵਿੱਚ ਪ੍ਰਾਈਵੇਟ ਸਕੂਲ ਬੰਦ ਸਾਰੀ ਦੁਨੀਆਂ ਦੇ ਵਿੱਚ ਜਦੋਂ ਮੈਂ ਗੱਲ ਛੇੜੀ ਤੁਸੀਂ ਵੀ ਤੁਰੰਤ ਉਹ ਪੁਆਇੰਟ ਫੜ ਲਿਆ ਸਾਰੀ ਦੁਨੀਆਂ ਦੇ ਵਿੱਚ ਚੰਗੇ ਲੋਕ ਇਸ ਚੀਜ਼ ਦੀ ਸਰਾਹਨਾ ਕਰ ਰਹੇ ਨੇ ਤੇ ਬਾਜਵਾ ਜੀ ਇੱਕ ਕਹਾਵਤ ਹੈ ਉਹ ਦਿਨ ਡੁੱਬਾ ਜਦੋਂ ਘੋੜੀ ਚੜਿਆ ਖੋਬਾ ਤੇ ਨੇਪਾਲ ਛੋਟਾ ਜਿਹਾ ਦੇਸ਼ ਆ ਉਹ ਇੰਡੀਆ ਤੇ ਨਿਰਭਰ ਆ ਉਹ ਭੂਟਾਨ ਤੇ ਨਿਰਭਰ ਆ ਉਹ ਕਈ ਦੇਸ਼ਾਂ ਤੇ ਨਿਰਭਰ ਹੈ ਉਹਨੇ ਏਡਾ ਬੜਾ ਫੈਸਲਾ
1: ਚਾਈਨਾ ਤੇ ਹਰ ਆਲੇ ਦੁਆਲੇ ਹਰ ਇੱਕ ਨੂੰ
0: ਹਾਂ ਤੇ ਉਹ ਦਿਨ ਜਦੋਂ ਘੋੜੀ ਖੁੱਬਾ ਚੜੂ ਹੋਇਆ ਡੁੱਬੂਗਾ ਉਹ ਇੰਡੀਆ ਦੇ ਵਿੱਚ ਆ ਹੀ ਨਹੀਂ ਸਕਦਾ ਇੱਕ ਨੇਪਾਲ ਤੋਂ ਵੀ ਅਸੀਂ ਸਿੱਖਿਆ ਲੈ ਸਕਦੇ ਵਿਸ਼ਵ ਗੁਰੂ ਬਣਨ ਨੂੰ ਅਸੀਂ ਕਾਹਲੇ ਆ ਬਾਜਵਾ ਜੀ ਇਹ ਵੀ ਮੌਜੂਦਾ ਸਮੇਂ ਸਿੱਖਿਆ ਨੀਤੀ ਦੀ ਘੋਰ ਮੈਂ ਪੰਜਾਬ ਦੀ ਗੱਲ ਕੀਤੀ ਆ ਵਿੱਚ ਤਾਂ ਚਲੋ ਮਗਰਲੀ ਬੈਕਗ੍ਰਾਉਂਡ ਦੱਸਣੀ ਪਈ ਹੈ ਤੇ ਪੰਜਾਬ ਦੇ ਵਿੱਚ ਪੂਰੀ ਰੱਜ ਕੇ ਲੁੱਟ ਹੋ ਰਹੀ ਹੈ ਜਿਹੜਾ ਪੰਜਾਬ ਦਾ ਸਿੱਖਿਆ ਮੰਤਰੀ ਹੈ ਉਹ ਨਿੱਤ ਨਵੇਂ ਅੰਕੜੇ ਕੱਢ ਰਿਹਾ ਜੀ ਸਰਕਾਰੀ ਸਕੂਲ ਦੇ ਆ ਹੋਇਆ ਸਰਕਾਰੀ ਸਕੂਲ ਦੇ ਆ ਹੋਇਆ ਹੋਇਆ ਕੱਖ ਵੀ ਨੀ
1: ਬੜਾ ਅਫਸੋਸ ਹੁੰਦਾ ਜਦੋਂ ਸਮੂਹਿਕ ਤੌਰ ਤੇ ਆਪਣੇ ਸਮਾਜ ਸਟੇਟਾਂ ਸੈਂਟਰ ਇਕੋਨੋਮੀ ਸਮਾਜ ਤੇ ਧਿਆਨ ਮਾਰੀ ਦਾ ਨਾ ਆਪਣੀ ਜਨਤਾ ਵੱਲ ਤੇ ਮੈਂ ਕਹਿੰਦਾ ਕਿ ਹੌਸਲਾ ਬਚਦਾ ਹੀ ਨਹੀਂ ਸਾ ਕਿ ਟਠਵਾ ਜਿਹੀ ਨਜ਼ਰ ਆਉਂਦੀ ਹੈ ਬੇਈਮਾਨੀ ਹਨੇਰੀ ਚੱਲਣ ਬੇਈਮਤੇ ਝੂਠ ਦੀ ਬਿਜਲੀ ਕੜਕਣ ਲਈ ਹੈਗੀ ਆ ਸਮਝ ਨਹੀਂ ਆਉਂਦੀ
0: ਬਾਜਵਾ ਜੀ ਇੰਨਾ ਕੁ ਮੈਂ ਤਾਂ ਕਹਿਣਾ ਹੁੰਦਾ ਵੀ ਇੰਨਾ ਕੁ ਬਹੁਤ ਆ ਵੀ ਅਸੀਂ ਚਰਚਾ ਕਰਦੇ ਹਾਂ ਸਾਨੂੰ ਚਰਚਾ ਕਰਨ ਦੇ ਵਿੱਚ ਹੀ ਬਹੁਤ ਆ ਤੇ ਕੋਈ ਨਾ ਕੋਈ ਇਹਨੂੰ ਸੁਣਦੀ
1: ਸ਼ਰਮ ਮਹਿਸੂਸ ਹੁੰਦੀ ਹੈ ਆਪਣੇ ਆਪ ਵਿੱਚ ਹੀ ਸ਼ਰਮ ਮਹਿਸੂਸ ਹੁੰਦੀ ਹੈ ਕਿ ਅਸੀਂ ਇੰਨੇ ਗਰਕੇ ਲੋਕ ਕਿਉਂ
0: ਹੁਣ ਜਦੋਂ ਬਾਜਵਾ ਜੀ ਆਪਾਂ ਪ੍ਰੋਗਰਾਮ ਕਰਦੇ ਹਾਂ ਚਾਹੇ ਹਫ਼ਤੇ ਬਾਅਦ
1: ਇਸ ਤਰ੍ਹਾਂ ਸੋਚਾਂ ਵਿੱਚ ਜਦੋਂ ਪਏ ਹੁੰਦੇ ਹਾਂ ਤੁਸੀਂ ਮੇਰੀ ਉਹ ਪੋਇਮ ਪੜ੍ਹੀ ਆ ਜਿਹੜੀ ਮੈਂ ਫੇਸਬੁੱਕ ਤੇ ਪਾਈ ਆ
0: ਉਹ ਹਾਂਜੀ ਹਾਂ ਅੱਜ ਪਾਈ ਆ
1: ਤੁਸੀਂ ਨੇ ਇਹ ਸੋਚਾਂ ਦਾ ਨਤੀਜਾ ਹੈ
0: ਤੁਸੀਂ ਸਾਰਾ ਕੁਝ ਉਹ ਚ ਬੜੇ ਵਧੀਆ ਤਰੀਕੇ ਨਾਲ ਵਰਣਨ ਕੀਤਾ ਹੁਣ ਬਾਜਵਾ ਜੀ ਜਦੋਂ ਪ੍ਰੋਗਰਾਮ ਕਰਦੇ ਆ ਨਾ ਚਾਹੇ 15 ਦਿਨ ਬਾਅਦ ਕਰੀਏ ਚਲੋ ਕਈ ਵਾਰ ਬਾਰੀ ਵਿੱਚ ਹੋ ਲੱਗ ਜਾਂਦੀ ਹੈ ਮੈਂ ਅਕਸਰ ਪੰਜਾਬ ਦੀ ਗੱਲਬਾਤ ਕਰਦਾ ਮੈਨੂੰ ਚਲੋ ਤੁਸੀਂ ਡਿਊਟੀ ਦਿੱਤੀ ਹੋਈ ਹੈ ਤੇ ਮੈਂ ਇੱਕ ਗੱਲ ਕਰਦਾ ਹੁੰਦਾ ਪੰਜਾਬ ਦੇ ਵਿੱਚ ਚੱਲ ਰਹੇ ਨਸ਼ਿਆਂ ਦੀ ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਦੇਖੋ ਕਿੰਨਾ ਵਧੀਆ ਪੈਂਦਾ ਕਿੰਨਾ ਵਧੀਆ ਸੁਣਦਾ ਜੁੜਦਾ
1: ਯੁੱਧ ਨਸ਼ਿਆਂ ਵਿਰੁੱਧ ਕਮਾਲ ਹੈ ਯੁੱਧ ਨਸ਼ਿਆਂ ਵਿਰੁੱਧ ਕਿੱਡੀ ਸੋਹਣਾ ਤੱਕ ਬੰਦੀ ਹੈ
0: ਤੇ ਉਹਦੇ ਵਿੱਚ ਹੁਣ ਮੈਂ ਪਿੱਛੇ ਨੀ ਜਾਣਾ ਵੀ ਇਹ ਪਿਛਲੀ ਮਾਰਚ ਤੋਂ ਸ਼ੁਰੂ ਹੋਇਆ, ਫਿਰ ਇਹ 7 ਜਨਵਰੀ ਤੋਂ ਕੇਜਰੀਵਾਲ ਨੇ ਦੁਆਰ ਚ ਦੂਜਾ ਪੜਾਅ ਸ਼ੁਰੂ ਕੀਤਾ, ਅਸੀਂ ਇੰਨੇ ਫੜ ਲਏ ਜੀ, ਅਸੀਂ ਆਹ ਕਰ ਲਿਆ, ਅਸੀਂ ਉਹ ਕਰ ਲਿਆ,
1: ਜਿਹੜੇ ਗਲੀਆਂ ਚ ਟੀਕੇ ਲਾਉਂਦੇ ਫਿਰਦੇ ਨੇ ਮਾੜੇ ਮੋਟੇ ਨਿੱਕੇ ਮੋਟੇ,
0: ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਇੰਨੀ ਸਖਤਾਈ ਹੋਣ ਦੇ ਬਾਵਜੂਦ ਵੀ ਨਸ਼ਾ ਔਨ ਮੋਬਾਇਲ ਫੋਨ ਡਿਲੀਵਰੀ ਤੁਸੀਂ ਆਪ ਸਾਹਿਬ ਲਾ ਲਓ, ਇੱਕ ਪਾਸੇ ਯੁੱਧ ਨਸ਼ਿਆਂ ਵਿਰੁੱਧ ਅੰਕੜੇ ਦਿੱਤੇ ਜਾ ਰਹੇ ਨੇ, ਸਮੁੱਚੇ ਪੰਜਾਬ ਦੇ ਵਿੱਚ ਬੋਰਡ ਲੱਗੇ ਹੋਏ ਨੇ ਜੀ, ਇੱਥੇ ਨਸ਼ੇ ਦੀ ਸੂਚਨਾ ਦਓ, ਅਸੀਂ ਆਹ ਕਰਤਾ, ਅਸੀਂ ਇਹ ਕਰਤਾ। ਪਰ ਬਾਜਵਾ ਜੀ, ਮੈਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਦੁਖੀ ਮਨ ਦੇ ਨਾਲ ਇੱਕ ਘਟਨਾ ਸਾਂਝੀ ਕਰ ਰਿਹਾ, ਅੱਗੇ ਵੀ ਕਰਦੇ ਰਹਿੰਦੇ ਆਪਾਂ। ਇਹ ਆਪਾਂ ਚੱਲੀਏ ਗੁਰੂ ਕੀ ਨਗਰੀ ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ। ਗੁਰੂ ਕੀ ਨਗਰੀ ਤੋਂ ਭਾਵ ਜਦੋਂ ਅਸੀਂ ਸੁਲਤਾਨਪੁਰ ਲੋਧੀ ਦਾ ਨਾਂ ਲੈਂਦੇ ਹਾਂ ਤਾਂ ਸਾਡੇ ਅੱਗੇ ਬਾਬੇ ਨਾਨਕ ਦੀਆਂ ਯਾਦਾਂ ਘੁੰਮਦੀਆਂ ਨੇ, ਬਾਬਾ ਬਲਵੀਰ ਸਿੰਘ ਸੀਚੇਵਾਲ ਘੁੰਮਦਾ। ਉਸੇ ਸੁਲਤਾਨਪੁਰ ਲੋਧੀ ਕਾ ਸ਼ਹਿਰ ਆ ਜਿਹੜਾ, ਉਹਦੇ ਬੁੱਕਲ ਦੇ ਵਿੱਚ ਇੱਕ ਪਿੰਡ ਹੈ, ਨਗਰ ਵੀ ਕਹਿੰਦੇ ਨੇ। ਉੱਥੇ 4 ਨੌਜਵਾਨ ਇੱਕ ਮਾਂ ਦੀ ਕੁੱਖੋਂ ਜੰਮੇ ਹੋਏ ਨਸ਼ਿਆਂ ਦੇ ਨਾਲ ਮਰਦੇ ਨੇ, ਕੋਈ 2 ਸਾਲ ਪਹਿਲਾਂ, ਕੋਈ 1.5 ਸਾਲ ਪਹਿਲਾਂ। 4 ਬੱਚੇ ਉਸ ਮਾਂ ਦੇ ਨਸ਼ਿਆਂ ਦੀ ਭੇਟ ਚੜ ਗਏ। ਉਹ ਬਾਜ਼ਾਰ ਦੇ ਵਿੱਚ ਜਾਂ ਨੇੜੇ ਦੇ NRI ਪਿੰਡ ਜਿੱਥੇ ਬੰਦੇ ਕੁਛ ਦੱਸ ਪਾਉਂਦਾ ਕੋਈ, ਉੱਥੇ ਉਹ ਜਾਂਦੀ ਆ ਤੇ ਉਹ ਕੀ ਕਹਿ ਰਹੀ ਹੈ, ਮੇਰੇ ਕੋਲ ਤਾਂ ਸਰੀਰ ਦਾ ਤਸਵੀਰਾਂ ਨੇ, ਮੇਰੇ ਕੋਲ ਤਾਂ ਰੁਦਨ ਹੈ, ਉਹ ਕੀ ਕਹਿ ਰਹੀ ਹੈ ਵੀ ਮੇਰਾ 5ਵਾਂ ਮੁੰਡਾ ਨਸ਼ੇ ਦੇ ਵਿੱਚ ਗਲਤਾਨ ਹੋਇਆ, ਇਲਾਜ ਤੋਂ ਤੜਫਦਾ ਪਿਆ, ਮੈਂ ਉਹਦਾ ਇਲਾਜ ਕਰਾਉਣਾ, ਮੈਨੂੰ 10 ਰੁਪਏ, ਮੈਨੂੰ 100 ਰੁਪਏ, ਮੈਨੂੰ 200 ਰੁਪਏ, ਮੈਨੂੰ 500 ਰੁਪਏ ਦਓ ਜਾਂ ਕੋਈ ਉਹਦਾ ਇਲਾਜ ਕਰਾਉਣਾ। ਇਕਦਮ ਇਹ ਅੱਗ ਵਾਂਗ ਫੈਲਦੀ ਹੈ ਵੀ 4 ਪੁੱਤ ਗੁਆ ਚੁੱਕੀ ਮਾਂ, ਤੇ ਫਿਰ ਬਾਜਵਾ ਜੀ ਉਹ 5ਵਾਂ ਜਿਹੜਾ, ਚਲੋ ਹੁਣ ਆਪਾਂ ਇਹ ਨੀ ਕਹਿੰਦੇ ਵੀ ਚਲੋ ਸਰਕਾਰਾਂ ਦੀ ਵੀ ਗਲਤੀ ਹੈ, ਕੁਛ ਹੁਣ ਜੇ 4 ਬੱਚੇ ਚਲੇ ਗਏ, ਇੱਕੋ ਮਾਂ ਨੀ ਹੁੰਦਾ ਤੇ ਉਹ ਮਾਂ ਪਿਓ ਨੂੰ ਵੀ ਕੰਟਰੋਲ ਕਰਨਾ ਚਾਹੀਦਾ, ਪਰ ਅੱਜ ਕੱਲ ਮਾਂ ਪਿਓ ਦੀ ਮੰਨਦਾ ਕਿਹੜਾ,
1: ਨਹੀਂ ਮੰਨਦੇ ਜੀ, ਨਹੀਂ
0: ਮੰਨਦੇ। ਉਸ ਤੋਂ ਬਾਅਦ ਬਾਜਵਾ ਜੀ ਜਿਹੜੀ ਲੰਘ ਕੇ ਗਈ ਆ 8 ਤਰੀਕ, ਅੱਜ 3 ਦਿਨ ਹੋ ਗਏ, ਤੇ ਜਿਹੜਾ ਉਸ ਮਾਂ ਰੇਖਾ ਰਾਣੀ ਦਾ 5ਵਾਂ ਬੱਚਾ ਨਸ਼ਾ ਨਾ ਮਿਲਣ ਕਾਰਨ ਗਲਤ ਆਪਣਾ ਸਰੀਰਕ ਅਵਸਥਾ ਦੇ ਵਿੱਚ ਪਿਆ ਸੀ, 8 ਤਰੀਕ ਨੂੰ ਉਹ ਵੀ ਮਰ ਗਿਆ। ਉਹ ਮਰਿਆ, ਉਹ ਮਰਨ ਤੋਂ ਬਾਅਦ ਫੇਰ ਜਦੋਂ ਮੀਡੀਆ ਵਾਲੇ ਪਹੁੰਚਦੇ ਨੇ, ਸਾਰੀਆਂ ਰਿਪੋਰਟਾਂ ਆਉਂਦੀਆਂ ਨੇ, ਸੋਸ਼ਲ ਮੀਡੀਆ ਤੇ ਜਾਂਦੀਆਂ ਨੇ, ਫੇਰ ਕਪੂਰਥਲਾ ਪੁਲਿਸ ਜਾਗ ਰਹੀ ਹੈ। ਜਿਵੇਂ ਮੁੱਤ ਦੇਣ ਤੋਂ ਬਾਅਦ ਫਿਰ ਉਸੇ ਇਲਾਕੇ ਦੇ ਵਿੱਚੋਂ ਤੁਹਾਡੇ ਕਹਿਣ ਅਨੁਸਾਰ ਜਿਹੜੇ ਟੀਕੇ ਲਾਉਂਦੇ ਨੇ ਉਹ 9 ਵਿਅਕਤੀ ਵਾਲੇ,
1: ਜਿਨ੍ਹਾਂ ਨੇ ਦੁਕਾਨਾਂ ਉਹਨਾਂ ਨੂੰ, ਜਿੰਨੇ ਜਿਹੜੇ ਹੋਲਸੇਲ ਚ ਵੇਚਦੇ ਨੇ ਉਹਨਾਂ ਨੂੰ ਫੜੋ।
0: ਹੁਣ ਇਹ ਇੱਕ ਘਟਨਾ ਜਿਹੜੀ ਪ੍ਰੋਗਰਾਮ ਦੇ ਮੇਰੇ ਖਿਆਲ ਸਮਾਂ ਆਪਣਾ ਨੇੜੇ ਲੱਗਦਾ ਜਾਂਦਾ, ਉਹਦੇ ਵਿੱਚ ਮੈਂ ਬੜੇ ਦੁਖੀ ਮਨ ਦੇ ਨਾਲ ਇਹ ਸਾਂਝੀ ਕੀਤੀ ਹੈ ਵੀ ਇਹ ਕਾਹਦਾ ਯੁੱਧ ਨਸ਼ਿਆਂ ਵਿਰੁੱਧ। ਤੇ ਫੇਰ ਦੇਖੋ ਜਿਹੜਾ ਉਹ 5ਵਾਂ ਪੁੱਤ ਮਰਿਆ, ਮਰਨ ਤੋਂ ਬਾਅਦ ਲੋਕਾਂ ਨੇ ਉਹਦਾ ਸੰਸਕਾਰ ਕਰ ਦਿੱਤਾ, ਤੇ ਉਹ ਪਾਗਲ ਹੋਈ ਮਾਂ ਪਿੱਟਦੀ ਫਿਰ ਰਹੀ ਆ, ਕਦੇ ਉਹ ਉੱਥੇ ਦੇ ਆਪਣੇ MLA ਜਿਹੜਾ ਰਾਣਾ ਗੁਰਜੀਤ ਸੋਢੀ ਉਹਨੂੰ ਪਿੱਟਦੀ ਹੈ, ਕਦੇ ਉਹ ਕਿਸੇ ਨੂੰ ਪਿੱਟਦੀ ਹੈ, ਕਦੇ ਭਗਵੰਤ ਮਾਨ ਨੂੰ ਪਿੱਟਦੀ ਹੈ। ਤੇ ਹੁਣ ਇਹ ਦੇਖੋ ਬਾਜਵਾ ਜੀ, ਯੁੱਧ ਨਸ਼ਿਆਂ ਵਿਰੁੱਧ ਮੈਂ 9 ਤਰੀਕ ਦੀ ਘਟਨਾ, ਮੈਂ 9 ਤਰੀਕ ਨੂੰ ਇਹ ਆਰਟੀਕਲ ਦਿੱਤਾ ਸੀ ਕਿ ਜਿਹੜਾ ਸੁਲਤਾਨਪੁਰ ਲੋਧੀ ਇਲਾਕਾ ਉਹ ਭਗਵੰਤ ਮਾਨ ਜੀ ਪੰਜਾਬ ਦੇ ਵਿੱਚ ਹੀ ਹੈ, ਉਹ ਤੁਹਾਡੇ ਯੁੱਧ ਨਸ਼ਿਆਂ ਵਿਰੁੱਧ ਵਿੱਚ ਕਿਉਂ ਨਹੀਂ ਆ ਰਹੇ? ਪਰ ਇੱਥੇ ਕੋਈ ਨੀ ਸੁਣਦਾ ਬਾਜਵਾ ਜੀ, ਕੋਈ ਨੀ ਕਿਸੇ ਦੀ ਉਹ ਗੱਲ ਕਰਦਾ। ਮੈਂ ਹੈਰਾਨ ਹੈ ਵੀ ਇਸ ਤਰ੍ਹਾਂ ਬੀਤ ਰਿਹਾ, ਸਾਰਾ ਕੁਝ ਸਾਡੇ ਸਾਹਮਣੇ ਚੱਲ ਰਿਹਾ, ਇਹ ਜਿਹੜੇ MLA ਸ਼ਾਮਲ ਨੇ, ਮੁੱਖ ਮੰਤਰੀ ਹੋਣੀ ਨੇ, ਫਲਾਣੇ ਨੇ, ਧਮਕਾਣੇ ਨੇ, ਇਹ ਯਾਰ ਕਿਹੜੇ ਲਿਫਾਫਿਆਂ ਚ ਕਿਹੜੀ ਹਵਾ ਚ ਉੱਡੇ ਫਿਰਦੇ ਨੇ, ਜਿਨ੍ਹਾਂ ਨੂੰ ਆਹ ਘਟਨਾਵਾਂ ਨਹੀਂ ਦੇਖਦੇ।
1: ਦਿਸਦਾ ਇਹਨਾਂ ਨੂੰ ਸਾਰਾ ਕੁਛ ਹੈ, ਇਹਨਾਂ ਨੂੰ ਇਹ ਹੈ ਕਿ ਪਤਾ ਨਹੀਂ ਅੱਗੋਂ ਮੌਕਾ ਮਿਲਣਾ ਸਾਨੂੰ ਕਿ ਨਹੀਂ ਮਿਲਣਾ, ਹੁਣ ਹੀ ਲੁੱਟ ਘਸੁੱਟ ਕਰ ਲਈ ਹੈ ਜਿੰਨੀ ਹੁੰਦੀ ਹੈ ਤੇ ਸਾਰੇ ਹੀ
0: ਡਰ
1: ਤਕਰੀਬਨ ਕੋਈ
0: ਇੱਕ
1: ਅੱਧਾ ਹੋਵੇਗਾ ਜਿਹੜਾ, ਫਿਰ ਇਹਨਾਂ ਦੀ ਭੁੱਖ ਪੇਟ ਚੋਂ ਨਿਕਲ ਕੇ ਦਿਮਾਗ ਚ ਵੜ ਗਈ ਹੈ। ਇਹ 100-150, 100-100 ਕਰੋੜ ਇਕੱਠਾ ਕਰਕੇ ਵੀ ਇਹਨਾਂ ਦੀ ਭੁੱਖ ਓਨੀ ਦੀ ਓਨੀ ਹੈ, ਜਦੋਂ ਕਿ ਇਹਨਾਂ ਨੇ ਇੰਨੇ ਪੈਸੇ ਵਰਤਣੇ ਹੀ ਨਹੀਂ, ਇਹ ਸ਼ਦਾਈ ਹੋ ਚੁੱਕੇ ਨੇ। ਜਿਸ ਤਰ੍ਹਾਂ ਕੁੱਤੇ ਪਾਗਲ ਨਹੀਂ ਹੋ ਜਾਂਦੇ, ਇੰਨਾ ਪੈਸਾ ਲੁੱਟਣ ਵਾਲਾ ਆਪਣੇ ਦੇਸ਼ ਦਾ ਨੇਤਾ ਜਿਹੜਾ ਉਹ ਛਦਾਈ ਹੋ ਚੁੱਕਾ, ਉਹਦੀ ਜਗ੍ਹਾ ਅਸੈਂਬਲੀ ਜਾਂ ਪਾਰਲੀਮੈਂਟ ਚ ਨਹੀਂ, ਸਿੱਖਾਂ ਦੇ ਪਿੱਛੇ ਹੈ। ਜਾਂ ਜਿਸ ਤਰ੍ਹਾਂ ਪਾਗਲ ਕੁੱਤਿਆਂ ਨੂੰ ਕੁਚੜੇ ਸੁੱਟ ਕੇ ਲਾਂਬੇ ਨਹੀਂ ਕਰ ਦਿੱਤਾ ਜਾਂਦਾ, ਇਸੇ ਤਰ੍ਹਾਂ ਹੀ ਇਹਨਾਂ ਦਾ ਇਲਾਜ ਵੀ ਇਹੋ ਜਿਹਾ ਹੋਣਾ ਚਾਹੀਦਾ। ਪਾਗਲ ਹੋ ਚੁੱਕੇ ਅਫਸਰਾਂ ਦਾ, ਜਿੰਨਾ 100-150 ਬੰਦੇ 30 ਬੰਦੇ ਗੁੰਡੇ ਰਲ ਕੇ ਵੀ ਉਹਨਾਂ ਗੰਦ ਨਹੀਂ ਪਾ ਸਕਦੇ ਜਿੰਨਾ ਇੱਕ ਅਫਸਰ।
0: ਹਾਂਜੀ, ਆਪਣੇ ਅੰਮ੍ਰਿਤਸਰ ਵਾਲਾ ਜਿਹੜਾ
1: ਅਪਰੋਚ ਹੈ,
0: ਅੰਮ੍ਰਿਤਸਰ ਵਾਲਾ ਜਿਹੜਾ ਅਫਸਰ ਸੀਗਾ ਉਹ ਦੇਖ ਲਓ ਉਹ ਬੇਚਾਰਾ ਕਿੰਨੇ ਉਹ ਕੀਤਾ,
1: ਬਿਲਕੁਲ
0: ਰੰਧਾਵਾ ਸਾਹਿਬ। ਹਾਂ, ਤੇ ਹੁਣ ਉਹ ਜਿਹੜਾ ਆਪਣੇ ਆਹ ਕਿਹੜਾ ਮੈਂ ਨਾਂ ਉਹਦਾ ਭੁੱਲ ਗਿਆ, ਮੰਤਰੀ ਸੀ ਉਹ ਵੀ। ਹਾਂ, ਤੇ ਉਹ ਦੇਖੋ ਹੁਣ ਸਿੱਖਾਂ ਦੇ ਪਿੱਛੇ ਪਹੁੰਚ ਗਿਆ। ਇਸ ਤਰ੍ਹਾਂ ਇਹ ਹੋਣਾ ਚਾਹੀਦਾ ਤਾਂ ਠੱਗ ਪਊਗੀ,
1: ਇਹਨਾਂ ਨੇ ਤੇ ਸਮਾਜ ਨੂੰ ਠੀਕ ਕਰਨਾ। ਤੇ ਜਦੋਂ ਇਹੋ ਹੀ ਗੰਦ ਪਾਉਣ ਲੱਗ ਜਾਣਗੇ ਤੇ ਸਮਾਜ ਦੇ ਵਿੱਚ ਗੰਦ ਅੱਗੇ ਹੀ ਪਿਆ ਹੈ ਤੇ ਇਹ ਤੇ ਵਾਧਾ ਕਰਨ ਦੇ ਨੇ ਸਮਾਜ ਦੇ ਵਿੱਚ।
0: ਹੁਣ ਬਾਜਵਾ ਜੀ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਘਟਨਾ ਜਾਂਦਾ ਜਾਂਦਾ ਵਰਣਨ ਕਰਦਾ ਤਾਜ਼ੀ। ਜ਼ਿਲ੍ਹਾ ਬਰਨਾਲਾ, ਬਰਨਾਲਾ ਦੇ ਵਿੱਚ ਇੱਕ ਵਿਧਾਨ ਸਭਾ ਹਲਕਾ ਭਦੌੜ ਹੈ। ਉੱਥੋਂ ਦਾ ਇੱਕ ਦੁਕਾਨਦਾਰ ਬੰਦਾ ਮੋਬਾਈਲਾਂ ਦੀ ਰਿਪੇਅਰ ਕਰ ਰਿਹਾ ਹੈ, ਮੋਬਾਈਲਾਂ ਦੀ ਰਿਪੇਅਰ ਕਰ ਰਿਹਾ। ਉਹ ਬੰਦੇ ਨੇ ਕੀ ਕੀਤਾ, ਆਮ ਆਦਮੀ ਪਾਰਟੀ ਜਿੰਦਾਬਾਦ, ਭਗਵੰਤ ਮਾਨ ਜਿੰਦਾਬਾਦ, ਉਹ ਰਿਜ਼ਰਵ ਹਲਕਾ ਸੀ, ਉਹਨੂੰ ਉੱਥੋਂ ਆਮ ਆਦਮੀ ਪਾਰਟੀ ਨੇ ਟਿਕਟ ਦੇ ਦਿੱਤੀ। ਦੂਜੇ ਪਾਸੇ ਜਿਹੜੇ ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਜਦੋਂ ਇਲੈਕਸ਼ਨ ਹੋਈ ਹੈ, ਚਰਨਜੀਤ ਸਿੰਘ ਚੰਨੀ, ਉਹ ਵੀ ਰਿਜ਼ਰਵ ਕੈਟਾਗਰੀ ਨਾਲ ਨੇ, ਉਹ ਜਾ ਕੇ ਭਦੌੜ ਤੋਂ ਖੜ ਗਏ ਵੀ ਸੁਰੱਖਿਅਤ ਹਲਕਾ, ਉਹ ਤਾਂ ਮੋਬਾਈਲਾਂ ਨੂੰ ਰਿਪੇਅਰ ਕਰਨ ਵਾਲਾ ਹੀ ਆ, ਮੈਂ ਤਾਂ ਮੁੱਖ ਮੰਤਰੀ। ਲਾਭ ਸਿੰਘ ਉੱਗੋ ਕੇ ਉਹਦਾ ਨਾਂ ਆ, ਉਹ ਬੰਦੇ ਨੂੰ ਆਪ ਦੀ ਹਨੇਰੀ ਨੇ ਮੋਬਾਈਲ ਰਿਪੇਅਰ ਆਏ ਨੂੰ ਜਿਤਾ ਦਿੱਤਾ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਹਰਾ ਦਿੱਤਾ। ਹੁਣ ਉਹ ਬੰਦਾ ਜਦੋਂ ਵਿਧਾਨ ਸਭਾ ਚ ਗਿਆ, ਉਹ ਜੀ ਬੜਾ ਚੌੜਾ ਮੁੱਖ ਮੰਤਰੀ ਨੂੰ ਥਾਪੜਾ ਦਿੱਤਾ, ਭਗਵੰਤ ਮਾਨ ਨੇ ਵੀ ਆ ਮੁੱਖ ਮੰਤਰੀ ਨੂੰ ਹਰਾ ਕੇ ਆਇਆ ਜੀ। ਉਹ ਇੰਨਾ ਚੌੜਾ ਹੋਇਆ, ਹਾਂ ਉਹ ਇੰਨਾ ਚੌੜਾ ਹੋਇਆ, ਬਾਜਵਾ ਜੀ ਉਹਨੇ ਗੰਡਾਸਾ ਪਾ ਲਿਆ। ਜਿਹੜਾ ਪੁਲਿਸ ਵਾਲਾ DSP SSP ਪਹਿਲਾਂ ਗੰਡਾਸਾ ਉਹਨਾਂ ਦੇ ਹਵਾਲੇ ਕੀਤਾ ਵੀ ਜਿਹੜਾ ਫੈਸਲਾ ਹੋਣਾ ਮੇਰੇ ਗੰਡਾਸੇ ਤੋਂ ਬਿਨਾਂ ਨਹੀਂ ਹੋਣਾ। ਹਾਂਜੀ ਹਾਂ, ਫੇਰ ਨਸ਼ਿਆਂ ਵਾਲੇ ਮਾਮਲੇ ਚ ਗੰਡਾਸਾ ਫੇਰਿਆ ਉਹਨੇ, ਕੱਟ ਗਿਆ ਨਾ ਉਹਦਾ ਸ਼ੋ ਹੋਇਆ, ਮਤਲਬ ਕਿ ਕੋਈ ਬਖਸ਼ਿਆ ਨਹੀਂ। ਤੇ ਇਸ ਵੇਲੇ ਉਸ ਵਿਅਕਤੀ ਨੇ ਆਪਣਾ ਇੱਕ ਸ਼ੈਲਰ ਚਾਲੂ ਕਰ ਲਿਆ, ਸ਼ੈਲਰ ਤੇ ਕੋਠੀ ਜਿਹੜੀ ਉਹਦੀ ਆਲੀ ਸ਼ਾਨ ਬਣ ਰਹੀ ਹੈ, ਉਹਦੀਆਂ ਲੋਕਾਂ ਨੇ ਫੋਟੋਆਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ ਆਉਂਦੇ ਜਾਂਦਿਆਂ ਨੇ। ਤੇ ਉਹ ਤੰਦਰ ਨੇ ਉੱਥੇ ਆਪਣੇ ਪ੍ਰਾਈਵੇਟ ਆਹ ਜਿਵੇਂ ਤੁਸੀਂ ਕਹਿ ਕੇ ਹਟੋ ਨਾ, ਪਹਿਲਾਂ ਵੀ ਗੁੰਡਾਗਰਦੀ ਵਾਲੇ ਇਕੱਠੇ ਕੀਤੇ ਹੋਏ ਨੇ, ਉਹ ਬੰਦੇ ਬਿਠਾ ਲਏ ਜਿਹੜਾ ਆਪਣੀ ਫੋਟੋ ਖਿੱਚੇ ਵੀ ਆ MLA ਦੀ ਕੋਠੀ ਬਣਦੀ ਆ, ਉਹਦੇ ਮੋਬਾਈਲ ਪਾਦੇ ਨੇ ਜੀ ਹੋਇਆ। ਆ ਕਿੱਥੋਂ ਰਿਹਾ ਹੁਣ ਜਿਹੜਾ ਅਗਲਾ ਪੁਆਇੰਟ ਹੈ, ਜਦੋਂ ਇਹਨਾਂ ਦੀ ਇਨਕੁਆਰੀ ਹੋਣੀ ਹੈ ਤਾਂ ਫਿਰ ਜਾ ਕੇ ਭਾਜਪਾ ਵਾਲਿਆਂ ਨੇ ਇਨਕੁਆਰੀ ਕਰਨੀ ਆ, ਤੇ ਇਹਨਾਂ ਨੇ ਫਿਰ ਜਾ ਕੇ ਭਾਜਪਾ ਅੱਗੇ ਗੋਡੇ ਟੇਕ ਕੇ ਭਾਜਪਾ ਸ਼ਾਮਲ ਹੋਣਾ, ਫਿਰ ਜਦੋਂ ਲੋਕਾਂ ਚ ਜਾਣਾ ਜਾਂ ਕੁਛ ਹੋਣਾ, ਫਿਰ ਲੋਕਾਂ ਨੇ ਇਹਨਾਂ ਨੂੰ ਦੱਖੂ ਦਾਣਾ ਦੇਣਾ, ਦੱਖੂ ਦਾਣਾ। ਇਹ ਤਾਂ ਬਾਜਵਾ ਜੀ ਚੱਲ ਰਿਹਾ ਤੇ ਕਿਹੜੀ ਗਲਤੀ ਕਰ ਬੈਠੇ ਲੋਕ, ਕਿਉਂਕਿ ਅਸੀਂ ਖੁਦ ਚੰਗਾ ਕਹਿੰਦੇ ਸੀ, ਅਸੀਂ ਖੁਦ ਵਿੱਚ ਸ਼ਾਮਿਲ ਸੀ, ਸਾਰੇ ਲੋਕ ਤੁਸੀਂ ਮੈਂ ਸਭ ਸ਼ਾਮਿਲ ਸੀ, ਪਰ ਇਹ ਨਹੀਂ ਸੀ ਪਤਾ ਵੀ ਇਹ ਇੰਨੇ ਬੇਈਮਾਨ ਇੰਨੇ ਘਟੀਆ ਲੋਕ ਨਿਕਲਣਗੇ। ਉਹ ਪਤੰਦਰਾ, ਜੇ ਤੂੰ ਸ਼ੈਲਰ ਬਣਾਉਣਾ, ਜੇ ਤੂੰ ਕੋਠੀ ਬਣਾਉਣੀ ਆ, ਤੂੰ ਆਪਣੀ ਬਾਜ਼ਾਰ ਤੋਂ 5 ਸਾਲ ਲੰਘਣ ਦੇ,
1: ਥੋੜੀ ਦੇਰ ਠਹਿਰ ਜਾਓ ਤੁਸੀਂ, ਜਦੋਂ ਕੋਈ ਮਤਲਬ
0: ਥੋੜੀ ਦੇਰ ਆ, ਕੋਈ ਸਾਦਾ ਮਕਾਨ ਬਣਾ ਲੈ, ਤੁਹਾਨੂੰ ਮੈਂ ਭੇਜੂ ਬਾਜਵਾ ਜੀ ਦੀ ਫੋਟੋ, ਬੰਦੇ ਨੇ ਮੋਬਾਈਲ ਬਣਾ ਕੇ ਉਹਦੀ ਫੋਟੋ ਖਿੱਚਣ ਗਿਆ।
1: ਇਹਨਾਂ ਕੋਠੀਆਂ ਦੀ ਕੋਈ ਸ਼ੌਂਕ ਨੀ ਵੇਖਣ ਦਾ, ਮੈਨੂੰ ਵੈਸੇ ਹੀ ਪਤਾ
0: ਸ਼ੌਂਕ ਤਾਂ ਨਹੀਂ, ਪਰ ਇਹਨਾਂ ਦੀ ਭੰਡੀ ਦਾ ਕਰੀਏ ਅਸੀਂ, ਸ਼ੌਂਕ ਤਾਂ ਸਾਡੇ ਕੋਲ ਪਹਿਲਾਂ ਹੀ ਕੋਠੀਆਂ ਰਹੀਆਂ।
1: ਬੜਾ ਅਫਸੋਸ ਹੁੰਦਾ ਜਦੋਂ ਇੱਧਰ ਦੀ ਦੁਨੀਆ ਤੇ, ਇਹਦਾ ਮਤਲਬ ਇਹ ਨੀ ਕਿ ਇੱਧਰ ਕ੍ਰਾਈਮ ਹੈ ਨਹੀਂ, ਇੱਧਰ ਡਾਕਟਰ ਨੀ ਪੈਂਦੇ, ਬੁਰੇ ਲੋਕ ਸਾਰਾ ਕੁਛ ਆ, ਪਰ ਵੇਖ ਲਓ ਇੱਥੇ ਬੱਬੀ ਜੀ ਇਹੋ ਜਿਹੀਆਂ ਦੁਕਾਨਾਂ ਵੀ, ਸਬਜ਼ੀ ਦੀਆਂ ਤੇ ਹੋਰ ਕਈ ਕਿਸਮ ਦੀਆਂ ਦੁਕਾਨਾਂ ਨੇ, ਜਿੱਥੇ ਬੰਦਾ ਹੀ ਕੋਈ ਨਹੀਂ ਹੁੰਦਾ, ਲੋਕ ਆਪੇ ਹੀ ਪੈਸੇ ਬਣਾ ਕੇ ਤੇ ਉੱਥੋਂ ਸਮਾਨ ਚੁੱਕ ਕੇ ਲੈ ਜਾਂਦੇ ਨੇ। ਫੁੱਲਾਂ ਦੀਆਂ ਦੁਕਾਨਾਂ, ਸਬਜ਼ੀਆਂ ਦੀਆਂ ਦੁਕਾਨਾਂ, ਹਾਂਜੀ, ਤੇ ਹੋਰ ਕਈ ਤਰ੍ਹਾਂ ਦੀਆਂ ਤੁਸੀਂ ਨੈਟ ਚ ਵੇਖ ਸਕਦੇ ਹੋ। ਅੱਜ ਵੀ ਸਾਡੇ ਮੁਲਕ ਦੇ ਵਿੱਚ ਉੱਥੇ ਹੈ ਹੀ ਕੋਈ ਨਹੀਂ ਵੇਖਣ ਵਾਲਾ, ਤੁਸੀਂ ਉਹਨਾਂ ਨੇ ਧਰੇ ਸਿਸਟਮ ਹੀ ਇਸ ਤਰ੍ਹਾਂ ਦਾ ਵੀ ਆਹ ਪੈਕਟ ਇੰਨੇ ਦਾ, ਆਹ ਇੰਨੇ ਦਾ, ਆਹ ਇੰਨੇ ਦਾ, ਪੈਸੇ ਭਰੋ ਤੇ
0: ਉਹ ਵਾਜਵਾ ਜੀ ਉਹ ਤੁਹਾਡਾ ਮੁਲਕ ਆ, ਇਹ ਸਾਡਾ ਮੁਲਕ ਆ, 100 ਚੋਂ 99 ਬੇਈਮਾਨ, ਫਿਰ ਵੀ ਮੇਰਾ ਭਾਰਤ ਮਹਾਨ।
1: ਨਹੀਂ ਫਿਰ ਬੇਈਮਾਨੀ ਚ ਮਹਾਨ ਹੋ ਨਾ, ਕੋਈ ਮਹਾਨਤਾ ਚ ਮਹਾਨ ਹੋ, ਫਿਰ ਤੇ ਗੱਲ ਹੋਈ। ਇੰਡੀਆ ਬਹੁਤ ਸੋਹਣਾ ਮੁਲਕ ਹੈ, ਰੱਬ ਨੇ ਸੋਹਣੀ ਧਰਤੀ, ਨਦੀਆਂ, ਪਰਬਤ, ਪਹਾੜ, ਖਣਿਜ ਪਦਾਰਥ, ਕਿਸੇ ਗੱਲੋਂ ਸਾਡੇ ਕੋਲ 7 ਮੌਸਮ ਨੇ, ਇੱਥੇ 2 ਮੌਸਮ ਨੇ, 3 ਸਾਡੀ ਧਰਤੀ।
0: ਮੈਨੂੰ ਆਪਣੇ ਮੇਰੇ ਖਿਆਲ ਸਾਡਾ ਚਲੋ ਜਿਹੜਾ ਵਟਸਐਪ ਗਰੁੱਪ ਆ ਉਹਦੇ ਵਿੱਚ ਇੱਕ ਤਾਜ਼ੀ ਤਾਜ਼ੀ ਖਬਰ ਆਈ ਹੈ, ਉਹ ਮੈਂ ਸਾਂਝੀ ਕਰਨਾ ਚਾਹੁੰਦਾ ਹੋਇਆ। ਖਬਰ ਹੈਰਾਨ ਕਰਨ ਵਾਲੀ ਹੈ ਬਾਜੀ ਬਾਈ, ਹੈਰਾਨ ਕਰਨ ਵਾਲੀ ਗੱਲਾਂ ਨਿਕਲਦੀਆਂ ਨੇ। ਇੱਕ ਵਿਅਕਤੀ ਨੇ ਬੈਂਕ ਰਾਹੀਂ ਲੋਨ ਲੈ ਕੇ ਮੇਰਾ ਖਿਆਲ 7 ਜਾਂ 8 ਲੱਖ ਵਾਲੀ ਜਿਹੜੀ ਕਾਰ ਆ ਉਹ ਲੈ ਲਈ, 2 ਲੱਖ ਰੁਪਇਆ ਉਹਨੇ ਭਰਾ ਦਿੱਤਾ ਤੇ ਉਸ ਤੋਂ ਬਾਅਦ ਜੀ ਜਿਹੜੀ ਉਹਦੀ ਕਿਸ਼ਤ ਬਣੀ ਸੀ ਉਹ 2 ਕਿਸ਼ਤਾਂ ਦੇਣ ਤੋਂ ਬਾਅਦ ਜੀ ਉਹ ਬੰਦਾ ਪੱਲਾ ਚੱਕ ਗਿਆ ਬੈਂਕ ਵਾਲਿਆਂ ਦਾ, ਤੇ ਬੈਂਕ ਦੇ ਕਰਿੰਦੇ ਸੀ ਜਿਹੜੇ ਜਾਂ ਡਿਊਟੀ ਵਾਲੇ ਸੀ ਉਹ ਆਪਣੀ ਡਿਊਟੀ ਦੇਖਦੇ ਸੀ, ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਇੱਥੇ ਦਾ ਫਿਰ ਕੰਮ ਕਬੂਲ ਉਠਾ ਵੀ ਇਹ ਨਹੀਂ ਕਿਸ਼ਤਾਂ ਭਰਾ ਗਿਆ ਜੀ, 6 ਮਹੀਨੇ ਲੰਘ ਗਏ ਕਿਸ਼ਤਾਂ ਜੀ ਨੂੰ, ਵੀ ਇਹ ਵੀ ਕਾਰ ਆ ਜਿਹੜੀ ਜਬਤ ਕਰੋ। ਉਹ ਬਾਜਵਾ ਜੀ ਪਹਿਲਾਂ ਤਾਂ ਉਸ ਵਿਅਕਤੀ ਨੂੰ ਪਤਾ ਨੀ ਲੱਗਿਆ, ਤੇ ਜਦੋਂ ਉਹਨੇ ਪਛਾਣ ਲਿਆ ਨਾ ਵੀ ਗੱਡੀ ਵਿੱਚ ਮਗਰ ਆਉਂਦੇ ਨੇ, ਉਹਨੇ ਜੀ ਕਾਰ ਨੂੰ ਫੁੱਲ ਸਪੀਡ ਤੇ ਕਰ ਲਿਆ, ਫੁੱਲ ਸਪੀਡ ਤੇ ਕਰ ਲਿਆ ਲੁਧਿਆਣੇ ਤੋਂ ਜਦੋਂ ਆਪਾਂ ਨਾ ਦਿੱਲੀ ਨੂੰ ਜਾਂਦੇ ਹਾਂ ਦੱਖਣੀ ਬਾਈਪਾਸ ਆਉਂਦਾ ਜਿਹੜੀ ਸਰਹੰਦ ਨਹਿਰ ਆ ਉਹਦੇ ਨਾਲ ਨਾਲ ਬਹੁਤ ਸੋਹਣੀ ਲੁਧਿਆਣੇ ਦੀ ਸੜਕ ਬਣੀ ਹੋਈ ਹੈ, ਬਹੁਤੇ ਜਿਹਨਾਂ ਨੂੰ ਪਤਾ ਹੋਊ। ਫੁੱਲ ਸਪੀਡ ਤੇ ਜਾਣੀ ਦੱਸਣ ਵਾਲੇ ਜਿਹੜੇ ਹੁਣ ਤਾਜ਼ੀ ਲਿਖੀ ਹੋਈ ਗਾਥਾ ਉਹੀ ਮੈਂ ਪੇਸ਼ ਕਰ ਰਿਹਾ, ਹਾਲੇ ਫੋਨ ਤੋਂ ਬਾਅਦ ਆਪਣੇ ਪ੍ਰੋਗਰਾਮ ਤੋਂ ਬਾਅਦ ਫੋਨ ਲਾਵਾਂਗੇ। ਪੂਰੀ ਹਾਈ ਸਪੀਡ ਗੱਡੀ ਕਰ ਲਈ, ਸ਼ੀਸ਼ੇ ਦੇ ਵਿੱਚ ਦੇਖਣ ਲੱਗਿਆ ਮਗਰ ਨੂੰ ਵੀ ਆਉਂਦੇ ਨੇ ਕਿ ਨਹੀਂ, ਹਾਈ ਸਪੀਡ ਮਾੜਾ ਸਟੇਅਰਿੰਗ ਫੜਿਆ ਨਹਿਰ ਦੇ ਵਿੱਚ, ਗੱਡੀ ਸਮੇਤ ਬਾਜਵਾ ਜੀ ਨਹਿਰ ਦੇ ਵਿੱਚ ਬੰਦਾ,
1: ਤੇ ਉਹ ਬਚ ਗਿਆ ਕਿ ਜਾਂ ਗਈ ਗੱਡੀ ਵੀ ਤੇ ਬੰਦਾ ਵੀ ਗਿਆ।
0: ਹੁਣ ਸੁਣੋ ਤਾਂ ਸਹੀ, ਜਿਹੜੇ ਮਗਰ ਬੈਂਕ ਵਾਲੇ ਆਉਂਦੇ ਸੀ ਉਹਦਾ ਵਿਚਾਰੇ ਨੂੰ ਹੋ ਗਈ ਸ਼ਾਰਟ ਵਗੈਰਾ, ਤਾਂ ਕੁਛ ਹੋਰ ਹੀ ਹੋ ਗਿਆ, ਨਾ ਕਿਸੇ ਨੂੰ ਪਤਾ ਨਾ ਵਾਪਸਦਾ। ਉਸ ਤੋਂ ਬਾਅਦ ਜਿਹੜੇ ਰਾਹ ਗਏ, ਤੁਹਾਨੂੰ ਪਤਾ ਵੀ ਪੰਜਾਬੀ ਸਾਡੇ ਬੰਦੇ ਸਾਰੇ ਕੁਝ ਨਹੀਂ ਹੈਗੇ, ਉਹਨਾਂ ਨੇ ਜੀ ਛੇਤੀ ਛੇਤੀ ਕਿਸੇ ਤਰੀਕੇ ਮਾੜਾ ਮੋਟਾ ਕੋਈ ਕਰਕੇ ਖੱਬਾ ਸੱਜਾ ਉਹ ਬੰਦੇ ਨੂੰ ਜੀ ਬਾਹਰ ਕੱਢ ਲਿਆ, ਵੀਡੀਓ ਵੀ ਆਈ ਆ ਬਾਹਰ ਕੱਢਣ ਦੀ। ਕੱਢਣ ਤੋਂ ਬਾਅਦ ਜੀ ਫਿਰ ਉਹਨੂੰ ਪੁੱਛਿਆ ਗਿਆ ਜੀ ਕੀ ਹੋ ਗਿਆ, ਉਹਦੇ ਆਪਣੇ ਮੂੰਹੋਂ ਆ ਗੱਲ ਪੁੱਟੀ ਆ ਵੀ ਮੈਂ ਕਿਸ਼ਤਾ ਭਰਾਉਣ ਤੋਂ ਬਾਗੀ ਹੋ ਗਿਆ, ਮੇਰੇ ਪਿੱਛਾ ਕਰਨ ਲੱਗੇ, ਮੈਂ ਗੱਡੀ ਭਜਾ ਲਈ, ਆਹ ਕੁਛ ਹੋ ਗਿਆ। ਆਹ ਹਾਲ ਸਾਡੇ ਲੋਕਾਂ ਦੇ ਨੇ, ਮੈਂ ਕਿਵੇਂ ਨਾ ਕਿਹਾ ਭਾਰਤ ਮਾਨ।
1: ਅੱਛਾ ਇਹ ਬੰਦਾ ਪੁੱਛੇ ਤੂੰ ਸਪੀਡ ਵਧਾ ਕੇ ਕਿੱਥੇ ਪਹਾੜ ਤੇ ਚੜ ਜਾਏਗਾ, ਹਿਮਾਲਿਆ ਤੇ ਚੜ ਜਾਏਗਾ, ਰੱਬ ਕੋਲ ਪਹੁੰਚ ਜਾਏਗਾ, ਕੀ ਕਰ ਲਏਗਾ, ਬਚ ਜਾਏਗਾ ਸਪੀਡ ਵਧਾ ਕੇ ਇਹਨਾਂ ਤੋਂ।
0: ਬਸ ਹੁਣ ਇਹ ਮੈਂ ਤਾਂ ਤੁਹਾਨੂੰ ਕਹਿ ਰਿਹਾ ਵੀ ਇੱਥੇ ਕੋਈ ਕੱਖ ਨੀ, ਗੜਾਸੇ ਚੱਕੀ ਛੱਡਦੇ ਨੇ ਵੀ ਆਉਣ ਦੋ ਜਿੱਧਰੋਂ ਇੱਕ ਹੋ ਜੇ।
1: ਤੇਰੀਆਂ ਕਿਸ਼ਤਾਂ ਮਾਫ ਕਰ ਦੇਣਗੇ ਜੇ ਤੂੰ ਸਪੀਡ ਵਧਾ ਕੇ ਦੌੜਨਾ ਸ਼ੁਰੂ ਕਰੇਗਾ।
0: ਹੁਣ ਮੈਂ ਪੂਰੀ ਡਿਟੇਲ ਲਊਗਾ ਤੇ ਇਹਨੂੰ ਪੇਸ਼ ਕਰੂੰਗਾ ਵੀ ਆਹ ਕੁਛ ਵੀ ਚੱਲ ਰਿਹਾ ਯਾਰ, ਦੱਸੋ ਇਹਦਾ ਵਿੱਚ ਆ ਗਈ, ਮੈਂ ਥੋੜੀ ਦੇਖੀ ਆ ਦੂਜੇ ਫੋਨ।
1: ਬਾਬੀ ਜੀ ਇੰਨੀ ਖੂਬਸੂਰਤ ਖਬਰਾਂ ਤੇ ਸੋਹਣੀਆਂ ਗੱਲਾਂ ਸਾਨੂੰ ਸੁਣਾਉਣ ਵਾਸਤੇ ਜਿਨ੍ਹਾਂ ਦੇ ਵਿੱਚ ਤੁਸੀਂ ਬੜਾ ਮਸਾਲਾ ਜਿਹਾ ਵੀ ਭਰ ਲੈਂਦੇ ਹੋ, ਸੋਹਣਾ ਜਿਹਾ ਚੰਗਾ ਵੀ ਲੱਗਦਾ, ਬਹੁਤ ਬਹੁਤ ਮਿਹਰਬਾਨੀ। ਸਾਡੀਆਂ ਸ਼ੁਭ ਇਛਾਵਾਂ ਤੁਹਾਡੇ ਨਾਲ, ਤੰਦਰੁਸਤ ਰਹੋ, ਖੁਸ਼ ਰਹੋ ਤੇ ਇਸੇ ਤਰ੍ਹਾਂ ਹੀ ਪੰਜਾਬ ਬਾਰੇ ਜਾਣਕਾਰੀ ਦਿੰਦੇ ਰਹੋ। ਹਾਂਜੀ
0: ਠੀਕ ਹੈ ਬਾਈ ਬਾਈ, ਬਸ ਇਹ ਦੁੱਖ ਦਰਦ ਹੁੰਦੇ ਨੇ।
1: ਮਿਹਰਬਾਨੀ ਜੀ, ਮੇਰੀਆਂ ਸਾਡੀਆਂ ਸ਼ੁਭ ਇਛਾਵਾਂ, ਇੱਕ ਵਾਰੀ ਫਿਰ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ, ਅਗਲੇ ਹਫ਼ਤੇ ਹੋਏਗੀ ਜਾਂ ਉਦੋਂ ਹਫ਼ਤੇ ਹੋਏਗੀ, ਤੇ ਉਦੋਂ ਤੱਕ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਦੋਸਤੋ, ਇਹ ਸਨ ਬਲਵੀਰ ਬੱਬੀ ਜੀ ਹੁਣੀ, ਜਿਹੜੇ ਬਹੁਤ ਖੂਬਸੂਰਤ ਔਰ ਸੋਹਣੇ ਤਰੀਕੇ ਇਮਾਨਦਾਰੀ ਨਾਲ ਆਪਣੀ ਗੱਲਬਾਤ ਪੇਸ਼ ਕਰਦੇ ਨੇ, ਤੇ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਤੇ ਕੱਲ ਹੈ ਜੀ ਕਵਿਤਾਵਾਂ ਦਾ, ਗਜ਼ਲਾਂ ਦਾ, ਗੱਲਾਂ ਬਾਤਾਂ ਦਾ ਪ੍ਰੋਗਰਾਮ, ਬਿਲਕੁਲ ਜਰਮਨ ਦੇ 3:30 ਤੋਂ ਲੈ ਕੇ 5 ਵਜੇ ਤੱਕ ਹੈ। ਤੇ ਇੰਡੀਆ ਰਹਿਣ ਵਾਲੇ ਦੋਸਤੋ, ਤੁਹਾਡਾ ਟਾਈਮ ਹੈ ਜੀ 6:30 to 8:30, ਤੇ ਕੱਲ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਸ ਤਰ੍ਹਾਂ ਹੀ ਇਹਦੇ ਨਾਲ ਹੀ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਵੈਰੀ ਵੈਰੀ ਗੁੱਡ, ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਸਤਿ ਸ੍ਰੀ ਅਕਾਲ, ਨਮਸਤੇ, ਆਦਾਬ। ਤੁਸੀਂ ਸੁਣ ਰਹੇ ਹੋ ਦੋਸਤੋ ਦਿਲ ਦੀ ਆਵਾਜ਼, ਪ੍ਰੋਗਰਾਮ ਪਰਵਾਜ ਰੇਡੀਓ ਤੇ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ। ਸੋ ਅੱਜ ਦੇ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਨਾਲ ਰਲ ਮਿਲ ਕੇ, ਔਰ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਬਹੁਤ ਪਿਆਰੇ ਗਾਣੇ ਨਾਲ, ਗੁਰਦਾਸ ਮਾਨ ਜੀ ਹੋਣਾ ਦਾ। ਤੇ ਸ਼ੁਰੂਆਤ ਦੇ ਨਾਲ ਆਪਾਂ ਅਗਲਾ ਪ੍ਰੋਗਰਾਮ ਜਿਹੜਾ ਹੋਏਗਾ ਉਹ ਖਬਰਾਂ ਦਾ ਹੋਏਗਾ, ਤੇ ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜਨਗੇ। 2 ਘੰਟੇ ਦਾ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੋ ਗਏ ਦੋਸਤੋ। ਸੋ ਲਓ ਆਪਾਂ ਪਹਿਲੇ ਗੀਤ ਦੇ ਨਾਲ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਨਾਲ ਜੀ।

0: ਤੋ ਦੋਸਤੋ ਸਤਿ ਸ੍ਰੀ ਅਕਾਲ ਅਗੇਨ ਸ਼ੁਕਰੀਆ ਸਾਰੇ ਹੀ ਵੀਰ ਭੈਣ ਭਰਾਵਾਂ ਦਾ ਸਰੋਤਿਆਂ ਦਾ ਜਿੰਨੇ ਵੀ ਸਾਡੇ ਨਾਲ ਜੁੜਦੇ ਨੇ ਤੇ ਜਿੰਨਾ ਬਾਅਦ ਚ ਵੀ ਜੁੜਨਾ ਉਨ੍ਹਾਂ ਦਾ ਵੀ ਸ਼ੁਕਰੀਆ ਧੰਨਵਾਦ ਸੋ ਦੋਸਤੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ ਤੁਹਾਡੇ ਨਾਲ ਰਲ ਮਿਲ ਕੇ ਅੱਜ ਦਾ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿਚ ਲੈ ਕੇ ਪਹੁੰਚ ਗਏ ਜੀ ਸ਼ੁਰੂਆਤ ਤੁਹਾਡੇ ਨਾਲ ਕਰ ਰਹੇ ਹਾਂ ਮੇਰੇ ਨਾਲ ਸਾਡੇ ਸੀਨੀਅਰ ਲਾਲ ਸਿੰਘ ਚੀਮਾ ਸਾਹਿਬ ਜੁੜ ਗਏ ਨੇ ਤੇ ਉਹਨਾਂ ਦੇ ਕੋਲੋਂ ਕੁਝ ਜਾਣਕਾਰੀਆਂ ਆਪਾਂ ਜਿਹੜੀਆਂ ਪੁੱਛਦੇ ਹਾਂ ਜੀ ਚੀਮਾ ਸਾਹਿਬ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ
1: ਜੀ ਖੱਕ ਸਾਹਿਬ ਜੀ ਮੇਰੇ ਵੱਲੋਂ ਸਾਨੂੰ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਵੀ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਸਲਾਮ ਨਮਸਕਾਰ ਤੇ ਸਾਡੀ ਜਿਹੜੀ ਟੀਮ ਦੇ ਬਾਕੀ ਦੇ ਮੈਂਬਰ ਆ ਉਹਨਾਂ ਨੂੰ ਵੀ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਆ ਤੇ ਇਸ ਪ੍ਰੋਗਰਾਮ ਦੇ ਵਿਚ ਸਾਰਿਆਂ ਦਾ ਸਵਾਗਤ ਆ ਤੇ ਖੱਕ ਸਾਹਿਬ ਜੀ ਆਪਾਂ ਸੋਢੀ ਸਾਹਿਬ ਨੂੰ ਨੀ ਕਦੇ ਮਿਲਾਇਆ ਹੋਇਆ ਉਹਨਾਂ ਦਾ ਗੱਲਬਾਤ ਕਿੰਨਾ ਸਮਾਂ ਹੋ ਗਿਆ
0: ਕੋਈ ਸੀ ਸ਼ਾਇਦ ਮੈਨੂੰ ਉਹ ਰਹਿੰਦਾ ਦਿਮਾਗ ਦੇ ਵਿਚ ਕਿ ਦਿਨੇ ਕੱਲ ਨੂੰ ਕਾਲ ਕਰੂੰਗਾ ਮੈਂ ਪਤਾ ਕਰੂੰਗਾ ਵੀ ਆ ਗਏ ਵਾਪਸ ਕਿ ਨਹੀਂ ਆ ਗਏ
1: ਆ ਗਏ ਹੋਏ ਆ ਉਹਨਾਂ ਦੇ ਮੈਸੇਜ ਮੁਸੇਜ ਆਉਂਦੇ ਰਹਿੰਦੇ ਵਟਸਐਪ ਤੇ ਉਹ ਜਿਹੜੀਆਂ ਪਾਉਂਦੇ ਰਹਿੰਦੇ ਉਹ ਪੋਸਟਾਂ ਵਗੈਰਾ
0: ਉਹ ਇੰਡੀਆ ਤੋਂ ਵੀ ਪਾਉਂਦੇ ਰਹਿੰਦੇ ਆ ਪਰ ਗਏ ਇੰਡੀਆ ਸੀ ਮੈਨੂੰ ਇੰਨਾ ਪਤਾ ਕਿ ਹੁਣ ਪਤਾ ਨੀ ਕੋਈ ਆਈਡੀਆ ਕੀ ਹੈ ਪਰ ਪਤਾ ਕਰ ਲਾਂਗੇ ਕੱਲ ਨੂੰ ਪਤਾ ਕਰੂੰਗਾ ਤੇ ਫਿਰ ਆਪਾਂ ਅਗਲੇ ਪ੍ਰੋਗਰਾਮ ਵਿਚ ਉਹਨਾਂ ਨੂੰ ਸੱਦ ਲਾਂਗੇ
1: ਠੀਕ ਵੈਰੀ ਗੁੱਡ ਤੇ ਖਬਰਾਂ ਸਾਰਾ ਆਪਣੇ ਕੋਲ ਖੱਕ ਸਾਹਿਬ ਦੀ ਜਿਹੜੀ ਆ ਤੁਹਾਨੂੰ ਪਤਾ ਕਿ ਸਿਆਲ ਦਾ ਮਹੀਨਾ ਆ ਤੇ ਜਨਵਰੀ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ ਜਿਹੜਾ ਆ ਉਹ ਸਭ ਤੋਂ ਵੱਧ ਠੰਡਾ ਮਹੀਨਾ ਜਿਹੜਾ ਉਹ ਜਨਵਰੀ ਹੁੰਦਾ ਆ ਮੈਨੂੰ ਜਿਸ ਲੱਗ ਰਿਹਾ ਤੇ ਇਹ ਮਹੀਨਾ ਹੁਣ ਸਮਝ ਲਓ ਕਿ ਚੜ ਪੈਣਾ ਕੱਲ ਦਾ ਦਿਨ ਰਹਿ ਗਿਆ ਤੇ ਪਰਸੋਂ ਨੂੰ ਜਦੋਂ ਆਪਾਂ ਉੱਠਣਾ ਸਵੇਰ ਨੂੰ ਤੇ ਨਵਾਂ ਸਾਲ ਵੀ ਚੜ ਜਾਣਾ ਤੇ ਨਵੇਂ ਸਾਲ ਦੀਆਂ ਆਪਾਂ ਵਧਾਈਆਂ ਪਹਿਲਾਂ ਦੇ ਦਿੰਦੇ ਆ ਤੇ ਉਦੋਂ ਨੂੰ ਫੇਰ ਦਿੱਤੀਆਂ ਜਾਣਗੀਆਂ ਤੇ ਹੁਣ ਨਵਾਂ ਸਾਲ ਹੈ ਜਿਹੜਾ ਖੱਕ ਸਾਹਿਬ ਜਨਵਰੀ ਹੈ ਇਹ ਪਤਾ ਨੀ ਤਾਂ ਨਵਾਂ ਸਾਲ ਚੜ੍ਹਦਾ ਕਰਕੇ ਉਹ ਰੱਬ ਕਰੋਪੇ ਹੋਇਆ ਹੁੰਦਾ ਵੀ ਤੁਸੀਂ ਇੱਕ ਸਾਲ ਹੋਰ ਜੀ ਲਿਆ ਗੱਲ ਪਤਾ ਨੀ ਕੀ ਆ ਪਰ ਵੀ
0: ਜਾਣ ਲੱਗਾ ਸਾਲ ਦੇ ਫੇਰ ਧੱਕੇ ਮਾਰ ਕੇ ਜਾਂਦਾ
1: ਹਾਂਜੀ ਹਾਂਜੀ ਇਹੀ ਗੱਲ ਮੈਨੂੰ ਵੀ ਲੱਗਦੀ ਆ ਤੇ ਇਸੇ ਤਰ੍ਹਾਂ ਦੀ ਕਹਾਣੀ ਆ ਜਿਹੜੀ ਖੱਕ ਸਾਹਿਬ ਜੀ ਇਸ ਵਾਰੀ ਜਿਹੜਾ ਫਲੂ ਸੀਜ਼ਨ ਹੁਣ ਨਾ ਹੋ ਗਿਆ ਸ਼ੁਰੂ ਉਹ ਇਹਨੂੰ ਥੋੜਾ ਸਮਾਂ ਹੋ ਗਿਆ ਤੇ ਇਹਦੇ ਵਿਚ ਖੱਕ ਸਾਹਿਬ ਜੀ ਉਹਨਾਂ ਨੇ ਦੱਸਿਆ ਕਹਿੰਦੇ ਆ ਕਿ ਇਹ ਇੱਕ ਨਵੀਂ ਜਿਹਨੂੰ ਅੰਗਰੇਜ਼ੀ ਭਾਸ਼ਾ ਦੇ ਵਿਚ ਉਹ ਸਟਰੇਨ ਕਹਿ ਦਿੰਦੇ ਆ ਤੇ ਉਹ ਥੋੜੀ ਜਿਹੀ ਵੱਖਰੀ ਹੁੰਦੀ ਆ ਪਹਿਲੀ ਵਾਲੀ ਨਾਲੋਂ ਤੇ ਇਹਨੂੰ ਆਪਾਂ ਪੰਜਾਬੀ ਚ ਨਵੀਂ ਕਿਸਮ ਹੀ ਕਹਿ ਸਕਾਂਗੇ ਤੇ ਇਹ ਜਿਹੜੀ ਐਸੀ ਵਾਲੀ ਆ ਇਹ ਕਹਿੰਦੇ ਆ ਵੀ 7 ਲੱਖ ਤੇ 50,000 ਜਿਹੜੇ ਲੋਕ ਆ ਉਹਨਾਂ ਦੇ ਉੱਤੇ ਜਿਹੜੀ ਆ ਇਹ ਪ੍ਰਭਾਵਿਤ ਹੋਈ ਆ ਜਿਨ੍ਹਾਂ ਦੇ ਵਿਚੋਂ ਖੱਕ ਸਾਹਿਬ ਦੀ ਜਿਹੜੀ ਹੈਗੀ ਆ ਆਪਣੇ ਅੰਕੜੇ CDC ਵੱਲੋਂ ਦਿੱਤੇ ਗਏ ਆ ਉਹਦੇ ਵੱਲੋਂ ਦੱਸਿਆ ਗਿਆ ਕਿ ਇਹਦੇ ਵਿਚ 8100 ਜਿਹੜੇ ਲੋਕ ਆ ਉਹ ਇਹਦੇ ਨਾਲ ਹਸਪਤਾਲ ਦਾਖਲ ਕੀਤੇ ਗਏ ਆ ਤੇ ਉਹ 7.5 ਲੋਕ ਆ ਜਿਹੜੇ ਉਹ ਇਹਦੇ ਨਾਲ ਬਿਮਾਰ ਹੋਏ ਆ ਜਿਨ੍ਹਾਂ ਵਿਚੋਂ 8100 ਆ ਜਿਹੜੇ ਹਸਪਤਾਲ ਦਾਖਲ ਹੋਏ ਆ ਤੇ ਉਹਨਾਂ ਦੇ ਵਿਚੋਂ ਖੱਕ ਸਾਹਿਬ ਜੀ 3100 ਜਿਹੜੇ ਲੋਕ ਆ ਉਹਨਾਂ ਦੀ ਇਹ ਫਲੂ ਦੇ ਨਾਲ
0: ਕੈਰੀ ਓਨ ਕਰਿਓ ਮੈਂ ਸਿਰਫ 2-3 ਮਿੰਟ ਲਈ ਜਾ ਰਿਹਾ
1: ਜੀ ਜੀ ਸੋ ਦੋਸਤੋ ਖੱਕ ਸਾਹਿਬ ਖਿਸਕ ਰਹੇ ਆ ਤੇ ਆਪਾਂ ਤੁਹਾਡੇ ਨਾਲ ਇਹ ਖਬਰਾਂ ਮੋਟੀਆਂ ਮੋਟੀਆਂ ਸਾਂਝੀਆਂ ਕਰ ਲੈਂਦੇ ਆ ਕਿ 3000 ਜਿਹੜੀ ਆ ਮੌਤ ਅੱਜ ਦੀ ਖਬਰ ਤਿੱਕੇ ਰਿਹਾ ਜਿਹੜੀ ਉਹ ਫਲੂ ਦੀ ਜਿਹੜੀ ਬਿਮਾਰੀ ਆ ਇਹਦੇ ਨਾਲ ਹੋ ਚੁੱਕੀ ਆ ਤੇ ਹੁਣ ਕੀ ਆ ਜਿਹਦੇ ਵਿਚ 8 ਜਿਹੜੇ ਉਹ ਬੱਚੇ ਵੀ ਜਿਹੜੇ ਆ ਉਹ ਇਸ ਜਿਹੜੀ ਆ ਬਿਮਾਰੀ ਆ ਫਲੂ ਦੀ ਇਹਦੀ ਬਲੀ ਚੜੇ ਆ ਤੇ ਇਹਦੇ ਬਾਰੇ ਆਪਾਂ ਬਾਅਦ ਚ ਗੱਲਬਾਤ ਕਰਾਂਗੇ ਏਡੀ ਖਤਰਨਾਕ ਬਿਮਾਰੀ ਹੈ ਨੀ ਜੇ ਆਪਾਂ ਇਹਨੂੰ ਬਿਲੇ ਸਿਰ ਸਾਂਭ ਲਈਏ ਤਾਂ ਫੇਰ ਇਹਦੇ ਤੋਂ ਬਚਾਅ ਹੋ ਜਾਂਦਾ ਉਹ ਆਪਾਂ ਬਾਅਦ ਚ ਗੱਲਬਾਤ ਕਰਦੇ ਆ ਪਹਿਲਾਂ ਆਪਾਂ ਖਬਰ ਆ ਜਿਹੜੀ ਇਹਨੂੰ ਪੂਰੀ ਕਰ ਲਈਏ ਤੇ ਇਹਦੇ ਵਿਚ CDC ਵੱਲੋਂ ਜਿਹੜਾ ਆ ਉਹ ਸਿਰਫ ਇੱਕ ਹਫ਼ਤਾ ਪਹਿਲਾਂ ਜਿਹੜੀ ਆਪਾਂ ਅੰਕੜਾ ਪਿੱਛੇ ਦੱਸਿਆ ਕਿ 7.5 ਮਿਲੀਅਨ ਜਿਹੜੇ ਉਹ ਦੱਸੇ ਗਏ ਸੀਗੇ ਪਰ ਹੁਣ ਇਹ ਆ ਜਿਹੜਾ 4.6 ਮਿਲੀਅਨ ਜਿਹੜੇ ਆ ਲੋਕ ਪ੍ਰਭਾਵਿਤ ਹੋਏ ਦੱਸਿਆ ਗਿਆ ਜਿਨ੍ਹਾਂ ਦੇ ਵਿਚੋਂ 49,000 ਜਿਹੜੇ ਸੀਗੇ ਉਹਨਾਂ ਨੂੰ ਹਸਪਤਾਲਾਂ ਵਿਚ ਦਾਖਲ ਹੋਣ ਦੀ ਲੋੜ ਪਈ ਆ ਤੇ ਇਹਨਾਂ ਦੇ ਵਿਚੋਂ 1900 ਲੋਕ ਆ ਜਿਹੜੇ ਉਹ ਜਾਨਾਂ ਤੋਂ ਹੱਥ ਧੋ ਬੈਠੇ ਆ ਤੇ ਇਹ ਅੰਕੜਿਆਂ ਦੀ ਮੈਨੂੰ ਉਹ ਥੋੜੀ ਸਮਝ ਨਹੀਂ ਆਈ ਕਿ ਪਹਿਲਾਂ ਇੰਨਾ ਸੀਗਾ ਤੇ ਹੁਣ ਉਹ ਇੰਨਾ ਘੱਟ ਕੇ ਹੋ ਗਿਆ, ਜਾਂ ਤਾਂ ਕਈ ਵਾਰ ਜਿਹੜੀਆਂ ਗੌਰਮੈਂਟਾਂ ਆ ਦੇਸ਼ਾਂ ਦੀਆਂ ਉਹ ਅਸਲੀਅਤ ਛੁਪਾਉਣ ਦੀ ਕੋਸ਼ਿਸ਼ ਕਰਦੀਆਂ, ਹੋ ਸਕਦਾ ਇਹਦੇ ਵਿੱਚ ਵੀ ਕੋਈ ਇਸ ਤਰ੍ਹਾਂ ਦਾ ਜਿਹੜਾ ਉਹ ਮਸਲਾ ਹੋਵੇ, ਕਿਉਂਕਿ ਖਾਤਾ ਪਹਿਲਾਂ ਉਹਨਾਂ ਨੇ ਜਿਹੜੇ ਅੰਕੜੇ ਦਿੱਤੇ ਸੀ 7,50,000 ਤੇ ਹੁਣ ਉਹੀ ਅੰਕੜੇ ਘਟਾ ਕੇ ਉਹਨਾਂ ਨੇ 4,06,000 ਕਰ ਦਿੱਤੇ ਆ, ਜਿਹਨਾਂ ਦੇ ਵਿੱਚੋਂ ਪਹਿਲੇ ਅੰਕੜਿਆਂ ਮੁਤਾਬਕ ਉਹਨਾਂ ਨੇ ਜਿਹੜੀ ਉਹ ਗਿਣਤੀ ਦੱਸੀ ਸੀ 8,100 ਜਿਹਨਾਂ ਨੂੰ ਹਸਪਤਾਲ ਜਾਣਾ ਪਿਆ, ਤੇ ਹੁਣ ਇਹਦਾ ਜਿਹੜਾ ਹੈਗਾ ਇੱਕ ਹਫ਼ਤਾ ਬਾਅਦ ਉਹਨਾਂ ਦੇ ਵਿੱਚ 49,000 ਹੋਏ ਆ, ਤੇ ਇਹਦੇ ਨਾਲ ਜਿਹੜੀ ਆ 1900 ਲੋਕਾਂ ਦੀ ਮੌਤ ਆ ਜਿਹੜੀ ਉਹ ਦੱਸੀ ਗਈ ਆ, ਤੇ 20 ਦਸੰਬਰ ਵਾਲੇ ਦੇ ਹਫ਼ਤੇ ਦੇ ਅੰਤ ਤੱਕ ਜਿੰਨੇ ਸੈਂਪਲ ਉਹ ਕਹਿੰਦੇ ਆ ਵੀ ਲੈਬ ਦੇ ਵਿੱਚ ਜਦੋਂ ਆਪਾਂ ਜਾਂਦੇ ਆ ਨਾ ਡਾਕਟਰ ਕੋਲ ਵੀ ਮੈਨੂੰ ਆ ਦੇਖਿਓ ਜੀ ਕੀ ਗੱਲ ਆ, ਤੇ ਉਹਦੇ ਵਿੱਚੋਂ ਫਿਰ ਉਹ ਜਿਹੜਾ ਆ ਉਹ ਸੈਂਪਲ ਜਿਹੜਾ ਉਹ ਭੇਜ ਦਿੰਦੇ ਆ ਲੈਬ ਨੂੰ, ਬਹੁਤੀਆਂ ਜਗ੍ਹਾ ਦੇ ਉੱਤੇ ਉਹਨਾਂ ਦੇ ਵਿੱਚ ਜਿਹੜੀ ਆ ਉਹ ਸੁਵਿਧਾ ਹੁੰਦੀ ਆ, ਉਹ ਉੱਥੇ ਟੈਸਟ ਕਰਕੇ ਦੇਖ ਲੈਂਦੇ ਆ ਵੀ ਤੁਹਾਨੂੰ ਫਲੂ ਨਹੀਂ ਹੋਇਆ। ਸੋ ਇਸ ਬਾਰੇ ਜਿਹੜੇ ਇਹ ਲੋਕਾਂ ਦੇ ਉਹ ਸੈਂਪਲ ਲਏ ਗਏ ਸੀ ਉਹਨਾਂ ਦਾ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ, ਉਹਦੇ ਵਿੱਚੋਂ 25% ਲੋਕ ਜਿਹੜੇ ਸੀਗੇ ਉਹ ਪੋਜ਼ਿਟਿਵ ਸੀਗੇ, ਤੇ ਇਹ ਜਿਹੜੀ ਨਵੀਂ ਕਿਸਮ ਹੈਗੀ ਆ ਇਹਦਾ ਨਾਂ ਉਹਨਾਂ ਨੇ ਦੱਸਿਆ ਜਿਹੜਾ N3N2 ਜਿਹੜੀ ਹੈਗੀ ਆ, ਤੇ ਇਹ ਦੱਸਿਆ ਗਿਆ ਵੀ ਇਹ ਪਹਿਲੇ ਵਾਲੇ ਜਿਹੜੇ ਫਲੂ ਹੁੰਦੇ ਆ ਉਹਦੇ ਨਾਲ ਥੋੜੀ ਜਿਆਦਾ ਖਤਰਨਾਕ ਹੈ, ਜਿਆਦਾ ਮਾਰੂ ਹੈਗੀ ਆ, ਤੇ ਇਸ ਸਾਲ ਦੇ ਫਲੂ ਸੀਜ਼ਨ ਦੇ ਨਾਲ ਜਿਹੜਾ ਨਿਊਯਾਰਕ, ਸਾਊਥ ਕੈਰੋਲਾਈਨਾ, ਨਿਊਜਰਸੀ, ਕੋਲੋਰਾਡੋ ਤੇ ਲੁਈਜ਼ੀਆਨਾ ਜਿਹੜੇ ਸੂਬੇ ਆ ਇਹਨਾਂ ਦੇ ਵਿੱਚ ਜਿਆਦਾ ਲੋਕ ਆ ਜਿਹੜੇ ਉਹ ਪ੍ਰਭਾਵਿਤ ਹੋਏ ਆ। ਹੁਣ ਖਾਕ ਸਾਹਿਬ ਜੀ ਤੁਸੀਂ ਵਾਪਸ ਆ ਗਏ ਤੇ ਗੱਲ ਇਸ ਤਰ੍ਹਾਂ ਆ ਵੀ ਇਹ ਜਿਹੜਾ ਫਲੂ ਆ ਇਹ ਕੋਈ ਏਡੀ ਖਤਰਨਾਕ ਬਿਮਾਰੀ ਤਾਂ ਹੈ ਨੀ, ਮੈਨੂੰ ਜਿੱਥੇ ਤੱਕ ਲੱਗ ਗਿਆ ਵੀ ਆਪਾਂ ਪਰਵਾਹ ਨੀ ਕਰਦੇ ਵੀ ਜਦੋਂ ਨਾ ਸਾਨੂੰ ਹੱਡ ਭੰਨੀ ਇਹਦੀਆਂ 2-4 ਮੈਨੂੰ ਖਾਕ ਸਾਹਿਬ ਜੀ 3-4 ਸਾਲ ਹੋਇਆ ਹੀ ਨੀ ਕਦੇ ਫਲੂ, ਕਦੇ ਨੀ ਹੋਇਆ। ਤੇ ਉਹ ਪਹਿਲਾਂ ਹੋ ਜਾਂਦਾ ਸੀਗਾ ਜਦੋਂ ਕੰਮ ਕਾਰ ਕਰਦੇ ਸੀਗੇ, ਇਹਦੇ ਵਿੱਚ ਇੱਕ ਤਾਂ ਇਹ ਆ ਕਿ ਆਪਾਂ ਥੋੜਾ ਜਿਹਾ ਵੇਸਲੇ ਹੁੰਦੇ ਆ ਜਦੋਂ ਸਿਆਲ ਆਉਂਦਾ ਆ,
0: ਬਿਲਕੁਲ,
1: ਤੇ ਉਸ ਵੇਲੇ ਆਪਾਂ ਨੂੰ ਜਿਹੜੇ
0: ਕੱਪੜੇ ਆਪਾਂ ਥੋੜੇ ਖਿਆਲ ਨੀ ਰੱਖਦੇ,
1: ਖਿਆਲ ਨੀ ਰੱਖਦੇ, ਬਿਲਕੁਲ ਬਿਲਕੁਲ ਕੱਪੜੇ ਖਿਆਲ ਨੀ ਰੱਖਦੇ, ਤਾਂ ਹੀ ਉਹ ਸਿਆਣਿਆਂ ਨੇ ਕਿਹਾ ਨਾ ਉਹ ਕਹਿੰਦੇ ਜਿਹੜੀ ਠੰਡ ਆ ਇਹ ਜਾਂ ਜਦੋਂ ਆਉਂਦੀ ਆ ਉਦੋਂ ਤੇ ਜਾਂ ਜਦੋਂ ਇਹ ਜਾਂਦੀ ਆ ਉਦੋਂ ਇਹ ਜ਼ਿਆਦਾ ਢਾਉਂਦੀ ਆ ਲੋਕਾਂ ਨੂੰ, ਉਹਦਾ ਕਾਰਨ ਇਹੀ ਹੁੰਦਾ ਪਹਿਲਾਂ ਜਦੋਂ ਠੰਡ ਆਉਂਦੀ ਆ ਉਦੋਂ ਆਪਾਂ ਵੇਸਲੇ ਹੁੰਦੇ ਆ ਤੇ ਬਾਹਰ ਨਿਕਲ ਗਏ ਉਹ ਸਵਾਟਰ ਵਗੈਰਾ ਜਾਂ ਲੈ ਕੇ ਨੀ ਗਏ ਕੁਛ, ਤੇ ਬਾਹਰ ਉਹ ਫਿਰ ਠੁਰ ਠੁਰ ਕਰੀ ਜਾਂਦੇ ਆ ਲੰਮੇ ਸਮੇਂ ਦੇ ਉਦਾਂ ਦੇ ਰਹਿਣ ਦੇ ਨਾਲ।
0: ਤੇ ਮੈਂ ਤੁਹਾਨੂੰ ਹੋਰ ਇੱਕ ਗੱਲ ਦੱਸ ਦੇਣਾ, ਜਦੋਂ ਇੰਡੀਆ ਦੇ ਵਿੱਚ ਸੀ ਆਪਾਂ ਜਿਸ ਜਮਾਨੇ ਦੇ ਵਿੱਚ, ਜਮਾਨਾ ਤੇ ਏਡਾ ਵੀ ਪੁਰਾਣਾ ਨੀ ਹੋਇਆ ਐਕਚੁਲੀ, ਤੇ ਉਦੋਂ ਅਸੀਂ ਬੁੱਕਲਾਂ ਕੰਬਲਾਂ ਦੀਆਂ ਮਾਰ ਕੇ ਬਾਹਰ ਨਿਕਲਦੇ, ਸਕੂਲੇ ਵੀ ਜਾਣਾ ਚਾਦਰ ਦੀ ਬੁੱਕਲ ਲਾ ਕੇ ਜਾਣਾ, ਚੀਮਾ ਸਾਹਿਬ ਉਦੋਂ ਜਮਾਨੇ ਚ ਹੁੰਦੀਆਂ ਹੀ ਨਹੀਂ ਸੀ ਜੈਕਟਾਂ, ਜੋ ਕੰਮ ਹੀ ਨਹੀਂ ਸੀ, ਜਾਣ ਤੋਂ ਪਹਿਲਾਂ ਧੂਣੀ ਲੱਗੀ ਹੋਣੀ ਕਿਤੇ ਨਾ ਕਿਤੇ, ਮੁੰਡਿਆਂ ਨੇ ਅੱਗ ਸੇਕਣੀ, ਉਹਦੇ ਕੋਲ ਬਹਿਣਾ ਤੇ ਬੁੱਕਲ ਮਾਰੀ ਹੋਣੀ, ਸਿਰ ਦੇ ਉੱਪਰ ਦੀ ਲਪੇਟਿਆ ਹੁੰਦਾ ਸੀ ਖੇਸ ਨੂੰ, ਤਾਂ ਕਿ ਸਿਰ ਨੂੰ ਵੀ ਨਾ ਲੱਗੇ ਔਰ ਤੁਹਾਡੇ ਸਰੀਰ ਨੂੰ ਨਾ ਲੱਗੇ, ਤੇ ਉਹ ਕੰਮ ਤਾਂ ਹੋ ਗਿਆ ਖਤਮ। ਹੁਣ ਚਲੋ ਜੈਕਟਾਂ ਆ ਗਿਆ, ਪਰ ਅਸੀਂ ਹਜੇ ਵੀ ਕਈ ਵਾਰੀ ਨਾ ਬੰਦਾ ਹੁੰਦਾ ਕਿ ਛੋਟਾ ਮੋਟਾ ਕੰਮ, ਚਲੋ ਇੱਥੇ ਦੀ ਗੱਲ ਦੱਸਦਾ, ਬੰਦਾ ਕਹਿੰਦਾ ਯਾਰ ਉਹ ਆਇਆ ਪੈਕੇਜ ਆ ਗਿਆ ਬਾਹਰ, ਜਾਂ ਮੇਲ ਕੱਢਣ ਚੱਲ ਗਿਆ ਮੇਲ ਬਾਕਸ ਚੋਂ, ਜਿਹੜੇ ਕੱਪੜੇ ਪਾਏ ਹੁੰਦੇ ਨੇ ਉਹਦੇ ਤੁਰ ਪੈਂਦੇ ਆ, ਉਹਨਾਂ ਕੀ ਕੰਮ ਹੁੰਦਾ ਉਹ ਠੰਡ ਨੇ, ਜਦੋਂ ਤੁਹਾਡੀ ਹੱਡਾਂ ਚ ਵੜ ਜਾਣਾ ਨਾਲ ਫੇਰ ਉਹ
1: ਬਿਲਕੁਲ 20 ਸਾਹ ਠੰਡ ਦੇ ਵਿੱਚ ਆਏ ਨੀ ਤਾਂ ਫੇਫੜੇ ਤੁਹਾਡੇ ਠੰਡੇ ਹੋਣ ਲੱਗ ਜਾਂਦੇ ਆ ਤੇ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ। ਤੇ ਖਾਕਸਾ ਵੀ ਜਿਹੜੀ ਤੁਸੀਂ ਇੱਕ ਬੜੀ ਡੂੰਘੀ ਗੱਲ ਕੀਤੀ ਆ, ਬਹੁਤੀ ਵਾਰੀ ਆਪਾਂ ਗੱਲਾਂ ਦਾ ਆਪਾਂ ਨੂੰ ਪਤਾ ਹੁੰਦਾ ਪਰ ਆਪਾਂ ਉਹਦੀ ਡੰਗਾਈ ਚੱਕਰ ਨੀ ਸੋਚਦੇ। ਹੁਣ ਜੇ ਤੁਸੀਂ ਉਹ ਖੇਸੀ ਜਾਂ ਖੇਸ ਦੀ ਬੁੱਕਲ ਦੀ ਗੱਲ ਕਰਦੇ ਆ, ਉਹ ਜਦੋਂ ਠੰਡ ਹੁੰਦੀ ਆ ਆਪਾਂ ਪਤਾ ਕੀ ਕਰੀਦਾ ਸੀ, ਆਪਾਂ ਉਹਨੂੰ ਨੱਕ ਮੂਹਰੇ ਵੀ ਕਰ ਲਈਦਾ ਸੀ, ਨੱਕ ਮੂਹਰੇ, ਤਾਂ ਕਿ ਤੁਹਾਨੂੰ ਠੰਡੀ ਹਵਾ ਤੁਹਾਡੇ ਅੰਦਰ ਨਾ ਜਾਵੇ। ਸੋ ਹੁਣ ਜੋ ਜੈਕਟ ਪਾਈ ਆ ਉਸ ਨੂੰ ਮੂੰਹ ਕਿੱਦਾਂ ਕਰੋਗੇ ਤੇ ਸਿਰ ਤੇ ਕਿੱਦਾਂ ਲਾਓਗੇ, ਹੈ ਕਿ ਨਹੀਂ? ਸੋ ਇਸ ਤਰ੍ਹਾਂ ਜਦੋਂ
0: ਸਾਹਿਬ ਬੁੱਕਲ ਸਿਰ ਤੇ ਘੁਮਾ ਕੇ ਤੇ ਏਦਾਂ ਮੂੰਹ ਦੇ ਸਾਹਮਣੇ ਆ ਕੇ ਦੂਜੇ ਬੰਨੇ ਆ ਜਾਂਦੀ ਚਾਦਰ,
1: ਬਸ ਬਸ ਬਸ ਬਸ ਉਹਦੇ ਨਾਲ ਸਾਰਾ ਨੱਕ ਨੁੱਕ ਢੱਕ ਲਈਦਾ ਸੀ, ਉਹ ਤੁਹਾਡੇ ਅੰਦਰ ਠੰਡੀ ਹਵਾ ਜਾਂਦੀ ਨੀ ਸੀਗੀ, ਤੇ ਇਹੀ ਕਾਰਨ ਸੀ ਜਦੋਂ ਕਹਿੰਦੇ ਆ ਵੀ ਠੰਡ ਜਾਂਦੀ ਆ ਉਦੋਂ ਵੀ ਇਹ ਤੋਂ ਬਚਣਾ ਚਾਹੀਦਾ, ਉਦੋਂ ਵੀ ਯਾਰ ਹੁਣ ਤਾਂ ਬਾਹਰ ਨਹੀਂ ਗਿਆ ਆਪਾਂ ਬਾਹਰ ਨਿਕਲ ਗਿਆ ਮੁੜ ਕੇ ਉਹ ਠੰਡ ਹੋ ਗਈ ਤੇ ਆਪਾਂ ਗੌਰ ਨਹੀਂ ਕੀਤਾ ਤੇ ਉਹਦੇ ਨਾਲ ਫਿਰ ਉਹ ਹੋ ਜਾਂਦਾ ਆ। ਸੋ ਇਹਨਾਂ ਚੀਜ਼ਾਂ ਦਾ ਆਪਾਂ ਨੂੰ ਜਿਹੜੇ ਆ ਉਹ ਧਿਆਨ ਰੱਖਣਾ ਚਾਹੀਦਾ, ਤੇ ਇਹਦੇ ਨਾਲ ਇੱਕ ਹੋਰ ਗੱਲ ਆ, ਇਹ ਜਦੋਂ ਵੀ ਤੁਸੀਂ ਕਿਤੇ ਬਾਹਰ 2-4-5-10 ਬੰਦੇ ਇਕੱਠੇ ਹੁੰਦੇ ਆ ਉੱਥੇ ਪਰਹੇਜ਼ ਕਰੋ, ਤੇ ਜਦੋਂ ਵੀ ਤੁਸੀਂ ਆਪਣੇ ਘਰ ਆਉਂਦੇ ਆ ਜਾਂ ਉੱਥੋਂ ਪ੍ਰੋਗਰਾਮ ਤੋਂ ਆਉਂਦੇ ਹੱਥ ਚੰਗੀ ਤਰ੍ਹਾਂ ਧੋ ਲਓ ਇੱਕ ਵਾਰੀ, ਤਾਂ ਕਿ ਤੁਹਾਡੇ ਜਾਂ ਤੁਸੀਂ ਜਿਹੜੀਆਂ ਆਪਣੀ ਗੱਡੀ ਤਾਂ ਚਲੋ ਹੁੰਦੀ ਹੈ, ਉਹਦੇ ਤਾਂ ਆਪਾਂ ਬਹਿਣਾ ਹੁੰਦਾ, ਪਰ ਜੇ ਤੁਸੀਂ ਕਈ ਵਾਰੀ ਦੂਸਰੀ ਟਰਾਂਸਪੋਰਟ ਆ, ਬੱਸ ਆ ਜਾਂ ਟੈਕਸੀ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ, ਰੇਲ ਗੱਡੀ ਆ, ਉਹਦੇ ਚੜ੍ਹਦੇ ਆ, ਉਸ ਤੋਂ ਬਾਅਦ ਜਿਹੜੇ ਜਦੋਂ ਤੁਸੀਂ ਚੜ੍ਹ ਗਏ ਉਹਦੇ ਵਿੱਚ ਨਾਸਾਂ ਨੂੰ ਹੱਥ ਨਾ ਲਾਓ, ਮੂੰਹ ਮੂਹਰੇ ਹੱਥ ਨਾ ਲਜਾਓ, ਜਦੋਂ ਤੱਕ ਤੁਸੀਂ ਗੱਡੀ ਤੋਂ ਉਤਰ ਕੇ ਬਾਹਰ ਜਾ ਕੇ ਹੱਥ ਧੋ ਨਹੀਂ ਲੈਂਦੇ. ਸੋ ਇਹ ਛੋਟੀਆਂ ਛੋਟੀਆਂ ਜਿਹੜੇ ਨੁਕਤੇ ਹੁੰਦੇ ਇਹ ਤੁਹਾਡਾ ਬਹੁਤ ਸਾਰਾ ਬਚਾਅ ਇਹ ਕਰ ਦਿੰਦੇ ਆ. ਸੋ ਪ੍ਰਿਕੋਸ਼ਨ ਹੈ ਜਿਹੜੀ ਉਹ ਐਕਸਟਰਾ ਰੱਖਣੀ ਚਾਹੀਦੀ ਹੈ.
0: ਅਲਵਿਦਾ ਕਹਿ ਗਏ ਵੱਡੇ ਵੱਡਾ ਨਾਂ ਸਲੀਮ, ਮਾਸਟਰ ਸਲੀਮ ਦੇ ਡੈਡੀ ਦੀ ਗੱਲ ਕਰ ਰਿਹਾ ਜੀ.
1: ਓ ਅੱਛਾ ਜੀ.
0: ਉਹ ਇਸ ਦੁਨੀਆਂ ਤੋਂ ਕੂਚ ਕਰ ਗਏ. ਮੇਰੇ ਬਹੁਤ ਪਿਆਰੇ ਸਬੰਧ ਉਹਨਾਂ ਦੇ ਨਾਲ ਰਹੇ ਆ, ਮਾਸਟਰ ਸਲੀਮ ਨਾਲ ਵੀ ਤੇ ਉਨ੍ਹਾਂ ਦੇ ਡੈਡੀ ਨਾਲ ਤਾਂ ਬਹੁਤ ਜ਼ਿਆਦਾ ਪਿਆਰੇ ਸਬੰਧ ਰਹੇ. ਉਹ ਬਹੁਤ ਅੱਛੇ ਇਨਸਾਨ ਸੀ, ਜਿਹੜਾ ਵੀ ਆ ਗਿਆ ਨਾ ਉਹਨੂੰ ਮਿਲਣਸਾਰ ਸੀ. ਉਹ ਹੋਇਆ ਕਿੱਦਾਂ ਕਿ ਮੈਂ ਜਦੋਂ ਉਹ, ਅੱਜ ਤੋਂ 20 ਸਾਲ ਪਹਿਲਾਂ ਦੀ ਗੱਲ ਹੋਣੀ ਹੈ ਕਿ ਉਹ ਅਮਰੀਕਾ ਇੱਕ ਟੂਰ ਤੇ ਆਏ ਸੀ ਤੇ ਉਹ ਮੁੰਡੇ ਜਿਹੜੇ ਉਨ੍ਹਾਂ ਦੇ ਪੁਰਾਣੇ ਸਾਥੀ ਸੀ ਜਾਂ ਉਨ੍ਹਾਂ ਦੇ ਨਾਲ ਵਾਜਾ ਬੂਜਾ ਹਾਰਮੋਨੀਅਮ ਵਜਾਉਂਦੇ ਸੀ, ਢੋਲਕ ਵਜਾਉਂਦੇ ਸੀ, ਉਹ ਮੇਰੇ ਯਾਰ ਬੇਲੀ ਸੀ ਇੱਥੇ. ਕਿਉਂਕਿ ਵੀ ਕਦੀ ਕਦੀ ਛੋਟੇ ਮੋਟੇ ਇੱਕ ਦੋ ਮੇਰੇ, ਸਾਡਾ ਵੀ ਗਰੁੱਪ ਹੁੰਦਾ ਹੈ, ਅਸੀਂ ਵੀ ਕਦੇ ਇੱਦਾਂ ਦਾ ਪ੍ਰੋਗਰਾਮ ਕਰਦੇ ਰਹੀਦਾ ਸੀ ਤੇ ਉਹਨਾਂ ਨਾਲ ਇੱਥੇ ਇੱਕ ਹਫ਼ਤਾ ਗੁਜ਼ਾਰਿਆ. ਬਹੁਤ ਪਿਆਰ ਮੁਹੱਬਤ ਦੇ ਨਾਲ ਅਸੀਂ ਲੈ ਕੇ ਆਪਣੀ ਗੱਡੀਆਂ ਚ ਘੁੰਮਦੇ ਫਿਰਦੇ ਰਹੇ, ਉਨ੍ਹਾਂ ਨੂੰ ਘੁਮਾਇਆ ਘੁਮਾਇਆ ਵੀ ਤੇ ਉਨ੍ਹਾਂ ਦੇ ਨਾਲ ਫਿਰ ਮੇਰਾ ਨਾ ਬਹੁਤ ਪਿਆਰ ਵੱਧ ਗਿਆ ਸੀ ਤੇ ਉਹ ਫਿਰ ਮੈਂ ਇੰਡੀਆ ਵੀ ਗਿਆ. ਐਕਚੁਲੀ ਮੇਰੇ ਜਦੋਂ ਭਤੀਜੇ ਦੀ ਸ਼ਾਦੀ ਸੀ, ਮੈਂ ਸਿਰਫ ਇੱਥੋਂ ਕਾਲ ਕੀਤੀ ਸੀ ਉਨ੍ਹਾਂ ਨੂੰ ਕਿ ਤੁਸੀਂ ਉਦੋਂ ਜੀ ਕਪੂਰਥਲੇ ਸ਼ਾਦੀ ਸੀ ਹਾਲ ਦੇ ਵਿਚ ਤੇ ਤੁਸੀਂ ਉਥੇ ਸਲੀਮ ਨੂੰ ਲੈ ਕੇ ਤੁਸੀਂ ਪਹੁੰਚਣਾ. ਉਹ ਕਹਿੰਦੇ ਫਿਕਰ ਹੀ ਕੋਈ ਉਨ੍ਹਾਂ ਨੇ ਮੇਰੇ ਨਾਲ ਗੱਲ ਨਹੀਂ ਕੀਤੀ. ਅੱਜ ਕੱਲ ਤੇ ਹੁਣ ਮੈਂ 10-15 ਲੱਖ ਰੁਪਏ ਤੋਂ ਥੱਲੇ ਗੱਲ ਹੀ ਨਹੀਂ ਹੁੰਦੀ. ਉਨ੍ਹਾਂ ਨੇ ਕਿਹਾ ਅਸੀਂ ਆ ਜਾਣਾ, ਕੋਈ ਪੈਸਾ ਜੋ ਤੇਰਾ ਦੇਣਾ ਹੋਇਆ ਤੂੰ ਦੇ ਦੀ ਤੇ ਬਹੁਤ ਪਿਆਰ ਮੁਹੱਬਤ. ਉਨ੍ਹਾਂ ਦੇ ਘਰ ਵੀ ਮੈਂ ਜਾਂਦਾ ਰਿਹਾ ਤੇ ਬਹੁਤ ਪਿਆਰ ਸੀ. ਪਰ ਮੈਂ ਇਹੀ ਕਰਨਾ ਸੀ, ਕਹਿਣਾ ਸੀ ਕਿ ਬਹੁਤ ਵਧੀਆ ਇਨਸਾਨ ਸੀ ਖੁਨਸ਼ਾ ਕੋਟੀ ਹੋਣੀ, ਔਰ ਉਹਨਾਂ ਦੇ ਸ਼ਾਗਿਰਦ ਵੀ ਇੰਨੇ ਕੁ ਜ਼ਿਆਦੇ ਆ ਕਿ ਪੁੱਛੋ ਨਾ. ਔਰ ਉਹਨਾਂ ਨੇ ਮਤਲਬ ਮਿਊਜ਼ਿਕ ਦੇ ਵਿਚ ਉਹ ਮਾਸਟਰ ਸੀ. ਉਹਨਾਂ ਨੇ ਬੜੀ ਦੁਨੀਆਂ ਨੂੰ, ਬਹੁਤ ਸਿੰਗਰਾਂ ਨੂੰ ਜਿਹੜਾ ਇਸ ਲੈਨ ਦੇ ਵਿਚ ਤੋਰਿਆ, ਅੱਜ ਇਸ ਦੁਨੀਆਂ ਦੇ ਵਿਚ ਨਹੀਂ ਹੈ ਤੇ ਸੱਚੇ ਪਾਤਸ਼ਾਹ ਪਰਮਾਤਮਾ ਉਹਨਾਂ ਨੂੰ ਜਿੱਥੇ ਵੀ ਹੈਗੇ ਆ ਚੜ੍ਹਦੀ ਕਲਾ ਚ ਰੱਖੇ ਜੀ. ਜੀ
1: ਜੀ ਖਖ ਸਾਹਿਬ ਜੀ, ਇਹ ਆਪਾਂ ਪ੍ਰਾਰਥਨਾ ਕਰ ਸਕਦੇ ਹਾਂ ਸਾਡੇ ਪਰਿਵਾਰ ਰੇਡੀਓ ਵੱਲੋਂ ਕਿ ਉਹਨਾਂ ਨੂੰ ਪਰਮਾਤਮਾ ਜਿਹੜਾ ਹੈਗਾ ਉਹ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ ਤੇ ਉਹਨਾਂ ਦਾ ਨਾਂ ਜਿਹੜਾ ਉਹ ਤੁਹਾਨੂੰ ਪਤਾ ਹੀ ਆ ਕਿ ਇਸ ਤਰ੍ਹਾਂ ਦੇ ਜਿਹੜੇ ਇਨਸਾਨ ਹੁੰਦੇ ਆ ਖਖ ਸਾਹਿਬ ਜੀ, ਉਹਨਾਂ ਦੇ ਨਾਂ ਦੁਨੀਆਂ ਦੇ ਰਹਿੰਦੀ ਤੱਕ ਰਹਿੰਦੇ ਆ, ਭਾਵੇਂ ਉਹ ਕਿੰਨੇ ਵੀ ਛੋਟੇ ਜਾਂ ਕਿੰਨੇ ਵੀ ਵੱਡੇ ਹੋਣ, ਨਾਂ ਉਹਨਾਂ ਦੇ ਰਹਿੰਦੇ ਆ. ਜਿਹੜੀ ਇੱਕ ਵਾਰੀ ਗੱਲ ਤੁਹਾਡੀ ਕਿਸੇ ਕਿਤਾਬ ਦੇ ਵਿੱਚ ਜਾਂ ਕਿਸੇ ਰੇਡੀਓ ਦੇ ਉੱਤੇ ਜਾਂ ਕਿਸੇ ਵੀ ਖਬਰੀ ਅਦਾਰੇ ਦੇ ਵਿੱਚ ਜੋ ਤੁਹਾਡਾ ਇੱਕ ਵਾਰੀ ਨਾਂ ਆ ਗਿਆ, ਉਹ ਰਹਿੰਦੀ ਦੁਨੀਆਂ ਤੱਕ ਉੱਥੇ ਰਹਿੰਦਾ ਆ, ਮਿਟਾ ਨਹੀਂ ਉਹ. ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੈਗੀਆਂ ਤੇ ਇਹਦੇ ਨਾਲ ਖਖ ਸਾਹਿਬ ਜੀ ਇੱਕ ਅਗਲੀ ਖਬਰ ਆ ਜਿਹੜੀ ਉਹ ਦੇਖੋ, ਇਹ ਆਪਾਂ ਫਲੂ ਦੀ ਗੱਲ ਕਰਕੇ ਹਟੇ ਆ ਤੇ ਅੱਜ ਕੱਲ ਜਿਹੜੀ ਆ ਖਖ ਸਾਹਿਬ ਜੀ, ਕੈਂਸਰ ਦੀ ਬਿਮਾਰੀ ਵੀ ਬੜੀ ਫੈਲੀ ਹੋਈ ਆ. ਇਹਦਾ ਪਤਾ ਨਹੀਂ ਇਹ ਕਿਉਂ, ਇਸ ਤਰ੍ਹਾਂ ਮੈਨੂੰ ਤਾਂ ਇੱਦਾਂ ਲੱਗਦਾ ਵੀ ਆਪਣੀ ਡਾਇਟ ਆ ਜਿਹੜੀ ਖੁਰਾਕਾਂ ਬਦਲ ਗਈਆਂ ਤੇ ਆਪਣੀ
0: ਬਿਲਕੁਲ
1: ਹਾਂਜੀ ਜਿਆਦਾ ਰੋਲ ਆ ਜਿਹੜੀ ਉਹ ਜਿਹੜਾ ਜੋ ਕੁਛ ਆਪਾਂ ਖਾਣੇ ਆ ਉਹਦਾ ਆ ਇਹਨਾਂ ਬਿਮਾਰੀਆਂ ਲੱਗਣ ਦੇ ਵਿੱਚ. ਤੇ ਇਹਦੇ ਨਾਲ ਇੱਕ ਹੋਰ ਜਿਹੜਾ ਇਸ ਤੋਂ ਦੂਸਰੇ ਨੰਬਰ ਦਾ ਜਿਹੜਾ ਰੋਲ ਪਲੇ ਕਰਦੀ ਚੀਜ਼ ਹੈਗੀ ਆ ਉਹ ਹੈਗਾ ਸਾਡਾ ਕੰਮ. ਅਸੀਂ ਕੰਮ ਕੀ ਕਰਦੇ ਆ, ਖਾ ਕੇ ਅਸੀਂ ਕਰਦੇ ਕੀ ਆ, ਉਹਨੂੰ ਖਾ ਕੇ ਅਸੀਂ ਪਹੁੰਚਾਉਂਦੇ ਆ ਕਿ ਖਾ ਕੇ ਅਸੀਂ ਕੁਰਸੀ ਤੇ ਬਹਿ ਜਾਂਦੇ ਆ ਤੇ ਸਾਰੀ ਦਿਹਾੜੀ ਬੈਠੇ ਰਹਿੰਦੇ ਆ, ਜਾਂ ਕਾਰ ਚ ਜਾ ਕੇ ਬਹਿ ਗਿਆ ਉਹ ਸਵਾਰੀਆਂ ਢੋ ਲਈਆਂ ਜਾਂ ਹੋਰ ਇਸ ਤਰ੍ਹਾਂ ਦੇ ਆਫਿਸਾਂ ਦੇ ਵਿੱਚ ਜਿਹੜੇ ਲੋਕ ਬੈਠੇ ਆ ਇਹੀ ਲੋਕ ਆ ਜਿਹੜੇ ਖਖ ਸਾਹਿਬ ਜੀ ਇਹਨਾਂ ਨੂੰ ਇੰਨੀ ਖੁਰਾਕ ਆ ਜਿਹੜੀ ਉਹ ਪਹਿਲਾਂ ਦੇ ਨਾਲ ਜਿਆਦਾ ਕੈਲਰੀਆਂ ਕਹਿ ਲਓ ਜਾਂ ਜੋ ਕੁਛ ਵੀ ਮਰਜ਼ੀ ਕਹਿ ਲਓ, ਡੇਂਜਰਸ ਤਾਂ ਹੈਗੀ ਆ ਨਾ.
0: ਬਿਲਕੁਲ
1: ਉਹਦੇ ਉਹ ਓਨੀਆਂ ਕੈਲਰੀਆਂ ਜਿਹੜੀਆਂ ਬਾਡੀ ਨੂੰ ਚਾਹੀਦੀਆਂ ਨੀ ਹੁੰਦੀਆਂ, ਉਸ ਕਰਕੇ ਇਸ ਤਰ੍ਹਾਂ ਦੀਆਂ ਜਿਹੜੀਆਂ. ਤੇ ਦੂਸਰਾ ਖਖ ਸਾਹਿਬ, ਤੀਸਰੀ ਗੱਲ ਜਿਹੜੀ ਹੈਗੀ ਆ ਉਹ ਆ ਜਿਹੜੇ ਜੈਨੇਟਿਕਲੀ ਮੋਡੀਫਾਈਡ ਜਿਹੜੇ ਆਹ ਆ ਗਏ ਆ ਖਾਣੇ ਤੇ ਫਸਲਾਂ ਜਿਹੜੀਆਂ ਆ ਗਈਆਂ ਉਹ ਤੇ ਘਰਾਂ ਦੇ ਵਿੱਚ ਪਾਣੀ ਆ ਖਖ ਸਾਹਿਬ ਜੀ. ਇਹਦੇ ਵਿੱਚ ਦੇਖੋ ਆਪਾਂ ਨੂੰ ਇਹ ਗਵਰਨਮੈਂਟ ਹੈ ਜਿਹੜੀਆਂ ਇਸ ਤਰ੍ਹਾਂ ਕਹਿੰਦੀਆਂ ਕਿ ਸਾਡੇ ਅਮਰੀਕਾ ਦੇ ਵਿੱਚ ਪਾਣੀ ਬਹੁਤ ਅਸੀਂ ਸਾਫ਼ ਦਿੰਦੇ ਹਾਂ, ਪਰ ਨਹੀਂ ਇਹਦੇ ਵਿੱਚ ਜਿਹੜੇ ਕੈਮੀਕਲ ਪਾਉਂਦੇ ਆ ਨਾ ਉਹ ਬਲੀਚ ਇਹਦੇ ਚ ਪਾਈ ਹੁੰਦੀ ਆ, ਕਲੋਰੀਨ ਪਾਉਂਦੇ ਆ ਇਹਦੇ ਚ, ਕਲੋਰੀਨ ਪਾਉਂਦੇ ਆ, ਫਿਰ ਇਹਦੇ ਚ ਉਹ ਇੱਕ ਫਲੋਰਾਈਡ ਪਾਉਂਦੇ ਆ, ਹੋਰ 2-3 ਕੈਮੀਕਲ ਆ ਜਿਹੜੇ ਇਹਦੇ ਵਿੱਚ ਉਹ ਇੰਜੈਕਟ ਕਰਦੇ ਆ ਜਿਹੜੇ ਆਪਾਂ ਨੂੰ ਘਰਾਂ ਦੇ ਪਾਣੀ ਦੇ ਵਿੱਚ ਆਉਂਦੇ ਆ. ਸੋ ਇਹਨਾਂ ਦੇ ਬਾਰੇ ਵੀ ਤੇ ਇੱਕ ਅਗਲੀ ਹੋਰ ਗੱਲ ਇਸ ਵਿਸ਼ੇ ਦੇ ਨਾਲ ਜਿਹੜੀ ਜੁੜਦੀ ਆ ਉਹ ਤਖ਼ਤ ਸਾਹਿਬ ਜੀ ਜਿਹੜਾ ਸਿੱਕਾ ਹੁੰਦਾ ਨਾ ਲਿਡ, ਹੁਣ ਤਾਂ ਉਹ ਖੈਰ ਘੱਟ ਗਿਆ, ਪਹਿਲਾਂ ਉਹ ਪਾਇਪ ਜਿਹੜੇ ਹੁੰਦੇ ਸੀਗੇ ਉਹ ਉਹਦੇ ਹੁੰਦੇ ਸੀਗੇ, ਤੇ ਜਾਂ ਫਿਰ ਜਿਹੜੇ ਪਾਇਪ ਹੁੰਦੇ ਸੀ ਉਹਨਾਂ ਦੇ ਉੱਤੇ ਸਿੱਕੇ ਦੀ ਜਿਹੜੀ ਆ ਉਹ ਕੋਟਿੰਗ ਚਾੜੀ ਹੁੰਦੀ ਸੀ, ਜਿਹਦੇ ਕਰਕੇ ਉਹ ਸਿੱਕਾ ਜਿਹੜਾ ਉਹ ਘੁਲ ਕੇ ਪਾਣੀ ਦੇ ਵਿੱਚ ਉਹ ਆ ਜਾਂਦਾ ਸੀਗਾ, ਉਹ ਵੀ ਜਿਹੜਾ ਹੁਣ ਤਾਂ ਖੈਰ ਇਹਨਾਂ ਨੇ ਕਰ ਦਿੱਤੇ। ਪਰ ਅੱਜ ਵੀ ਖਾਕ ਸਾਹਿਬ ਜੀ ਦੇਖੋ ਗੱਲ ਇਸ ਤਰ੍ਹਾਂ ਹੁੰਦੀ ਆ ਭਾਈ, ਜਿਹੜੇ ਨਾ ਇੰਡਸਟਰੀਅਲਿਸਟ ਹੁੰਦੇ ਆ ਜਿਹੜੇ ਕਾਰਖਾਨੇਦਾਰ ਲੋਕ ਆ, ਉਹਨਾਂ ਨੂੰ ਖਾਕ ਸਾਹਿਬ ਜੀ ਜਦੋਂ ਇੱਕ ਚੀਜ਼ ਦਾ ਪਤਾ ਲੱਗਦਾ ਨਾ, ਗੌਰਮੈਂਟ ਸਰਵੇ ਕਰਦੀ ਰਹਿੰਦੀ ਆ, ਜਦੋਂ ਉਹਨੂੰ ਪਤਾ ਲੱਗਦਾ ਤੇ ਗੌਰਮੈਂਟ ਉਹਨਾਂ ਨੂੰ ਕਹਿੰਦੀ ਆ ਵੀ ਯਾਰ ਆਹ ਬੰਦ ਕਰੋ ਤੇ ਇਹਨੂੰ ਤੁਸੀਂ ਹੋਰ ਚੀਜ਼ ਦੀ ਵਰਤੋ। ਉਹ ਹੁਣ ਦੇਖੋ ਜਿਹੜੀ ਆਹ ਪਲਾਸਟਿਕ ਦੇ ਹੁਣ ਪਾਈਪ ਪੈਣ ਲੱਗ ਪਏ ਨਾ, ਅੱਗੇ ਤਾਂ ਪਹਿਲਾਂ ਤਾਂ ਖਾਕ ਸਾਹਿਬ ਜੀ ਘਰਾਂ ਦੇ ਵਿੱਚ ਹੁੰਦੇ ਸੀਗੇ, ਉਹ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ ਉਹ ਜਿੰਕ, ਉਹਨਾਂ ਦੇ ਉੱਤੇ ਚਾੜੀ ਹੁੰਦੀ ਸੀ ਜਿਹਨਾਂ ਨੂੰ ਉਹ ਜੰਗਾਲ ਨਹੀਂ ਸੀ ਲੱਗਦਾ ਹੁੰਦਾ, ਪਾਇਪ ਜਿਹੜੇ ਇੰਡੀਆ ਚ ਨਲਕਿਆਂ ਨੂੰ ਵੀ ਉਹੀ ਪਾਇਪ ਹੁੰਦੇ ਸੀ ਤੇ ਉਹਨਾਂ ਦੇ ਉੱਤੋਂ ਚਾੜਿਆ ਹੁੰਦਾ ਸੀ ਉਹਨੇ ਇੱਕ ਉਹ ਪਤਲੀ ਜਿਹੀ ਪਾਤੀ ਜਿਹੀ ਜਿੰਕ ਵਗੈਰਾ ਤੇ ਜਾਂ ਹੋਰ ਕੁਛ ਹੁੰਦਾ ਸੀਗਾ, ਉਹਨਾਂ ਨੂੰ ਕਹਿੰਦੇ ਆ ਕੁਛ ਨਾ ਆਇਆ ਉਹਦਾ, ਤੇ ਉਦੋਂ ਬਾਅਦ ਫੇਰ ਜਿਹੜੇ ਆ ਖਾਕ ਸਾਹਿਬ ਜੀ ਉਹਨਾਂ ਨੇ ਪਲਾਸਟਿਕ ਦੇ ਪਾਇਪ ਬਣਾ ਤੇ
0: ਬਿਲਕੁਲ
1: ਪਲਾਸਟਿਕ, ਪਰ ਉਹਨਾਂ ਦੇ ਵਿੱਚ ਹੁਣ ਆਪਾਂ ਨੂੰ ਜਦ ਨੂੰ 20-50 ਸਾਲ ਨੂੰ ਉਹਦਾ ਡੇਟਾ ਗਵਰਨਮੈਂਟਾਂ ਨੇ ਰੱਖਣਾ, ਖੋਜ ਕਰਨੀ ਆ, ਉਹਨੂੰ ਦੇਖਣਾ ਪਾਖਣਾ, ਉਦੋਂ ਨੂੰ ਤਾਂ ਉਹ ਅੱਧੀ ਜਿਹੜੀ ਆ ਸਦੀ ਆ ਉਹ ਲੰਘ ਜਾਂਦੀ ਆ। ਸੋ ਹਾਂ, ਤੇ ਹੁਣ ਕੀ ਆ, ਹੁਣ ਜਿਹੜੇ ਗਾਹ ਨਵੇਂ ਘਰ ਬਣਦੇ ਆ ਉਹਨਾਂ ਦੇ ਵਿੱਚ ਖਾਕ ਸਾਹਿਬ ਜੀ ਉਹ ਪਲਾਸਟਿਕ ਦੇ ਵੀ ਪਾਇਪ ਪਾਉਣੋਂ ਹਟ ਗਏ, ਹੁਣ ਤਾਂ ਉਹ ਇੱਕ ਜਿੱਦਾਂ ਨਾ ਆਪਣੇ ਆਪਾਂ ਗਾਰਡਨ ਹੋ ਜੀ ਹੁੰਦੀ ਇਸੇ ਤਰ੍ਹਾਂ ਦੇ, ਉਹ ਬਿਲਕੁਲ ਪਾਰਦਰਸ਼ਕ ਉਹਨਾਂ ਦੇ ਵਿੱਚ ਦੀ ਪਾਣੀ ਜਾਂਦਾ ਦਿਸਦਾ ਵੀ ਆ, ਉਹ ਪਾਉਣ ਲੱਗ ਪਾਇਆ।
0: ਆਹੋ ਬਹੁਤ ਪਤਲਾ ਹੁੰਦਾ, ਪਤਲਾ ਕਿ ਉਹਦੇ ਬਾਹਰ ਦੀਦਾ ਵਾ ਸਾਰਾ ਕੁਛ, ਬਿਲਕੁਲ
1: ਸਾਰਾ ਕੁਛ ਉਹਦੇ ਵਿੱਚ ਦਿਸਦਾ ਆ, ਤੇ ਉਹ ਪਾਉਣ ਲੱਗ ਗਏ ਨਵੇਂ ਘਰਾਂ ਦੇ ਵਿੱਚ। ਹੁਣ ਉਹਦੇ ਚ ਕੀ ਪਾਤਾ ਉਹ ਆਪਾਂ ਨੂੰ ਕੈਮੀਕਲਾਂ ਦਾ ਪਤਾ ਨੀ, ਜਦੋਂ ਇਹ ਰਿਸਰਚ ਹੋਊਗੀ 50 ਸਾਲ ਨੂੰ 100 ਸਾਲ ਨੂੰ ਫੇਰ ਪਤਾ ਲੱਗੂਗਾ ਵੀ ਯਾਰ ਇਹਦੇ ਚ ਵੀ ਇਹ ਕੈਮੀਕਲ ਹੈਗਾ ਆ ਤੇ ਇਹਨੂੰ ਵੀ ਹੁਣ ਬੰਦ ਕਰੋ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ, ਤੇ ਦੂਸਰੀਆਂ ਗੱਲਾਂ ਇਸ ਤਰ੍ਹਾਂ ਖਾਕਾ ਜੀ ਜਿਹੜਾ ਵਪਾਰੀ ਆ, ਦੇਖੋ ਹੁਣ ਜੇ ਉਹਨਾਂ ਨੇ ਉਹ ਜੈਸੀ ਪਾਇਪ ਪਾਉਣੇ ਹੋਣ ਜਾਂ ਹੁਣ ਜਿਹੜੀ ਸਟੇਨਲੈਸ ਸਟੀਲ ਆ ਇਹ ਵੀ ਇੰਨੀ ਮਹਿੰਗੀ ਕੋਈ ਹੈ ਨਹੀਂ, ਬਹੁਤਾ ਫਰਕ ਹੈ ਨਹੀਂ ਇਹਦਾ ਉਹਦੇ ਨਾਲੋਂ, ਤੇ ਸਟੇਨਲੈਸ ਦੇ ਪਾਈਪ ਕਿਉਂ ਨਹੀਂ ਪਾਉਂਦੇ
0: ਉਹਨਾਂ ਦਾ ਖਤਰਾ ਹੈ ਨੀ ਗਾ ਕੋਈ ਡਾ।
1: ਬਿਲਕੁਲ ਉਹ ਸਟੇਨਲੈਸ ਨੂੰ ਤਾਂ ਕੋਈ ਲੱਗਦੀ ਨੀ ਚੀਜ਼, ਨਾ ਉਹਨੂੰ ਜੰਗਾਲ ਲੱਗੇ ਨਾ ਕੁਛ ਹੋਰ ਲੱਗੇ, ਉਹ ਤਾਂ ਖਰਾਬ ਹੁੰਦੀ ਨੀ ਨਾ,
0: ਮਹਿੰਗਾ ਹੋਏ।
1: ਪਰ ਹੁਣ ਪਰ ਉਹਦੇ ਵਿੱਚ ਖਾਕ ਸਾਹਿਬ ਜੀ ਰੌਲਾ ਇਸ ਗੱਲ ਦਾ ਆ, ਜੇ ਉਹ ਸਟੇਨਲੈਸ ਸਟੀਲ ਦੇ ਪਾਉਂਦੇ ਆ ਤਾਂ ਕਦੇ ਤੁਹਾਡਾ ਪਾਈਪ ਨੀ ਲੀਕ ਕਰਨਾ, ਤੇ ਪਲੰਬਰ ਆ ਉਹਨਾਂ ਦਾ ਕੰਮ ਨੀ ਚੱਲਣਾ, ਤੇ ਜਿਹੜਾ ਪਹਿਲਾਂ ਪਲੰਬਰ ਤੁਹਾਡੇ ਫਿੱਟ ਕਰਕੇ ਗਿਆ ਪਾਇਪ ਉਹਦੀ ਹੁਣ ਕਿੱਥੇ, ਤਾਂ ਉਹਨਾਂ ਨੇ ਆ ਪਾਇਪ ਦਾ ਰੋਲ ਲਿਆਂਦਾ ਜਿਹੜੇ ਹੁਣ ਪਾਉਣ ਲੱਗ ਪਿਆ, ਰੋਲ ਲਿਆਂਦਾ, ਰੋਲ ਤੋਂ ਜਿੰਨੀ ਲੋੜ ਹੋਈ ਖਿੱਚ ਕੇ ਵੱਢ ਕੇ ਤੇ ਉਹ 2 ਮਿੰਟਾਂ ਚ ਕਰਕੇ ਪਰੇ ਲਏ। ਹੁਣ ਜੇ ਉਹ ਸਟੇਨਲੈਸ ਸਟੀਲ ਦੇ ਪਾਉਣਗੇ ਪਹਿਲਾਂ ਤਾਂ ਉਹ ਥੋੜਾ ਜਿਹਾ ਮਹਿੰਗਾ ਹੋਣਾ, ਦੂਜਾ ਉਹਨਾਂ ਨੂੰ ਚੂੜੀਆਂ ਪਾਉਣੀਆਂ ਪੈਣਗੀਆਂ, ਫਿਰ ਉਹਨਾਂ ਨੂੰ ਛੱਤ ਦੇ ਵਿੱਚ ਦੀ ਜਾਂ ਥੱਲੇ ਦੇ ਫਰਸ਼ ਦੇ ਵਿੱਚ ਦੀ ਉਹ ਲੰਘਾਉਣੇ ਪੈਣਗੇ, ਉਹ ਕੱਸਣੇ ਪੈਣਗੇ, ਉਹ ਸਾਰਾ ਕੁਛ ਆ ਜਿਹੜਾ ਇਹ ਮਸਲਾ, ਜਿੱਥੇ ਵੀ ਚਲ ਜਾਓ ਖਾਕ ਸਾਹਿਬ ਜੀ ਮੂਹਰੇ ਪੈਸੇ ਦਾ ਆਉਂਦਾ, ਪੈਸਾ ਜਿਹੜਾ ਆ ਇਹ ਇਨਸਾਨ ਦਾ ਲੱਗਦਾ ਤਾਂ ਆਪਾਂ ਨੂੰ ਬਹੁਤ ਵਧੀਆ ਹੈ ਜਦੋਂ ਡਾਲਰ ਜੇ ਛੁੱਦੇ ਆ ਜਾਂ ਬੈਂਕ ਛੁੱਦੇ ਆ, ਪਰ ਇਹ ਤੁਹਾਡਾ ਸਭ ਤੋਂ ਵੱਡਾ ਬਣਿਆ ਜਿਹੜਾ ਉਹ ਪੈਸਾ ਆ।
0: ਬਿਲਕੁਲ ਸਹੀ ਹੈ,
1: ਤੇ ਇਥੇ ਇਹ ਗੱਲ ਜਿਹੜੀ ਸ਼ੁਰੂ ਹੋਈ ਸੀ, ਅੱਜ ਕੱਲ ਜਿਹੜੀ ਉਹ ਕੈਂਸਰ ਉਹ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਫੈਲ ਰਹੀ ਆ, ਤੇ ਇਹਦੇ ਨਾਲ ਖਾਕ ਸਾਹਿਬ ਜੀ ਇੱਕ ਜਿਹੜੀ ਆ ਆਪਣੇ JFK ਜਿਹੜਾ ਪਰਿਵਾਰ ਹੈ, ਤੁਹਾਨੂੰ ਪਤਾ ਵੀ ਕੈਨੇਡੀ ਪਰਿਵਾਰ ਹੈਗਾ, ਉਹਨਾਂ ਦੀ ਉਹ ਲੜਕੀ ਜਿਹੜੀ ਸੀਗੀ ਟੈਟਿਆਨਾ, ਉਹਦਾ ਨਾਂ ਸੀਗਾ ਟੈਟਿਆਨਾ ਸ਼ੋਵਰਗ ਉਹਦਾ ਨਾਂ ਸੀਗਾ, ਤੇ ਇਹ JFK ਜਿਹੜੇ ਸੀਗੇ ਆਪਣੇ ਰਹੇ ਆ ਪ੍ਰੈਜੀਡੈਂਟ ਅਮਰੀਕਾ ਦੇ, ਉਹਨਾਂ ਦੀ ਇਹ ਖਾਕ ਸਾਹਿਬ ਜੀ ਪੋਤਰੀ ਸੀ, ਤੇ ਦੇਖੋ ਸਿਰਫ 35 ਸਾਲ ਦੀ ਉਹਦੀ ਉਮਰ ਸੀਗੀ, ਤੇ ਇਹ ਜਰਨਲਿਸਟ ਵੀ ਸੀਗੀ ਤੇ ਇਹ ਜਿਹੜੀ ਸੀ ਔਥਰ ਵੀ ਸੀ, ਔਥਰ ਆਪਾਂ ਲਿਖਾਰੀ ਪੰਜਾਬੀ ਔਥਰ ਨੂੰ ਕਹਿ ਦਿੰਦੇ ਹਾਂ, ਉਹ ਵੀ ਸੀਗੀ, ਤੇ ਉਹਦੇ ਪਰਿਵਾਰ ਵੱਲੋਂ ਕਿਹਾ ਗਿਆ ਕਿ ਸਾਡੀ ਸੁੰਦਰੀ ਟੈਟਿਆਨਾ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ ਆ, ਪਰ ਉਹ ਹਮੇਸ਼ਾ ਹੀ ਸਾਡੇ ਦਿਲਾਂ ਦੀ ਧੜਕਣ ਜਿਹੜੀ ਉਹ ਬਣੀ ਰਹੇਗੀ। 22 ਨਵੰਬਰ ਵਾਲੇ ਦਿਨ ਜਿਹੜੀ ਆ ਉਹਦੀ ਉਹਨੂੰ ਦੱਸਿਆ ਗਿਆ ਸਰ।
0: ਡਾਕਟਰ ਸਾਹਿਬ ਆ ਗਿਆ, ਤੁਸੀਂ ਕਰ ਲੋ ਗੱਲ, ਨਿਬੇੜ ਲੋ ਛੇਤੀ ਛੇਤੀ ਨਿਬੇੜ ਲੋ ਜੀ, ਹੋਲਡ ਕਰਿਓ ਜੀ ਡਾਕਟਰ ਸਾਹਿਬ
1: ਜੀ ਜੀ
0: ਚਿੰਮਾ ਸਾਹਿਬ ਨਾਲਿਓ ਸਮਝ ਨਹੀਂ ਆਉਂਦੀ।
1: ਹੈਲੋ
0: ਹੈਲੋ ਹੈਲੋ ਹੈਲੋ ਨਾਲ ਹੀ ਆ ਜੀ ਮੈਂ ਸਾਹਿਬ,
2: ਹਾਂਜੀ ਹਾਂਜੀ ਡਾਕਟਰ ਸਾਹਿਬ ਜੀ ਨਾਲ ਹੀ ਆ, ਤੇ ਮੈਸੇਜ ਕਰ ਦੇਣਾ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਚੀਮਾ ਸਾਹਿਬ, ਤੁਸੀਂ ਗੱਲ ਬੇੜਨੀ ਹੈ ਕੈਨੇਡੀ ਵਾਲੀ ਕਰ ਲਓ ਜੀ।
2: ਉਹ ਜਿਹੜੀ ਆ ਇੱਕ ਹੁੰਦੀ ਆ ਮੀਲੋਇਡ ਲਿਕੀਮੀਆ, ਉਸ ਬਿਮਾਰੀ ਦਾ ਨਾਂ ਦੱਸਿਆ, ਉਹ ਕੈਂਸਰ ਬਣੀ ਸੀਗੀ ਤੇ 25 May 2024 ਵਾਲੇ ਦਿਨ ਉਹਨੂੰ ਪਹਿਲੀ ਵਾਰੀ ਜਿਹੜਾ ਡਾਕਟਰ ਨੇ ਇਸ ਗੱਲ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀ ਕਿ ਹਾਂ ਤੈਨੂੰ ਕੈਂਸਰ ਹੈਗੀ ਆ
3: ਜਨਹਿਤ ਵਿੱਚ ਸੂਚਨਾ। ਮਸ਼ਹੂਰ ਹੋਮਿਓਪੈਥਿਕ ਕੰਸਲਟੈਂਟ ਡਾਕਟਰ ਗੁਰਦੀਪ ਸਿੰਘ ਸੰਧੂ ਉਮਰ ਦੇ 75ਵੇਂ ਸਾਲ ਦੇ ਵਿਚ ਮੈਡੀਕਲ ਪ੍ਰੈਕਟਿਸ ਦੇ 50 ਸਾਲ ਪੂਰੇ ਹੋਣ ਤੇ ਅਮੈਰੀਕਨ ਇਕਾਨਮੀ ਦੀ ਸਭ ਤੋਂ ਮਾੜੀ ਹਾਲਤ ਹੋਣ ਕਰਕੇ ਇਹ ਐਲਾਨ ਕਰਦੇ ਨੇ ਕਿ ਹਰੇਕ ਬਿਮਾਰ ਵਿਅਕਤੀ ਜੋ ਕਿਸੇ ਵੀ ਉਮਰ ਦੇ ਵਿਚ ਕਿਸੇ ਵੀ ਬਿਮਾਰੀ ਦਾ ਇਲਾਜ ਕਰਾਉਂਦਾ ਥੱਕ ਗਿਆ ਹੈ ਤਾਂ ਜੋ ਵੀ ਉਸਦੀ ਜੇਬ ਇਜਾਜ਼ਤ ਦਿੰਦੀ ਹੋਵੇ ਉਹੀ ਦੇ ਕੇ ਇਲਾਜ ਕਰਵਾ ਸਕਦਾ ਹੈ। ਬਸ ਇੰਨਾ ਖਿਆਲ ਰੱਖਿਓ ਕਿ ਮੁਰਗੀ ਵੀ ਨਾ ਮਰੇ ਤੇ ਅੰਡੇ ਵੀ ਮਿਲਦੇ ਰਹਿਣ, ਇਨ੍ਹਾਂ ਦੇ ਇਲਾਜ ਕਰਨ ਦੀ ਸਮਰੱਥਾ ਬਣੀ ਰਹੇ ਤੇ ਤੁਹਾਡਾ ਘੱਟ ਖਰਚੇ ਚ ਇਲਾਜ ਹੁੰਦਾ ਰਹੇ। ਕਾਲ ਕਰੋ 4086871899।
0: ਲੋ ਦੋਸਤੋ, ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਜੁੜ ਗਏ ਆ ਤੇ ਲਾਲ ਸਿੰਘ ਚੀਮਾ ਹੋਣੀ ਵੀ ਨਾਲ ਆ ਤੇ ਅੱਜ ਦਾ ਪ੍ਰੋਗਰਾਮ ਆਪਾਂ ਸ਼ੁਰੂ ਕਰਦੇ ਆ ਜੀ। ਡਾਕਟਰ ਸਾਹਿਬ ਉਹਨਾਂ ਦੇ ਨਾਲ, ਡਾਕਟਰ
4: ਅੱਜ ਖੇਤਾਂ ਵੱਲੋਂ ਮੈਂ ਦੌੜਦਾ ਆਇਆ, ਮੈਂ ਤੁਹਾਡੇ ਨਾਲ ਪਹੁੰਚ ਜਾਵਾਂ ਟਾਈਮ ਸਿਰ।
0: ਕਿਆ ਬਾਤ
1: ਡਾਕਟਰ ਸਾਹਿਬ, ਦੌੜਿਆ ਨਾ ਕਰੋ, ਗੱਡੀ ਥੋੜੀ ਤੇਜ਼ ਚਲਾ ਲਿਆ ਕਰੋ।
0: ਗੱਡੀ ਚ ਬਹਿ ਕੇ ਦੌੜਦੇ ਹੁੰਦੇ ਆ,
1: ਗੱਡੀ ਚ ਬਹਿ ਕੇ ਦੌੜਦੇ। ਅੱਛਾ, ਕੋਈ ਗੱਲ
4: ਨੀ। ਓਕੇ ਜੀ, ਸੋ ਤੁਹਾਡਾ ਜਿਹੜਾ ਸਵਾਲ ਸੀ ਤੁਸੀਂ ਅੱਜ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਮੈਂ ਅਗਲੇ ਪ੍ਰੋਗਰਾਮ ਨੂੰ ਸ਼ੁਰੂ ਕਰਾਂ?
1: ਜਿੱਦਾਂ ਤੁਸੀਂ ਚਾਹੋ।
4: ਨਹੀਂ, ਤੁਹਾਡਾ
1: ਅੱਜ ਹੀ ਕਰ ਲਓ ਫਿਰ, ਅੱਜ ਦਾ ਕੰਮ ਕੱਲ੍ਹ ਤੇ ਛੱਡਣਾ, ਅੱਜ ਹੀ ਕਰ ਲਓ।
4: ਹਾਂਜੀ,
1: ਅੱਜ ਦਾ ਕੰਮ ਕੱਲ੍ਹ ਤੇ ਕਿਉਂ ਛੱਡਣਾ, ਆਪਾਂ ਅੱਜ ਹੀ ਕਰ ਲੈਂਦੇ ਹਾਂ
4: ਅੱਜ। ਕਹਾਂ, ਦੱਸ ਦਿਓ ਮੈਨੂੰ ਕੀ ਸਵਾਲ ਸੀ ਤੁਹਾਡਾ?
1: ਸਵਾਲ ਤਾਂ ਮੇਰਾ ਇਹ ਸੀਗਾ ਕਿ ਜਦੋਂ ਆਪਾਂ ਬੁਢਾਪੇ ਦੇ ਵਿੱਚ ਆਉਂਦੇ ਹਾਂ ਉਦੋਂ ਜਿਹੜੇ ਸੈੱਲ ਆ ਇਹਨਾਂ ਨੂੰ ਉਦੋਂ ਕੀ ਹੁੰਦਾ ਆ?
4: ਹੈਲੋ ਜੀ ਚੀਮਾ ਸਾਹਿਬ, ਸਵਾਲ ਤੁਹਾਡੇ ਦਾ ਪਹਿਲਾਂ ਆਪਾਂ ਹੱਲ ਕਰਦੇ ਹਾਂ। ਪਹਿਲੀ ਗੱਲ ਇਹ ਮੈਂ ਇਸ ਸਬੰਧ ਵਿਚ ਕਹਿਣੀ ਚਾਹਾਂਗਾ ਕਿ ਹਰੇਕ ਸੈੱਲ ਦੀ ਇੱਕ ਲਿਮਿਟਿਡ ਆਯੂ ਹੈ ਤੇ ਜਿਹਨੂੰ ਅਸੀਂ ਸਮਝਦੇ ਹਾਂ ਵੀ ਇਹ 120 ਦਿਨ ਦੀ ਉਮਰ ਆ। 120 ਦਿਨ ਦੀ ਉਮਰ ਦਾ ਮਤਲਬ ਇਹ ਆ ਕਿ ਜਿਹੜਾ ਸੈੱਲ ਅੱਜ ਪੈਦਾ ਹੋਇਆ ਆ ਉਹ ਸੈੱਲ 120 ਦਿਨਾਂ ਬਾਅਦ ਖਤਮ ਹੋ ਜਾਣਾ, ਮਰ ਜਾਣਾ
1: ਜੀ।
4: ਮਰਨ ਦੀ ਡਿਸਕ੍ਰਿਪਸ਼ਨ ਵੀ ਆਪਾਂ ਕਰਦੇ ਹਾਂ ਹੁਣੇ। ਤੋ ਮਤਲਬ 120 ਦਿਨਾਂ ਬਾਅਦ, ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਅੱਜ ਜਿੰਨੇ ਮਰੇ ਬਣ ਗਏ ਆ ਤੇ ਉਹ ਮਰ ਗਏ ਤੇ ਗੱਲ ਖਤਮ ਹੋ ਗਈ। ਨੀ, ਜਿਵੇਂ ਰਾਜ ਸਭਾ ਦੇ ਮੈਂਬਰ ਹੁੰਦੇ ਆ ਨਾ, ਜੇ ਹਰ ਸਾਲ ਕੁਛ ਨਾ ਕੁਛ ਮੈਂਬਰ ਜਿਹੜੇ ਨੇ ਉਹ ਵਿਚੋਂ ਨਿਕਲ ਜਾਂਦੇ ਆ ਤੇ ਫਿਰ ਨਵੇਂ ਮੈਂਬਰ ਆ ਜਾਂਦੇ ਨੇ ਉਹਨਾਂ ਦੀ ਥਾਂ ਤੇ, ਭਾਵ ਇਹ ਵੀ ਉਹ ਗੈਪ ਉਸੇ ਵੇਲੇ ਨਾਲ ਦੀ ਨਾਲ ਭਰਿਆ ਜਾਂਦਾ
1: ਜੀ।
4: ਸੈੱਲ ਜਿੰਨੇ ਵੀ ਹਨ ਇਹ ਸਾਰੇ ਦੇ ਸਾਰੇ ਹੱਡੀਆਂ ਚ ਬਣਦੇ ਆ, ਲੰਬੀਆਂ ਹੱਡੀਆਂ ਦੇ ਵਿਚ ਬੋਨ ਮੈਰੋ ਚ ਬਣਦੇ ਆ
1: ਜੀ।
4: ਔਰ ਉਥੋਂ ਨਿਕਲ ਕੇ ਜਦੋਂ ਸਰਕੂਲੇਸ਼ਨ ਦੇ ਵਿਚ ਜਾਂਦੇ ਆ ਤੇ ਫਿਰ ਇਹਨਾਂ ਦਾ ਇੱਕ ਹੈਡਕੁਆਟਰ ਹੈਗਾ ਤਿਲੀ ਸਪਲੀਨ
1: ਜੀ,
4: ਇਹਦੇ ਵਿਚ ਇਹਨਾਂ ਦਾ ਫਿਰ ਪੂਰਾ ਸਕਰੂਟੀਨਾਈਜੇਸ਼ਨ ਹੁੰਦਾ ਆ ਕਿ ਕਿਹੜੇ ਸੈੱਲ ਕਾਬਲ ਨੇ, ਜਿਹੜੇ ਅੱਗੇ ਸਰਕੂਲੇਸ਼ਨ ਚ ਜਾ ਕੇ ਆਪਣਾ ਕੰਮ ਪੂਰਾ ਕਰ ਸਕਦੇ ਨੇ, ਜਿੰਨੀ ਇਹਨਾਂ ਨੂੰ ਕਪੈਸਿਟੀ ਦਿੱਤੀ ਹੈ ਉਨੀ ਆਕਸੀਜਨ ਕੈਰੀ ਕਰ ਸਕਦੇ ਨੇ ਕਿ ਨਹੀਂ ਕਰ ਸਕਦੇ
1: ਜੀ।
4: ਉਹਦੇ ਮੁਤਾਬਕ ਸਪਲੀਨ ਇਹਨਾਂ ਦੀ ਸ਼ਾਂਤੀ ਕਰਦੀ ਹੈ ਤੇ ਜੇ ਸਾਰੇ ਦੇ ਸਾਰੇ ਸੈੱਲ ਬਣਨ ਵਿਚ ਕਮੀ ਆ ਜਾਵੇ, ਮੈਂ ਹਜੇ ਥੋੜੇ ਜੇ ਬੁਢਾਪੇ ਤੋਂ ਪਹਿਲਾਂ ਚੱਲ ਰਿਹਾ, ਜੇ ਥੋੜੀ ਬਹੁਤ ਕਮੀ ਆ ਜਾਵੇ ਤੇ ਫਿਰ ਉਹਨਾਂ ਸੈੱਲਾਂ ਦੀ ਜਿਹੜੀ ਬਣਤਰ ਹੈ ਨਾ, ਉਹਦੇ ਡਿਫਰੈਂਟ ਸਟੇਜਸ ਹੀ ਬਣਾਈਆਂ ਹੋਈਆਂ ਨੇ, ਠੀਕ ਹੈ, ਡਿਫਰੈਂਟ ਸਟੇਜਸ ਉਹਦੀ ਡਿਵੈਲਪਮੈਂਟ ਦੀ। ਜਿਵੇਂ ਅਸੀਂ ਕਹਿੰਦੇ ਵੀ ਬੱਚਾ ਹੁੰਦਾ ਆ ਤੇ ਫਿਰ ਜਵਾਨ ਹੋ ਜਾਂਦਾ ਤੇ ਫਿਰ ਬੁੱਢਾ ਹੋ ਜਾਂਦਾ, ਸਟੇਜਾਂ ਬਣਾ ਦਿੱਤੀਆਂ ਸੀ, ਇਸੇ ਤਰ੍ਹਾਂ ਸੈੱਲਾਂ ਦੀਆਂ ਆਪਣੀਆਂ ਸਟੇਜਸ ਹੈਗੀਆਂ ਨੇ, ਉਹਦੇ ਮੁਤਾਬਕ ਇੱਕ ਸਟੇਜ ਵਿਚੋਂ ਨਿਕਲ ਕੇ ਬੋਨ ਮੈਰੋ ਚੋਂ ਇਹ ਬਾਹਰ ਆਉਂਦੇ ਨੇ ਤੇ ਫਿਰ ਸਰਕੂਲੇਸ਼ਨ ਚ ਡਿਵੈਲਪ ਕਰਦਿਆਂ ਕਰਦਿਆਂ ਹੌਲੀ ਹੌਲੀ ਆਕਸੀਜਨ ਲੈਂਦਿਆਂ ਵੱਡੇ ਹੁੰਦੇ ਜਾਂਦੇ ਨੇ ਤੇ ਅਲਟੀਮੇਟ ਜਦੋਂ ਸਰਕੂਲੇਸ਼ਨ ਸਪਲੀਨ ਕੋਲੇ ਪਹੁੰਚਦੇ ਆ ਫਿਰ ਉਹਨਾਂ ਦੀ ਜਜਮੈਂਟ ਕਰਦੀ। ਪਰ ਜਿਹੜੇ ਸੈੱਲ ਉਦੋਂ ਤੱਕ ਜਾਂਦਿਆਂ ਹੋਇਆਂ ਵੀ ਪੂਰੇ ਪੂਰੀ ਆਕਸੀਜਨ ਦੀ ਕਪੈਸਿਟੀ ਜਿੰਨੀ ਇਹਨਾਂ ਨੂੰ ਲੈਣੀ ਚਾਹੀਦੀ ਹੈ ਨਹੀਂ ਲੈਂਦੇ ਤਾਂ ਉਦੋਂ ਇਹਨਾਂ ਨੂੰ ਸਿਕਲ ਸੈੱਲ ਕਿਹਾ ਜਾਂਦਾ ਆ, ਠੀਕ ਆ, ਭਾਵ ਇਹਨਾਂ ਦਾ ਸਾਈਜ਼ ਉਹਨਾਂ ਨਹੀਂ ਬਣ ਸਕਿਆ। ਤੇ ਜੇ ਇਸੇ ਤਰ੍ਹਾਂ ਦੀ ਕੁਆਂਟਿਟੀ ਵੱਧ ਹੋ ਜਾਵੇ ਜਿਹੜੀ ਅੱਗੇ ਜਾ ਕੇ ਜਿੰਨੀ ਕੁ ਕਾਰਵਾਈ ਸਾਨੂੰ ਚਾਹੀਦੀ, ਜਿੰਨਾ ਕੁ ਐਮੂਨੀਸ਼ਨ ਅੱਗੇ ਪਹੁੰਚਾਉਣਾ ਚਾਹੀਦਾ ਸਮਾਨ ਉਹ ਨਾ ਪਹੁੰਚਾਉਣ ਤੇ ਫਿਰ ਅਸੀਂ ਕਹਿੰਦੇ ਹਾਂ ਵੀ ਇਹਨੂੰ ਸਿਕਲ ਸੈੱਲ ਅਨੀਮੀਆ ਹੋ ਗਿਆ। ਭਾਵ ਲਾਰਜ ਸਕੇਲ ਤੇ ਜਦੋਂ ਕੋਈ ਸਿਮਟਮ ਦਿਸਣੇ ਸ਼ੁਰੂ ਹੋ ਜਾਂਦੇ ਨੇ। ਹੁਣ ਅਗਲੀ ਗੱਲ ਆਈ ਭਾਈ, ਜਦੋਂ ਜਿਹੜੇ ਸੈੱਲ ਨੇ ਆਪਣਾ ਕੰਮ ਨਾਰਮਲ ਕਰਨ ਯੋਗ ਨਾ ਹੋਣ ਉਦੋਂ ਉਹਨਾਂ ਦੀ ਸਟੇਜ ਬਦਲ ਜਾਂਦੀ ਹੈ। ਜਦੋਂ ਇੱਕ ਬੱਚਾ ਜੰਮਦਾ ਹੈ ਤੇ ਉਹਦੇ ਸੈੱਲਾਂ ਦੀ ਕਪੈਸਿਟੀ ਇਹ ਹੁੰਦੀ ਹੈ ਕਿ ਹੌਲੀ ਹੌਲੀ ਉਹਦੇ ਵਿੱਚ ਇਲਾਸਟੀਸਿਟੀ ਹੁੰਦੀ, ਲਚਕ ਹੁੰਦੀ ਹੈ, ਔਰ ਉਸ ਲਚਕ ਦੇ ਮੁਤਾਬਕ ਉਹ ਹੌਲੀ ਹੌਲੀ ਆਪਣੀ ਕਪੈਸਿਟੀ ਵਧਾਉਂਦਾ ਜਾਂਦਾ। ਉਹਦੀ ਬੜੀ ਵਧੀਆ ਐਗਜ਼ਾਮਪਲ ਇਹ ਹੈਗੀ ਆ ਕਿ ਜਦੋਂ ਬੱਚਾ ਪੈਦਾ ਹੁੰਦਾ ਆ ਉਹਦੇ ਸਟੋਮਕ ਦੀ ਜਿਹੜੀ ਕਪੈਸਿਟੀ ਹੁੰਦੀ ਹੈ ਸਾਰੀ 30 cc ਹੁੰਦੀ ਆ, 30 ml ਦੇ ਕਰੀਬ। ਔਰ ਜਿਵੇਂ ਜਿਵੇਂ ਉਹ ਵੱਡਾ ਹੁੰਦਾ ਜਾਂਦਾ ਵੱਧਦੀ ਜਾਂਦੀ ਹੈ ਤੇ ਫਿਰ ਅਲਟੀਮੇਟ ਅਸੀਂ 5-5, 6-6 ਪਰੌਂਠੇ ਵੀ ਖਾ ਜਾਂਦੇ ਹਾਂ। ਸੋ ਇਹ ਕੱਲੀ ਗੱਲ ਸਟੋਮਕ ਦੀ ਨਹੀਂ ਹੈਗੀ, ਇਹ ਗੱਲ ਸਰੀਰ ਦੇ ਹਰੇਕ ਅੰਗ ਦੇ ਹਰੇਕ ਸੈੱਲ ਦੀ ਹੈਗੀ ਆ ਕਿ ਉਹ ਆਪਣੀ ਰੇਸ਼ੋ ਦੇ ਮੁਤਾਬਕ ਹੌਲੀ ਹੌਲੀ ਵਧਣਾ ਸ਼ੁਰੂ ਹੋ ਜਾਂਦਾ ਹੈ ਤੇ ਡਿਵੈਲਪ ਹੋਣਾ ਸ਼ੁਰੂ ਹੋ ਜਾਂਦਾ। ਸਿਨੈਲਿਟੀ ਜਿਹਨੂੰ ਅਸੀਂ ਬੁਢਾਪਾ ਕਹਿੰਦੇ ਹਾਂ, ਸਿਨੈਲਿਟੀ ਦਾ ਮਤਲਬ ਇਹ ਆ ਕਿ ਉਹ ਜਿਹੜੀ ਸੈੱਲ ਦੀ ਕਾਰਵਾਈ ਹੈਗੀ ਹੈ ਉਹ ਪੂਰੀ ਕਰਨ ਯੋਗ ਨਹੀਂ। ਹੌਲੀ ਹੌਲੀ ਇੱਕ ਏਜ ਤੋਂ ਬਾਅਦ ਸੈੱਲ ਦੀ ਇਹ ਕਪੈਸਿਟੀ ਜਿਹੜੀ ਹੈ ਘਟਣੀ ਸ਼ੁਰੂ ਹੋ ਜਾਂਦੀ ਹੈ। ਜਿਵੇਂ ਅਸੀਂ RBC ਦੀ ਤਾਂ ਆਮ ਹੀ ਗੱਲ ਕਰਦੇ ਹਾਂ, 400-5000 ਦੇ ਕਰੀਬ ਇਹਨਾਂ ਦੀ ਨਾਰਮਲ ਕੁਆਂਟਿਟੀ ਅਸੀਂ ਲੈਂਦੇ ਹਾਂ। ਔਰ ਇਹਨਾਂ ਦੀ ਕਪੈਸਿਟੀ ਕੀ ਹੈ, ਇਹਨਾਂ ਦਾ ਕੰਮ ਕੀ ਹੈ, ਆਕਸੀਜਨ ਸਪਲਾਈ ਕਰਨਾ, ਇਹ ਖਾਲੀ ਡੱਬੇ ਹੁੰਦੇ ਟ੍ਰੇਨ ਦੇ। ਇਸੇ ਤਰ੍ਹਾਂ ਹੀ ਅਸੀਂ ਕਹਿੰਦੇ ਹਾਂ ਵੀ ਨਿਊਟ੍ਰੋਫਿਲ ਹੈਗੇ ਨੇ ਜਾਂ WBC ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਨਿਊਟ੍ਰੋਫਿਲ, ਈਸਟ੍ਰੋਫਿਲ, ਬੇਸੋਫਿਲ, ਮੋਨੋਸਾਈਟ, ਲਿੰਫੋਸਾਈਟ, ਇਹ ਨਿਊਟ੍ਰੋਫਿਲ ਦੀਆਂ ਇਹ ਜਿਹੜੀਆਂ ਸਾਰੀਆਂ ਕਿਸਮਾਂ ਨੇ, WBC ਫੌਜ ਦੀਆਂ ਕਿਸਮਾਂ ਨੇ, ਫੌਜ ਦੀਆਂ ਅਲੱਗ ਅਲੱਗ ਬ੍ਰਾਂਚਾਂ ਨੇ। ਹੁਣ ਇਹਨਾਂ ਦਾ ਕੰਮ ਇਹ ਆ ਕਿ ਅਲੱਗ ਅਲੱਗ ਤਰ੍ਹਾਂ ਦੀ ਕਾਰਵਾਈ ਕਰਨਾ। ਸਿਵਲ ਪੁਲਿਸ ਜਿਹੜੀ ਹੈ ਉਹ ਸਿਵਲ ਦੇ ਏਰੀਏ ਨੂੰ ਮੈਟਰ ਨੂੰ ਕਰਦੀ ਹੈਗੀ, ਬਾਰਡਰ ਸਿਕਿਉਰਿਟੀ ਫੋਰਸ ਹੈ ਉਹ ਬਾਰਡਰ ਦੇ ਏਰੀਏ ਨੂੰ ਕਰਦੀ ਹੈ, ਮਿਲਟਰੀ ਜਿਹੜੀ ਹੈ ਜਦੋਂ ਅਖੀਰ ਤੇ ਗੱਲ ਵਧੀ ਜਾਂਦੀ ਤੇ ਉਸ ਵੇਲੇ ਫਿਰ ਮਿਲਟਰੀ ਉੱਥੇ ਆ ਜਾਂਦੀ। ਇਸ ਤਰ੍ਹਾਂ ਕਰਕੇ ਅਲੱਗ ਅਲੱਗ ਤਰ੍ਹਾਂ ਦੇ ਸੈੱਲ ਜਿਹੜੇ ਨੇ ਉਹਨਾਂ ਦੀ ਅਲੱਗ ਅਲੱਗ ਕਾਰ ਵਿਹਾਰ ਹੈ, ਕੰਮ ਹੈ ਵੀ ਆਹ ਪ੍ਰੋਟੈਕਸ਼ਨ ਤੁਸੀਂ ਕਰਨੀ ਹੈਗੀ ਹੈ। ਜਿਵੇਂ RBC ਦੀ ਗੱਲ ਆਪਾਂ ਆਕਸੀਜਨ ਕੈਰੀ ਤੇ ਰੱਖ ਲਈਏ, ਨਿਊਟ੍ਰੋਫਿਲ ਦੀ ਲੱਗ ਰਹੀ ਕਿ ਜਿੰਨੇ ਵੀ ਬਾਹਰੋਂ ਸੈੱਲ ਆਉਣੇ, ਇਮੀਡੀਏਟ ਇਨਫੈਂਟਰੀ ਜਿਵੇਂ ਸਾਡੀ ਹੁੰਦੀ ਹੈ, ਸਭ ਤੋਂ ਪਹਿਲਾਂ ਲੜਾਈ ਇਹਨਾਂ ਨੇ ਕਰਨੀ ਹੈਗੀ ਹੈ। ਇਸੇ ਤਰ੍ਹਾਂ ਜਿਵੇਂ ਟਿਊਬਰਕਲੋਸਿਸ ਦੀਆਂ ਹੋਰ ਇਹੋ ਜਿਹੀਆਂ ਗੱਲਾਂ ਆ ਜਾਂਦੀਆਂ ਨੇ ਤੇ ਫਿਰ ਅਸੀਂ ਕਹਿੰਦੇ ਹਾਂ ਈਸਟ੍ਰੋਫਿਲ ਚ ਲਿੰਫੋਸਾਈਟ ਜਿਹੜੇ ਆ ਉਹਦਾ ਕੰਮ ਆ ਜਾਂਦਾ ਹੈਗਾ। ਸੋ ਇਹ ਸਾਰੇ ਸੈੱਲਾਂ ਦੀ ਆਪਣੀ ਆਪਣੀ ਕਾਰ ਵਿਹਾਰ ਹੈਗਾ ਆ ਤੇ ਜਿਵੇਂ ਜਿਵੇਂ ਇਹ ਵੱਧ ਤੋਂ ਵੱਧ ਕਾਰ ਵਿਹਾਰ ਕਰਨ ਯੋਗ ਹੁੰਦੇ ਨੇ ਉਹਨੂੰ ਅਸੀਂ ਜਵਾਨੀ ਕਹਿੰਦੇ ਹਾਂ
1: ਜੀ।
4: ਇਸ ਕਪੈਸਿਟੀ ਨੂੰ ਬਚਪਨ ਤੋਂ ਲੈ ਕੇ ਹੌਲੀ ਹੌਲੀ ਵੱਧਦੀ ਜਾਂਦੀ ਹੈ ਕਪੈਸਿਟੀ ਚ ਅਸੀਂ ਜਵਾਨੀ ਕਹਿੰਦੇ ਹਾਂ। ਜਦੋਂ ਇਹ ਕਪੈਸਿਟੀ ਹੌਲੀ ਹੌਲੀ ਘਟਣ ਲੱਗਦੀ ਹੈ ਸੈੱਲ ਦੇ ਵਿੱਚ, ਜਿੰਨੀਆਂ ਵੀ ਕਾਰਵਾਈਆਂ ਸੈੱਲ ਦੀਆਂ ਹਨ ਜਦੋਂ ਉਹ ਕੱਢਣ ਲੱਗਦੀਆਂ ਨੇ ਤੇ ਉਦੋਂ ਉਦੋਂ ਅਸੀਂ ਇਹਨੂੰ ਬੁਢਾਪਾ ਕਹਿਣਾ ਸ਼ੁਰੂ ਕਰ ਦਿੰਦੇ ਹਾਂ
1: ਜੀ।
4: ਗੱਲ ਬੜੀ ਸਧਾਰਨ ਜੀ ਸਮਝ ਆ ਗਈ ਵੀ ਬੁਢਾਪਾ ਕੀ ਹੈ। ਇੱਕ ਸੈੱਲ ਦੀ ਕੰਮ ਕਰਨ ਦੀ ਇੱਕ ਕਪੈਸਿਟੀ ਹੈ, ਇੱਕ ਸੈੱਲ ਦੀ ਕੰਮ ਕਰਨ ਦੀ ਕਪੈਸਿਟੀ ਦਾ ਮਤਲਬ ਹੈ ਕਿੰਨੀ ਐਨਰਜੀ ਉਹ ਪੈਦਾ ਕਰ ਸਕਦਾ ਹੈ। ਐਨਰਜੀ ਨੂੰ ਆਪਾਂ ਦੂਜੇ ਲਫ਼ਜ਼ਾਂ ਦੇ ਮੈਟਾਬੋਲਿਕ ਰੇਟ ਦੇ ਨਾਲ ਕੰਪੇਅਰ ਕਰਦੇ ਹਾਂ। ਜਿਵੇਂ ਜਿਵੇਂ ਬੱਚਾ ਜਵਾਨ ਹੁੰਦਾ ਮੈਟਾਬੋਲਿਕ ਰੇਟ ਵਿੱਚ ਫਰਕ ਹੁੰਦਾ ਹੈ, ਕਿਵੇਂ ਐਨਾਬੋਲਿਕ ਰੇਟ ਵੱਧ ਹੁੰਦਾ ਤੇ ਕੈਟਾਬੋਲਿਕ ਰੇਟ ਘੱਟ ਹੁੰਦਾ ਆ। ਇਸੇ ਤਰ੍ਹਾਂ ਹੀ ਜਿਵੇਂ ਜਿਵੇਂ ਉਹ ਜਵਾਨੀ ਤੋਂ ਬਾਅਦ ਬੁਢਾਪੇ ਵਿੱਚ ਆਉਂਦਾ ਹੈਗਾ ਆ, ਉਵੇਂ ਉਵੇਂ ਹੀ ਐਨਾਬੋਲਿਕ ਰੇਟ ਜਿਹੜਾ ਆ ਉਹ ਘਟਣਾ ਸ਼ੁਰੂ ਹੋ ਜਾਂਦਾ ਤੇ ਕੈਟਾਬੋਲਿਕ ਰੇਟ ਜਿਹੜਾ ਹੈ ਉਹ ਵਧਣਾ ਸ਼ੁਰੂ ਹੋ ਜਾਂਦਾ। ਖਰਚਾ ਵੱਧ ਤੇ ਆਮਦਨ ਘੱਟ ਹੋਣੀ ਜਿਵੇਂ ਤੁਸੀਂ ਕਹਿ ਲਓ, ਇਹ ਇਸ ਤਰ੍ਹਾਂ ਦੀ ਸਥਿਤੀ ਹੁੰਦੀ ਹੈ। ਸੋ ਬੁਢਾਪੇ ਦਾ ਸਧਾਰਨ ਐਕਸਪਲੇਨੇਸ਼ਨ ਇਹੀ ਹੈ ਕਿ ਜਦੋਂ ਸਰੀਰ ਦੇ ਵਿੱਚ ਕੰਮ ਕਰਨ ਦੀ ਸਮਰੱਥਾ ਪੂਰੀ ਨਾਰਮਲ ਨਾ ਰਹੇ ਤੇ ਉਹਨੂੰ ਅਸੀਂ ਕਹਿੰਦੇ ਬੁਢਾਪਾ ਆ ਗਿਆ। ਇਹ ਬੁਢਾਪਾ ਜਿਹੜਾ ਆ ਇਹ ਅਸੀਂ ਇਸ ਤਰ੍ਹਾਂ ਵੀ ਕਿਸੇ ਨੂੰ ਉਮਰ ਤੋਂ ਪਹਿਲਾਂ ਹੀ ਆ ਸਕਦਾ ਹੈਗਾ
1: ਜੀ। ਕਈ 200 ਸਾਲ ਤੇ ਤੁਸੀਂ ਕੱਲ
4: ਸੈੱਲ ਉਹ ਪੂਰੇ ਕਾਮਯਾਬ ਨਹੀਂ ਹਨ, ਪੂਰੀ ਕਾਰਵਾਈ ਉਹ ਨਹੀਂ ਕਰਦੇ ਤੇ ਇਹਦਾ ਮਤਲਬ ਇਹ ਹੈ ਕਿ ਉਹ ਅਰਲੀ ਏਜਿੰਗ ਹੋ ਗਈ ਹੈ, ਅਰਲੀ ਜਿਹੜਾ ਹੈ ਉਹ ਬੁਢਾਪਾ ਉਹਦੇ ਵਿੱਚ ਆ ਰਿਹਾ। ਸਿਨੈਲਿਟੀ ਇਹਦੇ ਵਾਸਤੇ ਇਸਤੇਮਾਲ ਲਫ਼ਜ਼ ਕੀਤਾ ਜਾਂਦਾ, ਸਿਨੈਲਿਟੀ ਵੀ ਅਰਲੀ ਸਿਨੈਲਿਟੀ ਹੈਗੀ ਹੈ। ਜਾਂ ਇੰਝ ਕਹਿ ਲਓ ਕਿਸੇ ਨੂੰ ਮਰਾਸ ਸੋਕੜਾ ਹੋ ਗਿਆ, ਸੋਕੜਾ ਹੋ ਗਿਆ ਕੀ ਹੈ ਵੀ ਮਾਸਪੇਸ਼ੀ ਉਹ ਲੋਕਲਾਈਜ਼ਡ ਕੰਮ ਹੈ, ਲੋਕਲ ਮਸਲ ਨੂੰ ਪੂਰੀ ਸਪਲਾਈ ਨਹੀਂ ਹੋਈ, ਲੋਕਲ ਮਸਲ ਜਿਹੜੇ ਨੇ ਉਹ ਬਾਹਰੀ ਜਿਹੜੇ ਨੇ ਡਿਵੈਲਪ ਨਹੀਂ ਕੀਤੇ, ਉਹਨਾਂ ਨੂੰ ਓਨੀ ਖੂਨ ਦੀ ਸਪਲਾਈ ਨਹੀਂ ਹੋਈ, ਖੁਰਾਕ ਦੀ ਸਪਲਾਈ ਨਹੀਂ ਹੋਈ, ਉਹਨਾਂ ਦੀ ਡਿਵੈਲਪਮੈਂਟ ਨਹੀਂ ਹੋਈ। ਇਸੇ ਤਰ੍ਹਾਂ ਹੀ ਬੁਢਾਪਾ ਜਦੋਂ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਬੁਢਾਪੇ ਦਾ ਮਤਲਬ ਇਹ ਆ ਕਿ ਜਿਹੜੇ ਬਾਡੀ ਦੇ ਸੈੱਲ ਹਨ ਇੱਕ ਸੈੱਲ ਦੀ ਗੱਲ ਨਹੀਂ ਹੋ ਰਹੀ ਹੁੰਦੀ, ਕਿਉਂਕਿ ਸਾਰੇ ਸੈੱਲ ਇੱਕ ਦੂਜੇ ਨੂੰ ਕੋਆਪਰੇਟ ਕਰਦੇ ਨੇ ਤੇ ਕੋਆਪਰੇਟ ਕਰਕੇ ਹੀ ਚੱਲਦੇ ਨੇ। ਔਰ ਇਸੇ ਹਿਸਾਬ ਤੇ ਜਦੋਂ ਸੈੱਲ ਆਪਣੀ ਨਾਰਮਲ ਕਾਰਵਾਈ ਨਾ ਕਰਨ ਯੋਗ ਹੋਣ, ਜਿਵੇਂ ਅਸੀਂ ਇਹ ਕਹਿੰਦੇ ਹਾਂ ਵੀ ਨਾਰਮਲ ਕਪੈਸਿਟੀ ਦੇ ਵਿੱਚ ਜਿਹਨੂੰ ਅਸੀਂ ਨਾਰਮਲ ਵਰਕਿੰਗ ਕਪੈਸਿਟੀ ਕਹਿੰਦੇ ਹਾਂ ਉਹ ਹੈਗੀ ਹੈ 1700 ਕੈਲੋਰੀਜ, 1700 ਕੈਲੋਰੀ ਪਰ ਆਵਰ ਹੀਟ ਦੀਆਂ ਪੈਦਾ ਹੁੰਦੀਆਂ ਰਹਿਣ ਕਿਸੇ ਵੀ ਕਾਰਨ, ਤੇ ਅਸੀਂ ਉਸ ਨੂੰ ਕਹਿੰਦੇ ਹਾਂ ਵੀ ਸੈੱਲ ਨਾਰਮਲ ਕੰਮ ਕਰ ਰਿਹਾ। ਸੈੱਲ ਨੇ ਕੰਮ ਐਨਰਜੀ ਨਾਲ ਹੀ ਕਰਨਾ, ਖੁਰਾਕ ਨਾਲ ਹੀ ਕਰਨਾ ਹੈ। ਖੁਰਾਕ ਤੁਸੀਂ ਪ੍ਰੋਟੀਨ ਦੇ ਦਿੱਤੀ ਤੇ ਥੋੜੀ ਖੁਰਾਕ ਵੀ ਹੋ ਸਕਦੀ ਹੈ ਉਹ ਕੰਮ ਕਰ ਦੇਵੇ, ਖੁਰਾਕ ਤੁਸੀਂ ਕਾਰਬੋਹਾਈਡਰੇਟ ਦਿੱਤਾ ਤੇ ਉਹ ਬਹੁਤੀ ਖੁਰਾਕ ਦੇ ਵਿੱਚੋਂ ਵੀ ਥੋੜੀ ਐਨਰਜੀ ਨਿਕਲੂਗੀ। ਇਸੇ ਤਰ੍ਹਾਂ ਖੁਰਾਕ ਦੇ ਉੱਪਰ ਵੀ ਡਿਪੈਂਡ ਕਰਦਾ, ਪਰ ਅਸਲੀ ਮੁੱਦਾ ਇਹ ਆ ਬਈ ਖਾਧੀ ਗਈ ਖੁਰਾਕ ਦੇ ਵਿੱਚ ਇਸ ਤਰ੍ਹਾਂ ਦੀ ਕਪੈਸਿਟੀ ਹੈਗੀ ਆ ਕਿ ਸੈੱਲ ਇਹਦੇ ਵਿੱਚੋਂ 1700 ਕੈਲੋਰੀ ਪਰ ਆਵਰ ਹੀਟ ਦੀਆਂ ਬਣਾ ਸਕਣ ਔਰ ਉਸ ਨੂੰ ਪ੍ਰਜ਼ਰਵ, ਕਿਉਂਕਿ ਕੱਲ ਆਪਾਂ ਸੈੱਲਾਂ ਦੀ ਗੱਲ ਵੀ ਕੀਤੀ ਹੈ ਵੀ ਕਿਹੜੇ ਕਿਹੜੇ ਸੈੱਲ ਕਿਹੜੀ ਕਿਹੜੀ ਐਨਰਜੀ ਪ੍ਰਜ਼ਰਵ ਕਰਦੇ ਨੇ ਤੇ ਕਿਹੜੇ ਕਿਹੜੇ ਅੱਗੇ ਉਸ ਨੂੰ ਤੋੜਦੇ ਨੇ, ਜਿਵੇਂ ਮਾਈਟੋਕੋਂਡਰੀਆ ਵਗੈਰਾ ਦੀ ਗੱਲ ਕੀਤੀ ਸੀ। ਤੋਂ ਮੇਰੇ ਕਹਿਣ ਤੋਂ ਭਾਵ ਇਹ ਆ ਜਦੋਂ ਖੁਰਾਕ ਅਸੀਂ ਖਾ ਰਹੇ ਹਾਂ, ਕਈ ਵਾਰ ਐਸਾ ਹੁੰਦਾ ਵੀ ਭਾਵੇਂ ਅਸੀਂ ਬੁੱਢੇ ਵੀ ਹੋ ਗਏ ਹਾਂ ਰੋਟੀਆਂ ਫਿਰ ਵੀ 3-4 ਖਾ ਹੀ ਰਹੇ ਹਾਂ ਜੀ, ਪਰ ਹੁੰਦਾ ਕੀ ਆ ਇਹਦੇ ਵਿੱਚੋਂ ਜਿਹੜੀ ਕਪੈਸਿਟੀ ਐਨਰਜੀ ਵਾਲੀ ਨਿਕਲਣ ਵਾਲੀ ਹੁੰਦੀ ਹੈ ਜਿਹੜੀ ਸੈੱਲਾਂ ਨੇ ਜਾਂ ਸਾਡੇ ਸਿਸਟਮ ਨੇ ਨਿਚੋੜ ਕੇ ਕੱਢ, ਅਲੱਗ ਅਲੱਗ ਕੰਮ ਨੇ, ਅੰਤੜੀਆਂ ਦਾ ਕੰਮ ਅਲੱਗ ਹੈਗਾ, ਖੂਨ ਨੇ ਲਿਜਾ ਕੇ ਜਦੋਂ ਉਹਦੇ ਚ ਮਿਕਸ ਕਰਨਾ ਉਹਦਾ ਕੰਮ ਅਲੱਗ ਹੈਗਾ ਆ। ਸੋ ਇਸ ਤਰ੍ਹਾਂ ਕਰਕੇ ਅਲੱਗ ਅਲੱਗ ਸਾਰੇ ਕੰਮ ਜਦੋਂ ਇਸ ਕਪੈਸਿਟੀ ਚ ਨਹੀਂ ਹੁੰਦੇ ਤੇ ਉਹਦੇ ਵਿੱਚੋਂ 1700 ਕੈਲੋਰੀ ਹੀਟ ਦੀਆਂ ਪੂਰੀਆਂ ਨਹੀਂ ਨਿਕਲ ਸਕਦੀਆਂ ਤੇ ਅਸੀਂ ਕਹਿੰਦੇ ਹਾਂ ਵੀ ਹੌਲੀ ਹੌਲੀ ਬੁਢਾਪਾ ਆ ਰਿਹਾ ਹੈ ਇਹ ਸਿਸਟਮ ਦੇ ਵਿੱਚ ਹੌਲੀ। ਜਿਵੇਂ ਵੇਲਣੇ ਦੀ ਗੱਲ ਆਪਾਂ ਕਈ ਵਾਰ ਕਰੀਏ ਵੀ ਜੇ ਵੇਲਣਾ ਸਹੀ ਨਾ ਹੋਵੇ ਤੇ ਗੰਨਾ ਭਾਵੇਂ ਜਿੰਨਾ ਮਰਜ਼ੀ ਰਸ ਵਾਲਾ ਪਾ ਦਿਓ ਉਹਦੇ ਵਿੱਚ ਉਹ ਰਸ ਨਹੀਂ ਨਿਕਲਣਾ, ਜੇ ਵੇਲਣਾ ਉਹਦੇ ਸਹੀ ਹੋਣਗੇ ਤੇ ਘੱਟ ਰਸ ਵਾਲਾ ਵੀ ਗੰਨਾ ਹੋਏਗਾ ਤੇ ਉਹਦੇ ਵਿੱਚੋਂ ਪੂਰਾ ਰਸ ਨਿਚੋੜਿਆ ਜਾਏਗਾ। ਔਰ ਇਸੇ ਤਰ੍ਹਾਂ ਇਹ ਹੈ ਕਿ ਜੇ ਪ੍ਰੋਟੀਨਸ ਕੋਈ ਚੀਜ਼ ਹੋ ਗਈ ਤੇ ਉਹਦੇ ਵਿੱਚੋਂ ਘੱਟ ਮਾਤਰਾ ਦੇ ਵਿੱਚ ਵੀ ਹੋਵੇ ਤੇ ਐਨਰਜੀ ਜ਼ਿਆਦਾ ਨਿਕਲੇਗੀ, ਜੇ ਕਾਰਬੋਹਾਈਡਰੇਟਸ ਹੋਣਗੇ ਵੱਧ ਮਾਤਰਾ ਵਿੱਚ ਹੋਏਗੀ ਐਨਰਜੀ ਉਹਦੇ ਚੋਂ ਘੱਟ ਨਿਕਲੇਗੀ। ਸੋ ਫੂਡ ਦੀਆਂ ਅਲੱਗ ਅਲੱਗ ਕਿਸਮਾਂ ਦੇ ਮੁਤਾਬਕ ਵੀ ਇਹ ਗੱਲ ਹੈਗੀ ਹੈ, ਪਰ ਐਜ਼ ਏ ਹੋਲ ਸਾਰਾ ਮਕਸਦ ਇਹ ਆ ਕਿ ਜਿਹੜੀ ਅੰਦਰ ਦੀ ਮਸ਼ੀਨਰੀ ਜਦੋਂ ਹੈ ਖੁਰਾਕ ਜਿਵੇਂ ਤੁਸੀਂ ਬਾਹਰੋਂ ਮਰਜ਼ੀ ਖਾ ਰਹੀ ਹੈ, ਅੰਦਰ ਦੀ ਮਸ਼ੀਨਰੀ ਜਿਹੜੀ ਹੈ ਤੁਹਾਡੀ ਖਾਧੀ ਗਈ ਖੁਰਾਕ ਦੇ ਮੁਤਾਬਕ ਉਹ ਪੂਰੀ ਨਿਚੋੜ ਕੇ ਉਹਦੇ ਵਿੱਚੋਂ ਰਸ ਤੱਤ ਨਹੀਂ ਕੱਢ ਸਕਦੀ। ਦੂਸਰੀ ਗੱਲ ਕਿ ਰਸ ਤੱਤ ਨਹੀਂ ਕੱਢਦੀ ਤੇ ਇਹਦਾ ਮਤਲਬ ਵੀ ਸੈੱਲਾਂ ਦੀ ਆਪਣੀ ਡਿਵੈਲਪਮੈਂਟ ਵੀ ਪੂਰੀ ਨਹੀਂ ਹੋਣੀ, ਔਰ ਜਦੋਂ ਸੈੱਲਾਂ ਦੀ ਆਪਣੀ ਡਿਵੈਲਪਮੈਂਟ ਪੂਰੀ ਨਹੀਂ ਹੁੰਦੀ ਤੇ ਇਹਦਾ ਮਤਲਬ ਉਹਦੇ ਵਿੱਚ ਡਿਕਲਾਈਨ ਫੇਜ਼ ਆਉਂਦਾ ਹੈ। ਉਸ ਡਿਕਲਾਈਨ ਫੇਜ਼ ਨੂੰ ਅਸੀਂ ਆਮ ਤੌਰ ਤੇ ਤਾਂ ਵੀਕਨੈਸ ਵਗੈਰਾ ਚ ਲੈ ਲੈਂਦੇ ਹਾਂ, ਪਰ ਜਿਵੇਂ ਜਿਵੇਂ ਉਮਰ ਵੱਧਦੀ ਹੈ ਨਾ ਉਵੇਂ ਉਵੇਂ ਇਹਦੇ ਨਾਲ ਹੋਰ ਬਹੁਤ ਸਾਰੀਆਂ ਗੱਲਾਂ। ਉਮਰ ਤੋਂ ਪਹਿਲਾਂ ਅਸੀਂ ਇੱਕ ਉਮਰ ਰੱਖੀ ਹੋਈ ਹੈ ਵੀ 25-65 ਸਾਲ ਤੇ ਸਾਰੇ ਬੰਦਿਆਂ ਨੂੰ ਰਿਟਾਇਰ ਕਰ ਦਿਓ ਜੀ, ਹਾਂਜੀ ਹੁਣ ਅਸੀਂ ਉਸ ਉਮਰ ਨੂੰ ਵਧਾ ਦਿੱਤਾ ਹੈਗਾ, ਕਹਿੰਦੇ ਅਸੀਂ 65 ਤੋਂ 75 ਤੱਕ ਕਰ ਦਿਓ, ਹੁਣ ਅਸੀਂ ਇਹ ਕਹਿੰਦੇ ਹਾਂ ਕਿ ਨਹੀਂ 75 ਤੋਂ 80 ਤੱਕ ਅਰਲੀ ਓਲਡ ਏਜ ਗਿਣਨ ਲੱਗ ਗਿਆ। ਇਹਦਾ ਮਤਲਬ ਜਿਹੜਾ 80 ਦਾ ਹੋ ਗਿਆ ਉਹਨੂੰ ਅਸੀਂ ਓਲਡ ਏਜ ਗਿਣਨੇ ਆ, ਮੈਂ ਅਜੇ ਅਰਲੀ ਓਲਡ ਏਜ ਵਿੱਚ ਹਾਂ 70 ਦਾ। ਅਸੀਂ ਇਸ ਸੈਨੈਲਿਟੀ ਦੀ ਡੈਫੀਨੇਸ਼ਨ ਮੌਕੇ ਮੁਤਾਬਕ ਚੇਂਜ ਕਰਦੇ ਆ ਰਹੇ ਹਾਂ, ਪਹਿਲਾਂ ਇਹ 65 ਤੋਂ ਵੀ ਪਹਿਲਾਂ ਸੀਗੀ, ਫਿਰ 65 ਹੋ ਗਈ, ਫਿਰ 65 ਤੋਂ 70-75 ਤੇ ਪਹੁੰਚ ਗਈ, 70-75 ਤੋਂ ਬਾਅਦ ਹੁਣ ਜਿਹੜੀ ਇਹ 80 ਤੱਕ ਆ ਗਈ, 80 ਨੂੰ ਅਸੀਂ ਕਹਿੰਦੇ ਹਾਂ ਇਹ ਓਲਡ ਏਜ ਹੈਗੀ ਹੈ। ਉਸ ਤੋਂ ਪਹਿਲਾਂ ਸਾਰੀਆਂ ਇਹ ਗੱਲਾਂ ਜਿਹੜੀਆਂ ਨੇ ਪ੍ਰੀ ਅਡਲਟ ਏਜ ਪ੍ਰੀ ਓਲਡ ਏਜ ਇਹਦੇ ਵਿੱਚ ਆਉਂਦੀਆਂ ਹੈਗੀਆਂ। ਹੁਣ ਹੁੰਦਾ ਕੀ ਹੈ ਇਹਦੇ ਵਿੱਚ ਉਹੀ ਗੱਲ ਕਿ ਸੈੱਲ ਦੀ ਇੱਕ ਸਾਈਜ਼ ਹੈਗਾ ਆ, ਸੈੱਲ ਦੇ ਸਾਈਜ਼ ਦੇ ਮੁਤਾਬਕ ਉਹਦੇ ਅੰਦਰ ਜਿੰਨੇ ਵੀ ਆਰਗੇਨਲਸ ਹੈਗੇ ਨੇ ਉਹਨਾਂ ਦਾ ਆਪਣਾ ਆਪਣਾ ਕੰਮ ਹੈਗਾ, ਲਿੰਫੋਸਾਈਟ ਦਾ ਆਪਣਾ ਕੰਮ ਹੈਗਾ ਆ, ਮਾਈਟੋਕੋਂਡਰੀਆ ਦਾ ਆਪਣਾ ਕੰਮ ਹੈਗਾ ਆ, ਸਾਈਟੋਪਲਾਜ਼ਮ ਨੇ ਆਪਣਾ ਸਾਰੀ ਡਿਸਟ੍ਰੀਬਿਊਸ਼ਨ ਕਰਵਾਉਣੀ ਹੈ ਉਹ ਸਾਰਾ ਉਹਦਾ ਆਪਣਾ ਕੰਮ ਹੈ, ਇੰਡੋਪਲਾਜ਼ਮਿਕ ਸਾਰੀਆਂ ਚੀਜ਼ਾਂ ਜਿੰਨੀਆਂ ਆਪਾਂ ਕੱਲ ਗਿਣੀਆਂ ਨੇ ਉਹਨਾਂ ਸਾਰੀਆਂ ਦਾ ਆਪਣਾ ਆਪਣਾ ਕੰਮ ਹੈਗਾ ਤੇ ਉਹ ਸਾਰੇ ਦੇ ਸਾਰੇ ਅਗਰ 2-3% ਘੱਟ ਕੰਮ ਕਰਨਾ ਸ਼ੁਰੂ ਕਰ ਦੇਣ ਤੇ ਕਿੰਨਾ ਕੰਮ ਦਾ ਫਰਕ ਪੈ ਜਾਏਗਾ, ਬਹੁਤ ਜ਼ਿਆਦਾ ਕੰਮ ਦਾ ਫਰਕ ਪੈ ਜਾਏਗਾ। ਹੁਣ ਅਸੀਂ ਇਹਨੂੰ ਮੈਡੀਕਲੀ ਕਿਵੇਂ ਡਿਸਕ੍ਰਾਈਬ ਕਰਦੇ, ਇਹ ਅਸਲ ਹੋਏਗਾ ਤੁਹਾਡੇ ਕੁਐਸਚਨ ਦਾ ਆਨਸਰ। ਇਹ ਸਾਰੀ ਜਿੰਨੀ ਹੁਣ ਮੈਂ ਦੱਸੀ ਹੈ ਨਾ ਇਹ ਸਾਰੀ ਉਸ ਬੈਕਗਰਾਉਂਡ ਹੈ ਬੁਢਾਪੇ ਦੀ
1: ਜੀ ਜੀ।
4: ਹੁਣ ਅਸੀਂ ਮੈਡੀਕਲੀ ਕਿਵੇਂ ਜੱਜ ਕਰਨੇ ਆ, ਕਿਸੇ ਨੂੰ ਅਰਲੀ ਬੁਢਾਪਾ ਵੀ ਆ ਸਕਦਾ ਹੈਗਾ, ਔਰ ਕਿਸੇ ਨੂੰ ਲੇਟ ਬੁਢਾਪਾ ਵੀ ਆ ਸਕਦਾ ਹੈਗਾ। ਹੁਣ ਫੌਜਾ ਸਿੰਘ 114 ਸਾਲ ਜਿਉ ਗਿਆ, ਹਾਂਜੀ, ਐਕਸੀਡੈਂਟ ਨਾ ਹੁੰਦਾ ਤੇ ਸ਼ਾਇਦ ਹੁਣ ਵੀ ਉਹ ਜਿਉਂਦਾ ਹੁੰਦਾ, ਹਾਂਜੀ। ਸੋ ਇਸ ਕਰਕੇ ਉਹਦਾ ਮਤਲਬ ਕੀ ਆ ਕਿ ਉਹਦੇ ਸੈੱਲਾਂ ਦੇ ਅੰਦਰ ਐਨਰਜੀ ਦੀ ਪ੍ਰੋਡਕਸ਼ਨ ਜਿੰਨੀ ਨਾਰਮਲ ਇੱਕ ਸਰੀਰ ਨੂੰ ਚੱਲਣ ਵਾਸਤੇ ਚਾਹੀਦੀ ਹੈ ਉਹ ਹੁਣ ਤੱਕ ਵੀ ਪੂਰੀ ਹੁੰਦੀ ਰਹੀ ਹੈ। ਪਰ ਜਿਹੜੇ ਬੰਦਿਆਂ ਦੇ ਵਿੱਚ ਇਹ ਸਾਰੀ ਚੀਜ਼ ਨਾਰਮਲ ਪੂਰੀ ਨਹੀਂ ਹੁੰਦੀ ਤੇ ਉਹ 40 ਸਾਲ ਚ ਵੀ ਹੋ ਸਕਦੀ ਤੇ 50 ਸਾਲ ਚ ਵੀ ਹੋ ਸਕਦੀ। ਹੁਣ ਅਸੀਂ ਇਹਨੂੰ ਮੈਡੀਕਲੀ ਕਿਵੇਂ ਡਿਸਕ੍ਰਾਈਬ ਕਰਦੇ ਹਾਂ? ਅਸੀਂ ਇਹਨੂੰ ਮੈਡੀਕਲੀ ਡਿਸਕ੍ਰਾਈਬ ਕਰਦੇ ਹਾਂ ਬਿਮਾਰੀਆਂ ਦੇ ਤੌਰ ਤੇ। ਯੰਗ ਬੰਦਾ ਹੁੰਦਾ ਹੈ, ਬਹੁਤ ਬਿਮਾਰੀਆਂ ਘੱਟ ਆਉਂਦੀਆਂ ਨੇ, ਇੰਨੀਆਂ ਜ਼ਿਆਦਾ ਬਿਮਾਰੀਆਂ ਨਹੀਂ ਆਉਂਦੀਆਂ। ਕਾਰਨ ਕੀ ਹੁੰਦਾ ਹੈ ਕਿ ਸਾਡੇ ਅੰਦਰ ਸੈੱਲਾਂ ਦੇ ਵਿੱਚ ਪੂਰੀ ਕਪੈਸਿਟੀ ਹੁੰਦੀ ਹੈ, ਆਪੋ ਆਪਣੇ ਅੰਗ ਦੀ ਪੂਰੀ ਕੰਮ ਕਰਨ ਦੀ ਸਮਰੱਥਾ ਹੁੰਦੀ ਹੈ ਔਰ ਉਹਨਾਂ ਨੂੰ ਪੂਰੀ ਆਕਸੀਜਨ ਸਪਲਾਈ ਹੁੰਦੀ ਹੈ ਔਰ ਉਹ ਬਾਹਰਲੀਆਂ ਫੋਰਸਿਸ ਦੇ ਨਾਲ ਪੂਰੀ ਤਰ੍ਹਾਂ ਫਾਈਟ ਕਰ ਸਕਦੇ ਨੇ, ਕਿਉਂਕਿ ਇਨਫੈਕਸ਼ਨ ਤਾਂ ਆਲ ਓਵਰ ਹਮਾਰੇ ਸਾਡਾ ਜਿਹੜਾ ਇਨਵਾਇਰਮੈਂਟ ਹੈ ਉਹਦੇ ਚ ਕਾਫੀ ਕਿੰਨਾ ਫੈਲਿਆ ਹੋਇਆ ਹੈਗਾ ਔਰ ਚੱਲੀ ਜਾ ਰਹੇ ਨੇ ਇਸ ਤਰ੍ਹਾਂ। ਪਰ ਅਸੀਂ ਸਾਰੀਆਂ ਬਿਮਾਰੀਆਂ ਤਾਂ ਸਾਨੂੰ ਨਹੀਂ ਨਾ ਹੁੰਦੀਆਂ, ਕੁਝ ਹੀ ਬਿਮਾਰੀਆਂ ਹੁੰਦੀਆਂ ਨੇ ਔਰ ਕੁਝ ਹੀ ਬਿਮਾਰੀਆਂ ਦਾ ਮੁਕਾਬਲਾ ਕਰਨ ਵਾਸਤੇ ਸਾਡਾ ਸਿਸਟਮ ਜਿਹੜਾ ਹੈ ਸਮਰੱਥ ਹੁੰਦਾ ਹੈ। ਕਿਵੇਂ ਸਿਸਟਮ ਸਮਰੱਥ ਹੁੰਦਾ ਹੈ? ਕਿਉਂਕਿ ਸਾਡੇ ਸੈੱਲਾਂ ਦੇ ਆਰਗੇਨਲ ਜਿਹੜੇ ਨੇ ਉਹ ਇਸੇ ਤਰ੍ਹਾਂ ਦੀ ਐਨਰਜੀ ਪੈਦਾ ਕਰਕੇ ਉਹਨਾਂ ਨੂੰ ਕੰਬੈਟ ਕਰਦੇ ਰਹਿੰਦੇ ਨੇ। ਹੁਣ ਓਲਡ ਏਜ ਜਿਹੜੀ ਹੈਗੀ ਹੈ, ਓਲਡ ਏਜ ਦੇ ਵਿੱਚ ਇਹ ਸਾਰੀ ਦੀ ਸਾਰੀ ਕਪੈਸਿਟੀ ਜਿਹੜੀ ਹੈ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ। ਇਹ ਇੰਨੀ ਸਾਰੀ ਕਪੈਸਿਟੀ ਨਹੀਂ ਹੋ ਜਾਂਦੀ। ਨਮੂਨੀਆ ਜਾਂ ਹੋਰ ਫਿਜ਼ੀਕਲ ਬਿਮਾਰੀਆਂ, ਬ੍ਰੌਂਕਾਈਟਿਸ ਹੋ ਗਈ, ਆਰਥਰਾਈਟਿਸ ਹੋ ਗਈ, ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਆਮ ਹਾਲਾਤ ਦੇ ਵਿੱਚ ਕਿਸੇ ਵੇਲੇ ਵੀ ਹੋ ਸਕਦੀਆਂ ਨੇ। ਪਰ ਕੁਝ ਇੱਕ ਬਿਮਾਰੀਆਂ ਐਸੀਆਂ ਨੇ ਜਿਹੜੀਆਂ ਇਹ ਸਾਬਤ ਕਰਦੀਆਂ ਨੇ ਕਿ ਹੌਲੀ ਹੌਲੀ ਸਾਡੇ ਸੈੱਲ ਜਿਹੜੇ ਨੇ ਉਹ ਡਿਕਲਾਈਨ ਹੋ ਰਹੇ ਨੇ। ਪਹਿਲੀ ਤਾਂ ਗੱਲ ਅਸੀਂ ਇਹਨੂੰ ਦੋ ਫੇਜ਼ਾਂ ਚ ਵੰਡ ਕੇ ਸਮਝਦੇ ਹਾਂ। ਇੱਕ ਫੇਜ਼ ਨੂੰ ਅਸੀਂ ਇਹ ਕਹਿ ਦਿੰਦੇ ਹਾਂ ਕਿ ਭਾਈ ਜੇ ਮੈਂਟਲ ਸਟੇਟ ਹੈ ਸਾਡੀ ਉਹ ਖਰਾਬ ਹੋ ਗਈ। ਦੂਸਰਾ ਇਹ ਹੈ ਸਾਡੀ ਫਿਜ਼ੀਕਲ ਸਟੇਟ ਜਿਹੜੀ ਹੈ ਉਹ ਨਾਰਮਲ ਨਹੀਂ ਰਹੀ। ਸੋ ਦੋ ਤਰ੍ਹਾਂ ਦੀਆਂ ਬਿਮਾਰੀਆਂ ਕਹਿ ਲਓ ਜਾਂ ਦੋ ਤਰ੍ਹਾਂ ਦੇ ਹਾਲਾਤ ਜਿਵੇਂ ਜਿਵੇਂ ਸਾਡੇ ਚ ਸਾਹਮਣੇ ਆਉਣੇ ਸ਼ੁਰੂ ਹੋ ਜਾਂਦੇ ਨੇ ਤੇ ਅਸੀਂ ਉਹਨੂੰ ਬੁਢਾਪਾ ਕਹਿਣਾ ਸ਼ੁਰੂ ਕਰ ਦਿੰਦੇ ਹਾਂ। ਉਮਰ ਦੇ ਨਾਲ ਇਹਦਾ ਫਿਰ ਕੋਈ ਤਾਲੁਕ ਨਹੀਂ ਰਹਿ ਸਕਦਾ। ਅਗਰ ਨਾਰਮਲ ਆਦਮੀ ਰਹੇ, ਸਾਰਾ ਕੁਝ ਸਹੀ ਰਹੇ, ਤਾਂ ਫੇਰ ਅਸੀਂ ਹੁਣ ਜਿਵੇਂ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੱਸੀ, ਜਿਹੜੀ ਅੱਜ ਕੱਲ ਦੀ ਮੈਡੀਕਲ ਦੀ ਡਿਸਕ੍ਰਿਪਸ਼ਨ ਹੈਗੀ ਹੈ ਉਹ 80 ਸਾਲ ਤੋਂ ਬੁਢਾਪਾ ਗਿਣਦੀ ਹੈ। 75 ਤੋਂ ਲੈ ਕੇ 80 ਤੱਕ ਦੇ ਜਿਹੜਾ ਪ੍ਰੀ ਓਲਡ ਏਜ ਅਸੀਂ ਗਿਣਦੇ ਹਾਂ, ਹਾਂਜੀ, ਜਦੋਂ ਕਿ ਪਹਿਲਾਂ 65 ਸਾਲ ਤੋਂ ਔਰ 65 ਤੋਂ ਵੀ ਪਹਿਲਾਂ ਆਪਣੇ ਇੰਡੀਆ ਦੇ ਵਿੱਚ 58 ਸਾਲ ਤੇ ਰਿਟਾਇਰ ਕਰਦੇ ਸੀ, ਹਾਂਜੀ, ਉਸ ਕਪੈਸਿਟੀ ਦੇ ਮੁਤਾਬਕ ਸੀ ਕਿ ਉਹ ਨਾਰਮਲ ਜਿਹੜਾ ਸੀ ਉਹਨਾਂ ਮੈਟਾਬੋਲਿਕ ਰੇਟ ਨੂੰ ਮੇਨਟੇਨ ਨਹੀਂ ਕਰ ਸਕਦੇ ਸੀ। ਹੁਣ ਬਿਮਾਰੀਆਂ ਦੇ ਹਿਸਾਬ ਤੇ ਅਸੀਂ ਕਿਵੇਂ ਕਰਦੇ ਹਾਂ? ਜਿਹੜੀਆਂ ਤਾਂ ਟ੍ਰਾਈਬਲ ਏਲਮੈਂਟਸ ਹਨ ਉਹ ਆਉਂਦੀਆਂ ਤੇ ਜਾਂਦੀਆਂ ਹਨ, ਉਹਨਾਂ ਦਾ ਇੱਕ ਲਿਮਿਟਡ ਪੀਰੀਅਡ ਹੈਗਾ ਆ ਔਰ ਉਸ ਲਿਮਿਟਡ ਪੀਰੀਅਡ ਦੇ ਮੁਤਾਬਕ ਜੇ ਉਹ ਕੰਪਲੀਕੇਟਡ ਨਾ ਹੋਣ ਕਿਸੇ ਹੋਰ ਗੱਲ ਦੇ ਕਰਕੇ, ਜਿਵੇਂ ਆਪਾਂ ਵਾਇਰਲ ਬਿਮਾਰੀਆਂ ਦੀ ਬੜੀ ਡਿਸਕ੍ਰਿਪਸ਼ਨ ਕਰਕੇ ਆਏ ਹਾਂ ਪਿੱਛੇ, ਵਾਇਰਲ ਬਿਮਾਰੀਆਂ ਦਾ ਸਾਨੂੰ ਇਹ ਪਤਾ ਹੈਗਾ ਵੀ ਇਹਨਾਂ ਦਾ ਫੇਜ਼ 21 ਦਿਨ ਤੱਕ ਹੈਗਾ ਆ। ਹੁਣ ਜੇ 21 ਦਿਨ ਤੱਕ ਇਹਨਾਂ ਦਾ ਫੇਜ਼ ਹੈਗਾ ਆ ਤਾਂ ਇਹਦਾ ਮਤਲਬ ਇਹ ਆ ਭਈ 21 ਦਿਨਾਂ ਦੇ ਵਿੱਚ ਵੀ ਤੁਸੀਂ ਕੁਛ ਵੀ ਨਾ ਕਰੋ, ਜੇ ਇਹ ਕੰਪਲੀਕੇਟਡ ਨਾ ਹੋਏ ਤੇ ਇਹਨੇ ਆਪਣੇ ਆਪ ਚਲੇ ਜਾਣਾ ਭਾਵੇਂ ਇਹ ਕੋਵਿਡ ਨਹੀਂ ਕਿਉਂ ਨਾ ਹੋਵੇ। ਫਲੂ ਨੂੰ ਜਿਵੇਂ ਅਸੀਂ ਸਮਝਦੇ ਹਾਂ ਕਿ ਕੋਈ ਗੱਲ ਨੀ, ਹਫ਼ਤੇ ਦੇ ਵਿੱਚ 3 ਤੋਂ 7 ਦਿਨ ਦੇ ਵਿੱਚ ਇਹਨੇ ਆਪਣੇ ਆਪ ਕਵਰ ਕਰ ਦੇਣਾ। 70 ਤੋਂ ਲੈ ਕੇ 80 ਤੱਕ ਦੇ ਜਿਹੜਾ ਪ੍ਰੀ ਓਲਡ ਏਜ ਅਸੀਂ ਗਿਣਦੇ ਹਾਂ, ਹਾਂਜੀ, ਜਦੋਂ ਕਿ ਪਹਿਲਾਂ 65 ਸਾਲ ਤੋਂ ਔਰ 65 ਤੋਂ ਵੀ ਪਹਿਲਾਂ ਆਪਣੇ ਇੰਡੀਆ ਦੇ ਵਿੱਚ 58 ਸਾਲ ਤੇ ਰਿਟਾਇਰ ਕਰਦੇ ਸੀ, ਹਾਂਜੀ, ਉਹ ਉਸ ਕਪੈਸਿਟੀ ਦੇ ਮੁਤਾਬਕ ਸੀ ਕਿ ਉਹ ਨਾਰਮਲ ਜਿਹੜਾ ਸੀ ਉਹਨਾਂ ਮੈਟਾਬੋਲਿਕ ਰੇਟ ਨੂੰ ਮੇਨਟੇਨ ਨਹੀਂ ਕਰ ਸਕਦੇ ਸੀ। ਹੁਣ ਬਿਮਾਰੀਆਂ ਦੇ ਹਿਸਾਬ ਤੇ ਅਸੀਂ ਕਿਵੇਂ ਕਰਦੇ ਹਾਂ? ਜਿਹੜੀਆਂ ਤਾਂ ਟ੍ਰਾਈਬਲ ਏਲਮੈਂਟਸ ਹਨ ਉਹ ਆਉਂਦੀਆਂ ਤੇ ਜਾਂਦੀਆਂ ਹਨ, ਉਹਨਾਂ ਦਾ ਇੱਕ ਲਿਮਿਟਡ ਪੀਰੀਅਡ ਹੈਗਾ ਆ ਔਰ ਉਸ ਲਿਮਿਟਡ ਪੀਰੀਅਡ ਦੇ ਮੁਤਾਬਕ ਜੇ ਉਹ ਕੰਪਲੀਕੇਟਡ ਨਾ ਹੋਣ ਕਿਸੇ ਹੋਰ ਗੱਲ ਦੇ ਕਰਕੇ, ਜਿਵੇਂ ਆਪਾਂ ਵਾਇਰਲ ਬਿਮਾਰੀਆਂ ਦੀ ਬੜੀ ਡਿਸਕ੍ਰਿਪਸ਼ਨ ਕਰਕੇ ਆਏ ਹਾਂ ਪਿੱਛੇ, ਵਾਇਰਲ ਬਿਮਾਰੀਆਂ ਦਾ ਸਾਨੂੰ ਇਹ ਪਤਾ ਹੈਗਾ ਵੀ ਇਹਨਾਂ ਦਾ ਫੇਜ਼ 21 ਦਿਨ ਤੱਕ ਹੈਗਾ ਆ। ਹੁਣ ਜੇ 21 ਦਿਨ ਤੱਕ ਇਹਨਾਂ ਦਾ ਫੇਜ਼ ਹੈਗਾ ਆ ਤਾਂ ਇਹਦਾ ਮਤਲਬ ਇਹ ਆ ਭਈ 21 ਦਿਨਾਂ ਦੇ ਵਿੱਚ ਵੀ ਤੁਸੀਂ ਕੁਛ ਵੀ ਨਾ ਕਰੋ, ਜੇ ਇਹ ਕੰਪਲੀਕੇਟਡ ਨਾ ਹੋਏ ਤੇ ਇਹਨੇ ਆਪਣੇ ਆਪ ਚਲੇ ਜਾਣਾ ਭਾਵੇਂ ਕੋਵਿਡ ਨਹੀਂ ਕਿਉਂ ਨਾ ਹੋਵੇ। ਫਲੂ ਨੂੰ ਜਿਵੇਂ ਅਸੀਂ ਸਮਝਦੇ ਹਾਂ ਕਿ ਕੋਈ ਗੱਲ ਨੀ, ਹਫ਼ਤੇ ਦੇ ਵਿੱਚ 3 ਤੋਂ 7 ਦਿਨ ਦੇ ਵਿੱਚ ਇਹਨੇ ਆਪਣੇ ਆਪ ਕਵਰ ਕਰ ਦੇਣਾ, ਜੇ ਤੁਸੀਂ ਉਨੀ ਸਮਰੱਥਾ ਰੱਖਦੇ ਹੋ, ਜਵਾਨ ਲੋਕ ਨੇ ਉਨੀ ਸਮਰੱਥਾ ਰੱਖਦੇ

0: ਕਿਉਂ ਕਰਕੇ ਆਏ ਆ ਪਿੱਛੇ। ਵਾਇਰਲ ਬਿਮਾਰੀਆਂ ਦਾ ਸਾਨੂੰ ਇਹ ਪਤਾ ਹੈਗਾ ਵੀ ਇਹਨਾਂ ਦਾ ਫੇਜ਼ 21 ਦਿਨ ਤੱਕ ਹੈਗਾ ਆ। ਹੁਣ ਜੇ 21 ਦਿਨ ਤੱਕ ਇਹਨਾਂ ਦਾ ਫੇਜ਼ ਹੈਗਾ ਆ ਤਾਂ ਇਹਦਾ ਮਤਲਬ ਇਹ ਆ ਭਈ 21 ਦਿਨਾਂ ਦੇ ਵਿਚ ਵਿਚ ਤੁਸੀਂ ਕੁਛ ਵੀ ਨਾ ਕਰੋ। ਜੇ ਇਹ ਕੰਪਲੀਕੇਟਿਡ ਨਾ ਹੋਏ ਤੇ ਇਹਨੇ ਆਪਣੇ ਆਪ ਚਲੇ ਜਾਣਾ ਭਾਵੇਂ ਇਹ ਕੋਵਿਡ ਨਹੀਂ ਕਿਉਂ ਨਾ ਹੋਵੇ। ਫਲੂ ਨੂੰ ਜਿਵੇਂ ਅਸੀਂ ਸਮਝਦੇ ਹਾਂ ਕਿ ਕੋਈ ਗੱਲ ਨੀ, ਹਫਤੇ ਦੇ ਵਿਚ ਵਿਚ 3 ਤੋਂ 7 ਦਿਨ ਦੇ ਵਿਚ ਵਿਚ ਇਹਨੇ ਆਪਣੇ ਆਪ ਕਵਰ ਕਰ ਦੇਣਾ। ਜੇ ਤੁਸੀਂ 19 ਸਮਰੱਥਾ ਰੱਖਦੇ ਹੋ, ਜਵਾਨ ਲੋਕ ਨੇ 19 ਸਮਰੱਥਾ ਰੱਖਦੇ ਹੁੰਦੇ ਨੇ ਬਿਨਾ ਕਿਸੇ ਦਵਾਈ ਦੇ ਵੀ, ਉਹਦੇ ਮੁਤਾਬਕ ਚੱਲਦੇ ਰਹਿੰਦੇ ਨੇ। ਥੋੜਾ ਬਹੁਤ ਟੈਂਪਰੇਚਰ ਹਾਈ ਹੋਇਆ ਫਿਰ ਵੀ ਉਹ ਕੰਮ ਕਰਦੇ ਰਹਿੰਦੇ ਨੇ, ਇਹ ਸਮਰੱਥਾ ਦੀ ਗੱਲ ਹੈਗੀ ਜਵਾਨੀ ਦੇ ਵਿਚ ਹੈਗੀ। ਪਰ ਬੁਢਾਪੇ ਦੇ ਵਿਚ ਐਸਾ ਹੋਵੇ ਤੇ ਸ਼ਾਇਦ ਇੰਨੀ ਸਮਰੱਥਾ ਨਹੀਂ ਰਹਿੰਦੀ ਕਿ ਉਹ 7 ਦਿਨਾਂ ਚ ਠੀਕ ਹੋਵੇ, ਜ਼ਿਆਦਾ ਸਮਾਂ ਲੈ ਲੇਗਾ। ਅੱਗੇ ਗੱਲ ਇਹ ਆ ਕਿ ਭਾਵੇਂ ਬੁਢਾਪਾ ਹੋਵੇ ਤੇ ਭਾਵੇਂ ਜਵਾਨੀ ਹੋਵੇ, ਜੇ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਕੰਪਲੀਕੇਟਿਡ ਨਹੀਂ ਹੋਈ ਤੇ ਫੇਰ ਉਹ ਲਿਮਿਟਿਡ ਸਮੇਂ ਚ ਠੀਕ ਹੋ ਗਈ ਤੇ ਅਸੀਂ ਉਹਨੂੰ ਕਹਿੰਦੇ ਆ ਵੀ ਬੰਦਾ ਜਵਾਨ ਆ, ਹਜੇ ਇਹ ਬੁੱਢਾ ਨਹੀਂ ਹੈਗਾ। ਜਦੋਂ ਇਹ ਸਥਿਤੀ ਇਸ ਤਰ੍ਹਾਂ ਦੀ ਆ ਜਾਵੇ ਭਾਈ ਬੰਦਾ ਬਿਮਾਰ ਹੋਇਆ ਤੇ ਪਤਾ ਹੀ ਆ ਕਿ ਫਲੂ ਨੂੰ 3 ਤੋਂ 7 ਦਿਨ ਤੱਕ ਠੀਕ ਹੋ ਜਾਣਾ ਚਾਹੀਦਾ ਤੇ ਵੱਧ ਤੋਂ ਵੱਧ 21 ਦਿਨ ਦੇ ਵਿਚ ਤਾਂ ਸਾਡਾ ਵਾਇਰਲ ਦਾ ਸਿਸਟਮ ਹੀ ਹੈਗਾ ਨਾ, ਤੇ 21 ਦਿਨ ਦੇ ਵਿਚ ਇਹਨੂੰ ਠੀਕ ਹੋ ਜਾਣਾ ਚਾਹੀਦਾ ਸੀ। ਪਰ ਇੱਕ ਬੁੱਢਾ ਬੰਦਾ ਹੈ ਵਿਚਾਰਾ, ਉਹ 21 ਦਿਨਾਂ ਚ ਨਹੀਂ ਠੀਕ ਹੋਇਆ, ਉਹ ਲਮਕਦਾ ਗਿਆ, ਠੰਡ ਠੁੰਡ ਲੱਗੀ ਸੀ, ਕੋਈ ਨਾ ਕੋਈ ਪ੍ਰੋਬਲਮ ਹੋਈ ਸੀ, ਹੌਲੀ ਹੌਲੀ ਉਹ ਕੰਪਲੀਕੇਟ ਹੋ ਗਈ। ਕੰਪਲੀਕੇਟ ਕਿਵੇਂ ਹੁੰਦੀ ਹੈ ਕਿ ਇਨਵਾਇਰਮੈਂਟ ਦੇ ਵਿਚ ਸਾਹ ਤਾਂ ਲੈ ਹੀ ਰਿਹਾ, ਬਹੁਤ ਸਾਰੇ ਬੈਕਟੇਰੀਆ, ਬਹੁਤ ਸਾਰੇ ਜਰਾਸੀਮ ਜਿਹੜੇ ਨੇ ਉਹ ਇਨਹੇਲ ਕਰ ਹੀ ਰਿਹਾ ਹੈਗਾ ਆ, ਔਰ ਉਹ ਸਾਰੇ ਜਿਹੜੇ ਨੇ ਅੰਦਰ ਸਿਸਟਮ ਨੂੰ ਹੋਰ ਵੀਕ ਕਰ ਦਿੰਦੇ ਨੇ, ਔਰ ਹੋਰ ਵੀਕ ਕਰਨ ਕਰਕੇ ਜੋ ਕੁਛ ਉਹਨੇ ਖਾਧਾ ਪੀਤਾ ਉਹਨਾਂ ਦੀ ਖੁਰਾਕ ਵੀ ਬਣਦਾ ਹੈਗਾ, ਜਿਹੜੀ ਉਹਦੀ ਆਕਸੀਜਨ ਹੁੰਦੀ ਹੈ ਉਹ ਵੀ ਸਵਾਲੋ ਕਰਦੇ ਹੈਗੇ ਨੇ। ਇਹਦੇ ਮੁਤਾਬਕ ਜਿਹੜੀ ਹੈ ਬਾਡੀ ਨੂੰ ਮਿਲਣ ਵਾਲੀ ਖੁਰਾਕ ਜਿਹੜੀ ਹੈ ਆਕਸੀਜਨ ਪਲੱਸ ਖੁਰਾਕ ਉਹ ਪੂਰੀ ਨਹੀਂ ਮਿਲਦੀ, ਜਿਹਦੇ ਕਰਕੇ ਅਸੀਂ ਕਹਿੰਦੇ ਵੀ ਬੁਢਾਪਾ ਹੋ ਗਿਆ। ਹੁਣ ਕੁਝ ਐਸੀਆਂ ਬਿਮਾਰੀਆਂ ਹੈਗੀਆਂ ਨੇ ਜਿਹੜੀਆਂ ਆਉਂਦੀਆਂ ਹੀ ਬੁਢਾਪੇ ਦੇ ਸਮੇਂ ਨੇ, ਉਹਨਾਂ ਨੂੰ ਅਸੀਂ ਦੋ ਭਾਗਾਂ ਚ ਵੰਡ ਕੇ ਵੇਖਦੇ ਹਾਂ, ਮੈਂਟਲ ਤੇ ਫਿਜ਼ੀਕਲ। ਮੈਂਟਲ ਤੇ ਫਿਜ਼ੀਕਲ ਦੇ ਵਿਚ ਦੋ ਤਰ੍ਹਾਂ ਦੀਆਂ ਬਿਮਾਰੀਆਂ ਅਸੀਂ ਲੈਂਦੇ ਹਾਂ, ਜਿਵੇਂ ਅਲਜ਼ਾਈਮਰ ਇਹ ਬੁਢਾਪੇ ਦੀ ਨਿਸ਼ਾਨੀ ਹੈ, ਜਦੋਂ ਮਾਨਸਿਕ ਤੌਰ ਤੇ ਜੋ ਸਾਡੀ ਸੋਚਣ ਦੀ ਸਮਰੱਥਾ ਹੈ, ਜੋ ਸਾਡੀ ਕਰਨ ਦੀ ਸਮਰੱਥਾ ਹੈਗੀ ਹੈ, ਜਦੋਂ ਉਹ ਨਾ ਰਹੇ, ਭਾਵ ਮੈਮਰੀ ਨਾਲ ਜਿਹੜੀ ਵੀ ਸਾਡੀ ਮੈਮਰੀ ਅੱਗੇ ਸੀ ਉਹ ਹੁਣ ਮੈਮਰੀ ਨਾ ਰਵੇ ਤੇ ਹੌਲੀ ਹੌਲੀ ਉਹ ਡਿਕਲਾਈਨ ਹੋਣੀ ਸ਼ੁਰੂ ਹੋ ਜਾਵੇ ਤੇ ਅਸੀਂ ਕਹਿੰਦੇ ਅਲਜ਼ਾਈਮਰ ਦਾ ਬਿਮਾਰ ਹੈ। ਔਰ ਆਮ ਤੌਰ ਤੇ ਸਾਨੂੰ ਵੇਖਣ ਵਿਚ ਮਿਲਦੀਆਂ ਨੇ ਜਦੋਂ ਬੰਦਾ ਆਮ ਤੌਰ ਤੇ 55-60 ਸਾਲ ਦਾ ਹੁੰਦਾ ਆ, ਪਰ ਇਹ ਵੇਖਿਆ ਗਿਆ ਹੈ ਕਿ ਕੁਝ ਲੋਕਾਂ ਦੇ ਵਿਚ ਅਰਲੀ ਅਲਜ਼ਾਈਮਰ ਸਾਈਨਸ ਆਣੇ ਸ਼ੁਰੂ ਹੋ ਜਾਂਦੇ ਆ, ਯਾਦਾਸ਼ਤ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ, ਭੁੱਲਣਾ ਸ਼ੁਰੂ ਹੋ ਜਾਂਦੇ ਨੇ। ਭੁੱਲਣ ਦੇ ਵਿਚ ਕਈ ਇਕ ਗੱਲਾਂ ਉਹਨੂੰ ਕਹਿੰਦੇ ਨੇ ਅਸੀਂ ਸ਼ਾਰਟ ਟਰਮ ਮੈਮਰੀ, ਇੱਕ ਹੁੰਦੀ ਲੌਂਗ ਟਰਮ ਮੈਮਰੀ, ਔਰ ਇਹ ਅਲੱਗ ਅਲੱਗ ਫੇਜ਼ ਨੇ ਸਾਡੇ ਬ੍ਰੇਨ ਦੇ ਵਿਚ। ਜਦੋਂ ਆਪਾਂ ਬ੍ਰੇਨ ਦੀ ਗੱਲ ਕਰੀ ਸੀ ਮੈਂ ਉਦੋਂ ਵੀ ਦੱਸਿਆ ਸੀਗਾ ਕਿ ਸਾਡਾ ਫਰੰਟਲ ਲੋਬ ਜਿਹੜਾ ਹੈ ਇਹਦਾ ਇਮੀਡੀਏਟ ਜਿਹੜੀ ਸ਼ਾਰਟ ਟਰਮ ਮੈਮਰੀ ਹੈ ਉਹਨੂੰ ਡੀਲ ਕਰਦਾ ਹੈ, ਜਿਹੜਾ ਪੋਸਟੀਰੀਅਰ ਲੋਬ ਹੈ ਉਹ ਲੌਂਗ ਟਰਮ ਮੈਮਰੀ ਨੂੰ ਡੀਲ ਕਰਦਾ ਹੈਗਾ ਆ, ਔਰ ਇਹਦੇ ਮੁਤਾਬਕ ਅਸੀਂ ਜੱਜ ਕਰਦੇ ਰਹਿੰਦੇ ਵੀ ਭਾਈ ਕਿਹੜੇ ਪਾਰਟ ਚ ਕਿੰਨਾ ਕੁ ਨੁਕਸ ਹੋ ਗਿਆ। ਪਰ ਅਲਜ਼ਾਈਮਰ ਐਜ਼ ਏ ਹੋਲ ਜਦੋਂ ਸਾਡੀ ਯਾਦਾਸ਼ਤ ਚਾਹੇ ਇਮੀਡੀਏਟ ਯਾਦਾਸ਼ਤ ਹੋਵੇ ਤੇ ਚਾਹੇ ਪੁਰਾਣੀ ਹੋਵੇ, ਲੌਂਗ ਟਰਮ ਹੋਵੇ ਜਾਂ ਸ਼ਾਰਟ ਟਰਮ ਮੈਮਰੀ ਹੋਵੇ, ਜਦੋਂ ਰੈਗੂਲਰਲੀ ਡਿਕਲਾਈਨ ਕਰਨੀ ਸ਼ੁਰੂ ਹੋ ਜਾਵੇ ਔਰ ਇੱਥੋਂ ਤੱਕ ਵੀ ਪਹੁੰਚ ਜਾਵੇ ਭਾਈ ਮੇਰੇ ਸਾਹਮਣੇ ਜਿਹੜਾ ਬੰਦਾ ਬੈਠਾ ਯਾਰ ਮੈਨੂੰ ਰੋਜ਼ ਮਿਲਦਾ ਹੈਗਾ ਤੇ ਮੈਨੂੰ ਇਹ ਨੀ ਪਤਾ ਵੀ ਇਹਨਾਂ ਦਾ ਨਾਂ ਕੀ ਹੈ, ਹਾਂਜੀ ਰੋਜ਼ ਰੇਡੀਓ ਤੇ ਮੇਰੇ ਨਾਲ ਸਾਹਮਣੇ ਗੱਲਬਾਤ ਕਰਦਾ ਪਰ ਯਾਰ ਨਾਂ ਨੀ ਪਤਾ ਮੈਨੂੰ, ਹਾਂਜੀ ਨਾਂ ਭੁੱਲ ਜਾਵੇ ਲਾਲ ਸਿੰਘ ਦਾ, ਹਾਂਜੀ। ਸੋ ਇਸ ਤਰ੍ਹਾਂ ਕਰਕੇ ਇਹ ਜਿਹੜੀ ਸਥਿਤੀ ਆਉਣੀ ਸ਼ੁਰੂ ਹੋ ਜਾਂਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਅਲਜ਼ਾਈਮਰ, ਔਰ ਡਾਕਟਰ ਦੇ ਨਾਂ ਤੇ ਅਲਜ਼ਾਈਮਰ ਦਾ ਡਾਕਟਰ ਦਾ ਨਾਂ ਸੀ ਉਹਨਾਂ ਨੇ। ਇਹ ਗਰੁੱਪ ਆਫ ਸਿੰਪਟਮਸ ਹੈ, ਗਰੁੱਪ ਆਫ ਸਿੰਪਟਮਸ ਹੈਗਾ ਆ ਯਾਦਾਸ਼ਤ ਭੁੱਲਣ ਦਾ, ਸ਼ਾਰਟ ਟਰਮ ਮੈਮਰੀ ਦਾ, ਲੌਂਗ ਟਰਮ ਮੈਮਰੀ ਦਾ, ਔਰ ਉਸ ਤੋਂ ਬਾਅਦ ਇੱਕ ਦੂਸਰੀ ਹੋਰ ਬਿਮਾਰੀ ਜਿਹੜੀ ਇਹਦੇ ਨਾਲ ਰਲਦੀ ਰੁਲਦੀ ਉਹ ਵੀ ਡਾਕਟਰ ਦੇ ਨਾਂ ਤੇ ਰੱਖਿਆ ਗਿਆ, ਉਹਦਾ ਨਾਂ ਪਾਰਕਿੰਸਨ
1: ਜੀ, ਪਾਰਕਿੰਸਨ
0: ਦੇ ਨਾਂ ਤੇ ਇਹਦਾ ਰੱਖਿਆ ਗਿਆ, ਜਿਹਦਾ ਮਤਲਬ ਹੈ ਇਨਕੋਆਰਡੀਨੇਸ਼ਨ। ਜਦੋਂ ਤੁਹਾਡਾ ਦਿਮਾਗ ਤੇ ਤੁਹਾਡਾ ਸਰੀਰ ਆਪਸ ਵਿੱਚ ਕੋਆਪਰੇਟ ਨਾ ਕਰਨ ਤੇ ਉਸ ਨੂੰ ਅਸੀਂ ਕਹਿੰਦੇ ਹਾਂ ਇਨਕੋਆਰਡੀਨੇਸ਼ਨ, ਇੱਕ ਦੂਸਰੇ ਨਾਲ ਸੰਬੰਧ ਹੈ ਨੀ ਗਾ। ਮੈਂ ਐਗਜ਼ਾਮਪਲ ਦਿਆਂ ਕਿ ਬੱਚੇ ਆਏ ਆ, ਬੱਚਿਆਂ ਨੇ ਆਖਿਆ ਬਾਪੂ ਆਹ ਚਾਹ ਦਾ ਕੱਪ ਮੈਂ ਰੱਖ ਦਿੱਤਾ ਤੇਰਾ ਲੈ ਲਾ, ਬਾਪੂ ਨੇ ਕੋਸ਼ਿਸ਼ ਕੀਤੀ ਮੈਂ ਟੇਬਲ ਤੇ ਪਿਆ ਚਾਹ ਦਾ ਕੱਪ ਫੜ ਲਵਾਂ, ਉਹਨੇ ਤਾਂ ਫੜਨ ਦੀ ਕੋਸ਼ਿਸ਼ ਕੀਤੀ ਤੇ

0: ਹੱਥ ਦੂਜੇ ਪਾਸੇ ਵੱਜ ਗਿਆ, ਚਾਹ ਡੋਲ ਗਈ
1: ਜੀ,
0: ਚਾਹ ਡੋਲ ਦਿੱਤੀ ਹੈ। ਪਰ ਉਹਨਾਂ ਨੂੰ ਨਹੀਂ ਪਤਾ ਕਿਉਂਕਿ ਬੁੱਢੇ ਹੋਏ ਨੀ ਨਾ ਹੁੰਦੇ, ਉਹਨਾਂ ਨੂੰ ਅਲਜ਼ਾਈਮਰ ਵਾਲੀ ਸਥਿਤੀ ਆਈ ਨਹੀਂ ਹੁੰਦੀ ਨਾ। ਉਸ ਵੇਲੇ ਇਹ ਉਹਦੀ ਅਸਮਰਥਤਾ ਹੁੰਦੀ ਹੈ, ਤੇ ਜਦੋਂ ਅਸਮਰਥਤਾ ਆਣੀ ਸ਼ੁਰੂ ਹੋ ਜਾਵੇ ਉਸ ਨੂੰ ਅਸੀਂ ਕਹਿੰਦੇ ਹਾਂ ਓਲਡ ਏਜ। ਔਰ ਇਹ ਸਮਰਥਤਾ ਕਿਸੇ ਨੂੰ ਪਹਿਲਾਂ ਨਹੀਂ ਆ ਸਕਦੀ ਹੈ। ਹਾਂ, ਪਹਿਲਾਂ ਇਹਨਾਂ ਬਿਮਾਰੀਆਂ ਦਾ ਨਾਂ ਅਸੀਂ ਹੋਰ ਰੱਖ ਦਿੰਦੇ ਹਾਂ, ਜਿਵੇਂ ਕੋਰੀਆ ਵਗੈਰਾ, ਟ੍ਰੈਂਬਲਿੰਗ, ਹੱਥ ਕੰਬ ਰਹੇ ਨੇ, ਟ੍ਰੈਂਬਲਿੰਗ ਹੋ ਗਈ, ਇਹਨੂੰ ਕੋਰੀਆ ਕਹਿੰਦੇ ਆ। ਇਸੇ ਤਰ੍ਹਾਂ ਯਾਦਾਸ਼ਤ ਦੇ ਵਿੱਚ ਇੱਕ ਹੋਰ ਟਰਮ ਹੈਗੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਐਬਸੈਂਟ ਮਾਈਂਡਡਨੈਸ।
1: ਜੀ,
0: ਪੰਜ ਸੱਤ ਗੱਲਾਂ ਹੋ ਗਈਆਂ, ਘਰ ਵਾਲੇ ਨੇ ਆਖਿਆ ਵੀ ਯਾਰ ਜਦੋਂ ਜੋਬ ਤੋਂ ਆਏਗਾ ਆਉਂਦੇ ਆ ਤੂੰ ਫਲਾਣੇ ਕਰੇ ਸਬਜ਼ੀ ਲਈ ਆਵੀ, ਤੁਸੀਂ ਕੰਮ ਕਰਕੇ ਤੇ ਆ ਗਏ ਤੇ ਸਬਜ਼ੀ ਲੈ ਕੇ ਨੀ ਆਇਆ, ਜਿਹੜਾ ਕੰਮ ਉਹਨੇ ਕਿਹਾ ਸੀ ਉਹ ਕਰਕੇ ਨੀ ਅੱਗੇ ਘਰੇ ਪਹੁੰਚ ਗਏ। ਇਹਨੂੰ ਅਸੀਂ ਇਹ ਨਹੀਂ ਕਹਿੰਦੇ ਯਾਦਦਾਸ਼ਤ ਖਤਮ ਸੀਗੀ, ਇਹਨੂੰ ਅਸੀਂ ਇਹ ਕਹਿੰਦੇ ਆ ਐਬਸੈਂਟ ਮਾਈਂਡਡਨੈਸ, ਵੀ ਹੋਰ ਕੰਮ ਬੜੇ ਸਾਰੇ ਸੀ ਦਿਮਾਗ ਦੇ ਵਿੱਚ ਔਰ ਇਹ ਗੱਲ ਜਿਹੜੀ ਉਹ ਪਾਸੇ ਰਹਿ ਗਈ। ਯੰਗ ਏਜ ਦੇ ਵਿੱਚ ਵੀ ਹੋ ਸਕਦੀ ਹੈ, ਪਰ ਜਦੋਂ ਇਹ ਗੱਲ ਉਮਰ ਦੇ ਨਾਲ ਰਿਲੇਟਡ ਹੁੰਦੀ ਹੈ, 55-60 ਸਾਲ ਤੋਂ ਬਾਅਦ, ਤੇ ਬਾਪੂ ਤੈਨੂੰ ਤਾਂ ਯਾਦ ਹੀ ਕੁਛ ਨਹੀਂ ਰਹਿੰਦਾ ਯਾਰ, ਤੈਨੂੰ ਆਖਿਆ ਸੀ ਆਹ ਕੰਮ ਕਰਨ ਵਾਸਤੇ ਐਂ ਕਰਨਾ ਹੈਗਾ, ਉਸ ਵੇਲੇ ਉਹਨੂੰ ਯਾਦ ਨਹੀਂ ਰਹਿੰਦਾ। ਠੀਕ ਆ, ਸੋ ਮੈਂ ਇਹਨਾਂ ਦੋ ਹਿੱਸਿਆਂ ਚ ਵੰਡ ਕੇ ਤੁਹਾਨੂੰ ਇਸ ਓਲਡ ਏਜ ਦਾ ਐਕਸਪਲੇਨੇਸ਼ਨ ਦਿੱਤਾ ਆ, ਕਿਉਂਕਿ ਉਹ ਗੱਲਾਂ ਸਾਰੀਆਂ ਯੰਗ ਏਜ ਵਿੱਚ ਵੀ ਆ ਸਕਦੀਆਂ ਨੇ ਤੇ ਓਲਡ ਏਜ ਵਿੱਚ ਵੀ ਆ ਸਕਦੀਆਂ ਨੇ, ਪਰ ਓਲਡ ਏਜ ਵਿੱਚ ਆਉਣ ਵਾਲੀਆਂ ਬਿਮਾਰੀਆਂ ਦਾ ਨਾਂ ਅਸੀਂ ਰੱਖ ਦਿੱਤਾ ਅਲਜ਼ਾਈਮਰ ਤੇ ਪਾਰਕਿੰਸਨ। ਅਲਜ਼ਾਈਮਰ ਜਿਹੜੀ ਹੈ ਮਾਨਸਿਕ ਪਰਿਸਥਿਤੀਆਂ ਨੂੰ ਡੀਲ ਕਰਦੀ ਆ, ਇਹ ਪਹੁੰਚਦੀ ਇੱਥੋਂ ਤੱਕ ਪਹੁੰਚ ਜਾਂਦੀ ਆ ਕਿ ਉਹਨੂੰ ਇਹ ਵੀ ਨਹੀਂ ਯਾਦ ਰਹਿੰਦਾ ਵੀ ਆ ਸਾਹਮਣੇ ਜਿਹੜਾ ਬੈਠਾ ਮੇਰਾ ਇਹਦੇ ਨਾਲ ਰਿਲੇਸ਼ਨ ਕੀ ਹੈ। ਮੇਰੇ ਕੋਲ ਕਈ ਤਰ੍ਹਾਂ ਪੇਸ਼ੈਂਟ ਇਸ ਤਰ੍ਹਾਂ ਦੇ ਲੈ ਕੇ ਆਉਂਦੇ ਨੇ, ਧੀ ਜਾਂ ਪੁੱਤਰ ਲੈ ਕੇ ਆਉਂਦੇ ਨੇ ਤੇ ਉਹਨੂੰ ਲੈ ਕੇ ਤੇ ਆਇਆ ਡਾਕਟਰ ਕੋਲੇ, ਲੇਕਿਨ ਉਸ ਨੂੰ ਇਹ ਯਾਦ ਨਹੀਂ ਵੀ ਇਹ ਮੇਰਾ ਕੀ ਲੱਗਦਾ ਹੈ, ਉਹਨੂੰ ਪੁੱਛੋ ਵੀ ਆ ਕੌਣ ਹੈ ਤੇਰਾ, ਉਹਨੂੰ ਯਾਦ ਨਹੀਂ ਹੁੰਦਾ। ਇਸ ਤਰ੍ਹਾਂ ਦੇ ਪੇਸ਼ੈਂਟ ਜਿਹੜੇ ਨੇ ਅਲਜ਼ਾਈਮਰ ਦੇ ਹੋ ਜਾਂਦੇ ਨੇ ਅਲਟੀਮੇਟ। ਪਰ ਕਈ ਵੇਰਾਂ ਯੰਗ ਏਜ ਦੇ ਵਿੱਚ ਐਸਾ ਹੁੰਦਾ ਯਾਰ, ਆਫਿਸ ਰੋਜ਼ ਜਾਂਦੇ ਆ, ਬੰਦਾ ਰੋਜ਼ ਮਿਲਦਾ, ਪਤਾ ਨਹੀਂ ਨਾਂ ਕੀ ਸੀ ਇਹਦਾ, ਇਹਨੂੰ ਅਸੀਂ ਕਹਿੰਦੇ ਹਾਂ ਐਬਸੈਂਟ ਮਾਈਂਡਡਨੈਸ। ਸੋ ਏਜ ਤੋਂ ਪਹਿਲਾਂ ਅਗਰ ਇਸ ਤਰ੍ਹਾਂ ਦੀ ਸ਼ਾਰਟ ਟਰਮ ਮੈਮਰੀ ਹੁੰਦੀ ਹੈ, ਬੇਸ਼ਕ ਬ੍ਰੇਨ ਦੇ ਉਸੇ ਆਰਗਨ ਤੋਂ ਹੁੰਦੀ ਹੈ, ਉਸੇ ਫਰੰਟਲ ਲੋਬ ਤੋਂ ਹੁੰਦੀ ਹੈ, ਇਹਨੂੰ ਅਸੀਂ ਕਹਿੰਦੇ ਹਾਂ ਸ਼ਾਰਟ ਟਰਮ ਮੈਮਰੀ, ਇਹ ਯੰਗ ਏਜ ਵਿੱਚ ਹੋ ਸਕਦੀ ਹੈ। ਪਰ ਜਿਹੜਾ ਅਲਜ਼ਾਈਮਰ ਵਾਲੀ ਕੰਡੀਸ਼ਨ ਹੈਗੀ ਹੈ, ਇਹ ਹੈਗੀ ਹੈ ਓਲਡ ਏਜ ਨਾਲ ਸੰਬੰਧਿਤ ਹੈਗੀ ਹੈ। ਸੋ ਜਦੋਂ ਓਲਡ ਏਜ ਨਾਲ ਸੰਬੰਧਿਤ ਇਸ ਤਰ੍ਹਾਂ ਦੀਆਂ ਕਾਰਵਾਈਆਂ ਮਾਨਸਿਕ ਤੌਰ ਤੇ ਹੋਣ ਵੀ ਸਾਹਮਣੇ ਬੈਠਾ ਆ, ਜਾਂ ਮੈਨੂੰ ਇਹਨੇ ਗੱਲ ਜਿਹੜੀ ਕਹੀ ਸੀ ਪਤਾ ਨੀ ਕੀ ਗੱਲ ਕਹੀ ਸੀ, ਜਾਂ ਪਤਾ ਨੀ ਮੈਂ ਗੱਲ ਕਰ ਰਿਹਾ ਤੇ ਕਿਹੜੀ ਗੱਲ ਕਰ ਰਿਹਾ ਯਾਦ ਭੁੱਲ ਗਿਆ, ਮੈਂ ਕੰਮ ਕੀ ਕਰ ਰਿਹਾ ਸੀਗਾ ਮੈਨੂੰ ਯਾਦ ਭੁੱਲ ਗਿਆ, ਗੱਲ ਕਰਦੇ ਕਰਦੇ ਭੁੱਲ ਗਿਆ। ਸੋ ਇਹ ਸਾਰੀਆਂ ਗੱਲਾਂ ਸਿਨੈਲਿਟੀ ਦੇ ਫੁੱਟ ਸਟੈਪ ਹਨ। ਫੁੱਟ ਸਟੈਪ ਦਾ ਮਤਲਬ ਆ ਵੀ ਤੁਸੀਂ ਉਸ ਵਾਲੇ ਪਾਸੇ ਜਾ ਸਕਦੇ ਹੋ, ਤੁਸੀਂ
2: ਉਧਰ ਨੂੰ,
0: ਹਾਂਜੀ ਉਧਰ ਨੂੰ ਤੁਰ ਪਏ ਹੋ, ਇਹਨੂੰ ਤੁਸੀਂ ਰੋਕ ਵੀ ਸਕਦੇ ਹੋ, ਪਰ ਉਮਰ ਦੇ ਹਿਸਾਬ ਤੇ। ਜੇ ਔਜਾ ਸਿੰਘ ਹੋਰਾਂ ਉਹਨੂੰ 114 ਸਾਲ ਤੱਕ ਰੋਕੀ ਰੱਖਿਆ ਤੇ ਉਹਨਾਂ ਦੀ ਐਕਸਰਸਾਈਜ਼ ਤਾਂ ਹੋਰ ਸਾਰੀ ਗੱਲ ਨਾਲ ਸੰਬੰਧਿਤ ਹੈਗੀ ਗੱਲ, ਪਰ ਆਮ ਤੌਰ ਤੇ ਵੀ ਬੰਦੇ ਜਿਹੜੇ ਨੇ ਅਗਰ ਨਾਰਮਲ ਐਕਸਰਸਾਈਜ਼ ਕਰਦੇ ਰਹਿਣ ਨਾਰਮਲ ਸੈੱਲਾਂ ਦੇ। ਅੱਛਾ, ਹੁਣ ਐਕਸਰਸਾਈਜ਼ ਦਾ ਵੀ ਇੱਕ ਐਕਸਪਲੇਨੇਸ਼ਨ ਹੈ ਜੀ ਮਾਂ ਸਾਹਿਬ, ਅਸੀਂ ਕਹਿੰਦੇ ਆ ਵੀ ਟੈਡ ਮਿਲ ਤੇ ਚੜ ਗਏ ਤੇ ਪਸੀਨਿਓ ਪਸੀਨੀ ਕਰ ਲਿਆ ਸੀ ਆਪਣੇ ਆਪ ਨੂੰ, ਪਰ ਉਹਨੇ ਵੀ ਉਹੀ ਕੰਮ ਕੀਤਾ ਕਿ ਤੁਹਾਡੇ ਸੈੱਲਾਂ ਦੇ ਵਿੱਚੋਂ ਗੈਸਿਸ ਜਿਹੜੀਆਂ ਨੇ ਉਹ ਬਾਹਰ ਕੱਢੀਆਂ ਤੇ ਆਕਸੀਜਨ ਦਾ ਪ੍ਰਵਾਹ ਚਲਾਇਆ। ਜਿੰਨੀ ਜਿੰਨੀ ਆਕਸੀਜਨ ਜ਼ਿਆਦਾ ਹੋਏਗੀ, ਜਿੰਨੀ ਖੁਰਾਕ ਤੁਹਾਡੇ ਅੰਦਰ ਹੋਏਗੀ, ਉਹਦੀ ਅੱਗ ਪੂਰੀ ਵਧੇਗੀ, ਐਨਰਜੀ ਪੂਰੀ ਜਾਏਗੀ। ਇਹਦੇ ਹੋਰ ਵੀ ਕਈ ਤਰੀਕਾਕਾਰ ਹੈਗੇ ਨੇ ਜਿਹਦੇ ਰਾਹੀਂ ਤੁਸੀਂ ਆਪਣੀ ਐਨਰਜੀ ਨੂੰ ਮੇਨਟੇਨ ਕਰਕੇ ਰੱਖ ਸਕਦੇ ਹੋ। ਜ਼ਰੂਰੀ ਨਹੀਂ ਕਿ ਟ੍ਰੈਡਮਿਲ ਤੇ ਚੜ ਕੇ ਜਾਂ ਫੌਜਾ ਸਿੰਘ ਤਰ੍ਹਾਂ ਮੈਰਾਥਨ ਦੌੜੋ ਤੇ ਤਾਂ ਹੀ ਐਸਾ ਕੁਝ ਹੋਣਾ ਆ, ਹੋਰ ਵੀ ਬਹੁਤ ਸਾਰੇ ਤਰੀਕਾਕਾਰ ਹੈਗੇ ਨੇ ਜਿਹਦੇ ਨਾਲ ਅਸੀਂ ਕਰ ਸਕਦੇ ਹਾਂ, ਯੰਗ ਏਜ ਦੇ ਵਿੱਚ ਵੀ ਕਰ ਸਕਦੇ ਹਾਂ ਤੇ ਬੁਢਾਪੇ ਦੇ ਵਿੱਚ ਵੀ ਸਾਰੇ ਅੰਗ ਸਾਡੇ ਨਾਰਮਲ ਕੰਮ ਕਰਦੇ ਰਹਿਣ, ਐਸਾ ਅਸੀਂ ਕਰ ਸਕਦੇ ਹਾਂ ਜਿਹੜੀਆਂ ਨਾਰਮਲ ਐਕਸਰਸਾਈਜ਼ਾਂ ਨੇ ਜਿਹਦੇ ਰਾਹੀਂ ਸਾਡੇ ਹਰੇਕ ਅੰਗ ਦੇ ਵਿੱਚ ਆਕਸੀਡੇਸ਼ਨ ਹੋਵੇ ਤੇ ਅਸੀਂ ਬੁਢਾਪੇ ਨੂੰ ਰੋਕ ਸਕਦੇ ਹਾਂ, ਬੁਢਾਪੇ ਨੂੰ ਸਲੋ ਡਾਊਨ ਕਰ ਸਕਦੇ ਹਾਂ।
1: ਸਲੋ ਡਾਊਨ ਕਰ
0: ਸਕਦੇ, ਜਦੋਂ ਅਸੀਂ ਸਲੋ ਡਾਊਨ ਦੀ ਗੱਲ ਕਰਾਂਗੇ ਉਹਦਾ ਮਤਲਬ ਇਹ ਆ ਵੀ ਅਸੀਂ ਅਲਜ਼ਾਈਮਰ ਵੀ ਰੋਕ ਸਕਦੇ ਹਾਂ। ਹੁਣ ਅਲਜ਼ਾਈਮਰ ਕਿਵੇਂ ਰੋਕੀ ਜਾਊਗੀ, ਜਦੋਂ ਤੁਸੀਂ ਹਮੇਸ਼ਾ ਹੀ ਦਿਮਾਗ ਨੂੰ ਇਮਤਿਹਾਨ ਵਿੱਚ ਪਾਈ ਰੱਖੋਗੇ, ਅਲਜ਼ਾਈਮਰ ਰੁਕ ਜਾਏਗਾ ਜੀ ਮਾਂ ਸਾਹਿਬ। ਹੁਣ ਆਪਾਂ ਕੁਛ ਯਾਦ ਕਰਦੇ ਪਏ ਨਾ, ਅਸੀਂ ਸੋਚਦੇ ਪਏ ਨਾ, ਸਾਰੀਆਂ ਗੱਲਾਂ ਕਰਦੇ ਪਏ ਨਾ, ਇਹ ਕਿੱਥੋਂ ਆ ਰਹੀਆਂ, ਬ੍ਰੇਨ ਦੇ ਫਰੰਟਲ ਲੋਬ ਤੋਂ ਆ ਰਹੀਆਂ। ਜੇ ਅਸੀਂ ਇਸ ਨੂੰ ਇਸੇ ਤਰ੍ਹਾਂ ਹੀ ਐਕਟਿਵ ਰੱਖੀਏ, ਛੱਡਦੇ ਛੱਡੋ ਕਾਲਾ ਯਾਰ, ਕੀ ਲੈਣਾ, ਰੋਟੀ ਖਾਧੀ, ਨੀਂਦ ਲਈ, ਠੀਕ ਹੈ, ਇਹੀ ਜ਼ਿੰਦਗੀ ਹੈ, ਤੇ ਆਟੋਮੈਟਿਕਲੀ ਇਹ ਡਿਕਲਾਈਨ ਹੋਣਾ ਸ਼ੁਰੂ ਹੋ ਜਾਏਗਾ। ਪਰ ਜਿੰਨਾ ਤੁਸੀਂ ਵੱਧ ਦਿਮਾਗ ਨੂੰ ਇਸਤੇਮਾਲ ਕਰਦੇ ਰਹੋਗੇ ਨਾ, ਇਹ ਦਿਮਾਗ ਦੀ ਐਕਸਰਸਾਈਜ਼ ਹੈ, ਇਹਦੇ ਨਾਲ ਦਿਮਾਗ ਨੂੰ ਆਕਸੀਜਨ ਮਿਲਦੀ ਹੈਗੀ ਹੈ। ਜਿਸ ਜਿਸ ਅੰਗ ਨੂੰ ਤੁਸੀਂ ਵਰਤੋਗੇ, ਉਸ ਉਸ ਅੰਗ ਦੇ ਸੈੱਲ ਜਿਹੜੇ ਨੇ ਐਕਟਿਵ ਹੋਣਗੇ, ਆਪਣੀ ਆਕਸੀਜਨ ਤੇ ਆਪਣੀ ਖੁਰਾਕ ਨਾਰਮਲ ਰਹਿਣਗੇ, ਤੇ ਫਿਰ ਉਹਨਾਂ ਚ ਸਨੈਲਿਟੀ ਦਾ ਫੈਕਟਰ ਰੁਕ ਜਾਏਗਾ, ਡਿਲੇ ਹੋ ਜਾਏਗਾ। ਪਰ ਜੇ ਤੁਸੀਂ ਢੇਰੀ ਢਾ ਦਿੱਤੀ ਤੇ ਅਲਟੀਮੇਟ ਮੈਂਟਲੀ ਵੀ ਤੇ ਅਲਟੀਮੇਟ ਫਿਜ਼ੀਕਲੀ, ਆਮ ਤੌਰ ਤੇ ਆਪਣੇ ਪਿੰਡਾਂ ਦੇ ਵਿਚ ਬੁੱਢੇ ਤੁਸੀਂ ਦੇਖੇ ਹੋਣੇ, 40-50 ਸਾਲ ਤੋਂ ਬਾਅਦ ਮੰਜੇ ਤੇ ਬਹਿ ਜਾਂਦੇ ਸੀ। ਹੁਣ ਮੁੰਡੇ ਹਲ ਹੁਲ ਪਾਉਣਗੇ, ਆਪੇ ਕਰਦੇ ਕਰਾਉਂਦੇ, ਛੱਡੋ ਖੜਾ ਸੀ, ਹੁਣ ਕੀ ਕਰਨਾ ਹੈਗਾ, ਇਹ ਇੱਕ ਰੁਟੀਨ ਹੀ ਸੀਗਾ। ਹਾਂਜੀ, ਤੇ ਅੱਜ ਦੇ ਹਾਲਾਤ ਵਿਚ ਜੇ ਅਸੀਂ ਇਸ ਸਰੀਰ ਨੂੰ ਐਕਟਿਵ ਰੱਖਿਆ ਹੋਵੇ, ਤੇ ਫਿਰ ਇਸੇ ਕਰਕੇ ਇਹ ਐਕਟਿਵ ਐਕਸ਼ਨ ਆ ਗਿਆ, ਤਾਂ ਹੀ ਤਾਂ ਕਿਹਾ ਨਾ ਅਸੀਂ, ਕਿੱਥੇ ਅਸੀਂ 58 ਚੱਲੇ ਆ, 65 ਤੇ ਪਹੁੰਚੇ, 65 ਤੋਂ 75 ਤੇ ਆ ਗਏ, 75 ਤੋਂ ਹੁਣ 80 ਤੇ ਆ ਗਏ, ਕਹਿੰਦੇ ਜੀ ਨਹੀਂ ਬੁਢਾਪਾ ਤੇ ਅਸੀਂ 80 ਤੇ ਤਸਲੀਮ ਕਰਾਂਗੇ, ਕਿਉਂਕਿ ਸਾਡੇ ਕੋਲ ਆ ਕੰਪਿਊਟਰ ਆ ਗਿਆ ਨਾ, ਇਸ ਕੰਪਿਊਟਰ ਨੇ ਸਾਡੇ ਦਿਮਾਗ ਨੂੰ ਇੰਨਾ ਤੇਜ਼ ਕਰ ਦਿੱਤਾ ਆ ਕਿ ਭਾਵੇਂ ਕਿ ਅਸੀਂ ਕਹਿੰਦੇ ਵੀ ਅਸੀਂ ਤਾਂ ਭਾੜੇ ਕਰਦੇ ਸੀਗੇ ਜੀ, ਅਸੀਂ ਤਾਂ ਕੈਲਕੂਲੇਸ਼ਨ ਮਿੰਟੋ ਮਿੰਟੀ ਕਰ ਦਿੰਦੇ ਸਾਂ, ਹੈ ਆਉਣੇ ਦਾ ਪੌਣੇ ਦਾ ਨੌਨੇ ਦਾ ਸਾਰੇ ਭਾੜੇ ਸਾਨੂੰ ਯਾਦ ਹੈਗੇ ਸੀ, ਜੋੜੇ ਦਾ ਭਾੜਾ ਸਾਨੂੰ ਯਾਦ ਹੈਗਾ ਸੀਗਾ, ਅਸੀਂ ਤੋਂ ਪੜ੍ਹ ਗਏ, ਪਰ ਉਹ ਵੀ ਇੱਕ ਦਿਮਾਗ ਦੀ ਕਸਰਤ ਸੀ। ਲੇਕਿਨ ਜੇ ਤੁਸੀਂ ਕੰਪਿਊਟਰ ਨੂੰ ਵੇਖਦੇ ਹੋ ਤੇ ਇਹਦੀਆਂ ਸਾਰੀਆਂ ਕਮਾਂਡਸ ਨੂੰ ਪੜ੍ਹਦੇ ਕਰਦੇ ਹੋ ਨਾ, ਇਹ ਦਿਮਾਗ ਦੀ ਉਸ ਤੋਂ ਵੀ ਵੱਡੀ ਐਕਸਰਸਾਈਜ਼ ਹੈਗੀ ਹੈ। ਇਹਦਾ ਮਤਲਬ ਸਾਡੇ ਦਿਮਾਗ ਦੇ ਵਿੱਚ ਅਲਜ਼ਾਈਮਰ ਵਾਲਾ ਆਉਣ ਵਾਲਾ ਸਿਮਟਮ ਜਿਹੜਾ ਆ ਉਹ ਡਿਲੇ ਹੈ। ਜਿੰਨੇ ਵੀ ਸਾਡੇ ਬਜ਼ੁਰਗ ਸੱਜਣ ਉਮਰ ਵਿਚ ਹੋ ਰਹੇ ਨੇ ਜਿਹੜੇ ਕੰਪਿਊਟਰ ਨੂੰ ਇਸਤੇਮਾਲ ਕਰਦੇ ਨੇ, ਉਹਨਾਂ ਦੇ ਵਿਚ ਅਲਜ਼ਾਈਮਰ ਡਿਲੇ ਹੈ। ਪਰ ਇੱਕ ਪ੍ਰੋਬਲਮ ਹੋਰ ਵੱਧ ਗਈ, ਜਿਹੜੇ ਲੋਕ ਕੰਪਿਊਟਰ ਤੇ ਹੀ ਬੈਠੇ ਰਹਿੰਦੇ ਨੇ ਉਹਨਾਂ ਚ ਪ੍ਰਕਿੰਸਨ ਵੱਧ ਗਈ ਆ, ਐਕਸਰਸਾਈਜ਼ ਘੱਟ ਗਈ, ਬਿਲਕੁਲ। ਦੋਹਾਂ ਦਾ ਪੈਰਲ ਬਣਾ ਕੇ ਰੱਖੋਗੇ ਤੇ ਸੈਨੈਲਿਟੀ ਡਿਲੇ ਹੋ ਜਾਏਗੀ, ਜੇ ਦੋਨਾਂ ਦਾ ਆਪਣਾ ਤਵਾਜ਼ਨ ਨਹੀਂ ਬਣਾ ਕੇ ਰੱਖਿਆ ਤੇ ਫਿਰ ਕੋਈ ਨਾ ਕੋਈ ਸਾਈਨ ਐਂਡ ਸਿਮਟਮ ਤੇ ਆਉਣਗੇ ਜਿੱਥੋਂ ਅਸੀਂ ਆਖਾਂਗੇ ਵੀ ਲਾਲ ਸਿੰਘ ਜੀ ਹੁਣ ਤੁਸੀਂ ਬੁੱਢੇ ਹੋ ਗਏ। ਹਾਂਜੀ, ਸੋ ਯਾਦਾਸ਼ਤ ਵੀ ਤੇ ਤੁਹਾਡਾ ਫਿਜ਼ੀਕਲ ਕੋਆਪਰੇਸ਼ਨ, ਇਹਨਾਂ ਦੋਹਾਂ ਦਾ ਕੋਆਪਰੇਸ਼ਨ ਜਦ ਤੱਕ ਮੇਨਟੇਨ ਰਹੇਗਾ ਤਦ ਤੱਕ ਤੁਸੀਂ ਜਵਾਨ ਹੀ ਹੋ, ਤੇ ਜਦੋਂ ਸਮਝੋ ਵੀ ਮੇਰਾ ਮਾਨਸਿਕ ਤੇ ਮੇਰਾ ਫਿਜ਼ੀਕਲ ਤਵਾਜ਼ਨ ਖਤਮ ਹੋ ਰਿਹਾ ਆ, ਰਿਲੇਸ਼ਨ ਖਤਮ ਹੋ ਰਿਹਾ ਆ, ਇਨਕੋਆਰਡੀਨੇਸ਼ਨ ਹੋ ਰਹੀ ਹੈ, ਤੇ ਤੁਸੀਂ ਸਮਝੋ ਵੀ ਤੁਸੀਂ ਬੁਢਾਪੇ ਵਾਲੇ ਪਾਸੇ ਵੱਧ ਰਹੇ। ਠੀਕ ਹੈ ਜੀ, ਤੁਹਾਡੇ ਸਵਾਲ ਦਾ ਹੱਲ ਹੋ ਗਿਆ ਕਿ ਉਹਦੇ ਚ ਰਹਿ ਗਈ ਬਾਕੀ?
2: ਹੱਲ ਹੋ ਗਿਆ ਜੀ, ਪਰ ਹੁਣ ਮਸਲਾ ਇਸ ਗੱਲ ਦਾ ਕਿ ਮੇਰੇ ਅੰਦਰ ਸਵਾਲ ਹੋਰ ਪੈਦਾ ਹੋ ਗਿਆ ਇੱਕ ਨਵਾਂ।
0: ਹਾਂਜੀ,
2: ਉਹ ਇਹ ਆ ਕਿ ਜਦੋਂ ਬੱਚਾ ਪੈਦਾ ਹੁੰਦਾ ਆ ਤੇ ਉਹ ਥੋੜਾ ਜਿਹਾ 5-10 ਦਿਨ ਦਾ ਜਾਂ 15 ਦਿਨ ਦਾ ਲਾ ਲਓ, ਤੇ ਫਿਰ ਉਹ ਕਿਸੇ ਚੀਜ਼ ਨੂੰ ਹੱਥ ਫੜਨ ਦੀ ਕੋਸ਼ਿਸ਼ ਕਰ ਰਿਹਾ, ਪਰ ਉਹ ਹੱਥ ਉਹਦਾ ਉਹਨੂੰ ਫੜਦਾ ਨਹੀਂ ਤੇ ਫਿਰ ਉਹ ਰੋ ਪੈਂਦਾ, ਤੇ ਉਦੋਂ ਵੀ ਜਿਹੜੀ ਪ੍ਰੋਬਲਮ ਹੈ, ਉਦੋਂ ਵੀ ਜਿਹੜੀ ਇਨਕੋਆਰਡੀਨੇਸ਼ਨ ਹੁੰਦੀ ਹੈ ਨਾ, ਉਹਦਾ ਦਬਾਅ ਕਿਹਦਾ ਤੇ ਉਹਨੂੰ
0: ਫੜਦਾ ਨਹੀਂ, ਉਹ ਇਨਕੋਆਰਡੀਨੇਸ਼ਨ ਨਹੀਂ ਹੈਗੀ, ਇਨਕੋਆਰਡੀਨੇਸ਼ਨ ਨਹੀਂ ਹੈਗੀ, ਬਲਕਿ ਉਹਦੀ ਅਪਰੋਚ ਤੋਂ ਬਾਹਰ ਦੀ ਗੱਲ ਹੈਗੀ। ਉਮਰ ਦੇ ਮੁਤਾਬਕ ਸਾਡੀ ਡਿਫਰੈਂਟ ਅਪਰੋਚ ਹੁੰਦੀ ਹੈ ਨਾ, ਸੋ ਉਸ ਬੱਚੇ ਦੀ ਉਹਦਾ ਮਾਂ ਦੇ ਪੇਟ ਵਿੱਚ ਸੀਗਾ, ਦੌੜ ਭੱਜ ਕਰ ਰਿਹਾ ਸੀ, ਲੱਤਾਂ ਬਾਹਾਂ ਮਾਰ ਰਿਹਾ ਸੀ, ਬੜਾ ਖੁਸ਼ ਸੀਗਾ, ਹਾਂਜੀ, ਬੜੀ ਬਣਾਈ ਖੁਰਾਕ ਮਾਂ ਦੇ ਰਹੀ ਸੀਗੀ, ਹੁਣ ਸਾਰੀ ਖੁਰਾਕ ਹੀ ਬਦਲ ਗਈ ਉਹਨੂੰ, ਔਰ ਉਸ ਖੁਰਾਕ ਨੂੰ ਉਹਦੇ ਵਿੱਚੋਂ ਉਹਨੂੰ ਖੂਨ ਬਣਾਉਣਾ ਪੈ ਰਿਹਾ, ਅੱਗੇ ਮਾਂ ਬਣਾ ਬਣਾ ਖੂਨ ਦੇ ਰਹੀ ਸੀ, ਬੜਾ ਯਾਦ ਸੀਗਾ, ਹੁਣ ਜਦੋਂ ਬਾਹਰ ਉਹ ਆ ਗਿਆ ਤੇ ਉਸ ਵੇਲੇ ਉਹਦੀ ਸਮਰੱਥਾ ਨਹੀਂ ਹੈਗੀ, ਹੁਣ ਹੌਲੀ ਹੌਲੀ ਉਹ ਲੱਤਾਂ ਬਾਹਾਂ ਮਾਰਦਾ ਹੈ ਤੇ ਉਹ ਸਮਰੱਥਾ ਗੇਨ ਕਰਦਾ। ਦੂਸਰੀ ਗੱਲ, ਤੁਸੀਂ ਰੋਣ ਦੀ ਗੱਲ ਕਹੀ ਹੈ, ਉਹਦੇ ਕੋਲ ਬੋਲੀ ਇਹੀ ਹੈ, ਬੋਲੀ ਹੁਣ ਚੀਨੀਆਂ ਦਾ ਬੱਚਾ ਚੀਨੀ ਸਿੱਖ ਜਾਂਦਾ, ਪੰਜਾਬੀਆਂ ਦਾ ਬੱਚਾ ਪੰਜਾਬੀ ਸਿੱਖ ਜਾਂਦਾ, ਆਟੋਮੈਟਿਕਲੀ ਉਹ ਬੋਲੀ ਜਿਹੜੀ ਉਹਦੇ ਜਾਣੀ ਸ਼ੁਰੂ ਹੋ ਜਾਂਦੀ। ਕਿਵੇਂ ਆਉਂਦੀ ਹੈ? ਅਸੀਂ ਸਿੱਖਦੇ ਹਾਂ
2: ਜੀ,
0: ਜਿਵੇਂ ਜਿਵੇਂ ਮਾਂ ਬੋਲਦੀ, ਜਿਵੇਂ ਜਿਵੇਂ ਪਿਓ ਬੋਲਦਾ, ਜਿਵੇਂ ਨਜ਼ਦੀਕੀ ਬੋਲਦੇ, ਜਦੋਂ ਬੱਚਾ ਜੰਮਦਾ, ਇਹ ਸਾਡਾ ਇਨਕੋਆਰਡੀਨੇਸ਼ਨ ਆ ਕਿ ਦਿਮਾਗ ਇਹ ਗੱਲਾਂ ਪ੍ਰਜ਼ਰਵ ਕਰ ਰਿਹਾ ਹੈਗਾ, ਦਿਮਾਗ ਇਹ ਗੱਲਾਂ ਲਰਨ ਕਰ ਰਿਹਾ ਹੈਗਾ, ਉਹਦੇ ਮੁਤਾਬਕ ਸਰੀਰ ਕੋਆਪਰੇਟ ਕਰ ਰਿਹਾ ਹੈਗਾ। ਮਾਂ ਦੇ ਦੁੱਧ ਨੂੰ ਹੱਥ ਪਾਉਂਦਾ ਬੱਚਾ ਔਰ ਦੁੱਧ ਪੀਣਾ ਸ਼ੁਰੂ ਕਰ ਦਿੰਦਾ, ਇਹ ਕੋਆਰਡੀਨੇਸ਼ਨ ਹੈਗਾ ਆ, ਕੋਆਰਡੀਨੇਸ਼ਨ ਉਹਨਾਂ ਦਾ ਡਿਵੈਲਪ ਹੋ ਰਿਹਾ ਹੈ, ਅਲਟੀਮੇਟ ਇਹ ਜ਼ਿਆਦਾ ਡਿਵੈਲਪ ਹੁੰਦਾ ਜਾਏਗਾ, ਇਹ ਉਹਨਾਂ ਦੀ ਐਕਸਰਸਾਈਜ਼। ਰੋਣ ਦਾ, ਬੱਚੇ ਦੇ ਰੋਣ ਦਾ ਭਾਵ ਹਮੇਸ਼ਾ ਦਰਦ ਨਹੀਂ ਹੈਗਾ, ਹਮੇਸ਼ਾ ਤਕਲੀਫ਼ ਨਹੀਂ ਹੈਗਾ, ਕਿਉਂਕਿ ਉਹਦੀ ਬੋਲੀ ਹੋਈ ਹੈ। ਠੀਕ ਹੈ ਜੀ,
2: ਜੀ ਬਿਲਕੁਲ।
0: ਹੋਰ ਕੋਈ ਗੱਲ ਇਸ ਸੰਬੰਧ ਚ ਕੋਈ ਸਵਾਲ?
2: ਨਹੀਂ ਇਸ ਸੰਬੰਧ ਚ ਤਾਂ ਨਹੀਂ ਸਵਾਲ ਹੈ।
0: ਚਲੋ ਠੀਕ ਹੈ, ਹੁਣ ਆਪਾਂ ਇਸ ਗੱਲ ਤੇ ਆ ਗਏ ਸੀ ਕੱਲ ਅੰਗਰੇਜ਼ੀ ਦਾ ਸੀਗਾ ਟਾਈਮ, ਤੇ ਕੱਲ ਅੰਗਰੇਜ਼ੀ ਦੇ ਟਾਈਮ ਦੇ ਵਿਚ ਵੀ ਮੈਂ ਉਹ ਸਾਰੀਆਂ ਗੱਲਾਂ ਦੁਹਰਾਈਆਂ ਸੀਗੀਆਂ ਵੀ ਇੱਕ ਸੈੱਲ ਦੇ ਵਿਚ ਕੀ ਹੁੰਦਾ। ਕੱਲ ਤਕਰੀਬਨ 52 ਲੋਕ ਲਗਾਤਾਰ ਸੁਣ ਰਹੇ ਸੀ, ਆਲ ਓਵਰ ਵਰਲਡ 52 ਲੋਕਾਂ ਦੀ ਗਿਣਤੀ ਸੀ ਜਿਹੜੇ ਸੁਣ ਰਹੇ ਸੀ ਕਿ ਇੱਕ ਸੈੱਲ ਦੇ ਵਿਚ ਹੈ ਕੀ ਔਰ ਉਹਨਾਂ ਦਾ ਕੰਮ ਕੀ ਹੈਗਾ ਆ। ਔਰ ਤੁਹਾਡੇ ਵੀ ਸੰਬੰਧ ਦੇ ਵਿਚ ਜਦੋਂ ਪਹਿਲਾ ਪ੍ਰੋਗਰਾਮ ਹੋ ਚੁੱਕਿਆ ਸੀ ਉਹਦੇ ਵਿਚ ਮੈਂ ਇਹ ਦੱਸਿਆ ਸੀਗਾ ਕਿ ਸੈੱਲ ਮੈਂਬਰੇਨ ਤੇ ਹੋਰ ਸਾਰੇ ਆਰਗੇਨਰਸ ਇਹਦੇ ਵਿਚ ਕਿਹੜੇ ਕਿਹੜੇ ਨੇ ਤੇ ਉਹਨਾਂ ਦਾ ਕੰਮ ਕੀ ਹੈਗਾ। ਇਹ ਗੱਲ ਆਪਣੇ ਪਹਿਲੇ ਲੈਕਚਰ ਦੇ ਵਿਚ ਹੋ ਚੁੱਕੀ ਸੀ
2: ਜੀ।
0: ਹੁਣ ਆਪਾਂ ਫਿਰ ਇਸ ਗੱਲ ਦੇ ਉੱਤੇ ਪਹੁੰਚ ਗਏ ਭਾਈ ਠੀਕ ਆ, ਕੰਮ ਤਾਂ ਸਾਰਿਆਂ ਦਾ ਸਾਨੂੰ ਪਤਾ ਲੱਗ ਗਿਆ। ਹੁਣ ਇਹਨਾਂ ਦੇ ਵਿਚ ਜਿਹੜੀਆਂ ਬਿਮਾਰੀਆਂ ਕਹਿ ਰਹੇ ਹਾਂ ਅਸੀਂ ਭਾਈ ਬਿਮਾਰੀਆਂ ਬਾਹਰ ਸਾਡੇ ਸਰੀਰ ਤੇ ਜਿਹੜੀਆਂ ਪ੍ਰਦਰਸ਼ਿਤ ਹੁੰਦੀਆਂ ਨੇ ਇਹਨਾਂ ਦਾ ਓਵਰ ਫੈਕਟਰ ਰੂਟ ਜਿਹੜੀ ਹੈਗੀ ਹੈ, ਰੂਟ ਤਾਂ ਸੈੱਲ ਹੀ ਹੋਇਆ ਨਾ, ਫਿਰ ਸੈੱਲ ਤੋਂ ਸੈੱਲ ਹੋਣੇ ਸ਼ੁਰੂ ਹੋ ਗਏ ਤੇ ਸਾਨੂੰ ਇਹ ਪਤਾ ਲੱਗਾ ਇੱਕ ਆਰਗਨ ਖਰਾਬ ਹੋ ਗਿਆ, ਇੱਕ ਆਰਗਨ ਦਾ ਕੰਮ ਨਾਰਮਲ ਨਹੀਂ ਰਿਹਾ, ਆਰਗਨ ਦਾ ਕੰਮ ਨਹੀਂ ਰਿਹਾ ਤੇ ਸਿਸਟਮ ਦਾ ਕੰਮ ਠੀਕ ਨਹੀਂ ਹੋਇਆ, ਸਿਸਟਮ ਦਾ ਕੰਮ ਠੀਕ ਨਹੀਂ ਹੋਇਆ ਤੇ ਦੂਜੇ ਸਿਸਟਮਾਂ ਦੇ ਵਿਚ ਵੀ ਖਰਾਬੀ ਪੈਦਾ ਕਰਨੀ ਹੈਗੀ ਹੈ। ਜਿਵੇਂ ਇੰਡਾਈਜੇਸ਼ਨ ਵਾਧਾ ਜਿਵੇਂ ਹੋ ਜਾਵੇ ਤੇ ਹੋਰ ਬਹੁਤ ਸਾਰੇ ਦਿਮਾਗ ਕੰਮ ਨਹੀਂ ਕਰਦਾ ਯਾਰ, ਬੜਾ ਬੋਝਲ ਜਿਹਾ ਹੋ ਗਿਆ, ਬੜੀ ਤਕਲੀਫ ਹੋ ਗਈ, ਇਰੀਟੇਸ਼ਨ ਹੋਣੀ ਸ਼ੁਰੂ ਹੋ ਜਾਂਦੀ, ਭਾਵ ਸਾਰੇ ਸਿਸਟਮ ਇੱਕ ਦੂਜੇ ਨੂੰ ਕੋਆਪਰੇਟ ਕਰ ਰਹੇ ਨੇ। ਤੇ ਹੁਣ ਆਪਾਂ ਇੱਥੇ ਪਹੁੰਚ ਗਏ ਸੀ ਭਾਈ ਜੇ ਅਸੀਂ ਸੈੱਲ ਮੈਂਬਰਨ ਦੀ ਗੱਲ ਕਰੀ ਹੈਗੀ ਆ ਤੇ ਜੇ ਸੈੱਲ ਮੈਂਬਰਨ ਦਾ ਕੰਮ ਕੀ ਸੀਗਾ, ਇਹ ਇੱਕ ਤਰ੍ਹਾਂ ਦਾ ਸਾਡਾ ਸਿਲੈਕਟਿਵ ਟਾਈਪ ਦਾ ਟਰਾਂਸਪੋਰਟਰ ਸੀਗਾ, ਭਾਵ ਕਸਟਮ ਡਿਪਾਰਟਮੈਂਟ ਸੀਗਾ। ਇਹ ਅਸੀਂ ਗੱਲ ਕਰ ਲਈ ਸੀ ਭਾਈ ਕਸਟਮ ਡਿਪਾਰਟਮੈਂਟ ਆ ਕਿ ਕਿਸੇ ਦੂਸਰੇ ਦੇਸ਼ ਤੋਂ ਕੋਈ ਹੋਰ ਚੀਜ਼ ਸਾਡੇ ਦੇਸ਼ ਚ ਆਉਣੀ ਹੋਵੇ ਤੇ ਕਸਟਮ ਦੇ ਵਿਚੋਂ ਲੰਘ ਕੇ ਆਉਣੀ ਹੈ, ਕਿਹੜੀ ਚੀਜ਼ ਉਹਨੇ ਇਸ ਦੇਸ਼ ਚ ਆਉਣ ਦੇਣੀ ਹੈ ਤੇ ਕਿਹੜੀ ਚੀਜ਼ ਉਸ ਦੇਸ਼ ਵਿਚ ਨਹੀਂ ਆਉਣ ਦੇਣੀ, ਇਹਦੇ ਉੱਪਰ ਡਿਪੈਂਡ ਕਰਦਾ ਹੈਗਾ। ਔਰ ਇਹਦੀਆਂ ਬਾਕੀ ਖਾਸੀਅਤਾਂ ਵੀ ਇਹ ਫਲੈਕਸੀਬਲ ਹੁੰਦਾ ਆ ਔਰ ਇਹ ਪਰਮੀਏਬਿਲਿਟੀ ਦੇ ਮੁਤਾਬਕ ਕੰਮ ਕਰਦਾ ਆ, ਇਹ ਸਾਰੀਆਂ ਗੱਲਾਂ ਅਸੀਂ ਕਰ ਲਈਆਂ ਸੀ, ਇਹ ਨਾਰਮਲ ਚੱਲਣ ਸੀ ਇਹਦਾ। ਹੁਣ ਅਸੀਂ ਕਰਦੇ ਹਾਂ ਬਿਮਾਰੀ ਦੀ ਗੱਲ, ਜੇ ਕਸਟਮ ਡਿਪਾਰਟਮੈਂਟ ਉੱਥੇ ਨਾ ਆਵੇ ਤੇ ਜਿਹੜਾ ਮਰਜ਼ੀ ਡਰੱਗ ਲਈ ਆਵੇ ਤੇ ਜਿਹੜਾ ਮਰਜ਼ੀ ਜੋ ਮਰਜ਼ੀ ਲਈ ਆਵੇ ਇਹ ਸੈੱਲ ਦੇ ਅੰਦਰ ਚਲਾ ਜਾਊਗਾ, ਖਰਾਬੀਆਂ ਪੈਦਾ ਕਰੇਗਾ। ਔਰ ਖਰਾਬੀਆਂ ਪੈਦਾ ਕਰਨ ਦਾ ਮਤਲਬ ਕੀ ਆ, ਸਭ ਤੋਂ ਪਹਿਲਾਂ ਸਾਡੀ ਉਹ ਉਸ ਫੋਰਸ ਨੂੰ ਅਟੈਕ ਕਰੇਗਾ ਜਿਹਦਾ ਉਹਨੂੰ ਦਿਸਦਾ ਹੋਵੇ ਵੀ ਖਤਰਾ, ਇਹ ਸਾਡਾ ਮੁਕਾਬਲਾ ਕਰੇਗੀ। ਇਹ ਆਮ ਸਧਾਰਨ ਜੀ ਗੱਲ ਆ ਕਿ ਅਸੀਂ ਕਿਸੇ ਦੇ ਥਾਂ ਤੇ ਕਬਜ਼ਾ ਕਰਨੇ ਆ ਤੇ ਇੱਕ ਹੋਰ ਐਗਜ਼ਾਮਪਲ ਮੈਂ ਚੀਮਾ ਸਾਹਿਬ ਦੇ ਦਿਆਂ ਕਿ ਅਸੀਂ ਕਿਸੇ ਦੇ ਘਰ ਚੋਰੀ ਕਰਨ ਕੋਈ ਚਲਾ ਜਾਵੇ ਨਾ ਤੇ ਸਭ ਤੋਂ ਪਹਿਲਾਂ ਉਹਦੇ ਕੁੱਤੇ ਨੂੰ ਸੰਭਾਲਦਾ, ਉਹਨੂੰ ਕੋਈ ਨਾ ਕੋਈ ਚੀਜ਼ ਹੱਡੀ ਪਾਉਂਦਾ ਵੀ ਇਹ ਆਪਣੇ ਧਿਆਨੇ ਲਗਾ ਰਹੇ ਨੇ ਤੇ ਇਹਨੇ ਹੀ ਭੌਂਕਣਾ ਤੇ ਇਹਨੇ ਜਾਗ ਜਾਣਾ।
2: ਬਿਲਕੁਲ
0: ਇਸੇ ਤਰ੍ਹਾਂ ਹੀ ਇਹ ਜਿਹੜਾ ਸੈੱਲ ਮੈਂਬਰ ਹੈ ਨਾ, ਜਦੋਂ ਇਹਦੇ ਵਿਚੋਂ ਕੋਈ ਵੀ ਚੀਜ਼ ਐਂਟਰ ਹੋ ਗਈ ਅੰਦਰ ਤੇ ਸਭ ਤੋਂ ਪਹਿਲਾਂ ਇਹਨੇ ਸੈੱਲ ਦਾ ਨੁਕਸਾਨ ਕਰਨਾ ਸ਼ੁਰੂ ਕਰਨਾ ਆ, ਜਿੱਥੋਂ ਇਹਨੂੰ ਐਨਰਜੀ ਮਿਲਦੀ ਹੈ ਜਾਂ ਜਿੱਥੋਂ ਸਾਨੂੰ ਖਰਾਬੀ ਪੈਦਾ ਹੋਊਗੀ ਉਹ ਹੈਗਾ ਹੈ ਹੈਮੋਗਲੋਬਿਨ। ਹੈਮੋਗਲੋਬਿਨ ਸਾਡੀ ਆਕਸੀਜਨ ਹੈ, ਦੇਖੋ ਸਭ ਤੋਂ ਛੋਟੀ ਚੀਜ਼ ਇਹ ਆ ਭਾਈ ਜੇ ਆਕਸੀਜਨ 3 ਤੋਂ 5 ਮਿੰਟ ਤੱਕ ਸਾਨੂੰ ਨਾ ਮਿਲੇ ਤੇ ਅਸੀਂ ਡੈਡ ਆ। ਹਾਂਜੀ, ਇਹਦਾ ਮਤਲਬ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਆਕਸੀਜਨ ਵਾਲੇ ਥਾਂ ਤੇ ਅਟੈਕ ਕਰਨਾ ਕਿ ਅਸੀਂ ਆਪਣੇ ਮੁਤਾਬਕ ਚੋਰੀ ਕਰਕੇ ਤੇ ਨਿਕਲ ਜਾਈਏ, ਆਪਣੇ ਮੁਤਾਬਕ ਸੈੱਲ ਦਾ ਨੁਕਸਾਨ ਕਰ ਸਕੀਏ ਤੇ ਨਿਕਲ ਜਾਈਏ। ਉਹਦੇ ਮੁਤਾਬਕ ਜਦੋਂ ਕੋਈ ਵੀ ਚੀਜ਼ ਸੈੱਲ ਮੈਂਬਰਨ ਦੇ ਵਿਚੋਂ ਉਹਨੇ ਜਾਣਾ ਪਰਮੀਏਬਿਲਿਟੀ ਦੇ ਨਾਲ, ਪਰਮੀਏਬਿਲਿਟੀ ਬਾਰੇ ਮੈਂ ਦੱਸ ਚੁੱਕਿਆ ਹਾਂ, ਹੁਣ ਉਹ ਪਰਮੀਏਬਿਲਿਟੀ ਖਰਾਬ ਹੋ ਗਈ ਹੈ, ਕਿਸੇ ਨੇ ਕੋਈ ਜ਼ਹਿਰੀਲਾ ਮਾਦਾ ਕੋਈ ਐਸੀ ਚੀਜ਼ ਖਾ ਲਈ ਜਿਹਦੇ ਰਾਹੀਂ ਬਾਹਰੀ ਪ੍ਰੈਸ਼ਰ ਵੱਧ ਗਿਆ ਤੇ ਬਾਹਰੀ ਪ੍ਰੈਸ਼ਰ ਦੇ ਨਾਲ ਟੌਕਸਿਨ ਜ਼ਹਿਰੀਲਾ ਮਾਦਾ ਜੇ ਕੋਈ ਦਵਾਈ ਖਾ ਲਈ ਹੈ, ਕੈਪਸੂਲ ਜੈਸਾ ਖਾ ਲਿਆ, ਓਵਰਡੋਜ਼ ਹੋ ਗਈ ਹੈ, ਉਹ ਜ਼ਿਆਦਾ ਤੋਂ ਜ਼ਿਆਦਾ ਦਵਾਈ ਖੂਨ ਚ ਰਚ ਕੇ ਉਸ ਤੋਂ ਬਾਅਦ ਤੁਹਾਡੇ ਸੈੱਲ ਚ ਪਹੁੰਚ ਗਈ ਆ, ਜਦੋਂ ਤੁਹਾਡੇ ਸੈੱਲ ਚ ਪਹੁੰਚ ਗਈ ਆ ਇਹਦਾ ਮਤਲਬ ਹੈ ਵੀ ਉਸ ਪਰਮੀਏਬਿਲਿਟੀ ਨੂੰ ਉਸਨੇ ਵਧਾ ਦਿੱਤਾ, ਉਹ ਜਿਹੜਾ ਕੋਨੇ ਦੇ ਰੇਸ਼ੇ ਸੀ ਨਾ ਜਿਹਨਾਂ ਵਿਚ ਫਰਾਕ ਸੀ ਜਿੱਥੋਂ ਪਾਣੀ ਬਹਿ ਕੇ ਅੰਦਰ ਜਾਂ ਬਾਹਰ ਜਾਣਾ ਸੀਗਾ ਉਹ ਚੌੜੇ ਹੋ ਗਿਆ। ਉਹਦਾ ਮਤਲਬ ਕੀ ਹੈ ਕਿ ਕੋਈ ਟੌਕਸਿਨ ਵਾਲੀ ਚੀਜ਼ ਅੰਦਰ ਚਲੀ ਗਈ ਹੈ, ਸੈੱਲ ਮੈਂਬਰਨ ਦੇ ਵਿਚ ਖਰਾਬੀ ਆਵੇ ਤੇ ਉਹਨੇ ਸਭ ਤੋਂ ਪਹਿਲਾਂ ਸਾਡੀ ਉਸ ਚੀਜ਼ ਤੇ ਅਟੈਕ ਕਰਨਾ ਆ ਜਿਹੜੀ ਸਭ ਤੋਂ ਜ਼ਰੂਰੀ ਹੈ। ਕੁੱਤੇ ਦੀ ਗੱਲ ਜਿਵੇਂ ਮੈਂ ਕਰਤੀ ਹੈ ਜਾਂ ਘਰਦਿਆਂ ਨੂੰ ਕੋਈ ਬੇਹੋਸ਼ੀ ਵਾਲੀ ਦਵਾਈ ਸੰਭਾਲ ਦੇਣੀ, ਛਿੜਕ ਦੇਣੀ, ਬੇਹੋਸ਼ ਹੋ ਜਾਣ, ਇਸੇ ਤਰ੍ਹਾਂ ਜਿਹੜੀ ਵੀ ਕੋਈ ਚੀਜ਼ ਸਾਡੇ ਸ਼ਰੀਰ ਨੂੰ ਮੁਆਫਕ ਨਹੀਂ ਹੈਗੀ, ਐਕਸੈਸ ਚਲੀ ਗਈ ਹੈ, ਉਹਨੇ ਸਭ ਤੋਂ ਪਹਿਲਾ ਕੰਮ ਇਹ ਕਰਨਾ ਹੈ ਕਿ ਸਾਡਾ ਜਿਹੜਾ ਹੀਮੋਗਲੋਬਿਨ ਆ ਉਸ ਨੂੰ ਡਿਸਟਰੋਏ ਕਰਨਾ। ਜਦੋਂ ਹੀਮੋਗਲੋਬਿਨ ਡਿਸਟਰੋਏ ਹੋ ਗਿਆ ਤੇ ਫੇਰ ਇਸ ਹਿਸਾਬ ਦੇ ਉੱਪਰ ਸੈੱਲ ਜਿਹੜੇ ਨੇ ਉਹ ਟੁੱਟਣੇ ਸ਼ੁਰੂ ਹੋ ਜਾਣਗੇ। ਜਦੋਂ ਸੈੱਲ ਟੁੱਟਦੇ ਆ, ਜਦੋਂ ਆਇਰਨ ਟੁੱਟਦਾ ਹੈ, ਮੈਂ ਉਹਦੀ ਐਗਜ਼ਾਮਪਲ ਪਹਿਲਾਂ ਦੇ ਚੁੱਕਾ, ਮੈਂ ਫਿਰ ਦੱਸ ਦਿੰਦਾ ਕਿ ਅੰਤੜੀਆਂ ਦੇ ਵਿੱਚੋਂ, ਰੂਟੀਨ ਦੇ ਵਿੱਚ ਅੰਤੜੀਆਂ ਦੇ ਵਿੱਚੋਂ ਜਿੰਨਾ ਵੀ ਖੂਨ ਵਾਪਸੀ ਜਾਣ ਵਾਲਾ ਹੁੰਦਾ ਆ ਉਹ ਸਿੱਧਾ ਦਿਲ ਨੂੰ ਨਹੀਂ ਜਾਂਦਾ, ਉਹ ਸਾਰੇ ਦਾ ਸਾਰਾ ਖੂਨ ਲਿਵਰ ਦੇ ਵਿੱਚ ਪਹੁੰਚਦਾ ਹੈ। ਜਿਵੇਂ ਕਿ ਬੱਚਾ ਮਾਂ ਦੇ ਪੇਟ ਸੀ ਨਾ, ਤੇ ਉਹ ਅੰਤੜੀਆਂ ਵਿੱਚ ਨਹੀਂ ਜਾ ਰਿਹਾ, ਉਹ ਸਿੱਧਾ ਲਿਵਰ ਚ ਪਹੁੰਚ ਰਿਹਾ ਸੀਗਾ, ਤੇ ਬੱਚੇ ਦੇ ਸਰੀਰ ਚੋਂ ਘੁੰਮ ਕੇ ਵੀ ਜਿਹੜਾ ਆ ਰਿਹਾ ਸੀਗਾ ਉਹ ਵੀ ਲਿਵਰ ਚ ਪਹੁੰਚ ਰਿਹਾ ਸੀਗਾ। ਸੋ ਲਿਵਰ ਦੇ ਵਿੱਚ ਜਦੋਂ ਇਹ ਪਹੁੰਚਦਾ ਹੈਗਾ ਹੈ, ਇਸ ਖੁਰਾਕ ਦੇ ਵਿੱਚ ਜਿੰਨਾ ਵੀ ਆਇਰਨ ਹੁੰਦਾ ਹੈ ਨਾ, ਜਿੰਨੇ ਹੈਮੋਗਲੋਬਿਨ ਬਣਾਉਣਾ ਹੁੰਦਾ ਆ, ਜਿੰਨੇ ਉਹ ਟ੍ਰੇਨ ਦੇ ਡੱਬੇ ਬਣਾਉਣੇ ਹੁੰਦੇ ਨੇ ਜਿਹਦੇ ਵਿੱਚ ਆਕਸੀਜਨ ਭਰੀ ਹੋਵੇ ਤੇ ਉਹ ਅੱਗੇ ਜਾਵੇ ਤੇ ਸਾਨੂੰ ਆਕਸੀਜਨ ਦੀ ਸਪਲਾਈ ਪੂਰੀ ਹੋ ਜਾਵੇ ਤੇ ਸਾਡਾ ਜੀਵਨ ਤੁਰਦਾ ਰਹੇ। ਜਿਹੜੀ ਮੇਨ ਗੱਲ ਹੈ ਸਾਡੇ ਜੀਵਨ ਵਾਸਤੇ ਆਕਸੀਜਨ ਦੀ। ਤੇ ਹੁਣ ਹੋਇਆ ਕੀ ਆ, ਹੁਣ ਹੋਇਆ ਇਹ ਆ ਵੀ ਇਸ RBC ਦੇ ਉੱਪਰ ਅਟੈਕ ਹੋ ਗਿਆ ਔਰ ਆਕਸੀਜਨ ਜਿਹੜੀ ਹੈ ਉਹਦੇ ਨਾਲ ਘਟਣੀ ਸ਼ੁਰੂ ਹੋ ਜਾਏਗੀ। ਆਇਰਨ ਟੁੱਟਦਾ ਹੈ ਜਦੋਂ ਤੇ ਉਦੋਂ ਇਹ ਬਿਲੀ ਰੂਬਨ ਤੇ ਬਿਲੀ ਵਰਡਨ ਵਰਗੇ ਬਾਇਲ ਪਿਗਮੈਂਟ ਤੇ ਬਾਇਲ ਸਾਲਟ ਬਣਾਉਂਦਾ ਆ, ਇਹਨਾਂ ਦਾ ਰੰਗ ਪੀਲਾ ਹੁੰਦਾ। ਔਰ ਜੇ ਲਿਵਰ ਦੇ ਕੋਲ ਜ਼ਿਆਦਾ ਬਿਲੀ ਰੂਬਨ ਜ਼ਿਆਦਾ ਬਿਲੀ ਵਰਡਨ ਆ ਗਏ, ਕਿਉਂਕਿ ਉਹੀ ਮਟੀਰੀਅਲ ਲਿਵਰ ਚ ਵੀ ਤਾਂ ਜਾਣਾ ਹੈ ਨਾ, ਉਹੀ ਮਟੀਰੀਅਲ ਅੱਖਾਂ ਚ ਵੀ ਜਾਣਾ, ਉਹੀ ਮਟੀਰੀਅਲ ਹਰੇਕ ਅੰਗ ਦੇ ਵਿੱਚ ਜਾਣਾ ਹੈਗਾ ਹੈ, ਤੇ ਜਦੋਂ ਲਿਵਰ ਚ ਉਹ ਚਲੇ ਗਿਆ ਉਸ ਵੇਲੇ ਉਸ ਨੇ ਉਹਦੇ ਵਿੱਚ ਆਇਰਨ ਜਿਹੜਾ ਆ ਉਹਨੂੰ ਤੋੜ ਦੇਣਾ। ਜਿਵੇਂ ਸੱਪ ਲੜ ਜਾਵੇ, ਸੱਪ ਲੜਨ ਤੋਂ ਬਾਅਦ ਵੀ ਆਮ ਤੌਰ ਤੇ ਕੀ ਹੁੰਦਾ, ਹੈਮੋਗਲੋਬਿਨ ਟੁੱਟਦਾ, ਹੈਮੋਲਾਈਟਿਕ ਅਨੀਮੀਆ ਅਸੀਂ ਇਹਨੂੰ ਕਹਿੰਦੇ ਹਾਂ, ਹੈਮੋਲਾਈਟਿਕ ਅਨੀਮੀਆ। ਹਾਂਜੀ, ਸੱਪ ਲੜਦੇ ਜ਼ਹਿਰ ਚਲੇ ਜੇ ਕਿਸੇ ਵੀ ਤਰ੍ਹਾਂ, ਚਾਹੇ ਦਵਾਈ ਨਾਲ ਚਲੀ ਜਾਏ, ਚਾਹੇ ਖੁਰਾਕ ਨਾਲ ਚਲੀ ਜਾਵੇ, ਚਾਹੇ ਸੱਪ ਲੜ ਕੇ ਕੋਈ ਚੀਜ਼ ਚਲੀ ਜਾਵੇ, ਉਹਦੇ ਨਾਲ ਸਭ ਤੋਂ ਵੱਡਾ ਪਹਿਲਾ ਅਟੈਕ ਜਿਹੜਾ ਹੁੰਦਾ ਆ ਉਹ ਇਸ ਸਾਡੇ ਹੀਮੋਗਲੋਬਿਨ ਤੇ ਹੁੰਦਾ, ਵੀ ਇਹ ਅਸਲ ਸ਼ਕਤੀ ਹੈਗੀ ਆ ਜਿਹਦੇ ਕਰਕੇ ਕੋਈ ਬੰਦਾ ਜਿਉਂਦਾ ਹੈ, ਔਰ ਉਹਦੇ ਨਾਲ ਸੈੱਲ ਸਾਡੇ ਟੁੱਟਣੇ ਸ਼ੁਰੂ ਹੋ ਜਾਂਦੇ ਨੇ। ਤੇ ਜਦੋਂ ਹੀ RBC ਲਾਲ ਖੂਨ ਦੇ ਕਣ ਟੁੱਟਦੇ ਹਨ, ਇਹਦੇ ਵਿੱਚੋਂ ਨਿਕਲਦਾ ਹੈ ਬਿਲੀ ਰੂਬਨ ਤੇ ਬਿਲੀ ਵਰਡਨ, ਟੁੱਟੇ ਹੋ ਗਏ ਇਹਦੇ, ਕੀ ਨਿਕਲਿਆ, ਬਿਲੀ ਰੂਬਨ ਬਿਲੀ ਵਰਡਨ ਤੇ ਬਾਇਲ ਪਿਗਮੈਂਟ ਤੇ ਬਾਇਲ ਸਾਲਟ ਹਨ। ਹੁਣ ਲਿਵਰ ਦੇ ਕੋਲ ਬਾਇਲ ਪਿਗਮੈਂਟ ਬਾਇਲ ਸਾਲਟ ਜ਼ਿਆਦਾ ਹੋ ਗਏ, ਜ਼ਿਆਦਾ ਹੋ ਗਏ ਤਾਂ ਉਹਨੇ ਜ਼ਿਆਦਾ ਹੀ ਬਾਹਰ ਸਪਲਾਈ ਕਰ ਦੇਣੀ, ਉਹਨੇ ਬਾਹਰ ਸਪਲਾਈ ਕਰ ਦਿੱਤੇ, ਕੀ ਹੋਊਗਾ, ਅੱਖਾਂ ਦਾ ਰੰਗ ਪੀਲਾ, ਚਮੜੀ ਦਾ ਰੰਗ ਪੀਲਾ, ਹਰ ਥਾਂ ਸਕਿਨ ਪੀਲੀ, ਪਿਸ਼ਾਬ ਪੀਲੇ ਰੰਗ ਦਾ, ਤਾਂ ਮਤਲਬ ਕੀ ਹੋਏਗਾ ਕਿ ਜਦੋਂ ਸੈੱਲ ਮੈਂਬਰੇਨ ਡੈਮੇਜ ਹੋ ਗਿਆ, ਜਦੋਂ ਸੈੱਲ ਮੈਂਬਰੇਨ ਦੇ ਵਿੱਚ ਕੋਈ ਚੀਜ਼ ਦਾਖਲ ਹੋ ਗਈ, ਆਉਣ ਵਾਲੀ ਕੋਈ ਵੀ ਚੀਜ਼ ਜਿਹੜੀ ਉਹ ਚੋਰ ਆ, ਆਉਣ ਵਾਲੀ ਕੋਈ ਵੀ ਚੀਜ਼ ਡਾਕੂ ਆ, ਆਉਣ ਵਾਲੇ ਸੈੱਲ ਦੇ ਵਿੱਚ ਵੜਨ ਵਾਲੀ ਕੋਈ ਵੀ ਚੀਜ਼ ਜਿਹੜੀ ਉਹ ਟੌਕਸਿਨ ਹੈ, ਠੀਕ ਆ, ਖੁਰਾਕ ਹੀ ਤੁਹਾਨੂੰ ਜ਼ਿਆਦਾ ਖਾਧੀ ਹੋਵੇ, ਪਰੌਂਠੇ ਹੀ ਜ਼ਿਆਦਾ ਖਾ ਲਓ ਤਾਂ ਤੁਸੀਂ ਉਬਾਸੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਹਾਂਜੀ, ਤੇ ਮੇਰੇ ਕਹਿਣ ਤੋਂ ਭਾਵ ਜਿਹੜੀ ਚੀਜ਼ ਐਕਸਟਰਾ ਪ੍ਰੈਸ਼ਰ ਦੇ ਰਾਹੀਂ ਸੈੱਲ ਦੇ ਵਿੱਚ ਪਹੁੰਚ ਗਈ ਉਹਨੇ ਅੰਦਰ ਜਾ ਕੇ ਡੈਮੇਜ ਕਰਨੀ ਹੀ ਹੈ, ਤੇ ਸਭ ਤੋਂ ਪਹਿਲੀ ਡੈਮੇਜ ਸੈੱਲ ਦੇ ਵਿੱਚ ਜਿਹੜੀ ਹੁੰਦੀ ਹੈ ਉਹ ਹੈਮੋਗਲੋਬਿਨ ਦੀ ਹੁੰਦੀ ਹੈ, ਔਰ ਜਦੋਂ ਹੈਮੋਗਲੋਬਿਨ ਜ਼ਿਆਦਾ ਘੱਟ ਜਾਂਦਾ ਆ, ਰੰਗ ਪੀਲਾ ਹੋ ਜਾਂਦਾ ਆ, ਇਹਨੂੰ ਅਸੀਂ ਕਹਿੰਦੇ ਹਾਂ ਹੈਮੋਲਾਈਟਿਕ ਅਨੀਮੀਆ, ਔਰ ਇਹ ਆਮ ਤੌਰ ਤੇ ਸੈੱਲ ਦੇ ਵਿੱਚ ਪ੍ਰਲਿਮਨਰੀ ਕੰਡੀਸ਼ਨ ਹੁੰਦੀ ਹੈ ਜਦੋਂ ਸੈੱਲ ਮੈਂਬਰੇਨ ਡੈਮੇਜ ਹੋ ਗਿਆ, ਕਿਸੇ ਦਾ ਵੀ ਅਪੀਰੀਆ ਹੋ ਗਿਆ, ਜਾਂ ਕਿਸੇ ਨੂੰ ਵੀ ਤੁਸੀਂ ਇਹ ਵੇਖੋ ਵੀ ਕਮਜ਼ੋਰੀ ਆ ਗਈ, ਸਰੀਰ ਕੰਮ ਨਹੀਂ ਕਰਦਾ, ਸਾਹ ਛੇਤੀ ਚੜਨਾ ਸ਼ੁਰੂ ਹੋ ਗਿਆ, ਇਹ ਆਮ ਤੌਰ ਤੇ ਉਹ ਨਿਸ਼ਾਨੀਆਂ ਨੇ ਜਿਹੜੀਆਂ ਇਹ ਸਾਬਤ ਕਰਦੀਆਂ ਨੇ ਵੀ ਭਾਈ ਇਹਦਾ ਸੈੱਲ ਮੈਂਬਰੇਨ ਜਿਹੜਾ ਆ ਉਹ ਡੈਮੇਜ ਹੋ ਗਿਆ, ਤੇ ਖੁਰਾਕ ਵਾਲੇ ਪਾਸਿਓਂ ਖੂਨ ਚ ਰਲ ਕੇ ਹੋਰ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਸਰੀਰ ਨੂੰ ਨਹੀਂ ਚਾਹੀਦੀਆਂ ਉਹ ਇਹਦੇ ਚ ਦਾਖਲ ਹੋ ਗਈਆਂ ਨੇ। ਹੁਣ ਸਾਨੂੰ ਆਪਦੀ ਚਾਰਦਵਾਰੀ ਘਰ ਦੀ ਪੱਕੀ ਕਰਨੀ ਪਊਗੀ ਨਾ, ਚਾਰਦਵਾਰੀ ਪੱਕੀ ਕਰਨੀ ਪਊਗੀ, ਪਰ ਪਹਿਲਾਂ ਆਪਾਂ ਇਹਦੀ ਗੱਲ ਕਰਦੇ ਹਾਂ ਭਾਈ ਜਦੋਂ ਪੀਲੀਆ ਹੋ ਗਿਆ ਉਹਦੀਆਂ ਨਿਸ਼ਾਨੀਆਂ ਤੁਸੀਂ ਸਾਰੇ ਜਾਣਦੇ ਹੋ ਵੀ ਚਮੜੀ ਵੀ ਪੀਲੀ, ਪਿਸ਼ਾਬ ਵੀ ਪੀਲਾ, ਬੁੱਲ ਵੀ ਪੀਲੇ, ਨਹੁੰ ਵੀ ਪੀਲੇ, ਅੱਖਾਂ ਵੀ ਪੀਲੀਆਂ, ਸਾਰਾ ਕੁਝ ਸਾਨੂੰ ਪੀਲਾ ਪੀਲਾ ਦੱਸਣ ਲੱਗ ਪੈਂਦਾ। ਹੁਣ ਇਹ ਜਿਹੜਾ ਸਟੇਜ ਆ ਜਿਹਨੂੰ ਹੈਮੋਲਾਈਟਿਕ ਅਨੀਮੀਆ ਮੈਂ ਕਿਹਾ ਹੈਗਾ, ਭਾਵ ਖੂਨ ਦੇ ਟੁੱਟਣ ਕਰਕੇ ਦਿਸਦੀ ਕਮਜ਼ੋਰੀ, ਔਰ ਇਹ ਮਾਈਲਡ ਵੀ ਹੋ ਸਕਦੀ ਹੈ, ਥੋੜੀ ਬਹੁਤ ਵੀ ਹੋ ਸਕਦੀ ਹੈ, ਕਈ ਵਾਰ ਐਸਾ ਹੁੰਦਾ ਵੀ ਗੋਲੀ ਇੱਕ ਤਰ੍ਹਾਂ ਖਾ ਲਈ ਔਰ ਇੱਕਦਮ ਚੱਕਰ ਆ ਗਿਆ, ਇਸ ਤਰ੍ਹਾਂ ਕੁਝ ਐਸਾ ਕੁ ਹੋ ਗਿਆ, ਅਲਟੀਮੇਟ ਥੋੜੀ ਦੇਰ ਬਾਅਦ ਉਹ ਠੀਕ ਹੋ ਗਿਆ, ਇਸ ਤਰ੍ਹਾਂ ਦਾ ਮਾਈਲਡ ਵੀ ਹੋ ਸਕਦਾ ਹੈਗਾ, ਔਰ ਜ਼ਿਆਦਾ ਲੰਬੇ ਸਮੇਂ ਤਾਂ ਵੀ ਹੋ ਸਕਦਾ ਆ, ਕਿਉਂਕਿ ਅਸੀਂ ਦਵਾਈਆਂ ਦੇ ਤੁਹਾਨੂੰ ਭੰਡਾਰ ਬਣ ਗਏ ਹਾਂ, ਲਗਾਤਾਰ ਦਵਾਈਆਂ ਖਾਈ ਜਾ ਰਹੇ ਹਾਂ ਲਗਾਤਾਰ। ਹਮੇ ਡਾਕਟਰ ਨੂੰ ਤੁਸੀਂ ਕਹੀ ਵੀ ਜਾਂਦੇ ਹੋ ਵੀ ਡਾਕਟਰ ਜੀ ਮੈਨੂੰ ਤੇ ਐਂ ਹੁੰਦਾ, ਘਬਰਾਹਟ ਹੁੰਦੀ ਮੈਨੂੰ, ਆਹ ਦਵਾਈ ਤਾਂ ਐਂ ਹੁੰਦਾ, ਡਾਕਟਰ ਕਹਿੰਦਾ ਨੀ ਡੋਜ਼ ਤਾਂ ਤੂੰ ਲੈਣੀ ਹੈ, ਇਹਦੇ ਵਾਸਤੇ ਮੈਂ ਹੋਰ ਦਵਾਈ ਦੇ ਦੇਣਾ ਜਿਹੜਾ ਤੇਰੇ ਚੱਕਰ ਬਚਾਊਗੀ। ਤੂੰ ਮੇਰੇ ਕਹਿਣ ਤੋਂ ਭਾਵ ਹੈ ਵੀ ਇਸ ਤਰ੍ਹਾਂ ਦਾ ਸਿਸਟਮ ਜਦੋਂ ਸਟੈਪ ਬਾਈ ਸਟੈਪ ਵੱਧਦਾ ਜਾਂਦਾ ਆ, ਉਸ ਵੇਲੇ ਇਹ ਹੈਮੋਲਾਜਿਕ ਅਨੀਮੀਆ ਜਿਹੜਾ ਹੈ ਉਹ ਵੱਧ ਜਾਂਦਾ ਹੈ। ਇਹਦੇ ਨਾਲ ਫਟੀਗ ਜਿਹਨੂੰ ਅਸੀਂ ਕਹਿੰਦੇ ਹਾਂ ਥਕਾਵਟ ਆਉਣੀ ਸ਼ੁਰੂ ਹੋ ਜਾਂਦੀ ਹੈ, ਲੈਕ ਆਫ ਐਨਰਜੀ ਜਿਹਨੂੰ ਅਸੀਂ ਕਹਿੰਦੇ ਹਾਂ ਵੀਕਨੈਸ ਆਉਣੀ ਸ਼ੁਰੂ ਹੋ ਜਾਂਦੀ ਹੈ, ਸਾਹ ਚੜਨਾ, ਕਿਉਂਕਿ ਆਕਸੀਜਨ ਦਾ ਦੇਣਾ ਕੰਮ ਹੈਮੋਗਲੋਬਿਨ ਦਾ ਕੰਮ ਆ, ਸਾਹ ਜਿਹੜਾ ਉਹ ਸਾਨੂੰ ਚੜਨਾ ਸ਼ੁਰੂ ਹੋ ਜਾਂਦਾ। ਹੁਣ ਫਿਜ਼ੀਕਲ ਤੌਰ ਤੇ ਕੀ ਹੋਏਗਾ, ਇਹ ਤਾਂ ਸੀ ਨਾ ਵੀ ਬਾਹਰੋਂ ਨਿਸ਼ਾਨੀਆਂ ਤੁਸੀਂ ਵੇਖੀ ਯਾਰ ਤੇਰਾ ਰੰਗ ਤਾਂ ਪੀਲਾ ਹੋਇਆ ਪਿਆ, ਕੀ ਹੋ ਗਿਆ? ਮੈਂ ਤਾਂ ਦਵਾਈ ਖਾਧੀ ਸੀ ਯਾਰ, ਪਤਾ ਉਸ ਤੋਂ ਬਾਅਦ ਉਸ ਤਰ੍ਹਾਂ ਐਂ ਹੋ ਗਿਆ, ਜਾਂ ਮੈਂ ਜਦੋਂ ਦੀਆਂ ਦਵਾਈਆਂ ਖਾਣ ਲੱਗਿਆ ਮੈਨੂੰ ਤੇ ਐਂ ਹੋਣਾ ਸ਼ੁਰੂ ਹੋ ਗਿਆ। ਸੋ ਮਤਲਬ ਆਮ ਇਹੋ ਜਿਹੇ ਲਫ਼ਜ਼ ਤੁਸੀਂ ਸੁਣਦੇ ਰਹਿੰਦੇ ਹੋ, ਪਰ ਇਹਦੀਆਂ ਕੀਮਾਂ ਸਭ ਦੋ ਕਿਸਮਾਂ ਸਨ, ਜਿੰਨਾ ਕੋਲ ਨਾਲੇਜ ਹੁੰਦਾ ਹੋਰ ਵੱਧ ਜਾਂਦਾ। ਇਹਨੂੰ ਅਸੀਂ ਦੋ ਤਰ੍ਹਾਂ ਡਿਸਕ੍ਰਾਈਬ ਕਰਦੇ ਹਾਂ, ਇੱਕ ਇੰਡੋਟੋਕਸਿਨ ਤੇ ਇੱਕ ਐਗਜ਼ੋਟੋਕਸਿਨ। ਬਾਹਰੋਂ ਤੁਸੀਂ ਦਵਾਈ ਲਈ ਆ, ਉਹਦਾ ਤੇ ਤੁਹਾਨੂੰ ਪਤਾ ਆ ਕਿ ਮੈਂ ਆਹ ਖਾਧੀ ਸੀ ਦਵਾਈ, ਆਹ ਕੈਪਸੂਲ ਲਿਆ ਸੀ ਜਾਂ ਆਹ ਚੀਜ਼ ਮੈਂ ਖਾਧੀ ਸੀ ਬਾਹਰੋਂ, ਉਹਦੇ ਨਾਲ ਐਂ ਹੋ ਗਿਆ, ਤੇ ਤੁਸੀਂ ਉਹਨੂੰ ਬੰਦ ਕਰ ਦਿਓਗੇ ਨਾ, ਬੰਦ ਕਰ ਦਿਓਗੇ। ਤੇ ਮੰਨ ਲਿਆ ਜਾਏ ਕਿਸੇ ਦੀ ਕਿਡਨੀ ਫੇਲ ਹੋ ਗਈ, ਫਿਲਟਰ ਹੀ ਨਹੀਂ ਕਰਦੀ, ਉਹਦੀ ਟੋਕਸਿਨ ਜ਼ਹਿਰ ਜਿਹੜੀ ਅੰਦਰ ਆ ਰਹੀ ਹੈ, ਤੇ ਅਲਟੀਮੇਟ ਉਹਨੂੰ ਕਹਾਂਗੇ ਇੰਡੋਟੋਕਸਿਨ, ENDO, ਇੰਡੋ ਅੰਦਰ ਤੋਂ, ਅੰਦਰ ਤੋਂ ਟੋਕਸਿਨ, ਔਰ ਜਿਹੜਾ ਬਾਹਰੋਂ ਆ ਰਿਹਾ ਹੈ ਉਹ ਐਗਜ਼ੋਟੋਕਸਿਨ ਹੈ। ਸੋ ਜਿਹੜੇ ਇੰਡੋਟੋਕਸਿਨ ਵਾਲੇ ਨੇ ਉਹ ਓਨੀ ਦੇਰ ਤੱਕ ਠੀਕ ਨਹੀਂ ਹੋਣੇ ਜਦ ਤੱਕ ਅਸੀਂ ਉਸ ਬਿਮਾਰੀ ਨੂੰ ਪਕੜ ਕੇ ਤੇ ਉਹਦਾ ਹੱਲ ਨਹੀਂ ਕਰਦੇ। ਐਗਜ਼ੋਟੋਕਸਿਨ ਵਾਲਿਆਂ ਦਾ ਤਾਂ ਸਾਨੂੰ ਸਾਰਿਆਂ ਨੂੰ ਹੀ ਪਤਾ ਹੁੰਦਾ ਆ ਵੀ ਮੈਂ ਆਹ ਚੀਜ਼ ਖਾਧੀ ਸੀ, ਆਹ ਦਵਾਈ ਮੈਂ ਲੈ ਰਿਹਾ ਸੀਗਾ, ਆਹ ਚੀਜ਼ ਕਰ ਰਿਹਾ ਸੀ, ਜਿਹਦੇ ਕਰਕੇ ਮੈਨੂੰ ਐਂ ਹੋਇਆ ਆ। ਔਰ ਮੈਂ ਇਹ ਆਮ ਤੌਰ ਤੇ ਕਹਿੰਦਾ ਆਪਣੇ ਇਹਨਾਂ ਲੈਕਚਰਾਂ ਦੇ ਵਿੱਚ ਕਿ ਜਦੋਂ ਵੀ ਤੁਸੀਂ ਨਵੇਂ ਸਿਰੋਂ ਬਿਮਾਰ ਪੈਂਦੇ ਹੋ ਨਾ, 72 ਘੰਟਿਆਂ ਦਾ, 24 ਜਾਂ 72, ਤਿੰਨ ਦਿਨ, 72 ਘੰਟਿਆਂ ਦਾ ਆਪਣਾ ਸਰਵੇ ਕਰ ਲਓ ਕਿ ਤੁਸੀਂ ਕੀ ਖਾਧਾ ਸੀ, ਕੀ ਪੀਤਾ ਸੀਗਾ, ਔਰ ਉਹਦੇ ਵਿੱਚ ਤੁਹਾਨੂੰ ਕਾਰਨ ਲੱਭ ਕੇ ਆ ਜਾਣਗੇ ਸਾਹਮਣੇ ਵੀ ਮੈਂ ਆਹ ਕੁਛ ਕੀਤਾ ਸੀ, ਤੇ ਜਿਹੜਾ ਕੁਛ ਵੱਖਰਾ ਕੀਤਾ ਸੀ ਜਿਹੜਾ ਪਹਿਲਾਂ ਨਹੀਂ ਸੀ ਕਦੀ ਕੀਤਾ ਹੋਇਆ ਉਹ ਤੁਹਾਡੀ ਬਿਮਾਰੀ ਦਾ ਕਾਰਨ ਹੈ। ਅਜੇ ਹੁਣ ਵੀ ਕੰਟੀਨਿਊ ਹੈ ਤੇ ਉਹਨੂੰ ਬੰਦ ਕਰ ਦਿਓ, ਹਾਂਜੀ, ਜੇ ਨਹੀਂ ਕੰਟੀਨਿਊ ਤੇ ਅਲਟੀਮੇਟਲੀ ਤੁਸੀਂ ਥੋੜੇ ਸਮੇਂ ਬਾਅਦ ਰਿਕਵਰ ਕਰ ਜਾਣਾ ਹੈਗਾ ਆ। ਔਰ ਇਸੇ ਕਰਕੇ ਇਹਨੂੰ ਕਿਹਾ ਵੀ ਮਾਇਲਡ ਜਾਂ ਪਰਮਾਨੈਂਟ ਤੌਰ ਤੇ ਇਹ ਸਾਡਾ ਹੈਮੋਗਲਾਈਟਿਕ ਨੀਮੀਆ ਹੋ ਸਕਦਾ ਹੈ। ਹੁਣ ਫਿਜ਼ੀਕਲ ਤੌਰ ਤੇ ਸਾਹਮਣੇ ਦਿਸਦੀਆਂ ਨਿਸ਼ਾਨੀਆਂ, ਘਬਰਾਹਟ ਹੋਈ, ਵੀਕਨੈਸ ਹੋਈ, ਪੀਲੀਆ ਹੋ ਗਿਆ, ਇਹ ਸਾਰੀਆਂ ਸਾਨੂੰ ਪਤਾ ਲੱਗ ਗਿਆ ਇੰਡੋਟੋਕਸਿਨ ਹੈ ਜਾਂ ਐਗਜ਼ੋਟੋਕਸਿਨ ਹੈ, ਇਹ ਸਾਨੂੰ ਲੱਭਣਾ ਪਏਗਾ। ਇਹਨੂੰ ਕੋਈ ਹੋਰ ਅੰਦਰੂਨੀ ਬਿਮਾਰੀ, ਹੁਣ ਕਿਸੇ ਨੂੰ ਕੈਂਸਰ ਹੈ ਤੁਸੀਂ ਦੇਖੋ ਨਾ ਤਾਂ ਪੀਲੀਆ ਤਾਂ ਹੋਇਆ ਹੀ ਹੁੰਦਾ ਨਾ ਉਹਨਾਂ ਨੂੰ, ਜਾਂ ਕਿਸੇ ਨੂੰ ਕਿੰਨੀ ਪ੍ਰੋਬਲਮ ਹੈਗੀ ਤਾਂ ਪੀਲੀਆ ਤਾਂ ਉਹਨਾਂ ਨੂੰ ਹੋਇਆ ਹੀ ਹੁੰਦਾ ਨਾ, ਕਿਉਂਕਿ ਇੰਡੋਟੋਕਸਿਨ ਪੈਦਾ ਹੋ ਰਿਹਾ ਆ ਜਿਹੜਾ ਕਿ ਤੁਹਾਡੇ ਬਸ ਨਹੀਂ ਵੀ ਤੁਸੀਂ ਆਖੋ ਵੀ ਚੰਗਾ ਮੈਂ ਆਹ ਕੈਪਸੂਲ ਨਹੀਂ ਖਾਂਦਾ ਜੀ, ਇਹਦਾ ਮੈਨੂੰ ਘਬਰਾਹਟ ਹੁੰਦੀ, ਤੁਸੀਂ ਨਹੀਂ ਕਰ ਸਕਦੇ ਨਾ, ਜਦ ਠੀਕ ਨਹੀਂ ਹੁੰਦਾ ਤਦ ਤੱਕ ਜਿਹੜੀ ਕੰਡੀਸ਼ਨ ਹੈ ਉਹ ਹੁੰਦੀ ਹੀ ਰਹਿਣੀ ਹੈਗੀ ਹੈ। ਹੁਣ ਉਸ ਤੋਂ ਬਾਅਦ ਹੋਰ ਨਿਸ਼ਾਨੀਆਂ ਕਿਹੜੀਆਂ ਪੈਦਾ ਹੋਣਗੀਆਂ ਜਿਹੜੀਆਂ ਡਾਕਟਰ ਨੇ ਵੇਖਣੀਆਂ ਨੇ ਜਾਂ ਜਿਹੜੀਆਂ ਤੁਸੀਂ ਡਾਕਟਰ ਨੂੰ ਦੱਸੀਆਂ ਨੇ ਤੇ ਉਹਦਾ ਹੱਲ ਕਰਨ ਦੀ ਲੋੜ ਹੈਗੀ ਹੈ। ਉਹਦੇ ਵਿੱਚ ਸਭ ਤੋਂ ਪਹਿਲੀ ਗੱਲ, ਮੈਂ ਹੁਣੇ ਆਪਾਂ ਬੁਢਾਪੇ ਦੇ ਵਿੱਚ ਵੀ ਮੈਂ ਇਹੀ ਗੱਲ ਕਰਕੇ ਹਟਿਆ ਵੀ ਸੈੱਲ ਬਣਦੇ ਬੋਨ ਦੇ ਵਿੱਚ ਨੇ ਔਰ ਫਿਰ ਸਰਕੂਲੇਟ ਕਰਦੇ ਨੇ, ਫਿਰ ਟੀਵੀ ਕੋਲ ਜਾਂਦੇ ਨੇ, ਟੀਵੀ ਇਹਨਾਂ ਦਾ ਜਿਹੜਾ ਹੈਡਕੁਆਟਰ ਦੇ ਚੈੱਕ ਕਰਦਾ ਇਹਨਾਂ ਨੂੰ ਵੀ ਭਾਈ ਕੁਆਲਿਟੀ ਕੰਟਰੋਲ ਜਿਵੇਂ ਹੁੰਦਾ ਆ ਬਈ ਇਹ ਸੈੱਲ ਨਾਰਮਲ ਨੇ, ਕੰਮ ਕਰ ਸਕਦੇ ਨੇ ਕਿ ਨਹੀਂ ਕਰ ਸਕਦੇ, ਔਰ ਉਹਨਾਂ ਨੂੰ ਸ਼ਾਂਟ ਕੇ ਉਹ ਪਾਸੇ ਕਰਦਾ ਤੇ ਅੱਗੇ ਸਰਕਲ ਦੇ ਵਿੱਚ ਭੇਜਦਾ। ਔਰ ਵਿਚਾਰੀ ਕੋਲ ਜੇ ਬਹੁਤਾ ਓਵਰਲੋਡ ਬਣ ਲਿਆ ਜਾਂ ਇੰਡੋਟੋਕਸਿਨ ਜ਼ਹਿਰ ਪੈਦਾ ਹੋ ਰਿਹਾ ਜਾਂ ਬਣ ਲਿਆ ਤੇ ਤੁਸੀਂ ਕੋਈ ਦਵਾਈ ਦੇ ਰਹੇ ਤੇ ਖਾ ਹੀ ਰਿਹਾ, ਡਾਕਟਰ ਕਹਿੰਦਾ ਨਹੀਂ ਤੂੰ ਇਹ ਨਹੀਂ ਬੰਦ ਕਰਨੀ, ਇਹ ਤਾਂ ਮੈਂ ਨਹੀਂ ਲੈਣੀ, ਹਾਂਜੀ। ਸੋ ਉਹ ਜਿਹੇ ਹਾਲਾਤ ਦੇ ਵਿੱਚ ਕੀ ਹੋ ਸਕਦਾ ਆ ਕਿ ਸੈੱਲ ਜ਼ਿਆਦਾ ਟੁੱਟ ਰਹੇ ਨੇ, ਓਨੀ ਤਦਾਦ ਵਿੱਚ ਬਣ ਨਹੀਂ ਲਏ, ਡੈਫੀਸ਼ੈਂਸੀ ਹੋ ਗਈ ਹੈ, ਤੇ ਡਿਸਟ੍ਰੈਕਸ਼ਨ ਵਾਲੇ ਸੈੱਲਾਂ ਨੂੰ ਪਾਸੇ ਕਰਨ ਵਾਸਤੇ ਟੀਵੀ ਨੂੰ ਬਹੁਤ ਜ਼ਿਆਦਾ ਕੰਮ ਕਰਨਾ ਪੈ ਗਿਆ, ਉਹਦੇ ਕੋਲ ਵਰਕ ਓਵਰਲੋਡ ਹੋ ਗਿਆ, ਤੇ ਅਲਟੀਮੇਟ ਕੀ ਹੋਏਗਾ ਤੇਰੀ ਵੱਧ ਜਾਏਗੀ ਐਨਲਾਈਜ਼ਡ ਸਪਲੀਨ, ਜਿਵੇਂ ਦਾ ਦੂਜਾ ਨਾਂ ਹੈਗਾ ਉਹਨੂੰ ਕਹਿੰਦੇ ਨੇ ਹੁਡਕਿੰਗ ਡਿਜ਼ੀਜ਼, ਹਾਂਜੀ। ਸੋ ਮਤਲਬ ਤਿਲੀ ਵੱਧ ਜਾਊਗੀ, ਤੇ ਜੇ ਤਿਲੀ ਵੱਧ ਗਈ, ਦੂਸਰਾ ਨਾਂ ਹੈ ਸਪਲੈਨੋਮੈਗਾਲੀ, ਸਪਲੈਨੋਮੈਗਾਲੀ ਵੀ ਹੋ ਸਕਦੀ ਹੈਗੀ ਹੈ। ਔਰ ਇਸ ਤਰ੍ਹਾਂ ਦੀ ਕੰਡੀਸ਼ਨ ਤਿਲੀ ਵੱਧ ਜਾਣ ਵਾਲੀ ਜਿਹੜੀ ਅਸੀਂ ਡਾਕਟਰ ਲੋਕ ਵੇਖ ਸਕਦੇ ਹਾਂ ਕਿ ਭਾਈ ਤੇਰੀ ਖੱਬੇ ਪਾਸੇ ਪਸਲੀਆਂ ਦੇ ਹੇਠਾਂ ਤਿਲੀ ਸੀਗੀ, ਇਹ ਪਸਲੀਆਂ ਦੇ ਹੇਠਾਂ ਰਹਿਣੀ ਚਾਹੀਦੀ ਸੀ, ਪਰ ਹੁਣ ਤੇ ਅਸੀਂ ਵੇਖ ਰਹੇ ਹਾਂ ਬਾਹਰ ਹੱਥ ਲਾਏ ਦਿਸਦੀ ਪਈ ਹੈ। ਔਰ ਇਹ ਅੱਗੇ ਅਸੀਂ ਕਹਿੰਦੇ ਹਾਂ ਵੀ ਤਿਲੀ ਤੇਰੀ ਵੱਧ ਗਈ ਹੈ, ਇਸ ਕਰਕੇ ਕਹਿੰਦੇ ਹਾਂ ਕਿ ਤੇਰਾ ਸੈੱਲ ਮੈਂਬਰੇਨ ਟੁੱਟ ਗਿਆ, ਸੈੱਲ ਮੈਂਬਰੇਨ ਦਾ ਕੰਟਰੋਲ ਖਤਮ ਹੋ ਗਿਆ, ਤੇਰੇ ਸਰੀਰ ਵਿੱਚ ਕੋਈ ਟੌਕਸਿਨ ਜਾ ਰਿਹਾ ਹੈਗਾ ਆ, ਬਾਹਰੋਂ ਖੁਰਾਕ ਦੇ ਵਿੱਚੋਂ ਜਾ ਰਿਹਾ ਜਾਂ ਅੰਦਰੋਂ ਸਰੀਰ ਦੇ ਵਿੱਚੋਂ ਪੈਦਾ ਹੋ ਰਿਹਾ ਆ, ਔਰ ਉਹਦੇ ਕਰਕੇ ਜਿਹੜੀਆਂ ਚੀਜ਼ਾਂ ਸੈੱਲ ਚ ਨਹੀਂ ਜਾਣੀਆਂ ਚਾਹੀਦੀਆਂ ਉਹ ਦੁਬਾਰਾ ਸੈੱਲ ਚ ਜਾ ਰਹੀਆਂ ਹੈਗੀਆਂ। ਹਾਂਜੀ, ਅਸੀਂ ਹੁਣ ਮਲ ਜਾਂ ਜੋ ਵੀ ਚੀਜ਼ ਹੈਗੀ ਹੈ ਉਹ ਦੁਬਾਰਾ ਤਾਂ ਸਰੀਰ ਚ ਨਹੀਂ ਨਾ ਪਾਉਂਦੇ, ਹੁਣ ਵੇ ਠੀਕ ਹੈ ਕਈ ਲੋਕ ਪਿਸ਼ਾਬ ਪੀ ਜਾਂਦੇ ਹੈਗੇ ਆ, ਹੋਰ ਚੀਜ਼ ਕੀ ਜਾ ਰਹੀ ਹੋਊਗੀ,
2: ਦਿਮਾਗ ਖਰਾਬ ਹੁੰਦੇ ਆ ਉਹਨਾਂ ਦੇ।
0: ਹਾਂਜੀ,
2: ਉਹਨਾਂ ਦੇ ਦਿਮਾਗ ਖਰਾਬ ਹੁੰਦੇ ਆ,
0: ਮਤਲਬ ਇਹ ਆ ਜਿਹੜੀ ਚੀਜ਼ ਵੇਸਟ ਕਰਕੇ ਸਰੀਰ ਨੇ ਕਰਕੇ ਛੁੱਟ ਦਿੱਤੀ ਆ,
2: ਹਾਂਜੀ,
0: ਉਹਨੂੰ ਤੁਸੀਂ ਸਰੀਰ ਚ ਫਿਰ ਵਿੱਚ ਪਾਈ ਜਾ ਰਹੇ ਹੋ, ਜੇ ਤੁਹਾਡੇ ਕੋਲ
2: ਹੋਰ ਰੀਸਾਈਕਲ ਕਰਦੇ ਹੁੰਦੇ ਆ ਜੀ ਉਹਨੂੰ,
0: ਫਿਰ ਤੇ ਮਰੋ ਖਪੋ, ਪਰ ਜੇ ਤੁਹਾਡੇ ਕੋਲ ਉਹਦਾ ਕੋਈ ਹੋਰ ਆ ਜਾਂਦੇ ਤੇ ਹੁੰਦਾ ਤੇ ਕਹਿੰਦੇ ਕਿਉਂ ਸ਼ਰਾਬ ਪੀ ਪਿਸ਼ਾਬ ਪੀ ਜਾਂਦੇ ਹੋ,
2: ਮਤਲਬ ਉਹੀ ਤਾਂ ਗੱਲ ਹੈ।
0: ਉਹ ਆਈਸੋਪੈਥਿਕ ਸਿਸਟਮ ਦੇ ਵਿੱਚ ਮੈਂ ਇਸ ਨੂੰ ਵੀ ਕਦੀ ਡਿਸਕ੍ਰਾਈਬ ਕਰਾਂਗਾ ਵੀ ਇਹ ਜਿਸ ਬੰਦੇ ਨੇ ਚਲਾਇਆ ਸੀ ਨਾ ਇਹ ਸਿਸਟਮ ਕਿਉਂ ਚਲਾਇਆ ਸੀਗਾ ਉਹਦੇ ਬਾਰੇ ਵੀ ਸੰਬੰਧ ਜਿਵੇਂ ਮੈਂ ਗੱਲ ਕਰਾਂਗਾ। ਅੱਗੇ ਹਿਮੋ ਜਿਸ ਤਰ੍ਹਾਂ ਇੰਜੈਕਸ਼ਨ ਟੀਕੇ ਲਾਏ ਜਾਂਦੇ ਨੇ ਨਾ ਆਇਰਨ ਵਗੈਰਾ ਦੇ, ਇਸ ਪਹਿਲਾਂ ਇਹ ਸਿਸਟਮ ਹੁੰਦਾ ਸੀ ਵੀ ਜਦੋਂ ਕੋਈ ਬਿਮਾਰੀ ਠੀਕ ਨਹੀਂ ਸੀ ਨਾ ਹੁੰਦੀ ਤੇ ਮੈਂ ਖੁਦ ਕਰਦਾ ਰਿਹਾ, ਮੈਂ ਖੁਦ ਵੀ ਦੇਖਿਆ, ਮੇਰੇ ਫਾਦਰ ਸਾਹਿਬ ਡਾਕਟਰ ਸੀਗੇ ਉਹ ਆਮ ਤੌਰ ਤੇ ਕਰਦੇ ਹੁੰਦੇ ਸੀ ਵੀ ਤੁਹਾਡੀ ਖੂਨ ਦੀ ਨਾੜੀ ਦੇ ਵਿੱਚੋਂ ਖੂਨ ਕੱਢ ਲਿਆ ਤੇ ਤੁਹਾਡੇ ਪੱਟ ਵਿੱਚ ਲਾ ਦਿੱਤਾ। ਬਹੁਤ ਸਾਰੀਆਂ ਐਸੀਆਂ ਬਿਮਾਰੀਆਂ ਸੀ ਜਿਹਨਾਂ ਠੀਕ ਹੁੰਦੀਆਂ ਸੀ, ਪਰ ਇਹਨੂੰ ਅਸੀਂ ਵੇਸਟ ਤਾਂ ਨਹੀਂ ਨਾ ਕਿਹਾ, ਇਹ ਚੱਲਦੇ ਖੂਨ ਦੇ ਵਿੱਚੋਂ ਅਸੀਂ ਕੱਢਿਆ ਆ ਤੇ ਸਾਡੇ ਸਰੀਰ ਚ ਪਾ ਦਿੱਤਾ ਆ, ਉਹ ਇਹਨੂੰ ਐਂਟੀਬਾਇਟਿਕ ਤੌਰ ਤੇ ਕੰਮ ਕਰਦਾ ਹੈਗਾ, ਐਂਟੀਬਾਡੀ ਦੇ ਤੌਰ ਤੇ ਕੰਮ ਕਰ ਰਿਹਾ ਹੈਗਾ, ਪਰ ਪਿਸ਼ਾਬ ਤਾਂ ਸਰੀਰ ਨੇ ਕੱਢ ਦਿੱਤਾ ਵੇਸਟ ਕਰਕੇ, ਉਹ ਕਿਉਂ ਤੁਸੀਂ ਪੀ ਜਾ ਰਹੇ ਹੋ?
2: ਬਿਲਕੁਲ ਜੀ।
0: ਉਸ ਤੋਂ ਬਾਅਦ ਜਦੋਂ ਵੀ ਸਪਲੀਨ ਐਨਾਰਜ ਹੁੰਦੀ ਹੈ, ਜਦੋਂ ਵੀ ਇਸ ਤਰ੍ਹਾਂ ਦਾ ਕੰਮ ਹੁੰਦਾ ਹੈ ਕਿ ਸਾਡੇ ਸਰੀਰ ਦੇ ਵਿੱਚ ਸਾਡੀ ਪੁਲਿਸ ਹੀ ਸਾਡੀ ਦੁਸ਼ਮਣ ਹੋ ਗਈ ਹੈ, ਜਿਹਨੇ ਸਾਡਾ ਬਚਾਅ ਕਰਨਾ ਸੀ ਸਾਡਾ ਉਹੀ ਕੰਮ ਖਰਾਬ ਹੋ ਗਿਆ, ਉਸ ਹਾਲਾਤ ਦੇ ਵਿੱਚ ਐਬਡੋਮਨ ਸਾਡਾ ਉਹ ਪਹਿਲਾ ਸੋਰਸ ਆ ਜਿਹਨੇ ਖੁਰਾਕ ਲੈਣੀ ਹੈ ਤੇ ਗਾਂ ਸਪਲਾਈ ਕਰਨੀ ਹੈ ਤੇ ਉਹਦੇ ਤੋਂ ਗਾਂ ਸਾਰਾ ਘਰ ਦਾਰੋ ਮਦਾਰ ਚੱਲਣਾ ਹੈ, ਜੇ ਰੋਟੀ ਨਹੀਂ ਮਿਲਣੀ ਤੇ ਸਰੀਰ ਕਿਵੇਂ ਚੱਲਣਾ ਹੈ? ਔਰ ਦੂਜੀ ਗੱਲ ਜਿਹੜੀ ਪੈਦਾ ਹੁੰਦੀ ਹੈ ਪੀਬੀਏ ਦੇ ਨਾਲ ਨਾਲ ਜਦੋਂ ਨਿਸ਼ਾਨੀਆਂ ਬਾਹਰ ਆਉਣ ਲੱਗ ਜਾਂਦੀਆਂ ਨੇ ਉਹਨੂੰ ਕਹਿੰਦੇ ਪੇਨ ਐਬਡੋਮਨ, ਪੀਲੀ ਵੱਧ ਜਾਣੀ ਹੈ, ਪੇਟ ਦੇ ਵਿੱਚ ਦਰਦ ਹੋਣੀ ਹੈ, ਔਰ ਜਦੋਂ ਗਰਭ ਚ ਜ਼ਿਆਦਾ ਬਣਨਾ ਸ਼ੁਰੂ ਹੋ ਜਾਵੇ। ਮੈਂ ਜਿਹੜੀਆਂ ਗੱਲਾਂ ਨੇ ਨਾ ਇਹਨਾਂ ਨੂੰ ਮੈਂ ਪੰਜਾਬੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨਾ ਵੀ ਸਾਰੇ ਸਮਝ ਜਾਣ ਵੀ ਕਿਹੜੀ ਗੱਲ ਕਿਉਂ ਪੈਦਾ ਹੁੰਦੀ ਹੈ। ਹੁਣ ਜੇ ਤੇ ਗਰਭ ਚ ਥੋੜਾ ਆ ਤੇ ਜਿਹੜੇ ਸਾਡੇ ਗਰਭ ਚ ਕੰਟੇਨਰ ਅਸੀਂ ਉਹਨਾਂ ਚ ਪਾ ਕੇ ਬਾਹਰ ਕੱਢ ਦਿੰਦੇ ਚਲੇ ਗਿਆ, ਜੇ ਗਰਭ ਸਾਡਾ ਰੋਜ਼ ਹੀ ਜ਼ਿਆਦਾ ਬਣੀ ਜਾ ਰਿਹਾ, ਸਾਡੇ ਕੋਲ ਕੰਟੇਨਰ ਲਿਮਿਟਡ ਹੀ ਹੈਗੇ ਨੇ, ਗਰਭ ਇਕੱਠਾ ਹੋਣਾ ਸ਼ੁਰੂ ਹੋ ਜਾਵੇ ਤੇ ਉਹ ਰੂੜੀਆਂ ਨੂੰ ਜੰਮਣਾ ਸ਼ੁਰੂ ਹੋਊਗਾ ਤੇ ਬੋ ਮਾਰਨ ਲੱਗ ਜਾਓ ਨਾ, ਜਿਹੜੇ ਕਣ ਉਹਦੇ ਟੁੱਟਣੇ ਸ਼ੁਰੂ ਹੋ ਜਾਣਗੇ ਨਾ, ਉਹ ਜਿਹੜੇ ਕਣ ਜਿਹੜੇ ਨੇ ਟੁੱਟਣੇ ਸ਼ੁਰੂ ਹੋ ਜਾਂਦੇ ਨੇ, ਅਲਟੀਮੇਟ ਸਾਡੇ ਬਲੱਡ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਟੈਂਡੈਂਸੀ ਆ ਜਾਂਦੀ ਆ ਕਿ ਜਿਵੇਂ ਪਨੀਰ ਫੁੱਟ ਗਿਆ, ਬਹੁਤ ਵਧੀਆ ਐਗਜ਼ਾਮਪਲ ਮੈਨੂੰ ਯਾਦ ਆ ਗਈ, ਦੁੱਧ ਦੇ ਵਿੱਚ ਖੱਟਾ ਪਾ ਦਿਓ ਤੇ ਪਨੀਰ ਬਣ ਜਾਂਦਾ ਨਾ, ਪਾਣੀ ਅਲੱਗ ਤੇ ਦੂਜਾ ਅਲੱਗ, ਜਿੰਨੇ ਵੀ ਸਾਡੇ ਸੀਰਮ ਹਨ ਉਹਨਾਂ ਦੇ ਵਿੱਚ ਅਲੱਗ ਅਲੱਗ ਥਾਵਾਂ ਤੇ ਇਹ ਪਨੀਰ ਬਣਨ ਵਰਗੀ ਕੰਡੀਸ਼ਨ ਹੋ ਜਾਂਦੀ ਆ ਜਿਹਨੂੰ ਕਹਿੰਦੇ ਆ ਟੈਂਡੈਂਸੀ ਟੂ ਫਾਰਮ ਸਟੋਨ।
2: ਓਕੇ,
0: ਔਰ ਇਹ ਟੈਂਡੈਂਸੀ ਟੂ ਫਾਰਮ ਸਟੋਨ ਇਸ ਕਰਕੇ ਹੋਈ ਵੀ ਹੈਮੋਗਲੋਬਿਨ ਬਹੁਤ ਜ਼ਿਆਦਾ ਟੁੱਟ ਗਿਆ ਕਿਉਂਕਿ ਸਾਡਾ ਬੈਰੀਅਰ ਖਤਮ ਹੋ ਗਿਆ, ਸਾਡਾ ਮੈਂਬਰੇਨ ਵੀ ਖਤਮ ਹੋ ਗਿਆ ਸੀ, ਬਾਹਰੋਂ ਜ਼ਹਿਰ ਆਈ ਗਈ ਜਾਂ ਅੰਦਰੋਂ ਜ਼ਹਿਰ ਆਈ ਗਈ ਸੈੱਲ ਵਿੱਚ ਪਹੁੰਚਦੀ ਗਈ, ਹੈਮੋਗਲੋਬਿਨ ਟੁੱਟ ਗਿਆ, ਹੈਮੋਗਲੋਬਿਨ ਟੁੱਟਣ ਦੇ ਨਾਲ ਬਹੁਤਾ ਗਾਰਬੇਜ ਖੂਨ ਚ ਚਲਾ ਗਿਆ, ਬਹੁਤਾ ਗਾਰਬੇਜ ਖੂਨ ਚਲਾ ਗਿਆ ਉਹਨੇ ਸਾਰੇ ਸੀਰਮ ਸਾਡੇ ਸੰਘਣੇ ਕਰ ਦਿੱਤੇ, ਸੀਰਮ ਸੰਘਣੇ ਹੋਣ ਦੇ ਕਰਕੇ ਉਹ ਦੁੱਧ ਫੁੱਟਣ ਦੀ ਤਰ੍ਹਾਂ ਜਿਵੇਂ ਪਨੀਰ ਬਣਦਾ ਆ ਉਹ ਬਣ ਗਿਆ ਤੇ ਟੈਂਡੈਂਸੀ ਟੂ ਫਾਰਮ ਸਟੋਨ ਪੈਦਾ ਹੋ ਗਈ, ਠੀਕ ਹੈ, ਭਾਵ ਕੀ ਹੋ ਗਿਆ, ਗਾਲ ਸਟੋਨ ਹੋ ਗਿਆ ਜੀ, ਅੱਜ ਕਿਡਨੀ ਸਟੋਨ ਹੋ ਗਿਆ ਜੀ। ਇਹਨਾਂ ਸਾਰੀਆਂ ਕਹਾਣੀਆਂ ਦੇ ਪਿੱਛੇ ਜਿਹਨੂੰ ਕਿਸੇ ਨੂੰ ਕਿਡਨੀ ਸਟੋਨ ਵਾਰ ਵਾਰ ਹੋਈ ਜਾਂਦਾ ਜੀ, ਡਾਕਟਰ ਜੀ ਅੱਗੇ ਵੀ ਹੋ ਗਿਆ ਸੀ, ਇਹ ਕੀਤਾ ਸੀ ਡਾਕਟਰ ਜੀ ਅੱਗੇ ਵੀ ਹੋ ਗਏ, ਕਈ ਘਰੇ ਸਰਜਰੀ ਕਰਵਾ ਕਰਵਾ ਕੇ ਹਟਦੇ ਆ, ਹਾਂਜੀ ਕਢਾਉਂਦੇ ਨੇ, ਅੱਜ ਕੱਲ ਲੀਥੋਟ੍ਰਿਪਸੀ ਚੱਲੀ ਹੋਈ ਹੈ, ਲੀਥੋਟ੍ਰਿਪਸੀ ਨਾਲ ਰੇਤ ਦੇ ਨਾਲ ਉਹਨੂੰ ਅੰਦਰ ਹੀ ਉਹਨੂੰ ਘੋਲਣ ਦੀ ਕੋਸ਼ਿਸ਼ ਕਰਦੇ ਹੈਗੇ, ਪਰ ਅਲਟੀਮੇਟ ਇਹ ਉਹਦਾ ਹੱਲ ਤਾਂ ਨਹੀਂ ਨਾ, ਇਹ ਉਹਦਾ ਰਿਜ਼ਲਟ ਤਾਂ ਨਹੀਂ ਨਾ, ਅਸਲ ਹੱਲ ਆ ਜਿਹੜਾ ਆਪਾਂ ਦੱਸ ਰਹੇ ਹਾਂ ਹੁਣ ਕਿ ਮੈਂਬਰੇਨ ਵੀਕ ਹੋ ਗਿਆ, ਅਸੀਂ ਉਹਦੇ ਤੱਕ ਪਹੁੰਚਣਾ ਅਲਟੀਮੇਟਲੀ ਇਲਾਜ ਦੇ ਵਿੱਚ ਆਪਾਂ ਉੱਥੇ ਪਹੁੰਚਣਾ ਆ ਵੀ ਇਹਨੂੰ ਹੱਲ ਕਿਵੇਂ ਕੀਤਾ ਜਾਵੇ, ਠੀਕ ਆ। ਸੋ ਮਤਲਬ ਕੀ ਆ ਕਿ ਜਦੋਂ ਕਿਸੇ ਦੀ ਇਹ ਕੰਡੀਸ਼ਨ ਪੈਦਾ ਹੋ ਜਾਵੇ ਵੀ ਮੈਂਬਰੇਨ ਦੀ ਫਿਲਟਰੇਸ਼ਨ ਜਿਹੜੀ ਕੰਟਰੋਲ ਲੋਸਟ ਹੋ ਗਿਆ ਆ ਟੌਕਸਿਨ ਅੰਦਰ ਜਾ ਰਿਹਾ ਜਿਹਦੇ ਨਾਲ ਹੈਮੋਗਲੋਬਿਨ ਟੁੱਟ ਰਿਹਾ, ਉਹਨਾਂ ਦੀ ਤਿਲੀ ਵੱਧ ਜੂਗੀ, ਉਹਨਾਂ ਨੂੰ ਪੇਟ ਚ ਅਬਡਾਮਨ ਚ ਦਰਦ ਹੋਣੀ ਸ਼ੁਰੂ ਹੋ ਜੂਗੀ, ਉਹਨਾਂ ਨੂੰ ਆਮ ਤੌਰ ਤੇ ਪੱਥਰੀਆਂ ਬਣਨ ਦੀ ਟੈਂਡੈਂਸੀ ਹੋ ਜਾਏਗੀ, ਗਾਲ ਸਟੋਨ ਬਣ ਜਾਵੇ ਚਾਹੇ ਕਿਡਨੀ ਸਟੋਨ ਬਣ ਜਾਵੇ। ਈਵਨ ਮੈਂ ਕਈਆਂ ਨੇ ਦੇਖਿਆ ਜੀ ਆਪਣੇ ਮੂੰਹ ਦੇ ਵਿੱਚ ਗਲੈਂਡ ਨੇ ਨਾ, ਸਭ ਇੰਜੂਸ ਕਹਿੰਦੇ ਸਭ ਲਿੰਗੁਅਲ ਸਭ ਮੈਂਡੀਬੂਲਰ ਗਲੈਂਡ ਅੰਦਰ ਜਿਹੜੇ ਅੰਦਰ ਹੇਠਾਂ ਵਾਲਾ ਬੋਲਿਆ ਨਾ, ਤੇ ਦੰਦਾਂ ਦੇ ਵਿਚਕਾਰ ਜਿਹੜੀ ਜਗ੍ਹਾ ਆ ਇਹਨੂੰ ਅਸੀਂ ਕਹਿੰਦੇ ਹਾਂ ਵੈਸਟੀਬਿਊਲਸ, ਵੈਸਟੀਬਿਊਲਰ ਇਹਦੇ ਵਿੱਚ ਵੀ ਗਲੈਂਡ ਹੈਗੇ ਆ, ਇਹਨੂੰ ਕਹਿੰਦੇ ਵੈਸਟੀਬੂਲਰ ਗਲੈਂਡ। ਔਰ ਮੈਂ ਆਪਣੀ ਪ੍ਰੈਕਟਿਸ ਦੇ ਵਿੱਚ ਇਹ ਦੇਖਿਆ ਵੀ ਵੈਸਟੀਬੂਲਰ ਗਲੈਂਡ ਦੇ ਵਿੱਚ ਵੀ ਪੱਥਰੀ ਬਣ ਜਾਂਦੀ ਹੈ।
2: ਅੱਛਾ,
0: ਮਤਲਬ ਕਿਉਂ ਐਸਾ ਹੋ ਗਿਆ, ਥਾਂ ਥਾਂ ਤੇ ਪੱਥਰੀ ਬਣਨ ਦੀ ਟੈਂਡੈਂਸੀ ਹੋ ਗਈ, ਇਸ ਕਰਕੇ ਹੋ ਗਈ ਵੀ ਪੰਜਾਬੀ ਜੇ ਸਮਝੋ ਵੀ ਦੁੱਧ ਦਾ ਬਣ ਗਿਆ ਪਨੀਰ, ਟੌਕਸਿਨ ਅੰਦਰ ਗਿਆ, ਹੈਮੋਗਲੋਬਿਨ ਟੁੱਟਿਆ, ਬਿਲੀ ਰੂਬਨ ਬਿਲੀ ਵੇਡਨ ਬਹੁਤ ਜ਼ਿਆਦਾ ਬਾਜ਼ਾਰ ਚ ਚਲਾ ਗਿਆ, ਪਰ ਉਹ ਥਾਂ ਥਾਂ ਕੂੜਾ ਕਰਕਟ ਇਕੱਠਾ ਹੋ ਗਿਆ, ਉਸ ਕੂੜੇ ਕਰਕਟ ਦੇ ਨਾਲ ਆਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਦੱਸ ਰਿਹਾ ਹਾਂ ਇਹ ਹੋਣੀਆਂ ਸ਼ੁਰੂ ਹੋ ਗਈਆਂ। ਹੁਣ ਦੂਸਰੇ ਪਾਸੇ ਹੋਰ ਹਾਰਟ ਕਹਿੰਦਾ ਯਾਰ ਸਾਰਾ ਕੰਮ ਚੱਲ ਤਾਂ ਮੇਰੇ ਰਹਿ ਗਿਆ, ਭੇਜ ਤਾਂ ਮੈਂ ਹੀ ਰਿਹਾ ਹਾਂ, ਹੈਂ ਫੇਫੜੇ ਕਹਿੰਦੇ ਨੇ ਯਾਰ ਆਕਸੀਜਨ ਤੇ ਮੈਂ ਦੇ ਰਿਹਾ ਤੇ ਮੇਰੇ ਕੋਲੋਂ ਸਪਲਾਈ ਨਹੀਂ ਹੋ ਰਹੀ, ਮਤਲਬ ਕੀ ਹੋਏਗਾ, ਬ੍ਰੈਥਲੈਸਨੈਸ, ਸਾਹ ਚੜਨਾ, ਪੌੜੀਆਂ ਚੜ ਹੀ ਨਹੀਂ ਸਕਦਾ। ਹਾਂਜੀ, ਪੌੜੀਆਂ ਨੇ, ਅੱਛਾ ਇਹ ਗੱਲ ਯਾਦ ਰੱਖਿਓ, ਬੁੱਢਿਆਂ ਦਾ ਪੌੜੀਆਂ ਨਾ ਚੜਨਾ ਵੱਖਰੀ ਗੱਲ ਆ, ਜਵਾਨ ਦਾ ਪੌੜੀਆਂ ਨਾ ਚੜਨਾ ਹੈਮੋਲਾਈਟਿਕ ਅਨੀਮੀਆ ਹੈਗਾ, ਬੁੱਢਿਆਂ ਦਾ ਟੈਂਡੈਂਸੀ ਇਹ ਆ ਕਿ ਸੈੱਲ ਦੀ ਸਾਈਜ਼ ਛੋਟਾ ਹੋ ਗਿਆ, ਸੈੱਲ ਦੇ ਵਿੱਚ ਇੰਨੀ ਕਪੈਸਿਟੀ ਨਹੀਂ ਰਹਿ ਗਈ ਆਕਸੀਜਨ ਜਾਣ ਦੀ, ਇਹਨੂੰ ਅਸੀਂ ਬੁਢਾਪਾ ਕਹਿ ਰਹੇ ਹਾਂ। ਪਰ ਆਹ ਜਿਹੜੀ ਗੱਲ ਮੈਂ ਕਰ ਰਿਹਾ ਹਾਂ ਇਹ ਆਮ ਜਵਾਨੀ ਚ ਆਮ ਹਾਲਾਤ ਦੇ ਵਿੱਚ ਆਮ ਉਮਰ ਦੇ ਵਿੱਚ ਵਾਪਰਨ ਵਾਲੀ ਗੱਲ ਆ ਵੀ ਸ਼ਾਰਟਨੈਸ ਆਫ ਬ੍ਰੈਥ ਹੋ ਗਈ। ਜਵਾਨ ਬੰਦਾ ਯਾਰ ਹੋਵੇ 18-20 ਸਾਲ ਦਾ 25 ਸਾਲ ਦਾ ਤੇ ਪੌੜੀਆਂ ਚੜਨ ਲੱਗਾ ਯਾਰ ਸਾਹ ਚੜ ਗਿਆ ਹੈਗਾ ਤੇ ਮਾੜੀ ਗੱਲ ਹੈ ਨਾ, ਬੁੱਢਾ ਬੰਦਾ ਮੇਰੇ ਵਰਗਾ ਤਾਂ ਆਖਿਆ ਸਾਹ ਚੜ ਗਿਆ ਤੇ ਕੋਈ ਖਾਸ ਗੱਲ ਨਹੀਂ ਹੈਗੀ, ਕਿਉਂਕਿ ਸੈੱਲਾਂ ਦਾ ਜਿਹੜਾ ਵਾਲਿਊਮ ਹੈਗਾ ਉਹ ਘੱਟ ਰਿਹਾ ਹੈਗਾ, ਵਾਲਿਊਮ ਘੱਟ ਰਿਹਾ ਹੈ ਔਰ ਹੌਲੀ ਹੌਲੀ ਸੁੰਗਰ ਰਿਹਾ ਸੈੱਲ, ਉਹਦਾ ਸਾਈਜ਼ ਘੱਟ ਗਿਆ ਜਿਹਦੇ ਕਰਕੇ ਉਹਦੀ ਕਪੈਸਿਟੀ ਘੱਟ ਗਈ ਹੈ। ਇਹ ਇੱਕ ਨਾਰਮਲ ਸਿਮੈਲਿਟੀ ਦਾ ਇਫੈਕਟ ਸੀ, ਪਰ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਹੈਮੋਲਾਈਟਿਕ ਅਨੀਮੀਆ ਦੀ ਜਾਂ ਮੈਂਬਰੇਨ ਦੇ ਟੁੱਟ ਜਾਣ ਦੀ, ਉਹਦੇ ਨਾਲ ਪੈਦਾ ਹੁੰਦੀ ਹੈ ਆਕਸੀਜਨ ਦੀ ਕਮੀ, ਸ਼ਾਰਟਨੈਸ ਆਫ ਬ੍ਰੈਥ, ਜੇ ਸ਼ਾਰਟਨੈਸ ਆਫ ਬ੍ਰੈਥ ਹੋ ਗਈ ਆਕਸੀਜਨ ਪੂਰੀ ਨਹੀਂ ਹੋਈ ਤੇ ਦਿਲ ਨੂੰ ਕਹਿੰਦਾ ਯਾਰ ਤੂੰ ਜ਼ਿਆਦਾ ਚੱਕਰ ਲਾ ਫਟਾਫਟ, ਜੇ ਤੂੰ 72-80 ਵੇ ਚੱਲਦਾ ਸੀ ਨਾ ਇੱਕ ਮਿੰਟ ਦੇ ਵਿੱਚ, ਨਹੀਂ ਹੁਣ ਜ਼ਿਆਦਾ ਲਾ 130-140 ਚੱਕਰ ਲਾ, ਆਕਸੀਜਨ ਤਾਂ ਚਾਹੀਦੀ ਅੱਗੇ, ਉਹ ਆਕਸੀਜਨ ਪੂਰੀ ਕਰਨੀ ਹੈ। ਇਹ ਵਿਚਾਰਾ ਦਿਲ ਜਿਹੜਾ ਫਿਰ ਬਹੁਤ ਜ਼ਿਆਦਾ ਧੜਕਦਾ ਹੈਗਾ ਆ, ਔਰ ਪੈਲਪੀਟੇਸ਼ਨ ਵੀ ਹੋਣਾ ਸ਼ੁਰੂ ਹੋ ਜਾਂਦਾ ਜਿਹਨੂੰ ਅਸੀਂ ਮੈਡੀਕਲ ਟਰਮ ਦੇ ਵਿੱਚ ਕਹਿੰਦੇ ਹਾਂ ਟੇਕੀਕਾਰਡੀਆ। ਸੋ ਟੇਕੀਕਾਰਡੀਆ ਹੋਣਾ ਸ਼ੁਰੂ ਹੋ ਜਾਂਦਾ, ਬ੍ਰੈਥਲੈਸਨੈਸ ਹੋਣੀ ਸ਼ੁਰੂ ਹੋ ਜਾਂਦੀ ਹੈ, ਪਰ ਜਦੋਂ ਆਕਸੀਜਨ ਪੂਰੀ ਫਿਰ ਵੀ ਨਹੀਂ ਹੁੰਦੀ ਫਿਰ ਅੱਖਾਂ ਅੱਗੇ ਨੇਰ ਆਉਣ ਲੱਗ, ਜਿਹਨੂੰ ਕਹਿੰਦੇ ਡਿਜ਼ੀਨੈਸ, ਬੈਠ ਕੇ ਉੱਤੇ ਚੱਕਰ ਆ ਗਿਆ, ਈਵਨ ਖੜੇ ਖੜੇ ਆ ਆਕਸੀਜਨ ਦੇਣ ਨੂੰ ਨਹੀਂ ਪਊਗੀ, ਉਹਦੇ ਵਾਸਤੇ ਇੱਕ ਮੈਡੀਕਲ ਟਰਮ ਹੈਗੀ ਐਨੋਕਸੀਆ। ਮਤਲਬ ਭਾਈ ਆਕਸੀਜਨ ਬ੍ਰੇਨ ਨੂੰ ਨਹੀਂ ਪਹੁੰਚੀ, ਹਾਲਾਂਕਿ ਦੋ ਨਾਲੀਆਂ, ਬਾਕੀ ਸਾਰੇ ਸਰੀਰ ਨੂੰ ਖੂਨ ਦੇਣ ਵਾਸਤੇ ਇੱਕ ਨਾਲੀ ਆ, ਬ੍ਰੇਨ ਨੂੰ ਜਾਣ ਵਾਲੀਆਂ ਦੋ ਕੈਰੋਟਿਡ ਆਰਟਰੀਆਂ ਨੇ, ਜਿਆਦਾ ਖੂਨ ਸਿਰ ਨੂੰ ਜਾਂਦਾ, ਬਾਵਜੂਦ ਇਸ ਦੇ ਵੀ ਸਿਰ ਦੀ ਆਕਸੀਜਨ ਜਿਹੜੀ ਹੈ ਉਹ ਜਿਵੇਂ ਨਾ ਪੰਜਾਬ ਦੀ ਬਿਜਲੀ ਹੈ, ਉਹ ਕਹਿੰਦੇ ਨਹੀਂ ਯਾਰ ਤੁਹਾਡੇ ਘੱਟ ਤੇ ਘੱਟ ਰਹਿ ਜਾਵੇ ਪਰ ਬਿਜਲੀ ਨੂੰ ਪੂਰੀ ਦੇਣੀ ਆ। ਇਹ ਸੁਣੀ ਨਾ ਗੱਲ ਤੁਸੀਂ ਭਾਗੜਾ ਡੈਮ ਵਾਲੀ?
2: ਹਾਂਜੀ ਸੁਣੀ ਆ ਜੀ, ਦੂਜੀ ਵੀ ਸੁਣੀ
0: ਆ ਵੀ ਉਹਨਾਂ ਨੂੰ ਆਕਸੀਜਨ ਪੂਰੀ ਦੇਣੀ ਦੇਣੀ, ਉਹਨਾਂ ਨੂੰ ਬਿਜਲੀ ਦੇਣੀ, ਤੁਹਾਨੂੰ ਘੱਟ ਤੇ ਘੱਟ ਹੀ ਕੱਟ ਲੱਗੂਗਾ ਤੁਹਾਡੇ। ਸੋ ਉਹੀ ਗੱਲ ਜਿਹੜੀ ਹੈ ਇੱਥੇ ਹੋਣੀ ਸ਼ੁਰੂ ਹੋ ਜਾਂਦੀ ਹੈ ਵੀ ਸਿਰ ਨੂੰ ਜਿਆਦਾ ਖੂਨ ਜਾਂਦਾ, ਜਿਆਦਾ ਆਕਸੀਜਨ ਜਾਂਦੇ ਪਰ ਸਿਰ ਵੀ ਆਂਦਾ ਯਾਰ ਮੇਰੀ ਤਾਂ ਪੂਰੀ ਨੀ ਆਕਸੀਜਨ ਹੋ ਰਹੀ, ਜਿਹਦੇ ਵਿੱਚ ਬਾਕੀ ਸਾਰਿਆਂ ਨੂੰ ਕੰਮ ਜਿਆਦਾ ਕਰਨਾ ਪੈਂਦਾ। ਔਰ ਇਹ ਸਾਰਾ ਹੋ ਕਿਉਂ ਰਿਹਾ ਆ? ਸਾਡਾ ਮੈਂਬਰੇਨ ਜਿਹੜਾ ਆ ਪੂਰੀ ਤਰ੍ਹਾਂ ਕੰਮ ਨਹੀਂ ਕਰਦਾ, ਮਸਲ ਵੀਕਨੈਸ ਹੋਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਮਾਸਪੇਸ਼ੀਆਂ ਨੂੰ, ਅੱਛਾ ਹੱਡੀਆਂ ਤਾਂ ਵੀਕ ਹੋ ਗਈਆਂ ਤੁਰਨੋ ਰਹਿ ਗਿਆ ਬੰਦਾ, ਵੀਕਨੈਸ ਆ ਗਈ ਜਦੋਂ ਮਾਸਪੇਸ਼ੀਆਂ ਤੇ ਹੋ ਗਈਆਂ ਤੇ ਮਾਸਪੇਸ਼ੀਆਂ ਨੇ ਤਾਂ ਸਾਰਾ ਹੱਡੀਆਂ ਨੂੰ ਚਲਾਉਣਾ ਹੈ,
2: ਬਿਲਕੁਲ।
0: ਉਸ ਵੇਲੇ ਇੱਕ ਬਿਮਾਰੀ ਦਾ ਨਾਂ ਹੈ ਮਸਕੂਲਰ ਡਿਸਟ੍ਰੋਫੀ।
2: ਓਕੇ,
0: ਇਹ ਐਸੀ ਪ੍ਰੋਬਲਮ ਹੈ ਜਿਹੜੀ ਜਨਰੇਸ਼ਨ ਟੂ ਜਨਰੇਸ਼ਨ ਅੱਗੇ ਵੀ ਚੱਲਦੀ ਆ
2: ਜੀ,
0: ਮਾਂ ਬਾਪ ਦੇ ਵਿੱਚੋਂ ਅੱਗੇ ਵੀ ਬੱਚਿਆਂ ਨੂੰ ਜਿਹੜੀ ਹੋ ਸਕਦੀ ਹੈ ਉਹਨੂੰ ਕਹਿੰਦੇ ਮਸਕੂਲਰ ਡਿਸਟ੍ਰੋਫੀ। ਜਮਾਂਦਰੂ ਤੌਰ ਤੇ ਮਸਲ ਦੇ ਜਿਹੜੇ ਸੈੱਲ ਨੇ ਉਹ ਇੰਨੇ ਕਮਜ਼ੋਰ ਨੇ, ਇੰਨੇ ਛੋਟੇ ਨੇ ਕਿ ਉਹਨਾਂ ਚ ਪੂਰੀ ਆਕਸੀਜਨ ਜਾ ਹੀ ਨਹੀਂ ਰਹੀ, ਉਹਨਾਂ ਦੀ ਡਿਵੈਲਪਮੈਂਟ ਪੂਰੀ ਹੋ ਹੀ ਨਹੀਂ ਰਹੀ, ਪੂਰੀ ਡਿਵੈਲਪਮੈਂਟ ਨਹੀਂ ਹੋ ਰਹੀ। ਪੂਰੀ ਡਿਵੈਲਪਮੈਂਟ ਨਾ ਹੋਣ ਕਰਕੇ ਉਹਨਾਂ ਦੇ ਵਿੱਚ ਕਾਰਗਰਦਗੀ ਪੂਰੀ ਨਹੀਂ ਹੁੰਦੀ, ਜਿਹਦਾ ਨਾਂ ਰੱਖ ਦਿੱਤਾ ਮਸਕੂਲਰ ਡਿਸਟ੍ਰੋਫੀ। ਤੇ ਇਹ ਮਸਕੂਲਰ ਡਿਸਟ੍ਰੋਫੀ ਵਰਗੀਆਂ ਗੱਲਾਂ ਜਿਹੜੀਆਂ ਨੇ ਸਾਨੂੰ ਦਿਸਣੀਆਂ ਸ਼ੁਰੂ ਹੋ ਜਾਂਦੀਆਂ, ਯਾਰ ਤੂੰ ਚੰਗਾ ਭਲਾ ਹੈ, ਸਰੀਰ ਤੇਰਾ ਠੀਕ ਹੈ, ਤੂੰ ਆਪਾਂ ਪਾਣੀ ਦੀ ਬਾਲਟੀ ਨਹੀਂ ਫੜ ਸਕਦਾ, ਗਲਵੀ ਪਾਣੀ ਦੀ ਲੈਣੀ ਸੀ, ਉੱਥੇ ਲਿਜਾਣੀ ਸੀ, ਤੂੰ ਇਹ ਨੀ ਲੱਗ ਰਹੇ ਤੇ ਹੱਥੋਂ ਡਿੱਗ ਪਈ ਹੈ। ਔਰ ਇਸ ਤਰ੍ਹਾਂ ਦੀ ਜਿਹੜੀਆਂ ਕੰਡੀਸ਼ਨਾਂ ਹੈਗੀਆਂ ਨੇ, ਫਿਡ ਜੈਟੀ ਇੱਕ ਲਫ਼ਜ਼ ਹੋਰ ਅੰਗਰੇਜ਼ੀ ਦਾ ਵਰਤਿਆ ਜਾਂਦਾ ਫਿਡ ਜੈਟੀ, ਇਸ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ ਫਿਡ ਜੈਟੀ ਹੋਣੀ ਸ਼ੁਰੂ ਹੋ ਜਾਂਦੀ ਹੈ ਐਵੇਂ।